0: ਹੁਣ ਇਹ ਸ਼ਬਦ ਥੋੜ੍ਹਾ ਜਿਹਾ ਬਦਲ ਗਿਆ। ਜਦੋਂ ਇਹੋ ਗੱਲਾਂ ਕੈਨੇਡਾ ਤੋਂ ਆਉਂਦੀਆਂ ਹੁੰਦੀਆਂ ਸੀ ਅਤੇ ਉਦੋਂ ਇਹ ਹੁੰਦਾ ਸੀ ਵਿਦਿਆਰਥੀ ਵਰਗ, ਹੁਣ ਉਹ ਥੋੜ੍ਹੀਆਂ ਜਿਹੀਆਂ ਚੇਂਜ ਹੋ ਗਈਆਂ,
1: ਟੈਂਪਰੇਰੀ ਮਾਈਗ੍ਰੈਂਟ ਅਤੇ ਵਿਦਿਆਰਥੀ ਸਲੈਸ਼ ਮਾਰ ਕੇ ਦੱਸਣ ਲੱਗ।
0: ਹਾਂ, ਹੁਣ ਥੋੜ੍ਹਾ ਜਿਹਾ ਉਹ,
1: ਕਿਉਂਕਿ ਉਹ ਵਿਦਿਆਰਥੀ ਬਾਅਦ 'ਚੋਂ ਟੈਂਪਰੇਰੀ ਬਣ ਜਾਂਦਾ ਨਾ, ਟੀ ਆਰ ਪੈ ਗਈ ਉਹਦੀ, ਜਾਂ ਇੱਕ ਵੀਜ਼ੇ ਤੋਂ ਬਾਅਦ ਉਹਨੇ ਦੂਜਾ ਵੀਜ਼ਾ ਪਾ ਲਿਆ ਕੋਈ।
0: ਹਾਂ, ਜਾਂ ਫਿਰ ਇੱਦਾਂ ਕਹਿ ਲਓ ਵੀ ਹੁਣ ਉਹ ਗਿਣਤੀ ਘਟੀ ਆ ਮੌਜੂਦਾ ਸਮੇਂ ਦੇ ਵਿੱਚ, ਜਾਂ ਫਿਰ ਇੱਦਾਂ ਕਹਿ ਲਓ ਕਿ ਪਹਿਲਾਂ ਉਸ ਸ਼ਬਦ ਦੇ ਉੱਤੇ ਕਾਫੀ ਲਾਭ ਆ ਕਰਵਾ ਲਈ ਕਈਆਂ ਨੇ, ਅਤੇ ਇਸ ਕਰਕੇ ਹੁਣ ਉਹ ਨਹੀਂ ਕੋਈ ਪੰਗਾ ਲੈਣਾ ਚਾਹੁੰਦਾ, ਪਰ ਇਹਨੂੰ ਬਦਲ ਕੇ ਅਤੇ ਕਰ ਦਿੱਤਾ ਗਿਆ। ਵੈਸੇ ਇੱਥੇ ਇਸ ਗੱਲ ਤੋਂ ਪਹਿਲਾਂ ਇਹ ਸਮਝ ਲੈਣਾ ਬਹੁਤ ਜ਼ਰੂਰੀ ਆ ਕਿ ਇਹ ਗੱਲਬਾਤ ਕਿਹਨਾਂ ਦੀ ਚੱਲ ਰਹੀ ਆ, ਮਾਈਗ੍ਰੈਂਟਸ ਕੌਣ ਨੇ, ਜਿੱਦਾਂ ਆਪਾਂ ਸ਼ੁਰੂ 'ਚ ਵੀ ਗੱਲ ਕੀਤੀ ਸੀ ਪਿਛਲੇ ਹਿੱਸੇ 'ਚ ਕਿ ਆਪਾਂ ਓਵਰਆਲ ਆਪਾਂ ਸਾਰੇ ਮਾਈਗ੍ਰੈਂਟ, ਅਤੇ ਜੇ ਆਪਾਂ ਬਹੁਤ ਬਰੀਕੀ 'ਚ ਚੱਲ ਜਾਈਏ ਤਾਂ ਫਿਰ ਸਾਰਾ ਦੇਸ਼ ਹੀ ਵਿਹਲਾ ਹੋ ਜਾਂਦਾ। ਆਖਿਰਕਾਰ ਮੌਜੂਦਾ ਸਮੇਂ 'ਚ ਜਿਹੜੀਆਂ ਗੱਲਾਂ ਚੱਲ ਰਹੀਆਂ, ਇਹ ਕਿਹੜੇ ਮਾਈਗ੍ਰੈਂਟਸ ਦੀ ਗੱਲ ਹੋ ਰਹੀ ਆ, ਵੈਸੇ ਬਹੁਤ ਸਾਰਿਆਂ ਨੂੰ ਪਤਾ ਵੀ ਹੋਊਗਾ, ਪਰ ਉਹਦੇ ਨਾਲ ਥੋੜ੍ਹੀ ਜਿਹੀ ਆਸਾਨੀ ਹੋ ਜੂਗੀ ਇਹ ਚੀਜ਼ ਸਮਝਣ ਦੇ ਵਿੱਚ ਕਿ ਤੁਹਾਡੇ ਕਾਰੋਬਾਰ ਦੇ ਵਿੱਚ, ਤੁਹਾਡੀ ਨੌਕਰੀ, ਤੁਹਾਡੇ ਅਦਾਰੇ ਦੇ ਵਿੱਚ ਕੀ ਫਰਕ ਪੈਣ ਵਾਲਾ ਵਾ, ਜੇ ਬਾਕੀ ਜੋ ਇਹ ਕਹਿ ਰਹੇ ਨੇ ਉਸ ਹਿਸਾਬ ਦੇ ਨਾਲ ਜੇਕਰ ਹੁੰਦਾ ਤਾਂ। ਇਹਨੂੰ ਸਮਝਣ ਦੇ ਲਈ ਪਹਿਲਾਂ ਇਹ ਜ਼ਰੂਰੀ ਆ ਕਿ ਇਸ ਦਾਇਰੇ ਦੇ ਵਿੱਚ ਕੌਣ ਕੌਣ ਨੇ
1: ਜੀ,
0: ਅਤੇ ਉਹ ਥੋੜ੍ਹਾ ਜਿਹਾ ਚਾਨਣਾ ਆਪਾਂ ਪਾ ਲਈਏ
1: ਜੀ। ਆਸਟ੍ਰੇਲੀਅਨ ਬਿਊਰੋ ਆਫ ਸਟੈਟਿਸਟਿਕਸ ਆ ਜਿਹੜਾ ਇੱਥੇ ਆਂਕੜੇ ਇਕੱਠੇ ਕਰਦਾ, ਹਰ ਪ੍ਰਕਾਰ ਦੇ ਆਂਕੜੇ ਚਾਹੇ ਉਹ ਕਿਸੇ ਕਿਸਮ ਦੇ ਹੋਣ। ਸੋ ਨੌਕਰੀਆਂ ਦੇ ਲਿਹਾਜ਼ ਨਾਲ, ਪ੍ਰਵਾਸ ਦੇ ਲਿਹਾਜ਼ ਨਾਲ ਉਹਨਾਂ ਨੇ ਆਂਕੜੇ ਇਹ ਬੜੀ ਸਪਸ਼ਟ ਰੂਪ ਵਿੱਚ ਦਿੱਤੇ ਹੋਏ ਨੇ, ਅਤੇ ਉਹਨਾਂ ਮੁਤਾਬਕ ਮਾਈਗ੍ਰੈਂਟ ਦੀ ਜਿਹੜੀ ਪਰਿਭਾਸ਼ਾ, ਜਿਹੜਾ ਡਾਟਾ ਉਹਨਾਂ ਨੇ ਇਕੱਠਾ ਕੀਤਾ, 1 ਜਨਵਰੀ 2000 ਤੋਂ ਬਾਅਦ ਆਏ ਜਿੰਨੇ ਵੀ ਟੈਂਪਰੇਰੀ ਵੀਜ਼ਾ ਹੋਲਡਰਸ ਨੇ, ਚਾਹੇ ਉਹ ਹੁਣ ਪਰਮਾਨੈਂਟ ਹੋ ਚੁੱਕੇ ਆ, ਉਹਨਾਂ ਨੂੰ ਉਹ ਪ੍ਰਵਾਸੀ ਮੰਨ ਲੈਂਦੇ ਆ। ਮਾਈਗ੍ਰੈਂਟ ਸ਼ਬਦ ਇਨਵਰਟਡ ਕੌਮਾਂ 'ਚ ਉਹਨਾਂ ਲਈ ਵਰਤਿਆ ਇਹਨਾਂ ਨੇ।
0: ਓਕੇ,
1: ਅਤੇ ਉਹਨਾਂ ਮੁਤਾਬਕ ਆਸਟ੍ਰੇਲੀਆ 'ਚ 25 ਮਿਲੀਅਨ ਨੌਕਰੀਆਂ ਨੇ, 2.36 ਕਰੋੜ।
0: ਸੋ ਇਹ ਇੱਕ ਰਫ ਜਿਹਾ ਸਨੈਰੀਓ ਹੋ ਗਿਆ, ਕਿਉਂਕਿ ਜੇ 2000 ਤੋਂ ਬਾਅਦ ਵਾਲਿਆਂ ਦੀ ਗੱਲ ਕਰ ਰਹੇ ਹਾਂ ਤਾਂ ਇਹਦਾ ਮਤਲਬ ਇਹ ਇੱਦਾਂ ਕੈਲਕੂਲੇਟ ਕਰ ਰਹੇ ਨੇ ਕਿ ਉਹਨਾਂ ਨੂੰ, ਚਲੋ ਅਸਿਊਮ ਕਰਦੇ ਹਾਂ ਵੀ ਸਿਟੀਜ਼ਨ ਬਣ ਹੀ ਗਏ ਹੋਣਗੇ।
1: ਮੰਨ ਲਓ ਮੈਂ 2004 'ਚ ਆਇਆ, ਮੈਂ ਸਟਿਲ ਮਾਈਗ੍ਰੈਂਟ ਵਾਲੇ ਖੱਪੇ 'ਚ ਆ ਰਿਹਾ ਟੈਕਨੀਕਲੀ, ਕਿਉਂਕਿ ਮੈਂ ਇੱਥੇ ਵਿਦਿਆਰਥੀ ਵੀਜ਼ੇ 'ਤੇ ਆਇਆ ਸੀ। 2000 ਤੋਂ ਬਾਅਦ ਕੋਈ ਵੀ ਜਿਹੜਾ ਆਇਆ 1 ਜਨਵਰੀ ਤੋਂ, ਜੋ ਦੂਜੇ ਦੇਸ਼ ਤੋਂ ਚੱਲ ਕੇ ਆਇਆ, ਕਿਉਂਕਿ ਅਕਸਰ ਇਸ ਮੁਲਕ ਵਿੱਚ ਇਹ ਹੁੰਦਾ ਸੀ ਨਾ ਵੀ ਇਟੈਲੀਅਨ, ਗ੍ਰੀਕੇ ਜਾਂ ਜਿਹੜੇ ਹੈ ਨਾ ਈਸਟਰਨ ਯੂਰਪ 'ਤੇ ਜਿੰਨੇ ਆਏ ਆ, ਹੈ ਤਾਂ ਟੈਕਨੀਕਲੀ ਸਾਰੇ ਮਾਈਗ੍ਰੈਂਟ ਹੀ, ਪਰ ਉਹਨਾਂ ਨਾਲੋਂ ਇਸ ਪਾਪੂਲੇਸ਼ਨ ਨੂੰ ਅੱਡ ਕਰਨ ਲਈ, ਡਾਟੇ ਨੂੰ ਸਮਝਾਉਣ ਲਈ ਇਹਨਾਂ ਨੇ ਇਹ ਚੀਜ਼ਾਂ ਵਰਤਣੀਆਂ ਸ਼ੁਰੂ ਕੀਤੀਆਂ। ਫਿਰ ਜਾਂ ਕਹਿ ਲਓ ਯੰਗ ਮਾਈਗ੍ਰੈਂਟ, ਕਈ ਲੋਕ ਤਾਂ ਮਾਈਗ੍ਰੈਂਟ ਸ਼ਬਦ ਤੋਂ ਵੀ ਖਿੱਚ ਜਾਂਦੇ ਆ, ਉਹ ਕਹਿੰਦੇ ਜੀ ਇਮੀਗ੍ਰੈਂਟ ਕਿਆ ਕਰੋ, ਮਾਈਗ੍ਰੈਂਟ ਮਤਲਬ ਇੱਕ ਥਾਂ ਤੋਂ ਦੂਜੀ ਥਾਂ ਚੱਲ ਕੇ ਆਉਣ ਵਾਲਾ, ਇਮੀਗ੍ਰੈਂਟ ਜਿਹਨੂੰ ਆਪਾਂ ਸਕਿਲਡ ਬੰਦੇ ਨੂੰ ਸੱਦਦੇ ਹਾਂ, ਹੈ ਨਾ, ਅਤੇ ਮਤਲਬ ਵੀ ਮੇਰੀ ਕਾਬਲੀਅਤ ਦੇ ਆਧਾਰ 'ਤੇ ਮੈਨੂੰ ਇਸ ਮੁਲਕ ਵਿੱਚ ਥਾਂ ਮਿਲੀ ਆ, ਮੈਂ ਕੋਈ ਕਿਸ਼ਤੀ 'ਚ ਬਹਿ ਕੇ ਨਹੀਂ ਆਇਆ, ਜਾਂ ਮੈਂ ਉਹ ਨਹੀਂ ਜਿਵੇਂ ਹੱਕ 'ਤੇ ਹੈ ਨਾ ਉਹ ਹੈ ਨਾ ਥਾਪੜ ਕੇ ਬੰਦਾ ਕਹਿੰਦਾ।
0: ਮੇਰੇ ਖਿਆਲ ਨਾਲ ਇਹ ਵੀ ਗੱਲ ਕਹਿ ਦੇਣੀ ਕਿਸੇ ਹੱਦ ਤੱਕ ਗੜੀ ਕਈ ਸਨੈਰੀ ਉਹਦੇ ਵਿੱਚ ਗੈਰ ਵਾਜਬ ਜੀ ਹੋ ਜਾਂਦੀ ਹੈ, ਕਿਉਂਕਿ ਆਪਾਂ ਆਪ ਹੀ ਤਾਂ ਫਿਰ ਆਪਣੇ ਆਪ ਦੇ ਵਿੱਚ ਅੱਗੇ ਖਲਾਰੇ ਪਾਉਣੇ ਸ਼ੁਰੂ ਕਰ ਦਿੰਦੇ
1: ਆਪਣੇ ਆਪ ਨੂੰ ਮੰਨ ਲੈਂਦੇ ਹਾਂ।
0: ਜੇ ਅਗਲਾ ਵੰਡ ਰਿਹਾ ਤਾਂ ਇਹ ਕਹਿੰਦੇ ਵੀ ਨਹੀਂ ਤੂੰ ਮੈਨੂੰ ਇੱਕ ਕਹਿ ਰਿਹਾ, ਅਸੀਂ ਇੱਥੇ ਵੀ ਦੋ ਹਾਂ, ਤੂੰ ਉਹਦੇ ਨਾਲ ਵੱਖਰੀ ਗੱਲ ਕਰ ਲਈ, ਮੇਰੇ ਨਾਲ ਵੱਖਰੀ ਕਰ ਲੈ, ਜਦਕਿ ਸਟਰੈਂਥ ਦੇ ਵਿੱਚ ਤਾਂ ਸਗੋਂ ਫਾਇਦਾ।
1: ਸਿੰਗਾਪੁਰ ਅਤੇ ਮਲੇਸ਼ੀਆ ਤੋਂ ਆਏ ਮੈਂ 2-3 ਪਰਿਵਾਰਾਂ ਨੂੰ ਮੈਂ ਜਾਣਦਾ, ਉਹ ਹੈ ਭਾਰਤੀ ਮੂਲ ਦੇ, ਸਿੰਘ ਸਰਦਾਰ ਪਰਿਵਾਰ ਆ, ਅਤੇ ਮੈਂ ਕਿਤੇ ਮੇਰੇ ਮੂੰਹੋਂ ਮੈਂ ਕਿਹਾ ਜੀ ਦੇਖਣ ਨੂੰ ਵੀ ਭਾਰਤੀ ਲੱਗਦੇ, ਮੈਂ ਕਿਹਾ ਜੀ ਭਾਰਤੀ ਮੂਲ ਦੇ ਹੈ ਨਾ ਆਪਾਂ ਬੰਦੇ ਜਿੰਨੇ ਵੀ ਹੈਗੇ ਇੰਡੀਅਨ। ਨਹੀਂ ਨਹੀਂ ਨਹੀਂ ਅਸੀਂ ਭਾਰਤੀ ਭੁਰਤੀ ਹੈ ਨਹੀਂ ਗਏ, ਅਸੀਂ ਨਹੀਂ ਹੈ, ਵੀ ਆਰ ਨੋਟ ਇੰਡੀਅਨਸ ਹੈ ਨਾ, ਵੀ ਆਰ ਫਰੋਮ ਮਲੇਸ਼ੀਆ। ਉਹ ਦੂਜੀ ਕਹੀ ਆਈ ਆਮ ਫਰੋਮ ਸਿੰਗਾਪੁਰ, ਹੈ ਨਾ। ਮੈਂ ਫਿਰ ਸਮਝਿਆ ਵੀ ਸਾਡੇ ਜਿਹੜੀ ਤੁਸੀਂ ਕਹਿੰਦੇ ਹੋ ਨਾ ਵੀ ਵੰਡੀਆਂ ਅੱਗੇ ਦੀ ਅੱਗੇ ਖਲਾਰਾ ਬਹੁਤ ਪਿਆ ਹੋਇਆ,
0: ਇੱਕ ਤਾਂ ਅਗਲਾ ਪਾਉਂਦਾ ਵਾ,
1: ਹਾਂਜੀ ਇੱਕ ਅਸੀਂ ਆਪ ਪਾਇਆ ਹੋਇਆ,
0: ਅਸੀਂ ਆਪ ਹੀ ਪਾ ਲੈਂਦੇ, ਹੈ ਨਾ। ਮਤਲਬ ਆਪਾਂ ਇੱਕ ਤਾਂ ਕਹਿੰਦਾ
1: ਵੀ ਉਹਨਾਂ ਨੂੰ ਐਂ ਲੱਗਿਆ ਜਿਵੇਂ ਕੋਈ ਬਹੁਤ ਵੱਡੀ ਉਹਨੂੰ ਗਾਲ ਕੱਢਤੀ ਹੁੰਦੀ ਆ, ਜਾਂ ਕੋਈ ਬਹੁਤ ਪਛੜੇ ਹੋਏ ਸ਼ੋਅ ਕਰਤਾ, ਜਿਵੇਂ ਉਹ ਬੰਦਾ ਨਹੀਂ ਕਹਿੰਦਾ ਵੀ ਹੈ ਨਾ ਵੀ ਅਸੀਂ ਸੁਹਾਣੇ ਤੋਂ ਆ, ਉਹ ਦੂਜਾ ਚੰਡੀਗੜ੍ਹ ਤੋਂ ਸੀ, ਉਹ ਨਾ ਇੱਕੋ ਹੀ ਗੱਲ ਆ ਭਾਜੀ, ਨਾਲ ਨਾਲ ਤਾਂ ਹੈਗੇ ਆ ਮੋਹਾਲੀ ਚੰਡੀਗੜ੍ਹ ਸਾਣਾ ਸਾਰੇ ਇਕੱਠੇ ਇਕੱਠੇ ਹੀ ਆ, ਕਹਿੰਦਾ ਨਹੀਂ ਨਹੀਂ ਨਹੀਂ ਗੱਲ ਨਹੀਂ ਹੈਗੀ,
0: ਨਾ ਨਾ ਇੱਦਾਂ ਕਿੱਦਾਂ,
1: ਇਸ ਵਾਰ ਕੀ ਜਨਗਣਨਾ ਮੈਂ ਮਾਤਰ ਭਾਸ਼ਾ ਪੰਜਾਬੀ ਲਿਖਣਾ ਮਤ ਭੁੱਲਣਾ, ਫਿਰ ਪਤਾ ਲੱਗਿਆ ਵੀ ਇਹ ਚੰਡੀਗੜ੍ਹ।
0: ਹਾਂ ਇਹ ਵੀ ਇੱਕ ਚੀਜ਼ਾਂ ਸਾਨੂੰ ਵੇਖਣੀਆਂ ਪੈਣਗੀਆਂ ਕਿ ਆਪਾਂ ਆਪਸ ਵਿੱਚ ਤਾਂ ਨਾ ਨਾ ਜੇ
1: ਪਰ ਇਹ ਵੀ ਰਣਜੋਤ ਇੱਕ ਮਨੁੱਖੀ ਸੁਭਾਅ, ਮਨੁੱਖੀ ਫਿਤਰਤ ਆ,
0: ਪਰ ਜਿੱਥੇ ਆਪਣੀ ਲੋੜ ਹੈ ਉੱਥੇ ਤਾਂ ਇਕੱਠੇ ਹੋ ਸਕਦੇ ਹਾਂ।
1: ਕੀ ਕੀਤਾ ਜਾਣਾ ਚਾਹੀਦਾ, ਕੀ ਹੋਣਾ ਚਾਹੀਦਾ, ਕਈ ਵਾਰ ਇਹ ਐਂ ਲੱਗਦਾ ਵੀ ਖਬਰ ਨਹੀਂ ਇਹ ਕੋਈ ਕਿਤਾਬੀ ਗੱਲਾਂ ਨੇ,
0: ਪਰ ਜਿਹੜੀ ਚੀਜ਼ ਦੇ ਨਾਲ ਮੰਨ ਲਓ ਕੋਈ ਫਰਕ ਹੀ ਨਹੀਂ ਪੈਂਦਾ,
1: ਉੱਥੇ
0: ਤੁਹਾਡਾ ਫਾਇਦਾ ਹੀ ਆ, ਨੁਕਸਾਨ ਨਹੀਂ ਆ ਕੋਈ, ਉੱਥੇ ਤਾਂ ਸਾਨੂੰ ਕਰ ਲੈਣਾ ਚਾਹੀਦਾ। ਹਾਂ ਜਿੱਥੇ ਤੁਹਾਨੂੰ ਲੱਗਦਾ ਵਾ ਵੀ ਯਾਰ ਇੱਥੇ ਮੈਨੂੰ ਹੱਕ ਵੱਧ ਮਿਲ ਰਹੇ ਆ, ਮੰਨ ਲਓ ਆ ਰਿਜ਼ਰਵ ਕੋਟਾ ਵਾ, ਇੱਥੇ ਮੈਨੂੰ ਵੱਧ ਮਿਲ ਜਾਣੇ ਆ ਪੈਸੇ, ਜਾਂ ਫਿਰ ਮੈਨੂੰ ਇੱਜ਼ਤ ਵੱਧ ਮਿਲ ਜਾਣੀ ਆ, ਉੱਥੇ ਕਰ ਲਓ
1: ਸਹੀ,
0: ਦੂਜੇ ਥਾਂ ਦੇ ਉੱਤੇ ਐਵੇਂ ਨਜਾਇਜ਼ ਕਿਉਂ। ਇਹਦਾ ਮਤਲਬ ਤਾਂ ਇਹ ਹੈ ਨਾ ਵੀ ਇਹ ਦਿਮਾਗ 'ਚ ਚੀਜ਼ਾਂ ਘਰ ਕਰ ਗਈਆਂ ਨੇ, ਇਹ ਸੁਭਾਵਿਕ ਸੁੱਤੇ ਸਿੱਧ ਮੂੰਹ 'ਚੋਂ ਨਿਕਲਦੀਆਂ ਨਹੀਂ, ਮੈਂ ਜੱਟ ਹਾਂ, ਜਿੱਥੇ ਤੁਹਾਡਾ ਇਨਸਾਨ ਕਹਿਣ ਸਰਦਾ ਵਾ ਉੱਥੇ ਸਾਰ ਲਓ।
1: ਸਹੀ,
0: ਅਸੀਂ ਨਹੀਂ ਕਹਿੰਦੇ ਵੀ ਤੁਸੀਂ ਹਰ ਥਾਂ ਦੇ ਉੱਤੇ ਨਾ ਆਪਣੀ ਜਾਤ ਬਰਾਦਰੀ ਦੱਸੋ, ਦੱਸੋ ਜਿੱਥੇ ਲੋੜ ਆ। ਹਾਂ, ਤੁਹਾਡਾ ਰਿਸ਼ਤਾ

0: ਆਉਂਦਾ ਉੱਥੇ ਜ਼ਰੂਰ ਦੱਸੋ, ਉੱਥੇ ਤੁਸੀਂ ਲਗਾ ਲੈਣੀ ਹੈ।
1: ਸਹੀ ਗੱਲ,
0: ਪਰ ਜਿੱਥੇ ਸਰਦਾ ਵਾ ਉੱਥੇ ਤੁਸੀਂ
1: ਉੱਥੇ ਤਾਂ ਸਾਰ ਲਓ,
0: ਸਿੱਧਾ ਸਿੱਧਾ ਰਹੋ।
1: ਪਰ ਇਹ ਇਨਸਾਨੀ ਸੁਭਾਅ, ਇਨਸਾਨੀ ਫਿਤਰਤ ਆ ਨਾ, ਆਪਣੇ ਆਪ ਨੂੰ ਜਿਹੜਾ ਇਹ ਸਪੀਰੀਅਰ ਸ਼ੋ ਕਰਨਾ ਜਾਂ ਹੈ ਨਾ, ਅਤੇ ਸਵੈ ਵਡਿਆਈ ਦੇ ਵੀ ਬੜੇ ਲੋਕ ਭੁੱਖੇ ਆ, ਅਤੇ ਆਮ ਤੌਰ 'ਤੇ ਇਨਸਾਨ ਦਾ ਸੁਭਾਅ ਆ ਵੀ ਇਹਨੂੰ ਵਡਿਆਈ ਚੰਗੀ ਲੱਗਦੀ ਆ, ਚਾਹੇ ਕੋਈ ਵੀ ਹੋਵੇ। ਕਿਸੇ ਤੁਸੀਂ ਵੱਡੇ ਬਾਬੇ ਨੂੰ ਕਥਾ ਵਾਚਨ ਕਹੋ, ਬਾਬਾ ਜੀ ਬੜਾ ਪਾਠ ਯਾਦ ਆ, ਉਹ ਰਾਲੀ ਰਾਤ ਨਹੀਂ ਸੌਂਦਾ ਹੁਣ। ਅੱਛਾ, ਆਪਾਂ ਗੱਲ ਕਰਦੇ ਸੀ 1 ਜਨਵਰੀ 2000 ਤੋਂ ਬਾਅਦ ਆਏ ਦੂਜੇ ਮੁਲਕਾਂ ਤੋਂ ਆਏ ਲੋਕਾਂ ਦੀ। 2.36 ਕਰੋੜ ਆਸਟ੍ਰੇਲੀਆ 'ਚ ਕੁੱਲ ਨੌਕਰੀਆਂ, ਆਪਾਂ ਮਿਲੀਅਨ 'ਚ ਕਰੀਏ ਤਾਂ ਜ਼ਿਆਦਾ ਵਧੀਆ, ਕਿਉਂਕਿ ਮਿਲੀਅਨ ਲੋਕ ਛੇਤੀ ਸਮਝਦੇ ਆ। 23-24 ਮਿਲੀਅਨ ਨੌਕਰੀਆਂ ਨੇ, ਉਹ 'ਚੋਂ 7 ਮਿਲੀਅਨ ਦੇ ਕਰੀਬ ਜਿਹੜੇ 1 ਜਨਵਰੀ 2000 ਤੋਂ ਬਾਅਦ ਆਏ ਮਾਈਗ੍ਰੈਂਟਸ, ਉਹਨਾਂ ਕੋਲ ਨੇ।
0: ਓਕੇ,
1: ਸੋ ਇੱਕ ਬਹੁਤ ਵੱਡਾ ਅੰਕੜਾ ਹੈ। ਅਤੇ ਉਹਦੇ ਵਿੱਚੋਂ ਅੱਗੇ 40 ਲੱਖ ਬੰਦਾ ਕਹਿ ਲਓ 58.4% ਪਰਮਾਨੈਂਟ ਮਾਈਗ੍ਰੈਂਟ ਨੇ, ਅਤੇ ਟੈਂਪਰੇਰੀ ਵੀਜ਼ਾ ਹੋਲਡਰ ਨੇ 27-28 ਲੱਖ, 2.7 ਮਿਲੀਅਨ। ਸੋ ਕੁੱਲ ਮਿਲਾ ਕੇ ਇਹ ਜਿਹੜੀਆਂ ਨੌਕਰੀਆਂ ਨੇ, ਸਭ ਤੋਂ ਜ਼ਿਆਦਾ ਮਾਈਗ੍ਰੈਂਟਸ ਜਿਹੜੀਆਂ ਨੌਕਰੀਆਂ 'ਚ ਹੈਗੇ ਉਹ ਹੈਗੇ ਹੈਲਥ ਕੇਅਰ ਅਤੇ ਸੋਸ਼ਲ ਅਸਿਸਟੈਂਸ, ਉਹਦੇ 'ਚ ਤਕਰੀਬਨ 1 ਮਿਲੀਅਨ ਮਾਈਗ੍ਰੈਂਟ ਬੰਦਾ ਇਸ ਵੇਲੇ ਕੰਮ ਕਰ ਰਿਹਾ।
0: ਓਕੇ,
1: ਐਡਮਿਨ ਸਪੋਰਟ 'ਚ ਤਕਰੀਬਨ 9 ਲੱਖ, ਯਾਨੀ ਕਿ ਇਹ ਵੀ 1 ਮਿਲੀਅਨ ਦੇ ਕਰੀਬ ਆ। ਹੋਸਪਿਟੈਲਿਟੀ ਫੂਡ ਸਰਵਿਸਿਸ 8 ਲੱਖ ਲੋਕ ਕੰਮ ਕਰ ਰਹੇ ਆ। ਪ੍ਰੋਫੈਸ਼ਨਲ ਅਤੇ ਟੈਕਨੀਕਲ ਸਰਵਿਸਿਸ 6 ਲੱਖ ਆ। ਰੀਟੇਲ 'ਚ 5.4, ਟਰਾਂਸਪੋਰਟ ਅਤੇ ਵੇਅਰ ਹਾਊਸਾਂ 'ਚ 3.5 ਲੱਖ, ਕੰਸਟਰਕਸ਼ਨ 3.5 ਲੱਖ, ਐਜੂਕੇਸ਼ਨ ਐਂਡ ਟ੍ਰੇਨਿੰਗ 3.5 ਲੱਖ, ਮੈਨੂਫੈਕਚਰਿੰਗ ਜਿਹੜੀਆਂ ਫੈਕਟਰੀਆਂ ਅਤੇ ਹੋਰ ਨੇ ਹੈ ਨਾ, ਉਹਨਾਂ 'ਚ 3.5 ਲੱਖ, ਐਗਰੀਕਲਚਰ 'ਚ ਤਕਰੀਬਨ 1 ਲੱਖ। ਸੋ ਇਹ ਪ੍ਰਤੀਸ਼ਤ ABS ਨੇ ਕੱਢੀ ਆ ਵੀ ਇਹ ਇਸ ਕਿਸਮ ਦੇ ਜਿਹੜੇ ਕਿੱਤੇ ਕਹਿ ਲਓ, ਖਿੱਤੇ ਕਹਿ ਲਓ, ਇਹਨਾਂ ਦੇ ਵਿੱਚ ਪ੍ਰਵਾਸੀ ਲੋਕਾਂ ਦਾ ਇਸ ਵੇਲੇ ਬੋਲਬਾਲਾ, ਜਾਂ ਦੂਜੇ ਲਫਜ਼ਾਂ 'ਚ ਆਪਾਂ ਇਹ ਕਹਿੰਦੇ ਹਾਂ ਬਈ ਇਹ ਹੁਣ ਇੰਡਸਟਰੀਆਂ, ਇਹ ਸੈਕਟਰ ਇਹਨਾਂ ਲੋਕਾਂ ਬਿਨਾਂ ਨਹੀਂ ਚੱਲ ਸਕਦੀਆਂ, ਜਦਕਿ ਐਂ ਕਿਹਾ ਜਾਣਾ ਚਾਹੀਦਾ ਵੀ ਇਹਨਾਂ ਦੀ ਹੁਣ ਆਬਾਦੀ ਦੇ ਲਿਹਾਜ਼ ਨਾਲ ਕਹਿ ਲਓ, ਆਪਣੇ ਨੰਬਰਸ ਦੇ ਲਿਹਾਜ਼ ਨਾਲ ਕਹਿ ਲਓ ਵੀ ਹੁਣ ਇੰਨੀ ਜ਼ਿਆਦਾ ਡਿਪੈਂਡੈਂਸ ਹੋ ਚੁੱਕੀ ਆ। ਅਤੇ ਇਹਨਾਂ 'ਚੋਂ ਅੱਗੇ ਫਿਰ ਉਹਨਾਂ ਨੇ ਇਹ ਵੀ ਦੇਖਿਆ ਵੀ ਪਰਮਾਨੈਂਟ ਕਿੰਨੇ ਨੇ, ਪਰਮਾਨੈਂਟ ਫੈਮਿਲੀ ਮੈਂਬਰ ਕਿੰਨੇ ਨੇ, ਸਟੂਡੈਂਟ ਵੀਜ਼ੇ ਵਾਲੇ ਕਿੰਨੇ ਨੇ। ਸੋ ਇਹ ਸਾਰੇ ਆਂਕੜੇ ਜਿਹੜੇ ਆ ਨਾ, ਇਹ ਸਮੇਂ ਦਰ ਸਮੇਂ ਵੱਧਦੇ ਘੱਟਦੇ ਵੀ ਰਹੇ ਆ। ਅਤੇ ਜੇ ਭਾਰਤੀਆਂ ਦੀ ਗੱਲ ਕਰੀਏ ਤਾਂ ਇਸ ਵੇਲੇ ਭਾਰਤੀ ਬੋਰਨ ਜਿਹੜੇ ਹੈਗੇ, ਇੰਡੀਅਨ ਬੋਰਨ 9,71,000 ਲੋਕ ਨੇ, 1 ਮਿਲੀਅਨ ਕਹਿ ਲਓ, ਇੰਨੇ ਕਿ ਇੰਗਲੈਂਡ ਦੇ ਆ, ਪਿੱਛੇ ਜੇ ਇੰਗਲੈਂਡ ਤੋਂ ਅੱਗੇ ਲੰਘੇ ਆ ਭਾਰਤ ਹੈ ਨਾ। ਚੀਨ ਦੇ 7,31,000 ਨੇ, ਨਿਊਜ਼ੀਲੈਂਡ ਬੋਰਨ 6,38,000 ਨੇ, ਉਦੋਂ ਬਾਅਦ ਫਿਲੀਪੀਨਸ ਦਾ ਨੰਬਰ ਆਉਂਦਾ 4,12,000 ਉਹ ਨੇ, ਵੀਅਤਨਾਮ ਦੇ 3,26,000, 7ਵੇਂ ਨੰਬਰ 'ਤੇ ਦੱਖਣੀ ਅਫਰੀਕਾ 2,30,000, ਨੇਪਾਲ ਦੇ 2,14,000, ਸ੍ਰੀਲੰਕਾ ਦੇ 1,84,000, ਅਤੇ 10ਵੇਂ ਨੰਬਰ 'ਤੇ ਮਲੇਸ਼ੀਆ, ਉਹ ਵੀ 1,84,000। ਸੋ ਕੁੱਲ ਮਿਲਾ ਕੇ 8.8 ਮਿਲੀਅਨ ਲੋਕ ਵਿਦੇਸ਼ 'ਤੇ ਜੰਮੇ ਹੋਏ ਆ 27 ਮਿਲੀਅਨ 'ਚੋਂ।
0: ਛੋਟਾ
1: ਇਹਨੂੰ ਹੁਣ ਤੁਸੀਂ ਮਾਈਗ੍ਰੈਂਟ ਸਮਝ ਲਓ। ਅਤੇ ਇਹਨਾਂ ਜਿਹੜੇ ਆਪਾਂ 10 ਮੁਲਕ ਗਿਣੇ ਆ, ਇਹਨਾਂ 'ਚ ਯੂਰਪ ਦਾ ਇੱਕ ਵੀ ਨਹੀਂ ਹੈਗਾ UK ਨੂੰ ਛੱਡ ਕੇ, ਇਟਲੀ, ਗ੍ਰੀਸ, ਪੋਲੈਂਡ ਹੈ ਨਾ, ਕਿੰਨੇ ਹੀ ਮੁਲਕ ਨੇ ਜਿਹੜੇ ਪਹਿਲਾਂ ਇੱਥੇ ਆਉਂਦੇ ਰਹੇ ਆ,
0: ਤਾਂ ਉਹਨਾਂ ਦੀ ਵੋਲਿਊਮ ਹੋਊਗੀ ਪਰ ਥੋੜ੍ਹੀ ਥੋੜ੍ਹੀ।
1: ਉਹ ਵੀ ਵੈਸੇ ਹੁਣ ਬਜ਼ੁਰਗ ਹੋ ਚੁੱਕੇ ਆ ਹੈ ਨਾ, ਅਤੇ ਉਹ ਵੀ ਹੁਣ ਹੈ ਨਾ ਕਬਰਾਂ 'ਚ ਲੱਤਾਂ ਬਾਲੇ ਬਜ਼ੁਰਗਾਂ ਦੀਆਂ, ਫਸਟ ਵਰਲਡ ਵਾਰ, ਸੈਕਿੰਡ ਵਰਲਡ ਵਾਰ ਨਾਲ ਆਪਾਂ ਕੰਪੇਅਰ ਕਰਦੇ ਹਾਂ, ਅਤੇ ਜਿਹੜੇ ਉਹਨਾਂ ਦੇ ਬੋਰਨ ਹੈਗੇ ਬੱਚੇ ਉਹ ਆਪਣੇ ਆਪ ਨੂੰ ਆਸਟ੍ਰੇਲੀਅਨ ਹੀ ਕਹਾਉਂਦੇ, ਉਹ ਮੈਂ ਇਟੈਲੀਅਨ ਡਿਸੈਂਟ ਦਾ ਜਾਂ ਗ੍ਰੀਕ ਡਿਸੈਂਟ ਦਾ, ਇੱਦਾਂ ਕੋਈ ਨਹੀਂ ਕਹਿੰਦਾ ਛੇਤੀ ਕੀਤੇ। ਸੋ ਕੁੱਲ ਮਿਲਾ ਕੇ 32% ਲੋਕ ਨੇ ਇਹ ਬਣਦੇ, ਅਤੇ 68% ਆਸਟ੍ਰੇਲੀਅਨ ਬੋਰਨ ਨੇ। ਪਰ ਇਹ ਵੀ ਤੁਸੀਂ ਦੇਖੋ ਡਾਟਾ ਬਈ, ਜੇ ਹੁਣ ਸਾਡੇ ਘਰ ਜਿਹੜੇ ਜਵਾਕ ਹੋਏ ਆ ਉਹ ਆਸਟ੍ਰੇਲੀਅਨ 'ਚ ਗਿਣੇ ਜਾਣੇ ਆ, ਅਸਲ 'ਚ ਸਾਡੇ ਭਾਰੇ ਤਾਂ ਇੰਡੀਅਨ ਹੀ ਨੇ।
0: ਬਿਲਕੁਲ,
1: ਅਤੇ ਇਹ 32% ਦੇਖਣ ਨੂੰ ਹੀ ਆ, ਮਤਲਬ ਇਹ 45-50% 'ਤੇ ਜਾ ਪਹੁੰਚੂਗੀ ਗੱਲ,
0: ਈਵਨ ਜ਼ਿਆਦਾ।
1: ਹਾਂਜੀ,
0: ਈਵਨ ਜ਼ਿਆਦਾ।
1: ਅਤੇ ਫਿਰ ਇਹਨਾਂ ਲੋਕਾਂ ਨੂੰ ਮੈਂ ਇਹ ਕਹਿਣਾ ਬਈ, ਫੁੱਲਾਂ ਵਿੱਚੋਂ ਫੁੱਲ ਜੇ ਗੁਲਾਬ ਕੱਢ ਦਈਏ ਪਿੱਛੇ ਕੀ ਬਚਦਾ, ਚਲੋ ਆਪਣੇ ਆਪ ਨੂੰ ਗੁਲਾਬ ਨਹੀਂ ਗੇਂਦੇ ਦਾ ਹੀ ਰੱਖ ਲਈਏ। ਹੁਣ ਇੰਨੇ ਕੁ ਸੈਕਟਰ ਜਿਹੜੇ ਆਪਾਂ 10-12 ਸੈਕਟਰ ਗਿਣੇ ਆ, ਡਾਕਟਰ, ਨਰਸਾਂ, ਏਜ ਕੇਅਰ ਹੈ ਨਾ, ਇਹ ਸਾਰੇ ਅਦਾਰੇ ਨੇ ਜਿਹੜੇ, ਟਰਾਂਸਪੋਰਟ ਹੋ ਗਈ, ਟਰੱਕਿੰਗ ਹੋ ਗਈ, ਯੂ ਨੇਮ ਅ ਥਿੰਗ ਹੈ ਨਾ, ਹੋਸਪਿਟੈਲਿਟੀ, ਰੀਟੇਲ, ਜਿਹਦੇ 'ਚ ਮਰਜ਼ੀ ਗੱਲ ਕਰ ਲਓ, ਬਾਹਰਲੇ ਮੁਲਕਾਂ ਦੇ ਜੰਮੇ ਹੋਏ ਲੋਕ ਉਹ ਜਿਹੇ ਚਿਹਰੇ ਤੁਹਾਨੂੰ ਨਜ਼ਰ ਆਉਣਗੇ। ਅਤੇ ਜਦ ਇੱਕ ਪੋਲੀਟੀਕਲ ਪਾਰਟੀ ਇਹ ਕਹਿੰਦੀ ਆ ਵੀ ਬਸ ਬਹੁਤ ਹੋ ਗਿਆ, ਇਹ ਮੁਲਕ ਦਾ ਹੁਣ ਕੰਟਰੋਲ ਆਪਣੇ ਹੱਥਾਂ 'ਚ ਲੈਣਾ ਪੈਣਾ, ਆਸਟ੍ਰੇਲੀਆ ਹੁਣ ਆਸਟ੍ਰੇਲੀਆ ਨਹੀਂ ਲੱਗਦਾ ਹੈ ਨਾ, ਉੱਦਾਂ ਦੀਆਂ ਗੱਲਾਂ ਜਨਰੇਟ ਕੀਤੀਆਂ ਜਾਂਦੀਆਂ, ਤਾਂ ਜਿਹੜੇ 68% ਲੋਕ ਆ, ਇਹਨਾਂ 'ਚੋਂ ਮੰਨ ਲਓ 50% ਕਹਿ ਲਓ, 40% ਲਾ ਲਓ, ਹੋ ਸਕਦਾ ਉਹਨਾਂ ਦੀਆਂ ਗੱਲਾਂ ਨਾ ਇਤਫਾਕ ਰੱਖਦੇ ਹੋਣ, ਪਰ ਮੈਂ ਗੱਲ ਲਿਆਉਣਾ ਤੁਹਾਡੇ ਵਾਲੀ ਗੱਲ 'ਤੇ ਜਿਹੜੀ ਤੁਸੀਂ ਕਹਿੰਦੇ ਹੋ ਵੀ ਨਾ ਸਿਲੈਕਟਿਵ ਅਥੈਂਟਿਸਿਟੀ ਆ ਪੋਲੀਟੀਕਲ ਪਾਰਟੀਆਂ ਦੀ, ਉਹ ਰਾਦਰ ਦੈਨ ਇਹ ਦੱਸਣ ਦੇ ਵੀ ਇਹਨਾਂ ਲੋਕਾਂ ਦੇ ਆਉਣ ਨਾਲ ਸਾਨੂੰ ਇਹ ਫਾਇਦਾ ਹੋਇਆ, ਉਲਟਾ ਇਹ ਦੱਸ ਰਹੇ ਆ ਵੀ ਭਾਈ ਇਹਨਾਂ ਦੀ ਆਬਾਦੀ ਵਧਣ ਨਾਲ ਆਹ ਮਾੜਾ ਕੰਮ ਹੋਇਆ। ਉਹ ਪੋਲੀਟੀਕਲ ਪਾਰਟੀਆਂ ਅਕਸਰ ਸਿਲੈਕਟਿਵ ਅਥੈਂਟਿਸਿਟੀ 'ਚ ਜਾ ਪੈਂਦੀਆਂ ਨੇ, ਮਤਲਬ ਝੂਠ ਬੋਲਣਾ ਨਹੀਂ ਸੱਚ ਦੱਸਣਾ ਨਹੀਂ,
0: ਕਿਉਂਕਿ ਇਹਦੇ ਵਿੱਚ ਮੈਂ ਮੰਨਦਾ ਕਿ ਬਹੁਤ ਵੱਡੀ ਗਿਣਤੀ ਉਹ ਹੁੰਦੀ ਆ ਆਬਾਦੀ ਦੀ ਲੋਕਾਂ ਦੀ, ਉਹਨਾਂ ਨੂੰ ਜੋ ਤੁਸੀਂ ਦੱਸਦੇ ਹੋ ਉਹਦੇ ਹਿਸਾਬ ਦੇ ਨਾਲ ਉਹ ਵਿਚਾਰ ਬਣਾਉਂਦੇ ਆ ਆਪਣੇ ਪੱਧਰ ਦੇ ਉੱਤੇ, ਉਹਨਾਂ ਦੀ ਕਈ ਵਾਰੀ ਕੋਈ ਪੜਤ ਨਹੀਂ ਹੁੰਦੀ ਜਾਂ ਫਿਰ ਉਸ ਮੁੱਦੇ ਨੂੰ ਸਮਝਣ ਦੇ ਲਈ ਉਹਨਾਂ ਦੇ ਲਈ ਬੜੀ ਮੁਸ਼ਕਲ ਹੋ ਜਾਂਦੀ ਹੈ ਜਦੋਂ ਉਹਨਾਂ ਨੂੰ ਕੋਈ ਦੱਸਣ ਵਾਲਾ ਨਾ ਹੋਵੇ ਕਿ ਕੋਈ ਇੰਨਾ ਟਾਈਮ ਪਿਆ ਵਾ ਵੀ ਉਹ ਆਪ ਲੱਭੇ ਪੜੇ ਕਰੇ। ਪਈਆਂ ਤਾਂ ਸਾਡੇ ਸਾਹਮਣੇ ਹੁੰਦੀਆਂ ਸਾਰੀਆਂ ਚੀਜ਼ਾਂ, ਸਿਰਫ ਕੋਈ ਪੁਆਇੰਟ ਆਊਟ ਕਰਨ ਵਾਲਾ ਹੁੰਦਾ ਵਾ ਵੀ ਆਹ ਯੂਜ਼ ਮੀ ਲਿਖਿਆ ਹੈ ਬਿੰਨੀ, ਹੈ ਨਾ, ਸਹੀ ਤੇ ਨਹੀਂ ਤਾਂ ਆਪਾਂ ਲਾਗੂ ਦੀ ਲੰਘ ਜਾਂਦੇ। ਕਈ ਵਾਰੀ ਕਈ ਲੋਕਾਂ ਨੂੰ ਇਹ ਚੀਜ਼ ਦੱਸਣੀ ਪੈਂਦੀ ਆ ਤਾਂ ਕਿ ਉਹ ਬੋਤਲ ਐਵੇਂ ਵਗਾ ਕੇ ਨਾ ਮਾਰ ਦੇਣ। ਸੋ ਇਸ ਕਰਕੇ ਇਹ ਤਾਂ ਹਲੇ ਇੱਕ ਪੱਖ ਆ, ਮਤਲਬ ਮਸਲਾ ਇਹ ਆ ਮੈਂ ਜਿਹੜੀ ਗੱਲ ਕਰ ਰਿਹਾ ਵੀ ਦੂਸਰੇ ਜਿਹੜੇ ਪੱਖ ਨੇ ਦੂਸਰੀਆਂ ਪਾਰਟੀਆਂ ਉਹ ਦੂਸਰਾ ਪੱਖ ਕਿਉਂ ਨਹੀਂ ਵਿਖਾਉਂਦੀਆਂ, ਉਹਦੇ ਵਿੱਚ ਕੋਈ ਇਹ ਨਹੀਂ ਆ ਵੀ ਜਾਂ ਫਿਰ ਉਹਨਾਂ ਨੂੰ ਇਹ ਡਰ ਆ ਵੀ ਦੂਸਰਿਆਂ ਦੀ ਮੁਖਾਲਫਤ ਨਾਲ ਸਾਨੂੰ ਝੱਲਣੀ ਪਵੇ, ਜਾਂ ਫਿਰ ਇਹ ਚੀਜ਼ ਤੈਅ ਆ ਕਿ ਜਿਹੜੇ ਜਿੱਥੋਂ ਜ਼ਿਆਦਾ ਵੋਟਾਂ ਮਿਲਣੀਆਂ ਨੇ ਉਹ ਲੋਕ ਇਹੋ ਕੁਛ ਹੀ ਚਾਹੁੰਦੇ ਆ ਜਿਹੜੀਆਂ ਉਹ ਗੱਲਾਂ ਕਰ ਰਹੇ ਨੇ, ਅਤੇ ਵੋਟਾਂ ਦੇ ਉੱਤੇ ਜਦੋਂ ਗੱਲ ਆ ਜਾਂਦੀ ਆ ਤਾਂ ਫਿਰ ਅਸੀਂ ਆਪਣੇ ਆਪ ਨੂੰ ਵੀ ਵਿੱਚ ਹੀ ਆਪਾਂ ਪਾਈਏ। ਮੈਂ ਤੈਨੂੰ ਮੋਟੇ ਸ਼ਬਦਾਂ 'ਚ ਕਹੂੰਗਾ ਜਿਹੜੇ ਸਿਟੀਜ਼ਨ ਹੋ ਚੁੱਕੇ ਨੇ, ਡਜ਼ਨਟ ਮੈਟਰ ਉਹ ਕਿੱਥੋਂ ਆਏ ਨੇ, ਇਹਦਾ ਮਤਲਬ ਉਹਨਾਂ ਨੂੰ ਤਾਂ ਆਪਾਂ ਬਾਹਰ ਕੱਢ ਲਿਆ ਨਾ, ਆਪਾਂ ਗੱਲ ਕਰ ਰਹੇ ਹਾਂ ਦੂਸਰਿਆਂ ਦੀ, ਪੀ ਆਰ ਜਾਂ ਉੱਥੋਂ ਥੱਲੇ
1: ਉਹ ਵੀ ਉੱਧਰ ਨੂੰ ਲਾਰ ਹੋ ਸਕਦਾ।
0: ਇਹਦਾ ਮਤਲਬ ਕਿ ਅਸੀਂ ਜਿਹੜੇ ਆ ਜਿਹੜੇ ਸਾਡੇ ਲੋਕ ਜਾਂ ਆਪਾਂ ਜਿਹੜੇ ਸਿਟੀਜ਼ਨ ਹੋ ਚੁੱਕੇ ਹਾਂ, ਇਹਦਾ ਮਤਲਬ ਕਿ ਉਹਨਾਂ ਨੂੰ ਇਸ ਚੀਜ਼ ਦਾ ਥੋੜ੍ਹਾ ਬਹੁਤ ਹੀ ਭਿਣਕ ਹੈ ਵੀ ਇਹ ਵੀ ਇਹੋ ਕੁਛ ਹੀ ਚਾਹੁੰਦੇ ਆ ਸ਼ਾਇਦ। ਇਹਦੇ ਇਸ ਚੀਜ਼ ਦੀ ਇੱਕ ਐਗਜ਼ਾਮਪਲ ਇਹ ਵੀ ਆਪਾਂ ਲੈ ਸਕਦੇ ਹਾਂ ਕਿ ਬਹੁਤ ਸਾਰੇ ਲੋਕ ਜਿਹੜੇ ਨੇ ਉਹ ਇੱਦਾਂ ਦੇ ਕਹਿਣ ਵਾਲੇ ਜਿਹੜੇ ਕੱਟੜ ਪਾਰਟੀਆਂ ਨੇ ਉਹਨਾਂ ਦੇ ਨਾਲ ਸਾਡੇ ਵੀ ਤਾਂ ਕਈ ਚਿਹਰੇ ਮੋਹਰੇ ਨੇ। ਸੋ ਇਹਦਾ ਮਤਲਬ ਕਿ ਆਨਸਰ ਇਜ਼ ਸੇਮ,
1: ਕੋਈ ਸ਼ੱਕ ਨਹੀਂ, ਕਿਉਂਕਿ ਜਦ ਬੰਦਾ ਭੱਜ ਕੇ ਬੱਸ ਚੜ੍ਹ ਜਾਂਦਾ ਅਤੇ ਬੱਸ ਭਰੀ ਹੁੰਦੀ ਆ ਅਤੇ ਫਿਰ ਉਹ ਸ਼ੀਸ਼ੇ 'ਚੋਂ ਕਹਿੰਦਾ ਦੀਂਦਾ ਨਹੀਂ ਭਰੀ ਹੋਈ ਹੈ, ਹੁਣ ਹੋਰ ਕਿੰਨੇ ਕੁ ਚੜ੍ਹਾ ਲਈਏ।
0: ਜਦੋਂ ਆਪਣਾ ਪੈਰ ਰੱਖਿਆ
1: ਗਿਆ, ਜਦੋਂ ਸਥਾਪਤੀ ਵੱਲ ਨੂੰ ਵੱਧਦਾ ਬੰਦਾ ਟਿਕਟਕਾ ਹੋ ਜਾਂਦਾ, ਤਾਂ ਉਹ ਫਿਰ ਜਿਹੜੀ ਸਥਾਪਿਤ ਧਿਰ ਹੁੰਦੀ ਆ ਉਹਦੀ ਹਾਂ ਵਿੱਚ ਹਾਂ ਮਿਲਾਉਣ 'ਚ ਹੀ ਬਿਹਤਰੀ ਸਮਝਦਾ, ਕਿਉਂਕਿ ਉਹਨੇ ਉੱਥੇ ਰਹਿਣਾ, ਉਸ ਸਮਾਜ ਵਿੱਚ ਵਿਚਰਨਾ।
0: ਇਹਦੇ ਪਿੱਛੇ ਬੜੇ ਰੀਜ਼ਨ ਵੀ ਨੇ, ਕਈ ਵਾਰੀ ਆਪਾਂ ਇਹਨਾਂ ਚੀਜ਼ਾਂ ਨੂੰ ਸਮਝਣ ਦੀ ਕੋਸ਼ਿਸ਼ ਕਰਦੇ ਹਾਂ, ਅਤੇ ਵੱਡਾ ਇੱਕ ਰੀਜ਼ਨ ਇਹ ਵੀ ਆਉਂਦਾ ਕਿ ਤੁਸੀਂ ਫਿਰ ਇਹ ਵੀ ਮਹਿਸੂਸ ਕਰਦੇ ਹੋ ਵੀ ਜੇ ਸਾਰੇ ਹੀ ਆਈ ਗਏ ਤਾਂ ਫਿਰ ਸਾਡੀ ਕੀ ਵੈਲਿਊ ਆ, ਜੇ ਸਾਰੀ ਖਾਨਦਾਨੀ ਇੱਥੇ ਆ ਗਈ ਅਤੇ ਫਿਰ ਮੇਰੀ ਚੜ੍ਹਾਈ ਚਾਚੇ ਤਾਇਆਂ 'ਚ ਕਿੱਦਾਂ ਵਾ, ਰਿਸ਼ਤੇਦਾਰਾਂ 'ਚ ਕਿੱਦਾਂ, ਕਿਉਂਕਿ ਉਹਨਾਂ ਦੇ ਤਾਂ ਸਾਰਿਆਂ ਦੇ ਕਾਕੇ ਸਾਰਿਆਂ ਦੇ ਪਰਿਵਾਰ ਇੱਥੇ ਆ ਗਿਆ। ਕਈ ਲੋਕ ਇਹਨੂੰ ਇਸ ਤਰੀਕੇ ਦੇ ਨਾਲ ਸੋਚਦੇ ਆ ਵੀ ਚਲੋ ਠੀਕ ਹੈ ਜੇ ਮੇਰਾ ਰਾਹ ਪੱਧਰਾ ਹੋਇਆ, ਜੇ ਮੈਂ ਖਾਣ ਜੋਗਾ ਹੋ ਗਿਆ, ਰਜਵੀਂ ਰੋਟੀ ਤਾਂ ਸਾਰੇ ਖਾ ਰਹੇ ਨੇ ਅਤੇ ਕਿੱਡੀ ਵਧੀਆ ਗੱਲ ਆ, ਸਾਰਾ ਪਰਿਵਾਰ ਇੱਥੇ ਇਕੱਠਾ ਹੋ ਗਿਆ। ਨਜ਼ਰੀਏ ਨੇ ਅਲੱਗ ਅਲੱਗ,
1: ਬਹੁਤ ਵੱਖੋ ਵੱਖਰੇ ਆ,
0: ਜਿਹੜਾ ਜਦ ਕਿ ਹਰ ਇੱਕ ਨੇ ਆਪਣਾ ਖਾਣਾ,
1: ਡੋਰਮੈਟ 'ਤੇ ਨਹੀਂ ਲਿਖਿਆ ਫਰੈਂਡਸ ਐਨੀ ਟਾਈਮ ਰਿਲੇਟਿਵਸ ਬਾਏ ਅਪੁਆਇੰਟਮੈਂਟ ਓਨਲੀ, ਉਹ ਇਹ ਆ ਵੀ ਰਿਸ਼ਤੇਦਾਰ ਭੈਣ ਭਾਈ ਸ਼ਰੀਕਾ ਕਈ ਵਾਰ ਜਾਣ ਬੁੱਝ ਕੇ, ਕਈ ਵਾਰ ਅਣਜਾਣੇ 'ਚ, ਇਹ ਮਤਲਬ ਹੈ ਨਾ, ਮੈਂ ਦੋਨੋਂ ਹੀ ਸ਼ਬਦ ਵਰਤਦਾ, ਦੋਨੋਂ ਸਨੈਰੀਓ ਨੇ। ਇੱਕ ਸਨੈਰੀਓ ਇਹ ਆ, ਮੰਨ ਲਓ ਤੁਸੀਂ ਇੱਥੇ ਬੜੇ ਔਖੇ ਹੋ ਕੇ ਵਿਖੜੇ ਪੈਂਡੇ, 20-25 ਸਾਲ ਲਾ ਕੇ ਤੁਸੀਂ ਪੀ ਆਰ ਲਈ ਸਥਾਪਿਤ ਹੋਏ, ਘਰ ਬਾਰ ਬਣਾਇਆ, ਉਹ ਵੀ ਹਜੇ ਵੀ 30 ਸਾਲ ਦਾ ਲੋਨ ਤੁਹਾਡੇ ਸਿਰ ਪਿਆ, ਹੈ ਨਾ, ਤੁਸੀਂ ਇਹ ਕਿਹਾ ਵੀ ਮੇਰੀ ਦਾੜੀ ਚਿੱਟੀ ਹੋ ਗਈ, ਮੈਂ ਬਗਾਨੇ ਮੁਲਕ ਆ ਕੇ ਮਿਹਨਤਾਂ ਕੀਤੀਆਂ, ਉਹ ਕੀਤੀਆਂ, ਮੈਨੂੰ ਪਤਾ ਹੀ ਨਹੀਂ ਯਾਰ ਮੇਰੇ 20 ਸਾਲ ਕਿੱਥੇ ਲੰਘ ਗਏ। ਹੁਣ ਜਦ ਤੁਹਾਨੂੰ ਪਿੰਡ ਕੋਈ ਕਹਿੰਦਾ ਉਹ ਤਾਂ ਸੈੱਟ ਆ ਬਾਹਰ, ਤੁਸੀਂ ਕਹਿੰਦੇ ਉਹ ਨਾ ਹੋਏ ਰੱਬ ਦੇ ਵਾਸਤੇ, ਤੁਹਾਡੇ 20 ਸਾਲ ਪਤਾ ਹੀ ਨਹੀਂ ਕਿੱਥੇ ਜਾਣੇ, ਹੈ ਨਾ, ਮੈਂ ਤਾਂ ਹਜੇ ਫੇਰ ਆਇਲਟਸ 'ਚੋਂ ਮੇਰੇ 5 ਬੈਂਡ ਸੀ, ਉਹ ਤੁਹਾਡੇ ਕਾਕੇ ਦੇ ਤਾਂ ਇਹਨੂੰ ਤਾਂ 2 ਵੀ ਨਹੀਂ ਆਉਣੇ, ਉਹ ਇਹ 10ਵੀਂ ਪਾਸ ਕੀ ਕਰੂ ਉੱਥੇ, ਚੜ ਕੇ ਤੁਸੀਂ ਆਪਣੇ ਵੱਲੋਂ ਇੱਕ ਬਹੁਤ ਹੀ ਜੈਨੂਅਨ ਦਰਦ ਦੇ ਦਿਲ ਬਿਆਨ ਕੀਤਾ, ਪਰ ਉਹਨਾਂ ਨੂੰ ਇਹ ਲੱਗਿਆ ਵੀ ਇਹ ਸ਼ਰੀਕਾ ਨਹੀਂ ਜਰਦਾ ਹੁੰਦਾ, ਫਲਾਨਿਆਂ ਦਾ ਲੈ ਗਿਆ, ਉਹਨਾਂ ਦਾ ਆਹ ਲੈ ਗਿਆ, ਉਹ ਭੂਆ ਦਾ ਮੁੰਡਾ ਲੈ ਗਿਆ, ਉਹ ਤਾਂ ਬੜੀ ਸੋਹਣੀ ਰੋਟੀ ਖਾਂਦੇ ਆ, ਉਹ ਤਾਂ ਟਰੱਕ 'ਤੇ ਜਾਂਦਾ, ਉਹਨਾਂ ਨੇ ਫਿਰਨੀ 'ਤੇ ਕੋਠੀ ਪਾ ਲਈ। ਅਸੀਂ ਇੱਦਾਂ ਦੀਆਂ ਚੀਜ਼ਾਂ 'ਚ ਬਹੁਤ ਉਲਝੇ ਹੋਏ ਹਾਂ, ਉਹਦੇ 'ਚ ਫਿਰ ਮੈਂ ਇਹਨੂੰ ਜਨਰਲਾਈਜ਼ ਕਰਨ ਨੂੰ ਗੁਰੇਜ਼ ਕਰਦਾ ਵੀ ਇਹਦੇ 'ਚ ਬਹੁਤ ਸਾਰੇ ਫੈਕਟਰ ਆ।
0: ਨਹੀਂ, ਫੈਕਟਰ ਬਹੁਤ ਸਾਰੇ ਨੇ, ਵੇਖੋ ਆਪਾਂ ਕਈ ਵਾਰੀ ਮੈਂ ਇੱਦਾਂ ਵੀ ਸੋਚਦਾ ਕਿ ਜਿਹੜੇ ਲੋਕ ਮਤਲਬ ਤੁਹਾਡੇ ਆਸ ਪਾਸ ਹੀ ਹੁੰਦੇ ਨੇ, ਤੁਹਾਡੀ ਜਾਣ ਪਛਾਣ ਵਾਲੇ ਚੰਗੇ ਭਲੇ ਲੋਕ ਸੁਭਾਅ ਦੇ ਪੱਧਰ 'ਤੇ ਵੀ, ਉਹ ਵੀ ਇੱਦਾਂ ਦੀ ਗੱਲ ਕਈ ਵਾਰੀ ਕਰਦੇ, ਅਤੇ ਫਿਰ ਮੈਂ ਸੋਚਦਾ ਵੀ ਯਾਰ ਇਹ ਸ਼ਾਇਦ ਇਹਨਾਂ ਦਾ ਕੋਈ ਗਲਤ ਐਕਸਪੀਰੀਅੰਸ ਰਿਹਾ ਹੋਊਗਾ, ਸ਼ਾਇਦ ਇਹ ਇਸ ਕਰਕੇ ਗੱਲ ਕਰ ਰਹੇ ਨੇ ਕਿ ਇਹਨਾਂ ਦੇ ਲਾਗੋਂ ਦੀ ਕੋਈ ਤੇਜ਼ ਆਵਾਜ਼ ਦੇ ਵਿੱਚ ਗਾਣੇ ਲਾ ਕੇ ਅਤੇ ਕੋਈ ਲੰਘਿਆ ਹੋਊਗਾ, ਬਦਤਮੀਜ਼ੀ ਕੀਤੀ ਹੋਊਗੀ, ਤੇਜ਼ ਗੱਡੀ ਭਜਾ ਕੇ ਇਹਨਾਂ ਦੇ ਵਿੱਚ ਮਾਰਨ ਲੱਗਾ ਹੋਊਗਾ, ਇਹਨਾਂ ਨੇ ਵਰਜਿਆ ਵਾ, ਅੱਗੋਂ ਅੱਖਾਂ ਵਿਖਾਉਂਦਾ ਹੋਊਗਾ, ਤਾਂ ਉਹਨਾਂ ਨੂੰ ਲੱਗਾ ਹੋਊਗਾ ਵੀ ਨਹੀਂ ਆਹ ਇਹੋ ਜਿਹਾ ਬੰਦਾ ਨਹੀਂ ਚਾਹੀਦਾ ਇੱਥੇ, ਆਹ ਕੈਟੇਗਰੀ ਨਹੀਂ ਚਾਹੀਦੀ, ਜਾਂ ਫਿਰ ਉਹਨਾਂ ਦੇ ਕੋਲ ਕੋਈ ਕੰਮ ਕਰਦਾ ਹੋਊਗਾ ਅਤੇ ਉਹਨਾਂ ਦਾ ਕੰਮ ਵਿਗਾੜ ਕੇ ਅਤੇ ਉਹਨਾਂ ਨੂੰ ਅੱਖਾਂ ਵਿਖਾਉਂਦਾ ਹੋਊਗਾ, ਤਾਂ ਉਹਨਾਂ ਨੂੰ ਲੱਗਾ ਹੋਊਗਾ ਵੀ ਨਹੀਂ ਆਹ ਕੈਟੇਗਰੀ ਨਹੀਂ ਮੈਨੂੰ ਚਾਹੀਦੀ, ਜਾਂ ਉਹਨਾਂ ਨੂੰ ਇਹ ਲੱਗਾ ਹੋਊਗਾ ਵੀ ਇਹ ਆ ਕੇ ਅਤੇ ਇੱਥੇ ਨਸ਼ੇ ਪੱਤੇ ਕਰ ਰਿਹਾ ਵਾ, ਇੱਥੇ ਆ ਕੇ ਅਤੇ ਇਹਨਾਂ ਨੇ ਗਰੁੱਪ ਬਣਾ ਲਿਆ ਵਾ, ਗੈਂਗ ਚਲਾ ਰਹੇ ਨੇ ਇੱਥੇ ਆ ਕੇ, ਸੋ ਉਹਨੂੰ ਲੱਗਦਾ ਵੀ ਨਹੀਂ ਆਹ ਆਹ ਕੈਟੇਗਰੀ ਨਹੀਂ, ਪਰ ਉਹ ਸ਼ਾਇਦ ਆਪਾਂ ਚੰਗਾ ਪਾਸਾ ਉਦੋਂ ਇਗਨੋਰ ਕਰ ਦਿੰਦੇ ਹਾਂ। ਇੱਦਾਂ ਦੀਆਂ ਨੇ ਐਗਜ਼ਾਮਪਲਾਂ ਸਾਡੇ ਆਸ ਪਾਸ,
1: ਅਸੀਂ ਉਸ ਸੋਸਾਇਟੀ 'ਚ ਡਿਵੈਲਪ ਹੋਏ ਹਾਂ,
0: ਪਰ ਉਹ ਐਗਜ਼ਾਮਪਲਾਂ ਜਿਹੜੀਆਂ ਨੇ ਉਹ ਜਾਂ ਕੱਚਿਆਂ ਜਾਂ ਪੱਕਿਆਂ 'ਚ ਡਿਵੀਜ਼ਨ ਨਹੀਂ ਸਾਨੂੰ ਸ਼ੋਅ ਕਰਦੀਆਂ, ਕਿਉਂਕਿ ਉਹ ਕੋਈ ਵੀ ਹੋ ਸਕਦਾ। ਉਹ ਤਾਂ ਇਹਦਾ ਮਤਲਬ ਇਹ ਥੋੜ੍ਹੀ ਆ ਵੀ ਜਿਹੜਾ ਹੁਣ ਪੱਕਾ ਵਾ, ਜਿਹੜਾ ਸਿਟੀਜ਼ਨ ਹੋ ਗਿਆ ਜਾਂ ਇੱਥੇ ਜੰਮਿਆ ਵਾ, ਇਹਦਾ ਮਤਲਬ ਕਿ ਉਹਨੂੰ ਲਾਇਸੈਂਸ ਮਿਲ ਗਿਆ ਵਾ ਵੀ ਉਹ ਤੁਹਾਨੂੰ ਅੱਖਾਂ ਵਿਖਾ ਲਏ, ਉਹ ਤੁਹਾਡੇ ਲਾਗੋਂ ਦੀ ਗੱਡੀ ਭਜਾ ਕੇ ਲੰਘਾ ਲਏ, ਉਹ ਤੁਹਾਡੇ 'ਚ ਮਾਰ ਦੇ, ਸੌਰੀ ਕਵੇ ਨਾ ਕਵੇ,
1: ਉਹਨੂੰ ਜਾਂ ਪੈਸੇ ਦਾ ਜ਼ੋਰ ਦਿਖਾਵੇ।
0: ਹਾਂ, ਸੋ ਗੰਦਾ ਬੰਦਾ ਤਾਂ ਗੰਦਾ ਹੀ ਆ ਵੇਖੋ, ਭਾਵੇਂ ਉਹਦਾ ਸਟੇਟਸ ਜੋ ਵੀ ਆ ਉਹਦਾ ਵੀਜ਼ਾ,
1: ਚਾਹੇ ਉਹ ਕੱਚਾ ਚਾਹੇ ਉਹ ਪੱਕਾ,
0: ਹੈ ਨਾ। ਸੋ ਚੰਗੇ ਚੰਗੇ ਮੈਂ ਤਾਂ ਕਹੂੰਗਾ ਵੀ ਕਿੱਡੇ ਕਿੱਡੇ ਵਧੀਆ ਵਧੀਆ ਕਿੱਡੇ ਬੀਬੇ ਵੀ ਮੁੰਡੇ ਪਿਛਲੇ ਸਮੇਂ ਦੇ ਵਿੱਚ ਆਏ ਨੇ, ਮੈਂ ਹੈਰਾਨ ਹੁੰਦਾ ਵਾਂ ਵੀ ਉਹਨਾਂ ਦੇ ਵਿੱਚ ਸਲੀਕਾ। ਆਪਾਂ ਜਦੋਂ ਸਿਰਫ ਇਹੋ ਹੀ ਵੇਖਣਾ ਸ਼ੁਰੂ ਕਰ ਦਿੰਦੇ ਹਾਂ ਵੀ ਹਾਏ ਇਹ ਪੀੜ੍ਹੀ ਖਰਾਬ ਹੋ ਗਈ ਆ, ਇਹਨੇ ਇੱਦਾਂ ਕਰਤਾ ਉੱਦਾਂ ਕਰਤਾ, ਉੱਥੇ ਫਿਰ ਆਪਾਂ ਇੱਕ ਪਾਸਿਓਂ ਅੰਨੇ ਹੋ ਜਾਂਦੇ ਹਾਂ, ਆਪਾਂ ਕਾਣੇ ਹੋ ਜਾਂਦੇ ਹਾਂ। ਸੋ ਸਾਨੂੰ ਉਹ ਚੀਜ਼ ਦੇਖਣੋਂ ਹਟ ਜਾਂਦੀ ਆ ਵੀ ਕਿੱਡੇ ਪਿਆਰੇ ਪਿਆਰੇ ਲੋਕ ਵੀ ਆਏ ਜਿਹੜੇ ਅੱਧੀ ਜ਼ਬਾਨ 'ਤੇ ਤੁਹਾਡਾ ਕੰਮ ਕਰਨ ਆ ਜਾਂਦੇ ਆ, ਜਿਨ੍ਹਾਂ ਦੇ ਨਾਲ ਤੁਹਾਡੀਆਂ ਸਾਂਝਾਂ ਨੇ, ਜਿਨ੍ਹਾਂ ਦਾ ਪਰਿਵਾਰ ਆਉਂਦਾ ਵਾ, ਤੁਹਾਨੂੰ ਮਿਲ ਕੇ ਉਹਨਾਂ ਦੇ ਨਾਲ ਮਜ਼ਾ ਆ ਜਾਂਦਾ। ਸੋ ਕਿੱਡੇ ਵਧੀਆ ਵਧੀਆ ਲੋਕ ਵੀ ਨੇ। ਸੋ ਇੱਥੇ ਹੀ ਆ ਸਾਰਾ ਕੁਛ, ਸਾਰਾ ਨਾ ਤਾਂ ਸਾਰੀ ਦੁਨੀਆ ਵਿਗੜ ਗਈ ਆ, ਨਾ ਹੀ ਸਾਰੀ ਸੁਧਰ ਸਕਦੀ ਹੈ।
1: ਅਤੇ ਉਹੀ ਆਪਾਂ ਜੇ ਕੰਟੈਕਸਟ ਹੁਣ ਇੱਥੇ ਲਿਆਈਏ ਵੀ ਨਾ ਤਾਂ ਸਾਰੇ ਚੰਗੇ ਹੀ ਆ, ਨਾ ਸਾਰੇ ਮਾੜੇ ਆ। ਜੇ ਆਪਾਂ ਆਸਟ੍ਰੇਲੀਅਨ ਐਂਗਲ ਤੋਂ ਦੇਖੀਏ ਵੀ ਇਹ ਲੋਕ ਆਸਟ੍ਰੇਲੀਆ ਦੇ ਭਲੇ ਲਈ ਕੰਮ ਕਰਨਗੇ, ਜਾਂ ਹੁਣ ਜੇ ਦੋ ਚਾਰ ਕ੍ਰਿਮੀਨਲਸ ਦੀ ਅਖਬਾਰ 'ਚ ਫੋਟੋ ਆ ਵੀ ਗਈ ਤਾਂ ਉਹ ਸਾਰੇ ਭਾਰਤੀ ਭਾਈਚਾਰੇ ਨੂੰ ਥੋੜ੍ਹੀ ਹੈ ਨਾ ਕਰਦੇ ਰੈਪ੍ਰਜੈਂਟ। ਬਿਲਕੁਲ ਉਸੇ ਤਰ੍ਹਾਂ ਜਿਹੜੇ ਇੱਥੋਂ ਹੈ ਨਾ ਅੱਧਾ ਅੱਧਾ ਕਿਲੋ ਮੂੰਹ 'ਚ ਵਿੰਗਮ ਪਾ ਕੇ ਅਤੇ ਕਿਲੋ ਕਿਲੋ ਦੀਆਂ ਚੈਨੀਆਂ ਪਾ ਕੇ ਹੈ ਨਾ ਸੋਨੇ ਰੰਗੀਆਂ ਜਿਹੜੇ ਉੱਥੇ ਫਿਰਦੇ ਆ ਮੋਟਰਸਾਈਕਲਾਂ ਦੇ ਹੜ ਹੜ ਕਰਦੇ, ਉਹ ਸਾਨੂੰ ਥੋੜ੍ਹੀ ਰੈਪ੍ਰਜੈਂਟ ਕਰਦੇ।
0: ਜਾਂ ਜਿਹੜੇ
1: ਹੈ ਨਾ ਪਿੰਡ 'ਚ ਜਿਹੜਾ ਉਹ ਕਿਹਾ ਜਾਂਦਾ ਨਾ ਵੀ ਇਹ ਬਾਹਰਲੇ ਆ ਕੇ ਆ ਬੁੜੀਆਂ ਦੇ ਇੱਥੇ ਨੌਕਰਾਣੀਆਂ ਦੇ ਦਿਮਾਗ ਖਰਾਬ ਕਰ ਜਾਂਦੇ, ਦਸ ਦਸ ਹਜ਼ਾਰ ਰੁਪਈਆ ਮਹੀਨੇ ਦਿੰਦੇ, ਇੱਥੇ ਹੁਣ 3,000 ਤੇ ਕੋਈ ਬੀਬੀ ਨਹੀਂ ਲੱਭਦੀ ਹੈ ਨਾ ਰੋਟੀ ਬਣਾਉਣ ਨੂੰ। ਉਹਨਾਂ ਦੇ ਆਪਣੇ ਦੁੱਖ ਤਕਲੀਫਾਂ ਆਪਣੀ ਸੁਸਾਇਟੀ ਦੇ ਹਿਸਾਬ ਨਾਲ ਨੇ, ਪਰ ਇਹ ਡਿਵੈਲਪ ਹੁੰਦੀਆਂ ਸੁਸਾਇਟੀ 'ਚੋਂ ਹੀ। ਕੋਈ ਦੱਬਿਆ ਕੁਚਲਿਆ ਲਤਾੜਿਆ ਵਰਗਾ ਜਿਹੜਾ ਉਹ ਆਪਦੇ ਪੁੱਤ ਨੂੰ ਇਹੀ ਅਸੀਸ ਦਊਗਾ ਮੇਰਾ ਪੁੱਤ ਵੱਡਾ ਹੋ ਕੇ ਥਾਣੇਦਾਰ ਲੱਗੇ, ਕਿਉਂਕਿ ਉਹਨੇ ਤਮਾਮ ਉਮਰ ਥਾਣਿਆਂ 'ਚੋਂ ਜਲਾਲਤ ਦੇਖੀ ਹੈ ਨਾ। ਅਤੇ ਜਿਹਨੇ ਗੁਰਬਤ ਦੇਖੀ ਆ, ਜਿਨ੍ਹਾਂ ਦੇ ਘਰ ਦਾਲ ਫੁਲਕਾ ਮਸਾਂ ਹੀ ਪੱਕਦਾ ਹੈ ਨਾ, ਜਿਹੜੇ ਪਾਥੀਆਂ ਮੰਗਣ ਗਏ ਹੋਏ ਆ ਗੁਆਂਢੀਆਂ ਦੇ ਅੱਗ ਬਾਲਣ ਨੂੰ, ਉਹ ਹੈ ਨਾ ਅਰਦਾਸ ਕਰਦੀ ਆ ਵੀ ਮੇਰਾ ਪੁੱਤ ਪਟਵਾਰੀ ਲੱਗੇ, ਚਾਰ ਪੈਸੇ ਆਉਣ ਘਰ ਨੂੰ। ਉਹ ਸਿਸਟਮ ਸੁਸਾਇਟੀ 'ਚੋਂ ਹੀ ਨਿਕਲੀਆਂ ਹੋਈਆਂ ਚੀਜ਼ਾਂ ਹੁੰਦੀਆਂ।
0: ਮੈਂ ਤਾਂ ਕਹਿੰਦਾ ਵੀ ਕੋਈ ਇੱਦਾਂ ਦਾ ਸ਼ਾਇਦ ਕੋਈ ਇੱਦਾਂ ਦੀ ਵੀ ਹਿੰਮਤ ਵਿਖਾਵੇ ਕਦੀ ਕੋਈ ਪੋਲੀਟੀਕਲ ਪਾਰਟੀ ਜਿਹੜੀ ਇਹ ਕਹੇ ਵੀ ਯਾਰ ਆਹ ਆਹ ਅਪਰਾਧੀ ਬੰਦੇ ਨਹੀਂ ਸਾਨੂੰ ਚਾਹੀਦੇ, ਆਹ ਕਰਪਟ ਬੰਦੇ ਨਹੀਂ ਸਾਨੂੰ ਚਾਹੀਦੇ, ਲੋਕਾਂ ਦਾ ਪੈਸਾ ਮਾਰ ਕੇ ਅਤੇ ਆਪ ਰਾਜੇ ਬਣੇ ਬੈਠੇ ਆ, ਆਹ ਚੋਰ ਨਹੀਂ ਸਾਨੂੰ ਚਾਹੀਦੇ, ਹੈ ਨਾ, ਆਹ ਜਿਹੜੇ ਜਿਹੜੇ ਸਿਸਟਮ ਦੇ ਵਿੱਚੋਂ ਮਿਲੀਅਨ ਬਿਲੀਅਨ ਲੁੱਟ ਕੇ ਖਾ ਗਏ, ਇਹ ਨਹੀਂ ਚਾਹੀਦੇ, ਹੈ ਕਿਸੇ 'ਚ ਹਿੰਮਤ ਕਿ ਨਹੀਂ ਹੋਊਗੀ, ਕਿਉਂਕਿ ਉਹਨਾਂ ਕੋਲੋਂ ਤਾਂ ਫੰਡ ਮਿਲਣੇ ਆ। ਸੋ ਆਪਾਂ ਉੱਥੇ ਕਿ ਜੇ ਹੱਥ ਪਾਉਂਦੇ ਹਾਂ ਜਿੱਥੇ ਕਿ ਜੇ ਸੌਖਾ ਸੌਖਾ ਜਿਹਾ, ਸੋ ਤਗੜਾ ਜਿਹੜਾ ਵਾ ਜਿਹਦੇ ਕੋਲ ਪੈਸਾ ਆ ਉਹ ਜੇ ਛਿੱਤਰ ਵਾਲਾ ਹੋ ਜੇ, ਅਮੀਰ ਹੋ ਜੇ, ਅਤੇ ਉਹ ਫਿਰ ਜੋ ਮਰਜ਼ੀ ਕਰੀ ਜਾਵੇ, ਫਿਰ ਅਸੀਂ ਉਹਦੇ ਖਿਲਾਫ਼ ਕੋਈ ਗੱਲ ਨਹੀਂ ਕਰ ਸਕਦੇ।
1: ਸੋ ਅਮੀਰ ਆਪ ਸਥਾਪਤੀ ਦਾ ਹਿੱਸਾ ਬਣ ਜਾਂਦਾ ਨਾ, ਜਿਵੇਂ ਆਪਾਂ ਇੱਥੋਂ ਕਹਿੰਦੇ ਜਿਹੜੇ ਇੱਥੋਂ ਦੇ ਅਮੀਰ ਸਿਟੀਜ਼ਨ ਲੋਕ ਨੇ ਉਹਨਾਂ ਦੇ ਵਿਚਾਰ, ਅਤੇ ਜਿਹੜੇ ਯੰਗ ਮਾਈਗ੍ਰੈਂਟ ਨੇ ਜਿਹੜੇ ਹੁਣੇ ਹੁਣੇ ਪੱਕੇ ਹੋਏ ਆ ਔਖੇ ਸੌਖੇ ਢੰਗਾਂ ਨਾਲ, ਉਹਨਾਂ ਦੇ ਵਿਚਾਰ ਪੋਲੀਟੀਕਲ ਲੈਵਲ 'ਤੇ ਲੈ ਕੇ ਕੀ ਹੋਰ ਲੋਕ ਆਉਣੇ ਚਾਹੀਦੇ ਨੇ ਕਿ ਨਹੀਂ ਆਉਣੇ ਚਾਹੀਦੇ, ਉਹਨਾਂ ਦੇ ਬਿਲਕੁਲ ਵੱਖੋ ਵੱਖਰੇ ਹੋਣਗੇ, ਕਿਉਂਕਿ ਇਹ ਮਨੁੱਖੀ ਸੋਚ ਪ੍ਰਭਾਵਿਤ ਹੁੰਦੀ ਆ ਆਰਥਿਕਤਾ ਨਾਲ, ਆਮਦਨ ਦੇ ਲਿਹਾਜ਼ ਨਾਲ, ਕਿਉਂਕਿ ਜੇ ਇਨਸਾਨ ਸਾਰੇ ਇੱਕ ਬਰਾਬਰ ਆ, ਮਾਨਸ ਕੀ ਜਾਤ ਸਭ ਇੱਕ ਪਹਿਚਾਣ ਵੋ, ਹੈ ਨਾ, ਪਰ ਜਦ ਅਸੀਂ ਕਹਿੰਦੇ ਹਾਂ ਵੀ ਫਲਾਨਾ ਬੰਦਾ ਵੱਡਾ, ਤਾਂ ਅਸੀਂ ਕਿਸੇ ਨੂੰ ਛੋਟਾ ਕਰ ਰਹੇ ਹੁੰਦੇ ਹਾਂ। ਉਸ ਲਿਹਾਜ਼ ਨਾਲ ਵਿਚਾਰਾਂ 'ਚ ਮਤਭੇਦ ਹੋਣਾ ਲਾਜ਼ਮੀ ਆ, ਅਤੇ ਇਹੀ ਗੱਲ ਨੂੰ ਪੋਲੀਟੀਕਲ ਪਾਰਟੀਆਂ ਜ਼ਰੂਰ ਸਮਝਦੀਆਂ ਹੋਣਗੀਆਂ ਬਈ ਜੇ ਭਾਵਾਂ ਇੰਡੀਆ ਦਾ ਵਾਰ ਨਾ ਪਰ ਹੈਗਾ ਅਮੀਰ, ਉਹ ਸੋਚੂਗਾ ਇਸ ਢੰਗ ਨਾਲ ਵੀ ਬਹੁਤ ਜ਼ਿਆਦਾ ਲੋਕ ਆ ਰਹੇ ਆ, ਥੋੜ੍ਹਾ ਹੁਣ ਘੱਟ ਹੋਣਾ ਚਾਹੀਦਾ, ਜਾਂ ਕਹਿ ਲਓ ਉਹਦਾ ਆਪਣਾ ਕੰਮ ਕਾਰੋਬਾਰ ਅਸਟੈਬਲਿਸ਼ਡ ਆ, ਹੈ ਨਾ। ਹਾਂ, ਜੇ ਉਹਦੇ ਕੰਮ ਕਾਰੋਬਾਰ 'ਤੇ ਅੱਗੇ ਚਾਰ ਪ੍ਰਵਾਸੀ ਰੱਖੇ ਹੋਏ ਆ 50,000 ਵਾਲੇ, ਉਹਨੂੰ ਪਤਾ ਇਹ ਨਹੀਂ ਮਿਲਣੇ, ਫਿਰ ਉਹਨੇ ਉਸ ਢੰਗ ਨਾਲ ਸੋਚਣਾ ਨਹੀਂ ਨਹੀਂ ਦੇਖੋ ਅੱਛੇ ਮਿਹਨਤ ਕਰ ਰਹੇ ਨੇ ਆਪਣੀ ਲਾਈਫ ਬਣਾ ਰਹੇ ਨੇ ਇਹ ਲੋਕ, ਉਹਨੇ ਉੱਦਾਂ ਉੱਦਾਂ ਕਰਨਾ।
0: ਉਹੀ ਨਾ, ਖੈਰ ਜਿਹੜੇ ਬੰਦੇ ਨੇ ਆਪਣਾ ਪੱਖ ਉਹੀ ਗੱਲ ਆ ਜਾਂਦੀ ਹੈ ਦੱਸਤਾ, ਉਹਦਾ ਤਾਂ ਪਤਾ ਲੱਗ ਗਿਆ ਕਿਸੇ ਨੂੰ ਜੱਚ ਗਿਆ ਅਤੇ ਚਲੋ ਉਹਨੇ ਪੱਲੇ ਬੰਨ ਲਿਆ, ਕਿਉਂਕਿ ਉਹਦੇ ਕੋਲ ਵੀ ਚਾਰ ਪੁਆਇੰਟ ਤਾਂ ਹੁੰਦੇ ਹੀ ਆ, ਗਲਤ ਵਾਲੇ ਕੋਲ ਵੀ ਚਾਰ ਪੁਆਇੰਟ ਸਹੀ ਹੁੰਦੇ ਹੁੰਦੇ ਆ। ਮੈਂ ਕਹਿੰਦਾ ਅਸੀਂ ਆਪੋ ਆਪਣੇ ਅਦਾਰਿਆਂ 'ਚੋਂ ਆਪੋ ਆਪਣੀਆਂ ਨੌਕਰੀਆਂ 'ਚੋਂ ਆਪਾਂ ਆਪਣੀ ਕੈਲਕੂਲੇਸ਼ਨ ਦਿਮਾਗ 'ਚ ਕਰਕੇ ਰੱਖੀਏ। ਕੱਲ੍ਹ ਨੂੰ ਤੁਹਾਨੂੰ ਕੋਈ ਗੱਲ ਕਹਿੰਦਾ ਵਾ ਤਾਂ ਤੁਸੀਂ ਚੱਟ ਦੇਣੀ ਕਹਿ ਸਕਦੇ ਹੋ ਵੀ ਵੇਖੋ ਜੀ ਸਾਡੇ ਉੱਥੇ 100 ਬੰਦਾ ਕੰਮ ਕਰਦਾ, ਜੇ ਅੱਜ ਦੀ ਅੱਜ ਆਪਾਂ ਤੁਹਾਡੀ ਮੰਨ ਲਈਏ ਤਾਂ ਉਹਦੇ ਵਿੱਚੋਂ 70 ਅੱਜ ਹੀ ਔਫ ਹੋ ਜਾਣਗੇ। ਦੱਸੋ ਤੁਹਾਡੇ ਕੋਲ ਹੈਗੇ ਆ ਸਾਡੇ ਅੱਜ ਹੀ ਆਪਾਂ ਜੇ ਤੁਹਾਡੀ ਮੰਨ ਲਈਏ 50 ਦੇ ਵਿੱਚੋਂ ਅੱਜ ਹੀ 20 ਜਣੇ ਜਿਹੜੇ ਨੇ ਵਾਪਸ ਚੱਲ ਜਾਣਗੇ, ਦੱਸੋ ਸਾਡਾ ਕੰਮ ਸਰ ਜੂਗਾ ਜਾਂ ਤੁਸੀਂ ਸਾਨੂੰ ਬੰਦੇ ਦਿਓਗੇ। ਸੋ ਐਟਲੀਸਟ ਆਪਾਂ ਇੱਦਾਂ ਦੀ ਕੈਲਕੂਲੇਸ਼ਨ ਤਾਂ ਕਰਕੇ ਰੱਖੀਏ, ਕੱਲ੍ਹ ਨੂੰ ਤੁਹਾਨੂੰ ਤੁਸੀਂ ਝੱਟ ਦੇਣੀ ਉਹਦਾ ਜਵਾਬ ਦੇ ਸਕੋ। ਜਦ ਕਿ ਵੈਸੇ ਤੁਸੀਂ ਕੀ ਕਰੋਗੇ, ਆਪਾਂ ਉੱਦਾਂ ਗੋਲਮੋਲ ਜੀਆਂ ਗੱਲਾਂ ਕਰਾਂਗੇ, ਨਹੀਂ ਜੀ ਇਹ ਗੱਲ ਚੰਗੀ ਨਹੀਂ ਹੁੰਦੀ, ਇਹ ਗੱਲ ਠੀਕ ਨਹੀਂ ਹੈ ਜੀ, ਇਕਨੋਮੀ ਚਲਾ ਰਿਹਾ ਵਾ ਮਾਈਗ੍ਰੈਂਟ, ਤੋਂ ਬਿਨਾਂ ਗੁਜ਼ਾਰਾ ਨਹੀਂ ਆ, ਇੰਨੇ ਪੈਸੇ ਆ ਰਹੇ ਨੇ, ਉਹਦੇ ਨਾਲੋਂ ਬਿਹਤਰ ਇਹ ਆ
1: ਲੌਜੀਕਲ ਤੇ ਰੈਸ਼ਨਲ
0: ਲੌਜੀਕਲ ਤੁਸੀਂ ਐਗਜ਼ਾਮਪਲ ਦੋ। ਸੋ ਸਾਡਾ
1: ਜਿਹੜੀ ਤੁਸੀਂ ਮੈਨੂੰ ਕੱਲ ਇੰਸਟਾ ਦੀ ਰੀਲ ਭੇਜੀ ਆ ਹਨਾ, ਉਹਦੇ 'ਚ ਹੁਣ ਉਹਨਾਂ ਨੇ ਇਹੀ ਦਿਖਾਇਆ, ਇੱਕ ਬੰਦਾ ਉੱਥੇ ਇੱਕ ਬਟਨ ਲੱਗਿਆ ਹੋਇਆ ਵੀ ਤੁਸੀਂ ਇਹ 'ਤੇ ਹੱਥ ਮਾਰਨਾ ਵੀ ਹੋਰ ਮਾਈਗ੍ਰੈਂਟ ਜਿਹੜੇ ਹੈਗੇ ਆਉਣੇ ਨਹੀਂ ਅਤੇ ਜਿਹੜੇ ਹੈਗੇ ਆ ਤਿੱਤਰ ਹੋਵੋ ਹਨਾ, ਉਹਨਾਂ ਨੂੰ ਪਹਿਲਾਂ ਪੁੱਛਣਾ ਤੁਸੀਂ ਤਿੱਤਰ ਦੇਖਿਆ, ਕਹਿੰਦਾ ਹਾਂਜੀ, ਕਹਿੰਦਾ ਬਣੋ ਫਿਰ। ਅਤੇ ਉਹ ਮੁੜ ਕੇ ਉਹ ਹਸਪਤਾਲ ਗਿਆ, ਇੱਧਰ ਗਿਆ, ਉੱਧਰ ਗਿਆ ਹਨਾ, ਊਬਰ ਵਾਲਾ ਹਨਾ ਕਹਿੰਦਾ ਡਿਲੀਵਰੀ ਹੁਣ ਥੋੜ੍ਹੀ ਪਰਸੋਂ ਨੂੰ ਹੋਊ ਹਨਾ,
0: ਸੱਚਾਈ ਤੇ
1: ਹਰ ਚੀਜ਼ 'ਚ ਮਤਲਬ ਉਹਨੂੰ ਹਨਾ ਫਿਰ ਮੂੰਹ ਦੀ ਖਾਣੀ ਪੈਂਦੀ ਆ ਅਤੇ 2 ਦਿਨਾਂ 'ਚ ਉਹਦੀ ਅਕਲ ਆ ਜਾਂਦੀ ਟਿਕਾਣੇ। ਪਰ ਅਸੀਂ ਇਹ ਕਹਿੰਦੇ ਹਾਂ ਵੀ ਆਪਾਂ ਕਿਤੇ ਬਾਂਦਰ ਹੱਥ ਬੰਦੂਕ ਨਾ ਫੜਾ ਦਈਏ, ਇਹ ਇੱਕ ਬੈਲੈਂਸ ਲੌਜੀਕਲ ਕੰਕਲੂਜਨ ਹੋਣਾ ਚਾਹੀਦਾ ਬਈ ਇੰਨੇ ਕੁ ਆ ਜਾਣ, ਬੇਲੋੜੇ ਸੱਦਣ ਦੀ ਲੋੜ ਨਹੀਂ, ਜਿੰਨੇ ਕੁ ਦੀ ਲੋੜ ਆ ਉਨੇ ਕੁ ਆਉਂਦੇ,
0: ਜਿੰਨੇ ਕੁ ਤੁਸੀਂ ਸਾਂਭ ਸਕਦੇ ਹੋ। ਇਸ ਲਈ ਇੱਕ ਘਰ ਤੁਸੀਂ ਘਰ ਦੇ ਵਿੱਚ ਜਿੰਨੇ ਕੁ ਤੁਸੀਂ ਸਾਂਭ ਸਕਦੇ ਹੋ ਉਨੇ ਕੁ ਤੁਸੀਂ ਸਾਂਭੋ।
1: ਲੇਬਰ ਪਾਰਟੀ ਹਜੇ ਤੱਕ ਮੈਨੂੰ ਲੱਗਦਾ ਹੁੰਦਾ ਵੀ ਇਹਨਾਂ 3 ਪਾਰਟੀਆਂ 'ਚੋਂ ਲੇਬਰ ਪਾਰਟੀ ਦਾ ਜਿਹੜਾ ਰੈਸ਼ਨੇਲ ਆ ਫਿਰ ਵੀ ਥੋੜ੍ਹਾ ਠੀਕ ਆ।
0: ਓਕੇ, ਸੋ ਆਪਾਂ ਇਸ ਕਨਵਰਸੇਸ਼ਨ ਨੂੰ ਇੱਥੋਂ ਅੱਗੇ ਤੋਰਦੇ ਹਾਂ, ਯਾਰ ਸਮਾਂ ਹੋ ਗਿਆ ਇੱਕ ਬ੍ਰੇਕ ਲੈਣ ਦਾ। ਰੇਡੀਓ ਹਾਂਜੀ 1674 AM।

0: ਰੇਡੀਓ ਹਾਂਜੀ 1674 ਪ੍ਰੋਗਰਾਮ ਹਾਂਜੀ ਮੈਲਬਨ ਅਤੇ ਆਖਰੀ ਪੜਾਅ ਦੇ ਵਿੱਚ ਤੁਹਾਡਾ ਸਵਾਗਤ ਕਰਦੇ ਹਾਂ ਅਤੇ ਗੱਲਾਂ ਬਾਤਾਂ ਸਾਡੀਆਂ ਚੱਲ ਰਹੀਆਂ ਸੀ ਇੱਥੋਂ ਦੇ ਮਾਹੌਲ ਚਾਲ ਦੇ ਉੱਤੇ ਮਾਈਗ੍ਰੈਂਟਸ ਦੇ ਬਾਰੇ ਜੋ ਗੱਲਾਂ ਬਾਤਾਂ ਚੱਲ ਰਹੀਆਂ ਨੇ ਜੋ ਮਾਹੌਲ ਬਣ ਰਿਹਾ ਵਾ ਉਹਦੇ ਉੱਤੇ ਗੱਲਾਂ ਬਾਤਾਂ ਚੱਲ ਰਹੀਆਂ ਸੀ ਇਸ ਹਿੱਸੇ ਦੇ ਵਿੱਚ ਤੁਹਾਡੇ ਮੈਸੇਜ ਵੀ ਲਵਾਂਗੇ ਤੁਹਾਡੀਆਂ ਕਾਲਸ ਵੀ ਲਵਾਂਗੇ ਅਤੇ ਜੇਕਰ ਤੁਸੀਂ ਵੀ ਕਾਲ ਕਰਨੀ ਹੋਵੇ ਦੱਸਣਾ ਹੋਵੇ ਕਿ ਤੁਹਾਡੇ ਅਦਾਰੇ ਦੇ ਵਿੱਚ ਕੀ ਸੂਰਤ ਹਾਲ ਨੇ ਕੀ ਰੇਸ਼ੋ ਆ ਕਿੰਨੇ ਕੁ ਮਾਈਗ੍ਰੈਂਟਸ ਕੰਮ ਕਰ ਰਹੇ ਨੇ ਯਾਨੀ ਕਿ ਉਹ ਸਿੱਧਾ ਸਿੱਧਾ ਸੌਖਾ ਕਰ ਦਈਏ ਕਿ ਜਿਨ੍ਹਾਂ ਦੀ ਹਲੇ ਸਿਟੀਜ਼ਨਸ਼ਿਪ ਨਹੀਂ ਹੋਈ ਭਾਵੇਂ ਉਹ PR ਵੀ ਨੇ ਉਹਨਾਂ ਨੂੰ ਵੀ ਉਸੇ ਕੈਟੇਗਰੀ 'ਚ ਧਰ ਲਿਓ ਕਿ ਉਹ ਕਿੰਨੀ ਕੁ ਗਿਣਤੀ ਆ ਅਤੇ ਫਿਰ ਉਹਨਾਂ ਨੂੰ ਉਸ ਲਿਹਾਜ਼ ਦੇ ਨਾਲ ਕੀ ਤੁਸੀਂ ਵਾਜਬ ਸਮਝਦੇ ਹੋ ਵੀ ਅਦਾਰਾ ਫਿਰ ਵੀ ਮਤਲਬ ਚੱਲ ਪਾਊਗਾ ਜੇਕਰ ਉਹਨਾਂ ਨੂੰ ਆਪਾਂ ਮਾਈਨਸ ਕਰ ਦਿੰਦੇ ਹਾਂ ਤਾਂ ਜੋ ਕਿ ਇਸ ਟਾਈਮ ਦੇ ਉੱਤੇ ਕੁਛ ਲੋਕਾਂ ਦੇ ਇੱਥੇ ਮਨਸੂਬੇ ਨੇ ਜਾਂ ਉੱਥੇ ਵਿਚਾਰ ਨੇ ਮੇਰੇ ਨਾਲ ਨੇ ਡਾਕਟਰ ਪ੍ਰੀਤਿੰਦਰ ਕਰੇਵਾਲ
1: ਜੀ ਹੁਣ ਤੱਕ ਆਪਾਂ ਕਾਫੀ ਸਾਰੀਆਂ ਗੱਲਾਂ ਬਾਤਾਂ ਕਰ ਹੀ ਚੁੱਕੇ ਹਾਂ ਮੋਟਾ ਜਿਹਾ ਸਵਾਲ ਤਾਂ ਹੁਣ ਇਹੀ ਆ ਵੀ ਬਹੁਤ ਸਾਰੀਆਂ ਪੋਲੀਟੀਕਲ ਪਾਰਟੀਆਂ ਕਹਿੰਦੀਆਂ ਨੇ ਵੀ ਹੁਣ ਸਾਡਾ ਆਸਟ੍ਰੇਲੀਆ ਜੀ ਬੇਲੋੜੇ ਲੋਕਾਂ ਦੀ ਭਰਮਾਰ ਆ ਇੱਥੇ ਅਤੇ ਇਹਨਾਂ ਲੋਕਾਂ ਨੂੰ ਆਪਣੇ ਘਰ ਮੁੜ ਜਾਣਾ ਚਾਹੀਦਾ ਅਤੇ ਇਹ ਆਸਟ੍ਰੇਲੀਆ ਨੂੰ ਅਸੀਂ ਆਪੇ ਸਾਂਭ ਲਾਂਗੇ ਜਿਵੇਂ ਮਰਜ਼ੀ ਸਾਂਭੀਏ ਪਰ ਕਿਸੇ ਕੋਲ ਪਲੈਨ ਕੋਈ ਨਹੀਂ ਹੈ ਹੈਲਥ ਕੇਅਰ ਕਿੱਦਾਂ ਚੱਲਣਾ ਊਬਰ ਕਿੱਦਾਂ ਚੱਲਣੀ ਆ ਟੈਕਸੀ ਇੰਡਸਟਰੀ ਟਰਾਂਸਪੋਰਟ ਹੈਲਥ ਕੇਅਰ ਤੋਂ ਇਲਾਵਾ ਏਜ ਕੇਅਰ ਨੇ ਜਿੰਨੇ ਡਿਸੇਬਿਲਿਟੀ ਸੈਕਟਰ ਆ ਇਹ ਕਿੱਦਾਂ ਚਲਾਏ ਜਾਣੇ ਆ ਇਹਦੇ ਬਾਰੇ ਸਾਰੇ ਚੁੱਪ ਨੇ ਪਰ ਇਹ ਜ਼ਰੂਰ ਮਹਿਸੂਸ ਕੀਤਾ ਜਾ ਰਿਹਾ ਵੀ ਇੰਨੀ ਦੁਨੀਆ ਆ ਗਈ ਇੰਨੇ ਬੰਦੇ ਆ ਗਏ ਐਂ ਨਹੀਂ ਹੋਣਾ ਚਾਹੀਦਾ ਆਉਂ ਨਹੀਂ ਹੋਣਾ ਚਾਹੀਦਾ ਕੀ ਹੋਣਾ ਚਾਹੀਦਾ ਇਹਦੇ 'ਤੇ ਵਿਚਾਰ ਚਰਚਾ ਘੱਟ ਆ ਸਿਲੈਕਟਿਵ ਅਥੈਂਟਿਸਿਟੀ ਆ ਅਤੇ ਉੱਨੀ ਕੀ ਗੱਲ ਦੱਸੀ ਜਾ ਰਹੀ ਆ ਜਿੰਨੀ ਕੁ ਉਹਨਾਂ ਨੂੰ ਲੱਗਦਾ ਵੀ ਵੋਟਾਂ ਲੈਣ ਲਈ ਕਾਫੀ ਹੋਵੇ ਪਾਤਰ ਸਾਹਿਬ ਦੀ ਅੱਗੇ ਕਵਿਤਾ ਹੁੰਦੀ ਸੀ ਉਹ ਕਰੀ ਇੰਝ ਨਹੀਂ ਕਰੀਦੇ ਐਂ ਨਹੀਂ ਕਰੀਦੇ ਆਉਂ ਨਹੀਂ ਕਰੀਦੇ ਉਹ ਕਹਿੰਦੇ ਪਤਾ ਤਾਂ ਲੱਗੇ ਵੀ ਕਰੀਦੇ ਕਿੱਦਾਂ ਫਿਰ ਹੈ ਨਾ ਕੀ ਕਰਨਾ ਇਹਦੇ ਬਾਰੇ ਤਾਂ ਹਾਂ ਇਹ ਮਤਲਬ ਸੀ ਕਹਿਣਾ ਕਵਰੇ ਬਾਈ ਕਹਿਣਾ ਕਿਆ ਚਾਹਤੇ ਹੋ ਹੁਣ ਜੇ ਆਪਾਂ ABS ਦੇ ਡਾਟੇ ਦੀ ਗੱਲ ਕਰੀਏ ਤਾਂ 4.4 million ਮਾਈਗ੍ਰੈਂਟਸ ਨੇ ਸੰਨ 2022-23 ਦਰਮਿਆਨ $325 billion ਦੀ ਉਹਨਾਂ ਦੀ ਪਰਸਨਲ ਇਨਕਮ ਆ ਜਿਹ ਤੋਂ ਪਤਾ ਲੱਗ ਸਕਦਾ ਵੀ ਉਹ ਇਕਾਨਮੀ ਦਾ ਕਿੱਡੀ ਵੱਡੀ ਧਿਰ ਨੇ ਅਤੇ ਉਹਨਾਂ 'ਚੋਂ 150 billion 47% ਸਕਿੱਲਡ ਮਾਈਗ੍ਰੈਂਟਸ ਦਾ ਜਿਹੜੇ 1.6 million ਲੋਕ ਨੇ 53 billion ਉਹਨਾਂ ਦੇ ਪਰਿਵਾਰਾਂ ਦਾ ਮਤਲਬ ਉਸ ਮਾਈਗ੍ਰੈਂਟ ਫੈਮਿਲੀ ਦਾ 16 billion ਪਰਮਾਨੈਂਟ ਮਾਈਗ੍ਰੈਂਟਸ ਨੇ ਜਿਹੜੇ ਬਾਕੀ ਰਹਿ ਗਏ ਨੇ 8 billion ਹਿਊਮੈਨੀਟੇਰੀਅਨ ਮਾਈਗ੍ਰੈਂਟਸ ਨੇ ਜਿਹੜੇ 1,70,000 ਬਣਦੇ ਆ ਅੱਗੇ ਉਹਦੇ 'ਚ ਡਿਪਾਰਟਮੈਂਟ ਕੋ ਇਹਦੀ ਵੀ ਡਿਸਟਿੰਕਸ਼ਨ ਹੈਗੀ ਆ ਵੀ ਸਕਿੱਲਡ ਮਾਈਗ੍ਰੈਂਟ ਕਿੰਨੇ ਫੈਮਿਲੀ ਵਾਲੇ ਕਿੰਨੇ ਸਟੂਡੈਂਟ ਵੀਜ਼ੇ ਵਾਲੇ ਆ ਜਿਹੜੇ $10 billion ਇਨਕਮ ਇਹਨਾਂ ਦੀ ਆ
0: ਓਕੇ
1: 3.5 lakh ਉਹਨਾਂ ਨੇ ਗਿਣਤੀ ਕੀਤੀ ਆ 3.5 lakh ਸਟੂਡੈਂਟ ਨੇ ਜਿਹੜੇ ਇਨਕਮ ਅਰਨਰ ਨੇ ਅਤੇ ਉਹਨਾਂ ਨੇ $10 billion ਤਨਖਾਹਾਂ ਦੇ ਰੂਪ 'ਚ ਲਏ ਆ ਉਹਦੇ ਤੋਂ ਇਹ ਪਤਾ ਲੱਗਦਾ ਵੀ ਰੀਟੇਲ ਹੋਈ ਆਪਣੇ ਜਿੰਨੀਆਂ ਹੋਸਪਿਟੈਲਿਟੀ ਸੈਕਟਰ ਆ ਈਵਨ ਐਗਰੀਕਲਚਰ ਸੈਕਟਰ ਆ ਜਿੱਥੇ ਇਹ ਸਟੂਡੈਂਟ ਲੋਕ ਨੌਕਰੀਆਂ ਕਰਦੇ ਆ ਅਤੇ ਇਹ ਜੇ 10 billion ਲੈਂਦੇ ਆ ਤਾਂ ਇਹ 50 billion ਜਨਰੇਟ ਵੀ ਤਾਂ ਕਰਕੇ ਦਿੰਦੇ ਹੋਣਗੇ ਨਾ ਆਪਾਂ ਕਿਸੇ ਨੂੰ ਨੌਕਰੀ 'ਤੇ ਕਿਉਂ ਰੱਖਦੇ ਹਾਂ ਤਾਂ ਕਿ ਉਹ ਸਾਨੂੰ 4 paise ਕਮਾ ਕੇ ਦੇ ਸਕੇ ਨਾ ਕਿ ਇਸ ਕਰਕੇ ਕਿ ਉਹ ਆਪਦੀ ਤਨਖਾਹ ਕੱਢ ਸਕੇ ਤਾਂ ਕਿ ਸਾਡੇ ਕੰਮ ਕਾਰੋਬਾਰ 'ਚ ਪ੍ਰੋਫਿਟ ਹੋਵੇ ਮਾਰਜਨ ਹੋਵੇ ਤਾਂ ਉਸ ਲਿਹਾਜ਼ ਨਾਲ ਮੈਂ ਇੱਕ ਮੋਟਾ ਜਿਹਾ ਅੰਦਾਜ਼ਾ ਤਾਂ ਇਹੀ ਲਾ ਸਕਦਾ ਵੀ ਜੇ ਉਹ 10 billion ਆਪ ਇਨਕਮ ਕਮਾਉਂਦੇ ਆ ਉਸ ਕੰਮ ਕਾਰੋਬਾਰਾਂ ਤਹਿਤ ਤਾਂ 20-30-40-50-60-70 ਕੁਛ ਤਾਂ ਹੈ ਨਾ ਮਤਲਬ ਇਕੋਨਮੀ ਦਾ ਪਾਰਟ ਤਾਂ ਬਣਦੇ ਆ ਨਾ ਉਹ ਟੈਕਸ ਸਿਸਟਮ ਦਾ ਪਾਰਟ ਬਣਦੇ ਆ ਉਹ ਇੱਕ ਜਿਹੜੀ ਆਪਾਂ ਪ੍ਰੋਡਕਟੀਵਿਟੀ ਆ ਉਹਦਾ ਹਿੱਸਾ ਬਣਦੇ ਆ ਜਿਨ੍ਹਾਂ ਉੱਤੇ ਦੇਸ਼ ਦੀ ਆਰਥਿਕਤਾ ਖੜੀ ਆ GDP ਖੜੀ ਆ
0: ਬਿਲਕੁਲ ਇਹ ਸਮੱਸਿਆ ਵੇਖੋ ਹਾਲੇ ਖੁੱਲ੍ਹ ਕੇ ਕਈ ਪੱਖ ਨਹੀਂ ਡਿਸਕਸ ਕੀਤੇ ਜਾ ਰਹੇ ਪਰ ਇੱਕ ਇਹ ਵੀ ਦੱਬੇ ਸੁਰਾਂ ਦੇ ਵਿੱਚ ਗੱਲ ਆ ਰਹੀ ਹੈ ਕਿ ਕੌਣ ਸਾਂਭੂਗਾ ਤਾਂ ਹੱਲ ਜਿਹੜਾ ਜਾਂ ਫਿਰ ਇਹਨਾਂ ਕੋਲ ਦੱਬੇ ਸੁਰ ਦੇ ਵਿੱਚ AI ਆ ਜੀ ਆਉਣ ਵਾਲੇ ਦਿਨਾਂ ਦੇ ਵਿੱਚ ਉਹ ਬਹੁਤ ਸਾਰੇ ਕੰਮ ਸਾਂਭ ਲੂ ਅਤੇ ਇਸ ਤਰੀਕੇ ਦੇ ਨਾਲ ਇੱਦਾਂ ਹੋਜੂ ਸਾਨੂੰ ਲੋੜ ਨਹੀਂ ਆ ਪਰ ਜਿਹੜੇ ਸੈਕਟਰ ਦੇ ਵਿੱਚ ਜ਼ਿਆਦਾ ਆਪਾਂ ਕਹੀਏ ਮਾਈਗ੍ਰੈਂਟਸ ਦਾ ਬੋਲਬਾਲਾ ਉੱਥੇ ਹਲੇ ਆਈ ਕਾਮਯਾਬ ਨਹੀਂ ਆ ਅਤੇ ਨਾ ਹੀ ਛੇਤੀ ਹਲੇ ਹੋਣੀ ਆ
1: ਹੁਣ ਪਿੰਡਾਂ 'ਚ ਕਹਿੰਦਾ ਜਿੰਨੀ ਮਰਜ਼ੀ AI ਆ ਜਾਵੇ ਕੁੱਤੇ ਦੇ ਰੋੜਾ ਆਪ ਹੀ ਮਾਰਨਾ ਪੈਣਾ ਹੁਣ ਜਿਹੜਾ ਕੰਮ ਤੁਸੀਂ ਕਰਨਾ ਉਹ ਤੁਸੀਂ ਹੀ ਕਰਨਾ ਹੁਣ ਰੋਬੋਟਸ ਕਾਹਦਾ ਏ ਜਾਂ ਥਾਂ ਥਾਂ ਭਾਂਡੇ ਮਾਂਜਣ ਨੂੰ ਜਾਂ ਜਾਣ ਨੂੰ ਆਉਣ ਨੂੰ ਡਿਸ਼ ਵਾਸ਼ਰ ਲੱਗਿਆ ਹੋ ਸਕਦਾ ਉਹਦੇ 'ਚ ਭਾਂਡੇ ਪਾਉਣੇ ਕਿਹਨੇ ਆ ਹੈ ਨਾ ਥਾਂ ਥਾਂ 'ਤੇ ਜਾ ਕੇ ਉਹ ਆ ਇਹਦੇ 'ਚ ਇੱਕ ਹੈਗਾ ਟੇਬਲ ਇੱਕ ਕਹਿੰਦਾ ਨੂਣ ਘੱਟ ਆ ਇੱਕ ਕਹਿੰਦਾ ਵੱਧ ਆ ਉਹ ਸੁਣਨੀ ਆ ਕਿਹਨੇ ਆ ਜਾ ਕੇ ਸੋ ਕਹਿਣ ਦਾ ਮਤਲਬ ਜੋ ਸ਼ੈੱਫ ਆ ਜੋ ਹੋਸਪਿਟੈਲਿਟੀ ਵਰਕਰ ਨੇ ਆ ਡਿਸੇਬਿਲਿਟੀ ਕੇਅਰ ਵਰਕਰ ਆ ਸਾਂਭ ਸੰਭਾਲ ਆ ਏਜ ਕੇਅਰ ਆ ਬਜ਼ੁਰਗਾਂ ਦੀ ਸਾਂਭ ਸੰਭਾਲ ਦੀ ਗੱਲ ਆ ਹਸਪਤਾਲਾਂ ਦੀਆਂ ਨਰਸਾਂ ਨੇ ਊਬਰਸ ਨੇ ਹਜੇ ਤਾਂ ਕਿਹੜਿਆਂ ਵੇੜਿਆਂ ਦੇ ਕਹਿੰਦੇ ਆ ਜੀ ਕਾਰਾਂ ਆਪੇ ਹੀ ਚੱਲਿਆ ਕਰਨਗੀਆਂ ਚੱਲੀ ਕੋਈ 10-20-30 years ਹਜੇ ਇਹਨਾਂ ਚੀਜ਼ਾਂ ਨੂੰ ਲੱਗ ਜਾਣੇ ਆ ਅਤੇ ਜਿਹੜੀਆਂ ਆਪ ਚੱਲਦੀਆਂ ਉਹ ਤਾਂ ਕੋਰਟਾਂ 'ਚ ਤੁਰੀਆਂ ਫਿਰਦੀਆਂ ਬੀਬੀਆਂ ਵੀ ਮੈਂ ਉਸ ਵੇਲੇ ਆਪ ਨਹੀਂ ਸੀ ਚਲਾ ਰਹੀ ਮੇਕਅਪ ਕਰ ਰਹੀ ਸੀ
0: ਦੇਖੋ ਜਿੱਥੇ ਇੱਕ ਪਾਸੇ ਆਪ ਚੱਲਣ ਵਾਲੀ ਗੱਲ ਚੱਲ ਰਹੀ ਉੱਥੇ ਨਾਲ ਦੀ ਨਾਲ ਬੇਹੁਦਾ ਚਲਾਉਣ ਵਾਲੇ ਵੀ ਤਾਂ ਵੱਧ ਰਹੇ ਨੇ ਨਾ, ਉਹ ਮਾਨਸਿਕ ਤੌਰ ਦੇ ਉੱਤੇ ਜਿਹਨਾਂ ਦੀ ਦਸ਼ਾ ਵਿਗੜੀ ਆ ਨਸ਼ਾ ਪੱਤਾ ਕਰਕੇ ਉਹ ਵੀ ਤਾਂ ਵੱਧ ਰਹੇ ਨੇ ਨਾ, ਵੀ ਉਹ ਗੱਡੀ ਜ਼ੂਮ ਕਰਕੇ ਤੁਹਾਡੇ ਲਾਗੋਂ ਦੀ ਕੱਢ ਕੇ ਲੈ ਜਾਂਦੇ ਆ। ਖੈਰ 044-717-4744 ਇਹ ਸਾਡਾ ਨੰਬਰ ਆ, ਅਤੇ ਸਾਡੇ ਕੋਲ ਥੋੜ੍ਹਾ ਜਿਹਾ ਹੀ ਸਮਾਂ ਜੇ ਭਾਈ ਇੱਕ ਦੋ ਕਾਲਰ ਲੈ ਸਕਾਂਗੇ, ਜੇ ਤੁਸੀਂ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਹੁਣ ਕਰ ਸਕਦੇ ਹੋ। ਐਂਡ ਮੂਮੈਂਟ ਦੇ ਉੱਤੇ ਫਿਰ ਸਰ ਆਪਾਂ ਬਹੁਤ ਸਾਰੇ ਮੈਸੇਜ ਵੀ ਨੇ ਅਤੇ ਆਪਾਂ ਸਮਾਂ ਵੀ ਕਰਨਾ, ਅਤੇ ਸਾਡੇ ਨਾਲ ਰਿਚਰਡ ਜੀ ਨੇ 770 ਤੁਸੀਂ ਆਉਂਦੇ ਰਹੋ ਜੀ।
2: ਵਿਕਟੋਰੀਆ ਔਰ ਮੇਰਾ ਵੇਜ ਬਜਟ $3 million ਹੈ ਤੇ ਫੋਰ 10 ਸਟੋਰ, ਤੋ ਮੈਂ ਆਪਣੇ ਏਰੀਆ ਮੈਨੇਜਰ ਕੋ ਲੀਵੇ ਦੂੰਗਾ ਕਿ ਯੂ ਹੈਵ ਗੋਟ 20% ਬਫਰ ਟੂ ਹਾਇਰ ਪੀਪਲ, ਅਗਰ ਸਪੋਜ $100,000 ਵੇਜ ਹੈ ਮੈਨੇਜਰ ਕੇ ਲਈ, ਹੀ ਵਿਲ ਹੈਵ ਅ ਬਫਰ ਆਫ 20%, ਵੋ 80,000 ਸੇ ਸ਼ੁਰੂ ਕਰੇਗਾ, 85 ਯਾ 90,000 ਮੇਂ ਕਲੋਜ਼ ਕਰੇਗਾ, ਸਟਿਲ ਵੀ ਆਰ ਸੇਵਿੰਗ 10% on our overall budget.
0: Mm-hmm.
2: Aur agar say 3 million mein maine 20% bhi bacha liya, I will get bonus, plus the area manager will get bonus on the kya kehte hain profit that we are giving the company by just lowering our wage budget. To mera kabhi kabhi base salary se zyada bonus hi ho jata hai just on these small percentage. एंड ये इसलिए हो गया क्योंकि सप्लाई डिमांड इतना हो गया, और इसलिए ऑजीज क्या कहते हैं खींच रहे हैं कि अगर 100,000 बजट था मेरा मैनेजर के लिए, आई वुड हैव नेवर बीन एबल टू निगोशिएट टू 95 ऑल्सो डिपेंडिंग ऑन द एक्सपीरियंस, क्योंकि तब इतने सारे क्वालिफाइड मैनेजर्स नहीं थे, पर अभी क्वालिफाइड मैनेजर हैं बट दे ओवरहेड्स आर सच दैट दे विल happily accept to 80,000 or 85,000. And I myself am going through that because I have not worked in retail for 3 years. Now that I want to go back to retail, if because of my experience, my salary A hona chahiye, main B leke chal raha hu ki chalo, I will give them a buffer. But they are offering me D, hoping ki I will negotiate at C. Aur abhi main kyunki koi overhead nahi hai ya family nahi hai, main kehta hu ਹਾਰਡ ਮੇ ਜਾਓ ਮੈਂ 20 ਸੇ ਕਮ ਜਾਊਂਗਾ ਨਹੀਂ, ਬਟ ਨਾਟ ਐਵਰੀਵਨ ਇਜ਼ ਇਨ ਦ ਸੇਮ ਸ਼ੂ ਲਾਈਕ ਮੀ, ਦੇ ਹੈਵ ਟੂ ਅਗਰੀ ਟੂ ਇਟ ਬਿਕੋਜ਼ ਦੇ ਹੈਵ ਨੋ ਅਦਰ ਆਪਸ਼ਨ। ਸੋ ਯਹੀ ਮੇਰੇ ਖਿਆਲ ਸੇ ਲੋਕੋ ਕਾ ਗੁੱਸਾ ਇਸੀ ਚੀਜ਼ ਮੇ ਕਿ ਹਮਕੋ ਵੋ ਮਿਲ ਨਹੀਂ ਰਹਾ ਜੋ ਹਮਾਰੇ ਕੁਆਲੀਫਿਕੇਸ਼ਨ ਐਕਸਪੀਰੀਅੰਸ ਕੇ ਵਜਹ ਸੇ ਹੈ, ਕਿਉਂਕਿ ਦ ਸਪਲਾਈ ਇਜ਼ ਸੋ ਮਚ। And but kya kehte aap log ne jo sab statistics dikhaya that 100% correct, every industry will collapse if the migrants stop, that's 100% show. Aisa koi industry nahi hai jo maine dekha hai ya migrants ke bina kaam chalega.
1: Haan ji, balance is the key, matlab hai na political parties ko balance ke bare mein baat karni chahiye rather than they are saying ke band kar deo oh ek tamasha baneya hoya hun is pehle.
0: Thank you Richard,
2: exactly. Okay ji, sat sri akal ji,
0: thank you. ਸੁਖਦੇਵ ਜੀ ਪਰਸੈਂਟੇਜ ਦੱਸ ਰਹੇ ਨੇ ਬੱਸਾਂ ਦੇ ਵਿੱਚ ਵੀ ਨੇ ਬਾਹਰਲੇ ਜੰਮੇ, ਸੋ ਆਪਾਂ ਨੂੰ ਇੱਥੇ ਇੱਕ ਚੀਜ਼ ਜਿਹੜੀ ਜ਼ਰੂਰ ਸਮਝਣੀ ਚਾਹੀਦੀ ਆ ਕਿ ਇਸ ਕੈਟੇਗਰੀ ਦੇ ਵਿੱਚ ਹੁਣ ਇਹ ਨਹੀਂ ਆ ਕਿ ਬਾਹਰੋਂ ਬੰਦ ਕੀਤੇ ਅਤੇ ਇੱਥੋਂ ਜਿਹੜੇ ਵਾਪਸ ਜਿਹੜੇ ਪੱਕੇ ਹੋ ਚੁੱਕੇ ਨੇ ਉਹਨਾਂ ਨੂੰ ਵੀ ਵਾਪਸ ਭੇਜਣ ਦੀ ਗੱਲ ਚੱਲ ਰਹੀ, ਇੱਦਾਂ ਦਾ ਕੁਛ ਹੋ ਨਹੀਂ ਸਕਦਾ ਰਿਐਲਿਟੀ ਦੇ ਵਿੱਚ। ਸੋ ਇਸ ਕਰਕੇ ਆਪਾਂ ਇਸ ਕਰਕੇ ਥੋੜ੍ਹੇ ਜਿਹੇ ਵਿੱਚ ਖੋਲ੍ਹੀ ਹੀ ਗੱਲ ਕਿ ਜਿਹੜੇ ਨੋਨ ਸਿਟੀਜ਼ਨ ਨੇ ਬੇਸਿਕਲੀ ਉਹਨਾਂ ਦੀ ਆਪਾਂ ਗੱਲ ਕਰੀਏ ਕਿ ਉਹ ਕਿੰਨੇ ਕੁ ਨੇ ਇੰਡਸਟਰੀ ਦੇ ਵਿੱਚ। ਹਾਂ, ਪੀ ਆਰ ਨੂੰ ਤੁਸੀਂ ਉੱਥੇ ਗਿਣ ਸਕਦੇ ਹੋ ਕਿਉਂਕਿ ਪੀ ਆਰ ਹਲੇ ਪੱਕਾ ਨਹੀਂ ਆ, ਉਹ ਹਲੇ ਇੱਕ ਤਰ੍ਹਾਂ ਦੇ ਨਾਲ ਟੈਂਪਰੇਰੀ ਤੋਂ ਆਪਾਂ ਕਹਿ ਲਈਏ ਪਰਮਾਨੈਂਟ
1: ਕੈਂਗਰੂ ਵਾਲਾ ਪਾਸਪੋਰਟ ਨਹੀਂ ਆਇਆ
0: ਜੀ, ਹਲੇ ਪਾਸਪੋਰਟ ਨਹੀਂ ਆਇਆ। ਸੋ ਇਸ ਕਰਕੇ ਉਹ ਪਾਸੇ ਆਪਾਂ ਨੂੰ
1: ਚਾਹੀਦਾ, ਉਹਨੇ ਆਪਾਂ ਨੂੰ ਇਹ ਨਹੀਂ ਪੁੱਛਿਆ ਭਾਅ ਜੀ ਓ ਸੀ ਆਈ ਬਣਾਉਣਾ ਚਾਹੀਦਾ ਕਿ ਨਹੀਂ।
0: ਹਾਂ, ਇਹ ਵੀ ਠੀਕ
1: ਨਾਲੇ ਨਾਂ ਦੇ ਨਾਲ ਸਰਨੇਮ ਦੇ ਵਿੱਚ ਸਿੰਘ ਲਿਖਾਵਾਂ ਜਾਂ
0: ਕਹਿੰਦੇ ਇਹ ਸਭ ਇੱਥੇ ਨਹੀਂ ਰੁਕਦਾ ਅਜੇ ਤਾਂ ਕਹਿੰਦੇ ਕਿ ਹੋਰ ਬਹੁਤ ਕੁਛ ਹੋਣਾ ਵਾ ਜਿੱਦਾਂ ਆਪਣੇ ਇੰਡੀਆ ਵਿੱਚ ਕਿਡ ਸਪੈਸ਼ਲੀ ਪੰਜਾਬੀ ਕਿਡਜ਼ ਕ੍ਰਿਕਟ ਦੇ ਵਿੱਚ ਵਿੱਚ ਰੈਡੀ ਹੋ ਰਹੇ ਨੇ ਥੋੜ੍ਹਾ ਟਾਈਮ ਕਹਿੰਦੇ ਕਰੋ ਜੋ ਆਸਟ੍ਰੇਲੀਆ ਕ੍ਰਿਕਟ ਟੀਮ ਦੇ ਵਿੱਚ 7-8 ਪਲੇਅਰ ਇੰਡੀਅਨਸ ਜਾਂ ਫਿਰ ਆਸਟ੍ਰੇਲੀਆ ਏਸ਼ੀਅਨ ਹੋਣਗੇ ਅਤੇ ਬਾਕੀ ਸਟੱਡੀ ਦੇ ਵਿੱਚ ਵੀ ਕਹਿੰਦੇ ਕਿ ਬੱਚੇ ਬਹੁਤ ਘੱਟ ਨੇ ਅਤੇ ਬਾਕੀ ਜੇ ਕਹਿੰਦੇ ਕਿ ਆਪਣੇ ਸਾਰੇ ਇੱਕ ਵੀਕ ਦੇ ਲਈ ਸਾਰਾ ਕੰਮ ਬੰਦ ਕਰ ਦੇਈਏ ਤਾਂ ਸਾਰਾ ਆਸਟ੍ਰੇਲੀਆ ਰੁਕ ਜਾਣਾ ਵਾ ਅਤੇ ਇਹਨਾਂ ਦੀ ਤਾਂ ਨਾਨੀ ਦਾਦੀ ਚੇਤੇ ਆ ਜਾਂਦੀ ਪਰ ਇੱਦਾਂ ਕਰਨਾ ਬਹੁਤ ਹਾਰਡ ਆ ਬਿਲਕੁਲ ਇਹਦਾ ਜਵਾਬ ਤਾਂ ਤੁਸੀਂ ਵੇਖੋ ਉਹ ਗੱਲ ਹੈ ਵੀ ਆਪੇ ਆਪਾਂ ਸਵਾਲ ਕਰੀ ਜਾਂਦੇ ਹਾਂ ਆਪੇ ਆਪਾਂ ਜਵਾਬ ਦੇਈ ਜਾਂਦੇ ਇਹ ਤਾਂ ਜਦੋਂ ਗੱਲਾਂ ਛੁਰੀਆਂ ਤੁਰੀਆਂ ਸੀ ਜਦੋਂ ਮੰਨ ਲਓ ਪਹਿਲੇ ਦਿਨ ਇਹ ਬਿਆਨ ਆਇਆ ਸੀ ਅਤੇ ਉਦੋਂ ਹੀ ਇਹ ਪਲੈਨ ਹੋ ਜਾਂਦਾ ਅਤੇ ਹੁਣ ਤੱਕ ਇਹ ਗੱਲਾਂ ਸ਼ਾਇਦ ਮੁੱਕ ਚੁੱਕੀਆਂ ਹੁੰਦੀਆਂ
1: ਜਿਹੜੇ ਆ ਹੁਣ ਫੇਸਬੁੱਕਾਂ 'ਤੇ ਗਰੁੱਪ ਨਹੀਂ ਬਣੇ ਹੋਏ ਇੰਡੀਅਨਸ ਇਨ ਮੈਲਬਨ ਇੰਡੀਅਨ ਇਨ ਸਿਡਨੀ ਇੰਡੀਅਨ ਇਨ ਬ੍ਰਿਸਬਨ ਇੰਡੀਅਨ ਇਨ ਪਰਥ ਜਾਂ ਬਾਕੀ ਕਮਿਊਨਿਟੀਆਂ 'ਚ ਵੀ ਹੈਗੇ ਹੈ ਨਾ ਜੇ ਉਹੀ ਆਪਸ 'ਚ ਇੱਕ ਗਰੁੱਪ ਜਿਹਾ ਬਣਿਆ ਹੋਵੇ ਨਾ ਸਾਰੇ ਆਸਟ੍ਰੇਲੀਆ ਦਾ ਜਿਵੇਂ ਹੁਣ ਇੱਥੇ ਦਿਵਾਲੀ ਵਾਲੇ ਦਿਨ ਨਾ ਲਾਲੇ ਪੈ ਜਾਂਦੇ ਆ ਏਜ ਕੇਅਰ 'ਚ ਡਿਸੇਬਿਲਿਟੀ ਕੇਅਰ ਦੇ ਵਿੱਚ ਕਿਉਂਕਿ ਉਸ ਦਿਨ ਬਹੁਤ ਸਾਰੇ ਲੋਕ ਛੁੱਟੀ ਲੈਂਦੇ ਆ ਟਰਾਂਸਪੋਰਟ ਦੇ ਵਿੱਚ ਵੀ ਬੜੇ ਲੋਕ ਛੁੱਟੀ ਲੈਂਦੇ ਆ ਅਤੇ ਉਹਦੇ ਤੋਂ ਹੀ ਇੱਕ ਇਨਡਾਇਰੈਕਟ ਵੇ ਨਾਲ ਅੰਦਾਜ਼ਾ ਹੋ ਜਾਂਦਾ ਵੀ ਅੱਜ ਬੁਰਾ ਹਾਲ ਆ ਅੱਗੇ ਉਹ ਕਾਰਲ ਸਟੀਫਨ ਜਿਹੜੇ ਹੈਗੇ ਆ ਸਵੇਰੇ ਪ੍ਰੋਗਰਾਮ ਦਿੰਦੇ ਹੁੰਦੇ ਉਹ ਕਹਿੰਦੇ ਸੀ ਭਾਰਤ ਅਤੇ ਆਸਟ੍ਰੇਲੀਆ ਦਾ ਅੱਜ ਮੈਚ ਆ ਅੱਜ 7-11 'ਤੇ ਕੌਣ ਕੰਮ ਕਰੂਗਾ ਜੂਬਰ ਕੌਣ ਚਲਾਊਗਾ ਮਤਲਬ ਪੱਠਾ ਹੀ ਬੈਠ ਗਿਆ ਸੀ ਉਸ ਦਿਨ ਉਹਦੀ ਗੱਲ ਨੂੰ ਤਾਂ ਚਲੋ ਇੱਕ ਰੇਸਿਜ਼ਮ ਪੁਆਇੰਟ ਆਫ ਵਿਊ ਤੋਂ ਵੀ ਲਿਆ ਗਿਆ ਲੋਕ ਫਰਖੇ ਜਾਂਦੇ ਆ ਨਹੀਂ ਹਮਾਰੇ ਡਾਕਟਰ ਵੀ ਹੈ ਹਮਾਰੇ ਫਲਾਨੇ ਵੀ ਹੈ ਧਮਕਾਨੇ ਵੀ ਹੈ ਉਸ ਗੱਲ ਨੂੰ ਤਾਂ ਆਪਾਂ ਉੱਦਾਂ ਲਿਆ ਸੀ ਪਰ ਅਸਲ ਮਾਨੇ ਆ 'ਚ ਤੁਸੀਂ ਇਹਨਾਂ ਤੋਂ ਹੀ ਇਨਡਾਇਰੈਕਟ ਵੇ ਨਾਲ ਇੱਕ ਇੰਡੀਕੇਟਰ ਦਾ ਹਿਸਾਬ ਨਾਲ ਲਾ ਲਓ ਬਈ ਉਸ ਦਿਨ ਆਸਟ੍ਰੇਲੀਆ ਦਾ ਪੱਠਾ ਕਿੱਦਾਂ ਬੈਠਦਾ ਦਿਵਾਲੀ ਵਾਲੇ ਦਿਨ ਉਹ ਮਤਲਬ ਕਾਮਿਆਂ ਦੀ ਘਾਟ ਉਸ ਦਿਨ ਅਤੇ ਮਸਾਂ ਕਿਤੇ ਜਾ ਕੇ ਸਟਾਫ ਪੂਰਾ ਹੁੰਦਾ
0: ਨਹੀਂ ਹੁਣ ਉਹ ਕਹਿਣ ਦੀਆਂ ਗੱਲਾਂ ਨੇ ਵੀ ਘੋੜਿਆਂ ਦੀਆਂ ਦੌੜਾਂ ਅਤੇ ਨੇਸ਼ਨ ਸਟੋਪ ਦਾ ਡੇ ਵਨ ਨੇਸ਼ਨ ਸਟੋਪ ਹੁਣ ਨੇਸ਼ਨ ਉੱਦਣ ਨਹੀਂ ਸਟੋਪ ਹੁੰਦਾ ਹੁਣ ਉੱਦਣ ਸਟੋਪ ਮਾਈਗ੍ਰੇਂਟ ਸਟੈਂਡ ਲੈ ਗਿਆ ਸੋ ਉਹ ਚੀਜ਼ਾਂ ਜਿਹੜੀਆਂ ਨੇ ਉਹ ਹੁਣ ਪੁਰਾਣੀਆਂ ਹੋ ਗਈਆਂ ਗੱਲਾਂ ਵੀ ਹੁਣ ਲੋਕ ਘੋੜੇ ਵੇਖਣ ਚਲ ਗਏ ਆ ਜੀ ਉਹ ਉਹਦੇ ਨਾਲ ਨਹੀਂ ਕੁਛ ਐਡਾ ਫਰਕ ਪੈਂਦਾ ਬੱਲੀ ਜੀ ਕਹਿੰਦੇ ਕਿ ਸਤਿ ਸ਼੍ਰੀ ਅਕਾਲ ਅੱਜ ਦਾ ਦਿਨ ਕਹਿੰਦੇ ਕਿ ਬਹੁਤ ਵਧੀਆ ਲੱਗਾ ਅੱਜ ਬਹੁਤ ਦਿਨ ਬਾਅਦ ਕਹਿੰਦੇ ਕਿ ਸੁਣਿਆ ਧੰਨਵਾਦ ਤੁਹਾਡਾ ਮਿਹਰਬਾਨੀ ਜੀ ਆਸ ਕਰਦੇ ਹਾਂ ਰਾਜੀ ਖੁਸ਼ੀ ਹੋ ਗਏ ਸਤਿ ਸ਼੍ਰੀ ਅਕਾਲ ਜੀ ਕਹਿੰਦੇ ਗੁੱਡ ਸ਼ੋਅ ਐਂਡ ਗੁੱਡ ਟੋਪਿਕ ਅਤੇ ਫਸਟਲੀ ਸ਼ੋਅ ਆਫ ਨੋਟ ਲਿਵਿੰਗ ਇਨ ਰਿਐਲਿਟੀ ਅਨਇੰਪਲੋਇਮੈਂਟ ਐਕਸੈਟਰਾ ਅੱਛਾ ਇੰਡੀਆ ਵਾਲੀ ਜਿਹੜੀ ਗੱਲ ਉਹ 'ਤੇ ਆਈ ਥਿੰਕ ਪਾ ਰਹੇ ਨੇ ਸਾਂਝ ਕਵਲ ਜੀ ਜੀ ਬਹੁਤ ਧੰਨਵਾਦ ਤੁਹਾਡਾ ਸਤਿ ਸ਼੍ਰੀ ਅਕਾਲ ਵੀਰ ਜੀ ਕਹਿੰਦੇ ਕਿ ਪਲੀਜ਼ ਅਨਾਊਂਸ 3 ਬੈਡਰੂਮ ਹਾਂਜੀ ਕਰ ਚੁੱਕੇ ਹਾਂ ਜੀ ਸਵੇਰੇ ਕਰ ਦਿੱਤਾ ਸੀ ਤੁਹਾਡੇ ਕੋਲ ਘਰ ਆ ਹਾਂਜੀ ਕਰੈਨਬਰ ਨੌਰਥ 'ਚ ਤੁਹਾਡੇ ਕੋਲ ਘਰ ਆ ਅਤੇ ਤੁਸੀਂ ਕਿਰਾਏ 'ਤੇ ਦੇਣਾ ਵਾ ਅਤੇ ਪਰ ਹਾਲੇ ਤੱਕ ਨਹੀਂ ਕੋਈ ਰਿਸਪੋਂਸ ਆਇਆ ਸਾਨੂੰ ਸਤਿ ਸ਼੍ਰੀ ਅਕਾਲ ਜੀ ਮੈਨੂੰ ਇੱਕ ਸੁਜੈਸ਼ਨ ਕਹਿੰਦੇ ਕਿ ਚਾਹੀਦਾ ਤੁਹਾਡਾ ਮੈਸੇਜ ਬਹੁਤ ਲੰਮਾ ਹੈ ਗਿਲ ਸਾਹਿਬ ਇਹ ਮੈਨੂੰ ਥੋੜ੍ਹਾ ਜਿਹਾ ਹਟ ਕੇ ਪੜ੍ਹਨਾ ਪੈਣਾ ਅਤੇ ਫਿਰ ਆਪਾਂ ਇਹਦੇ 'ਤੇ ਕਰ ਲਾਂਗੇ ਗੱਲ ਅਤੇ ਮੈਨੂੰ ਇਹ ਵੀ ਨਹੀਂ ਹਾਲੇ ਸ਼ੋਰ ਨਾ ਪੜ੍ਹੇ ਤੋਂ ਬਿਨਾਂ ਵੀ ਇਹ ਪੜ੍ਹਨ ਵਾਲਾ ਵੀ ਆ ਪ੍ਰੋਗਰਾਮ ਦੇ ਵਿੱਚ ਕੇ ਜਾਂ ਫਿਰ ਉੱਦਾਂ ਹੀ ਤੁਸੀਂ ਕੋਈ ਮੰਗਿਆ ਵਾ ਸਲਾਹ ਮਸ਼ਵਰਾ ਅਤੇ ਧੰਨਵਾਦ ਮਿਹਰਬਾਨੀ ਤੁਹਾਡੀ ਅਤੇ ਥੋੜ੍ਹੀ ਦੇਰ 'ਚ ਕਰਦੇ ਹਾਂ ਇਹਦੇ ਉੱਤੇ ਗੱਲ 197 ਤੁਸੀਂ ਆਉਂਦੇ ਰਹੋ ਦਿਲਾਂ
1: ਨੂੰ ਦਿਲਾਂ ਦੀ
0: ਆਪਾਂ ਹੋਈਏ ਤਾਂ ਆਪਾਂ ਕਹੀਏ ਵੀ ਕੋਈ ਕੰਮ ਨਹੀਂ ਆ ਪਏ ਹੀ ਰਹੋ
3: ਦੇਖੋ
1: ਮੇਰੇ ਡੈਡੀ ਚਲੋ ਹੁਣ ਦੁਨੀਆਂ ਤੇ ਨਹੀਂ ਉਹਨਾਂ ਨੇ ਘਰ ਚ ਨਾ 2 ਕਲੋਕ ਲਾਏ ਹੋਏ ਸੀ ਰੂਬੀ ਜੀ 1 ਕਲੋਕ ਤੇ ਆਸਟ੍ਰੇਲੀਅਨ ਟਾਈਮ ਸੀਗਾ 1 ਤੇ ਇੰਡੀਅਨ ਟਾਈਮ ਸੀਗਾ ਉਹ ਕਹਿੰਦੇ ਕਹਿੰਦੇ ਯਾਰ ਅੱਧੀ ਦਿਹਾੜੀ ਆਈ ਕੱਢ ਦੇਣੀ ਆ ਅੱਛਾ ਇੰਨੇ ਵੱਜ ਗਏ ਤੁਹਾਡੇ ਫਲਾਨਾ ਵੱਜ ਗਿਆ
0: ਇਹ ਵੀ ਗੱਲ ਸਹੀ
1: ਕਹਿੰਦੇ ਹੁਣ ਮੈਨੂੰ ਪਤਾ ਵੀ ਆਹ ਘੜੀ ਹੈ ਨਾ ਉਸ ਹਿਸਾਬ ਨਾਲ ਅਤੇ ਬਸ ਮੈਨੂੰ ਉਹ ਜਾਂ ਤੁਹਾਡੇ ਡੇ ਲਾਈਟ ਸੇਵਿੰਗ ਹੁੰਦੀ ਆ ਉੱਦਣ ਦੱਸ ਦਿਆ ਕਰ ਮੈਨੂੰ ਘੰਟਾ ਅੱਗੇ ਪਿੱਛੇ ਕਰਨਾ ਹੁੰਦਾ
0: ਨਹੀਂ ਇਹ ਠੀਕ ਹੈ ਜਿੱਦਾਂ ਹੋਟਲਾਂ 'ਚ ਵੀ ਕਈਆਂ 'ਚ ਇੱਦਾਂ ਹੁੰਦਾ ਸਾਰੇ ਦੇਸ਼ਾਂ ਦੇ ਉਹਨਾਂ ਨੇ
1: ਅਸੀਂ ਸਵਿਟਜ਼ਰਲੈਂਡ ਹੀ ਰਹਿੰਦੇ ਸਮਝੋ
3: ਤੁਸੀਂ
0: ਹਾਂਜੀ ਕੀ ਪਲਾਨ ਫਿਰ ਸਰਪ੍ਰਾਈਜ਼ ਕੁਛ ਮਿਲਿਆ ਕੁਛ ਫਰਕ ਹੁੰਦਾ ਨਾ ਉਧਰ ਆਪਣੇ ਕਿਹੜੇ ਸੀ ਉਹ ਭਾਜੀ ਹੋਣੀ ਆਪਣੇ ਤੇਗ ਦੇ ਡੈਡੀ ਦਾ ਅੱਜ ਜਨਮ ਦਿਨ ਹੈ ਨਾ, ਵੇਖ
4: ਲਓ
0: ਉਹ ਲੇਟ ਜੇ ਜਾ ਕੇ ਮਤਲਬ ਸ਼ੁਰੂ ਹੋਇਆ ਕੰਮ, ਹੈ ਨਾ, ਉਹ ਕਹਿੰਦੇ ਵੀ ਆਪਾਂ ਪਰੌਣੀ ਪਈ ਆ ਘਰ ਉਹਦੇ ਦੁਆਲੇ ਦੁਆਲੇ ਆਪਾਂ ਮਲਾਈ ਲਾ ਕੇ ਅਤੇ ਕਰ ਦਾਂਗੇ ਆਪਾਂ ਕੇਕ ਸਮਥਿੰਗ ਲਾਈਕ ਦੈਟ, ਮੋਮਬੱਤੀ ਰੱਖ
1: ਲਾਂਗੇ। ਵਿਚਾਰੇ ਇਸ ਮੈਸੇਜ 'ਚ ਵੀ ਉਹ ਸੁਣ ਲਓ ਕਿਸੇ ਕਮਲੇ ਦੀ, ਐਂ ਬੰਦਾ ਠੀਕ ਹੁੰਦਾ।
0: ਹਾਂ ਇੱਧਰ ਵੇਖ ਲਓ, ਮਤਲਬ ਜਦੋਂ ਵਹੁਟੀ ਦਾ ਜਨਮ ਦਿਨ ਹੁੰਦਾ ਤਾਂ ਫਿਰ ਉਹ ਸ਼ੁੱਕਰਵਾਰ ਤੋਂ ਸ਼ੁਰੂ ਹੋ ਜਾਂਦਾ, ਵੇਖ ਲਓ ਆਹ ਫਰਕ ਹੁੰਦਾ ਵਾ।
1: ਕਹਿੰਦਾ ਘਰ ਵਾਲੀ ਵੀ ਤਿਉਹਾਰ ਵਾਂਗੂ ਹੁੰਦੀ ਹੈ, ਮਨਾਈ ਜਾਓ ਬਸ।
0: ਕੁਛ ਕੰਮਾਂ 'ਚ ਤਾਂ ਵੇਖੋ ਕੁਛ ਕੰਮਾਂ 'ਚ ਤਾਂ ਬਿਟੀਆ ਹੋਣ 'ਚ ਬਹੁਤ ਫਾਇਦਾ ਵਾ ਵੈਸੇ। ਕੁਛ ਕੰਮਾਂ 'ਚ ਤਾਂ ਨਹੀਂ ਆਪਾਂ ਕਹਿ ਸਕਦੇ ਅਗਲੇ ਜਨਮ ਉਹ ਬਿਟੀਆ ਨਾ ਕੀਜੋ, ਉਹੀ ਨਾ ਵੀ ਕੁਛ ਕੰਮਾਂ 'ਚ ਕੁਛ ਕੇਸਾਂ 'ਚ ਤਾਂ ਨਹੀਂ।
1: ਅੱਗੇ ਕੋਈ ਹੱਸੇ ਕਹਿੰਦਾ ਹੈ ਨਾ, ਅਗਲੇ ਜਨਮ 'ਚ ਔਰਤਾਂ ਮਰਦ ਬਣਨਾ ਚਾਹੁੰਦੀਆਂ, ਮਰਦ ਪੈਦਾ ਹੀ ਨਹੀਂ ਹੋਣਾ ਚਾਹੁੰਦੇ।
4: ਨਹੀਂ ਅੱਜ ਤਾਂ ਸਵੇਰੇ ਸਵੇਰੇ ਪਾਰਸ ਨੇ ਵੱਡੇ ਬੇਟੇ ਨੇ ਬ੍ਰੇਕਫਾਸਟ ਬਣਾ ਕੇ ਦਿੱਤਾ, ਉਹਨੇ ਕੱਲ ਅੱਜ ਛੁੱਟੀ ਹੋਈ ਯੂਨੀ ਤੋਂ, ਕਹਿੰਦਾ ਮੰਮਾ ਮੈਂ ਕੱਲ ਅੱਜ ਯੂਨੀ ਨਹੀਂ, ਕਹਿੰਦਾ ਕੱਲ ਨੂੰ ਯੂਨੀ ਜਾਊਂਗਾ ਨੀ, ਮੈਨੂੰ ਇਹ ਦੱਸ ਦੋ ਵੀ ਸਵੇਰੇ ਤੁਹਾਨੂੰ ਬ੍ਰੇਕਫਾਸਟ ਕੀ ਖਾਣਾ, ਕਹਿੰਦਾ ਤੁਸੀਂ ਚਾਹੀਦਾ।
1: ਕੀ ਬਾਤਾਂ ਜੀ, ਦੇਖੋ ਮਾਈਗ੍ਰੈਂਟਸ ਬਿਨਾਂ ਆਪਾਂ ਕਾਹਦੇ ਜੋਗੇ ਆ।
4: ਬੈਡ 'ਚ ਬੈਠੋ ਮੰਮਾ, ਇੱਥੇ ਲਿਆ ਕੇ ਦਿਓ, ਮੈਂ ਅੱਜ ਮੈਨੂੰ ਬ੍ਰੇਕਫਾਸਟ ਇਨ ਬੈਡ ਕਰਾਇਆ ਉਹਨੇ।
0: ਗੁੱਡ ਗੁੱਡ ਗੁੱਡ।
4: ਤੇ ਜਿਹੜੀ ਮਾਈਗ੍ਰੈਂਟਸ ਦੀ ਗੱਲ ਕਰਦੇ ਆ ਵੀ ਜੀ, ਤੁਸੀਂ ਮਤਲਬ ਜਦੋਂ ਮੈਨੂੰ ਹੁਣ 13 ਸਾਲ ਹੋ ਗਿਆ ਨਾ ਕਾਉਂਸਲ ਨਾਲ ਜੋਬ ਕਰਦੀ ਨੂੰ, ਮੈਂ 2013 ਚ ਜਦੋਂ ਜੁਆਇਨ ਕੀਤਾ ਸੀ, ਸਾਡੇ ਸਾਰੀ ਕਾਉਂਸਲ ਦੇ ਵਿੱਚ ਸਿਰਫ ਇੱਕ ਕਿੰਡਰ ਟੀਚਰ ਹੁੰਦੀ ਸੀ, ਇੰਡੀਅਨ ਸੀ ਜਿਹੜੀ, ਮੈਂ ਦੂਸਰੀ ਸੀਗੀ
0: ਜੀ।
4: ਆਈ ਥਿੰਕ ਅਰਾਊਂਡ ਉਦੋਂ 160 ਇੰਨਾ ਕੁ ਸਟਾਫ ਸੀਗਾ ਆਲਰੇਡੀ ਇਹਨਾਂ ਕੋਲੇ, ਉਹਦੇ ਚ ਮੈਂ ਦੂਸਰੀ ਹੁੰਦੀ ਸੀ ਤੇ ਇੱਕ ਸ਼੍ਰੀਲੰਕਨ, ਅਸੀਂ ਸਿਰਫ 3 ਹੁੰਦੀਆਂ ਸੀਗੀਆਂ ਜਿਹੜੀਆਂ ਹੋਰ ਮਤਲਬ ਡਿਫਰੈਂਟ ਬੈਕਗਰਾਉਂਡ ਤੋਂ ਸੀ, ਬਾਕੀ ਸਾਰੇ ਗੋਰੇ ਸੀਗੇ। ਹੁਣ ਵੀ ਜੇ 13 ਸਾਲ ਬਾਅਦ ਇਹ ਆ ਵੀ ਹੁਣ ਜਦੋਂ ਸਾਡੀ ਕਾਨਫਰੰਸ ਹੁੰਦੀ ਆ, ਹੁਣ ਸਾਡਾ 250 ਤੋਂ ਉੱਪਰ ਸਟਾਫ ਆ ਕਾਉਂਸਲ ਵਾਲੇ, ਹੁਣ ਉੱਥੇ ਸਾਰਿਆਂ ਚਿਹਰੇ ਦਿਖਦੇ ਨੇ ਤੁਹਾਨੂੰ ਇੰਡੀਅਨ ਸ਼੍ਰੀਲੰਕਨ ਦੇ।
1: ਹੁਣ ਮੈਂ ਕਿਹਾ ਤੁਸੀਂ ਕਹਿਣ ਲੱਗੇ ਸੀ ਬਹਿ ਜੇ ਬੇੜਾ ਮਾਈਗ੍ਰੇਸ਼ਨ ਏਜੰਟਾਂ ਦਾ, ਜਣੇ ਖਣੇ ਨੂੰ ਅਰਲੀ ਛੱਡ ਉੱਡ ਕਰਾਈ ਜਾਂਦੇ।
4: ਇੰਨੀਆਂ ਮਤਲਬ ਜੋਬ ਮੈਂ ਹੈਰਾਨ ਆ, ਮਤਲਬ ਪਿਛਲੇ 10-12 ਸਾਲਾਂ ਦੇ ਵਿੱਚ ਕਿੰਨਾ ਜ਼ਿਆਦਾ ਚੇਂਜ ਆ ਗਿਆ, ਵਿਟਸ ਅ ਡਰਾਸਟਿਕ ਚੇਂਜ। ਕਿੱਥੇ 150 ਸਟਾਫ ਦੇ ਵਿੱਚ ਅਸੀਂ 3 ਜਣੀਆਂ ਸੀਗੀਆਂ, ਹੁਣ 250 ਦੇ ਵਿੱਚੋਂ ਮੈਨੂੰ ਲੱਗਦਾ 150 ਹੀ
1: ਹੋਊਗਾ ਜੀ ਆਰਾਮ ਨਾਲ। ਹਾਂਜੀ ਚੱਕਰ ਇਹ ਨਾ, ਇੱਕ ਨਾ ਇਹ ਲੋ ਵੇਜਸ ਵਾਲੇ ਜਿੰਨੇ ਕੰਮ ਨੇ ਜਿਹੜੇ 70-80 ਹਜ਼ਾਰ ਤੱਕ ਆ, ਮੈਂ ਇਹ ਵੀ ਦੇਖਦਾ ਬਈ ਹੈ ਨਾ, ਇਹ ਲੋਕ ਮੈਨੇਜਮੈਂਟ ਵਾਲੇ ਪਾਸੇ ਨੂੰ ਵੱਧ ਜਾਂਦੇ ਆ, ਅਤੇ 70-90 ਹਜ਼ਾਰ ਵਾਲਾ ਜਿਹੜਾ ਜ਼ੋਨ ਆ ਉਹਦੇ ਵਿੱਚ ਬਹੁਤ ਸਾਰੀਆਂ ਨੌਕਰੀਆਂ ਆਪਣੇ ਭਾਈਚਾਰੇ ਦੇ ਲੋਕ ਜ਼ਿਆਦਾ ਕਰਦੇ ਆ, ਜਾਂ ਕਹਿ ਲਓ ਹੌਲੀ ਹੌਲੀ ਉੱਪਰ ਨੂੰ ਵੱਧਦੇ ਆ 100K+ ਵਾਲੀਆਂ ਜੋਬਾਂ ਵੱਲ।
4: ਬਿਲਕੁਲ, ਕੁਛ ਫਿਰ ਇਹਦੇ ਚ ਥੋੜਾ ਹੋ ਜਾਂਦਾ ਨਾ, ਜਿਵੇਂ ਕਾਉਂਸਲ ਦੀ ਆ ਕਿ ਇਹਦੇ ਚ ਤੁਹਾਨੂੰ ਛੁੱਟੀਆਂ ਨਾਲ ਛੁੱਟੀਆਂ ਹੋ ਜਾਂਦੀਆਂ,
1: ਬੱਚਿਆਂ ਨਾਲ ਜਾਣਾ, ਬੱਚਿਆਂ ਨੂੰ ਨਾਲ ਲੈ ਜਾਣਾ,
4: ਬੱਚਿਆਂ ਨਾਲ ਮੈਨੇਜ ਕਰਨਾ
1: ਪਰਿਵਾਰ ਲਈ ਬੜਾ ਵਧੀਆ
4: ਈਜ਼ੀ ਹੋ ਜਾਂਦਾ। ਹਾਂਜੀ ਈਜ਼ੀ ਹੋ ਜਾਂਦਾ,
1: ਆਰਥਿਕ ਪੱਖੋਂ ਨਾ ਵੀ ਕਹੀਏ, ਫਾਈਨੈਂਸ਼ੀਅਲੀ ਨਾ ਵੀ ਕਹੀਏ। ਬਾਕੀ ਹੁਣ ਜਿਵੇਂ ਏਜ ਕੇਅਰ ਨੇ, ਡਿਸੇਬਿਲਿਟੀ 'ਚ ਆ, ਹੈ ਨਾ, ਵਾਈਡ ਵਰਾਇਟੀ ਆਫ ਸ਼ਿਫਟਸ, 3 ਸ਼ਿਫਟਾਂ, ਇੱਕ ਸਵੇਰ ਦੀ, ਦੁਪਹਿਰ ਦੀ ਅਤੇ ਰਾਤ ਦੀ, ਹੈ ਨਾ।
4: ਬਿਲਕੁਲ,
1: ਉਹ ਬੰਦਾ ਕਹਿੰਦਾ ਮੈਂ ਯਾਰ ਆਪਣੇ ਘਰ ਨੂੰ ਉਸ ਹਿਸਾਬ ਨਾਲ ਚਲਾ ਸਕਦਾ। ਸਿਡਨੀ ਰੇਲਵੇ 'ਚ ਵੀ ਏਦਾਂ ਹੀ ਆਪਣੇ ਭਾਈਚਾਰੇ ਦੀਆਂ ਨਾ ਬਹੁਤ ਸਾਰੀਆਂ ਔਰਤਾਂ ਨੇ ਸਿਡਨੀ ਰੇਲ 'ਚ ਨੌਕਰੀ ਸ਼ੁਰੂ ਕੀਤੀ, ਮੈਟਰੋ 'ਤੇ ਜਿਹੜੀ ਰੇਲਵੇ 'ਚ, ਉਹਨਾਂ ਦਾ ਵੀ ਕਾਰਨ ਇਹੀ ਸੀ ਵੀ 3 ਤਰ੍ਹਾਂ ਦੀਆਂ ਸ਼ਿਫਟਾਂ ਹੈਗੀਆਂ, ਜਿਹੜੀ ਮਰਜ਼ੀ ਪਿੱਕ ਕਰ ਲਓ ਅਤੇ ਆਪਣੇ ਆਪ ਨੂੰ ਤੁਸੀਂ ਆਪਣੇ ਘਰ ਲਈ ਕਮਿਟ ਕਰ ਸਕਦੇ ਹੋ, ਡਿਵੋਟ ਕਰ ਸਕਦੇ ਹੋ, ਤੁਹਾਡਾ ਫੈਮਿਲੀ ਵਰਕ ਜਿਹੜਾ ਲਾਈਫ ਬੈਲੈਂਸ ਆ ਉਹ ਠੀਕ ਰਹਿ ਜਾਂਦਾ।
4: ਬਿਲਕੁਲ ਬਿਲਕੁਲ, ਪਰ ਦੂਜੇ ਪਾਸੇ ਉਹੀ ਹੈ ਵੀ ਜੀ, ਜਿਵੇਂ ਗੱਲ ਕਰਦੇ ਸੀ ਕਿ ਕਹਿੰਦੇ ਨੇ ਕਿ ਮਾਈਗ੍ਰੈਂਟਸ ਨੂੰ ਇੰਨੇ ਸਾਰੇ ਲੈ ਆਉਂਦੇ ਵੀ ਹੁਣ ਇਹਨਾਂ ਨੂੰ ਵਾਪਸ ਭੇਜੋ, ਹੈ ਨਾ, ਇਹਨਾਂ ਨੂੰ ਕੰਟਰੋਲ ਕਰਨਾ ਚਾਹੀਦਾ, ਵਟ ਐਵਰ। ਪਰ ਜਿਵੇਂ ਹੁਣ ਹਰ ਸਾਲ ਬੱਚੇ ਆਉਂਦੇ ਨੇ, ਹਰ ਸਾਲ ਔਜ਼ੀ ਫੈਮਿਲੀਜ਼ ਵੀ ਆਉਂਦੀਆਂ, ਮੇਰੇ ਕੋਲ ਸਾਰੇ ਮਿਕਸ ਕਮਿਊਨਿਟੀ ਆਉਂਦੀ ਹੈ ਨਾ, ਤੇ ਜੇ ਕੋਈ ਕਹਿੰਦੇ ਕਈ ਫੈਮਿਲੀਜ਼ ਆਲਮੋਸਟ ਐਵਰੀ ਈਅਰ 2-3 ਫੈਮਿਲੀਜ਼ ਇੱਦਾਂ ਦੀਆਂ ਹੁੰਦੀਆਂ ਨੇ ਵੀ ਜੀ, ਜਿਹਨਾਂ ਨੂੰ ਆਪਣੇ ਬੱਚਿਆਂ ਦੀ ਕੋਈ ਪਰਵਾਹ ਨਹੀਂ ਹੁੰਦੀ, ਇਹ ਮਤਲਬ ਕਹਿ ਲਓ ਕਿ ਡਰੱਗ ਐਡਿਕਟਡ ਨੇ ਦੋਨੇ ਪੇਰੈਂਟਸ, ਬੇਬੀਜ਼ ਕਰੀ ਜਾ ਰਹੇ ਨੇ, ਬੱਚਿਆਂ ਨੂੰ ਕੋਈ ਹੋਰ ਛੱਡਣ ਆ ਰਿਹਾ, ਕੋਈ ਹੋਰ ਲੈ ਕੇ ਆ ਰਿਹਾ, ਕੋਈ ਲਾਗਤ ਹੈਗਾ ਨਹੀਂ ਕਿ ਸਾਡਾ ਬੱਚਾ ਕਿੱਥੇ ਜਾ ਰਿਹਾ, ਉਹਦੇ ਲਈ ਲੰਚ ਅਸੀਂ ਪੈਕ ਕਰ ਵੀ ਦਿੱਤਾ ਕਿ ਨਹੀਂ। ਫਿਰ ਇਹੋ ਜਿਹੇ ਲੋਕ ਆ ਕੇ ਜਦੋਂ ਤੁਹਾਨੂੰ ਕਹਿੰਦੇ ਨੇ ਹਾਂ ਯੂ ਆਰ ਨੋਟ ਡੂਇੰਗ ਇਨਫ ਫੋਰ ਮਾਈ ਕਿਡ, ਮਤਲਬ ਤੁਸੀਂ ਤੁਹਾਡਾ ਆਪਣਾ ਰੋਲ ਕੀ ਆ ਫਿਰ ਤੁਸੀਂ। ਫਿਰ ਮੇਰੇ ਨਾਲ ਇੱਕ ਐਕਸਪੀਰੀਅੰਸ ਇਹ ਹੋਇਆ ਵੀ ਜੀ, ਵੀ ਇੱਕ ਬੱਚਾ ਸੀਗਾ, ਉਹ ਬੱਚੇ ਨੂੰ ਮੈਂ ਬਹੁਤ ਜ਼ਿਆਦਾ ਮੈਨੂੰ ਪਿਆਰ ਕਰਦਾ ਸੀ, ਉਹ ਜਦੋਂ ਆਉਂਦਾ ਸੀ ਆਪਣੀ ਮੰਮੀ ਦੀ ਉਂਗਲ ਛੱਡ ਕੇ ਉਹਨੇ ਭੱਜ ਕੇ ਆ ਕੇ ਮੈਨੂੰ ਜੱਫੀ ਪਾ ਲੈਣੀ ਸਵੇਰੇ ਜਦੋਂ ਵੀ ਮੈਂ ਡੋਰ ਖੋਲਣਾ। ਉਹਦੀ ਮੰਮੀ ਨੂੰ ਇਸ ਗੱਲ ਦੀ ਜੈਲਸ ਹੋ ਗਈ।
0: ਅੱਛਾ
4: ਵੀ ਹਾਂਜੀ, ਉਹਨੇ ਕਿੰਡਰ ਚੇਂਜ ਕਰਤਾ ਬੱਚੇ ਦਾ, ਉਹਨੇ ਮੇਰੀ ਜਿਹੜੀ ਦੂਸਰੀ ਐਜੂਕੇਟਰ ਸੀ, ਹਾਂ ਮੇਰੇ ਨਾਲ ਇਟਾਲੀਅਨ ਸੀਗੀ ਉਹ ਐਜੂਕੇਟਰ, ਉਹਨੂੰ ਰੀਜ਼ਨ ਕੀ ਦਿੱਤਾ, ਕਹਿੰਦੀ ਮੇਰਾ ਬੱਚਾ ਇੱਥੇ ਸੈਟਲ ਨਹੀਂ ਹੋ ਰਿਹਾ, ਹੀ ਹੇਟਸ ਰੂਬੀ। ਮੈਂ ਹੈਰਾਨ ਵੀ ਮਤਲਬ ਤੇਰਾ ਬੱਚਾ ਤਾਂ ਤੈਨੂੰ ਛੱਡ ਕੇ ਮੇਰੇ ਕੋਲ ਭੱਜਿਆ ਆਉਂਦਾ, ਵੀ ਤੂੰ ਰੀਜ਼ਨ ਦਾ ਐਟਲੀਸਟ ਕੋਈ ਰੀਜ਼ਨੇਬਲ ਦੇ ਦੇ, ਤੈਨੂੰ ਕੀ ਜਾਣਾ ਜਿੱਥੇ ਮਰਜ਼ੀ ਜਾਓ, ਹਨਾ।
0: ਇਹ ਇਹ ਨਾ ਰੇਸਿਜ਼ਮ, ਚਲੋ ਇਸ ਸੈਂਸ 'ਚ ਤੁਸੀਂ ਕਹਿ ਸਕਦੇ ਹੋ, ਪਰ ਕਈ ਮੈਂ ਦੋਵਾਂ ਜੀਆਂ ਦੇ ਵਿੱਚ ਵੀ, ਮਾਂ ਪਿਓ ਦੇ ਵਿੱਚ ਵੀ ਇਹ ਚੀਜ਼ ਵੇਖੀ ਹੈ ਵੀ ਬੱਚਾ ਜਿਹੜਾ, ਹਾਲਾਂਕਿ ਪਿਓ ਇਹ ਚੀਜ਼ ਬਰਦਾਸ਼ਤ ਕਰ ਲੈਂਦਾ ਵਾ ਜੇ ਮਾਂ ਦੇ ਨਾਲ ਬਹੁਤ ਜ਼ਿਆਦਾ ਬੱਚਾ ਕਰੇ, ਜਨਾਨੀ ਇਹ ਚੀਜ਼ ਬਰਦਾਸ਼ਤ ਨਹੀਂ ਕਰਦੀ। ਕਈ ਬੱਚੇ ਵੇਖੋ ਜੇ ਪਿਓਆਂ ਨੂੰ ਜ਼ਿਆਦਾ ਲਗਾਓ ਰੱਖਦੇ ਆ ਅਤੇ ਮਾਂ ਨੂੰ ਉਹਨਾਂ ਨਹੀਂ ਕਰਦੇ, ਅਤੇ ਇਹ ਗੱਲ ਮਾਂ ਨਹੀਂ ਜਨਾਨੀ ਨਹੀਂ ਬਰਦਾਸ਼ਤ ਕਰ ਸਕਦੀ, ਪਰ ਗੱਲ ਹੁਣ ਇਹ ਆ ਕਿ ਤੁਸੀਂ ਉਹਨੂੰ ਟਾਈਮ ਕਿੰਨਾ ਕੁ ਦਿੱਤਾ, ਆਪਣਾਪਨ ਕਿੰਨਾ ਕੁ ਰੱਖਿਆ। ਸੋ ਉਹਤੇ 'ਤੇ ਡਿਪੈਂਡ ਕਰੂਗਾ ਨਾ ਵੀ ਬੱਚਾ, ਤੁਸੀਂ ਜੇਕਰ ਚਾਹੁੰਦੇ ਹੋ ਤੁਹਾਡੇ ਹੱਥਾਂ 'ਚ ਰਹੇ ਤਾਂ ਫਿਰ ਤੁਸੀਂ ਆਪਣਾ ਬਣਦਾ ਸਰਦਾ ਵੀ ਕਰੋ। ਇਹ ਤਾਂ ਹੈ ਆ ਇੱਕ,
4: ਹਾਂਜੀ ਇਹ ਹੈਗਾ ਵੀ ਜੀ, ਪਰ ਇਕੋਨਮੀ ਦਾ ਜਿਵੇਂ ਕਹਿ ਰਹੇ ਨੇ ਕਿ ਮਾਈਗ੍ਰੈਂਟ ਵੀ, ਮਾਈਗ੍ਰੈਂਟਸ ਵਾਕਈ ਜੇ ਮਾਈਗ੍ਰੈਂਟਸ ਚਲੇ ਜਾਣ ਤਾਂ ਚਲਾਊਗਾ ਕੌਣ? ਜਿਵੇਂ ਮੈਂ ਦੱਸ ਰਹੀ ਹਾਂ ਵੀ ਹਰ ਸਾਲ ਬੱਚੇ ਨੇ ਦੇਖਦੀ ਹਾਂ ਮੈਂ ਵੀ, ਪੇਰੈਂਟਸ ਉਹਨਾਂ ਨੂੰ ਪਤਾ ਹੀ ਨਹੀਂ ਬੱਚੇ ਕਿੱਥੇ ਜਾ ਰਹੇ ਨੇ, ਕੌਣ ਪਿੱਕ ਕਰ ਰਿਹਾ, ਕੌਣ ਡ੍ਰੌਪ ਕਰ ਰਿਹਾ, ਆਪ ਘਰੇ ਤੁਸੀਂ ਡਰੱਗਸ ਲੈ ਕੇ ਜਾਂ ਜੋ ਵੀ ਹੈ ਨਾ ਡੋਲ ਤੇ ਬੈਠੇ ਹੋਏ ਹੋ।
0: ਵੇਖੋ ਪਤਾ ਕੀ ਆ, ਆਪਣਾ ਇਹ ਸਾਡੇ ਵੱਲੋਂ ਨਾ ਇਹ ਜਿਹੜੀ ਸਟੇਟਮੈਂਟ ਹੈ ਇਹ ਵੀ ਥੋੜੀ ਜੀ 100% ਵਾਜਬ ਨਹੀਂ ਹੈ, ਕਿਉਂਕਿ ਵੇਖੋ ਸਾਰੇ ਤੇ ਡਰੱਗਸ ਤੇ ਨਹੀਂ ਲੱਗੇ, ਸਾਰੇ ਤੇ ਡੋਲ ਦੇ ਉੱਤੇ ਨਹੀਂ ਆ, ਹੈ ਨਾ। ਸੋ ਉਹਦੇ ਵਿੱਚ ਵੀ ਇੱਕ ਛੋਟੀ ਜੀ ਪਰਸੈਂਟੇਜ ਹੋਊਗੀ, ਆਪਾਂ ਸਿਰਫ ਤੇ ਸਿਰਫ ਉਸੇ ਤੇ ਜੇ ਸੂਈ ਤਰਾਂਗੇ ਤੇ ਆਪਾਂ ਵੀ ਨੈਗੇਟਿਵ ਹੋਈ ਜਾਣ ਡੇ ਹਾਂ।
4: ਬਿਲਕੁਲ।
0: ਸੋ ਸਾਡੇ ਵੱਲੋਂ ਵੀ ਕੋਈ ਵਾਜਬ ਆਂਸਰ ਨਹੀਂ ਫਿਰ ਇਹ ਹੋਊਗਾ ਇੰਨਾ ਕੁ। ਹਾਂ ਇਹ ਇੱਕ ਪਾਰਟ ਆ ਸਾਰੇ ਓਵਰਆਲ ਸਿਨੈਰੀਓ ਦਾ।
1: ਕਈ ਮੈਂ ਤਾਂ ਜੀ ਇਹ ਦੇਖਦਾ ਕਈ ਬੰਦਿਆਂ ਦੇ ਮੂੰਹ ਤੇ ਫਟੇ ਮੂੰਹ ਲਿਖਿਆ ਹੁੰਦਾ ਰੂਪੀ ਜੀ, ਕਈ ਮਤਲਬ 100 ਮਗਰ ਇੱਕ ਪਰਿਵਾਰ ਹੁੰਦਾ ਹੀ ਆ, 100 ਮਗਰ ਇੱਕ ਬੰਦਾ ਇੱਦਾਂ ਦਾ ਹੁੰਦਾ ਹੀ ਆ ਜਿਹੜਾ ਕਹਿੰਦਾ ਹੁੰਦਾ ਆਈ ਡੋਂਟ ਡਿਸਕ੍ਰਿਮੀਨੇਟ ਆਈ ਹੇਟ ਐਵਰੀਵਨ।
0: ਸੋ ਉਹੀ ਆ ਵੀ ਉਹਨਾਂ ਦਾ
4: ਜਨਰਲਾਈਜ਼ ਕਰਨਾ ਔਖਾ ਹਰ ਚੀਜ਼ ਨੂੰ, ਉਹ ਜੇ ਆਪਾਂ ਜਨਰਲਾਈਜ਼ ਨਹੀਂ ਕਰ ਸਕਦੇ, ਬੜੇ ਫੈਕਟਰ ਨੇ ਇਹਦੇ ਚ ਵੀ।
1: ਹਾਂਜੀ
0: ਤੇ ਹੁਣ ਜ਼ਿਆਦਾ ਖਤਰਨਾਕ ਉਹ ਵੀ ਨੇ ਕਈ ਤੇ ਨਾ ਵੀ ਜਿਹੜੇ ਸਾਹਮਣੇ ਮੂੰਹ ਤੇ ਤੁਹਾਡੇ ਕਹਿ ਰਹੇ ਆ ਜਾਂ ਮੂੰਹ ਤੇ ਨਹੀਂ ਕਹਿ ਰਹੇ ਤੇ ਤੁਹਾਨੂੰ ਸ਼ੋਅ ਆਫ ਕਰ ਰਹੇ ਆ ਉਸ ਚੀਜ਼ ਦਾ, ਪਰ ਕਈ ਉਹ ਆ ਜਿਹੜੇ ਚੁੱਪ ਚਪੀਤੇ ਜੇ ਤੁਹਾਡੀ ਮੁਖਾਲਫਤ ਕਰੀ ਜਾਂਦੇ ਅੰਦਰੋਂ ਅੰਦਰੀ, ਜਿਹੜੇ ਤੁਹਾਡੀਆਂ ਜੜ੍ਹਾਂ ਵੱਢਦੇ ਆ, ਉਹ ਵੇਖੋ ਕਿੱਡੇ ਖਤਰਨਾਕ ਨੇ ਜੀ। ਥੈਂਕ ਯੂ ਤੁਹਾਡਾ ਭੈਣ ਜੀ, ਥੈਂਕ ਯੂ, ਵਧਾਈਆਂ ਤੁਹਾਨੂੰ ਇੱਕ ਵਾਰੀ ਫਿਰ ਤੋਂ। ਕਰੋ ਇੰਜੋਏ ਤੁਸੀਂ ਅੱਜ ਦਾ
1: ਜਨਮਦਿਨ ਦੇ ਸਮਾਗਮ, ਅਗਲੇ ਸ਼ੁੱਕਰਵਾਰ ਤੱਕ ਚੱਲਣ
0: ਚੱਲ ਹੀ ਜਾਣੇ ਆ ਕਿ
1: ਇਹਨਾਂ ਦੇ ਘਰਦਿਆਂ ਨੂੰ ਥੋੜ੍ਹਾ ਰਿਮਾਈਂਡਰ ਟਾਈਪ ਜਿਹਾ ਵੀ ਦੇ ਦੇਈਏ ਨਾ, ਵੀ ਉਹ ਐਕਸਪੈਕਟ ਕਰਦੇ ਇੱਦਾਂ।
0: ਹਾਂ ਨਹੀਂ ਤਾਂ ਇਹ ਤਾਂ ਹੈ ਵੀ, ਇਹ ਤਾਂ ਵੇਖੋ ਇਹ ਤਾਂ ਹੋ ਕੇ ਰਹਿਣਾ।
1: ਮੈਂ ਕਿਹਾ ਖੰਘ ਦੀ ਦਵਾਈ ਵਾਂਗੂ ਨਿਆਣੇ ਵੀ ਤੁਹਾਨੂੰ, ਮੈਂ ਕਿਹਾ ਹੈ ਨਾ ਸਵੇਰੇ ਬ੍ਰੇਕਫਾਸਟ, ਲੰਚ, ਡਿਨਰ ਐਂ ਤਿੰਨੇ ਟਾਈਮ ਦੇਣ।
0: ਸਵੇਰ ਚਲੋ ਵਧੀਆ, ਪਹਿਲਾਂ ਵੇਖੋ ਬੱਚਿਆਂ ਨੂੰ ਸਾਨੂੰ ਉੱਦਾਂ ਦੇ ਕਰਨਾ ਪੈਂਦਾ, ਉੱਦਾਂ ਦਾ ਸਿਖਾਉਣਾ ਪੈਂਦਾ, ਫਿਰ ਜਾ ਕੇ ਕਿਤੇ ਇਹ ਚੀਜ਼ਾਂ ਹੋ ਪਾਉਂਦੀਆਂ ਨੇ। ਸੋ ਵਧੀਆ ਗੱਲ,
1: ਮਾਵਾਂ ਕਹਿੰਦੀ ਆਪ ਗਵਾਈਏ ਤਾਂ ਦੁੱਖ ਪਾਈਏ, ਸੁੱਖ ਪਾਈਏ,
0: ਸੁੱਖ ਪਾਈ, ਸੁੱਖ ਪਾਈ, ਸੁੱਖ ਪਾਈ। 000 ਤੁਸੀਂ ਆਉਂਦੇ ਰਹੋ ਜੀ।
5: ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ ਭਾਜੀ
0: ਜੀ। ਸਤਿ
1: ਸ਼੍ਰੀ ਅਕਾਲ ਜੀ,
5: ਮੈਂ ਤੁਹਾਨੂੰ ਇਹ ਇੰਨਾ ਲੰਬਾ ਮੈਸੇਜ ਮੈਂ ਹੀ ਕੀਤਾ ਸੀਗਾ, ਪਰ ਐਨੀ ਹਾਊ ਮੈਂ ਥੋੜੇ ਟੌਪਿਕ ਨਾਲ ਹੀ ਰਿਲੇਟ ਕਰਨਾ ਚਾਹੁੰਦੀ ਹਾਂ। ਦੇਖੋ ਤੂੰ ਇਹ ਮਾਈਗ੍ਰੇਸ਼ਨ, ਆਪਣੇ ਇਮੀਗ੍ਰੈਂਟਸ ਤੋਂ ਬਿਨਾਂ ਤਾਂ ਇਹ ਮੁਲਕ ਕੋਈ ਮੁਲਕ ਨਹੀਂ ਚੱਲ ਸਕਦਾ, ਸਾਰੀ ਆਸਟ੍ਰੇਲੀਆ ਤਾਂ ਸਪੈਸ਼ਲੀ, ਇੱਥੇ ਤਾਂ ਇਹ ਆਪਣਾ ਹੈ ਹੀ ਨਹੀਂ, ਗੋਰਿਆਂ ਦਾ ਤੱਕ ਨਹੀਂ ਇਹ ਆਪਣਾ ਹੈਗਾ ਜਿਹੜੇ ਕਲੇਮ ਕਰਦੇ ਆ, ਰਾਈਟ? ਪਰ ਮੈਂ ਆਪਾਂ ਦੋਨੋਂ ਧਿਰਾਂ ਤੋਂ ਕਿਤੇ ਕਿਤੇ ਕਿਤੇ ਥੋੜੀ ਗਲਤੀ ਕਰਦੇ ਹਾਂ, ਉਹ ਇਹ ਮੈਂ ਜਸਟ ਐਗਜ਼ਾਮਪਲ ਛੋਟੀ ਜਿਹੀ ਦਿੰਦੀ। ਮੇਰੇ ਹਸਬੈਂਡ ਟਰੱਕਿੰਗ ਇੰਡਸਟਰੀ 'ਚ ਕੰਮ ਕਰਦੇ ਆ, ਠੀਕ ਆ? ਜਿਵੇਂ ਇਹ ਸਾਡਾ ਹੀ ਇੰਸੀਡੈਂਟ ਆ, ਮੇਰੇ ਹਸਬੈਂਡ ਸਬ ਕੰਟਰੈਕਟਰ ਨੇ, ਸਾਡਾ ਹੀ ਡਰਾਈਵਰ ਵਿਦਆਊਟ ਨੋਟਿਸ ਛੁੱਟੀ ਲੈ ਕੇ ਗਿਆ, ਕਿਤੇ ਹੋਰ ਜੋਬ ਕੀਤੀ, ਸਾਡੇ ਤੋਂ ਛੁੱਟੀ ਲੈ ਕੇ ਉਦੋਂ ਬਾਅਦ ਸਾਡੇ ਨੰਬਰਸ ਬਲੋਕ ਕਰ ਗਿਆ, ਮਤਲਬ ਮੇਰੇ ਹਸਬੈਂਡ ਦੇ ਨੰਬਰਸ ਬਲੋਕ ਕਰ ਗਿਆ, ਤੇ ਕੰਪਨੀ ਵਾਲੇ ਸਾਰੇ ਉੱਥੇ ਔਜ਼ੀ ਨੇ, ਮੇਰੇ ਹਸਬੈਂਡ ਇਕੱਲੇ ਇੰਡੀਅਨ ਨੇ, ਤੇ ਉਹਨਾਂ ਨੂੰ ਪਸੰਦ ਕਰਦੇ ਨੇ ਕਿ ਉਹਨਾਂ ਨੂੰ ਲੱਗਦਾ ਆ ਕਿ ਇਹ ਬਹੁਤ, ਇਹ ਕਮਿਊਨਿਟੀ ਬਹੁਤ ਹਾਰਡ ਵਰਕਿੰਗ ਆ। ਤੇ ਮੇਰੇ ਹਸਬੈਂਡ ਤੋਂ ਬਾਅਦ ਉਹਨਾਂ ਨੇ ਕਈ ਇੰਡੀਅਨ ਡਰਾਈਵਰਸ ਵੀ ਹੋਰ ਹਾਇਰ ਕੀਤੇ ਕਿ ਤੁਸੀਂ ਜਿੰਨੀ ਤੁਸੀਂ ਕੇਪੇਬਿਲਿਟੀ ਰੱਖਦੇ ਹੋ ਜੋਬਸ ਕਰਨ ਦੀ ਜਾਂ ਜੋ ਵੀ ਕਰਨ ਦੀ, ਕਿ ਇਟਸ ਅਨਬਿਲੀਵੇਬਲ, ਕਿਉਂਕਿ ਸਾਡੇ ਡਰਾਈਵਰ ਤਾਂ ਸਮੋਕੋ ਤੇ ਹੀ ਗਏ ਰਹਿੰਦੇ ਆ, ਠੀਕ ਆ? ਫਿਰ ਉਹਨਾਂ ਨੇ, ਹੁਣ ਦੇਖੋ ਸਾਡੇ ਡਰਾਈਵਰ ਨੇ ਸਾਡੇ ਨਾਲ ਹੀ ਆਪਣਾ ਇੰਸੀਡੈਂਟ ਕੀਤਾ, ਅਸੀਂ ਕਿਸੇ ਨੂੰ ਆਨਸਰੇਬਲ ਨਹੀਂ ਆ। ਜੇ ਅਸੀਂ ਉਹਨਾਂ ਨੂੰ ਕਹਿੰਦੇ ਹਾਂ ਕਿ ਹਾਂਜੀ ਉਹ ਇੱਦਾਂ ਕਰਕੇ ਚਲਾ ਗਿਆ ਜਾਂ ਇੱਦਾਂ, ਉਹ ਕਹਿੰਦੇ ਇੱਦਾਂ ਕਿੱਦਾਂ ਕਰਕੇ ਚਲਾ ਗਿਆ ਇੱਦਾਂ। ਹੁਣ ਉਹਨੂੰ ਅਸੀਂ ਬੰਦੇ ਨੂੰ ਜਿਹਨੂੰ ਹਾਇਰ ਕੀਤਾ, ਉਹਦੀ ਪੇ ਟਾਈਮ ਤੇ ਸਾਰਾ ਕੁਛ ਟਾਈਮ ਤੇ ਉਹਨੂੰ ਮਿਲਦਾ ਸੀ, ਜਸਟ ਬਿਕਾਜ਼ ਹੀ ਗੋਟ ਬੈਟਰ ਜੋਬ ਸਮਵੇਅਰ, ਤੇ ਉਹ ਇਦਾਂ ਲਾਈਕ ਤੁਸੀਂ ਦੱਸ ਕੇ ਜਾਓ ਤਾਂ ਇਜ਼ਨ ਇਟ ਕਿ ਅਸੀਂ ਹੋਰ ਕਿਸੇ ਨੂੰ ਟ੍ਰੇਨ ਕਰ ਸਕਦੇ ਹਾਂ, ਉਹਦੀ ਵਜ੍ਹਾ ਨਾਲ ਸਾਡਾ ਕਿੰਨਾ ਲੋਸ ਆਫ ਇਨਕਮ ਹੋਇਆ, ਸਟ੍ਰੈਸ ਜਿਹੜਾ ਸੀਗਾ ਉਹ ਅੱਡ ਇੱਕ, ਕਿਉਂਕਿ ਫੋਨ ਹੀ ਨਹੀਂ ਉਸ ਤੋਂ ਬਾਅਦ ਉਹਦਾ ਮਿਲਿਆ, 5 ਹਫ਼ਤੇ ਬੀਤ ਗਏ, ਅਸੀਂ ਵੇਟ ਕਰ ਰਹੇ ਹਾਂ, ਉਹ ਆ ਰਿਹਾ ਉਹ ਆ ਰਿਹਾ ਉਹ ਆ ਰਿਹਾ, ਬਟ ਉਹ ਕਿਤੇ ਵੀ ਜਦੋਂ ਅਸੀਂ ਉਹਦੇ ਘਰੇ ਗਏ ਕਿ ਦੇਖਣ ਦੇ ਲਈ, ਕਿਉਂਕਿ ਅਸੀਂ ਇਹ ਡਰ ਗਏ ਕਿ ਉਹਨੂੰ ਕੁਛ ਹੋ ਤਾਂ ਨਹੀਂ ਗਿਆ ਕੁਛ ਏਦਾਂ ਦਾ, ਐਂਡ ਹੀ ਵਾਜ਼ ਐਟ ਹੋਮ ਐਂਡ ਹੀ ਇਜ਼ ਵਰਕ ਇਨ ਸਮਵੇਅਰ ਐਲਸ, ਹੁਣ ਅਸੀਂ ਕੀ ਕਰੀਏ, ਮਤਲਬ
1: ਆਸਟ੍ਰੇਲੀਅਨ ਸਮਾਜ ਚ ਹੁੰਦਾ ਬਈ ਜਿਹੜੇ ਬਾਹਰੋਂ ਆਏ ਲੋਕ ਨੇ ਏਦਾਂ ਕਰਦੇ ਆ, ਜਦਕਿ ਇਹ ਸੇਮ ਚੀਜ਼ ਇਥੋਂ ਦਾ ਸਿਟੀਜ਼ਨ ਬੰਦਾ ਵੀ ਕਰ ਸਕਦਾ।
5: ਐਗਜ਼ੈਕਟਲੀ, ਬਟ ਇਮੇਜ ਆਪਾਂ ਉਹ ਕਰਦੇ ਆ ਨਾ, ਫਰਸਟ੍ਰੇਸ਼ਨ ਜਦੋਂ ਆਪਾਂ ਨੂੰ ਵੀ ਸੇਮ ਫੇਸ ਕਰ ਰਹੇ ਆ, ਉਹ ਚੀਜ਼ ਬਹੁਤ, ਮਤਲਬ ਮੈਂ ਇਸ ਚੀਜ਼ ਦਾ ਆਪਣਾ ਉਹ ਨਹੀਂ ਆ, ਕਿਉਂਕਿ ਮੈਂ ਖੁਦ ਮਾਈਗ੍ਰੈਂਟ ਆ, ਮੇਰੇ ਹਸਬੈਂਡ ਹਨਾ ਅਸੀਂ ਇੱਥੇ ਸੈਟਲ ਹੋਏ, ਸਾਡੇ ਬੱਚੇ ਇੱਥੇ ਹੋਏ ਆ, ਸੋ ਅਫਕੋਰਸ ਇਹ ਚੀਜ਼ ਨਹੀਂ ਹੋਣੀ ਚਾਹੀਦੀ, ਕਿਉਂਕਿ ਮੈਂ ਵੀ ਚਾਹੂੰਗੀ ਕਿ ਮੇਰੇ ਪੇਰੈਂਟਸ ਇੱਥੇ ਆ ਕੇ ਮੇਰੇ ਨਾਲ 6 ਮਹੀਨੇ ਤੋਂ ਵੱਧ ਰਹਿਣ, ਨਾ ਕਿ ਆ 3 ਮੰਥ ਵਾਲੀ ਉਹ ਉਹਨਾਂ ਤੇ ਕੋਈ ਕੰਡੀਸ਼ਨ ਏਦਾਂ ਦੀ ਲੱਗੇ।
1: ਮੈਚਿਓਰਿਟੀ ਦੀ ਹਨਾ, ਕਿਸੇ ਇੱਕ ਕੌਮ ਕਮਿਊਨਿਟੀ ਨੂੰ ਹਨਾ ਏਦਾਂ, ਪਰ ਇਹੀ ਗੱਲ ਆ, ਇਹ ਇੱਕ ਧਾਰਨਾ ਬਣ ਜਾਣੀ ਆ, ਜੇ ਮੰਨ ਲਓ 8 ਬੰਦੇ ਉਹਨਾਂ ਨੇ ਰੱਖੇ ਹੋਣ ਉਸ ਮੂਲ ਦੇ, 8-7 ਓਦਾਂ ਕਰ ਜਾਣ ਤਾਂ ਫਿਰ ਧਾਰਨਾ ਬਣ ਜਾਣੀ ਆ ਵੀ ਇਹ ਇੱਦਾਂ ਦੇ ਲੋਕ ਆ, ਪਰ ਜੇ ਉਟਾਵਾਂ ਟੱਲਾ ਫਿਰ ਕੋਈ ਫਰਕ ਨਹੀਂ, ਫਿਰ ਮੈਚਿਓਰਿਟੀ ਦਿਖਾਉਣ ਦੀ ਲੋੜ ਆ।
0: ਨਹੀਂ ਚਲੋ ਇਹਦੇ ਆਈ ਥਿੰਕ ਜਦੋਂ ਤੁਸੀਂ ਕੋਈ ਉਹਦੇ ਨਾਲ ਤੁਸੀਂ ਸਲਾਹ ਵੀ ਪੁੱਛੀ, ਮੈਸੇਜ ਤੁਹਾਡਾ ਮੈਂ ਪੜ੍ਹ ਰਿਹਾ ਹਾਂ, ਅਤੇ ਉਹਦੇ ਵਿੱਚ ਕੋਈ ਨਾ ਕੋਈ ਉਹਦੇ ਨਾਲ ਕੋਂਟਰੈਕਟ ਹੋਇਆ ਹੋਊਗਾ, ਜੇ ਨਹੀਂ ਕੀਤਾ ਤਾਂ ਹੁਣ ਜਿਹੜਾ ਗਾਂਹ ਰੱਖੋਗੇ ਉਹਦੇ ਨਾਲ ਤੁਸੀਂ ਕਰਨਾ ਸ਼ੁਰੂ ਕਰੋ ਵੀ ਹਾਂ ਵੀ ਆਹ ਤੇਰਾ ਨੋਟਿਸ ਪੀਰੀਅਡ, ਅਸੀਂ ਤੁਹਾਨੂੰ ਜੇਕਰ ਜੋਬ ਤੋਂ ਸਤਿ ਸ਼੍ਰੀ ਅਕਾਲ ਕਰਨੀ ਹੈ ਤਾਂ ਆਪਾਂ ਇੰਨਾ ਕੁ ਟਾਈਮ ਅਸੀਂ ਤੁਹਾਨੂੰ ਦੇਵਾਂਗੇ, ਤੁਸੀਂ ਜਦੋਂ ਛੱਡ ਕੇ ਜਾਣਾ ਤਾਂ ਆਪਾਂ ਨਵਾਂ ਬੰਦਾ ਲੱਭਣ ਦੇ ਲਈ ਇੰਨਾ ਕੁ ਟਾਈਮ ਸਾਨੂੰ ਚਾਹੀਦਾ। ਸੋ ਇੱਦਾਂ ਦੇ ਜੇਕਰ ਲਿਖਤ ਪੜ੍ਹਤਾਂ ਸਾਡੀਆਂ ਹੋਈਆਂ ਹੋਣ ਕੋਂਟਰੈਕਟ ਦੇ ਵਿੱਚ, ਬੰਦਾ ਬਾਇੰਡ ਹੋਵੇ ਰਾਦਰ ਦੈਨ ਕਿ ਆਪਾਂ ਬੰਦਾ ਆਇਆ ਅਤੇ ਉਹਦਾ ਲਾਇਸੈਂਸ ਲੈ ਕੇ ਅਤੇ ਉਹਨੂੰ ਆਪਾਂ ਟਰੱਕ 'ਤੇ ਚਾੜਤਾ ਜਾਂ ਜੋਬ ਕਰਾ ਲਈ, ਸੋ ਉੱਥੇ ਫਿਰ ਇੱਦਾਂ ਦੀ ਗੁੰਜਾਇਸ਼ ਜ਼ਰੂਰ ਰਹਿ ਜਾਂਦੀ ਹੈ। ਬਾਕੀ ਇੱਕ ਚੀਜ਼ ਨਾ ਹੋਰ ਹੁੰਦੀ ਹੈ, ਜਦੋਂ ਬੰਦਾ ਕੋਈ ਕੰਮ ਕਰ ਰਿਹਾ ਤੁਹਾਡੇ ਨਾਲ ਅਤੇ ਤੁਹਾਨੂੰ ਬਹੁਤ ਪਹਿਲਾਂ ਉਹਦੇ ਲੱਛਣ ਦਿਖਣੇ ਸ਼ੁਰੂ ਹੋ ਜਾਂਦੇ ਆ, ਉਹ ਵੱਖਰੀ ਗੱਲ ਹੈ ਕਿ ਅਸੀਂ ਆਪਣੇ ਕੰਮ ਨੂੰ ਲੈ ਕੇ ਇੰਨੇ ਕੁ ਜ਼ਿਆਦਾ ਉਹ ਹੁੰਦੇ ਹਾਂ ਵੀ ਹਾਲੇ ਕੋਈ ਨਵਾਂ ਬੰਦਾ ਨਹੀਂ ਆਇਆ ਜਾਂ ਇੰਨੇ ਬਹੁਤ ਵਧੀਆ ਕੰਮ ਸਾਂਭ ਲਿਆ ਵਾ ਜਾਂ ਕਹਿ ਲਓ ਵੀ ਇੰਨੇ 'ਚ ਨਹੀਂ ਲੱਭਣਾ, ਕੋਈ ਵੀ ਰੀਜ਼ਨ ਹੋ ਸਕਦਾ, ਫਿਰ ਆਪਾਂ ਉੱਥੇ ਉਹਦੀਆਂ ਉਹ ਵਾਲੀਆਂ ਗਲਤੀਆਂ ਇਗਨੋਰ ਕਰ ਰਹੇ ਹੁੰਦੇ ਬੜੇ ਚਿਰਾਂ ਤੋਂ, ਜੋ ਕਿ ਹੌਲੀ ਹੌਲੀ ਉਹਨੇ ਰੰਗ ਵਿਖਾਉਣੇ ਆ। ਸੋ ਸਾਨੂੰ ਸਾਈਨ 'ਤੇ ਮਿਲਣੇ ਸ਼ੁਰੂ ਹੋ ਜਾਂਦੇ ਆ, ਜੇ ਪ੍ਰੋਪਰ ਇਹਦਾ ਤੁਸੀਂ ਹੱਲ ਚਾਹੁੰਦੇ ਹੋ ਤੇ ਉਹ ਫਿਰ ਇਹੋ ਹੀ ਆ ਕਿ ਲਿਖਤ ਪੜ੍ਹਤ ਪ੍ਰੋਪਰ ਕਰੋ, ਅਗਲੇ ਨੂੰ ਥੋੜਾ ਜਿਹਾ ਚੱਕ ਆ ਰਿਹਾ।
5: ਤੁਹਾਡੀ ਨਾ ਇਸ ਗੱਲ ਨਾਲ ਐਗਰੀ ਕਰਦੀ, ਉਹ ਉਦੋਂ ਹੁੰਦਾ ਜਦੋਂ ਆਪਾਂ ਨੂੰ ਨਾ ਜਿਵੇਂ ਤੁਸੀਂ ਕਿਹਾ ਆਪਾਂ ਨੂੰ ਪਤਾ ਲੱਗ ਜਾਂਦਾ ਕਿ ਹਾਂ ਲੱਛਣਾਂ ਤੋਂ ਕਿ ਇਹ ਬੰਦਾ ਛੱਡੇਗਾ, ਇੱਦਾਂ ਹੈ ਹੀ ਨਹੀਂ ਸੀਗਾ ਐਕਚੁਅਲ ਦੇ ਵਿੱਚ, ਮਤਲਬ ਨੋ ਸਾਈਨ। ਜੇ ਇੰਨਾ ਸਾਨੂੰ ਡਿਸਟ੍ਰੈਸ ਹੁੰਦਾ ਨਾ ਉਹਦੀ ਵਜ੍ਹਾ ਨਾਲ, ਕਾਂਟ ਟੈਲ ਯੂ ਕਿ ਅਰਾਊਂਡ ਅਸੀਂ 50K ਲੋਸ ਕੀਤਾ ਆ ਜਿੰਨੇ ਟਾਈਮ ਦੇ ਵਿੱਚ ਉਹ ਸਾਡੇ ਨਹੀਂ ਕਰ ਰਿਹਾ ਸੀਗਾ, ਤੇ ਉਦੋਂ ਬਾਅਦ ਜਦੋਂ ਡਰਾਈਵਰ ਅਸੀਂ ਨਿਊ ਹਾਇਰ ਕਰਨਾ ਸੀ ਵਿਦ ਇਨ ਅ ਡੇ ਕੀਤਾ, ਕਿਉਂਕਿ ਇੰਨੀਆਂ ਐਪਲੀਕੇਸ਼ਨਸ ਆਈਆਂ ਤੇ ਉਹਦੇ ਨਾਲ ਵੀ ਸਾਰੇ ਡਾਕੂਮੈਂਟ ਸਾਈਨ ਹੋਏ ਸੀ, ਹੁਣ ਅਸੀਂ ਉਹਨੂੰ ਸਿਵਲ ਕੋਰਟ ਲੈ ਕੇ ਜਾਈਏ, ਪੁਲਿਸ ਕਿਸੇ ਨੇ ਕੁਛ ਨਹੀਂ ਕਰਨਾ ਐਟ ਦ ਐਂਡ, ਕਿਉਂਕਿ ਕੁਛ
0: ਆਪਣੇ ਆਪ ਨੂੰ ਇੱਕ ਆਨਸਰ ਆ ਕਿ ਹਾਂ ਇਹ ਕੁਛ ਨਹੀਂ ਹੋਣਾ। ਹਾਂ ਟਾਈਮ ਕੰਜ਼ਿਊਮਿੰਗ ਨੇ ਇਹ ਚੀਜ਼ਾਂ, ਪਰ ਇੰਨਾ ਕੁ ਜ਼ਰੂਰ ਹੁੰਦਾ ਵੀ ਅਗਲੇ ਨੂੰ ਥੋੜ੍ਹਾ ਜਿਹਾ ਇੰਨਾ ਹੋ ਜਾਂਦਾ ਤੁਹਾਨੂੰ ਤਾਂ ਖਰਾਬ ਕਰ ਗਿਆ, ਗਾਂਹ ਨਹੀਂ ਕਿਸੇ ਨੂੰ ਕਰੂਗਾ।
1: ਪਰ ਕਈ ਕੇਸਿਸ ਵਿੱਚ ਚਲੋ ਇਹਨਾਂ ਦੀ ਗੱਲ ਨਹੀਂ ਮੈਂ ਕਰਦਾ, ਇਹ ਵੀ ਹੁੰਦਾ ਕਈ ਵਾਰ ਉਹ ਬੰਦੇ ਲੀਗਲੀ ਐਂਟਾਈਟਲਡ ਹੁੰਦੇ ਆ ਆਪਣੀ 1 ਮਹੀਨੇ ਦੀ ਐਨੂਅਲ ਲੀਵ ਨੂੰ ਯੂਜ਼ ਕਰਨ 'ਚ।
0: ਨਹੀਂ ਉਹ 5 ਹਫ਼ਤੇ ਪਹਿਲਾਂ ਕਰ ਗਿਆ ਨਾ, ਉਹ ਤੇ ਆਲਰੇਡੀ ਕਰ ਗਿਆ
1: ਜੀ, ਇਹਨਾਂ ਦੀ ਗੱਲ ਨਹੀਂ ਮੈਂ ਕਰਦਾ। ਹਾਂਜੀ ਮੈਂ
5: ਵੈਸੇ ਕਹਿੰਦਾ ਤੁਹਾਡੀ ਉਹ ਗਰਾਊਂਡਸ ਦੇ ਅਕੋਰਡਿੰਗਲੀ ਤੁਹਾਨੂੰ

0: ਮੋਨੈਟਰਲੀ ਇੰਨਾ ਉਹ ਕੀਤਾ, ਤੇ ਉਹਦੇ ਉਹਦੀ ਆਪਣੀ ਕਮਿਊਨਿਟੀ ਦੇ ਵਿੱਚ ਤਾਂ ਕੋਈ ਸੁਣਵਾਈ ਨਹੀਂ ਹੈਗੀ ਕਿਉਂਕਿ ਕਿਸੇ ਹੋਰ ਨੇ ਤਾਂ ਉਹਨੂੰ ਸੁਣਨਾ ਵੀ ਨਹੀਂ ਆ।
1: ਇਹ ਤਾਂ ਹੁੰਦੀ ਆ ਪ੍ਰੋਬਲਮ ਜੀ। ਵੇਖੋ ਜਦੋਂ ਭਾਵੇਂ ਜਿਹੜਾ ਇੰਪਲੋਇਰ ਹੁੰਦਾ ਨਾ, ਜਾਂ ਫਿਰ ਕਹਿ ਲਓ ਵੀ ਜਿਹੜਾ ਥੋੜ੍ਹਾ ਪੁਰਾਣਾ ਆਇਆ ਵਾ, ਜਾਂ ਜਿਹਦੇ ਕੋਲ ਵੱਧ ਪੈਸੇ ਆ, ਅਤੇ ਜਿਹੜਾ ਦੂਸਰੀ ਪੱਖ ਦੇ ਵਿੱਚ ਬੈਠਾ ਹੁੰਦਾ ਨਾ, ਉਹ ਭਾਵੇਂ ਝੂਠਾ ਵੀ ਹੋਵੇ, ਲੋਕ ਆਟੋਮੈਟਿਕਲੀ ਦੂਸਰੇ ਉਹਨੂੰ ਦੋਸ਼ ਦਿੰਦੇ ਜਿਹੜਾ ਪੁਰਾਣਾ।
2: ਜੇ ਸਾਈਕਲ ਵਾਲਾ ਕਾਰ 'ਚ ਵੱਜੇ ਜੀ,
1: ਕਾਰ ਵਾਲੇ ਦਾ ਹੀ ਕਸੂਰ ਨਿਕਲਣਾ।
0: ਬਹੁਤ ਵੱਡੀ ਪ੍ਰੋਬਲਮ ਆ, ਲਾਈਕ ਕਿਸੇ ਨੂੰ ਵੀ ਵਿਕਟਿਮ ਬਣ ਕੇ ਬਸ ਉਹ ਕਰਨਾ ਹੁੰਦਾ ਆ ਦੂਸਰੀ ਪਾਰਟੀ, ਭਾਵੇਂ ਐਕਚੁਅਲ 'ਚ ਜ਼ਿਆਦਾ ਉਹਨੂੰ ਨੁਕਸਾਨ ਹੋਇਆ ਹੋਵੇ। ਬਟ ਯਾ, ਤੁਸੀਂ ਬਿਲਕੁਲ ਸਹੀ ਕਹਿ ਰਹੇ ਹੋ,
1: ਅੱਗੇ ਦੇ ਲਈ ਸਿਖਾ ਕੇ ਜਾਂਦੀਆਂ ਨੇ। ਧੰਨਵਾਦ ਧੰਨਵਾਦ ਤੁਹਾਡਾ, ਤੁਸੀਂ ਲੈ ਕੇ
2: ਆਏ
1: ਤੇ ਹੋਰ ਵੀ ਕਈਆਂ ਨੂੰ ਸਿੱਖਣ ਸਿਖਾਉਣ ਨੂੰ ਕੁਛ ਨਾ ਕੁਛ ਮਿਲਦਾ, ਕਿਉਂਕਿ ਇੱਦਾਂ ਦੀਆਂ ਚੱਲਦੀਆਂ ਰਹਿੰਦੀਆਂ ਵਾ ਕੰਮਾਂ ਕਾਰਾਂ ਦੇ ਵਿੱਚ ਬੜਿਆਂ ਦੇ ਨਾਲ। ਧੰਨਵਾਦ ਜੀ ਤੁਹਾਡਾ। ਸੁਖਦੀਪ ਸਿੰਘ ਘੁੰਮਣ ਜੀ ਕਹਿੰਦੇ ਕਿ ਅੱਛਾ ਬੜਾ ਲੰਮਾ ਜੀ, ਛੋਟਾ ਦੇਖਿਆ ਕਰੋ ਤੁਸੀਂ, ਚੜ੍ਹਦੀ ਜਵਾਨੀ ਕਹਿੰਦੇ ਜਦੋਂ ਖੂਨ ਹੈ ਉਬਾਲੇ ਮਾਰਦਾ, ਬੰਦਾ ਫਿਰ ਨਫੇ ਨੁਕਸਾਨ ਨੂੰ ਕਦੇ ਨਹੀਂ ਵਿਚਾਰਦਾ, ਅਤੇ 4 ਦਿਨਾਂ ਦੀ ਹਵਾ ਦੇ ਵਿੱਚ ਉਡਾਰੀ ਹੈ ਮਾੜੀ, ਜਵਾਨੀ ਵਿੱਚ ਬਾਹਲੀ ਅੱਤ ਚੁੱਕਣੀ ਹੈ ਮਾੜੀ, ਮਾਪਿਆਂ ਦੀ ਸਿਆਣਪ ਨੂੰ ਜੋ ਸਮਝਦੇ ਨੇ ਬੋਝ, ਪੁੱਠਿਆਂ ਕੰਮਾਂ ਦੇ ਵਿੱਚ ਰਹਿੰਦੀ ਜਿਨ੍ਹਾਂ ਦੀ ਖੋਜ, ਵੇਲੀਆਂ ਅਤੇ ਨਸ਼ਿਆਂ ਦੀ ਲੱਗ ਜਾਂਦੀ ਮਾੜੀ ਯਾਰੀ, ਜਵਾਨੀ ਵਿੱਚ ਬਾਹਲੀ ਅੱਤ ਚੁੱਕਣੀ ਹੈ ਮਾੜੀ, ਹੰਕਾਰ ਵਿੱਚ ਆ ਕੇ ਜੋ ਕੁਦਰਤ ਦੇ ਕਾਨੂੰਨ ਨੂੰ ਤੋੜਦਾ, ਚੰਗੇ ਰਾਹਾਂ ਵੱਲ ਜਾਣ ਤੋਂ ਆਪਣੇ ਆਪ ਨੂੰ ਮੋੜਦਾ, ਸਲਾਖਾਂ ਪਿੱਛੇ ਰੁਲ ਜਾਵੇਗੀ ਜ਼ਿੰਦਗੀ ਪਿਆਰੀ, ਜਵਾਨੀ ਵਿੱਚ ਬਾਹਲੀ ਅੱਤ ਚੁੱਕਣੀ ਹੈ ਮਾੜੀ, ਸਮਾਂ ਲੰਘੇ ਤੋਂ ਫਿਰ ਇਨਸਾਨ ਨੂੰ ਪੈਂਦਾ ਹੈ ਪਛਤਾਉਣਾ, ਬੀਤਿਆ ਵੇਲਾ ਫਿਰ ਕਦੇ ਮੁੜ ਪਰਤ ਕੇ ਨਹੀਂ ਆਉਣਾ, ਕਹਿੰਦਾ ਘੁੰਮਣ ਨੇਕੀ ਦੇ ਰਾਹ ਚੱਲ ਕੇ ਹੀ ਮਿਲੇਗੀ ਵਡਿਆਈ, ਨਹੀਂ ਤਾਂ ਕੀਤੇ ਕਰਮ ਹੀ ਤੁਹਾਡੇ ਧੁਰ ਤੱਕ ਬਣ ਜਾਣਗੇ ਪਰਛਾਈ। ਧੰਨਵਾਦ ਜੀ ਤੁਹਾਡਾ, ਮਿਹਰਬਾਨੀ। ਅਤੇ ਜਸਪ੍ਰੀਤ ਕੌਰ ਜੀ ਕਹਿੰਦੇ ਸਤਿ ਸ਼੍ਰੀ ਅਕਾਲ ਦੋਵਾਂ ਵੀਰਾਂ ਨੂੰ ਭਾਅ ਜੀ, ਕਹਿੰਦੇ ਸਾਡਾ ਪਿੰਡ ਬਦੋਵਾਲ ਸਾਰੇ ਗਰੇਵਾਲ ਹੀ ਆ।
2: ਕਿਆ ਬਾਤ ਹੈ ਜੀ, ਲੜਤੋਂ ਦੇ ਨਾਲ ਛਾਉਣੀ ਦੇ ਕੋਲ।
1: ਅਤੇ ਰਮਨਦੀਪ ਕੌਰ ਜੀ ਧੰਨਵਾਦ ਤੁਹਾਡਾ, ਗੁਰਜੀਤ ਜੀ ਧੰਨਵਾਦ, ਕਹਿੰਦੇ ਅੱਜ ਦੇ ਗਾਣੇ ਬੜੇ ਵਧੀਆ ਸੀ, ਬਹੁਤ ਬਹੁਤ ਸ਼ੁਕਰੀਆ ਜੀ। ਕੁਛ ਇੱਕ ਮੈਸੇਜ ਜਿਹੜੇ ਮੈਂ ਥੱਲੇ ਛੱਡ ਗਿਆ, ਅਤੇ ਜੇ ਉਹਨਾਂ 'ਚੋਂ ਫਿਰ ਵੀ ਕੋਈ ਰਹਿ ਗਿਆ ਤਾਂ ਉਹਦੇ ਲਈ ਮੁਆਫ਼ੀ ਜੀ, ਧੰਨਵਾਦ ਤੁਹਾਡਾ ਅਤੇ ਮਿਹਰਬਾਨੀ ਜੀ। ਕਹਿੰਦੇ ਕਿ ਇੱਕ ਗੱਲ ਸਮਝ ਨਹੀਂ ਆਈ ਕਿ ਉਹਦੀ, ਕਹਿੰਦੇ ਕਿ ਜੇ ਮਾਈਗਰੈਂਟਸ ਨੂੰ ਇੱਥੋਂ ਕੱਢੋ, ਪਰ ਇਹ ਤਾਂ ਕਹਿੰਦੇ ਕਿ ਆਪ ਮਾਈਗਰੈਂਟ ਨੇ, ਅਸਲੀ ਸਿਟੀਜ਼ਨ ਤਾਂ ਕਹਿੰਦੇ ਐਬਰੀਜਨਲ ਲੋਕ ਨੇ, ਅਤੇ ਫਿਰ ਇਹ ਸਾਰੇ ਔਜ਼ੀ ਵੀ ਇੱਥੋਂ ਜਾਣਗੇ ਸਾਡੇ ਨਾਲ, ਜਾਣਗੇ ਸਾਡੇ ਨਾਲ ਭਲਾ, ਵੇਖੋ ਇਹ ਫਿਰ ਉਹੀ ਆ ਨਾ ਡਿਸਕਸ਼ਨ, ਲਿਖ ਕੇ ਦੇਣਗੇ ਭਲਾ, ਇਹ ਸਾਰਾ ਵੇਖੋ ਵਾਲ ਆਉਂਦੇ ਹੁੰਦੇ ਵਾਲ ਦੀ ਖੱਲ ਲਾਉਣ ਵਾਲੀ ਗੱਲ ਆ। ਹੌਲੀ ਹੌਲੀ ਫਿਰ ਮੈਨੂੰ ਜਿਹੜਾ ਬਰੀਕ ਹੋਰ ਵੀਰ ਜੀ ਘਸੀਟ ਕੇ ਫਿਰ ਮੈਂ ਨਾ ਅੱਗੇ ਤੋਂ ਅੱਗੇ ਇੱਥੋਂ ਤੱਕ ਲੈ ਜੂੰਗਾ ਵੀ ਇਸ ਦੁਨੀਆਂ 'ਤੇ ਵੇਖੋ ਸਾਰੇ ਮਹਿਮਾਨ ਨੇ, ਦੁਨੀਆਂ 'ਤੇ ਸਾਰੇ ਮਾਈਗ੍ਰੈਂਟ ਨੇ, ਇਸ ਧਰਤੀ 'ਤੇ ਵੇਖੋ ਸਾਰੇ ਮਾਈਗ੍ਰੈਂਟ ਨੇ, ਫਿਰ ਤਾਂ ਸਾਰੇ ਹੀ ਜਾਣਗੇ, ਸੋ ਇਹਦਾ ਕੋਈ ਅੰਤ ਨਹੀਂ ਹੈ ਇਸ ਬਹਿਸ ਦਾ।
2: ਤਾਂ ਹੀ ਰਣਜੋਤ ਹੁਣਾਂ ਨੇ ਪਹਿਲਾਂ ਕਿਹਾ ਸੀ ਵੀ ਭਾਈ ਥੋੜ੍ਹਾ ਸਪਸ਼ਟ ਕਰ ਦਈਏ ਵੀ ਜਿਹੜੇ ਆਂਕੜੇ ਆ ਇਹ ਪੁਰਾਣੇ ਸਮਿਆਂ 'ਤੇ ਚੱਲੇ ਆਉਂਦੇ, ਫਿਰ ਉਹ 1 ਜਨਵਰੀ 2000 ਤੋਂ ਬਾਅਦ ਜਿਹੜੇ ਆਏ ਸੀ ABS, ਕਹਿੰਦਾ ਸੀ ਉਹਨਾਂ ਦੀ ਗਿਣਤੀ ਇਨਵਰਟਡ ਕੌਮਿਆਂ 'ਚ ਮਾਈਗ੍ਰੈਂਟ ਸ਼ਬਦ ਉਹਨਾਂ ਲਈ ਰਾਖਵਾਂ ਰੱਖ ਲਿਆ ਗਿਆ ਹੈ।
1: ਇਹ ਥੋੜ੍ਹੀ
2: ਟੈਕਨੀਕਲੀ ਆਂਸਰ ਹੋਰ ਆ ਜੀ, ਭਾਵਨਾਤਮਕ ਤੌਰ 'ਤੇ ਇਮੋਸ਼ਨਲ ਲੈਵਲ 'ਤੇ ਆਂਸਰ ਹੋਰ ਆ, ਜ਼ਿਆਦਾ ਜਾਣਕਾਰੀ ਲਈ ਜੇਮਸ ਕੁੱਕ ਦਾ ਬੁੱਤ ਦੇਖੋ ਜੀ, 'ਤੇ ਬੈਠਾਂ ਹੋਈਆਂ ਹੋਈਆਂ
1: ਵਧੇਰੇ ਜਾਣਕਾਰੀ। ਵੇਖੋ ਕਈ ਵਾਰੀ ਨਾ ਕਈ ਗੱਲਾਂ ਡਿਸਕਸ ਕਰਨੀਆਂ ਰਸ ਦਿੰਦੀਆਂ, ਠੀਕ ਆ, ਵਜਨ ਦਿੰਦੀਆਂ ਤੁਹਾਡੀ ਗੱਲ ਨੂੰ, ਪਰ ਤੁਸੀਂ ਟੈਕਨੀਕਲੀ ਸੋਚੋ ਅਤੇ ਉਹਨਾਂ ਚੀਜ਼ਾਂ 'ਚੋਂ ਕੁਛ ਨਹੀਂ ਨਿਕਲਣ ਵਾਲਾ ਹੁੰਦਾ ਅਤੇ ਬੰਦੇ ਨੂੰ ਪਤਾ ਹੁੰਦਾ, ਪਰ ਫਿਰ ਵੀ ਕਰਨ 'ਚ ਚੰਗੀਆਂ ਲੱਗਦੀਆਂ। ਸੋ ਆਈ ਥਿੰਕ ਇਹ ਆਪਾਂ ਕਰ ਹਟੇ ਹਾਂ, ਅਤੇ ਜੇ ਆਪਾਂ ਫਿਰ ਇਹੋ ਹੀ ਕਰੀ ਜਾਵਾਂਗੇ ਤਾਂ ਪਤਾ ਵੀ ਨਿਕਲਣਾ ਹੀ ਕੁਛ ਨਹੀਂ ਇਹ 'ਚੋਂ।
2: ਹਾਂਜੀ, ਮਤਲਬ ਸੋਸ਼ਲ ਮੀਡੀਆ 'ਤੇ ਜੇ ਤੁਸੀਂ ਨਾ ਥੱਲੇ ਟੋਕੇ 'ਚ ਬਾਂਹ ਦੇ ਕੇ ਦੇਖਣੀ ਵੀ ਆ, 2 ਲਾਈਨਾਂ ਲਿਖ ਕੇ ਦੇਖਿਓ, ਥੱਲੇ 100,000 ਗਾਲ ਹੈ ਨਾ ਤੁਹਾਨੂੰ ਲਿਖੀ ਜਾਣੀ ਆ, ਆਹ ਨਹੀਂ ਜੀ, ਉਹ ਨਹੀਂ, ਇਹ ਲੋਕ ਉਹ ਨੇ ਜਿਨ੍ਹਾਂ ਨੇ ਮੁਲਕ ਬਣਾਇਆ, ਖੜ੍ਹਾ ਕੀਤਾ, ਐਡੇ ਐਡੇ ਪੁਲ ਬਣਾਏ, ਆਹ ਸਿਸਟਮ ਬਣਾਏ, ਸਥਾਪਿਤ ਕੀਤਾ, ਕੰਟਰੀ ਦੀ ਇਕੋਨਮੀ ਬਣਾਈ, ਉਹ ਕੀਤਾ, ਆਹ ਕੀਤਾ, ਉਹ ਗੱਲ ਫਿਰ ਹੋਰ ਹੀ ਪਾਸੇ ਨੂੰ ਤੁਰ ਪੈਂਦੀ ਆ, ਫਿਰ ਬੰਦਾ ਕਹਿੰਦਾ ਫੇਸਬੁੱਕ 'ਤੇ ਕੀਤੀ ਗਈ ਟਿੱਪਣੀ ਗਿੱਲੀ ਬਿੱਠ ਵਰਗੀ ਹੁੰਦੀ ਹੈ, ਜੇ ਇਹਨੂੰ ਤਾਜ਼ਾ ਤਾਜ਼ਾ ਤੁਸੀਂ ਕੁਛ ਕਰੋਗੇ ਤੁਹਾਡੇ ਹੈ ਨਾ ਸਾਰੀ ਫੇਸਬੁੱਕ ਲਿਬੜ ਜਾਣੀ ਆ।
1: ਆਪੋ ਆਪਣੀ ਥਾਂ ਦੇ ਉੱਤੇ ਹਰ ਕੋਈ
2: ਆਪਣੀ ਜਗ੍ਹਾ, ਆਪੋ ਆਪਣੇ ਵਿਚਾਰ ਰੱਖਦਾ,
1: ਜਸਟੀਫਾਈ ਕਰਨ ਦੇ ਲਈ ਹਰ ਇੱਕ ਨੇ ਆਪਣੀ ਆਪਣੀ ਇੱਕ ਘੜੀ ਹੁੰਦੀ ਆ।
2: ਹਾਂਜੀ,
1: ਤੁਸੀਂ, ਮੈਂ ਤਾਂ ਇਹ ਵੇਖਿਆ ਅਜੋਕੇ ਸਮੇਂ ਦੇ ਵਿੱਚ

0: मैं ये चीज़ वेना भी एक करप्ट तो करप्ट एक गंदे तो गंदा बंदा तुसीं उहदी इंटरव्यू सुन लो भी अपने आप नूं जस्टिफाई बड़ा सोहना कर रहा हुंदा उहदे कोल भी लॉजिक हुंदा कोई ना कोई
1: सो तुसीं अपना पाकिस्तान च औरतां दी बड़ी इज्जत नहीं आ ना ते मैं ना ये महसूस करदा ते उस लिहाज नाल उमर शरीफ ने एक बार कॉमेंट किया मजाइया तौर पर बई 50% औरतों नूं घट अकल हुंदी उहदे खिलाफ मुजाहरे होए उन्हें फिर लिखा नहीं नहीं मेरे कहने का मतलब है भी 50% तो सियाणियां ही बड़ी हैं
0: फिर ठीक
1: है हाँ।
0: फिर थोड़ा जा
1: डाटा किदा प्रजेंट करना केड़ी गल नूं किदा कीने की है ना किवें दसना उहदे तरीके सलीके ते काफ़ी कुछ निर्भर करता अजकल पोलिटिकल पार्टियां दे हाथ यह मुद्दा आया होया उन्होंने इहनूं चंगी तरह कसाउणा बांदर कीले वांगू ते ਉਹ ਫਿਰ ਉਹਦੇ 'ਚੋਂ ਮਾਈਲੇਜ ਲੈਣ ਦੀ ਕੋਸ਼ਿਸ਼ ਕਰਦੇ ਆ ਸਿਲੈਕਟਿਵ ਅਥੈਂਟਿਸਿਟੀ ਦੇ ਨਾਲ ਕਿ ਅਸੀਂ ਉਹਨਾਂ ਦੀਆਂ ਗੱਲਾਂ 'ਚ ਆਉਣਾ ਇਹ ਹੁਣ ਸਾਡੇ 'ਤੇ ਆ ਕੀ ਸਾਡੇ ਕੋਲ ਇਹਨਾਂ ਗੱਲਾਂ ਦਾ ਕੋਈ ਬਦਲ ਹੈ ਕਿ ਅਸੀਂ ਖੁਦ ਮਹਿਸੂਸ ਕਰਦੇ ਹਾਂ ਵੀ ਪਿਛਲੇ 2-3 ਸਾਲਾਂ 'ਚ 1 ਮਿਲੀਅਨ ਬੰਦਾ ਆ ਗਿਆ ਅਤੇ ਇਹ ਮੁਲਕ ਉਨੇ ਲੋਕਾਂ ਨੂੰ ਸਾਂਭਣ ਯੋਗ ਨਹੀਂ ਆ ਜਾਂ ਕੀ ਸਾਨੂੰ ਲੱਗਦਾ ਬਈ ਉਸ 1 ਮਿਲੀਅਨ ਵਿੱਚ ਕੰਮ ਦਾ 2 ਲੱਖ ਹੀ ਆ ਬਾਕੀ 8 ਲੱਖ ਕੰਮ ਦੇ ਨਹੀਂ ਹੈ ਜੇ ਮੁਲਕ ਦੇ ਸਰਬਪੱਖੀ ਵਿਕਾਸ ਦੀ ਗੱਲ ਕਰਨੀ ਆ ਕੁਛ ਇੱਦਾਂ ਦੇ ਸਵਾਲ ਜਵਾਬ ਸਾਨੂੰ ਆਪਣੇ ਆਪ ਨੂੰ ਵੀ ਕਰਨੇ ਪੈਣਗੇ ਅਸੀਂ ਇਹ ਨਹੀਂ ਚਾਹੁੰਦੇ ਕਿ ਅਸੀਂ ਇੱਕੋ ਹੀ ਪਾਸੇ ਨੂੰ ਉਲਾਰ ਹੋ ਕੇ ਇੱਕੋ ਤਰਫ ਹੀ ਦੇਖੀਏ
0: ਉਹ ਫਿਰ ਉਹ ਸਾਰਾ ਸਾਨੂੰ ਜਿਹੜਾ ਉਹ ਸਾਰਾ ਕੁਛ ਹੀ ਆਪਣੇ ਖਿਲਾਫ ਹੀ ਲੱਗਣ ਲੱਗ ਪੈਂਦਾ ਜਦਕਿ ਸੱਚਾਈ ਇਹ ਆ ਵੀ ਆਪਾਂ ਸਟਿੱਲ ਇੱਥੇ ਰਹਿ ਰਹੇ ਹਾਂ ਸੱਚਾਈ ਇਹ ਆ ਕਿ ਆਪਾਂ ਸਟਿੱਲ ਸਿਸਟਮ ਦਾ ਹਿੱਸਾ ਹੈ ਸੱਚਾਈ ਇਹ ਆ ਕਿ ਬਹੁਤਾਤ ਲੋਕ ਤੁਹਾਡੇ ਆਂਢ ਗੁਆਂਢ ਹਾਲੇ ਵੀ 90% ਮੰਨ ਲਓ 10 ਲਾ ਲੈਂਦੇ ਹਾਂ ਚਲੋ ਅਵਲ ਤਾਂ ਇੰਨੇ ਵੀ ਨਹੀਂ ਹੋਣਗੇ ਹਾਲੇ ਵੀ ਤੁਹਾਡੇ ਨਾਲ ਬਹੁਤ ਵਧੀਆ ਵਿਚਰਦੇ ਆ ਤੁਹਾਡੇ ਨਾਲ ਬੜਾ ਵਧੀਆ ਬੋਲ ਚਾਲ ਆ ਉਹਨਾਂ ਦਾ ਸਾਰਾ ਕੁਛ ਠੀਕ ਆ ਹਾਲੇ ਵੀ ਤੁਸੀਂ ਇੱਥੇ ਪ੍ਰੋਪਰਟੀਆਂ ਖਰੀਦ ਰਹੇ ਹੋ ਵੇਚ ਰਹੇ ਹੋ ਕਿਰਾਏ 'ਤੇ ਦੇ ਰਹੇ ਹੋ ਸਾਰਾ ਕੁਛ ਆ ਸੋ ਇਹ ਸਭ ਕੁਛ ਦੇ ਦਰਮਿਆਨ ਆਪਾਂ ਸਿਰਫ ਇਹ ਕਹਿ ਸਕਦੇ ਹਾਂ ਵੀ ਹਾਲੇ ਬੋਲ ਚੁੱਭ ਰਹੇ ਨੇ ਸਾਨੂੰ
1: ਉਹ ਵੀ ਕੁਛ ਪਰਸੈਂਟ ਲੋਕਾਂ ਦੇ ਕਿਉਂਕਿ ਅਸੀਂ ਜਾਂ ਕਹਿ ਲਓ ਉਹ ਜਿਹੀਆਂ ਚੀਜ਼ਾਂ ਪੜ੍ਹਨ ਲੱਗ ਜਾਂਦੇ ਹਾਂ ਤਾਂ ਅਲੋਗਰਿਥਮ ਸੋਸ਼ਲ ਮੀਡੀਆ ਸਾਨੂੰ ਘੇਰ ਘੇਰ ਕੇ ਉੱਥੇ ਲਿਜਾਂਦਾ ਕਿਉਂਕਿ ਉਹ ਚਾਹੁੰਦੇ ਆ ਵੀ ਉਹਨਾਂ ਦਾ ਤੋਰੀ ਫੁਲਕਾ ਚੱਲੀ ਜਾਵੇ ਅਤੇ ਅਸੀਂ ਇੰਗੇਜ ਰਹੀਏ ਉਹਨਾਂ ਦੇ ਉਸ ਪਲੈਟਫਾਰਮ ਨਾਲ
0: ਸੋ ਇੰਨਾ ਕਹਿੰਦੇ ਹੋਏ ਹੁਣ ਇਜਾਜ਼ਤ ਲੈਂਦੇ ਤੁਹਾਡੇ ਕੋਲੋਂ ਮਾਨ ਸਾਹਿਬ ਮੈਲਬਨ ਤੋਂ ਸੰਦੀਪ ਸਿੰਘ ਰੱਖੜਾ ਜੀ ਗੁਰਜਨ ਸਿੰਘ ਸਿੱਧੂ ਜੀ ਸੇਖੁਨ ਸਾਹਿਬ ਵੀਰੇਂਦਰ ਖਿੰਦਾ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਪ੍ਰੋਗਰਾਮ 'ਚ ਹਿੱਸੇਦਾਰੀ ਪਾਉਣ ਦੇ ਲਈ ਅਤੇ ਰਮਨਦੀਪ ਅਸੀਜਾ ਜੀ ਕਹਿੰਦੇ ਬੜੀ ਵਧੀਆ ਡਿਸਕਸ਼ਨ ਚੱਲ ਰਹੀ ਆ ਅਤੇ ਧੰਨਵਾਦ ਤੁਹਾਡਾ ਜੀ ਗਿੱਲ ਸਾਹਿਬ ਸ਼ੁਕਰੀਆ ਅਤੇ ਹੁਣ ਆਪਾਂ ਤੁਹਾਡੇ ਕੋਲੋਂ ਇਜਾਜ਼ਤ ਲੈਂਦੇ ਹਾਂ ਜਤਿੰਦਰ ਨੰਦਾ ਜੀ ਵੋਲਟ ਤੋਂ ਅੱਜ ਦਾ ਦਿਨ ਕਹਿੰਦੇ ਕਿ ਸਭ ਦਾ ਮੰਗਲਮਈ ਰਹੇ ਅਤੇ ਕੁਛ ਵੱਧ ਘੱਟ ਗਿਆ ਹੋਵੇ ਅਤੇ ਉਹਦੇ ਲਈ ਮੁਆਫ਼ੀ ਅਤੇ ਹੁਣ ਆਪਾਂ ਲੈਂਦੇ ਹਾਂ ਤੁਹਾਡੇ ਕੋਲੋਂ ਇਜਾਜ਼ਤ ਚਲੀਏ ਜੀ
1: ਮੇਰਾ ਖਿਆਲ ਜੀ ਕਾਫ਼ੀ ਸਾਰੀਆਂ ਗੱਲਾਂ ਬਾਤਾਂ ਹੋ ਗਈਆਂ ਅਤੇ ਇਹਦਾ ਪੋਡਕਾਸਟ ਇਹਦਾ ਇੱਕ ਵੈਬ ਲਿੰਕ ਸਾਡੀ ਐਪ 'ਤੇ ਵੀ ਮੌਜੂਦ ਰਹੂਗਾ ਵੈਬਸਾਈਟ 'ਤੇ ਵੀ ਮੌਜੂਦ ਰਹੂਗਾ ਆਪ ਸੁਣਨਾ ਅਤੇ ਹੋਰਾਂ ਨੂੰ ਸੁਣਾਉਣਾ ਅਤੇ ਦੁਤਰਫਾ ਵਿਚਾਰਾਂ ਦੀ ਸਾਨੂੰ ਹਮੇਸ਼ਾ ਤਾਂਘ ਰਹਿੰਦੀ ਹੈ ਜੇ ਕੋਈ ਤੁਹਾਡਾ ਕੋਮੈਂਟ ਆ ਜਿਹੜਾ ਅੱਜ ਨਹੀਂ ਪੜ੍ਹਿਆ ਜਾ ਸਕਿਆ ਤਾਂ ਸੋਸ਼ਲ ਮੀਡੀਆ ਤਾਂ ਫੇਸਬੁੱਕ ਇੰਸਟਾ 'ਤੇ ਜਦ ਅਸੀਂ ਇਹ ਲਿੰਕ ਪਾਵਾਂਗੇ ਉਹਦੇ ਥੱਲੇ ਵੀ ਤੁਸੀਂ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕਰ ਸਕਦੇ ਹੋ ਬਾਹਲੀ ਅਸੀਂ ਮਿਹਨਤਰਲਾ ਲਾਈਕ ਕਰੇ ਕਮੈਂਟ ਕਰੇ ਸ਼ੇਅਰ ਕਰੇ ਵਾਲਾ ਤਾਂ ਨਹੀਂ ਕਰਦੇ ਪਰ ਜਿੱਥੇ ਕਿਤੇ ਤੁਹਾਨੂੰ ਕੋਈ ਚੀਜ਼ ਅਕਲ ਦੀ ਜਾਂ ਸਮਝ ਦੀ ਜਾਂ ਤੁਹਾਨੂੰ ਲੱਗਦਾ ਹੁੰਦਾ ਵੀ ਯਾਰ ਹਾਂ ਇਸ ਟੋਪਿਕ 'ਤੇ ਗੱਲ ਹੋਣੀ ਚਾਹੀਦੀ ਆ ਤਾਂ ਉਹਨੂੰ ਅੱਗੇ ਤੋਰਨ 'ਚ ਸਾਡਾ ਸਾਥ ਜ਼ਰੂਰ ਦਿਆ ਕਰੋ
0: ਬਿਲਕੁਲ ਜੀ ਹੱਸਦੇ ਖੇਡਦੇ ਰਹੋ ਚੜ੍ਹਦੀ ਕਲਾ ਦੇ ਵਿੱਚ ਰਹੋ ਤੰਦਰੁਸਤ ਰਹੋ ਸੁਣਦੇ ਰਹੋ ਰੇਡੀਓ ਹਾਂਜੀ 1674 AM
2: ਟੈਨਸ਼ਨ ਨਹੀਂ ਦੀ ਟੈਨਸ਼ਨ ਕੀ ਹੋਇਆ ਇੱਥੇ ਇਮੀਗ੍ਰੇਸ਼ਨ ਦੇ ਇੰਨੇ ਪੰਗੇ ਨੇ ਯਾਰ ਮੁੱਕਦੇ ਹੀ ਨਹੀਂ ਕਾਕਾ ਜੀ ਟੈਨਸ਼ਨ ਛੱਡੋ ਫੋਨ ਚੱਕੋ ਕਾਲ ਕਰੋ ਵੀ ਵਾਈ ਇਮੀਗ੍ਰੇਸ਼ਨ ਨੂੰ ਜਿੱਥੇ ਇਮੀਗ੍ਰੇਸ਼ਨ ਐਕਸਪਰਟ ਹਰਪਾਲ ਸਿੰਘ ਬਾਜਵ हर कदम तुहाडे नाल।
3: मैनू अपनी नवी दुकान ली प्रीमियम 3D इल्यूमिनेटेड साइन दी अर्जेंट लोड सी। क्विक साइनेज ने इन हाउस डिजाइन प्रिंटिंग ते प्रोफेशनल इंस्टॉलेशन सिर्फ 4 to 5 दिनां विच पूरी कर दित्ती। ग्लोइंग शॉप फ्रंट तो व्हीकल रैप्स तक ब्रांड पूरी स्ट्रीट विच सब तो वख चमक उठिया। विक्टोरिया ते साउथ आस्ट्रेलिया विच 12 सालां तो साइनेज लीडर्स। अपने बिजनेस नू चमकाओ। कॉल 1300-151616 quicksignage.com.au।
4: Attention ladies and gentlemen, this is your captain. ਤੁਹਾਡੀ ਫਲਾਈਟ ਮੈਲਬਰਨ ਤੋਂ ਇੰਡੀਆ ਜਾਂ ਪਾਕਿਸਤਾਨ, ਸਿਡਨੀ ਤੋਂ ਇੰਡੀਆ ਜਾਂ ਪਾਕਿਸਤਾਨ ਕਿਤੇ ਵੀ ਜਾ ਸਕਦੀ ਹੈ।
3: ਅਟੈਂਸ਼ਨ ਪਲੀਜ਼, ਦਿਲ ਕਹਿੰਦਾ ਹੈ ਘਰ ਜਾਣਾ ਹੈ, ਫਲਾਈਟ ਸਰਚ ਕਰਕੇ ਥੱਕ ਗਏ, ਸਵਿਚ ਕਰੋ ਹਾਈ ਫਾਈ ਟ੍ਰੈਵਲਸ ਤੇ, ਯੋਰ ਲੋਕਲ ਟ੍ਰੈਵਲ ਏਜੰਸੀ ਰੇਟਡ 4.9 ਸਟਾਰ ਔਨ ਗੂਗਲ। ਬੁੱਕ ਨਾਓ ਪੇ ਲੇਟਰ। ਫਲਾਈਟ ਬੁੱਕ ਕਰਨੀ ਹੈ ਅੱਜ ਹੀ ਕਾਲ ਕਰੋ 1300-533-311 ਤੇ ਜਾਂ ਆਨਲਾਈਨ ਬੁੱਕ ਕਰੋ highfivetravels.com.au ਤੇ।
5: ਆਸਟ੍ਰੇਲੀਆ ਚ ਆਪਣਾ ਘਰ ਲੈਣਾ ਹੈ ਜਾਂ ਕੰਸਟਰਕਸ਼ਨ ਕਰਵਾਉਣੀ ਹੈ, ਮੋਰਗੇਜ ਰੀਫਾਈਨਾਂਸ ਕਰਵਾਉਣੀ, ਨਵੀਂ ਕਾਰ ਖਰੀਦਣੀ ਜਾਂ ਬਿਜ਼ਨਸ ਨੂੰ ਅੱਗੇ ਵਧਾਉਣਾ ਹੈ, ਤਾਂ ਟੈਨਸ਼ਨ ਕਿਉਂ? ਟੂ ਫੋਲਡ ਲੈਂਡਿੰਗ ਡੈਂਡੀਨੋਂਗ ਹੈ ਨਾ, ਹੋਮ ਲੋਨ ਤੋਂ ਰੀਫਾਈਨਾਂਸਿੰਗ ਤੱਕ, ਕੰਸਟਰਕਸ਼ਨ ਲੋਨ ਤੋਂ ਬਿਜ਼ਨਸ ਲੋਨ ਜਾਂ ਕਾਰ ਲੋਨ, ਹਰ ਲੋਨ ਲਈ 40 ਤੋਂ ਵੱਧ ਲੈਂਡਰਸ ਦੇ ਨਾਲ ਤੁਹਾਡੇ ਲਈ ਬੈਸਟ ਡੀਲ, ਲੋ ਕ੍ਰੈਡਿਟ ਸਕੋਰ ਵੈਲਕਮ। ਕਾਲ ਰਾਜ 0494-763-700 ਔਰ ਵਟਸਐਪ 2-fold landing
6: thappi।
7: ਮੈਂ ਸੋਚਦੀ ਸੀ ਕਿ ਆਪਾਂ ਕਬੱਡੀ ਦੀ ਟੀਮ ਬਣਾ ਲਈ।
8: ਤੂੰ ਪਹਿਲਵਾਨ ਬਣਨਾ, ਪਹਿਲਵਾਨ ਜੰਮ।
9: Written and directed by Jaydeep Wadding, ਨੀਰੂ ਬਾਜਵਾ, ਸਨੀ ਸਿੰਘ, ਸੁਖਵਿੰਦਰ ਚਾਹਲ, ਹਸ਼ਨੇਨ ਚੌਹਾਨ ਤੇ ਹੋਰ ਬਹੁਤ ਸਾਰੇ ਸਿਤਾਰਿਆਂ ਨਾਲ ਸਜੀ ਫਿਲਮ ਰਿਲੀਜ਼ ਹੋਣ ਜਾ ਰਹੀ ਹੈ ਤੁਹਾਡੇ ਨੇੜਲੇ ਸਿਨੇਮਾ ਘਰਾਂ ਦੇ ਵਿੱਚ ਅਕਤੂਬਰ 16, 2026 ਨੂੰ।
3: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
10: ਜਿੱਥੇ ਹੈ ਟੋਯੋਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਯੋਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀ ਬੀ ਟੋਯੋਟਾ ਦੇ ਨਾਲ।
3: ਬੈਸਟ ਡੀਲ ਲਈ ਕਾਲ ਕਰੋ 0431-365-186 ਤੇ 212-216-OG-LONG-ROAD ਹੋਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ। ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ, ਡਾਕਟਰ ਕੋਲ ਜਾਂਦੇ ਹੋ, ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ? ਯਾਦ ਰੱਖੋ, ਡਿਲੇ ਇਨ ਲਾ ਇਜ਼ ਡੈਮੇਜ ਇਨ ਲਾਈਫ। ਫੈਮਿਲੀ ਇਸ਼ੂ, ਪ੍ਰਾਪਰਟੀ ਦਾ ਮਸਲਾ, ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ, ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ, ਬੰਸਲ ਲਾਇਰਸ। ਤੁਹਾਡਾ ਭਰੋਸਾ, ਸਾਡਾ ਤਜਰਬਾ ਤੇ ਜਿੱਤ ਆਪਣੀ। ਕਾਲ 422-905-860 ਔਰ ਵਿਜ਼ਿਟ bansallawyers.com.au।
11: मैंने नहीं सोचा था कि यह नौकरी मेरे लिए होगी, लेकिन मुझे जल्द ही एहसास हुआ कि मेरे पास पहले से जो कौशल हैं, वे बिल्कुल वही हैं जो मुझे एक अच्छी जेल अधिकारी बनने के लिए चाहिए थे। अपने बातचीत के कौशल का उपयोग करना और एक अच्छी रोल मॉडल बनना, और इस सबका अनुभव मुझे मेरे सहयोगी साथियों के साथ होता है। यदि आप भी अपने कौशल का उपयोग करके एक ऐसा करियर बनाना चाहते हैं जो फायदेमंद और सुरक्षित हो, तो अभी आवेदन करें। सर्च करें करेक्शंस विक्टोरिया करियर्स। विक्टोरियन सरकार, 1 ट्रेजरी प्लेस, मेलबोर्न द्वारा अधिकृत।
12: हाँ जी

0: ਰੇਡੀਓ ਹਾਂਜੀ 1674 ਸਮਾਂ ਹੋ ਚੁੱਕਾ ਭਾਰਤੀ ਖਬਰਾਂ 'ਤੇ ਝਾਤ ਮਾਰਨ ਦਾ। ਇਸ ਟਾਈਮ ਸਾਡੇ ਨਾਲ ਪ੍ਰੀਤਮ ਰੁਪਾਲ ਜੀ ਨੇ, ਆਓ ਜਾਣਦੇ ਹਾਂ ਕਿਹੜੀਆਂ ਨੇ ਖਾਸ ਅਪਡੇਟਸ। ਹਾਂਜੀ ਸਰ, ਤੁਸੀਂ ਆਉਂਦੇ ਰਹੋ, ਸਵਾਗਤ ਤੁਹਾਡਾ ਰੇਡੀਓ ਹਾਂਜੀ 'ਤੇ।
1: ਬਹੁਤ ਬਹੁਤ ਸ਼ੁਕਰੀਆ ਰਣਜੋਤ ਜੀ, ਮੇਰੇ ਵੱਲੋਂ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ। ਖਾਸ ਖਬਰਾਂ 'ਚ ਸਭ ਤੋਂ ਪਹਿਲਾਂ ਮੁੱਖ ਚੋਣ ਕਮਿਸ਼ਨਰ ਖਿਲਾਫ ਜਿਹੜਾ ਹੈ ਵਿਰੋਧੀ ਧਿਰਾਂ ਨੇ ਮਿਲ ਕੇ ਸੰਘਰਸ਼ ਕਰਨ ਦਾ ਅਹਿਦ ਲਿਆ ਤੇ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਦੀ ਰਿਹਾਇਸ਼ ਤੇ ਚਾਹ ਪਾਰਟੀ ਤੇ ਇੰਡੀਆ ਬਲਾਕ ਤੇ ਹੋਰ ਭਰਾਤਰੀ ਜਥੇਬੰਦੀਆਂ ਦੇ ਨੇਤਾ ਇਕੱਠੇ ਹੋਏ। ਉਧਰ ਅਮਿਤ ਸ਼ਾਹ ਨੇ ਕਿਹਾ ਕਿ ਰਾਹੁਲ ਗਾਂਧੀ ਆਪਣਾ ਵੋਟ ਬੈਂਕ ਬਚਾਉਣ ਲਈ ਹੱਥ ਪੈਰ ਮਾਰ ਰਹੇ ਨੇ। ਤੇ ਇੱਧਰ ਪੰਜਾਬ 'ਚ ਇੱਕ ਖਬਰ ਦੁਖਦਾਈ ਖਬਰ ਹੈ ਵੈਸੇ, ਮਾਨਸਾ 'ਚ ਨਸ਼ਿਆਂ ਖਿਲਾਫ਼ ਲੜਨ ਵਾਲੇ ਨੌਜਵਾਨ ਦਾ ਇੱਕ ਕੈਮਿਸਟ ਸ਼ੋਪ ਤੇ ਕਤਲ ਹੋ ਗਿਆ। ਮੁੱਖ ਮੰਤਰੀ ਨੇ ਇਸ ਘਟਨਾ ਮਗਰੋਂ ਅੱਜ ਉੱਚ ਪੱਧਰੀ ਮੀਟਿੰਗ ਸੱਦੀ ਹੈ ਤੇ ਵਿਰੋਧੀ ਪਾਰਟੀਆਂ ਨੇ ਜਿਹੜਾ ਹੈ ਇਹ ਪਰਮਿੰਦਰ ਸਿੰਘ ਝੋਟਾ ਨਾਂ ਦੇ ਇਸ ਬੰਦੇ ਦੇ ਕਤਲ ਤੇ ਮੁੱਖ ਮੰਤਰੀ ਦਾ ਅਸਤੀਫਾ ਮੰਗਿਆ। ਉਧਰ ਮੁੱਖ ਮੰਤਰੀ ਦੇ OSD ਰਾਜਵੀਰ ਘੁੰਮਣ ਦੇ ਖਿਲਾਫ਼ ਹੁਣ ਐਨਫੋਰਸਮੈਂਟ ਡਾਇਰੈਕਟੋਰੇਟ ਨੇ ਵੱਖਰਾ ਕੇਸ ਦਰਜ ਕੀਤਾ। ਸੁਪਰੀਮ ਕੋਰਟ ਨੇ ਪਹਿਲਾਂ CBI ਨੂੰ ਉਸ ਖਿਲਾਫ਼ ਸਖ਼ਤ ਕਾਰਵਾਈ ਲਈ ਵਰਜਿਆ ਸੀ ਤੇ ਸੁਪਰੀਮ ਕੋਰਟ ਨੇ ਜਗਤਾਰ ਸਿੰਘ ਹਵਾਰਾ ਦੀ ਜਿਹੜੀ ਪਟੀਸ਼ਨ ਦੇ ਉੱਪਰ IV ਤੋਂ ਹੁਣ ਰਾਇ ਲੈਣ ਦੇ ਹੁਕਮ ਦਿੱਤੇ ਨੇ, ਕਿਉਂਕਿ ਉਹਨਾਂ ਨੇ ਕਿਹਾ ਸੀ ਕਿ ਉਹਨੂੰ ਪੰਜਾਬ ਦੇ ਵਿੱਚ ਤਬਦੀਲ ਕੀਤਾ ਜਾਵੇ ਤਿਹਾੜ ਜੇਲ੍ਹ ਤੋਂ। ਇਹ ਖਾਸ ਖ਼ਬਰਾਂ ਨੇ। ਹਾਂਜੀ
0: ਜੀ, ਬਹੁਤ ਸ਼ੁਕਰੀਆ। ਇੱਧਰ ਜਿੱਦਾਂ ਤੁਸੀਂ ਦੱਸਿਆ ਕਿ ਸਾਰੀਆਂ ਹੁਣ ਪਾਰਟੀਆਂ ਜਿਹੜੀਆਂ ਨੇ ਉਹ ਇੱਕਜੁੱਟ ਹੋ ਕੇ ਲੜਨ ਦਾ ਐਦ ਲੈ ਕੇ ਬੈਠੀਆਂ ਨੇ, ਸੋ ਇਹ ਕੀ ਇੱਕ ਰਾਈਟ ਕਦਮ, ਕਿਉਂਕਿ ਇਹ ਪਹਿਲਾਂ ਵੀ ਆਪਾਂ ਵੇਖਿਆ ਵਾ ਕਿ ਇੱਕ ਝੰਡੇ ਥੱਲੇ ਇਕੱਠਾ ਹੋਣ ਦੀਆਂ ਗੱਲਾਂ ਬਾਤਾਂ ਚੱਲੀਆਂ, ਉਸ ਤੋਂ ਬਾਅਦ ਫਿਰ ਉਹ ਕਿੰਨੀਆਂ ਕੁ ਕਾਮਯਾਬ ਹੋਈਆਂ ਇਹ ਸਾਨੂੰ ਸਾਰਿਆਂ ਨੂੰ ਪਤਾ, ਅਤੇ ਹਾਰ ਤੋਂ ਬਾਅਦ ਵੀ ਆਪਾਂ ਵੇਖਿਆ ਕਿ ਕੋਈ ਖਾਸ ਇਕੱਠ ਨਜ਼ਰ ਨਹੀਂ ਆਇਆ, ਸੋ ਹੁਣ ਇਸ ਮੌਕੇ ਦੇ ਉੱਤੇ ਕੀ ਇਹ ਇਕੱਠ ਕੰਮ ਆਊਗਾ?
1: ਇਹ ਚ ਰਣਜੋਤ ਜੀ ਹੈ ਕਿ 2027 ਅਗਲੇ ਸਾਲ ਦੇ ਸ਼ੁਰੂ ਚ ਹੀ ਤੇ ਪੰਜ ਸੂਬਿਆਂ ਦੇ ਵਿੱਚ ਵਿਧਾਨ ਸਭਾਵਾਂ ਦੀਆਂ ਚੋਣਾਂ ਹੋਣੀਆਂ ਨੇ, ਜਿਹਦੇ ਚ ਉੱਤਰ ਪ੍ਰਦੇਸ਼, ਉੱਤਰਾਖੰਡ, ਪੰਜਾਬ, ਗੋਆ ਤੇ ਮਨੀਪੁਰ। ਤੇ ਇੱਥੇ ਉਸ ਤੋਂ ਪਹਿਲਾਂ ਜਿਹੜਾ ਹੈਗਾ ਵਿਰੋਧੀ ਪਾਰਟੀਆਂ ਦਾ ਇਕੱਠੇ ਹੋਣਾ, ਕੰਸੋਲੀਡੇਟ ਹੋਣਾ ਤੇ ਕੁਛ ਖਾਸ ਮੁੱਦਿਆਂ ਨੂੰ ਲੈ ਕੇ ਅੱਗੇ ਚੱਲਣਾ, ਇਹ ਇਸ ਕਰਕੇ ਵੀ ਮਾਇਨੇ ਰੱਖਦਾ ਕਿ ਇਹਨਾਂ ਸੂਬਿਆਂ ਦੇ ਵਿੱਚ ਜਿਹੜਾ ਹੈ, ਕਿਉਂਕਿ UP ਦੇ ਵਿੱਚ ਪਹਿਲਾਂ ਹੀ ਕਾਂਗਰਸ ਤੇ ਜਿਹੜਾ ਹੈਗਾ ਅਖਿਲੇਸ਼ ਨਾਲ ਹੈਗਾ ਗੱਠਜੋੜ, ਤੇ ਉੱਤਰਾਖੰਡ 'ਚ ਕੋਈ ਸਮੱਸਿਆ ਨਹੀਂ ਹੈ, ਤੇ ਇਸੇ ਤਰ੍ਹਾਂ ਜਿਹੜਾ ਹੈਗਾ ਮਨੀਪੁਰ 'ਚ ਤੇ ਗੋਆ ਦੇ ਵਿੱਚ ਕੋਈ ਬਹੁਤੀ ਵੱਡੀ ਸਮੱਸਿਆ ਨਹੀਂ ਹੈ, ਉੱਥੇ ਵੀ ਕਾਂਗਰਸ ਤੇ ਜਿਹੜਾ ਹੈਗਾ BJP ਇਸ ਵੇਲੇ ਉੱਥੇ BJP ਦੀ ਸਰਕਾਰ ਹੈ ਜਾਂ ਜਿਹੜੀ ਉੱਥੋਂ ਲੋਕਲ ਪਾਰਟੀ ਹੈ। ਇਸ ਕਰਕੇ ਇਹਨਾਂ ਦਾ ਉਹ ਜਿਵੇਂ ਪਹਿਲਾਂ ਸੀ ਕਿ ਕਈ ਇਸ਼ੂ ਦੇ ਉੱਤੇ, ਜਿਵੇਂ ਖਾਸ ਕਰਕੇ ਆਪਾਂ ਜਦੋਂ ਆਪਾਂ ਪੱਛਮੀ ਬੰਗਾਲ ਦੀ ਗੱਲ ਕਰਦੇ ਹਾਂ ਜਾਂ ਈਵਨ ਬਿਹਾਰ ਦੇ ਵਿੱਚ ਵੀ ਜਿਹੜੀ ਕੁਛ ਹੱਦ ਤੱਕ ਸਮੱਸਿਆ ਆਈ ਕਿ ਇਹ ਵਿਰੋਧੀ ਪਾਰਟੀਆਂ ਦਾ ਆਪਸ ਦੇ ਵਿੱਚ ਕੋਈ ਵਖਰੇਵਾਂ ਹੋ ਜੇ, ਇਹ ਵੀ ਮੈਨੂੰ ਇੱਕ ਲੱਗਦਾ ਹੈ ਕਿ 2029 ਦੀ ਜਿਹੜੀ ਹੈ ਇਹ ਤਿਆਰੀ ਕਰ ਰਹੀਆਂ ਹੁਣ ਸਾਰੀਆਂ ਪਾਰਟੀਆਂ ਰਲ ਕੇ, ਕਿਉਂਕਿ ਉਹਨਾਂ ਨੂੰ ਲੱਗਦਾ ਹੈ ਕਿ ਜੇ ਉਦੋਂ ਤੱਕ ਅਸੀਂ ਇਕੱਠੇ ਨਹੀਂ ਹੁੰਦੇ, ਇੱਕ ਆਵਾਜ਼ ਨਹੀਂ ਬਣਦੇ, ਤਾਂ ਜਿਹੜਾ ਹੈਗਾ BJP ਨੂੰ ਜਾਂ NDA ਨੂੰ, ਕਿਉਂਕਿ NDA ਤਾਂ ਹੁਣ ਕਹਿਣ ਦੀ ਗੱਲ ਹੈ ਤਾਂ ਸਾਰੇ BJP ਤੇ ਵੀ ਉਹਨੂੰ ਜਿਹੜਾ ਹੈਗਾ ਉਹਦੇ ਨਾਲ ਮੁਕਾਬਲਾ ਨਹੀਂ ਕੀਤਾ ਜਾ ਸਕਦਾ। ਤੇ ਇਸ ਕਰਕੇ ਹੁਣ ਲਗਾਤਾਰ ਜਿਹੜੇ ਹੈ ਕੋਈ ਨਾ ਕੋਈ ਨਵੇਂ ਤੋਂ ਨਵਾਂ ਜਿਹੜਾ ਬਹਾਨਾ ਮਿਲ ਰਿਹਾ। ਪਹਿਲਾਂ ਗਿਆਨੇਸ਼ ਵਾਲਾ ਜਿਹੜਾ ਹੈ ਉਹ ਮਾਮਲਾ ਉੱਭਰ ਕੇ ਸਾਹਮਣੇ ਆਇਆ, ਹੁਣ ਜੰਤਰ ਮੰਤਰ ਵਾਲਾ ਜਿਹੜਾ ਹੈਗਾ ਇਸ਼ੂ ਹੈ, ਇਹ ਚੱਲ ਰਿਹਾ ਕਿ ਇੱਥੇ ਦਿੱਲੀ ਪੁਲਿਸ ਨੇ ਜਿਹੜਾ ਹੈਗਾ ਉਹਨੂੰ ਡੀਨੋਟੀਫਾਈ ਕਰਤਾ ਕਿ ਇੱਥੇ ਤੁਸੀਂ ਪ੍ਰਦਰਸ਼ਨ ਨਹੀਂ ਕਰ ਸਕਦੇ, ਤੇ ਹੋਰ ਬਹੁਤ ਸਾਰੀਆਂ ਜਿਹੜੀਆਂ ਗੱਲਾਂ ਨੇ ਉਹਦੇ ਚ। ਹੁਣ ਜਿਸ ਤਰੀਕੇ ਦੇ ਨਾਲ ਹੁਣ ਆਪ ਮੁਹਾਰੇ ਇਹ ਪਾਰਟੀਆਂ ਇਕੱਠੀਆਂ ਹੋ ਰਹੀਆਂ ਨੇ, ਇੱਕ ਦੋ ਪਾਰਟੀਆਂ ਹੈ ਜਿਹੜੀਆਂ ਇੰਡੀਆ ਬਲੋਕ ਦੇ ਵਿੱਚ ਸ਼ਾਮਿਲ ਹੀ ਨੇ, ਜਿਵੇਂ ਆਮ ਆਦਮੀ ਪਾਰਟੀ ਹੈ ਤੇ ਜਾਂ ਹੋਰ ਇੱਕ ਦੋ ਪਾਰਟੀਆਂ ਨੇ, ਤੇ ਪਰ ਉਹਦੇ ਬਾਵਜੂਦ ਵੀ ਜਿਹੜਾ ਹੈ ਭਾਵੇਂ ਇੰਡੀਆ ਬਲੋਕ ਦੀ ਇੱਕ ਜਿਹੜੀ ਵੋਟ ਰਣਨੀਤੀ ਹੈ ਜਾਂ ਉਹ ਰਾਜਨੀਤੀ ਉਹਦੇ ਨਾਲ ਸਹਿਮਤ ਭਾਵੇਂ ਨਾ ਵੀ ਹੋਣ, ਤੇ ਪਰ ਕਿਉਂਕਿ ਵਿਰੋਧੀ ਧਿਰ ਦੇ ਆਗੂ ਸਾਰੀਆਂ ਵਿਰੋਧੀ ਧਿਰਾਂ ਨੇ ਉਹਨਾਂ ਨੂੰ ਸਾਂਝੇ ਤੌਰ ਤੇ ਚੁਣਿਆ ਰਾਹੁਲ ਗਾਂਧੀ, ਹੁਣ ਉਹਨਾਂ ਦੇ ਸੱਦੇ ਤੇ ਜਿਹੜਾ ਹੈ ਉੱਥੇ ਸਾਰੇ ਮੈਂਬਰਾਂ ਦਾ ਆਉਣਾ ਇਕੱਠੇ ਹੋ ਕੇ, ਤੇ ਇਹ ਇੱਕ ਜਿਹੜਾ ਮੈਨੂੰ ਲੱਗਦਾ ਹੈ ਕਿ ਵਿਰੋਧੀ ਧਿਰ ਦੇ ਜਿਹੜਾ ਹੈ ਕੰਸੋਲੀਡੇਟ ਹੋਣ ਦੀ ਜਾਂ ਇਕੱਠੇ ਇਕਜੁੱਟ ਹੋਣ ਦੀ ਜਿਹੜੀ ਇੱਕ ਵੱਡੀ ਜਿਹੜੀ ਹੈਗੀ ਹੈ ਇਹ ਘਟਨਾ ਹੈ। ਇਸ ਤੋਂ ਬਾਅਦ ਅੱਗੇ 2027 ਦੀਆਂ ਜਿਹੜੀਆਂ ਵਿਧਾਨ ਸਭਾਵਾਂ ਦੀਆਂ ਚੋਣਾਂ ਨੇ ਜਿਨ੍ਹਾਂ ਦੀ ਮੈਂ ਗੱਲ ਕੀਤੀ ਆ, ਉਦੋਂ ਤੱਕ ਇਹ ਹੋਰ ਮਜ਼ਬੂਤ ਹੋਏਗਾ ਕਿਉਂਕਿ ਇਹਨਾਂ ਦਾ ਆਪਸੀ ਕਲੈਸ਼ ਇਹਨਾਂ ਸੂਬਿਆਂ ਦੇ ਵਿੱਚ ਕਿਤੇ ਬਹੁਤਾ ਹੈ ਨਹੀਂ। ਤੇ ਸਮੱਸਿਆ ਉੱਥੇ ਜ਼ਿਆਦਾ ਆਉਂਦੀ ਹੈ ਜਿੱਥੇ ਇੱਕੋ ਸੂਬੇ ਦੇ ਵਿੱਚ ਉਹ ਇੰਡੀਆ ਬਲੋਕ 'ਚ ਵੀ ਸ਼ਾਮਿਲ ਹੈ ਪਾਰਟੀਆਂ ਤੇ ਆਪਸ ਦੇ ਵਿੱਚ ਇੱਕ ਦੂਜੇ ਦਾ ਜਿਹੜਾ ਹੈਗਾ ਉਹ ਵਿਰੋਧ ਵੀ ਜਿਹੜੀਆਂ ਕਰ ਰਹੀਆਂ ਨੇ, ਤੇ ਉੱਥੇ ਜਿਹੜੀ ਇਹ ਸਮੱਸਿਆ ਜਿਹੜੀ ਇੱਦਾਂ ਦੀ ਉਹ ਜ਼ਿਆਦਾ ਆਉਂਦੀ ਹੈ। ਜਿਵੇਂ ਖਾਸ ਕਰਕੇ ਤਾਮਿਲਨਾਡੂ ਦੇ ਵਿੱਚ ਇਹ ਸਮੱਸਿਆ ਦੇਖਣ ਦੇ ਵਿੱਚ ਸਾਹਮਣੇ ਆਈ ਹੈ। ਤੇ ਹੁਣ ਜਿਹੜਾ ਅਗਲੀ ਜਿਹੜੀ ਕਾਰਵਾਈ ਹੈ ਜਾਂ ਇਹ ਸਾਰਾ ਆਉਣ ਵਾਲੇ ਸਮੇਂ ਦੇ ਵਿੱਚ ਆਪਣੀ ਐਜੂਟੇਸ਼ਨ ਨੂੰ ਕਿੱਦਾਂ ਤੇਜ਼ ਕੀਤਾ ਜਾਵੇ ਜਾਂ ਹੇਠਾਂ ਸਟੇਟਾਂ ਤੇ ਹੇਠਾਂ ਤੱਕ ਕਿਵੇਂ ਲਿਜਾਇਆ ਜਾਵੇ, ਇਹ ਹੁਣ ਰਣਨੀਤੀ ਜਿਹੜੀਆਂ ਵਿਰੋਧੀ ਧਿਰਾਂ ਜਿਹੜੀਆਂ ਨੇ ਇਹ ਤੈਅ ਕਰ ਰਹੀਆਂ ਨੇ। ਇਸ ਗੱਲ ਦਾ ਜਿਹੜਾ ਇਹਨਾਂ ਦੀ ਮਜ਼ਬੂਤੀ ਦਾ ਜਿਹੜਾ ਹੈਗਾ ਇਸ ਤੋਂ ਵੀ ਅੰਦਾਜ਼ਾ ਲਾਇਆ ਜਾ ਸਕਦਾ, ਕਿਉਂਕਿ ਅੰਦਰੋਂ ਜਿਹੜੀਆਂ ਖੁਫੀਆ ਤੰਤਰ ਹੈ ਉਹਦੀਆਂ ਰਿਪੋਰਟਾਂ ਤਾਂ ਮਿਲਦੀਆਂ ਹੀ ਨੇ ਸਰਕਾਰ ਨੂੰ। ਜਿਹੜਾ ਅਮਿਤ ਸ਼ਾਹ ਦਾ ਜਿਹੜਾ ਕੱਲ ਬਿਆਨ ਆਇਆ, ਤੇ ਹਾਲਾਂਕਿ ਬਹੁਤ ਘੱਟ ਸਟੇਟਮੈਂਟ ਜਿਹੜੀ ਹੈ ਉਹ ਆਉਂਦੀ ਹੈ, ਤੇ ਜਿਹੜੀ ਸਰਕਾਰ ਵਾਲੇ ਪਾਸੋਂ ਜਾਂ ਆਪਾਂ ਕਹਿੰਦੇ ਸੱਤਾਧਾਰੀ ਧਿਰ ਵਾਲੇ ਪਾਸੋਂ, ਤੇ ਅਮਿਤ ਸ਼ਾਹ ਨੇ ਜਿਹੜਾ ਹੈਗਾ ਜਿਸ ਤਰੀਕੇ ਦੇ ਨਾਲ ਕਹਿ ਕੇ ਜਿਹੜੇ ਰਾਹੁਲ ਗਾਂਧੀ ਹੈ ਤੇ ਉਹ ਆਪਣਾ ਵੋਟ ਬੈਂਕ ਨੂੰ ਬਚਾਉਣ ਲਈ ਜਿਹੜਾ ਹੈ ਉਹ ਹੱਥ ਪੈਰ ਮਾਰ ਰਹੇ ਨੇ, ਤੇ ਉਹਨਾਂ ਨੇ ਕਿਹਾ ਕਿ ਜਿਹੜੇ ਇਨਫਲੇਟਰਸ ਨੇ ਉਹਨਾਂ ਨੂੰ ਸ਼ਹਿ ਦੇ ਰਹੇ ਨੇ, ਇੱਦਾਂ ਦੀ ਗੱਲ ਜਿਵੇਂ ਪਿੱਛੇ ਨਵੀਂ ਪਾਰਟੀ ਕਾਕਰੋਚ ਜਨਤਾ ਪਾਰਟੀ ਸਾਹਮਣੇ ਆਈ ਜਾਂ ਹੋਰ ਵਿਦਿਆਰਥੀ ਜਥੇਬੰਦੀਆਂ। ਤੇ ਇੱਥੋਂ ਜਿਹੜਾ ਇਹ ਲੱਗਦਾ ਜਿਹੜੀ ਇੱਕ ਬੁਖਲਾਹਟ ਹੈ ਸੱਤਾਧਾਰੀ ਧਿਰ ਦੀ, ਉਹਨਾਂ ਨੂੰ ਕਿਤੇ ਨਾ ਕਿਤੇ ਗੱਲ ਲੱਗਦੀ ਹੈ ਕਿ ਜੇ ਇਹ ਇਕੱਠੇ ਹੁੰਦੇ ਆ ਤਾਂ ਆਉਣ ਵਾਲੇ ਸਮੇਂ ਚ ਉਹਨਾਂ ਨੂੰ ਸਿਆਸੀ ਤੌਰ ਤੇ ਖਾਸ ਕਰਕੇ ਵੋਟ ਰਾਜਨੀਤੀ ਦੇ ਵਿੱਚ ਸਖਤ ਮੁਕਾਬਲੇ ਦਾ ਸਾਹਮਣਾ ਕਰਨਾ ਪੈ ਸਕਦਾ, ਕਿਉਂਕਿ ਇਹ ਜਿਹੜੀ ਹੁਣ ਸਰਕਾਰ ਐਨਡੀਏ ਦੀ ਚੱਲ ਰਹੀ ਹੈ ਇਸ ਵਾਰ ਬੜੀ ਮੁਸ਼ਕਲ ਨਾਲ ਸਰਕਾਰ ਬਣੀ ਹੈ। ਤੇ ਜਦਕਿ ਨਾਰਾ ਜਿਹੜਾ ਹੈ ਬੀਜੇਪੀ ਨੇ ਦਿੱਤਾ ਸੀ ਇਸ ਵਾਰ 400 ਪਾਰ ਕੇ 400 ਤੋਂ ਵੱਧ ਜਿਹੜੀਆਂ ਹੈਗੀਆਂ ਲੋਕ ਸਭਾ ਦੀਆਂ ਸੀਟਾਂ ਉਹ ਜਿੱਤਣਗੇ, ਤੇ ਪਰ ਉਹ 250 ਦੇ ਨੇੜੇ ਤੇੜੇ ਜਾ ਕੇ ਜਿਹੜਾ ਹੈਗਾ ਉਹ ਰਹਿ ਗਏ। ਇਸ ਕਰਕੇ ਜੇ ਇੱਕ ਦੋ ਪਾਰਟੀਆਂ ਸਪੋਰਟ ਨਾ ਕਰਦੀਆਂ ਤਾਂ ਫਿਰ ਇਸ ਵਾਰੀ ਜਿਹੜੀ ਹੈ ਐਨਡੀਏ ਦੀ ਸਰਕਾਰ ਉਵੇਂ ਬਣ ਨਹੀਂ ਸੀ ਸਕਦੀ। ਇਸ ਕਰਕੇ ਇਹ ਗੱਲਾਂ ਜਿਹੜੀਆਂ ਜ਼ਿਆਦਾ ਮਹੱਤਵਪੂਰਨ ਹੈ। ਹੁਣ ਇਹਨਾਂ ਕੋਲੇ ਦੋ ਜਿਹੜੇ ਨੁਕਤੇ ਹੈ, ਇੱਕ ਤਾਂ ਜਿਸ ਤਰੀਕੇ ਨਾਲ ਚੋਣ ਕਮਿਸ਼ਨ ਨੇ ਪਿੱਛੇ ਕੰਮ ਕੀਤਾ, ਭਾਵੇਂ ਉਹ SIR ਦਾ ਕੰਮ ਹੈ ਤੇ ਭਾਵੇਂ EVM ਦਾ, ਦੋ ਦੋ ਮੁੱਦੇ ਵੱਡੇ ਆ ਇਹਨਾਂ ਕੋਲੇ। ਤੇ ਦੂਸਰੇ ਪਾਸੇ ਜਿਹੜਾ ਹੁਣ ਸੁਪਰੀਮ ਕੋਰਟ, ਪਹਿਲਾਂ ਕਿਉਂਕਿ ਸੁਪਰੀਮ ਕੋਰਟ ਸਰਕਾਰ ਦੇ ਨਾਲ ਸਿੱਧੀ ਖੜੀ ਸੀ ਤੇ ਆਊਟਰਾਈਟਲੀ ਇਹ ਕਹਿੰਦੇ ਸੀ ਕਿ ਕੋਈ ਗੱਲ ਨੀ, ਜਿਵੇਂ ਹੁਣ ਪੱਛਮੀ ਬੰਗਾਲ ਦੀ ਆਪਾਂ ਉਦਾਹਰਨ ਲੈਂਦੇ ਹਾਂ ਕਿ ਉੱਥੇ ਇੰਨੀ ਜ਼ਿਆਦਾ ਜਿਹੜੀ ਵੋਟ ਆ ਉਹ ਕੱਟੀ ਗਈ, 70 ਲੱਖ ਤੋਂ ਵੱਧ ਜਿਹੜੀ ਵੋਟ ਆ ਉੱਥੇ ਉਹ ਕੱਟੀ ਗਈ, ਤੇ ਜਿਹੜੀਆਂ 27-28 ਲੱਖ ਵੋਟਾਂ ਉਹ ਸੀ ਜਿਹਨਾਂ ਬਾਰੇ ਸੁਪਰੀਮ ਕੋਰਟ ਦੇ ਵਿੱਚ ਕੇਸ ਸੀ ਤੇ ਜਿਹਦੇ ਤੇ ਫਿਰ ਟ੍ਰਿਬਿਊਨਲ ਬਣੇ, ਤੇ ਪਰ ਉਹਨਾਂ ਦਾ ਕੁਛ ਨੀ ਬਣਿਆ। ਤੇ ਹੁਣ ਉਹਨਾਂ ਨੂੰ ਰੈਗੂਲਰ ਕਰਨ ਦੀ ਗੱਲ ਚੱਲ ਰਹੀ ਹੈ, ਜਦੋਂ ਚੋਣਾਂ ਲੰਘ ਗਈਆਂ ਜਦੋਂ ਉੱਥੇ ਸ਼ਵੇਂਦੂ ਦੀ ਸਰਕਾਰ ਬਣ ਗਈ ਤੇ ਉਦੋਂ ਸੁਪਰੀਮ ਕੋਰਟ ਨੇ ਕਹਿ ਦਿੱਤਾ ਕਿ ਨਹੀਂ ਕੋਈ ਗੱਲ ਨੀ ਅਗਲੀ ਵਾਰੀ ਪਾ ਲੈਣਗੇ ਜੇ ਨਹੀਂ ਐਤਕੀ ਪਾ ਸਕਦੇ। ਤੇ ਹੁਣ ਸੁਪਰੀਮ ਕੋਰਟ ਥੋੜੀ ਸਖਤ ਹੋਈ ਹੈ ਇਸ ਮਾਮਲੇ ਦੇ ਵਿੱਚ, ਆਪਾਂ ਇਹ ਕਹਿ ਸਕਦੇ ਹਾਂ ਕਿ ਹੁਣ ਜਿਹੜੀ ਸੱਤਾਧਾਰੀ ਧਿਰ ਨਾਲ ਉਵੇਂ ਨਹੀਂ ਚੱਲ ਰਹੀ ਜਿਵੇਂ ਇਹ ਪਹਿਲਾਂ ਹੋਇਆ, ਕਿਉਂਕਿ ਜਿਹੜੇ ਨੋਟਿਸ ਹੋ ਰਹੇ ਨੇ ਲਗਾਤਾਰ ਸੁਪਰੀਮ ਕੋਰਟ ਵੱਲੋਂ, ਭਾਵੇਂ ਉਹ ਜਿਹੜੇ ਹੈਗੇ ਆ ਇਸ ਨੂੰ ਚੋਣ ਕਮਿਸ਼ਨ ਨੂੰ ਹੋ ਰਹੇ ਹੋਣ, ਕਿਉਂਕਿ ਜਿਹੜਾ ਹੁਣ ਇੱਕ ਤਾਜ਼ਾ ਜਿਹੜਾ ਉਹਦੇ ਤੇ ਹੋਇਆ, ਸੁਪਰੀਮ ਕੋਰਟ ਸਹਿਮਤ ਹੋ ਗਈ ਹੈ ਇਸ ਗੱਲ ਲਈ। ਜਿਹੜਾ ADR ਹੈ ਜਿਹੜੀ ਇੱਕ ਜਥੇਬੰਦੀ ਬਹੁਤ ਲੰਬੇ ਸਮੇਂ ਤੋਂ ਇਲੈਕਸ਼ਨ ਦੇ ਉੱਪਰ ਜਿਹੜਾ ਉਹ ਕੰਮ ਕਰ ਰਹੀ ਹੈ, ਉਹੀ ਸਭ ਤੋਂ ਪਹਿਲਾਂ ਕੱਢ ਕੇ ਲਿਆਏ ਸੀ ਕਿ ਕਿਹੜੇ ਕਿਹੜੇ ਅਪਰਾਧੀ ਪਿਛੋਕੜ ਨਾਲ ਜੁੜੇ ਹੋਏ ਕੈਂਡੀਡੇਟ ਨੇ, ਉਹਨਾਂ ਦੇ ਜ਼ੋਰ ਪ੍ਰੈਸ਼ਰ ਦੇ ਉੱਤੇ ਜਿਹੜਾ ਹੈ ਚੋਣ ਕਮਿਸ਼ਨ ਨੂੰ ਨਾਲ ਇਹ ਇੱਕ ਐਡ ਕਰਨਾ ਪਿਆ ਕਿ ਆਪਣਾ ਐਫੀਡੇਵਿਟ ਦੇਣ ਜਿਹੜੇ ਕੈਂਡੀਡੇਟ ਨੇ ਕਿ ਉਹਨਾਂ ਖਿਲਾਫ਼ ਕੋਈ ਫੌਜਦਾਰੀ ਕੇਸ ਤਾਂ ਨਹੀਂ ਚੱਲ ਰਿਹਾ ਜਾਂ ਪਹਿਲਾਂ ਉਹਨਾਂ ਨੂੰ ਕਿਸੇ ਸਜ਼ਾ ਹੋਈ ਹੈ। ਤੇ ਉਹ ADR ਨੇ ਇੱਕ ਸੁਪਰੀਮ ਕੋਰਟ 'ਚ ਪਟੀਸ਼ਨ ਪਾਈ ਹੋਈ ਸੀਗੀ ਤੇ ਜਿਹੜੀ ਉਹਨਾਂ ਨੂੰ ਛੋਟ ਦਿੱਤੀ ਗਈ ਹੈ ਚੋਣ ਕਮਿਸ਼ਨ ਨੂੰ ਬਹੁਤ ਜ਼ਿਆਦਾ, ਤੇ ਉਹਦੇ ਤੇ ਵੀ ਹੁਣ ਰਿਵਿਊ ਕਰਨ ਵਾਸਤੇ ਸੁਪਰੀਮ ਕੋਰਟ ਨੇ ਨੋਟਿਸ ਜਿਹੜਾ ਹੈਗਾ ਉਹ ਕਰਤਾ। ਇੱਥੋਂ ਲੱਗਦਾ ਕਿ ਹੁਣ ਸੁਪਰੀਮ ਕੋਰਟ ਨੂੰ ਥੋੜਾ ਜਿਹਾ ਇਹ ਲੱਗ ਰਿਹਾ ਕਿ ਲੋਕਾਂ ਦਾ ਦਬਾਅ ਵੱਧ ਰਿਹਾ, ਇਸ ਕਰਕੇ ਉਹ ਵੀ ਆਪਣਾ ਜਿਹੜਾ ਹੈਗਾ ਰੁੱਖ ਹੈ ਜਾਂ ਆਪਣਾ ਇੱਕ ਸਟੈਂਡ ਹੈ ਤੇ ਉਹ ਉਸ ਰੂਪ ਦੇ ਵਿੱਚ ਉਹ ਤਬਦੀਲੀ ਵੱਲ ਜਿਹੜਾ ਹੈ ਉਹ ਜਾ ਰਿਹਾ। ਤੇ ਇੱਥੋਂ ਇੱਕ ਜਿਹੜੀਆਂ ਪੈਰਲਲ ਜੋ BJP ਜਾਂ ਸੱਤਾਧਾਰੀ ਧਿਰ ਕਹਿ ਲਓ ਕਿ ਪ੍ਰਧਾਨ ਮੰਤਰੀ ਲਗਾਤਾਰ ਸਮਾਗਮ ਕਰ ਰਹੇ ਨੇ, ਉਹ ਵੀ ਦਿੱਲੀ ਚ ਹੀ ਕਰ ਰਹੇ ਨੇ, ਤੇ ਉਹਨਾਂ ਉੱਥੋਂ ਇਹ ਲੱਗਦਾ ਹੈ ਕਿ ਕੁਛ ਹੋ ਹੀ ਨਹੀਂ ਰਿਹਾ, ਕਿਤੇ ਵਿਰੋਧ ਨਹੀਂ ਹੋ ਰਿਹਾ ਕਿਉਂਕਿ ਪ੍ਰਧਾਨ ਮੰਤਰੀ ਖੁਦ ਕੋਈ ਬਿਆਨ ਨਹੀਂ ਦੇ ਰਹੇ ਇਹਨਾਂ ਇਸ਼ੂਜ ਨੂੰ ਲੈ ਕੇ। ਤੇ ਇਸ ਕਰਕੇ ਆਉਣ ਵਾਲਾ ਹੁਣ ਜਿਹੜਾ ਸੈਸ਼ਨ ਵੀ ਹੋਣਾ ਅੱਗੇ ਪਾਰਲੀਮੈਂਟ ਤਾਂ ਉਹਦੇ ਵਾਸਤੇ ਵੀ ਜਿਹੜੀ ਇੱਕ ਤਿਆਰੀ ਇੱਕ ਕਿਸਮ ਦੀ ਇਹ ਕਰ ਰਹੀ ਹੈ ਜਿਹੜੀ ਵਿਰੋਧੀ ਧਿਰ ਹੈ, ਤੇ ਉਹਦੇ ਸੰਬੰਧ ਦੇ ਵਿੱਚ ਉਸ ਲੜੀ ਦੇ ਵਿੱਚ ਜਿਹੜਾ ਹੈਗਾ ਇਹ ਹੁਣ ਕੱਲ ਦੀ ਜਿਹੜੀ ਮੀਟਿੰਗ ਸੀ ਜਿਹਦੇ ਅੱਜ ਕਾਫੀ ਚਰਚਾ ਹੈ, ਸਾਰੇ ਨਿਊਜ਼ ਪੇਪਰ ਦੇ ਵਿੱਚ ਵੀ ਮੀਡੀਆ ਦੇ ਵਿੱਚ ਵੀ ਉਹਦੀ ਚਰਚਾ ਹੈ, ਤੇ ਹੁਣ ਅੱਗੋਂ ਉਹ ਕੀ ਕਿੱਦਾਂ ਦੀ ਜਿਹੜੀ ਰਣਨੀਤੀ ਬਣ ਗਈ ਹੈ ਜਾਂ ਜਿਹੜੀਆਂ ਆਉਣ ਵਾਲੀਆਂ ਇਮੀਡੀਏਟ ਜਿਹੜੀਆਂ ਚੋਣਾਂ ਆਉਣੀਆਂ ਨੇ, ਥੋੜੇ ਜਿਹੇ ਮਹੀਨੇ ਜਿਹੜੇ ਉਹ ਚ ਰਹਿ ਗਏ ਨੇ, 4-5 ਮਹੀਨੇ ਰਹਿ ਗਏ ਸਿਰਫ, ਤੇ ਉਦੋਂ ਤੱਕ ਜਿਹੜਾ ਹੈ ਕਿਸ ਕੀ ਹੋਰ ਮਜ਼ਬੂਤ ਹੁੰਦੇ ਆ, ਤੇ ਜਾਂ ਜਿਹੜੀ ਸੱਤਾਧਾਰੀ ਧਿਰ ਹੈ ਜਾਂ ਖਾਸ ਕਰਕੇ ਬੀਜੇਪੀ ਕਿਤੇ ਇਹ ਸੰਨ ਲਾਉਣ ਦੀ ਕੋਸ਼ਿਸ਼ ਕਰਦੀ ਹੈ, ਜਿਵੇਂ ਪਹਿਲਾਂ ਇਹ ਗੱਲ ਹੋਈ ਸੀ ਖਾਸ ਕਰਕੇ ਪਾਰਟੀਆਂ ਤੋੜ ਦਿੱਤੀਆਂ ਗਈਆਂ ਜਿਹੜੀਆਂ ਛੋਟੀਆਂ ਜਿਹਨਾਂ ਨੂੰ ਪਾਰਟੀਆਂ ਸੀ, ਦੋ ਦੋ ਤਿੰਨ ਤਿੰਨ ਗਰੁੱਪ ਬਣਾ ਕੇ ਇਸ ਤਰ੍ਹਾਂ ਦੀ ਕੋਈ ਜਿਹੜੀ ਆ ਉਹ ਗੱਲ ਕਰਦੀ ਹੈ।
0: ਇੱਧਰ ਪੰਜਾਬ ਤੋਂ ਇੱਕ ਖਬਰ ਜਿਹੜੀ ਤੁਸੀਂ ਸਾਂਝੀ ਕੀਤੀ ਆ, ਕਾਫੀ ਜ਼ਿਆਦਾ ਕੱਲ੍ਹ ਦੇ ਦਿਨ ਤੋਂ ਹੀ ਚਰਚੇ ਚੱਲ ਰਹੇ ਨੇ ਪਰਮਿੰਦਰ ਸਿੰਘ ਝੋਟਾ, ਸੋ ਇਹਨਾਂ ਦੀ ਜਿਹੜੀ ਹੱਤਿਆ ਕਰ ਦਿੱਤੀ ਗਈ ਉਸ ਤੋਂ ਬਾਅਦ ਆਪਾਂ ਵੇਖ ਰਹੇ ਹਾਂ ਕਿ ਕਾਫੀ ਵੱਡੀ ਹਿਲਜੁਲ ਹੋਈ ਆ, ਪਰ ਉਸ ਤੋਂ ਪਹਿਲਾਂ ਆਪਾਂ ਜੇ ਵੇਖੀਏ ਤਾਂ ਇਸ ਸਾਰੇ ਮੁੱਦੇ ਦੇ ਉੱਤੇ ਲਗਾਤਾਰ ਕੋਈ ਨਾ ਕੋਈ ਖਬਰ ਇਸ ਢੰਗ ਦੇ ਨਾਲ ਆਉਂਦੀ ਰਹਿੰਦੀ ਆ। ਸੋ ਇਹ ਸਰਕਾਰ ਹਮੇਸ਼ਾ ਹੀ ਇਹ ਕਹਿੰਦੀ ਰਹਿੰਦੀ ਕਿ ਲੋਅ ਐਂਡ ਆਰਡਰ ਬਹੁਤ ਵਧੀਆ, ਸਾਰਾ ਕੁਛ ਠੀਕ ਹੈ। ਇੱਕ ਵਾਰੀ ਫਿਰ ਤੋਂ ਲੋਕਾਂ ਨੇ ਇਹ ਆਵਾਜ਼ ਉਠਾਈ ਆ ਕਿ ਹੁਣ ਦੱਸੋ ਫਿਰ ਵੀ ਨਸ਼ੇ ਤਾਂ ਉੱਥੇ ਦੇ ਉੱਥੇ ਨੇ, ਲੋਅ ਐਂਡ ਆਰਡਰ ਉਸੇ ਤਰ੍ਹਾਂ ਦੇ ਨਾਲ ਧੱਜੀਆਂ ਉਡਾਈਆਂ ਜਾ ਰਹੀਆਂ ਨੇ, ਚਾਹੇ ਉਹ ਅਲੱਗ ਅਲੱਗ ਕੇਸ ਹੋਣ, ਪਰ ਹਰ ਵਾਰ ਇੱਦਾਂ ਦਾ ਹੀ ਕੁਛ ਵੇਖਣ ਦੇ ਵਿੱਚ ਆਉਂਦਾ ਕਿ ਹਰ ਕੋਈ ਕਾਨੂੰਨ ਆਪਣੇ ਹੱਥਾਂ ਦੇ ਵਿੱਚ ਲੈਣ ਦੇ ਲਈ ਕਾਹਲਾ ਵਾ। ਹੁਣ ਇਸ ਮੁੱਦੇ ਦੇ ਉੱਤੇ ਕੀ ਕਹਿਣਾ ਚਾਹਾਂਗੇ ਆਪਾਂ, ਕੀ ਹਾਲਾਤ ਨੇ?
1: ਨਹੀਂ ਦੇਖੋ, ਇੱਕ ਤਾਂ ਪਹਿਲੀ ਗੱਲ ਤਾਂ ਇਹ ਨਿੰਦਣਯੋਗ ਘਟਨਾ ਬੜੀ, ਏਦਾਂ ਕਿਸੇ ਬੰਦੇ ਨੂੰ ਚਾਹੇ ਚਲੋ ਉਹਦਾ ਪਿਛੋਕੜ ਕਿੱਦਾਂ ਦਾ ਵੀ ਹੈ, ਜਿਹੜਾ ਇੱਕ ਪਬਲਿਕ ਫਿਗਰ ਜਦੋਂ ਬੰਦਾ ਬਣ ਜਾਂਦਾ ਲੋਕਾਂ ਦੇ ਆਗੂ ਵਜੋਂ ਸਾਹਮਣੇ ਆ ਜਾਂਦਾ ਅੱਡ ਅੱਡ ਇਸ਼ੂ ਜੀ ਨੂੰ ਲੈ ਕੇ, ਇਹ ਖਾਸ ਕਰਕੇ ਨਸ਼ਿਆਂ ਦਾ ਇਸ਼ੂ ਹੈ, ਤੇ ਇਸ ਨੂੰ ਲੈ ਕੇ ਇਹ ਨੌਜਵਾਨ ਸਾਹਮਣੇ ਆਇਆ ਜਿਹਦਾ ਪਿਛੋਕੜ ਕ੍ਰਿਕਟ ਨਾਲ, ਖੇਡਾਂ ਨਾਲ, ਬੌਕਸਿੰਗ ਨਾਲ ਵੀ ਜਿਹੜਾ ਹੈ ਉਹ ਜੁੜਿਆ ਰਿਹਾ, ਤੇ ਪਰ ਜਿਹੜੀ ਗੱਲ ਇਹ ਹੈ ਕਿ ਕਿਸ ਜਿਹੜਾ ਜਿਹੜਾ ਇਹਦੇ ਚ ਉਹ ਬੰਦੇ ਦਾ ਕਤਲ ਕਿੱਦਾਂ ਹੁੰਦਾ ਹੈ ਜਾਂ ਹੋਰ ਉਹਦੇ ਪਿੱਛੇ ਜਿਹੜੀ ਗੱਲ ਹੈ ਉਹਦੀ ਛਾਣਬੀਣ ਜਿਹੜੀ ਹੈ ਉਹ ਮੈਂ ਸਮਝਦਾ ਕਿ ਬਹੁਤ ਜ਼ਰੂਰੀ ਆ। ਹਾਲਾਂਕਿ ਕਈ ਵਾਰੀ ਜਿਹੜੀਆਂ ਅਮਨ ਕਾਨੂੰਨ ਲਾਗੂ ਕਰਨ ਵਾਲੀਆਂ ਜਾਂ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਨੇ ਜਾਂ ਪੁਲਿਸ ਹੈ ਜਾਂ ਹੋਰ ਹੈ ਉਹ ਪੱਲਾ ਝਾੜ ਦਿੰਦੇ ਆਪਣਾ, ਪਰ ਮੇਰਾ ਖਿਆਲ ਹੈ ਕਿ ਇਹਦੇ ਤੇ ਜਿਹੜਾ ਹੈ ਜੇ ਬਰੀਕੀ ਨਾਲ ਜਿਹੜੀ ਛਾਣਬੀਣ ਕੀਤੀ ਜਾਵੇ ਤਾਂ ਇਹੋ ਜਿਹੀਆਂ ਘਟਨਾਵਾਂ ਤੇ ਜਿਹੜੀ ਆ ਉਹ ਰੋਕ ਲੱਗ ਸਕਦੀ ਹੈ। ਕਿਉਂਕਿ ਜਿੱਦਾਂ ਕੱਲ ਹੀ DIG ਦਾ ਇੱਕ ਬਿਆਨ ਆਇਆ ਕਿ ਉਹ ਇਹ ਨਿੱਜੀ ਰੰਜਿਸ਼ ਦਾ ਜਿਹੜਾ ਹੈਗਾ ਇੱਕ ਕਾਰਨ ਲੱਗਦਾ, ਪਰ ਭਾਵੇਂ ਨਿੱਜੀ ਰੰਜਿਸ਼ ਦਾ ਕਾਰਨ ਹੀ ਹੈ ਤੇ, ਪਰ ਇੱਕ ਵਿਅਕਤੀ ਦਾ ਦਿਨ ਦਿਹਾੜੇ ਏਦਾਂ ਕਤਲ ਹੋ ਜਾਣਾ, ਸ਼ਰੇਆਮ ਬੰਦੇ ਨੇ ਗੋਲੀਆਂ ਮਾਰ ਕੇ ਫਿਰ ਫਰਾਰ ਹੋ ਜਾਣਾ, ਭੱਜ ਜਾਣਾ, ਤੇ ਇਹਦੇ ਪਿੱਛੇ ਕੀ ਜਿਹੜੀ ਗੱਲ ਹੈ ਜਾਂ ਉਹ ਬੰਦੇ ਦੇ ਵਿੱਚ ਦਲੇਰੀ ਕਿੱਥੋਂ ਆ ਗਈ? ਉਹ ਉਹੀ ਬੰਦਾ ਜਿਹਨੂੰ ਇਹਨੇ ਲੋਕਾਂ ਨੂੰ ਨਾਲ ਲੈ ਕੇ ਕਿਤੇ ਜਿਹੜੀਆਂ ਹੈਗੀਆਂ ਸਿੰਥੈਟਿਕ ਡਰੱਗ ਜਿਹਨੂੰ ਕਹਿੰਦੇ ਆ, ਤੇ ਉਹ ਜਿਹੜੀਆਂ ਗੋਲੀਆਂ ਜਿਹਨਾਂ ਚ ਨਸ਼ਾ ਹੁੰਦਾ ਭਾਵੇਂ ਉਹ ਦਵਾਈਆਂ ਹੀ ਨੇ, ਤੇ ਉਹਦੇ ਦੌਰਾਨ ਆਪਣੀ ਦੁਕਾਨ ਤੋਂ ਜਿਹੜਾ ਹੱਸੀ ਲਿਜਾ ਕੇ ਉਹਨੂੰ ਉਹਦਾ ਜਲੂਸ ਕੱਢਿਆ ਸ਼ਹਿਰ ਦੇ ਵਿੱਚ, ਫਿਰ ਪੁਲਿਸ ਦੇ ਹਵਾਲੇ ਕੀਤਾ, ਏਦਾਂ ਦੀ ਜਿਹੜੀ ਇਹ ਗੱਲ ਕੀਤੀ, ਤੇ ਉਹਦੇ ਚ ਜਿਹੜੀ ਦਲੇਰੀ ਆਈ ਇਹ ਇੱਕ ਤਰ੍ਹਾਂ ਕਿਸੇ ਨੂੰ ਗੋਲੀ ਮਾਰਨ ਦੀ ਜਾਂ ਉਹ ਕਿਸ ਤਰ੍ਹਾਂ ਆਈ, ਕੀ ਉਹਦੇ ਕੋਲ ਲਾਇਸੈਂਸ ਸੀ, ਹਥਿਆਰ ਸੀ, ਹਥਿਆਰ ਕਿਵੇਂ ਆਇਆ, ਇਹ ਬਹੁਤ ਸਾਰੀਆਂ ਜਿਹੜੀਆਂ ਗੱਲਾਂ ਨੇ ਇਸ ਪਾਸੇ ਨੂੰ। ਕਿਉਂਕਿ ਹੁਣ ਜਿਹੜੀਆਂ ਪੋਲੀਟੀਕਲ ਪਾਰਟੀਆਂ ਨੇ ਖਾਸ ਕਰਕੇ ਵਿਰੋਧੀ ਧਿਰਾਂ ਨੇ ਜਿਹੜੀਆਂ, ਭਾਵੇਂ ਉਹ ਕਾਂਗਰਸ ਹੈ, ਭਾਵੇਂ BJP ਹੈ, ਭਾਵੇਂ ਅਕਾਲੀ ਦਲ ਹੈ, ਭਾਵੇਂ ਹੋਰ ਨੇ, ਤੇ ਉਹ ਸਿਰਫ ਤੇ ਸਿਰਫ ਉਹ ਇੱਕ ਗੱਲ ਤੇ ਹੁਣ ਉਹ ਕਰਨਗੀਆਂ, ਮੁੱਖ ਮੰਤਰੀ ਦਾ ਅਸਤੀਫਾ ਮੰਗ ਲੈਣਗੀਆਂ, ਧਰਨੇ ਲਾ ਦੇਣਗੀਆਂ, ਮੁਜ਼ਾਹਰੇ ਕਰ ਲੈਣਗੀਆਂ ਪਰਿਵਾਰ ਨੂੰ ਇਸ ਗੱਲ ਤੋਂ ਕਿ ਸੰਸਕਾਰ ਨਾ ਕਰੋ, ਪੋਸਟਮਾਰਟਮ ਨਾ ਕਰਾਓ, ਜਿਵੇਂ ਹੋਰ ਘਟਨਾਵਾਂ ਦੇ ਵਿੱਚ ਹੁੰਦਾ ਹੈ। ਤੇ ਪਰ ਅਲਟੀਮੇਟਲੀ ਜਿਹੜਾ ਹੈਗਾ ਇਹਨਾਂ ਨੂੰ ਠੱਲ ਕਿਵੇਂ ਪਾਈ ਜਾਵੇ, ਕੀ ਜਿਹੜੀਆਂ ਵਿਰੋਧੀ ਪਾਰਟੀਆਂ ਨੇ ਜਾਂ ਵਿਰੋਧੀ ਧਿਰਾਂ ਏਦਾਂ ਦੀ ਘਟਨਾ ਤੇ ਜਿਹੜਾ ਹੈਗਾ ਉਹ ਆਪਣੀਆਂ ਜਿਹੜੀਆਂ ਸਿਵਿਆਂ ਤੇ ਰੋਟੀਆਂ ਸੇਕਣ ਤੱਕ ਹੀ ਰਹਿਣਗੀਆਂ, ਜਾਂ ਕੀ ਉਹ ਵੀ ਸੀਰੀਅਸ ਨੇ, ਗੰਭੀਰ ਨੇ ਇਸ ਮੁੱਦੇ ਨੂੰ ਲੈ ਕੇ? ਚਲੋ ਜੇ ਮੁੱਖ ਮੰਤਰੀ ਅੱਜ ਅਸਤੀਫਾ ਦੇ ਵੀ ਦਿੰਦਾ ਕਿ ਇਹ ਫਿਰ ਮਸਲਾ ਹੱਲ ਹੋ ਜਾਏਗਾ? ਮਸਲਾ ਤਾਂ ਇਹ ਹੈ ਕਿ ਇਹ ਸਾਰਾ ਚੱਲਿਆ ਕਦੋਂ ਤੋਂ ਹੈ, ਖਾਸ ਕਰਕੇ ਹੁਣ ਜਿਹੜਾ ਇਹ ਇਸ਼ੂ ਸੀ ਇਹ ਜੇ ਇਸ ਘਟਨਾ ਨੂੰ ਆਪਾਂ ਜਿਹੜੀ ਲੈਂਦੇ ਹਾਂ, ਜਿਹੜਾ ਇਹਦਾ ਪਿਛੋਕੜ ਲੈਂਦੇ ਹਾਂ, ਤੇ ਇਹ ਸਿਰਫ ਤੇ ਸਿਰਫ ਜਿਹੜੀਆਂ ਦਵਾਈਆਂ ਅੱਡ ਅੱਡ ਇਲਾਜ ਲਈ ਵਰਤੀਆਂ ਜਾਂਦੀਆਂ ਨੇ ਜਾਂ ਦਰਦ ਰੋਕਣ ਲਈ ਤੇ ਹੋਰ ਉਹ ਦਵਾਈਆਂ ਨਸ਼ਿਆਂ ਦੇ ਰੂਪ ਚ ਕਿਸ ਤਰ੍ਹਾਂ ਵਿਕ ਰਹੀਆਂ ਨੇ। ਪਹਿਲੀ ਗੱਲ ਤਾਂ ਇਹ ਹੈ ਕਿ ਇਹ ਪਹਿਲੀ ਗੱਲ ਨਹੀਂ ਕੋਈ, ਇਸ ਤੋਂ ਪਹਿਲਾਂ ਵੀ ਜਿਹੜੀਆਂ ਅੱਜ ਤੋਂ ਕਿੰਨੇ ਸਾਲ 40 ਸਾਲ ਪਹਿਲਾਂ ਵੀ ਏਦਾਂ ਦੀਆਂ ਦਵਾਈਆਂ, ਭਾਵੇਂ ਹੋਡੈਜ਼ੀ ਪਾਮ ਹੋਵੇ, ਭਾਵੇਂ ਮੈਂਡਰੈਕਸ ਹੋਵੇ, ਏਦਾਂ ਦੀਆਂ ਗੋਲੀਆਂ ਜਿਹੜੇ ਓਪੇਕ ਜਿਹਨੂੰ ਆਪਾਂ ਕਹਿੰਦੇ ਹਾਂ ਕਿ ਨਸ਼ਿਆਂ ਦੇ ਆਧਾਰਿਤ ਜਿਹੜੀਆਂ ਦਵਾਈਆਂ ਬਣਾਈਆਂ ਜਾਂਦੀਆਂ ਨੇ, ਪਰ ਜਿਹੜੇ ਕਾਨੂੰਨ ਨੇ ਵੀ ਸਿਰਫ ਤੇ ਸਿਰਫ ਆਹ ਦਵਾਈ ਜਿਹੜਾ ਹੈਗਾ ਜਿਹੜਾ ਇੱਕ ਡਾਕਟਰ ਦੀ ਸਿਫਾਰਿਸ਼ ਤੇ ਜਿਹੜਾ ਹੈ ਕੈਮਿਸਟ ਵੇਚ ਸਕਦਾ, ਇਸ ਪਾਸੇ ਨੂੰ ਜਿਹੜਾ ਹੈਗਾ ਜ਼ਿਆਦਾ ਮੇਰਾ ਖਿਆਲ ਤੁਰਨ ਦੀ ਲੋੜ ਹੈ। ਇਕੱਲਾ ਇਹ ਨਹੀਂ ਕਿ ਮਾਨਸਾ ਦੀ ਇੱਕ ਸ਼ੌਪ ਤੇ ਗੱਲ ਹੋਈ ਹੈ, ਹੋਰ ਬਹੁਤ ਸਾਰੇ ਥਾਵਾਂ ਤੇ ਇਹ ਹੈ ਕਿ ਕਿਹੜੀਆਂ ਦਵਾਈਆਂ ਦੇ ਉੱਤੇ ਜਿਹੜਾ ਕਿਸ ਤਰ੍ਹਾਂ ਉਹਦਾ ਰਿਕਾਰਡ ਰੱਖਣਾ ਜਾਂ ਸੰਚ ਹੋਣੀ ਹੈ। ਜਿਹੜਾ ਪਟਿਆਲੇ ਤੋਂ ਕਾਂਗਰਸ ਦੇ MP ਨੇ ਮਿਸਟਰ ਧਰਮਵੀਰ ਗਾਂਧੀ, ਉਹ ਡਾਕਟਰ ਨੇ ਆਪ, ਤੇ ਉਹਨਾਂ ਨੇ ਵੀ 2-3 ਵਾਰ ਇਹ ਮੁੱਦਾ ਜਿਹੜਾ ਸੀ ਉਹ ਉਠਾਇਆ ਸੀ ਕਿ ਕਿਸ ਤਰੀਕੇ ਦੇ ਨਾਲ ਜਿਹੜਾ ਹੈਗਾ ਜਿਹੜੇ ਸਾਡੇ ਹਰਬਲ ਜਿਹੜੇ ਇੰਟੋਕਸੀਕੇਸ਼ਨ ਜਿਹਨੂੰ ਆਪਾਂ ਉਹ ਨਸ਼ੇ ਕਹਿੰਦੇ ਹਾਂ, ਉਸ ਤੋਂ ਲੋਕ ਨੇ ਸਿੰਥੈਟਿਕ ਨਸ਼ਿਆਂ ਵੱਲ ਜਿਹੜੇ ਉਹ ਵੱਧ ਰਹੇ ਨੇ। ਤੇ ਕਿਉਂਕਿ ਇੱਕ ਤਾਂ ਇਹ ਹੈ ਕਿ ਇਹ ਸਸਤੇ ਆ, ਲੋਕਾਂ ਦੀ ਪਹੁੰਚ ਹੈ ਛੇਤੀ, ਜਿਹੜਾ ਹੈ ਉਹਨਾਂ ਨੂੰ ਥੋੜੇ ਮੋਟੇ ਵੱਧ ਪੈਸੇ ਦੇ ਕੇ ਏਦਾਂ ਮਿਲ ਜਾਂਦੇ। ਜਿਵੇਂ ਹੁਣ ਇਹ ਵੀ ਘਟਨਾ ਵਾਪਰੀ, ਇਹਨੂੰ ਪਹਿਲੀਆਂ ਵੀ ਜਿਹੜੀਆਂ ਘਟਨਾਵਾਂ ਵਾਪਰੀਆਂ, ਜਾਂ ਖੁਦ ਜਿਹੜਾ ਇਹ ਨੌਜਵਾਨ ਜਿਹੜਾ ਪਰਵਿੰਦਰ ਝੋਟਾ ਜਿਹੜਾ ਮਾਰਿਆ ਗਿਆ, ਉਹ ਵੀ ਜਿਹੜਾ ਇਸਤੇਮਾਲ ਦਵਾਈਆਂ ਦਾ ਕਰਦਾ ਰਿਹਾ, ਉਹ ਏਦਾਂ ਦੀ ਅਸੀਂ ਤਾਂ ਹੀ ਉਹਨੂੰ ਪਤਾ ਸੀ ਕਿ ਕਮਿਸਟ ਸ਼ੋਪ ਤੋਂ ਕਿੱਥੇ ਮਿਲ ਜਾਂਦੀਆਂ ਨੇ। ਪਹਿਲੀ ਗੱਲ ਤਾਂ ਇਹਦੇ ਚ ਮਾਰਜਨ ਬਹੁਤ ਜ਼ਿਆਦਾ, ਜੇ ਉਹ ਜਿਹੜੀ ਫਰਜ਼ ਕੀਤਾ ਇੱਕ ਜਿਹੜੀ ਗੋਲੀ ਹੈ ਤੇ ਉਹ 50 ਪੈਸੇ ਚ ਪੈਂਦੀ ਹੈ, ਉਹਦੀ ਜਿਹੜੀ ਲਾਗਤ ਹੈ ਤਾਂ ਬਾਜ਼ਾਰ ਚ ਆ ਕੇ ਉਹ ਵਿਕਦੀ ਹੈ 10 ਰੁਪਏ ਦੀ, ਤੇ ਇੰਨਾ ਜ਼ਿਆਦਾ ਜਿਹੜਾ ਮਾਰਜਨ ਹੈ। ਤੇ ਉਹਦੇ ਚ ਫਿਰ ਕੁਦਰਤੀ ਹੈ ਕਿ ਜਿਹੜੇ ਜਿੰਨਾ ਕਮਿਸਟ ਸ਼ੋਪ ਨੇ ਉਹ ਵੀ ਕੋਈ ਦੁੱਧ ਧੋਤੇ ਨਹੀਂ ਹੈਗੇ, ਤੇ ਉਹ ਵੀ ਜਿਹੜਾ ਹੈ ਉਹ ਆਪਣਾ ਵੱਧ ਪੈਸਾ ਕਮਾਉਣ ਲਈ ਤੇ ਚੁੱਪ ਕਰਕੇ ਉਹ ਦੇਈ ਜਾਂਦੇ ਆ, ਜਾਂ ਵੱਧ ਸਟਾਕ ਉਹਨਾਂ ਕੋਲੇ ਆਉਂਦਾ, ਕਿਉਂਕਿ ਇੱਕ ਸਿਸਟਮ ਹੈ ਇਹਦਾ ਜਿਹੜਾ ਡਰੱਗਸ ਦਾ, ਕਿ ਕਿਸ ਤਰ੍ਹਾਂ ਇਹ ਜਿਹੜਾ ਹੈਗਾ ਹੋਲਸੇਲਰ ਕੋਲੇ ਆਉਣੀ ਹੈ, ਫਿਰ ਕਿਸ ਤਰ੍ਹਾਂ ਰਿਟੇਲਰ ਕੋਲੇ ਜਾਣੀ ਹੈ, ਜਾਂ ਰਿਟੇਲਰ ਕੋਲੇ ਕਿਹੜਾ ਲਾਇਸੈਂਸ ਹੋਣਾ ਚਾਹੀਦਾ ਜਿਸ ਤਹਿਤ ਉਹ ਦੁਕਾਨ ਖੋਲ੍ਹ ਕੇ ਉਹ ਵੇਚ ਸਕਦਾ। ਤੇ ਪਰ ਇਹ ਵੀ ਉਸ ਪਾਸੇ ਕੋਈ ਨਹੀਂ ਜਾਏਗਾ, ਨਾ ਉਸ ਪਾਸੇ ਕੋਈ ਡਿਮਾਂਡ ਕਰੇਗਾ, ਡਿਮਾਂਡ ਸਾਰੀ ਇਹਦੇ ਤੇ ਹੁਣ ਪੋਲੀਟੀਕਲ ਹੋਏਗੀ ਜਾਂ ਕੁਛ, ਇਹਦਾ ਸਾਰਾ ਕੁਛ ਸਿਆਸੀ ਤੌਰ ਤੇ ਹੋਏਗਾ। ਤੇ ਪਰ ਜਿਹੜੀਆਂ ਏਦਾਂ ਦੀਆਂ ਕੋਈ ਜਥੇਬੰਦੀਆਂ ਨੇ, ਜਿਵੇਂ ਹੁਣ ਇਹਨਾਂ ਦੀ ਇੱਕ ਏਦਾਂ ਦੀ ਇੱਕ NGO ਕਹਿ ਲਓ ਉਹਨੂੰ, ਜਾਂ ਇੱਕ ਕਹਿ ਲਓ ਪ੍ਰੈਸ਼ਰ ਗਰੁੱਪ ਕਹਿ ਲਓ, ਤੇ ਉਹਨਾਂ ਨੂੰ ਵੀ ਮੇਰਾ ਖਿਆਲ ਹੈ ਕਿ ਇੱਕ ਤਾਲਮੇਲ ਦੇ ਨਾਲ ਜਿਹੜਾ ਹੈਗਾ ਸਟੇਟ ਦੇ, ਭਾਵੇਂ ਕੋਈ ਵੀ ਸਰਕਾਰ ਹੋਵੇ, ਇਸ ਤਰ੍ਹਾਂ ਜਿਹੜਾ ਚੱਲਣਾ ਬਹੁਤ ਜ਼ਰੂਰੀ ਹੈ, ਕਿਉਂਕਿ ਜਾਨ ਕਿਸੇ ਦੀ ਚਲੀ ਜਾਣੀ ਹੈ ਜਾਂ ਇਹਦੇ 'ਚ ਹੁਣ 4 ਜਣੇ ਹੋਰ ਜ਼ਖਮੀ ਵੀ ਨੇ। ਤੇ ਹੁਣ ਗੱਲ ਤਾਂ ਇਹ ਜਿਹਨੂੰ ਦੇਖਿਆ ਜਾਵੇ ਇਹਦੀ ਬਰੀਕੀ ਦੇ ਨਾਲ, ਜੇ ਆਪਾਂ ਚਲੋ ਇੱਕ ਪੱਤਰਕਾਰ ਦੇ ਤੌਰ ਤੇ ਵੀ ਦੇਖੀਏ, ਕਿ ਉਹ ਇਹ ਲੱਗਦਾ ਕਿ ਇਹਨਾਂ ਲੋਕਾਂ ਨੂੰ ਟ੍ਰੈਪ ਕੀਤਾ ਗਿਆ। ਉਹ ਸਵੇਰੇ ਸਵੇਰੇ ਕਿਵੇਂ ਚਲੇ ਗਏ ਦੁਕਾਨ ਤੇ, ਜਾਂ ਉਹਨੂੰ ਕਿਵੇਂ ਪਤਾ ਲੱਗ ਗਿਆ ਕਿ ਇੱਥੇ ਹੁਣ ਦਵਾਈ ਲੈਣ ਆਊਗਾ ਬੰਦਾ, ਤੇ ਇਹ ਵੀ ਕਿਸੇ ਨਾ ਕਿਸੇ ਤਰੀਕੇ ਨਾਲ ਇਹਨਾਂ ਨੂੰ ਉਹ ਬੰਦਾ ਪਹਿਲਾਂ ਹੀ ਇੱਕ ਤਿਆਰ ਬੈਠਾ ਹੈ ਰਿਵਾਲਵਰ ਲੈ ਕੇ ਹੱਥ ਦੇ ਵਿੱਚ ਜਾਂ ਲੁਕੋ ਕੇ। ਤੇ ਮੇਰਾ ਖਿਆਲ ਹੈ ਕਿ ਇਹਨੂੰ ਇਸ ਤਰੀਕੇ ਦੇ ਨਾਲ ਜਿਹੜਾ ਹੈ ਉਹ ਉਹਨਾਂ ਨੇ ਬਣਾਉਣ ਦੀ ਕੋਸ਼ਿਸ਼ ਕੀਤੀ ਹੋਣੀ ਹੈ, ਕਿ ਕਿਉਂਕਿ ਜਿਵੇਂ ਪਹਿਲਾਂ ਕਰਦੇ ਸੀ ਜਾ ਕੇ ਇੱਕਦਮ ਜਿਹੜਾ ਦੁਕਾਨ ਦੇ ਅੰਦਰ ਜਿਹੜੇ ਫੜ ਜਾਂਦੇ ਸੀ ਤੇ ਜਾ ਕੇ ਦਰਾਜ਼ ਫਰੋਲਣ ਲੱਗ ਜਾਂਦੇ ਸੀ ਜਾਂ ਦਵਾਈਆਂ ਕਿੱਥੇ, ਤੇ ਉਹ ਲੱਗਦਾ ਸੀ ਕਿ ਇਸ ਤਰ੍ਹਾਂ ਬੰਦੇ ਆਉਣਗੇ ਤੇ ਉਹ ਉਹਨੂੰ ਜਿਹੜਾ ਹੈ ਉਹ ਟਾਰਗੇਟ ਜਿਹੜਾ ਉਹ ਬਣਾਉਣਗੇ ਤੇ ਉਹਨੂੰ ਸੌਖਾ ਹੈ, ਤੇ ਇਹਨੂੰ ਇਸ ਤਰ੍ਹਾਂ ਵੀ ਬਾਅਦ ਚ ਦੱਸ ਬਣਾ ਤਾ ਜਾਊ ਕਿ ਦੁਕਾਨ ਤੇ ਹਮਲਾ ਕਰਤਾ ਸੀ ਉਹਨੇ ਆਪਦੀ ਰਾਖੀ ਵਾਸਤੇ ਗੋਲੀਆਂ ਚਲਾਈਆਂ ਇਸ ਤਰੀਕੇ ਨਾਲ। ਮੈਨੂੰ ਕਿਉਂਕਿ ਜਿਹੜੀ ਉਹਦੀ ਵੀਡੀਓ ਸਾਹਮਣੇ ਆਈ ਹੈ ਉੱਥੋਂ ਇਹ ਗੱਲ ਸਾਹਮਣੇ ਆ ਰਹੀ ਹੈ, ਐਡੀ ਲੰਬੀ ਬਹਿਸ ਚੱਲਣੀ ਤੇ ਉਹ ਬੰਦਾ ਫਿਰ ਵਿੱਚ ਦੀ ਉਹਨੇ ਫੋਨ ਤੇ ਗੱਲ ਕਰਨੀ ਤੇ ਉਸ ਤੋਂ ਬਾਅਦ ਉਹਨੇ ਜਿਹੜੀਆਂ ਹੈਗੀਆਂ ਗੋਲੀਆਂ ਚਲਾਉਣੀਆਂ, ਬਾਰ ਬਾਰ ਇਹਨਾਂ ਵੱਲੋਂ ਚੈਲੰਜ ਕਰਨਾ ਕਿ ਤੂੰ ਗੋਲੀ ਚਲਾ, ਤੂੰ ਸਾਨੂੰ ਡਰਾਉਣਾ, ਤੂੰ ਪਿਸਤੌਲ ਦਿਖਾਉਣਾ, ਤੂੰ ਪਿਸਤੌਲ ਲੁਕੋਈ ਹੈ, ਏਦਾਂ ਦੀ ਗੱਲ ਜਿਹੜੀ ਚੱਲ ਰਹੀ ਹੈ। ਸੋ ਮੈਨੂੰ ਜਿਹੜੀ ਇਹ ਜਿਹੜੀਆਂ ਗੱਲਾਂ ਨੇ ਉਹਨਾਂ ਦੀ ਜਿਹੜੀ ਡੂੰਘਾਈ ਦੇ ਨਾਲ ਜਿਹੜੀ ਜਾਂਚ ਪੜਤਾਲ ਜਿਹੜੀ ਹੈ ਉਹ ਹੋਣੀ ਜਿਹੜੀ ਹੈ ਉਹ ਬਹੁਤ ਜ਼ਰੂਰੀ ਹੈ। ਹੁਣ ਹਰ ਇੱਕ ਗੱਲ ਨੂੰ ਇਹ ਸਿਆਸਤ ਦੇ ਨਾਲ ਜੋੜ ਲੈਣਾ ਜਾਂ ਹਰ ਇੱਕ ਗੱਲ ਨੂੰ ਸਿੱਧਾ ਹੀ ਇਹ ਕਹਿ ਦੇਣਾ ਕਿ ਇਹਦੇ ਚ ਤਾਂ ਜੀ ਆਹ ਫਲਾਨ ਦੀ ਮਿਲੀ ਭੁਗਤ ਹੈ, ਇਹਦੇ ਚ ਆਹ ਸਿਆਸੀ ਬੰਦਿਆਂ ਦੀ ਮਿਲੀ ਭੁਗਤ ਹੈ, ਕਿਉਂਕਿ ਕੋਈ ਵੀ ਸਿਆਸੀ ਬੰਦਾ ਜਾਂ ਕੋਈ ਵੀ ਸਿਆਸੀ ਪਾਰਟੀ ਇਸ ਮਾਮਲੇ ਦੇ ਵਿੱਚ ਆਪਣੇ ਆਪ ਨੂੰ ਬਰੀ ਨਹੀਂ ਕਰ ਸਕਦੀ ਕਿ ਜਦੋਂ ਉਹਨਾਂ ਦੀ ਸਰਕਾਰ ਸੀ ਉਦੋਂ ਕੁਛ ਇਹੋ ਜਿਹਾ ਹੋਇਆ ਹੀ ਨਹੀਂ, ਕਿਉਂਕਿ ਇਹ ਤਾਂ ਲਗਾਤਾਰ ਚੱਲ ਰਿਹਾ, ਇੱਕ ਦੂਜੇ ਤੇ ਜਿਹੜਾ ਹੈਗਾ ਚਿੱਕੜ ਉਛਾੜ ਰਹੇ ਨੇ, ਇੱਕ ਦੂਜੇ ਦੇ ਦੋਸ਼ ਲਾ ਰਹੇ ਨੇ ਕਿ ਉਦੋਂ ਆਹ ਹੋਇਆ, ਉਦੋਂ ਆਹ ਸ਼ੁਰੂ ਹੋਇਆ, ਤੇ ਹੁਣ ਜਿਹੜੇ ਮੌਕੇ ਵਾਲੇ ਨੇ, ਹੁਣ ਇੱਥੇ BJP ਹੈ, ਅਕਾਲੀ ਦਲ ਹੈ, ਕਾਂਗਰਸ ਹੈ, ਉਹ ਕਹਿ ਰਿਹਾ ਕਿ ਹੁਣ ਉਸ ਤੋਂ ਵੱਧ ਹੋ ਗਿਆ ਇਹ ਸਾਰਾ ਕੁਛ, ਨਸ਼ੇ ਵੱਧ ਵਿਕ ਰਹੇ ਨੇ, ਤੇ ਜਿਸ ਤਰੀਕੇ ਦੇ ਨਾਲ ਇਹ ਸਾਰਾ ਹੁਣ ਉੱਥੇ ਧਰਨਾ ਦਿੱਤਾ ਜਾਊਗਾ, ਪੰਜਾਬ ਬੰਦ ਦਾ ਸੱਦਾ ਹੋ ਗਿਆ, ਠੀਕ ਹੈ, ਹਫ਼ਤਾ 10 ਦਿਨ ਜਿਹੜਾ ਇਹ ਸਾਰਾ ਇਦਾਂ ਦਾ ਸਿਲਸਿਲਾ ਜਿਹੜਾ ਚੱਲਦਾ ਰਹੂਗਾ, ਪਰ ਗੱਲ ਤਾਂ ਫੇਰ ਵੀ ਹੈ ਕਿ ਕੀ ਅੱਗੋਂ ਤੋਂ ਇਹ ਕਾਰਵਾਈਆਂ, ਇਹ ਘਟਨਾਵਾਂ ਰੁਕ ਜਾਣਗੀਆਂ, ਜਾਂ ਸਿਰਫ ਇਹਨੂੰ ਜਿਹੜੀਆਂ 2027 ਦੀਆਂ ਚੋਣਾਂ ਨੇ ਉਹਦੇ ਇੱਕ ਸਿਆਸਤ ਦੇ ਵਜੋਂ ਜਿਹੜੀ ਇੱਦਾਂ ਦੀ ਇਹਨਾਂ ਦੇ ਜਿਸ ਤਰ੍ਹਾਂ ਮੈਂ ਕਹਿੰਦਾ ਕਿ ਇੱਦਾਂ ਦੇ ਨੌਜਵਾਨ ਜਾਂ ਇੱਦਾਂ ਦੇ ਵਿਅਕਤੀਆਂ ਦੀ ਮੌਤ ਦੇ ਉੱਤੇ ਤੇ ਇਹ ਸਿਆਸੀ ਰੋਟੀਆਂ ਸੇਕੀਆਂ ਜਾਣਗੀਆਂ, ਇਹ ਬਹੁਤ ਵੱਡੇ ਜਿਹੜੇ ਹੈਗੇ ਆ, ਇਹ ਸਵਾਲ ਹੈ, ਇਹਨੂੰ ਹੁਣ ਕਿਸ ਤਰ੍ਹਾਂ ਲੈਂਦੀ ਹੈ ਸਿਵਲ ਸੁਸਾਇਟੀ, ਕਿਸ ਤਰ੍ਹਾਂ ਲੈਂਦੀ ਹੈ ਸਾਰੇ ਮਾਮਲੇ ਨੂੰ, ਇਹਦੇ ਨਿਰਭਰ ਕਰਦਾ। ਹੁਣ ਇਸ ਘਟਨਾ ਤੋਂ ਬਾਅਦ ਕੱਲ ਹੀ ਕਹਿ ਰਹੇ ਨੇ ਕਿ ਜਦੋਂ ਮੁੱਖ ਮੰਤਰੀ ਨੂੰ ਪਤਾ ਲੱਗਿਆ, ਉਹਨੇ ਸਾਰੇ SSPਾਂ ਨਾਲ ਹੇਠਲੇ ਲੈਵਲ ਤੇ SD ਉਹਨਾਂ ਨਾਲ ਆਨਲਾਈਨ ਮੀਟਿੰਗ ਕੀਤੀ ਤੇ ਅੱਜ ਚੰਡੀਗੜ੍ਹ ਦੇ ਵਿੱਚ ਮੀਟਿੰਗ ਜਿਹੜੀ ਆ ਉਹ ਸੱਦੀ ਆ, ਤੇ ਪਰ ਉਹ ਮੈਨੂੰ ਲੱਗਦਾ ਹੈ ਕਿ ਇਹ ਸਿਰਫ ਤੇ ਸਿਰਫ ਇਹੋ ਜਿਹੀਆਂ ਜਿਹੜੀਆਂ ਗੱਲਾਂ ਨੇ ਉਹ ਲੈਂਡ ਆਰਡਰ ਨਾਲ ਤਾਂ ਸਿਰਫ ਜੁੜੀਆਂ ਨਹੀਂ ਹੋਈਆਂ ਇਕੱਲੀਆਂ, ਲੈਂਡ ਆਰਡਰ ਦੀ ਜਿਹੜੀ ਗੱਲ ਆ ਉਹ ਇੱਕ ਹੋਰ ਤਰੀਕੇ ਦੀ ਗੱਲ ਹੁੰਦੀ ਹੈ, ਤੇ ਜਿੱਥੇ ਇੱਦਾਂ ਦੀਆਂ ਸਾਜ਼ਿਸ਼ਾਂ ਹੋ ਰਹੀਆਂ ਹੋਣ, ਜਿੱਥੇ ਇੱਦਾਂ ਦੀਆਂ ਗੱਲਾਂ ਚੱਲ ਰਹੀਆਂ ਹੋਣ, ਉੱਥੇ ਖੁਫੀਆ ਤੰਤਰ ਫੇਲ ਹੋ ਜਾਂਦਾ ਹੈ, ਤੇ ਜਾਂ ਉਹ ਜਾਣ ਬੁੱਝ ਕੇ ਅੱਖਾਂ ਮੀਟ ਲੈਂਦਾ ਕਿ ਇਹ ਗੱਲਾਂ ਅੱਗੇ ਨਾ ਡਿਸਕਸ ਕੀਤੀਆਂ ਜਾਣ। ਮੇਰਾ ਖਿਆਲ ਹੈ ਕਿ ਇਹ ਡਿਸਕਸ ਹੋਣੀਆਂ ਚਾਹੀਦੀਆਂ, ਤੇ ਸਰਕਾਰ ਜਿਹੜੀ ਹੈ ਸਿਵਲ ਸੁਸਾਇਟੀ ਦੇ ਬੰਦਿਆਂ ਨਾਲ ਮਿਲਣ ਤੋਂ ਜਾਂ ਗੱਲਬਾਤ ਕਰਨ ਤੋਂ ਭੱਜਦੀ ਕਿਉਂ ਹੈ? ਉਹਨਾਂ ਨੂੰ ਬੈਠ ਕੇ ਗੱਲਾਂ ਕਰਨੀਆਂ ਚਾਹੀਦੀਆਂ ਨੇ, ਪੁਲਿਸ ਜਿਹੜੇ ਸੰਬੰਧਿਤ SHO ਨੇ ਜਾਂ ਹੋਰ ਹੈ ਉਹਨਾਂ ਨੂੰ ਲੋਕਾਂ ਦੇ ਨਾਲ ਰਾਏ ਲੈਣੀ ਚਾਹੀਦੀ ਹੈ ਬੈਠ ਕੇ ਕਿ ਇਹਨੂੰ ਕਿਸ ਤਰ੍ਹਾਂ ਤੁਸੀਂ ਸੁਝਾਅ ਦਿਓ ਕਿ ਕਿੱਦਾਂ ਕਰਦੇ ਹੋ। ਜਦੋਂ ਤੁਸੀਂ ਇਹ ਇੱਕ ਬਣਾ ਲੈਂਦੇ ਹੋ, ਇੱਕ ਗੈਪ ਬਣਾ ਲੈਂਦੇ ਹੋ ਕਿ ਦੇਖੋ ਜੀ ਅਸੀਂ ਤਾਂ ਅਫਸਰ ਹਾਂ, ਇਹ ਆਮ ਲੋਕ ਨੇ ਤੇ ਇਹ ਮਾਰੀ ਜਾਣ ਜਿਹੜੀਆਂ ਗੱਲਾਂ ਮਾਰਨੀਆਂ ਨੇ, ਜਾਂ ਜਦੋਂ ਜ਼ਿਆਦਾ ਪ੍ਰੈਸ਼ਰ ਪੈਂਦਾ ਫਿਰ ਤੁਸੀਂ ਜਾ ਕੇ ਉੱਥੇ ਮਾਫੀਆਂ ਮੰਗਦੇ ਹੋ ਧਰਨਿਆਂ ਦੇ ਵਿੱਚ ਜਾ ਕੇ, ਤੇ ਆਹ ਗੱਲ ਇੱਦਾਂ ਹੋ ਗਈ, ਆਹ ਇੱਦਾਂ ਹੋ ਗਈ, ਇੱਦਾਂ ਦੀਆਂ ਘਟਨਾਵਾਂ ਵਾਪਰਦੀਆਂ ਨੇ। ਤੇ ਪਰ ਜਿਹੜੀ ਹੈ ਇਹ ਕਿਸੇ ਬੰਦੇ ਦਾ ਮੈਂ ਸਮਝਦਾ ਕਿ ਮਾਰਿਆ ਜਾਣਾ, ਕਤਲ ਹੋ ਜਾਣਾ, ਭਾਵੇਂ ਠੀਕ ਹੈ ਕੋਈ ਕਿਹੋ ਜਿਹਾ ਵੀ ਹੈ, ਇਹ ਸਿੱਧਾ ਤੇ ਸਿੱਧਾ ਇੱਕ ਕਾਨੂੰਨ ਨੂੰ ਆਪਦੇ ਹੱਥ ਚ ਲੈ ਕੇ, ਜਾਂ ਤਾਂ ਠੀਕ ਹੈ ਇੱਦਾਂ ਦੀ ਗੱਲ ਹੋਵੇ ਕਿ ਇੱਥੇ ਕਾਨੂੰਨ ਕੋਈ ਹੈ ਹੀ ਨਹੀਂ ਜਾਂ ਇੱਦਾਂ ਦੀ ਗੱਲ ਹੈ, ਤੇ ਪਰ ਉਹ ਇਸ ਤਰੀਕੇ ਨਾਲ ਜਿਵੇਂ ਇਹ ਘਟਨਾ ਵਾਪਰੀ ਹੈ ਇਹਦੇ ਤੋਂ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਉਹ ਨਿਕਲਦੀਆਂ ਨੇ, ਪਰ ਹੁਣ ਇਹਨੂੰ ਜਿਹੜਾ ਹੈਗਾ ਸਿਰਫ ਤੇ ਸਿਰਫ ਇੱਕੋ ਹੀ ਸਿਆਸਤ ਦੇ ਖਾਤੇ ਦੇ ਵਿੱਚ ਇਹ ਸਾਰੀ ਗੱਲ ਜਿਹੜੀ ਆ ਉਹ ਪੈ ਜਾਣੀ ਹੈ, ਤੇ ਕਿਉਂਕਿ ਪਿੱਛੇ ਜੋ ਘਟਨਾਵਾਂ ਵਾਪਰੀਆਂ ਸੰਗਰੂਰ ਜ਼ਿਲ੍ਹੇ 'ਚ 2-3 ਘਟਨਾਵਾਂ ਵਾਪਰੀਆਂ ਉਹ ਵੀ ਸਾਡੇ ਸਾਹਮਣੇ, ਤੇ ਹੁਣ ਉਹ ਕਿੱਥੇ ਨੇ, ਹੁਣ ਇਹ ਨਵੀਂ ਘਟਨਾ ਵਾਪਰ ਗਈ, ਹੁਣ ਇੱਥੇ ਸਾਰਿਆਂ ਨੇ ਇਕੱਠੇ ਹੋ ਜਾਣਾ, ਉੱਥੇ ਰਵਨੀਤ ਬਿੱਟੂ ਵੀ ਪਹੁੰਚ ਗਏ, ਤੇ ਇੱਥੋਂ ਤੱਕ ਕਿ ਅਕਾਲ ਤਖ਼ਤ ਦੇ ਜਥੇਦਾਰ ਦਾ ਵੀ ਬਿਆਨ ਆ ਗਿਆ, SGPC ਦੇ ਪ੍ਰਧਾਨ ਦਾ ਵੀ ਬਿਆਨ ਆ ਗਿਆ, ਹਾਲਾਂਕਿ ਇੱਦਾਂ ਦੀਆਂ ਘਟਨਾਵਾਂ ਦੇ ਵਿੱਚ ਜਿਹੜੇ ਹੈ ਪਹਿਲਾਂ ਕਦੇ ਹੁੰਦੇ ਨਹੀਂ ਸੀ, ਕਿਉਂਕਿ ਉਹ ਪਤਾ ਕਿ ਜੇ ਅਕਾਲੀ ਦਲ ਨੂੰ ਕਿਤੇ ਨਾ ਕਿਤੇ ਸਪੋਰਟ ਕਰਨਾ ਤਾਂ ਉਹ ਇਸ ਮੌਕੇ ਤੇ ਉਹ ਜਿਹੜਾ ਉਹ ਜ਼ਰੂਰ ਬੋਲਣਗੇ ਜਾਂ ਗੱਲ ਕਹਿਣਗੇ, ਤੇ ਇਸ ਤਰ੍ਹਾਂ ਦੀ ਸਿਆਸਤ ਆ ਜਿਹੜੀ ਜਿਹਨੂੰ ਮੈਂ ਸੌੜੀ ਸਿਆਸਤ ਕਹਿੰਦਾ, ਉਸ ਪਾਸੇ ਵੱਲ ਜਿਹੜੀ ਉਹ ਗੱਲ ਉਹ ਜ਼ਿਆਦਾ ਜਿਹੜੀ ਉਹ ਵੱਧ ਰਹੀ ਹੈ। ਇੱਕ ਗੱਲ ਮੈਂ ਰਣਜੋਤ ਜੀ ਹੋਰ ਕਰਨੀ ਚਾਹਾਂਗਾ ਕਿ ਪਿਛਲੇ ਸਮੇਂ ਦੇ ਵਿੱਚ ਜਦੋਂ ਵਾਰਸ ਪੰਜਾਬ ਦੇ ਅਕਾਲੀ ਦਲ ਨੇ ਕਾਫੀ ਸਰਗਰਮੀ ਕੀਤੀ, ਜਦੋਂ ਦੂਜੀਆਂ ਪਾਰਟੀਆਂ ਤੋਂ ਇੱਧਰ ਲੋਕ ਸ਼ਾਮਿਲ ਹੋਣਾ ਸ਼ੁਰੂ ਹੋਏ, ਤੇ ਇਹ ਹੋਇਆ ਕਿ ਜਿਹੜੀ ਪੰਥਕ ਵੋਟ ਹੈ ਉਹਦਾ ਦਾਅਵੇਦਾਰ ਇਹੀ ਅਕਾਲੀ ਦਲ ਹੈ, ਉਦੋਂ ਇਹ ਵੀ ਚਰਚਾ ਰਹੀ ਮਾਨਸਾ ਦੇ ਵਿੱਚ ਜਾਂ ਮੀਡੀਆ ਚ ਵੀ ਰਹੀ ਕਿ ਇੱਥੋਂ ਜਿਹੜਾ ਹੈਗਾ ਇਹਨੂੰ ਟਿਕਟ ਦੇਣ ਦੀ ਚਰਚਾ ਹੋਈ ਕਿ ਉਸ ਅਕਾਲੀ ਦਲ ਵੱਲੋਂ ਟਿਕਟ ਦੇਣ ਦੀ ਚਰਚਾ ਹੋਈ, ਤੇ ਸੋ ਇਹਨੂੰ ਜਿਹੜਾ ਹੈਗਾ ਇਸ ਇੱਕ ਸਿਆਸੀ ਜਿਹੜਾ ਇਹਦੇ ਚ ਐਂਗਲ ਇੱਦਾਂ ਦੇ ਆ ਜਾਂਦੇ ਨੇ ਕਿ ਬੰਦਾ ਜਿਹੜਾ ਇੱਕ ਸੰਭਾਵੀ ਉਮੀਦਵਾਰ ਹੈ ਤੇ ਉਹਦੇ ਨਾਲ ਜਿਹੜਾ ਇੱਦਾਂ ਦੀ ਘਟਨਾ ਵਾਪਰ ਜਾਣੀ, ਤੇ ਜਾਂ ਜਿੱਦਾਂ ਮੈਂ ਪਹਿਲਾਂ ਦੱਸਿਆ ਕਿ ਸਵੇਰੇ ਸਵੇਰੇ ਉਹ ਕਿਉਂਕਿ ਉਹ ਖੁਦ ਕਹਿ ਰਿਹਾ ਕਿ ਸਵੇਰ ਦਾ ਟਾਈਮ ਹੈ, ਬੰਦਾ ਨਸ਼ੇ ਲੈਣ ਵੀ ਆ ਗਿਆ, ਤੇ ਇੱਦਾਂ ਨੂੰ ਉਹਨਾਂ ਨੂੰ ਇਹ ਮੈਸੇਜ ਜਾਣਾ ਜਾਂ ਉਹਨਾਂ ਕੋਲੇ ਵੀ ਤੁਸੀਂ ਉੱਥੇ ਬੰਦਾ ਆ ਰਿਹਾ ਤੇ ਤੁਸੀਂ ਉੱਥੇ ਪਹੁੰਚੋ, ਇਹ ਸਾਰੀਆਂ ਗੱਲਾਂ ਦੀ ਮੇਰਾ ਖਿਆਲ ਹੈ ਬਹੁਤ ਗੰਭੀਰਤਾ ਦੇ ਨਾਲ ਜਾਂਚ ਕਰਵਾਉਣ ਦੀ ਜਿਹੜੀ ਉਹ ਲੋੜ ਹੈ, ਤਾਂ ਹੀ ਕਿਸੇ ਨਾ ਕਿਸੇ ਜਿਹੜਾ ਹੈਗਾ ਉਹ ਸਿਰੇ ਤੇ ਪਹੁੰਚਿਆ ਜਾ ਸਕਦਾ ਹੈ। ਅਦਰਵਾਈਜ਼ ਤਾਂ ਕਿੰਨੀ ਹੁਣ ਤੱਕ ਘਟਨਾਵਾਂ ਹੋਈਆਂ, ਕਿੰਨੇ ਕਤਲ ਹੋ ਗਿਆ, ਵਾਰਦਾਤਾਂ ਹੋ ਗਈਆਂ ਨੇ, ਉਹ ਅਦਾਲਤਾਂ ਦੇ ਵਿੱਚ ਫਿਰ ਮਾਮਲੇ ਚਲੇ ਜਾਂਦੇ ਨੇ ਤੇ ਫਿਰ ਇੱਦਾਂ ਜਿਹੜਾ ਚੱਲਦਾ ਰਹਿੰਦਾ ਜਿਵੇਂ ਦਾ ਸਿਸਟਮ ਹੈ, ਤੇ ਪਰ ਉਂਝ ਇਹ ਘਟਨਾ ਬੜੀ ਮੰਦਭਾਗੀ ਹੋਈ ਹੈ
0: ਜੀ। ਸੋ ਜਿੱਦਾਂ ਪੋਲੀਟੀਕਲ ਪਾਰਟੀਆਂ ਦੀ ਜਾਂ ਫਿਰ ਰਾਜਨੀਤਿਕ ਹਲਚਲ ਦੀ ਤੁਸੀਂ ਗੱਲ ਕਰ ਰਹੇ ਹੋ, ਇਹ ਉਹ ਦੌਰ ਹੈ ਜਦੋਂ ਹੁਣ BJP ਵੀ ਨਸ਼ਿਆਂ ਵਾਲੇ ਮੁੱਦੇ ਦੇ ਉੱਤੇ ਹੀ ਲੋਕਾਂ ਨੂੰ ਭਰਮਾਉਣ ਦੀ ਕੋਸ਼ਿਸ਼ ਕਰ ਰਹੇ ਸੀ, ਸੋ ਇਹ ਮੁੱਦਾ ਕੀ ਉਸ ਪਾਸੇ ਨੂੰ ਉਸ ਹੱਥ ਵੀ ਆ ਸਕਦਾ?
1: ਨਹੀਂ ਦੇਖੋ, BJP ਇਸ ਪਾਸੇ ਤੁਰੀ ਹੈ ਤੇ ਕਿਉਂਕਿ ਪਰ ਜਿਹੜੀ ਇਹ ਸਾਰਾ ਨਸ਼ਿਆਂ ਵਾਲਾ ਮਾਮਲਾ ਹੈ, ਕਿਉਂਕਿ ਇਹ ਇਹ ਜ਼ਿਆਦਾ ਇਹਦਾ ਜਿਹੜਾ ਪ੍ਰਭਾਵਤਾ ਉਹ ਚੋਂ ਜ਼ਿਆਦਾ ਗਰੀਬ ਵਰਗ ਜ਼ਿਆਦਾ ਪ੍ਰਭਾਵਤਾ ਤੇ ਪਿੰਡਾਂ ਦੇ ਲੋਕ ਖਾਸ ਕਰਕੇ, ਤੇ ਇਹੀ ਸ਼ਾਇਦ ਬੀਜੇਪੀ ਦਾ ਸੀ ਕਿ ਉਸ ਪਾਸੇ ਨੂੰ ਜਿਹੜਾ ਹੈ ਉਹ ਤੁਰਿਆ ਜਾਵੇ ਤਾਂ ਕਿ ਲੋਕ ਉਹਦੇ ਨਾਲ ਜੁੜਨ। ਹੁਣ ਕਿਉਂਕਿ ਘਟਨਾ ਸ਼ਹਿਰ ਚ ਵਾਪਰੀ ਹੈ ਤੇ ਜਿਹੜਾ ਮਾਰਨ ਵਾਲਾ ਬੰਦਾ ਜਿਹਦੇ ਉੱਤੇ ਇਲਜ਼ਾਮ ਹੈ ਜਾਂ ਜਿਹੜਾ ਹੁਣ ਭਗੌੜਾ ਹੈ, ਤੇ ਉਹ ਇੱਕ ਇੱਕ ਤਰ੍ਹਾਂ ਦਾ ਸ਼ਹਿਰ ਦੇ ਵਪਾਰੀ ਘਰਾਣੇ ਦੇ ਨਾਲ ਜਾਂ ਏਦਾਂ ਕਹਿ ਲਓ ਕਿ ਉਸ ਤਰ੍ਹਾਂ ਦੇ ਨਾਲ ਸੰਬੰਧਿਤ ਹੈ। ਹੁਣ ਸ਼ਹਿਰਾਂ 'ਚ ਜਿਹੜਾ ਹੈ ਉਹ ਬੀਜੇਪੀ ਦਾ ਇੱਕ ਹੋਰ ਤਰ੍ਹਾਂ ਦਾ ਹੈ। ਉਹ ਸ਼ਹਿਰੀ ਇਲਾਕਿਆਂ ਦੇ ਵਿੱਚ ਜਿਹੜੇ ਉੱਥੋਂ ਦੇ ਵਪਾਰੀ ਨੇ, ਕੋਈ ਕਾਰੋਬਾਰੀ ਨੇ, ਉੱਥੇ ਉਹਨਾਂ ਦਾ ਆਧਾਰ ਹੈਗਾ, ਤੇ ਉਹ ਇੱਥੇ ਫਿਰ ਉਹ ਇੱਕ ਬਹੁਤੀ ਸਖਤੀ ਦੇ ਨਾਲ ਉਵੇਂ ਜਿਹੜਾ ਹੈ ਉਹ ਨਹੀਂ ਆ ਸਕਦੀ, ਤੇ ਉਹ ਨਹੀਂ ਚਾਹੁੰਦੀ ਕਿ ਉਹ ਜਿਹੜੇ ਹੈਗੇ ਲੋਕ ਨਾਰਾਜ਼ ਹੋਣ ਇਹੋ ਜਿਹੇ ਇਸ਼ੂ ਦੇ ਉੱਤੇ, ਕਿਉਂਕਿ ਇਹ ਸਿੱਧਾ ਸਿੱਧਾ ਜਿਹੜਾ ਹੈਗਾ ਇਹ ਇਸ਼ੂ ਸਿਰਫ ਇੰਨਾ ਨਹੀਂ, ਜਿਹੜੀ ਜਿਹੜੀ ਗੱਲ DIG ਨੇ ਕਹੀ ਹੈ ਨਾ ਉਸਦੀ ਗੱਲ 'ਚ ਵੀ ਦਮ ਹੈ ਕਿ ਜਿਸ ਤਰ੍ਹਾਂ ਉਸ ਬੰਦੇ ਨੂੰ ਬੇਇੱਜ਼ਤ ਕੀਤਾ ਗਿਆ ਤੇ ਉਹਦੇ ਤੇ ਅੰਦਰ ਕਿਤੇ ਨਾ ਕਿਤੇ ਗੱਲ ਕਿਤੇ ਪਈ ਹੋਣੀ ਹੈ ਕਿ ਮੈਨੂੰ ਇਸ ਬੰਦੇ ਨੇ ਮੇਰੀ ਜਿਹੜੀ ਹੈਗੀ ਆ ਉਹ ਬੇਇੱਜ਼ਤੀ ਕੀਤੀ। ਤੇ ਉਦੋਂ ਵੀ ਜਦੋਂ ਇਹ ਸਾਰਾ ਕੁਛ ਹੋਇਆ ਉਦੋਂ ਬਾਅਦ ਵੀ ਜਿਹੜਾ ਸ਼ਹਿਰ ਦੇ ਕੁਛ ਲੋਕ ਸੀ, ਕੁਛ ਪਤਵੰਤੇ ਜਾਂ ਵਪਾਰੀ ਕਾਰੋਬਾਰੀ, ਉਹਨਾਂ ਨੇ ਵੀ ਇਸ ਗੱਲ ਤੇ ਇਤਰਾਜ਼ ਕੀਤਾ ਕਿ ਇਸ ਤਰ੍ਹਾਂ ਇੱਕ ਇੱਕ ਜਿਹੜਾ ਹੈਗਾ ਦੁਕਾਨਦਾਰ ਭਾਵੇਂ ਉਹ ਦਵਾਈਆਂ ਵੇਚਦਾ ਕੁਛ ਵੀ ਵੇਚਦਾ ਤੇ ਪਰ ਉਹਦੀ ਇੱਕ ਸਮਾਜ ਦੇ ਵਿੱਚ ਇੱਕ ਉਹਦੀ ਨਾਂ ਥਾਂ ਤਾਂ ਥੋੜਾ ਮੋਟਾ ਉਹਦਾ ਹੈਗਾ, ਤੇ ਵੀ ਉਹਨੂੰ ਇੰਨਾ ਬੇਇੱਜ਼ਤ ਕੀਤਾ ਗਿਆ ਉਹਦੇ ਸਮਾਜ ਦੇ ਵਿੱਚ, ਉਹਦੇ ਪਰਿਵਾਰ ਦੇ ਵਿੱਚ, ਤੇ ਉਦੋਂ ਵੀ ਇਹਦਾ ਜਿਹੜਾ ਸੀ ਉਹਨਾਂ ਨੇ ਵਿਰੋਧ ਕੀਤਾ ਸੀ, ਇੱਥੋਂ ਤੱਕ ਕਿ ਆਪਣਾ ਰੋਸ ਦਰਜ ਵੀ ਕਰਾਇਆ ਸੀ ਪ੍ਰਸ਼ਾਸਨ ਕੋਲੇ ਕਿ ਇਹ ਘਟਨਾ ਜਿਹੜੀ ਆ ਉਹ ਵਾਪਰੀ ਆ, ਉਹ ਬੰਦੇ ਨੇ ਆਪਣੇ ਬਾਹੂਬਲ ਦੇ ਜ਼ੋਰ ਤੇ ਉਸ ਬੰਦੇ ਦਾ ਜਲੂਸ ਕੱਢਿਆ ਜਾਂ ਉਦੋਂ ਉਹ ਦਬਾਅ 'ਚ ਆ ਗਿਆ, ਪ੍ਰੈਸ਼ਰ 'ਚ ਆ ਗਿਆ। ਤੇ ਸੋ ਇਹ ਸਾਰੀਆਂ ਗੱਲਾਂ ਆਪਸ ਦੇ ਵਿੱਚ ਫਿਰ ਬੀਜੇਪੀ ਇੱਥੇ ਉਸ ਰੂਪ 'ਚ ਇੰਨੀ ਸਖਤੀ ਨਾਲ ਸਾਹਮਣੇ ਜਿਹੜੀ ਹੈਗੀ ਉਹ ਨਹੀਂ ਆ ਸਕਦੀ, ਜਿਵੇਂ ਕਿਤੇ ਜੇ ਇਹ ਉਹ ਜਿਹੜੀਆਂ ਘਟਨਾਵਾਂ ਸੰਗਰੂਰ ਜ਼ਿਲ੍ਹੇ 'ਚ ਵਾਪਰੀਆਂ ਦੋ ਤਿੰਨ ਪਿੰਡਾਂ 'ਚ, ਤੇ ਜਿਵੇਂ ਉੱਥੇ ਜਿਹੜੀ ਉਹ ਗੱਲ ਪਹੁੰਚੀ ਸੀ। ਠੀਕ ਹੈ, ਬਿਆਨ ਸਾਰਿਆਂ ਨੇ ਦਿੱਤੇ ਹੈ, ਬੀਜੇਪੀ ਦੇ ਪ੍ਰਧਾਨ ਕੇਵਲ ਢਿੱਲੋਂ ਨੂੰ ਵੀ ਬਿਆਨ ਦਿੱਤਾ ਹੈ, ਅਕਾਲੀ ਦਲ ਨੇ ਵੀ ਬਿਆਨ ਦਿੱਤੇ ਹੈ, ਤੇ ਉਹ ਤਾਂ ਖੈਰ ਉਹ ਤਾਂ ਚਲੋ ਇੱਕ ਪੋਲੀਟੀਕਲ ਹਰੇਕ ਬੰਦੇ ਦਾ ਹੈ, ਤੇ ਪਰ ਚਲੋ ਨਿੰਦਾ ਤਾਂ ਕਰਨੀ ਆਪਾਂ ਵੀ ਕਰ ਰਹੇ ਹਾਂ ਤੇ ਏਦਾਂ ਦੀ ਘਟਨਾ ਦੀ ਉਹ ਕਰਨੀ ਬਣਦੀ ਹੈ, ਪਰ ਸਿਆਸੀ ਤੌਰ ਤੇ ਜਿਹੜਾ ਹੈ ਉਹ ਉਹਨੂੰ ਇੱਥੇ ਸੂਟ ਨਹੀਂ ਕਰੇਗਾ ਇਹ ਜਿਹੜੀ ਏਦਾਂ ਦੀ ਘਟਨਾ ਦੇ ਵਿੱਚ ਆਉਣਾ ਜਾਂ ਇਹ ਵੱਡੀ ਡਿਮਾਂਡ ਕਰਨੀ ਕਿ ਉਹਨੂੰ ਉਹਦੇ ਖਿਲਾਫ਼ ਸਖ਼ਤ ਵਾਰ ਕਾਰਵਾਈ, ਉਹਨੂੰ ਫਾਹੇ ਲਾਓ ਜਾਂ ਏਦਾਂ ਦੀ ਗੱਲ ਉੱਥੇ ਨਹੀਂ ਉਹ ਖੜੇਗੀ। ਉੱਥੇ ਜਿਹੜੇ ਬਾਕੀ ਲੋਕ ਨੇ ਇਸ ਗਰੁੱਪ ਦੇ ਖਾਸ ਕਰਕੇ ਉੱਥੇ ਤਾਂ ਫਿਰ ਉਹੀ ਲੋਕ ਖੜਨਗੇ।
0: ਜੀ ਬਿਲਕੁਲ, ਬਹੁਤ ਸ਼ੁਕਰੀਆ ਤੁਹਾਡਾ ਸਮਾਂ ਦੇਣ ਦੇ ਲਈ।
1: ਹਾਂਜੀ ਧੰਨਵਾਦ
0: ਜੀ। ਦੋਸਤੋ ਇਸ ਸਾਨੂੰ ਸਾਡੇ ਨਾਲ ਪ੍ਰੀਤਮ ਰੁਪਾਲ ਜੀ, ਅਤੇ ਹੁਣ ਇਜਾਜ਼ਤ ਲੈਣ ਦਾ ਸਮਾਂ ਆ ਗਿਆ। ਹੱਸਦੇ ਖੇਡਦੇ ਚੜ੍ਹਦੀ ਕਲਾ 'ਚ ਰਹੋ ਅਤੇ ਸੁਣਦੇ ਰਹੋ ਰੇਡੀਓ ਹਾਂਜੀ 1674।

ਤੁਹਾਨੂੰ ਮਾਰਾਂਗੇ ਮਾਰਾਂਗੇ, ਤੁਹਾਡੇ ਘਰ ਤੱਕ ਪੁੱਜ ਜਾਵਾਂਗੇ ਤੇ ਜਵਾਕਾਂ ਤੱਕ ਮਾਰ ਜਾਵਾਂਗੇ।

0: ready to start something? Do what you love? With 38 free TAFE courses and over 130 nationally recognised qualifications, including health, nursing, community services and justice, come to Kangan Institute, the Australian Large Training Provider of the Year 2022. No ATAR needed. It's time to unleash you at Kangan Institute. Call 13 TAFE to apply now or visit kangan.edu.au. Eligibility criteria apply. Some or all of this training is delivered with Victorian and Commonwealth Government funding. RTO 3077.
1: Great finance offers available across Geely EX5, Stara EMI and Geely EX2 models. Ends 31st October. Visit 421 Buckley Street or online at geelyfootsquare.com.au. Credit criteria, TNC apply. Finance provided by Allied Retail Finance Private Limited. Trading as Geely Finance. LMCA 7503.
2: ਹੁਣ ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
3: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀ ਬੀ ਟੋਇਟਾ ਦੇ ਨਾਲ।
2: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀਲੋਂਗ ਰੋਡ, ਹਾਪਰਸ ਕ੍ਰਾਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।
4: ਚਲਦੀ ਦਾ ਨਾਮ ਗੱਡੀ, ਆਹ ਤੇ ਸੁਣਿਆ ਹੀ ਹੋਣਾ। ਤੇ ਤੁਹਾਡੀ ਗੱਡੀ ਕੋਈ ਵੀ ਹੋਵੇ, ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ, ਅਲੋਏ ਵੀਲਸ ਲਈ। ਯਾਦ ਰੱਖੋ ਟਾਇਰ ਫੋਰਸ, ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ, ਮਕੈਨੀਕਲ ਰਿਪੇਅਰਸ, ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ। ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਸ ਵਨ ਸਟਾਪ ਸ਼ਾਪ। ਟਾਇਰ ਫੋਰਸ, ਯੂਨਿਟ 1, 19-25 ਸੁਮਾਟਨ ਰੋਡ, ਕੈਂਪਲਫੀਲਡ। ਕਾਲ 0390866655 ਔਰ ਵਿਜ਼ਿਟ tireforce.com.au।
5: ਤੁਸੀਂ ਸੁਣ ਰਹੇ ਹੋ ਇਸ ਪ੍ਰੋਗਰਾਮ ਦਾ ਰਿਪੀਟ ਬ੍ਰੌਡਕਾਸਟ।

ਇਹਨੂੰ ਥੋੜ੍ਹਾ ਜਿਹਾ ਬਲੈਕ ਐਂਡ ਵਾਈਟ ਦੇ ਵਿੱਚ ਦੇਖਿਓ, ਕਿਉਂਕਿ ਬੜੀ ਪੁਰਾਣੀ ਕਹਾਣੀ ਹੈ। ਔਰ ਇੱਕ ਕਾਲੇ ਲੋਕ, ਅਮਰੀਕਾ ਦੇ ਵਿੱਚ ਕਾਲੇ ਹੀ ਕਹਿ ਦਿੱਤਾ ਜਾਂਦਾ ਹੈਗਾ, ਜਿਹੜੇ ਗੈਰ ਗੋਰੇ ਹੁੰਦੇ ਨੇ, ਉਸ ਸ਼ਖਸ ਨੂੰ ਜਨਤਕ ਤੌਰ ਦੇ ਉੱਤੇ ਫਾਂਸੀ ਦਿੱਤੀ ਜਾਣੀ ਹੈ, ਕਿਉਂਕਿ ਉਹਨੇ ਇੱਕ ਬਜ਼ੁਰਗ ਮਹਿਲਾ ਦੇ ਨਾਲ ਜ਼ਬਰਦਸਤੀ ਕੀਤੀ ਸੀ, ਪੈਸੇ ਖੋਏ ਸੀ ਅਤੇ ਉਹਦਾ ਕਤਲ ਕੀਤਾ ਸੀ। ਹੁਣ ਦਿਨ ਹੈਗਾ 14 ਅਗਸਤ 1936 ਦਾ, ਕੈਂਟਕੀ ਦਾ ਇਹ ਓਵਨਸ ਬੇਰੋ ਨਾਮ ਦਾ ਇਲਾਕਾ, ਸ਼ੁੱਕਰਵਾਰ ਦੀ ਦੁਪਹਿਰ ਹੈਗੀ ਹੈ, ਹੁਮਸ ਭਰੀ ਹੋਈ ਹੈ, ਗਰਮੀ ਬਹੁਤ ਜ਼ਿਆਦਾ ਹੈਗੀ ਔਰ ਲੋਕ ਚਾਅ ਦੇ ਵਿੱਚ ਨੇ। ਉੱਥੇ ਮੇਲਾ ਲੱਗਿਆ ਹੋਇਆ, ਮੇਲਾ ਲੱਗਿਆ ਹੋਇਆ ਔਰ ਲੋਕ ਪਾਰਟੀ ਕਰ ਰਹੇ ਨੇ, ਕਈ ਦਾਰੂ ਪੀ ਕੇ ਆਏ ਨੇ ਔਰ ਇਨਫੈਕਟ ਯੰਗ ਮੁੰਡੇ ਕੁੜੀਆਂ ਹੱਥਾਂ 'ਚ ਪੌਪਕੋਰਨ ਫੜੀ ਨੇ, ਸੋਡੇ ਵੇਚਣ ਵਾਲੇ, ਪੌਪਕੋਰਨ ਵਾਲੇ, ਫੇਰੀ ਫਲੋਸ ਵਾਲੀਆਂ, ਉੱਥੇ ਬਹੁਤ ਸਾਰੀਆਂ ਰੇਹੜੀਆਂ ਫੜੀਆਂ ਲੱਗੀਆਂ ਹੋਈਆਂ ਨੇ। ਔਰ ਇਹ ਇਸ ਕਰਕੇ ਕਿਉਂਕਿ ਇਸ ਸ਼ਖਸ ਨੂੰ ਫਾਂਸੀ ਦਿੱਤੀ ਜਾਣੀ ਸੀ। ਦੇਖਦੇ ਦੇਖਦੇ 20,000 ਲੋਕ ਉੱਥੇ ਇਕੱਠੇ ਹੋ ਗਏ। ਇਹ ਸ਼ਖਸ ਜਿਹਦੀ ਉਮਰ 20 ਸਾਲ ਸੀ ਉਸ ਵਕਤ, ਰੈਨੀ ਬੇਥੀਆ ਇਹਦਾ ਪੂਰਾ ਨਾਮ ਸੀ, ਫਾਂਸੀ ਦੇ ਤਖ਼ਤੇ ਦੇ ਵੱਲ ਲਿਜਾਇਆ ਜਾਂਦਾ। ਜਿਹੜੀ ਲੀਸ਼ੀ ਐਡਵਰਡਸ ਨਾਮ ਦੀ 70 ਸਾਲ ਦੀ ਇੱਕ ਬਜ਼ੁਰਗ ਮਹਿਲਾ ਸੀ, ਉਹਨੂੰ ਲੁੱਟਣ, ਉਹਦਾ ਕਤਲ ਕਰਨ, ਜਬਰਨ ਉਹਦੇ ਨਾਲ ਜਬਰ ਜਨਾਹ ਕਰਨ, ਇਹਦੇ ਦੋਸ਼ ਇਹਦੇ 'ਤੇ ਲੱਗੇ ਸੀਗੇ। ਹਾਲਾਂਕਿ ਇਸ ਦੋਸ਼ ਨੂੰ ਉਹਨੇ ਕਬੂਲ ਵੀ ਕਰ ਲਿਆ ਸੀ। ਔਰ ਇਸ ਦਰਮਿਆਨ ਸ਼ਿਕਾਗੋ ਤੋਂ, ਨਿਊਯਾਰਕ ਤੋਂ, ਬੜੀ ਦੂਰੋਂ ਦੁਰਾਡਿਓਂ ਲੋਕ ਉੱਥੇ ਆਉਂਦੇ ਨੇ, ਪੱਤਰਕਾਰ ਆਉਂਦੇ ਨੇ ਬੜੇ। ਉਸ ਵਕਤ 1937 ਦੇ ਵਿੱਚ ਜੋ ਵੀ ਕੁਛ ਉਸ ਵਕਤ ਦਾ ਟੌਪ ਸੀਗਾ ਸ਼ਖਸ, ਉਹ ਉੱਥੇ ਅਮੈਰੀਕਾ ਦੇ ਵਿੱਚ ਕੈਂਟਕੀ ਪਹੁੰਚਦਾ ਹੈਗਾ। ਔਰ ਇਹ ਅਮੈਰੀਕਾ ਦੇ ਵਿੱਚ ਜਨਤਕ ਤੌਰ ਦੇ ਉੱਤੇ ਦਿੱਤੀ ਗਈ ਆਖਰੀ ਫਾਂਸੀ ਸੀ, ਕਿਉਂਕਿ ਇਸ ਤੋਂ ਬਾਅਦ ਜਿਹੜੇ ਇਹ ਕੈਂਟਕੀ ਦੇ ਲੋਕ ਸੀ, ਇਹਨਾਂ ਦੀਆਂ ਦੁਨੀਆ ਭਰ ਦੇ ਵਿੱਚ ਲੋਕਾਂ ਨੇ ਲਾਪਾ ਕੀਤੀ ਸੀ ਕਿ ਆਹ ਕੀ ਤਰੀਕਾ ਹੋਇਆ, ਬਈ ਇੱਕ ਸ਼ਖਸ ਨੂੰ ਫਾਂਸੀ ਦਿੱਤੀ ਜਾਂਦੀ ਹੈ ਅਤੇ ਤੁਸੀਂ ਉੱਥੇ ਜਸ਼ਨ ਮਨਾ ਰਹੇ ਹੋ, ਉੱਥੇ ਇਕੱਠੇ ਹੋ ਰਹੇ। ਹੁਣ ਉਹ ਤੋਂ 90 ਸਾਲ ਬਾਅਦ ਅਮੈਰੀਕਾ ਹੋਰ ਅੱਗੇ ਨਹੀਂ ਜਾ ਰਿਹਾ, 90 ਸਾਲ ਅੱਗੇ ਨਹੀਂ ਜਾ ਰਿਹਾ ਹੈਗਾ, 90 ਸਾਲ ਪਿੱਛੇ ਚਲਾ ਗਿਆ, ਕਿਉਂਕਿ ਅਮੈਰੀਕਾ ਦੇ ਰਾਸ਼ਟਰਪਤੀ ਨੇ, ਅਮੈਰੀਕਾ ਦੇ ਰੱਖਿਆ ਮੰਤਰੀ ਨੇ, ਅਮੈਰੀਕਾ ਦੀ ਸਰਕਾਰ ਨੇ ਇਹ ਐਲਾਨ ਕੀਤਾ ਕਿ ਨਿਦਾਲ ਹਸਨ ਨਾਮ ਦਾ ਇੱਕ ਸ਼ਖਸ, ਉਹਨੂੰ ਫਾਂਸੀ ਤਾਂ ਨਹੀਂ ਪਰ ਉਹਨੂੰ ਮਾਰਿਆ ਜਾਊਗਾ, ਉਹਦੀ ਐਗਜ਼ੀਕਿਊਸ਼ਨ ਕੀਤੀ ਜਾਏਗੀ ਔਰ ਪਬਲਿਕਲੀ ਕੀਤੀ ਜਾਏਗੀ, ਜਨਤਕ ਤੌਰ 'ਤੇ ਕੀਤੀ ਜਾਏਗੀ। ਉੱਦਾਂ ਨਹੀਂ ਵੀ ਇੱਕ ਮੇਲਾ ਲੱਗੂਗਾ ਬਲਾ ਬਲਾ ਬਲਾ, ਇੱਦਾਂ ਨਹੀਂ। ਲੋਕ ਆਉਣਗੇ, ਚੁਨਿੰਦਾ ਲੋਕ ਆਉਣਗੇ, ਪਰ ਉਹਨਾਂ ਦੇ ਸਾਹਮਣੇ ਇਹਨੂੰ ਗੋਲੀ ਮਾਰੀ ਜਾਊਗੀ ਔਰ ਉਸ ਵਕਤ ਕੈਮਰੇ ਚੱਲ ਰਹੇ ਹੋਣਗੇ, ਲਾਈਵ ਸਟ੍ਰੀਮਿੰਗ ਹੋ ਰਹੀ ਹੋਏਗੀ, ਟੀਵੀ ਚੈਨਲ ਦਿਖਾਉਣਾ ਚਾਹੁਣ ਤਾਂ ਦਿਖਾ ਸਕਦੇ ਨੇ। ਲੋਕਾਂ ਨੂੰ ਇਹ ਸਮਝਾਉਣਾ ਚਾਹੁੰਦੀ ਹੈ ਅਮੈਰੀਕਾ ਦੀ ਸਰਕਾਰ ਕਿ ਇੱਦਾਂ ਦੇ ਕੰਮਾਂ ਦੇ ਗੰਭੀਰ ਨਤੀਜੇ ਹੁੰਦੇ ਨੇ, ਕਿੱਦਾਂ ਦੇ ਕੰਮਾਂ ਦੇ। ਕੌਣ ਹੈ ਨਿਦਾਲ ਹਸਨ? ਅਸਲ 'ਚ ਸਾਲ 2009 ਦੇ ਵਿੱਚ ਟੈਕਸਸ ਦੇ ਅੰਦਰ ਫੋਰਟ ਹੁੱਡ ਮਿਲਟਰੀ ਬੇਸ ਸੀ, ਉੱਥੇ ਇਹ ਬੰਦਾ ਪਹੁੰਚਦਾ ਔਰ ਜਿਹੜੇ ਇਹ ਫੌਜੀ ਸੀਗਾ, ਇਹ ਆਪਣੇ ਹੀ ਫੌਜ ਦੇ ਕੁਛ ਬੰਦਿਆਂ ਦੇ ਉੱਤੇ ਗੋਲੀ ਚਲਾਉਂਦਾ ਹੈਗਾ ਹੈ, ਗੋਲੀ ਚਲਾਉਂਦਾ ਤਾਂ ਉਸ ਦੇ ਵਿੱਚ 13 ਲੋਕ ਮਾਰੇ ਜਾਂਦੇ ਨੇ ਔਰ ਬਾਕੀ ਕੁਛ ਹੋਰ ਜ਼ਖਮੀ ਵੀ ਹੁੰਦੇ ਨੇ। ਹੁਣ ਇਸ ਸ਼ਖਸ ਨੂੰ ਜਨਤਕ ਤੌਰ 'ਤੇ ਗੋਲੀ ਮਾਰਨੀ ਹੈ, ਮਾਸ ਮਰਡਰਰ ਅੰਗਰੇਜ਼ੀ ਦੇ ਵਿੱਚ, ਜਾਂ ਅਮੈਰੀਕਨ ਮੀਡੀਆ ਇਸ ਨੂੰ ਮਾਸ ਮਰਡਰਰ ਦੇ ਤੌਰ ਦੇ ਉੱਤੇ ਦੇਖ ਰਿਹਾ। 5 ਨਵੰਬਰ ਨੂੰ 2009 ਦੇ ਵਿੱਚ ਇਹਨੇ ਇਸ ਘਟਨਾ ਨੂੰ ਅੰਜਾਮ ਦਿੱਤਾ ਸੀ ਅਤੇ ਹੁਣ ਆਉਂਦੀ ਦਸੰਬਰ ਦੇ ਵਿੱਚ ਇਸ ਦੇ ਐਗਜ਼ੀਕਿਊਸ਼ਨ ਦੀ ਜਿਹੜੀ ਇੱਕ ਪੂਰੀ ਦੀ ਪੂਰੀ ਲਾਈਵ ਸਟ੍ਰੀਮਿੰਗ ਕੀਤੀ ਜਾਣੀ ਹੈ। ਨਿਦਾਲ ਮਲਿਕ ਹਸਨ ਪੂਰਾ ਨਾਮ, 1970 ਦੇ ਵਿੱਚ ਪੈਦਾ ਹੁੰਦਾ, ਅਮੈਰੀਕਾ ਦੇ ਹੀ ਵਰਜੀਨੀਆ ਸੂਬੇ ਦੇ ਵਿੱਚ, ਔਰ ਮੇਜਰ ਦਾ ਰੈਂਕ ਜਿਹੜਾ ਹੈਗਾ ਅਮੈਰੀਕਾ ਦੀ ਜਿਹੜੀ ਆਰਮੀ ਹੈ, ਮਿਲਟਰੀ ਹੈ, ਉਹਦੇ ਵਿੱਚ ਮੇਜਰ ਦੇ ਰੈਂਕ ਤੱਕ ਇਹ ਪਹੁੰਚਦਾ। ਇਨਫੈਕਟ ਹੀ ਇਜ਼ ਅ ਡੈਕੋਰੇਟਿਡ ਸੋਲਜਰ, ਇਹਨੂੰ ਆਰਮੀ ਸਰਵਿਸ ਰਿਬਨ ਮਿਲਿਆ ਹੋਇਆ, ਨੈਸ਼ਨਲ ਡਿਫੈਂਸ ਸਰਵਿਸ ਦਾ ਮੈਡਲ ਮਿਲਿਆ ਹੋਇਆ, ਗਲੋਬਲ ਵਾਰ ਔਨ ਟੈਰਰਿਜ਼ਮ ਦਾ ਜਿਹੜਾ ਉਹ ਸਰਵਿਸ ਮੈਡਲ ਮਿਲਿਆ ਹੋਇਆ, ਜੀ ਵਾਟ ਕਹਿ ਦਿੰਦੇ ਉਹਨੂੰ ਜਾਂ ਗਵਾਟ ਕਹਿ ਦਿੰਦੇ ਹਾਂ, ਉਹ ਵੀ ਇਹਨੂੰ ਮਿਲਿਆ ਹੋਇਆ, ਉਦੋਂ ਜਾਰਜ ਬੁਸ਼ ਨੇ ਇਹਨੂੰ ਦਿੱਤਾ ਸੀ 2003 ਦੇ ਵਿੱਚ। ਸੋ ਹੀ ਇਜ਼ ਅ ਡੈਕੋਰੇਟਿਡ ਸੋਲਜਰ। ਹੁਣ ਹੋਇਆ ਕੀ ਕਿ ਜਿਹੜਾ ਹਸਨ ਹੈ ਉਹਦੇ 'ਤੇ ਇਹ ਗੱਲ ਹੋਈ ਕਿਵੇਂ, ਇਹ ਇੱਦਾਂ ਇਹ ਕਹਾਣੀ ਜਿਹੜੀ ਇਹ ਬਣੀ ਕਿੱਦਾਂ ਕਿ ਉਹਨੇ
ਆਪਣੇ ਹੀ ਸਾਥੀਆਂ 'ਤੇ ਉਹਨੂੰ ਗੋਲੀ ਚਲਾਉਣ ਦੇ ਲਈ ਮਜਬੂਰ ਹੋਣਾ ਪਿਆ। ਅਸਲ 'ਚ ਇੱਕ ਮੈਡੀਕਲ ਇੰਟਰਨ ਸੀ, ਜਿਨ੍ਹਾਂ ਦਿਨਾਂ ਦੇ ਵਿੱਚ ਇਹ ਘਟਨਾ ਵਾਪਰਦੀ ਹੈ। ਉੱਥੇ ਇੱਕ ਆਰਮੀ ਦਾ ਜਿਹੜਾ ਮੈਡੀਕਲ ਸੈਂਟਰ ਹੁੰਦਾ, ਜਿਹੜੇ ਆਰਮੀ ਦੇ ਜਿਹੜੇ ਲੋਕ ਹੁੰਦੇ ਨੇ ਉਹ ਇਲਾਜ ਉਲੂਜ ਕਰਵਾ ਲੈਂਦੇ ਨੇ, ਉੱਥੇ ਮੈਡੀਕਲ ਇੰਟਰਨ ਸੀ। ਅਤੇ ਇਹਦਾ ਮਿਲਟਰੀ ਕਰੀਅਰ ਜ਼ਿਆਦਾਤਰ ਮੈਡੀਕਲ ਸਟ੍ਰੀਮ ਦੇ ਵਿੱਚ ਹੀ ਗੁਜ਼ਰਿਆ ਹੈਗਾ। ਅਤੇ ਉਸ ਦਿਨ ਇਹ ਜਿਹੜਾ ਜਦੋਂ ਇਹ ਘਟਨਾ ਵਾਪਰਦੀ ਹੈ 5 ਨਵੰਬਰ ਨੂੰ, ਉਹ ਤੋਂ ਥੋੜ੍ਹੇ ਦਿਨ ਪਹਿਲਾਂ ਇਹ ਇੱਕ ਘਟਨਾ ਸੁਣਦਾ ਹੈ ਕਿ ਅਫਗਾਨਿਸਤਾਨ ਦੇ ਵਿੱਚ ਜੋ ਅਮਰੀਕਾ ਦੀ ਮਿਲਟਰੀ ਦੀ ਤਰਫ ਤੋਂ ਕੀਤਾ ਜਾ ਰਿਹਾ ਹੈ, ਇਨਫੈਕਟ 2001 ਤੋਂ ਬਾਅਦ ਜਿਸ ਕਿਸਮ ਦੇ ਨਾਲ ਅਮਰੀਕਾ ਨੇ ਇੱਕ ਵਾਰ ਅਗੇਂਸਟ ਟੈਰਰਿਜ਼ਮ ਕਹਿ ਕੇ ਵਾਰ ਔਨ ਇਸਲਾਮ ਸ਼ੁਰੂ ਕਰਤੀ ਸੀ, ਉਹਦੇ ਵਿੱਚ ਜਿਹੜਾ ਉਹ ਇੱਕ ਕਈ ਲੋਕਾਂ ਦੇ ਜ਼ਹਿਨ ਦੇ ਵਿੱਚ ਇੱਕ ਜ਼ਖਮ ਕਰ ਗਈ। ਹਾਲਾਂਕਿ ਇਹ ਮਾਈਗ੍ਰੈਂਟ ਨਹੀਂ ਸੀ, ਅਮਰੀਕਾ ਦੇ ਵਿੱਚ ਹੀ ਜੰਮਿਆ ਸੀ, ਪਰ ਫਿਰ ਵੀ ਉਹ ਇੱਕ ਮਾਇੰਡ ਸੈੱਟ ਜਿਹੜਾ ਹੈ ਕਿ ਇੱਕ ਏਲੀਅਨੇਸ਼ਨ ਫੀਲ ਹੋਣਾ, ਇੱਕ ਅਲੱਗ ਆਪਣੇ ਆਪ ਨੂੰ ਅਲੱਗ ਜਿਹਾ ਮਹਿਸੂਸ ਕਰਨਾ, ਉਸ ਧਰਤੀ ਦੇ ਹੋਣ ਦੇ ਬਾਵਜੂਦ ਉੱਥੋਂ ਡਿਫਰੈਂਟ ਮਹਿਸੂਸ ਕਰਨਾ, ਅਤੇ ਇਹ ਇਸੇ ਤਰੀਕੇ ਦੇ ਨਾਲ ਇਹ ਜਿਹੜਾ ਉੱਥੇ ਆਪਣੇ ਆਪ ਨੂੰ ਇਸ ਅਲੱਗ ਮਹਿਸੂਸ ਕਰਨ ਲੱਗ ਪਿਆ ਸੀਗਾ ਕਿ ਅਮਰੀਕਾ ਦੀ ਮਿਲਟਰੀ ਜਿਹੜੀ ਆ ਉਹ ਟੈਰਰਿਸਟ ਅਟੈਕ ਕਹਿ ਕੇ ਕਿਸ ਤਰੀਕੇ ਦੇ ਨਾਲ ਇਸਲਾਮ ਦੇ ਖਿਲਾਫ ਪਈ ਹੋਈ ਹੈ, ਕਿਉਂਕਿ ਇਹ ਖੁਦ ਵੀ ਮੁਸਲਮਾਨ ਸੀ। ਅਤੇ ਫਿਰ ਇਸ ਨੇ ਆਖਿਰਕਾਰ ਇਹ ਸੋਚਿਆ ਕਿ ਬਸ ਬਹੁਤ ਹੋ ਗਿਆ, ਜਿਹੜਾ ਫੋਰਟਹੁੱਡ ਹੈ ਇਹ ਅਮਰੀਕਾ ਦੇ ਵਿੱਚ ਅਮਰੀਕਨ ਮਿਲਟਰੀ ਦਾ ਇੱਕ ਬੇਸ ਹੈਗਾ ਟੈਕਸਾਸ ਦੇ ਵਿੱਚ, ਆਸਟਿਨ ਅਤੇ ਵਾਕੋ ਨਾਮ ਦੇ ਦੋ ਸ਼ਹਿਰ ਨੇ ਛੋਟੇ ਛੋਟੇ, ਉਹਨਾਂ ਦੇ ਵਿਚਕਾਰ ਇਹ ਇੱਕ ਪੋਸਟ ਹੈਗੀ ਅਮਰੀਕਨ ਮਿਲਟਰੀ ਦੀ ਪੋਸਟ ਹੈਗੀ ਹੈ, ਫਸਟ ਆਰਮੀ ਡਿਵੀਜ਼ਨ ਦੀ, ਫਸਟ ਆਰਮੀ ਡਿਵੀਜ਼ਨ ਵੈਸਟ ਦੀ ਇਹ ਇੱਕ ਉਹਨਾਂ ਦਾ ਅੱਡਾ ਹੈ ਜਿਵੇਂ, ਅਤੇ ਉੱਥੇ ਇਹਨੂੰ ਐਗਜੀਕਿਊਟ ਉੱਥੇ ਕੀਤਾ ਜਾਏਗਾ ਜਿੱਥੇ ਇਸ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ ਸੀ, ਨਿਦਾਲ ਮਲਿਕ ਹਸਨ। ਸਵਾਲ ਦੋ ਚਾਰ ਹੈਗੇ ਨੇ। ਸਵਾਲ ਇਹ ਹੈਗਾ ਕਿ ਇਹਨੇ ਜੋ ਕੀਤਾ ਉਹਦੀ ਇਹਨੂੰ ਸਜ਼ਾ ਮਿਲਣੀ ਚਾਹੀਦੀ ਹੈ, ਚਾਹੇ ਮੌਤ ਦੀ ਸਜ਼ਾ ਹੋਵੇ ਜਾਂ ਜਿਵੇਂ ਮਰਜ਼ੀ ਹੋਵੇ, ਪਰ ਅਮੈਰੀਕਨ ਸਰਕਾਰ ਪਿਛਲੇ ਕੁਛ ਦਿਨਾਂ ਤੋਂ ਜਾਂ ਪਿਛਲੇ ਕੁਛ ਸਾਲਾਂ ਤੋਂ ਜਾਂ ਜਦੋਂ ਤੋਂ ਟਰੰਪ ਦੁਬਾਰਾ ਆਏ ਹੈਗੇ ਨੇ ਉਦੋਂ ਤੋਂ ਇਸ ਕਿਸਮ ਦਾ ਇੱਕ ਜਿਹੜਾ ਨਜ਼ਰੀਆ ਕਿਉਂ ਦੇ ਰਹੀ ਹੈ, ਜਦੋਂ ਜਿਹੜੇ ਮਾਈਗ੍ਰੈਂਟਸ ਨੇ ਉਹਨਾਂ ਦੇ ਖਿਲਾਫ ਆਈਸ ਦਾ ਜਿਹੜਾ ਮਹਿਕਮਾ ਹੈ ਉਹਨਾਂ ਨੂੰ ਸੜਕਾਂ 'ਤੇ ਧੂ ਧੂ ਕੇ ਲਿਆ ਕੇ ਕੁੱਟਦਾ, ਉਹਨਾਂ 'ਤੇ ਗੋਲੀ ਚਲਾਉਂਦੇ ਨੇ, ਔਰ ਮਾਈਗ੍ਰੈਂਟਸ ਨੂੰ ਬੇੜੀਆਂ ਪਾ ਕੇ ਮਿਲਟਰੀ ਜਹਾਜ਼ਾਂ ਦੇ ਵਿੱਚ ਉਹਨਾਂ ਦੇ ਦੇਸ਼ਾਂ 'ਚ ਛੱਡਿਆ ਜਾਂਦਾ, ਔਰ ਕਿਸੇ ਸ਼ਖਸ ਦੇ ਉੱਤੇ ਮੌਤ ਦੀ ਸਜ਼ਾ ਜਿਹੜੀ ਹੈਗੀ ਹੈ ਉਹਨੂੰ ਇਸ ਤਰੀਕੇ ਦੇ ਨਾਲ ਲਾਈਵ ਸਟ੍ਰੀਮਿੰਗ ਕਰਕੇ ਮੌਤ ਦੀ ਸਜ਼ਾ, ਇਹ ਐਡਵਾਂਸ ਇਕੋਨੋਮੀਜ਼ ਇਸ ਕਿਸਮ ਦੀਆਂ ਹਰਕਤਾਂ ਨਹੀਂ ਕਰਦੀਆਂ ਹੈਗੀਆਂ। ਇਨਫੈਕਟ ਇੱਕ ਜਿਹੜੇ ਕਲੋਰਾਡੋ ਯੂਨੀਵਰਸਿਟੀ ਦੇ ਇੱਕ ਪ੍ਰੋਫੈਸਰ ਦਾ ਮੈਂ ਸੁਣ ਰਿਹਾ ਸੀਗਾ ਨਿਊਜ਼, ਕਿਤੇ ਸ਼ਾਇਦ ਅਮੈਰੀਕਨ ਆਊਟਲੈਟ ਹੀ ਸੀ, ਉਹਦੇ 'ਚ ਉਹ ਕਹਿੰਦੇ ਨੇ ਕਿ ਅਮੈਰੀਕਨ ਲੋਕ ਮੌਤ ਦੀ ਸਜ਼ਾ ਦੇ ਹੱਕ ਦੇ ਵਿੱਚ ਜਿਹੜੇ ਨੇ ਉਹ ਹੁਣ ਇੰਨੇ ਨਹੀਂ ਹੈਗੇ ਜੋ 70s ਦੇ ਵਿੱਚ 60s ਦੇ ਵਿੱਚ ਹੁੰਦਾ ਸੀ। ਇਨਫੈਕਟ 90s ਦੇ ਵਿੱਚ ਵੀ ਲੋਕ ਸਜ਼ਾ ਦੇ ਹੱਕ 'ਚ ਹੁੰਦੇ ਸੀਗੇ, ਮਿਡ 90s ਦੀ ਉਹ ਗੱਲ ਕਰ ਰਹੇ ਸੀਗੇ ਕਿ ਜਦੋਂ ਮੈਂ ਕਲੋਰਾਡੋ 'ਚ ਸੀ ਅਤੇ ਉਦੋਂ 80% ਲੋਕ ਇਹ ਗੱਲ ਕਹਿੰਦੇ ਹੁੰਦੇ ਸੀ, ਉਹਨਾਂ ਦੀ ਯੂਨੀਵਰਸਿਟੀ ਨੇ, ਯੂਨੀਵਰਸਿਟੀ 'ਚ ਪੜ੍ਹਾਉਂਦੇ ਸੀ ਉਹ ਕਲੋਰਾਡੋ ਯੂਨੀਵਰਸਿਟੀ 'ਚ, 80% ਲੋਕ ਮੌਤ ਦੀ ਸਜ਼ਾ ਦੇ ਹੱਕ 'ਚ ਸੀ, ਅਤੇ ਅੱਜ ਦੀ ਡੇਟ 'ਚ ਉਹ ਕਹਿੰਦੇ ਨੇ ਕਿ ਸ਼ਾਇਦ ਅੱਧੇ ਹੀ ਹੋਣ, 50% ਹੀ ਹੋਣੀ, ਇਹ ਤੋਂ ਵੀ ਘੱਟ ਹੋਣ। ਪਰ ਜਦੋਂ ਇਸ ਕਿਸਮ ਦੀ ਸਜ਼ਾ ਹੁੰਦੀ ਹੈ ਤਾਂ ਉਹਨੂੰ ਲਾਈਵ ਸਟ੍ਰੀਮਿੰਗ ਕਰਨਾ, ਕਈਆਂ ਨੂੰ ਸ਼ਾਇਦ ਮਜ਼ਾ ਆਉਂਦਾ ਹੋਊਗਾ ਇਹਦੇ ਵਿੱਚ। ਆਸਟ੍ਰੇਲੀਆ ਦਾ ਇੱਕ ਨਾਗਰਿਕ ਤਾਂ ਨਹੀਂ ਕਹਿ ਸਕਦੇ, ਇੱਕ ਆਸਟ੍ਰੇਲੀਅਨ ਜੱਲਾਦ ਸੀਗਾ ਜਿਹਨੇ ਨਿਊਜ਼ੀਲੈਂਡ ਦੇ ਵਿੱਚ ਜਾ ਕੇ, ਜਦੋਂ ਤੁਹਾਡੇ ਯਾਦ ਹੋਣਾ ਕਿ ਕ੍ਰਾਈਸਟ ਚਰਚ ਦੇ ਵਿੱਚ ਗੋਲੀਬਾਰੀ ਕੀਤੀ ਸੀ, ਅਤੇ ਗੋਲੀਬਾਰੀ ਦੇ ਵਿੱਚ ਉਹਨੇ ਕਈ ਮਾਸੂਮ ਮਾਰਤੇ ਸੀਗੇ, ਅਤੇ ਉਹ ਸ਼ਖਸ ਨੇ ਉਸ ਵਕਤ ਆਪਣੇ ਫੋਨ ਤੋਂ, ਆਪਣੇ ਫੇਸਬੁੱਕ ਤੋਂ ਲਾਈਵ ਸਟ੍ਰੀਮਿੰਗ ਕੀਤੀ ਸੀ, ਔਰ ਲਾਈਵ ਸਟ੍ਰੀਮਿੰਗ ਜਿਹੜੀ ਸੀ ਉਹ ਤੋਂ ਬਾਅਦ ਫੇਸਬੁੱਕ ਨੇ ਬਹੁਤ ਸਾਰੇ ਐਸੇ ਡਿਸੀਜਨ ਲਏ ਸੀਗੇ ਕਿ ਇਸ ਕਿਸਮ ਦੀ ਕਦੇ ਲਾਈਵ ਸਟ੍ਰੀਮਿੰਗ ਹੁਣ ਹੋ ਨਹੀਂ ਸਕਿਆ ਕਰੇਗੀ। ਬ੍ਰੈਂਟਨ ਟੈਰੈਂਟ ਉਹ ਸ਼ਖਸ ਦਾ ਨਾਮ ਸੀ,
ਆਸਟ੍ਰੇਲੀਅਨ ਸ਼ਖਸ ਸੀਗਾ ਜਦੋਂ ਕ੍ਰਾਈਸਟ ਚਰਚ ਦੇ ਵਿੱਚ 2019 ਦੇ ਵਿੱਚ ਉਹਨੇ ਇਸ ਘਟਨਾ ਨੂੰ ਅੰਜਾਮ ਦਿੱਤਾ ਸੀ। ਸਾਈਕੀ ਸੋਚ, ਦਿਮਾਗੀ ਤੌਰ 'ਤੇ ਬਿਮਾਰ ਸੋਚ ਦਾ ਇਹ ਪ੍ਰਗਟਾਵਾ ਹੋ ਸਕਦਾ। ਪਹਿਲਾਂ ਤਾਂ ਕਿਸੇ ਦੀ ਜਾਨ ਲੈਣਾ, ਉਸ ਤੋਂ ਬਾਅਦ ਉਸ ਜਾਨ ਲੈਣ ਦੀ ਘਟਨਾ ਨੂੰ ਇੱਕ ਵੀਡੀਓ ਦੇ ਰੂਪ ਦੇ ਵਿੱਚ ਬਾਕੀ ਲੋਕਾਂ ਨੂੰ ਵੀ ਦਿਖਾਉਣਾ। ਇਹ ਤਾਂ 1936-37 ਦੇ ਵਿੱਚ ਬੇਥੀਆ ਨੂੰ ਫਾਂਸੀ ਦਿੱਤੀ ਗਈ ਸੀ, ਪਰ ਹੁਣ ਇੰਨੇ ਸਾਲਾਂ ਬਾਅਦ ਅਮੈਰੀਕਾ ਦੀ ਸਰਕਾਰ ਆਖਿਰਕਾਰ ਕੀ ਸਾਬਤ ਕਰਨਾ ਚਾਹੁੰਦੀ ਹੈ? ਕੀ ਠੀਕ ਹੈ, ਉਹਨਾਂ ਨੇ ਇਹ ਗੱਲ ਕਹਿਤੀ ਹੈ ਕਿ ਕਿਸੇ ਨੂੰ ਕੀ ਸਜ਼ਾ ਮਿਲੇਗੀ ਇਹਦੇ ਨਾਲ ਜਨਤਕ ਤੌਰ 'ਤੇ, ਉਦੋਂ ਇੱਕ ਐਗਜ਼ਾਮਪਲ ਸੈੱਟ ਹੋਏਗੀ। ਪਰ ਇੱਦਾਂ ਇਹ ਥੋੜ੍ਹਾ ਜਿਹਾ ਡਿਬੇਟੇਬਲ ਕੁਸ਼ਚਨ ਹੈਗਾ। ਇਹ ਹੋਰ ਤਰੀਕੇ ਹੋ ਸਕਦੇ ਨੇ, ਲਾਈਵ ਸਟ੍ਰੀਮਿੰਗ, ਕਿਉਂਕਿ ਜਦੋਂ ਲਾਈਵ ਸਟ੍ਰੀਮਿੰਗ ਤੁਸੀਂ ਕਰਦੇ ਹੋ ਤਾਂ ਉਹਦੀਆਂ ਫਿਰ ਰਿਕਾਰਡਿੰਗਸ ਬਣਦੀਆਂ ਨੇ, ਉਹਦੀਆਂ ਵੀਡੀਓਜ਼ ਬਣਦੀਆਂ ਨੇ, ਉਹ ਸੋਸ਼ਲ ਮੀਡੀਆ 'ਤੇ ਸਰਕੂਲੇਟ ਹੁੰਦੀਆਂ ਨੇ, ਉਹ ਬੱਚੇ ਵੀ ਦੇਖਦੇ ਨੇ, ਬਜ਼ੁਰਗ ਵੀ ਦੇਖਦੇ ਨੇ। ਕਿਸੇ ਨੇ ਕੁਛ ਦੇਖਣਾ ਹੈਗਾ, ਇੱਕ ਲਿਮਿਟਿਡ ਸੋਰਸਿਸ ਦੇ ਵਿੱਚ ਦਿਖਾਉਣਾ ਇੱਕ ਵੱਖਰੀ ਗੱਲ ਹੋ ਸਕਦੀ ਹੈ ਕਿ ਕੌਣ ਕੌਣ ਉਹਨੂੰ ਦੇਖਣਾ ਚਾਹੁੰਦਾ, ਪਰ ਤੁਸੀਂ ਸ਼ਰੇਆਮ ਹੀ ਉਹਨੂੰ ਜਨਤਕ ਤੌਰ 'ਤੇ ਉਹਨੂੰ ਪਬਲਿਕਲੀ ਇਸ ਕਿਸਮ ਦੇ ਨਾਲ ਦਿਖਾਓ। ਆਸਟ੍ਰੇਲੀਆ ਨੇ ਆਪਣਾ ਇਤਰਾਜ਼ ਅਮੈਰੀਕਾ ਤੱਕ ਪਹੁੰਚਾਇਆ ਨਹੀਂ ਹੈਗਾ, ਪਰ ਹੋਰ ਕਿਸੇ ਕੰਟਰੀ ਨੇ ਨਹੀਂ ਜਤਾਇਆ ਹੈਗਾ। ਇਨਫੈਕਟ ਈਰਾਨ ਨੇ ਵੀ ਨਹੀਂ ਕਿਹਾ, ਉਹੀ ਈਰਾਨ ਜਿਹਨੂੰ ਅਮੈਰੀਕਾ ਕਹਿੰਦਾ ਸੀਗਾ ਕਿ ਤੁਸੀਂ ਐਗਜ਼ੀਕਿਊਟ ਨਹੀਂ ਕਰ ਸਕਦੇ, ਤੁਹਾਡੇ ਪ੍ਰਦਰਸ਼ਨਕਾਰੀਆਂ ਨੂੰ ਤੁਸੀਂ ਸਜ਼ਾ ਨਹੀਂ ਦੇ ਸਕਦੇ ਹੈਗੇ, ਫਾਂਸੀ ਨਹੀਂ ਦੇ ਸਕਦੇ, ਨਹੀਂ ਤਾਂ ਅਸੀਂ ਤੁਹਾਡੇ 'ਤੇ ਅਟੈਕ ਕਰਾਂਗੇ। ਹਾਲਾਂਕਿ ਅਮੈਰੀਕਾ ਨੇ ਫਿਰ ਵੀ ਕਰਤਾ ਸੀ ਅਟੈਕ ਈਰਾਨ ਦੇ ਉੱਤੇ, ਪਰ ਉਸ ਈਰਾਨ ਨੇ ਵੀ ਨਹੀਂ ਕਿਹਾ ਅਮੈਰੀਕਾ ਨੂੰ ਇਸ ਸਜ਼ਾ ਦੇ ਉੱਤੇ। ਯੂਰਪ ਯੂਨੀਅਨ ਥੋੜ੍ਹੀ ਜਿਹੀ ਜ਼ਰੂਰ ਸਖਤ ਨਜ਼ਰ ਆਈ ਹੈਗੀ ਹੈ। ਯੂਰਪੀ ਯੂਨੀਅਨ ਨੇ ਕਿਹਾ ਕਿ ਠੀਕ ਹੈ, ਤੁਸੀਂ ਇਹ ਤੁਹਾਡੀ ਕੰਟਰੀ ਦਾ ਮਸਲਾ ਹੋਏਗਾ, ਇੰਟਰਨਲ ਮੈਟਰ ਹੋਏਗਾ, ਬਟ ਇੱਦਾਂ ਕਿਉਂ ਤੁਸੀਂ ਮਤਲਬ ਜਨਤਕ ਤੌਰ 'ਤੇ ਕਿਉਂ ਦੇ ਰਹੇ ਹੈਗੇ? ਯੂਰਪੀ ਯੂਨੀਅਨ ਦੀ ਇੱਕ ਹਾਲੀਆ ਰਿਪੋਰਟ ਆਈ ਸੀ ਐਮਨੈਸਟੀ ਇੰਟਰਨੈਸ਼ਨਲ ਦੀ, ਉਹ 'ਚ ਦੱਸਿਆ ਗਿਆ ਸੀ ਕਿ 2025 ਦੇ ਵਿੱਚ ਦੁਨੀਆ ਭਰ ਦੇ ਵਿੱਚੋਂ ਸਿਰਫ 17 ਦੇਸ਼ ਨੇ ਜਿਨ੍ਹਾਂ ਨੇ ਮੌਤ ਦੀ ਸਜ਼ਾ ਜਿਹੜੇ ਦਿੰਦੇ ਹੈਗੇ ਨੇ। ਪ੍ਰੋਬਲਮ ਇਹ ਨਹੀਂ ਹੈਗੀ ਕਿ ਸਜ਼ਾ ਕਿਉਂ ਦਿੱਤੀ ਜਾਂਦੀ ਹੈ, ਮੌਤ ਦੀ ਸਜ਼ਾ ਠੀਕ ਹੈ, ਅਲੱਗ ਅਲੱਗ ਤਰੀਕੇ ਹੋ ਸਕਦੇ ਨੇ, ਪਰ ਇਹਨਾਂ ਦੇਸ਼ਾਂ ਦੇ ਵਿੱਚ ਮੌਤ ਦੀ ਸਜ਼ਾ ਦੇ ਤਰੀਕੇ ਜਿਹੜੇ ਨੇ ਉਹ ਬਹੁਤ ਇਨਹਿਊਮਨ ਨੇ। ਹਾਲਾਂਕਿ ਜਦੋਂ ਜਿਹੜਾ ਬੰਦਾ ਮਰੀ ਗਿਆ ਉਹ ਤਾਂ ਖਤਮ ਹੀ ਹੈ, ਪਰ ਇਹ ਤਰੀਕੇ ਠੀਕ ਨਹੀਂ ਹੈਗੇ। ਮਿਸਰ, ਕੁਵੈਤ, ਸਾਊਦੀ ਅਰਬ, ਯਮਨ ਔਰ ਹੁਣ ਆਹ ਅਮੈਰੀਕਾ ਵੀ ਉਹਦੇ 'ਚ ਜੋੜ ਲਓ, ਮਿਡਲ ਈਸਟ ਵਰਗੀਆਂ ਕੰਟਰੀ, ਇਨਫੈਕਟ ਸਿੰਗਾਪੁਰ ਦੇ ਵਿੱਚ ਵੀ ਮੌਤ ਦੀ ਸਜ਼ਾ ਦਿੱਤੀ ਜਾਂਦੀ ਹੈਗੀ ਹੈ। ਬੇਲਾਰੂਸ ਯੂਰਪ ਦਾ ਇੱਕ ਇਕਲੌਤਾ ਐਸਾ ਦੇਸ਼ ਹੈ ਜਿੱਥੇ ਕਾਨੂੰਨ ਤੌਰ ਦੇ ਉੱਤੇ ਮੌਤ ਦੀ ਸਜ਼ਾ ਅੱਜ ਦੀ ਤਰੀਕ 'ਚ ਵੀ ਦਿੱਤੀ ਜਾ ਸਕਦੀ ਹੈ। ਔਰ ਜਿਹੜੇ ਅਲੱਗ ਅਲੱਗ ਕੰਟਰੀਜ਼ ਨੇ, ਬਹੁਤ ਸਾਰੀਆਂ ਕੰਟਰੀਜ਼ ਨੇ ਮੌਤ ਦੀ ਸਜ਼ਾ ਨੂੰ ਖਤਮ ਵੀ ਕਰਤਾ ਸੀ, ਚਾਹੇ ਉਹ ਸੁਣਨ ਨੂੰ ਇਹ ਲੱਗਦਾ ਕਿ ਕਤਰ, ਸਾਊਦੀ, ਯਮਨ, ਮਿਸਰ ਇਹ ਸਾਰੀਆਂ ਮੁਸਲਿਮ ਕੰਟਰੀਜ਼ ਨੇ, ਬਟ ਇੱਕ ਲੈਬਨਾਨ ਐਂਡ ਅਦਰ ਸਾਈਡ ਮੁਸਲਿਮ ਕੰਟਰੀ ਹੈ ਜਿਨ੍ਹਾਂ ਨੇ ਪੂਰੀ ਤਰ੍ਹਾਂ ਦੇ ਨਾਲ ਰੋਕ ਲਗਾਤੀ ਸੀ ਸਜ਼ਾਏ ਮੌਤ 'ਤੇ ਇਸੇ ਸਾਲ ਦੇ ਵਿੱਚ। ਗਾਂਬੀਆ, ਵੀਅਤਨਾਮ, ਉਹਨਾਂ ਦੇਸ਼ਾਂ ਨੇ ਵੀ ਰੋਕ ਲਗਾਈ ਹੋਈ ਹੈ। ਅਫਰੀਕਾ ਦੇ ਵਿੱਚ ਕੁਛ ਇੱਕ ਕੰਟਰੀਜ਼ ਹੈਗੀਆਂ ਨੇ ਜਿੱਥੇ ਅੱਜ ਦੀ ਤਰੀਕ ਦੇ ਵਿੱਚ ਵੀ ਮੌਤ ਦੀ ਸਜ਼ਾ ਉੱਦਾਂ ਹੀ ਦਿੱਤੀ ਜਾਂਦੀ ਹੈ ਔਰ ਬੜੇ ਗੰਭੀਰ ਰੂਪ ਦੇ ਵਿੱਚ ਦਿੱਤੀ ਜਾਂਦੀ ਹੈਗੀ ਹੈ। ਆਸਟ੍ਰੇਲੀਆ ਡਜ਼ੰਟ ਅਲਾਓ, ਆਸਟ੍ਰੇਲੀਆ ਡਜ਼ੰਟ, ਆਸਟ੍ਰੇਲੀਆ ਦੇ ਵਿੱਚ ਇੱਦਾਂ ਨਹੀਂ ਹੈਗਾ। ਇਨਫੈਕਟ ਪਿਛਲੇ ਦਿਨਾਂ 'ਚ ਅਮੈਰੀਕਾ ਦੇ ਵਿੱਚ ਉਹ ਜਿਹੜੀ ਬੀਬੀ ਸੀਗੀ ਜਿਹਨੂੰ ਜ਼ਹਿਰੀਲਾ ਇੰਜੈਕਸ਼ਨ ਦਿੱਤਾ ਸੀਗਾ, ਉਸ ਬੀਬੀ ਦੀ ਮੌਤ ਹੋਣ ਦੀ ਬਜਾਏ ਉਹ ਜਿਉਂਦੀ ਰਹਿ ਗਈ ਸੀਗੀ। ਕ੍ਰਿਸਟਾ ਪਾਈਕ, ਉਹਨੂੰ 2 ਇੰਜੈਕਸ਼ਨ ਦਿੱਤੇ ਗਏ ਸੀਗੇ ਕਿ ਉਹਦੀ ਮੌਤ ਹੋ ਜਾਵੇ, ਜ਼ਹਿਰੀਲਾ ਇੰਜੈਕਸ਼ਨ ਦੇਣ ਦੇ ਬਾਵਜੂਦ ਉਹਦੀ ਮੌਤ ਨਹੀਂ ਸੀ ਹੋਈ। ਸੋ ਇਹ ਵੀ ਉੱਥੇ ਦੀ ਹੀ ਇੱਕ ਘਟਨਾ ਸੀਗੀ। ਇਨਫੈਕਟ ਮੌਤ ਦੀ ਸਜ਼ਾ ਦੇ ਉੱਤੇ ਅਮੈਰੀਕਾ ਦੇ ਵਿੱਚ ਜੇ ਅੱਜ ਦੀ ਤਰੀਕ ਦੇ ਵਿੱਚ ਤੁਸੀਂ ਉੱਥੋਂ ਦੇ ਮੀਡੀਆ ਨੂੰ ਫਰੋਲ ਕੇ ਦੇਖੋ ਤਾਂ ਅਮੈਰੀਕਾ ਵੀ ਵੰਡਿਆ ਹੋਇਆ ਹੈਗਾ। ਇੱਕ ਪਿਊ ਰਿਸਰਚ ਸੈਂਟਰ ਹੈ, ਉਹਨਾਂ ਨੇ ਇੱਕ ਸਰਵੇ ਕਰਵਾਇਆ ਸੀ, ਉਹ 'ਚ 10 ਚੋਂ 6 ਲੋਕ ਜਿਹੜੇ ਨੇ ਉਹਨਾਂ ਦਾ ਕਹਿਣਾ ਹੈ ਕਿ ਮੌਤ ਦੀ ਸਜ਼ਾ ਦੇ ਨਾਲ ਅਪਰਾਧ ਨਹੀਂ ਰੁਕ ਸਕਦੇ ਹੈਗੇ, ਤੁਸੀਂ ਦੇ ਲਓ ਸਾਰਿਆਂ ਨੂੰ ਚੌਂਕ 'ਚ ਖੜ੍ਹੇ ਕਰਕੇ ਮਾਰ ਦਿਓ ਗੋਲੀਆਂ ਇੱਕ ਇੱਕ ਕਰਕੇ, ਐਂਡ ਦੈਨ ਆਫਟਰ ਦੈਟ ਹਫ਼ਤੇ ਬਾਅਦ, 10 ਦਿਨਾਂ ਬਾਅਦ, ਮਹੀਨੇ ਬਾਅਦ ਦੇਖਿਓ ਵੀ ਅਪਰਾਧ ਖਤਮ ਹੋ ਗਏ ਕਿ ਇੱਦਾਂ ਲੋਕ ਡਰ ਗਏ, ਨਹੀਂ ਹੋਣਗੇ। ਇੱਕ ਨਹੀਂ ਤਾਂ ਦੂਸਰੇ ਕਿਸਮ ਦਾ ਅਪਰਾਧ ਹੋਏਗਾ, ਦੂਜਾ ਨਹੀਂ ਤਾਂ ਤੀਸਰੇ ਕਿਸਮ ਦਾ ਅਪਰਾਧ
ਹੁੰਦੇ ਰਹਿਣਗੇ, ਕ੍ਰਾਈਮਸ ਹੁੰਦੇ ਰਹਿਣਗੇ। ਪੁਰਾਣੇ ਸਮਿਆਂ ਦੇ ਵਿੱਚ ਵੀ ਮੌਤ ਦੀਆਂ ਸਜ਼ਾਵਾਂ ਦਿੱਤੀਆਂ ਜਾਂਦੀਆਂ ਸੀ, ਬਟ ਦੈਟ ਡਜ਼ਨਟ ਮੀਨ ਕਿ ਪੁਰਾਣੇ ਸਮਿਆਂ ਦੇ ਵਿੱਚ ਵੀ ਲੋਕ ਜਿਹੜੇ ਸੀਗੇ ਉਹ ਕ੍ਰਾਈਮ ਨਹੀਂ ਸੀ ਕਰਦੇ। ਇਹ ਇਨਸਾਨੀ ਫਿਤਰਤ ਹੈਗੀ ਹੈ, ਕਿਸੇ ਚੀਜ਼ ਦਾ ਡਰ ਦੇ ਕੇ ਵੀ ਉਸ ਚੀਜ਼ ਤੋਂ ਇਨਸਾਨ ਪਿੱਛੇ ਨਹੀਂ ਭੱਜ ਸਕਦਾ ਹੈਗਾ, ਬਲਕਿ ਉਹਦੇ ਹੋਰ ਨੇੜੇ ਚਲਾ ਜਾਂਦਾ ਹੈਗਾ, ਉਹਦੇ ਨਾਲ ਹੋਰ ਜੁੜ ਜਾਂਦਾ ਹੈਗਾ, ਜੁੜਤ ਜਿਹੜੀ ਆ ਵੱਧ ਜਾਂਦੀ ਹੈ। ਮੈਂ ਕਿਸੇ ਕੰਟਰੋਵਰਸ਼ੀਅਲ ਮੁੱਦੇ 'ਤੇ ਨਹੀਂ ਜਾਣਾ ਚਾਹੁੰਦਾ, ਪਰ ਇਹ ਸਾਈਕੋਲੋਜੀ ਦੀ ਇੱਕ ਇਸ ਕਿਸਮ ਦੇ ਨਾਲ ਇਨਸਾਨੀ ਸਾਈਕੋਲੋਜੀ ਦੀ ਇਸ ਕਿਸਮ ਦੀ ਗੱਲ ਕੀਤੀ ਜਾਂਦੀ ਹੈਗੀ। ਨਾ ਉਹ ਕੋਈ ਬੰਦਾ ਕਿਸ ਹੱਦ ਤੱਕ ਜਾ ਸਕਦਾ ਕਿਸੇ ਕਾਰੇ ਨੂੰ ਅੰਜਾਮ ਦੇਣ ਦੇ ਲਈ, ਇਹ ਵੀ ਇੱਕ ਬਹੁਤ ਵੱਡੀ ਇੱਕ ਕੀ ਕਹਿ ਸਕਦੇ ਹਾਂ, ਇਹਦੇ 'ਤੇ ਵੀ ਗੱਲ ਹੋਣੀ ਚਾਹੀਦੀ ਹੈਗੀ ਹੈ। ਇਹਦੇ 'ਤੇ ਇਹ ਦੇਖਣਾ ਚਾਹੀਦਾ ਹੈ ਕਿ ਇੱਕ ਸ਼ਖਸ ਨੇ ਕਿਸ ਵਹਿਸ਼ੀਅਤ ਦੇ ਨਾਲ, ਕਿਸ ਦਰਿੰਦਗੀ ਦੇ ਨਾਲ ਕਿਸੇ ਘਟਨਾ ਨੂੰ ਅੰਜਾਮ ਦਿੱਤਾ, ਪਰ ਇਹਦਾ ਮਤਲਬ ਕਿ ਉਸ ਸ਼ਖਸ ਨੂੰ, ਉਸ ਦਰਿੰਦੇ ਨੂੰ ਸਜ਼ਾ ਦੇਣ ਦੇ ਲਈ ਤੁਸੀਂ ਦੂਸਰੇ ਲੋਕਾਂ ਦੇ ਜ਼ਹਿਨ ਦੇ ਵਿੱਚ ਕੀ ਫੀਡ ਕਰ ਰਹੇ ਹੋ। ਇਹਦੀ ਇੱਕ ਬਹੁਤ ਥਿਨ ਲਾਈਨ ਹੈਗੀ ਹੈ। ਆਸਟ੍ਰੇਲੀਆ ਦੇ ਵਿੱਚ ਮਨਮੀਤ ਅਲੀ ਸ਼ੇਰ ਨੂੰ ਜਿਸ ਤਰੀਕੇ ਦੇ ਨਾਲ ਉਸ ਸ਼ਖਸ ਨੇ, ਉਸ ਦਰਿੰਦੇ ਨੇ ਮਾਰਿਆ ਸੀ, ਉਹਦੇ ਤੋਂ ਬਾਅਦ ਉਹਨੂੰ ਸਜ਼ਾ ਹੀ ਨਹੀਂ ਹੋਈ। ਜੇ ਹੁੰਦੀ ਤਾਂ ਕੀ ਉਸ ਤੋਂ ਬਾਅਦ ਇਸ ਕਿਸਮ ਦੀਆਂ ਘਟਨਾਵਾਂ ਹੁੰਦੀਆਂ, ਇੱਕ ਕੁਸ਼ਚਨ ਹੈ। ਹਾਲਾਂਕਿ ਇੱਦਾਂ ਨਹੀਂ ਹੈ ਕਿ ਨਹੀਂ ਰੁਕਦੀਆਂ, ਉਸ ਤੋਂ ਬਾਅਦ ਵੀ ਬੱਸਾਂ ਚਲਾਉਣ ਵਾਲੇ, ਟ੍ਰੇਨਾਂ ਚਲਾਉਣ ਵਾਲੇ, ਪਬਲਿਕ ਟਰਾਂਸਪੋਰਟੇਸ਼ਨ ਦੇ ਵਿੱਚ ਜਿਹੜੀ ਮਾਈਗ੍ਰੈਂਟ ਕਮਿਊਨਿਟੀ ਹੈ, ਉਹ ਲਗਾਤਾਰ ਨਿਸ਼ਾਨਾ ਬਣ ਰਹੀ ਹੈਗੀ ਹੈ। ਅਲੱਗ ਅਲੱਗ ਕਿਸਮ ਦੇ ਜਿਹੜੇ ਅਪਰਾਧ ਹੋ ਰਹੇ ਨੇ, ਚਾਹੇ ਉਹ ਰੇਸਿਜ਼ਮ ਹੈ ਉਹਨਾਂ ਦੇ ਨਾਲ, ਚਾਹੇ ਉਹਨਾਂ ਦੇ ਨਾਲ ਧੱਕਾ ਹੈ, ਚਾਹੇ ਕੋਈ ਫਿਜ਼ੀਕਲ ਅਸੌਲਟ ਹੈ, ਦੇ ਆਰ ਟਾਰਗੇਟ। ਇਹਦੇ 'ਚ ਕੋਈ ਸ਼ੱਕ ਨਹੀਂ ਹੈਗਾ ਕਿ ਉਹਨਾਂ ਨੂੰ ਲਗਾਤਾਰ ਟਾਰਗੇਟ ਬਣਾਇਆ ਜਾ ਰਿਹਾ। ਐਂਡ ਦੈਟਸ ਨੋਟ ਓਨਲੀ ਇਨ ਆਸਟ੍ਰੇਲੀਆ ਜਾਂ ਅਮੈਰੀਕਾ, ਇਹ ਬਹੁਤ ਵਾਈਡ ਸਪਰੈਡ ਐਰੀਨਾ, ਇੱਕ ਕਿਸਮ ਦਾ ਪੂਰੀ ਦੁਨੀਆ ਦੇ ਵਿੱਚ ਫੈਲਿਆ ਹੋਇਆ ਰੋਗ ਹੈ ਕਿ ਤੁਸੀਂ ਜਿੱਥੋਂ ਦੇ ਹੁੰਦੇ ਹੋ ਅਤੇ ਕੋਈ ਹੋਰ ਉੱਥੋਂ ਦਾ ਨਹੀਂ ਹੈਗਾ ਤਾਂ ਤੁਸੀਂ ਉਹਨੂੰ ਕਿਸ ਨਜ਼ਰ ਦੇ ਨਾਲ ਦੇਖਦੇ ਹੋ। ਉਹ ਲੋਕ ਜਿਹੜੇ ਵਾਈਟ ਸਕਿੰਨ ਨਹੀਂ ਹੈਗੇ, ਉਹ ਆਸਟ੍ਰੇਲੀਅਨ ਨਹੀਂ ਹੋ ਸਕਦੇ, ਬਰਾਊਨ ਸਕਿੰਨ ਜਾਂ ਬਲੈਕ ਸਕਿੰਨ ਜਿਹੜੇ ਨੇ ਉਹ ਆਸਟ੍ਰੇਲੀਆ ਦੇ ਨਹੀਂ ਹੋ ਸਕਦੇ। ਇਸ ਕਿਸਮ ਦੀ ਸੋਚ ਅਮੈਰੀਕਾ ਦੇ ਵਿੱਚ ਵੀ ਇੱਦਾਂ ਹੀ, ਅੱਜ ਦੀ ਤਰੀਕ 'ਚ ਵੀ ਜਿਹੜੇ ਗੈਰ ਗੋਰੇ ਹੈਗੇ ਨੇ ਉਹ ਲੋਕ ਉੱਥੇ ਸਟਰਗਲ ਕਰਦੇ ਹੀ ਨੇ। ਜਾਰਜ ਫਲਾਇਡ ਦਾ ਕੇਸ ਤੁਸੀਂ ਭੁੱਲ ਗਏ ਹੋਵੋਗੇ ਸ਼ਾਇਦ, ਹੈਸ਼ਟੈਗ ਬਲੈਕ ਲਾਈਵਸ ਮੈਟਰ ਕਰਕੇ ਇੱਕ ਉੱਥੇ ਬਹੁਤ ਵੱਡਾ ਟਰੈਂਡ ਤੁਰਿਆ ਸੀਗਾ ਕਿ ਕਾਲੇ ਲੋਕਾਂ ਦੇ ਨਾਲ ਪੁਲਿਸ ਉੱਥੇ ਕਿਵੇਂ ਵਰਤਾਓ ਕਰਦੀ ਹੈਗੀ। ਸੋ ਇਹ ਜਿਹੜਾ ਮਾਈਗ੍ਰੈਂਟਸ ਦੇ ਨਾਲ ਇੱਕ ਕਿਸਮ ਦਾ, ਜਾਂ ਮਾਈਗ੍ਰੈਂਟ ਕਿਸੇ ਵੀ ਮੁਲਕ 'ਚ ਕੋਈ ਵੀ, ਹੁਣ ਚਾਈਨਾ ਦੇ ਵਿੱਚ ਜਿਹੜਾ ਮਾਈਗ੍ਰੈਂਟ ਆ ਉਹ ਜਿਹੜਾ ਏਸ਼ੀਅਨ ਲੁੱਕ ਦਾ ਨਹੀਂ ਹੈਗਾ ਜਾਂ ਚਾਈਨੀਜ਼ ਲੁੱਕ ਦਾ ਨਹੀਂ ਹੈਗਾ, ਉਹ ਮਾਈਗ੍ਰੈਂਟ ਹੀ ਹੈ। ਬਟ ਇੱਥੇ ਆ ਕੇ ਉਹੀ ਜਿਹੜੀ ਲੁੱਕ ਦੇ ਲੋਕ ਹੈਗੇ ਨੇ ਜਿਹੜੇ ਮੇਨ ਸਟ੍ਰੀਮ ਮੇਨਲੈਂਡ ਚਾਈਨਾ 'ਚ ਆਪਣੇ ਆਪ ਨੂੰ ਰਿਲੇਟਿਡ ਮਹਿਸੂਸ ਕਰਦੇ ਨੇ, ਇੱਥੇ ਆ ਕੇ ਉਹ ਵੀ ਕਟੇ ਹੋਏ ਮਹਿਸੂਸ ਕਰਦੇ ਹੈਗੇ ਨੇ। ਇਹ ਜਿਹੜਾ ਇੱਕ ਟਰੈਂਡ ਹੈ ਕਿ ਜਿਹਦੇ ਕਰਕੇ ਮਾਈਗ੍ਰੈਂਟਸ ਨਿਸ਼ਾਨੇ 'ਤੇ ਆ ਜਾਂਦੇ ਨੇ, ਉਹਦੇ ਵਿੱਚ ਉਹਦੇ 'ਤੇ ਵੀ ਗੱਲ ਇੱਕ ਅਲੱਗ ਤੋਂ ਹੋਣੀ ਚਾਹੀਦੀ ਹੈਗੀ। ਫੋਰ ਐਗਜ਼ਾਮਪਲ, ਇੱਕ ਰਿਪੋਰਟ ਮੈਂ ਹੋਰ ਪੜ੍ਹ ਰਿਹਾ ਸੀ ਆਰ ਟੀ ਦੀ, ਉਹਦੇ 'ਚ ਉਹ ਕਹਿ ਰਹੇ ਨੇ ਕਿ ਯੂਰਪ ਦੇ ਵਿੱਚ, ਯੂਰਪ 'ਚ ਅੱਜ ਕੱਲ੍ਹ ਬੜਾ ਕੁਛ ਹੋ ਰਿਹਾ ਹੈਗਾ। ਯੂਰਪ ਦੇ ਵਿੱਚ ਜਿਹੜੇ ਦੇਸ਼ ਜਲ ਰਹੇ ਨੇ, ਫਰਾਂਸ, ਸਪੇਨ, ਬੈਲਜੀਅਮ, ਅਲੱਗ ਅਲੱਗ ਥਾਵਾਂ 'ਤੇ ਅਲੱਗ ਅਲੱਗ ਕੁਛ ਹੋ ਰਿਹਾ ਹੈਗਾ, ਉਹਦੀ ਵੀ ਗੱਲ ਕਰਨੀ ਹੈ। ਪਰ ਪਹਿਲਾਂ ਜਿਹੜਾ ਮਾਈਗ੍ਰੈਂਟਸ ਦੇ ਨਾਲ ਜੁੜੇ ਇੱਕ ਇੱਥੇ ਸਟੱਡੀਜ਼ ਹੋਈਆਂ ਹੈਗੀਆਂ ਨੇ, ਇੱਕ ਰਿਪੋਰਟ ਦੇ ਵਿੱਚ ਇਹ ਪਤਾ ਚੱਲਿਆ ਕਿ ਪਿਛਲੇ 2 ਡੈਕੇਡ 'ਚ, ਯਾਨੀ 20 ਸਾਲਾਂ ਦੇ ਵਿੱਚ, ਯੂਰਪੀ ਮੂਲ ਦੇ ਜਿਹੜੇ ਲੋਕ ਨੇ ਉਹਨਾਂ ਦੀ ਗਿਣਤੀ ਘੱਟ ਰਹੀ ਹੈ, ਅਤੇ ਪ੍ਰਵਾਸੀ ਜਿਹੜੇ ਹੈਗੇ ਨੇ, ਜਿਹੜੇ ਗੈਰ ਯੂਰਪੀਅਨ ਲੱਗਦੇ ਨੇ ਜਾਂ ਦਿਖਦੇ ਨੇ, ਉਹਨਾਂ ਦੀ ਗਿਣਤੀ ਜਿਹੜੀ ਉੱਥੇ ਯੂਰਪ ਦੇ ਵਿੱਚ ਵੱਧ ਰਹੀ ਹੈ। ਉਹ 'ਚ ਅਫਰੀਕਨ ਨੇ, ਉਹ 'ਚ ਏਸ਼ੀਅਨ ਨੇ, ਉਹ ਲੋਕਾਂ ਦੀ ਗਿਣਤੀ ਉੱਥੇ ਵੱਧ ਰਹੀ ਹੈਗੀ ਹੈ। ਇੱਕ ਡੈਮੋਗ੍ਰਾਫੀ ਡੈਸ਼ਬੋਰਡ ਹੈ ਜਿਹਦੀ ਸ਼ੁਰੂਆਤ ਇੰਸਟੀਚਿਊਟ ਫੋਰ ਰੀਮਾਈਗ੍ਰੇਸ਼ਨ ਉਹਨਾਂ ਨੇ ਕੀਤੀ ਸੀਗੀ, IFR। ਉਹ IFR ਦੇ ਵਿੱਚ ਜਿਹੜੇ ਰਿਸਰਚਰਸ ਨੇ ਉਹਨਾਂ ਨੇ ਦੇਖਿਆ ਕਿ ਇਮੀਗ੍ਰੇਸ਼ਨ ਦੇ ਇੰਪੈਕਟ ਅਲੱਗ ਅਲੱਗ ਮੇਨ ਸਟ੍ਰੀਮ ਯੂਰੋਪੀਅਨ ਕੰਟਰੀਜ਼ ਦੇ ਵਿੱਚ ਕਿੱਥੇ ਪੈ ਰਹੇ ਨੇ। ਆਬਾਦੀ ਜਦੋਂ ਵੱਧਦੀ ਹੈ ਤਾਂ ਉਹਦੇ ਨਾਲ ਯੂਰਪ ਦੇ ਵਿੱਚ ਕੋਈ ਤਬਦੀਲੀ ਹੋ ਰਹੀ ਹੈ, ਯੂਰਪ ਦੇ ਢਾਂਚੇ ਦੇ ਵਿੱਚ ਕੋਈ ਤਬਦੀਲੀ ਹੋ ਰਹੀ ਹੈ। ਇੱਕ ਇਹ ਅੰਦਾਜ਼ਾ ਉਹਦੇ 'ਚ ਹੀ ਇਹ ਸਟੱਡੀ 'ਚ ਪਤਾ ਚੱਲਿਆ ਕਿ 2015 ਤੋਂ 2024 ਤੱਕ
ਜੇ ਪਾਪੂਲੇਸ਼ਨ ਨੂੰ ਦੇਖਿਆ ਜਾਵੇ ਤਾਂ ਯੂਰਪ ਦੇ ਵਿੱਚ ਪ੍ਰਵਾਸੀਆਂ ਦੀ ਕੈਟਾਗਰੀ ਦੇ ਵਿੱਚ ਅਫਰੀਕੀ, ਮੱਧ ਪੂਰਬ ਦੇ ਲੋਕ, ਏਸ਼ੀਅਨ ਕੰਟਰੀਜ਼ ਦੇ ਲੋਕ, ਇਹ ਜਿਹੜੇ ਨੇ ਜ਼ਿਆਦਾ ਵੱਧ ਰਹੇ ਹੈਗੇ ਨੇ। ਔਰ ਇਹਨਾਂ ਅਲੱਗ ਅਲੱਗ ਕੈਟਾਗਰੀਜ਼ ਦੇ ਵਿੱਚ ਜਿਹੜੇ ਲੋਕ ਨੇ ਉਹ ਯੂਰਪ ਦੀ ਸਿਟੀਜ਼ਨਸ਼ਿਪ ਲੈਣ ਤੱਕ ਅੱਗੇ ਚਲੇ ਜਾਂਦੇ ਨੇ, ਉੱਥੋਂ ਦਾ ਪਾਸਪੋਰਟ ਤੱਕ ਹਾਸਲ ਕਰਦੇ ਨੇ। ਉਦਾਹਰਣ ਦੇ ਤੌਰ 'ਤੇ ਜਰਮਨੀ ਜਿਹੜਾ ਹੈਗਾ, ਜਰਮਨੀ ਦੇ ਵਿੱਚ ਉਹਨਾਂ ਲੋਕਾਂ ਨੂੰ ਹੀ, ਮਾਈਗ੍ਰੈਂਟਸ ਨੂੰ, ਚਾਹੇ ਉਹ ਪੱਕੇ ਵਸਨੀਕ ਨੇ, ਉਹਨਾਂ ਨੂੰ ਹੀ ਜਰਮਨੀ ਜਿਹੜਾ ਨਾਗਰਿਕਤਾ ਦਿੰਦਾ, ਸਿਟੀਜ਼ਨਸ਼ਿਪ ਦਿੰਦਾ, ਜਿਹੜੇ ਉੱਥੇ ਪੈਦਾ ਹੋਏ ਹੋਣ, ਜਿਹੜੇ ਪੈਦਾ ਹੀ ਨਹੀਂ ਹੋਏ ਜਾਂ ਜਿਨ੍ਹਾਂ ਦੇ ਮਾਤਾ ਪਿਤਾ ਦੇ ਵਿੱਚੋਂ ਕੋਈ ਇੱਕ ਉੱਥੇ ਪੈਦਾ ਨਹੀਂ ਹੋਇਆ, ਉਹਨਾਂ ਨੂੰ ਸਿਟੀਜ਼ਨਸ਼ਿਪ ਨਹੀਂ ਮਿਲਦੀ ਹੈਗੀ, ਉਹਨਾਂ ਨੂੰ ਮੂਲ ਵਾਸੀ ਨਹੀਂ ਕਿਹਾ ਜਾਂਦਾ। ਯੂਰਪ ਦੇ ਵਿੱਚ ਪਾਪੂਲੇਸ਼ਨ ਡੈਮੋਗ੍ਰਾਫਿਕਸ ਜਿਹੜੇ ਨੇ ਉਹ ਕੰਟੀਨਿਊ ਬਦਲ ਰਹੇ ਨੇ। ਯੂਰਪ ਦੇ ਵਿੱਚ ਸਵਿਟਜ਼ਰਲੈਂਡ, ਜਿਹੜਾ ਕਿ ਬੜਾ ਖੂਬਸੂਰਤ ਦੇਸ਼ ਮੰਨਿਆ ਜਾਂਦਾ, ਇਸੇ ਰਿਪੋਰਟ ਦੇ ਵਿੱਚ ਇਹ ਦਾਅਵਾ, ਇਹ ਕਲੇਮ ਕੀਤਾ ਗਿਆ ਕਿ ਸਵਿਟਜ਼ਰਲੈਂਡ ਦੇ ਵਿੱਚ ਜਿਹੜੇ ਮੇਨ ਸਟ੍ਰੀਮ ਸਵਿਟਜ਼ਰਲੈਂਡ ਦੇ ਲੋਕ ਹੈਗੇ ਨੇ, ਮੇਨਲੈਂਡ ਦੇ ਲੋਕ ਨੇ, 2038 ਤੱਕ ਜਾਂਦੇ ਜਾਂਦੇ ਉਹਨਾਂ ਦੀ ਆਬਾਦੀ 50% ਤੱਕ ਰਹਿ ਜਾਏਗੀ। 50% ਬਾਕੀ ਦੇ ਜਿਹੜੀ ਆਬਾਦੀ ਹੋਏਗੀ ਉਹ ਸਾਰੇ ਦੇ ਸਾਰੇ ਮਾਈਗ੍ਰੈਂਟਸ ਹੋਣਗੇ। 2044 ਦੇ ਵਿੱਚ ਬੈਲਜੀਅਮ ਦੇ ਲੋਕ ਆਪਣੀ ਹੀ ਕੰਟਰੀ ਦੇ ਵਿੱਚ ਘੱਟ ਗਿਣਤੀ ਹੋ ਜਾਣਗੇ। ਅਤੇ ਇਸੇ ਤਰੀਕੇ ਦੇ ਨਾਲ ਬ੍ਰਿਟੇਨ 'ਚ 2053 ਤੱਕ, ਜੋ ਹਾਲੇ 27% ਦੇ ਆਸ ਪਾਸ ਪ੍ਰਵਾਸੀਆਂ ਦੀ ਆਬਾਦੀ ਹੈ, ਉਹ ਉਲਟਾ ਹੋ ਜਾਏਗਾ। ਯਾਨੀ ਉੱਥੋਂ ਦੇ ਲੋਕਲ ਲੋਕਾਂ ਦੀ ਆਬਾਦੀ ਜਿਹੜੀ ਉਹ 30% ਅਤੇ 70% ਜਿਹੜੀ ਹੈਗੀ ਹੈ ਉਹ ਪ੍ਰਵਾਸੀਆਂ ਦੀ ਗਿਣਤੀ ਹੋ ਜਾਏਗੀ। ਸਪੇਨ ਦੇ ਵਿੱਚ 2057 ਤੱਕ ਇਹ ਖਤਰਾ ਵੱਧ ਸਕਦਾ। ਫਰਾਂਸ ਦੇ ਲਈ ਇੱਕ ਹੋਰ ਅਲੱਗ ਡੈਸ਼ਬੋਰਡ ਦੇ ਵਿੱਚ ਇਹ ਗੱਲ ਵੀ ਕਹੀ ਗਈ ਹੈ ਕਿ 2050 ਤੱਕ ਬਹੁਤ ਵੱਡੇ ਬਦਲਾਅ ਯੂਰਪ ਦੇ ਵਿੱਚ, ਆਲ ਓਵਰ ਯੂਰਪ ਜਿਹੜੇ ਨੇ ਉਹ ਦੇਖਣ ਨੂੰ ਮਿਲਣਗੇ। ਔਰ ਇਹਦੇ 'ਚ ਸਭ ਤੋਂ ਵੱਡੀ ਚਿੰਤਾ ਜਿਹੜੀ ਹੁੰਦੀ ਹੈ ਨਾ ਕੰਟਰੀਜ਼ ਦੀ, ਉਹ ਹੁੰਦੀ ਹੈ ਖਰਚਾ, ਕਿ ਜਿਹੜਾ ਖਰਚਾ ਜਿਹੜਾ ਉਹ ਕਿਸ ਤਰੀਕੇ ਦੇ ਨਾਲ ਚੱਲੂਗਾ, ਕਿਉਂਕਿ ਕੰਟਰੀਜ਼ ਤਾਂ ਜਿਹੜੇ ਨੇ ਉਹ ਦੂਸਰੀਆਂ ਕੰਟਰੀਜ਼ 'ਤੇ ਡਿਪੈਂਡ ਹੋ ਕੇ ਚੱਲਦੇ ਹੈਗੇ ਨੇ। ਔਰ ਪ੍ਰਵਾਸ ਦੀਆਂ ਜਿਹੜੀਆਂ ਨੀਤੀਆਂ, ਮਾਈਗ੍ਰੇਸ਼ਨ ਦੇ ਨਾਲ ਜੁੜੀਆਂ ਹੋਈਆਂ ਨੀਤੀਆਂ, ਪੋਲਿਸੀਜ਼ ਅਲੱਗ ਅਲੱਗ ਕੰਟਰੀਜ਼ ਲਿਆਈ ਰਹੀਆਂ ਨੇ, ਇਹਨਾਂ ਕੰਟਰੀਜ਼ ਦੇ ਵਿੱਚ ਵੀ ਆ ਰਹੀਆਂ ਨੇ। ਫੋਰ ਐਗਜ਼ਾਮਪਲ, ਕਿਤੇ ਪ੍ਰੋਟੈਸਟ ਹੋ ਰਹੇ ਨੇ ਮਾਈਗ੍ਰੈਂਟਸ ਨੂੰ ਕੱਢੋ, ਕਿਤੇ ਪ੍ਰੋਟੈਸਟ ਹੋ ਰਹੇ ਨੇ ਕਿ ਮਾਈਗ੍ਰੈਂਟਸ ਇੰਨੇ ਜ਼ਿਆਦਾ ਹੋ ਗਏ ਕਿ ਸਾਡਾ ਸਿਸਟਮ ਖਰਾਬ ਹੋ ਗਿਆ, ਕਿਤੇ ਪ੍ਰੋਟੈਸਟ ਇਹ ਹੋ ਰਹੇ ਨੇ ਕਿ ਮਾਈਗ੍ਰੈਂਟਸ ਇੰਨੇ ਜ਼ਿਆਦਾ ਹੋ ਗਏ ਅਤੇ ਉਹਦੇ ਕਰਕੇ ਮਹਿੰਗਾਈ ਵੱਧ ਰਹੀ ਹੈ। ਔਰ ਜਰਮਨੀ, ਜਿੱਥੋਂ ਜੇ ਇਸ ਖਬਰ ਦੀ ਸ਼ੁਰੂਆਤ ਕਰ ਸਕਦੇ ਹਾਂ ਕਿ ਜਰਮਨੀ ਦੇ ਵਿੱਚ ਇਸ ਕਰਕੇ ਪ੍ਰੋਟੈਸਟ ਹੋ ਰਹੇ ਨੇ ਕਿ ਉੱਥੇ ਲੋਕਲ ਲੋਕਾਂ ਦੇ ਲਈ ਨੌਕਰੀਆਂ ਖਤਮ ਹੋ ਗਈਆਂ ਨੇ। ਸੋ ਸਪਤੰਬਰ ਮਹੀਨੇ ਦੇ ਅਖੀਰ ਦੇ ਵਿੱਚ ਜਰਮਨੀ ਦੇ 100 ਸ਼ਹਿਰਾਂ ਦੇ ਵਿੱਚ 45,000 ਤੋਂ ਜ਼ਿਆਦਾ ਸਟੂਡੈਂਟਸ ਨੇ ਸਰਕਾਰ ਦੇ ਖਿਲਾਫ ਪ੍ਰਦਰਸ਼ਨ ਕੀਤੇ ਸੀ, ਆਹੀ ਹਾਲੇ 2 ਮਹੀਨੇ ਪਹਿਲਾਂ ਹੀ, 2 ਮਹੀਨੇ ਵੀ ਹਾਲੇ ਪੂਰੇ ਨਹੀਂ ਹੋਏ ਹੈਗੇ। ਔਰ ਅਸਲ ਦੇ ਵਿੱਚ ਇਹਨਾਂ ਨੌਜਵਾਨਾਂ ਦਾ ਗੁੱਸਾ, ਉਹਨਾਂ ਦਾ ਰੋਸ ਜਿਹੜਾ ਸੀ ਉਹ ਸਰਕਾਰ ਦੇ ਖਿਲਾਫ ਹੈ, ਫੈਡਰਿਕ ਮਜ਼ ਜਿਹੜੇ ਉੱਥੋਂ ਦੇ ਚਾਂਸਲਰ ਨੇ ਉਹਨਾਂ ਦੇ ਖਿਲਾਫ ਹੈ। ਜਰਮਨੀ ਯੂਰਪ ਦਾ ਸਭ ਤੋਂ ਮਜ਼ਬੂਤ ਦੇਸ਼ ਹੈ ਅੱਜ ਦੀ ਤਰੀਕ ਦੇ ਵਿੱਚ। ਜਰਮਨੀ ਦੇ ਵਿੱਚ ਨੌਜਵਾਨ ਜੇ ਇਸ ਕਿਸਮ ਦੇ ਨਾਲ ਸੜਕਾਂ ਦੇ ਉੱਤੇ ਆ ਜਾਣ ਕਿ ਉਹਨਾਂ ਨੂੰ ਨੌਕਰੀਆਂ ਨਹੀਂ ਮਿਲ ਰਹੀਆਂ, ਨੌਕਰੀਆਂ ਦੇ ਬਰਾਬਰ ਮੌਕੇ ਨਹੀਂ ਮਿਲ ਰਹੇ, ਮਾਈਗ੍ਰੈਂਟਸ ਦੀ ਗਿਣਤੀ ਵੱਧ ਰਹੀ ਹੈ, ਅਤੇ ਜ਼ਾਹਰ ਜਿਹੀ ਗੱਲ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜਰਮਨੀ ਦੇ ਅੰਦਰ ਜੇ ਇਸੇ ਕਿਸਮ ਦੇ ਨਾਲ ਮਾਈਗ੍ਰੈਂਟਸ ਦੇ ਉੱਤੇ, ਪ੍ਰਵਾਸੀਆਂ ਦੇ ਉੱਤੇ ਗੱਲਬਾਤ ਹੁੰਦੀ ਹੈ ਤਾਂ ਖਤਰਾ ਉਹਨਾਂ ਦੇ ਲਈ ਬਣ ਸਕਦਾ ਹੈਗਾ ਕਿ ਮਾਈਗ੍ਰੈਂਟਸ ਨੂੰ ਸ਼ੁਰੂ ਦੇ ਵਿੱਚ ਤੰਗ ਕੀਤਾ ਜਾਵੇ, ਜੋ ਕਿ ਹੋ ਵੀ ਰਹੇ ਹੈਗੇ ਨੇ। ਜਰਮਨੀ ਦੀਆਂ ਲੋੜਾਂ ਜਿਹੜੀਆਂ ਨੇ ਉਹ ਅਮੈਰੀਕਾ, ਚਾਈਨਾ ਜਾਂ ਏਸ਼ੀਅਨ ਕੰਟਰੀਜ਼ ਦੀਆਂ ਫੈਕਟਰੀਆਂ ਪੂਰੀਆਂ ਕਰਦੀਆਂ ਨੇ। ਜਰਮਨੀ ਦੇ ਵਿੱਚ ਫੈਕਟਰੀਆਂ ਦਾ ਵੀ ਇੱਕ ਅਲੱਗ ਸੰਕਟ ਹੈਗਾ, ਕਾਰਖਾਨਿਆਂ ਦਾ ਸੰਕਟ ਹੈ। ਹਾਲਾਂਕਿ ਜਰਮਨ ਦੀ ਸਰਕਾਰ ਨੇ ਆਪਣਾ ਡਿਫੈਂਸ ਬਜਟ ਵਧਾਤਾ ਰਾਦਰ ਦੈਨ ਆਪਣੇ ਡੈਟਸ ਕਲੀਅਰ ਕਰਨ ਦੇ। ਜਰਮਨੀ ਨੇ ਕਿਹਾ ਹੈ ਕਿ 102 ਅਰਬ ਯੂਰੋ ਦਾ ਉਹਨਾਂ ਦਾ ਜਿਹੜਾ ਰੱਖਿਆ ਬਜਟ ਹੈ, ਉਸ ਦੇ ਵਿੱਚ ਹੋਰ 100 ਅਰਬ ਤੋਂ ਜ਼ਿਆਦਾ ਉਹਦੇ 'ਚ ਹੋਰ ਜੋੜਾਂਗੇ। ਹੁਣ ਹਥਿਆਰ ਵੱਧ ਰਹੇ ਨੇ, ਲੋਕ ਪਰੇਸ਼ਾਨ ਹੋ ਰਹੇ ਨੇ, ਹਥਿਆਰਾਂ ਦੇ ਉੱਤੇ ਸਰਕਾਰਾਂ ਖਰਚਾ ਕਰ ਰਹੀਆਂ ਨੇ, ਰੱਖਿਆ ਬਜਟ ਦੇ ਵਿੱਚ ਇਜ਼ਾਫੇ ਹੋ ਰਹੇ ਨੇ, ਔਰ ਇਸੇ ਕਰਕੇ ਜਿਹੜੇ ਕੰਟਰੀਜ਼ ਜਿਹੜੀਆਂ ਨੇ ਉਹਨਾਂ ਦੇ ਵਿੱਚ ਗਰੀਬੀ ਤਾਂ ਨਹੀਂ ਕਹਿ ਸਕਦੇ, ਪਰ ਹਾਂ ਉਹਨਾਂ ਦੇਸ਼ਾਂ ਦੇ ਵਿੱਚ ਉਹ ਇਕਸਰਤਾ ਨਹੀਂ ਰਹੀ ਜਿਹੜੀ ਪਹਿਲਾਂ ਹੁੰਦੀ ਸੀ।
ਦੈਟਸ ਅਬਾਊਟ ਜਰਮਨੀ। ਇੱਦਾਂ ਹੀ ਫਰਾਂਸ ਦੇ ਵਿੱਚ ਪਿਛਲੇ ਹਫ਼ਤੇ ਦੇ ਦਰਮਿਆਨ ਤੁਹਾਡੇ ਤੱਕ ਨਿਊਜ਼ ਦੇ ਵਿੱਚ ਵੀ ਇਹ ਗੱਲ ਕਹੀ ਸੀਗੀ ਕਿ ਫਰਾਂਸ ਦੇ ਵਿੱਚ ਵਿਰੋਧ ਪ੍ਰਦਰਸ਼ਨ ਚੱਲ ਰਹੇ ਨੇ, ਵਿਦਿਆਰਥੀਆਂ ਦੇ ਚੱਲ ਰਹੇ ਨੇ, ਉੱਥੇ ਸਕੂਲਾਂ ਦੇ ਵਿੱਚ ਪੜ੍ਹਾਉਣ ਵਾਲੇ ਜਿਹੜੇ ਟੀਚਰਸ ਨੇ ਉਹ ਵੀ ਇਸ ਪ੍ਰਦਰਸ਼ਨਾਂ ਦੇ ਵਿੱਚ ਸ਼ਾਮਿਲ ਹੋ ਰਹੇ ਨੇ। ਟੀਚਰਸ ਕਹਿ ਰਹੇ ਨੇ ਕਿ ਤਨਖਾਹਾਂ ਵਧਣੀਆਂ ਚਾਹੀਦੀਆਂ ਨੇ, ਫਿਊਲ ਕੀਮਤਾਂ ਵੱਧ ਗਈਆਂ ਨੇ, ਅਤੇ ਜਦਕਿ ਵਿਦਿਆਰਥੀ ਕਹਿ ਰਹੇ ਨੇ ਕਿ ਸਕੂਲਾਂ ਦੀ ਹਾਲਤ ਬੱਤਰ ਹੈਗੀ, ਖਰਾਬ ਹੋਏ ਪਏ ਨੇ, ਜਰਜਰ ਹੋਏ ਪਏ ਨੇ, ਸਿੱਖਿਆ ਦਾ ਢਾਂਚਾ ਜਿਹੜਾ ਉਸ ਦੇ ਵਿੱਚ ਸੁਧਾਰ ਹੋਣੇ ਚਾਹੀਦੇ ਨੇ। ਸਰਕਾਰ ਨੇ ਹਾਲੇ ਤੱਕ ਇਹਦੇ 'ਤੇ ਕੋਈ ਗੱਲ ਨਹੀਂ ਕੀਤੀ ਹੈਗੀ। ਜਰਮਨੀ ਅਤੇ ਫਰਾਂਸ ਦੀ ਤਰ੍ਹਾਂ ਬੈਲਜੀਅਮ ਦੇ ਵਿੱਚ ਵੀ ਵਿਦਿਆਰਥੀ ਜਿਹੜੇ ਨੇ ਉਹ ਸੜਕਾਂ ਦੇ ਉੱਤੇ ਨੇ। ਉੱਥੇ ਵੀ ਫਰਾਂਸ ਤੋਂ ਸਪਤੰਬਰ ਮਹੀਨੇ ਦੇ ਦਰਮਿਆਨ ਕੁਝ ਵਿਦਿਆਰਥੀਆਂ ਨੇ ਪ੍ਰਦਰਸ਼ਨ ਸ਼ੁਰੂ ਕੀਤੇ ਸੀ ਸਕੂਲਾਂ 'ਚ ਟੀਚਰਾਂ ਦੀ ਨਿਯੁਕਤੀ ਨੂੰ ਲੈ ਕੇ, ਟੀਚਰਾਂ ਅਤੇ ਬੱਚਿਆਂ ਦੀ ਰੇਸ਼ੋ ਨੂੰ ਬੜਾ ਲਿਮਿਟਿਡ ਕਰਨ ਨੂੰ ਲੈ ਕੇ, ਜਰਜਰ ਇਮਾਰਤਾਂ ਜਿਹੜੀਆਂ ਨੇ ਉਹਨਾਂ ਨੂੰ ਠੀਕ ਕਰਨ ਨੂੰ ਲੈ ਕੇ, ਉਹਦੀ ਮੰਗ ਨੂੰ ਲੈ ਕੇ ਪ੍ਰਦਰਸ਼ਨ ਹੋ ਰਹੇ ਸੀ। ਸਪੇਨ ਦੇ ਵਿੱਚ ਮਹਿੰਗਾਈ ਵਧੀ ਹੋਈ ਹੈ, ਇਸ ਕਰਕੇ ਸਪੇਨ ਦੇ ਵਿੱਚ ਪ੍ਰਦਰਸ਼ਨ ਹੋਏ ਨੇ। ਸਪੇਨ 'ਚ ਮੈਡਰਿਡ ਦੇ ਵਿੱਚ ਇੱਕ ਜਿਹੜੇ ਪ੍ਰੋਟੈਸਟ ਦੀਆਂ ਵੀਡੀਓਜ਼ ਫੋਟੋਜ਼ ਇੱਦਾਂ ਆਈਆਂ ਨੇ ਜਿਵੇਂ ਪੂਰਾ ਦਾ ਪੂਰਾ ਸਪੇਨ ਹੀ ਜਿਹੜਾ ਉਹ ਸੜਕਾਂ ਦੇ ਉੱਤੇ ਆ ਗਿਆ ਹੋਵੇ। ਛੋਟੇ ਛੋਟੇ ਕੰਟਰੀਜ਼ ਨੇ, ਬਹੁਤ ਜ਼ਿਆਦਾ ਵੱਡੇ ਹੈ ਨਹੀਂ, ਪਰ ਇਹ ਅੱਜ ਦੀ ਤਰੀਕ ਦੀ ਇਹ ਸੱਚਾਈ ਹੈਗੀ ਹੈ ਕਿ ਮਾਈਗ੍ਰੈਂਟ ਦੇ ਲਈ ਜਿਹੜੇ ਮਰਜ਼ੀ ਮੁਲਕ 'ਚ ਚਲੇ ਜਾਓ, ਨੋ ਕੰਟਰੀ ਇਜ਼ ਸੱਚ ਪਰਫੈਕਟ, ਬਰਾਬਰਤਾ ਦੇ ਜਿਹੜੇ ਮੌਕੇ ਨੇ ਉੱਥੇ ਨਹੀਂ ਮਿਲਦੇ। ਸੋ ਇਹ ਇੱਕ ਟੈਨਸ਼ਨ ਜਿਹੜੀ ਜ਼ਰੂਰ ਮਾਈਗ੍ਰੈਂਟਸ ਦੇ ਲਈ ਲੱਗੀ ਰਹਿੰਦੀ ਹੈਗੀ ਹੈ। ਇਨਸਾਈਟ ਰਿਪੋਰਟ ਦੇ ਵਿੱਚ ਇਹਨਾਂ, ਧੰਨਵਾਦ।

ਇੱਕ ਕਹਾਣੀ ਦੇ ਨਾਲ ਸ਼ੁਰੂਆਤ ਪਹਿਲਾਂ ਅਮਰੀਕਾ ਦੀ ਕਹਾਣੀ ਹੈ ਕੈਂਟਕੀ ਕੈਂਟਕੀ ਦੇ ਵਿੱਚੋਂ ਇੱਕ ਨਦੀ ਵਗਦੀ ਹੈ ਨਦੀ ਦੇ ਕਿਨਾਰੇ ਦੇ ਉੱਤੇ ਬੱਚੇ ਖੜ੍ਹੇ ਨੇ ਔਰਤਾਂ ਖੜ੍ਹੀਆਂ ਨੇ ਲੋਕ ਖੜ੍ਹੇ ਨੇ

0: ਉਪਾਜੀ ਇੱਕ ਪਾਸੇ ਮੌਰਗੇਜ ਉੱਤੇ ਗਰੋਸਰੀ ਤੇ ਹੁਣ ਇਲੈਕਟ੍ਰਿਸਿਟੀ ਬਿੱਲਸ ਵੀ ਰਾਕੇਟ ਬਣ ਗਏ ਨੇ।
1: ਹੁਣ ਟੈਨਸ਼ਨ ਛੱਡੋ ਜੀ, ਗਵਰਨਮੈਂਟ ਦੀ ਨਵੀਂ ਬੈਟਰੀ ਰੀਬੇਟ ਨਾਲ ਹੁਣ ਸੋਲਰ ਤੇ ਬੈਟਰੀ ਲਗਵਾਉਣਾ ਹੋ ਗਿਆ ਹੋਰ ਵੀ ਆਸਾਨ। ਬਿਜਲੀ ਦਾ ਬਿੱਲ ਘੱਟ, ਟੈਨਸ਼ਨ ਵੀ ਘੱਟ।
0: ਫਿਰ ਲਵਾਈਏ ਕਿੱਥੋਂ?
1: ਸਨ ਕਰੰਟ ਵਾਲਿਆਂ ਕੋਲੋਂ। 2012 ਤੋਂ ਮੈਲਬਨ ਦੀ ਇੱਕ ਭਰੋਸੇਮੰਦ ਅਤੇ ਅਵਾਰਡ ਵਿਨਿੰਗ ਸੋਲਰ ਕੰਪਨੀ।
0: ਅੱਜ ਹੀ ਸਨ ਕਰੰਟ ਨੂੰ ਕਾਲ ਕਰੋ ਤੇ ਆਪਣਾ ਫ੍ਰੀ ਅਸੈਸਮੈਂਟ ਬੁੱਕ ਕਰੋ 0406021246 ਤੇ।
2: ਕੀ ਚਾਹੀਦਾ? ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ? ਮਿਲ ਜੂਗਾ। ਸਿੱਧੇ ਆਓ ਗਰੇਵਾਲ ਵੀਜ਼ਾ ਸੋਲੂਸ਼ਨ। ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾਮ, ਜੋ ਸਟੱਡੀ ਵੀਜ਼ਾ, ਸਕਿੱਲਡ ਵੀਜ਼ਾ, ਐਮਪਲੋਇਰ ਸਪੌਂਸਰਡ ਵੀਜ਼ਾ, ਡਾਮਾ, ਪੇਰੈਂਟ ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ। ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 0490054596। ਗਰੇਵਾਲ ਵੀਜ਼ਾ solutions.com.au ਤੇ ਜਾਓ। ਆਓ ਤੁਹਾਡਾ ਕੋਈ ਹੱਲ ਕਰੀਏ।
3: ਦੀਵਾਲੀ ਲਈ ਵੁਲਵਰਥਸ ਤੇ ਹਰ ਹਫਤੇ ਮਿਲਣ ਵਾਲੇ ਸ਼ਾਨਦਾਰ ਆਫਰਸ ਵੇਖੋ। ਮਿਸਾਲ ਵਜੋਂ ਦਾਵਤ ਬਾਸਮਤੀ ਰਾਈਸ ਐਵਰੀਡੇ ਗੋਲਡ 5 ਕਿਲੋ ਹੁਣ ਸਿਰਫ $12.50 ਦਾ ਹੈ, ਮਤਲਬ $2.35 ਦੀ ਬਚਤ। ਇਹ ਖਾਸ ਆਫਰ 20 ਅਕਟੋਬਰ ਤੱਕ ਜਦੋਂ ਤੱਕ ਸਟਾਕ ਰਹਿੰਦਾ ਹੈ ਚੁਨਿੰਦਾ ਸਟੋਰਾਂ ਤੇ ਉਪਲਬਧ ਹੈ, ਅਤੇ ਹੋ ਸਕਦਾ ਹੈ ਕਿ ਇਹ ਹਰ ਸਟੋਰ ਤੇ ਜਾਂ ਆਨਲਾਈਨ ਤੇ ਨਾ ਮਿਲੇ। ਇਸ ਕਰਕੇ ਜਲਦੀ ਕਰੋ।

0: ਰੇਡੀਓ ਹਾਂਜੀ 1674 ਸਮਾਂ ਹੋ ਚੁੱਕਾ ਖਬਰਾਂ ਤੇ ਝਾਤ ਮਾਰਨ ਦਾ। ਅੱਜ 14 ਤਰੀਕ ਹੈ ਅਕਤੂਬਰ ਦਾ ਮਹੀਨਾ ਤੇ ਸਾਡੇ ਨਾਲ ਗੌਤਮ ਕਪਿਲ ਫੋਨ ਲਾਈਨ ਦੇ ਉੱਤੇ ਜੁੜ ਚੁੱਕੇ ਨੇ। ਆਓ ਜਾਣਦੇ ਹਾਂ ਕਿਹੜੀਆਂ ਨੇ ਖਾਸ ਅਪਡੇਟਸ। ਹਾਂਜੀ ਗੌਤਮ ਜੀ, ਤੁਸੀਂ ਆਨ ਏਅਰ ਹੋ, ਸਵਾਗਤ ਤੁਹਾਡਾ ਮੈਲਬਨ ਸਟੂਡੀਓ ਤੋਂ।
1: ਬਹੁਤ ਧੰਨਵਾਦ ਕਿਰਨਜੋਤ ਜੀ ਔਰ ਸਾਰੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ। ਔਰ ਆਓ ਖਬਰਾਂ ਦੀ ਸ਼ੁਰੂਆਤ ਸਭ ਤੋਂ ਪਹਿਲਾਂ ਇੰਟਰਨੈਸ਼ਨਲ ਨਿਊਜ਼ ਦੇ ਨਾਲ ਕਰਦੇ ਹਾਂ। ਵੈਸੇ ਤਾਂ ਖਬਰਾਂ ਦਾ ਇੱਕ ਬੁਲੇਟਿਨ ਜਿਹੜਾ ਹੈ ਉਹ ਸਵੇਰੇ 9 ਵਜੇ ਸ਼ਾਮੀ 4 ਵਜੇ ਅਸੀਂ ਲੈ ਕੇ ਆਉਂਦੇ ਹੁੰਦੇ, ਪਰ ਇੱਧਰ ਉੱਧਰ ਦੀਆਂ ਖਬਰਾਂ ਜਿਹੜੀਆਂ ਰਹਿ ਜਾਂਦੀਆਂ ਨੇ ਹਾਸੋਹੀਣੇ ਵਾਲੀਆਂ ਖਬਰਾਂ, ਉਹਨਾਂ ਦੇ ਨਾਲ ਜੁੜਿਆ ਇੱਕ ਬੁੱਧਵਾਰ ਸ਼ਾਮ ਨੂੰ ਪ੍ਰੋਗਰਾਮ ਹੁੰਦਾ ਖਬਰ ਬੜੀ ਬੇਕਾਰ ਹੈ, ਉਸ ਦੇ ਵਿੱਚ ਤੁਸੀਂ ਇਸ ਕਿਸਮ ਦੀਆਂ ਖਬਰਾਂ ਸੁਣ ਸਕੋਗੇ। ਪਰ ਫਿਰ ਵੀ ਇਹ ਖਬਰ ਬੇਕਾਰ ਨਹੀਂ ਹੈ, ਵੱਖਰੀ ਜੀ। ਆਮ ਤੌਰ ਦੇ ਉੱਤੇ ਅਸੀਂ ਇਸ ਕਿਸਮ ਦੀਆਂ ਖਬਰਾਂ ਆਪਣੇ ਸਵੇਰ ਦੇ ਸ਼ਾਮ ਦੇ ਬੁਲੇਟਿਨ ਦੇ ਵਿੱਚ ਨਹੀਂ ਰੱਖਦੇ, ਪਰ ਇਹ ਫਿਰ ਵੀ ਬਹੁਤ ਵੱਡੀ

ਵਿੱਚ ਤੁਹਾਨੂੰ ਸ਼ਾਇਦ ਹੈਰਾਨੀ ਲੱਗ ਰਹੀ ਹੋਏਗੀ, ਪਰ ਸਮਾਰਟ ਫਰਿੱਜ ਨੇ ਅੱਜ ਕੱਲ ਔਰ ਖਾਸ ਤੌਰ ਦੇ ਉੱਤੇ ਸੁਪਰ ਮਾਰਕਿਟਸ ਦੇ ਵਿੱਚ ਜਿਹੜੇ ਫਰਿੱਜ ਨੇ ਉਹ ਤਾਂ ਕੰਟਰੋਲਡ ਐਨਵਾਇਰਮੈਂਟ ਵਾਲੇ ਫਰਿੱਜ ਹੁੰਦੇ ਨੇ, ਔਰ ਉਹਨਾਂ ਦੇ ਜਿਹੜੇ ਸਿਸਟਮ ਨੇ ਉਹਨਾਂ ਨੂੰ ਹੈਕਰਾਂ ਨੇ ਹੈਕ ਕਰ ਦਿੱਤਾ ਔਰ ਰਾਤੋ ਰਾਤ ਫਰਾਂਸ ਦੇ ਵਿੱਚ ਕਈ ਸੁਪਰ ਮਾਰਕਿਟਸ ਦੇ ਵਿੱਚ ਫਰਿੱਜਾਂ ਦਾ ਤਾਪਮਾਨ ਰਾਤ ਵੇਲੇ 50 ਡਿਗਰੀ ਸੈਲਸੀਅਸ ਤੱਕ ਵਧਾ ਦਿੱਤਾ, ਖਰਾਬ ਹੋ ਗਏ। ਜ਼ਾਹਰ ਜੀ ਗੱਲ ਹੈ ਉਹਨਾਂ ਦੇ ਵਿੱਚ ਪਿਆ ਸਮਾਨ ਖਤਮ ਹੋ ਗਿਆ। ਔਰ ਹੈਕਿੰਗ ਦੀ ਇਸ ਘਟਨਾ ਦੇ ਚੱਲਦਿਆਂ ਅਲੱਗ ਅਲੱਗ ਸੁਪਰ ਮਾਰਕਿਟ ਦੇ ਵਿੱਚ ਕਰੀਬ 150 ਫਰਿੱਜਾਂ ਨੂੰ ਤਾਂ ਅੱਗ ਵੀ ਲੱਗ ਗਈ। ਪੈਰਿਸ ਦੇ ਵਿੱਚ ਜਿਹੜੇ ਅਧਿਕਾਰੀਆਂ ਨੇ ਅਲੱਗ ਅਲੱਗ ਮੀਡੀਆ ਏਜੰਸੀਆਂ ਨੂੰ ਇਹ ਖਬਰ ਦਿੱਤੀ, ਦੱਸਿਆ ਕਿ ਜਿਹੜੇ ਪ੍ਰਮੁੱਖ ਜਿਹੜੀਆਂ ਕੰਪਨੀਜ਼ ਨੇ, ਜਿਹੜੀਆਂ ਵੱਡੀਆਂ ਸੁਪਰ ਮਾਰਕਿਟਸ ਨੇ, ਉਹਨਾਂ ਦੇ ਵਿੱਚ ਉਹ ਕਨੈਕਟਿਡ ਰੈਫਰੀਜਰੇਟਰਸ ਲੱਗੇ ਹੁੰਦੇ ਨੇ ਜਿੱਥੇ ਇਹ ਘਟਨਾ ਵਾਪਰੀ ਹੈ। ਸਥਾਨਕ ਮੀਡੀਆ ਦੇ ਮੁਤਾਬਕ ਫਰਾਂਸ ਦੇ ਪ੍ਰਧਾਨ ਮੰਤਰੀ ਦਫ਼ਤਰ ਨੇ ਹੁਣ ਜਾਂਚ ਦੇ ਹੁਕਮ ਦਿੱਤੇ ਨੇ। ਫਰਾਂਸ ਨੇ ਇਸ ਦੇ ਲਈ ਯੂਰਪ ਦੇ ਕਈ ਵੱਡੇ ਵੱਡੇ ਦੇਸ਼ਾਂ ਦੇ ਨਾਲ ਸੰਪਰਕ ਵੀ ਸਾਧਿਆ। ਦਿ ਗਾਰਡੀਅਨ ਇੰਟਰਮੋਰਚੇ ਰਿਟੇਲਰ ਦੀ ਇੱਕ ਖੋਜ ਦੇ ਮੁਤਾਬਕ ਇਹ ਦੱਸਿਆ ਗਿਆ ਹੈ ਕਿ 6 ਸੁਪਰ ਮਾਰਕਿਟਸ ਜਿਹੜੀਆਂ ਨੇ ਫਰਾਂਸ ਦੇ ਵਿੱਚ ਮੇਨ ਜਿਹੜੀਆਂ ਵੱਡੀਆਂ ਨੇ, ਜਿਸ 'ਚ ਕੈਰੇਫੋਰ, ਮੋਨੋਪ੍ਰਿਕਸ, ਔਚਨ, ਇੰਟਰਮਾਰਚੇ, ਈ ਲੈਕਲਰਕ, ਇਹਨਾਂ ਦੇ ਵਿੱਚ ਇਹ ਨਿਸ਼ਾਨੇ ਬਣਾਏ ਗਏ ਨੇ ਫਰਿੱਜ। ਈ ਲੈਕਲਰਕ ਫਰਾਂਸ ਦੀ ਤਾਂ ਸਭ ਤੋਂ ਵੱਡੀ ਸੁਪਰ ਮਾਰਕਿਟ ਹੈ, ਜਿਵੇਂ ਆਸਟ੍ਰੇਲੀਆ ਦੇ ਵਿੱਚ ਵੂਲਵਰਸ ਤੁਸੀਂ ਮੰਨ ਸਕਦੇ ਹੋ। ਇੱਥੇ ਵੀ ਕਈ ਫਰਿੱਜਾਂ ਨੂੰ ਇਕੱਠਿਆਂ ਨਿਸ਼ਾਨਿਆਂ ਦੇ ਉੱਤੇ ਇੱਕੋ ਹੀ ਰਾਤ ਦੇ ਵਿੱਚ ਲਿਆ ਗਿਆ ਸੀ। ਹਾਲਾਂਕਿ ਸੁਪਰ ਮਾਰਕਿਟ ਕੰਪਨੀਆਂ ਨੇ ਕੋਈ ਵੀ ਬਿਆਨ ਨਹੀਂ ਦਿੱਤਾ, ਉਹ ਚੁੱਪ ਨੇ ਇਸ ਵਕਤ। ਹੈਕਰਸ ਨੇ ਸੁਪਰ ਮਾਰਕਿਟ ਦੇ ਸਿਸਟਮ ਨੂੰ ਹੈਕ ਕਰਕੇ ਕਈ ਸਟੋਰਾਂ ਦੇ ਵਿੱਚ ਜ਼ਬਰਦਸਤੀ ਡੀਫਰੋਸਟ ਕਰਨ ਦੀ ਜਿਹੜੀ ਇੱਕ ਕੋਸ਼ਿਸ਼ ਸੀ ਉਹ ਕਿਉਂ ਕੀਤੀ ਹੈ, ਇਸ ਦੀ ਇੱਕ ਵੱਖਰੀ ਜਾਂਚ ਚੱਲ ਰਹੀ ਹੈ। ਆਖਿਰਕਾਰ ਇਸ ਦੇ ਪਿੱਛੇ ਕੋਈ ਵੱਡੀ ਘਟਨਾ, ਕਿਉਂਕਿ ਹਾਲੇ ਬੇਸ਼ੱਕ ਕੁਝ ਇੱਕ ਸੁਪਰ ਮਾਰਕੀਟ, ਸਾਰੀਆਂ ਹੀ ਨਹੀਂ ਸੁਪਰ ਮਾਰਕੀਟ ਦੇ ਕੁਝ ਇੱਕ ਸਟੋਰਸ ਦੇ ਵਿੱਚ ਹੀ ਇਹ ਘਟਨਾਵਾਂ ਵਾਪਰੀਆਂ ਨੇ, ਪਰ ਫਿਰ ਵੀ ਇਹ ਕਿਸੇ ਵੱਡੀ ਘਟਨਾ ਨੂੰ ਅੰਜਾਮ ਦੇ ਸਕਦੇ ਨੇ। ਕੰਪਨੀਆਂ ਦੀਆਂ ਤਮਾਮ ਕੋਸ਼ਿਸ਼ਾਂ ਦੇ ਬਾਵਜੂਦ ਰੈਫਰੀਜਰੇਸ਼ਨ ਸਿਸਟਮ 6 ਘੰਟੇ ਤੱਕ ਹੈਕਰਾਂ ਦੇ ਕੰਟਰੋਲ ਦੇ ਵਿੱਚ ਰਿਹਾ। ਉਧਰ ਡੈਨਮਾਰਕ ਦੇ ਵਿੱਚ ਵੀ ਡੈਨਫੋਸ ਨਾਮ ਦੀ ਇੱਕ ਕੰਪਨੀ ਨੇ ਦੱਸਿਆ ਕਿ ਉਹਨਾਂ ਦੇ ਫਰਿੱਜ ਹੈਕ ਹੋਏ ਨੇ, ਹਾਲਾਂਕਿ ਉਹ ਪੁਰਾਣੇ ਫਰਮਵੇਅਰ ਦੇ ਉੱਤੇ ਚੱਲ ਰਹੇ ਸੀ। ਕੰਪਨੀ ਨੇ ਮਹੀਨਾ ਪਹਿਲਾਂ ਜਿਹੜੇ ਗ੍ਰਾਹਕ ਸੀ ਉਹਨਾਂ ਨੂੰ ਅਲਰਟ ਵੀ ਕਰ ਦਿੱਤਾ ਸੀ। ਇਸ ਤੋਂ ਇਲਾਵਾ ਨੈਦਰਲੈਂਡ ਦੇ ਵਿੱਚ ਵੀ ਇਹੀ ਘਟਨਾ ਵਾਪਰੀ ਹੈ। ਨੈਦਰਲੈਂਡ ਤੇ ਬੈਲਜੀਅਮ ਦਾ ਕਹਿਣਾ ਹੈ ਕਿ ਉਹਨਾਂ ਦੇਸ਼ਾਂ ਦੇ ਵਿੱਚ ਵੀ ਫਰਿੱਜ ਹੈਕਿੰਗ ਦੀਆਂ ਘਟਨਾਵਾਂ ਵਾਪਰੀਆਂ ਨੇ। ਹਾਲਾਂਕਿ ਇਹਨਾਂ ਦੇਸ਼ਾਂ ਦੇ ਕੁਝ ਇੱਕ ਨੇਤਾਵਾਂ ਨੇ ਇਸ ਦੇ ਲਈ ਰੂਸ ਤੱਕ ਨੂੰ ਜ਼ਿੰਮੇਦਾਰ ਠਹਿਰਾ ਦਿੱਤਾ ਹੈ। ਇਹ ਵੀ ਇੱਕ ਅਲੱਗ ਕਿਸਮ ਦੀ ਖਬਰ ਹੈ। ਦੁਨੀਆਂ ਦੇ ਵਿੱਚ ਅਮੀਰ ਦੇਸ਼ਾਂ ਦੇ ਬਾਰੇ ਤਾਂ ਤੁਸੀਂ ਸੁਣਿਆ ਹੋਏਗਾ, ਜਿਹੜੇ ਕਦੇ ਕਦੇ ਆਪਣੇ ਗੈਰਤ ਦੇ ਨਾਲ ਮਦਦ ਗਰੀਬ ਮੁਲਕਾਂ ਨੂੰ ਦੇ ਦਿੰਦੇ ਨੇ, ਪਰ ਹੁਣ ਕੁਝ ਐਸੇ ਮੁਲਕਾਂ ਦਾ ਇੱਕ ਸਾਂਝਾ ਮੰਚ ਵੀ ਤਿਆਰ ਕੀਤਾ ਗਿਆ ਜਿਹੜੇ ਸਭ ਤੋਂ ਵੱਧ ਕਰਜ਼ ਲੈਂਦੇ ਨੇ। ਦੁਨੀਆ 'ਚ ਸਭ ਤੋਂ ਜ਼ਿਆਦਾ ਕਰਜ਼ ਲੈਣ ਵਾਲੇ ਦੇਸ਼ਾਂ ਨੇ ਇੱਕ ਅਲੱਗ ਤੋਂ ਆਪਣਾ ਇੱਕ ਮੰਚ ਤਿਆਰ ਕੀਤਾ, ਔਰ ਇਸ ਦਾ ਪ੍ਰਮੁੱਖ ਕੌਣ ਹੈ ਸੋਚ ਸਕਦੇ ਹੋਵੋਗੇ ਸ਼ਾਇਦ ਤੁਸੀਂ। ਪਾਕਿਸਤਾਨ ਨੂੰ ਇਸ ਦੀ ਪ੍ਰਧਾਨਗੀ ਮਿਲੀ ਹੈ। ਇਸ ਸੰਗਠਨ ਦੇ ਵਿੱਚ ਕੁੱਲ 34 ਦੇਸ਼ ਸ਼ਾਮਲ ਕੀਤੇ ਗਏ ਨੇ। ਐਲਾਨ ਦੇ ਮੁਤਾਬਕ ਪਾਕਿਸਤਾਨ ਦੇ ਵਿੱਤ ਮੰਤਰੀ ਔਰੰਗਜ਼ੇਬ ਇਸ ਸੰਗਠਨ ਦੇ ਅਗਲੇ ਪ੍ਰਮੁੱਖ ਹੋਣਗੇ। ਸੰਯੁਕਤ ਰਾਸ਼ਟਰ ਦੀ ਸੰਸਥਾ UNCTAD ਦੇ ਸਹਿਯੋਗ ਦੇ ਨਾਲ ਇਸ ਮੰਚ ਦਾ ਗਠਨ ਕੀਤਾ ਗਿਆ, ਜਿੱਥੇ ਵਿਕਾਸਸ਼ੀਲ ਤੇ ਵਿਕਸਿਤ ਦੇਸ਼ਾਂ ਤੋਂ ਕਰਜ਼ ਲੈਣ ਦੀ ਸਮੱਸਿਆਵਾਂ ਦੇ ਬਾਰੇ ਚਰਚਾਵਾਂ ਕੀਤੀਆਂ ਜਾਣਗੀਆਂ। ਅਪ੍ਰੈਲ 2026 ਚ ਕਰਜ਼ਦਾਰ ਦੇਸ਼ਾਂ ਨੇ ਇਸ ਮੰਚ ਨੂੰ ਬਣਾਉਣ ਦੀ ਪ੍ਰਕਿਰਿਆ ਸ਼ੁਰੂ ਕੀਤੀ ਸੀ। ਸ਼ੁਰੂਆਤ ਦੇ ਵਿੱਚ ਮਿਸਰ ਨੂੰ ਇਸ ਦਾ ਅੰਤਰਿਮ ਪ੍ਰਮੁੱਖ ਬਣਾਇਆ ਗਿਆ ਸੀ, ਪਰ ਹੁਣ ਸਾਰੇ ਦੇਸ਼ਾਂ ਦੀ ਸਹਿਮਤੀ ਦੇ ਨਾਲ ਪਾਕਿਸਤਾਨ ਨੇ ਇਸ ਦੇ ਵਿੱਚ ਸ਼ਾਮਲ ਕਰ ਲਿਆ ਗਿਆ। ਵੈਸੇ ਪਾਕਿਸਤਾਨ ਤੇ ਮਿਸਰ ਤੋਂ ਇਲਾਵਾ ਸਾਊਥ ਅਫਰੀਕਾ, ਫਿਜੀ, ਸੀਰੀਆ, ਸੁਡਾਨ, ਜਾਂਬੀਆ, ਜ਼ਿੰਬਾਬਵੇ, ਸੈਂਟ ਲੂਇਜ਼ੀਆ, ਸੇਰਾ ਲਿਓਨ, ਨਾਮੀਬੀਆ, ਮਾਰਟੀਨੀਆ ਆਦਿ ਦੇਸ਼ UNCTAD ਦੇ ਇਸ ਸੰਗਠਨ ਦੇ ਵਿੱਚ ਸ਼ਾਮਲ ਨੇ। ਇਸ ਤੋਂ ਇਲਾਵਾ ਮਾਲਦੀਵ, ਮੈਡਾਗਾਸਕਰ, ਲੈਬਨਾਨ, ਲਸੇਥੋ, ਕੀਨੀਆ, ਜਾਰਡਨ, ਹੋਂਡਾਰੂਸ, ਗਿਨੀ, ਗਾਨਾ, ਇਸਤਾਵਿਨੀ, ਇਕੁਆਡੋਰ, ਕਾਂਗੋ ਵਰਗੇ ਦੇਸ਼ਾਂ ਨੇ ਹੁਣ ਨਵੇਂ ਸ਼ਮੂਲੀਅਤ ਕੀਤੀ ਹੈ। ਸਰਕਾਰ ਦੇ ਮੁਤਾਬਕ UNCTAD ਮੁਤਾਬਕ ਪਾਕਿਸਤਾਨ ਦੇ ਵਿੱਚ ਸਰਕਾਰ ਸਾਲ 2026 ਦੇ ਵਿੱਚ ਕੁੱਲ ਜਨਤਕ ਕਰਜ਼ 81 ਲੱਖ ਕਰੋੜ ਪਾਕਿਸਤਾਨੀ ਰੁਪਏ ਸੀ, ਯਾਨੀ ਕਿ 293 ਅਰਬ US ਡਾਲਰ ਸੀ। ਇਹ ਘਰੇਲੂ ਵਿਦੇਸ਼ੀ ਦੋਵੇਂ ਤਰ੍ਹਾਂ ਦਾ ਸਰਕਾਰੀ ਖਰਚ ਹੈ। ਇਸ ਤੋਂ ਇਲਾਵਾ ਥਾਈਲੈਂਡ ਦੇ ਵਿੱਚ ਵੀ ਇੱਕ ਬੈਠਕ ਕੀਤੀ ਗਈ ਹੈ ਕਰਜ਼ਦਾਰ ਦੇਸ਼ਾਂ ਦੀ। ਹਾਲਾਂਕਿ ਥਾਈਲੈਂਡ ਇਹਨਾਂ ਦੇਸ਼ਾਂ ਦੀ ਸੂਚੀ 'ਚ ਸ਼ਾਮਲ ਨਹੀਂ ਹੈ, ਪਰ ਉੱਥੇ ਇਹ ਬੈਠਕ ਜ਼ਰੂਰ ਕੀਤੀ ਗਈ, ਜਿੱਥੇ ਇਹ ਗੱਲ ਕਹੀ ਗਈ ਕਿ 2025 ਦੇ ਵਿੱਚ ਵਿਕਾਸਸ਼ੀਲ ਦੇਸ਼ਾਂ ਨੇ $1 ਟ੍ਰਿਲੀਅਨ ਦਾ ਵਿਆਜ ਚੁਕਾਇਆ ਹੈ। ਇਹ 2010 ਦੇ ਮੁਕਾਬਲੇ ਕਿਤੇ
ਜ਼ਿਆਦਾ ਹੈ, ਬਲਕਿ 3 ਗੁਣਾ

0: ਜ਼ਿਆਦਾ ਹੈ। ਰਿਪੋਰਟ ਦੇ ਮੁਤਾਬਕ ਇਹਨਾਂ ਦੇਸ਼ਾਂ ਦੇ ਉੱਤੇ ਉਧਾਰ ਲੈਣ ਦੀ ਲਾਗਤ ਲਗਾਤਾਰ ਵੱਧ ਰਹੀ ਹੈ ਔਰ ਵਿਆਜ ਦਾ ਜਿਹੜਾ ਭੁਗਤਾਨ ਹੈ ਉਹ ਵਿਕਸਿਤ ਦੇਸ਼ਾਂ ਦੇ ਮੁਕਾਬਲੇ ਇਹ ਦੁੱਗਣੇ ਤੋਂ ਜ਼ਿਆਦਾ ਕਰ ਰਹੇ ਨੇ। ਜੇਕਰ ਵਿਕਸਿਤ ਦੇਸ਼ ਕਰਜ਼ ਲੈਂਦੇ ਨੇ ਤਾਂ ਉਹ 2.2 ਦੀ ਦਰ ਦੇ ਉੱਤੇ ਵਿਆਜ ਚੁਕਾਉਂਦੇ ਨੇ, ਜਦਕਿ ਇਹ ਦੇਸ਼ ਜਿਹੜੇ ਨੇ 5.2 ਦੀ ਵਿਆਜ ਦਰ ਦੇ ਉੱਤੇ ਕਰਜ਼ ਚੁਕਾਉਂਦੇ ਨੇ, ਯਾਨੀ ਵਿਆਜ ਚੁਕਾਉਂਦੇ ਨੇ। 37 ਲੱਖ ਲੋਕ ਇਹਨਾਂ ਕਰਜ਼ ਵਾਲੇ ਦੇਸ਼ਾਂ ਦੇ ਵਿੱਚ ਐਸੇ ਨੇ ਜਿਹੜੇ ਇਸ ਵਕਤ ਖਤਮ ਹੋਣ ਦੀ ਕਗਾਰ ਦੇ ਉੱਤੇ ਨੇ, ਯਾਨੀ ਕਿ ਕਰਜ਼ ਦੇ ਵਿੱਚ ਦਬੇ ਹੋਏ ਨੇ ਬੁਰੀ ਤਰ੍ਹਾਂ ਦੇ ਨਾਲ। ਵੈਸੇ ਯੂਰਪੀ ਦੇਸ਼ਾਂ ਦੀ ਖਬਰ ਤੁਰੀ ਹੋ ਹੈ ਤਾਂ ਫਰਾਂਸ ਤੋਂ ਅਗਲੀ ਖਬਰ, ਜਿੱਥੇ ਸਵੀਡਿਸ਼ ਕਾਰਕੁਨ ਗ੍ਰੇਟਾ ਥਨਬਰਗ ਨੇ ਵੀ ਹੁਣ ਪੈਰਿਸ ਦੇ ਵਿੱਚ ਮਜ਼ਦੂਰਾਂ ਦੀ ਬਹੁਗਿਣਤੀ ਵਾਲੇ ਇਲਾਕੇ ਦੇ ਵਿੱਚ ਇੱਕ ਸਕੂਲ ਦੇ ਬਾਹਰ ਰੋਸ ਮੁਜ਼ਾਹਰੇ ਦੇ ਵਿੱਚ ਸ਼ਮੂਲੀਅਤ ਕੀਤੀ। ਫਰਾਂਸ ਦੇ ਵਿਦਿਆਰਥੀ ਲਗਾਤਾਰ ਪਿਛਲੇ ਕੁਝ ਦਿਨਾਂ ਤੋਂ ਸਕੂਲਾਂ ਦੇ ਮਾੜੇ ਹਾਲਾਤਾਂ ਦੇ ਖਿਲਾਫ ਸਰਕਾਰ ਤੋਂ ਮੰਗ ਕਰਦਿਆਂ ਹੋਇਆ ਸੜਕਾਂ ਦੇ ਉੱਤੇ ਨੇ ਧਰਨੇ ਮੁਜ਼ਾਹਰੇ ਕਰ ਰਹੇ ਨੇ। ਅਧਿਆਪਕਾਂ ਦੀ ਘਾਟ ਹੈ, ਕਲਾਸਾਂ ਚ ਭੀੜ ਹੈ, ਸਹੂਲਤਾਂ ਦੀ ਖਸਤਾ ਹਾਲਤ ਹੈ। ਦੇਸ਼ ਪੱਧਰੀ ਅੰਦੋਲਨ ਹੁਣ 4ਵੇਂ ਹਫਤੇ ਦੇ ਵਿੱਚ ਦਾਖਲ ਹੋ ਚੁੱਕਿਆ ਤੇ ਵਿਦਿਆਰਥੀਆਂ ਵੱਲੋਂ ਰੋਸ ਮਾਰਚ ਤੇ ਸੈਂਕੜੇ ਸਕੂਲਾਂ ਦੀ ਨਾਕੇਬੰਦੀ ਹਾਲੇ ਵੀ ਜਾਰੀ ਹੈ। ਪੁਲਿਸ ਦੇ ਨਾਲ ਝੜਪਾਂ ਵੀ ਹੋ ਰਹੀਆਂ ਨੇ। ਸਵੇਰ ਵੇਲੇ ਪੈਰਿਸ ਤੇ ਹੋਰਨਾਂ ਸ਼ਹਿਰਾਂ ਦੇ ਵਿੱਚ ਸਕੂਲਾਂ ਦੇ ਦਰਵਾਜ਼ਿਆਂ ਦੇ ਬਾਹਰ ਵਿਦਿਆਰਥੀ ਇਕੱਠੇ ਹੋ ਜਾਂਦੇ ਨੇ, ਹੱਥਾਂ 'ਚ ਪੋਸਟਰ ਲਾਊਡ ਸਪੀਕਰ ਫੜ ਕੇ ਨਾਅਰੇਬਾਜ਼ੀ ਕਰਦੇ ਨੇ। ਸਿੱਖਿਆ ਮੰਤਰੀ ਐਡਵਰਡ ਗੈਫਰੇ ਨੇ ਫਰਾਂਸ ਦੇ ਇੰਟਰ ਰੇਡੀਓ ਨੂੰ ਦੱਸਿਆ ਕਿ ਤਕਰੀਬਨ 200 ਸਕੂਲ ਬੰਦ ਹੋ ਚੁੱਕੇ ਨੇ। ਕੁੱਝ ਸਕੂਲਾਂ ਦੇ ਵਿਦਿਆਰਥੀ ਤਾਂ ਰੋਸ ਮਾਰਚ ਦੇ ਕਾਰਨ ਸੁਰੱਖਿਆ ਦੇ ਤਹਿਤ ਜੇਲ੍ਹਾਂ ਦੇ ਵਿੱਚ ਵੀ ਬੰਦ ਕੀਤੇ ਗਏ ਨੇ। ਵਾਤਾਵਰਨ ਕਾਰਕੁਨ ਗ੍ਰੇਟਾ ਥਨਬਰਗ ਦੇ ਹੁਣ ਇਹਨਾਂ ਪ੍ਰਦਰਸ਼ਨਾਂ ਦੇ ਵਿੱਚ ਸ਼ਾਮਲ ਹੋ ਜਾਣ ਦੇ ਚੱਲਦਿਆਂ ਕੌਮਾਂਤਰੀ ਮੀਡੀਆ ਵੀ ਇਹਨਾਂ ਨੂੰ ਤਰਜੀਹ ਦੇ ਰਿਹਾ। ਇਹਨਾਂ ਪ੍ਰਦਰਸ਼ਨਾਂ ਦੀਆਂ ਗੱਲਾਂ ਬਾਤਾਂ ਤੁਰ ਰਹੀਆਂ ਨੇ। ਫਰਾਂਸੀਸੀ ਵਿਦਿਆਰਥੀ ਵੱਡੀ ਹਮਾਇਤ ਦੇ ਹੱਕਦਾਰ ਨੇ। ਪੈਰਿਸ ਦੇ ਉੱਤਰ ਦੇ ਵਿੱਚ ਸੈਂਟ ਡੈਨਿਸ ਚ ਲਿਸੀ ਪੌਲ ਇਲਿਆਲੂਡ ਸਕੂਲ ਦੇ ਬਾਹਰ ਗ੍ਰੇਟਾ ਥਨਬਰਗ ਆਉਂਦੇ ਨੇ। ਉਹਨਾਂ ਕਿਹਾ ਕਿ ਦੁਨੀਆਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਇਸ ਕਿਸਮ ਦੇ ਘਟਨਾਕ੍ਰਮ ਜਦੋਂ ਵਾਪਰਦੇ ਨੇ, ਅਸੀਂ ਨੌਜਵਾਨਾਂ ਨੂੰ ਉਹਨਾਂ ਦੇ ਬੁਨਿਆਦੀ ਹੱਕਾਂ ਦੀ ਮੰਗ ਜਿਹੜੇ ਉਹ ਕਰ ਰਹੇ ਨੇ ਉਹਨਾਂ ਦੇ ਨਾਲ ਖੜੇ ਹਾਂ ਔਰ ਉਹਨਾਂ ਨੂੰ ਇਹ ਅਧਿਕਾਰ ਦਿਵਾਉਣ ਦੇ ਲਈ ਸਰਕਾਰ ਤੋਂ ਉਮੀਦ ਲਗਾਈ ਬੈਠੇ ਹਾਂ। ਉਧਰ ਬੁਲਗੇਰੀਆ ਦੇ ਨਾਲ ਲੱਗਦੇ ਕਾਲੇ ਸਾਗਰ ਦੇ ਵਿੱਚ ਡਰੋਨਾਂ ਨੇ 2 ਸਮੁੰਦਰੀ ਜਹਾਜ਼ਾਂ ਨੂੰ ਨਿਸ਼ਾਨਾ ਬਣਾਇਆ। ਹਮਲੇ ਦੇ ਵਿੱਚ ਇੱਕ ਜਹਾਜ਼ ਡੁੱਬ ਗਿਆ, ਫੌਰੀ ਬਚਾਅ ਕਾਰਜ ਸ਼ੁਰੂ ਵੀ ਕੀਤੇ ਗਏ। ਜਾਣਕਾਰੀ ਬੁਲਗੇਰੀਆ ਦੇ ਪ੍ਰਧਾਨ ਮੰਤਰੀ ਰੂਮੇਨ ਰਾਦੇਵ ਨੇ ਦਿੱਤੀ। ਰਾਦੇਵ ਨੇ ਸੋਸ਼ਲ ਮੀਡੀਆ ਦੇ ਉੱਤੇ ਇੱਕ ਵੀਡੀਓ ਪੋਸਟ ਕਰਦਿਆਂ ਹੋਇਆ ਕਿਹਾ ਕਿ ਬਚਾਅ ਕਰਮੀਆਂ ਨੇ ਮਾਲਟਾ ਦੇ ਝੰਡੇ ਵਾਲੇ ਜਹਾਜ਼ ਚੈਲਸੀ 3 ਤੋਂ ਚਾਲਕ ਦਲ ਦੇ ਸਾਰੇ 15 ਮੈਂਬਰਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ। 5 ਨੂੰ ਮਾਮੂਲੀ ਸੱਟਾਂ ਲੱਗੀਆਂ ਨੇ। ਚਾਲਕ ਦਲ ਜਿਸ ਦੇ ਵਿੱਚ 7 ਯੂਕਰੇਨ, 8 ਅਜ਼ਰਬੈਜਾਨ ਦੇ ਨਾਗਰਿਕ ਨੇ, ਉਹਨਾਂ ਨੇ ਰਿਪੋਰਟ ਕੀਤਾ ਸੀ ਕਿ ਜਹਾਜ਼ ਦੇ ਉੱਤੇ 3 ਡਰੋਨਸ ਦੇ ਨਾਲ ਹਮਲਾ ਕੀਤਾ ਗਿਆ। ਹਾਲਾਂਕਿ ਇਹ ਹਮਲਾ ਰੂਸ ਦੀ ਤਰਫ ਤੋਂ ਹੋਇਆ ਜਾਂ ਕਿਸ ਦੀ ਤਰਫ ਤੋਂ ਹੋਇਆ, ਇਸ ਦੀ ਫਿਲਹਾਲ ਕਿਸੇ ਨੇ ਵੀ ਜ਼ਿੰਮੇਦਾਰੀ ਨਹੀਂ ਲਈ ਹੈ। ਉਧਰ ਬਰਤਾਨੀਆ ਦੀ ਖੁਫੀਆ ਏਜੰਸੀ ਨੇ ਚੇਤਾਵਨੀ ਦਿੱਤੀ ਹੈ ਕਿ ਰੂਸ ਤੋਂ ਇੱਕ ਬਹੁਤ ਵੱਡਾ ਖਤਰਾ ਬਰਤਾਨੀਆ ਨੂੰ ਹੀ ਨਹੀਂ ਬਲਕਿ ਯੂਰਪੀ ਦੇਸ਼ਾਂ ਨੂੰ ਆਉਣ ਵਾਲੇ ਦਿਨਾਂ 'ਚ ਹੋ ਸਕਦਾ। ਬ੍ਰਿਟੇਨ ਦੀ ਖੁਫੀਆ ਏਜੰਸੀ MI5 ਦੇ ਪ੍ਰਮੁੱਖ ਕੈਨ ਮੈਕੈਲਮ ਨੇ ਕਿਹਾ ਹੈ ਕਿ ਰੂਸ ਇਸ ਸਮੇਂ ਬ੍ਰਿਟੇਨ ਤੇ ਦੂਸਰੇ ਸਹਿਯੋਗੀ ਦੇਸ਼ਾਂ ਦੇ ਲਈ ਬਹੁਤ ਵੱਡਾ ਖਤਰਾ ਬਲਕਿ ਦੁਸ਼ਮਣ ਨੰਬਰ 1 ਬਣਿਆ ਹੋਇਆ। ਰੂਸ ਦੇ ਨਾਲ ਜਿਹੜੇ ਖਤਰਿਆਂ ਦੇ ਨਾਲ ਨਜਿੱਠਣ ਦੇ ਲਈ MI5 ਹੁਣ ਕੋਲਡ ਵਾਰ ਦੇ ਦੌਰ ਤੋਂ ਵੀ ਜ਼ਿਆਦਾ ਸੋਰਸਿਸ ਇਕੱਠੇ ਕਰ ਰਹੀ ਹੈ। ਲੰਡਨ ਸਥਿਤ MI5 ਦੇ ਹੈੱਡਕੁਆਰਟਰ ਦੇ ਵਿੱਚ ਸਾਲਾਨਾ ਸਮਾਗਮ ਦੇ ਦਰਮਿਆਨ ਬੋਲਦਿਆਂ ਹੋਇਆਂ ਮੈਕੈਲਮ ਨੇ ਕਿਹਾ ਕਿ ਪਿਛਲੇ 10 ਸਾਲਾਂ ਦੇ ਵਿੱਚ ਵਿਦੇਸ਼ਾਂ ਦੇ ਨਾਲ ਜੁੜੇ ਹੋਏ ਖਤਰਿਆਂ ਦੇ ਵਿੱਚ 4 ਗੁਣਾ ਵਾਧਾ ਹੋਇਆ। ਉਹਨਾਂ ਦੱਸਿਆ ਕਿ ਅੱਤਵਾਦ ਤੇ ਵਿਦੇਸ਼ ਤੋਂ ਜੁੜੇ ਖਤਰਿਆਂ ਦੇ ਨਾਲ ਨਜਿੱਠਣ ਦੇ ਵਿੱਚ ਲਗਭਗ ਜਿਹੜੇ ਦੱਖਣ ਪੰਥੀ ਉਗਰਵਾਦ ਹੈ ਉਹ ਵੀ ਬਰਾਬਰ ਹੀ ਜ਼ਿੰਮੇਦਾਰ ਹੈ, ਈਰਾਨ ਵੀ ਉਨਾ ਹੀ ਜ਼ਿੰਮੇਦਾਰ ਹੈ। ਮੈਂ ਕਿਹਾ ਕਿ ਏਜੰਸੀ ਨੇ ਐਸੇ ਕਈ ਅੱਤਵਾਦੀਆਂ ਨੂੰ ਫੜਿਆ ਜੋ ਆਰਟੀਫਿਸ਼ਲ ਇੰਟੈਲੀਜੈਂਸ ਦਾ ਇਸਤੇਮਾਲ ਕਰਨ ਦੀ ਕੋਸ਼ਿਸ਼ ਕਰ ਰਹੇ ਸੀ। ਕੁਝ ਮਾਮਲਿਆਂ ਦੇ ਵਿੱਚ ਤਾਂ AI ਨੂੰ ਡਰੋਨਸ ਦੇ ਨਾਲ ਜੋੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ। ਮੈਕੈਲਮ ਨੇ ਇਹ ਵੀ ਕਿਹਾ ਕਿ ਰੂਸ ਨੈਟੋ ਮੁਲਕਾਂ ਦੇ ਖਿਲਾਫ ਸਿੱਧੀ ਜੰਗ ਦੀ ਬਜਾਏ ਹਾਈਬ੍ਰਿਡ ਵਾਰਫੇਅਰ ਯਾਨੀ ਅਸਿੱਧੇ ਤਰੀਕੇ ਦੇ ਨਾਲ ਲੜਨ ਦੀਆਂ ਰਣਨੀਤੀਆਂ ਬਣਾ ਰਿਹਾ। ਹਾਲਾਂਕਿ ਉਹਨਾਂ ਇਹ ਵੀ ਕਿਹਾ ਕਿ ਰੂਸ ਹੁਣ ਤੱਕ ਨੈਟੋ ਦੇਸ਼ਾਂ ਦੇ ਨਾਲ ਫੌਜੀ ਸੰਘਰਸ਼ ਤੋਂ ਬਚਦਾ ਰਿਹਾ। ਇਹ ਵੀ ਦਾਅਵਾ ਕੀਤਾ ਕਿ ਯੂਕਰੇਨ ਦੇ ਉੱਤੇ ਹਮਲੇ ਤੋਂ ਬਾਅਦ ਵੱਡੀ ਗਿਣਤੀ ਦੇ ਵਿੱਚ ਰੂਸੀ ਜਾਸੂਸਾਂ ਨੂੰ ਬਰਤਾਨੀਆ ਤੇ ਦੂਸਰੇ ਦੇਸ਼ਾਂ ਦੇ ਵਿੱਚੋਂ ਕੱਢੇ ਜਾਣ ਤੋਂ ਬਾਅਦ ਕ੍ਰੈਮਲਿਨ ਨੇ ਆਪਣੇ ਗੁਪਤ ਨੈਟਵਰਕ ਨੂੰ ਹੁਣ ਫਿਰ ਤੋਂ ਮਜ਼ਬੂਤ ਕਰਨ ਦੀ ਕੋਸ਼ਿਸ਼ ਕਰੀ ਹੈ ਜੋ ਹੁਣ ਤੱਕ ਕਮਜ਼ੋਰ ਪੈ ਗਿਆ ਸੀ। ਉਹਨਾਂ ਦੇ ਮੁਤਾਬਕ ਰੂਸ ਆਪਣੇ ਮਕਸਦ ਨੂੰ ਪੂਰਾ ਕਰਨ ਦੇ ਲਈ ਅਪਰਾਧੀਆਂ ਨੂੰ ਪੈਸੇ ਦੇ ਕੇ ਇਸ ਦਾ ਇਸਤੇਮਾਲ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਉਧਰ ਦੂਜੇ ਪਾਸੇ ਹੋਰ ਨਾ ਵਿਦੇਸ਼ ਦੇ ਨਾਲ ਜੁੜੀਆਂ ਖਬਰਾਂ ਦੀ ਸਾਂਝ ਪਾਈਏ ਤੇ ਭਾਰਤ ਦੇ ਨਾਲ ਜੁੜੀਆਂ ਹੋਈਆਂ ਨੇ। ਚੀਨ ਨੇ ਲੱਦਾਖ ਦੇ ਵਿੱਚ 28 ਥਾਵਾਂ ਦੇ ਨਾਮ ਤੈਅ ਕਰਨ ਤੇ ਭਾਰਤ ਦੇ ਫੈਸਲੇ ਦੇ ਉੱਤੇ ਸਖ਼ਤ ਇਤਰਾਜ਼ ਜਤਾਇਆ। ਚੀਨ ਦੇ ਸਰਕਾਰੀ ਮੀਡੀਆ ਦੇ ਮੁਤਾਬਕ, ਗਲੋਬਲ ਟਾਈਮਸ ਦੀ ਰਿਪੋਰਟ ਦੇ ਮੁਤਾਬਕ, ਸੋਸ਼ਲ ਮੀਡੀਆ ਪਲੇਟਫਾਰਮ ਐਕਸ ਦੇ ਉੱਤੇ ਇੱਕ ਪੋਸਟ ਕੀਤੀ ਗਈ ਜਿਸ ਦੇ ਵਿੱਚ ਚੀਨੀ ਵਿਦੇਸ਼ ਮੰਤਰਾਲੇ ਦੀ ਬੁਲਾਰਾ ਮਾਓ ਨਿੰਗ ਨੇ ਮੰਗਲਵਾਰ ਦੇ ਦਿਨ ਕਿਹਾ ਕਿ ਚੀਨ ਭਾਰਤ ਦੇ ਇੱਕ ਤਰਫਾ ਤੇ ਗੈਰ ਕਾਨੂੰਨੀ ਰਵੱਈਏ ਦੇ ਨਾਲ ਸਥਾਪਿਤ ਕੀਤੇ ਕੇਂਦਰ ਸ਼ਾਸਿਤ ਪ੍ਰਦੇਸ਼ ਲੱਦਾਖ ਨੂੰ ਕਦੇ ਵੀ ਮਾਨਤਾ ਨਹੀਂ ਦਿੰਦਾ। ਭਾਰਤ ਦੇ ਜ਼ਰੀਏ ਐਲਾਨੇ ਗਏ ਇਹਨਾਂ ਨਾਵਾਂ ਨੂੰ ਵੀ ਵਿਰੋਧ ਕਰਦਾ ਹੈ। ਇਸ ਤੋਂ ਬਾਅਦ ਭਾਰਤ ਦੇ ਵਿਦੇਸ਼ ਮੰਤਰਾਲੇ ਨੇ ਵੀ ਇਸ ਦਾ ਜਵਾਬ ਦਿੱਤਾ। ਭਾਰਤ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਦੀਪ ਜੈਸਵਾਲ ਨੇ ਐਕਸ ਦੇ ਉੱਤੇ ਪੋਸਟ ਕਰਕੇ ਕਿਹਾ ਕਿ ਕੇਂਦਰ ਸ਼ਾਸਿਤ ਪ੍ਰਦੇਸ਼ ਲੱਦਾਖ ਭਾਰਤ ਦਾ ਹੀ ਹਿੱਸਾ ਹੈ, ਚੀਨ ਇਸ ਦੇ ਵਿੱਚ ਕਿਸੇ ਵੀ ਤੱਥ ਨੂੰ ਬਦਲ ਨਹੀਂ ਸਕਦਾ। ਮਾਓ ਨਿੰਗ ਭਾਰਤ ਦੇ ਗ੍ਰਹਿ ਮੰਤਰਾਲੇ ਦੇ ਉਸ ਫੈਸਲੇ ਦੇ ਉੱਤੇ ਸਵਾਲ ਦਾ ਜਵਾਬ ਦੇ ਰਹੀ ਸੀ ਜਿਸ ਦੇ ਵਿੱਚ ਲੱਦਾਖ ਦੀਆਂ 28 ਥਾਵਾਂ ਨੂੰ ਅਧਿਕਾਰਕ ਨਕਸ਼ਿਆਂ ਦੇ ਵਿੱਚ ਸ਼ਾਮਲ ਕਰਨ ਤੇ ਉਹਨਾਂ ਦੇ ਨਾਮ ਐਲਾਨੇ ਜਾਣ ਦੀ ਗੱਲ ਕੀਤੀ ਗਈ ਸੀ। ਉਹਨਾਂ ਕਿਹਾ ਕਿ ਭਾਰਤ ਦਾ ਇਹ ਕਦਮ ਕੌਮਾਂਤਰੀ ਪੱਧਰ ਦੇ ਉੱਤੇ ਗੈਰ ਕਾਨੂੰਨੀ ਹੈ। ਇਸ ਤੱਥ ਨੂੰ ਨਹੀਂ ਬਦਲ ਸਕਦਾ ਕਿ ਭਾਰਤ ਚੀਨ ਸਰਹੱਦ ਦੇ ਪੱਛਮੀ ਸੈਕਟਰ ਦੇ ਨਾਲ ਸੰਬੰਧਿਤ ਖੇਤਰ ਹਮੇਸ਼ਾ ਤੋਂ ਚੀਨ ਦੇ ਸੀ ਤੇ ਚੀਨ ਦੇ ਰਹਿਣਗੇ। ਭਾਰਤ ਨੇ 2 ਅਕਤੂਬਰ ਨੂੰ ਲੱਦਾਖ ਦੇ 28 ਰਣਨੀਤਕ ਸਥਾਨਾਂ ਦੇ ਜਿਹੜੇ ਜਿਸ ਦੇ ਵਿੱਚ ਗੋਗਰਾ ਤੇ ਹੌਟ ਸਪ੍ਰਿੰਗ ਵਰਗੇ ਸੰਵੇਦਨਸ਼ੀਲ ਖੇਤਰ ਵੀ ਸ਼ਾਮਲ ਨੇ ਉਹਨਾਂ ਦੇ ਅਧਿਕਾਰਕ ਨਾਮ ਤੈਅ ਕੀਤੇ ਸੀ। ਸਰਕਾਰ ਦਾ ਕਹਿਣਾ ਹੈ ਕਿ ਇਸ ਦਾ ਟੀਚਾ ਅਧਿਕਾਰਕ ਜਿਹੜੇ ਨਕਸ਼ੇ ਨੇ ਉਹਨਾਂ ਨੂੰ ਹੋਰ ਸਟੀਕ ਬਣਾਉਣਾ ਤੇ ਇਹਨਾਂ ਥਾਵਾਂ ਦੀ ਪਛਾਣ ਕਰਨਾ, ਇਸ ਕਰਕੇ ਇਹ ਕੰਮ ਕੀਤਾ ਗਿਆ ਸੀ। ਉਧਰ ਭਾਰਤ ਸਥਿਤ ਇੰਡੀਗੋ ਨੇ ਜਿਹੜੀ ਹਵਾਈ ਕੰਪਨੀ ਹੈ ਉਸਨੇ ਸਾਊਦੀ ਅਰਬ ਦੀ ਮੌਜੂਦਾ ਸਥਿਤੀ ਨੂੰ ਦੇਖਦਿਆਂ ਹੋਇਆ ਟਰੈਵਲ ਐਡਵਾਈਜ਼ਰੀ ਜਾਰੀ ਕੀਤੀ ਹੈ। ਏਅਰਲਾਈਨ ਨੇ ਕਿਹਾ ਹੈ ਕਿ ਰਿਆਦ, ਜਦਾ, ਦਮਾਮ ਤੇ ਮਦੀਨਾ ਸ਼ਹਿਰਾਂ ਦੇ ਲਈ ਜਿੰਨੀਆਂ ਵੀ ਫਲਾਈਟ ਭਾਰਤ ਤੋਂ ਚੱਲਦੀਆਂ ਨੇ ਉਹ ਹੁਣ 17 ਅਕਤੂਬਰ 2026 ਤੱਕ ਰੱਦ ਕੀਤੀਆਂ ਜਾਣਗੀਆਂ। ਉਧਰ ਅਕਾਸਾ ਏਅਰ ਨੇ ਵੀ ਰਿਆਦ ਤੇ ਜਦਾ ਦੀਆਂ ਆਪਣੀਆਂ ਸਾਰੀਆਂ ਫਲਾਈਟਸ ਰੱਦ ਕਰ ਦਿੱਤੀਆਂ ਨੇ। ਏਅਰਲਾਈਨ ਕੰਪਨੀਆਂ ਨੇ ਯਾਤਰੀਆਂ ਨੂੰ ਏਅਰਪੋਰਟ ਦੇ ਲਈ ਰਵਾਨਾ ਹੋਣ ਤੋਂ ਪਹਿਲਾਂ ਆਪਣੀ ਉਡਾਨ ਦੀ ਸਥਿਤੀ ਦੇ ਬਾਰੇ ਜਾਂਚ ਕਰਨ ਦੀ ਅਪੀਲ ਕੀਤੀ ਹੈ। ਏਅਰਲਾਈਨ ਕੰਪਨੀਆਂ ਦਾ ਕਹਿਣਾ ਹੈ ਕਿ ਯਾਤਰੀਆਂ ਦੀ ਸੁਰੱਖਿਆ ਨੂੰ ਧਿਆਨ ਦਿੰਦਿਆਂ ਹੋਇਆਂ ਇਹ ਕਦਮ ਚੁੱਕਿਆ ਗਿਆ। ਸਾਊਦੀ ਅਰਬ ਤੇ ਮੱਧ ਪੂਰਬ ਦੇ ਦੂਸਰੇ ਦੇਸ਼ਾਂ ਦੇ ਵਿੱਚ ਹਾਲਾਤ ਇਹਨਾਂ ਦਿਨਾਂ ਦੇ ਵਿੱਚ ਵਧੀਆ ਨਹੀਂ ਨੇ। ਅਸੀਂ ਖਬਰਾਂ ਦੇ ਵਿੱਚ ਲਗਾਤਾਰ ਇਹ ਚਰਚਾਵਾਂ ਤੁਹਾਡੇ ਨਾਲ ਕਰ ਰਹੇ ਹਾਂ ਔਰ ਲਗਾਤਾਰ ਇਹ ਸੂਚਨਾਵਾਂ ਦੇ ਰਹੇ ਹਾਂ। ਇਸ ਸਾਲ ਜੁਲਾਈ ਮਹੀਨੇ ਤੋਂ ਬਾਅਦ ਜਿਹੜੀਆਂ ਹਿੰਸਾ ਦੀਆਂ ਘਟਨਾਵਾਂ ਵਧੀਆਂ ਨੇ, ਖਾਸ ਤੌਰ ਦੇ ਉੱਤੇ ਹੁਤੀ ਬਾਗੀ ਗਰੁੱਪ ਦੀ ਤਰਫ ਤੋਂ ਸਾਊਦੀ ਅਰਬ ਦੇ ਵਿੱਚ ਜਿਹੜੇ ਹਮਲੇ ਕੀਤੇ ਗਏ ਨੇ। ਪਿਛਲੇ ਦਿਨਾਂ ਦੇ ਵਿੱਚ ਤਾਂ ਰਿਆਦ ਦੇ ਕੌਮਾਂਤਰੀ ਹਵਾਈ ਅੱਡੇ ਦੇ ਉੱਤੇ ਹੋਇਆ ਹਮਲਾ ਜਿਸ ਦੇ ਵਿੱਚ 13 ਲੋਕਾਂ ਦੀ ਮੌਤ ਹੋ ਗਈ ਸੀ, ਅਲੱਗ ਅਲੱਗ ਦੇਸ਼ਾਂ ਦੇ ਨਾਲ ਸੰਬੰਧਿਤ ਨਾਗਰਿਕ ਸੀ, 300 ਤੋਂ ਵਧੇਰੇ ਜ਼ਖਮੀ ਹੋ ਗਏ ਸੀ। ਉਸ ਤੋਂ ਬਾਅਦ ਹੀ ਇਹ ਜਿਹੜੇ ਫੈਸਲੇ ਨੇ ਲਏ ਗਏ ਨੇ। ਉੱਥੇ ਹੀ ਭਾਰਤ ਦੇ ਨਾਲ ਜੁੜੀਆਂ ਖਬਰਾਂ ਦੀ ਸਾਂਝ ਪਾਈਏ, ਸਾਂਝ ਨੂੰ ਅੱਗੇ ਤੋਰੀਏ ਤੇ ਪਹਿਲੀ ਖਬਰ ਤਾਂ ਜਿਹੜੀ ਉਹ ਮਮਤਾ ਬੈਨਰਜੀ ਦੇ ਨਾਲ ਜੁੜੀ ਹੋਈ ਹੈ। ਦੱਸ ਦਈਏ ਕਿ ਪੱਛਮ ਬੰਗਾਲ ਦੀ ਸਾਬਕਾ ਮੁੱਖ ਮੰਤਰੀ ਮਮਤਾ ਬੈਨਰਜੀ ਦੇ ਉੱਤੇ ਕਥਿਤ ਤੌਰ ਤੇ ਇੱਕ ਮਹਿਲਾ ਨੇ ਸਿਵਿਕ ਵਾਲੰਟੀਅਰ ਹੋਣ ਦਾ ਦਾਅਵਾ ਕਰਕੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ। TMC ਦੀ ਡੋਲਾ ਸੇਨ ਜਿਹੜੇ ਸਪੋਕਸਮੈਨ ਨੇ ਉਹਨਾਂ ਨੇ ਦਾਅਵਾ ਕੀਤਾ ਕਿ ਮਮਤਾ ਬੈਨਰਜੀ ਇੱਕ ਪੂਜਾ ਸਮਾਗਮ ਦੇ ਲਈ ਜਾ ਰਹੇ ਸੀ ਜਦੋਂ ਹੀ ਕਾਲੀ ਘਾਟ ਸਥਿਤ ਉਹਨਾਂ ਦੇ ਘਰ ਦੇ ਕੋਲ ਤਨਿਸ਼ਟਾ ਸਾਹਾ ਨਾਮ ਦੀ ਇੱਕ 38 ਸਾਲਾ ਮਹਿਲਾ ਨੇ ਕਥਿਤ ਤੌਰ ਦੇ ਉੱਤੇ ਉਹਨਾਂ ਤੇ ਹਮਲਾ ਕੀਤਾ। TMC ਕਾਰਕੁਨਾਂ ਨੇ ਮਹਿਲਾ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ ਹੈ ਤੇ ਕਾਲੀ ਘਾਟ ਥਾਣੇ ਦੇ ਵਿੱਚ ਸ਼ਿਕਾਇਤ ਵੀ ਦਰਜ ਕਰਵਾਈ ਹੈ। ਸ਼ਿਕਾਇਤ 'ਚ ਦਾਅਵਾ ਕੀਤਾ ਗਿਆ ਹੈ ਕਿ ਸਾਹਾ ਨੇ ਮਮਤਾ ਬੈਨਰਜੀ ਦੇ ਨਾਲ ਗਾਲੀ ਗਲੋਚ ਕੀਤਾ, ਚਾਕੂ ਦੇ ਨਾਲ ਉਹਨਾਂ ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ। ਇਹ ਵੀ ਦੋਸ਼ ਮੜਿਆ ਗਿਆ ਕਿ ਮਹਿਲਾ ਨਸ਼ੇ ਦੇ ਵਿੱਚ ਸੀ। ਪੁਲਿਸ ਨੇ ਮਮਤਾ ਬੈਨਰਜੀ ਦੀ ਅਗਵਾਈ ਵਾਲੇ TMC ਗੁੱਟ ਦੀ ਤਰਫ ਤੋਂ ਦਰਜ ਸ਼ਿਕਾਇਤ ਦੀ ਪੁਸ਼ਟੀ ਕੀਤੀ ਹੈ ਤੇ ਕਿਹਾ ਹੈ ਕਿ ਮਹਿਲਾ ਦੇ ਕੋਲੋਂ ਕੋਈ ਹਥਿਆਰ ਤਾਂ ਬਰਾਮਦ ਨਹੀਂ ਹੋਇਆ। ਪਰ ਪੁਲਿਸ ਨੇ ਇਹ ਦੱਸਿਆ ਕਿ ਮੌਕੇ ਦੇ ਉੱਤੇ ਸਿਵਿਕ ਵਾਲੰਟੀਅਰ ਦੀ ਤਿੱਖੀ ਬਹਿਸ ਹੋ ਰਹੀ ਸੀ। ਉਦੋਂ ਪਾਰਟੀ ਨੇ ਦੋਸ਼ ਮੜਿਆ ਕਿ ਮਮਤਾ ਬੈਨਰਜੀ ਨੂੰ ਮਿਲਣ ਵਾਲੀ ਜਿਹੜੀ Z+ ਸੁਰੱਖਿਆ ਹੈ ਉਸ ਦੇ ਵਿੱਚ ਸੰਨ ਲਗਾਈ ਗਈ ਹੈ ਔਰ ਇਸ ਨੂੰ ਜਾਣ ਬੁੱਝ ਕੇ ਅੰਜਾਮ ਦਿੱਤਾ ਗਿਆ। ਮਮਤਾ ਬੈਨਰਜੀ ਦੇ ਧੜੇ TMC ਨੇ ਇਸ ਸ਼ਿਕਾਇਤ ਦੇ ਵਿੱਚ ਹਾਲਾਂਕਿ ਮਹਿਲਾ ਦਾ ਨਾਮ ਤਨਿਸ਼ਟਾ ਸਾਹਾ ਦੱਸਿਆ, ਜਦਕਿ ਪੁਲਿਸ ਨੇ ਆਪਣੀ ਸ਼ਿਕਾਇਤ ਦੇ ਵਿੱਚ ਉਸਦਾ ਨਾਂ ਅਨੂਸ਼ਾ ਸਾਹਾ ਲਿਖਿਆ। ਕੋਲਕਾਤਾ ਦੇ ਪੁਲਿਸ ਕਮਿਸ਼ਨਰ ਦੀ ਤਰਫ ਤੋਂ ਦੱਸਿਆ ਗਿਆ ਹੈ ਕਿ ਮੌਕੇ ਤੋਂ ਜਿਹੜੀ ਇਹ ਮਹਿਲਾ ਗ੍ਰਿਫਤਾਰ ਕੀਤੀ ਗਈ ਔਰ ਸ਼ੁਰੂਆਤੀ ਰਿਪੋਰਟਾਂ ਤੋਂ ਪਤਾ ਚੱਲਦਾ ਹੈ ਕਿ ਉਸਦੀ ਮਾਨਸਿਕ ਸਥਿਤੀ ਪੂਰੀ ਤਰ੍ਹਾਂ ਦੇ ਨਾਲ ਠੀਕ ਨਹੀਂ ਸੀ। ਹਾਲਾਂਕਿ ਮਕਸਦ ਪਤਾ ਲਗਾਉਣ ਦੇ ਲਈ ਕੋਸ਼ਿਸ਼ ਕੀਤੀ ਜਾ ਰਹੀ ਹੈ, ਜਾਂਚ ਕੀਤੀ ਜਾ ਰਹੀ ਹੈ। ਉਧਰ ਦੱਸ ਦਈਏ ਕਿ ਪੱਛਮ ਬੰਗਾਲ ਦੇ ਵਿੱਚ ਇਸ ਵਕਤ ਭਾਜਪਾ ਦੇ ਅਗਵਾਈ ਵਾਲੀ ਜਿਹੜੀ ਸਰਕਾਰ ਹੈ ਜਿਸ ਦੇ ਉੱਤੇ TMC ਅਕਸਰ ਇਹ ਜਿਹੜੇ ਇਲਜ਼ਾਮ ਲਗਾਉਂਦੀ ਹੈ ਕਿ ਭਾਜਪਾ ਦੀ ਤਰਫ ਤੋਂ ਪੱਛਮ ਬੰਗਾਲ ਦੇ ਵਿੱਚ ਸੁਰੱਖਿਆ ਦੇ ਨਾਂ ਦੇ ਉੱਤੇ ਇਸ ਵਕਤ TMC ਕਾਰਕੁਨਾਂ ਨੂੰ ਖਾਸ ਤੌਰ ਦੇ ਉੱਤੇ ਨਿਸ਼ਾਨੇ ਬਣਾਏ ਜਾ ਰਹੇ ਨੇ। ਉਧਰ ਕੇਂਦਰੀ ਸੂਚਨਾ ਤੇ ਪ੍ਰਸਾਰਣ ਤੇ ਸੰਸਦੀ ਕਾਰਜ ਰਾਜ ਮੰਤਰੀ ਐਲ ਮੁਰੂਗਨ ਨੇ ਮੰਗਲਵਾਰ ਦੇ ਦਿਨ ਆਪਣੇ ਮੰਤਰੀ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਤੇ ਰਾਜ ਸਭਾ ਦੀ ਮੈਂਬਰਸ਼ਿਪ ਤੋਂ ਵੀ ਅਸਤੀਫਾ ਦੇਣ ਦਾ ਐਲਾਨ ਕੀਤਾ ਔਰ ਇਸ ਸੰਬੰਧੀ ਇੱਕ ਖਤ ਲਿਖ ਕੇ ਉਹਨਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਜਾਣੂ ਕਰਵਾ ਦਿੱਤਾ। ਐਲ ਮੁਰੂਗਨ ਨੇ ਕਿਹਾ ਕਿ ਹੁਣ ਉਹ ਤਮਿਲਨਾਡੂ ਵਾਪਸ ਜਾ ਕੇ ਭਾਰਤੀ ਜਨਤਾ ਪਾਰਟੀ ਨੂੰ ਮਜ਼ਬੂਤ ਕਰਨਾ ਚਾਹੁੰਦੇ ਨੇ ਤੇ 2029 ਦੀਆਂ ਲੋਕ ਸਭਾ ਦੀ ਚੋਣਾਂ ਦੇ ਲਈ ਤਿਆਰੀ ਕਰਨਾ ਚਾਹੁੰਦੇ ਨੇ। ਹਾਲਾਂਕਿ ਉਹਨਾਂ ਪ੍ਰਧਾਨ ਮੰਤਰੀ ਮੋਦੀ ਦੇ ਹਾਲੀਆ ਤਮਿਲਨਾਡੂ ਦੌਰੇ ਦੇ ਦਰਮਿਆਨ ਸਮਰਥਨ ਜਿਹੜਾ ਲੋਕਾਂ ਦੇ ਵਿੱਚ ਦਿਖਿਆ ਸੀ ਉਸ ਦੇ ਬਾਰੇ ਉਹਨਾਂ ਨੇ ਜ਼ਿਕਰ ਵੀ ਕੀਤਾ ਤੇ ਕਿਹਾ ਕਿ ਪ੍ਰਧਾਨ ਮੰਤਰੀ ਨੂੰ ਤਮਿਲਨਾਡੂ ਤੋਂ ਚੰਗੀ ਹਮਾਇਤ ਮਿਲ ਰਹੀ ਹੈ। ਵੈਸੇ ਦੱਸ ਦਈਏ ਕਿ ਤਮਿਲਨਾਡੂ ਚ ਫਿਲਹਾਲ ਭਾਜਪਾ ਦੀ ਸਰਕਾਰ ਨਹੀਂ ਹੈ। ਜੋਸਫ ਵਿਜੇ ਦੀ ਇੱਕ ਨਵੀਂ ਪਾਰਟੀ ਨੇ ਇਸ ਵਾਰ ਉੱਥੋਂ ਜਿਹੜੀ ਸਰਕਾਰ ਖੋਲੀ ਸੀ ਭਾਜਪਾ ਦੇ ਉੱਤੋਂ, ਹਾਲਾਂਕਿ ਕਾਂਗਰਸ ਦੇ ਨਾਲ ਜੋਸਫ ਵਿਜੇ ਜਿਹੜੇ ਨੇ ਉਹ ਇਸ ਵਕਤ ਧੜੇਬੰਦੀ ਦੇ ਵਿੱਚ ਸਰਕਾਰ ਚਲਾ ਰਹੇ ਨੇ, ਗੱਠਜੋੜ ਦੇ ਵਿੱਚ ਕਹਿ ਲਈਏ। ਮੁਰਗਨ ਨੇ ਕਿਹਾ ਹੈ ਕਿ ਪ੍ਰਧਾਨ ਮੰਤਰੀ ਤੋਂ ਉਹਨਾਂ ਨੇ ਅਪੀਲ ਕੀਤੀ ਹੈ ਕਿ ਮੰਤਰੀ ਅਹੁਦੇ ਦੀਆਂ ਉਹਨਾਂ ਨੂੰ ਜ਼ਿੰਮੇਦਾਰੀਆਂ ਤੋਂ ਮੁਕਤ ਕੀਤਾ ਜਾਵੇ ਤਾਂ ਕਿ ਉਹ ਤਮਿਲਨਾਡੂ ਦੇ ਵਿੱਚ ਵੱਧ ਧਿਆਨ ਦੇ ਸਕਣ। ਹਾਲਾਂਕਿ ਮੁਰਗਨ ਤੋਂ ਇਹ ਅਸਤੀਫਾ ਲਿਆ ਗਿਆ ਜਾਂ ਉਹਨਾਂ ਨੇ ਆਪਣੀ ਮਰਜ਼ੀ ਦੇ ਨਾਲ ਇਹ ਅਸਤੀਫਾ ਦਿੱਤਾ, ਕਿਉਂਕਿ ਪਿਛਲੇ ਕੁਝ ਦਿਨਾਂ 'ਚ ਮੋਦੀ ਸਰਕਾਰ ਦੇ ਕੁਝ ਮੰਤਰੀਆਂ ਦੀ ਤਰਫ ਤੋਂ ਇਸੇ ਤਰੀਕੇ ਦੇ ਨਾਲ ਅਸਤੀਫੇ ਲਏ ਵੀ ਗਏ ਨੇ। ਉੱਥੇ ਹੀ ਸੂਚਨਾ ਕਮਿਸ਼ਨ ਦੀ ਤਰਫ ਤੋਂ ਜਿਹੜੇ ਲਟਕੇ ਹੋਏ ਮਾਮਲੇ ਜਿਹੜੇ ਨੇ ਉਹਨਾਂ ਦੇ ਬਾਰੇ ਕੁਝ ਦਾਅਵੇ ਕੀਤੇ ਗਏ ਨੇ। RTI ਜਿਹੜਾ ਕਿ ਮਨਮੋਹਨ ਸਿੰਘ ਦੀ ਸਰਕਾਰ ਦੀ ਤਰਫ ਤੋਂ ਇਹ ਕਾਨੂੰਨ ਲਿਆਂਦਾ ਗਿਆ ਸੀ, ਸੂਚਨਾ ਦਾ ਅਧਿਕਾਰ ਯਾਨੀ ਰਾਈਟ ਟੂ ਇਨਫੋਰਮੇਸ਼ਨ, ਇਹ ਕਾਨੂੰਨ ਲਾਗੂ ਹੋਣ ਤੋਂ 21 ਸਾਲ ਬਾਅਦ ਹੁਣ ਇੱਕ ਰਿਪੋਰਟ ਜਾਰੀ ਕੀਤੀ ਗਈ ਹੈ ਜਿਸ ਦੇ ਵਿੱਚ ਇਸ ਦੇਸ਼ ਦੇ ਵਿੱਚ ਜਿੰਨੇ ਵੀ ਸੂਚਨਾ ਕਮਿਸ਼ਨਰ ਨੇ ਉਹਨਾਂ ਦੀ ਕਾਰਜ ਪ੍ਰਣਾਲੀ ਨੂੰ ਲੈ ਕੇ ਗੰਭੀਰ ਸਵਾਲ ਚੁੱਕੇ ਗਏ ਨੇ। ਇੱਕ ਨਾਗਰਿਕ ਸੰਗਠਨ ਹੈ ਭਾਰਤ ਦੇ ਵਿੱਚ, ਉਹਨਾਂ ਦੀ ਤਰਫ ਤੋਂ ਇਹ ਰਿਪੋਰਟ ਕਾਰਡ ਔਨ ਦੀ ਪਰਫਾਰਮੈਂਸ ਆਫ ਇਨਫੋਰਮੇਸ਼ਨ ਕਮਿਸ਼ਨਸ ਇਨ ਇੰਡੀਆ 2025-26, ਇਸ ਰਿਪੋਰਟ ਦੇ ਆਧਾਰ ਦੇ ਉੱਤੇ ਕਿਹਾ ਗਿਆ ਕਿ ਕਰੀਬ 4 ਲੱਖ ਕੇਸ ਹਾਲੇ ਵੀ ਲਟਕੇ ਪਏ ਨੇ। ਲੋਕ ਸੂਚਨਾਵਾਂ ਮੰਗ ਰਹੇ ਨੇ ਸੂਚਨਾ ਕਮਿਸ਼ਨ ਤੋਂ, ਅਲੱਗ ਅਲੱਗ ਮਹਿਕਮਿਆਂ ਤੋਂ, ਕਿ ਇਸ ਮਾਮਲੇ ਦੇ ਵਿੱਚ ਉਹਨਾਂ ਨੂੰ ਜਿਹੜਾ ਸੂਚਨਾ ਦਾ ਅਧਿਕਾਰ ਹੈ ਉਹਦੇ ਤਹਿਤ ਜਾਣਕਾਰੀ ਦਿੱਤੀ ਜਾਵੇ। ਰਿਪੋਰਟ ਦੇ ਮੁਤਾਬਕ 14 ਸੂਚਨਾ ਕਮਿਸ਼ਨਸ ਦੇ ਵਿੱਚ ਕਿਸੇ ਵੀ ਮਾਮਲੇ ਦੇ ਨਿਪਟਾਰੇ ਦੇ ਲਈ 1 ਸਾਲ ਤੋਂ ਵੱਧ ਦਾ ਸਮਾਂ ਜਿਹੜਾ ਹੁੰਦਾ ਉਹ ਸਹੀ ਨਹੀਂ ਮੰਨਿਆ ਜਾਂਦਾ। ਇਸ ਦੇ ਵਿੱਚ 3 ਐਸੇ ਕਮਿਸ਼ਨ ਨੇ ਜਿੱਥੇ ਅਪੀਲਾਂ ਦਾ ਨਿਪਟਾਰੇ ਨੇ ਜਿਹੜੇ ਉਹ 15-15 ਸਾਲ ਤੋਂ ਲਟਕੇ ਪਏ ਨੇ। ਰਿਪੋਰਟਾਂ ਦੇ ਵਿੱਚ ਕਿਹਾ ਗਿਆ ਕਿ 12 ਅਕਤੂਬਰ ਨੂੰ ਭਾਰਤ ਦੇ ਵਿੱਚ RTI ਕਾਨੂੰਨ ਲਾਗੂ ਹੋ ਗਿਆ ਸੀ ਜਿਸ ਨੂੰ ਹੁਣ 21 ਸਾਲ ਪੂਰੇ ਹੋ ਗਏ ਨੇ ਔਰ ਇਸ ਦਰਮਿਆਨ ਇਹ ਕਾਨੂੰਨ ਨਾਗਰਿਕਾਂ ਨੂੰ ਜਨਤਕ ਸੂਚਨਾਵਾਂ, ਸਰਕਾਰੀ ਸੂਚਨਾਵਾਂ ਹਾਸਲ ਕਰਨ ਔਰ ਜਿਹੜੀਆਂ ਸੰਸਥਾਵਾਂ ਨੇ ਉਹਨਾਂ ਦੀ ਜਵਾਬਦੇਹੀ ਤੈਅ ਕਰਨ ਦੇ ਲਈ ਤਿਆਰ ਕੀਤਾ ਗਿਆ ਸੀ। ਹਾਲਾਂਕਿ ਰਿਪੋਰਟ ਦੇ ਵਿੱਚ ਇਹ ਵੀ ਜ਼ਿਕਰ ਕੀਤਾ ਗਿਆ ਕਿ ਹਾਲੀਆ ਦਿਨਾਂ ਦੇ ਵਿੱਚ ਵੋਟਰ ਸੂਚੀਆਂ ਦੀ ਜਿਹੜੀ ਵਿਸ਼ੇਸ਼ ਸੁਧਾਈ ਹੈ ਯਾਨੀ SIR ਵਰਗੇ ਮੁੱਦੇ ਨੇ ਉਹਨਾਂ ਦੀ ਜਾਣਕਾਰੀ ਹਾਸਲ ਕਰਨ ਦੇ ਲਈ ਵੀ ਜਿਹੜੀਆਂ RTIs ਨੇ ਉਹ ਲਗਾਤਾਰ ਦਾਖਲ ਕੀਤੀਆਂ ਜਾ ਰਹੀਆਂ ਨੇ। ਉਧਰ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਸਾਲ 2029 ਦੇ ਵਿੱਚ ਵੀ ਲੋਕ ਸਭਾ ਚੋਣਾਂ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੀ ਅਗਵਾਈ ਵਾਲੇ NDA ਧੜੇ ਨੂੰ ਭਾਰੀ ਬਹੁਮਤ ਮਿਲੇਗਾ, ਜਦਕਿ ਕਾਂਗਰਸ ਨੂੰ ਲਗਾਤਾਰ 4ਵੀਂ ਵਾਰ ਹਾਰ ਦਾ ਸਾਹਮਣਾ ਕਰਨਾ ਪਏਗਾ। ਮੰਗਲਵਾਰ ਦੇ ਦਿਨ ਦਿੱਲੀ ਦੇ ਵਿੱਚ ਨਿਊਜ਼ ਏਜੰਸੀਜ਼ ਦੇ ਨਾਲ ਗੱਲਬਾਤ ਕਰਦਿਆਂ ਹੋਇਆਂ ਅਮਿਤ ਸ਼ਾਹ ਨੇ ਕਿਹਾ ਕਿ ਰਾਹੁਲ ਗਾਂਧੀ ਤੇ ਉਹਨਾਂ ਦੇ ਸਹਿਯੋਗੀਆਂ ਨੂੰ ਹੁਣ 2029 ਦੀ ਵਿੱਚ ਵੀ ਕਰਾਰੀ ਹਾਰ ਦੇ ਲਈ ਤਿਆਰੀ ਕਰਨੀ ਚਾਹੀਦੀ ਹੈ। ਉਹਨਾਂ ਕਿਹਾ ਕਿ ਦੇਸ਼ ਦੇ ਲੋਕ ਪ੍ਰਧਾਨ ਮੰਤਰੀ ਮੋਦੀ ਤੇ ਭਾਜਪਾ ਦੇ ਨਾਲ NDA ਦੇ ਨਾਲ ਮਜ਼ਬੂਤੀ ਦੇ ਨਾਲ ਖੜੇ ਨੇ ਔਰ ਇਹ ਗੱਲ ਰਾਹੁਲ ਗਾਂਧੀ ਨੂੰ ਵੀ ਸਮਝ ਆ ਜਾਣੀ ਚਾਹੀਦੀ ਹੈ ਕਿ ਕਾਂਗਰਸ ਜਿਹੜੀ ਉਹ ਤਿਆਰੀ ਕਰੇ। ਸ਼ਾਹ ਨੇ ਤ੍ਰਿਪੁਰਾ, ਰਾਜਸਥਾਨ, ਗੁਜਰਾਤ, ਪੱਛਮ ਬੰਗਾਲ ਤੇ ਆਸਾਮ ਦੀ ਜਨਤਾ ਦੇ ਲਈ ਧੰਨਵਾਦ ਵੀ ਕੀਤਾ ਤੇ ਕਿਹਾ ਕਿ ਭਾਜਪਾ ਦਾ ਜਿਹੜਾ ਕਮਲ ਹੈ ਉਹ ਇਹਨਾਂ ਸੂਬਿਆਂ ਦੇ ਵਿੱਚ ਖਿਲਿਆ ਔਰ ਇਸ ਦਾ ਮਤਲਬ ਇਹੀ ਹੈ ਕਿ ਲੋਕਾਂ ਦਾ ਫਤਵਾ ਜਿਹੜਾ ਉਹ ਪ੍ਰਧਾਨ ਮੰਤਰੀ ਦੇ ਤੇ ਭਾਜਪਾ ਦੇ ਹੱਕ ਦੇ ਵਿੱਚ ਗਿਆ। ਵੈਸੇ ਦੱਸ ਦਈਏ ਕਿ ਕਾਂਗਰਸ ਦੀ ਤਰਫ ਤੋਂ ਪਿਛਲੇ ਕੁਝ ਦਿਨਾਂ ਤੋਂ ਇਸ ਕਿਸਮ ਦੀਆਂ ਵੀਡੀਓਜ਼ ਵੀ ਚਲਾਈਆਂ ਜਾ ਰਹੀਆਂ ਨੇ ਜਿਸ ਦੇ ਵਿੱਚ ਅਮਿਤ ਸ਼ਾਹ ਪਿਛਲੇ ਦਿਨਾਂ ਦੇ ਵਿੱਚ ਜਿਹੜੀ ਇਸ ਕਿਸਮ ਦੀਆਂ ਦਾਅਵੇ ਕਰ ਰਹੇ ਨੇ ਕਿ ਉਹਨਾਂ ਦੀ ਚੋਣਾਂ ਤੋਂ ਪਹਿਲਾਂ ਜਿੱਤ ਹੋਏਗੀ, ਕਿੱਥੇ ਕਿੰਨੀਆਂ ਕਿਸ ਤਰੀਕੇ ਦੇ ਨਾਲ ਉਹਨਾਂ ਦੀ ਜਿੱਤ ਹੋਏਗੀ, ਇਸ ਦੇ ਬਾਰੇ ਅਲੱਗ ਅਲੱਗ ਦਾਅਵੇ ਕੀਤੇ ਜਾ ਰਹੇ ਨੇ। ਉਧਰ ਆਲ ਇੰਡੀਆ ਸਟੂਡੈਂਟਸ ਐਸੋਸੀਏਸ਼ਨ ਦੀ ਪ੍ਰਮੁੱਖ ਨੇਹਾ ਬੋਰਾ ਨੇ ਮੰਗਲਵਾਰ ਦੇ ਦਿਨ ਦਿੱਲੀ ਦੇ ਵਿੱਚ ਇੰਡੀਆ ਗਠਜੋੜ ਦੀ ਤਰਫ ਤੋਂ ਇੰਡੀਆ ਬਲਾਕ ਦੀ ਤਰਫ ਤੋਂ ਆਯੋਜਿਤ ਕੀਤੀ ਇੱਕ ਪ੍ਰੈਸ ਕਾਨਫਰੰਸ ਦੇ ਵਿੱਚ ਸ਼ਮੂਲੀਅਤ ਕਰਦੇ ਹੋਏ ਭਾਜਪਾ ਤੇ ਨਿਸ਼ਾਨੇ ਸਾਧੇ। ਉਹਨਾਂ ਕਿਹਾ ਕਿ ਜਦੋਂ ਅਸੀਂ ਇਹ ਕਹਿੰਦੇ ਹਾਂ ਕਿ ਲੜਾਈ ਜਨਤਾ ਬਨਾਮ ਭਾਜਪਾ ਦੀ ਹੈ, ਤਾਂ ਅਸੀਂ ਇੱਕ ਐਸੇ ਦੁਸ਼ਮਣ ਦੀ ਗੱਲ ਕਰ ਰਹੇ ਹਾਂ ਜਿਹੜੇ ਦੇਸ਼ ਦੇ ਲੋਕਤੰਤਰ ਦਾ, ਸੰਵਿਧਾਨ ਦਾ ਦੁਸ਼ਮਣ ਹੈ, ਔਰ ਉਸਦਾ ਨਾਮ ਭਾਜਪਾ ਹੈ। ਨੇਹਾ ਬੋਰਾ ਨੇ ਕਿਹਾ ਕਿ ਜੇਕਰ ਭਾਜਪਾ ਇਹ ਸੋਚਦੀ ਹੈ ਕਿ ਲੋਕਤੰਤਰ ਦੀ ਅਸਲ ਨੀਂਹ ਦੇ ਉੱਤੇ, ਫਾਊਂਡੇਸ਼ਨ ਦੇ ਉੱਤੇ ਉਹ ਹਮਲਾ ਕਰਨਗੇ, ਜਿਸ ਦਾ ਮਤਲਬ ਇਹ ਹੈ ਕਿ ਲੋਕ ਆਪਣੇ ਵੋਟ ਅਧਿਕਾਰ ਤੋਂ ਹੀ ਦੂਰ ਕਰ ਦਿੱਤੇ ਜਾਣਗੇ, ਤਾਂ ਸਾਨੂੰ ਸੜਕਾਂ ਦੇ ਉੱਤੇ ਉਤਰਨਾ ਹੀ ਪਏਗਾ ਆਪਣੇ ਅਧਿਕਾਰ ਨੂੰ ਖੋਣ ਦੇ ਲਈ, ਵਾਪਸ ਲੈਣ ਦੇ ਲਈ। ਮੈਂ ਕਿਹਾ ਕਿ ਵੋਟਰਾਂ ਦੇ ਅਧਿਕਾਰਾਂ ਦੇ ਉੱਤੇ ਹਮਲਾ ਭਾਰਤ ਦੇ ਲੋਕਤੰਤਰ ਦੇ ਉੱਤੇ ਸਿੱਧਾ ਹਮਲਾ ਹੈ। SIR ਪ੍ਰਕਿਰਿਆ ਦੇ ਨਾਲ ਸਮਝੌਤਾ ਹੋ ਚੁੱਕਿਆ, ਇਸੇ ਦੇ ਲਈ ਚੀਫ ਇਲੈਕਸ਼ਨ ਕਮਿਸ਼ਨਰ ਗਿਆਨੇਸ਼ ਕੁਮਾਰ ਨੂੰ ਜਾਣਾ ਚਾਹੀਦਾ ਹੈ। ਉਧਰ ਵਿਰੋਧੀ ਧਿਰ ਦੇ ਜਿਹੜੇ ਨੇਤਾ ਨੇ ਇੰਡੀਆ ਬਲਾਕ ਦੇ ਨੇਤਾਵਾਂ ਨੂੰ ਚਾਹ ਪਾਰਟੀ ਦੇ ਉੱਤੇ ਸੱਦਣ ਤੋਂ ਬਾਅਦ ਰਾਹੁਲ ਗਾਂਧੀ ਨੇ ਚੀਫ ਇਲੈਕਸ਼ਨ ਕਮਿਸ਼ਨਰ ਗਿਆਨੇਸ਼ ਕੁਮਾਰ ਤੇ SIR ਪ੍ਰਕਿਰਿਆ ਨੂੰ ਲੈ ਕੇ ਕਿਹਾ ਕਿ ਉਹਨਾਂ ਦਾ ਵਿਰੋਧ ਅੱਗੇ ਵੀ ਜਾਰੀ ਰਹੇਗਾ। ਉਹਨਾਂ ਨੇ ਮੀਡੀਆ ਦੇ ਨਾਲ ਵੀ ਗੱਲਬਾਤ ਕੀਤੀ। ਉਹਨਾਂ ਕਿਹਾ ਕਿ ਭਾਰਤ ਦੇ ਚੀਫ ਜਸਟਿਸ, ਸੁਪਰੀਮ ਕੋਰਟ ਦੇ ਜਿਹੜੇ ਪ੍ਰਮੁੱਖ ਜੱਜ ਨੇ, ਉਹਨਾਂ ਦੇ ਉੱਤੇ ਤੇ ਭਾਰਤ ਦੀ ਨਿਆਂ ਵਿਵਸਥਾ ਦੇ ਉੱਤੇ ਤਾਂ ਸਾਨੂੰ ਹਾਲੇ ਵੀ ਯਕੀਨ ਹੈ, ਔਰ ਉਸਦੀ ਇੱਜ਼ਤ ਵੀ ਹੈ ਨਿਆਂ ਵਿਵਸਥਾ ਦੀ, ਔਰ ਸੁਪਰੀਮ ਕੋਰਟ ਦੀ ਆਪਣੀ ਇੱਕ ਭੂਮਿਕਾ, ਔਰ ਸਾਨੂੰ ਉਮੀਦ ਹੈ ਕਿ ਉਹ ਆਪਣੀ ਭੂਮਿਕਾ ਨਿਭਾਉਂਦੇ ਰਹਿਣਗੇ। ਅਸੀਂ ਸਿਆਸੀ ਲੋਕ ਹੈ, ਚਾਹੇ ਕੁਝ ਵੀ ਹੋਵੇ, ਸਿਆਸੀ ਗਤੀਰੋਧ ਜਿਹੜਾ ਉਹ ਜਾਰੀ ਰਹੇਗਾ, ਲੋਕਾਂ ਦੇ ਵਿੱਚ ਵੀ ਰੋਸ ਜਿਹੜਾ ਸਰਕਾਰ ਦੇ ਪ੍ਰਤੀ ਜਾਰੀ ਰਹੇਗਾ, ਔਰ ਸਾਨੂੰ ਉਮੀਦ ਹੈ ਕਿ ਆਖਿਰਕਾਰ ਇਸ ਦੀ ਜਿੱਤ ਹੋਏਗੀ। ਰਾਹੁਲ ਗਾਂਧੀ ਸਮੇਂ ਵਿਰੋਧੀ ਧਿਰ ਦੇ ਨੇਤਾਵਾਂ ਨੇ ਭਾਰਤੀ ਜਨਤਾ ਪਾਰਟੀ ਦੇ ਜਿਹੜੇ ਭਾਰਤੀ ਜਨਤਾ ਪਾਰਟੀ ਤੋਂ ਮੰਗ ਕੀਤੀ ਹੈ ਕਿ ਮੁੱਖ ਚੋਣ ਕਮਿਸ਼ਨਰ ਦੇ ਅਸਤੀਫੇ ਦੀ ਅਸਤੀਫਾ ਜਿਹੜਾ ਲਿਆ ਜਾਵੇ। ਇੰਡੀਅਨ ਐਕਸਪ੍ਰੈਸ ਦੀ ਇੱਕ ਰਿਪੋਰਟ ਤੋਂ ਬਾਅਦ ਇਹ ਸਾਰਾ ਮਾਮਲਾ ਜਿਹੜਾ ਕਾਫੀ ਜ਼ਿਆਦਾ ਵੱਧ ਗਿਆ ਸੀ, ਔਰ ਉਦੋਂ ਤੋਂ ਲੈ ਕੇ ਹੁਣ ਤੱਕ ਜਿਹੜੇ ਵਾਦ ਵਿਰੋਧ ਇਸ ਮਾਮਲੇ ਨੂੰ ਲੈ ਕੇ ਹੋ ਰਹੇ ਨੇ ਦੇਸ਼ ਭਰ ਦੇ ਵਿੱਚ। ਔਰ ਐਸੇ ਦਰਮਿਆਨ ਰਾਹੁਲ ਗਾਂਧੀ ਦੀ ਤਰਫ ਤੋਂ ਕਿਹਾ ਗਿਆ ਕਿ ਸਾਰੀਆਂ ਵਿਰੋਧੀ ਧਿਰਾਂ ਨੂੰ ਇਕੱਠਿਆਂ ਅਹਿਦ ਲੈਣਾ ਚਾਹੀਦਾ ਕਿ ਵੋਟ ਚੋਰੀ ਮਾਮਲੇ ਦੇ ਵਿੱਚ ਸ਼ਾਮਲ ਪ੍ਰਧਾਨ ਮੰਤਰੀ, ਗ੍ਰਹਿ ਮੰਤਰੀ, ਚੀਫ ਇਲੈਕਸ਼ਨ ਕਮਿਸ਼ਨਰ ਨੂੰ ਨਿਆਂ ਦੇ ਕਟਹਿਰੇ ਦੇ ਵਿੱਚ ਖੜਾ ਕੀਤਾ ਜਾਵੇ, ਔਰ ਇਸ ਦੇ ਲਈ ਉਹ ਆਪਣੀ ਵਚਨਬੱਧਤਾ ਬਣਾਈ ਰੱਖਦੇ ਨੇ। ਇੰਡੀਆ ਬਲਾਕ ਦੇ ਆਗੂ ਇਸ ਦਰਮਿਆਨ ਗਾਂਧੀ ਦੀ 5 ਸੁਨਹਿਰੀ ਬਾਗ ਰੋਡ ਸਥਿਤ ਰਿਹਾਇਸ਼ ਦੇ ਉੱਤੇ ਮੌਜੂਦ ਹੋਏ, ਜਿਸ ਦੇ ਵਿੱਚ ਕਾਂਗਰਸ ਪ੍ਰਧਾਨ ਮਲਲਿਕਾਰਜਨ ਖੜਗੇ, ਕਾਂਗਰਸ ਸੰਸਦੀ ਪਾਰਟੀ ਦੇ ਚੇਅਰਪਰਸਨ ਸੋਨੀਆ ਗਾਂਧੀ, ਇਸ ਤੋਂ ਇਲਾਵਾ ਤੇਜਸਵੀ ਯਾਦਵ, ਮਨੋਜ ਝਾ, ਮਹੁਆ ਮਾਝੀ, ਹਰਿੰਦਰ ਮਲਿਕ, ਆਨੰਦ ਬਦੌਰੀਆ ਆਦਿ ਨੇਤਾਵਾਂ ਨੇ ਵੀ ਇੱਥੇ ਸ਼ਮੂਲੀਅਤ ਕੀਤੀ। ਉੱਥੇ ਪੰਜਾਬ ਦੇ ਵਿੱਚ ਨਸ਼ਿਆਂ ਦੇ ਖਿਲਾਫ਼ ਲੜਨ ਵਾਲੀ ਐਂਟੀ ਡਰੱਗ ਟਾਸਕ ਫੋਰਸ ਦੇ ਆਗੂ ਪਰਵਿੰਦਰ ਸਿੰਘ ਝੋਟਾ ਦੀ ਮੈਡੀਕਲ ਸਟੋਰ ਮਾਲਕ ਅਸ਼ਵਨੀ ਕੁਮਾਰ ਨੇ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ। ਹਮਲੇ ਦੇ ਵਿੱਚ ਝੋਟੇ ਦੇ 4 ਸਾਥੀ ਵੀ ਜ਼ਖਮੀ ਹੋ ਗਏ। ਘਟਨਾ ਤੋਂ ਬਾਅਦ ਸ਼ਹਿਰ ਮਾਨਸਾ ਦੇ ਵਿੱਚ ਤਣਾਅ ਦਾ ਮਾਹੌਲ ਬਣ ਗਿਆ। ਲੋਕ ਰੋਹ ਦੇ ਵਿੱਚ ਆ ਗਏ ਔਰ ਲੋਕਾਂ ਨੇ ਕਥਿਤ ਮੁਲਜ਼ਮ ਦੀ ਦੁਕਾਨ ਦੀ ਭੰਨ ਤੋੜ ਕਰਕੇ ਬਾਜ਼ਾਰ ਬੰਦ ਕਰਵਾ ਦਿੱਤਾ। ਪੁਲਿਸ ਨੇ ਮੁਲਜ਼ਮ ਅਸ਼ਵਨੀ ਕੁਮਾਰ ਦੇ ਖਿਲਾਫ਼ ਕੇਸ ਵੀ ਦਰਜ ਕੀਤਾ। ਜਾਣਕਾਰੀ ਇਹ ਹੈ ਕਿ ਪਰਵਿੰਦਰ ਸਿੰਘ ਝੋਟਾ ਲੰਮੇ ਸਮੇਂ ਤੋਂ ਸ਼ਹਿਰ ਦੇ ਵਿੱਚ ਨਸ਼ਾ ਵੇਚਣ ਵਾਲਿਆਂ ਦਾ ਵਿਰੋਧ ਕਰ ਰਿਹਾ ਸੀ ਔਰ ਕੱਲ ਸਵੇਰ ਉਹ ਆਪਣੇ ਸਾਥੀਆਂ ਦੇ ਨਾਲ ਰੇਲਵੇ ਫਾਟਕ ਦੇ ਕੋਲ ਅਸ਼ਵਨੀ ਕੁਮਾਰ ਦੇ ਮੈਡੀਕਲ ਸਟੋਰ ਤੇ ਵੀ ਪਹੁੰਚਿਆ, ਜਿੱਥੇ ਅਸ਼ਵਨੀ ਕੁਮਾਰ ਦੇ ਉੱਤੇ ਨਸ਼ੇ ਦੀਆਂ ਗੋਲੀਆਂ ਵੇਚਣ ਦੇ ਦੋਸ਼ ਲਗਾਏ। ਇਸ ਦਰਮਿਆਨ ਦੋਹਾਂ ਦੇ ਵਿਚਾਲੇ ਬਹਿਸ ਹੋ ਗਈ। ਅਸ਼ਵਨੀ ਨੇ ਪਹਿਲਾਂ ਹੀ ਆਪਣੀ ਪਿਸਤੌਲ ਉਸ ਦੇ ਉੱਤੇ ਤਾਣ ਦਿੱਤੀ ਤੇ ਫਿਰ ਗੋਲੀਆਂ ਚਲਾ ਦਿੱਤੀਆਂ। ਪਰਵਿੰਦਰ ਉੱਥੋਂ ਭੱਜਿਆ ਤਾਂ ਮੁਲਜ਼ਮ ਨੇ ਪਿੱਛਾ ਕਰਦਿਆਂ ਮੁੜ ਉਸ ਦੇ ਉੱਤੇ ਗੋਲੀਆਂ ਚਲਾਈਆਂ। ਉੱਥੋਂ ਉਹ ਬੂਟਾਂ ਦੀ ਦੁਕਾਨ ਦੇ ਵਿੱਚ ਖੂਨ ਦੇ ਵਿੱਚ ਲੱਥ-ਪੱਥ ਹੋ ਕੇ ਡਿੱਗ ਪਿਆ, ਜਿੱਥੋਂ ਉਸਨੂੰ ਸਿਵਲ ਹਸਪਤਾਲ ਲਿਜਾਇਆ ਗਿਆ। ਉੱਥੇ ਜਾ ਕੇ ਉਸਦੀ ਮੌਤ ਹੋ ਗਈ। ਘਟਨਾ ਦੀ ਵੀਡੀਓ ਵੀ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਹੋ ਰਹੀ ਹੈ। ਪੰਜਾਬ ਦੇ ਵਿੱਚ ਨਸ਼ਿਆਂ ਦਾ ਵੱਧ ਰਿਹਾ ਕਾਰੋਬਾਰ, ਜਿਸ ਦੇ ਲਈ ਲਗਾਤਾਰ ਜਿਹੜਾ ਮੁੱਖ ਮੰਤਰੀ ਭਗਵੰਤ ਮਾਨ ਤੇ ਉਹਨਾਂ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਦੋਸ਼ੀ ਠਹਿਰਾਇਆ ਜਾਂਦਾ। ਇਸ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਸੂਬੇ ਦੇ ਵਿੱਚ ਅਮਨ ਕਾਨੂੰਨ ਦੀ ਸਥਿਤੀ ਨੂੰ ਸਮੀਖਿਆ ਨੂੰ ਲੈ ਕੇ ਇੱਕ ਉੱਚ ਪੱਧਰੀ ਮੀਟਿੰਗ ਜਿਹੜੀ ਉਹ ਆਉਂਦੇ 16 ਅਕਤੂਬਰ ਨੂੰ ਸੱਦੀ ਹੈ। ਆਪਣੀ ਰਿਹਾਇਸ਼ ਚੰਡੀਗੜ੍ਹ ਦੇ ਵਿੱਚ ਹੀ ਉਹਨਾਂ ਨੇ ਇਹ ਮੀਟਿੰਗ ਸੱਦੀ ਹੈ, ਜਿਸ ਦੇ ਵਿੱਚ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਦੇ SSP, ਪੁਲਿਸ ਕਮਿਸ਼ਨਰ, SDMs, DSP ਸ਼ਾਮਲ ਕੀਤੇ ਜਾਣਗੇ। ਜਾਣਕਾਰੀ ਦੇ ਮੁਤਾਬਕ ਮੁੱਖ ਮੰਤਰੀ ਦੀ ਤਰਫ ਤੋਂ ਇਸ ਉੱਚ ਪੱਧਰੀ ਮੀਟਿੰਗ ਦੇ ਵਿੱਚ ਅਮਨ ਅਮਾਨ ਦੀ ਸਥਿਤੀ ਦੇ ਬਾਰੇ ਚਰਚਾ ਕੀਤੀ ਜਾਣੀ ਔਰ ਪਰਵਿੰਦਰ ਸਿੰਘ ਝੋਟਾ ਦੇ ਕਤਲ ਮਾਮਲੇ ਦੇ ਵਿੱਚ ਕੀਤੀ ਗਈ ਜਿਹੜੀ ਜੋ ਵੀ ਕਾਰਵਾਈ ਕੀਤੀ ਜਾਏਗੀ ਉਸ ਦੇ ਬਾਰੇ ਵੀ ਮੁੱਖ ਮੰਤਰੀ ਸਮੀਖਿਆ ਮਾਨਸਾ ਦੇ SSP ਤੋਂ ਲੈਣਗੇ। ਵੈਸੇ ਪੰਜਾਬ ਦੇ ਨਾਲ ਜੁੜੀਆਂ ਤੇ ਭਾਰਤ ਦੇ ਨਾਲ ਜੁੜੀਆਂ ਦੂਜੀਆਂ ਖਬਰਾਂ ਅੱਗੇ ਚੱਲ ਕੇ ਸਾਂਝੀਆਂ ਕਰਾਂਗੇ ਪ੍ਰੀਤਮ ਸਿੰਘ ਰੁਪਾਲ ਹੋਰਾਂ ਦੇ ਨਾਲ। ਹੁਣ ਆਸਟ੍ਰੇਲੀਆ ਵਾਲੇ ਪਾਸੇ ਆ ਜਾਈਏ। ਆਸਟ੍ਰੇਲੀਆ ਦੇ ਵਿੱਚ ਇਸ ਵਕਤ ਹਾਲਾਤ ਕੀ ਨੇ, ਉਹਨਾਂ ਨੂੰ ਲੈ ਕੇ ਇਹ ਜ਼ਿਆਦਾਤਰ ਖਬਰਾਂ ਨੇ। ਪਹਿਲੀ ਖਬਰ ਤਾਂ ਵੈਸੇ ਜੋ ਫੈਸਲਾ ਲੈ ਲਿਆ ਗਿਆ ਉਸ ਦੇ ਬਾਰੇ ਹੀ ਤੁਹਾਨੂੰ ਦੱਸਦੇ ਹੋਏ ਚੱਲਦੇ ਹਾਂ। ਉਹ ਫੈਸਲਾ ਸੀ ATO ਦਾ, ਜਿਸ ਦੇ ਵਿੱਚ ਕ੍ਰੈਡਿਟ ਕਾਰਡ ਪੇਮੈਂਟਸ ਦੇ ਉੱਤੇ ਬੈਨ ਲਗਾਇਆ ਗਿਆ ਸੀ। ਹਾਲਾਂਕਿ ਹੁਣ ਉਹ ਫੈਸਲਾ ਪਲਟ ਦਿੱਤਾ ਗਿਆ, ਪਿਛਲੇ ਦਿਨਾਂ ਦੇ ਦਰਮਿਆਨ ਇਹ ਖਬਰ ਤੁਹਾਡੇ ਨਾਲ ਸਾਂਝੀ ਵੀ ਕੀਤੀ ਸੀ, ਪਰ ਹੁਣ ਪਾਰਲੀਮੈਂਟ ਦੇ ਵਿੱਚ ਇਹ ਸਵਾਲ ਜਵਾਬ ਕੀਤੇ ਜਾ ਰਹੇ ਨੇ ਕਿ ਆਖਿਰਕਾਰ ਇਹ ਫੈਸਲਾ ਲਿਆ ਕਿਉਂ ਗਿਆ ਸੀ। ਹੁਣ ਜਿਮ ਚਾਮਸ ਨੇ ਇਹ ਗੱਲ ਕਹੀ ਕਿ ਉਹਨਾਂ ਨੇ ਤੇ ਪ੍ਰਧਾਨ ਮੰਤਰੀ ਨੇ ਖੁਦ ਹੀ ATO ਦੇ ਨਾਲ ਇਹ ਗੱਲਬਾਤ ਕੀਤੀ ਸੀ, ਉਹਨਾਂ ਦੀ ਸ਼ਮੂਲੀਅਤ ਦੇ ਨਾਲ ਇਸ ਗੱਲਬਾਤ ਤੋਂ ਬਾਅਦ ਹੀ ATO ਇਸ ਫੈਸਲੇ ਦੇ ਉੱਤੇ ਆਖਿਰਕਾਰ ਆਇਆ ਸੀ। ਵੈਸੇ ਅੱਜ ਦੁਪਹਿਰ ਵੇਲੇ ਜਿਮ ਚਾਮਸ ਇੱਕ ਪ੍ਰੈਸ ਕਾਨਫਰੰਸ ਕਰ ਸਕਦੇ ਨੇ, ਜਿਸ ਦੇ ਵਿੱਚ ਇਹ ਗੱਲਬਾਤ ਕੀਤੀ ਜਾਏਗੀ। ਪ੍ਰਧਾਨ ਮੰਤਰੀ ਦੇ ਉੱਤੇ ਲੇਬਰ ਪਾਰਟੀ ਦੇ ਉੱਤੇ ਲਗਾਤਾਰ ਨਿਸ਼ਾਨੇ ਸਾਧੇ ਜਾ ਰਹੇ ਨੇ। ਉਧਰ ਇੱਕ ਤਾਜ਼ਾ ਖਬਰ, ਜਿਸ ਵੇਲੇ ਖਬਰਾਂ ਦਾ ਬੁਲੇਟਿਨ ਚੱਲ ਰਿਹਾ ਉਸ ਵੇਲੇ ਇੱਕ ਫੈਡਰਲ ਜਿਹੜੀ ਮੰਤਰੀ ਨੇ ਉਹਨਾਂ ਦੀ ਤਰਫ ਤੋਂ ਦੱਸਿਆ ਗਿਆ ਹੈ ਕਿ ਪਿਛਲੇ ਇੱਕ ਹਫਤੇ ਦੇ ਦਰਮਿਆਨ ਉਹਨਾਂ ਨੂੰ ਇੱਕ ਨਹੀਂ ਦੋ ਨਹੀਂ ਬਲਕਿ 19 ਵਾਰ ਜਿਹੜੀਆਂ ਡੈਥ ਥ੍ਰੈਟਸ ਯਾਨੀ ਮੌਤ ਦੀਆਂ ਧਮਕੀਆਂ ਦਿੱਤੀਆਂ ਗਈਆਂ ਨੇ। ਸਮਾਲ ਬਿਜ਼ਨਸ ਮਿਨਿਸਟਰ ਡਾਕਟਰ ਐਨੇ ਐਲੀ ਦੀ ਤਰਫ ਤੋਂ ਇੱਕ ਵੀਡੀਓ ਸੋਸ਼ਲ ਮੀਡੀਆ ਦੇ ਉੱਤੇ ਇੰਸਟਾਗ੍ਰਾਮ ਦੇ ਉੱਤੇ ਕੱਲ ਦੁਪਹਿਰ ਬਾਅਦ ਪੋਸਟ ਕੀਤੀ ਗਈ, ਜਿਸ ਦੇ ਵਿੱਚ ਕਿਹਾ ਗਿਆ ਕਿ ਆਸਟ੍ਰੇਲੀਆ ਦੇ ਅੰਦਰ ਖਾਸ ਤੌਰ ਦੇ ਉੱਤੇ ਸਿਆਸਤਦਾਨਾਂ ਦੀ ਤਰਫ ਤੋਂ ਵਰਤੀ ਜਾਂਦੀ ਭਾਸ਼ਾ ਦੇ ਵਿੱਚ ਗਿਰਾਵਟ ਆਈ ਹੈ। ਉਹਨਾਂ ਕਿਹਾ ਕਿ ਲਿਬਰਲ ਪਾਰਟੀ ਦੇ MP ਐਨਜੀ ਬੈਲ ਨੇ ਜਦੋਂ ਇਹ ਟੈਕਸ ਬਿੱਲ ਵਾਲੀ ਜਾਂ ਕ੍ਰੈਡਿਟ ਕਾਰਡ ਪੇਮੈਂਟ ਵਾਲਾ ਜਿਹੜਾ ਮਸਲਾ ਸੀ ਉਸ ਨੂੰ ਲੈ ਕੇ ਸਰਕਾਰ ਦੇ ਉੱਤੇ ਨਿਸ਼ਾਨੇ ਸਾਧੇ, ਤਾਂ ਉਸ ਤੋਂ ਬਾਅਦ ਉਹਨਾਂ ਨੇ ਧਮਕੀਆਂ ਵੀ ਦਿੱਤੀਆਂ। ਦੱਸ ਦਈਏ ਕਿ ਇਸ ਦਰਮਿਆਨ ਫਿਲਹਾਲ ਫੈਡਰਲ ਮਿਨਿਸਟਰ ਦਾ ਇਹ ਦਾਅਵਾ ਬਹੁਤ ਵੱਡਾ ਹੈ, ਜਿਸ ਦੇ ਉੱਤੇ ਹਾਲ ਫਿਲਹਾਲ ਆਉਣ ਵਾਲੇ ਦਿਨਾਂ ਦੇ ਵਿੱਚ ਚਰਚਾਵਾਂ ਹੋ ਸਕਦੀਆਂ ਨੇ। ਖਬਰਾਂ ਦੇ ਚੱਲ ਰਹੇ ਲਾਈਵ ਬੁਲੇਟਿਨ ਦੇ ਵਿੱਚ ਇਹ ਸਾਂਝ ਜਿਹੜੀ ਹੈ ਫੈਡਰਲ ਖਬਰਾਂ ਦੀ ਤੁਹਾਡੇ ਨਾਲ ਪਾਈ ਗਈ ਹੈ। ਦੂਸਰੇ ਪਾਸੇ ਦੀਆਂ ਖਬਰਾਂ ਦੇ ਵਿੱਚ ਆ ਜਾਈਏ। ਹੁਣ ਇੱਕ ਵੀਡੀਓ ਵੈਸੇ ਸੋਸ਼ਲ ਮੀਡੀਆ ਤੇ ਹੋਰ ਵੀ ਵਾਇਰਲ ਹੋ ਰਹੀ ਹੈ, ਔਰ ਇਹ ਵੀਡੀਓ ਜਿਹੜੀ ਹੈ ਇਹ AHA ਯਾਨੀ ਆਸਟ੍ਰੇਲੀਅਨ ਹੋਟਲ ਐਸੋਸੀਏਸ਼ਨ ਦਾ ਇੱਕ ਕਮਰਸ਼ੀਅਲ ਕੈਂਪੇਨ ਹੈ। ਹਾਲਾਂਕਿ ਇਸ ਦੇ ਵਿੱਚ ਕੁਝ ਜਿਹੜੀ AI ਦੀ ਵੀ ਵਰਤੋਂ ਕੀਤੀ ਗਈ ਹੈ, ਔਰ ਇਸ ਦੇ ਵਿੱਚ ਇਹ ਵੀਡੀਓ ਜਿਹੜੀ ਹੈ ਇਹ ਮੈਲਬਨ ਦੇ ਫੈਡਰੇਸ਼ਨ ਸਕੁਅਰ ਤੋਂ ਸ਼ੁਰੂ ਹੁੰਦੀ ਹੈ, ਜਿੱਥੇ ਇੱਕ ਵਿਅਕਤੀ ਜਿਹੜਾ ਉੱਥੋਂ ਗੁਜ਼ਰ ਰਿਹਾ ਤੇ ਉੱਥੇ ਦੋ ਸਿਕਿਉਰਿਟੀ ਗਾਰਡ ਖੜੇ ਨੇ, ਤੇ ਉਸ ਜਿਹੜੇ ਸਿਕਿਉਰਿਟੀ ਗਾਰਡ ਨੇ ਉਹ ਇੱਕ ਐਸੇ ਵੱਡੇ ਸਾਰੇ ਲਾਲ ਰੰਗ ਦੇ ਬਟਨ ਦੀ ਹਿਫਾਜ਼ਤ ਕਰ ਰਹੇ ਨੇ, ਜਿਸ ਦੇ ਉੱਤੇ ਲਿਖਿਆ ਹੋਇਆ ਪ੍ਰੈਸ ਬਟਨ ਟੂ ਰਨ ਆਸਟ੍ਰੇਲੀਆ ਵਿਦਆਊਟ ਮਾਈਗ੍ਰੈਂਟ ਵਰਕਰ। ਜਿਵੇਂ ਹੀ ਉਹ ਵਿਅਕਤੀ ਇਸ ਬਟਨ ਨੂੰ ਦੱਬਦਾ ਹੈ ਤੇ ਉਸ ਤੋਂ ਬਾਅਦ ਆਸਟ੍ਰੇਲੀਆ ਦੇ ਵਿੱਚ ਪ੍ਰਵਾਸੀਆਂ ਤੇ ਬਗੈਰ ਜਿਹੜੇ ਵੀ ਨੁਕਸਾਨ ਹੋਣਗੇ ਦੇਸ਼ ਦੇ ਵਿੱਚ, ਇੱਥੋਂ ਦੀਆਂ ਸੁਪਰ ਮਾਰਕੀਟ ਦੇ ਵਿੱਚ ਫਲ ਫਰੂਟ ਨਹੀਂ ਹੋਣਗੇ, ਇੱਕ ਸੇਬ $45 ਦਾ ਦਿਖਾ ਦਿੱਤਾ ਗਿਆ। ਇੱਥੋਂ ਦੇ ਹੋਸਪਿਟੈਲਿਟੀ ਸੈਕਟਰ ਦੇ ਵਿੱਚ ਕਾਫੀ ਬਣਾਉਣ ਤੋਂ ਲੈ ਕੇ ਹੋਟਲਾਂ ਦੇ ਵਿੱਚ ਸਾਫ਼ ਸਫਾਈ ਤੱਕ ਦਾ ਕੰਮ ਕਰਨ ਵਾਲੇ ਪ੍ਰਵਾਸੀ ਨਹੀਂ ਹੋਣਗੇ। ਹਾਲਾਂਕਿ ਇਸ ਵੀਡੀਓ ਦੇ ਥੱਲੇ ਲੋਕਾਂ ਦੇ ਕਮੈਂਟ ਵੀ ਆ ਰਹੇ ਨੇ ਕਿ ਕੀ ਸਿਰਫ ਪ੍ਰਵਾਸੀ ਇਸ ਕਿਸਮ ਦੇ ਦੋਇਮ ਦਰਜੇ ਦੇ ਹੀ ਕੰਮ ਕਰਦੇ ਨੇ, ਕੀ ਪ੍ਰਵਾਸੀ ਜਿਹੜੇ ਨੇ ਉਹ ਡਾਕਟਰ ਮਾਈਗ੍ਰੈਂਟ ਜਿਹੜੇ ਨੇ ਉਹ ਨਹੀਂ ਹੈਗੇ ਨੇ, ਕੀ ਮਾਈਗ੍ਰੈਂਟ ਜਿਹੜੇ ਨੇ ਉਹ ਇੰਜੀਨੀਅਰ ਨਹੀਂ ਨੇ, ਕੀ ਮਾਈਗ੍ਰੈਂਟ ਜਿਹੜੇ ਇੱਥੋਂ ਦੀਆਂ ਵਾਈਟ ਕਾਲਰ ਜੋਬਸ ਦੇ ਵਿੱਚ ਨਹੀਂ ਨੇ। ਇਹ ਇੱਕ ਵੱਖਰੀ ਬਹਿਸ ਦਾ ਵਿਸ਼ਾ, ਪਰ ਇਸ ਤੋਂ ਇਲਾਵਾ ਦੂਸਰੇ ਪਾਸੇ ਬਹਿਸ ਦਾ ਵਿਸ਼ਾ ਇਹ ਵੀ ਬਣਿਆ ਹੈ ਕਿ ਪ੍ਰਵਾਸੀਆਂ ਤੋਂ ਬਗੈਰ ਆਸਟ੍ਰੇਲੀਆ ਦੇ ਵਿੱਚ ਇਸ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ। ਪਿਛਲੇ ਦਿਨਾਂ ਦੇ ਵਿੱਚ ਵਨ ਨੇਸ਼ਨ ਪਾਰਟੀ ਤੇ ਲਿਬਰਲ ਨੈਸ਼ਨਲ ਗੱਠਜੋੜ ਦੀ ਤਰਫ ਤੋਂ ਸਰਕਾਰ ਦੇ ਉੱਤੇ ਜਿਹੜਾ ਪ੍ਰਵਾਸੀਆਂ ਦੀ ਗਿਣਤੀ ਘੱਟ ਕਰਨ, ਖਤਮ ਕਰਨ ਜਾਂ ਕੁਝ ਇੱਕ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਕੱਢ ਦੇਣ ਦੀਆਂ ਖਬਰਾਂ ਸਾਹਮਣੇ ਆਈਆਂ ਸੀ, ਉਸ ਤੋਂ ਬਾਅਦ ਸਰਕਾਰ ਦੇ ਉੱਤੇ ਵੀ ਦਬਾਅ ਵਧਿਆ। ਸਰਕਾਰ ਨੇ ਵੀ ਆਪਣੀ ਪ੍ਰਵਾਸ ਨੀਤੀ ਦੇ ਵਿੱਚ ਸੋਧਾਂ ਕੀਤੀਆਂ। ਹਾਲਾਂਕਿ ਲੇਬਰ ਪਾਰਟੀ ਇਹ ਮੰਨ ਕੇ ਚੱਲ ਰਹੀ ਹੈ ਕਿ 2027-28 ਤੋਂ ਬਾਅਦ ਦੇਸ਼ ਦੇ ਵਿੱਚ ਸਾਲਾਨਾ ਜਿਹੜੀ ਨੈਟ ਓਵਰਸੀਜ਼ ਮਾਈਗ੍ਰੇਸ਼ਨ ਹੈ ਉਹ 2,25,000 ਤੱਕ ਸੀਮਿਤ ਕਰ ਲਈ ਜਾਏਗੀ, ਜਿਸ ਨੂੰ ਵਨ ਨੇਸ਼ਨ ਪਾਰਟੀ 1,30,000 ਤੱਕ ਤੇ ਇਸੇ ਸਾਲ ਦੇ ਵਿੱਚ ਲਿਬਰਲ ਨੈਸ਼ਨਲ ਗੱਠਜੋੜ 1,00,000 ਤੱਕ ਸੀਮਿਤ ਕਰਨੀ ਚਾਹੁੰਦਾ ਹੈ। ਪਰ ਇਸ ਦਰਮਿਆਨ ਕੁਝ ਇੱਕ ਅੰਕੜੇ ਸਾਹਮਣੇ ਆਏ ਨੇ, ਜਿਵੇਂ ਅਦਾਰੇ ABS ਦੀ ਤਰਫ ਤੋਂ, ਆਸਟ੍ਰੇਲੀਅਨ ਬਿਊਰੋ ਆਫ ਸਟੈਟਿਸਟਿਕਸ ਦੀ ਤਰਫ ਤੋਂ ਦੇਖਿਆ ਗਿਆ ਕਿ ਇਸ ਸਾਲ ਜਿਹੜਾ ਪਰਮਾਨੈਂਟ ਅਰਾਈਵਲ ਹੈ ਉਸ ਦੇ ਵਿੱਚ 10.5% ਦੀ ਗਿਰਾਵਟ ਹੋਈ ਹੈ। ਲੌਂਗ ਟਰਮ ਵਿਜ਼ਿਟਰ ਅਰਾਈਵਲ ਜਿਹੜਾ ਉਸ ਦੇ ਵਿੱਚ 13.5% ਦੀ ਗਿਰਾਵਟ ਹੋਈ ਹੈ। ਹਾਲਾਂਕਿ UK ਦੇ ਨਾਲ ਆਸਟ੍ਰੇਲੀਆ ਦਾ ਇੱਕ ਫ੍ਰੀ ਟ੍ਰੇਡ ਅਗਰੀਮੈਂਟ ਹੋ ਰੱਖਿਆ, ਜਿਸ ਦੇ ਵਿੱਚ ਬਰਤਾਨੀਆ ਤੋਂ ਆਉਣ ਵਾਲੇ ਬੈਕਪੈਕਰਸ ਜਿਹੜੇ ਨੇ ਉਹ ਕਿਸੇ ਵੀ ਕਿਸਮ ਦੇ ਜਿਹੜਾ ਆਸਟ੍ਰੇਲੀਆ ਸਰਕਾਰ ਦੀ ਤਰਫ ਤੋਂ ਰਣਨੀਤੀਆਂ ਬਣਾਈਆਂ ਗਈਆਂ ਉਸ ਦੇ ਘੇਰੇ ਦੇ ਵਿੱਚ ਨਹੀਂ ਆਣਗੇ, ਪਰ ਸਰਕਾਰ ਨੇ ਇੰਨੀ ਗੱਲ ਜ਼ਰੂਰ ਕਹੀ ਸੀ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੇ ਬੈਕਪੈਕਰ ਨੇ ਉਹਨਾਂ ਦੀ ਗਿਣਤੀ 45,000 ਤੱਕ ਸੀਮਤ ਕਰ ਦਿੱਤੀ ਜਾਏਗੀ, ਜਦੋਂ ਦੂਸਰੇ ਸਾਲ ਦੇ ਲਈ ਉਹ ਆਪਣਾ ਵੀਜ਼ਾ ਰਿਨਿਊ ਕਰਵਾਉਣਗੇ, ਤੇ ਤੀਸਰੇ ਸਾਲ ਦੇ ਵਿੱਚ 5,000 ਤੱਕ ਸੀਮਤ ਕਰ ਦਿੱਤੀ ਜਾਏਗੀ। ਇਸ ਤਰੀਕੇ ਦੇ ਨਾਲ ਪਿੰਡਾਂ ਦੇ ਵਿੱਚ, ਖੇਤਾਂ ਤੋਂ ਲੈ ਕੇ ਸ਼ਹਿਰਾਂ ਦੇ ਵਿੱਚ ਕੈਫੇਜ਼ ਤੱਕ ਕੰਮ ਕਰਨ ਵਾਲੇ ਜਿਹੜੇ ਵਰਕਰ ਨੇ, ਜਿਹੜੇ ਹੋਲੀਡੇ ਬੈਕਪੈਕਰ ਵੀਜ਼ਾ ਦੇ ਉੱਤੇ ਆਸਟ੍ਰੇਲੀਆ ਆਉਂਦੇ ਨੇ, ਉਹਨਾਂ ਦੀ ਵੀ ਇੱਕ ਭਾਰੀ ਕਮੀ ਜਿਹੜੀ ਆਸਟ੍ਰੇਲੀਆ ਦੇ ਵਿੱਚ ਦੇਖਣ ਨੂੰ ਮਿਲੇਗੀ। ਖੈਰ, ਇਹਨਾਂ ਦਾ ਖਾਮਿਆਜ਼ਾ ਯੂਨੀਵਰਸਿਟੀਆਂ ਨੂੰ ਵੀ ਭੁਗਤਣਾ ਪੈ ਰਿਹਾ, ਜਦੋਂ ਇੰਟਰਨੈਸ਼ਨਲ ਸਟੂਡੈਂਟ ਨਹੀਂ ਆ ਰਹੇ ਤਾਂ ਯੂਨੀਵਰਸਿਟੀਆਂ ਵੀ ਕਰਜ਼ ਦੇ ਥੱਲੇ ਜਾ ਰਹੀਆਂ ਨੇ। ਹੁਣ ਇਹ ਯੂਨੀਵਰਸਿਟੀਆਂ ਆਪਣੇ ਖਰਚੇ ਤਾਂ ਮੈਨੇਜ ਕਰ ਹੀ ਨਹੀਂ ਪਾ ਰਹੀਆਂ, ਬਲਕਿ ਜਿਹੜੇ ਨੈਸ਼ਨਲ ਯਾਨੀ ਡੋਮੈਸਟਿਕ ਪੱਧਰ ਦੇ ਉੱਤੇ ਜਿਹੜੇ ਵਿਦਿਆਰਥੀ ਨੇ, ਆਸਟ੍ਰੇਲੀਆ ਦੇ ਵਿੱਚ ਹੀ ਜੰਮੇ ਪਲੇ ਨੇ, ਇੱਥੋਂ ਦੇ ਨਾਗਰਿਕ ਬੱਚੇ ਨੇ ਜਿਹੜੇ ਆਸਟ੍ਰੇਲੀਅਨ ਅਦਾਰਿਆਂ ਦੇ ਵਿੱਚ ਸਿੱਖਿਆ ਹਾਸਲ ਕਰਨਾ ਚਾਹੁੰਦੇ ਨੇ, ਉਹਨਾਂ ਦੇ ਲਈ ਆਸਟ੍ਰੇਲੀਆ ਦੇ ਵਿੱਚ ਰਹਿੰਦਿਆਂ ਹੋਏ ਹੀ ਇਹ ਸਿੱਖਿਆ ਕਿੰਨੀ ਮਹਿੰਗੀ ਹੋ ਗਈ ਹੈ, ਇਸ ਨੂੰ ਲੈ ਕੇ ਇੱਕ ਖਬਰ ਸਾਹਮਣੇ ਆਈ ਹੈ। ਖਾਸ ਤੌਰ ਦੇ ਉੱਤੇ NTEU ਯਾਨੀ ਨੈਸ਼ਨਲ ਟੈਰੀਟਰੀ ਐਜੂਕੇਸ਼ਨ ਯੂਨੀਅਨ ਦੀ ਤਰਫ ਤੋਂ ਇੱਕ ਰਿਸਰਚ ਕੀਤੀ ਗਈ ਹੈ, ਜਿਸ ਦੇ ਵਿੱਚ ਇਹ ਦੇਖਿਆ ਗਿਆ ਹੈ ਕਿ ਕੁਝ ਐਸੇ ਕੋਰਸ, ਕੁਝ ਐਸੇ ਵਿਸ਼ੇ ਜਿਨ੍ਹਾਂ ਦੇ ਵਿੱਚ ਪਿਛਲੇ ਕੁਝ ਸਾਲਾਂ ਤੋਂ ਸਰਕਾਰ ਇਹ ਚਾਹੁੰਦੀ ਹੈ ਕਿ ਜਿਹੜੇ ਆਸਟ੍ਰੇਲੀਅਨ ਵਿਦਿਆਰਥੀ ਨੇ ਐਸੇ ਵਿਸ਼ਿਆਂ ਦੇ ਵਿੱਚ ਦਾਖਲੇ ਲੈਣ, ਪੜ੍ਹਾਈ ਕਰਨ, ਔਰ ਉਹਨਾਂ ਨੂੰ ਸਸਤੇ ਕਰਕੇ ਕੋਰਸਾਂ ਨੂੰ ਯੂਨੀਵਰਸਿਟੀਆਂ ਦੇ ਵਿੱਚ ਚਲਾਇਆ ਗਿਆ। ਇਹਨਾਂ ਵਿਸ਼ਿਆਂ ਦੇ ਵਿੱਚ ਵੀ ਔਰ ਇਹਨਾਂ ਜਿਹੜੇ ਕੋਰਸਿਸ ਨੇ ਇਹਨਾਂ ਦੇ ਵਿੱਚ ਵੀ ਯੂਨੀਵਰਸਿਟੀ ਦੇ ਵਿੱਚ ਦਾਖਲਾ ਲੈ ਰਹੇ ਵਿਦਿਆਰਥੀਆਂ ਨੂੰ ਉਹਨਾਂ ਦੇ ਉੱਤੇ ਪੜ੍ਹਾਈ ਦਾ ਖਰਚ ਵੱਧ ਰਿਹਾ, ਫੀਸਾਂ ਦਾ ਖਰਚ ਵਧਿਆ, ਬਾਵਜੂਦ ਇਹਨਾਂ ਨੂੰ ਸਸਤੇ ਕੋਰਸ ਕਿਹਾ ਗਿਆ ਸੀ। ਉਦਾਹਰਣ ਦੇ ਤੌਰ ਦੇ ਉੱਤੇ ਜੌਬ ਰੈਡੀ ਗ੍ਰੈਜੂਏਟ ਸਕੀਮ ਜਿਹੜੀ ਸੀ ਸਾਲ 2021 ਦੇ ਵਿੱਚ ਗੱਠਜੋੜ ਸਰਕਾਰ ਦੀ ਤਰਫ ਤੋਂ ਸਕਾਟ ਮੋਰਿਸਨ ਦੀ ਅਗਵਾਈ ਦੇ ਵਿੱਚ ਸ਼ੁਰੂ ਕੀਤੀ ਗਈ ਸੀ, ਜਿਸ ਨੂੰ ਇਹ ਕਿਹਾ ਸੀ ਕਿ ਇਹ ਪਬਲਿਕ ਬੈਨੀਫਿਟ ਸਕੀਮ ਹੈ, ਲੇਬਰ ਸਰਕਾਰ ਦੀ ਤਰਫ ਤੋਂ ਇਹ ਚੱਲਦੀ ਰੱਖੀ ਗਈ ਹੈ। ਪਰ ਪਤਾ ਇਹ ਚੱਲਿਆ ਹੈ ਕਿ ਪਿਛਲੇ ਕੁਝ ਸਾਲਾਂ ਦੇ ਵਿੱਚ ਇਹਨਾਂ ਦੀਆਂ ਫੀਸਾਂ 'ਚ 113% ਦਾ ਇਜ਼ਾਫਾ ਕੀਤਾ ਗਿਆ। ਸਸਤੇ ਕਹਿ ਕੇ ਫੀਸਾਂ ਫੇਰ ਵਧਾ ਦਿੱਤੀਆਂ ਗਈਆਂ, ਨੈਸ਼ਨਲ, ਸਟੇਟ ਤੇ ਟੈਰੀਟਰੀ ਸਰਕਾਰਾਂ ਦੀ ਤਰਫ ਤੋਂ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਜਿਹੜੇ ਜਿਵੇਂ ਕੋਰਸਿਸ ਜਰਨਲਿਜ਼ਮ ਦੇ ਹੋ ਗਏ, ਲਾਅ ਦੇ, ਅਕਾਊਂਟਿੰਗ ਦੇ, ਕਮਰਸ, ਇਕਨੋਮਿਕਸ, ਐਸੇ ਕੋਰਸਿਸ ਜਿਹੜੇ NTEU ਨੇ ਆਪਣੀ ਰਿਸਰਚ 'ਚ ਦਾਅਵਾ ਕੀਤਾ ਕਿ ਇਹਨਾਂ ਕੋਰਸਿਸ ਦੇ ਵਿੱਚ ਆਮ ਤੌਰ ਦੇ ਉੱਤੇ ਸਰਕਾਰਾਂ ਦੀ ਤਰਫ ਤੋਂ ਉਤਸ਼ਾਹਿਤ ਕੀਤਾ ਜਾਂਦਾ ਸੀ ਕਿ ਦਾਖਲਾ ਲਵੋ ਲੋਕਲ ਵਿਦਿਆਰਥੀਆਂ ਨੂੰ, ਹੁਣ ਇਹਨਾਂ ਦੇ ਵਿੱਚ ਦਾਖਲੇ ਵਧੇ ਜ਼ਰੂਰ ਨੇ ਪਰ ਉਹਨਾਂ ਦੇ ਉੱਤੇ ਖਰਚ ਵੀ ਵਧਿਆ, ਚਾਹੇ ਉਹ ਸੂਬਾਈ ਸਰਕਾਰਾਂ ਨੇ, ਚਾਹੇ ਟੇਫ ਇੰਸਟੀਟਿਊਸ਼ਨਸ ਨੇ, ਚਾਹੇ ਨੈਸ਼ਨਲ ਇੰਸਟੀਟਿਊਸ਼ਨਸ ਨੇ, ਚਾਹੇ ਯੂਨੀਵਰਸਿਟੀਆਂ ਨੇ। ਇੱਕ ਸਕੂਲਾਂ ਦੇ ਵਿੱਚ ਜਾਂਦੇ ਵਿਦਿਆਰਥੀ ਦੇ ਨਾਲੋਂ ਯੂਨੀਵਰਸਿਟੀਆਂ ਦੇ ਵਿੱਚ ਜਾ ਰਹੇ ਵਿਦਿਆਰਥੀਆਂ ਦੀ ਫੀਸਾਂ ਦੇ ਉੱਤੇ ਸਾਲਾਨਾ 12% ਦਾ ਵੱਧ ਬੋਝ ਪਿਆ ਹੈ। ਇਸਦਾ ਮਤਲਬ ਇਹ ਹੈ ਕਿ ਸਰਕਾਰੀ ਸਕੂਲ, ਹਾਲਾਂਕਿ ਆਸਟ੍ਰੇਲੀਆ ਦੇ ਵਿੱਚ ਸਕੂਲਾਂ ਦੇ ਅੰਦਰ ਵੀ ਸਿੱਖਿਆ ਮੁਫ਼ਤ ਹੈ, ਇੰਡੀਪੈਂਡੈਂਟ ਪ੍ਰਾਈਵੇਟ ਕੈਥੋਲਿਕ ਸਕੂਲਾਂ ਨੂੰ ਜੇ ਛੱਡ ਦਈਏ ਤਾਂ, ਨਹੀਂ ਤੇ ਸਰਕਾਰੀ ਸਕੂਲਾਂ ਦੇ ਵਿੱਚ ਜਿਸ ਤਰੀਕੇ ਦੇ ਨਾਲ ਸਕੂਲੀ ਵਿਦਿਆਰਥੀ ਦੀ ਜਿਹੜੀ ਸਾਲਾਨਾ ਫੀਸ ਦਾ ਬੋਝ ਜਿਹੜਾ ਸਰਕਾਰ ਨੂੰ ਚੁੱਕਣਾ ਪੈਂਦਾ, ਉਸੇ ਤਰੀਕੇ ਦੇ ਨਾਲ ਯੂਨੀਵਰਸਿਟੀ ਵਿਦਿਆਰਥੀਆਂ ਨੂੰ ਸਸਤੀ ਸਿੱਖਿਆ ਮੁਹੱਈਆ ਕਰਵਾਉਣ ਦੇ ਚੱਕਰ ਦੇ ਵਿੱਚ ਜਿਹੜੇ ਹੈਕਸ ਲੋਨ, ਹੈਲਪ ਲੋਨ ਜਿਹੜੇ ਦਿੱਤੇ ਜਾਂਦੇ ਨੇ, ਪਰ ਉਹਨਾਂ ਦੀਆਂ ਫੀਸਾਂ ਵੀ ਲਗਾਤਾਰ ਵੱਧ ਰਹੀਆਂ ਨੇ। ਇਸ ਸਰਵੇਖਣ 'ਚ ਜਿਹੜੇ ਡੋਮੈਸਟਿਕ ਸਟੂਡੈਂਟਸ ਨੇ ਉਹਨਾਂ ਨੇ ਵੀ ਸਰਕਾਰਾਂ ਨੂੰ ਇਹ ਗੱਲ ਕਹੀ ਹੈ ਕਿ ਹਰ ਇੱਕ ਫੀਸ ਜਿਹੜੀ, ਹਰ ਇੱਕ ਕੋਰਸ ਜਿਹੜਾ ਹੈ, ਉਸਦੀ ਫੀਸ $5,000 ਤੋਂ ਵੱਧ ਨਹੀਂ ਹੋਣੀ ਚਾਹੀਦੀ। ਇਸ ਤੋਂ ਬਾਅਦ ਤਾਂ ਇੱਕ ਬ੍ਰੇਕਿੰਗ ਪੁਆਇੰਟ ਆ ਜਾਂਦਾ, ਇਸ ਤੋਂ ਬਾਅਦ ਤਾਂ ਖਰਚ ਜਿਹੜਾ ਚੱਲਿਆ ਨਹੀਂ ਜਾਂਦਾ। ਦੱਸ ਦਈਏ ਕਿ ਪਿਛਲੀ ਵਾਰ ਜਿਹੜੀਆਂ ਫੈਡਰਲ ਚੋਣਾਂ ਹੋਈਆਂ ਸੀ, ਜਦੋਂ ਲੇਬਰ ਪਾਰਟੀ ਦੀ ਸਰਕਾਰ ਦੂਸਰੀ ਵਾਰ ਜਿੱਤ ਕੇ ਆਈ ਸੀ, ਉਦੋਂ ਲੇਬਰ ਪਾਰਟੀ ਨੇ ਆਪਣਾ ਚੁਣਾਵੀ ਵਾਅਦਾ ਹੀ ਇਹ ਕੀਤਾ ਸੀ ਕਿ ਹੈਕਸ ਹੈਲਪ ਜਿਹੜੇ ਲੋਨ ਨੇ ਉਹ ਘੱਟ ਕਰ ਦਿੱਤੇ ਜਾਣਗੇ, ਆਸਟ੍ਰੇਲੀਆ ਦੇ ਵਿੱਚ ਵਿਦਿਆਰਥੀਆਂ ਦੇ ਕਰਜ਼ੇ ਜਿਹੜੇ ਨੇ ਉਹ ਮਾਫ਼ ਕੀਤੇ ਜਾਣਗੇ। ਹਾਲਾਂਕਿ ਬਾਅਦ ਦੇ ਵਿੱਚ ਸਰਕਾਰ ਨੇ ਇਸ ਦੇ ਵਿੱਚ ਸੋਧ ਕੀਤੀ, ਕਿਹਾ ਕਿ 20-25% ਕਰਜ਼ ਮਾਫ਼ ਕਰ ਦਿੱਤੇ ਗਏ ਨੇ, ਕਰ ਵੀ ਦਿੱਤੇ ਗਏ, ਪਰ ਇਹ ਕਾਫ਼ੀ ਨਹੀਂ ਨੇ। ਪਤਾ ਇਹ ਚੱਲ ਰਿਹਾ ਹੈ ਕਿ ਆਸਟ੍ਰੇਲੀਆ ਦੇ ਜੇਕਰ ਵਿਦਿਅਕ ਅਦਾਰਿਆਂ ਨੂੰ, ਯੂਨੀਵਰਸਿਟੀਆਂ ਨੂੰ ਆਪਸ 'ਚ ਜੋੜ ਦਿੱਤਾ ਜਾਵੇ ਤਾਂ $49 billion ਦਾ ਜਿਹੜਾ ਇੱਕ ਕਰਜ਼ਾ ਹੈ ਉਹ ਹਾਲੇ ਵੀ ਚੜਿਆ ਹੋਇਆ ਵਿਦਿਆਰਥੀਆਂ ਦੇ ਉੱਤੇ, ਔਰ ਹਰ ਇੱਕ ਸੂਬੇ ਦੇ ਵਿੱਚ, ਹਰ ਇੱਕ ਟੈਰੀਟਰੀ ਦੇ ਵਿੱਚ ਵਿਦਿਆਰਥੀਆਂ ਦੇ ਸਿਰ ਦੇ ਉੱਤੇ ਇਹ ਕਰਜ਼ ਜਿਹੜਾ ਇਸ ਵਕਤ ਬਣਿਆ ਹੋਇਆ। ਲਗਭਗ 2.5 million ਆਸਟ੍ਰੇਲੀਆ ਦੀ ਆਬਾਦੀ ਦੇ ਉੱਤੇ $67 billion ਦਾ ਜਿਹੜਾ ਇੱਕ ਡਿਗਰੀਆਂ ਦਾ ਹੀ ਕਰਜ਼ ਜਿਹੜਾ ਇਸ ਵਕਤ ਚੜਿਆ ਹੋਇਆ, ਔਰ ਇਹ ਕਰਜ਼ 30 ਸਾਲ ਜਾਂ ਇਸ ਤੋਂ ਘੱਟ ਉਮਰ ਦੇ ਵਿਦਿਆਰਥੀ ਜਿਹੜੇ ਨੇ, ਜ਼ਿਆਦਾਤਰ ਗਿਣਤੀ ਉਹਨਾਂ ਦੀ ਹੈ ਜਿਨ੍ਹਾਂ ਨੇ ਆਪਣੀ ਪੜ੍ਹਾਈ ਦੇ ਲਈ ਇਹ ਲੋਨ ਸਰਕਾਰ ਤੋਂ ਲੈ ਰੱਖਿਆ ਸੀ। ਲੋਨ ਲੈਣ ਦੀ ਲੋੜ ਉਦੋਂ ਮਹਿਸੂਸ ਹੁੰਦੀ ਹੈ ਜਦੋਂ ਪੜ੍ਹਾਈਆਂ ਮਹਿੰਗੀਆਂ ਹੋਣ, ਔਰ ਇਸੇ ਕਰਕੇ NTEU ਦੇ ਇਸ ਸਰਵੇਖਣ ਦੇ ਵਿੱਚ ਬਾਰ ਬਾਰ ਇਹ ਅਪੀਲ ਕੀਤੀ ਗਈ ਹੈ ਸਰਕਾਰ ਨੂੰ ਕਿ ਡੋਮੈਸਟਿਕ ਸਟੂਡੈਂਟਸ ਦੇ ਲਈ ਤਾਂ ਘੱਟੋ ਘੱਟ ਪੜ੍ਹਾਈਆਂ ਸਸਤੀਆਂ ਕਰ ਦਿੱਤੀਆਂ ਜਾਣ। ਪੜ੍ਹਾਈ ਵੀ ਮਹਿੰਗੀ ਹੈ, ਵਿਦਿਆਰਥੀ ਵੀ ਖੱਜਲ ਖੁਆਰ ਹੋ ਰਹੇ ਨੇ, ਉਧਰ ਪੜ੍ਹੇ ਲਿਖੇ ਜਾਣ ਤੋਂ ਬਾਅਦ ਸਾਰੀ ਉਮਰ ਕੰਮ ਕਰਨ ਤੋਂ ਬਾਅਦ ਜਦੋਂ ਬਜ਼ੁਰਗ ਹੋ ਕੇ ਉਹ ਆਪਣੀ ਆਰਾਮ ਦੀ ਜ਼ਿੰਦਗੀ ਬਿਤਾਉਣਾ ਚਾਹੁੰਦੇ ਨੇ, ਤਾਂ ਵੀ ਆਸਟ੍ਰੇਲੀਆ ਦੇ ਵਿੱਚ ਕੋਈ ਆਰਾਮ ਨਹੀਂ ਹੈ। ਹੁਣ ਐਂਥਨੀ ਅਲਬਨੀ ਸਰਕਾਰ ਦੇ ਉੱਤੇ ਇਲਜ਼ਾਮ ਲੱਗ ਰਹੇ ਨੇ ਕਿ ਹਸਪਤਾਲਾਂ ਦੇ ਵਿੱਚ ਵਾਧੂ ਬੋਝ ਇਸ ਕਰਕੇ ਪੈ ਰਿਹਾ ਕਿਉਂਕਿ ਜਿਹੜੇ ਐਲਡਰਲੀ ਪੇਸ਼ੈਂਟਸ ਨੇ, ਯਾਨੀ ਜਿਹੜੇ ਬਜ਼ੁਰਗ ਲੋਕ ਨੇ ਜਿਹਨਾਂ ਨੂੰ ਹਸਪਤਾਲਾਂ ਦੇ ਬੈੱਡਾਂ ਦੇ ਉੱਤੇ ਪਰਮਾਨੈਂਟਲੀ ਪਾਉਣ ਦੀ ਬਜਾਏ ਉਹਨਾਂ ਦਾ ਏਜਡ ਕੇਅਰ ਦੇ ਵਿੱਚ ਵੀ ਸਰ ਸਕਦਾ ਹੈ, ਪਰ $1 ਬਿਲੀਅਨ ਦਾ ਖਰਚ ਹਸਪਤਾਲਾਂ ਦੀ ਸਾਂਭ ਸੰਭਾਲ ਦੇ ਉੱਤੇ ਸਿਰਫ ਇਸੇ ਕਰਕੇ ਆ ਰਿਹਾ ਕਿਉਂਕਿ ਬਜ਼ੁਰਗਾਂ ਦੇ ਲਈ ਵਾਧੂ ਬੈੱਡ ਏਜ ਕੇਅਰ ਦੇ ਵਿੱਚ ਹੈ ਹੀ ਨਹੀਂ, ਜੇ ਹੈਗੇ ਨੇ ਤਾਂ ਇੰਨੇ ਮਹਿੰਗੇ ਨੇ ਕਿ ਉਹਨਾਂ ਦੀ ਸਾਂਭ ਸੰਭਾਲ ਨਹੀਂ ਜਾਂ ਉਹਨਾਂ ਦਾ ਜਿਹੜਾ ਖਰਚਾ ਜਿਹੜਾ ਉਹ ਬਜ਼ੁਰਗ ਨਹੀਂ ਚੱਕ ਪਾ ਰਹੇ। 7,000 ਬੈੱਡਾਂ ਦੀ ਜ਼ਰੂਰਤ ਇਸ ਵਕਤ ਆਸਟ੍ਰੇਲੀਆ ਦੇ ਵਿੱਚ ਮਹਿਸੂਸ ਕੀਤੀ ਜਾ ਰਹੀ ਹੈ। ਇੰਨੇ ਬਜ਼ੁਰਗ ਜਿਹੜੇ ਨੇ ਉਹ ਏਜ ਕੇਅਰ ਸਰਵਿਸਿਜ਼ ਦੇ ਵਿੱਚ ਜਾਣਾ ਚਾਹੁੰਦੇ ਨੇ, ਔਰ ਏਜ ਕੇਅਰ ਸਰਵਿਸਿਜ਼ ਇੰਨੀਆਂ ਮਹਿੰਗੀਆਂ ਹੋ ਚੁੱਕੀਆਂ ਨੇ ਕਿ ਉਹਨਾਂ ਦੇ ਕੋਲ ਕੋਈ ਹੋਰ ਹੱਲ ਨਹੀਂ ਰਹਿੰਦਾ। ਜਦੋਂ ਇਸ ਅਵਸਥਾ ਦੇ ਵਿੱਚ, ਬਜ਼ੁਰਗ ਅਵਸਥਾ ਦੇ ਵਿੱਚ ਉਹਨਾਂ ਨੂੰ ਹਸਪਤਾਲਾਂ ਦੇ ਵਿੱਚ ਜਾਣਾ ਪੈਂਦਾ ਹੈ। ਦੱਸ ਦਈਏ ਕਿ ਪ੍ਰੋਡਕਟਿਵਿਟੀ ਐਂਡ ਇਕੁਐਲਿਟੀ ਕਮਿਸ਼ਨਰ ਪੀਟਰ ਐਕਸੈਂਟਰ ਦੀ ਤਰਫ ਤੋਂ ਵੀ ਇੱਕ ਰਿਪੋਰਟ ਜਿਹੜੀ ਹੈ NSW ਦੇ ਹੀ ਹਸਪਤਾਲਾਂ ਦੇ ਨਾਲ ਜੁੜੀ ਹੋਈ ਸਾਂਝੀ ਕੀਤੀ। ਉਹਨਾਂ ਕਿਹਾ ਕਿ NSW ਦੇ ਹਸਪਤਾਲ ਕੈਲੀਫੋਰਨੀਆ ਦੇ ਹੋਟਲ ਬਣ ਚੁੱਕੇ ਨੇ, ਜਿੱਥੇ ਬਜ਼ੁਰਗਾਂ ਨੂੰ ਰਹਿਣ ਦੇ ਲਈ ਰੱਖਿਆ ਜਾਂਦਾ ਹੈ। ਉੱਥੇ ਕੁੱਝ ਕੁੱਝ ਦਿਨ, ਕਈ ਕਈ ਦਿਨ ਤੱਕ ਉੱਥੇ ਉਹਨਾਂ ਨੂੰ ਬਿਠਾਇਆ ਜਾਂਦਾ ਹੈ, ਔਰ ਇਸਦਾ ਖਰਚ ਜਿਹੜਾ ਉਹ ਹਸਪਤਾਲਾਂ ਦੇ ਉੱਤੇ ਤਾਂ ਪੈਂਦਾ ਹੀ ਪੈਂਦਾ, ਪਰ ਹਸਪਤਾਲਾਂ ਦੇ ਵਿੱਚ ਆਉਣ ਵਾਲੇ ਦੂਸਰੇ ਮਰੀਜ਼ਾਂ ਦੇ ਲਈ ਵੀ ਬੈੱਡ ਮੁਹੱਈਆ ਨਹੀਂ ਰਹਿੰਦੇ। ਲਗਭਗ 1 ਮਿਲੀਅਨ ਹਰ ਇੱਕ ਰਾਤ ਦਾ ਖਰਚ ਜਿਹੜਾ NSW ਦੇ ਸਰਕਾਰੀ ਹਸਪਤਾਲ ਚੁੱਕ ਰਹੇ ਨੇ, ਔਰ ਇਹਦਾ ਕਈ ਪ੍ਰਮੁੱਖ ਕਾਰਨ ਇਹ ਵੀ ਨੇ ਕਿ ਆਸਟ੍ਰੇਲੀਆ ਦੇ ਵਿੱਚ ਏਜ ਕੇਅਰ ਸਰਵਿਸਿਜ਼ ਜਾਂ ਤਾਂ ਇੰਨੀਆਂ ਮਹਿੰਗੀਆਂ ਹੋ ਚੁੱਕੀਆਂ ਨੇ ਕਿ ਉੱਥੇ ਦਾਖਲੇ ਨਹੀਂ ਲਏ ਜਾ ਰਹੇ, ਜਾਂ ਫਿਰ ਉਹਨਾਂ ਦੇ ਸਿਸਟਮ ਇਸ ਕਿਸਮ ਦੇ ਤਿਆਰ ਕਰ ਦਿੱਤੇ ਗਏ ਨੇ ਕਿ ਉਹਨਾਂ ਦੇ ਵਿੱਚ ਦਾਖਲੇ ਦੇ ਲਈ ਕਈ ਕਈ ਮਹੀਨਿਆਂ ਤੱਕ ਇੰਤਜ਼ਾਰ ਕਰਨਾ ਪੈ ਜਾਂਦਾ ਹੈ। ਔਰ ਜਦੋਂ ਫਿਰ ਇਸ ਤਰੀਕੇ ਦੇ ਮਾਹੌਲ ਬਣਦੇ ਨੇ ਆਸਟ੍ਰੇਲੀਆ ਦੇ ਵਿੱਚ, ਤਾਂ ਉਸ ਤੋਂ ਬਾਅਦ ਜਿਹੜੇ ਹਾਲਾਤ ਪੈਦਾ ਹੁੰਦੇ ਨੇ ਉਹਨਾਂ ਦੇ ਨਾਲ ਜੁੜੀ ਵੀ ਇੱਕ ਰਿਪੋਰਟ ਸਾਹਮਣੇ ਆਉਂਦੀ ਹੈ। ਆਸਟ੍ਰੇਲੀਆ ਦੇ ਵਿੱਚ ਜਿਹੜੇ ਬੇਘਰੇ ਲੋਕ ਨੇ ਉਹਨਾਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ। ਇਹ ਵਿਕਟੋਰੀਆ ਦੇ ਨਾਲ ਜੁੜੀ ਹੋਈ ਖਬਰ ਹੈ। VHN ਯਾਨੀ ਵਿਕਟੋਰੀਅਨ ਹੋਮਲੈਸਨੈਸ ਨੈਟਵਰਕ ਦੀ ਤਰਫ ਤੋਂ ਇੱਕ ਰਿਪੋਰਟ ਦੇ ਵਿੱਚ ਦਾਅਵਾ ਕੀਤਾ ਗਿਆ, ਸਮੈਸ਼ਡ ਨਾਮ ਦੀ ਇਹ ਰਿਪੋਰਟ ਹੈ। ਸਮੈਸ਼ਡ ਰਿਪੋਰਟ ਦੇ ਵਿੱਚ ਇਹ ਦਾਅਵਾ ਕੀਤਾ ਗਿਆ ਕਿ ਵਿਕਟੋਰੀਆ ਦੇ ਵਿੱਚ ਬੇਘਰੇ ਲੋਕਾਂ ਦੀ ਗਿਣਤੀ ਜਿਹੜੀ ਵੱਧ ਰਹੀ ਹੈ ਉਹ ਇਸ ਕਰਕੇ ਵੀ ਹੈ ਕਿਉਂਕਿ ਇਸ ਕਿਸਮ ਦੀਆਂ ਜਿਹੜੀਆਂ ਹੋਮਲੈਸਨੈਸ ਸਰਵਿਸਿਜ਼ ਨੇ ਉਹਨਾਂ ਦੇ ਵਿੱਚ ਕੰਮ ਕਰਨ ਵਾਲੇ ਲੋਕ ਅੱਕ ਚੁੱਕੇ ਨੇ, ਥੱਕ ਚੁੱਕੇ ਨੇ। ਉਹਨਾਂ ਦਾ ਕੰਮ ਦਾ ਬੋਝ ਇੰਨਾ ਜ਼ਿਆਦਾ ਬਹਿ ਚੁੱਕਿਆ ਕਿ ਉਹ ਫੋਨ ਕਾਲਸ ਦਾ ਜਵਾਬ ਤੱਕ ਨਹੀਂ ਦੇ ਪਾਉਂਦੇ। 58% ਜਿਹੜੇ ਨੇ, ਇੱਕ ਸਰਵੇਖਣ ਚ ਇਹ ਗੱਲ ਦੇਖੀ ਗਈ ਹੈ ਕਿ 58% ਵਰਕਰ ਤਾਂ ਆ ਰਹੀਆਂ ਫੋਨ ਕਾਲਾਂ ਦਾ, ਔਰ ਜਿਹੜੇ ਸਰਵਿਸ ਨੋਕਿੰਗ ਹੁੰਦੀ ਹੈ ਜਿਸ ਦੇ ਬਾਰੇ ਪੁੱਛਿਆ ਜਾਂਦਾ ਸ਼ੁਰੂਆਤੀ ਦਿਨਾਂ ਚ, ਉਹਨਾਂ ਦਾ ਜਵਾਬ ਨਹੀਂ ਦੇ ਪਾਉਂਦੇ। 38% ਈਮੇਲਸ ਦਾ ਜਵਾਬ ਸਮੇਂ ਸਿਰ ਨਹੀਂ ਦੇ ਪਾਉਂਦੇ। ਵਿਕਟੋਰੀਅਨ ਹੋਮਲੈਸਨੈਸ ਨੈਟਵਰਕ ਦੀ ਤਰਫ ਤੋਂ ਇਹ ਦਾਅਵਾ ਕੀਤਾ ਗਿਆ ਕਿ ਉਹਨਾਂ ਦੇ ਕੋਲ ਸਟਾਫ ਮੈਂਬਰ ਨਹੀਂ ਨੇ, ਜੇ ਹੈਗੇ ਨੇ ਤਾਂ ਇੰਨਾ ਕੁ ਜ਼ਿਆਦਾ ਕੰਮ ਦੇ ਬੋਝ ਦੇ ਥੱਲੇ ਦਬੇ ਹੋਏ ਨੇ। 90% ਵਰਕਰਾਂ ਤੋਂ ਪੁੱਛੋ ਤਾਂ ਉਹ ਕਿਸੇ ਨਾ ਕਿਸੇ ਟਰੋਮਾ ਦੇ ਵਿੱਚੋਂ ਗੁਜ਼ਰ ਰਹੇ ਨੇ, ਕਿਸੇ ਨਾ ਕਿਸੇ ਸਟ੍ਰੈਸ ਦੇ ਵਿੱਚੋਂ ਗੁਜ਼ਰ ਰਹੇ ਨੇ। ਰਿਪੋਰਟ ਦੇ ਵਿੱਚ ਇਹ ਵੀ ਸਰਵੇਖਣ ਕੀਤਾ ਗਿਆ ਹੈ ਕਿ ਵਿਕਟੋਰੀਆ ਦੇ ਵਿੱਚ ਜਿਹੜੀਆਂ 50 ਦੇ ਕਰੀਬ ਹੋਮਲੈਸਨੈਸ ਸਰਵਿਸਿਜ਼ ਨੇ, ਚਾਹੇ ਉਹ ਸਰਕਾਰੀ ਨੇ ਚਾਹੇ ਅਰਧ ਸਰਕਾਰੀ ਨੇ, ਉਹਨਾਂ ਦੇ ਵਿੱਚ 95% ਸਰਵਿਸਿਜ਼ ਦੇਣ ਵਾਲੇ ਜਿਹੜੇ ਸਟਾਫ ਮੈਂਬਰ ਨੇ ਉਹ ਇਸ ਵਕਤ ਥੱਕੇ ਹੋਏ ਮਹਿਸੂਸ ਕਰ ਰਹੇ ਨੇ, ਔਰ ਉਹਨਾਂ ਨੂੰ ਇਹ ਲੱਗਦਾ ਹੈ ਕਿ ਬ੍ਰੇਕਿੰਗ ਪੁਆਇੰਟ ਆ ਚੁੱਕਿਆ ਹੈ ਕਿ ਬੇਘਰੇ ਲੋਕਾਂ ਦੀ ਗਿਣਤੀ ਜਦੋਂ ਉਹ ਵੱਧ ਰਹੀ ਹੈ ਕਿਉਂਕਿ ਉਹ ਸਮੇਂ ਸਿਰ ਉਹਨਾਂ ਦੀਆਂ ਕੁਇਰੀਜ਼ ਦੇ ਜਵਾਬ ਨਹੀਂ ਦੇ ਪਾ ਰਹੇ ਨੇ। ਹੁਣ ਇਹ ਥੋੜਾ ਜਿਹਾ ਸਮਝਣਾ ਜ਼ਰੂਰੀ ਹੈ ਕਿ ਵਿਕਟੋਰੀਆ ਦੇ ਵਿੱਚ ਜਿਹੜੀਆਂ ਇਹ ਸਪੈਸ਼ਲਿਸਟ ਹੋਮਲੈਸਨੈਸ ਸਰਵਿਸਿਜ਼ ਹੁੰਦੀਆਂ ਨੇ ਇਹ ਕਿਵੇਂ ਕੰਮ ਕਰਦੀਆਂ ਨੇ। ਸੂਬੇ ਦੇ ਵਿੱਚ ਬੇਘਰ ਜਾਂ ਕਿਸੇ ਵੀ ਸਟੇਟ ਦੇ ਵਿੱਚ ਬੇਘਰ ਹੋਏ ਲੋਕਾਂ ਨੂੰ ਜਾਂ ਬੇਘਰ ਹੋਣ ਦਾ ਜੋਖਮ ਜਿਹੜਾ ਉਸਦਾ ਸਾਹਮਣਾ ਕਰ ਰਹੇ ਲੋਕਾਂ ਨੂੰ ਮਦਦ ਕਰਨ ਦੇ ਵਿੱਚ ਇਹ ਸਰਵਿਸਿਜ਼ ਜਿਹੜੀਆਂ ਨੇ ਉਹ ਕਾਫੀ ਲੋੜਵੰਦ ਵਿਅਕਤੀਆਂ ਦੇ ਲਈ ਕਾਫੀ ਜ਼ਿਆਦਾ ਅਹਿਮੀਅਤ ਰੱਖਦੀਆਂ ਨੇ। ਉਹਨਾਂ ਨੂੰ ਰਿਹਾਇਸ਼ੀ ਘਰ ਤੇ ਹੋਰ ਜ਼ਰੂਰੀ ਸਹਾਇਤਾ ਪ੍ਰਦਾਨ ਕੀਤੀਆਂ ਜਾਂਦੀਆਂ ਨੇ। ਇੱਕ ਤਾਂ ਹੁੰਦਾ ਹੈ ਐਂਟਰੀ ਪੁਆਇੰਟ ਅਸੈਸਮੈਂਟ, ਜਿਸ ਦਰਮਿਆਨ ਜਦੋਂ ਬੇਘਰੇ ਲੋਕਾਂ ਦੀ ਅਸੈਸਮੈਂਟ ਕੀਤੀ ਜਾਂਦੀ ਹੈ। ਕੋਈ ਵਿਅਕਤੀ ਬੇਘਰ ਹੁੰਦਾ, ਉਸਨੂੰ ਘਰੋਂ ਕੱਢਣ ਦਾ ਡਰ ਹੁੰਦਾ, ਜਾਂ ਫਿਰ ਉਹਨੂੰ ਇੰਝ ਲੱਗਦਾ ਹੈ ਕਿ ਉਹ ਆਉਣ ਵਾਲੇ ਦਿਨਾਂ ਦੇ ਵਿੱਚ खर्चे नहीं चल सकता तो वह बेघरा हो जाएगा, चाहे वह परिवारक कारणा करके चाहे वित्तीय कारणा करके। इस दरमियान एक इनटेक ते असैसमेंट वर्कर जिहड़े हुंदे ने उहनां नूं भेजिया जांदा है ऐसे व्यक्तियां दे नाल गलबात करन दे लई, चाहे वह फोन दे उत्ते गलबात करन, चाहे वह ईमेल दे जरिए संपर्क साधन। ते फिर ये सर्विसिज दी तरफ तों जिहड़े जिहड़े वर्करस ने उहनां दे नाल उहनां दीआं लोड़ां, उहनां दीआं मुश्किलां जिवें आर्थिक तंगी है या घरेलू हिंसा है या सेहत समस्या है, उहनां नूं सारिआं नूं समझदे ने। फिर एमरजेंसी ते क्राइसिस एकोमोडेशन दिती जांदी है, जेकर रहण दे लई किसे दे कोल तुरंत किसे वी बड़ी छेती जिहड़ा है कोई व्यक्ति बेघरा हो रहे तां उस नूं सरकार वल्लों किस किस्म दीआं वित्तीय मददां दित्तियां जांदियां ने, किसे मोटल शैल्टर दे विच अस्थाई घर दे विच फिट कीता जांदा है, HEF विक्टोरिया दे विच दित्ता जांदा है, हाउसिंग एस्टैबलिशमेंट फंड इहदी वरतों कीती जांदी है ताकि एमरजेंसी रिहायश दा खर्चा चुकिया जा सके, थोड़े समय दे लई उहनां नूं ऐसियां एमरजेंसी रिहायशां दे विच शिफ्ट कर दित्ता जांदा है, ते फिर ट्रांजिशनल हाउसिंग दे विच भेजा जांदा है, यानी कि मध्यम समय दे लई या लंबे समय दे लई जिहड़े घर लभण दे विच, खास तौर दे उत्ते पब्लिक हाउसिंग स्कीम है उस दे विच घर लभण दे लई जेकर व्यक्ति किराया चुका चुका सकता है तां ठीक, नहीं तां फिर अर्ली हाउसिंग स्कीम दे तहत उहनां नूं तरजीह दित्ती जांदी है, वाधू सहायता दित्ती जांदी है, काउंसलिंग सर्विसिज दित्तियां जांदियां ने, खास तौर दे उत्ते घरेलू हिंसा जिहनूं फैमिली डोमैसटिक वायलेंस कह लिया जांदा है, ऐसे केसां दे जेकर कोई शिकार ने तां उहनां नूं सेफ स्टैप्स दे राहीं, एक विशेष सेवा है ये भी होमलैसनैस सर्विस दी, सेफ स्टैप्स दे राहीं मदद दित्ती जांदी है, 24 घंटे 7 दिन मदद उपलब्ध हुंदी है, बिल भरन दे विच मदद, नौकरी लभण च सहायता, कानूनी मामलियां च मदद, काउंसलिंग, ये सारियां जिहड़ियां ने होमलैसनैस सर्विसिज दी तरफ तों अंजाम दित्तियां जांदियां ने। हुण इसे इन्हां ही सर्विसिज दा यह कहना है कि उहनां दे हथ खड़े हो चुके ने बेघरे लोकां नूं मदद देण दे लई, उहनां दे कोल मदद देण वाले लोग भी ਜਿਹੜੇ ਮੁਹੱਈਆ ਨਹੀਂ ਹੋ ਪਾ ਰਹੇ। ਫਿਰ ਇਸ ਦੇ ਨਤੀਜੇ ਕੀ ਨਿਕਲਦੇ ਨੇ? ਨਤੀਜਾ ਇਹ ਨਿਕਲਦਾ ਹੈ ਜੋ ਵਿਕਟੋਰੀਆ ਦੇ ਵਿੱਚ ਪਿਛਲੇ ਦਿਨਾਂ ਦੇ ਦਰਮਿਆਨ ਇੱਕ ਅਦਾਲਤ ਦੇ ਵਿੱਚ ਕੇਸ ਗਿਆ, ਹਾਲਾਂਕਿ ਇਹ ਘਟਨਾ ਸਾਲ 2024 ਦੇ ਜੂਨ ਮਹੀਨੇ ਦੀ 29 ਤਰੀਕ ਦੀ ਹੈ, ਜਦੋਂ ਕ੍ਰੈਨਬੈਨ ਨੌਰਥ ਦਾ ਇੱਕ ਵਿਅਕਤੀ ਜਿਹੜਾ ਫਰੈਂਕਸਨ ਦੇ ਵਿੱਚ ਮੱਛੀ ਫੜਨ ਦੇ ਲਈ ਆਪਣਾ ਜਾਲ ਲੈ ਕੇ ਬੈਠਾ ਸੀ, ਜਦੋਂ ਇੱਕ ਬੇਘਰਾ ਵਿਅਕਤੀ ਉਸ ਦੇ ਉੱਤੇ ਆਉਂਦਾ ਔਰ ਉਸ ਦੇ ਉੱਤੇ ਹਮਲਾ ਕਰਦਾ ਹੈ, ਔਰ ਹਮਲਾ ਇੱਕ ਵਾਰ ਨਹੀਂ ਦੋ ਵਾਰ ਨਹੀਂ ਬਲਕਿ ਹੁਣ ਅਦਾਲਤ ਦੇ ਵਿੱਚ ਪਤਾ ਚੱਲਿਆ ਕਿ ਉਸਦੇ ਉੱਤੇ 100 ਵਾਰ ਹਮਲੇ ਕੀਤੇ ਜਾਂਦੇ ਨੇ, ਯਾਨੀ ਉਸਦੀਆਂ ਲੱਤਾਂ ਦੇ ਉੱਤੇ, ਉਸਦੀਆਂ ਬਾਹਾਂ ਤੇ, ਗਰਦਨ ਤੇ, ਸਿਰ ਤੇ, ਮੂੰਹ ਦੇ ਉੱਤੇ, ਪਿੱਠ ਦੇ ਉੱਤੇ, ਛਾਤੀ ਤੇ ਹਮਲੇ ਜਿਹੜੇ ਕੀਤੇ ਜਾਂਦੇ ਨੇ, ਔਰ ਇਸ ਦਰਮਿਆਨ ਇਹ ਹਮਲਾ ਲਗਭਗ 2-2.5 ਮਿੰਟ ਤੱਕ ਚੱਲਦਾ ਰਹਿੰਦਾ ਹੈ। ਇਹ ਬੇਘਰੇ ਵਿਅਕਤੀ ਨੂੰ ਹੁਣ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ, ਜਿਊਰੀ ਦੀ ਤਰਫ ਤੋਂ ਫਿਲਹਾਲ ਇੱਕ ਜਿਹੜੀ CCTV ਫੁਟੇਜ ਹੈ ਕੱਲ ਦੇ ਦਿਨ ਉਹ ਦੇਖੀ ਗਈ ਹੈ, ਉਸਦੀ ਘੋਖ ਪੜਤਾਲ ਕੀਤੀ ਗਈ ਹੈ। ਹਾਲ ਫਿਲਹਾਲ ਇਸ ਵਿਅਕਤੀ ਦੇ ਉੱਤੇ ਜਿਹੜੇ ਦੋਸ਼ ਸ਼ਾਇਦ ਕਿਤੇ ਜ਼ਰੂਰ ਗਏ ਨੇ, ਪਰ ਬੇਘਰਾ ਹੋਣ ਦੇ ਨਾਲ ਨਾਲ ਉਸਨੂੰ ਮਾਨਸਿਕ ਤੌਰ ਤੇ ਬਿਮਾਰ ਵੀ ਦੱਸ ਦਿੱਤਾ ਗਿਆ। ਟ੍ਰਾਇਲ ਫਿਲਹਾਲ ਅੱਗੇ ਚੱਲਦਾ ਰਹੇਗਾ। ਉੱਥੇ ਹੀ ਵੈਸਟਰਨ ਸਿਡਨੀ ਦਾ ਕਾਨੂੰਨ, ਖੈਰ ਨਿਊ ਸਾਊਥ ਵੇਲਜ਼ ਦੀ ਕਹਿ ਕੇ ਚੱਲੀਏ, ਨਿਊ ਸਾਊਥ ਵੇਲਜ਼ ਦੇ ਵਸਨੀਕਾਂ ਦੇ ਲਈ ਚੰਗੀ ਖਬਰ ਇਹ ਹੈ ਕਿ ਸਰਕਾਰ ਦੀ ਤਰਫ ਤੋਂ ਜਿਹੜਾ $60 ਦਾ ਟੋਲ ਰਿਲੀਫ ਦਿੱਤਾ ਜਾਂਦਾ ਸੀ, ਹੁਣ ਉਸਨੂੰ $50 ਪ੍ਰਤੀ ਹਫ਼ਤੇ ਦਾ ਜਿਹੜਾ ਕੀਤਾ ਗਿਆ, ਔਰ ਉਸ ਦੇ ਲਈ ਜਿਹੜੇ 6 ਜੁਲਾਈ ਤੋਂ ਲੈ ਕੇ 4 ਅਕਤੂਬਰ ਦੇ ਦਰਮਿਆਨ ਦੇ ਕਲੇਮ ਨੇ ਤੁਸੀਂ ਆਪਣੇ ਹਾਸਲ ਕਰ ਸਕਦੇ ਹੋ। ਦੱਸ ਦਈਏ ਕਿ NSW ਦੀ ਸਰਕਾਰ ਨੇ ਇਹ ਗੱਲ ਕਹੀ ਸੀ ਕਿ ਜੇਕਰ ਕੋਈ ਵਿਅਕਤੀ ਟੋਲ ਤੋਂ ਗੁਜ਼ਰਦਾ ਹੈ ਅਲੱਗ ਅਲੱਗ ਟੋਲ ਤੋਂ, ਤੇ ਉਹਦੀ ਉਹ ਪ੍ਰਾਈਵੇਟ ਕਾਰ ਹੈ, ਉਹ ਊਬਰ ਜਾਂ ਕਿਸੇ ਪੋਸਟਲ ਸਰਵਿਸ, ਕਿਸੇ ਕੋਰੀਅਰ ਦੇ ਲਈ, ਕਿਸੇ ਕਮਰਸ਼ੀਅਲ ਸੇਵਾ ਦੇ ਲਈ ਆਪਣੇ ਵਾਹਨ ਦਾ ਇਸਤੇਮਾਲ ਨਹੀਂ ਕਰਦਾ, ਤਾਂ ਉਹ ਆਪਣੀਆਂ ਪ੍ਰਾਈਵੇਟ ਕਾਰਾਂ ਦੇ ਲਈ NSW ਦੇ ਕਿਸੇ ਵੀ ਟੋਲ ਤੋਂ ਕਿੰਨੀ ਵੀ ਵਾਰ ਗੁਜ਼ਰ ਸਕਦਾ, $50 ਤੋਂ ਵੱਧ ਦਾ ਟੋਲ ਉਸ ਤੋਂ ਨਹੀਂ ਵਸੂਲਿਆ ਜਾਏਗਾ। 2 ਲੱਖ ਤੋਂ ਵਧੇਰੇ ਡਰਾਈਵਰਸ ਜਿਹੜੇ ਨੇ ਉਹਨਾਂ ਨੂੰ ਹੁਣ ਇਸ ਦਾ ਫਾਇਦਾ ਮਿਲਣ ਜਾ ਰਿਹਾ ਸਰਵਿਸਿਜ਼ NSW ਦੀ ਤਰਫ ਤੋਂ। ਆਪਣੀਆਂ ਐਪ ਦੇ ਉੱਤੇ ਜਾ ਕੇ ਤੁਸੀਂ ਇਸ ਦੇ ਵਿੱਚ ਫਾਇਦਾ ਜਿਹੜਾ ਲੈ ਸਕਦੇ ਹੋ, $520 ਤੱਕ ਦੀ ਰਕਮ ਤੁਹਾਡੇ ਟੋਲ ਅਕਾਊਂਟ ਦੇ ਵਿੱਚ ਵਾਪਸ ਪਾ ਦਿੱਤੀ ਜਾਏਗੀ। ਸਰਕਾਰ ਨੇ ਇਸ ਦੇ ਖਾਤੇ $99 million ਅੱਡ ਤੋਂ ਰੱਖ ਦਿੱਤੇ ਸੀ। ਪਤਾ ਇਹ ਚੱਲ ਰਿਹਾ ਹੈ ਕਿ ਇਸ ਦੇ ਵਿੱਚ ਸਭ ਤੋਂ ਜ਼ਿਆਦਾ ਜਿਹੜਾ ਫਾਇਦਾ ਉਹ ਵੈਸਟਰਨ ਸਿਡਨੀ ਦੇ ਲੋਕਾਂ ਨੇ ਹੀ ਹਾਸਲ ਕੀਤਾ, ਔਰ ਉਹਨਾਂ ਨੂੰ ਹੀ ਇਸ ਦਾ ਸਭ ਤੋਂ ਜ਼ਿਆਦਾ ਮੁਨਾਫਾ ਹੋਣਾ। 14,993 ਕਲੇਮ ਪਿਛਲੀ ਵਾਰ ਜਿਹੜੇ ਹਾਸਲ ਕੀਤੇ ਸੀ ਉਹ ਬਲੈਕਟਾਊਨ ਦੇ ਡਰਾਈਵਰਸ ਨੇ ਹਾਸਲ ਕੀਤੇ ਸੀ। ਬੌਕਮ ਹਿਲਸ ਦੂਜੇ ਨੰਬਰ ਤੇ ਅਤੇ ਓਬਨ ਤੀਜੇ ਨੰਬਰ ਦੇ ਉੱਤੇ ਹੈ। ਬਲੈਕਟਾਊਨ ਦੇ ਡਰਾਈਵਰਸ ਨੇ 5.8 million ਡਾਲਰ ਦੇ ਕਲੇਮ ਸਰਕਾਰ ਦੇ ਪਾਸੋਂ ਹਾਸਲ ਕੀਤੇ ਨੇ। ਬੋਕਮ ਹਿਲਸ ਦੇ ਡਰਾਈਵਰਸ ਨੇ 5.4 million ਡਾਲਰ ਦੇ ਕਲੇਮ ਹਾਸਲ ਕੀਤੇ ਨੇ। ਪ੍ਰੀਮੀਅਰ ਕ੍ਰਿਸਮਸ ਦਾ ਕਹਿਣਾ ਹੈ ਕਿ ਇਸ ਸਾਲ ਇਹ ਸਕੀਮ ਨੂੰ ਫਿਲਹਾਲ ਜਾਰੀ ਰੱਖਿਆ ਜਾਏਗਾ, ਪਰ ਇਹ ਸਕੀਮ ਪਰਮਾਨੈਂਟ ਨਹੀਂ ਹੈ। ਇਹ ਚੋਣਾਂ ਦੇ ਵਿੱਚ ਆਉਣ ਤੋਂ ਪਹਿਲਾਂ ਇਹ ਵਾਅਦਾ ਕੀਤਾ ਗਿਆ ਸੀ। ਇਸ ਦਾ ਵਕਤ ਟਰਾਂਸਪੋਰਟ ਮਿਨਿਸਟਰ ਜੌਨ ਗ੍ਰਾਮ ਨੇ ਕਿਹਾ ਕਿ ਇਹ ਰਿਲੀਫ ਜਿਹੜੇ ਨੇ ਉਹਨਾਂ ਲੋਕਾਂ ਦੇ ਲਈ ਤਾਂ ਕਾਫੀ ਜ਼ਿਆਦਾ ਨੇ ਜਿੱਥੋਂ ਦੁਨੀਆ ਭਰ ਦੇ ਵਿੱਚ ਜਿਹੜੇ ਇੱਕ ਝਟਕੇ ਲੱਗ ਰਹੇ ਨੇ, ਚਾਹੇ ਤੇਲ ਦੀਆਂ ਕੀਮਤਾਂ ਵੱਧ ਰਹੀਆਂ ਨੇ, ਚਾਹੇ ਖਰਚੇ ਵੱਧ ਰਹੇ ਨੇ। NSW ਦੀ ਸਰਕਾਰ ਘੱਟੋ ਘੱਟ ਇੰਨਾ ਤਾਂ ਕਰ ਹੀ ਸਕਦੀ ਹੈ ਕਿ $50 ਤੱਕ ਦੀ ਇੱਕ ਕੈਪ ਲਗਾ ਦਿੱਤੀ ਜਾਵੇ, ਯਾਨੀ ਇਸ ਤੋਂ ਵੱਧ ਜਿੰਨਾ ਵੀ ਤੁਸੀਂ ਟੋਲਸ ਦੇ ਵਿੱਚੋਂ ਸਫ਼ਰ ਕਰੋਗੇ ਉਸ ਦਾ ਤੁਹਾਨੂੰ ਫਾਇਦਾ ਹੀ ਫਾਇਦਾ। ਉਧਰ ਖੇਡ ਜਗਤ ਦੇ ਨਾਲ ਜੁੜੀਆਂ ਖਬਰਾਂ ਦੀ ਸਾਂਝ ਪਾ ਲਈ ਹੈ ਤੇ ਮਟਿਲਡਾਜ਼ ਯਾਨੀ ਆਸਟ੍ਰੇਲੀਆ ਦੀ ਮਹਿਲਾਵਾਂ ਦੀ ਫੁੱਟਬਾਲ ਟੀਮ ਨੇ ਇੱਕ ਵੱਡੀ ਜਿੱਤ ਹਾਸਲ ਕੀਤੀ ਹੈ। ਹੈਤੀ ਦੇ ਉੱਤੇ 7-1 ਦੇ ਨਾਲ ਜਿੱਤ ਜਿਹੜੀ ਹੈ ਆਸਟ੍ਰੇਲੀਆ ਦੀ ਮਹਿਲਾਵਾਂ ਦੀ ਫੁੱਟਬਾਲ ਟੀਮ ਨੇ ਹਾਸਲ ਕੀਤੀ। ਇਸ ਤੋਂ ਪਹਿਲਾਂ ਆਸਟ੍ਰੇਲੀਆ ਨੂੰ ਜਰਮਨੀ ਤੋਂ ਝਟਕਾ ਜ਼ਰੂਰ ਲੱਗਿਆ ਸੀ, 4-2 ਦੇ ਨਾਲ ਉਹ ਹਾਰ ਗਏ ਸੀ, ਪਰ ਹੁਣ ਹੈਤੀ ਦੇ ਉੱਤੇ ਜਿੱਤ ਹਾਸਲ ਕਰਨ ਤੋਂ ਬਾਅਦ ਜਿਹੜਾ ਆਉਂਦਾ ਮਹਿਲਾਵਾਂ ਦਾ ਫੁੱਟਬਾਲ ਵਿਸ਼ਵ ਕੱਪ ਹੈ ਉਸਦੇ ਲਈ ਕੁਆਲੀਫਾਈਂਗ ਦੇ ਇਹ ਮੁਕਾਬਲੇ ਚੱਲ ਰਹੇ ਨੇ, ਜਿਸ ਦੇ ਵਿੱਚ ਆਸਟ੍ਰੇਲੀਆ ਦੀ ਜਿਹੜੀ ਮਹਿਲਾਵਾਂ ਦੀ ਟੀਮ ਹੈ ਉਹ ਘੱਟੋ ਘੱਟ ਕੁਆਲੀਫਾਇਰ ਦੇ ਵਿੱਚ ਤਾਂ ਅੱਗੇ ਵੱਧਦੀ ਨਜ਼ਰ ਆਈ ਰਹੀ ਹੈ। ਉਧਰ ਆਸਟ੍ਰੇਲੀਆ ਨੇ ਜਿਹੜਾ ਪਹਿਲਾ ਟੈਸਟ ਮੈਚ ਡਰਬਨ ਦੇ ਵਿੱਚ ਖੇਡਿਆ ਜਾ ਰਿਹਾ, ਕਿਉਂਕਿ ਆਸਟ੍ਰੇਲੀਆ ਦੀ ਪੁਰਸ਼ਾਂ ਦੀ ਜਿਹੜੀ ਕ੍ਰਿਕਟ ਟੀਮ ਹੈ ਉਹ ਸਾਊਥ ਅਫਰੀਕਾ ਦੇ ਦੌਰੇ ਦੇ ਉੱਤੇ। ਸਾਊਥ ਅਫਰੀਕਾ ਦੀ ਟੀਮ ਤੋਂ ਪਹਿਲਾ ਇਹ ਟੈਸਟ ਮੈਚ ਸਾਊਥ ਅਫਰੀਕਾ ਦੀ ਜ਼ਮੀਨ ਦੇ ਉੱਤੇ 214 ਦੌੜਾਂ ਦੇ ਵੱਡੇ ਫਰਕ ਦੇ ਨਾਲ ਹਰਾ ਕੇ ਲੀਡ ਜਿਹੜੀ ਆਸਟ੍ਰੇਲੀਆ ਨੇ ਇਸ ਮੁਕਾਬਲੇ ਚ ਹਾਸਲ ਕੀਤੀ ਹੈ। ਪਹਿਲੀ ਪਾਰੀ ਚ 390 ਦੌੜਾਂ ਬਣਾਈਆਂ, ਦੂਜੀ ਪਾਰੀ ਚ ਆਸਟ੍ਰੇਲੀਆ ਨੇ 314 ਦੌੜਾਂ ਬਣਾਈਆਂ ਤੇ ਜਿਹੜਾ ਜਿੱਤ ਦੇ ਲਈ ਟੀਚਾ ਸਾਊਥ ਅਫਰੀਕਾ ਨੂੰ ਦਿੱਤਾ। ਜਵਾਬ ਚ ਪਹਿਲੀ ਪਾਰੀ ਚ ਸਾਊਥ ਅਫਰੀਕਾ ਦੀ ਟੀਮ ਨੇ 284 ਦੌੜਾਂ ਬਣਾਈਆਂ ਤੇ ਦੂਸਰੀ ਪਾਰੀ ਦੇ ਵਿੱਚ ਮੇਜ਼ਬਾਨ ਟੀਮ 206 ਦੌੜਾਂ ਹੀ ਬਣਾ ਸਕੀ। ਦੂਸਰੀ ਪਾਰੀ ਨੂੰ ਇੰਨੀ ਛੇਤੀ ਸੀਮਤ ਕਰਨ ਦੇ ਲਈ, ਸਾਊਥ ਅਫਰੀਕਾ ਦੀ ਟੀਮ ਨੂੰ ਛੇਤੀ ਛੇਤੀ ਆਊਟ ਕਰਨ ਦੇ ਲਈ ਆਸਟ੍ਰੇਲੀਆ ਦੇ ਸਾਰੇ ਹੀ ਗੇਂਦਬਾਜ਼ਾਂ ਨੇ ਵਧੀਆ ਪ੍ਰਦਰਸ਼ਨ ਕੀਤਾ, ਪਰ ਜੋਸ਼ ਹੇਜ਼ਲਵੁੱਡ ਨੇ ਇਸ ਦੂਸਰੀ ਪਾਰੀ ਦੇ ਵਿੱਚ 6 ਵਿਕਟਾਂ ਹਾਸਲ ਕੀਤੀਆਂ। ਮੈਟ ਰੈਨਸ਼ਾਹ ਨੇ 2, ਪੈਟ ਕਮਿੰਸ ਤੇ ਮਿਚਲ ਸਟਾਰਕ ਨੇ 1-1 ਵਿਕਟ ਹਾਸਲ ਕੀਤੀ। ਇਸ ਤੋਂ ਪਹਿਲਾਂ ਪਹਿਲੀ ਪਾਰੀ ਦੇ ਵਿੱਚ ਵੀ ਜਿਹੜਾ ਮਿਚਲ ਸਟਾਰਕ ਨੇ 2, ਜੋਸ਼ ਹੇਜ਼ਲਵੁੱਡ ਨੇ 2, ਪੈਟ ਕਮਿੰਸ ਨੇ 3 ਤੇ ਨੈਥਨ ਲਿਅਨ ਨੇ 2 ਵਿਕਟਾਂ ਹਾਸਲ ਕੀਤੀਆਂ ਸੀ। ਖਬਰਾਂ ਦੇ ਅੱਜ ਦੇ ਇਸ ਬੁਲੇਟਿਨ ਦੇ ਵਿੱਚ ਇਹਨਾਂ ਹੀ, ਦਿਓ ਇਜਾਜ਼ਤ, ਧੰਨਵਾਦ।
1: ਕਿਚਨ ਦਾ ਸਟਾਈਲ ਡਲ ਲੱਗਦਾ, ਬਾਥਰੂਮ ਵੈਨਿਟੀ ਸਿੰਪਲ ਜਿਹਾ, ਹੁਣ ਟੈਨਸ਼ਨ ਖਤਮ ਕਰੋ, ਆ ਗਿਆ ZJ Stone Mason, ਤੁਹਾਡੇ ਘਰ ਨੂੰ ਬਣਾਏ ਇੱਕਦਮ ਕਲਾਸੀ। ਅਸੀਂ ਬਣਾਉਨੇ ਆ ਡਿਜ਼ਾਈਨਰ ਸਟੋਨ ਬੈਂਚ ਟੌਪਸ ਫॉर ਕਿਚਨ, ਸਟਾਈਲਿਸ਼ ਵੈਨਿਟੀ ਅਤੇ ਮਾਡਰਨ ਲਾਂਡਰੀ, ਉਹ ਵੀ ਪੋਰਸਿਲਨ ਅਤੇ ਮਾਰਬਲ ਨਾਲ, ਜਿੱਥੇ ਐਲੀਗੈਂਸ ਮਿਲਦੀ ਹੈ ਡਿਊਰੇਬਿਲਿਟੀ ਨਾਲ। ਹੁਣ ਨਾ ਸਿਰਫ ਘਰ ਪਰ ਤੁਹਾਡੀ ਪਰਸਨੈਲਿਟੀ ਵੀ ਸ਼ਾਈਨ ਕਰੇਗੀ ਸਟੋਨ ਦੇ ਸਟਾਈਲ ਨਾਲ। ਕਾਲ ਕਰੋ 0400 045 555 ਜਾਂ ਅੱਜ ਹੀ ਵਿਜ਼ਿਟ ਕਰੋ 104 ਕਾਲਿੰਸ ਰੋਡ, ਮਿਲਟਨ।
2: ਦਿਨ ਭਰ ਦੇ ਕੰਮਾਂ ਕਾਰਾਂ 'ਚ ਘਰ ਪੈਸੇ ਭੇਜਣਾ ਸ਼ਾਮਿਲ ਕਰਨਾ ਚਾਹੁੰਦੇ ਹੋ? ਜ਼ਿੰਦਗੀ ਤੁਹਾਨੂੰ ਚਾਹੇ ਜਿੱਥੇ ਵੀ ਲੈ ਜਾਵੇ, ਵਰਲਡ ਰੈਮਿਟ ਨਾਲ ਤੁਸੀਂ ਆਪਣੇ ਫੋਨ ਤੋਂ ਹੀ ਜਲਦੀ ਤੇ ਸੁਰੱਖਿਅਤ ਪੈਸੇ ਭੇਜ ਸਕਦੇ ਹੋ, ਉਹ ਵੀ ਵਧੀਆ ਰੇਟਾਂ ਤੇ ਘੱਟ ਫੀਸਾਂ ਨਾਲ। ਸਭ ਤੋਂ ਰੁਝੇਵੇਂ ਵਾਲੇ ਦਿਨਾਂ 'ਚ ਵੀ ਤੁਹਾਡੇ ਆਪਣਿਆਂ ਦਾ ਸਾਥ ਨਿਭਾਉਣਾ ਹੁਣ ਬਹੁਤ ਆਸਾਨ ਹੈ। ਅੱਜ ਹੀ ਵਰਲਡ ਰੈਮਿਟ ਐਪ ਡਾਊਨਲੋਡ ਕਰੋ ਅਤੇ ਹਰ ਟ੍ਰਾਂਸਫਰ ਨਾਲ ਆਪਣੇ ਘਰ ਦੇ ਹੋਰ ਨੇੜੇ ਮਹਿਸੂਸ ਕਰੋ।
3: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
4: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾ, PR, US ਵਿਜ਼ਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸਿਜ਼ ਪ੍ਰੋਵਾਈਡ ਕਰਦੇ ਨੇ।
3: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
4: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਤੇ, ਜਾਂ ਫਿਰ ਵਿਜ਼ਿਟ ਕਰੋ ਬੰਸਲ ਇਮੀਗ੍ਰੇਸ਼ਨ .com.au।
1: ਹੁਣ ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀਬੀ ਟੋਯੋਟਾ,
4: ਜਿੱਥੇ ਹੈ ਟੋਯੋਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਯੋਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀਬੀ ਟੋਯੋਟਾ ਦੇ ਨਾਲ।
1: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ, ਵੈਰੀਬੀ ਟੋਯੋਟਾ, ਦ ਸਮਾਰਟ ਚੋਇਸ।
5: ਥਾਪੀ, ਮੈਂ ਸੋਚਦੀ ਸੀ ਕਿ ਆਪਾਂ ਕਬੱਡੀ ਦੀ ਟੀਮ ਬਣਾ ਲਈ।
6: ਤੂੰ ਪਹਿਲਵਾਨ ਬਣਨਾ, ਪਹਿਲਵਾਨ ਜੰਮ।
7: ਰਿਟਨ ਐਂਡ ਡਾਇਰੈਕਟਡ ਬਾਈ ਜੈਦੀਪ ਵੜਿੰਗ।
6: नीरू बाजवा, सनी सिंह, सुखविंदर चाहल, हशनेन चौहान ते होर बहुत सारे सितारिया नाल सजी फिल्म रिलीज होन जा रही है थोड़ी नेड़ली सिनेमा घरां दे विच अक्टूबर 16, 2026 नू।
7: जे तुसी बीमार हो ता AI कोल नहीं डॉक्टर कोल जाने हो फिर कानूनी मसले विच फैसला खुद क्यों? याद रखो डिले इन लॉ इज डैमेज इन लाइफ। फैमिली इशू, प्रॉपर्टी दा मसला, कोई इमिग्रेशन दी समस्या या कोई भी कानूनी मैटर, इको नाम जो कम तुहाडे लिए कर देने, बंसल लॉयर्स, तुहाडा भरोसा, साडा तजरबा ते जित अपनी। कॉल 422-905-860 और विजिट bansallawyers.com.au।
8: दिल्ली की यात्रा का विचार बना रहे हैं? मेलबर्न से क्वांटस की सीधी उड़ान उपलब्ध है। बाजारों की रौनक देखें या अपनों के साथ फिर से समय बिताएं, अद्भुत स्मारकों को निहारें या घर के बने भोजन का मजा लें। चाहे आप दोस्तों और परिवार से मिलने जा रहे हों या किसी नई जगह की खोज कर रहे हों, क्वांटस की बेहतरीन सेवा का अनुभव करें जिसमें आपका भोजन, पेय, सामान और मनोरंजन शामिल है। आज ही क्वांटस के साथ दिल्ली की नॉनस्टॉप उड़ान बुक कीजिए। 26 अक्टूबर 2026 से 27 मार्च 2027 तक उपलब्ध। नियम और शर्तें लागू।
9: वासियों, क्या आपको गैस पर खाना बनाना पसंद है? कड़ाके की ठंड वाली रात में तुरंत गर्म हो जाने वाला घर, जब भी आपको जरूरत हो पूरे परिवार के लिए लगातार मिलने वाला गर्म पानी, तो जब तक आप इसका आनंद ले सकते हैं ले लीजिए, क्योंकि स्टेट लेबर इन सब पर बैन लगाने की योजना बना रही है। बैन केरल से कहिए कि आप नहीं चाहते कि कोई आपको बताए कि आपको अपने ही घर में खाना कैसे बनाना है, घर गर्म कैसे रखना है या नहाना कैसे है, पर जाकर गैस सब्सटीट्यूशन रोड मैप को नहीं कहें। डेविड डेविस MP द्वारा अधिकृत सदर मेट्रोपॉलिटन रीजन के सदस्य, लेवल 1, 670 चैपल स्ट्रीट, साउथ 11, davidavis.com.au।
10: दिवाली रोशनी का त्योहार, तो चलो शान के साथ जायके से लगाएं इसमें 4 चांद। रिवाजों के रंग, खानों का स्वाद और दिवाली का एहसास रखें बरकरार। अपनी थाली को बनाएं खास शान के वेज बिरयानी, चना मसाला, पालक पनीर, किचन किंग, दाल मसाला, चाट मसाला और ढेरों मसालों की रेंज के साथ। इस दिवाली खुशियां बने और भी रोशन शान के साथ।

0: ਰੇਡੀਓ ਹਾਂਜੀ 1674 ਸਮਾਂ ਹੋ ਚੁੱਕਾ ਭਾਰਤੀ ਖਬਰਾਂ ਤੇ ਚਾਤ ਮਾਰਨ ਦਾ। ਇਸ ਟਾਈਮ ਸਾਡੇ ਨਾਲ ਪ੍ਰੀਤਮ ਰੁਪਾਲ ਜੀ ਨੇ, ਆਓ ਜਾਣਦੇ ਹਾਂ ਕਿਹੜੀਆਂ ਨੇ ਖਾਸ ਅਪਡੇਟਸ। ਹਾਂਜੀ ਸਰ, ਤੁਸੀਂ ਆਉਂਦੇ ਰਹੋ, ਸਵਾਗਤ ਤੁਹਾਡਾ ਰੇਡੀਓ ਹਾਂਜੀ ਤੇ।
1: ਬਹੁਤ ਬਹੁਤ ਸ਼ੁਕਰੀਆ ਰਣਜੋਤ ਜੀ, ਮੇਰੇ ਵੱਲੋਂ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ। ਖਾਸ ਖਬਰਾਂ ਚ ਸਭ ਤੋਂ ਪਹਿਲਾਂ ਮੁੱਖ ਚੋਣ ਕਮਿਸ਼ਨਰ ਖਿਲਾਫ ਜਿਹੜਾ ਹੈ ਵਿਰੋਧੀ ਧਿਰਾਂ ਨੇ ਮਿਲ ਕੇ ਸੰਘਰਸ਼ ਕਰਨ ਦਾ ਅਹਿਦ ਲਿਆ ਤੇ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਦੀ ਰਿਹਾਇਸ਼ ਤੇ ਚਾਹ ਪਾਰਟੀ ਤੇ ਇੰਡੀਆ ਬਲਾਕ ਤੇ ਹੋਰ ਭਰਾਤਰੀ ਜਥੇਬੰਦੀਆਂ ਦੇ ਨੇਤਾ ਇਕੱਠੇ ਹੋਏ। ਉਧਰ ਅਮਿਤ ਸ਼ਾਹ ਨੇ ਕਿਹਾ ਕਿ ਰਾਹੁਲ ਗਾਂਧੀ ਆਪਣਾ ਵੋਟ ਬੈਂਕ ਬਚਾਉਣ ਲਈ ਹੱਥ ਪੈਰ ਮਾਰ ਰਹੇ ਨੇ ਤੇ ਇੱਧਰ ਪੰਜਾਬ ਚ ਇੱਕ ਖਬਰ ਦੁਖਦਾਈ ਖਬਰ ਹੈ ਵੈਸੇ। ਮਾਨਸਾ ਚ ਨਸ਼ਿਆਂ ਖਿਲਾਫ ਲੜਨ ਵਾਲੇ ਨੌਜਵਾਨ ਦਾ ਇੱਕ ਕੈਮਿਸਟ ਸ਼ਾਪ ਤੇ ਕਤਲ ਹੋ ਗਿਆ। ਮੁੱਖ ਮੰਤਰੀ ਨੇ ਇਸ ਘਟਨਾ ਮਗਰੋਂ ਅੱਜ ਉੱਚ ਪੱਧਰੀ ਮੀਟਿੰਗ ਸੱਦੀ ਹੈ ਤੇ ਵਿਰੋਧੀ ਪਾਰਟੀਆਂ ਨੇ ਜਿਹੜਾ ਹੈ ਇਹ ਪਰਮਿੰਦਰ ਸਿੰਘ ਝੋਟਾ ਨਾਂ ਦੇ ਇਸ ਬੰਦੇ ਦੇ ਕਤਲ ਤੇ ਮੁੱਖ ਮੰਤਰੀ ਦਾ ਅਸਤੀਫਾ ਮੰਗਿਆ। ਉਧਰ ਮੁੱਖ ਮੰਤਰੀ ਦੇ OSD ਰਾਜਵੀਰ ਘੁੰਮਣ ਦੇ ਖਿਲਾਫ ਹੁਣ ਐਨਫੋਰਸਮੈਂਟ ਡਾਇਰੈਕਟੋਰੇਟ ਨੇ ਵੱਖਰਾ ਕੇਸ ਦਰਜ ਕੀਤਾ। ਸੁਪਰੀਮ ਕੋਰਟ ਨੇ ਪਹਿਲਾਂ CBI ਨੂੰ ਉਸ ਖਿਲਾਫ ਸਖ਼ਤ ਕਾਰਵਾਈ ਲਈ ਵਰਜਿਆ ਸੀ ਤੇ ਸੁਪਰੀਮ ਕੋਰਟ ਨੇ ਜਗਤਾਰ ਸਿੰਘ ਹਵਾਰਾ ਦੀ ਜਿਹੜੀ ਪਟੀਸ਼ਨ ਦੇ ਉੱਪਰ IV ਤੋਂ ਹੁਣ ਰਾਇ ਲੈਣ ਦੇ ਹੁਕਮ ਦਿੱਤੇ ਨੇ ਕਿਉਂਕਿ ਉਹਨਾਂ ਨੇ ਕਿਹਾ ਸੀ ਕਿ ਉਹਨੂੰ ਪੰਜਾਬ ਦੇ ਵਿੱਚ ਤਬਦੀਲ ਕੀਤਾ ਜਾਵੇ ਤਿਹਾੜ ਜੇਲ੍ਹ ਤੋਂ। ਇਹ ਖਾਸ ਖਬਰਾਂ ਨੇ। ਹਾਂਜੀ
0: ਜੀ, ਬਹੁਤ ਸ਼ੁਕਰੀਆ। ਇੱਧਰ ਜਿੱਦਾਂ ਤੁਸੀਂ ਦੱਸਿਆ ਕਿ

0: ਹੋਈਆਂ ਇਹ ਸਾਨੂੰ ਸਾਰਿਆਂ ਨੂੰ ਪਤਾ ਅਤੇ ਹਾਰ ਤੋਂ ਬਾਅਦ ਵੀ ਆਪਾਂ ਵੇਖਿਆ ਕਿ ਕੋਈ ਖਾਸ ਇਕੱਠ ਨਜ਼ਰ ਨਹੀਂ ਆਇਆ ਸੋ ਹੁਣ ਇਸ ਮੌਕੇ ਦੇ ਉੱਤੇ ਕੀ ਇਹ ਇਕੱਠ ਕੰਮ ਆਊਗਾ
1: ਇਹ ਚ ਰਣਜੋਤ ਜੀ ਇਹ ਹੈ ਕਿ 2027 ਅਗਲੇ ਸਾਲ ਦੇ ਸ਼ੁਰੂ ਚ ਹੀ ਤੇ ਪੰਜ ਸੂਬਿਆਂ ਦੇ ਵਿੱਚ ਵਿਧਾਨ ਸਭਾਵਾਂ ਦੀਆਂ ਚੋਣਾਂ ਹੋਣੀਆਂ ਨੇ ਜਿਹਦੇ ਚ ਉੱਤਰ ਪ੍ਰਦੇਸ਼, ਉੱਤਰਾਖੰਡ, ਪੰਜਾਬ, ਗੋਆ ਤੇ ਮਨੀਪੁਰ ਤੇ ਇੱਥੇ ਉਸ ਤੋਂ ਪਹਿਲਾਂ ਜਿਹੜਾ ਹੈਗਾ ਵਿਰੋਧੀ ਪਾਰਟੀਆਂ ਦਾ ਇਕੱਠੇ ਹੋਣਾ, ਕੰਸੋਲੀਡੇਟ ਹੋਣਾ ਤੇ ਕੁਛ ਖਾਸ ਮੁੱਦਿਆਂ ਨੂੰ ਲੈ ਕੇ ਅੱਗੇ ਚੱਲਣਾ, ਇਹ ਇਸ ਕਰਕੇ ਵੀ ਮਾਇਨੇ ਰੱਖਦਾ ਹੈ ਕਿ ਇਹਨਾਂ ਸੂਬਿਆਂ ਦੇ ਵਿੱਚ ਜਿਹੜਾ ਹੈ, ਕਿਉਂਕਿ ਯੂਪੀ ਦੇ ਵਿੱਚ ਪਹਿਲਾਂ ਹੀ ਕਾਂਗਰਸ ਤੇ ਜਿਹੜਾ ਹੈਗਾ ਅਖਿਲੇਸ਼ ਨਾਲ ਹੈਗਾ ਗੱਠਜੋੜ ਤੇ ਉੱਤਰਾਖੰਡ ਚ ਕੋਈ ਸਮੱਸਿਆ ਨਹੀਂ ਹੈ, ਤੇ ਇਸੇ ਤਰ੍ਹਾਂ ਜਿਹੜਾ ਹੈਗਾ ਮਨੀਪੁਰ ਚ ਤੇ ਗੋਆ ਦੇ ਵਿੱਚ ਕੋਈ ਬਹੁਤੀ ਵੱਡੀ ਸਮੱਸਿਆ ਨਹੀਂ ਹੈ, ਉੱਥੇ ਵੀ ਕਾਂਗਰਸ ਤੇ ਜਿਹੜਾ ਹੈਗਾ ਬੀਜੇਪੀ ਇਸ ਵੇਲੇ ਉੱਥੇ ਬੀਜੇਪੀ ਦੀ ਸਰਕਾਰ ਹੈ ਜਾਂ ਜਿਹੜੀ ਉੱਥੋਂ ਲੋਕਲ ਪਾਰਟੀ ਹੈ, ਇਸ ਕਰਕੇ ਇਹਨਾਂ ਦਾ ਉਹ ਜਿਵੇਂ ਪਹਿਲਾਂ ਸੀ ਕਿ ਕਈ ਇਸ਼ੂ ਦੇ ਉੱਤੇ ਜਿਵੇਂ ਖਾਸ ਕਰਕੇ ਆਪਾਂ ਜਦੋਂ ਆਪਾਂ ਪੱਛਮੀ ਬੰਗਾਲ ਦੀ ਗੱਲ ਕਰਦੇ ਹਾਂ ਜਾਂ ਈਵਨ ਬਿਹਾਰ ਦੇ ਵਿੱਚ ਵੀ ਜਿਹੜੀ ਕੁਛ ਹੱਦ ਤੱਕ ਸਮੱਸਿਆ ਆਈ ਕਿ ਇਹ ਵਿਰੋਧੀ ਪਾਰਟੀਆਂ ਦਾ ਆਪਸ ਦੇ ਵਿੱਚ ਕੋਈ ਵਖਰੇਵਾਂ ਹੋ ਜੇ, ਇਹ ਵੀ ਮੈਨੂੰ ਇੱਕ ਲੱਗਦਾ ਹੈ ਕਿ 2029 ਦੀ ਜਿਹੜੀ ਹੈ ਇਹ ਤਿਆਰੀ ਕਰ ਰਹੀਆਂ ਹੁਣ ਸਾਰੀਆਂ ਪਾਰਟੀਆਂ ਰਵਾਤੀ, ਕਿਉਂਕਿ ਉਹਨੂੰ ਲੱਗਦਾ ਹੈ ਕਿ ਜੇ ਉਦੋਂ ਤੱਕ ਅਸੀਂ ਇਕੱਠੇ ਨਹੀਂ ਹੁੰਦੇ, ਇੱਕ ਆਵਾਜ਼ ਨਹੀਂ ਬਣਦੇ ਤਾਂ ਜਿਹੜਾ ਹੈਗਾ ਬੀਜੇਪੀ ਨੂੰ ਜਾਂ ਐਨਡੀਏ ਨੂੰ, ਕਿਉਂਕਿ ਐਨਡੀਏ ਤਾਂ ਹੁਣ ਕਹਿਣ ਦੀ ਗੱਲ ਹੈ ਤਾਂ ਸਾਰੇ ਬੀਜੇਪੀ ਤੇ ਵੀ ਉਹਨੂੰ ਜਿਹੜਾ ਹੈਗਾ ਉਹਦੇ ਨਾਲ ਮੁਕਾਬਲਾ ਨਹੀਂ ਕੀਤਾ ਜਾ ਸਕਦਾ, ਤੇ ਇਸ ਕਰਕੇ ਹੁਣ ਲਗਾਤਾਰ ਜਿਹੜੇ ਹੈ ਕੋਈ ਨਾ ਕੋਈ ਨਵੇਂ ਤੋਂ ਨਵਾਂ ਜਿਹੜਾ ਬਹਾਨਾ ਮਿਲ ਰਿਹਾ। ਪਹਿਲਾਂ ਗਿਆਨੇਸ਼ ਵਾਲਾ ਜਿਹੜਾ ਹੈ ਉਹ ਮਾਮਲਾ ਉੱਭਰ ਕੇ ਸਾਹਮਣੇ ਆਇਆ, ਹੁਣ ਜੰਤਰ ਮੰਤਰ ਵਾਲਾ ਜਿਹੜਾ ਹੈਗਾ ਇਸ਼ੂ ਹੈ, ਇਹ ਚੱਲ ਰਿਹਾ ਕਿ ਇੱਥੇ ਦਿੱਲੀ ਪੁਲਿਸ ਨੇ ਜਿਹੜਾ ਹੈਗਾ ਉਹਨੂੰ ਡੀਨੋਟੀਫਾਈ ਕਰਤਾ ਕਿ ਇੱਥੇ ਤੁਸੀਂ ਪ੍ਰਦਰਸ਼ਨ ਨਹੀਂ ਕਰ ਸਕਦੇ, ਤੇ ਹੋਰ ਬਹੁਤ ਸਾਰੀਆਂ ਜਿਹੜੀਆਂ ਗੱਲਾਂ ਨੇ ਉਹਦੇ ਚ। ਹੁਣ ਜਿਸ ਤਰੀਕੇ ਦੇ ਨਾਲ ਹੁਣ ਆਪ ਮੁਹਾਰੇ ਇਹ ਪਾਰਟੀਆਂ ਇਕੱਠੀਆਂ ਹੋ ਰਹੀਆਂ ਨੇ, ਇੱਕ ਦੋ ਪਾਰਟੀਆਂ ਹੈ ਜਿਹੜੀਆਂ ਇੰਡੀਆ ਬਲੋਕ ਦੇ ਵਿੱਚ ਸ਼ਾਮਿਲ ਹੀ ਨੇ ਜਿਵੇਂ ਆਮ ਆਦਮੀ ਪਾਰਟੀ ਹੈ ਤੇ ਜਾਂ ਹੋਰ ਇੱਕ ਦੋ ਪਾਰਟੀਆਂ ਨੇ, ਤੇ ਪਰ ਉਹਦੇ ਬਾਵਜੂਦ ਵੀ ਜਿਹੜਾ ਹੈ ਭਾਵੇਂ ਇੰਡੀਆ ਬਲੋਕ ਦੀ ਇੱਕ ਜਿਹੜੀ ਵੋਟ ਰਣਨੀਤੀ ਹੈ ਜਾਂ ਉਹ ਰਾਜਨੀਤੀ ਉਹਦੇ ਨਾਲ ਸਹਿਮਤ ਭਾਵੇਂ ਨਾ ਵੀ ਹੋਣ, ਤੇ ਪਰ ਕਿਉਂਕਿ ਵਿਰੋਧੀ ਧਿਰ ਦੇ ਆਗੂ ਸਾਰੀਆਂ ਵਿਰੋਧੀ ਧਿਰਾਂ ਨੇ ਉਹਨਾਂ ਨੂੰ ਸਾਂਝੇ ਤੌਰ ਤੇ ਚੁਣਿਆ ਰਾਹੁਲ ਗਾਂਧੀ, ਹੁਣ ਉਹਨਾਂ ਦੇ ਸੱਦੇ ਤੇ ਜਿਹੜਾ ਹੈ ਉੱਥੇ ਸਾਰੇ ਮੈਂਬਰਾਂ ਦਾ ਆਉਣਾ ਇਕੱਠੇ ਹੋ ਕੇ, ਤੇ ਇਹ ਇੱਕ ਜਿਹੜਾ ਮੈਨੂੰ ਲੱਗਦਾ ਹੈ ਕਿ ਵਿਰੋਧੀ ਧਿਰ ਦੇ ਜਿਹੜਾ ਹੈ ਕੰਸੋਲੀਡੇਟ ਹੋਣ ਦੀ ਜਾਂ ਇਕੱਠੇ ਇੱਕਜੁੱਟ ਹੋਣ ਦੀ ਜਿਹੜੀ ਇੱਕ ਵੱਡੀ ਜਿਹੜੀ ਹੈਗੀ ਹੈ ਇਹ ਘਟਨਾ ਹੈ। ਇਸ ਤੋਂ ਬਾਅਦ ਅੱਗੇ 2027 ਦੀਆਂ ਜਿਹੜੀਆਂ ਵਿਧਾਨ ਸਭਾਵਾਂ ਦੀਆਂ ਚੋਣਾਂ ਨੇ ਜਿਹਨਾਂ ਦੀ ਮੈਂ ਗੱਲ ਕੀਤੀ ਆ, ਉਦੋਂ ਤੱਕ ਇਹ ਹੋਰ ਮਜ਼ਬੂਤ ਹੋਏਗਾ ਕਿਉਂਕਿ ਇਹਨਾਂ ਦਾ ਆਪਸੀ ਕਲੈਸ਼ ਇਹਨਾਂ ਸੂਬਿਆਂ ਦੇ ਵਿੱਚ ਕਿਤੇ ਬਹੁਤਾ ਹੈ ਨਹੀਂ, ਤੇ ਸਮੱਸਿਆ ਉੱਥੇ ਜ਼ਿਆਦਾ ਆਉਂਦੀ ਹੈ ਜਿੱਥੇ ਇੱਕੋ ਸੂਬੇ ਦੇ ਵਿੱਚ ਉਹ ਇੰਡੀਆ ਬਲੋਕ 'ਚ ਵੀ ਸ਼ਾਮਿਲ ਹੈ ਪਾਰਟੀਆਂ ਤੇ ਆਪਸ ਦੇ ਵਿੱਚ ਇੱਕ ਦੂਜੇ ਦਾ ਜਿਹੜਾ ਹੈਗਾ ਉਹ ਵਿਰੋਧ ਵੀ ਜਿਹੜੀਆਂ ਕਰ ਰਹੀਆਂ ਨੇ, ਤੇ ਉੱਥੇ ਜਿਹੜੀ ਇਹ ਸਮੱਸਿਆ ਜਿਹੜੀ ਇੱਦਾਂ ਦੀ ਉਹ ਜ਼ਿਆਦਾ ਆਉਂਦੀ ਹੈ, ਜਿਵੇਂ ਖਾਸ ਕਰਕੇ ਤਾਮਿਲਨਾਡੂ ਦੇ ਵਿੱਚ ਇਹ ਸਮੱਸਿਆ ਦੇਖਣ ਦੇ ਵਿੱਚ ਸਾਹਮਣੇ ਆਈ ਹੈ। ਤੇ ਹੁਣ ਜਿਹੜਾ ਅਗਲੀ ਜਿਹੜੀ ਕਾਰਵਾਈ ਹੈ ਜਾਂ ਇਹ ਸਾਰਾ ਆਉਣ ਵਾਲੇ ਸਮੇਂ ਦੇ ਵਿੱਚ ਆਪਣੀ ਐਜੂਟੇਸ਼ਨ ਨੂੰ ਕਿੱਦਾਂ ਤੇਜ਼ ਕੀਤਾ ਜਾਵੇ ਜਾਂ ਹੇਠਾਂ ਸਟੇਟਾਂ ਤੇ ਹੇਠਾਂ ਤੱਕ ਕਿਵੇਂ ਲਿਜਾਇਆ ਜਾਵੇ, ਇਹ ਹੁਣ ਰਣਨੀਤੀ ਜਿਹੜੀਆਂ ਵਿਰੋਧੀ ਧਿਰਾਂ ਜਿਹੜੀਆਂ ਨੇ ਇਹ ਤੈਅ ਕਰ ਰਹੀਆਂ ਨੇ। ਇਸ ਗੱਲ ਦਾ ਜਿਹੜਾ ਇਹਨਾਂ ਦੀ ਮਜ਼ਬੂਤੀ ਦਾ ਜਿਹੜਾ ਹੈਗਾ ਇਸ ਤੋਂ ਵੀ ਅੰਦਾਜ਼ਾ ਲਾਇਆ ਜਾ ਸਕਦਾ, ਕਿਉਂਕਿ ਅੰਦਰੋਂ ਜਿਹੜੀਆਂ ਖੁਫੀਆ ਤੰਤਰ ਹੈ ਉਹਦੀਆਂ ਰਿਪੋਰਟਾਂ ਤਾਂ ਮਿਲਦੀਆਂ ਹੀ ਨੇ ਸਰਕਾਰ ਨੂੰ। ਜਿਹੜਾ ਅਮਿਤ ਸ਼ਾਹ ਦਾ ਜਿਹੜਾ ਕੱਲ ਬਿਆਨ ਆਇਆ ਤੇ ਹਾਲਾਂਕਿ ਬਹੁਤ ਘੱਟ ਸਟੇਟਮੈਂਟ ਜਿਹੜੀ ਹੈ ਉਹ ਆਉਂਦੀ ਹੈ, ਤੇ ਜਿਹੜੀ ਸਰਕਾਰ ਵਾਲੇ ਪਾਸੋਂ ਜਾਂ ਆਪਾਂ ਕਹਿੰਦੇ ਸੱਤਾਧਾਰੀ ਧਿਰ ਵਾਲੇ ਪਾਸੋਂ, ਤੇ ਅਮਿਤ ਸ਼ਾਹ ਨੇ ਜਿਹੜਾ ਹੈਗਾ ਜਿਸ ਤਰੀਕੇ ਦੇ ਨਾਲ ਕਹਿ ਕੇ ਜਿਹੜੇ ਰਾਹੁਲ ਗਾਂਧੀ ਹੈ ਤੇ ਉਹ ਆਪਣਾ ਵੋਟ ਬੈਂਕ ਨੂੰ ਬਚਾਉਣ ਲਈ ਜਿਹੜਾ ਹੈ ਉਹ ਹੱਥ ਪੈਰ ਮਾਰ ਰਹੇ ਨੇ, ਤੇ ਉਹਨਾਂ ਨੇ ਕਿਹਾ ਕਿ ਜਿਹੜੇ ਇਨਫਲੇਟਰਸ ਨੇ ਉਹਨਾਂ ਨੂੰ ਸ਼ਹਿ ਦੇ ਰਹੇ ਨੇ, ਇੱਦਾਂ ਦੀ ਗੱਲ ਜਿਵੇਂ ਪਿੱਛੇ ਨਵੀਂ ਪਾਰਟੀ ਕਾਕਰੋਚ ਜਨਤਾ ਪਾਰਟੀ ਸਾਹਮਣੇ ਆਈ ਜਾਂ ਹੋਰ ਵਿਦਿਆਰਥੀ ਜਥੇਬੰਦੀਆਂ, ਤੇ ਇੱਥੋਂ ਜਿਹੜਾ ਇਹ ਲੱਗਦਾ ਜਿਹੜੀ ਇੱਕ ਬੁਖਲਾਹਟ ਹੈ ਸੱਤਾਧਾਰੀ ਧਿਰ ਦੀ ਉਹਨਾਂ ਨੂੰ ਕਿਤੇ ਨਾ ਕਿਤੇ ਗੱਲ ਲੱਗਦੀ ਹੈ ਕਿ ਜੇ ਇਕੱਠੇ ਹੁੰਦੇ ਆ ਤਾਂ ਆਉਣ ਵਾਲੇ ਸਮੇਂ ਚ ਉਹਨਾਂ ਨੂੰ ਸਿਆਸੀ ਤੌਰ ਤੇ ਖਾਸ ਕਰਕੇ ਵੋਟ ਰਾਜਨੀਤੀ ਦੇ ਵਿੱਚ ਸਖ਼ਤ ਮੁਕਾਬਲੇ ਦਾ ਸਾਹਮਣਾ ਕਰਨਾ ਪੈ ਸਕਦਾ ਹੈ, ਕਿਉਂਕਿ ਇਹ ਜਿਹੜੀ ਹੁਣ ਸਰਕਾਰ ਐਨਡੀਏ ਦੀ ਚੱਲ ਰਹੀ ਹੈ ਇਸ ਵਾਰ ਬੜੀ ਮੁਸ਼ਕਲ ਨਾਲ ਸਰਕਾਰ ਬਣੀ ਹੈ, ਤੇ ਜਦਕਿ ਨਾਰਾ ਜਿਹੜਾ ਹੈ ਬੀਜੇਪੀ ਨੇ ਦਿੱਤਾ ਸੀ ਇਸ ਵਾਰ 400 ਪਾਰ ਕੇ 400 ਤੋਂ

0: ਵੱਧ ਜਿਹੜੀਆਂ ਹੈਗੀਆਂ ਲੋਕ ਸਭਾ ਦੀਆਂ ਸੀਟਾਂ ਉਹ ਜਿੱਤਣਗੇ, ਤੇ ਪਰ ਉਹ 250 ਦੇ ਨੇੜੇ ਤੇੜੇ ਜਾ ਕੇ ਜਿਹੜਾ ਹੈਗਾ ਉਹ ਰਹਿ ਗਏ। ਇਸ ਕਰਕੇ ਜੇ ਇੱਕ ਦੋ ਪਾਰਟੀਆਂ ਸਪੋਰਟ ਨਾ ਕਰਦੀਆਂ ਤਾਂ ਫਿਰ ਇਸ ਵਾਰੀ ਜਿਹੜੀ ਹੈ NDA ਦੀ ਸਰਕਾਰ ਉਵੇਂ ਬਣ ਨਹੀਂ ਸੀ ਸਕਦੀ। ਇਸ ਕਰਕੇ ਇਹ ਗੱਲਾਂ ਜਿਹੜੀਆਂ ਜ਼ਿਆਦਾ ਮਹੱਤਵਪੂਰਨ ਹੈ। ਹੁਣ ਇਹਨਾਂ ਕੋਲੇ ਦੋ ਜਿਹੜੇ ਨੁਕਤੇ ਆ, ਇੱਕ ਤਾਂ ਜਿਸ ਤਰੀਕੇ ਨਾਲ ਚੋਣ ਕਮਿਸ਼ਨ ਨੇ ਪਿੱਛੇ ਕੰਮ ਕੀਤਾ, ਭਾਵੇਂ ਉਹ SIR ਦਾ ਕੰਮ ਹੈ ਤੇ ਭਾਵੇਂ EVM ਦਾ, ਦੋ ਦੋ ਮੁੱਦੇ ਵੱਡੇ ਆ ਇਹਨਾਂ ਕੋਲੇ। ਤੇ ਦੂਸਰੇ ਪਾਸੇ ਜਿਹੜਾ ਹੁਣ ਸੁਪਰੀਮ ਕੋਰਟ, ਪਹਿਲਾਂ ਕਿਉਂਕਿ ਸੁਪਰੀਮ ਕੋਰਟ ਸਰਕਾਰ ਦੇ ਨਾਲ ਸਿੱਧੀ ਖੜੀ ਸੀ ਤੇ ਆਊਟਰਾਈਟਲੀ ਇਹ ਕਹਿ ਦਿੰਦੇ ਸੀ ਕਿ ਕੋਈ ਗੱਲ ਨੀ, ਜਿਵੇਂ ਹੁਣ ਪੱਛਮੀ ਬੰਗਾਲ ਦੀ ਆਪਾਂ ਉਦਾਹਰਨ ਲੈਂਦੇ ਹਾਂ ਕਿ ਉੱਥੇ ਇੰਨੀ ਜ਼ਿਆਦਾ ਜਿਹੜੀ ਵੋਟ ਆ ਉਹ ਕੱਟੀ ਗਈ, 70 ਲੱਖ ਤੋਂ ਵੱਧ ਜਿਹੜੀ ਵੋਟ ਆ ਉੱਥੇ ਉਹ ਕੱਟੀ ਗਈ, ਤੇ ਜਿਹੜੀਆਂ 27-28 ਲੱਖ ਵੋਟਾਂ ਉਹ ਸੀ ਜਿਹਨਾਂ ਬਾਰੇ ਸੁਪਰੀਮ ਕੋਰਟ ਦੇ ਵਿੱਚ ਕੇਸ ਸੀ ਤੇ ਜਿਹਦੇ ਤੇ ਫਿਰ ਟ੍ਰਿਬਿਊਨਲ ਬਣੇ, ਤੇ ਪਰ ਉਹਨਾਂ ਦਾ ਕੁਛ ਨੀ ਬਣਿਆ। ਤੇ ਹੁਣ ਉਹਨਾਂ ਨੂੰ ਰੈਗੂਲਰ ਕਰਨ ਦੀ ਗੱਲ ਚੱਲ ਰਹੀ ਹੈ, ਜਦੋਂ ਚੋਣਾਂ ਲੰਘ ਗਈਆਂ, ਜਦੋਂ ਉੱਥੇ ਸ਼ਵੇਂਦੂ ਦੀ ਸਰਕਾਰ ਬਣ ਗਈ, ਤੇ ਉਦੋਂ ਸੁਪਰੀਮ ਕੋਰਟ ਨੇ ਕਹਿ ਦਿੱਤਾ ਕਿ ਨਹੀਂ ਕੋਈ ਗੱਲ ਨੀ, ਅਗਲੀ ਵਾਰੀ ਪਾ ਲੈਣਗੇ ਜੇ ਨਹੀਂ ਐਤਕੀ ਪਾ ਸਕਦੇ। ਤੇ ਹੁਣ ਸੁਪਰੀਮ ਕੋਰਟ ਥੋੜੀ ਸਖ਼ਤ ਹੋਈ ਹੈ ਇਸ ਮਾਮਲੇ ਦੇ ਵਿੱਚ, ਆਪਾਂ ਇਹ ਕਹਿ ਸਕਦੇ ਹਾਂ ਕਿ ਹੁਣ ਜਿਹੜੀ ਸੱਤਾਧਾਰੀ ਧਿਰ ਨਾਲ ਉਵੇਂ ਨਹੀਂ ਚੱਲ ਰਹੀ ਜਿਵੇਂ ਇਹ ਪਹਿਲਾਂ ਹੋਇਆ, ਕਿਉਂਕਿ ਜਿਹੜੇ ਨੋਟਸ ਹੋ ਰਹੇ ਨੇ ਲਗਾਤਾਰ ਸੁਪਰੀਮ ਕੋਰਟ ਵੱਲੋਂ, ਭਾਵੇਂ ਉਹ ਜਿਹੜੇ ਹੈਗੇ ਆ ਇਸ ਨੂੰ ਚੋਣ ਕਮਿਸ਼ਨ ਨੂੰ ਹੋ ਰਹੇ ਹੋਣ, ਕਿਉਂਕਿ ਜਿਹੜਾ ਹੁਣ ਇੱਕ ਤਾਜ਼ਾ ਜਿਹੜਾ ਉਹਦੇ ਤੇ ਹੋਇਆ ਸੁਪਰੀਮ ਕੋਰਟ ਸਹਿਮਤ ਹੋ ਗਈ ਹੈ ਇਸ ਗੱਲ ਲਈ, ਜਿਹੜਾ ADR ਹੈ ਜਿਹੜੀ ਇੱਕ ਜਥੇਬੰਦੀ ਬਹੁਤ ਲੰਬੇ ਸਮੇਂ ਤੋਂ ਇਲੈਕਸ਼ਨ ਦੇ ਉੱਪਰ ਜਿਹੜਾ ਉਹ ਕੰਮ ਕਰ ਰਹੀ ਹੈ, ਉਹੀ ਸਭ ਤੋਂ ਪਹਿਲਾਂ ਕੱਢ ਕੇ ਲਿਆਈ ਸੀ ਕਿ ਕਿਹੜੇ ਕਿਹੜੇ ਅਪਰਾਧੀ ਪਿਛੋਕੜ ਨਾਲ ਜੁੜੇ ਹੋਏ ਕੈਂਡੀਡੇਟ ਨੇ, ਉਹਨਾਂ ਦੇ ਜ਼ੋਰ ਪ੍ਰੈਸ਼ਰ ਦੇ ਉੱਤੇ ਜਿਹੜਾ ਹੈ ਚੋਣ ਕਮਿਸ਼ਨ ਨੂੰ ਨਾਲ ਇਹ ਇੱਕ ਐਡ ਕਰਨਾ ਪਿਆ ਕਿ ਆਪਣਾ ਐਫੀਡੈਵਿਟ ਦੇਣ ਜਿਹੜੇ ਕੈਂਡੀਡੇਟ ਨੇ ਕਿ ਉਹਨਾਂ ਖਿਲਾਫ ਕੋਈ ਫੌਜਦਾਰੀ ਕੇਸ ਤਾਂ ਨਹੀਂ ਚੱਲ ਰਿਹਾ ਜਾਂ ਪਹਿਲਾਂ ਉਹਨਾਂ ਨੂੰ ਕਿਸੇ ਸਜ਼ਾ ਹੋਈ ਹੈ। ਤੇ ਉਹ ADR ਨੇ ਇੱਕ ਸੁਪਰੀਮ ਕੋਰਟ ਚ ਪਟੀਸ਼ਨ ਪਾਈ ਹੋਈ ਸੀਗੀ ਤੇ ਜਿਹੜੀ ਉਹਨਾਂ ਨੂੰ ਛੋਟ ਦਿੱਤੀ ਗਈ ਹੈ ਚੋਣ ਕਮਿਸ਼ਨ ਨੂੰ ਬਹੁਤ ਜ਼ਿਆਦਾ, ਤੇ ਉਹਦੇ ਤੇ ਵੀ ਹੁਣ ਰਿਵਿਊ ਕਰਨ ਵਾਸਤੇ ਸੁਪਰੀਮ ਕੋਰਟ ਨੇ ਨੋਟਿਸ ਜਿਹੜਾ ਹੈਗਾ ਉਹ ਕਰਤਾ। ਇੱਥੋਂ ਲੱਗਦਾ ਕਿ ਹੁਣ ਸੁਪਰੀਮ ਕੋਰਟ ਨੂੰ ਥੋੜਾ ਜਿਹਾ ਇਹ ਲੱਗ ਰਿਹਾ ਕਿ ਲੋਕਾਂ ਦਾ ਦਬਾਅ ਵੱਧ ਰਿਹਾ, ਇਸ ਕਰਕੇ ਉਹ ਵੀ ਆਪਣਾ ਜਿਹੜਾ ਹੈਗਾ ਰੁੱਖ ਹੈ ਜਾਂ ਆਪਣਾ ਇੱਕ ਸਟੈਂਡ ਹੈ ਤੇ ਉਹ ਉਸ ਰੂਪ ਦੇ ਵਿੱਚ ਉਹ ਤਬਦੀਲੀ ਵੱਲ ਜਿਹੜਾ ਹੈ ਉਹ ਜਾ ਰਿਹਾ। ਤੇ ਇੱਥੋਂ ਇੱਕ ਜਿਹੜੀਆਂ ਪੈਰਲਲ ਜੋ BJP ਜਾਂ ਸੱਤਾਧਾਰੀ ਧਿਰ ਕਹਿ ਲਓ ਕਿ ਪ੍ਰਧਾਨ ਮੰਤਰੀ ਲਗਾਤਾਰ ਸਮਾਗਮ ਕਰ ਰਹੇ ਨੇ, ਉਹ ਵੀ ਦਿੱਲੀ ਚ ਹੀ ਕਰ ਰਹੇ ਨੇ, ਤੇ ਉਹਨਾਂ ਉੱਥੋਂ ਇਹ ਲੱਗਦਾ ਕਿ ਕੋਈ ਕੁਛ ਹੋ ਹੀ ਨਹੀਂ ਰਿਹਾ, ਕਿਤੇ ਵਿਰੋਧ ਨਹੀਂ ਹੋ ਰਿਹਾ ਕਿਉਂਕਿ ਪ੍ਰਧਾਨ ਮੰਤਰੀ ਖੁਦ ਕੋਈ ਬਿਆਨ ਨਹੀਂ ਦੇ ਰਹੇ ਇਹਨਾਂ ਇਸ਼ੂ ਨੂੰ ਲੈ ਕੇ। ਤੇ ਇਸ ਕਰਕੇ ਆਉਣ ਵਾਲਾ ਹੁਣ ਜਿਹੜਾ ਸੈਸ਼ਨ ਵੀ ਹੋਣਾ ਅੱਗੇ ਪਾਰਲੀਮੈਂਟ ਦਾ, ਉਹਦੇ ਵਾਸਤੇ ਵੀ ਜਿਹੜੀ ਇੱਕ ਤਿਆਰੀ ਇੱਕ ਕਿਸਮ ਦੀ ਇਹ ਕਰ ਰਹੀ ਹੈ ਜਿਹੜੀ ਵਿਰੋਧੀ ਧਿਰ ਹੈ, ਤੇ ਉਹਦੇ ਸੰਬੰਧ ਦੇ ਵਿੱਚ ਉਸ ਲੜੀ ਦੇ ਵਿੱਚ ਜਿਹੜਾ ਹੈਗਾ ਇਹ ਹੁਣ ਕੱਲ ਦੀ ਜਿਹੜੀ ਮੀਟਿੰਗ ਸੀ ਜਿਹਦੇ ਅੱਜ ਕਾਫੀ ਚਰਚਾ ਹੈ, ਸਾਰੇ ਨਿਊਜ਼ ਪੇਪਰ ਦੇ ਵਿੱਚ ਵੀ ਮੀਡੀਆ ਦੇ ਵਿੱਚ ਵੀ ਉਹਦੀ ਚਰਚਾ ਹੈ। ਤੇ ਹੁਣ ਅੱਗੋਂ ਉਹ ਕੀ ਕਿੱਦਾਂ ਦੀ ਜਿਹੜੀ ਰਣਨੀਤੀ ਬਣ ਰਹੀ ਹੈ ਜਾਂ ਜਿਹੜੀਆਂ ਆਉਣ ਵਾਲੀਆਂ ਇਮੀਡੀਏਟ ਜਿਹੜੀਆਂ ਚੋਣਾਂ ਆਉਣੀਆਂ ਨੇ, ਥੋੜੇ ਜਿਹੇ ਮਹੀਨੇ ਜਿਹੜੇ ਉਹ ਚ ਰਹਿ ਗਏ ਨੇ, 4-5 ਮਹੀਨੇ ਰਹਿ ਗਏ ਸਿਰਫ, ਤੇ ਉਦੋਂ ਤੱਕ ਜਿਹੜਾ ਹੈ ਕਿਸ ਕੀ ਹੋਰ ਮਜ਼ਬੂਤ ਹੁੰਦੇ ਆ, ਤੇ ਜਾਂ ਜਿਹੜੀ ਸੱਤਾਧਾਰੀ ਧਿਰ ਹੈ ਜਾਂ ਖਾਸ ਕਰਕੇ BJP ਕਿਤੇ ਇਹ ਸੰਨ ਲਾਉਣ ਦੀ ਕੋਸ਼ਿਸ਼ ਕਰਦੀ ਹੈ, ਜਿਵੇਂ ਪਹਿਲਾਂ ਇਹ ਗੱਲ ਹੋਈ ਸੀ ਖਾਸ ਕਰਕੇ ਪਾਰਟੀਆਂ ਤੋੜ ਦਿੱਤੀਆਂ ਗਈਆਂ ਜਿਹੜੀਆਂ ਛੋਟੀਆਂ ਜਿਹਨਾਂ ਨੂੰ ਪਾਰਟੀਆਂ ਸੀ, ਦੋ ਦੋ ਤਿੰਨ ਤਿੰਨ ਗਰੁੱਪ ਬਣਾ ਕੇ ਇਸ ਤਰ੍ਹਾਂ ਦੀ ਕੋਈ ਜਿਹੜੀ ਆ ਉਹ ਗੱਲ ਕਰਦੀ ਹੈ।
1: ਇੱਧਰ ਪੰਜਾਬ ਤੋਂ ਇੱਕ ਖਬਰ ਜਿਹੜੀ ਤੁਸੀਂ ਸਾਂਝੀ ਕੀਤੀ ਆ, ਕਾਫੀ ਜ਼ਿਆਦਾ ਕੱਲ੍ਹ ਦੇ ਦਿਨ ਤੋਂ ਚਰਚੇ ਚੱਲ ਰਹੇ ਨੇ, ਪਰਮਿੰਦਰ ਸਿੰਘ ਝੋਟਾ ਸੋ ਇਹਨਾਂ ਦੀ ਜਿਹੜੀ ਹੱਤਿਆ ਕਰ ਦਿੱਤੀ ਗਈ, ਉਸ ਤੋਂ ਬਾਅਦ ਆਪਾਂ ਵੇਖ ਰਹੇ ਹਾਂ ਕਿ ਕਾਫੀ ਵੱਡੀ ਹਿਲਜੁਲ ਹੋਈ ਆ, ਪਰ ਉਸ ਤੋਂ ਪਹਿਲਾਂ ਆਪਾਂ ਜੇ ਵੇਖੀਏ ਤਾਂ ਇਸ ਸਾਰੇ ਮੁੱਦੇ ਦੇ ਉੱਤੇ ਲਗਾਤਾਰ ਕੋਈ ਨਾ ਕੋਈ ਖਬਰ ਇਸ ਢੰਗ ਦੇ ਨਾਲ ਆਉਂਦੀ ਰਹਿੰਦੀ ਆ। ਸੋ ਇਹ ਸਰਕਾਰ ਹਮੇਸ਼ਾ ਹੀ ਇਹ ਕਹਿੰਦੀ ਰਹਿੰਦੀ ਕਿ ਲੋਅ ਐਂਡ ਆਰਡਰ ਬਹੁਤ ਵਧੀਆ, ਸਾਰਾ ਕੁਛ ਠੀਕ ਹੈ, ਇੱਕ ਵਾਰੀ ਫਿਰ ਤੋਂ ਲੋਕਾਂ ਨੇ ਇਹ ਆਵਾਜ਼ ਉਠਾਈ ਆ ਕਿ ਹੁਣ ਦੱਸੋ ਫਿਰ ਵੀ ਨਸ਼ੇ ਤੇ ਉੱਥੇ ਦੇ ਉੱਥੇ ਨੇ ਲੋਅ ਐਂਡ ਆਰਡਰ ਉਸੇ ਤਰ੍ਹਾਂ ਦੇ ਨਾਲ ਧੱਜੀਆਂ ਉਡਾਈਆਂ ਜਾ ਰਹੀਆਂ ਨੇ, ਚਾਹੇ ਉਹ ਅਲੱਗ ਅਲੱਗ ਕੇਸ ਹੋਣ, ਪਰ ਹਰ ਵਾਰ ਇੱਦਾਂ ਦਾ ਹੀ ਕੁਛ ਵੇਖਣ ਦੇ ਵਿੱਚ ਆਉਂਦਾ ਕਿ ਹਰ ਕੋਈ ਕਾਨੂੰਨ ਆਪਣੇ ਹੱਥਾਂ ਦੇ ਵਿੱਚ ਲੈਣ ਦੇ ਲਈ ਕਾਹਲਾ ਵਾ। ਹੁਣ ਇਸ ਮੁੱਦੇ ਦੇ ਉੱਤੇ ਕੀ ਕਹਿਣਾ ਚਾਹਾਂਗੇ ਆਪਾਂ, ਕੀ ਹਾਲਾਤ ਨੇ?
0: ਨਹੀਂ ਦੇਖੋ, ਇੱਕ ਤਾਂ ਪਹਿਲੀ ਗੱਲ ਤਾਂ ਇਹ ਨਿੰਦਣਯੋਗ ਘਟਨਾ ਬੜੀ, ਏਦਾਂ ਕਿਸੇ ਬੰਦੇ ਨੂੰ, ਚਾਹੇ ਚਲੋ ਉਹਦਾ ਪਿਛੋਕੜ ਕਿੱਦਾਂ ਦਾ ਵੀ ਹੈ, ਜਿਹੜਾ ਇੱਕ ਪਬਲਿਕ ਫਿਗਰ ਜਦੋਂ ਬੰਦਾ ਬਣ ਜਾਂਦਾ ਹੈ, ਲੋਕਾਂ ਦੇ ਆਗੂ ਵਜੋਂ ਸਾਹਮਣੇ ਆ ਜਾਂਦਾ ਹੈ ਅੱਡ ਅੱਡ ਇਸ਼ੂ ਨੂੰ ਲੈ ਕੇ, ਇਹ ਖਾਸ ਕਰਕੇ ਨਸ਼ਿਆਂ ਦਾ ਇਸ਼ੂ ਹੈ ਤੇ ਇਸ ਨੂੰ ਲੈ ਕੇ ਇਹ ਨੌਜਵਾਨ ਸਾਹਮਣੇ ਆਇਆ, ਜਿੱਦਾਂ ਪਿਛੋਕੜ ਕ੍ਰਿਕਟ ਨਾਲ, ਖੇਡਾਂ ਨਾਲ, ਬਾਕਸਿੰਗ ਨਾਲ ਵੀ ਜਿਹੜਾ ਹੈ ਉਹ ਜੁੜਿਆ ਰਿਹਾ। ਤੇ ਪਰ ਜਿਹੜੀ ਗੱਲ ਇਹ ਹੈ ਕਿ ਕਿਸ ਜਿਹੜਾ ਜਿਹੜਾ ਇਹਦੇ ਚ ਉਹ ਬੰਦੇ ਦਾ ਕਤਲ ਕਿੱਦਾਂ ਹੁੰਦਾ ਹੈ ਜਾਂ ਹੋਰ, ਉਹਦੇ ਪਿੱਛੇ ਜਿਹੜੀ ਗੱਲ ਹੈ ਉਹਦੀ ਛਾਣਬੀਣ ਜਿਹੜੀ ਆ ਉਹ ਮੈਂ ਸਮਝਦਾ ਕਿ ਬਹੁਤ ਜ਼ਰੂਰੀ ਆ। ਹਾਲਾਂਕਿ ਕਈ ਵਾਰੀ ਜਿਹੜੀਆਂ ਅਮਨ ਕਾਨੂੰਨ ਲਾਗੂ ਕਰਨ ਵਾਲੀਆਂ ਜਾਂ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਨੇ ਜਾਂ ਪੁਲਿਸ ਹੈ ਜਾਂ ਹੋਰ ਹੈ, ਉਹ ਪੱਲਾ ਝਾੜ ਦਿੰਦੇ ਆਪਣਾ। ਪਰ ਮੇਰਾ ਖਿਆਲ ਹੈ ਕਿ ਇਹਦੇ ਤੇ ਜਿਹੜਾ ਹੈ ਜੇ ਬਰੀਕੀ ਨਾਲ ਜਿਹੜੀ ਛਾਣਬੀਣ ਕੀਤੀ ਜਾਵੇ ਤਾਂ ਇਹੋ ਜਿਹੀਆਂ ਘਟਨਾਵਾਂ ਤੇ ਜਿਹੜੀ ਆ ਉਹ ਰੋਕ ਲੱਗ ਸਕਦੀ ਹੈ। ਕਿਉਂਕਿ ਜਿੱਦਾਂ ਕੱਲ ਹੀ DIG ਦਾ ਇੱਕ ਬਿਆਨ ਆਇਆ ਕਿ ਉਹ ਇਹ ਨਿੱਜੀ ਰੰਜਿਸ਼ ਦਾ ਜਿਹੜਾ ਹੈਗਾ ਇੱਕ ਕਾਰਨ ਲੱਗਦਾ ਹੈ, ਪਰ ਭਾਵੇਂ ਨਿੱਜੀ ਰੰਜਿਸ਼ ਦਾ ਕਾਰਨ ਹੀ ਹੈ ਤੇ, ਪਰ ਇੱਕ ਵਿਅਕਤੀ ਦਾ ਦਿਨ ਦਿਹਾੜੇ ਏਦਾਂ ਕਤਲ ਹੋ ਜਾਣਾ, ਸ਼ਰੇਆਮ ਬੰਦੇ ਨੇ ਗੋਲੀਆਂ ਮਾਰ ਕੇ ਫਿਰ ਫਰਾਰ ਹੋ ਜਾਣਾ, ਭੱਜ ਜਾਣਾ, ਤੇ ਇਹਦੇ ਪਿੱਛੇ ਕੀ ਜਿਹੜੀ ਗੱਲ ਹੈ ਜਾਂ ਉਹ ਬੰਦੇ ਦੇ ਵਿੱਚ ਦਲੇਰੀ ਕਿੱਥੋਂ ਆ ਗਈ? ਉਹ ਉਹੀ ਬੰਦਾ ਜਿਹਨੂੰ ਇਹਨੇ ਲੋਕਾਂ ਨੂੰ ਨਾਲ ਲੈ ਕੇ ਕਿਤੇ ਜਿਹੜੀਆਂ ਹੈਗੀਆਂ ਸਿੰਥੈਟਿਕ ਡਰੱਗ ਜਿਹਨੂੰ ਕਹਿੰਦੇ ਆ, ਤੇ ਉਹ ਜਿਹੜੀਆਂ ਗੋਲੀਆਂ ਜਿਹਨਾਂ 'ਚ ਨਸ਼ਾ ਹੁੰਦਾ ਹੈ ਭਾਵੇਂ ਉਹ ਦਵਾਈਆਂ ਹੀ ਨੇ, ਤੇ ਉਹਦੇ ਦੌਰਾਨ ਆਪਣੀ ਦੁਕਾਨ ਤੋਂ ਜਿਹੜਾ ਹੱਸੀ ਲਿਆ ਕੇ ਉਹਨੂੰ ਉਹਦਾ ਜਲੂਸ ਕੱਢਿਆ ਸ਼ਹਿਰ ਦੇ ਵਿੱਚ, ਫਿਰ ਪੁਲਿਸ ਦੇ ਹਵਾਲੇ ਕੀਤਾ ਏਦਾਂ ਦੀ ਜਿਹੜੀ ਇਹ ਗੱਲ ਕੀਤੀ, ਤੇ ਉਹਦੇ 'ਚ ਜਿਹੜੀ ਦਲੇਰੀ ਆਈ ਇਹ ਇੱਕ ਤਰ੍ਹਾਂ ਕਿਸੇ ਨੂੰ ਗੋਲੀ ਮਾਰਨ ਦੀ ਜਾਂ ਉਹ ਕਿਸ ਤਰ੍ਹਾਂ ਆਈ, ਕੀ ਉਹਦੇ ਕੋਲ ਲਾਇਸੈਂਸ ਹਥਿਆਰ ਸੀ, ਹਥਿਆਰ ਕਿਵੇਂ ਆਇਆ, ਇਹ ਬਹੁਤ ਸਾਰੀਆਂ ਜਿਹੜੀਆਂ ਗੱਲਾਂ ਨੇ ਇਸ ਪਾਸੇ ਨੂੰ। ਕਿਉਂਕਿ ਹੁਣ ਜਿਹੜੀਆਂ ਪੋਲੀਟੀਕਲ ਪਾਰਟੀਆਂ ਨੇ ਖਾਸ ਕਰਕੇ ਵਿਰੋਧੀ ਧਿਰਾਂ ਨੇ ਜਿਹੜੀਆਂ, ਭਾਵੇਂ ਉਹ ਕਾਂਗਰਸ ਹੈ, ਭਾਵੇਂ BJP ਹੈ, ਭਾਵੇਂ ਅਕਾਲੀ ਦਲ ਹੈ, ਭਾਵੇਂ ਹੋਰ ਨੇ, ਤੇ ਉਹ ਸਿਰਫ ਤੇ ਸਿਰਫ ਉਹ ਇੱਕ ਗੱਲ ਤੇ ਹੁਣ ਉਹ ਕਰਨਗੀਆਂ, ਮੁੱਖ ਮੰਤਰੀ ਦਾ ਅਸਤੀਫਾ ਮੰਗ ਲੈਣਗੀਆਂ, ਧਰਨੇ ਲਾ ਦੇਣਗੀਆਂ, ਮੁਜ਼ਾਹਰੇ ਕਰ ਲੈਣਗੀਆਂ ਪਰਿਵਾਰ ਨੂੰ ਇਸ ਗੱਲ ਤੋਂ ਕਿ ਸੰਸਕਾਰ ਨਾ ਕਰੋ, ਪੋਸਟਮਾਰਟਮ ਨਾ ਕਰਾਓ, ਜਿਵੇਂ ਹੋਰ ਘਟਨਾਵਾਂ ਦੇ ਵਿੱਚ ਹੁੰਦਾ ਹੈ। ਤੇ ਪਰ ਅਲਟੀਮੇਟਲੀ ਜਿਹੜਾ ਹੈਗਾ ਇਹਨਾਂ ਨੂੰ ਠੱਲ ਕਿਵੇਂ ਪਾਈ ਜਾਵੇ, ਕੀ ਜਿਹੜੀਆਂ ਵਿਰੋਧੀ ਪਾਰਟੀਆਂ ਨੇ ਜਾਂ ਵਿਰੋਧੀ ਧਿਰਾਂ ਏਦਾਂ ਦੀ ਘਟਨਾ ਤੇ ਜਿਹੜਾ ਹੈਗਾ ਉਹ ਆਪਣੀਆਂ ਜਿਹੜੀਆਂ ਸਿਵਿਆਂ ਤੇ ਰੋਟੀਆਂ ਸੇਕਣ ਤੱਕ ਹੀ ਰਹਿਣਗੀਆਂ, ਜਾਂ ਕੀ ਉਹ ਵੀ ਸੀਰੀਅਸ ਨੇ, ਗੰਭੀਰ ਨੇ ਇਸ ਮੁੱਦੇ ਨੂੰ ਲੈ ਕੇ? ਚਲੋ ਜੇ ਮੁੱਖ ਮੰਤਰੀ ਅੱਜ ਅਸਤੀਫਾ ਦੇ ਵੀ ਦਿੰਦਾ ਕੀ ਇਹ ਫਿਰ ਮਸਲਾ ਹੱਲ ਹੋ ਜਾਏਗਾ? ਮਸਲਾ ਤਾਂ ਇਹ ਹੈ ਕਿ ਇਹ ਸਾਰਾ ਚੱਲਿਆ ਕਦੋਂ ਤੋਂ ਹੈ, ਖਾਸ ਕਰਕੇ ਹੁਣ ਜਿਹੜਾ ਇਹ ਇਸ਼ੂ ਸੀ, ਇਹ ਜੇ ਇਸ ਘਟਨਾ ਨੂੰ ਆਪਾਂ ਜਿਹੜੀ ਲੈਂਦੇ ਹਾਂ, ਜਿਹੜਾ ਇਹਦਾ ਪਿਛੋਕੜ ਲੈਂਦੇ ਹਾਂ, ਤੇ ਇਹ ਸਿਰਫ ਤੇ ਸਿਰਫ ਜਿਹੜੀਆਂ ਦਵਾਈਆਂ ਅੱਡ ਅੱਡ ਇਲਾਜ ਲਈ ਵਰਤੀਆਂ ਜਾਂਦੀਆਂ ਨੇ ਜਾਂ ਦਰਦ ਰੋਕਣ ਲਈ ਤੇ ਹੋਰ, ਉਹ ਦਵਾਈਆਂ ਨਸ਼ਿਆਂ ਦੇ ਰੂਪ ਚ ਕਿਸ ਤਰ੍ਹਾਂ ਵਿਕ ਰਹੀਆਂ ਨੇ? ਪਹਿਲੀ ਗੱਲ ਤਾਂ ਇਹ ਹੈ ਕਿ ਇਹ ਪਹਿਲੀ ਗੱਲ ਨੀ ਕੋਈ, ਇਸ ਤੋਂ ਪਹਿਲਾਂ ਵੀ ਜਿਹੜੀਆਂ ਅੱਜ ਤੋਂ ਕਿੰਨੇ ਸਾਲ, 40 ਸਾਲ ਪਹਿਲਾਂ ਵੀ ਏਦਾਂ ਦੀਆਂ ਦਵਾਈਆਂ, ਭਾਵੇਂ ਹੋਰ ਡੈਜ਼ੀਪਾਮ ਹੋਵੇ, ਭਾਵੇਂ ਮਾਇੰਡਰੈਕਸ ਹੋਵੇ, ਏਦਾਂ ਦੀਆਂ ਗੋਲੀਆਂ ਜਿਹੜੇ ਓਪੇਕ ਜਿਹਨੂੰ ਆਪਾਂ ਕਹਿੰਦੇ ਹਾਂ ਕਿ ਨਸ਼ਿਆਂ ਦੇ ਆਧਾਰਿਤ ਜਿਹੜੀਆਂ ਦਵਾਈਆਂ ਬਣਾਈਆਂ ਜਾਂਦੀਆਂ ਨੇ, ਪਰ ਜਿਹੜੇ ਕਾਨੂੰਨ ਨੇ ਵੀ ਸਿਰਫ ਤੇ ਸਿਰਫ ਆਹ ਦਵਾਈ ਜਿਹੜਾ ਹੈਗਾ ਜਿਹੜਾ ਇੱਕ ਡਾਕਟਰ ਦੀ ਸਿਫਾਰਿਸ਼ ਤੇ ਜਿਹੜਾ ਹੈ ਕੈਮਿਸਟ ਵੇਚ ਸਕਦਾ, ਇਸ ਪਾਸੇ ਨੂੰ ਜਿਹੜਾ ਹੈਗਾ ਜ਼ਿਆਦਾ ਮੇਰਾ ਖਿਆਲ ਤੁਰਨ ਦੀ ਲੋੜ ਹੈ। ਇਹ ਇਕੱਲਾ ਇਹ ਨਹੀਂ ਕਿ ਮਾਨਸਾ ਦੀ ਇੱਕ ਸ਼ੌਪ ਤੇ ਗੱਲ ਹੋਈ ਹੈ, ਹੋਰ ਬਹੁਤ ਸਾਰੇ ਥਾਵਾਂ ਤੇ ਇਹ ਹੈ ਕਿ ਕਿਹੜੀਆਂ ਦਵਾਈਆਂ ਦੇ ਉੱਤੇ ਜਿਹੜਾ ਕਿਸ ਤਰ੍ਹਾਂ ਉਹਦਾ ਰਿਕਾਰਡ ਰੱਖਣਾ ਹੈ ਜਾਂ ਸੰਚ ਹੋਣੀ ਹੈ। ਜਿਹੜਾ ਪਟਿਆਲੇ ਤੋਂ ਕਾਂਗਰਸ ਦੇ MP ਨੇ ਮਿਸਟਰ ਧਰਮਵੀਰ ਗਾਂਧੀ, ਉਹ ਡਾਕਟਰ ਨੇ ਆਪ, ਤੇ ਉਹਨਾਂ ਨੇ ਵੀ ਦੋ ਤਿੰਨ ਵਾਰ ਇਹ ਮੁੱਦਾ ਜਿਹੜਾ ਸੀ ਉਹ ਉਠਾਇਆ ਸੀ ਕਿ ਕਿਸ ਤਰੀਕੇ ਦੇ ਨਾਲ ਜਿਹੜਾ ਹੈਗਾ ਜਿਹੜੇ ਸਾਡੇ ਹਰਬਲ ਜਿਹੜੇ ਇੰਟੋਕਸੀਕੇਸ਼ਨ ਜਿਹਨੂੰ ਆਪਾਂ ਉਹ ਨਸ਼ੇ ਕਹਿੰਦੇ ਹਾਂ, ਉਸ ਤੋਂ ਲੋਕ ਨੇ ਸਿੰਥੈਟਿਕ ਨਸ਼ਿਆਂ ਵੱਲ ਜਿਹੜੇ ਆ ਉਹ ਵੱਧ ਰਹੇ ਨੇ। ਤੇ ਕਿਉਂਕਿ ਇੱਕ ਤਾਂ ਇਹ ਹੈ ਕਿ ਇਹ ਸਸਤੇ ਆ, ਲੋਕਾਂ ਦੀ ਪਹੁੰਚ ਛੇਤੀ ਜਿਹੜਾ ਹੈ ਉਹਨਾਂ ਨੂੰ ਥੋੜੇ ਮੋਟੇ ਵੱਧ ਪੈਸੇ ਦੇ ਕੇ ਏਦਾਂ ਮਿਲ ਜਾਂਦੇ, ਜਿਵੇਂ ਹੁਣ ਇਹ ਵੀ ਘਟਨਾ ਵਾਪਰੀ, ਇਹਨੂੰ ਪਹਿਲੀਆਂ ਵੀ ਜਿਹੜੀਆਂ ਘਟਨਾਵਾਂ ਵਾਪਰੀਆਂ, ਜਾਂ ਖੁਦ ਜਿਹੜਾ ਇਹ ਨੌਜਵਾਨ ਜਿਹੜਾ ਪਰਵਿੰਦਰ ਝੋਟਾ ਜਿਹੜਾ ਮਾਰਿਆ ਗਿਆ ਉਹ ਵੀ ਜਿਹੜਾ ਇਸਤੇਮਾਲ ਦਵਾਈਆਂ ਦਾ ਕਰਦਾ ਰਿਹਾ, ਉਹ ਏਦਾਂ ਨੀ, ਅਸੀਂ ਤਾਂ ਹੀ ਉਹਨੂੰ ਪਤਾ ਸੀ ਕਿ ਕੈਮਿਸਟ ਸ਼ੋਪ ਤੋਂ ਕਿੱਥੇ ਮਿਲ ਜਾਂਦੀਆਂ ਨੇ। ਪਹਿਲੀ ਗੱਲ ਤਾਂ ਇਹਦੇ ਚ ਮਾਰਜਨ ਬਹੁਤ ਜ਼ਿਆਦਾ ਹੈ, ਜੇ ਉਹ ਜਿਹੜੀ ਫਰਜ਼ ਕੀਤਾ ਇੱਕ ਜਿਹੜੀ ਗੋਲੀ ਹੈ ਤੇ ਉਹ 50 ਪੈਸੇ ਚ ਪੈਂਦੀ ਹੈ ਉਹਦੀ ਜਿਹੜੀ ਲਾਗਤ ਹੈ, ਤਾਂ ਬਾਜ਼ਾਰ ਚ ਆ ਕੇ ਉਹ ਵਿਕਦੀ ਹੈ 10 ਰੁਪਏ ਦੀ, ਤੇ ਇੰਨਾ ਜ਼ਿਆਦਾ ਜਿਹੜਾ ਮਾਰਜਨ ਹੈ, ਤੇ ਉਹਦੇ ਚ ਫਿਰ ਕੁਦਰਤੀ ਹੈ ਕਿ ਜਿਹੜੇ ਜਿੰਨਾ ਕਮਿਸ਼ ਸ਼ੋਪ ਨੇ ਉਹ ਵੀ ਕੋਈ ਦੁੱਧ ਧੋਤੇ ਨਹੀਂ ਹੈਗੇ, ਤੇ ਉਹ ਵੀ ਜਿਹੜਾ ਹੈ ਉਹ ਆਪਣਾ ਵੱਧ ਪੈਸਾ ਕਮਾਉਣ ਲਈ ਤੇ ਚੁੱਪ ਕਰਕੇ ਉਹ ਦੇਈ ਜਾਂਦੇ ਆ, ਜਾਂ ਵੱਧ ਸਟਾਕ ਉਹਨਾਂ ਕੋਲੇ ਆਉਂਦਾ, ਕਿਉਂਕਿ ਇੱਕ ਸਿਸਟਮ ਹੈ ਇਹਦਾ ਜਿਹੜਾ ਡਰੱਗਸ ਦਾ, ਕਿ ਕਿਸ ਤਰ੍ਹਾਂ ਇਹ ਜਿਹੜਾ ਹੈਗਾ ਹੋਲਸੇਲਰ ਕੋਲੇ ਆਉਣੀ ਹੈ, ਫਿਰ ਕਿਸ ਤਰ੍ਹਾਂ ਰਿਟੇਲਰ ਕੋਲੇ ਜਾਣੀ ਹੈ, ਜਾਂ ਰਿਟੇਲਰ ਕੋਲੇ ਕਿਹੜਾ ਲਾਇਸੈਂਸ ਹੋਣਾ ਚਾਹੀਦਾ ਜਿਸ ਤਹਿਤ ਉਹ ਦੁਕਾਨ ਖੋਲ੍ਹ ਕੇ ਉਹ ਵੇਚ ਸਕਦਾ। ਤੇ ਪਰ ਇਹ ਵੀ ਉਸ ਪਾਸੇ ਕੋਈ ਨਹੀਂ ਜਾਏਗਾ, ਨਾ ਉਸ ਪਾਸੇ ਕੋਈ ਡਿਮਾਂਡ ਕਰੇਗਾ, ਡਿਮਾਂਡ ਸਾਰੀ ਇਹਦੇ ਤੇ ਹੁਣ ਪੋਲੀਟੀਕਲ ਹੋਏਗੀ ਜਾਂ ਕੁਛ, ਇਹਦਾ ਸਾਰਾ ਕੁਛ ਸਿਆਸੀ ਤੌਰ ਤੇ ਹੋਏਗਾ। ਤੇ ਪਰ ਜਿਹੜੀਆਂ ਇੱਦਾਂ ਦੀਆਂ ਕੋਈ ਜਥੇਬੰਦੀਆਂ ਨੇ, ਜਿਵੇਂ ਹੁਣ ਇਹਨਾਂ ਦੀ ਇੱਕ ਇੱਦਾਂ ਦੀ ਇੱਕ NGO ਕਹਿ ਲਓ ਉਹਨੂੰ, ਜਾਂ ਇੱਕ ਕਹਿ ਲਓ ਪ੍ਰੈਸ਼ਰ ਗਰੁੱਪ ਕਹਿ ਲਓ, ਤੇ ਉਹਨਾਂ ਨੂੰ ਵੀ ਮੇਰਾ ਖਿਆਲ ਹੈ ਕਿ ਇੱਕ ਤਾਲਮੇਲ ਦੇ ਨਾਲ ਜਿਹੜਾ ਹੈਗਾ ਸਟੇਟ ਦੇ, ਭਾਵੇਂ ਉਹ ਕੋਈ ਵੀ ਸਰਕਾਰ ਹੋਵੇ, ਇਸ ਤਰ੍ਹਾਂ ਜਿਹੜਾ ਚੱਲਣਾ ਬਹੁਤ ਜ਼ਰੂਰੀ ਹੈ, ਕਿਉਂਕਿ ਜਾਨ ਕਿਸੇ ਦੀ ਚਲੀ ਜਾਣੀ ਹੈ, ਜਾਂ ਇਹਦੇ 'ਚ ਹੁਣ 4 ਜਣੇ ਹੋਰ ਜ਼ਖਮੀ ਵੀ ਨੇ। ਤੇ ਹੁਣ ਗੱਲ ਤਾਂ ਇਹ, ਜਿਹਨੂੰ ਦੇਖਿਆ ਜਾਵੇ ਇਹਦੀ ਬਰੀਕੀ ਦੇ ਨਾਲ, ਜੇ ਆਪਾਂ ਚਲੋ ਇੱਕ ਪੱਤਰਕਾਰ ਦੇ ਤੌਰ ਤੇ ਵੀ ਦੇਖੀਏ, ਕਿ ਉਹ ਇਹ ਲੱਗਦਾ ਕਿ ਇਹਨਾਂ ਲੋਕਾਂ ਨੂੰ ਟ੍ਰੈਪ ਕੀਤਾ ਗਿਆ। ਉਹ ਸਵੇਰੇ ਸਵੇਰੇ ਕਿਵੇਂ ਚਲੇ ਗਏ ਦੁਕਾਨ ਤੇ, ਜਾਂ ਉਹਨਾਂ ਨੂੰ ਕਿਵੇਂ ਪਤਾ ਲੱਗ ਗਿਆ ਕਿ ਇੱਥੇ ਹੁਣ ਦਵਾਈ ਲੈਣ ਆਊਗਾ ਬੰਦਾ। ਤੇ ਇਹ ਵੀ ਕਿਸੇ ਨਾ ਕਿਸੇ ਤਰੀਕੇ ਨਾਲ ਇਹਨਾਂ ਨੂੰ, ਉਹ ਬੰਦਾ ਪਹਿਲਾਂ ਹੀ ਇੱਕ ਤਿਆਰ ਬੈਠਾ ਹੈ ਰਿਵੋਲਵਰ ਲੈ ਕੇ ਹੱਥ ਦੇ ਵਿੱਚ ਜਾਂ ਲੁਕੋ ਕੇ, ਤੇ ਮੇਰਾ ਖਿਆਲ ਹੈ ਕਿ ਇਹਨੂੰ ਇਸ ਤਰੀਕੇ ਦੇ ਨਾਲ ਜਿਹੜਾ ਹੈ ਉਹ ਉਹਨਾਂ ਨੇ ਬਣਾਉਣ ਦੀ ਕੋਸ਼ਿਸ਼ ਕੀਤੀ ਹੋਣੀ ਹੈ, ਕਿ ਕਿਉਂਕਿ ਜਿਵੇਂ ਇਹ ਪਹਿਲਾਂ ਕਰਦੇ ਸੀ ਜਾ ਕੇ ਇੱਕਦਮ ਜਿਹੜਾ ਦੁਕਾਨ ਦੇ ਅੰਦਰ ਜਿਹੜੇ ਫੜ ਜਾਂਦੇ ਸੀ ਤੇ ਜਾ ਕੇ ਦਰਾਜ ਫਰੋਲਣ ਲੱਗ ਜਾਂਦੇ ਸੀ ਜਾਂ ਦਵਾਈਆਂ ਕਿੱਥੇ, ਤੇ ਉਹ ਲੱਗਦਾ ਸੀ ਕਿ ਇਸ ਤਰ੍ਹਾਂ ਬੰਦੇ ਆਉਣਗੇ ਤੇ ਉਹ ਉਹਨੂੰ ਜਿਹੜਾ ਹੈ ਉਹ ਟਾਰਗੇਟ ਜਿਹੜਾ ਉਹ ਬਣਾਉਣਗੇ, ਤੇ ਉਹਨੂੰ ਸੌਖਾ ਹੈ, ਤੇ ਇਹਨੂੰ ਇਸ ਤਰ੍ਹਾਂ ਵੀ ਬਾਅਦ ਚ ਦੱਸ ਬਣਾ ਤਾ ਜਾਊ ਕਿ ਦੁਕਾਨ ਤੇ ਹਮਲਾ ਕਰਤਾ ਸੀ ਉਹਨੇ, ਆਪਦੀ ਰਾਖੀ ਵਾਸਤੇ ਗੋਲੀਆਂ ਚਲਾਈਆਂ, ਇਸ ਤਰੀਕੇ ਨਾਲ ਮੈਨੂੰ, ਕਿਉਂਕਿ ਜਿਹੜੀ ਉਹਦੀ ਵੀਡੀਓ ਸਾਹਮਣੇ ਆਈ ਹੈ ਉੱਥੋਂ ਇਹ ਗੱਲ ਸਾਹਮਣੇ ਆ ਰਹੀ ਹੈ, ਐਡੀ ਲੰਬੀ ਬਹਿਸ ਚੱਲਣੀ ਤੇ ਉਹ ਬੰਦਾ ਫਿਰ ਵਿੱਚ ਦੀ ਉਹਨੇ ਫੋਨ ਤੇ ਗੱਲ ਕਰਨੀ, ਤੇ ਉਸ ਤੋਂ ਬਾਅਦ ਉਹਨੇ ਜਿਹੜੀਆਂ ਹੈਗੀਆਂ ਗੋਲੀਆਂ ਚਲਾਉਣੀਆਂ, ਵਾਰ ਵਾਰ ਇਹਨਾਂ ਵੱਲੋਂ ਚੈਲੰਜ ਕਰਨਾ ਕਿ ਤੂੰ ਗੋਲੀ ਚਲਾ, ਤੂੰ ਸਾਨੂੰ ਡਰਾਉਣਾ, ਤੂੰ ਪਿਸਤੌਲ ਦਿਖਾਉਣਾ, ਤੂੰ ਪਿਸਤੌਲ ਲੁਕੋਈ ਆ, ਏਦਾਂ ਦੀ ਗੱਲ ਜਿਹੜੀ ਚੱਲ ਰਹੀ ਹੈ। ਸੋ ਮੈਨੂੰ ਜਿਹੜੀ ਇਹ ਜਿਹੜੀਆਂ ਗੱਲਾਂ ਨੇ ਉਹਨਾਂ ਦੀ ਜਿਹੜੀ ਡੂੰਘਾਈ ਦੇ ਨਾਲ ਜਿਹੜੀ ਜਾਂਚ ਪੜਤਾਲ ਜਿਹੜੀ ਆ ਉਹ ਹੋਣੀ ਜਿਹੜੀ ਆ ਉਹ ਬਹੁਤ ਜ਼ਰੂਰੀ ਆ। ਹੁਣ ਹਰ ਇੱਕ ਗੱਲ ਨੂੰ ਇਹ ਸਿਆਸਤ ਦੇ ਨਾਲ ਜੋੜ ਲੈਣਾ ਜਾਂ ਹਰ ਇੱਕ ਗੱਲ ਨੂੰ ਸਿੱਧਾ ਹੀ ਇਹ ਕਹਿ ਲੈਣਾ ਕਿ ਇਹਦੇ 'ਚ ਤਾਂ ਜੀ ਆਹ ਫਲਾਣ ਦੀ ਮਿਲੀ ਭੁਗਤ ਹੈ, ਇਹਦੇ 'ਚ ਆਹ ਸਿਆਸੀ ਬੰਦਿਆਂ ਦੀ ਮਿਲੀ ਭੁਗਤ ਹੈ, ਕਿਉਂਕਿ ਕੋਈ ਵੀ ਸਿਆਸੀ ਬੰਦਾ ਜਾਂ ਕੋਈ ਵੀ ਸਿਆਸੀ ਪਾਰਟੀ ਇਸ ਮਾਮਲੇ ਦੇ ਵਿੱਚ ਆਪਣੇ ਆਪ ਨੂੰ ਬਰੀ ਨਹੀਂ ਕਰ ਸਕਦੀ ਕਿ ਜਦੋਂ ਉਹਨਾਂ ਦੀ ਸਰਕਾਰ ਸੀ ਉਦੋਂ ਤਾਂ ਕੁਛ ਇਹੋ ਜਿਹਾ ਹੋਇਆ ਹੀ ਨਹੀਂ, ਕਿਉਂਕਿ ਇਹ ਤਾਂ ਲਗਾਤਾਰ ਚੱਲ ਰਿਹਾ, ਇੱਕ ਦੂਜੇ ਤੇ ਜਿਹੜਾ ਹੈਗਾ ਚਿੱਕੜ ਉਛਾੜ ਰਹੇ ਨੇ, ਇੱਕ ਦੂਜੇ ਤੇ ਦੋਸ਼ ਲਾ ਰਹੇ ਨੇ ਕਿ ਉਦੋਂ ਆਹ ਹੋਇਆ ਉਦੋਂ ਆਹ ਸ਼ੁਰੂ ਹੋਇਆ, ਤੇ ਹੁਣ ਜਿਹੜੇ ਮੌਕੇ ਵਾਲੇ ਨੇ, ਹੁਣ ਇੱਥੇ BJP ਹੈ, ਅਕਾਲੀ ਦਲ ਹੈ, ਕਾਂਗਰਸ ਹੈ, ਉਹ ਕਹਿ ਰਿਹਾ ਕਿ ਹੁਣ ਉਸ ਤੋਂ ਵੱਧ ਹੋ ਗਿਆ ਇਹ ਸਾਰਾ ਕੁਛ, ਨਸ਼ੇ ਵੱਧ ਵਿਕ ਰਹੇ ਨੇ, ਤੇ ਜਿਸ ਤਰੀਕੇ ਦੇ ਨਾਲ ਇਹ ਸਾਰਾ ਹੁਣ ਉੱਥੇ ਧਰਨਾ ਦਿੱਤਾ ਜਾਊਗਾ, ਪੰਜਾਬ ਅੰਦਰ ਸਿੱਧਾ ਹੋ ਗਿਆ, ਠੀਕ ਹੈ, ਹਫ਼ਤਾ 10 ਦਿਨ ਜਿਹੜਾ ਇਹ ਸਾਰਾ ਇੱਦਾਂ ਦਾ ਸਿਲਸਿਲਾ ਜਿਹੜਾ ਚੱਲਦਾ ਰਹੂਗਾ, ਪਰ ਗੱਲ ਤਾਂ ਫੇਰ ਵੀ ਹੈ ਕਿ ਕੀ ਅੱਗੋਂ ਤੋਂ ਇਹ ਕਾਰਵਾਈਆਂ, ਇਹ ਘਟਨਾਵਾਂ ਰੁਕ ਜਾਣਗੀਆਂ, ਜਾਂ ਸਿਰਫ ਇਹਨੂੰ ਜਿਹੜੀਆਂ 2027 ਦੀਆਂ ਚੋਣਾਂ ਨੇ ਉਹਦੇ ਇੱਕ ਸਿਆਸਤ ਦੇ ਵਜੋਂ ਜਿਹੜੀ ਇੱਦਾਂ ਦੀ ਇਹਨਾਂ ਦੇ ਜਿਸ ਤਰ੍ਹਾਂ ਮੈਂ ਕਹਿੰਦਾ ਕਿ ਇੱਦਾਂ ਦੇ ਨੌਜਵਾਨ ਜਾਂ ਇੱਦਾਂ ਦੇ ਵਿਅਕਤੀਆਂ ਦੀ ਮੌਤ ਦੇ ਉੱਤੇ, ਤੇ ਇਹ ਸਿਆਸੀ ਰੋਟੀਆਂ ਸੇਕੀਆਂ ਜਾਣਗੀਆਂ, ਇਹ ਬਹੁਤ ਵੱਡੇ ਜਿਹੜੇ ਹੈਗੇ ਆ, ਇਹ ਸਵਾਲ ਹੈ, ਇਹਨੂੰ ਹੁਣ ਕਿਸ ਤਰ੍ਹਾਂ ਲੈਂਦੀ ਹੈ ਸਿਵਲ ਸੁਸਾਇਟੀ, ਕਿਸ ਤਰ੍ਹਾਂ ਲੈਂਦੀ ਹੈ ਸਾਰੇ ਮਾਮਲੇ ਨੂੰ, ਇਹਦੇ ਨਿਰਭਰ ਕਰਦਾ। ਹੁਣ ਇਸ ਘਟਨਾ ਤੋਂ ਬਾਅਦ ਕੱਲ ਹੀ ਕਹਿ ਰਹੇ ਨੇ ਕਿ ਜਦੋਂ ਮੁੱਖ ਮੰਤਰੀ ਨੂੰ ਪਤਾ ਲੱਗਿਆ, ਉਹਨੇ ਸਾਰੇ SSPਾਂ ਨਾਲ ਹੇਠਲੇ ਲੈਵਲ ਤੇ SD ਉਹਨਾਂ ਨਾਲ ਆਨਲਾਈਨ ਮੀਟਿੰਗ ਕੀਤੀ, ਤੇ ਅੱਜ ਚੰਡੀਗੜ੍ਹ ਦੇ ਵਿੱਚ ਮੀਟਿੰਗ ਜਿਹੜੀ ਆ ਉਹ ਸੱਦੀ ਆ। ਤੇ ਪਰ ਉਹ ਮੈਨੂੰ ਲੱਗਦਾ ਹੈ ਕਿ ਇਹ ਸਿਰਫ ਤੇ ਸਿਰਫ ਇਹੋ ਜਿਹੀਆਂ ਜਿਹੜੀਆਂ ਗੱਲਾਂ ਨੇ ਉਹ ਲੈਂਡ ਆਰਡਰ ਨਾਲ ਤਾਂ ਸਿਰਫ ਜੁੜੀਆਂ ਨਹੀਂ ਹੋਈਆਂ, ਇਕੱਲੀਆਂ ਲੈਂਡ ਆਰਡਰ ਦੀ ਜਿਹੜੀ ਗੱਲ ਹੈ ਉਹ ਇੱਕ ਹੋਰ ਤਰੀਕੇ ਦੀ ਗੱਲ ਹੁੰਦੀ ਹੈ, ਤੇ ਜਿੱਥੇ ਇੱਦਾਂ ਦੀਆਂ ਸਾਜ਼ਿਸ਼ਾਂ ਹੋ ਰਹੀਆਂ ਹੋਣ, ਜਿੱਥੇ ਇੱਦਾਂ ਦੀਆਂ ਗੱਲਾਂ ਚੱਲ ਰਹੀਆਂ ਹੋਣ, ਉੱਥੇ ਖੁਫੀਆ ਤੰਤਰ ਫੇਲ ਹੋ ਜਾਂਦਾ, ਤੇ ਜਾਂ ਉਹ ਜਾਣ ਬੁੱਝ ਕੇ ਅੱਖਾਂ ਮੀਟ ਲੈਂਦਾ ਕਿ ਇਹ ਗੱਲਾਂ ਅੱਗੇ ਨਾ ਡਿਸਕਸ ਕੀਤੀਆਂ ਜਾਣ। ਮੇਰਾ ਖਿਆਲ ਹੈ ਕਿ ਡਿਸਕਸ ਹੋਣੀਆਂ ਚਾਹੀਦੀਆਂ, ਤੇ ਸਰਕਾਰ ਜਿਹੜੀ ਹੈ ਸਿਵਲ ਸੁਸਾਇਟੀ ਦੇ ਬੰਦਿਆਂ ਨਾਲ ਮਿਲਣ ਤੋਂ ਜਾਂ ਗੱਲਬਾਤ ਕਰਨ ਤੋਂ ਭੱਜਦੀ ਕਿਉਂ ਹੈ? ਉਹਨਾਂ ਨੂੰ ਬੈਠ ਕੇ ਗੱਲਾਂ ਕਰਨੀਆਂ ਚਾਹੀਦੀਆਂ ਨੇ, ਪੁਲਿਸ ਜਿਹੜੇ ਸੰਬੰਧਿਤ SHO ਨੇ ਜਾਂ ਹੋਰ ਹੈ ਉਹਨਾਂ ਨੂੰ ਲੋਕਾਂ ਦੇ ਨਾਲ ਰਾਇ ਲੈਣੀ ਚਾਹੀਦੀ ਹੈ ਬੈਠ ਕੇ, ਕਿ ਇਹਨੂੰ ਕਿਸ ਤਰ੍ਹਾਂ ਤੁਸੀਂ ਸੁਝਾਅ ਦਿਓ ਕਿ ਕਿੱਦਾਂ ਕਰਦੇ ਹੋ। ਜਦੋਂ ਤੁਸੀਂ ਇਹ ਇੱਕ ਬਣਾ ਲੈਂਦੇ ਹੋ, ਇੱਕ ਗੈਪ ਬਣਾ ਲੈਂਦੇ ਹੋ ਕਿ ਦੇਖੋ ਜੀ ਅਸੀਂ ਤਾਂ ਅਫਸਰ ਹਾਂ, ਇਹ ਆਮ ਲੋਕ ਨੇ ਤੇ ਇਹ ਮਾਰੀ ਜਾਣ ਜਿਹੜੀਆਂ ਗੱਲਾਂ ਮਾਰਨੀਆਂ ਨੇ, ਜਾਂ ਜਦੋਂ ਜ਼ਿਆਦਾ ਪ੍ਰੈਸ਼ਰ ਪੈਂਦਾ ਫਿਰ ਤੁਸੀਂ ਜਾ ਕੇ ਉੱਥੇ ਮਾਫੀਆਂ ਮੰਗਦੇ ਹੋ ਧਰਨਿਆਂ ਦੇ ਵਿੱਚ ਜਾ ਕੇ, ਤੇ ਆਹ ਗੱਲ ਇੱਦਾਂ ਹੋ ਗਈ, ਆਹ ਇੱਦਾਂ ਹੋ ਗਈ, ਇੱਦਾਂ ਦੀਆਂ ਘਟਨਾਵਾਂ ਵਾਪਰਦੀਆਂ ਨੇ। ਤੇ ਪਰ ਜਿਹੜੀ ਹੈ ਇਹ ਕਿਸੇ ਬੰਦੇ ਦਾ ਮੈਂ ਸਮਝਦਾ ਕਿ ਮਾਰਿਆ ਜਾਣਾ, ਕਤਲ ਹੋ ਜਾਣਾ, ਭਾਵੇਂ ਠੀਕ ਹੈ ਕੋਈ ਕਿਹੋ ਜਿਹਾ ਵੀ ਹੈ, ਇਹ ਸਿੱਧਾ ਤੇ ਸਿੱਧਾ ਇੱਕ ਕਾਨੂੰਨ ਨੂੰ ਆਪਦੇ ਹੱਥ ਚ ਲੈ ਕੇ, ਜਾਂ ਤਾਂ ਠੀਕ ਹੈ ਏਦਾਂ ਦੀ ਗੱਲ ਹੋਵੇ ਕਿ ਇੱਥੇ ਕਾਨੂੰਨ ਕੋਈ ਹੈ ਹੀ ਨਹੀਂ ਜਾਂ ਏਦਾਂ ਦੀ ਗੱਲ ਹੈ, ਤੇ ਪਰ ਉਹ ਇਸ ਤਰੀਕੇ ਨਾਲ ਜਿਵੇਂ ਘਟਨਾ ਵਾਪਰੀ ਹੈ ਇਹਦੇ ਤੋਂ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਉਹ ਨਿਕਲ ਗਈਆਂ ਨੇ, ਪਰ ਹੁਣ ਇਹਨੂੰ ਜਿਹੜਾ ਹੈਗਾ ਸਿਰਫ ਤੇ ਸਿਰਫ ਇੱਕੋ ਹੀ ਸਿਆਸਤ ਦੇ ਖਾਤੇ ਦੇ ਵਿੱਚ ਇਹ ਸਾਰੀ ਗੱਲ ਜਿਹੜੀ ਆ ਉਹ ਪੈ ਜਾਣੀ ਹੈ, ਤੇ ਕਿਉਂਕਿ ਪਿੱਛੇ ਜੋ ਘਟਨਾਵਾਂ ਵਾਪਰੀਆਂ ਸੰਗਰੂਰ ਜ਼ਿਲ੍ਹੇ ਚ 2-3 ਘਟਨਾਵਾਂ ਵਾਪਰੀਆਂ ਉਹ ਵੀ ਸਾਡੇ ਸਾਹਮਣੇ, ਤੇ ਹੁਣ ਉਹ ਕਿੱਥੇ ਨੇ, ਹੁਣ ਇਹ ਨਵੀਂ ਘਟਨਾ ਵਾਪਰ ਗਈ, ਹੁਣ ਇੱਥੇ ਸਾਰਿਆਂ ਨੇ ਇਕੱਠੇ ਹੋ ਜਾਣਾ, ਉੱਥੇ ਰਵਨੀਤ ਬਿੱਟੂ ਵੀ ਪਹੁੰਚ ਗਏ, ਤੇ ਇੱਥੋਂ ਤੱਕ ਕਿ ਅਕਾਲ ਤਖ਼ਤ ਦੇ ਜਥੇਦਾਰ ਦਾ ਵੀ ਬਿਆਨ ਆ ਗਿਆ, SGPC ਦੇ ਪ੍ਰਧਾਨ ਦਾ ਵੀ ਬਿਆਨ ਆ ਗਿਆ, ਹਾਲਾਂਕਿ ਏਦਾਂ ਦੀਆਂ ਘਟਨਾਵਾਂ ਦੇ ਵਿੱਚ ਜਿਹੜੇ ਹੈ ਪਹਿਲਾਂ ਕਦੇ ਹੁੰਦੇ ਨਹੀਂ ਸੀ, ਕਿਉਂਕਿ ਉਹ ਪਤਾ ਕਿ ਜੇ ਅਕਾਲੀ ਦਲ ਨੂੰ ਕਿਤੇ ਨਾ ਕਿਤੇ ਸਪੋਰਟ ਕਰਨਾ ਤਾਂ ਉਹ ਇਸ ਮੌਕੇ ਤੇ ਉਹ ਜਿਹੜਾ ਉਹ ਜ਼ਰੂਰ ਬੋਲਣਗੇ ਜਾਂ ਗੱਲ ਕਹਿਣਗੇ, ਤੇ ਇਸ ਤਰ੍ਹਾਂ ਦੀ ਸਿਆਸਤ ਹੈ ਜਿਹੜੀ ਜਿਹਨੂੰ ਮੈਂ ਸੌੜੀ ਸਿਆਸਤ ਕਹਿੰਦਾ, ਉਸ ਪਾਸੇ ਵੱਲ ਜਿਹੜੀ ਉਹ ਗੱਲ ਉਹ ਜ਼ਿਆਦਾ ਜਿਹੜੀ ਉਹ ਵੱਧ ਰਹੀ ਹੈ। ਇੱਕ ਗੱਲ ਮੈਂ ਰਣਜੋਤ ਜੀ ਹੋਰ ਕਰਨੀ ਚਾਹਾਂਗਾ ਕਿ ਪਿਛਲੇ ਸਮੇਂ ਦੇ ਵਿੱਚ ਜਦੋਂ ਵਾਰਸ ਪੰਜਾਬ ਦੇ ਅਕਾਲੀ ਦਲ ਨੇ ਕਾਫੀ ਸਰਗਰਮੀ ਕੀਤੀ, ਜਦੋਂ ਦੂਜੀਆਂ ਪਾਰਟੀਆਂ ਤੋਂ ਇੱਧਰ ਲੋਕ ਸ਼ਾਮਿਲ ਹੋਣਾ ਸ਼ੁਰੂ ਹੋਏ, ਤੇ ਇਹ ਹੋਇਆ ਕਿ ਜਿਹੜੀ ਪੰਥਕ ਵੋਟ ਹੈ ਉਹਦਾ ਦਾਅਵੇਦਾਰ ਇਹੀ ਅਕਾਲੀ ਦਲ ਹੈ, ਉਦੋਂ ਇਹ ਵੀ ਚਰਚਾ ਰਹੀ ਮਾਨਸਾ ਦੇ ਵਿੱਚ ਜਾਂ ਮੀਡੀਆ ਚ ਵੀ ਰਹੀ ਕਿ ਇੱਥੋਂ ਜਿਹੜਾ ਹੈਗਾ ਇਹਨੂੰ ਟਿਕਟ ਦੇਣ ਦੀ ਚਰਚਾ ਹੋਈ ਕਿ ਉਸ ਅਕਾਲੀ ਦਲ ਵੱਲੋਂ ਟਿਕਟ ਦੇਣ ਦੀ ਚਰਚਾ ਹੋਈ, ਤੇ ਸੋ ਇਹਨੂੰ ਜਿਹੜਾ ਹੈਗਾ ਇਸ ਇੱਕ ਸਿਆਸੀ ਜਿਹੜਾ ਇਹਦੇ ਚ ਐਂਗਲ ਏਦਾਂ ਦੇ ਆ ਜਾਂਦੇ ਨੇ ਕਿ ਬੰਦਾ ਜਿਹੜਾ ਇੱਕ ਸੰਭਾਵੀ ਉਮੀਦਵਾਰ ਹੈ ਤੇ ਉਹਦੇ ਨਾਲ ਜਿਹੜਾ ਏਦਾਂ ਦੀ ਘਟਨਾ ਵਾਪਰ ਜਾਣੀ, ਤੇ ਜਾਂ ਜਿੱਦਾਂ ਮੈਂ ਪਹਿਲਾਂ ਦੱਸਿਆ ਕਿ ਸਵੇਰੇ ਸਵੇਰੇ ਉਹ ਕਿਉਂਕਿ ਖੁਦ ਕਹਿ ਰਿਹਾ ਕਿ ਸਵੇਰ ਦਾ ਟਾਈਮ ਹੈ ਬੰਦਾ ਨਸ਼ੇ ਲੈਣ ਵੀ ਆ ਗਿਆ, ਤੇ ਇੱਦਾਂ ਨੂੰ ਉਹਨਾਂ ਨੂੰ ਇਹ ਮੈਸੇਜ ਜਾਣਾ ਜਾਂ ਉਹਨਾਂ ਕੋਲੇ ਵੀ ਤੁਸੀਂ ਉੱਥੇ ਬੰਦਾ ਆ ਰਿਹਾ ਤੇ ਤੁਸੀਂ ਉੱਥੇ ਪਹੁੰਚੋ, ਇਹ ਸਾਰੀਆਂ ਗੱਲਾਂ ਦੀ ਮੇਰਾ ਖਿਆਲ ਆ ਬਹੁਤ ਗੰਭੀਰਤਾ ਦੇ ਨਾਲ ਜਾਂਚ ਕਰਾਉਣ ਦੀ ਜਿਹੜੀ ਉਹ ਲੋੜ ਹੈ, ਤਾਂ ਹੀ ਕਿਸੇ ਨਾ ਕਿਸੇ ਜਿਹੜਾ ਹੈਗਾ ਉਹ ਸਿਰੇ ਤੇ ਪਹੁੰਚਿਆ ਜਾ ਸਕਦਾ। ਅਦਰਵਾਈਜ਼ ਤਾਂ ਕਿੰਨੀ ਹੁਣ ਤੱਕ ਘਟਨਾਵਾਂ ਹੋਈਆਂ, ਕਿੰਨੀ ਕਤਲ ਹੋ ਗਿਆ, ਵਾਰਦਾਤਾਂ ਹੋ ਗਈਆਂ ਨੇ, ਉਹ ਅਦਾਲਤਾਂ ਦੇ ਵਿੱਚ ਫਿਰ ਮਾਮਲੇ ਚਲੇ ਜਾਂਦੇ ਨੇ ਤੇ ਫਿਰ ਏਦਾਂ ਜਿਹੜਾ ਚੱਲਦਾ ਰਹਿੰਦਾ ਜਿਵੇਂ ਦਾ ਸਿਸਟਮ ਹੈ, ਤੇ ਪਰ ਉਂਝੇ ਘਟਨਾ ਬੜੀ ਮੰਦਭਾਗੀ ਹੋਈ ਹੈ
1: ਜੀ। ਸੋ ਜਿੱਦਾਂ ਪੋਲੀਟੀਕਲ ਪਾਰਟੀਆਂ ਦੀ ਜਾਂ ਫਿਰ ਰਾਜਨੀਤਿਕ ਹਲਚਲ ਦੀ ਤੁਸੀਂ ਗੱਲ ਕਰ ਰਹੇ ਹੋ, ਇਹ ਉਹ ਦੌਰ ਹੈ ਜਦੋਂ ਹੁਣ BJP ਵੀ ਨਸ਼ਿਆਂ ਵਾਲੇ ਮੁੱਦੇ ਦੇ ਉੱਤੇ ਹੀ ਲੋਕਾਂ ਨੂੰ ਭਰਮਾਉਣ ਦੀ ਕੋਸ਼ਿਸ਼ ਕਰ ਰਹੇ, ਸੋ ਇਹ ਮੁੱਦਾ ਕੀ ਉਸ ਪਾਸੇ ਨੂੰ ਉਸ ਹੱਥ ਵੀ ਆ ਸਕਦਾ?
0: ਨਹੀਂ ਦੇਖੋ, BJP ਇਸ ਪਾਸੇ ਤੁਰੀ ਹੈ ਤੇ ਕਿਉਂਕਿ ਪਰ ਜਿਹੜੀ ਇਹ ਸਾਰਾ ਨਸ਼ਿਆਂ ਵਾਲਾ ਮਾਮਲਾ ਹੈ, ਕਿਉਂਕਿ ਇਹ ਇਹ ਜ਼ਿਆਦਾ ਇਹਦਾ ਜਿਹੜਾ ਪ੍ਰਭਾਵਤ ਆ ਉਹ ਚੋਂ ਜ਼ਿਆਦਾ ਗਰੀਬ ਵਰਗ ਜ਼ਿਆਦਾ ਪ੍ਰਭਾਵਿਤ ਹੈ ਤੇ ਪਿੰਡਾਂ ਦੇ ਲੋਕ ਖਾਸ ਕਰਕੇ, ਤੇ ਇਹੀ ਸ਼ਾਇਦ BJP ਦਾ ਸੀ ਕਿ ਉਸ ਪਾਸੇ ਨੂੰ ਜਿਹੜਾ ਹੈ ਉਹ ਤੁਰਿਆ ਜਾਵੇ ਤਾਂ ਕਿ ਲੋਕ ਉਹਦੇ ਨਾਲ ਜੁੜਨ। ਹੁਣ ਕਿਉਂਕਿ ਘਟਨਾ ਸ਼ਹਿਰ ਚ ਵਾਪਰੀ ਹੈ ਤੇ ਜਿਹੜਾ ਮਾਰਨ ਵਾਲਾ ਬੰਦਾ ਜਿਹਦੇ ਉੱਤੇ ਇਲਜ਼ਾਮ ਹੈ ਜਾਂ ਜਿਹੜਾ ਹੁਣ ਭਗੌੜਾ ਹੈ ਤੇ ਉਹ ਇੱਕ ਇੱਕ ਤਰ੍ਹਾਂ ਦਾ ਸ਼ਹਿਰ ਦੇ ਵਪਾਰੀ ਘਰਾਣੇ ਦੇ ਨਾਲ ਜਾਂ ਏਦਾਂ ਕਹਿ ਲਓ ਕਿ ਉਸ ਤਰ੍ਹਾਂ ਦੇ ਨਾਲ ਸੰਬੰਧਿਤ ਹੈ। ਹੁਣ ਸ਼ਹਿਰਾਂ ਚ ਜਿਹੜਾ ਉਹ BJP ਦਾ ਇੱਕ ਹੋਰ ਤਰ੍ਹਾਂ ਦਾ, ਉਹ ਸ਼ਹਿਰੀ ਇਲਾਕਿਆਂ ਦੇ ਵਿੱਚ ਜਿਹੜੇ ਉੱਥੋਂ ਦੇ ਵਪਾਰੀ ਨੇ ਕੋਈ ਕਾਰੋਬਾਰੀ ਨੇ ਉੱਥੇ ਉਹਨਾਂ ਦਾ ਆਧਾਰ ਹੈਗਾ ਤੇ ਉਹ ਇੱਥੇ ਫਿਰ ਉਹ ਕੋਈ ਬਹੁਤੀ ਸਖਤੀ ਦੇ ਨਾਲ ਉਵੇਂ ਜਿਹੜਾ ਹੈ ਉਹ ਨਹੀਂ ਆ ਸਕਦੀ ਤੇ ਉਹ ਨਹੀਂ ਚਾਹੁੰਦੀ ਕਿ ਉਹ ਜਿਹੜੇ ਹੈਗੇ ਲੋਕ ਨਾਰਾਜ਼ ਹੋਣ ਇਹੋ ਜਿਹੇ ਇਸ਼ੂ ਦੇ ਉੱਤੇ, ਕਿਉਂਕਿ ਇਹ ਸਿੱਧਾ ਸਿੱਧਾ ਜਿਹੜਾ ਹੈਗਾ ਇਹ ਇਸ਼ੂ ਸਿਰਫ ਇੰਨਾ ਨਹੀਂ, ਜਿਹੜੀ ਜਿਹੜੀ ਗੱਲ DIG ਨੇ ਕਹੀ ਹੈ ਨਾ ਉਸਦੀ ਗੱਲ ਚ ਵੀ ਦਮ ਹੈ ਕਿ ਜਿਸ ਤਰ੍ਹਾਂ ਉਸ ਬੰਦੇ ਨੂੰ ਬੇਇੱਜ਼ਤ ਕੀਤਾ ਗਿਆ ਤੇ ਉਹਦੇ ਤੇ ਅੰਦਰ ਕਿਤੇ ਨਾ ਕਿਤੇ ਗੱਲ ਕਿਤੇ ਪਈ ਹੋਣੀ ਹੈ ਕਿ ਮੈਨੂੰ ਇਸ ਬੰਦੇ ਨੇ ਮੇਰੀ ਜਿਹੜੀ ਹੈਗੀ ਆ ਉਹ ਬੇਇੱਜ਼ਤੀ ਕੀਤੀ, ਤੇ ਉਦੋਂ ਵੀ ਜਦੋਂ ਇਹ ਸਾਰਾ ਕੁਛ ਹੋਇਆ ਉਦੋਂ ਬਾਅਦ ਵੀ ਜਿਹੜਾ ਸ਼ਹਿਰ ਦੇ ਕੁਛ ਲੋਕ ਸੀ, ਕੁਛ ਪਤਵੰਤੇ ਜਾਂ ਵਪਾਰੀ ਕਾਰੋਬਾਰੀ, ਉਹਨਾਂ ਨੇ ਵੀ ਇਸ ਗੱਲ ਤੇ ਇਤਰਾਜ਼ ਕੀਤਾ ਕਿ ਇਸ ਤਰ੍ਹਾਂ ਇੱਕ ਇੱਕ ਜਿਹੜਾ ਹੈਗਾ ਦੁਕਾਨਦਾਰ ਭਾਵੇਂ ਉਹ ਦਵਾਈਆਂ ਵੇਚਦਾ ਕੁਛ ਵੀ ਵੇਚਦਾ ਤੇ ਪਰ ਉਹਦੀ ਇੱਕ ਸਮਾਜ ਦੇ ਵਿੱਚ ਇੱਕ ਉਹਦੀ ਨਾਂ ਥਾਂ ਤਾਂ ਥੋੜਾ ਮੋਟਾ ਉਹਦਾ ਹੈਗਾ ਤੇ ਵੀ ਉਹਨੂੰ ਇੰਨਾ ਬੇਇੱਜ਼ਤ ਕੀਤਾ ਗਿਆ ਉਹਦੇ ਸਮਾਜ ਦੇ ਵਿੱਚ ਉਹਦੇ ਪਰਿਵਾਰ ਦੇ ਵਿੱਚ, ਤੇ ਉਦੋਂ ਵੀ ਇਹਦਾ ਜਿਹੜਾ ਸੀ ਉਹਨਾਂ ਨੇ ਵਿਰੋਧ ਕੀਤਾ ਸੀ, ਇੱਥੋਂ ਤੱਕ ਕਿ ਆਪਣਾ ਰੋਸ ਦਰਜ ਵੀ ਕਰਾਇਆ ਸੀ ਪ੍ਰਸ਼ਾਸਨ ਕੋਲੇ ਕਿ ਇਹ ਘਟਨਾ ਜਿਹੜੀ ਆ ਉਹ ਵਾਪਰੀ ਆ, ਉਹ ਬੰਦੇ ਨੇ ਆਪਣੇ ਬਾਹੂਬਲ ਦੇ ਜ਼ੋਰ ਤੇ ਉਸ ਬੰਦੇ ਦਾ ਜਲੂਸ ਕੱਢਿਆ ਜਾਂ ਉਦੋਂ ਉਹ ਦਬਾਅ ਚ ਆ ਗਿਆ, ਪ੍ਰੈਸ਼ਰ ਚ ਆ ਗਿਆ, ਤੇ ਸੋ ਇਹ ਸਾਰੀਆਂ ਗੱਲਾਂ ਆਪਸ ਦੇ ਵਿੱਚ ਫਿਰ ਬੀਜੇਪੀ ਇੱਥੇ ਉਸ ਰੂਪ 'ਚ ਇੰਨੀ ਸਖਤੀ ਨਾਲ ਸਾਹਮਣੇ ਜਿਹੜੀ ਹੈਗੀ ਉਹ ਨਹੀਂ ਆ ਸਕਦੀ, ਜਿਵੇਂ ਕਿਤੇ ਜੇ ਇਹ ਉਹ ਜਿਹੜੀਆਂ ਘਟਨਾਵਾਂ ਸੰਗਰੂਰ ਜ਼ਿਲ੍ਹੇ 'ਚ ਵਾਪਰੀਆਂ ਦੋ ਤਿੰਨ ਪਿੰਡਾਂ 'ਚ, ਤੇ ਜਿਵੇਂ ਉੱਥੇ ਜਿਹੜੀ ਉਹ ਗੱਲ ਪਹੁੰਚੀ ਸੀ। ਠੀਕ ਹੈ, ਬਿਆਨ ਸਾਰਿਆਂ ਨੇ ਦਿੱਤੇ ਆ, ਬੀਜੇਪੀ ਦੇ ਪ੍ਰਧਾਨ ਕੇਵਲ ਢਿੱਲੋਂ ਨੂੰ ਵੀ ਬਿਆਨ ਦਿੱਤਾ ਹੈ, ਅਕਾਲੀ ਦਲ ਨੇ ਵੀ ਬਿਆਨ ਦਿੱਤੇ ਆ, ਤੇ ਉਹ ਤਾਂ ਖੈਰ ਉਹ ਤਾਂ ਚਲੋ ਇੱਕ ਪੋਲੀਟੀਕਲ ਹਰੇਕ ਬੰਦੇ ਦਾ, ਤੇ ਪਰ ਚਲੋ ਨਿੰਦਾ ਤਾਂ ਕਰਨੀ ਆਪਾਂ ਵੀ ਕਰ ਰਹੇ ਹਾਂ, ਤੇ ਇੱਦਾਂ ਦੀ ਘਟਨਾ ਦੀ ਉਹ ਕਰਨੀ ਬਣਦੀ ਹੈ, ਪਰ ਸਿਆਸੀ ਤੌਰ ਤੇ ਜਿਹੜਾ ਹੈ ਉਹ ਉਹਨੂੰ ਇੱਥੇ ਸੂਟ ਨਹੀਂ ਕਰੇਗਾ ਇਹ ਜਿਹੜੀ ਇੱਦਾਂ ਦੀ ਘਟਨਾ ਦੇ ਵਿੱਚ ਆਉਣਾ ਜਾਂ ਇਹ ਵੱਡੀ ਡਿਮਾਂਡ ਕਰਨੀ ਕਿ ਉਹਨੂੰ ਉਹਦੇ ਖਿਲਾਫ਼ ਸਖ਼ਤ ਵਾਰੀ ਕਾਰਵਾਈ, ਉਹਨੂੰ ਫਾਹੇ ਲਾਓ ਜਾਂ ਇੱਦਾਂ ਦੀ ਗੱਲ, ਉੱਥੇ ਨਹੀਂ ਉਹ ਖੜੇਗੀ। ਉੱਥੇ ਜਿਹੜੇ ਬਾਕੀ ਲੋਕ ਨੇ ਇਸ ਗਰੁੱਪ ਦੇ ਖਾਸ ਕਰਕੇ, ਉੱਥੇ ਤਾਂ ਫਿਰ ਉਹੀ ਲੋਕ ਖੜਨਗੇ।
1: ਜੀ ਬਿਲਕੁਲ, ਬਹੁਤ ਸ਼ੁਕਰੀਆ ਤੁਹਾਡਾ ਸਮਾਂ ਦੇਣ ਦੇ ਲਈ।
0: ਹਾਂਜੀ ਧੰਨਵਾਦ
1: ਜੀ। ਦੋਸਤੋ ਇਹ ਸਾਨੂੰ ਸਾਡੇ ਨਾਲ ਪ੍ਰੀਤਮ ਰੁਪਾਲ ਜੀ, ਅਤੇ ਹੁਣ ਇਜਾਜ਼ਤ ਲੈਣ ਦਾ ਸਮਾਂ ਆ ਗਿਆ। ਹੱਸਦੇ ਖੇਡਦੇ ਚੜ੍ਹਦੀ ਕਲਾ 'ਚ ਰਹੋ ਅਤੇ ਸੁਣਦੇ ਰਹੋ ਰੇਡੀਓ ਹਾਂਜੀ 1674।
2: ਥਾਪੀ,
3: ਮੈਂ ਸੋਚਦੀ ਸੀ ਕਿ ਆਪਾਂ ਕਬੱਡੀ ਦੀ ਟੀਮ ਬਣਾ ਲਈ।
4: ਤੂੰ ਪਹਿਲਵਾਨ ਬਣਨਾ, ਪਹਿਲਵਾਨ ਜੰਮ।
2: ਰਿਟਨ ਐਂਡ ਡਾਇਰੈਕਟਡ ਬਾਈ ਜੈਦੀਪ ਵੜਿੰਗ, ਨੀਰੂ ਬਾਜਵਾ, ਸਨੀ ਸਿੰਘ, ਸੁਖਵਿੰਦਰ ਚਾਹਲ, ਹਸ਼ਨੇਨ ਚੌਹਾਨ ਤੇ ਹੋਰ ਬਹੁਤ ਸਾਰੇ ਸਿਤਾਰਿਆਂ ਨਾਲ ਸਜੀ ਫਿਲਮ ਰਿਲੀਜ਼ ਹੋਣ ਜਾ ਰਹੀ ਹੈ ਤੁਹਾਡੇ ਨੇੜਲੇ ਸਿਨੇਮਾ ਘਰਾਂ ਦੇ ਵਿੱਚ ਅਕਤੂਬਰ 16, 2026 ਨੂੰ।
5: दिल्ली की यात्रा का विचार बना रहे हैं? मेलबर्न से क्वांटस की सीधी उड़ान उपलब्ध है। बाजारों की रौनक देखें या अपनों के साथ फिर से समय बिताएं, अद्भुत स्मारकों को निहारें या घर के बने भोजन का मजा लें। चाहे आप दोस्तों और परिवार से मिलने जा रहे हों या किसी नई जगह की खोज कर रहे हों, क्वांटस की बेहतरीन सेवा का अनुभव करें जिसमें आपका भोजन, पेय, सामान और मनोरंजन शामिल है। आज ही क्वांटस के साथ दिल्ली की नॉन स्टॉप उड़ान बुक कीजिए। 26 अक्टूबर 2026 से 27 मार्च 2027 तक उपलब्ध। नियम और शर्तें लागू।
6: ਸਟਾਈਲ ਡਰ ਲੱਗਦਾ, ਬਾਥਰੂਮ ਵੈਨਿਟੀ ਸਿੰਪਲ ਜਿਹਾ, ਹੁਣ ਟੈਨਸ਼ਨ ਖਤਮ ਕਰੋ। ਆ ਗਿਆ ਜੀ ਜੇ ਸਟੋਨ ਮੈਸਨ, ਤੁਹਾਡੇ ਘਰ ਨੂੰ ਬਣਾਏ ਇਕਦਮ ਕਲਾਸੀ। ਅਸੀਂ ਬਣਾਉਂਦੇ ਹਾਂ ਡਿਜ਼ਾਈਨਰ ਸਟੋਨ ਬੈਂਚ ਟੌਪਸ ਫਾਰ ਕਿਚਨ, ਸਟਾਈਲਿਸ਼ ਵੈਨਿਟੀ ਅਤੇ ਮਾਡਰਨ ਲਾਂਡਰੀ, ਉਹ ਵੀ ਪੋਰਸਿਲਿਨ ਅਤੇ ਮਾਰਬਲ ਨਾਲ, ਜਿੱਥੇ ਐਲੀਗੈਂਸ ਮਿਲਦੀ ਹੈ ਡਿਊਰੇਬਿਲਿਟੀ ਨਾਲ। ਹੁਣ ਨਾ ਸਿਰਫ ਘਰ ਪਰ ਤੁਹਾਡੀ ਪਰਸਨੈਲਿਟੀ ਵੀ ਸ਼ਾਈਨ ਕਰੇਗੀ ਸਟੋਨ ਦੇ ਸਟਾਈਲ ਨਾਲ। ਕਾਲ ਕਰੋ 0410-045-555 ਜਾਂ ਅੱਜ ਹੀ ਵਿਜ਼ਿਟ ਕਰੋ 104 ਕੋਲਿਨਸ ਰੋਡ, ਮਿਲਟਨ।
7: Attention, ladies and gentlemen, this is your captain. 20 flights, Melbourne to India ya Pakistan, Sydney to India ya Pakistan, kithe bhi ja sakti hai.
6: Attention, please. Din kehta hai, kar jana hai. Flight search karke thak gaye. Switch karo, Hi-Fi Travel Stay, your local travel agency. Rated 4.9 star on Google. Book now, pay later. Flight book karni hai? Aaj hi call karo 1300-533-311 te. Ya online book karo hifitravels.com.au te.
8: Vyah, khushi ya kisi bhi khas mauke liye jewelry honi chahiye hai khas. Tunna Jewelers leke aaye ne latest gold, diamond, bullion, silver te bridal collection. Har style te har occasion liye. Genuine jewelry, genuine pricing te vadhiya customer service de naal. Gold jewelry te fast loan facility bhi available. Visit karo 5/150 Farmers Road, Truganina ate 347 Lonsdale Street, Dandenong. Tunna Jewelers, parose di nishani.
9: Haanji haanji, oye haanji haanji,
10: haanji radio.
11: ਮੈਨੂੰ ਆਪਣੀ ਨਵੀਂ ਦੁਕਾਨ ਲਈ ਪ੍ਰੀਮੀਅਮ 3D ਇਲੂਮੀਨੇਟਿਡ ਸਾਈਨ ਦੀ ਅਰਜੈਂਟ ਲੋੜ ਸੀ। ਕੁਇਕ ਸਾਈਨੇਜ ਨੇ ਇਨ ਹਾਊਸ ਡਿਜ਼ਾਈਨ, ਪ੍ਰਿੰਟਿੰਗ ਤੇ ਪ੍ਰੋਫੈਸ਼ਨਲ ਇੰਸਟਾਲੇਸ਼ਨ ਸਿਰਫ 4 ਤੋਂ 5 ਦਿਨਾਂ ਵਿੱਚ ਪੂਰੀ ਕਰ ਦਿੱਤੀ। ਗਲੋਇੰਗ ਸ਼ੌਪ ਫਰੰਟ ਤੋਂ ਵੀਕਲ ਰੈਪਸ ਤੱਕ, ਬ੍ਰਾਂਡ ਪੂਰੀ ਸਟਰੀਟ ਵਿੱਚ ਸਭ ਤੋਂ ਵੱਖ ਚਮਕ ਉੱਠਿਆ। ਵਿਕਟੋਰੀਆ ਤੇ ਸਾਊਥ ਆਸਟ੍ਰੇਲੀਆ ਵਿੱਚ 12 ਸਾਲਾਂ ਤੋਂ ਸਾਈਨੇਜ ਲੀਡਰਸ, ਆਪਣੇ ਬਿਜ਼ਨਸ ਨੂੰ ਚਮਕਾਓ। ਕਾਲ 1300-151616, quicksignage.com.au।
12: ਆ ਕਿੱਥੇ ਵੱਜ ਗਈ ਤੇਰੀ ਗੱਡੀ?
13: ਗੱਡੀ ਤਾਂ ਠੀਕ ਹੋ ਜੂ, ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
12: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ।
14: ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ, ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ। ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383-85-7048 ਤੇ। ਸਿੰਘ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੇਵਨ ਹਾਲ।
15: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ? ਕੀ ਜੁਗਾੜ
10: जुगाड़ लाया है?
13: जुगाड़ नहीं, ये है 8 साल तो भी वद्दा तजुर्बा बंसल इमीग्रेशन दा, जिन्हां ने वधिया कोर्स विच एडमिशन कराई अते फिर मेनू पीआर दी राह भी विखाई। एना ही नहीं, ए स्टूडेंट वीजा, एएटी अपील्स, स्किल्ड वीजा, पीआर, यूएस विजिटर वीजा अते होर भी कई माइग्रेशन सर्विसेज प्रोवाइड करदे ने।
10: नंबर दा दे बंसल इमीग्रेशन वालियां दा।
13: हां जी, अपॉइंटमेंट बुक करवाउण लई कॉल करो 0406-660-960 दे या फिर विजिट करो bansalimmigration.com.au।
15: सोना चाहिदा,
16: भरोसा चाहिदा,
15: क्वालिटी ते बाईबैक वी चाहिदा, चले आओ दिल्ली ज्वेलर्स स्टॉकलैंड पॉइंट कुक विखे, जिथे 22 कैरेट गोल्ड, क्लासी सिल्वर, डेजलिंग डायमंड्स अते जेमस्टोन्स, कस्टम ज्वेलरी थोड़े ऑर्डर ते रेडी, पुराना सोना बाईबैक एंड एक्सचेंज तुरंत, कैश चाहिदा, गोल्ड लोन इजी एंड सेफ, रिपेयर, बुलियन बाइंग, सेलिंग सब एक ही जगह ते ओ भी वाजिब रेट ते। दिल्ली ज्वेलर्स 310/2 मेन स्ट्रीट पॉइंट कुक, कॉल 0493-536-042।
17: दिन भर दे कम्मां कारां च घर पैसे भेजना शामिल करना चाहते हो, जिंदगी तुहानू चाहे जिथे भी ले जावे, वर्ल्ड रेमिट नाल तुसी अपने फोन तो ही जल्दी ते सुरक्षित पैसे भेज सकते हो, वह भी वधिया रेटा ते घट फीसा नाल। सब तो रुझेवें वाले दिनां च भी तुहाडे अपणियां दा साथ निभाउणा हुण बहुत आसान है। अज ही वर्ल्ड रेमिट ऐप डाउनलोड करो अते हर ट्रांसफर नाल अपने घर दे होर नेड़े महसूस करो।

ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਹੁਣ ਮੈਂ ਜਿਹੜਾ ਗੀਤ ਪੇਸ਼ ਕਰਨ ਜਾ ਰਹੀ ਹਾਂ, ਇਹ ਮੇਰੇ ਦਿਲ ਦੇ ਬਹੁਤ ਕਰੀਬ ਹੈ। ਗੀਤ ਦਾ ਨਾਮ ਹੈ ਪੰਜਾਬੀ ਮੁਟਿਆਰਾਂ, ਅਤੇ ਉਮੀਦ ਕਰਦੀ ਹਾਂ ਤੁਹਾਨੂੰ ਪਸੰਦ ਆਵੇਗਾ।

ਰੇਡੀਓ ਹਾਂਜੀ 1674 ਐਮ ਦੇ ਉੱਤੇ ਤੁਹਾਡਾ ਸਾਰਿਆਂ ਦਾ ਸਵਾਗਤ ਜੀ। ਅੱਜ 14 ਅਕਤੂਬਰ 2026 ਬੁੱਧਵਾਰ ਦਾ ਦਿਨ, ਭਾਰਤ ਆਸਟ੍ਰੇਲੀਆ ਦੁਨੀਆ ਜਾਣ ਦੀਆਂ ਖਬਰਾਂ ਲੈ ਕੇ ਆਏ। ਆਓ ਸਭ ਤੋਂ ਪਹਿਲਾਂ ਇੰਟਰਨੈਸ਼ਨਲ ਨਿਊਜ਼ ਦੇ ਨਾਲ ਸ਼ੁਰੂਆਤ ਕਰਦੇ ਹਾਂ। ਖਬਰ ਵੈਟੀਕਨ ਤੋਂ, ਜਿੱਥੇ ਵੈਟੀਕਨ ਨੇ ਇੱਕ ਮੈਡੀਕਲ ਬੁਲੇਟਿਨ ਦੇ ਵਿੱਚ ਅਪਡੇਟ ਦਿੱਤੀ ਹੈ ਕਿ ਪੌਪ ਲੀਓ ਨੂੰ ਫੇਫੜਿਆਂ ਦਾ ਕੈਂਸਰ ਹੋਣ ਦੇ ਬਾਰੇ ਪਤਾ ਚੱਲਿਆ, ਪਰ ਉਹਨਾਂ ਦੇ ਸੱਜੇ ਫੇਫੜੇ ਦੇ ਨਿਚਲੇ ਹਿੱਸੇ ਨੂੰ ਕੱਢਣ ਦੇ ਲਈ ਸਰਜਰੀ ਜਿਹੜੀ ਕੀਤੀ ਗਈ ਹੈ ਉਹ ਸਫਲ ਰਹੀ ਹੈ। 71 ਸਾਲ ਦੇ ਪੌਪ ਦੀ ਮੰਗਲਵਾਰ ਦੇ ਦਿਨ ਰੋਮ ਦੇ ਜੈਮੇਲੀ ਹਸਪੀਟਲ ਦੇ ਵਿੱਚ 90 ਮਿੰਟ ਤੱਕ ਸਰਜਰੀ ਚੱਲੀ ਹੈ। ਇਸ ਤੋਂ ਬਾਅਦ ਉਹਨਾਂ ਦੇ ਵਿੱਚ ਲੰਗ ਐਕਰੋਡੋਨਸੀਮੀਆ ਹੋਣ ਦਾ ਪਤਾ ਚੱਲਿਆ, ਇੱਕ ਕਿਸਮ ਦਾ ਇਹ ਲੰਗ ਕੈਂਸਰ ਹੁੰਦਾ। ਆਪਰੇਸ਼ਨ ਸਫਲ ਰਿਹਾ, ਹਾਲਾਂਕਿ ਇਸ ਦੇ ਵਿੱਚ ਕੋਈ ਮੁਸ਼ਕਲ ਨਹੀਂ ਆਈ ਹੈ। ਵੈਟੀਕਨ ਦੀ ਤਰਫ ਤੋਂ ਇਹ ਵੀ ਦੱਸਿਆ ਗਿਆ ਕਿ ਆਪਰੇਸ਼ਨ ਤੋਂ ਬਾਅਦ ਪੌਪ ਆਮ ਰੂਪ ਦੇ ਵਿੱਚ ਹੋਸ਼ ਦੇ ਵਿੱਚ ਆਏ ਨੇ। ਉਹਨਾਂ ਦੀ ਹਾਲਤ ਥੋੜ੍ਹੀ ਦੇਰ ਦੇ ਲਈ ਨਿਗਰਾਨੀ ਦੇ ਵਿੱਚ ਰਹਿਣ ਤੋਂ ਬਾਅਦ ਜਿਹੜੀ ਸਥਿਰ ਹੋਈ ਹੈ, ਅਤੇ ਫਿਰ ਉਸ ਤੋਂ ਬਾਅਦ ਉਹਨਾਂ ਨੂੰ ਕਮਰੇ ਦੇ ਵਿੱਚ ਲਿਆਂਦਾ ਗਿਆ। ਗੱਠ ਦਾ ਪਹਿਲੀ ਵਾਰ ਉਦੋਂ ਪਤਾ ਚੱਲਿਆ ਜਦੋਂ ਜਾਂਚ ਦੇ ਦਰਮਿਆਨ ਵੈਟੀਕਨ ਦੇ ਡਾਕਟਰਾਂ ਨੇ ਉਹਨਾਂ ਦੀ ਨਿਯਮਤ ਜਾਂਚ ਕੀਤੀ ਸੀ, ਅਤੇ ਪੌਪ ਨੇ ਇੱਕ ਹਫ਼ਤਾ ਲਗਾਤਾਰ ਹਸਪਤਾਲ ਦੇ ਵਿੱਚ ਰਹਿੰਦੇ ਹੋਇਆਂ ਬਿਤਾਈ ਸੀ। ਇਸ ਦਰਮਿਆਨ ਸਭ ਤੋਂ ਵੱਡੀ ਗਿਣਤੀ ਦੇ ਵਿੱਚ ਲੋਕ ਪੌਪ ਦਾ ਘੰਟਿਆਂ ਬੱਧੀ ਹਸਪਤਾਲ ਦੇ ਬਾਹਰ ਇੰਤਜ਼ਾਰ ਕਰਦੇ ਰਹੇ। ਜਦੋਂ ਪੌਪ ਦੀ ਕਾਰ ਉੱਥੋਂ ਗੁਜ਼ਰੀ ਤਾਂ ਲੋਕਾਂ ਨੇ ਉਹਨਾਂ ਦੇ ਛੇਤੀ ਸਿਹਤਯਾਬ ਹੋਣ ਦੀ ਕਾਮਨਾ ਕਰਦੇ ਹੋਏ ਨਾਰੇ ਵੀ ਲਗਾਏ। ਖਿੜਕੀ ਤੋਂ ਹੱਥ ਕੱਢ ਕੇ ਪੌਪ ਮੁਸਕਰਾਏ ਅਤੇ ਉਹਨਾਂ ਦਾ ਧੰਨਵਾਦ ਵੀ ਕੀਤਾ। ਇਸ ਤੋਂ ਬਾਅਦ ਹਸਪਤਾਲ ਦੀਆਂ ਪੌੜੀਆਂ ਦੇ ਉੱਤੇ ਕਰਮਚਾਰੀਆਂ ਨੇ ਵੀ ਉਹਨਾਂ ਦਾ ਸਵਾਗਤ ਕੀਤਾ। ਇਸ ਦਰਮਿਆਨ ਆਪਣੇ ਬਿਆਨ ਦੇ ਵਿੱਚ ਵੈਟੀਕਨ ਨੇ ਕਿਹਾ ਕਿ ਪੌਪ ਦੇ ਸੱਜੇ ਫੇਫੜੇ ਦਾ ਪੂਰਾ ਹਿੱਸਾ, ਹੇਠਲਾ ਹਿੱਸਾ ਕੱਢ ਦਿੱਤਾ ਗਿਆ ਤਾਂ ਕਿ ਤੈਅ ਕੀਤਾ ਜਾ ਸਕੇ ਪੂਰੀ ਪ੍ਰਕਿਰਿਆ ਜਿਹੜੀ ਹੈ ਉਹ ਤਸੱਲੀ ਦੇ ਨਾਲ ਹੋ ਗਈ ਹੈ, ਅਤੇ ਕੈਂਸਰ ਦਾ ਜਿਹੜਾ ਪ੍ਰਕੋਪ ਆ ਉਹ ਇੱਥੋਂ ਖਤਮ ਕਰ ਦਿੱਤਾ ਗਿਆ। ਉਧਰ ਈਰਾਨ ਦੀ IRGC ਯਾਨੀ ਉੱਥੋਂ ਦੀ ਸਰਕਾਰੀ ਫੌਜ ਨੇ ਦੇ ਨੇਵੀ ਦੇ ਕਮਾਂਡਰ ਨੇ ਕਿਹਾ ਹੈ ਕਿ ਹੌਰਮੁਜ਼ ਸਟ੍ਰੇਟ ਦੇ ਵਿੱਚ ਅਮਰੀਕੀ ਬੇੜੇ ਦਾ ਇੰਤਜ਼ਾਰ ਕਰ ਰਹੇ ਨੇ,

ਅੱਗੇ ਹਮਲਾ ਕਰਕੇ ਉਸ ਨੂੰ ਪੂਰੀ ਤਰ੍ਹਾਂ ਦੇ ਨਾਲ ਡੁਬੋ ਸਕਣ। IRGC ਨੇ ਦਾਅਵਾ ਕੀਤਾ ਹੈ ਕਿ ਹੋਰਮੁਜ਼ ਸਟ੍ਰੇਟ ਦੇ ਉੱਤੇ ਉਹਨਾਂ ਦਾ ਪੂਰੇ ਤਰ੍ਹਾਂ ਦੇ ਨਾਲ ਕੰਟਰੋਲ ਹੈ ਤੇ ਜੇਕਰ ਕੋਈ ਅਮਰੀਕੀ ਬੇੜਾ ਇੱਥੇ ਦਿਖਿਆ ਤਾਂ ਉਸ ਨੂੰ ਡੁਬੋ ਦਿੱਤਾ ਜਾਏਗਾ, ਉਸ ਦੇ ਉੱਤੇ ਹਮਲਾ ਕੀਤਾ ਜਾਏਗਾ। ਹਾਲਾਂਕਿ ਟਰੰਪ ਮਿਡਟਰਮ ਇਲੈਕਸ਼ਨਸ ਤੋਂ ਪਹਿਲਾਂ ਇਰਾਨ ਦੇ ਨਾਲ ਉਲਝਣ ਤੋਂ ਪਹਿਲਾਂ ਇਹ ਲਗਾਤਾਰ ਦਾਅਵਾ ਕਰਦੇ ਰਹੇ ਨੇ ਕਿ ਉਹ ਹੋਰਮੁਜ਼ ਸਟ੍ਰੇਟ ਤੇ ਕੰਟਰੋਲ ਰਹੀ ਬੈਠੇ ਨੇ। IRGC ਦੀ ਇਸ ਚੇਤਾਵਨੀ ਤੋਂ ਬਾਅਦ ਅਮਰੀਕੀ ਸੈਂਟਰਲ ਕਮਾਂਡ ਸੈਟਕਾਮ ਨੇ ਵੀ ਦਾਅਵਾ ਕੀਤਾ ਕਿ ਅਮਰੀਕੀ ਨੇਵੀ ਕਮਾਂਡਰ ਦੇ ਕੋਲ ਕੋਈ ਨੇਵੀ ਬਚੀ ਨਹੀਂ ਹੈ। ਸੈਟਕਾਮ ਨੇ ਐਕਸ ਦੇ ਉੱਤੇ ਪੋਸਟ ਦੇ ਵਿੱਚ ਲਿਖਿਆ ਕਿ ਅਮਰੀਕੀ ਫੌਜ ਤੇ ਖੇਤਰੀ ਸਹਿਯੋਗੀ ਸਪਸ਼ਟ ਤੌਰ ਦੇ ਉੱਤੇ ਹੋਰਮੁਜ਼ ਦੇ ਉੱਤੇ ਕੰਟਰੋਲ ਲਈ ਬੈਠੇ ਨੇ। ਕੱਲ੍ਹ ਦੇ ਦਿਨ ਵੀ ਅਮਰੀਕੀ ਫੌਜ ਨੇ ਖਾੜੀ ਦੇਸ਼ਾਂ ਦੇ ਸਹਿਯੋਗ ਦੇ ਨਾਲ 1.9 ਕਰੋੜ ਬੈਰਲ ਕੱਚੇ ਤੇਲ ਨੂੰ ਹੋਰਮੁਜ਼ ਸਟ੍ਰੇਟ ਤੋਂ ਕੱਢਿਆ ਸੀ। 28 ਫਰਵਰੀ ਦੇ ਦਿਨ ਅਮਰੀਕਾ ਤੇ ਇਜ਼ਰਾਈਲ ਨੇ ਇਰਾਨ ਦੇ ਉੱਤੇ ਹਮਲਾ ਕੀਤਾ ਸੀ। ਉਹ ਪਹਿਲਾ ਹਮਲਾ ਹੋਇਆ ਸੀ, ਉਸ ਤੋਂ ਬਾਅਦ ਇਸ ਖਿੱਤੇ ਦੇ ਵਿੱਚ ਨਹੀਂ ਬਲਕਿ ਪੂਰੀ ਦੁਨੀਆ ਦੇ ਵਿੱਚ ਹਾਲਾਤ ਖਰਾਬ ਹੋ ਕੇ ਰਹਿ ਗਏ ਸੀ। ਅਮਰੀਕਾ ਤੇ ਇਰਾਨ ਦੇ ਦਰਮਿਆਨ ਸੰਘਰਸ਼ ਜਾਰੀ ਔਰ ਇਸ ਸੰਘਰਸ਼ ਦੇ ਵਿੱਚ ਹੋਰਮੁਜ਼ ਸਟ੍ਰੇਟ ਨੂੰ ਲੈ ਕੇ ਖਿੱਚੋਤਾਣ ਬਣੀ ਹੋਈ ਹੈ, ਜੋ ਕਿ ਪੂਰੀ ਦੁਨੀਆ ਦੇ ਵਿੱਚ ਤੇਲ ਤੇ ਗੈਸ ਸਪਲਾਈ ਦਾ ਇੱਕ ਸਭ ਤੋਂ ਮਹੱਤਵਪੂਰਨ ਜ਼ਰੀਆ ਸੀ, ਰਾਹਦਾਰੀ ਸੀ। ਉੱਥੇ ਅਮਰੀਕੀ ਵਿਦੇਸ਼ ਮੰਤਰਾਲੇ ਨੇ ਇੱਕ ਬਿਆਨ ਦੇ ਵਿੱਚ ਕਿਹਾ ਹੈ ਕਿ ਵਿਦੇਸ਼ ਮੰਤਰੀ ਮਾਰਕੋ ਰੂਬੀਓ 17 ਤੋਂ 22 ਅਕਤੂਬਰ ਤੱਕ ਉਜ਼ਬੇਕਿਸਤਾਨ ਅਤੇ ਭਾਰਤ ਦੀ ਯਾਤਰਾ ਦੇ ਉੱਤੇ ਜਾਣਗੇ। ਮਾਰਕੋ ਰੂਬੀਓ ਭਾਰਤ ਦੇ ਵਿੱਚ ਮੁੰਬਈ ਤੇ ਜਾਮਨਗਰ ਦਾ ਦੌਰਾ ਕਰਨ ਜਾ ਰਹੇ ਨੇ। ਅਮਰੀਕੀ ਵਿਦੇਸ਼ ਮੰਤਰਾਲੇ ਦੇ ਮੁਤਾਬਕ ਉਜ਼ਬੇਕਿਸਤਾਨ ਦੇ ਵਿੱਚ ਵਿਦੇਸ਼ ਮੰਤਰੀ ਮਾਰਕੋ ਰੂਬੀਓ ਮੰਤਰੀ ਪੱਧਰ ਦੀ ਬੈਠਕ ਦੇ ਵਿੱਚ ਹਿੱਸਾ ਵੀ ਰਹਿਣਗੇ। ਕੂਟਨੀਤਕ ਤੌਰ ਦੇ ਉੱਤੇ ਇਹ ਅਮਰੀਕਾ ਤੇ ਮੱਧ ਏਸ਼ੀਆਈ ਦੇਸ਼ਾਂ ਦੇ ਦਰਮਿਆਨ ਦੁਵੱਲੇ ਸੰਬੰਧਾਂ ਨੂੰ ਹੋਰ ਅੱਗੇ ਵਧਾਏਗਾ। ਵੈਸੇ ਵਿਦੇਸ਼ ਮੰਤਰੀ C5 ਸਮੂਹਾਂ ਦੇ ਦੇਸ਼ਾਂ ਦੇ ਨਾਲ ਯਾਨੀ ਉਜ਼ਬੇਕਿਸਤਾਨ, ਕਜ਼ਾਕਿਸਤਾਨ, ਤਜ਼ਾਕਿਸਤਾਨ, ਤੁਰਕਮੇਨਿਸਤਾਨ ਤੇ ਕਿਰਗਿਸਤਾਨ ਇਹਨਾਂ ਦੇ ਸੀਨੀਅਰ ਅਧਿਕਾਰੀਆਂ ਦੇ ਨਾਲ ਉਜ਼ਬੇਕ ਦੇ ਰਾਜਧਾਨੀ ਸ਼ਹਿਰ ਦੇ ਵਿੱਚ ਮੁਲਾਕਾਤ ਵੀ ਕਰਨਗੇ। ਅਮਰੀਕੀ ਵਿਦੇਸ਼ ਮੰਤਰਾਲੇ ਨੇ ਦੱਸਿਆ ਹੈ ਕਿ ਇਸ ਦੌਰੇ ਤੋਂ ਬਾਅਦ ਵਿਦੇਸ਼ ਮੰਤਰੀ ਇਸੇ ਸਾਲ ਆਪਣੀ ਦੂਸਰੀ ਅਧਿਕਾਰਕ ਯਾਤਰਾ ਦੇ ਉੱਤੇ ਭਾਰਤ ਵੀ ਆ ਰਹੇ ਨੇ ਤਾਂ ਕਿ ਭਾਰਤ ਅਮਰੀਕਾ ਸਾਂਝੇਦਾਰੀ ਨੂੰ ਮਜ਼ਬੂਤ ਤੇ ਅੱਗੇ ਵਧਾਇਆ ਜਾ ਸਕੇ। ਵਿਦੇਸ਼ ਮੰਤਰੀ ਮਾਰਕੋ ਰੂਬੀਓ ਦੀ ਇਹ ਯਾਤਰਾ ਅਜਿਹੇ ਸਮੇਂ 'ਚ ਹੋ ਰਹੀ ਹੈ ਜਦੋਂ ਥੋੜੇ ਸਮਾਂ ਪਹਿਲਾਂ ਹੀ ਹਲੇ ਚੀਨ ਤੇ ਅਮਰੀਕਾ ਦੇ ਰਾਸ਼ਟਰਪਤੀ ਆਪਸ ਦੇ ਵਿੱਚ ਮੁਲਾਕਾਤ ਕਰ ਚੁੱਕੇ ਨੇ। ਹਾਲਾਂਕਿ ਭਾਰਤ ਨੂੰ ਜਿਹੜਾ ਚੀਨ ਆਪਣਾ ਮੁਕਾਬਲਾ ਨਹੀਂ ਮੰਨਦਾ, ਇਸ ਕਰਕੇ ਚੀਨ ਦੇ ਖਬਰੀ ਬੁਲੇਟਿਨਸ ਦੇ ਵਿੱਚ ਅਮਰੀਕੀ ਵਿਦੇਸ਼ ਮੰਤਰੀ ਦੀ ਭਾਰਤ ਦੀ ਹੋਰੀ ਯਾਤਰਾ ਨੂੰ ਤਵੱਜੋ ਤੱਕ ਨਹੀਂ ਦਿੱਤੀ ਗਈ। ਉੱਥੇ ਦੂਜੀਆਂ ਖਬਰਾਂ ਦੀ ਸਾਂਝ ਪਾਈਏ ਭਾਰਤ ਦੇ ਨਾਲ ਜੁੜੀਆਂ ਹੋਈਆਂ, ਜਿੱਥੇ ਕੁਝ ਚੰਗੀਆਂ ਖਬਰਾਂ ਨਹੀਂ ਨੇ। ਪਹਿਲਾਂ ਤਾਂ ਬਿਹਾਰ ਤੋਂ ਖਬਰ, ਜਿੱਥੇ ਪ੍ਰਧਾਨ ਮੰਤਰੀ ਮੋਦੀ ਨੇ ਅੱਜ ਯਾਨੀ ਬੁੱਧਵਾਰ ਦੇ ਦਿਨ ਬਿਹਾਰ ਦੇ ਵੈਸ਼ਾਲੀ ਜ਼ਿਲ੍ਹੇ 'ਚ ਕਿਸ਼ਤੀ ਪਲਟਣ ਦੀ ਘਟਨਾ ਦੇ ਉੱਤੇ ਦੁੱਖ ਦਾ ਇਜ਼ਹਾਰ ਕੀਤਾ। ਪ੍ਰਧਾਨ ਮੰਤਰੀ ਨੇ ਰਾਸ਼ਟਰੀ ਰਾਹਤ ਫੰਡ ਦੇ ਵਿੱਚੋਂ 2-2 ਲੱਖ ਰੁਪਏ ਦੀ ਵਿੱਤੀ ਮਦਦ ਦੇਣ ਦਾ ਹਰ ਇੱਕ ਪੀੜਤ ਪਰਿਵਾਰ ਨੂੰ ਵਾਅਦਾ ਵੀ ਕੀਤਾ ਤੇ ਕਿਹਾ ਕਿ ਜ਼ਖਮੀਆਂ ਨੂੰ ਵੀ ਹਰ ਇੱਕ ਪਰਿਵਾਰ ਨੂੰ 50,000 ਰੁਪਏ ਦਿੱਤੇ ਜਾਣਗੇ। ਪ੍ਰਧਾਨ ਮੰਤਰੀ ਨੇ ਕਿਹਾ ਕਿ ਸਥਾਨਕ ਪ੍ਰਸ਼ਾਸਨ ਇਸ ਦੁਖਾਂਤ ਪ੍ਰਭਾਵਿਤ ਪਰਿਵਾਰਾਂ ਦੀ ਮਦਦ ਦੇ ਵਿੱਚ ਲੱਗਿਆ ਹੋਇਆ। ਦੱਸ ਦਈਏ ਕਿ ਇਸ ਤੋਂ ਪਹਿਲਾਂ ਇਹ ਜਿਹੜਾ ਬਿਹਾਰ ਦੇ ਵਿੱਚ ਕਿਸ਼ਤੀ ਹਾਦਸਾ ਵਾਪਰਿਆ ਸੀ, ਵੈਸ਼ਾਲੀ ਜ਼ਿਲ੍ਹੇ ਦੇ ਵਿੱਚ ਰਾਘੋਪੁਰ ਥਾਣਾ ਖੇਤਰ ਹੈ, ਜਿੱਥੇ ਮੰਗਲਵਾਰ ਦੀ ਰਾਤ ਗੰਗਾ ਨਦੀ ਦੇ ਵਿੱਚ ਕਿਸ਼ਤੀ ਪਲਟਣ ਦੇ ਚੱਲਦਿਆਂ 13 ਬੱਚਿਆਂ ਦੀ ਮੌਤ ਹੋ ਗਈ ਸੀ। ਕਿਸ਼ਤੀ 'ਚ ਸਵਾਰ ਇਹ ਦਿਹਾਤੀ ਲੋਕ ਇੱਕ ਪਿੰਡ ਤੋਂ ਦੂਸਰੇ ਪਿੰਡ ਜਾ ਰਹੇ ਸੀ, ਉੱਥੇ ਰਾਤ ਦੇ ਭੋਜਨ ਦੇ ਵਿੱਚ ਸ਼ਾਮਲ ਹੋਣ ਦੇ ਲਈ ਇਹ ਲੋਕ ਪਹੁੰਚ ਰਹੇ ਸੀ। ਸਥਾਨਕ ਲੋਕਾਂ ਦੇ ਮੁਤਾਬਕ ਭਗਤਾਨ ਟੋਲਾ ਦੇ ਵਿੱਚ ਮਾਤਾ ਮਹਾਰਾਣੀ ਸਥਾਨ ਦੇ ਕੋਲ ਇੱਕ ਵਿਅਕਤੀ ਦੇ ਘਰ ਦੇ ਉੱਤੇ ਘਰ ਦੇ ਵਿੱਚ ਜਿਹੜਾ ਭੋਜਨ ਦਾ ਹੈ ਆਯੋਜਨ ਰੱਖਿਆ ਗਿਆ ਸੀ, ਜਦੋਂ 20 ਦੇ ਕਰੀਬ ਲੋਕ ਇੱਕ ਛੋਟੀ ਕਿਸ਼ਤੀ 'ਚ ਸਵਾਰ ਹੋ ਕੇ ਉੱਧਰ ਗਏ। ਇਸ ਦਰਮਿਆਨ ਸਥਾਨਕ ਜਿਹੜੇ 13 ਬੱਚਿਆਂ ਦੀ ਮੌਤ ਦੀ ਖਬਰ ਹੈ। ਉਸ ਤੋਂ ਬਾਅਦ ਬਿਹਾਰ ਦੇ ਵਿੱਚ ਕੇਂਦਰੀ ਮੰਤਰੀ ਬਿਹਾਰ ਤੋਂ ਨੇ ਜਿਹੜੇ ਅਤੇ ਸਥਾਨਕ ਸਾਂਸਦ ਵੀ ਨੇ ਚਿਰਾਗ ਪਾਸਵਾਨ, ਉਹਨਾਂ ਨੇ ਸੋਗ ਦਾ ਇਜ਼ਹਾਰ ਕੀਤਾ। ਉਹਨਾਂ ਕਿਹਾ ਕਿ ਮੇਰੇ ਸੰਸਦੀ ਖੇਤਰ ਦੇ ਵਿੱਚ ਰਾਘੋਪੁਰ ਦੇਹਰਾ ਦੇ ਵਿੱਚ ਇਹ ਕਿਸ਼ਤੀ ਹਾਦਸਾ ਵਾਪਰਿਆ। ਵਰਤਮਾਨ ਸਮੇਂ 'ਚ SDRF ਅਤੇ ਰਾਹਤ ਦੀਆਂ ਟੀਮਾਂ ਜਿਹੜੀਆਂ ਨੇ ਉਹ ਲੱਗੀਆਂ ਹੋਈਆਂ ਨੇ। ਇਸ ਸੰਬੰਧ 'ਚ ਜ਼ਿਲ੍ਹਾ ਅਧਿਕਾਰੀਆਂ ਦੇ ਨਾਲ ਗੱਲਬਾਤ ਹੋਈ ਹੈ। ਚਿਰਾਗ ਪਾਸਵਾਨ ਹਾਜੀਪੁਰ ਸੰਸਦੀ ਸੀਟ ਤੋਂ LJP ਰਾਮਬਿਲਾਸ ਯਾਨੀ ਲੋਕ ਜਨਸ਼ਕਤੀ ਪਾਰਟੀ ਰਾਮਬਿਲਾਸ ਧੜੇ ਦੇ ਸੰਸਦ ਮੈਂਬਰ ਨੇ। ਇਸ ਇਲਾਕੇ ਦੇ ਵਿੱਚ ਜਿੱਥੇ ਇਹ ਘਟਨਾ ਵਾਪਰੀ ਉਹਨਾਂ ਦੇ ਹੀ ਸੰਸਦੀ ਖੇਤਰ ਦੇ ਵਿੱਚ ਇਹ ਪੈਂਦਾ ਹੈ। ਉੱਥੇ ਇੱਕ ਹੋਰ ਮੰਦਭਾਗੀ ਖਬਰ ਮੁੰਬਈ ਤੋਂ, ਜਿੱਥੇ ਨਾਲਾ ਸੋਪਾਰਾ ਇਲਾਕੇ ਦੇ ਵਿੱਚ ਇੱਕ ਬਹੁਮੰਜ਼ਲਾ ਇਮਾਰਤ 'ਚ ਅੱਗ ਲੱਗਣ ਦੇ ਚੱਲਦਿਆਂ ਇਮਾਰਤ ਦੇ ਵਿੱਚ ਕਈ ਲੋਕ ਫਸ ਗਏ। ਇਸ ਦੇ ਵਿੱਚ ਇੱਕ ਬਜ਼ੁਰਗ ਮਹਿਲਾ ਦੀ ਮੌਤ ਵੀ ਹੋ ਗਈ ਹੈ। ਵਸਈ ਵਿਰਾਰ ਮਿਊਂਸੀਪਲ ਕਾਰਪੋਰੇਸ਼ਨ ਦੀ ਤਰਫ ਤੋਂ ਦੱਸਿਆ ਗਿਆ ਹੈ ਕਿ ਇਸ ਮਿਊਂਸੀਪਲ ਕੌਂਸਲ ਦੇ ਔਚੇਲਾ ਏਰੀਆ ਦੇ ਵਿੱਚ ਇੰਪੀਰੀਅਲ ਹਾਈਟਸ ਬਿਲਡਿੰਗਸ ਦੇ ਵਿੱਚ ਮੰਗਲਵਾਰ ਰਾਤ 11:30 ਦੇ ਆਸ ਪਾਸ ਅੱਗ ਲੱਗਣ ਦੀ ਸੂਚਨਾ ਮਿਲੀ ਸੀ। ਸ਼ੁਰੂਆਤੀ ਜਾਣਕਾਰੀ ਦੇ ਮੁਤਾਬਕ 15 ਤੋਂ 20 ਲੋਕਾਂ ਨੂੰ ਰੈਸਕਿਊ ਵੀ ਕੀਤਾ ਗਿਆ, ਕੁਝ ਲੋਕ ਆਪ ਹੀ ਥੱਲੇ ਆ ਗਏ। ਇਸ ਦਰਮਿਆਨ ਕੌਂਸਲ ਦੀ ਤਰਫ ਤੋਂ ਦੱਸਿਆ ਗਿਆ ਕਿ ਇਸ ਹਾਦਸੇ 'ਚ 60 ਸਾਲ ਦੀ ਇੱਕ ਬਜ਼ੁਰਗ ਮਹਿਲਾ ਦੀ ਮੌਤ ਦੀ ਖਬਰ
ਜ਼ਰੂਰ ਸਾਹਮਣੇ ਆਈ ਹੈ, ਪਰ ਬਾਕੀਆਂ ਦੀ ਫਿਲਹਾਲ ਜਿਹੜੀ ਹੈ ਉਹ ਬਜ਼ੁਰਗ ਮਹਿਲਾ ਦੇ ਨਾਲ ਨਾਲ ਬਾਕੀਆਂ ਦੀ ਭਾਲ ਜਿਹੜੀ ਉਹ ਕੀਤੀ ਜਾ ਰਹੀ ਹੈ। ਬਜ਼ੁਰਗ ਮਹਿਲਾ ਦੀ ਜਿਹੜੀ ਪਛਾਣ ਹੈ ਉਹ ਫਿਲਹਾਲ ਨਸ਼ਰ ਨਹੀਂ ਕੀਤੀ ਗਈ ਹੈ। ਉਧਰ ਕਾਂਗਰਸ ਜਨਤਾ ਪਾਰਟੀ ਦੇ ਕਾਨੂੰਨੀ ਮਾਮਲਿਆਂ ਦੀ ਪ੍ਰਮੁੱਖ ਰਤਨਾ ਸਿੰਘ ਦੇ ਮੁਤਾਬਕ ਦਿੱਲੀ ਪੁਲਿਸ ਨੇ ਅੱਜ ਫਿਰ ਜੰਤਰ ਮੰਤਰ ਮਾਮਲੇ ਦੇ ਵਿੱਚ ਸੌਰਵ ਦਾਸ, ਆਸ਼ੂਤੋਸ਼ ਰੰਕਾ ਤੇ ਅਜਿੰਕੇ ਸ਼ਿੰਦੇ ਨੂੰ ਪਾਰਲੀਮੈਂਟ ਸਟਰੀਟ ਪੁਲਿਸ ਥਾਣੇ ਤੋਂ ਗ੍ਰਿਫਤਾਰ ਕੀਤਾ। ਰਤਨਾ ਸਿੰਘ ਨੇ ਕਿਹਾ ਕਿ ਹੁਣੇ ਹੁਣੇ ਜਾਣਕਾਰੀ ਮਿਲੀ ਹੈ ਕਿ ਸੌਰਵ, ਆਸ਼ੂਤੋਸ਼ ਤੇ ਅਜਿੰਕੇ ਨੂੰ ਅਗਲੇ ਇੱਕ ਘੰਟੇ ਦੇ ਅੰਦਰ ਮੰਦਰ ਮਾਰਗ ਪੁਲਿਸ ਸਟੇਸ਼ਨ ਦੇ ਵਿੱਚ ਪੇਸ਼ ਕੀਤੇ ਜਾਣ ਦੀ ਸੰਭਾਵਨਾ ਹੈ। ਜਾਣਕਾਰੀ ਦੇ ਦਈਏ ਕਿ ਹਿਰਾਸਤ 'ਚ ਲਏ ਜਾਣ ਤੋਂ 24 ਘੰਟੇ ਦੇ ਅੰਦਰ ਅੰਦਰ ਜਿਹੜਾ ਇਸ ਕਿਸਮ ਦੀ ਕਾਰਵਾਈ ਕੀਤੀ ਜਾਂਦੀ ਹੈ। ਪਰ ਰਤਨਾ ਸਿੰਘ ਨੇ ਐਕਸ ਦੇ ਉੱਤੇ ਪੋਸਟ ਦੇ ਜ਼ਰੀਏ ਦੱਸਿਆ ਕਿ ਬੌਂਡ ਦੀਆਂ ਸ਼ਰਤਾਂ ਦਾ ਉਲੰਘਣ ਤੇ ਸਰਕਾਰੀ ਅਧਿਕਾਰੀ ਦੇ ਕੰਮ ਦੇ ਵਿੱਚ ਵਿਘਨ ਪਾਉਣ ਸਣੇ ਕੁਝ ਹੋਰਨਾਂ ਦੋਸ਼ ਉਹਨਾਂ ਦੇ ਉੱਤੇ ਮੜੇ ਗਏ ਨੇ। ਦੇਰ ਰਾਤ ਵੀ ਉਹਨਾਂ ਦੇ ਵਕੀਲਾਂ ਨੂੰ ਉਹਨਾਂ ਦੇ ਨਾਲ ਮਿਲਣ ਦੀ ਇਜਾਜ਼ਤ ਨਹੀਂ ਸੀ ਦਿੱਤੀ ਗਈ। ਵੈਸੇ ਇਸ ਦਰਮਿਆਨ ਦਿੱਲੀ ਦੇ ਵਿੱਚ ਜਿਹੜੇ ਸਰਕਾਰ ਦੇ ਖਿਲਾਫ ਜਾਇਜ ਕਹਿ ਲਈਏ ਕਿ ਜਿਹੜੇ ਅੰਦੋਲਨ ਇਸ ਵਕਤ ਚੋਣ ਕਮਿਸ਼ਨ ਦੇ ਖਿਲਾਫ ਹੋ ਰਹੇ ਨੇ, ਉਸ ਦੇ ਵਿੱਚ ਲਗਾਤਾਰ ਦੁਨੀਆ ਭਰ ਦੇ ਵਿੱਚੋਂ ਜਿਹੜੀਆਂ ਇਹ ਖਬਰਾਂ ਬਣ ਰਹੀਆਂ ਨੇ। ਉੱਥੇ ਆਖਰੀ ਖਬਰ ਦੀ ਸਾਂਝ ਪਾਈਏ ਪੰਜਾਬ ਦੇ ਨਾਲ ਜੁੜੀ ਹੋਈ, ਜਿੱਥੇ ਲੰਘੀ ਕੱਲ ਪੰਜਾਬ ਦੇ ਮਾਨਸਾ ਸ਼ਹਿਰ ਦੇ ਵਿੱਚ ਜਿਹੜਾ ਡਰੱਗਸ ਦੇ ਖਿਲਾਫ ਲੜਨ ਵਾਲੇ ਐਕਟੀਵਿਸਟ ਪਰਵਿੰਦਰ ਸਿੰਘ ਝੋਟਾ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਉਸ ਕਤਲ ਦੇ ਵਿੱਚ ਮੁੱਖ ਦੋਸ਼ੀ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ। ਪੁਲਿਸ ਨੇ ਦੱਸਿਆ ਕਿ ਰਾਜਸਥਾਨ ਦੇ ਸਾਲਾਸਰ ਤੋਂ ਇਸ ਨੂੰ ਗ੍ਰਿਫਤਾਰ ਕੀਤਾ ਗਿਆ, ਜੋ ਕਿ ਗੋਲੀ ਮਾਰਨ ਤੋਂ ਬਾਅਦ ਫਰਾਰ ਹੋ ਗਿਆ ਸੀ। ਪਰਵਿੰਦਰ ਸਿੰਘ ਝੋਟਾ ਡਰੱਗਸ ਦੇ ਖਿਲਾਫ ਕੰਮ ਕਰ ਰਹੇ ਐਕਟੀਵਿਸਟਾਂ ਦੇ ਵਿੱਚੋਂ ਇੱਕ ਸੀ। ਜਦੋਂ ਇਸ ਮੈਡੀਕਲ ਸਟੋਰ ਦੇ ਮਾਲਕ ਨੇ ਉਸਨੂੰ ਗੋਲੀ ਮਾਰ ਦਿੱਤੀ ਜਦੋਂ ਉਸਨੂੰ ਡਰੱਗਸ ਵੇਚਦਿਆਂ ਹੋਇਆਂ ਇਸ ਦੀ ਪਰਵਿੰਦਰ ਸਿੰਘ ਝੋਟਾ ਤੇ ਉਸਦੇ ਕੁਝ ਸਾਥੀਆਂ ਦੀ ਤਰਫ ਤੋਂ ਫੜਿਆ ਗਿਆ। ਐਕਟੀਵਿਸਟ ਨੇ ਸਟੋਰ ਮਾਲਕ ਦੇ ਨਾਲ ਕਥਿਤ ਤੌਰ ਦੇ ਉੱਤੇ ਡਰੱਗਸ ਵੇਚਣ ਨੂੰ ਲੈ ਕੇ ਸਵਾਲ ਜਵਾਬ ਵੀ ਕੀਤੇ ਸੀ, ਜਿਸ ਤੋਂ ਬਾਅਦ ਇਹ ਕਹਾਸੁਣੀ ਹੋਰ ਵੱਧ ਗਈ। ਪਰਵਿੰਦਰ ਸਿੰਘ ਝੋਟਾ ਮੈਡੀਕਲ ਸਟੋਰ ਦੇ ਮਾਲਕ ਨੂੰ ਬਾਰ ਬਾਰ ਕਹਿ ਰਹੇ ਸੀ, ਮਾਰ ਮੈਨੂੰ ਮਾਰ। ਉਸ ਤੋਂ ਬਾਅਦ ਮਾਲਕ ਨੂੰ ਪੁੱਛਿਆ ਗਿਆ ਕਿ ਤੂੰ ਪਿਸਤੌਲ ਕਿਉਂ ਰੱਖੀ ਹੈ, ਤੇ ਉਹ ਫੋਨ ਦੇ ਉੱਤੇ ਗੱਲ ਕਰਨ ਲੱਗ ਪਿਆ। ਇਸ ਦੀ ਇੱਕ CCTV ਜਾਂ ਇਸ ਦੀ ਦੂਸਰੀਆਂ ਫੁਟੇਜ ਜਿਹੜੀਆਂ ਨੇ ਉਹ ਸੋਸ਼ਲ ਮੀਡੀਆ ਤੇ ਵੈਸੇ ਵੀ ਵਾਇਰਲ ਹੋ ਰਹੀਆਂ ਨੇ। ਇਸ ਦਰਮਿਆਨ ਕਰੀਬ 4 ਮਿੰਟ ਤੱਕ ਬਹਿਸ ਚੱਲਦੀ ਰਹੀ, ਬਾਅਦ ਦੇ ਵਿੱਚ ਦੁਕਾਨਦਾਰ ਨੇ ਗੋਲੀ ਚਲਾ ਦਿੱਤੀ ਤੇ ਪੁਲਿਸ ਨੇ ਦੱਸਿਆ ਕਿ ਪਰਵਿੰਦਰ ਸਿੰਘ ਦੇ ਉੱਤੇ 2 ਗੋਲੀਆਂ ਉਸਦੇ ਢਿੱਡ ਦੇ ਵਿੱਚ ਤੇ 1 ਪੱਟ ਦੇ ਉੱਤੇ ਲੱਗੀ ਸੀ। ਇਸ ਦਰਮਿਆਨ ਝੋਟਾ ਦੇ ਫੇਸਬੁੱਕ ਪੇਜ ਦੇ ਉੱਤੇ 24,000 ਦੇ ਕਰੀਬ ਫੋਲੋਅਰਸ ਨੇ, ਜਿਹੜੇ ਕਿ ਹੁਣ ਉਸ ਦੇ ਇਸ ਦੇਹਾਂਤ ਤੋਂ ਬਾਅਦ ਮਾਨਸਾ ਹੀ ਨਹੀਂ ਬਲਕਿ ਪੰਜਾਬ ਭਰ ਦੇ ਵਿੱਚ ਨਸ਼ਿਆਂ ਦੇ ਖਿਲਾਫ ਸਰਕਾਰ ਦੇ ਵਿਰੁੱਧ ਸੜਕਾਂ ਦੇ ਉੱਤੇ ਉਤਰ ਕੇ ਪ੍ਰਦਰਸ਼ਨ ਕਰਨਾ ਚਾਹੁੰਦੇ ਨੇ। ਇੱਧਰ ਆਸਟ੍ਰੇਲੀਆ ਦੀਆਂ ਦੂਜੀਆਂ ਖਬਰਾਂ ਦੀ ਸਾਂਝ ਪਾਈਏ ਤੇ ਆਸਟ੍ਰੇਲੀਆ ਦੇ ਵਿੱਚ ਵੀ ਇੱਕ ਅਪਰਾਧ ਜਗਤ ਦੇ ਨਾਲ ਜੁੜੀ ਖਬਰ, ਜਿੱਥੇ ਜ਼ਿਆਦਾ ਐਲਨ ਬੋਨਰ ਨਾਮ ਦੀ ਇੱਕ ਨੌਜਵਾਨ ਯੁਵਤੀ ਲੜਕੀ ਜਿਹੜੀ 21 ਸਾਲ ਦੀ ਸੀ, ਉਸ ਦੇ ਕਤਲ ਦੇ ਦੋਸ਼ ਦੇ ਵਿੱਚ ਕਾਰਲਟਨ ਦੇ ਵਿੱਚ ਜਿਹੜਾ ਹੋਇਆ ਸੀ, ਕਾਰਲਟਨ ਦੇ ਇੱਕ ਸ਼ਖਸ ਦੇ ਉੱਤੇ ਹੁਣ ਦੋਸ਼ ਆਇਦ ਕਰ ਲਏ ਗਏ ਨੇ। ਦੱਸ ਦਈਏ ਕਿ ਇਹ ਨੌਜਵਾਨ ਲੜਕੀ ਕਾਰਡੀਗਨ ਸਟਰੀਟ ਦੇ ਆਪਣੇ ਅਪਾਰਟਮੈਂਟ ਦੇ ਵਿੱਚ ਮ੍ਰਿਤਕ ਪਾਈ ਗਈ ਸੀ, ਜਦੋਂ ਦੱਸਿਆ ਗਿਆ ਕਿ ਇਸ ਨੂੰ ਕੁੱਟ ਕੁੱਟ ਕੇ ਮਾਰ ਦਿੱਤਾ ਗਿਆ ਸੀ। ਵੈਸੇ ਇਹ 31 ਸਾਲਾ ਵਿਅਕਤੀ ਨੇ ਖੁਦ ਹੀ ਪੁਲਿਸ ਦੇ ਸਾਹਮਣੇ ਆਪਣੇ ਆਪ ਨੂੰ ਸਰੈਂਡਰ ਕਰ ਦਿੱਤਾ। ਇਸ ਵਿਅਕਤੀ ਨੂੰ ਮੈਲਬਨ ਮੈਜਿਸਟ੍ਰੇਟ ਕੋਰਟ ਦੇ ਵਿੱਚ ਅੱਜ ਦੁਪਹਿਰ ਬਾਅਦ ਪੇਸ਼ ਵੀ ਕੀਤਾ ਗਿਆ। ਇਸ ਤੋਂ ਬਾਅਦ ਹੈਰਾਲਸਨ ਦੀ ਖਬਰ ਦੇ ਮੁਤਾਬਕ ਇਹ ਦੱਸਿਆ ਗਿਆ ਕਿ ਇਹ ਵਿਅਕਤੀ ਜਿਹੜਾ ਇਹ ਇਸ ਲੜਕੀ ਦਾ ਪਾਰਟਨਰ ਦੱਸਿਆ ਜਾ ਰਿਹਾ ਸੀ। ਪਿਛਲੇ ਦੋ ਸਾਲਾਂ ਤੋਂ ਇਸੇ ਹੀ ਅਪਾਰਟਮੈਂਟ ਦੇ ਵਿੱਚ ਇਕੱਠੇ ਰਹਿ ਰਹੇ ਸੀ। ਹਾਲਾਂਕਿ ਇਸ ਪੂਰੇ ਮਾਮਲੇ ਦੀ ਵਧੇਰੇ ਪੜਤਾਲ ਜਿਹੜੀ ਉਹ ਸਾਹਮਣੇ ਆਉਣੀ ਬਾਕੀ ਹੈ। ਇਹ ਲੜਕੀ ਜਿਹੜੀ ਸੀ, ਜਿਸ ਦਾ ਨਾਮ ਜ਼ਿਆਦਾ ਐਲਨ ਬੋਰਡਰ ਦੱਸਿਆ ਗਿਆ, ਇਹ ਇੰਡੀਜਨਸ ਭਾਈਚਾਰੇ ਦੇ ਨਾਲ ਸੰਬੰਧ ਰੱਖਦੀ ਸੀ। ਉੱਥੇ ਹੀ ਜਦੋਂ ਇਸ ਕਿਸਮ ਦੇ ਘਰੇਲੂ ਹਿੰਸਾ ਦੀਆਂ ਖਬਰਾਂ ਸਾਹਮਣੇ ਆਉਂਦੀਆਂ ਨੇ ਤਾਂ ਆਸਟ੍ਰੇਲੀਆ ਦੇ ਵਿੱਚ ਇੱਕ ਹੈਰਾਨ ਕਰ ਦੇਣ ਵਾਲੀ ਇੱਕ ਹੋਰ ਸਟੱਡੀ ਵੀ ਸਾਹਮਣੇ ਆਉਂਦੀ ਹੈ। 2485 ਇਹ ਗਿਣਤੀ ਹੈ ਜਿਨ੍ਹਾਂ ਲੋਕਾਂ ਤੋਂ ਸਵਾਲ ਪੁੱਛੇ ਗਏ ਸੀ। ਇਹ ਸਿਰਫ ਕੁਇਨਜ਼ਲੈਂਡ ਦੇ ਲੋਕ ਨੇ, ਲੋਕ ਵੀ ਕਾਹਦੇ, ਨੌਜਵਾਨ ਨੇ ਜਿਨ੍ਹਾਂ ਤੋਂ ਇਹ ਪੁੱਛਿਆ ਗਿਆ ਕਿ ਕੀ ਉਹਨਾਂ ਦੇ ਮਾਪਿਆਂ ਦੀ ਤਰਫ ਤੋਂ ਉਹਨਾਂ ਦੇ ਨਾਲ ਜਿਹੜੇ ਫਿਜ਼ੀਕਲ ਯਾਨੀ ਜਿਣਸੀ ਹਿੰਸਾ ਕੀਤੀ ਗਈ ਸੀ। ਇਸ ਸਰਵੇਖਣ ਦੇ ਵਿੱਚ 92% ਜਿਹੜੀਆਂ ਲੜਕੀਆਂ ਨੇ ਉਹਨਾਂ ਨੇ ਦੱਸਿਆ ਕਿ ਉਹਨਾਂ ਦੇ ਮਾਪਿਆਂ ਨੇ ਉਹਨਾਂ ਨੂੰ ਕੁੱਟਿਆ, ਕਿਸੇ ਨਾ ਕਿਸੇ ਤਰੀਕੇ ਦੇ ਨਾਲ ਉਹਨਾਂ ਨੂੰ ਘੁੱਟ ਕੇ ਫੜਿਆ। 78% ਨੇ ਦੱਸਿਆ ਕਿ ਉਹਨਾਂ ਦੇ ਸਰੀਰ ਦੇ ਉੱਤੇ ਕਿਤੇ ਨਾ ਕਿਤੇ ਜ਼ਖਮ ਕੀਤੇ ਗਏ ਨੇ। 63% ਨੇ ਗੱਲ ਦੱਸੀ ਕਿ ਉਹਨਾਂ ਨੂੰ ਕੁੱਟਣ ਦੇ ਲਈ ਲੱਕੜੀ ਦੀ ਸੋਟੀ ਵਰਗੇ ਕਿਸੇ ਨਾ ਕਿਸੇ ਹੋਰ ਜ਼ਰੀਏ ਦੇ ਨਾਲ ਉਹਨਾਂ ਨੂੰ ਕੁੱਟਿਆ ਗਿਆ। 53% ਨੇ ਇਹ ਵੀ ਗੱਲ ਦੱਸੀ ਕਿ ਉਹਨਾਂ ਦੇ ਮਾਪਿਆਂ ਨੂੰ ਇਹ ਲੱਗਦਾ ਸੀ ਕਿ ਜੇ ਉਹਨਾਂ ਦੇ ਮਾਪੇ ਉਹਨਾਂ ਨੂੰ ਨਾ ਕੁੱਟਣ ਤਾਂ ਉਹ ਉਹਨਾਂ ਦੀ ਗੱਲ ਨਹੀਂ ਸਮਝਣਗੇ।
ਇਹ ਸਰਵੇਖਣ ਆਪਣੇ ਆਪ ਦੇ ਵਿੱਚ ਕਾਫੀ ਹੈਰਾਨ ਕਰ ਦੇਣ ਵਾਲਾ ਹੈ। ਦੱਸ ਦਈਏ ਕਿ ਇੰਟਰਨੈਸ਼ਨਲ ਜਰਨਲ ਆਫ ਚਾਈਲਡ ਅਬਿਊਜ਼ ਐਂਡ ਨਿਗਲੈਕਟ ਨਾਮ ਦੇ ਇੱਕ ਅਦਾਰੇ ਦੀ ਤਰਫ ਤੋਂ, ਇੱਕ ਰਸਾਲੇ ਦੀ ਤਰਫ ਤੋਂ ਇਸ ਸਰਵੇਖਣ ਨੂੰ ਪ੍ਰਕਾਸ਼ਿਤ ਕੀਤਾ ਗਿਆ। ਡੇਲੀ ਟੈਲੀਗ੍ਰਾਫ ਦੀ ਇਸ ਖਬਰ ਦੇ ਵਿੱਚ ਇਹ ਦੱਸਿਆ ਗਿਆ ਕਿ ਕੁਇਨਜ਼ਲੈਂਡ ਦੇ ਜ਼ਿਆਦਾਤਰ ਬੱਚੇ ਜਿਹੜੇ ਨੇ ਇਸ ਤਰੀਕੇ ਦੇ ਨਾਲ ਮੰਨਦੇ ਨੇ ਕਿ ਉਹਨਾਂ ਨੂੰ ਉਹਨਾਂ ਦੇ ਬਚਪਨ ਦੇ ਦਰਮਿਆਨ ਕਦੇ ਨਾ ਕਦੇ ਕੁੱਟ ਜ਼ਰੂਰ ਪਈ ਹੈ। ਉੱਥੇ ਵਿਕਟੋਰੀਆ ਦੇ ਵਿੱਚ ਇਹ ਫਾਇਰ ਸੀਜ਼ਨ ਜਿਹੜਾ ਉਹ ਖਤਰਨਾਕ ਹੋਣ ਜਾ ਰਿਹਾ। ਕੱਲ੍ਹ ਦੇ ਦਿਨ ਵੀ ਤੁਹਾਡੇ ਨਾਲ ਇਹ ਖਬਰ ਸਾਂਝੀ ਕੀਤੀ ਸੀ ਕਿ ਇਹਨਾਂ ਗਰਮੀਆਂ ਦੇ ਮੌਸਮ ਦੇ ਦਰਮਿਆਨ ਕੋਈ ਇੱਕ ਦਿਨ ਵੀ ਕੋਈ ਐਸਾ ਨਿਕਲਿਆ, ਮਾੜਾ ਨਿਕਲਿਆ ਜਿਹੜਾ ਕਿ ਮੰਦਭਾਗਾ ਕਹਿ ਸਕਦੇ ਹਾਂ, ਤਾਂ ਅੱਗ ਦਾ ਪ੍ਰਕੋਪ ਇੰਨਾ ਜ਼ਿਆਦਾ ਹੋਏਗਾ ਕਿ ਵਿਕਟੋਰੀਆ ਦੇ ਵਿੱਚ ਪਿਛਲਿਆਂ ਕੁਝ ਸਾਲਾਂ ਦੇ ਵਿੱਚ ਐਸੀਆਂ ਬੁਸ਼ ਫਾਇਰ, ਜੰਗਲਾਂ ਝਾੜੀਆਂ ਦੀਆਂ ਅੱਗਾਂ ਜਿਹੜੀਆਂ ਨਹੀਂ ਦੇਖੀਆਂ ਹੋਣਗੀਆਂ। ਅੱਛਾ, ਇਹਦੇ ਵਿੱਚ ਇੱਕ ਹੋਰ ਖਬਰ ਹੁਣ ਸਾਹਮਣੇ ਆ ਰਹੀ ਹੈ। ਅੱਗ ਬੁਝਾਉਣ ਦੇ ਲਈ ਲੋੜੀਂਦੇ ਜਿਹੜੇ ਦਮਕਲ ਕਰਮੀਆਂ ਦੀ ਤਰਫ ਤੋਂ ਵਰਤੇ ਜਾਂਦੇ ਟਰੱਕ ਨੇ, ਜਿੰਨੇ ਆਪਰੇਟਿੰਗ ਟਰੱਕ ਨੇ ਉਹਨਾਂ ਦੇ ਵਿੱਚੋਂ ਕਈਆਂ ਦੀ ਹਾਲਤ ਇੰਨੀ ਵਧੀਆ ਨਹੀਂ ਹੈ। ਇਸੇ ਸਾਲ ਦੇ ਜੂਨ ਮਹੀਨੇ ਤੱਕ ਇਹ ਗੱਲ ਦੱਸੀ ਗਈ ਹੈ ਕਿ $1.5 billion ਹੋਰ ਇਨਵੈਸਟ ਕਰਨਾ ਹੋਏਗਾ। ਇਹ ਆਡੀਟਰ ਜਨਰਲ ਦੇ ਆਫਿਸ ਦੀ ਤਰਫ ਤੋਂ ਜਾਰੀ ਕੀਤੀ ਗਈ ਰਿਪੋਰਟ ਦੇ ਵਿੱਚ ਦਾਅਵਾ ਕੀਤਾ ਗਿਆ ਕਿ ਵਿਕਟੋਰੀਆ ਫਾਇਰ ਫਾਈਟਿੰਗ ਫਲੀਟ ਨੂੰ ਵਧੇਰੇ ਐਡਵਾਂਸ ਬਣਾਉਣ ਦੇ ਲਈ ਇਹ ਬੇਹੱਦ ਜ਼ਰੂਰੀ ਹੈ ਕਿ 2024-25 ਤੋਂ ਲੈ ਕੇ 2033-34 ਦੇ ਦਰਮਿਆਨ ਕੁਝ ਇੱਕ ਫਾਇਰ ਟਰੱਕ ਤਾਂ ਪੂਰੇ ਤਰੀਕੇ ਦੇ ਨਾਲ ਬਦਲ ਦਿੱਤੇ ਜਾਣ, ਕਈਆਂ ਦਾ ਸੁਧਾਰ ਹੋ ਸਕੇ, ਕਈਆਂ ਦੀ ਮੁਰੰਮਤ ਹੋ ਸਕੇ, ਔਰ ਇਸ ਸਾਰੇ ਦੇ ਖਾਤਰ $1.5 billion ਦਾ ਖਰਚ ਆਉਣ ਦੀ ਸੰਭਾਵਨਾ। ਵਿਕਟੋਰੀਅਨ ਫਾਇਰ ਫਾਈਟਰ ਦੀ ਇਸ ਵਕਤ ਫਲੀਟ ਜਿਹੜੀ ਉਹ 3,000 ਦੇ ਕਰੀਬ ਐਕਟਿਵ ਫਾਇਰ ਟਰੱਕਸ ਦੀ ਹੈ। 184 ਫਾਇਰ ਰੈਸਕਿਊ ਵਿਕਟੋਰੀਆ ਦੇ, 2,208 ਕੰਟਰੀ ਫਾਇਰ ਅਥਾਰਟੀ ਦੇ, 676 ਡਿਪਾਰਟਮੈਂਟ ਆਫ ਐਨਰਜੀ ਇਨਵਾਇਰਮੈਂਟ ਅਤੇ ਕਲਾਈਮੇਟ ਐਕਸ਼ਨ ਦੇ ਨਾਲ ਜੁੜੇ ਹੋਏ ਨੇ। ਹਾਲਾਂਕਿ ਇਹਨਾਂ ਸਾਰਿਆਂ ਨੂੰ ਆਪਸ 'ਚ ਜੋੜ ਦਈਏ 3,000 ਦੇ ਕਰੀਬ ਐਕਟਿਵ ਫਾਇਰ ਜਿਹੜੇ ਵਾਹਨ ਨੇ, ਉਹਨਾਂ ਦੇ ਵਿੱਚੋਂ 57% ਐਸੇ ਨੇ ਜਿਹੜੇ 15 ਸਾਲ ਜਾਂ ਉਸ ਤੋਂ ਵੀ ਵੱਧ ਪੁਰਾਣੇ ਨੇ, 35% ਟਰੱਕ ਐਸੇ ਨੇ ਜਿਹੜੇ 20 ਸਾਲ ਜਾਂ ਉਸ ਤੋਂ ਵੀ ਵੱਧ ਪੁਰਾਣੇ ਨੇ। ਅਜੇ ਇਹਦੇ ਵਿੱਚ ਅਚਾਨਕ ਲੱਗਦੀਆਂ ਜਾਂ ਉਹਨਾਂ ਖੇਤਰਾਂ ਦੇ ਵਿੱਚ ਵੱਧਦੀਆਂ ਅੱਗਾਂ ਨੂੰ ਰੋਕਣ ਦੇ ਲਈ ਇਹ ਟਰੱਕ ਨਾਕਾਫੀ ਨੇ, ਯਾਨੀ ਕਿ ਉਹ ਆਪਣੀ ਸਮਰੱਥਾ ਦੇ ਮੁਤਾਬਕ ਕੰਮ ਨਹੀਂ ਕਰ ਸਕਣਗੇ। ਫਾਇਰ ਸੀਜ਼ਨ ਤੋਂ ਪਹਿਲਾਂ ਬੁਸ਼ ਫਾਇਰ ਤਾਂ ਹੋਣੀ ਹੀ ਹੋਣੀ ਹੈ, ਇਸ ਗੱਲ 'ਤੇ ਤਾਂ ਕੋਈ ਇਨਕਾਰ ਨਹੀਂ ਕੀਤਾ ਜਾ ਸਕਦਾ, ਪਰ ਉਹ ਜਾਨੀ ਅਤੇ ਮਾਲੀ ਨੁਕਸਾਨ ਨਾ ਕਰ ਦੇਵੇ ਇਸ ਗਰਮੀਆਂ ਦੇ ਸੀਜ਼ਨ ਦੇ ਵਿੱਚ। ਇਸੇ ਦੇ ਲਈ ਇਸ ਕਿਸਮ ਦੀਆਂ ਰਿਪੋਰਟਾਂ ਲਗਾਤਾਰ ਸਾਹਮਣੇ ਆ ਰਹੀਆਂ ਨੇ। ਹਾਲਾਂਕਿ ਰਿਪੋਰਟ ਦੇ ਵਿੱਚ ਇਹ ਵੀ ਦੱਸਿਆ ਗਿਆ ਹੈ ਕਿ ਬੈਨਕੈਰਲ ਸਰਕਾਰ ਹੈ ਜਿਹੜੀ ਸੂਬੇ ਦੇ ਵਿੱਚ ਲੇਬਰ ਪਾਰਟੀ ਦੀ, ਉਹਨਾਂ ਦੀ ਤਰਫ ਤੋਂ $167 million ਦੀ ਇਨਵੈਸਟਮੈਂਟ ਕੀਤੇ ਜਾਣ ਦਾ ਇੱਕ ਵਾਅਦਾ ਕੀਤਾ ਗਿਆ। ਜੇਕਰ ਉਹ ਜਿੱਤ ਕੇ ਸੱਤਾ ਦੇ ਵਿੱਚ ਆਉਂਦੇ ਨੇ ਤਾਂ ਸਾਲ 2030 ਤੱਕ 150 ਨਵੇਂ ਫਾਇਰ ਟਰੱਕ ਵੀ ਫਲੀਟ ਦੇ ਵਿੱਚ ਜੋੜੇ ਜਾਣਗੇ, ਇਹ ਵੀ ਵਾਅਦਾ ਕੀਤਾ ਗਿਆ। ਵੈਸੇ ਚੋਣਾਂ ਤੋਂ ਪਹਿਲਾਂ ਲਗਾਤਾਰ ਵਾਅਦੇ ਦੋਹਾਂ ਧਿਰਾਂ ਦੀ ਤਰਫ ਤੋਂ ਹੋ ਰਹੇ ਨੇ। ਵਿਕਟੋਰੀਅਨ ਇਲੈਕਸ਼ਨ 17 November ਤੋਂ ਜਿਹੜੀਆਂ ਨੇ ਅਰਲੀ ਵੋਟਿੰਗ ਸ਼ੁਰੂ ਹੋ ਜਾਣਗੀਆਂ। ਇਸ ਦਰਮਿਆਨ 28 November ਨੂੰ ਜਿਹੜੀਆਂ ਆਖਰੀ ਵੋਟਾਂ ਦਾ ਦਿਨ, ਜਿਹੜਾ ਫਾਈਨਲ ਵੋਟਿੰਗ ਡੇ ਜਿਹਨੂੰ ਡੀ ਡੇ ਕਹਿ ਲਿਆ ਜਾਂਦਾ, ਉਹ ਹੋਏਗਾ। ਅਗਲੇ 24-48 ਘੰਟਿਆਂ ਦੇ ਵਿੱਚ ਨਤੀਜੇ ਵੀ ਆਉਣੇ ਸਾਹਮਣੇ ਸ਼ੁਰੂ ਹੋ ਜਾਣਗੇ, ਜਿਸ ਦੇ ਵਿੱਚ ਪਤਾ ਚੱਲੇਗਾ ਕਿ ਵਿਕਟੋਰੀਆ 'ਚ ਇਸ ਵਾਰ ਸਰਕਾਰ ਲੇਬਰ ਪਾਰਟੀ ਦੀ ਬਣਦੀ ਹੈ, ਲਿਬਰਲ ਨੈਸ਼ਨਲ ਗਠਜੋੜ ਦੀ, ਜਾਂ ਫਿਰ ਇੱਕ ਲਟਕਵੀਂ ਸਰਕਾਰ ਹੈ ਜਿਸ ਦੇ ਵਿੱਚ ਵਨ ਨੇਸ਼ਨ ਵਰਗੇ ਛੋਟੇ ਧੜੇ ਵੀ ਸਰਕਾਰ ਨੂੰ ਜਾਂ ਕਿਸੇ ਨਾ ਕਿਸੇ ਪਾਰਟੀ ਨੂੰ ਹਮਾਇਤ ਦੇ ਸਕਦੇ ਨੇ। ਹਾਲਾਂਕਿ ਉਹ ਲੇਬਰ ਪਾਰਟੀ ਨੂੰ ਤਾਂ ਹਮਾਇਤ ਬਿਲਕੁਲ ਨਹੀਂ ਦੇਣਗੇ। ਇੱਕ ਤਾਜ਼ਾ ਪ੍ਰੈਸ ਕਾਨਫਰੰਸ ਦੇ ਦਰਮਿਆਨ ਜਦੋਂ ਪ੍ਰੀਮੀਅਰ ਬੈਨਕੈਰਲ ਤੋਂ ਇਹ ਪੁੱਛਿਆ ਗਿਆ ਕਿ ਡੈਨੀਅਲ ਐਂਡਰਿਊ ਦੀ ਸਰਕਾਰ ਦੇ ਵੇਲੇ ਜਿਹੜੇ ਫੈਸਲੇ ਲਏ ਗਏ ਸੀ, ਤਾਂ ਇੱਕ ਵਾਰ ਫਿਰ ਤੋਂ ਉਹਨਾਂ ਨੇ ਆਪਣੇ ਆਪ ਨੂੰ ਐਂਡਰਿਊਜ਼ ਐਲਨ ਐਰਾ ਤੋਂ ਦੂਰ ਰੱਖਿਆ। ਐਂਡਰਿਊ ਐਲਨ ਐਰਾ ਅਸਲ ਦੇ ਵਿੱਚ ਵਿਕਟੋਰੀਆਈ ਮੀਡੀਆ ਦੀ ਤਰਫ ਤੋਂ ਇੱਕ ਟਰਮ ਵਰਤੀ ਜਾ ਰਹੀ ਹੈ, ਯਾਨੀ ਕਿ ਵਿਕਟੋਰੀਆ ਦੇ ਸਾਬਕਾ ਪ੍ਰੀਮੀਅਰ ਜਸੈਂਟਾ ਐਲਨ ਅਤੇ ਡੈਨੀਅਲ ਐਂਡਰਿਊਜ਼, ਦੋਹਾਂ ਦੇ ਕਾਰਜਕਾਲ ਨੂੰ ਇਕੱਠਾ ਜੋੜ ਕੇ ਹੀ ਐਂਡਰਿਊ ਐਲਨ ਐਰਾ ਕਿਹਾ ਜਾਂਦਾ। ਵੈਸੇ ਬੈਨਕੈਰਲ ਕਈ ਵਾਰ ਇਸ ਕਿਸਮ ਦੇ ਨਾਲ ਇਹ ਗੱਲ ਕਹਿ ਚੁੱਕੇ ਨੇ ਕਿ ਉਹ ਉਸ ਕਿਸਮ ਦੇ ਨਾਲ ਰਾਜ ਨਹੀਂ ਕਰਨਾ ਚਾਹੁੰਦੇ, ਉਸ ਕਿਸਮ ਦੇ ਨਾਲ ਸੱਤਾ ਦੇ ਉੱਤੇ ਨਹੀਂ ਬਣਾਇਆ ਰਹਿਣਾ ਚਾਹੁੰਦੇ ਜਿਸ ਤਰੀਕੇ ਦੇ ਨਾਲ ਐਂਡਰਿਊ ਐਲਨ ਕਾਲ ਦੇ ਦਰਮਿਆਨ ਹੋਈ ਸੀ। ਇਸ ਦਰਮਿਆਨ ਲੇਬਰ ਪਾਰਟੀ ਦੇ ਤਰਫ ਤੋਂ ਜਿਹੜਾ ਸੂਬਾਈ ਕਾਨੂੰਨਾਂ ਨੂੰ ਜਾਂ ਸੂਬਾਈ ਏਜੰਡਿਆਂ ਨੂੰ ਉਹਨਾਂ ਨੇ ਮੀਡੀਆ ਦੇ ਅੱਗੇ ਰੱਖਿਆ। ਖਬਰਾਂ ਦੇ ਅੱਜ ਦੇ ਇਸ ਬੁਲੇਟਿਨ ਦੇ ਵਿੱਚ ਫਿਲਹਾਲ ਇੰਨਾ ਹੀ। ਦਿਓ ਇਜਾਜ਼ਤ, ਧੰਨਵਾਦ, ਸੁਣਦੇ ਰਹੋ ਰੇਡੀਓ ਹਾਂਜੀ 1674 AM। ਬਾਕੀ ਦੇ ਪ੍ਰੋਗਰਾਮ, ਖਬਰਾਂ, ਜਾਣਕਾਰੀਆਂ ਇਸੇ ਤਰ੍ਹਾਂ ਦੇ ਨਾਲ ਜਾਰੀ ਰਹਿਣਗੀਆਂ। ਧੰਨਵਾਦ।

ਚਿਰ ਬਾਅਦ ਨਿਸ਼ਤਰ ਗਿੱਲ ਦਾ ਗਾਣਾ ਆਇਆ ਹੈਗਾ, ਇੰਨਾ ਵੀ ਨਹੀਂ, ਪਰ ਫਿਲਮਾਂ ਦੇ ਵਿੱਚ ਇਸ ਕਿਸਮ ਦੇ ਗਾਣੇ ਹੁੰਦੇ ਨੇ ਜਿਵੇਂ ਗੁੱਡੀਆਂ ਪਟੋਲੇ 'ਚ ਸੀ, ਹੁਣ ਪਟਾਕਾ ਗੁੱਡੀਆਂ ਦੇ ਵਿੱਚ ਹੈ, ਗੁੱਡੀ ਨਾਮ ਦੀ ਫਿਲਮ 'ਚ ਨਿਸ਼ਤਰ ਗਿੱਲ ਦਾ ਗਾਣਾ ਹੁੰਦਾ ਹੀ ਹੁੰਦਾ।

0: ਅਕਸ਼ਰਾ ਜੂਲਰਸ ਵੱਲ ਲੈ ਲਓ।
1: ਉਹ ਜੋ ਹੁਕਮ ਮੇਰੀ ਸਰਕਾਰ।
0: ਉਹ ਆ ਕਿੱਧਰ? ਹੈਰੀ ਸਪਾਰਕ ਵੱਲ ਜਾਣਾ? ਤੁਸੀਂ ਆ ਕਿੱਥੇ ਜਾ ਰਹੇ ਹੋ?
1: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ ਰਿਵਰਸ ਤੰਚ।
0: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੂਲਰੀ, ਡਾਇਮੰਡ ਜੂਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਦੋ ਲੋਕੇਸ਼ਨ ਤੇ ਮਿਲਣਗੇ।
1: ਆਹੋ ਜੀ ਆਹੋ।
0: ਅਕਸ਼ਰਾ ਜੂਲਰ ਆਪਣੀ ਦੂਜੀ ਲੋਕੇਸ਼ਨ 56 ਗਾਰਫੀਲਡ ਰੋਡ, ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ।
2: ਥਾਪੀ, ਮੈਂ ਸੋਚਦੀ ਸੀ ਕਿ ਆਪਾਂ ਕਬੱਡੀ ਦੀ ਟੀਮ ਬਣਾ ਲਈ।
3: ਤੂੰ ਪਹਿਲਵਾਨ ਬਣਨਾ, ਪਹਿਲਵਾਨ ਜੰਮ।
2: ਰਿਟਨ ਐਂਡ ਡਾਇਰੈਕਟਡ ਬਾਈ ਜੈਦੀਪ ਵੜਿੰਗ, ਨੀਰੂ ਬਾਜਵਾ, ਸਨੀ ਸਿੰਘ, ਸੁਖਵਿੰਦਰ ਚਾਹਲ, ਹਸ਼ਨੀਨ ਚੌਹਾਨ ਤੇ ਹੋਰ ਬਹੁਤ ਸਾਰੇ ਸਿਤਾਰਿਆਂ ਨਾਲ ਸਜੀ ਫਿਲਮ ਰਿਲੀਜ਼ ਹੋਣ ਜਾ ਰਹੀ ਹੈ ਤੁਹਾਡੀ ਨੇੜਲੀ ਸਿਨੇਮਾ ਘਰਾਂ ਦੇ ਵਿੱਚ, ਅਕਤੂਬਰ 16, 2026 ਨੂੰ।
4: ਦਿਨ ਭਰ ਦੇ ਕੰਮਾਂ ਕਾਰਾਂ 'ਚ ਘਰ ਪੈਸੇ ਭੇਜਣਾ ਸ਼ਾਮਿਲ ਕਰਨਾ ਚਾਹੁੰਦੇ ਹੋ? ਜ਼ਿੰਦਗੀ ਤੁਹਾਨੂੰ ਚਾਹੇ ਜਿੱਥੇ ਵੀ ਲੈ ਜਾਵੇ, ਵਰਲਡ ਰੈਮਿਟ ਨਾਲ ਤੁਸੀਂ ਆਪਣੇ ਫੋਨ ਤੋਂ ਹੀ ਜਲਦੀ ਤੇ ਸੁਰੱਖਿਅਤ ਪੈਸੇ ਭੇਜ ਸਕਦੇ ਹੋ, ਉਹ ਵੀ ਵਧੀਆ ਰੇਟਾਂ ਤੇ ਘੱਟ ਫੀਸਾਂ ਨਾਲ। ਸਭ ਤੋਂ ਰੁਝੇਵੇਂ ਵਾਲੇ ਦਿਨਾਂ 'ਚ ਵੀ ਤੁਹਾਡੇ ਆਪਣਿਆਂ ਦਾ ਸਾਥ ਨਿਭਾਉਣਾ ਹੁਣ ਬਹੁਤ ਆਸਾਨ ਹੈ। ਅੱਜ ਹੀ ਵਰਲਡ ਰੈਮਿਟ ਐਪ ਡਾਊਨਲੋਡ ਕਰੋ ਅਤੇ ਹਰ ਟ੍ਰਾਂਸਫਰ ਨਾਲ ਆਪਣੇ ਘਰ ਦੇ ਹੋਰ ਨੇੜੇ ਮਹਿਸੂਸ ਕਰੋ।
0: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ? ਨਾ ਜਾਓ ਇਧਰ ਉਧਰ, ਸਿੱਧੇ ਆਓ IME ਐਡਵਾਈਜ਼ਰ। ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ, ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186, 190, 482 ਤੇ 491, ਸਕਿੱਲ ਅਸੈਸਮੈਂਟ, ਪਾਰਟਨਰ ਵੀਜ਼ਾ, ਪੇਰੈਂਟ ਵੀਜ਼ਾ ਜਾਂ ਸਟੂਡੈਂਟ ਵੀਜ਼ਾ ਤੋਂ PR ਤੱਕ ਹਰ ਇਮੀਗ੍ਰੇਸ਼ਨ ਪ੍ਰੋਸੈਸ ਲਈ ਐਕਸਪਰਟ ਗਾਈਡੈਂਸ। ਅੱਜ ਹੀ ਭਰੋਸੇ ਨਾਲ ਸੰਪਰਕ ਕਰੋ IME ਐਡਵਾਈਜ਼ਰ। ਕਾਲ 02-9063-1618 ਹੁਣ।
5: This autumn, laugh out loud with Ayushman Khurana and Saad Ali Khan in Urda Teer.
6: Ek Pakistani jasoos Hindustan jayega.
7: Desh bhakti to yaad aa gayi.
8: Desh kaun sa hai? Ye bhul gaya.
5: A spy mission gone wrong with hilarious moments.
9: Woh ye border chal rahi hai?
5: Nahi ji, ye to Urda Teer chal raha hai. From October 9th at cinemas near you.
10: Hi, this is Imran Hashmi and you're listening to me on Radio Haji.

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ 1674 AM 24/7 ਇੰਡੀਅਨ ਰੇਡੀਓ ਸਿਡਨੀ ਕਾ ਆਪਣਾ ਇੰਡੀਅਨ ਰੇਡੀਓ ਸਟੇਸ਼ਨ।

0: ਲੋ ਜੀ ਕਿਤੇ ਐਵੇਂ ਤਾਰ ਲੱਗਿਆ ਹੋਵੇ, ਪਟਾਕਾ ਗੀਤ ਮਹਲਾ ਚ ਆਇਆ।
1: ਲੇਲੀ ਭਾਈ ਮੈਂ ਨਾ ਵਿੱਚ ਬੋਲਣ ਹੀ ਲੱਗਾ, ਇਹਦਾ ਮੇਰਾ ਮੂੰਹ ਟੱਡੇ ਦੇ ਟੱਡੇ ਹੀ ਰਹਿ ਗਿਆ। ਉਹਦੇ ਆਖਿਆ ਇਹ ਕਿੱਥੋਂ ਆ ਜਾ ਗਈ ਹੈ ਭਾਈ, ਹੋਰ ਬਹਿਲੋ ਹੈ ਯੇ ਵੋ ਭਾਈ। ਤੁਸੀਂ ਮਤਲਬ
0: ਪੁਰਾਣੇ ਅਮੀਨ ਸੈਨੀ ਸਾਹਿਬ ਸੁਣੇ ਦੂਰ ਸਿਲਾਨ ਰੇਡੀਓ ਤੇ? ਹਾਂ ਰੇਡੀਓ ਤੇ ਸੁਣਦੇ ਹੁੰਦੇ ਸੀਗੇ।
1: ਤੁਸੀਂ ਮਤਲਬ ਪੂਰਾ ਕੀਤਾ ਜਦ
0: ਜੈਦੇਵ ਨੇ ਔਰ ਧੁੰਦੀ ਥੀ ਸ਼ੰਕਰ ਜੈ ਕਿਸ਼ਨ ਨੇ।
1: ਅੱਛਾ ਜਦੋਂ ਤੁਸੀਂ ਵਿੱਚ ਨਾ ਬੋਲਦੇ ਮੈਂ ਇਹਨਾਂ ਵਿੱਚ ਅਭੀ ਭੱਟਾਚਾਰੀਆ, ਮੈਂ ਕਿਹਾ ਅਭੀ ਕਿਹੜਾ ਹੋ ਗਿਆ, ਅਭੀ ਜੈਸੇ ਅਭੀ ਦੀ ਤਾਂ ਕਭੀ ਨਹੀਂ ਹੈ, ਅਭੀ ਭੱਟਾਚਾਰੀਆ।
0: ਲੋ ਜੀ ਸੋ ਇਹ ਇਸ ਕਰਕੇ ਕੀਤਾ ਭਾਜੀ,
1: ਮੈਂ ਦੱਸਾਂਗਾ ਇਹ ਅੱਜ ਮਤਲਬ ਹੈ ਤੇ ਮੈਨੂੰ ਪਤਾ ਲੱਗ ਗਿਆ ਕਿਸੇ ਦਾ ਜਨਮ ਦਿਨ, ਪਰ ਮੈਂ ਬੁੱਝਾਂਗਾ ਠੀਕ ਹੈ। ਕੋਈ ਪੁਰਾਣਾ ਇਹ ਹੁਣ ਤੁਸੀਂ ਦੋਵੇਂ ਹਸਬੈਂਡ ਹਸਬੈਂਡ ਵਾਈਫ ਤਰੀਏ, ਕੁੜੀ ਤੇ ਮੁੰਡੇ ਦੀ ਆਵਾਜ਼ ਹੈ ਤੇ ਮੈਂ ਪਹਿਲਾਂ ਇਹ ਦੱਸੋ ਵੀ
0: ਕੁੜੀ ਤੇ ਮੁੰਡੇ ਦੀ
1: ਮਤਲਬ ਉਹ ਵਿੱਚ ਜਿਹੜੀ
0: ਆ ਲਤਾ ਮੰਗੇਸ਼ਕਰ ਮੁਹੰਮਦ ਰਫੀ ਜੀ।
1: ਅੱਛਾ ਅੱਛਾ ਤੇ ਇਹਦਾ ਮਤਲਬ ਜਾਂ ਤੇ ਲਤਾ ਜੀ ਦਾ ਤੇ ਜਾਂ ਮੁਹੰਮਦ ਰਫੀ ਜੀ ਦਾ।
0: ਅੱਛਾ
1: ਤੇ ਕਿੱਦਾਂ ਦਾ ਹੋ ਸਕਦਾ? ਇਹਨੇ ਮੈਨੂੰ ਫੋਨ ਕਰਕੇ ਦੱਸਿਆ ਨੀ, ਵੈਸੇ
0: ਕਰੋਗੇ
1: ਹੈਗੇ ਇੱਥੇ ਹੀ ਹੈ,
0: ਇੱਥੇ ਮਤਲਬ ਆਸਟ੍ਰੇਲੀਆ ਚ ਸਾਲ ਦਾ ਬੰਦਾ ਸੱਠ ਤੇ ਚਾਲੀ ਸੌ ਇੱਕ ਸੌ ਛੱਬੀ ਸਾਲ ਦਾ ਕੋਈ ਹੋਊਗਾ।
1: ਪਰ ਇਹਨਾਂ ਦੀ ਆਵਾਜ਼ ਤੇ ਇੱਥੇ ਹੈਗੀ ਹੈ ਨਾ ਦੇਖ ਲਓ। ਔਰ ਮੈਨੂੰ ਨਾ ਤੁਸੀਂ ਅੱਜ ਜਦੋਂ
0: ਲਤਾ ਮੰਗੇਸ਼ਕਰੀ ਸਿਰਫ ਯੰਗ ਸੀ ਨਾ ਚੋ,
1: ਮਤਲਬ ਮੈਨੂੰ ਨਾ ਇੱਕ ਵਾਰੀ ਕੀ ਹੋਈ, ਮੇਰੇ ਖਿਆਲ ਲਾਸਟ ਵੀਕ ਦੀ ਗੱਲ ਆ, ਏਦਾਂ ਹੀ ਕੋਈ ਗਾਣਾ ਚੱਲਿਆ ਸੀ ਉਹ ਜਿਹੜਾ ਬੰਦੇ ਮਾਂ, ਉਦੋਂ ਮੈਨੂੰ ਯਾਦ ਨੀ ਆ ਰਿਹਾ, ਮੈਂ ਕਿਹਾ ਇੰਨੀ ਵਧੀਆ ਮੈਨੂੰ ਨਾ ਕੁ ਨੀ ਯਾਦ ਰਿਹਾ, ਤੇ ਉਹ ਲਤਾ ਜੀ ਨੇ ਕੀਤਾ ਸੀ ਗਾਣਾ ਗਾਇਆ ਸੀ ਯਾਰ, ਇੰਨਾ ਘੈਂਟ ਹੋ ਗਿਆ ਸੀ ਉਹ ਜਦੋਂ
0: ਲਤਾ ਜੀ ਤਾਂ ਜਦੋਂ ਗਾਉਂਦੇ ਸੀਗੇ। ਪਰ ਹਾਂ ਵੈਰੀ ਵੈਲ ਭਾਜੀ, ਕਮਾਲ ਹੀ ਕਰਤਾ ਤੁਸੀਂ ਇੰਨਾ, ਮਤਲਬ ਕਿਵੇਂ ਤੁਸੀਂ ਇੰਨੇ ਇੰਟੈਲੀਜੈਂਟ ਦੇਵ ਦੇ
1: ਭਾਜੀ। ਮੈਨੂੰ ਪਤਾ ਸੀ ਅੱਜ ਮੈਂ ਸਵੇਰੇ ਸਵੇਰੇ ਪਰਾਠੇ ਖਾ ਕੇ
0: ਰੋਟੀ ਖਾਣ ਲੱਗ
1: ਗਿਆ, ਰੋਟੀ ਹੀ ਖਾਣੀ ਸੱਚ,
0: ਦਿਮਾਗ ਤੇਜ਼ ਹੋ ਗਿਆ ਤੁਹਾਡਾ।
1: ਨਹੀਂ ਨਹੀਂ ਤੁਹਾਨੂੰ ਦੱਸਿਆ ਸੀ ਲਾਸਟ ਟਾਈਮ ਕਿ ਨਹੀਂ
0: ਕੀ
1: ਉਹ ਫੇਸਬੁੱਕ ਤੇ ਮਤਲਬ ਕਿਸੇ ਨੇ ਓਰੀਜਨਲ ਵੀਡੀਓ ਪਾਈ, ਮਤਲਬ ਬੜੀ ਵਧੀਆ ਲੱਗੀ ਮੈਨੂੰ ਵੀ ਉਹ।
0: ਅੱਛਾ
1: ਮਤਲਬ ਆਪਾਂ ਨਾ ਆਪਾਂ ਸਾਰਿਆਂ ਨੂੰ ਕਹਿੰਦੇ ਰਹਿੰਦੇ ਹਾਂ ਬਦਾਮ ਗਿਰੀਆਂ ਆਹ ਖਾਓ ਯੇ ਖਾਓ ਬੜਾ ਕੁਝ ਖਾਓ ਨਾ, ਇਹ ਚੀਜ਼ਾਂ ਨਾ ਜ਼ਿਆਦੀਆਂ ਵੀ ਨਹੀਂ ਖਾਣੀ ਚਾਹੀਦੀ ਆ।
0: ਅੱਛਾ
1: ਮਤਲਬ ਜੇ ਤੁਸੀਂ ਐਕਸਰਸਾਈਜ਼ ਨਹੀਂ ਕਰਦੇ
0: ਜ਼ਿਆਦਾ, ਮਤਲਬ ਕਿੰਨੀਆਂ ਕੁ ਜ਼ਿਆਦਾ ਕਿੰਨੀਆਂ
1: ਉਹ ਜਿਹੜੇ ਭਾਜੀ ਸੀ ਨਾ
0: ਭਾਜੀ, ਉਹ ਤਾਂ ਭਾਜੀ ਬਹੁਤ ਹੁੰਦੇ ਨੇ ਇਹੋ ਜਿਹੇ, ਉਹ ਤਾਂ ਬਹੁਤ ਕੁਝ ਕਹਿੰਦੇ ਨੇ ਆਹ ਨੀ ਕਰਨਾ ਉਹ ਨੀ ਕਰਨਾ, ਉਹ ਤਾਂ ਕਹਿਣਗੇ ਪਾਣੀ ਨੀ ਪੀਣਾ ਸਾਹ ਨੀ ਲੈਣਾ, ਸਾਹ ਲੈਣ ਬੈਕਟੀਰੀਆ ਅੰਦਰ ਚਲੇ ਜਾਂਦੇ ਨੇ।
1: ਇਹ ਬੜੀਆਂ
0: ਪਰਸਨ ਸਪੈਸੀਫਿਕ ਹੁੰਦੀਆਂ ਨੇ, ਹੁਣ ਤੁਹਾਡੀ ਸਰੀਰ ਦੀ ਜਿਹੜੀ ਬਾਇਓਲੋਜੀ ਉਹ ਮੇਰੇ ਨਾਲ ਨਹੀਂ।

0: ਖਾਣਾ ਹੈਗਾ ਕੀ ਤੁਹਾਡੀ ਸਰੀਰ ਦੀਆਂ ਲੋੜਾਂ ਕੀ?
1: ਮੈਨੂੰ ਪਹਿਲਾਂ ਕੁਛ ਨੀ ਪਤਾ ਹੁੰਦਾ, ਜਿਹੜਾ ਬੇਗਾ ਬਿਊਸਿਲ ਬੂਸਿਲ ਜਿਹੜਾ ਤੇ ਮੈਨੂੰ ਪਿਓ ਲੱਭ ਨਹੀਂ ਹੈਗਾ ਹਲੇ ਯਾਰ, ਛੇਤੀ ਥੋੜੀ ਮੁੱਕ ਜਾਣਾ ਵਾ, ਮੈਨੂੰ ਕਦੀ ਕਦੀ ਚੇਤਾ ਭੁੱਲ ਜਾਂਦਾ ਵੈਸੇ, ਪਰ ਹੈ ਬੜਾ ਵਧੀਆ।
0: ਦੇਖੋ ਅੱਜ ਕੱਲ ਤਾਂ ਇਹ ਵੀ ਖੋਜ ਕੱਢਤੀ ਉਹਨਾਂ ਨੇ, ਕਹਿੰਦੇ ਕਿ ਫਿਸ਼ ਆਇਲ ਕੈਪਸੂਲ ਆਪਾਂ ਕਿੰਨੇ ਖਾਂਦੇ ਹੁੰਦੇ, ਉਹ ਕਹਿੰਦੇ ਖਾਣੇ ਨੀ ਚਾਹੀਦੇ ਹੈਗੇ। ਪਰ ਉਹਦੇ ਚ ਫਿਰ ਇਹ ਹੈ ਕਿ ਉਹ ਰਿਸਰਚ ਪਹਿਲਾਂ ਪੂਰੀ ਸਮਝੋ। ਉਹ ਇਹ ਕਹਿ ਰਹੇ ਨੇ ਕਿ ਫਿਸ਼ ਆਇਲ ਕੈਪਸੂਲ ਜਿਹਦਾ ਇੱਕ ਬਹੁਤ ਹੈਲਦੀ ਬਾਡੀ ਹੈਗੀ ਹੈ,
1: ਠੀਕ ਹੈ,
0: ਤੇ ਜਿਹਦਾ ਠੀਕ ਠਾਕ ਜਿਹਾ ਚੱਲ ਰਿਹਾ ਹੈਗਾ, ਉਹ ਕਿ ਦੋ ਦੋ ਕੈਪਸੂਲ ਲੋਕ ਲੈਣ ਲੱਗ ਗਏ ਸੀਗੇ ਵੀ ਹਨਾ ਵੀ ਮੈਂ ਤਾਂ ਫਿਸ਼ ਖਾਂਦਾ ਨੀ ਹੈਗਾ, ਮੈਂ ਤਾਂ ਵੈਜੀਟੇਰੀਅਨ, ਮੈਂ ਸਵੇਰੇ ਲੈ ਲੂੰਗਾ ਇੱਕ ਸ਼ਾਮ, ਏਦਾਂ ਨੀ। ਤੇ ਉਹ ਤੁਸੀਂ ਉਹ ਪੜ੍ਹਨਾ ਪਹਿਲਾਂ ਉਹਦੇ ਚ ਵੀ, ਉਹ ਚ DHA ਕਿੰਨਾ ਹੈਗਾ, ਉਹਦੇ ਚ ਸਾਰੇ ਕੰਟੈਂਟ ਤਾਂ ਪੜ੍ਹੋ ਨਾ ਉਹਦੇ,
1: ਠੀਕ ਆ,
0: ਫੇਰ ਲਓ ਵੀ ਹਾਂ ਵੀ ਕਿਹੜਾ ਕਿੰਨਾ। ਮੇਰੇ ਖਿਆਲ ਦੇ ਨਾਲ ਇਹ ਥੋੜੀ ਜੀ ਆਪਣੀ ਸੂਝ ਬੂਝ, ਥੋੜੀ ਜੀ ਇਹ ਪਰ ਰੀਲਾਂ ਰੂਲਾਂ ਤੇ ਨਾ ਜਾਇਆ ਕਰੋ,
1: ਕਿਉਂਕਿ
0: ਉਹ ਖਾ ਖਾ ਕੇ ਤੁਹਾਡਾ ਦਿਮਾਗ ਇੰਨਾ ਤੇਜ਼ ਹੋ ਗਿਆ ਵੀ ਤੁਸੀਂ ਅੱਜ ਲਤਾ ਮੰਗੇਸ਼ਕਰ ਗੈਸ ਕਰ ਲਈ, ਸਵਾਲ ਦਾ ਜਵਾਬ ਬਿਲਕੁਲ ਗਲਤ ਹੈ।
1: ਮੈਨੂੰ ਪਤਾ ਸੀ ਹੁਸ਼ਿਆਰ ਹੋ ਨੀ ਸਕਦਾ, ਨਾ ਤੇ ਮੇਰੀ ਕੋਈ ਉਹ ਪੈਂਦੀ ਆ ਲਾਟ।
0: ਤੁਸੀਂ ਇੱਕ ਚੀਜ਼ ਨੀ ਨੋਟ ਕੀਤੀ, ਮੈਂ ਉਹ ਜਦੋਂ ਕਿਹਾ ਕਿ ਫਿਲਮ ਯੇ ਹੈ, ਅਦਾਕਾਰੀ ਇਸਨੇ ਕੀ ਹੈ, ਗੀਤ ਕੇ ਬੋਲ ਇਸਨੇ ਲਿਖੇ,
1: ਵਿੱਚ ਹੈਗੇ ਉਹਨਾਂ ਦੇ,
0: ਉਹਦੇ ਚ ਹਿੰਟ ਛੁਪਿਆ ਹੋਇਆ ਸੀਗਾ।
1: ਓਹ,
0: ਮੈਂ ਸਭ ਤੋਂ ਐਂਡ ਤੇ ਕਿਹਾ ਸੀ ਕਿ 1959 ਮੈਂ ਆਈ ਇਸ ਫਿਲਮ ਕੋ ਸੰਗੀਤਬੱਧ ਕੀਆ ਥਾ, ਲਾਸਟ ਤੇ ਕਿਹਾ ਸੀ ਮੈਂ, ਦੇਵਾਨੰਦ ਵਗੈਰਾ ਸਭ ਦੇ ਨਾਮ ਲੈਣ ਤੋਂ ਬਾਅਦ ਐਂਡ ਚ ਇਹ ਗੱਲ ਕਹੀ। ਇਸਕਾ ਮਤਲਬ ਇਹ ਹੈ ਕਿ ਸੰਗੀਤਬੱਧ ਕਰਨ ਵਾਲੀ ਜੋੜੀ, ਹੁਣ ਤੁਸੀਂ ਇਹ ਨਾ ਕਿਹਾ ਵੀ ਕੋਲਾ ਹੀ ਬੰਦਾ ਸੀ, ਸ਼ੰਕਰ ਜੈ ਕਿਸ਼ਨ ਦੇ ਵਿੱਚੋਂ,
1: ਹਾਂਜੀ,
0: ਸ਼ੰਕਰ ਜੀ ਦਾ ਜਨਮ ਦਿਨ ਹੈ 15 ਅਕਤੂਬਰ ਨੂੰ।
1: ਓ ਹੋ ਹੋ, ਅੱਛਾ, ਸ਼ੰਕਰ ਭਾਜੀ ਜੀ ਦਾ,
0: ਸ਼ੰਕਰ ਭਾਜੀ ਦਾ। ਇਹ ਦੋ ਅਲੱਗ ਅਲੱਗ ਸੀ, ਭਰਾ ਵੀ ਨੀ ਸੀਗੇ, ਦੋ ਅਲੱਗ ਅਲੱਗ ਫੈਮਿਲੀਜ਼ ਦੇ ਵਿੱਚੋਂ ਦੋ ਬੰਦੇ ਆਉਂਦੇ ਨੇ, ਇਕੱਠੇ ਆਉਂਦੇ ਨੇ, ਸ਼ੰਕਰ ਸਿੰਘ ਰਘੁਵੰਸ਼ੀ ਤੇ ਜੈ ਕਿਸ਼ਨ ਪੰਚਾਲ, ਹਨਾ, ਦੋਵੇਂ ਇਕੱਠੇ ਆਉਂਦੇ ਨੇ, ਦੋਵਾਂ ਦਾ ਇਕੱਠਿਆਂ ਦਾ ਜਿਹੜਾ, ਇਨਫੈਕਟ ਸਰਪ੍ਰਾਈਜ਼ ਫੈਕਟ ਇਹ ਹੈ ਕਿ ਸ਼ੰਕਰ ਸਾਹਿਬ ਜੈ ਕਿਸ਼ਨ ਤੋਂ ਵੱਡੇ ਸੀ ਉਮਰ ਦੇ ਵਿੱਚ,
1: ਅੱਛਾ, ਠੀਕ ਹੈ,
0: 7-8 ਸਾਲ ਵੱਡੇ ਸੀ,
1: ਠੀਕ ਹੈ,
0: ਐਂਡ ਹੀ ਲਿਵਡ ਲੋਂਗਰ ਦੈਨ ਜੈ ਕਿਸ਼ਨ,
1: ਵੱਡੇ
0: ਵੀ ਸੀ ਤੇ ਉਹਨਾਂ ਨੇ ਕੱਲਿਆਂ ਨੇ ਵੀ ਫਿਰ ਬਾਅਦ ਚ ਸੰਗੀਤ ਦਿੱਤਾ, ਜਦੋਂ 71 ਦੇ ਵਿੱਚ ਜੈ ਕਿਸ਼ਨ ਸਾਹਿਬ ਦੀ ਡੈਥ ਹੋ ਗਈ ਸੀ, ਸ਼ੰਕਰ ਜੀ ਫਿਰ ਕੱਲੇ ਵੀ ਦਿੰਦੇ ਰਹੇ ਹੈਗੇ ਨੇ ਮਿਊਜ਼ਿਕ। ਪਰ ਆਪਾਂ ਸ਼ੰਕਰ ਜੀ ਦੀ ਗੱਲ ਕਰਨੀ ਹੈ, SJ ਉਸ ਟਾਈਮ ਤੇ ਕਹਿ ਦਿੰਦੇ ਸੀ,
1: SJ
0: ਤੋਂ ਸ਼ੰਕਰ ਜੀ ਤੋਂ ਜੈ ਕਿਸ਼ਨ, SJ ਕਹਿ ਦਿੰਦੇ ਹੁੰਦੇ, ਲਤਾ ਮੰਗੇਸ਼ਕਰ ਕਹਿੰਦੇ ਹੁੰਦੇ ਸੀ SJ। ਸੋ ਮੁਕੇਸ਼ ਸਾਹਿਬ, ਮੁਹੰਮਦ ਰਫੀ, ਕਿਸ਼ੋਰ ਕੁਮਾਰ, ਕਿਹੜੇ ਕਿਹੜੇ ਮਤਲਬ ਯੂ ਨੇਮ ਇਟ, ਕਿਹੜੇ ਮਤਲਬ ਕਿਹੜੇ ਦਿੱਗਜ ਕਲਾਕਾਰ ਨੇ ਜਿਨ੍ਹਾਂ ਨੇ ਇਹਨਾਂ ਦੇ ਨਾਲ ਕੰਮ ਨਹੀਂ ਕੀਤਾ ਹੈਗਾ। ਬਟ ਅਸਲ ਦੇ ਵਿੱਚ ਸ਼ੰਕਰ ਜੈ ਕਿਸ਼ਨ ਦੀ ਜੋੜੀ ਜਿਹੜੀ ਸੀਗੀ, ਦੀ ਜੋੜੀ ਇਟ ਸੈਲਫ, ਜਿਹੜਾ ਇੱਕ ਗੋਲਡਨ ਐਰਾ ਕਹਿੰਦੇ ਆ ਨਾ ਮਿਊਜ਼ਿਕ ਦਾ, 1950 ਦਾ ਐਰਾ, ਉਹ ਚ ਸ਼ੰਕਰ ਜੈ ਕਿਸ਼ਨ ਨੇ ਨੇਮ ਬੰਨਿਆ, ਸ਼ੁਰੂਆਤ ਉਹਦੀ ਇੱਕ ਸਾਲ ਪਹਿਲਾਂ ਹੀ ਹੋ ਗਈ ਸੀ 1949 ਚ, ਔਰ ਫਿਲਮ ਆਈ ਸੀਗੀ ਬਰਸਾਤ, ਰਾਜ ਕਪੂਰ ਨਰਗਿਸ ਜੀ ਦੀ, ਯਾਦ ਹੈ
1: ਬਰਸਾਤ ਪਈ, ਦੂਜੀ ਬਰਸਾਤ
0: ਮੇ, ਬਰਸਾਤ ਮੇ ਤੁਮਸੇ ਮਿਲੇ ਹਮਸੇ ਮਿਲੇ ਤੁਮ,
1: ਅੱਜ
0: ਯਾਦਾ ਗਾਣਾ,
1: ਅੱਜ ਤਾਂ ਲੱਗਦਾ ਹੈ ਪੁਰਾਣੇ ਗਾਣੇ ਹੀ,
0: ਫੇਰ ਇਹਦੇ ਚ ਆਇਆ ਸੀ ਹਵਾ ਮੇ ਉੜਤਾ ਜਾਏ ਮੇਰਾ ਲਾਲ ਦੁਪੱਟਾ ਮਲ ਮਲ ਕਾ, ਉਹ ਵਾਲਾ ਵੀ,
1: ਇਹ ਤੇ ਪਤਾ ਹਾਂ,
0: ਫੇਰ ਜੀਆ ਬੇਕਰਾਰ ਹੈ ਬਰਸਾਤ ਦੇ, ਔਰ ਬਰਸਾਤ ਨੇ ਉਹਨਾਂ ਨੂੰ ਰਾਤੋ ਰਾਤ ਹਿੱਟ ਕਰਤਾ ਸੀਗਾ, ਓਵਰਨਾਈਟ ਸਟਾਰ ਬਣਾਤਾ,
1: ਸਾਰੀ ਰਾਤ ਕੱਲ ਵੀ ਬਰਸਾਤ ਪੈਂਦੀ ਰਹੀ ਸਾਡਾ।

ਮਿਊਜ਼ਿਕ ਤਾਂ ਯਾਦ ਹੋਣਾ ਤੁਹਾਨੂੰ 50s ਦਾ, ਇਹ ਮਿਊਜ਼ਿਕ ਸਿਰਫ ਇਹੀ ਦਿੰਦੇ ਹੁੰਦੇ ਸੀ ਉਸ ਟਾਈਮ ਦੇ ਉੱਤੇ, ਮੈਨੂੰ ਨਹੀਂ ਲੱਗਦਾ ਇਹਨਾਂ ਦੇ ਬਰਾਬਰ ਕੋਈ ਟਿਕ ਪਾਇਆ ਸੀਗਾ। ਸ਼ੰਕਰ ਜੈ ਕਿਸ਼ਨ ਜਿਹੋ ਜਿਹਾ ਮਿਊਜ਼ਿਕ ਦਿੰਦੇ ਹੁੰਦੇ ਸੀ। ਔਰ ਮੈਂ ਆਪਾਂ ਗੱਲ ਕਰ ਰਹੇ ਸੀਗੇ ਕਿ ਇਹਨਾਂ ਦੀ ਸ਼ੁਰੂਆਤ ਹਨਾ ਕਿੱਦਾਂ, ਤੇ ਵੈਸੇ ਅੱਡ ਅੱਡ ਕੰਮ ਕਰਦੇ ਹੁੰਦੇ ਸੀਗੇ ਇਹ ਹਨਾ, ਮਤਲਬ ਪ੍ਰਿਥਵੀ ਥੀਏਟਰ ਉਸ ਵਕਤ, ਪ੍ਰਿਥਵੀ ਰਾਜ ਕਪੂਰ ਪਤਾ ਨੀ ਕਿੰਨੇ ਕੁ ਬੰਦਿਆਂ ਨੂੰ ਉਹਨਾਂ ਨੇ ਕੰਮ ਕੀਤਾ ਹੈਗਾ। ਪਾਪਾ ਜੀ ਕਹਿੰਦੇ ਹੁੰਦੇ ਸੀਗੇ ਉਸ ਵਕਤ, ਪ੍ਰਿਥਵੀ ਰਾਜ ਕਪੂਰ ਨੂੰ ਲੋਕ ਪਾਪਾ ਜੀ ਕਹਿੰਦੇ ਹੁੰਦੇ ਪਿਆਰ ਦੇ, ਕਿਉਂਕਿ ਉਹ ਰਾਜ ਕਪੂਰ ਸਾਹਿਬ ਦੇ ਡੈਡੀ ਸੀਗੇ, ਇਸ ਕਰਕੇ ਲੋਕ ਉਹਨਾਂ ਨੂੰ ਪਾਪਾ ਜੀ ਕਹਿੰਦੇ ਹੁੰਦੇ। ਤੇ ਪਾਪਾ ਜੀ ਨੇ ਚੁਣਿਆ ਸੀਗਾ ਸ਼ੰਕਰ ਸਾਹਿਬ ਨੂੰ, ਤੇ ਫੇਰ ਉਹਨਾਂ ਨੇ ਕਿਹਾ ਵੀ ਮਤਲਬ ਇਹ ਪ੍ਰਿਥਵੀ ਸਾਹਿਬ ਸੀਗੇ ਜਿਹਨਾਂ ਨੇ ਕਿਹਾ ਕਿ ਮੈਂ ਤੁਹਾਨੂੰ ਇੱਕ ਬੰਦੇ ਦੇ ਨਾਲ ਮਿਲਾਂ।

0: ਉਹਨਾਂ ਨੇ ਸ਼ੰਕਰ ਨੂੰ ਜੈਕਿਸ਼ਨ ਦੇ ਨਾਲ ਰਲਾਇਆ ਤੇ ਬਸ ਫਿਰ ਇਹ ਸ਼ੁਰੂ ਚ ਉਹਨਾਂ ਨੂੰ ਰਾਮ ਲਕਸ਼ਮਣ ਦੀ ਜੋੜੀ ਕਹਿੰਦੇ ਹੁੰਦੇ ਸੀਗੇ।
1: ਮੈਨੂੰ ਵੀ ਪਹਿਲਾਂ ਇਹੀ ਲੱਗਾ ਵੀ ਬ੍ਰਦਰ ਹੀ ਹੈਗੇ ਨਹੀਂ,
0: ਬ੍ਰਦਰ
1: ਨਹੀਂ ਲੱਗਦਾ ਜਦੋਂ ਪਹਿਲਾਂ ਉਹਦੇ ਦਿਨ ਲੱਗਦੇ ਦੋਵੇਂ ਭਰਾ ਭਰਾ ਵਾ ਸ਼ੰਕਰ ਜੈਕਿਸ਼ਨ।
0: ਪਰ ਉਹਨਾਂ ਦਾ ਇੰਨਾ ਜ਼ਿਆਦਾ ਹੱਥ ਰਿਹਾ। ਆ ਬਰਸਾਤ ਫਿਲਮ ਵੀ ਉਹਨਾਂ ਦੀ ਸੀ, ਰਾਜ ਕਪੂਰ ਸਾਹਿਬ ਦੀ, ਆਰ ਕੇ ਫਿਲਮ ਦੀ ਸੀਗੀ ਹਨਾ, ਪ੍ਰਿਥਵੀ ਰਾਜ ਕਪੂਰ ਸਾਹਿਬ ਨੇ ਬਣਾਈ ਸੀਗੀ, ਪ੍ਰੋਡਿਊਸ ਕੀਤੀ ਸੀ। ਉਹ ਤੋਂ ਬਾਅਦ ਫਿਰ ਉਹਨਾਂ ਨੇ ਇਹਨਾਂ ਨੂੰ ਮਤਲਬ ਬੈਕ ਟੂ ਬੈਕ ਫਿਲਮਾਂ ਦਿੱਤੀਆਂ ਐਂਡ ਉਹਨਾਂ ਨੇ ਪ੍ਰੂਵ ਵੀ ਕੀਤਾ ਜੋੜੀ ਦੇ ਵਿੱਚ ਜਦੋਂ ਕੰਮ ਕਰਾਂਗੇ। ਆਵਾਰਾ ਫਿਲਮ ਆਈ, ਆਵਾਰਾ
1: ਅੱਛਾ ਉਹ ਵੀ ਗਾਣਾ ਇਹਨਾਂ ਨੇ ਬਣਾਇਆ।
0: ਤੇ ਮੁਕੇਸ਼ ਸਾਹਿਬ ਨੂੰ ਮਤਲਬ ਮੁਕੇਸ਼ ਸਾਹਿਬ ਪੱਕੀ ਆਵਾਜ਼ ਤੁਹਾਨੂੰ ਅੱਗੇ ਵੀ ਦੱਸਿਆ ਸੀਗਾ ਵੀ ਰਾਜ ਕਪੂਰ ਸਾਹਿਬ ਦੀ ਆਵਾਜ਼ ਬਣ ਗਈ ਸੀ। ਸ਼ੰਕਰ ਜੈਕਿਸ਼ਨ ਦਾ ਗਾਣਾ ਹੋਣਾ, ਰਾਜ ਕਪੂਰ ਤੇ ਫਿਲਮਾਇਆ ਜਾਣਾ ਤੇ ਮੁਕੇਸ਼ ਸਾਹਿਬ ਨੇ ਗਾਣਾ, ਉਹ ਬੈਕ ਟੂ ਬੈਕ ਗਾਣੇ। ਫਿਰ ਮਤਲਬ ਦਾਗ ਫਿਲਮ ਆਈ ਹਨਾ, ਇੱਕ ਬੂਟ ਪਾਲਿਸ਼ ਫਿਲਮ ਆਈ ਸੀਗੀ,
1: ਬੂਟ ਪਾਲਿਸ਼
0: ਹਾਂ ਜੀ, ਹਾਂਜੀ ਨੰਨੇ ਮੁੰਨੇ ਬੱਚੇ ਦੀ ਮੁੱਠੀ ਮੈਂ ਕਿਆ ਹੈ। ਮੇਰਾ ਜੁੱਤਾ ਹੈ ਜਾਪਾਨੀ,
1: ਬੜਾ ਘੈਂਟ ਸੀ।
0: ਇੱਕ ਦਾਨਾ ਵਿੱਚ ਦਾਨਾ ਦਾਨੇ
1: ਸਾਰੇ ਇਹਨਾਂ ਨੇ ਕੀਤੇ ਆ, ਇਹਨਾਂ ਦਾ ਸਾਰੇ ਬਹੁਤ ਹਿੱਟ ਗਾਣੇ।
0: ਮੁੜ ਮੁੜ ਕੇ ਨਾ ਦੇਖ, ਮੁੜ ਮੁੜ ਕੇ ਥੋੜਾ ਵੈਸਟਰਨ ਜੀ ਟੱਚ ਜਿਹੜੀ ਪਾਉਂਦੇ ਹੁੰਦੇ ਸੀਗੇ, ਇਹ ਮਿਊਜ਼ਿਕ ਇਹ ਪਾਉਂਦੇ ਹੁੰਦੇ ਸੀਗੇ। ਫਿਰ ਉਹ ਸੈਡ ਸੌਂਗ ਜਾਂ ਰੋਮਾਂਟਿਕ ਸੌਂਗ ਉਹ ਵੀ ਸਾਰੇ ਇਹਨਾਂ ਦੇ ਹੀ ਸੀਗੇ ਹਨਾ। ਤੇ ਮਤਲਬ ਇਟ ਵਾਸ ਬੈਸਟ ਜੋੜੀ, ਬੈਸਟ ਮਿਊਜ਼ਿਕ ਜਿਹੜਾ ਇਹਨਾਂ ਦਾ ਆ ਰਿਹਾ ਸੀਗਾ ਉਸ ਵਕਤ, ਉਸ ਉਹਨਾਂ ਦਿਨਾਂ ਦੇ ਵਿੱਚ। ਤੇ ਹਰ ਕੋਈ ਸਿੰਗਰ ਜਿਹੜਾ ਇਹਨਾਂ ਦੇ ਨਾਲ ਕੰਮ ਕਰਨਾ ਚਾਹ ਰਿਹਾ ਸੀਗਾ। ਤੇ ਫਿਰ ਮੰਨਾ ਡੇ ਨੂੰ ਵੀ ਮੰਨਾ ਡੇ ਦੇ ਬੈਸਟ ਗਾਣੇ ਇਹਨਾਂ ਨੇ ਦਿੱਤੇ, ਲਤਾ ਮੰਗੇਸ਼ਕਰ ਨੂੰ ਲਤਾ ਮੰਗੇਸ਼ਕਰ ਦੇ ਬੈਸਟ ਗਾਣੇ ਇਹਨਾਂ ਨੇ ਦਿੱਤੇ। ਫਿਰ ਬਿਮਲ ਰਾਏ ਸਾਹਿਬ ਦੇ ਨਾਲ ਇਹਨਾਂ ਦੀ ਜੋੜੀ ਬਣ ਗਈ, ਮਤਲਬ ਰਾਜ ਕਪੂਰ ਤੋਂ ਬਾਅਦ ਬਿਮਲ ਰਾਏ ਡਾਇਰੈਕਟਰ ਹੁੰਦੇ ਸੀਗੇ, ਐਕਟਰ ਵੀ, ਐਕਟਿੰਗ ਵੀ ਕੀਤੀ ਉਹਨਾਂ ਨੇ। ਪਰ ਉਹਨਾਂ ਨੇ ਬੜੀਆਂ ਜ਼ਬਰਦਸਤ ਫਿਲਮਾਂ ਬਣਾਈਆਂ 50s 60s ਦੇ ਡੈਕੇਡ ਦੇ ਵਿੱਚ, ਸਪੈਸ਼ਲੀ ਜਿਹੜੀਆਂ ਉਹਨਾਂ ਨੇ ਰੈਵੋਲਿਊਸ਼ਨਰੀ ਫਿਲਮਾਂ ਬਣਾਈਆਂ ਉਸ ਵਕਤ। ਤੁਹਾਨੂੰ ਯਾਦ ਹੈ ਕਿ ਇੱਕ ਸੇਠ ਹੋਊਗਾ, ਸੇਠ ਫੇਰ ਦਾਣੇ ਦਬਲੂਗਾ ਹਨਾ, ਤੇ ਫੇਰ ਹੀਰੋ ਜਿਹੜਾ ਉਹ ਬਾਗੀ ਹੋ ਜਾਊਗਾ,
1: ਕਈ ਵਾਰੀ ਉਹਦੇ ਪਿਓ ਨੂੰ ਮਾਰ ਦੇਣਗੇ, ਫੇਰ ਹੀਰੋ ਜਿਹੜਾ ਵੱਡਾ ਹੋ ਕੇ ਜਨਮ ਲਊਗਾ, ਉਹਦੀ ਅੱਖਾਂ ਹੀ ਦਿਖਣਗੀਆਂ ਬਸ ਸੇਠ ਦੀ, ਉਹ ਸਿਰਫ ਅੱਖਾਂ ਨਾਲ ਪਛਾੜੂਗਾ।
0: ਫੇਰ ਇੱਕ ਫਿਲਮ ਦਲੀਪ ਕੁਮਾਰ ਸਾਹਿਬ ਦੀ ਆਈ ਸੀਗੀ, ਬਿਮਲ ਰਾਏ ਨੇ ਡਾਇਰੈਕਟ ਕੀਤੀ ਸੀ, ਯਹੂਦੀ,
1: ਯਹੂਦੀ
0: ਹਨਾ, ਹਾਂ ਯਹੂਦੀ ਦੇ, ਉਹ ਹਿਸਟੋਰੀਕਲ ਜੀ ਫਿਲਮ ਸੀਗੀ।
1: ਓਕੇ,
0: ਉਹਦੇ ਚ ਬੜੇ ਗਾਣੇ ਇਹਨਾਂ ਦੇ ਫਿਰ ਬੜੇ ਹਿੱਟ ਹੁੰਦੇ ਹੈਗੇ ਨੇ।
1: ਹਾਂ ਕਾਫੀ, ਚਲੋ ਵਧੀਆ ਰਿਹਾ।
0: ਇਹ ਮੇਰਾ ਦੀਵਾਨਾ ਪਲ ਹੈ ਯਾ ਮੁਹੱਬਤ ਕਾ ਕਸੂਰ, ਉਹ ਵਾਲਾ ਗਾਣਾ
1: ਹੈ ਤੋ ਪੁਰਾਣੇ ਗਾਣੇ।
0: ਫਿਰ ਰਿਸ਼ੀਕੇਸ਼ ਮੁਖਰਜੀ ਦੀ ਇੱਕ ਆਲ ਟਾਈਮ ਬੈਸਟ, ਵੈਸੇ ਰਿਸ਼ੀਕੇਸ਼ ਮੁਖਰਜੀ ਦੀਆਂ ਕਮਾਲ ਦੀਆਂ ਫਿਲਮਾਂ ਸੀਗੀਆਂ, ਰਿਸ਼ੀ ਦਾ ਕਹਿੰਦੇ ਹੁੰਦੇ ਸੀ ਲੋਕ ਉਹਨਾਂ ਨੂੰ। ਪਰ ਉਹਨਾਂ ਨੇ ਰਾਜ ਕਪੂਰ ਨੂੰ ਲੈ ਕੇ ਇੱਕ ਕਾਮੇਡੀ ਫਿਲਮ ਬਣਾਈ ਸੀਗੀ, ਅਨਾੜੀ।
1: ਅੱਛਾ,
0: ਤੇ ਅਨਾੜੀ ਦੇ ਤਾਂ ਸਾਰੇ ਗਾਣੇ ਰਾਜ ਕਪੂਰ ਤੇ ਨੂਤਨ ਸੀਗੇ ਉਸ ਫਿਲਮ ਚ,
1: ਅਨਾੜੀ ਫਿਲਮ ਦੇ।
0: ਹਾਂ, ਅਨਾੜੀ ਫਿਲਮ ਦੇ ਸਾਰੇ ਗਾਣੇ ਸੁਪਰ ਹਿੱਟ ਹੋਏ ਸੀਗੇ, ਸ਼ੰਕਰ ਜੈਕਿਸ਼ਨ ਦਾ ਮਿਊਜ਼ਿਕ ਸੀਗਾ ਉਹਨਾਂ ਚ।
1: ਓਹੋ,
0: ਹਾਂ ਮੇਰੇ ਹੁਣ ਯਾਦ ਨੀ ਹੈਗੇ,
1: ਅਨਾੜੀ ਕੋਈ ਨੀ, ਅਨਾੜੀ
0: ਕੀ ਮੁਸਕਰਾ ਲਾ ਲਾ ਲਾ ਲਾ,
1: ਹਾਂ ਇਹ ਤਾਂ ਬੜਾ ਘੈਂਟ ਗਾਣਾ, ਲਾ ਲਾ ਲਾ ਲਾ ਲਾ
0: ਬਨ ਕੇ ਪੰਛੀ ਗਾਏ ਪਿਆਰ ਤੂੰ ਜਿੰਤਨੇ ਨੇ, ਉਹ ਵਾਲਾ ਗਾਣਾ
1: ਸਹੀ ਹੈ,
0: ਉਹ ਵਾਲਾ ਗਾਣਾ। ਉਹ ਸਾਰੇ ਅਨਾੜੀ ਫਿਲਮ ਦੇ ਸੀ, ਅਨਾੜੀ ਫਿਲਮ ਵੀ ਗੁੱਡ ਹਿੱਟ ਹੋਈ ਸੀ। ਐਂਡ ਦੈਨ ਦੇ ਕੰਟੀਨਿਊਡ ਦਿਲ ਆਪਣਾ ਪ੍ਰੀਤ ਪਰਾਈ ਦੇ ਵਿੱਚ ਗਾਣਾ, ਜਿਸ ਦੇਸ਼ ਮੈਂ ਗੰਗਾ ਬਹਿਤੀ ਹੈ,
1: ਠੀਕ ਹੈ,
0: ਫਿਰ ਅਜੀਬ ਦਾਸਤਾਂ ਹੈ, ਉਹ ਵਾਲਾ ਗਾਣਾ। ਫਿਰ ਇਹਨਾਂ ਦਾ ਜਿਸ ਦੇਸ਼ ਮੈਂ ਗੰਗਾ ਬੈਠੀ ਹੈ ਦਾ ਇੱਕ ਗਾਣਾ ਤਾਂ ਇਹ ਸੀਗਾ, ਇਨਫੈਕਟ ਇਹਨਾਂ ਦੇ ਗਾਣਿਆਂ ਨੂੰ ਜਿਹਨਾਂ ਨੇ ਮਿਊਜ਼ਿਕ ਦਿੱਤਾ ਸੀ ਉਹਨਾਂ ਦੇ ਟਾਈਟਲ ਬਣ ਗਏ ਸੀਗੇ। ਜਿਵੇਂ ਝੁਕ ਗਏ ਆਸਮਾਨ ਇੱਕ ਗਾਣਾ ਸੀਗਾ, ਉਹ ਪਹਿਲਾਂ ਸ਼ਸ਼ੀ ਕਪੂਰ ਦੀ ਫਿਲਮ ਚ ਸੀਗਾ ਸ਼ਾਇਦ, ਸ਼ਮੀ ਕਪੂਰ ਦੀ, ਉਹਦੇ ਤੇ ਫਿਰ ਫਿਲਮ ਹੀ ਬਣ ਗਈ ਸੀਗੀ ਰਾਜਿੰਦਰ ਕੁਮਾਰ ਦੀ।
1: ਅੱਛਾ, ਮਤਲਬ ਗਗੜਿਆਂ ਦੀ ਫਿਲਮ ਬਣ ਗਈ।
0: ਹਾਂ, ਟਾਈਟਲਸ ਦੇ ਉੱਤੇ। ਫਿਰ ਆਬ ਲੌਟ ਚਲੇ, ਉਹ ਤੇ ਵੀ ਫਿਲਮ ਬਣੀ,
1: ਆਬ ਲੌਟ ਤੋਂ
0: ਗਾਣਾ ਸੀਗਾ, ਜਿਸ ਦੇਸ਼ ਮੈਂ ਗੰਗਾ ਬਹਿਤੀ ਹੈ ਦਾ ਗਾਣਾ ਸੀਗਾ।
1: ਓ ਅੱਛਾ ਅੱਛਾ ਅੱਛਾ,
0: ਉਹਨਾਂ ਤੇ ਫਿਲਮਾਂ ਫਿਰ ਬਣਦੀਆਂ ਰਹੀਆਂ। ਤੇ ਫਿਰ ਸ਼ੰਕਰ ਜੈਕਿਸ਼ਨ ਦੇ ਬਾਰੇ, ਸ਼ੰਕਰ ਜੀ ਦਾ ਬਰਥਡੇ ਹੈ ਤੇ ਹੈਪੀ ਬਰਥਡੇ ਟੂ ਸ਼ੰਕਰ ਜੀ। ਤੇ ਉਹ ਕਹਿੰਦੇ ਹੋਏ ਆਪਾਂ ਸ਼ਮੀ ਕਪੂਰ ਸਾਹਿਬ ਦੇ ਦੌਰ ਦੇ ਵਿੱਚ, ਉਹ ਜਿਹੜਾ ਕਿਹੜੀ ਸੀਗੀ ਫਿਲਮ, ਇੱਕ ਬੜੀ ਕਾਮੇਡੀ ਫਿਲਮ, ਸ਼ਮੀ ਕਪੂਰ ਬੜੀਆਂ ਡਿਫਰੈਂਟ ਜੀਆਂ ਫਿਲਮਾਂ ਸ਼ੁਰੂ ਸ਼ੁਰੂ,
1: ਯਾਹੂ ਚਾਹੇ ਕੋਈ
0: ਪ੍ਰੋਫੈਸਰ,
1: ਅੱਛਾ ਪ੍ਰੋਫੈਸਰ, ਅੱਛਾ
0: ਉਹਦਾ ਗਾਣਾ ਇੱਕ ਤੁਹਾਨੂੰ ਸੁਣਾਉਂਦੇ ਆ, ਪ੍ਰੋਫੈਸਰ ਦਾ ਕਿਹੜਾ ਸੀਗਾ
1: ਇਹ ਵਾਲਾ, ਪ੍ਰੋਫੈਸਰ ਦਾ।
0: ਹਾਂ ਹਾਂ ਇਹਦੇ ਤੇ ਰੀਮੇਕ ਵੀ ਬਣਿਆ ਹੋਇਆ।
1: ਓ ਅੱਛਾ, ਸਲਾਮ ਸਲਾਮ
0: ਸਲਾਮ ਸਲਾਮ।

0: ਤੁਸੀਂ ਦੱਸੋ ਵੀ ਇਹ ਸਾਰੇ ਸਾਰੇ ਚਲਾਣੇ ਆ ਜਾਂ ਥੋੜੇ ਥੋੜੇ ਚਲਾਵਾਂਗੇ ਫਿਰ ਪ੍ਰੋਗਰਾਮ ਇਹਦੇ ਚ
1: ਲਾ ਨਾ ਨਾ ਹੌਲੀ ਹੌਲੀ ਹੌਲੀ ਹੌਲੀ ਚਲਾ
0: ਹੌਲੀ ਹੌਲੀ
1: ਅੱਛਾ ਭਾਈ ਮਤਲਬ ਜਿੱਦਾਂ ਤੁਸੀਂ ਸਟਾਰਟ ਕੀਤਾ ਸੀ
0: ਨਾ
1: ਯੇ ਆਜ ਨੇ ਆਪਣੇ ਯੇ ਗਾਣਾ ਸੁਣਾ ਇਸਮੇ ਯੇ ਥੇ ਇਸਮੇ ਵੋ ਥੇ ਯੇ ਥਾ ਅਗਰ ਇਹੀ ਚੀਜ਼ ਜੇ ਤੁਸੀਂ ਅੱਜ ਦੇ ਟਾਈਮ ਤੇ ਬੋਲੋ
2: ਚੰਡੀਗੜ੍ਹ ਚ ਜਿਹੜੇ ਰੇਡੀਓ ਚੱਲਦੇ ਨੇ ਉਹ ਆਪਣੀ ਆਵਾਜ਼ ਨੂੰ ਜ਼ਬਰਦਸਤੀ ਟਵਿਸਟ ਕਰਕੇ ਉਹ ਔਰ ਮੈਂ ਕਿਆ ਸੋਚ ਰਹੀ ਥੀ
1: ਜਿਹੜਾ ਦੌਰ ਸੀ ਨਾ ਇਹ 2025 ਤੋਂ ਖਤਮ ਹੋ ਗਿਆ ਸਿੱਧਾ ਹੁਣ ਇਹ ਗਾਣਾ ਬਣਾਇਆ ਏ ਆਈ ਨੇ
2: ਸੋਹਣਾ ਲੱਗਿਆ ਭਾਜੀ
1: ਬੜੇ
2: ਮੈਂ ਤੁਹਾਨੂੰ ਭੇਜੂਗਾ ਵੀ ਤੁਸੀਂ ਜਾਂਦੇ ਜਾਂਦੇ ਗੱਡੀ ਚ ਵੀ ਸੁਣਿਆ ਨਾਲੇ ਰਿਲੈਕਸ ਹੋਵੋਗੇ
1: ਮੈਂ ਉਹੀ ਤੁਹਾਨੂੰ ਕਿਹਾ ਨਾ ਮੈਂ ਇੱਕ ਦਿਨ ਲਾਤਾ ਕੋਈ ਇੱਕ ਗਾਣਾ ਭਾਈ ਏ ਆਈ ਦੇ
2: ਟੈਕਨੀਕ ਸੁਧਰਨ ਲੱਗ ਗਈ ਟੈਕਨੋਲੋਜੀ ਵਧੀਆ
1: ਸਹੀ ਗੱਲ ਸਹੀ ਗੱਲ
2: ਤੇ ਜਿਵੇਂ ਜਿਵੇਂ ਸੁਧਾਰ ਹੋਣ ਲੱਗ ਪਿਆ ਜਿਵੇਂ ਜਿਵੇਂ ਲੋਕ ਅਮੀਰ ਹੋਈ ਗਏ ਉਵੇਂ ਆਉਣ ਲੱਗ
1: ਜਾਣਗੇ ਵੇਖੋ ਏ ਆਈ ਤੋਂ ਜਿਹੜੀ ਹੁਣੇ ਮੈਂ ਆਪਾਂ ਖਬਰ ਦੱਸਦੇ ਪਏ ਗੱਲਾਂ ਕਰਦੇ ਪਏ ਹਾਂ ਆ ਏ ਆਈ ਕਰਕੇ ਤੇ ਹੋਇਆ ਵਾ
2: ਕਿ
1: ਜਿਹੜਾ ਹਾਸੇ ਵਾਲੀ ਖਬਰ ਪੈ ਗਈ ਆ ਉਹ ਫਰਿਜਾਂ ਵਾਲੀ ਸਮਾਨ ਪਿਆ ਕਿੱਦਾਂ ਉਹ 50% ਉਹਦਾ 50 ਡਿਗਰੀ ਟੈਂਪਰੇਚਰ ਹੋ ਗਿਆ
2: ਨਗੇਟਸ ਪਏ ਨੇ ਜਦੋਂ ਕੱਢੇ ਉਹ ਬਣੇ ਪਏ
1: ਨੇ
2: ਸੋਚੋ ਨਾ ਮੈਂ ਨਗੇਟਸ ਲੈ ਕੇ ਆਇਆ ਅੱਜ ਰਾਤ ਨੂੰ ਬਣਾਵਾਂਗੇ ਫਿਰ ਘਰ ਉਹ ਰਹਿਣ ਦੇ ਇਹ ਤਾਂ ਬੜੇ ਬਣਾਈ ਮਿਲ ਗਏ
1: ਪਰ ਇਹ ਨਾ ਮੈਂ
2: ਅੱਛਾ ਮੈਂ ਆਈਸਕ੍ਰੀਮ ਲੈ ਕੇ ਆਇਓ ਕੀ ਗੱਲ ਪੀਣੀ ਹੈ
1: ਪੀਣੀ ਕੀ ਹੈ ਇਹ ਤੇ ਉਬਲੇ ਉਬਲਾਏ ਉਬਲ ਗਈ ਹੈ
2: ਰਾਤ
1: ਨੂੰ ਹੋਏਗਾ ਸ਼ਾਇਦ
2: ਆਫਕੋਰਸ ਹਾਂ ਜਿਹੜੀਆਂ ਫਰਿਜਾਂ ਨੂੰ ਅੱਗ ਉੱਗ ਲੱਗੀ ਆ
1: ਜੇ ਕਿਤੇ ਦਿਲੇ ਹੁੰਦਾ ਫਿਰ ਤੇ ਹੋਰ ਉੱਥੇ ਦਿਲੇ ਤੇ
2: ਪਾ ਜਿਹਨਾਂ ਲੋਕਾਂ ਨੂੰ ਪਤਾ ਨੀ ਉਹ ਫਿਰ ਭਾਈ ਗਲਤੀ ਤੁਹਾਡੀ ਹੈ ਤੁਸੀਂ ਸਾਡੀਆਂ ਸਵੇਰ ਦੀਆਂ 9 ਵਜੇ ਦੀਆਂ ਖਬਰਾਂ ਨਹੀਂ ਸੁਣਦੇ
1: ਸਵੇਰੇ ਵੀ ਹਾਸੇ ਪੈ ਗਏ
2: ਸਵੇਰੇ ਹਾਸੇ ਪੈ ਗਏ ਸੀਗੇ ਸਵੇਰੇ 9 ਵਜੇ ਵਾਲੀਆਂ ਖਬਰਾਂ
1: ਭਾਈ ਕੀ ਹੋਰ ਚੰਗੀ ਦਾ ਦੱਸ ਦੇ ਆਪਾਂ ਫਿਰ ਇੱਕ ਵਾਰ ਕੀ ਸੀ ਉਹ
2: ਸੋ ਬੇਸਿਕਲੀ ਇਹ ਕੰਟਰੀਜ਼ ਯੂਰੋਪੀਅਨ ਕੰਟਰੀਜ਼ ਵਿੱਚ ਜਿਹੜੀਆਂ ਰਿਚ ਕੰਟਰੀਜ਼ ਨੇ
1: ਅੱਛਾ ਹਾਂ ਦੇਖੋ ਰਿਚ ਕੰਟਰੀਜ਼
2: ਨੇ ਡੈਨਮਾਰਕ ਬੈਲਜੀਅਮ ਫਰਾਂਸ ਜਿੱਥੋਂ ਦੀਆਂ ਅਸੀਂ ਵਾਈਨਸ ਚਾਕਲੇਟਸ ਖਾਂਦੇ ਪੀਂਦੇ ਆ
1: ਜਿੱਥੇ ਕਿਤੇ ਘੁੰਮਣ ਵੀ ਜਾਇਆ ਕਰੋ
2: ਮਤਲਬ ਸਭ ਤੋਂ ਬਿਗੈਸਟ ਫਰਾਂਸ ਦੀ ਤਾਂ ਸਭ ਤੋਂ ਵੱਡੀ ਸੀਗੀ ਉਹ ਕੰਪਨੀ ਜਿੱਥੇ ਸੀਗਾ ਨਾ ਤੇ ਉਹ ਉਹਨਾਂ ਦੇ ਜਿਹੜੇ ਫਰਿੱਜ ਨੇ ਉਹਨਾਂ ਤੇ ਰਾਤ ਨੂੰ 50 ਡਿਗਰੀ ਤੱਕ ਟੈਂਪਰੇਚਰ ਕਰਤਾ ਉਹਨਾਂ ਨੇ ਤੇ ਕਈ ਫਰਿੱਜਾਂ ਨੂੰ ਤਾਂ ਅੱਗ ਵੀ ਲੱਗੀ ਹੈ 150 ਫਰਿੱਜਾਂ ਨੇ ਜਿੱਥੇ ਅੱਗ ਵੀ ਲੱਗ ਗਈ ਹੈ ਕਹਿੰਦੇ ਸੋ ਇਹ ਕੰਮ ਹੋਇਆ ਉੱਥੇ ਔਰ ਉਹ ਜਦੋਂ ਔਰ ਫਰੋਜ਼ਨ ਸਮਾਨ ਪਿਆ ਹੁੰਦਾ ਉਹਨਾਂ ਸਾਰੀਆਂ ਫਰਿੱਜਾਂ ਦੇ ਵਿੱਚ
1: ਉਹ ਇੱਕਦਮ ਇੱਕਦਮ ਕਿਉਂਕਿ ਉਹ ਫਰੋਜ਼ਨ ਪੂਰੇ ਪਿਆ ਵੀ ਤੇ ਲਫਾ ਉਹ ਚ ਪੈਕਿੰਗ ਚ ਪਿਆ ਹੁੰਦਾ
2: ਪੈਕਿੰਗ ਚ ਹਾਂ
1: ਕਿਉਂਕਿ ਜਿਹੜਾ ਆਪਾਂ ਖੁੱਲਾ ਸਮਾਨ
2: ਹੀ ਤਾਂ ਅੱਗ ਲੱਗੀ ਹੈ ਫਿਰ
1: ਉਹ ਇਦਾਂ ਹੀ ਰੱਖਦੇ ਪਰ ਉਹ ਉੱਥੇ ਪੋਲੀਥੀਨ ਉਹ ਅੱਗ ਫੜ ਹੋ ਗਈ ਨਾ ਉਹ ਵਾਲੀ ਹਾਂ
2: ਤੇ ਉਹ ਪੂਰੀ ਮਾਰਕੀਟ ਦੇ ਵਿੱਚ ਵੀ ਫਿਰ ਕਈਆਂ ਦੇ ਵਿੱਚ ਲੇਕਿਨ ਨੁਕਸਾਨ ਤਾਂ ਬਹੁਤ ਹੋਇਆ ਹੋਣਾ
1: ਇਹ ਤਾਂ ਡੇਂਜਰ ਕਿੰਨਾ ਵਾ ਭਾਜੀ ਜੇ
2: ਪਰ ਹੈਕਿੰਗ ਹੋਈ ਹੈ ਤੁਸੀਂ ਦੇਖੋ ਵੀ ਇਹ ਮਤਲਬ ਫਰਿੱਜਾਂ ਹੀ ਹੈਕ ਕਰ ਲਈਆਂ ਹੈਕਰਾਂ ਨੇ
1: ਹੁਣ ਮੈਨੂੰ ਇਹ ਨੀ ਦੱਸੋ ਲੋਕੀ ਹੈਕ ਕਰਦੇ ਸੀ ਵੀ ਕਿਸੇ ਦਾ ਪੈਸਾ ਲੁੱਟਣ ਲਈ ਕਿਸੇ ਦੇ ਪੈਸੇ ਅਕਾਊਂਟ ਚ ਪਾਤੇ
2: ਬੈਂਕ ਅਕਾਊਂਟ
1: ਹੁਣ ਇਸ ਹੈਕ ਦਾ ਕੀ ਫਾਇਦਾ ਹੋਊਗਾ ਉਹਨਾਂ ਨੂੰ
2: ਇਹ ਨਾ ਉੱਥੇ ਦੇ ਇਨਫੈਕਟ ਆਪਾਂ ਨਿਊਜ਼ ਚ ਵੀ ਪੜਿਆ ਸੀ ਇਨਵੈਸਟੀਗੇਟਰਸ ਨੇ ਮੈਂ ਤਾਂ ਨਿਊਜ਼ ਸੁਣ ਰਿਹਾ ਸੀਗਾ ਤੇ ਉਹ ਟ੍ਰਾਂਸਲੇਟਿਡ ਵਰਜ਼ਨ ਉਹਨਾਂ ਨੇ ਥੱਲੇ ਇੰਗਲਿਸ਼ ਚ ਲਿਖਿਆ ਹੁੰਦਾ ਜਿਹੜਾ ਫਰਾਂਸ ਦਾ ਟੀਵੀ ਸੀਗਾ ਤੇ ਉਹ ਕਹਿੰਦੇ ਕਿ ਮਤਲਬ ਉਹਨੇ ਬਹੁਤ ਛੇਤੀ ਛੇਤੀ ਚ ਕਹਿਤਾ, ਪਰ ਮੈਂ ਤੁਹਾਨੂੰ ਆਰਾਮ ਦੇ ਨਾਲ ਇਤਮਿਨਾਨ ਦੇ ਨਾਲ ਦੱਸਦਾ, ਉਹ ਕਹਿੰਦਾ ਕਿ ਇਟ ਕੁਡ ਲੀਡ ਟੂ ਅ ਬਿਗ ਡਿਜ਼ਾਸਟਰ।
1: ਬਿਲਕੁਲ
2: ਬਈ ਇਹ ਜਾ ਸਕਦਾ ਸੀ ਕਿਸੇ ਵੱਡੇ ਨੂੰ, ਤੇ ਸਾਨੂੰ ਇਹ ਲੱਗਦਾ ਕਿ ਫਿਊਚਰ ਚ ਵੀ ਇਹ ਹੋਊਗਾ ਤੇ ਇਹ ਇਹਦੇ ਤੋਂ ਵੀ ਵੱਡਾ ਹੋਊਗਾ। ਸੋ ਇਹ ਸਿਰਫ ਇੱਕ ਟ੍ਰੇਲਰ ਸੀਗਾ ਉਹਨਾਂ ਨੇ ਲਿਆ, ਜਿਹੜੇ ਵੀ ਹੈਕਰ ਹੋਣਗੇ ਉਹ ਕੁਛ ਹੋਰ ਕਰਨਾ ਚਾਹੁੰਦੇ ਨੇ ਅਸਲ ਚ। ਪੋਡਕਾਸਟ ਮੈਂ ਬੜਾ ਵਧੀਆ ਸੁਣ ਰਿਹਾ ਸੀਗਾ, ਉਹ ਕਹਿੰਦਾ ਕਿ AI ਕੀ ਉਹ ਨੁਕਸਾਨ ਕਰ ਲੂਗਾ। ਉਹ ਕਹਿੰਦਾ AI ਏਦਾਂ ਨੁਕਸਾਨ ਕਰ ਲੂਗਾ ਵੀ AI ਦੇ ਵਿੱਚ ਇਮੋਸ਼ਨਸ ਤਾਂ ਹੈ ਨਹੀਂ, ਦਿਮਾਗ ਤਾਂ ਹੈ ਨਹੀਂ। ਹੁਣ ਇਨਸਾਨ ਨੂੰ ਆਪਾਂ ਜਿਵੇਂ ਉਹ ਸਵੇਰੇ ਆਪਾਂ ਪਹਿਲਾਂ ਝੋਟੇ ਵਾਲੀ ਖਬਰ ਦੀ ਗੱਲ ਕਰ ਰਹੇ ਸੀ, ਸਵੇਰੇ ਸ਼ੋਅ ਚ ਵੀ ਹੋਈ ਸੀਗੀ ਹਨਾ, ਵੀ ਇਨਸਾਨ ਦੇ ਵਿੱਚ ਇੰਨੀ ਕੁ ਤਾਂ ਹੋਣੀ ਚਾਹੀਦੀ ਹੈ ਹਨਾ, ਕਿ ਕੁਵਤ ਕੇ ਇੱਕ ਦੂਸਰੇ ਦੇ ਇਮੋਸ਼ਨ ਵੀ ਯਾਰ ਬੰਦਾ ਥੋੜੇ ਮਾਰਨਾ
1: ਥੋੜਾ ਭਾਗ ਲੈ ਤਰਸ ਆ ਜੇ।
2: AI ਦੇ ਵਿੱਚ ਇਹ ਹੈ
1: ਨਹੀਂ, ਇਹਨੂੰ ਤਰਸ ਨਹੀਂ ਆਉਂਦਾ
2: ਨਾ, AI ਨੂੰ ਇਹ ਸਮਝਾਇਆ ਹੀ ਨਹੀਂ ਜਾ ਰਿਹਾ, ਨਾ ਇਹ ਦੱਸਣਾ ਹੈ ਕਿਸੇ ਨੇ ਬਈ ਤੁਸੀਂ ਹਿਊਮਨ ਜਿਹੜੇ ਇਮੋਸ਼ਨਸ ਨੇ ਉਹਨਾਂ ਦੀ ਵੈਲਿਊ ਕਰਨੀ ਹੈ, ਕਿਉਂਕਿ ਉਹ ਡਿਫਰੈਂਸ਼ੀਏਟ ਹੀ ਨਹੀਂ ਕਰ ਸਕਣਗੇ। ਰੱਬ ਨੇ ਜਿਹੜੇ ਇਹ ਭਾਵ ਨੇ, ਜਿਹੜੇ ਇਹ ਇਮੋਸ਼ਨਸ ਨੇ, ਗੁੱਸਾ, ਹਾਸਾ, ਦੁੱਖ, ਸੁੱਖ ਦਾ ਫੀਲਿੰਗ ਲੈਣੀ ਹਨਾ, ਕਿਸੇ ਦੇ ਲਈ ਬੇਬਸ ਫੀਲ ਕਰਨਾ, ਕਿਸੇ ਦੇ ਲਈ ਖੁਸ਼ੀ ਮਹਿਸੂਸ ਕਰਨੀ,
1: ਕਿਸੇ ਨੂੰ ਦੇਖ ਕੇ ਉਦਾਸ ਹੋ ਜਾਣਾ,
2: ਜਿਹੜੇ ਇਮੋਸ਼ਨਸ ਨੇ ਇਹ ਇਨਸਾਨ ਦੇ ਵਿੱਚ ਹੀ ਨੇ, ਇਹੀ ਇੱਕ ਚੀਜ਼ ਹੈ ਜਿਹੜੀ ਇਨਸਾਨ ਨੂੰ ਅੱਡ ਬਣਾਉਂਦੀ ਹੈ। ਬਾਕੀ ਸਾਰਾ ਤਾਂ ਤੁਸੀਂ ਐਨ ਨਕਲੀ ਨਕਲੀ ਇਨਸਾ� ਬਣਾ ਲਓਗੇ, ਉਹਦੇ ਉਦਾਂ ਹੀ ਦਸ ਉਂਗਲੀਆਂ ਬਣਾ ਲਓਗੇ,
1: ਸਾਰਾ ਕੁਝ ਹੋ ਜਾਏਗਾ, ਸਾਰਾ ਕੁਝ ਜਿਹੜਾ ਇਮੋਸ਼ਨ ਉਹ ਲਈ ਅੰਦਰ ਤੁਸੀਂ
2: ਉਹ ਨਹੀਂ ਆ ਸਕਦੇ ਹੈਗੇ, ਉਹ AI ਦੇ ਵਿੱਚ ਆਣੇ ਹੀ ਨਹੀਂ ਹੈਗੇ, ਇਹ ਇੰਪੋਸੀਬਲ ਹਾਲੇ ਫਿਲਹਾਲ ਤਾਂ ਇਹ ਲੱਗਦਾ ਹਨਾ। ਤਾਂ ਉਹ ਬੰਦਾ ਇਹ ਕਹਿ ਰਿਹਾ ਸੀਗਾ ਕਿ ਦੇਖੋ ਜੀ ਵੀ ਠੀਕ ਹੈ, ਅਸੀਂ AI ਨੂੰ ਕਹਿ ਦਾਂਗੇ ਵੀ ਹਿਊਮਨਸ ਨੂੰ ਨਹੀਂ ਮਾਰਨਾ ਹੈਗਾ, ਬਾਕੀ ਸਭ ਕੁਝ ਕਰ, ਪਰ ਉਹ ਜੋ ਬਾਕੀ ਸਭ ਕੁਝ ਕਰਨਗੇ ਉਹਦੇ ਚ ਵੀ ਹਿਊਮਨਸ ਦਾ ਹੀ ਨੁਕਸਾਨ ਹੈ।
1: ਉਹ ਬਾਕੀ ਸਭ ਕੁਝ ਕਰਨਾ ਵੀ ਹਿਊਮਨ ਮਰ ਸਕਦੇ,
2: ਸਮਝ ਰਹੇ ਹੋ? ਇੱਕ ਅੱਜ ਕੱਲ ਡੈਥ ਸਵਿਚ ਦੀ ਗੱਲ ਹੁੰਦੀ ਹੈ ਵੀ AI ਦੇ ਵਿੱਚ ਇੱਕ ਡੈਥ ਸਵਿਚ ਹੋਣਾ ਚਾਹੀਦਾ ਵੀ ਜਿੱਦਣ ਕਦੇ ਹਿਊਮਨਸ ਨੂੰ ਲੱਗਿਆ ਬਈ AI ਦੁਨੀਆਂ ਦੇ ਵਿੱਚ ਨੁਕਸਾਨ ਪਹੁੰਚਾ ਰਹੀ ਹੈ, ਪੂਰੇ AI ਦਾ ਇੱਕ ਬਟਨ ਹੋਵੇ
1: ਬਸ,
2: ਉਹ ਡੈਥ ਸਵਿਚ ਦੱਬਿਆ ਤੇ AI ਸਿਸਟਮ ਕੋਲੈਪਸ ਖਤਮ। ਉਹ ਤੋਂ ਬਾਅਦ ਸ਼ਾਇਦ ਹੋਰ ਕਈ ਸਾਲ ਲੱਗਣ ਸਾਨੂੰ AI ਦੁਬਾਰਾ ਕ੍ਰੀਏਟ ਕਰਨ ਨੂੰ, ਜਾਂ ਕਈ ਮਹੀਨੇ ਲੱਗਣ ਉਹਦੇ ਤੇ ਦੁਬਾਰਾ ਮਿਹਨਤ ਕਰਨ ਨੂੰ, ਬਟ ਉਹ ਇੱਕ ਡੈਥ ਸਵਿਚ ਹੋਣਾ ਚਾਹੀਦਾ। ਠੀਕ ਹੈ, ਹੁਣ ਉਹ ਕਹਿੰਦੇ ਤੁਸੀਂ ਡੈਥ ਸਵਿਚ ਦਬਾ ਵੀ ਦੋਗੇ ਜਾਂ ਉਹ ਦਬਾਉਣ ਤੋਂ ਪਹਿਲਾਂ ਤੁਸੀਂ ਸੋਚੋਗੇ ਵੀ ਨਹੀਂ ਇਹਨੂੰ ਇਹੋ ਜਿਹੀ ਇੱਕ ਕਮਾਂਡ ਦੇ ਦਿੰਦੇ ਆ ਵੀ ਲੈਟਸ ਨੋਟ ਹਰਟ ਹਿਊਮਨਸ,
1: ਸਹੀ ਹੈ।
2: ਉਹਨਾਂ ਨੇ ਆ ਸਾਰੇ ਫਰਿੱਜ ਹੀ ਸਾੜਤੇ, ਸਾਡਾ ਖਾਣਾ ਹੀ ਖਤਮ ਕਰਤਾ ਹਨਾ, ਸਾਰਾ ਕੁਝ ਤਾਂ ਕੋਲਡ ਸਟੋਰ ਦੇ ਵਿੱਚ ਪਿਆ, ਸਾਰਾ ਖਾਣਾ ਹੀ ਖਤਮ ਕਰਤਾ, ਸਾਰੇ ਖਾਣੇ ਨੂੰ ਫੰਗਸ ਹੀ ਲਗਾਤੀ, ਕੀ ਖਾਓਗੇ ਕੀ ਪੀਓਗੇ?
1: ਬਿਲਕੁਲ
2: ਹਨਾ। ਸੋ ਇਹ ਇੱਕ ਬਹੁਤ ਛੋਟਾ ਜਿਹਾ ਇੱਕ ਐਗਜ਼ਾਮਪਲ ਸੀਗਾ ਇਹਨਾਂ ਫਰਿੱਜਾਂ ਦਾ, ਬਟ ਲੈਟਸ ਨੋਟ ਗੈਟ ਇਨ ਟੂ, ਕਿਉਂਕਿ ਜੇ ਪਤਾ ਭਾਜੀ ਕੀ ਹੈ, ਜੇ ਟਾਈਮ ਤੋਂ ਪਹਿਲਾਂ ਤੁਸੀਂ ਬਹੁਤ ਸਿਆਣੀ ਗੱਲ ਕਰਦੇ ਕਈ ਲੋਕਾਂ ਨੂੰ ਸਮਝ ਵੀ ਨਹੀਂ ਆਉਂਦੀ ਤੇ ਉਹ ਮਜ਼ਾਕ ਲੱਗਦਾ ਹੈਗਾ, ਜਿਵੇਂ ਗੈਲੀਲੀਓ ਨੇ ਨਹੀਂ ਸੀ ਕਹਿਤਾ ਵੀ ਧਰਤੀ ਘੁੰਮਦੀ ਹੈ ਸੂਰਜ ਦੇ ਆਲੇ ਦੁਆਲੇ,
1: ਅੱਛਾ,
2: ਤੇ ਧਰਤੀ ਗੋਲ ਹੈਗੀ ਹੈ, ਚਪਟੀ ਨਹੀਂ ਹੈਗੀ, ਕਿਉਂਕਿ ਬਾਈਬਲ ਕਹਿੰਦੀ ਸੀਗੀ ਵੀ ਧਰਤੀ ਚਪਟੀ ਹੈ, ਸਾਰੇ ਪਾਦਰੀ ਤਾਂ ਇਹੀ ਕਹਿੰਦੇ ਸੀ, ਲੋਕ ਤਾਂ ਇਹੀ ਮੰਨਦੇ ਸੀਗੇ, ਲੋਕੀ ਫਿਰ ਹੱਸਣ ਲੱਗ ਗਏ, ਉਹਨਾਂ ਨੇ ਚੱਕ ਕੇ ਉਹਨੂੰ ਸਜ਼ਾ ਦਿੱਤੀ। ਸੋ ਉਹ ਕੰਮ ਜਿਹੜਾ ਹੈਗਾ ਕਿ ਕਈ ਵਾਰ ਸਮੇਂ ਤੋਂ ਪਹਿਲਾਂ ਆਪਾਂ ਨਹੀਂ ਦੱਸ ਸਕਦੇ ਹੈਗੇ ਲੋਕਾਂ ਨੇ ਕਹਿਣਾ ਕਿ ਨਹੀਂ
1: ਭਲੇ AI ਦਾ ਉਹ ਹੁਣ ਅੱਜ ਕੱਲ ਉਹ ਬਣਾਉਣ ਲੱਗ ਪਿਆ ਭਾਜੀ AI ਦੇ, ਜਦੋਂ ਲੋਕੀ ਨਾ ਵੀਡੀਓ ਬਣਾਉਣ ਲੱਗ ਪਏ ਆ, ਹੱਥ ਚ ਕੁਛ ਨੀ ਹੁੰਦਾ ਤੇ ਉਹ ਹੱਥ ਚ ਆਇਆ ਉਹਦੀ ਕੁੜੀ ਫੜੀ ਹੁੰਦੀ ਹੈ ਕਰਕੇ ਏਦਾਂ, ਮਤਲਬ ਕਹਿੰਦਾ ਵੀ ਆਹ ਰੀਅਲ ਆ, ਇਹਦੇ ਵਿੱਚ ਕੁਛ ਨੀ, ਇਹ ਚ ਮੈਂ
2: ਯਕੀਨ ਹੀ ਨਹੀਂ ਕਰ ਸਕਦਾ,
1: ਪਤਾ ਹੀ ਨਹੀਂ ਆ ਕੀ ਚੱਲੀ ਜਾ ਰਿਹਾ ਵਾ।
2: ਖਾਣ ਪੀਣ ਤੋਂ ਯਾਦ ਆ ਗਿਆ, ਇੱਕ ਖਬਰ ਹੀ ਪੜ੍ਹਦੀ ਹੈ ਜਾਣ ਤੋਂ
1: ਪਹਿਲਾਂ, ਖਾਣ ਪੀਣ ਵਾਲੀ
2: ਹੈ, ਖਾਣ ਪੀਣ ਵਾਲੀ ਹੋਵੇ,
1: ਅੱਛਾ ਲਓ ਚੱਕੋ ਫਿਰ। ਉਹ ਐਰਕੀ ਪਹਿਲਾਂ ਤਾਂ ਮੈਂ ਕੀਤਾ ਨੀ, ਤੁਸੀਂ ਟੂਟੂ ਕਰ ਦਿਓ,
2: ਮੈਨੂੰ ਪਤਾ ਤੁਸੀਂ ਮੰਚ ਕੀ ਚੱਲ ਰਹੇ। ਓਕੇ, ਤੋ ਇਹ ਖਬਰ ਜਿਹੜੀ ਹੈਗੀ ਭਾਜੀ ਇਹ ਅਸਲ ਦੇ ਵਿੱਚ ਖਾਣ ਪੀਣ ਦੇ ਨਾਲ ਹੀ ਜੁੜੀ ਹੋਈ ਸੀਗੀ।
1: ਓਕੇ,
2: ਤੇ ਕਹਿੰਦੇ ਕਿ ਇੱਕ ਬੰਦੇ ਨੇ ਘਰੇ ਬੈਠੇ ਸਮਾਨ ਆਰਡਰ ਕੀਤਾ,
1: ਹਾਂਜੀ
2: ਅੱਜ ਕੱਲ੍ਹ ਸਾਰੇ ਹੀ ਕਰਦੇ ਨੇ। ਚੇਨਈ ਦਾ ਇਹ ਬੰਦਾ ਸੀਗਾ, ਅਸ਼ਵਨੀ ਮੁਰਲੀ ਉਹਦਾ ਨਾਮ ਸੀਗਾ, ਜ਼ੋਮੈਟੋ ਜ਼ੋਮੈਟੋ ਉੱਥੇ ਚੱਲਦਾ ਇੰਡੀਆ ਦੇ ਵਿੱਚ, ਜ਼ੋਮੈਟੋ ਜ਼ੋਮੈਟੋ
1: ਜੋ ਵੀ ਹੋਏਗਾ, ਕਪਿਲ ਸ਼ਰਮਾ ਭਾਈ ਦੀ ਫੋਟੋ ਫਿਲਮ ਵੀ ਆਈ।
2: ਹੁਣ ਮਤਲਬ ਔਰ ਇਹੋ ਜਿਹੀਆਂ ਚੀਜ਼ਾਂ ਨੇ ਵੀ ਉਹ ਇੱਕ ਇੱਕ ਦੋ ਦੋ ਚੀਜ਼ਾਂ ਵੀ ਦੇਣ, ਏਦਾਂ ਨਹੀਂ ਤੁਹਾਨੂੰ ਬਲਕ ਦੇ ਵਿੱਚ, ਜਿਵੇਂ ਆਪਣੇ ਇੱਥੇ ਕਲਿੱਕ ਐਂਡ ਕਲੈਕਟ ਹੈ ਉਹ ਬੜੀਆਂ ਵਧੀਆ ਨੇ, ਉਹ ਤੁਹਾਨੂੰ ਚਾਹੀਦਾ ਕਿ ਉਹ ਤੁਹਾਨੂੰ ਵਿਦ ਇਨ 3-5 ਮਿੰਟ ਦੇ ਵਿੱਚ ਸਮਾਨ ਦੇ ਦੇਣਗੇ ਹਨਾ। ਉਹਨੇ ਫੁੱਲ ਗੋਭੀ ਆਰਡਰ ਕੀਤੀ, ਬਈ ਮੈਨੂੰ ਚਾਹੀਦੀ ਹੋਣੀ ਹੈ, ਬਣਾਉਣੀ ਹੋਣੀ, ਉਹਨੇ ਫੁੱਲ ਗੋਭੀ ਆਰਡਰ ਕੀਤੀ, ਪੈਕੇਟ ਖੋਲਿਆ ਤੇ ਉਹਨੇ ਜੋ ਪਾਇਆ, ਹਾਂ ਉਹ ਮਤਲਬ ਉਹਨੇ ਫਿਰ AI ਦੇ ਉੱਤੇ ਸੋਰੀ ਸੋਸ਼ਲ ਮੀਡੀਆ ਦੇ ਉੱਤੇ ਸ਼ੇਅਰ ਕੀਤਾ।
1: ਅੱਛਾ ਜੀ, ਕੀ ਨਿਕਲਿਆ ਫਿਰ?
2: ਬਈ ਫੁੱਲ ਗੋਭੀ ਦੀ ਬਜਾਏ ਉਹਨਾਂ ਨੇ ਆਪਣੀ ਮਰਜ਼ੀ, ਮਤਲਬ ਜਿਵੇਂ ਫੁੱਲ ਗੋਭੀ ਜਿਹੜੀ ਹੁੰਦੀ ਹੈ,
1: ਫੁੱਲ ਗੋਭੀ ਮਤਲਬ
2: ਪੱਤ ਗੋਭੀ ਨੀ, ਫੁੱਲ ਗੋਭੀ,
1: ਬਿਲਕੁਲ ਬਿਲਕੁਲ,
2: ਉਹਦੇ ਐਵੇਂ ਗੋਭੀ ਦੀ ਸਬਜ਼ੀ ਡੰਠਲ ਹੋਊਗਾ, ਉਹਦੇ ਆਲੇ ਦੁਆਲੇ ਫੁੱਲ ਲੱਗੇ, ਗੋਭੀ ਦੀ ਸਬਜ਼ੀ,
1: ਗੋਭੀ ਦੇ ਪਰਾਂਠੇ।
2: ਹਾਂ, ਤੇ ਉਹਨੇ ਜਦੋਂ ਖੋਲੀ ਤੇ ਉਹਦੇ ਚ ਸੀਗੇ ਪੱਤੇ।
1: ਅੱਛਾ,
2: ਤੇ ਸਾਰੀ ਉਹ 150 ਗ੍ਰਾਮ ਦੀ ਫੁੱਲ ਗੋਭੀ, ਤੇ ਉਹਨੇ ਉਹ ਖੋਲੀ ਤੇ ਉਹ ਕਹਿੰਦਾ ਵੀ ਇਹ ਨਕਲੀ AI ਦੇ ਨਾਲ ਬਣਾਈ ਹੋਈ ਫੁੱਲ ਗੋਭੀ। ਡੰਠਲ ਹੁੰਦਾ, ਡੰਠਲ ਦੇ ਆਲੇ ਦੁਆਲੇ ਉਹ ਨਿਕਲੀਆਂ ਹੁੰਦੀਆਂ ਨੇ ਹਰੀਆਂ ਹਰੀਆਂ ਜਿਹੀਆਂ, ਉਹਨਾਂ ਦੇ ਆਲੇ ਦੁਆਲੇ ਫੁੱਲ ਲੱਗੇ ਹੁੰਦੇ,
1: ਚਿੱਟੇ ਰੰਗ ਦਾ ਪੂਰਾ ਫੁੱਲ ਹੁੰਦਾ,
2: ਉਹ ਚ ਉਹਨਾਂ ਨੇ ਫੁੱਲ ਫੁੱਲ ਕੱਢੇ ਹੋਏ।
1: ਜਦੋਂ ਗੋਭੀ ਦੀ ਸਬਜ਼ੀ ਏਦਾਂ ਬਣਾਈਏ ਨਾ, ਤੇ ਗੋਭੀ ਦੇ ਆਪਾਂ ਪਰਾਂਠੇ ਬਣਾ ਕੇ ਉਹ ਚੀਜ਼ ਬਾਕੀਆਂ ਕੱਲੇ ਟਿੰਡਲ, ਉਹਨੂੰ ਟਿੰਡਲ ਕਹਿੰਦੇ,
2: ਟਿੰਡਲ ਕਹਿੰਦੇ,
1: ਹਾਂ ਸਾਡੀ ਟਿੰਡਲ
2: ਕਹਿੰਦੇ, ਉਹਨੇ ਟਿੰਡਲ ਨੀ ਨਾ ਆਰਡਰ ਕੀਤਾ ਹੋਣਾ।
1: ਹਾਂ ਹਾਂ
2: ਬਿਲਕੁਲ, ਜਦੋਂ ਆਹ ਮਿਲਿਆ ਫੁੱਲ ਗੋਭੀ ਜੋ ਫੁੱਲੀ ਗਾਇਬ ਨੇ।
1: ਅੱਛਾ,
2: ਇਹ ਚੀਜ਼ ਹੈ, ਇਹ ਉੱਥੇ ਹੋਈ। ਤੇ ਬਾਅਦ ਚ ਉਹਨੇ ਫਿਰ ਜ਼ੋਮੈਟੋ ਨੂੰ ਸ਼ਿਕਾਇਤ ਵੀ ਕੀਤੀ, ਈਮੇਲ ਵੀ ਭੇਜੀ।
1: ਅੱਛਾ,
2: ਤੇ ਉਹ ਕਹਿੰਦੇ ਵੀ ਸਾਡੇ ਸਟੈਂਡਰਡ ਦੇ ਮੁਤਾਬਿਕ ਹੈ, ਤੁਸੀਂ ਇੰਨੇ ਕੁ ਰੁਪਏ ਦੀ ਆਰਡਰ ਕੀਤੀ ਸੀ, ਇੰਨੇ ਕੁ ਰੁਪਏ ਚ ਹੀ
1: ਆਣੀ,
2: ਤੁਸੀਂ 300 ਗ੍ਰਾਮ ਕਰ ਦਿੰਦੇ, ਉਹ ਚ ਤੁਹਾਨੂੰ ਫੁੱਲ ਵੀ ਲੱਗ ਕੇ ਆ ਜਾਂਦੇ।
1: ਜੇ ਤੁਸੀਂ 20 ਰੁਪਈਆ ਦੀ ਲਓਗੇ ਤੇ ਇਹਦੇ ਵਿੱਚ ਇਹੀ ਮਿਲਣਾ ਤੁਹਾਨੂੰ, ਤੁਸੀਂ ਕਿਤੇ ਇਹਨਾਂ ਨੂੰ ਕਹੋਗੇ ਵੀ 40 ਮਤਲਬ 50 ਦੀ ਤੁਹਾਨੂੰ 20 ਦੇ ਦੀਏ।
2: ਉਹ ਕਿਹੜੇ ਉਹ ਪਾਕਿਸਤਾਨੀ ਨੀ, ਉਹ ਚੱਲਦੇ ਹੈਗੇ ਗੋਗਾ ਤੇ ਉਹ ਜਿਹੜੇ ਕਮੇਡੀ ਕਰਦੇ ਨੇ, ਉਹ ਜਿਵੇਂ ਉਹ ਕਹਿੰਦਾ ਹੁੰਦਾ, ਕਹਿੰਦਾ ਭਾਜੀ ਸ਼ਹਿਦ ਦਿਓ, ਹੁਣ ਪਾਕਿਸਤਾਨ ਚ ਤਾਂ ਸ਼ਹਿਦ ਵੀ ਬੜਾ ਮਹਿੰਗਾ ਹੈਗਾ, ਹੋਊਗਾ ਕੋਈ 200-500 ਰੁਪਏ KG ਦੇ ਹਿਸਾਬ। ਕਹਿੰਦਾ ਕਿੰਨੇ ਕਿਲੋ? ਕਹਿੰਦਾ ਦੇ ਦੋ ਕੋਈ 10 ਰੁਪਏ ਦਾ। ਕਹਿੰਦਾ ਚੱਟ ਕੇ ਜਾਣਾ? ਕਹਿੰਦਾ ਇੱਥੇ ਚੱਟਣਾ ਕਿ ਘਰ ਜਾ ਕੇ ਜਾਣਾ? ਕਹਿੰਦਾ ਲਿਆ ਉਂਗਲੀ ਦੇ।
1: ਬੜੇ ਅੱਜ ਕੱਲ ਫੇਸਬੁੱਕ ਤੇ ਬੜੇ ਵੱਡੇ ਹਾਸੇ ਵੀ ਪਾਉਂਦੇ ਆ, ਆਪਣੇ ਹੀ ਹੈ, ਪੰਜਾਬ ਦੇ ਹੀ ਆ। ਉਹ ਕਹਿੰਦੇ ਵੀ ਉਹ ਦਾਦਾ ਕਹਿੰਦਾ ਵਰ ਤੋਂ ਬਾਅਦ ਨਾ ਮੇਰੀ ਪੇਟ ਨਾ ਲੱਗਣ ਦੀ,
2: ਉਹਨਾਂ
1: ਜਦੋਂ ਉਹ ਮਰਿਆ ਦਾਦਾ ਉਹਨਾਂ ਨੂੰ ਪੁੱਠੇ ਲਵਾ ਪਾ ਦੇ। ਯਾਰ ਬੜੇ ਵਧੀਆ ਮੁੰਡੇ ਉਹਦੇ।
2: ਚਲੋ, ਇਹ ਵੀ ਹੋ ਜਾਂਦਾ ਜੀ। ਤੇ ਆਪਾਂ ਫਿਰ ਵਾਪਸ ਆਉਂਦੇ ਹਾਂ
1: ਥੋੜੀ
2: ਦੇਰ ਦੇ ਵਿੱਚ,
1: ਬਿਲਕੁਲ। ਹੋਰ ਕੀ ਆਉਣਾ?
2: ਤੇ ਰਾਜ ਕਪੂਰ ਸਾਹਿਬ ਦਾ ਇੱਕ ਹੋਰ ਗਾਣਾ ਫਿਲਮ ਅਨਾੜੀ ਦੇ ਵਿੱਚੋਂ, ਜਿਹੜਾ ਮੈਂ ਤੁਹਾਨੂੰ ਦੱਸ ਰਿਹਾ ਸੀ,
1: ਚੱਕ ਦੇ।
2: ਇਹ ਥੋੜਾ ਜਿਹਾ ਹਲਕਾ ਜਿਹਾ ਗਾਣਾ, ਚੱਕਵਾਂ ਜਿਹਾ ਨੀ ਹੈਗਾ, ਚੱਕ ਦੇ ਕਹਿ ਰਹੇ ਹਾਂ ਤੁਸੀਂ।

0: ਭਰ ਦੇ ਕੰਮਾਂ ਕਾਰਾਂ ਚ ਘਰ ਪੈਸੇ ਭੇਜਣਾ ਸ਼ਾਮਿਲ ਕਰਨਾ ਚਾਹੁੰਦੇ ਹੋ ਜ਼ਿੰਦਗੀ ਤੁਹਾਨੂੰ ਚਾਹੇ ਜਿੱਥੇ ਵੀ ਲੈ ਜਾਵੇ ਵਰਲਡ ਰੈਮਿਟ ਨਾਲ ਤੁਸੀਂ ਆਪਣੇ ਫੋਨ ਤੋਂ ਹੀ ਜਲਦੀ ਤੇ ਸੁਰੱਖਿਅਤ ਪੈਸੇ ਭੇਜ ਸਕਦੇ ਹੋ ਉਹ ਵੀ ਵਧੀਆ ਰੇਟਾਂ ਤੇ ਘੱਟ ਫੀਸਾਂ ਨਾਲ ਸਭ ਤੋਂ ਰੁਝੇਵੇਂ ਵਾਲੇ ਦਿਨਾਂ ਚ ਵੀ ਤੁਹਾਡੇ ਆਪਣਿਆਂ ਦਾ ਸਾਥ ਨਿਭਾਉਣਾ ਹੁਣ ਬਹੁਤ ਆਸਾਨ ਹੈ ਅੱਜ ਹੀ ਵਰਲਡ ਰੈਮਿਟ ਐਪ ਡਾਊਨਲੋਡ ਕਰੋ ਅਤੇ ਹਰ ਟ੍ਰਾਂਸਫਰ ਨਾਲ ਆਪਣੇ ਘਰ ਦੇ ਹੋਰ ਨੇੜੇ ਮਹਿਸੂਸ ਕਰੋ
1: ਆਸਟ੍ਰੇਲੀਆ ਵਿੱਚ ਇਮੀਗ੍ਰੇਸ਼ਨ ਦਾ ਮਸਲਾ ਨਾ ਜਾਓ ਇਧਰ ਉਧਰ ਸਿੱਧੇ ਆਓ ਆਈਐਮਈ ਐਡਵਾਈਜ਼ਰ ਆਪਣੀ ਮਾਂ ਬੋਲੀ ਵਿੱਚ ਸਮਝਣ ਤੁਹਾਡੀ ਲੋੜ ਨੂੰ ਨਾਲੇ ਵਰਿਆਂ ਤੋਂ ਸਕਿੱਲ ਵੀਜ਼ਾ 186 189 190 482

0: गाना था वधिया गाना इस तक यो दोष
1: में ये वाई के राय
0: लो जी वेलकम बैक। अच्छा भाजी आप दसे नहीं आप की कर रहे हैं आज
1: ओ ले आप
0: प्रोग्राम केड़ा है हे कौन हो तुसी मैं कौन
1: तुसी हां यार हद हो गई है भाई तुसी ਤੁਹਾਡੇ ਪਿੱਛੇ ਉਹ ਲੱਗ ਗਿਆ ਸੀ ਨਾ ਤੁਸੀਂ ਤੁਹਾਡੇ ਵਿੱਚ ਉਹ ਆ ਗਿਆ ਸੀ ਪੁਰਾਣਾ ਜਰਨਲਿਜ਼ਮ ਆ ਗਿਆ ਸੀ ਇਸ ਕਰਕੇ ਤੁਸੀਂ ਭੁੱਲੀ ਬੈਠੇ
0: ਜਰਨਲਿਜ਼ਮ ਆ ਗਿਆ ਸੀ
1: ਹਾਂਜੀ ਜੀ ਸਾਡਾ ਹੈਗਾ ਇਹ ਪ੍ਰੋਗਰਾਮ
0: ਨਹੀਂ ਹੁਣ ਤਾਂ ਲੋੜ ਵੀ ਨਹੀਂ ਸੀ ਹੋ ਗਿਆ
1: ਨਹੀਂ ਹੋ ਲੈ ਕੋਈ ਨਹੀਂ ਦੱਸ ਦਈਏ ਭਾਜੀ ਏਦਾਂ ਦੇਰ ਤਾਈਓ ਕਹਿੰਦੇ ਨਾ ਸਿਆਣੇ ਦੇਰ ਆਏ ਦਰੁਸਤ ਆਏ ਹਨਾ ਆਪਾਂ ਕਹਿ ਦਿੰਦੇ ਹਾਂ ਹਾਂਜੀ ਹਾਂਜੀ ਜੀ ਇਹ ਕੀ ਸੀ ਤਾੜੀਆਂ ਵਰਗੇ ਦੱਸੇ ਸਾਡਾ ਪ੍ਰੋਗਰਾਮ ਹੈ रेडियो टू करके नी आवाज आती होंगी टू गा दे टू
0: रिकॉर्ड नहीं चला गया हम जो चला गया दूजी खबर जिहड़ी साडी हैगी आ ओह एदा दी आ हुण अगे की हुंदा सीगा के बसां दे विच लोक जांदे हुंदे सीगे हां
1: ठीक है जी हां बसां दे विच
0: ड्राइवर नूं गाला कड्डी हुंदे ओ तोड़ ला ओ भरावा तोड़ ला
1: बड़ा सही गल्ल
0: तोड़ दो सवारियां चकणियां क्योंकि कंडक्टर ने कहना सीटी मार देनी है सवारियां नूं दिखाण लई भी चलण लगे हैं पर उहनूं पता है ड्राइवर नूं भी जद तक तीन सीटियां नहीं वजदियां इमेजिन करो तुसी एयरपोर्ट ते बैठे हो जहाज च बैठे हो ते पायलट कहना मैं नहीं जाना नहीं नहीं अच्छा चलो ए भी हो गया बई एक पायलट कहंदा फिर बंदा कहंदा चल छड्ड यार मैं दूजी बस चलिया हालात हो गए सर
1: जानि हड़ताल
0: हड़ताल कठे 40 पायलट कहते ड्राइवर कह लगे ड्राइवर 40 पायलट ने कठे कहते कहते पहले या तो तनखा दो नहीं फिर जहाज नहीं चलता स्पाइस जेट है जेडी स्पाइस मुक्या होया जेट जेट रह गया उन्हां दा खड़ा खड़ा होते
1: भाई वो स्पाइस जेट तो ही ना जेड़ा बंदा कोई नहीं जेदा दा बड़ा दा बिजनेसमैन ही ते भज गया सी वो स्पाइस जेट
0: नहीं नहीं वो था किंगफिशर सी
1: अच्छा किंगफिशर सी
0: विजय माल्या
1: हां विजय माल्या अच्छा
0: किंगफिशर सी
1: तो हुण किंगफिशर बंद हो गई है
0: हाँ किंगफिशर दारू तो बिक्री
1: मैं वही कह लगा
0: हाँ सॉरी वो बीयर जड़ी हैगी क्योंकि वो जड़ी कंपनी सी गी उन्हें फिर गां मतलब हुण तो कह रहे ने उन्हें आप ही फिर चलदी रखी हुई है
1: अच्छा अच्छा अच्छा ठीक
0: है किंगफिशर बीयर तो मिलती है हले भी
1: मतलब है एक ही कंपनी जहाजा दी ते ये सेम ही है
0: हाँ मतलब उन्हें कंपनियां अड्ड अड्ड बनाई हुई
1: नाम वही सेम हाँ,
0: पर ब्रांड एक ही
1: अच्छा अच्छा ठीक है अच्छा हाँ स्पाइस जेट ते हुण स्पाइस आईए
0: तो स्पाइस जेट हुण कहंदी कहंदी साडे कोल भरावा पैसे नहीं हैगे एदां ही लैके जाना लै जाओ तुहानूं विचों खाना पीना फ्री नहीं बट हाँ मतलब हुण औखा काम है क्योंकि एक planesparts.net नाम दी एक ना वैबसाइट है मतलब एक खबर हैगी है
1: पिछले
0: कल दी
1: अच्छा, 2 साल पहला
0: 13 अक्टूबर दी यह खबर है ते वो कहंदे के 10 जहाज चल रहे हैगे ने 37 जहाज खड़े ने इस वक्त
1: इंडिया च ही है सारा
0: इंडिया स्पाइस जेट डोमेस्टिक है
1: डोमेस्टिक अच्छा
0: उथे ही उथे ही
1: ओए ओए ओए ओए यार किन्ना इदे विच भाई जेडी आम लोकी किले खजल खवारे हुंदे उड़ गए यार किसे दी मीटिंग आ ओ कैंसल हो गई किसे दा इन्ना जरूरी जाना सी किसे ने इंटरव्यू दे जाना सी पहली वारी जॉब ली
0: देखो
1: ओ बेचारे दा कैरियर
0: जहाज च जा रहा सी
1: हाजरी लवाती है
0: जहाजा दे नाल वैसे प्रमोशन नहीं आपां कर रहे पर क्वांटस ने एक खबर लगाई हुई है
1: हां जी
0: क्वांटस ने जिहड़ा न्यूजीलैंड दी जिहड़ी टूरिज्म जेड़ा उत्थे दा हैगा है, टूरिज्म न्यूजीलैंड करके उत्थे दी सरकारी अदारा हैगा उहनां दे नाल कॉन्ट्रैक्ट कीता है ते वन वे जेड़ा फेयर है ओ फिलहाल डाउन कीता है पर मैं उहनां ने डाउन कादा कीता है मैनूं लगदा जबरदस्ती दी खबर है ਕਿਉਂਕਿ ਇਹਨਾਂ ਨੇ ਡਾਊਨ ਕਰਕੇ ਇੰਨਾ ਵਧਾਇਆ ਹੋਇਆ ਰੇਟ, ਉਹ ਜਿਵੇਂ ਕੋਲਜ ਤੇ ਬੂਲਵਰਸ ਤੇ ਨੀ ਹੁੰਦਾ ਡਾਊਨ ਡਾਊਨ
1: ਦੱਸਿਆ ਵੀ ਦੱਸਿਆ ਵੀ
0: ਕਮਾਲ ਕਰਦੇ ਯਾਰ,
1: ਕਹਿੰਦੇ ਵੀ ਇੰਨੇ ਪਰਸੈਂਟ ਡਾਊਨ ਆ ਤੇ ਪਰ ਪ੍ਰਾਈਸ ਦੇਖਿਆ ਕਰੋ ਇੰਨੇ ਚੱਕੇ ਹੁੰਦੇ
0: ਪਏ, $359 ਦੀ ਟਿਕਟ ਹੈ ਦੱਸੋ, ਸਿਡਨੀ ਤੋਂ, ਮੈਲਬਰਨ ਤੋਂ, ਬ੍ਰਿਸਬੇਨ ਤੋਂ, ਆਕਲੈਂਡ ਦੀ, ਕ੍ਰਾਈਸਟਚਰਚ ਦੀ, ਵੈਲਿੰਗਟਨ ਦੀ, ਮੈਲਬਰਨ ਤੋਂ ਕੁਈਨਸਟਾਊਨ ਜੇ ਜਾਣਾ ਤਾਂ $379 ਦੀ ਟਿਕਟ ਹੈ।
1: ਸਹੀ ਗੱਲ ਹੈ,
0: ਇਕਾਨਮੀ ਫੇਅਰ ਨੇ ਇਹ ਨਾਲੇ, ਹਲੇ ਪ੍ਰੀਮੀਅਮ ਇਕਾਨਮੀ ਸਿਡਨੀ ਤੋਂ ਆਕਲੈਂਡ ਦੀ $600 ਦੀ ਇੱਕ ਪਾਸੇ ਦੀ, ਇੱਕ ਪਾਸੇ ਦੀ $600 ਭਾਜੀ, ਬਿਜ਼ਨਸ ਹੈਗੀ ਹੈ $750 ਇੰਨੇ ਚ, ਸ਼੍ਰੀਲੰਕਾ ਏਅਰਲਾਈਨ ਚ ਇੰਡੀਆ ਆਣ ਜਾਣ ਕਰ ਲਵੇ ਬੰਦਾ,
1: ਪਰ
0: ਟਿਕਟਾਂ ਮਹਿੰਗੀਆਂ ਕਰਕੇ ਇਹ ਕਹਿ ਰਹੇ ਸਸਤਾ ਕੀਤਾ
1: ਇਹ ਭਾਜੀ, ਇਹ ਤੇ ਹੁੰਦਾ ਵਾ ਜਿਦਾਂ ਆਪਣੇ ਆਪ ਨੂੰ ਵੇਚਣਾ ਵੀ ਹਾਂ ਪਹਿਲਾਂ ਮਹਿੰਗੀਆਂ ਕਰ ਦੋ ਬਾਅਦ ਚ ਹੌਲੀ ਕਰਕੇ ਕਹੋ ਵੀ ਏਦਾਂ ਵਾ।
0: ਉਧਰੋਂ ਫਿਜੀ ਏਅਰਲਾਈਨ ਕਹਿ ਰਹੀ ਹੈ, ਕਹਿੰਦੇ ਕਿ ਅਸੀਂ ਆਪਣੇ 75 ਸਾਲ ਪੂਰੇ ਮਨਾ ਰਹੇ ਹੈਗੇ
1: ਤੇ ਫ੍ਰੀ,
0: ਸੋ ਆਹੋ ਫਿਜੀ ਆਣ ਜਾਣ ਤੁਹਾਨੂੰ ਜਿਹੜਾ ਹੈਗਾ ਉਹ $640 ਦੇ ਵਿੱਚ ਮਿਲ ਜੂਗਾ,
1: ਫਿਜੀ ਆ ਜਾ 640।
0: ਸਿੰਗਾਪੁਰ ਏਅਰਲਾਈਨ ਨੇ ਅਰਲੀ ਬਰਡ ਪ੍ਰਮੋਸ਼ਨ ਸ਼ੁਰੂ ਕੀਤੀ ਹੈ। ਸਿੰਗਾਪੁਰ ਕਹਿੰਦਾ ਕਿ ਯੂਰਪ, ਏਸ਼ੀਆ, ਅਫਰੀਕਾ ਜਿੱਥੇ ਮਰਜ਼ੀ ਜਾਓ ਤੇ ਉਧਰੋਂ ਤੁਹਾਨੂੰ ਆਪਾਂ ਲੈ ਕੇ ਜਾਂਦੇ ਹਾਂ। ਫੋਰ ਐਗਜ਼ਾਮਪਲ ਸਿਡਨੀ ਤੋਂ ਜੇ ਵੀਅਤਨਾਮ ਜਾਣਾ ਹੈ ਹੋਚੀਮਿਨ $886 ਚ, ਲੰਡਨ ਜਾਣਾ ਹੈ $1600 ਚ, ਪੈਰਿਸ ਜਾਣਾ ਹੈ $1600 ਚ, ਪਰ ਇਹ ਸਿਰਫ ਟਿਕਟਾਂ ਜੇ ਤੁਸੀਂ ਨਵੰਬਰ ਤੋਂ ਪਹਿਲਾਂ ਪਹਿਲਾਂ ਬੁੱਕ ਕਰਦੇ
1: ਹੋ।
0: ਇਨਫੈਕਟ ਜਿਹੜੀ ਇੱਕ ਪ੍ਰਮੋਸ਼ਨ ਇਹਨਾਂ ਨੇ ਸ਼ੁਰੂ ਕੀਤੀ ਹੈ, ਆ ਜਿਹੜਾ ਨਵਾਂ ਨੀ ਏਅਰਪੋਰਟ ਆਪਣਾ ਬਣ ਗਿਆ ਆਹੋ, ਆਹ ਸਿਡਨੀ ਵਾਲਾ, ਸਾਡੇ ਕੋਲ ਭਾਈ ਅਸੀਂ ਫਲੌਂਟ ਕਰ ਸਕਦੇ ਹਾਂ ਕਿਉਂਕਿ ਸਾਡੇ ਕੋਲ ਦੋ ਦੋ ਇੰਟਰਨੈਸ਼ਨਲ,
1: ਸਹੀ ਗੱਲ,
0: ਆਹ ਜਿਹੜਾ ਨਵਾਂ ਇੰਟਰਨੈਸ਼ਨਲ ਏਅਰਪੋਰਟ ਹੈ ਸਿਡਨੀ ਦਾ, ਇੱਥੋਂ ਕੁਆਲਾਲੰਪੁਰ ਦੀ ਟਿਕਟ ਜਿਹੜੀ $817 ਦੀ ਮਲੇਸ਼ੀਆ ਦੀ,
1: ਓ ਵੈਰੀ ਗੁੱਡ, ਵੈਰੀ ਗੁੱਡ, ਅੱਛਾ ਅੱਛਾ ਆਂ ਜਾਣ ਦੀ,
0: ਹਾਂ ਹਾਂ ਸਰ, ਆਂ ਜਾਣ, ਲੰਡਨ ਦਾ ਆਂ ਜਾਣ $1600 ਚ ਦੇ ਰਹੇ ਨੇ
1: ਤੇ ਭਾਈ ਮੈਨੂੰ ਐਂ ਲੱਗ ਰਿਹਾ ਵੀ ਤੁਸੀਂ ਬਾਅਦ ਚ ਕਹੋਗੇ ਵੀ ਰੇਡੀਓ ਹਜੀ ਦਾ ਹਵਾਲਾ ਦੋਗੇ ਤੇ 25% ਆਫ ਹੈ, ਮੈਨੂੰ ਇਦਾਂ ਕਿ ਲੱਗੇ ਜਾਂਦੇ
0: ਪਾਰਕਿੰਗ ਦੇ ਵਿੱਚ ਗੱਡੀ ਲਗਾਓ ਅਤੇ ਪਾਰਕਿੰਗ ਤੁਹਾਡੀ 25%,
1: ਉਹ ਵੀ ਰੇਡੀਓ ਹਜੀ ਦੇ ਦਫ਼ਤਰ ਦੇ ਥੱਲੇ ਲਗਾ ਕੇ ਚੱਲ ਜਾਓ,
0: ਇੱਥੋਂ ਤੁਹਾਨੂੰ ਟ੍ਰੇਨ ਲੈਣੀ ਹੈ ਤੁਸੀਂ ਬਲੈਕ ਟਾਊਨ ਤੋਂ, ਉੱਧਰ ਤਾਂ ਯਾਰ ਟ੍ਰੇਨ ਵੀ ਨੀ ਭਾਜੀ ਚੱਲਣ ਲੱਗੀ, ਏਅਰਪੋਰਟ ਉਹਨਾਂ ਨੇ ਸ਼ੁਰੂ ਵੀ ਕਰਤਾ,
1: ਚਲੋ ਆਏਗੀ ਥੋੜਾ ਬਹੁਤ ਉੱਥੇ, ਹੁਣ ਬੱਸਾਂ ਉਹ ਭੱਟੀ ਭਾਜੀ ਦੇ ਗੱਲ ਹੋ ਰਹੀ ਸੀ, ਉਹਨਾਂ ਦੇ ਕਾਲ ਆ ਰਿਹਾ ਸੀ ਤੇ ਉਹ ਕਹਿੰਦੇ ਵੀ ਹੁਣ ਲੈ ਲਾ ਉਹ ਸਾਰੀਆਂ ਬੱਸਾਂ ਦਾ ਰੂਟ ਜਿਹੜਾ ਹੈ ਨਾ ਉੱਧਰ ਦਾ ਕਰ ਦੇਣਗੇ ਹਲੇ ਸਾਰੀਆਂ, ਕੋਈ
0: ਨੀ ਹਲੇ ਤੱਕ ਸਟੇਸ਼ਨ ਬਣ ਗਏ ਨੇ ਆਲਮੋਸਟ, ਟਰੈਕ ਵਿਛ ਗਿਆ, ਪਰ ਇਹ ਹੈ ਵੀ ਅਗਲੇ ਸਾਲ ਦੇ ਮਿਡ ਤੱਕ ਜਾਂ ਐਂਡ ਤੱਕ,
1: ਸ਼ਾਇਦ ਵਿੱਚ ਮੈਟਰੋ ਵੀ ਬਣਦੀ ਪਈ ਹੈ,
0: ਉਹੀ ਬਣਦੀ
1: ਉਹ ਪੂਰੀ
0: ਮੈਟਰੋ ਦਾ ਹੀ ਹੈ,
1: ਸੈਂਟ ਮੈਰੀ ਤੋਂ,
0: ਸੈਂਟ ਮੈਰੀ ਤੋਂ ਏਅਰਪੋਰਟ ਤੱਕ,
1: ਯਾਰ ਕੀ ਬਾਤ ਹੈ,
0: ਸੋ ਘੈਂਟ ਹੋ ਗਿਆ ਨਾ ਕੰਮ। ਤੇ ਬਾਕੀ ਜੇ ਮੁਫਤ ਵੀ ਜਾਣਾ ਹੈਗਾ ਤਾਂ ਮੈਨੂੰ ਲੱਗਦਾ ਇੱਧਰ ਦੀਆਂ ਕਤਰ ਕੁਤਰ ਵਾਲੀਆਂ ਕਰ ਲਓ, ਸਾਊਦੀ ਏਅਰਲਾਈਨ ਕਰ ਲਓ, ਉਹ ਤਾਂ ਤੁਹਾਨੂੰ ਕਹਿਣਗੇ ਵੀ ਅਸੀਂ ਆਣ ਜਾਣ, ਅਸੀਂ ਤੁਹਾਨੂੰ ਘਰੇ ਹੀ ਛੱਡ ਕੇ ਜਾਵਾਂਗੇ, ਟੈਕਸੀ ਵੀ ਦੇਵਾਂਗੇ,
1: ਸਾਡਾ ਹਾਲ ਤਾਂ ਹੀ ਪਤਾ ਵਾ, ਜਾਣ ਦਾ ਕੋਈ ਪਤਾ ਨਹੀਂ ਹੈ, ਪਰ ਟਿਕਟ ਤੁਹਾਨੂੰ ਫ੍ਰੀ ਮਿਲੂਗੀ
0: ਯਾਰ, ਕਤਰ ਵਾਲਾ ਤਾਂ ਜਮਾ ਹੀ ਸਿਰੇ ਹੀ ਕਮਕ ਹੋ ਗਿਆ, ਹੈ ਜੀ ਭਾਈ, ਬਹੁਤ ਜ਼ਿਆਦਾ ਯਾਰ, ਏਅਰਪੋਰਟ ਸੱਖਣੇ ਕਰਤੇ ਇਹਨਾਂ ਨੇ, ਤੁਸੀਂ ਦੇਖੋ ਕਿੰਨੀਆਂ ਫਲਾਈਟਾਂ ਚਲਾਈਆਂ ਹੋਈਆਂ ਸੀ ਇਹਨਾਂ ਨੇ, ਇੱਧਰੋਂ ਉੱਧਰ ਉੱਧਰੋਂ ਇੱਧਰ ਦੌੜ ਦੌੜ ਦੌੜ, ਫਲਾਈਟਾਂ ਹੀ ਫਲਾਈਟਾਂ ਚੱਲ ਰਹੀਆਂ ਸੀਗੀਆਂ, ਦੁਬਈ ਦੁਬਈ ਦੁਬਈ ਹੋਈ ਪਈ ਸੀ
1: ਪਹਿਲਾਂ ਭਾਈ, ਪਹਿਲਾਂ ਤਾਂ ਤੁਹਾਨੂੰ ਯਾਦ ਹੈ ਜਦੋਂ,
0: ਅੱਛਾ ਹੁਣ ਅੱਜ ਕੱਲ੍ਹ ਲੋਕ ਕਪਿਲ ਸ਼ਰਮਾ ਦੇਖ ਕੇ ਨੀ ਹੱਸ ਰਹੇ ਹੈਗੇ, ਲੋਕ ਹੱਸਦੇ ਨੇ ਜਦੋਂ ਆਹ ਦੁਬਈ ਮੈਂ ਇਨਵੈਸਟ ਕਰਨਾ ਹੈ, ਜਦੋਂ ਇਹ ਵੀਡੀਓ ਆਉਂਦੀ ਯਾਰ, ਉਹ ਦੇਖੋ ਭਾਜੀ ਉਹ ਏਅਰਪੋਰਟ ਦੇ ਉੱਤੇ ਅਟੈਕ ਕਰਤਾ ਉਹਨਾਂ ਨੇ, ਮਤਲਬ ਸਾਊਦੀ ਰਿਆਦ ਦਾ ਏਅਰਪੋਰਟ, ਕਿੱਡਾ ਵੱਡਾ ਏਅਰਪੋਰਟ ਹੈ ਰਿਆਦ ਦਾ, ਨਾ ਦੁਬਈ ਤੋਂ ਵੀ ਕਿੱਡਾ ਵੱਡਾ,
1: ਨਵੀਂ ਖਬਰ ਆ ਜਾਂ ਪੁਰਾਣੀ ਖਬਰ,
0: ਕੱਲ ਪਰਸੋਂ,
1: ਅੱਛਾ
0: ਏਅਰਪੋਰਟ ਚੋਂ ਬਾਹਰ ਨਿਕਲ ਰਹੇ ਬੰਦੇ ਅਲੱਗ ਅਲੱਗ ਕੰਟਰੀ ਦੇ, 13 ਬੰਦੇ ਤਾਂ ਮਰ ਵੀ ਗਏ ਉਹਨਾਂ ਦੇ ਉੱਤੇ ਆ ਕੇ ਡਿੱਗਿਆ ਮਿਜ਼ਾ ਹੋਟਲੋਂ, ਕੀ ਭਰੋਸਾ ਹੈ ਉੱਥੇ ਦਾ ਹੁਣ ਸਾਊਦੀ ਅਰਬ ਦਾ,
1: ਹਲੇ ਮਤਲਬ ਹਲੇ ਲੜਾਈ ਹਲੇ ਵੀ ਮਤਲਬ ਕੁਝ ਹੋਇਆ ਨੀ, ਇੱਥੇ
0: ਵਧਣਾ ਹੈ ਕੰਮ, ਵਧਣਾ ਹੈ
1: ਯਾਰ,
0: ਤੁਸੀਂ ਉੱਥੇ ਏਅਰਪੋਰਟ ਤੇ ਨਿਕਲਦੇ ਹੋ, ਬਾਹਰ ਨਿਕਲਦੇ ਤੁਹਾਡੇ ਤੇ ਬੰਬ ਗਿਰ ਗਿਆ ਤੇ ਬੰਦਾ ਹੀ ਖਤਮ, 300 ਬੰਦੇ ਫੱਟੜ ਹੋ ਗਏ ਉੱਥੇ, ਹਲੇ ਉਹਨਾਂ ਨੇ ਦਬੀ ਹੋਈ ਹੈ ਕੱਲ, ਹਲੇ ਉਹਨਾਂ ਦਾ ਮੀਡੀਆ ਆਣ ਨੀ ਦੇ ਰਿਹਾ ਖਬਰਾਂ ਬਾਅਦ, ਆਈ ਡੋਂਟ ਨੋ ਕਿੰਨਾ ਕੁ ਹੋਰ ਉੱਥੇ ਨੁਕਸਾਨ ਹੋ ਰਿਹਾ ਹੈਗਾ, ਬਟ ਬਹੁਤ ਕੰਟਰੋਲਡ ਐਨਵਾਇਰਮੈਂਟ ਚ ਉਹਨਾਂ ਦਾ ਮੀਡੀਆ ਚੱਲਦਾ,
1: ਨਹੀਂ ਉਹ ਤਾਂ ਖਬਰ, ਮੈਂ ਤੁਹਾਨੂੰ ਦੱਸਿਆ ਹੀ ਨਹੀਂ,
0: ਦੁਬਈ ਚ ਤਾਂ ਦੁਬਈ ਦੇ ਖਿਲਾਫ਼ ਤਾਂ ਤੁਸੀਂ ਗੱਲ ਹੀ ਨੀ ਕਰ ਸਕਦੇ ਹਨਾ
1: ਭਾਜੀ, ਮੈਂ ਵਿੱਚ ਉਹੀ ਤੁਹਾਨੂੰ ਖਬਰ ਦੱਸ ਦਾ, ਜਦੋਂ ਮੈਂ ਉੱਥੇ ਰਹਿੰਦਾ ਸੀ ਨਾ, ਉੱਥੇ ਇੱਕ ਖਬਰ ਆਈ ਸੀ, ਇੱਕ ਕੁੜੀ ਨੇ ਨਾ, ਤੁਹਾਨੂੰ ਪਤਾ ਨੀ ਪਹਿਲਾਂ ਦੱਸਿਆ ਹੋਏਗਾ, ਇੱਕ ਕੁੜੀ ਨੇ ਨਾ ਵੀਡੀਓ ਬਣਾਈ, ਇੱਕ ਬੰਦਾ ਗਲਤ ਪਾਰਕਿੰਗ ਕਰ ਰਿਹਾ ਸੀ, ਉਹਨੇ ਨਾ ਸਹੀ ਉਹਦੀ ਗੱਡੀ ਸੀ, ਉਹਨੇ ਨਾ ਹੈਂਡੀਕੈਪ ਚ ਪਾਰਕਿੰਗ ਲਾ ਤੀ, ਉਹ ਕੁੜੀ ਨੇ ਵੀਡੀਓ ਬਣਾ ਕੇ ਸੋਸ਼ਲ ਮੀਡੀਆ ਤੇ ਪਾ ਤੀ, ਉਹ ਬੰਦੇ ਨੂੰ ਨੀ ਕੁਝ ਕਿਹਾ, ਉਹ ਕੁੜੀ ਨੂੰ ਬਾਹਰ ਖੜਤਾ,
0: ਫਲਾਈਟ ਵੀ ਇੰਡੀਆ ਪਾਇਆ ਉਧਰੋਂ ਨੀ ਹੁੰਦੀ ਹੈਗੀ, ਕਿਤੇ ਆਸਮਾਨ ਚੋ ਹੀ ਨਾ ਦੇਖ ਲੋ ਉਹ ਜਾ ਰਹੇ ਮੁੰਡ
1: ਲਾਲਾ ਹੋਰ ਤੇ ਜਿੱਦਾਂ ਦਾ ਤੁਸੀਂ ਖਬਰਾਂ ਦੱਸਣ ਲੈ ਵੈਸੇ ਨੀ ਜੀ ਕਰਦਾ ਉੱਥੇ ਜਾ ਲੋ ਯਾਰ
0: ਬਹੁਤ ਬਹੁਤ ਮਤਲਬ ਕੰਮ ਖਰਾਬ ਹੈ ਹਾਲੇ ਪਤਾ ਨੀ, ਔਰ ਇਹਦਾ ਇਹ ਨਹੀਂ ਪਤਾ ਹੈਗਾ ਤੁਸੀਂ ਇਹ ਨੀ ਤਰੀਕ ਨੀ ਦੱਸ ਸਕਦੇ ਵੀ 25 ਜਨਵਰੀ ਤੋਂ ਬਾਅਦ ਠੀਕ ਹੋ ਜੂਗਾ ਜਾਂ 1 ਜੂਨ ਤੋਂ ਬਾਅਦ ਠੀਕ, ਏਦਾਂ ਕੁਛ ਕੋਈ ਡੇਟ ਨੀ ਹੈਗੀ ਉਹਦੀ ਇਹ ਤਾਂ ਹੁਣ ਚੱਲ ਪਿਆ। ਔਰ ਇਹ ਜਿਵੇਂ ਕਹਿੰਦੇ ਹੁੰਦੇ ਆ ਕਿ ਊਂਠ ਤੇ ਬੈਠੇ ਨੂੰ ਵੀ ਕੁੱਤਾ ਵੜ ਲੈਂਦਾ, ਕੁਛ ਨੀ ਪਤਾ ਹੈਗਾ ਕਿੱਦਣ ਤੁਸੀਂ ਗਏ ਉਧਰੋਂ ਪਤਾ ਨੀ ਕੀ ਖਰਾਬ ਹੋ ਜਾਵੇ ਕੰਮ, ਹਨਾ ਉੱਥੇ ਹੀ ਰਹਿ ਜਾਓ,
1: ਬਿਲਕੁਲ
0: ਜੰਗ ਸ਼ੁਰੂ ਹੋ ਜਾਵੇ ਉੱਥੇ, ਕੁਛ ਨੀ ਪਤਾ ਹੈਗਾ ਉੱਥੇ ਤਾਂ ਏਡਾ ਬਾਰਾ ਬੁਰਾ ਹਾਲ ਪਿਆ ਪਿਆ। ਸੋ ਜਿਹੜੇ ਪ੍ਰੋਪਰਟੀਆਂ ਖਰੀਦੀ ਵੀ ਬੈਠੇ ਨੇ ਉਹ ਵੀ ਫਟਾਫਟ ਆਪਣੀਆਂ ਵੇਚ ਬੂਝ ਕੇ ਵਿਹਲੇ ਬੁਲੇ ਹੋ ਕੇ ਇੱਥੇ ਲੈ ਲੋ, ਏਅਰਪੋਰਟ ਦੇ ਆਲੇ ਦੁਆਲੇ ਲੈ ਲੋ, ਇੱਧਰ ਹੋਣਾ ਅਸਲੀ ਕਮਾਈ ਤੁਹਾਡੀ ਜੇ ਹੋਣੀ ਹੈ ਤਾਂ ਉੱਥੇ ਛੱਡ ਦੋ ਤੁਸੀਂ।
1: ਪਤਾ ਨੀ ਕੀ ਮਤਲਬ ਇਹਨਾਂ ਦੇ, ਜਿੱਦਾਂ ਤੁਸੀਂ ਕਹਿ ਲੈ ਇਹਨਾਂ ਦਾ ਕੋਈ ਡੈਥ ਬਟਨ ਹੈ ਹੀ ਨੀ, ਜਿੱਦਾਂ AI ਦਾ ਤੁਸੀਂ ਕਹਿ ਰਿਹਾ ਸੀ, ਇੱਧਰ ਦਾ ਵੀ ਪਤਾ ਨੀ ਕਦੋਂ ਹੋਏਗਾ ਤੇ ਸਟਾਪ ਵਾਲਾ ਬਟਨ ਹੋਏ ਤੇ ਸਟਾਪ ਕਹਿ ਲੈ ਤੇ ਸਾਰਾ ਕੀ ਫਾਇਦਾ ਭਾਜੀ ਛੱਡੋਗਾ।
0: ਤੇ ਜਿਹੜਾ ਆਲਡੀ ਹੈ ਉਹ ਸਮਾਨ ਵੀ ਵੇਚਦਾ ਤੇ ਤੁਹਾਨੂੰ ਪਤਾ ਉਹ ਟੂਰਿਜ਼ਮ ਪੈਕੇਜ ਵੀ ਵੇਚਦੇ ਨੇ, ਕਦੇ ਪੁੱਛਿਆ ਉਹਨਾਂ ਨਾਲ ਤੁਸੀਂ ਜਾ ਕੇ?
1: ਮੈਨੂੰ ਕਦੀ ਉਹਨਾਂ ਨੇ ਆਫਰ ਹੀ ਨੀ ਕੀਤਾ,
0: ਜਦੋਂ ਫੁੱਲ ਗੋਭੀ ਲੈ ਕੇ ਜਾਣੀ ਆਲਡੀ ਨੇ ਆਪਣਾ ਲਗਜ਼ਰੀ ਸਟੇਜ ਬਾਲੀ ਚ ਲੈਣੀ ਹੈ ਤਾਂ $1900 ਦੇ ਵਿੱਚ ਪਰ ਪਰਸਨ ਤੁਹਾਨੂੰ ਬਾਲੀ ਦੇ ਵਿੱਚ ਪੈਕੇਜ ਮਿਲੂਗਾ ਤੇ ਹਾਂ 10 ਦਿਨ ਦਾ ਚਾਈਨਾ ਦਾ ਪੈਕੇਜ ਮਿਲੂਗਾ ਤੁਹਾਨੂੰ $1500 ਪਰ ਪਰਸਨ ਔਰ ਉਹਦੇ ਚ 5-star ਉੱਥੇ ਦੀ ਰੇਲ
1: ਪਰ ਸਾਰਾ ਖਰਚਾ ਵਿੱਚ ਰਹਿਣਾ ਸਿਆਣਾ ਖਾਣਾ ਪੀਣਾ
0: 6 ਦਿਨ ਹਵਾਈ ਦੇ ਵਿੱਚ ਬਿਤਾਓ $2600 ਦੇ ਵਿੱਚ 7 ਦਿਨ ਤੁਸੀਂ ਜਾਪਾਨ ਚ ਬਿਤਾਓ $3000 ਦੇ ਵਿੱਚ ਈਚ ਪਰਸਨ ਦੀ ਇਹ ਗੱਲ ਕਰ ਰਹੇ ਆਸਟ੍ਰੇਲੀਅਨ ਡਾਲਰ ਚ ਹੋ ਰਹੀ ਹੈ ਗੱਲ 8 ਦਿਨ ਤੁਸੀਂ ਸਾਊਥ ਕੋਰੀਆ ਚ ਬਿਤਾਓ $3000 ਚ ਤੇ 0 ਦਿਨ ਤੁਸੀਂ ਜਿਹੜਾ ਦੁਬਈ ਚ ਬਿਤਾਓ ਫ੍ਰੀ ਦੇ ਵਿੱਚ।
1: ਭਾਜੀ ਤੁਹਾਨੂੰ ਅੱਜ ਕਿਸੇ ਨੇ ਪੈਸੇ ਪੂਜੇ ਦਿੱਤੇ ਆ
0: ਬਈ ਇਹਨਾਂ ਕੰਪਨੀਆਂ ਦੀ ਪ੍ਰਮੋਸ਼ਨ ਬੱਸ ਕਰੀਏ ਯਾਰ, ਬਹੁਤ ਜ਼ਿਆਦਾ ਪ੍ਰਮੋਸ਼ਨ
1: ਟ੍ਰੈਵਲ ਟ੍ਰੂਵਲ ਤੇ ਤੇ ਰੇਡੀਓ ਜਿਹੜਾ ਹਵਾਲਾ ਦਿੰਦੇ ਵੇਰਾ ਉਹ
0: ਜਾਦੇ ਦੀ ਗੱਲਬਾਤ ਉਹ ਆਪਣਾ ਟਾਈਮ ਵੀ ਹੋ ਗਈ ਸੱਚ
1: ਉਹ ਲੈ ਆ ਮੈਂ ਉਹੀ ਕਹਿਣਾ ਅੱਛਾ ਅੱਛਾ
0: ਜਾਣ ਤੋਂ ਪਹਿਲਾਂ ਇੱਕ ਖਬਰ ਦੇਣੀ ਸੀ ਸੱਚ ਤੁਹਾਨੂੰ
1: ਖਬਰ ਵੀ ਤੇ ਆਪਾਂ ਉਹ ਵੀ ਤੇ ਦੱਸਣਾ ਹੈ ਨਾ
0: ਇਵੈਂਟ
1: ਵੀ ਤੇ
0: ਜਿਹੜਾ ਸਾਡਾ ਹੋ ਗਿਆ ਪਹਿਲਾਂ ਇੱਕ ਖਬਰ ਦੇ
1: ਖਬਰ ਸ਼ੇਸ਼ੇ ਦੀ ਦੱਸ ਦਿਓ ਹਾਂ ਚਲੋ
0: ਨੈਂਡੋਸ ਖਾਦਾ ਨੈਂਡੋਸ $18 million ਦਾ ਬੋਂਡਾਈ ਦੇ ਵਿਚ ਨਾਰਥ ਬੋਂਡਾਈ ਚ 4-bedroom ਵਾਲਾ ਘਰ ਹੈ ਬਾਕੀ ਮੈਂ ਤੁਹਾਨੂੰ ਦਿਖਾ ਦਿੰਦਾ ਘਰ ਦਾ ਟੂਰ ਵੀ ਦੇ ਦਿੰਦੇ ਤੇ ਘੈਂਟ ਹੈ ਘਰ ਪੂਰਾ
1: 18 million
0: ਹਾਂਜੀ ਹਾਂ ਆਖਰੀ ਵਾਰ 2015 ਚ ਪ੍ਰੋਪਰਟੀ ਵਿਕੀ ਸੀ ਉਦੋਂ 3.5 million ਦੀ ਵਿਕੀ ਸੀ ਹੁਣ 18 million ਦੀ ਇਹ ਪ੍ਰੋਪਰਟੀ ਹੈ
1: ਅੱਛਾ
0: 2015 ਤੋਂ 26 ਚ ਕਿੰਨੇ 11 ਸਾਲ ਹੀ ਹੋਏ ਨੇ ਕਿੰਨੀ ਗਰੋਥ ਹੋਈ ਹੈ ਤੁਸੀਂ
1: ਹਰ ਇੱਕ ਸਾਲ ਦੀ 1 million ਤੋਂ ਵੀ ਉੱਤੇ
0: ਕਮਾਲ ਹੈ ਕਰਦੀ ਹੈ ਇਸ ਪ੍ਰੋਪਰਟੀ ਨੇ ਉਰਥ ਨਾਰਥ ਬੰਡਾਈ ਦੇ ਰੇਟ ਹੋਰ ਵੀ ਜ਼ਿਆਦਾ ਚੱਕਤੇ ਕਿਉਂਕਿ ਨਾਰਥ ਬੰਡਾਈ ਦੇ ਵਿੱਚ ਗੋਲਫ ਕੋਰਸ ਹੈ ਵਧੀਆ ਸਾਰਾ ਕੁਛ ਵਧੀਆ ਘੈਂਟ ਮਤਲਬ ਸਵਾਬ ਹੈ ਮਤਲਬ ਜਾ ਕੇ ਜੀ ਲਾ ਬੰਡਾਈ ਤੋਂ ਵੀ ਵਧੀਆ ਬੰਡਾਈ ਚ ਯਾਰ ਹੁਣ ਭਾਜੀ ਟੂਰਿਸਟ ਬਹੁਤ ਹੋ ਗਏ ਬੰਡਾਈ ਦੇ ਵਿੱਚ ਨਾ ਆਪਣੇ ਮਾਈਗ੍ਰੈਂਟਸ ਬਹੁਤ ਜਾਣ ਲੱਗ ਪਏ ਟੂਰਿਸਟ ਬਹੁਤ ਜਾਣ ਲੱਗ ਪਏ ਉਹ ਬੰਡਾਈ ਦੀ ਉਹ ਗੱਲ ਨਹੀਂ ਰਹੀ ਜਿਹੜੀ ਅੱਗੇ ਹੁੰਦੀ ਹੁੰਦੀ ਸੀ ਮੇਨਲੀ ਵਗੈਰਾ ਦੀ ਹਾਲੇ ਫੇਰ ਥੋੜੇ ਜਿਹੇ ਸੋਹਣੇ ਹੈਗੇ ਨੇ
1: ਸਹੀ
0: ਪਰ ਹਾਂ ਅੱਛਾ ਇਹ ਤੋਂ ਪਹਿਲਾਂ ਜਿਹੜਾ ਇਹਨਾਂ ਦੇ ਇੱਕ ਘਰ ਸੀਗਾ ਉਹ ਪੁਆਇੰਟ ਪਾਈਪਰ ਚ ਹੈ ਤੁਹਾਨੂੰ ਪੁਆਇੰਟ ਪਾਈਪਰ ਦੇ ਬਾਰੇ ਮੈਂ ਅੱਗੇ ਵੀ ਦੱਸਿਆ ਸੀਗਾ ਯਾਦ ਹੈ ਤੁਹਾਨੂੰ ਉਹ ਫੈਕਟ
1: ਨਹੀਂ ਭਾਜੀ
0: ਪੁਆਇੰਟ ਪਾਈਪਰ ਆਸਟ੍ਰੇਲੀਆ ਦਾ ਰਿਚੈਸਟ ਸਬਰਬ ਹੈ 8-10 ਕੀ ਗਲੀਆਂ ਨੇ ਉਹਦੀਆਂ
1: ਅੱਛਾ
0: 8-10 ਕੀ ਗਲੀਆਂ ਨੇ ਪਰ ਪੁਆਇੰਟ ਪਾਈਪਰ ਦੇ ਵਿੱਚ ਰਿਚੈਸਟ ਪੀਪਲ ਰਹਿੰਦੇ ਨੇ ਵੈਸਟਫੀਲਡ ਦਾ ਓਨਰ ਕਾਮਨਵੈਲਥ ਬੈਂਕ ਦਾ CEO ਪ੍ਰਾਈਮ ਮਿਨਿਸਟਰ ਜਿਹੜਾ ਸਕਾਟ ਮਾਰੀਸਨ ਹੁੰਦਾ ਸੀਗਾ ਸ਼ਾਇਦ ਉਹਦਾ ਘਰ ਹੁੰਦਾ ਸੀ ਉੱਥੇ।
1: ਅੱਛਾ ਜੀ।
0: ਹਨਾ ਬੈਸਟ ਲੋਕ ਰਹਿੰਦੇ ਨੇ ਉਹ, 8-10 ਗਲੀਆਂ ਨੇ ਉਹਨਾਂ ਦੀਆਂ, 8-10 ਵੀ ਜ਼ਿਆਦਾ ਕਹਿਤੀਆਂ, 7-8 ਕੇ ਗਲੀਆਂ ਹੈਗੀਆਂ ਨੇ ਉਹਨਾਂ ਦੀਆਂ ਤੇ ਗਿਣਤੀ ਦੇ ਹੀ ਘਰ ਨੇ ਤੇ ਸਾਰੇ ਘਰ ਜ਼ਿਆਦਾਤਰ ਸੀ ਫੇਸਿੰਗ ਨੇ।
1: ਅੱਛਾ।
0: 0.5 ਪਰ ਚ ਹਨਾ।
1: ਓਕੇ।
0: ਤੇ ਵਨ ਆਫ ਦੀ ਬੈਸਟ ਸਬਅਰਬ ਜੀ। ਇਨਫੈਕਟ ਉਹ ਕਿਹਾ ਜਾਂਦਾ ਹੈ ਕਿ ਲਾਸ ਏਂਜਲਸ ਜਿਹੜਾ ਹਾਲੀਵੁੱਡ ਦਾ ਜਿਹੜਾ ਸਬਅਰਬ ਹੈ ਉਹ ਤੋਂ ਬਾਅਦ ਸੈਕਿੰਡ ਰਿਚੈਸਟ ਸਬਅਰਬ ਹੈ ਜੇ ਤੁਸੀਂ ਕੱਲੀ ਕੱਲੀ ਪ੍ਰੋਪਰਟੀ ਕੱਢ ਲਓ, ਕਿਉਂਕਿ ਉਸ ਪੂਰੇ ਸਬਅਰਬ ਦੇ ਵਿੱਚ ਕੋਈ ਉਹ ਨਹੀਂ ਹੈਗੀ, ਦੁਕਾਨਾਂ ਦੁਕਾਨਾਂ ਨਹੀਂ ਹੈਗੀਆਂ, ਕੁਛ ਨਹੀਂ ਹੈਗਾ, ਕੋਈ ਕੈਫੇ ਤੱਕ ਨਹੀਂ ਹੈਗਾ।
1: ਘਰ
0: ਨੇ ਔਰ ਗੁੱਡ ਵਾਲੇ ਘਰ ਨੇ, ਮਤਲਬ ਐ ਜਿਹੜੇ ਉੱਪਰੋਂ ਥੱਲੇ ਨੂੰ ਆਉਂਦੇ ਹੁੰਦੇ ਨੇ ਘਰ, ਵਿਲਾ ਟਾਈਪ ਹੈ, ਉੱਪਰੋਂ ਟੌਪ ਫਲੋਰ ਤੇ ਬੈਠੇ ਤੁਹਾਨੂੰ ਸਮੁੰਦਰ ਦੇਖਦਾ, ਪੂਰਾ ਸਿਟੀ ਦੇਖਦਾ।
1: ਪੁਆਇੰਟ ਪਾਈਪਰ ਇਹ ਸਿਟੀ ਤੇ ਲੱਗ ਗਈ
0: ਹੈ। ਇਹਨੇ ਨੈਂਡੋਸ ਦਾ ਜਿਹੜਾ ਓਨਰ ਸੀਗਾ ਇਹ ਵੀ ਉੱਥੇ ਰਹਿੰਦਾ ਸੀ। ਉੱਥੋਂ ਇਹਨੇ 7.5 million ਦਾ ਘਰ ਵੇਚ ਕੇ ਹੁਣ ਨੌਰਥ ਮੰਡਾਈ ਚ ਚਲਾ ਗਿਆ। ਆਈ ਡੋਂਟ ਨੋ ਐਡਾ ਵਧੀਆ ਸਬਬ ਖਾਤੇ ਛੱਡਿਆ ਨੇ।
1: 7 million ਦਾ ਲੈ ਗਿਆ, 18 ਦਾ ਲਿਆ। ਇਹ ਤਾਂ ਮਤਲਬ ਜ਼ਿਆਦਾ ਨੈਂਡੋਸ ਵਿੱਚ
0: ਨੈਂਡੋਸ ਤੁਸੀਂ ਜ਼ਿਆਦਾ ਖਾਣ ਲੱਗ ਗਏ ਨਾ, ਉਹਨੂੰ ਪਤਾ ਵੀ ਮੌਂਟੀ ਨੇ ਤਾਂ ਨਹੀਂ ਆਣਾ।
1: ਹਲੇ ਤੱਕ ਨੀ ਤੂੰ ਕਹਿ ਰਹੀ ਬਾਊਂਡਰੀ ਉੱਟ ਵਾਲਾ ਬੰਦ ਕਰਤਾ ਸੀ, ਇਹਦੇ ਗਾਲਾਂ ਕੱਢਦੀ ਪਈ ਹੈ ਸਾਨੂੰ ਲਾਗੇ ਪੈਂਦਾ ਸੀ।
0: ਚਲੋ ਕੋਈ ਨੀ।
1: ਹਾਂਜੀ
0: ਇਵੈਂਟ ਆ ਰਹੇ ਹੈਗੇ
1: ਭਾਜੀ, ਇਵੈਂਟ ਆ ਰਿਹਾ ਹੋਰ ਤੇ ਆ ਹੀ ਗਿਆ ਲਾਗੇ 24 ਅਕਤੂਬਰ ਨੂੰ।
0: ਹਾਂਜੀ
1: ਮਹਾਰਾਣੀ ਜਿੱਦਾਂ,
0: ਮਹਾਰਾਣੀ
1: ਜਿੱਦਾਂ ਲਾਸਟ ਕੁਈਨ ਆਫ ਪੰਜਾਬ ਤੇ ਬਈ ਹੁਣ ਤੇ ਆਪਾਂ ਉਹ ਵੀ ਭਾਜੀ ਫਿਊ ਡੇਜ਼ ਲਈ ਨਾ ਮਹਾਰਾਣੀ 25 ਅਗਰ ਪਾਉਂਦੇ ਆ ਤੇ 25% ਡਿਸਕਾਊਂਟ ਹੈ।
0: ਅੱਛਾ।
1: ਹਾਂ ਡਿਸਕਾਊਂਟ ਪਾ ਕੇ ਤੁਸੀਂ ਟਿਕਟਾਂ ਲੈ ਸਕਦੇ
0: ਹੋ। ਚਲੋ ਮੈਨੂੰ ਸੋਹਣਾ ਵਧੀਆ ਲੱਗ
1: ਰਿਹਾ ਤੇ ਇਹ
0: ਤੁਸੀਂ ਮਤਲਬ ਪਹਿਲਾਂ 5, 10, 15 ਹੁਣ 25 ਤੱਕ ਜਿੱਦਣ ਉਹ ਹੋਇਆ ਉਦਣ ਫ੍ਰੀ ਤਾਂ ਨਹੀਂ ਦੇਣਾ
1: ਨਹੀਂ ਆਪਾਂ ਨਾ ਹੁਣ ਆਪਾਂ ਕੁਛ ਦਿਨਾਂ ਲਈ ਇਹ 25% ਰੱਖਣਾ ਤੇ ਕਿਉਂਕਿ ਆਪਾਂ ਹੁਣ ਟਿਕਟਾਂ ਦੇਖ ਰਹੇ ਹਾਂ ਵੀ ਕਿੰਨਾ ਕਿੱਦਾਂ
0: ਸੋਲਡ ਆਊਟ ਹੋ ਗਿਆ ਤਾਂ ਖਤਮ ਹੈ।
1: ਹਾਂ ਤੇ ਇਸ ਕਰਕੇ ਵੀ ਤੁਸੀਂ ਆਪਣੀ ਫੈਮਿਲੀ ਨੂੰ ਵੀ ਲੈ ਕੇ ਆਉਣਾ ਤੇ ਬੱਚਿਆਂ ਨੂੰ ਵੀ ਸਗੋਂ ਇਹ ਦਿਖਾਓ ਕਿਉਂਕਿ ਇਹ ਬਹੁਤ ਵਧੀਆ ਪਲੇ ਹੋ ਜਾ ਰਿਹਾ ਤੇ ਪਹਿਲੀ ਵਾਰੀ ਹੋ ਜਾ ਰਿਹਾ ਆਪਣਾ ਹਿਸਟੋਰੀਕਲ ਪਲੇ ਆ, ਪੰਜਾਬ ਦੀ ਹਿਸਟਰੀ ਆ। ਮੈਂ ਤੇ ਕਹਿੰਦਾ ਲਈਦਾ ਪੰਜਾਬ, ਚੜ੍ਹਦਾ ਪੰਜਾਬ, ਜਿਹੜਾ ਵੀ ਸਾਨੂੰ ਸੋਦਾ ਪਿਆ ਤੁਸੀਂ ਇੱਥੇ ਆਓ, ਜਿਹੜੇ ਮੇਰੇ ਪਾਕਿਸਤਾਨੀ ਭਰਾ ਵਾ ਉਹ ਵੀ ਆ ਕੇ ਦੇਖਣ ਤੇ ਬਹੁਤ ਬੱਚੇ। ਹੁਣ ਬੈਲਬਲ ਭਾਜੀ ਹੋਇਆ ਜੀ ਲੌਂਗ ਚ ਹੋਇਆ ਸੀ 11 ਅਕਤੂਬਰ ਨੂੰ, ਬਹੁਤ ਵਧੀਆ ਉਹਨਾਂ ਦਾ ਮਤਲਬ ਰਿਸਪੋਂਸ ਰਿਹਾ, ਸਾਰੇ ਕਹਿੰਦੇ ਵੀ ਬੜਾ ਵਧੀਆ ਸੀ। ਲਾਸਟ ਵੀ ਈਅਰ ਕਿੰਨੇ ਸ਼ੋਅ ਹੋਏ ਸੀ ਇਹਦੇ ਤੇ ਹੁਣ 24 ਅਕਤੂਬਰ ਨੂੰ ਇੱਥੇ ਆ ਤੇ ਮੇਰੇ ਖਿਆਲ ਨਾਲ ਬ੍ਰਿਸਬੇਨ ਵੀ ਹੋਏਗਾ, ਕੈਨਬਰਾ ਵੀ ਹੋਏਗਾ ਤੇ ਐਡਲੇਡ ਵੀ ਹੋਏਗਾ।
0: ਓਕੇ।
1: 4 ਸ਼ੋਅ ਹੋ ਜਾ ਰਹੇ, ਪਹਿਲਾ ਸ਼ੋਅ ਹੋ ਗਿਆ 11 ਅਕਤੂਬਰ ਨੂੰ,
0: ਰਾਈਟ।
1: ਪਰ ਹੁਣ ਤੁਸੀਂ 24 ਅਕਤੂਬਰ ਜੇ ਸਿਡਨੀ ਵਾਲੇ ਹੋ, ਜੇ ਤੁਸੀਂ ਆਉਣਾ ਤੇ ਛੇਤੀ ਛੇਤੀ eventbaba.com ਤੇ ਟਿਕਟਾਂ
0: ਪਈਆਂ,
1: ਤੇ ਜੇ ਤੁਸੀਂ ਮੇਰਾ ਫੇਸਬੁੱਕ ਵੀ ਖੋਲੋਗੇ ਨਾ ਈਵੈਂਟ ਪਲੈਨਰ ਬੋਟੀ ਜਾਂ ਬੋਟੀ ਇੰਟਰਟੇਨਰ,
0: ਹਾਂਜੀ,
1: ਉੱਥੇ ਹਰ ਇੱਕ ਪੋਸਟ ਮੈਂ ਉਹੀ ਪਾਈ ਆ ਹੁਣ।
0: ਵਾਹ।
1: ਮੈਂ ਕਹਿੰਦਾ ਮਹਾਰਾਣੀ ਜਿੱਦਾਂ ਹੀ ਹੋਈ ਪਈ ਹੈ ਸਾਰੇ ਬੜੇ।
0: ਵਾਹ। ਮੋਂਟੀ ਦੀ ਪਾਇਥਨ ਸ਼ੋਅ ਹੋ ਰਿਹਾ ਇੱਥੇ, ਇਹ ਵੀ ਨਾਟਕ ਹੋ ਰਿਹਾ, ਗੋਰਿਆਂ ਦਾ ਨਾਟਕ,
1: ਗੋਰਿਆਂ ਦਾ
0: ਮੋਂਟੀ ਪਾਇਥਨ। ਅੱਛਾ। ਇਹ ਤੋਂ ਇਲਾਵਾ ਜਿਹੜੇ ਹੋਰ ਆਪਾਂ ਇਵੈਂਟ ਦੱਸ ਦਿੰਦੇ ਹਾਂ ਇਹਨਾਂ ਦਿਨਾਂ ਦੇ ਵਿੱਚ ਕੁਛ, ਮੈਨੂੰ ਬਹੁਤੇ ਇਵੈਂਟ ਪਤਾ ਨਹੀਂ ਹੈਗੇ ਪਰ ਇੱਕ ਇਵੈਂਟ ਜ਼ਰੂਰ ਮੈਨੂੰ ਪਤਾ, ਸਕਲਪਚਰ ਬਾਈ ਸੀ। ਇਹ ਬਹੁਤ ਯੂਨੀਕ ਇੱਕ ਇਵੈਂਟ ਹੁੰਦਾ, ਇਹ ਇੱਕ ਜਗ੍ਹਾ ਤੇ ਨਹੀਂ ਹੁੰਦਾ ਬਲਕਿ ਇਹ ਕਈ ਸਬਰਬਸ ਚ ਫੈਲਿਆ ਹੋਇਆ ਇਵੈਂਟ ਹੁੰਦਾ ਹੈ।
1: ਓਕੇ। ਅੱਛਾ।
0: ਬੰਡਾਈ ਤੋਂ ਲੈ ਕੇ ਤੁਸੀਂ ਸਮੁੰਦਰ ਸਮੁੰਦਰੀ ਤੁਰਦੇ ਜਾਣਾ, ਟਮਾਰਾਮਾ ਤੱਕ ਜਾਣਾ ਬੀਚ ਤੱਕ, ਆਈ ਡੋਂਟ ਨੋ ਸ਼ਾਇਦ 2.5-2.5 ਕਿਲੋਮੀਟਰ ਦੀ ਵਾਕ ਹੈਗੀ ਉਹ ਸਾਰੀ, ਤੇ ਉਹ ਸਮੁੰਦਰ ਦੇ ਨਾਲ ਨਾਲ ਤੁਹਾਨੂੰ ਅਲੱਗ ਅਲੱਗ ਕਲਾਕ੍ਰਿਤੀਆਂ ਦਿਖਣਗੀਆਂ, ਬੜੀਆਂ ਘੈਂਟ ਘੈਂਟ, ਬੜੀਆਂ ਮਤਲਬ ਫੋਟੋਜੈਨਿਕ, ਇੱਕ ਇੱਕ ਕਲਾਕ੍ਰਿਤੀ ਦੀ ਤੁਸੀਂ ਫੋਟੋ ਵੀ ਜੇ ਵੀਡੀਓ ਵੀ ਪਾਉਂਦੇ ਹੋ ਨਾ ਤੁਹਾਡੇ ਇੰਸਟਾਗ੍ਰਾਮਾਂ ਦੀਆਂ ਰੀਲਾਂ ਧੜਾ ਧੜ ਚੱਲਣਗੀਆਂ, ਤੁਸੀਂ ਦੇਖ ਕੇ। ਬਹੁਤ ਸੋਹਣਾ ਹੁੰਦਾ, ਮੈਂ ਆਲਮੋਸਟ ਹਰ ਸਾਲ ਜਾਂਦਾ ਰਿਹਾ, 2 ਨਵੰਬਰ ਤੱਕ ਚੱਲਣਾ। ਸੋ ਜੇ ਤੁਸੀਂ ਸਿਡਨੀ 'ਚ ਰਹਿੰਦੇ ਹੋ ਫਿਰ ਤਾਂ ਕਾਤੇ ਮੌਕਾ ਮਿਸ ਕਰਨਾ, ਪਰ ਜੇ ਤੁਸੀਂ ਬਾਹਰੋਂ ਵੀ ਆ ਰਹੇ ਹੈਗੇ ਹੋ ਤਾਂ ਆਇਓ ਸਿਡਨੀ। ਸਾਰੇ ਲੋਕ ਆਉਂਦੇ ਨੇ, ਓਪੇਰਾ ਹਾਊਸ ਘੁੰਮਦੇ ਨੇ, ਬਲੂ ਮਾਊਂਟੇਨ ਚਲੇ ਜਾਂਦੇ ਨੇ, ਬਟ ਆਹ ਜਿਹੜੀ ਸਕਲਪਚਰ ਬਾਈ ਸੀ ਵਾਕ, ਕੁਛ ਕੁ ਇਵੈਂਟ ਨੇ ਭਾਜੀ ਸਾਲ ਭਰ ਦੇ ਵਿੱਚ ਹਨਾ ਜਿਹੜੇ ਮੈਂ ਦੱਸ ਸਕਦਾ ਤੁਹਾਨੂੰ। ਦੇਖੋ ਜਿਵੇਂ ਵਿਵਿਡ ਹੋ ਗਿਆ ਹਨਾ, ਜਾਂ ਆਹ ਵਿੰਟਰ ਲਾਈਟ ਫੈਸਟੀਵਲ ਹੋ ਗਿਆ, ਜਾਂ ਆਪਣਾ ਉਹ 31 ਦਸੰਬਰ ਵਾਲਾ ਹੋ ਗਿਆ ਨਿਊ ਈਅਰ ਦੀ, ਜਾਂ ਆਹ ਹੋ ਗਿਆ ਸਕਲਪਚਰ ਬਾਈ ਸੀ। ਇਹ ਵਾਕਈ ਇਹ ਯੂਨੀਕ ਇਵੈਂਟਸ ਹੈਗੇ ਨੇ, ਦੁਨੀਆਂ 'ਚ ਨਹੀਂ ਕਿਤੇ ਹੋਰ ਹੁੰਦੇ
1: ਹੈਗੇ,
0: ਇਹਦੇ ਲਈ ਸਿਰਫ ਤੁਹਾਨੂੰ ਇੱਥੇ ਦੇਖਣੇ ਪੈਣੇ ਨੇ। ਇਹ ਬੜਾ ਯੂਨੀਕ ਇਵੈਂਟ ਹੈ ਤੇ ਇਹਦੇ 'ਚ ਜਾਇਓ ਔਰ ਤੁਹਾਨੂੰ ਦੇਖਣ ਨੂੰ, ਔਰ ਦੁਨੀਆਂ ਦੇ ਆਰਟਿਸਟ ਮਤਲਬ ਦੁਨੀਆਂ ਭਰ 'ਚੋਂ ਆਰਟਿਸਟ ਆਉਂਦੇ ਨੇ। ਤੁਸੀਂ ਦੇਖੋ ਨਾ ਖੁੱਲ੍ਹੇ ਆਸਮਾਨ ਦੇ ਥੱਲੇ ਇੱਕ ਸਕਲਪਚਰ ਔਰ ਬਹੁਤ ਵੱਡਾ, ਜਿਵੇਂ ਆਪਣੇ ਕਮਰੇ ਦੀ ਛੱਤ ਹੈ ਇਹਦੇ ਤੋਂ ਡਬਲ।
1: ਅੱਛਾ।
0: ਐਡੀਆਂ ਐਡੀਆਂ 20 ਕਲਾਕ੍ਰਿਤੀਆਂ ਉਹਨਾਂ ਨੇ ਬਾਹਰ ਸਮੁੰਦਰ ਦੇ ਨਾਲ ਨਾਲ ਐਨ ਖੜੀਆਂ ਕਰਕੇ ਰੱਖੀਆਂ
1: ਹੋਈਆਂ। ਇਹ ਮਤਲਬ ਸ਼ੁਰੂ ਹੋ ਗਿਆ,
0: 16 ਅਕਤੂਬਰ ਤੋਂ ਸ਼ੁਰੂ ਹੋ ਗਿਆ,
1: 16 ਤੋਂ 2 ਨਵੰਬਰ ਤੱਕ,
0: 2 ਨਵੰਬਰ ਤੱਕ ਚੱਲ,
1: ਠੀਕ ਹੈ
0: ਮਤਲਬ ਹੋ ਜਾਣਾ ਜਾ ਕੇ ਦੇਖਿਓ ਇਸ ਵੀਕਐਂਡ ਤੇ, ਜਾਇਓ ਤੁਸੀਂ ਸਕਲਪਚਰ ਬਾਈ ਸੀ, ਇੰਜੋਏ ਕਰਿਓ, ਨਾਲੇ ਵੈਦਰ ਵੀ ਖੁੱਲ ਜਾਣਾ ਹੁਣ।
1: ਸਹੀ ਗੱਲ ਹੈ।
0: ਦਿਓ ਜਾਸਤਾ ਫਿਰ
1: ਜੀ। ਹਾਂ।
0: ਬਾਕੀ ਚੀਜ਼ਾਂ ਜਿਹੜੀਆਂ ਢਕੀਆਂ ਢਕੀਆਂ ਰਹਿਣ ਦੋ, ਕਾਹਨੂੰ ਗੱਲਾਂ ਕਰਨੀਆਂ। ਖਬਰ ਬੜੀ ਬੇਕਾਰ ਹੈ, ਅਸੀਂ ਸਿਰਫ ਹਲਕੀਆਂ ਫੁਲਕੀਆਂ ਜਿਹੀਆਂ ਖਬਰਾਂ ਇਸ ਕਰਕੇ ਕਰਦੇ ਹੁੰਦੇ ਹਾਂ ਵੀ
1: ਢਕੀ ਰਹਿੰਦੇ।

0: ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ ਡਾਕਟਰ ਕੋਲ ਜਾਂਦੇ ਹੋ, ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ? ਯਾਦ ਰੱਖੋ, ਡਿਲੇ ਇਨ ਲਾਅ ਇਜ਼ ਡੈਮੇਜ ਇਨ ਲਾਈਫ। ਫੈਮਿਲੀ ਇਸ਼ੂ, ਪ੍ਰਾਪਰਟੀ ਦਾ ਮਸਲਾ, ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ, ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ, ਬੰਸਲ ਲਾਇਰਸ। ਤੁਹਾਡਾ ਭਰੋਸਾ, ਸਾਡਾ ਤਜਰਬਾ ਤੇ ਜਿੱਤ ਆਪਣੀ। ਕਾਲ 4229058860 ਔਰ ਵਿਜ਼ਿਟ bansallawyers.com.au।
1: ਵਾਓ, ਤੇਰੀ ਸਬਜ਼ੀ ਦੀ ਖੁਸ਼ਬੂ ਅਤੇ ਟੇਸਟ ਵਿੱਚ ਕੁਝ ਤਾਂ ਕਮਾਲ ਹੈ, ਮੈਨੂੰ ਵੀ ਦੱਸ ਦੇ ਸੀਕ੍ਰੇਟ।
2: ਅੰਮ੍ਰਿਤ, ਇਹ ਕਮਾਲ ਹੈ ਗੋਲਡ ਲੀਫ ਡੇਰੀ ਦੇ ਪਿਓਰ ਨਿਊਜ਼ੀਲੈਂਡ ਟੀ ਦਾ। ਨਿਊਜ਼ੀਲੈਂਡ ਵਿੱਚ ਫ੍ਰੀ ਰੇਂਜ ਗ੍ਰਾਸ ਫੈਡ ਗਾਵਾਂ ਦੇ ਦੁੱਧ ਤੋਂ ਤਿਆਰ, ਨਾ ਤਾਂ ਇਸ ਵਿੱਚ ਆਇਲ, ਨਾ ਹੀ ਕੋਈ ਕਲਰ, ਹਾਰਮੋਨਸ ਜਾਂ ਐਂਟੀਬਾਇਓਟਿਕਸ। ਬਿਲਕੁਲ ਪਿਓਰ ਹੈ ਕਿ ਪਲਾਸਟਿਕ ਦੇ ਡੱਬਿਆਂ 'ਚ ਨਹੀਂ ਬਲਕਿ ਗਲਾਸ ਕੰਟੇਨਰ 'ਚ ਪੈਕ ਹੁੰਦਾ ਹੈ।
1: ਤੁਸੀਂ ਵੀ ਅੱਜ ਹੀ ਬਾਏ ਕਰੋ ਗੋਲਡ ਲੀਫ ਦਾ ਪਿਓਰ ਨਿਊਜ਼ੀਲੈਂਡ ਟੀ ਆਪਣੇ ਨੇੜੇ ਦੇ ਇੰਡੀਅਨ ਗ੍ਰੋਸਰੀ ਸਟੋਰ ਤੋਂ। ਵਿਜ਼ਿਟ goldleafdairy.com।
3: ਤੁਸੀਂ ਸੁਣ ਰਹੇ ਹੋ ਇਸ ਪ੍ਰੋਗਰਾਮ ਦਾ ਰਿਪੀਟ ਬ੍ਰੌਡਕਾਸਟ। ਰੇਡੀਓ ਹਾਂਜੀ 1674 ਸਮਾਂ ਹੋ ਚੁੱਕਾ ਲਾਫਟਰ ਥੈਰੇਪੀ ਦਾ, ਅਤੇ ਕੱਲ੍ਹ ਦੇ ਗੁੱਸੇ, ਗਿਲੇ, ਪਰੇਸ਼ਾਨੀਆਂ, ਜੋ ਵੀ ਮਨ 'ਤੇ ਬੋਝ ਹੈ, ਸਾਰਾ ਕੁਛ ਇੱਕ ਪਾਸੇ ਰੱਖ ਕੇ ਹੱਸਣ ਦਾ ਅਤੇ ਹਸਾਉਣ ਦਾ ਸਮਾਂ ਹੋ ਗਿਆ, ਚੁਟਕਲੇ ਸੁਣਨ ਸੁਣਾਉਣ ਦਾ। ਅਤੇ ਆਓ ਫਿਰ ਲਾਫਟਰ ਥੈਰੇਪੀ ਦੇ ਵਿੱਚ ਹੱਸਦੇ ਹਾਂ। ਮੇਰੇ ਨਾਲ ਹੱਸਣ ਲਈ ਪਹੁੰਚ ਚੁੱਕੇ ਨੇ ਡਾਕਟਰ ਪ੍ਰੀਤਿੰਦਰ ਗਰੇਵਾਲ।
4: ਹਾਂਜੀ, ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅਤੇ ਪ੍ਰੋਗਰਾਮ 'ਚ ਜੀ ਆਇਆਂ ਨੂੰ ਆਖਦੇ ਹਾਂ। ਹੱਸਣ ਹਸਾਉਣ ਦੀ ਗੱਲ ਹੋਈ ਆ ਅਤੇ ਹਾਸਿਆਂ ਦੇ ਘਰ ਵੱਸਦੇ ਅਤੇ ਹਾਸਿਆਂ ਦੇ ਇਸ ਵਿਹੜੇ 'ਚ ਤੁਹਾਡਾ ਸਭ ਦਾ ਸਵਾਗਤ ਹੈ।
3: ਸਵਾਗਤ ਜੀ। ਅਤੇ ਸਭ ਤੋਂ ਪਹਿਲਾਂ ਸਾਡੇ ਨਾਲ ਨੇ ਮੰਨਤ ਅਤੇ ਫਤਿਹ, ਉਸ ਤੋਂ ਬਾਅਦ ਫਿਰ ਅਰਨਵ, ਤੁਸੀਂ ਰੈਡੀ ਰਹੋ। ਸਤਿ ਸ਼੍ਰੀ ਅਕਾਲ ਮੰਨਤ, ਫਤਿਹ, ਤੁਸੀਂ ਆਉਂਦੇ ਰਹੋ, ਕੀ ਹਾਲ ਚਾਲ ਹੈ ਤੁਹਾਡਾ? ਪਿਆਰੀਆਂ
4: ਜਿਹੀਆਂ ਆਵਾਜ਼ਾਂ ਸੁਣ ਕੇ।
3: ਹੋਰ ਸਿਆਣੀਆਂ ਸਿਆਣੀਆਂ, ਯੂ ਹੈਪੀ ਮੀ ਹੈਪੀ,
4: ਕਿੰਨਾ ਨਾ ਔੜ ਜਿਹਾ ਲੱਗਦਾ ਮਨ ਤਾਂ ਨਾ ਅੰਗਰੇਜ਼ੀ ਜੀ ਸਾਡੇ ਮੂੰਹ।
3: ਕੀ ਸੁਣਾਓਗੇ ਫਿਰ ਅੱਜ?
5: ਅੱਜ ਮੈਂ ਪਹਿਲਾਂ ਮੈਂ ਅੱਜ ਚੁਟਕਲਾ ਸੁਣਾਉਂਗੀ, ਪਰ ਚੁਟਕਲਾ ਸੁਣਾਉਣ ਤੋਂ ਪਹਿਲਾਂ ਤੁਹਾਨੂੰ ਇੱਕ ਗੱਲ ਦੱਸਣੀ ਆ। ਸੋ ਮੇਰੇ ਨਾ ਗ੍ਰੈਜੂਏਸ਼ਨ ਹੋ ਰਿਹਾ ਵਾ ਇਸ ਸਾਲ, ਤੇ ਗ੍ਰੈਜੂਏਸ਼ਨ ਲਈ ਸਾਨੂੰ ਉਹਨਾਂ ਦੇ ਐਡਵੈਂਚਰ ਪਾਰਕ ਲੈ ਕੇ ਆਣਾ ਵਾ। ਇੱਥੇ ਅਸੀਂ ਕਦੇ ਨੀ ਗਏ, ਤੇ ਮੈਂ ਮੰਮਾ ਹੁਣਾਂ ਨੂੰ ਕਿਹਾ ਹੋਇਆ ਕਿ ਜਿੰਨਾ ਟਾਈਮ ਸਾਡਾ ਗ੍ਰੈਜੂਏਸ਼ਨ ਨਹੀਂ ਖਤਮ ਹੁੰਦਾ ਉਨਾ ਟਾਈਮ ਨਹੀਂ ਜਾਣਾ ਹੈਗਾ ਐਡਵੈਂਚਰ ਪਾਰਕ, ਕਿਉਂਕਿ ਮੈਂ ਚਾਹੁੰਦੀ ਹਾਂ ਕਿ ਸਰਪ੍ਰਾਈਜ਼ ਹੋਵੇ, ਫਸਟ ਟਾਈਮ ਹੀ ਆਣਾ ਹੋਵੇ,
4: ਐਕਸਾਈਟਮੈਂਟ ਬਣੀ ਰਹੇ।
3: ਵੈਰੀ ਫਸਟ ਟਾਈਮ ਹੀ ਜਾਈਏ ਹੈ?
4: ਇੱਧਰ ਬਿਟਲਸੀ ਵਾਲੇ ਪਾਸੇ ਜਾਂ ਗੁੰਬਾਇਆ ਵਰਲਡ ਕਰਨੀ ਜਾਂ ਜਲੌਂਗ ਵਾਲਾ?
5: ਜਲੌਂਗ ਵਾਲੇ,
3: ਜਲੌਂਗ ਵਾਲੇ।
4: ਅੱਛਾ, ਠੀਕ ਹੈ,
3: ਓਕੇ ਓਕੇ, ਗੁੱਡ ਗੁੱਡ ਗੁੱਡ। ਨਹੀਂ, ਆ ਵੀ ਠੀਕ ਆ ਮੰਨਤ, ਸੋਹਣੇ। ਇਹ ਗੱਲ ਦਾ ਸਾਨੂੰ ਬੜਾ ਫਖਰ ਹੈ ਵੀ ਮੰਨਤ ਬੜੇ ਸਹੀ ਫੈਸਲੇ ਲੈਂਦੀ ਹੈ,
4: ਤਾਂ ਹੀ ਤਾਂ ਆਪਾਂ ਪ੍ਰਧਾਨ ਬਣਾਈ ਹੋਈ ਹੈ।
5: ਇਹ ਰੈਸਟੋਰੈਂਟ ਆ ਮੈਡ ਮੈਕਸ, ਉਹ ਵੀ ਸਾਨੂੰ ਉਹਨਾਂ ਨੇ ਫ੍ਰੀ ਚ ਖਵਾਉਣਾ ਵਾ।
3: ਹਾਂ, ਕੀ ਕੀ ਖਵਾਉਣਗੇ?
5: ਜਿਵੇਂ ਉਹਨਾਂ ਨੇ ਸਾਨੂੰ ਮੈਨਿਊ ਦੇ ਦੇਣੀ ਆ, ਅਸੀਂ ਉਹਦੇ ਚ ਪਿਕ ਕਰ ਲੈਣਾ, ਜਿਵੇਂ ਮੈਕਸੀਕਨ ਫੂਡ ਹੋ ਗਿਆ, ਟਾਕੋਸ, ਨਾਚੋਸ।
3: ਓ ਮਾਈ ਗੋਡ,
4: ਕੀ ਬਾਤ ਆ!
3: ਓ, ਪੀਜ਼ਾਸ,
4: ਓਪਸ ਹੋ ਗਿਆ ਤਾਂ
3: ਓਏ, ਵਾਓ ਮੰਨਤ, ਕਿੰਨੇ ਕੁ ਜਣੇ ਜਾ ਸਕਦੇ ਨਾਲ?
4: ਟਿਫਨ ਬਾਕਸ ਖਾਲੀ ਲੈ ਜਾਈਦਾ।
3: ਉਹ ਨਹੀਂ, ਉਹ ਤਾਂ ਠੰਡੇ ਹੋ ਜਾਣੇ ਆ, ਨਾਲ ਕਿੰਨੇ ਕੁ ਜਣੇ ਜਾ ਸਕਦੇ ਆ?
5: ਕੋਈ ਵੀ ਨਹੀਂ ਸਾਡੀ ਕਲਾਸ।

0: ਨਾਲੇ ਚਲੇ ਜਾਇਓ ਕਹਿ ਮੰਨਤ ਕਹਿ ਚਲੇ ਜਾਇਓ, ਪੰਤਾਲੀਆਂ ਪੰਤਾਲੀਆਂ ਦੀਆਂ ਟਿਕਟਾਂ ਆਉਣੀਆਂ,
1: ਓਹੋ
0: ਕਿੱਡੀ ਕੁ ਗੱਲ ਆ।
1: ਫਿਰ ਅਸੀਂ ਫੇਰ ਕਿਸੇ ਦਿਨ ਜਾਵਾਂਗੇ
2: ਅਸੀਂ ਫਿਰ ਗ੍ਰੈਜੂਏਸ਼ਨ ਸੈਰੇਮਨੀ ਲਈ ਸੰਤਾਂ ਦੋ ਫ੍ਰੀ ਟਿਕਟਾਂ ਮਿਲੀਆਂ ਨੇ।
1: ਅੱਛਾ ਫਿਰ ਉਹ ਤੇ ਫਿਰ ਤੁਸੀਂ ਮੰਮੀ ਪਾਪਾ ਨੂੰ ਲੈ ਕੇ ਜਾਓਗੇ ਨਾ
2: ਫਤਿਹ ਤੇ ਬਰੂ।
0: ਕੋਈ ਕੋਈ ਡਰੈਸ ਕੋਡ ਵੀ ਹੈਗਾ ਕੋਈ?
2: ਨਹੀਂ
1: ਨਹੀਂ, ਅਸੀਂ ਇਦਾਂ ਕਰਾਂਗੇ ਨਾ ਮੰਨਤ ਦੀ ਗ੍ਰੈਜੂਏਸ਼ਨ ਤੋਂ ਪਹਿਲਾਂ ਹੋ ਕੇ ਆਵਾਂਗੇ ਆਪਾਂ।
0: ਹਾਂ ਇਹਦਾ ਸਰਪ੍ਰਾਈਜ਼ ਖਰਾਬ ਕਰ ਦਾਂਗੇ।
1: ਆਹੋ ਅਸੀਂ ਪਹਿਲਾਂ ਹੋ ਕੇ ਆਵਾਂਗੇ ਤੇ ਨਾਲੇ ਫਿਰ ਪਹਿਲਾਂ ਦੱਸ ਦਾਂਗੇ ਵੀ ਇਦਾਂ ਇਦਾਂ ਇਦਾਂ ਹੁੰਦਾ ਉੱਥੇ।
0: ਇਹ ਜ਼ਿਆਦਾ ਵਧੀਆ।
2: ਨਾਲੇ ਜਿਹੜੇ ਉਹ ਸੈਰੇਮਨੀ ਆ ਉੱਥੇ ਸਾਡੇ ਲਈ ਡਰੈਸ ਕੋਡ ਆ, ਪਰ ਜਿਨ੍ਹਾਂ ਨੇ ਵਿਜ਼ਿਟਰ ਜਿਹੜੇ ਆਡੀਅੰਸ ਨੇ ਉਹਨਾਂ ਨੂੰ ਵੀ ਲੋੜ ਹੈਗੀ।
1: ਓਕੇ ਓਕੇ ਗੁੱਡ, ਚਲੋ ਵਧੀਆ, ਤਾਂ ਵੀ ਖਰਚਾ ਬਚਾ ਨੇ। ਮੰਮੀ ਨੂੰ ਸੂਟ ਲੈਣਾ ਪੈਣਾ,
0: ਚਾਦਰਾ ਚੂਦਰਾ ਲਾ ਕੇ ਜਾਵਾਂਗੇ।
1: ਹੋਰ ਹੋਰ ਕੀ, ਮੰਮੀ ਨੂੰ ਡਰੈਸ ਲੈਣੀ ਪੈਣੀ ਸੀ, ਇਹ ਤਾਂ ਕੰਮ ਖਰਾਬ ਹੋ ਜਾਣਾ ਸੀ ਹਨਾ। ਕੀ ਸੁਣਾਓਗੇ ਫਿਰ?
2: ਅੱਜ ਮੈਂ ਸੁਣਾਉਂਗੀ ਇੱਕ ਚੁਟਕਲਾ।
1: ਹਾਂਜੀ
2: ਪੱਪੂ ਕੀ ਫਿਰ ਡਾਕਟਰ ਸਾਹਿਬ ਮੈਂ ਐਨਕ ਦੇ ਨਾਲ ਫਿਰ ਮੈਂ ਪੜ੍ਹ ਸਕਦਾ ਵਾ? ਡਾਕਟਰ ਹਾਂ ਜ਼ਰੂਰ ਬਿਲਕੁਲ ਪੱਪੂ। ਵਾਹ ਵਾਹ ਡਾਕਟਰ ਸਾਹਿਬ ਤੁਹਾਡੀ ਬਹੁਤ ਮਿਹਰਬਾਨੀ, ਇਹਦੇ ਨਾਲ ਤਾਂ ਫਿਰ ਇੱਕ ਅਨਪੜ੍ਹ ਬੰਦੇ ਦੀ ਜ਼ਿੰਦਗੀ ਵੀ ਪੜ੍ਹ ਸਕਦੀ।
0: ਠੀਕ ਆ ਫਿਰ
1: ਮੰਨਤ, ਸਟਾਈਲ ਬੜਾ ਘੈਂਟ ਹੈ ਤੁਹਾਡਾ,
0: ਪੂਰਾ ਚੁਟਕਲੇ ਚ ਜਾਨ ਪਾ ਦਿੰਦੀ ਹੈ,
1: ਸਵਾਦ ਲੈ ਕੇ ਸੁਣਾਉਂਦੀ ਪੂਰਾ। ਥੈਂਕ ਯੂ ਮੰਨਤ।
2: ਥੈਂਕ ਯੂ ਫਤਿਹ ਨਾਲ ਵੀ ਗੱਲ ਕਰ ਲਿਆ।
1: ਹਾਂਜੀ ਹਾਂਜੀ,
0: ਡਾਕਟਰ ਨਹੀਂ ਕਹਿੰਦਾ।
2: ਸਤਿ
0: ਸ਼੍ਰੀ ਅੰਕਲ
1: ਮਾਮਾ ਜੀ, ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਹੈ?
0: ਅੱਜ ਤਾਂ ਫਾਸਟ ਟ੍ਰੇਨ ਚੱਲ ਰਹੀ ਹੈ, ਛੋਟੇ ਮੋਟੇ ਸਟੇਸ਼ਨ ਛੱਡੀ ਜਾ ਰਹੀ
1: ਹੈ, ਇੰਨੀ ਤੇਜ਼ ਬਸੰਤ ਲਾਲ ਜੀ ਕੋ ਖੋ ਕੇ ਕੇਲਾ ਖਾਦਾ ਨਾ, ਬਹੁਤ ਤੇਜ਼ ਹੋ ਗਈ ਆਵਾਜ਼।
0: ਅੱਛਾ
2: ਉਹਨਾਂ ਨੇ ਸਾਡੇ ਤੋਂ ਖਿੱਚੇ, ਉਦੋਂ ਦਾ ਮੈਨੂੰ ਹੋਏ ਤੱਕ ਬਹੁਤ ਗੁੱਸਾ।
1: ਓਏ ਹੋਏ ਯਾਰ, ਉਹ ਕਹਿੰਦੇ ਆ ਪੀਲੋ
0: ਹੋ ਨਹੀਂ ਰਹੇ ਤੇਰੇ।
1: ਹਾਂ ਉਹ ਕਹਿੰਦੇ ਆ ਵੀ ਇਹਨੇ ਖੋ ਕੇ ਖਾਦਾ ਸੀ, ਪਤਾ ਨਹੀਂ ਹੁਣ ਇਹ, ਪਤਾ ਨਹੀਂ ਲੱਗਦਾ
2: ਯਾਰ। ਨਹੀਂ ਅਸੀਂ ਲੈ ਕੇ ਆਏ ਸੀ।
1: ਜੇ ਤੁਹਾਨੂੰ ਡੇਟ ਯਾਦ ਆ ਨਾ ਤੇ ਫਿਰ ਆਪਾਂ ਕੈਮਰੇ ਵੇਖ ਲਾਂਗੇ ਉਸ ਡੇਟ ਦੇ।
0: ਨਾਲੇ ਕੇਲਾ ਸੀ ਕਿ ਵਨੀਲਾ ਸੀ?
1: ਤੁਸੀਂ ਏਦਾਂ ਕਰੋ, ਡੇਟ ਤੇ ਟਾਈਮ ਯਾਦ ਕਰੋ, ਆਪਾਂ ਨਾ ਲਾਗੇ ਘਰਾਂ ਦੇ ਸੀਸੀਟੀਵੀ ਕੈਮਰੇ ਚੈੱਕ ਕਰਾਂਗੇ। ਉਹ ਵੀ ਨਹੀਂ ਨਾ ਮੰਨਦੇ, ਉਹ ਤੇ ਅਸੀਂ ਰੇਡੀਓ ਵੱਲੋਂ ਮੇਲ ਪਾਵਾਂਗੇ ਨਾ ਵੀ ਆਹ ਮਸਲਾ, ਆਹ ਮਸਲਾ ਪਿਆ ਵਾ। ਨਹੀਂ ਹੋਈ ਸੀ ਮੇਰੀ ਗੱਲ, ਉਹ ਕੌਂਸਲ ਵਾਲੇ ਕਹਿੰਦੇ ਸੀ ਵੀ ਜਿੰਨੇ ਵੀ ਕੇਲਾ ਚੋਰੀ ਕੀਤਾ ਹੋਊਗਾ ਨਾ ਉਹਦੀ ਫੋਟੋ ਲਾਵਾਂਗੇ ਉੱਥੇ ਪਾਰਕ ਚ, ਤੇ ਨਾਲ ਲਿਖਾਂਗੇ ਵੀ ਕੇਲਾ ਚੋਰੀ ਕੀਤਾ,
0: ਨਾਲੇ ਥੱਲੇ ਉਹਦੇ ਇਬਾਰਤ ਲਿਖੀ, ਉਹ ਕੈਪਸ਼ਨ ਲਿਖਿਆ, ਉਹ ਇੱਕ ਸਿਪਾਹੀ ਖਿੱਚ ਕੇ ਨਿਕਲ ਆਈ।
1: ਹਾਂ
0: ਇਹੀ ਤਾਂ ਨੀ ਸੀ ਬੁਝਾਰਤ ਅੱਜ ਇਹਦਾ ਜਵਾਬ ਆ ਮੋਮਬੱਤੀ।
1: ਹਾਂਜੀ ਹਾਂਜੀ
0: ਸੋਚ ਕੇ ਦੱਸੀ।
1: ਹੈਲੋ
2: ਚੱਲਦਾ
1: ਵਾ ਪਰ ਉਹਦੇ ਪੈਰ ਨੀ, ਵਸਦਾ ਵਾ ਪਰ ਸ਼ਹਿਰ ਨੀ,
0: ਹੋ ਗਈ ਨਿਗਾਹ,
1: ਪਾਣੀ ਆ ਪਰ ਨਹਿਰ ਨੀ,
0: ਪਿੰਡ ਆ ਪਰ ਸ਼ਹਿਰ ਨੀ,
1: ਓਹ
0: ਵਸਦੇ ਹੁੰਦਾ ਕਹਿਰ ਨੀ
1: ਹੈ। ਇਹ ਯਾਰ ਟਾਈਮ ਹਾਂ
0: ਪੈਰ ਘੁੰਮਦੇ ਨੀ ਤੇਰੇ ਸ਼ਹਿਰ ਘੁੰਮਦੇ,
1: ਫਿਰ ਤੇ ਹਾਰੇ ਹੀ ਚੰਗੇ ਆ ਭਰਾ, ਹਾਰੇ ਚੰਗੇ ਆ। ਪੈਸਾ ਪੈਸਾ ਹੈ
2: ਗੱਲ ਤੋਂ ਪੱਖਾ
1: ਪੱਖਾ ਅੱਛਾ ਓਏ ਓਏ ਇੱਕ ਤੇ ਇਹ ਬੜਾ ਖਰਾਬ ਹੈ ਬੰਦਾ, ਇਹਨੇ
0: ਨੀਚੇ ਬੇਬੀ ਸੋਤਾ ਹੈ।
1: ਓ ਥੈਂਕ ਯੂ ਥੈਂਕ ਯੂ ਥੈਂਕ ਯੂ, ਇਹਨੇ ਆਨਸਰ ਕਈ ਕਈ ਬਣਾਏ ਹੁੰਦੇ ਆ ਇਹਨੇ। ਸਤਿ ਸ਼੍ਰੀ ਅਕਾਲ ਅਰਨਵ, ਤੁਸੀਂ ਆਉਂਦੇ ਰਹੋ ਤੇ ਤੇਗ, ਉਸ ਤੋਂ ਬਾਅਦ ਤੁਸੀਂ ਰੈਡੀ ਰਹੋ। ਸਤਿ ਸ਼੍ਰੀ ਅਕਾਲ ਅਰਨਵ ਜੀ।
2: ਗੁੱਡ
1: ਲੱਕ ਫਿਰ ਤੇ।
2: ਥੈਂਕ ਯੂ,
1: ਕੀ ਸੁਣਾਓਗੇ ਫਿਰ ਅੱਜ?
2: ਅੱਜ ਸੁਣਾਉਂਗਾ ਇੱਕ ਬੁਝਾਰਤ।
1: ਹਾਂਜੀ।
2: ਕਾਂ ਫੂਸ ਦੀ ਚੌਂਪੜੀ, ਨਾ ਬੂਹਾ ਨਾ ਬਾਰ, ਇੱਕ ਤੋੜੋ ਮੇਰੀ ਝੋਂਪੜੀ ਕੱਢੋ ਮੈਨੂੰ ਬਾਹਰ
1: ਕਾਫੂਸ ਦੀ ਝੋਂਪੜੀ
0: ਟਾਈਪ ਜਿਹਾ ਲੱਗਦਾ
1: ਆਲਣਾ ਆਲਣਾ
2: ਨਹੀਂ
1: ਹਾਂ ਕਾਫੂਸ ਦੀ ਝੋਂਪੜੀ ਅੱਗੇ
2: ਨਾ ਬੁਆ ਨਾ ਬਾਹਰ ਮੈਨੂੰ ਤੋੜੀ ਮੈਂ ਤੋੜੋ ਮੇਰਾ
1: ਚਲੋ ਫਿਰ ਹਾਰ ਗਏ ਭਰਾ ਹੋਰ ਹੋਰ ਸਾਡੇ ਕੋਲ
0: ਮੋਮਬੱਤੀ ਤਾਂ ਹੈ ਨੀ ਆਪਾਂ ਨੂੰ ਪਤਾ
1: ਨਾ ਇਹ ਮੋਮਬੱਤੀ ਆ ਨਾ ਇਹ ਦੀਵਾ ਆ ਕੋਕੋਨਟ ਤੁਸੀਂ ਕਿਹਾ ਹੈਗਾ ਨੀ ਹਾਂਜੀ ਹਾਂਜੀ ਹਾਰ ਗਏ ਜੀ
2: ਆਨਸਰ ਹੈਗਾ ਨਾਰੀਅਲ
1: ਭਾਜੀ ਉਹ ਕੋਕੋਨਟ ਵੀ ਉਹੀ ਹੁੰਦਾ ਜੇ
0: ਦੇਖਿਆ ਥੋੜਾ ਜਿਹਾ ਉਹ ਇੱਕੋ ਜਿਹੇ ਸ਼ਬਦ ਹੁੰਦੇ ਨਾ ਕਈ ਇਲਾਕਿਆਂ ਚ ਕੋਈ ਕੁਛ ਕਹਿੰਦੇ ਕਈਆਂ ਚ ਕੁਛ ਕਹਿੰਦੇ
1: ਉਹ ਯਾਰ
0: ਉਹ ਆਪਾਂ ਨੂੰ ਕਿਹਾ ਖੁੱਪ ਕਰੀਏ
1: ਅਰਨਵ ਯਾਰ ਕੀ ਕਰ ਛੋੜਿਆ ਜੇ
0: ਨਹੀਂ ਕੋਕੋਨਟ ਸਹੀ ਜਵਾਬ ਆ
1: ਹੈ
0: ਵੈਲ ਡਨ
1: ਕੋਕੋਨਟ ਸਹੀ ਹੈ ਨਾਰੀਅਲ ਗਲਤ ਸੀ
0: ਨਾਰੀਅਲ ਵੀ ਸਹੀ ਆ
1: ਨਾਰੀਅਲ ਵੀ ਸਹੀ ਆ ਕਿੱਦਾਂ
0: ਨਾਰੀਅਲ ਖੋਪਾ ਕੋਕੋਨਟ ਜਿੱਦਾਂ ਕਿੱਦਾਂ ਸੇਮ ਹੀ ਆ
1: ਓਕੇ ਓਕੇ ਚਲੋ ਠੀਕ ਆ ਫਿਰ ਥੈਂਕ ਯੂ ਭਾਈ ਥੈਂਕ ਯੂ ਤੁਹਾਡਾ ਦਿਨ ਵਧੀਆ ਵਧੀਆ ਰਹੇ
2: ਅੰਬਰ
1: ਲੱਗਦੀ ਮੈਨੂੰ ਅੱਜ
0: ਬੁੱਝ ਲਈ
1: ਹੋਰ ਮੈਨੂੰ ਤੇ ਆਵਾਜ਼ ਹੀ ਪਤਾ ਲੱਗ ਗਈ ਸੀ ਮੈਂ ਕਿਹਾ ਸਵੇਰੇ ਸਵੇਰੇ ਏਡੀ ਪਿਆਰੀ ਪਿਆਰੀ ਆਵਾਜ਼ ਕਿਹੜੀ ਆ ਗਈ ਆ ਇਹ ਤੇ ਆਵਾਜ਼ ਹੋਰ ਮਿੱਠੀ ਹੋ ਗਈ ਆ ਇਟਲੀ ਤੋਂ ਆ ਕੇ ਤੇ ਆਵਾਜ਼ ਹੋਰ ਮਿੱਠੀ ਹੋ ਗਈ ਆ
0: ਉੱਥੋਂ ਹਨੀ ਲੈ ਕੇ ਆਈ ਸਪੈਸ਼ਲ
1: ਹੋਰ ਕੀ ਸਾਨੂੰ ਮੈਨੂੰ ਬਹੁਤ ਵਧੀਆ ਲੱਗਦਾ ਜਿੱਦਾਂ ਸਾਡੇ ਤੇ ਸਕੂਲ 'ਚ ਵੀ ਇਹੋ ਜਿਹੇ ਬੱਚੇ ਨਹੀਂ ਹੁੰਦੇ ਜਿਹੜੇ ਬਾਹਰੋਂ ਕਿਤੇ ਘੁੰਮ ਕੇ ਆਉਣ ਤੇ ਹੁਣ ਸਾਨੂੰ ਵਧੀਆ ਲੱਗਦਾ ਜਦੋਂ ਤੁਸੀਂ ਕਹਿੰਦੇ ਹੋ ਅਸੀਂ ਸਿੰਗਾਪੁਰ ਘੁੰਮ ਕੇ ਆਏ ਹਾਂ ਅਸੀਂ ਇਟਲੀ ਘੁੰਮ ਕੇ ਆਏ ਹਾਂ ਹੈ ਨਾ ਅਤੇ ਸਾਨੂੰ ਨਾਲੇ ਗੱਲਾਂ ਸੁਣਨ ਨੂੰ ਮਿਲਦੀਆਂ ਕੀ ਦਿੱਤਾ ਫਿਰ ਮਾਸੀ ਜੀ ਨੇ ਉੱਥੋਂ
0: ਹੌਸਲਾ
1: ਹੈ
0: ਕੁਛ ਤਾਂ ਲੈ ਕੇ ਆਈ ਹੋਈ ਹੈ
1: ਅੰਬਰ ਮੰਮਾ ਨੂੰ ਪੁੱਛ ਕੇ ਦੱਸੋਗੇ
0: ਉੱਥੇ ਮੂੰਹ ਵਾਲੇ ਗਲਾਸ ਜੇ ਬਹੁਤ ਮਿਲਦੇ ਉੱਥੇ ਗਾਂ ਬਣੀ ਹੁੰਦੀ ਆ
1: ਚਿਪਸ ਓਕੇ
2: ਚੱਪਲਾਂ
1: ਓਕੇ
0: ਇੰਨਾ ਕੁਛ
1: ਫੋਟੋ ਵਾਲੀਆਂ ਚੱਪਲਾਂ ਹੈ ਬੜੇ ਲੱਕੀ ਲੱਕੀ ਹੋ
0: ਇਟਾਲੀਆਨੋ
1: ਕੀ ਸੁਣਾਓਗੇ ਫਿਰ ਲੱਕੀ ਗਰਲ
2: ਬੋਲੀ
1: ਓਕੇ
0: ਅੰਬਰ
1: ਤੁਸੀਂ ਤੇ ਕਮਾਲ ਹੀ ਕਰਦੀ ਆ
0: ਰੌਣਕਾਂ ਲਾਦੀਆਂ ਸਵੇਰੇ ਸਵੇਰੇ
1: ਮੈਨੂੰ ਤੇ ਲੱਗਦਾ ਤੁਸੀਂ ਨਾ ਵਾਹਵਾ ਹੀ ਵੱਡੇ ਹੋ ਗਏ ਹੋ ਤੁਸੀਂ ਹੁਣ
2: ਅੰਬਰ
1: ਤੇ ਬੜੀ ਸਿਆਣੀ
0: ਅਸੀਂ ਠੀਕ ਹਾਂ
1: ਥੈਂਕ ਯੂ
2: ਅੱਜ ਮੇਰੇ ਡੈਡੀ ਦਾ ਬਰਥਡੇ ਆ
1: ਓਏ ਹੈਪੀ ਬਰਥਡੇ ਟੂ ਯੂ Happy birthday to you. Happy birthday to
0: dear
2: Aminder.
1: Hein?
0: Aminder.
1: Sardar.
2: Aminder.
1: Sardar Amrinder Singh. ਹੈਪੀ ਬਰਥਡੇ ਟੂ ਯੂ ਹਿਪੀ ਹੁਰੇ ਤੇ ਤੁਸੀਂ ਤਾਂ ਪਾਰਟਿਸਪੇਟ ਹੀ ਨਹੀਂ ਕੀਤਾ ਆਪਣੇ ਪਾਪਾ ਦੇ ਬਰਥਡੇ ਚ
0: ਕੇਕ ਕੱਟਿਆ ਕਿ ਨਹੀਂ ਅਜੇ
2: ਮੋਮਬੱਤੀ
0: ਸੋਹਣੀ ਜੀ ਲਾ ਕੇ
1: ਪਾਪਿਆਂ ਦੇ ਜਨਮ ਦਿਨ ਅਕਸਰ ਹੀ ਏਦਾਂ ਦੇ ਹੁੰਦੇ ਆ
0: ਮਫਨ ਮੁਫਨ ਤੇ ਵੀ ਕੱਟ ਦੋ ਕੇਕ ਛੋਟਾ ਜਿਹਾ ਨਾ ਉਹ ਵੀ
2: ਜਿਦਾਂ
1: ਜੀ ਸੋਰਟ ਆਫ ਉਹ ਲੱਗਦਾ ਜਿਦਾਂ ਭਲੇ ਜਮਾਨਿਆਂ ਚ ਕੁੜੀਆਂ ਮੇਕਅਪ ਬਾਕਸ ਨੀ ਲੈ ਕੇ ਜਾਂਦੀਆਂ ਹੁੰਦੀਆਂ ਨਾਲ
0: ਬਿਲਕੁਲ ਬਿਲਕੁਲ
1: ਓਦਾਂ ਦੀ ਕੋਈ ਚੀਜ਼ ਲੱਗਦੀ ਆ ਬਾਕਸ ਜਾਂ ਕੁਛ
2: ਗਲੀਆਂ
1: ਬਣਾਈਆਂ ਤੁਸੀਂ ਜਿੱਦਾਂ ਉਹ ਕੀ ਹੁੰਦਾ ਭੂਲ ਭਲਈਆ ਟਾਈਪ ਹਾਂ ਕੀ ਅੰਗਰੇਜ਼ੀ ਚ ਕੀ ਕਹਿੰਦੇ ਉਹਨੂੰ ਸਾਡੇ ਕੋਲ ਵੀ ਹੈਗੇ ਜੁੱਤੀਆਂ ਵਾਲੇ ਡੱਬੇ ਆਪਾਂ ਵੀ ਬਣਾਵਾਂਗੇ ਫਿਰ ਡਾਇਰਾਮਾ ਤੁਸੀਂ ਸਾਨੂੰ ਫੋਟੋ ਭੇਜੋ ਵੇਖ ਕੇ ਫਿਰ ਆਪਾਂ ਵੀ ਬਣਾਵਾਂਗੇ
2: ਠੀਕ ਆ ਤੇ ਨਾਲੇ ਲਾਸਟ ਈਅਰ ਆਪਾਂ ਨੇ ਕੁਝ ਸਿਮਿਲਰ ਬਣਾਇਆ ਸੀ ਪਰ ਉਹ ਟ੍ਰਾਇਰਾਮਾ ਸੀ
0: ਅੱਛਾ
2: ਉਹ ਟ੍ਰਾਇੰਗਲ ਸ਼ੇਪ ਸੀ
1: ਅੱਛਾ ਉਹ ਟ੍ਰਾਇਰਾਮਾ ਹੀ ਤੇ ਹੁਣ ਡਾਇਰਾਮਾ ਬਣਾਇਆ ਹਾਂ ਤੁਸੀਂ ਫੋਟੋ ਭੇਜੋ ਏਦਾਂ ਨੀ ਸਾਨੂੰ ਪਤਾ
0: ਲੱਗਣਾ ਸ਼ੀਸ਼ੇ ਸ਼ੀਸ਼ੇ ਲਾ ਕੇ ਉਹਦਾ ਜਲੂਸ ਹੀ ਕੱਢ ਦੇਣਾ
1: ਮੇਕਅਪ ਬਾਕਸ ਜਿਹਾ ਲੱਗੀ ਜਾਂਦਾ
0: ਜਿਹੜੀ ਚੀਜ਼ ਇੱਕ ਵਾਰ ਦਿਮਾਗ ਚ ਆ ਗਈ
1: ਨਹੀਂ
0: ਬਹੁਤ ਵਧੀਆ ਪੁੱਤ
1: ਵੈਰੀ ਗੁੱਡ ਤੁਸੀਂ ਤੇ ਬਹੁਤ ਇੰਟੈਲੀਜੈਂਟ ਹੋ ਬੜੀਆਂ ਚੀਜ਼ਾਂ ਬਣਾਉਂਦੇ ਹੋ ਤੇ
0: ਪਾਪਾ ਨੂੰ ਇਹ ਗਿਫਟ ਕਰ ਦਿਓ ਅੱਜ ਮੈਂ ਕਿਹਾ ਪਾਪਾ ਨੂੰ ਉਹੀ ਗਿਫਟ ਕਰ ਦਿਓ ਜਾਂ ਫਿਰ ਅੱਜ
1: ਹਾਂ ਕੱਟਿਆ ਗਿਆ ਤੇ ਫੋਨ ਹੀ ਕੱਟਿਆ ਗਿਆ ਨੀ ਦੁਬਾਰਾ ਕਰ ਲਾ ਕੁੜੀਏ ਕੀ ਗੱਲ ਹੋ ਗਈ ਕਿੱਥੇ ਚੱਲ ਗਏ ਸੀ
2: ਲਾਮਾ ਦੱਕੇ ਸਾਰਾ ਟੱਬਰ ਸੁੱਤਾ ਪਿਆ ਕਰਕੋਲਾ
1: ਕੁੜਕੁੱਲੋ ਹੋਣੀ ਨੱਚੇ ਓਕੇ ਗੁੱਡ ਵੈਰੀ ਨਾਈਸ ਤੇ ਇਹ ਤੇ ਬੜਾ ਔਖਾ ਆ ਬਾਈ ਇਹ ਤੇ ਮੈਨੂੰ ਨੀ ਲੱਗਦਾ ਵੀ ਆਉਂਦਾ ਵਾ ਕੋਈ ਹਿੰਟ ਹੁੰਟੀ ਦੇ ਦੋ ਕੋਈ ਹਿੰਟ ਹੀ ਦੇ ਦੋ।
2: ਪਾਲਾ ਵਿੱਚ ਹੁੰਦਾ,
1: ਪਹਾੜਾਂ ਚ ਹੁੰਦਾ,
2: ਨਹੀਂ ਬਾਲਾ,
0: ਵਾਲਾਂ ਚ,
1: ਵਾਲਾਂ ਚ ਹੁੰਦਾ। ਓਕੇ, ਸਿਕਰੀ, ਜੂਆ, ਓ ਯੇ, ਟਿੰਗ ਲਿੰਗ ਲਿੰਗ ਲਿੰਗ ਲਿੰਗ ਲਿੰਗ, ਸਾਰਾ ਟੱਬਰ ਸੁੱਤਾ ਪਿਆ। ਹਾਂ ਇਹ ਗੱਲ ਸਹੀ ਹੋ। ਓਕੇ, ਬੜਾ ਟ੍ਰਿਕੀ ਸੀ ਇਹ ਤੇ। ਥੈਂਕ ਯੂ,
2: ਥੈਂਕ ਯੂ, ਹੈਵ ਅ ਨਾਈਸ ਡੇ, ਬਾਏ,
0: ਯੂ ਟੂ,
1: ਥੈਂਕ ਯੂ। ਤੁਹਾਡਾ ਦਿਨ ਵਧੀਆ ਵਧੀਆ ਰਵੇ ਭਾਈ। ਤੇ ਨੈਕਸਟ ਸਾਡੇ ਨਾਲ ਨੇ ਯੁਵਰਾਜ ਹੁਣੀ, ਤੇ ਉਸ ਤੋਂ ਬਾਅਦ ਫਿਰ ਸਾਡੇ ਨਾਲ ਹੋਊਗੀ ਅਸੀਸ ਕੌਰ। ਸਤਿ ਸ਼੍ਰੀ ਅਕਾਲ ਯੁਵਰਾਜ, ਕੀ ਹਾਲ ਹੈ?
2: ਚਲੋ
1: ਗੁੱਡ ਆ। ਉਹ ਚ ਤੁਸੀਂ ਕੀ ਖੇਡੇ ਸੀ ਫਿਰ ਜਿਹੜੇ ਚ ਹਾਰ ਗਏ?
2: ਜਿਹੜੀ ਦੂਸਰੀ ਟੀਮ ਸੀ ਉਹਨਾਂ ਨੇ ਬਾਹਲੇ ਵਿਕਟ ਲੈ ਲਈ ਸੀ।
1: ਓਹੋ, ਤੁਹਾਡੀ ਵੀ ਲੈ ਲਈ ਸੀ ਵਿਕਟ?
2: ਹਾਂਜੀ, ਨਹੀਂ ਮੇਰੀ ਨਹੀਂ ਲਈ।
1: ਕਿੰਨੇ ਮਾਰੇ ਸੀ ਰਨ ਤੁਸੀਂ ਫਿਰ?
2: ਮੈਂ 11।
1: ਓ ਬੱਲੇ,
0: ਤਾਂ ਵਧੀਆ ਸਕੋਰ ਸੀ ਫਿਰ।
1: ਵੈਰੀ ਨਾਈਸ।
0: ਸਾਰੀ ਟੀਮ ਨੇ ਕਿੰਨੇ ਬਣਾਏ, 14?
1: ਨਹੀਂ ਨਹੀਂ
2: ਨਹੀਂ, ਆਈ ਥਿੰਕ ਟੀਮ ਨੇ ਆਈ ਥਿੰਕ 110 ਬਣਾਏ।
0: ਹਾਂ, 110 ਸਾ ਫਿਰ ਇਹਦਾ ਬਣਦਾ ਨਾ, ਕਿਉਂਕਿ 10th ਪਲੇਅਰ ਆ ਉਹ।
1: ਹੋਰ
2: ਚਲੋ
1: ਕੋਈ ਨੀ, ਇਸ ਵਾਰੀ ਤੁਸੀਂ ਧਿਆਨ ਨਾਲ ਖੇਡਿਓ। ਕੀ ਸੁਣਾਓਗੇ ਫਿਰ?
2: ਇੱਕ ਚੁਟਕਲਾ।
1: ਹਾਂਜੀ,
2: ਰਾਤੋ ਰਾਤ ਹੀ ਸਾਰੀਆਂ ਕਾਪੀਆਂ ਵਿਕ ਗਈਆਂ। ਤੇ ਫਿਰ ਓਹਦਾ ਦੋਸਤ ਕਹਿੰਦਾ, ਐਜੀ ਕਿਹੜੀ ਗਲਤੀ ਕਰ ਲਈ? ਤੇ ਫਿਰ ਓਹਦਾ ਦੋਸਤ ਕਹਿੰਦਾ ਵੀ ਮੈਂ ਲਿਖਣਾ ਸੀ
0: ਬਾਅਦ ਚ ਵਾਈਫਾਈ ਲਿਖ ਦੇਈ ਦਾ ਹੁੰਦਾ। ਜੇ ਕੋਈ ਰੌਲਾ ਪੈ ਜੇ ਨਾ, ਆਈ ਪਾ ਦੇ ਦਿੰਦੀ ਬਾਅਦ ਚ।
1: ਥੈਂਕ ਯੂ। ਇਹ ਸਨ ਸਾਡੇ ਨਾਲ ਯੁਵਰਾਜ ਜੀ, ਤੇ ਹੁਣ ਸਾਡੇ ਨਾਲ ਅਸੀਸ ਕੌਰ, ਉਸ ਤੋਂ ਬਾਅਦ ਫਿਰ ਤਵਨੀਤ। ਤੁਹਾਡੀ ਵਾਰੀ। ਸਤਿ ਸ਼੍ਰੀ ਅਕਾਲ ਅਸੀਸ ਕੌਰ ਜੀ।
3: ਸਤਿ ਸ਼੍ਰੀ ਅਕਾਲ ਜੋਤ ਅੰਕਲ ਜੀ ਤੇ ਪ੍ਰੀਤਿੰਦਰ ਅੰਕਲ ਜੀ।
1: ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ? ਅਸੀਂ ਠੀਕ ਹਾਂ, ਤੁਹਾਡਾ ਕੀ ਹਾਲ ਹੈ?
0: ਅੱਜ ਬੜੀ ਪ੍ਰੋਫੈਸਰਾਂ ਜਿਹੜੀ ਆਵਾਜ਼ ਆ ਰਹੀ, ਜਿਵੇਂ ਕੋਈ ਟੀਚਰ ਬੋਲ ਰਹੀ ਹੁੰਦੀ ਹੈ।
1: ਹੋਰ, ਅੱਜ ਬੜੀ ਸਿਆਣੀ ਸਿਆਣੀ ਜੀ ਲੱਗ ਰਹੀ ਹੈ ਕੁੜੀਏ।
3: ਯਾ, ਕਿਉਂਕਿ ਤੁਹਾਨੂੰ ਪਤਾ ਕੀ, ਹੁਣ ਮੈਂ ਜਲਦੀ ਜਲਦੀ ਸਾਰਾ ਕੰਮ ਕਰਕੇ ਮੈਂ ਫਿਨਿਸ਼ ਤੰਗ, ਮੈਂ ਆਰਾਮ ਨਾਲ ਆਏ ਬੈਠੀ ਹੋਈ।
0: ਹਾਂ, ਹੱਥ ਤੇ ਹੱਥ ਧਰ ਕੇ।
1: ਹੋਰ, ਤਾਂ ਹੀ ਉਹ ਫਿਰ ਐਡੀ ਸਿਆਣੀ ਬਣੀ ਨਾ। ਸਵੇਰੇ ਸਵੇਰੇ ਉਹਨੇ ਉੱਠ ਕੇ ਤੇ ਰੋਟੀ ਪਾਣੀ ਵੀ ਬਣਾ ਲਿਆ, ਆਟਾ ਗੁੰਨ ਲਿਆ,
0: ਤੇ ਫਿਰ ਉਹਨੇ ਜੌਬ ਤੇ ਵੀ ਜਾਣਾ ਹੁੰਦਾ।
3: ਮੈਂ ਤਾਂ ਰੋਟੀ ਖਾਧੀ ਨਹੀਂ, ਮੈਂ ਤਾਂ ਕਿਉਂਕਿ ਮਾਝਾ ਰਸ਼ ਸੀ, ਮੈਂ ਤਾਂ ਜੂਸ ਹੀ ਪੀ ਲਿਆ।
1: ਹਾਂ, ਪਰ ਫੈਮਿਲੀ ਲਈ ਤੇ ਆਟਾ ਗੁੰਨ ਕੇ ਰੱਖਤਾ ਹੋਣਾ ਨਾ, ਵੀ ਬਾਕੀ ਜਾਣੇ ਰੋਟੀ ਬਣਾ ਲੈਣਗੇ ਮੰਮਾ ਆ ਕੇ, ਹੈਨਾ। ਕੰਮ ਹੀ ਬੜੇ ਪੈਂਦੇ ਸਵੇਰੇ
3: ਸਵੇਰੇ। ਮੰਮਾ ਆਟਾ ਗੁੰਨ ਕੇ ਆਉਂਦੇ, ਫਿਰ ਜਦੋਂ ਪਾਪਾ
1: ਬਾਕੀ ਖਾਂਦੇ ਸਾਰੇ। ਓਕੇ ਓਕੇ, ਪਰ ਇਹ ਕਿਦਾਂ ਵੱਡੀ ਹੋਊਗੀ ਫਿਰ, ਰੋਟੀ ਨਹੀਂ ਖਾਊਗੀ? ਤੇ
3: ਮੈਂ ਖਾਂਦੀ ਆ।
1: ਕਈ ਕੰਟਰੀ ਨੂਡਲ ਖਾਂਦੇ, ਕਈ ਕੰਟਰੀ ਜਿਹੜਾ ਉਹ ਪਾਸਤਾ ਖਾਂਦੇ, ਤੇ ਕਈ ਕੰਟਰੀ ਰੋਟੀਆਂ ਖਾਂਦੇ, ਕਈ ਪਰੌਂਠਿਆਂ ਤੇ ਟੱਕ ਧਰ ਛੱਡਦੇ।
3: ਮੈਂ ਤੇ ਵੀਰਾ ਪਾਸਤਾ ਖਾਣੇ
1: ਆ। ਹਾਂ ਅਸੀਂ ਤੇ ਸਾਰਾ ਕੁਝ ਖਾ ਲੈਣੇ ਆ ਹਨਾ।
3: ਬਟ ਕਈ ਅਸੀਂ ਨਹੀਂ ਖਾ ਸਕਦੇ।
1: ਅੱਛਾ ਕਈ ਨਹੀਂ ਖਾ ਸਕਦੇ। ਓਕੇ ਗੁੱਡ। ਤੁਹਾਡੇ ਕੋਲ ਤਾਂ ਬੜਾ ਕੁਝ ਸਿੱਖਣ ਨੂੰ ਮਿਲਦਾ।
3: ਕਿਹੜਾ ਪਤਾ ਬਈ ਉਹ ਕਿਹੜੇ ਕਾਈਂਡ ਆਫ ਫੂਡ ਹੈ, ਵਾਟ ਇਜ਼ ਇਟ। ਹਾਂ ਕਈ ਚੀਜ਼ਾਂ ਅਸੀਂ ਨਹੀਂ ਖਾ ਸਕਦੇ, ਕਈ ਚੀਜ਼ਾਂ ਖਾ ਲੈਂਦੇ।
1: ਅੱਜ ਤੁਹਾਡਾ ਕੀ ਖਾਣ ਨੂੰ ਜੀ ਕਰਨ ਡਿਆ ਵਾ ਫਿਰ ਲੰਚ ਵਿੱਚ? ਸਕੂਲੋਂ ਆ ਕੇ ਕੀ ਖਾਣਾ ਚਾਹੁੰਦੇ ਹੋ ਤੁਸੀਂ?
3: ਮੈਨੂੰ ਆਲਰੇਡੀ ਪਤਾ
1: ਕੀ
3: ਮਫਿਨ।
1: ਓ ਦੁਪਹਿਰੇ ਵੀ ਆ ਕੇ ਲੰਮਾ ਫਿਰ ਨਹੀਂ ਖਾਣਾ?
3: ਸੁਣੋ ਪਤਾ ਕੀ,
1: ਹਾਂ
3: ਮੈਂ ਨਾ ਮਾਮਾ ਜੀ ਨਾ ਇੱਕ ਵਾਰੀ ਆਏ ਸੀ ਨਾ, ਨਾਨ ਜੀ ਨੂੰ ਡ੍ਰੌਪ ਕਰ ਲਿਆ।
1: ਹਾਂਜੀ।
3: ਫਿਰ ਥੋੜੇ ਦਿਨ ਰਹਿ ਕੇ ਕੱਲ ਉਹ ਵਾਪਸ ਆਏ ਸੀ ਉਹਨਾਂ ਨੂੰ ਲੈ ਕੇ ਜਾਣ ਲਿਆ।
1: ਅੱਛਾ।
3: ਤੇ ਫਿਰ ਕੀ ਹੋਇਆ ਨਾ, ਉਹਨਾਂ ਇੱਕ ਉਹਨਾਂ ਨੇ ਦੋਨੇ ਡੇਜ਼ ਬੈਗ ਇੱਕ ਲੈ ਕੇ ਆਏ ਫੂਡਸ, ਉਹਨਾਂ ਕੋਈ ਨੀ ਬੱਚਾ ਨੂੰ ਖਾਣ ਦੋ ਆਏ। ਤੰਗੂ ਲਿਆਏ ਸੀ ਦੋ ਬੈਗਸ, ਤੇ ਹੁਣ ਅਸੀਂ ਲੱਕੀ ਆ ਕਿ ਸਾਡੇ ਕੋਲ ਸਵੀਟਸ।
1: ਅੱਛਾ ਫਿਰ ਉਹ ਮਫਿਨ ਲੈ ਕੇ ਆਏ ਸੀ ਤੇ ਉਹ
3: ਲੈ ਕੇ ਜਾਵਾਂਗੇ।
1: ਹਾਂ ਉਹ ਫਿਰ ਮਫਿਨ ਖਾਣੇ ਆ ਤੁਸੀਂ ਆ ਕੇ? ਹੈ
3: ਯਾ।
1: ਓਕੇ ਗੁੱਡ ਗੁੱਡ। ਤੇ ਜਦੋਂ ਸਕੂਲੋਂ ਵਾਪਸ ਆਓਗੇ ਘਰ ਉਦੋਂ ਕੀ ਖਾਣਾ?
3: ਮੇਬੀ ਕੁਕੀ, ਮੈਂ ਤਾਂ ਸਟ੍ਰੇਟ ਵੇ ਮੇਬੀ ਛੋਲੇ ਵੀ ਖਾਣ ਲੱਗ ਜੂ।
1: ਅੱਛਾ ਅੱਛਾ ਓਕੇ ਓਕੇ। ਵੀ ਅਸੀਂ ਇਸ ਨੇ ਤੇ ਖਾ ਹੀ ਲੈਣੇ ਸੀ, ਉਹ ਮਾਮਾ ਜੀ ਦੇ ਗਏ ਨਾ ਬੈਗ ਭਰ ਕੇ, ਇਹ ਗੱਲ ਕਹਿੰਦੇ
3: ਵੀ ਮੈਂ ਤਾਂ ਖਾਣੀ ਨਹੀਂ ਸੀ ਕਟੋਰਾ ਲਾ ਕੇ। ਫਿਰ ਮੇਰਾ ਅੱਖਾਂ ਜਮਾ ਉਹਦੇ ਕੋਲ ਗਈਆਂ, ਮਤਲਬ ਮੈਂ ਐਵਰੀ ਸਿੰਗਲ ਡੇ ਇੱਕ।
0: ਅਸੀਂ ਵੀ ਛੋਟੇ ਹੁੰਦੇ ਕਹਿੰਦੇ ਸੀ ਘਰੇ ਜਾ ਕੇ ਖੀਰ ਖਾਣੀ ਆ।
1: ਬੱਲੇ ਸੀ ਸਕੋਰ। ਕੀ ਲਿਆਓ ਫਿਰ ਅੱਜ, ਕੀ ਸੁਣਾਓਗੇ? ਮਫਿਨ ਸੁਣਾਓਗੇ ਅੱਜ ਫਿਰ?
3: ਨਹੀਂ
1: ਮਫਿਨ ਵਾਲੀ ਨੀ ਕੋਈ ਬੋਲੀ ਹੈਗੀ?
3: ਬੋਲੀ ਬੋਲੀ
1: ਮਫਿਨ ਵਾਲੀ ਨੀ ਬੋਲੀ ਹੈਗੀ ਕੋਈ?
3: ਨਹੀਂ। ਬਸ ਮੈਨੂੰ ਸੁਣਾਉਣ ਦੋ।
1: ਅੱਛਾ
3: ਟੱਬਰਾ ਪੰਡਵੇ ਮੈਂ ਗੁੱਤਲੀ ਗੁਣਾ ਦੀ ਐਵੇਂ ਨਾ ਟੱਬਰਾ ਪੰਡਵੇ ਮੈਂ।

0: ਮੇਰੇ ਲਈ ਇੱਕ ਮਫਿਨ ਰੱਖ ਲਿਓ ਓਕੇ ਮੇਰੇ ਲਈ ਮਫਿਨ ਰੱਖ ਲਿਓ ਓਕੇ ਭਾਜੀ ਕੀ ਹੋਣਾ ਥੈਂਕ ਯੂ ਸਤਿ ਸ਼੍ਰੀ ਅਕਾਲ ਤਵਨੀਤ ਤੁਸੀਂ ਆਉਂਦੇ ਰਹੋ
1: ਸਾਰਿਆਂ
0: ਨੂੰ ਤੇ ਗੱਲਾਂ ਵੀ ਨੀ ਆਉਂਦੀਆਂ ਪਤਾ
1: ਐਸ਼ਲੀ
0: ਨੂੰ ਪੜ੍ਹਾਈ ਜ਼ਿਆਦਾ ਆਉਂਦੀ ਹੈ ਨਾ
1: ਦੀਦੀ ਦੀਦੀ ਨਾਨਕਿਆਂ ਦੇ ਪੈਦਾ
0: ਓਕੇ ਤੇ ਤੁਸੀਂ ਦਾਦਕਿਆਂ ਦੇ ਗਏ ਹੋ
2: ਕੀ
0: ਸੁਣਾਓਗੇ ਫਿਰ
1: ਇੱਕ ਬੁਝਾਵਰ
0: ਓਕੇ
1: ਹੱਥ ਲਾਵਾ ਮੈਂ ਪਿੱਛੇ ਲੱਗੀ ਹਾਈ ਅਮਾ ਮੈਂ ਮੋਈ
0: ਇਹ ਰੋਜ਼ ਤੁਸੀਂ ਸੁਣਾਉਂਦੇ ਤੇ ਮੈਨੂੰ ਰੋਜ਼ ਹੀ ਭੁੱਲ ਜਾਂਦੀ ਪਤਾ ਪਤਾ ਨੀ ਕਿਉਂ ਮੈਨੂੰ ਰੋਜ਼ ਹੀ ਭੁੱਲ ਜਾਂਦੀ ਆ ਮੈਨੂੰ ਲੱਗਦਾ ਤੇਰੀ ਵੀ ਚੀ ਚੀ ਕਰਨੀ ਪੈਣੀ ਆ ਕੁੜੀਏ ਹਾਂ ਦੀਦੀ ਦੀ ਓਕੇ ਤੇ ਹੁਣ ਤੁਸੀਂ ਵੀਰ ਜੀ ਕਿਹਾ ਤੇ ਫਿਰ ਮੈਨੂੰ ਮਾੜਾ ਮਾੜਾ ਜਿਹਾ ਚੇਤਾ ਆਉਣ ਡਿਆ ਪਰ ਪੂਰਾ ਨਹੀਂ ਆਇਆ ਹਲੇ ਸਟਿਲ ਬੁਝੀਏ ਓਕੇ ਤੁਸੀਂ ਕੋਈ ਹਿੰਟ ਦੇ ਦੋ ਫਿਰ
2: ਸਾਡੇ ਲਈ ਇਜ਼ੀ
1: ਹੋ ਜਾਏ ਸਬਜ਼ੀ ਚ ਪਾਈ ਦੀ ਸ਼ਿਮਲਾ ਮਿਰਚ ਤੇ ਪਾਈ ਦੀ
0: ਅੱਛਾ ਸਬਜ਼ੀ ਚ ਪਾਈ ਦੀ ਆ ਮਿਰਚ ਲਾਲ ਮਿਰਚ
1: ਕਿਹੜੀ ਮਿਰਚ
0: ਲਾਲ ਮਿਰਚ
2: ਮੋਰ ਪ੍ਰੀਸਾਈਜ਼
1: ਹਰੀ ਮਿਰਚ ਕਾਲੀ ਮਿਰਚ ਪੀਲੀ ਮਿਰਚ ਤੇ ਕਾਲੀ ਮਿਰਚ
2: ਨਾਲੇ ਸ਼ਿਮਲਾ ਮਿਰਚ ਅੱਛੀ
0: ਥੈਂਕ ਯੂ ਐਸ਼ਲਿਨ
1: ਸਸੀ ਕਾਲ ਦੀ ਨਾ ਗੱਲ ਕਰ ਲੋ
0: ਸਸਰੀ ਕਾਲ
1: ਹਰ ਬੁਜਾਰਤ
0: ਓਕੇ ਥੈਂਕ ਯੂ ਨਾਨਕੇ ਚਲੀ ਗਈ ਕੁੜੀ
2: ਨਾਨਕਿਆਂ ਤੇ ਚਲੀ ਗਈ ਜਾਂ ਨਾਨਕੇ ਚਲੀ ਗਈ ਦੋਨੇ ਠੀਕ
1: ਮੈਂ ਨਾਨਕਿਆਂ ਤੇ ਗਈ ਹੋਈ
0: ਓਕੇ ਓਕੇ ਓਕੇ ਨਾਨਕਿਆਂ ਚ ਕੌਣ ਸਭ ਤੋਂ ਵੱਧ ਗੱਲਾਂ ਕਰਦਾ ਫਿਰ
1: ਮੰਮਾ
0: ਅਹੇ ਮੰਮਾ ਹੀ ਕਰਦੇ ਆ ਓਕੇ
2: ਸਾਨੂੰ ਇਹ ਕਿਤੇ ਨਾਨੀ
0: ਹਾਂ
1: ਨਹੀਂ ਮੰਮਾ ਬੱਲਾ ਬੋਟ ਕਰਦੇ ਦਾਦੀ ਜੀ ਦੇ ਨਾਲ
0: ਅੱਛਾ ਅੱਛਾ ਉਹ ਫੋਨ ਤੇ ਲੱਗੇ ਰਹਿੰਦੇ ਹਨਾ
1: ਹਾਂਜੀ ਫੋਨ ਤੇ ਲੱਗੇ ਹੁੰਦੇ
0: ਹਾਂ ਇਹ ਤੇ ਓਕੇ ਓਕੇ
2: ਫਿਰ ਉੱਥੇ ਚੱਲ ਜਾਂਦਾ ਇੰਡੀਆ।
1: ਨਾਨੀ ਜੀ ਅਬ ਦੁਪਹਿਰ ਨੂੰ ਲਾਉਂਦੇ।
0: ਅੱਛਾ ਦੁਪਹਿਰ ਨੂੰ ਕਰਦੇ ਆ
2: ਫਿਰ ਅਰਲੀ ਮਾਰਨਿੰਗ।
0: ਓਕੇ ਓਕੇ ਓਕੇ ਓਕੇ ਕੀ ਸੁਣਾਓਗੇ ਫਿਰ ਅੱਜ?
1: ਮੈਂ ਇੱਕ ਮੈਂ ਇੱਕ ਬੁਜਾਰਤ ਸਦਾਰੀ।
0: ਓਕੇ
1: ਤੇ ਤਾਂ ਅੱਖਰਾਂ ਦਾ ਇੱਕ ਦਾ ਸਿੱਧਾ ਉਲਟਾ ਇੱਕ ਸਵਾਰ।
0: ਅੱਛਾ ਤਿੰਨ ਅੱਖਰਾਂ ਦਾ ਇੱਕ ਨਾਂ?
1: ਤਿੰਨ ਅੱਖਰਾਂ ਦਾ ਇੱਕ ਨਾਂ, ਸਿੱਧਾ ਉਲਟਾ ਇੱਕ ਸਵਾਰ।
0: ਓਕੇ ਓਕੇ ਤਿੰਨ ਅੱਖਰਾਂ ਦਾ ਨਾਂ।
1: ਹਾਂਜੀ
0: ਓਕੇ। ਹੋ ਇਹ ਕੀ ਆ,
2: ਚਾਹੇ ਉਹਨੂੰ ਇਧਰੋਂ ਪੜ ਲਓ ਚਾਹੇ ਉਧਰੋਂ ਪੜ ਲਓ, ਗੱਲ ਇੱਕੋ ਹੀ ਬਣਦੀ ਹੈ ਨਾ।
0: ਹਾਂ ਇਹ ਆਪ ਹੋ ਸਕਦਾ,
1: ਆਪਾਂ ਖਾਂਦੀ।
0: ਹਾਂ ਪੁੱਠਾ ਕਰੋ ਤੇ ਪਾਪ। ਅੱਛਾ ਖਾਂਦੇ ਆ,
2: ਹਿੰਟ ਤਾਂ ਮਿਲ ਗਿਆ। ਹਾਂਜੀ
1: ਹਾਂ ਆਪਾਂ ਰੋਜ਼ ਖਾਂਦੇ।
0: ਓਕੇ ਐਪਲ?
1: ਨਹੀਂ
0: ਹਾਂ
1: ਆਪਾਂ ਰੋਜ਼ ਨਹੀਂ ਖਾਂਦੇ।
0: ਬਨਾਨਾ?
2: ਉਹ ਵੀ ਰੋਜ਼ ਨਹੀਂ ਖਾਂਦੇ।
1: ਫਰੂਟ ਨਹੀਂ ਆ?
0: ਅੱਛਾ ਫਰੂਟ ਨਹੀਂ ਆ। ਰੋਟੀ?
1: ਹਾਂ ਨਹੀਂ ਰੋਟੀ ਦੇ ਅੰਦਰ ਕੀ ਆ?
0: ਰੋਟੀ ਦੇ ਅੰਦਰ ਆਟਾ,
2: ਕਣਕ। ਰੋਟੀ ਦਾ ਟੋਰੀ ਬਣ
1: ਜਾਊਗਾ। ਲਾਸਟ ਵੀਕ ਮੈਂ ਕ੍ਰਿਸ਼ਨਾ ਵੀਰ ਜੀ ਨੂੰ ਕਿਹਾ ਸੀ ਦੈਟਸ ਅ ਦੀਪਕ
0: ਮੈਂ ਵੀ ਨਾਨਕਿਆਂ ਵੱਲੋਂ ਹਾਂ ਨਾ ਤਾਂ ਕਰਕੇ। ਤੁਸੀਂ ਮੈਨੂੰ ਅੱਜ ਰਿਕਾਰਡ ਕਰਕੇ ਭੇਜੋ ਮੈਸੇਜ ਤੇ ਫਿਰ ਮੈਂ ਅੱਜ ਉਹਨਾਂ ਨੂੰ ਪਾਉਣਾ ਵਾ,
2: ਫਾਰਵਰਡ ਕਰ ਦਿਓ ਫਿਰ।
1: ਓਕੇ
0: ਥੋੜਾ ਸਖਤ ਜਿਹਾ ਭੇਜੋ।
1: ਮੈਂ ਤੁਹਾਨੂੰ ਯਕੀਨ ਨਹੀਂ ਕਰਦੇ।
0: ਆਹੋ ਤੇ ਮੈਂ ਹੌਲੀ ਹੌਲੀ ਪਹਿਲਾਂ ਮੈਨੂੰ ਪਤਾ ਲੱਗੂਗਾ ਵੀ ਤੁਸੀਂ ਰਿਸਪੋਂਸੀਬਿਲਟੀ ਵਾਲੇ ਮੈਸੇਜ ਕਰ ਦਿਓ, ਫੇਰ ਹੀ ਮੈਂ ਨੰਬਰ ਦਊਂਗਾ।
1: ਉਲਟਾ ਕਰਕੇ ਅੱਗੇ ਪਿੱਛੇ ਕਰ ਜਾ ਸੀ ਲਫਾਫਾ, ਤੇ ਥਿੱਲੇ ਤੋਂ
2: ਕਰਾਓ
0: ਹਾਂ ਗੱਲ ਭਲਾ ਪੁੱਛਦੇ ਵੀਰ ਜੀ ਇਦਾਂ ਦੇ।
1: ਜੇ ਮੈਂ ਤੁਹਾਨੂੰ ਹੁਣ ਸ਼ਾਮ ਨੂੰ ਮੈਸੇਜ ਕੀਤਾ ਤੁਸੀਂ ਮੈਨੂੰ
0: ਮੈਨੂੰ ਕਰੋ ਨਾ ਫਿਰ ਮੈਂ ਜਦੋਂ ਫ੍ਰੀ ਹੋਊਗਾ ਫਿਰ ਮੈਂ ਭੇਜ
1: ਦੂੰਗਾ। ਤੁਸੀਂ ਬਿਜ਼ੀ ਹੁੰਦੇ ਗੱਲਾਂ ਕਰਦੇ,
0: ਨਹੀਂ ਹੁਣੇ ਤੁਸੀਂ ਰਿਕਾਰਡ ਕਰਕੇ ਭੇਜ ਦੋ ਨਾ।
2: ਵੀਰ ਜੀ
0: ਕੀ ਹਾਲ ਨੇ?
1: ਠੀਕ ਹੈ, ਤੁਹਾਡਾ ਕੀ ਹਾਲ ਹੈ?
0: ਸਾਡਾ ਠੀਕ ਹੈ। ਮੈਨੂੰ ਇੱਕ ਇੱਕ ਗੱਲ ਦੱਸੋਗੇ? ਹੈ ਵੀਰ ਜੀ?
1: ਹਾਂਜੀ।
0: ਉਹ ਦੀਦੀ ਤੇ ਪਈ ਭਲਾ
2: ਖੱਬੇ ਹੱਥ ਦੀ?
0: ਹੈ
1: ਜੀ,
0: ਦੀਦੀ ਤੇ ਵੱਜੀਆਂ।
2: ਅਸੀਂ ਰੇਡੀਓ ਤੇ ਇਦਾਂ ਪ੍ਰਮੋਟ ਤਾਂ ਨਹੀਂ ਕਰਦੇ, ਪਰ ਜੋ ਹੋਇਆ ਉਹਨੂੰ ਐਕਸਪਲੇਨ ਤਾਂ ਕਰ ਹੀ ਸਕਦੇ ਹਾਂ।
0: ਹੈ ਕਿ ਫਲਾ ਫੋਨ ਹੀ ਖੋਇਆ ਵਾ।
2: ਇਟਸ ਨੋਟ, ਇਫ ਇਟ ਇਜ਼ ਨੋਟ ਹੈਪਨਿੰਗ ਨਾਓ, ਇਟਸ ਨੋਟ ਅ ਨਿਊਜ਼। ਸਾਡਾ ਕਰੰਟ ਅਫੇਅਰ ਦਾ ਪ੍ਰੋਗਰਾਮ ਆ ਨਾ।
0: ਤੇ ਮੈਨੂੰ ਇੱਕ ਚੀਜ਼ ਹੋਰ ਦੱਸੋ ਵੀ ਉਸ ਤੋਂ ਪਹਿਲਾਂ ਤੁਹਾਡੇ ਵੀ ਵੱਜੀਆਂ ਸੀ ਭਲਾ? ਆਹੋ ਤੇ ਉਹਦੇ ਕਰਕੇ ਫਿਰ ਵੱਜੀਆਂ ਸੀ ਤੁਹਾਨੂੰ। ਤੁਸੀਂ ਪੰਗੇ ਕਿਉਂ ਲੈਂਦੇ ਯਾਰ ਸਵੇਰੇ ਸਵੇਰੇ?
1: ਮੈਨੂੰ ਪਤਾ ਨਹੀਂ।
0: ਹੈ ਮਜ਼ਾ ਆਉਂਦਾ ਵਾ?
1: ਹਾਂਜੀ।
0: ਓ ਪੁੱਠੇ ਕੰਮ ਕਰਕੇ ਮਜ਼ਾ ਆਉਂਦਾ?
1: ਹਾਂਜੀ।
0: ਓਕੇ ਕੀ ਸੁਣਾਓਗੇ ਫਿਰ?
1: ਇੱਕ ਬੋਲੀ।
0: ਹਾਂਜੀ।
1: ਬਾਲੀ ਬੱਲੇ ਬੱਲੇ ਵੇਵੇ ਦੇ ਚੜ੍ਹ ਰੋਂਕਾ, ਬੱਲੇ ਬੱਲੇ ਵੇਵੇ ਦੇ ਚੜ੍ਹ ਰੋਂਕਾ, ਤੀਆ ਲਾ ਲਿਆ ਜਿਹਨੂੰ ਰੱਬ ਦੇ ਵੇਰੇ ਵਿੱਚ ਰਹਿ ਰੋਂਕਾ, ਤੀਆ ਲਾ ਲਿਆ ਜਿਹਨੂੰ ਦਾ ਰੱਬ ਦੇ
0: ਵੇੜੇ ਵਿੱਚ ਰਹਿਣ ਰੋਣਕਾ। ਜਿੰਦਾਬਾਦ ਵੀਰ ਜੀ, ਜਿੰਦਾਬਾਦ
2: ਰੇਡੀਓ।
0: ਰਬੜ ਬੈਂਡ ਜਿੰਦਾਬਾਦ, ਚਪੇੜਾਂ ਜਿੰਦਾਬਾਦ,
1: ਪਚੇੜ
0: ਮਾਰਨ ਲੱਗੇ ਸੀ। ਓਕੇ ਵੱਜੀ ਨੀ? ਹਾਂ ਬਚਾਓ ਗਿਆ,
2: ਕਈ ਵਾਰ ਬਗਤਮੀ ਛੱਡੀ।
0: ਓਹੋ ਥੈਂਕ ਯੂ ਵੀਰ ਜੀ। ਓਕੇ ਬਾਏ,
1: ਗੁੱਡ ਲੱਕ ਤਾਂ ਕਹਿ ਦੋ ਵਿਚਾਰਿਆਂ।
0: ਹਾਂਜੀ
1: ਸਾਰੇ
0: ਜਾਣੇ ਹੱਸੇ। ਓਕੇ
2: ਸਾਰੇ ਸਮਝੀਏ ਸੀ ਨਾ।
1: ਹਾਂਜੀ
0: ਥੈਂਕ ਯੂ,
2: ਗੁੱਡ ਲੱਕ, ਤੁਹਾਡਾ ਬਚਾਰ ਹੋਵੇ।
0: ਹਾਂ ਥੈਂਕ ਯੂ ਭਾਈ। ਇਹ ਸੀ ਸਾਡੇ ਨਾਲ ਵੀਰ ਜੀ। ਵੀਰ ਜੀ ਲਾ ਦਿੰਦੇ ਰੌਣਕਾਂ ਤੇ ਧੰਨਵਾਦ ਵੀ ਤੁਹਾਡਾ, ਬਹੁਤ ਸ਼ੁਕਰੀਆ। ਰਕੇਸ਼ ਕੁਮਾਰ ਜੀ ਕਹਿੰਦੇ ਕਿ ਸਭ ਤੰਦਰੁਸਤ ਰਹਿਣ, ਖੁਸ਼ ਰਹਿਣ, ਚੜ੍ਹਦੀ ਕਲਾ 'ਚ ਰਹਿਣ, ਹੱਸਦੇ ਵੱਸਦੇ ਰਹਿਣ, ਮੁਹੱਬਤਾਂ ਦਾ ਹਰ ਪਾਸੇ ਵਾਸ ਹੋਵੇ ਅਤੇ ਮਨੋਕਾਮਨਾਵਾਂ ਸਭ ਦੀਆਂ ਪੂਰੀਆਂ ਹੋਣ। ਪਰਥ ਤੋਂ ਹਰ ਰੋਜ਼ ਦੀ ਤਰ੍ਹਾਂ ਮੈਸੇਜ। ਜਤਿੰਦਰ ਕੌਰ ਜੀ ਕਹਿੰਦੇ ਨੇ ਕਿ ਬੋਥ ਆਫ ਯੂ ਭਾਅ ਜੀ ਇਜ਼ ਅ ਗੁੱਡ, ਹੈਪੀ ਵੈਨਸਡੇ ਅਤੇ ਧੰਨਵਾਦ ਤੁਹਾਡਾ। ਅਮਰਿੰਦਰ ਸਿੰਘ ਸੰਧੂ ਜੀ ਕਹਿੰਦੇ ਕਿ ਥੈਂਕ ਯੂ ਫੋਰ ਬਰਥਡੇ ਵਿਸ਼ਿਜ਼ ਅਤੇ ਗਿਫਟ ਵਾਲੀ ਗੱਲ ਕਹਿੰਦੇ ਦੁਬਾਰਾ ਕਹੋ ਮਾੜੀ ਜੀ ਤੇ
2: ਜ਼ੋਰ ਜਿਹਾ ਪਾ ਕੇ ਕਹੋ।
0: ਜਿਹਨੇ ਕਿ ਥੋੜ੍ਹੀ ਕਹੀ ਹੋਵੇ ਨਾ ਉਹਨੇ ਕਿ ਜ਼ਿਆਦਾ
2: ਜ਼ਿਆਦਾ ਵੱਜਦੀ ਹੈ।
0: ਥੋੜ੍ਹੀ ਕਹਿ ਜ਼ਿਆਦਾ ਵੱਜਦੀ ਹੈ ਬਾਈ। ਥੈਂਕ ਯੂ। ਅਤੇ ਸੁਖਿੰਦਰ ਭੈਣ ਜੀ ਬਹੁਤ ਬਹੁਤ ਸ਼ੁਕਰੀਆ। ਜਤਿੰਦਰਪਾਲ ਜੀ ਧੰਨਵਾਦ ਤੁਹਾਡਾ। ਅਤੇ ਸੁਖਦੀਪ ਸਿੰਘ ਘੁੰਮਣ ਜੀ ਕਹਿੰਦੇ ਕਿ ਸਤਿ ਸ਼੍ਰੀ ਅਕਾਲ ਵਾਹਿਗੁਰੂ, ਚੜ੍ਹਦੀ ਕਲਾ ਬਖਸ਼ਣ ਸਾਰਿਆਂ ਨੂੰ ਅਤੇ ਕਹਾਣੀ ਬਹੁਤ ਸਿੱਖਿਆਦਾਇਕ ਲੱਗੀ। ਅਤੇ ਬਲਜੀਤ ਵਾਲੀਆ ਜੀ ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ, ਹੈਵ ਏ ਗ੍ਰੇਟ ਡੇ। ਧੰਨਵਾਦ ਜੀ। ਅਤੇ ਰਾਜ ਜੀ ਗੁੱਡ ਮੋਰਨਿੰਗ ਸਾਡੇ ਵੱਲੋਂ ਵੀ ਸਤਿ ਸ਼੍ਰੀ ਅਕਾਲ ਰੇਡੀਓ ਹਾਂਜੀ ਅਤੇ ਸਾਰੇ ਪਰਿਵਾਰ ਨੂੰ। ਅਤੇ ਕਹਿੰਦੇ ਪਰਮਾਤਮਾ ਅੱਗੇ ਅਰਦਾਸ ਹੈ ਕਿ ਸਭ ਦਾ ਦਿਨ ਬਹੁਤ ਬਹੁਤ ਵਧੀਆ ਰਹੇ। ਜਤਿੰਦਰ ਨੰਦਾ ਜੀ ਕਲਕਾਲੋ ਤੋਂ ਕਰਦੇ ਨੇ ਮੈਸੇਜ। ਰੁਪਿੰਦਰ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ। ਕੁਲਵੀਰ ਜੀ ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ, ਵਾਹਿਗੁਰੂ ਸਭ ਦੇ ਉੱਤੇ ਮਿਹਰ ਭਰਿਆ ਹੱਥ ਰੱਖਣ। ਅਤੇ ਹਰਚੰਦ ਸਿੰਘ ਢਿੱਲੋਂ ਜੀ ਬੈਰਿਕ ਦੇ ਪਾਣੀਆਂ ਤੋਂ ਕਹਿੰਦੇ ਨੇ ਕਿ ਪਰਮਾਤਮਾ ਸਾਰਿਆਂ 'ਤੇ ਮਿਹਰ ਭਰਿਆ ਹੱਥ ਬਣਾ ਹੀ ਰੱਖੇ। ਅਤੇ ਇੱਧਰ ਸਤਿ ਸ਼੍ਰੀ ਅਕਾਲ ਕਹਿੰਦੇ ਨੇ ਕਿ ਪਲੀਜ਼ 3 ਬੈਡਰੂਮ ਕਹਿੰਦੇ ਕਿ ਘਰ ਆ ਅਵੇਲੇਬਲ ਫੋਰ ਰੈਂਟ ਕ੍ਰੈਨਬਰਨ ਨੌਰਥ ਦੇ ਵਿੱਚ। ਦੱਸਿਓ ਭਾਈ ਜੇ ਕਿਸੇ ਨੇ ਲੈਣਾ ਰੈਂਟ ਦੇ ਉੱਤੇ ਘਰ, ਅਤੇ ਫਿਰ ਇਹਨਾਂ ਦਾ ਨੰਬਰ ਤੁਹਾਨੂੰ ਆਪਾਂ ਦੇ ਦਾਂਗੇ, ਕ੍ਰੈਨਬਰਨ ਨੌਰਥ ਦੇ ਵਿੱਚ। ਦਿੱਲੀ ਜੁਵਲਰ ਵਾਲੇ ਕਹਿੰਦੇ ਨੇ ਵੀ $182 ਰੇਟ ਹੋ ਗਿਆ 22 ਕੈਰਟ ਦਾ।
2: ਤੁਹਾਡਾ ਭਲਾ ਹੋਵੇ
0: ਅਤੇ ਵਾਹਿਗੁਰੂ ਸਭ ਦਾ ਭਲਾ ਕਰੇ। ਅਮਨ ਜੀ ਮੈਸੇਜ ਕਰਦੇ ਨੇ, ਬਹੁਤ ਸ਼ੁਕਰੀਆ ਜੀ, ਬਹੁਤ ਮਿਹਰਬਾਨੀ ਜੀ। ਚੜ੍ਹਦੀ ਕਲਾ ਦੇ ਵਿੱਚ ਰਹੋ ਤੁਸੀਂ। ਅਤੇ ਇਕਬਾਲ ਜੀ ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ ਸਾਹਿਬ, ਚੜ੍ਹਦੀ ਕਲਾ ਦੇ ਵਿੱਚ ਰਹਿਣ। ਅਤੇ ਇੱਧਰ ਬਾਜਵਾ ਸਾਹਿਬ ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ ਅਤੇ ਫਤਿਹ ਦੀ ਸਾਂਝ ਪਾਉਂਦੇ ਨੇ। ਤੇ ਸਾਰੇ ਲਿਸਨਰਸ ਦੇ ਲਈ ਪਾਉਂਦੇ ਨੇ ਤੇ ਆਪ ਸਭ ਦਾ ਦਿਨ ਕਹਿੰਦੇ ਕਿ ਬਹੁਤ ਵਧੀਆ ਵਧੀਆ ਜਾਵੇ ਤੇ ਮੇਰਾ ਮੈਸੇਜ ਕਹਿੰਦੇ ਨੇ ਕਿ ਪੜਿਓ ਤੇ ਥੈਂਕ ਯੂ ਫਰੋਮ ਮੋਰਵੈਲ ਤੇ ਧੰਨਵਾਦ ਜੀ ਤੁਹਾਡਾ ਮੋਰਵੈਲ ਵਾਲਿਓ ਬਹੁਤ ਬਹੁਤ ਸ਼ੁਕਰੀਆ ਤੇ ਕਿਲ ਮੋਰ ਤੋਂ ਅਮਨ ਮਨੋਚਾ ਜੀ ਕਹਿੰਦੇ ਨੇ ਕਿ ਵਾਹਿਗੁਰੂ ਸਭ ਦੇ ਉੱਤੇ ਮਿਹਰ ਭਰਿਆ ਹੱਥ ਰੱਖੇ ਬਹੁਤ ਬਹੁਤ ਸ਼ੁਕਰੀਆ ਜੀ ਤੁਸੀਂ ਸਾਰਿਆਂ ਦੇ ਲਈ ਦੁਆਵਾਂ ਮੰਗਦੇ ਹੋ ਅਤੇ ਸਾਰਿਆਂ ਦੇ ਲਈ ਦੁਆਵਾਂ ਮੰਗਣ ਵਾਲਾ ਫਿਰ ਬਹੁਤ ਵਧੀਆ ਆਪੇ ਵੀ ਵਿੱਚ ਹੀ ਆ ਜਾਂਦਾ ਅਤੇ ਤੁਹਾਡੇ ਲਈ ਵੀ ਸ਼ੁਭਕਾਮਨਾਵਾਂ ਦੁਆਵਾਂ ਅੱਜ ਦਿਨ ਦੀਆਂ ਅਤੇ ਹੁਣ ਆਪਾਂ ਲੈਂਦੇ ਹਾਂ ਤੁਹਾਡੇ ਕੋਲੋਂ ਇਜਾਜ਼ਤਾਂ ਹੱਸਦੇ ਖੇਡਦੇ ਰਹੋ ਚੜ੍ਹਦੀ ਕਲਾ ਦੇ ਵਿੱਚ ਰਹੋ ਅਤੇ ਸੁਣਦੇ ਰਹੋ ਰੇਡੀਓ ਹਾਂਜੀ 1674 AM
3: ਚੱਲਦੀ ਦਾ ਨਾਮ ਗੱਡੀ ਆਹ ਤੇ ਸੁਣਿਆ ਹੀ ਹੋਣਾ ਤੇ ਤੁਹਾਡੀ ਗੱਡੀ ਕੋਈ ਵੀ ਹੋਵੇ ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ ਅਲੋਏ ਵੀਲਸ ਲਈ ਯਾਦ ਰੱਖੋ ਟਾਇਰ ਫੋਰਸ ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ ਮਕੈਨੀਕਲ ਰਿਪੇਅਰਸ ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਜ਼ ਵਨ ਸਟਾਪ ਸ਼ਾਪ ਟਾਇਰ ਫੋਰਸ ਯੂਨਿਟ 1 19-25 ਸੁਮਾਟਨ ਰੋਡ ਕੈਂਪਲਫੀਲਡ ਕਾਲ 03908-6655 ਔਰ ਵਿਜ਼ਿਟ tireforce.com.au
4: ਕਿਚਨ ਦਾ ਸਟਾਈਲ ਡਲ ਲੱਗਦਾ ਬਾਥਰੂਮ ਵੈਨਿਟੀ ਸਿੰਪਲ ਜਿਹਾ ਹੁਣ ਟੈਨਸ਼ਨ ਖਤਮ ਕਰੋ ਆ ਗਿਆ ਜ਼ੀਜੇ ਸਟੋਨ ਮੈਸਨ ਤੁਹਾਡੇ ਘਰ ਨੂੰ ਬਣਾਏ ਇੱਕਦਮ ਕਲਾਸੀ ਅਸੀਂ ਬਣਾਉਂਦੇ ਹਾਂ ਡਿਜ਼ਾਈਨਰ ਸਟੋਨ ਬੈਂਚ ਟੌਪਸ ਫਾਰ ਕਿਚਨ ਸਟਾਈਲਿਸ਼ ਵੈਨਿਟੀ ਅਤੇ ਮਾਡਰਨ ਲਾਂਡਰੀ ਉਹ ਵੀ ਪੋਰਸਿਲਿਨ ਅਤੇ ਮਾਰਬਲ ਨਾਲ ਜਿੱਥੇ ਐਲੀਗੈਂਸ ਮਿਲਦੀ ਹੈ ਡਿਊਰੇਬਿਲਿਟੀ ਨਾਲ ਹੁਣ ਨਾ ਸਿਰਫ ਘਰ ਪਰ ਤੁਹਾਡੀ ਪਰਸਨੈਲਿਟੀ ਵੀ ਸ਼ਾਈਨ ਕਰੇਗੀ ਸਟੋਨ ਦੇ ਸਟਾਈਲ ਨਾਲ ਕਾਲ ਕਰੋ 0400-045-555 ਜਾਂ ਅੱਜ ਹੀ ਵਿਜ਼ਿਟ ਕਰੋ 104 Collins Road, Melton.
5: Attention, ladies and gentlemen, this is your captain. 30 flights, Melbourne to India, ya Pakistan. Sydney to India, ya Pakistan, kithe bhi ja sakti hai.
4: Attention, please. Dil kehta hai, kar jana hai. Flight search karke thak gaye. Switch karo, Hi-Fi Travel Stay. Your local travel agency. Rated 4.9 star on Google. Book now, pay later. Flight book karni hai? Aaj hi call karo. 1300-533-311 te. Ya online book karo. hi-fi-travels.com.au te.

ਰੇਡੀਓ ਹਾਂਜੀ 1674 AM ਦੇ ਉੱਤੇ ਤੁਹਾਡਾ ਸਾਰਿਆਂ ਦਾ ਸਵਾਗਤ ਜੀ। ਅੱਜ 14 ਅਕਤੂਬਰ 2026 ਬੁੱਧਵਾਰ ਦਾ ਦਿਨ, ਭਾਰਤ ਆਸਟ੍ਰੇਲੀਆ ਦੁਨੀਆ ਜਾਣ ਦੀਆਂ ਖਬਰਾਂ ਲੈ ਕੇ ਆਏ। ਆਓ ਸਭ ਤੋਂ ਪਹਿਲਾਂ ਇੰਟਰਨੈਸ਼ਨਲ ਨਿਊਜ਼ ਦੇ ਨਾਲ ਸ਼ੁਰੂਆਤ ਕਰਦੇ ਹਾਂ। ਪਹਿਲੀ ਖਬਰ ਵੈਟੀਕਨ ਤੋਂ, ਜਿੱਥੇ ਵੈਟੀਕਨ ਨੇ ਇੱਕ ਮੈਡੀਕਲ ਬੁਲੇਟਿਨ ਦੇ ਵਿੱਚ ਅਪਡੇਟ ਦਿੱਤੀ ਹੈ ਕਿ ਪੌਪ ਲੀਓ ਨੂੰ ਫੇਫੜਿਆਂ ਦਾ ਕੈਂਸਰ ਹੋਣ ਦੇ ਬਾਰੇ ਪਤਾ ਚੱਲਿਆ, ਪਰ ਉਹਨਾਂ ਦੇ ਸੱਜੇ ਫੇਫੜੇ ਦੇ ਨਿਚਲੇ ਹਿੱਸੇ ਨੂੰ ਕੱਢਣ ਦੇ ਲਈ ਸਰਜਰੀ ਜਿਹੜੀ ਕੀਤੀ ਗਈ ਹੈ ਉਹ ਸਫਲ ਰਹੀ ਹੈ। 71 ਸਾਲ ਦੇ ਪੌਪ ਦੀ ਮੰਗਲਵਾਰ ਦੇ ਦਿਨ ਰੋਮ ਦੇ ਜੈਮੇਲੀ ਹਸਪੀਟਲ ਦੇ ਵਿੱਚ 90 ਮਿੰਟ ਤੱਕ ਸਰਜਰੀ ਚੱਲੀ ਹੈ। ਇਸ ਤੋਂ ਬਾਅਦ ਉਹਨਾਂ ਦੇ ਵਿੱਚ ਲੰਗ ਐਕਰੋਡੋਨਸੀਮੀਆ ਹੋਣ ਦਾ ਪਤਾ ਚੱਲਿਆ, ਇੱਕ ਕਿਸਮ ਦਾ ਇਹ ਲੰਗ ਕੈਂਸਰ ਹੁੰਦਾ। ਆਪਰੇਸ਼ਨ ਸਫਲ ਰਿਹਾ, ਹਾਲਾਂਕਿ ਇਸ ਦੇ ਵਿੱਚ ਕੋਈ ਮੁਸ਼ਕਲ ਨਹੀਂ ਆਈ ਹੈ। ਵੈਟੀਕਨ ਦੀ ਤਰਫ ਤੋਂ ਇਹ ਵੀ ਦੱਸਿਆ ਗਿਆ ਕਿ ਆਪਰੇਸ਼ਨ ਤੋਂ ਬਾਅਦ ਪੌਪ ਆਮ ਰੂਪ ਦੇ ਵਿੱਚ ਹੋਸ਼ ਦੇ ਵਿੱਚ ਆਏ ਨੇ। ਉਹਨਾਂ ਦੀ ਹਾਲਤ ਥੋੜ੍ਹੀ ਦੇਰ ਦੇ ਲਈ ਨਿਗਰਾਨੀ ਦੇ ਵਿੱਚ ਰਹਿਣ ਤੋਂ ਬਾਅਦ ਜਿਹੜੀ ਸਥਿਰ ਹੋਈ ਹੈ, ਅਤੇ ਫਿਰ ਉਸ ਤੋਂ ਬਾਅਦ ਉਹਨਾਂ ਨੂੰ ਕਮਰੇ ਦੇ ਵਿੱਚ ਲਿਆਂਦਾ ਗਿਆ। ਘਟਨਾ ਪਹਿਲੀ ਵਾਰ ਉਦੋਂ ਪਤਾ ਚੱਲਿਆ ਜਦੋਂ ਜਾਂਚ ਦੇ ਦਰਮਿਆਨ ਵੈਟੀਕਨ ਦੇ ਡਾਕਟਰਾਂ ਨੇ ਉਹਨਾਂ ਦੀ ਨਿਯਮਤ ਜਾਂਚ ਕੀਤੀ ਸੀ, ਅਤੇ ਪੌਪ ਨੇ ਇੱਕ ਹਫ਼ਤਾ ਲਗਾਤਾਰ ਹਸਪਤਾਲ ਦੇ ਵਿੱਚ ਰਹਿੰਦੇ ਹੋਇਆਂ ਬਿਤਾਈ ਸੀ। ਇਸ ਦਰਮਿਆਨ ਸਭ ਤੋਂ ਵੱਡੀ ਗਿਣਤੀ ਦੇ ਵਿੱਚ ਲੋਕ ਪੌਪ ਦਾ ਘੰਟਿਆਂ ਬੱਧੀ ਹਸਪਤਾਲ ਦੇ ਬਾਹਰ ਇੰਤਜ਼ਾਰ ਕਰਦੇ ਰਹੇ। ਜਦੋਂ ਪੌਪ ਦੀ ਕਾਰ ਉੱਥੋਂ ਗੁਜ਼ਰੀ ਤਾਂ ਲੋਕਾਂ ਨੇ ਉਹਨਾਂ ਦੇ ਛੇਤੀ ਸਿਹਤਯਾਬ ਹੋਣ ਦੀ ਕਾਮਨਾ ਕਰਦੇ ਹੋਏ ਨਾਰੇ ਵੀ ਲਗਾਏ। ਖਿੜਕੀ ਤੋਂ ਹੱਥ ਕੱਢ ਕੇ ਪੌਪ ਮੁਸਕਰਾਏ ਅਤੇ ਉਹਨਾਂ ਦਾ ਧੰਨਵਾਦ ਵੀ ਕੀਤਾ। ਇਸ ਤੋਂ ਬਾਅਦ ਹਸਪਤਾਲ ਦੀਆਂ ਪੌੜੀਆਂ ਦੇ ਉੱਤੇ ਕਰਮਚਾਰੀਆਂ ਨੇ ਵੀ ਉਹਨਾਂ ਦਾ ਸਵਾਗਤ ਕੀਤਾ। ਇਸ ਦਰਮਿਆਨ ਆਪਣੇ ਬਿਆਨ ਦੇ ਵਿੱਚ ਵੈਟੀਕਨ ਨੇ ਕਿਹਾ ਕਿ ਪੌਪ ਦੇ ਸੱਜੇ ਫੇਫੜੇ ਦਾ ਪੂਰਾ ਹਿੱਸਾ, ਹੇਠਲਾ ਹਿੱਸਾ ਕੱਢ ਦਿੱਤਾ ਗਿਆ ਤਾਂ ਕਿ ਤੈਅ ਕੀਤਾ ਜਾ ਸਕੇ ਪੂਰੀ ਪ੍ਰਕਿਰਿਆ ਜਿਹੜੀ ਹੈ ਉਹ ਤਸੱਲੀ ਦੇ ਨਾਲ ਹੋ ਗਈ ਹੈ ਅਤੇ ਕੈਂਸਰ ਦਾ ਜਿਹੜਾ ਪ੍ਰਕੋਪ ਆ ਉਹ ਇੱਥੋਂ ਖਤਮ ਕਰ ਦਿੱਤਾ ਗਿਆ। ਉਧਰ ਈਰਾਨ ਦੀ IRGC ਯਾਨੀ ਉੱਥੋਂ ਦੀ ਸਰਕਾਰੀ ਫੌਜ ਨੇ ਦੇ ਨੇਵੀ ਦੇ ਕਮਾਂਡਰ ਨੇ ਕਿਹਾ ਹੈ ਕਿ ਹੌਰਮੁਜ਼ ਸਟ੍ਰੇਟ ਦੇ ਵਿੱਚ ਅਮਰੀਕੀ ਬੇੜੇ ਦਾ ਇੰਤਜ਼ਾਰ ਕਰ ਰਹੇ ਨੇ ਤਾਂ ਕਿ ਹਮਲਾ ਕਰਕੇ ਉਸ ਨੂੰ ਪੂਰੀ ਤਰ੍ਹਾਂ ਦੇ ਨਾਲ ਡੁਬੋ ਸਕਣ। IRGC ਨੇ ਦਾਅਵਾ ਕੀਤਾ ਹੈ ਕਿ ਹੌਰਮੁਜ਼ ਸਟ੍ਰੇਟ ਦੇ ਉੱਤੇ ਉਹਨਾਂ ਦਾ ਪੂਰੇ ਤਰ੍ਹਾਂ ਦੇ ਨਾਲ ਕੰਟਰੋਲ ਹੈ ਅਤੇ ਜੇਕਰ ਕੋਈ ਅਮਰੀਕੀ ਬੇੜਾ ਇੱਥੇ ਦਿਖਿਆ ਤਾਂ ਉਸ ਨੂੰ ਡੁਬੋ ਦਿੱਤਾ ਜਾਏਗਾ, ਉਸ ਦੇ ਉੱਤੇ ਹਮਲਾ ਕੀਤਾ ਜਾਏਗਾ। ਹਾਲਾਂਕਿ ਟਰੰਪ ਮਿਡਟਰਮ ਇਲੈਕਸ਼ਨਸ ਤੋਂ ਪਹਿਲਾਂ ਈਰਾਨ ਦੇ ਨਾਲ ਉਲਝਣ ਤੋਂ ਪਹਿਲਾਂ ਇਹ ਲਗਾਤਾਰ ਦਾਅਵਾ ਕਰਦੇ ਰਹੇ ਨੇ ਕਿ ਉਹ ਹੌਰਮੁਜ਼ ਸਟ੍ਰੇਟ 'ਤੇ ਕੰਟਰੋਲ ਰਹੀ ਬੈਠੇ ਨੇ। IRGC ਦੀ ਇਸ ਚੇਤਾਵਨੀ ਤੋਂ ਬਾਅਦ ਅਮਰੀਕੀ ਸੈਂਟਰਲ ਕਮਾਂਡ ਸੈਟਕੌਮ ਨੇ ਵੀ ਦਾਅਵਾ ਕੀਤਾ ਕਿ ਅਮਰੀਕੀ ਨੇਵੀ ਕਮਾਂਡਰ ਦੇ ਕੋਲ ਕੋਈ ਨੇਵੀ ਬਚੀ ਨਹੀਂ ਹੈ। ਸੈਟਕੌਮ ਨੇ ਐਕਸ ਦੇ ਉੱਤੇ ਪੋਸਟ ਦੇ ਵਿੱਚ ਲਿਖਿਆ ਕਿ ਅਮਰੀਕੀ ਫੌਜ ਅਤੇ ਖੇਤਰੀ ਸਹਿਯੋਗੀ ਸਪਸ਼ਟ ਤੌਰ ਦੇ ਉੱਤੇ ਹੌਰਮੁਜ਼ ਦੇ ਉੱਤੇ ਕੰਟਰੋਲ ਲਈ ਬੈਠੇ ਨੇ। ਕੱਲ੍ਹ ਦੇ ਦਿਨ ਵੀ ਅਮਰੀਕੀ ਫੌਜ ਨੇ ਖਾੜੀ ਦੇਸ਼ਾਂ ਦੇ ਸਹਿਯੋਗ ਦੇ ਨਾਲ 1.9 ਕਰੋੜ ਬੈਰਲ ਕੱਚੇ ਤੇਲ ਨੂੰ ਹੌਰਮੁਜ਼ ਸਟ੍ਰੇਟ ਤੋਂ ਕੱਢਿਆ ਸੀ। 28 ਫਰਵਰੀ ਦੇ ਦਿਨ ਅਮਰੀਕਾ ਅਤੇ ਇਜ਼ਰਾਈਲ ਨੇ ਈਰਾਨ ਦੇ ਉੱਤੇ ਹਮਲਾ ਕੀਤਾ ਸੀ। ਉਹ ਪਹਿਲਾ ਹਮਲਾ ਹੋਇਆ ਸੀ, ਉਸ ਤੋਂ ਬਾਅਦ ਇਸ ਖਿੱਤੇ ਦੇ ਵਿੱਚ ਨਹੀਂ ਬਲਕਿ ਪੂਰੀ ਦੁਨੀਆ ਦੇ ਵਿੱਚ ਹਾਲਾਤ ਖਰਾਬ ਹੋ ਕੇ ਰਹਿ ਗਏ ਸੀ। ਅਮਰੀਕਾ ਅਤੇ ਈਰਾਨ ਦੇ ਦਰਮਿਆਨ ਸੰਘਰਸ਼ ਜਾਰੀ ਔਰ ਇਸ ਸੰਘਰਸ਼ ਦੇ ਵਿੱਚ ਹੌਰਮੁਜ਼ ਸਟ੍ਰੇਟ ਨੂੰ ਲੈ ਕੇ ਖਿੱਚੋਤਾਨ ਬਣੀ ਹੋਈ ਹੈ, ਜੋ ਕਿ ਪੂਰੀ ਦੁਨੀਆ ਦੇ ਵਿੱਚ ਤੇਲ ਅਤੇ ਗੈਸ ਸਪਲਾਈ ਦਾ ਇੱਕ ਸਭ ਤੋਂ ਮਹੱਤਵਪੂਰਨ ਜ਼ਰੀਆ ਸੀ, ਰਾਹਦਾਰੀ ਸੀ। ਉੱਥੇ ਅਮਰੀਕੀ ਵਿਦੇਸ਼ ਮੰਤਰਾਲੇ ਨੇ ਇੱਕ ਬਿਆਨ ਦੇ ਵਿੱਚ ਕਿਹਾ ਹੈ ਕਿ ਵਿਦੇਸ਼ ਮੰਤਰੀ ਮਾਰਕੋ ਰੂਬੀਓ 17 ਤੋਂ 22 ਅਕਤੂਬਰ ਤੱਕ ਉਜ਼ਬੇਕਿਸਤਾਨ ਅਤੇ ਭਾਰਤ ਦੀ ਯਾਤਰਾ ਦੇ ਉੱਤੇ ਜਾਣਗੇ। ਮਾਰਕੋ ਰੂਬੀਓ ਭਾਰਤ ਦੇ ਵਿੱਚ ਮੁੰਬਈ ਅਤੇ ਜਾਮਨਗਰ ਦਾ ਦੌਰਾ ਕਰਨ ਜਾ ਰਹੇ ਨੇ। ਅਮਰੀਕੀ ਵਿਦੇਸ਼ ਮੰਤਰਾਲੇ ਦੇ ਮੁਤਾਬਕ ਉਜ਼ਬੇਕਿਸਤਾਨ ਦੇ ਵਿੱਚ ਵਿਦੇਸ਼ ਮੰਤਰੀ ਮਾਰਕੋ ਰੂਬੀਓ ਮੰਤਰੀ ਪੱਧਰ ਦੀ ਬੈਠਕ ਦੇ ਵਿੱਚ ਹਿੱਸਾ ਵੀ ਰਹਿਣਗੇ। ਕੂਟਨੀਤਕ ਤੌਰ ਦੇ ਉੱਤੇ ਇਹ ਅਮਰੀਕਾ ਅਤੇ ਮੱਧ ਏਸ਼ੀਆਈ ਦੇਸ਼ਾਂ ਦੇ ਦਰਮਿਆਨ ਦੁਵੱਲੇ ਸੰਬੰਧਾਂ ਨੂੰ ਹੋਰ ਅੱਗੇ ਵਧਾਏਗਾ। ਵੈਸੇ ਵਿਦੇਸ਼ ਮੰਤਰੀ C5 ਸਮੂਹਾਂ ਦੇ ਦੇਸ਼ਾਂ ਦੇ ਨਾਲ ਯਾਨੀ ਉਜ਼ਬੇਕਿਸਤਾਨ, ਕਜ਼ਾਕਿਸਤਾਨ

ਵੀ ਆ ਰਹੇ ਨੇ ਤਾਂ ਕਿ ਭਾਰਤ ਅਮਰੀਕਾ ਸਾਂਝੇਦਾਰੀ ਨੂੰ ਮਜ਼ਬੂਤ ਅਤੇ ਅੱਗੇ ਵਧਾਇਆ ਜਾ ਸਕੇ। ਵਿਦੇਸ਼ ਮੰਤਰੀ ਮਾਰਕੋ ਰੂਬੀਓ ਦੀ ਇਹ ਯਾਤਰਾ ਅਜਿਹੇ ਸਮੇਂ 'ਚ ਹੋ ਰਹੀ ਹੈ ਜਦੋਂ ਥੋੜ੍ਹੇ ਸਮਾਂ ਪਹਿਲਾਂ ਹੀ ਹਲੇ ਚੀਨ ਅਤੇ ਅਮਰੀਕਾ ਦੇ ਰਾਸ਼ਟਰਪਤੀ ਆਪਸ ਦੇ ਵਿੱਚ ਮੁਲਾਕਾਤ ਕਰ ਚੁੱਕੇ ਨੇ। ਹਾਲਾਂਕਿ ਭਾਰਤ ਨੂੰ ਜਿਹੜਾ ਚੀਨ ਆਪਣਾ ਮੁਕਾਬਲਾ ਨਹੀਂ ਮੰਨਦਾ, ਇਸ ਕਰਕੇ ਚੀਨ ਦੇ ਖਬਰੀ ਬੁਲੇਟਿਨਸ ਦੇ ਵਿੱਚ ਅਮਰੀਕੀ ਵਿਦੇਸ਼ ਮੰਤਰੀ ਦੀ ਭਾਰਤ ਦੀ ਹੋ ਰਹੀ ਯਾਤਰਾ ਨੂੰ ਤਵੱਜੋ ਤੱਕ ਨਹੀਂ ਦਿੱਤੀ ਗਈ। ਉੱਥੇ ਦੂਜੀਆਂ ਖਬਰਾਂ ਦੀ ਸਾਂਝ ਪਾਈਏ ਭਾਰਤ ਦੇ ਨਾਲ ਜੁੜੀਆਂ ਹੋਈਆਂ, ਜਿੱਥੇ ਕੁਝ ਚੰਗੀਆਂ ਖਬਰਾਂ ਨਹੀਂ ਨੇ। ਪਹਿਲਾਂ ਤਾਂ ਬਿਹਾਰ ਤੋਂ ਖਬਰ, ਜਿੱਥੇ ਪ੍ਰਧਾਨ ਮੰਤਰੀ ਮੋਦੀ ਨੇ ਅੱਜ ਯਾਨੀ ਬੁੱਧਵਾਰ ਦੇ ਦਿਨ ਬਿਹਾਰ ਦੇ ਵੈਸ਼ਾਲੀ ਜ਼ਿਲ੍ਹੇ 'ਚ ਕਿਸ਼ਤੀ ਪਲਟਣ ਦੀ ਘਟਨਾ ਦੇ ਉੱਤੇ ਦੁੱਖ ਦਾ ਇਜ਼ਹਾਰ ਕੀਤਾ। ਪ੍ਰਧਾਨ ਮੰਤਰੀ ਨੇ ਰਾਸ਼ਟਰੀ ਰਾਹਤ ਫੰਡ ਦੇ ਵਿੱਚੋਂ 2-2 ਲੱਖ ਰੁਪਏ ਦੀ ਵਿੱਤੀ ਮਦਦ ਦੇਣ ਦਾ ਹਰ ਇੱਕ ਪੀੜਤ ਪਰਿਵਾਰ ਨੂੰ ਵਾਅਦਾ ਵੀ ਕੀਤਾ ਅਤੇ ਕਿਹਾ ਕਿ ਜ਼ਖਮੀਆਂ ਨੂੰ ਵੀ ਹਰ ਇੱਕ ਪਰਿਵਾਰ ਨੂੰ 50,000 ਰੁਪਏ ਦਿੱਤੇ ਜਾਣਗੇ। ਪ੍ਰਧਾਨ ਮੰਤਰੀ ਨੇ ਕਿਹਾ ਕਿ ਸਥਾਨਕ ਪ੍ਰਸ਼ਾਸਨ ਇਸ ਦੁਖਾਂਤ ਪ੍ਰਭਾਵਿਤ ਪਰਿਵਾਰਾਂ ਦੀ ਮਦਦ ਦੇ ਵਿੱਚ ਲੱਗਿਆ ਹੋਇਆ। ਦੱਸ ਦਈਏ ਕਿ ਇਸ ਤੋਂ ਪਹਿਲਾਂ ਇਹ ਜਿਹੜਾ ਬਿਹਾਰ ਦੇ ਵਿੱਚ ਕਿਸ਼ਤੀ ਹਾਦਸਾ ਵਾਪਰਿਆ ਸੀ, ਵੈਸ਼ਾਲੀ ਜ਼ਿਲ੍ਹੇ ਦੇ ਵਿੱਚ ਰਾਘੋਪੁਰ ਥਾਣਾ ਖੇਤਰ ਹੈ, ਜਿੱਥੇ ਮੰਗਲਵਾਰ ਦੀ ਰਾਤ ਗੰਗਾ ਨਦੀ ਦੇ ਵਿੱਚ ਕਿਸ਼ਤੀ ਪਲਟਣ ਦੇ ਚੱਲਦਿਆਂ 13 ਬੱਚਿਆਂ ਦੀ ਮੌਤ ਹੋ ਗਈ ਸੀ। ਕਿਸ਼ਤੀ 'ਚ ਸਵਾਰ ਇਹ ਦਿਹਾਤੀ ਲੋਕ ਇੱਕ ਪਿੰਡ ਤੋਂ ਦੂਸਰੇ ਪਿੰਡ ਜਾ ਰਹੇ ਸੀ, ਉੱਥੇ ਰਾਤ ਦੇ ਭੋਜਨ ਦੇ ਵਿੱਚ ਸ਼ਾਮਲ ਹੋਣ ਦੇ ਲਈ ਇਹ ਲੋਕ ਪਹੁੰਚ ਰਹੇ ਸੀ। ਸਥਾਨਕ ਲੋਕਾਂ ਦੇ ਮੁਤਾਬਕ ਭਗਤਾਨ ਟੋਲਾ ਦੇ ਵਿੱਚ ਮਾਤਾ ਮਹਾਰਾਣੀ ਸਥਾਨ ਦੇ ਕੋਲ ਇੱਕ ਵਿਅਕਤੀ ਦੇ ਘਰ ਦੇ ਉੱਤੇ ਘਰ ਦੇ ਵਿੱਚ ਜਿਹੜਾ ਭੋਜਨ ਦਾ ਇਹ ਆਯੋਜਨ ਰੱਖਿਆ ਗਿਆ ਸੀ, ਜਦੋਂ 20 ਦੇ ਕਰੀਬ ਲੋਕ ਇੱਕ ਛੋਟੀ ਕਿਸ਼ਤੀ 'ਚ ਸਵਾਰ ਹੋ ਕੇ ਉੱਧਰ ਗਏ। ਇਸ ਦਰਮਿਆਨ ਸਥਾਨਕ ਜਿਹੜੇ 13 ਬੱਚਿਆਂ ਦੀ ਮੌਤ ਦੀ ਖਬਰ ਹੈ। ਉਸ ਤੋਂ ਬਾਅਦ ਬਿਹਾਰ ਦੇ ਵਿੱਚ ਕੇਂਦਰੀ ਮੰਤਰੀ ਬਿਹਾਰ ਤੋਂ ਨੇ ਜਿਹੜੇ, ਅਤੇ ਸਥਾਨਕ ਸਾਂਸਦ ਵੀ ਨੇ ਚਿਰਾਗ ਪਾਸਵਾਨ, ਉਹਨਾਂ ਨੇ ਸੋਗ ਦਾ ਇਜ਼ਹਾਰ ਕੀਤਾ। ਉਹਨਾਂ ਕਿਹਾ ਕਿ ਮੇਰੇ ਸੰਸਦੀ ਖੇਤਰ ਦੇ ਵਿੱਚ ਰਾਘੋਪੁਰ ਦੇਹਰਾ ਦੇ ਵਿੱਚ ਇਹ ਕਿਸ਼ਤੀ ਹਾਦਸਾ ਵਾਪਰਿਆ। ਵਰਤਮਾਨ ਸਮੇਂ 'ਚ SDRF ਅਤੇ ਰਾਹਤ ਦੀਆਂ ਟੀਮਾਂ ਜਿਹੜੀਆਂ ਨੇ ਉਹ ਲੱਗੀਆਂ ਹੋਈਆਂ ਨੇ। ਇਸ ਸੰਬੰਧ 'ਚ ਜ਼ਿਲ੍ਹਾ ਅਧਿਕਾਰੀਆਂ ਦੇ ਨਾਲ ਗੱਲਬਾਤ ਹੋਈ ਹੈ। ਚਿਰਾਗ ਪਾਸਵਾਨ ਹਾਜੀਪੁਰ ਸੰਸਦੀ ਸੀਟ ਤੋਂ, LJP ਰਾਮਬਿਲਾਸ ਯਾਨੀ ਲੋਕ ਜਨਸ਼ਕਤੀ ਪਾਰਟੀ ਰਾਮਬਿਲਾਸ ਧੜੇ ਦੇ ਸੰਸਦ ਮੈਂਬਰ ਨੇ। ਇਸ ਇਲਾਕੇ ਦੇ ਵਿੱਚ ਜਿੱਥੇ ਇਹ ਘਟਨਾ ਵਾਪਰੀ ਹੈ ਉਹਨਾਂ ਦੇ ਹੀ ਸੰਸਦੀ ਖੇਤਰ ਦੇ ਵਿੱਚ ਇਹ ਪੈਂਦਾ ਹੈ। ਉੱਥੇ ਇੱਕ ਹੋਰ ਮੰਦਭਾਗੀ ਖਬਰ ਮੁੰਬਈ ਤੋਂ, ਜਿੱਥੇ ਨਾਲਾ ਸੋਪਾਰਾ ਇਲਾਕੇ ਦੇ ਵਿੱਚ ਇੱਕ ਬਹੁਮੰਜ਼ਲਾ ਇਮਾਰਤ 'ਚ ਅੱਗ ਲੱਗਣ ਦੇ ਚੱਲਦਿਆਂ ਇਮਾਰਤ ਦੇ ਵਿੱਚ ਕਈ ਲੋਕ ਫਸ ਗਏ। ਇਸ ਦੇ ਵਿੱਚ ਇੱਕ ਬਜ਼ੁਰਗ ਮਹਿਲਾ ਦੀ ਮੌਤ ਵੀ ਹੋ ਗਈ ਹੈ। ਵਸਈ ਵਿਰਾਰ ਮਿਊਂਸੀਪਲ ਕਾਰਪੋਰੇਸ਼ਨ ਦੀ ਤਰਫ ਤੋਂ ਦੱਸਿਆ ਗਿਆ ਹੈ ਕਿ ਇਸ ਮਿਊਂਸੀਪਲ ਕੌਂਸਲ ਦੇ ਔਚੇਲਾ ਏਰੀਆ ਦੇ ਵਿੱਚ ਇੰਪੀਰੀਅਲ ਹਾਈਟਸ ਬਿਲਡਿੰਗਸ ਦੇ ਵਿੱਚ ਮੰਗਲਵਾਰ ਰਾਤ 11:30 ਵਜੇ ਦੇ ਆਸ ਪਾਸ ਅੱਗ ਲੱਗਣ ਦੀ ਸੂਚਨਾ ਮਿਲੀ ਸੀ। ਸ਼ੁਰੂਆਤੀ ਜਾਣਕਾਰੀ ਦੇ ਮੁਤਾਬਕ 15-20 ਲੋਕਾਂ ਨੂੰ ਰੈਸਕਿਊ ਵੀ ਕੀਤਾ ਗਿਆ, ਕੁਝ ਲੋਕ ਆਪ ਹੀ ਥੱਲੇ ਆ ਗਏ। ਇਸ ਦਰਮਿਆਨ ਕੌਂਸਲ ਦੀ ਤਰਫ ਤੋਂ ਦੱਸਿਆ ਗਿਆ ਕਿ ਇਸ ਹਾਦਸੇ 'ਚ 60 ਦੀ ਇੱਕ ਬਜ਼ੁਰਗ ਮਹਿਲਾ ਦੀ ਮੌਤ ਦੀ ਖਬਰ ਜ਼ਰੂਰ ਸਾਹਮਣੇ ਆਈ ਹੈ, ਪਰ ਬਾਕੀਆਂ ਦੀ ਫਿਲਹਾਲ ਜਿਹੜੀ ਹੈ ਉਹ ਬਜ਼ੁਰਗ ਮਹਿਲਾ ਦੇ ਨਾਲ ਨਾਲ ਬਾਕੀਆਂ ਦੀ ਭਾਲ ਜਿਹੜੀ ਉਹ ਕੀਤੀ ਜਾ ਰਹੀ ਹੈ। ਬਜ਼ੁਰਗ ਮਹਿਲਾ ਦੀ ਜਿਹੜੀ ਪਛਾਣ ਹੈ ਉਹ ਫਿਲਹਾਲ ਨਸ਼ਰ ਨਹੀਂ ਕੀਤੀ ਗਈ ਹੈ। ਉਧਰ ਕਾਂਗਰਸ ਜਨਤਾ ਪਾਰਟੀ ਦੇ ਕਾਨੂੰਨੀ ਮਾਮਲਿਆਂ ਦੀ ਪ੍ਰਮੁੱਖ ਰਤਨਾ ਸਿੰਘ ਦੇ ਮੁਤਾਬਕ ਦਿੱਲੀ ਪੁਲਿਸ ਨੇ ਅੱਜ ਫਿਰ ਜੰਤਰ ਮੰਤਰ ਮਾਮਲੇ ਦੇ ਵਿੱਚ ਸੌਰਵ ਦਾਸ, ਆਸ਼ੂਤੋਸ਼ ਰੰਕਾ ਅਤੇ ਅਜਿੰਕਿਆ ਸ਼ਿੰਦੇ ਨੂੰ ਪਾਰਲੀਮੈਂਟ ਸਟਰੀਟ ਪੁਲਿਸ ਥਾਣੇ ਤੋਂ ਗ੍ਰਿਫਤਾਰ ਕੀਤਾ ਹੈ। ਰਤਨਾ ਸਿੰਘ ਨੇ ਕਿਹਾ ਕਿ ਹੁਣੇ ਹੁਣੇ ਜਾਣਕਾਰੀ ਮਿਲੀ ਹੈ ਕਿ ਸੌਰਵ, ਆਸ਼ੂਤੋਸ਼ ਅਤੇ ਅਜਿੰਕਿਆ ਨੂੰ ਅਗਲੇ 1 ਘੰਟੇ ਦੇ ਅੰਦਰ ਮੰਦਰ ਮਾਰਗ ਪੁਲਿਸ ਸਟੇਸ਼ਨ ਦੇ ਵਿੱਚ ਪੇਸ਼ ਕੀਤੇ ਜਾਣ ਦੀ ਸੰਭਾਵਨਾ ਹੈ। ਜਾਣਕਾਰੀ ਦੇ ਦਈਏ ਕਿ ਹਿਰਾਸਤ 'ਚ ਲਏ ਜਾਣ ਤੋਂ 24 ਘੰਟੇ ਦੇ ਅੰਦਰ ਅੰਦਰ ਜਿਹੜਾ ਇਸ ਕਿਸਮ ਦੀ ਕਾਰਵਾਈ ਕੀਤੀ ਜਾਂਦੀ ਹੈ। ਪਰ ਰਤਨਾ ਸਿੰਘ ਨੇ ਐਕਸ ਦੇ ਉੱਤੇ ਪੋਸਟ ਦੇ ਜ਼ਰੀਏ ਦੱਸਿਆ ਕਿ ਬੌਂਡ ਦੀਆਂ ਸ਼ਰਤਾਂ ਦਾ ਉਲੰਘਣ ਅਤੇ ਸਰਕਾਰੀ ਅਧਿਕਾਰੀ ਦੇ ਕੰਮ ਦੇ ਵਿੱਚ ਵਿਘਨ ਪਾਉਣ ਸਣੇ ਕੁਝ ਹੋਰਨਾਂ ਦੋਸ਼ ਉਹਨਾਂ ਦੇ ਉੱਤੇ ਮੜੇ ਗਏ ਨੇ। ਦੇਰ ਰਾਤ ਵੀ ਉਹਨਾਂ ਦੇ ਵਕੀਲਾਂ ਨੂੰ ਉਹਨਾਂ ਦੇ ਨਾਲ ਮਿਲਣ ਦੀ ਇਜਾਜ਼ਤ ਨਹੀਂ ਸੀ ਦਿੱਤੀ ਗਈ। ਵੈਸੇ ਇਸ ਦਰਮਿਆਨ ਦਿੱਲੀ ਦੇ ਵਿੱਚ ਜਿਹੜੇ ਸਰਕਾਰ ਦੇ ਖਿਲਾਫ਼ ਜਾਇਜ ਕਹਿ ਲਈਏ ਕਿ ਜਿਹੜੇ ਅੰਦੋਲਨ ਇਸ ਵਕਤ ਚੋਣ ਕਮਿਸ਼ਨ ਦੇ ਖਿਲਾਫ਼ ਹੋ ਰਹੇ ਨੇ, ਉਸ ਦੇ ਵਿੱਚ ਲਗਾਤਾਰ ਦੁਨੀਆ ਭਰ ਦੇ ਵਿੱਚੋਂ ਜਿਹੜੀਆਂ ਇਹ ਖ਼ਬਰਾਂ ਬਣ ਰਹੀਆਂ ਨੇ। ਉੱਥੇ ਆਖਰੀ ਖ਼ਬਰ ਦੀ ਸਾਂਝ ਪਾਈਏ ਪੰਜਾਬ ਦੇ ਨਾਲ ਜੁੜੀ ਹੋਈ, ਜਿੱਥੇ ਲੰਘੀ ਕੱਲ੍ਹ ਪੰਜਾਬ ਦੇ ਮਾਨਸਾ ਸ਼ਹਿਰ ਦੇ ਵਿੱਚ ਜਿਹੜਾ ਡਰੱਗਸ ਦੇ ਖਿਲਾਫ਼ ਲੜਨ ਵਾਲੇ ਐਕਟੀਵਿਸਟ ਪਰਵਿੰਦਰ ਸਿੰਘ ਝੋਟਾ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ, ਉਸ ਕਤਲ ਦੇ ਵਿੱਚ ਮੁੱਖ ਦੋਸ਼ੀ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ। ਪੁਲਿਸ ਨੇ ਦੱਸਿਆ ਕਿ ਰਾਜਸਥਾਨ ਦੇ ਸਾਲਾਸਰ ਤੋਂ ਇਸ ਨੂੰ ਗ੍ਰਿਫਤਾਰ ਕੀਤਾ ਗਿਆ, ਜੋ ਕਿ ਗੋਲੀ ਮਾਰਨ ਤੋਂ ਬਾਅਦ ਫਰਾਰ ਹੋ ਗਿਆ ਸੀ। ਪਰਵਿੰਦਰ ਸਿੰਘ ਝੋਟਾ ਡਰੱਗਸ ਦੇ ਖਿਲਾਫ਼ ਕੰਮ ਕਰ ਰਹੇ ਐਕਟੀਵਿਸਟਾਂ ਦੇ ਵਿੱਚੋਂ ਇੱਕ ਸੀ, ਜਦੋਂ ਇਸ ਮੈਡੀਕਲ ਸਟੋਰ ਦੇ ਮਾਲਕ ਨੇ ਉਸਨੂੰ ਗੋਲੀ ਮਾਰ ਦਿੱਤੀ ਜਦੋਂ ਉਸਨੂੰ ਡਰੱਗਸ ਵੇਚਦਿਆਂ ਹੋਇਆਂ ਇਸ ਦੀ ਪਰਵਿੰਦਰ ਸਿੰਘ ਝੋਟਾ ਅਤੇ ਉਸਦੇ ਕੁਝ ਸਾਥੀਆਂ ਦੀ ਤਰਫ ਤੋਂ ਫੜਿਆ ਗਿਆ। ਐਕਟੀਵਿਸਟ ਨੇ ਸਟੋਰ ਮਾਲਕ ਦੇ ਨਾਲ ਕਥਿਤ ਤੌਰ ਦੇ ਉੱਤੇ ਡਰੱਗਸ ਵੇਚਣ ਨੂੰ ਲੈ ਕੇ ਸਵਾਲ ਜਵਾਬ ਵੀ ਕੀਤੇ ਸੀ, ਜਿਸ ਤੋਂ ਬਾਅਦ ਇਹ ਕਹਾਸੁਣੀ ਹੋਰ ਵੱਧ ਗਈ।
ਪਰਵਿੰਦਰ ਸਿੰਘ।

ਛੋਟਾ ਮੈਡੀਕਲ ਸਟੋਰ ਦੇ ਮਾਲਕ ਨੂੰ ਬਾਰ ਬਾਰ ਕਹਿ ਰਹੇ ਸੀ ਮਾਰ ਮੈਨੂੰ ਮਾਰ। ਉਸ ਤੋਂ ਬਾਅਦ ਮਾਲਕ ਨੂੰ ਪੁੱਛਿਆ ਗਿਆ ਕਿ ਤੂੰ ਪਿਸਤੌਲ ਕਿਉਂ ਰੱਖੀ ਹੈ, ਤੇ ਉਹ ਫੋਨ ਦੇ ਉੱਤੇ ਗੱਲ ਕਰਨ ਲੱਗ ਪਿਆ। ਇਸ ਦੀ ਇੱਕ CCTV ਜਾਂ ਇਸ ਦੀ ਦੂਸਰੀਆਂ ਫੁਟੇਜ ਜਿਹੜੀਆਂ ਨੇ ਉਹ ਸੋਸ਼ਲ ਮੀਡੀਆ 'ਤੇ ਵੈਸੇ ਵੀ ਵਾਇਰਲ ਹੋ ਰਹੀਆਂ ਨੇ। ਇਸ ਦਰਮਿਆਨ ਕਰੀਬ 4 ਮਿੰਟ ਤੱਕ ਬਹਿਸ ਚੱਲਦੀ ਰਹੀ, ਬਾਅਦ ਦੇ ਵਿੱਚ ਦੁਕਾਨਦਾਰ ਨੇ ਗੋਲੀ ਚਲਾ ਦਿੱਤੀ ਅਤੇ ਪੁਲਿਸ ਨੇ ਦੱਸਿਆ ਕਿ ਪਰਵਿੰਦਰ ਸਿੰਘ ਦੇ ਉੱਤੇ 2 ਗੋਲੀਆਂ ਉਸਦੇ ਢਿੱਡ ਦੇ ਵਿੱਚ ਅਤੇ 1 ਪੱਟ ਦੇ ਉੱਤੇ ਲੱਗੀ ਸੀ। ਇਸ ਦਰਮਿਆਨ ਝੋਟਾ ਦੇ ਫੇਸਬੁੱਕ ਪੇਜ ਦੇ ਉੱਤੇ 24,000 ਦੇ ਕਰੀਬ ਫੋਲੋਅਰਸ ਨੇ, ਜਿਹੜੇ ਕਿ ਹੁਣ ਉਸ ਦੇ ਇਸ ਦੇਹਾਂਤ ਤੋਂ ਬਾਅਦ ਮਾਨਸਾ ਹੀ ਨਹੀਂ ਬਲਕਿ ਪੰਜਾਬ ਭਰ ਦੇ ਵਿੱਚ ਨਸ਼ਿਆਂ ਦੇ ਖਿਲਾਫ ਸਰਕਾਰ ਦੇ ਵਿਰੁੱਧ ਸੜਕਾਂ ਦੇ ਉੱਤੇ ਉੱਤਰ ਕੇ ਪ੍ਰਦਰਸ਼ਨ ਕਰਨਾ ਚਾਹੁੰਦੇ ਨੇ। ਇੱਧਰ ਆਸਟ੍ਰੇਲੀਆ ਦੀਆਂ ਦੂਜੀਆਂ ਖਬਰਾਂ ਦੀ ਸਾਂਝ ਪਾਈਏ ਅਤੇ ਆਸਟ੍ਰੇਲੀਆ ਦੇ ਵਿੱਚ ਵੀ ਇੱਕ ਅਪਰਾਧ ਜਗਤ ਦੇ ਨਾਲ ਜੁੜੀ ਖਬਰ, ਜਿੱਥੇ ਜ਼ਿਆਦਾ ਐਲਨ ਬਰਨਰ ਨਾਮ ਦੀ ਇੱਕ ਨੌਜਵਾਨ ਯੁਵਤੀ ਲੜਕੀ ਜਿਹੜੀ 21 ਸਾਲ ਦੀ ਸੀ, ਉਸ ਦੇ ਕਤਲ ਦੇ ਦੋਸ਼ ਦੇ ਵਿੱਚ ਕਾਰਲਟਨ ਦੇ ਵਿੱਚ ਜਿਹੜਾ ਹੋਇਆ ਸੀ, ਕਾਰਲਟਨ ਦੇ ਇੱਕ ਸ਼ਖਸ ਦੇ ਉੱਤੇ ਹੁਣ ਦੋਸ਼ ਆਇਦ ਕਰ ਲਏ ਗਏ ਨੇ। ਦੱਸ ਦਈਏ ਕਿ ਇਹ ਨੌਜਵਾਨ ਲੜਕੀ ਕਾਰਡੀਗਨ ਸਟਰੀਟ ਦੇ ਆਪਣੇ ਅਪਾਰਟਮੈਂਟ ਦੇ ਵਿੱਚ ਮ੍ਰਿਤਕ ਪਾਈ ਗਈ ਸੀ, ਜਦੋਂ ਦੱਸਿਆ ਗਿਆ ਕਿ ਇਸ ਨੂੰ ਕੁੱਟ ਕੁੱਟ ਕੇ ਮਾਰ ਦਿੱਤਾ ਗਿਆ ਸੀ। ਵੈਸੇ ਇਹ 31 ਸਾਲਾ ਵਿਅਕਤੀ ਨੇ ਖੁਦ ਹੀ ਪੁਲਿਸ ਦੇ ਸਾਹਮਣੇ ਆਪਣੇ ਆਪ ਨੂੰ ਸਰੈਂਡਰ ਕਰ ਦਿੱਤਾ। ਇਸ ਵਿਅਕਤੀ ਨੂੰ ਮੈਲਬਨ ਮੈਜਿਸਟ੍ਰੇਟ ਕੋਰਟ ਦੇ ਵਿੱਚ ਅੱਜ ਦੁਪਹਿਰ ਬਾਅਦ ਪੇਸ਼ ਵੀ ਕੀਤਾ ਗਿਆ। ਇਸ ਤੋਂ ਬਾਅਦ ਹੈਰਾਲਸਨ ਦੀ ਖਬਰ ਦੇ ਮੁਤਾਬਕ ਇਹ ਦੱਸਿਆ ਗਿਆ ਕਿ ਇਹ ਵਿਅਕਤੀ ਜਿਹੜਾ ਇਹ ਇਸ ਲੜਕੀ ਦਾ ਪਾਰਟਨਰ ਦੱਸਿਆ ਜਾ ਰਿਹਾ ਸੀ। ਪਿਛਲੇ ਦੋ ਸਾਲਾਂ ਤੋਂ ਇਸੇ ਹੀ ਅਪਾਰਟਮੈਂਟ ਦੇ ਵਿੱਚ ਇਕੱਠੇ ਰਹਿ ਰਹੇ ਸੀ। ਹਾਲਾਂਕਿ ਇਸ ਪੂਰੇ ਮਾਮਲੇ ਦੀ ਵਧੇਰੇ ਪੜਤਾਲ ਜਿਹੜੀ ਉਹ ਸਾਹਮਣੇ ਆਉਣੀ ਬਾਕੀ ਹੈ। ਇਹ ਲੜਕੀ ਜਿਹੜੀ ਸੀ, ਜਿਸ ਦਾ ਨਾਮ ਜ਼ਿਆਦਾ ਐਲਨ ਬਾਰਡਰ ਦੱਸਿਆ ਗਿਆ, ਇਹ ਇੰਡੀਜਨਸ ਭਾਈਚਾਰੇ ਦੇ ਨਾਲ ਸੰਬੰਧ ਰੱਖਦੀ ਸੀ। ਉੱਥੇ ਹੀ ਜਦੋਂ ਇਸ ਕਿਸਮ ਦੇ ਘਰੇਲੂ ਹਿੰਸਾ ਦੀਆਂ ਖਬਰਾਂ ਸਾਹਮਣੇ ਆਉਂਦੀਆਂ ਨੇ ਤਾਂ ਆਸਟ੍ਰੇਲੀਆ ਦੇ ਵਿੱਚ ਇੱਕ ਹੈਰਾਨ ਕਰ ਦੇਣ ਵਾਲੀ ਇੱਕ ਹੋਰ ਸਟੱਡੀ ਵੀ ਸਾਹਮਣੇ ਆਉਂਦੀ ਹੈ। 2485 ਇਹ ਗਿਣਤੀ ਹੈ ਜਿਨ੍ਹਾਂ ਲੋਕਾਂ ਤੋਂ ਸਵਾਲ ਪੁੱਛੇ ਗਏ ਸੀ। ਇਹ ਸਿਰਫ ਕੁਇਨਜ਼ਲੈਂਡ ਦੇ ਲੋਕ ਨੇ, ਲੋਕ ਵੀ ਕਾਹਦੇ, ਨੌਜਵਾਨ ਨੇ ਜਿਨ੍ਹਾਂ ਤੋਂ ਇਹ ਪੁੱਛਿਆ ਗਿਆ ਕਿ ਕੀ ਉਹਨਾਂ ਦੇ ਮਾਪਿਆਂ ਦੀ ਤਰਫ ਤੋਂ ਉਹਨਾਂ ਦੇ ਨਾਲ ਜਿਹੜੇ ਫਿਜ਼ੀਕਲ ਯਾਨੀ ਜਿਣਸੀ ਹਿੰਸਾ ਕੀਤੀ ਗਈ ਸੀ। ਇਸ ਸਰਵੇਖਣ ਦੇ ਵਿੱਚ 92% ਜਿਹੜੀਆਂ ਲੜਕੀਆਂ ਨੇ ਉਹਨਾਂ ਨੇ ਦੱਸਿਆ ਕਿ ਉਹਨਾਂ ਦੇ ਮਾਪਿਆਂ ਨੇ ਉਹਨਾਂ ਨੂੰ ਕੁੱਟਿਆ, ਕਿਸੇ ਨਾ ਕਿਸੇ ਤਰੀਕੇ ਦੇ ਨਾਲ ਉਹਨਾਂ ਨੂੰ ਘੁੱਟ ਕੇ ਫੜਿਆ। 78% ਨੇ ਦੱਸਿਆ ਕਿ ਉਹਨਾਂ ਦੇ ਸਰੀਰ ਦੇ ਉੱਤੇ ਕਿਤੇ ਨਾ ਕਿਤੇ ਜ਼ਖਮ ਕੀਤੇ ਗਏ ਨੇ। 63% ਨੇ ਗੱਲ ਦੱਸੀ ਕਿ ਉਹਨਾਂ ਨੂੰ ਕੁੱਟਣ ਦੇ ਲਈ ਲੱਕੜੀ ਦੀ ਸੋਟੀ ਵਰਗੇ ਕਿਸੇ ਨਾ ਕਿਸੇ ਹੋਰ ਜ਼ਰੀਏ ਦੇ ਨਾਲ ਉਹਨਾਂ ਨੂੰ ਕੁੱਟਿਆ ਗਿਆ। 53% ਨੇ ਇਹ ਵੀ ਗੱਲ ਦੱਸੀ ਕਿ ਉਹਨਾਂ ਦੇ ਮਾਪਿਆਂ ਨੂੰ ਇਹ ਲੱਗਦਾ ਸੀ ਕਿ ਜੇ ਉਹਨਾਂ ਦੇ ਮਾਪੇ ਉਹਨਾਂ ਨੂੰ ਨਾ ਕੁੱਟਣ ਤਾਂ ਉਹ ਉਹਨਾਂ ਦੀ ਗੱਲ ਨਹੀਂ ਸਮਝਣਗੇ। ਇਹ ਸਰਵੇਖਣ ਆਪਣੇ ਆਪ ਦੇ ਵਿੱਚ ਕਾਫ਼ੀ ਹੈਰਾਨ ਕਰ ਦੇਣ ਵਾਲਾ ਹੈ। ਦੱਸ ਦਈਏ ਕਿ ਇੰਟਰਨੈਸ਼ਨਲ ਜਰਨਲ ਆਫ ਚਾਈਲਡ ਅਬਿਊਜ਼ ਐਂਡ ਨਿਗਲੈਕਟ ਨਾਮ ਦੇ ਇੱਕ ਅਦਾਰੇ ਦੀ ਤਰਫ ਤੋਂ, ਇੱਕ ਰਸਾਲੇ ਦੀ ਤਰਫ ਤੋਂ ਇਸ ਸਰਵੇਖਣ ਨੂੰ ਪ੍ਰਕਾਸ਼ਿਤ ਕੀਤਾ ਗਿਆ। ਡੇਲੀ ਟੈਲੀਗ੍ਰਾਫ ਦੀ ਇਸ ਖਬਰ ਦੇ ਵਿੱਚ ਇਹ ਦੱਸਿਆ ਗਿਆ ਕਿ ਕੁਇਨਜ਼ਲੈਂਡ ਦੇ ਜ਼ਿਆਦਾਤਰ ਬੱਚੇ ਜਿਹੜੇ ਨੇ ਇਸ ਤਰੀਕੇ ਦੇ ਨਾਲ ਮੰਨਦੇ ਨੇ ਕਿ ਉਹਨਾਂ ਨੂੰ ਉਹਨਾਂ ਦੇ ਬਚਪਨ ਦੇ ਦਰਮਿਆਨ ਕਦੇ ਨਾ ਕਦੇ ਕੁੱਟ ਜ਼ਰੂਰ ਪਈ ਹੈ। ਉੱਥੇ ਵਿਕਟੋਰੀਆ ਦੇ ਵਿੱਚ ਇਹ ਫਾਇਰ ਸੀਜ਼ਨ ਜਿਹੜਾ ਉਹ ਖਤਰਨਾਕ ਹੋਣ ਜਾ ਰਿਹਾ। ਕੱਲ੍ਹ ਦੇ ਦਿਨ ਵੀ ਤੁਹਾਡੇ ਨਾਲ ਇਹ ਖਬਰ ਸਾਂਝੀ ਕੀਤੀ ਸੀ ਕਿ ਇਹਨਾਂ ਗਰਮੀਆਂ ਦੇ ਮੌਸਮ ਦੇ ਦਰਮਿਆਨ ਕੋਈ ਇੱਕ ਦਿਨ ਵੀ ਕੋਈ ਐਸਾ ਨਿਕਲਿਆ, ਮਾੜਾ ਨਿਕਲਿਆ, ਜਿਹੜਾ ਕਿ ਮੰਦਭਾਗਾ ਕਹਿ ਸਕਦੇ ਹਾਂ, ਤਾਂ ਅੱਗ ਦਾ ਪ੍ਰਕੋਪ ਇੰਨਾ ਜ਼ਿਆਦਾ ਹੋਏਗਾ ਕਿ ਵਿਕਟੋਰੀਆ ਦੇ ਵਿੱਚ ਪਿਛਲਿਆਂ ਕੁਝ ਸਾਲਾਂ ਦੇ ਵਿੱਚ ਐਸੀਆਂ ਬੁਸ਼ ਫਾਇਰ, ਜੰਗਲਾਂ ਝਾੜੀਆਂ ਦੀਆਂ ਅੱਗਾਂ ਜਿਹੜੀਆਂ ਨਹੀਂ ਦੇਖੀਆਂ ਹੋਣਗੀਆਂ। ਅਜਾ ਇਹਦੇ ਵਿੱਚ ਇੱਕ ਹੋਰ ਖਬਰ ਹੁਣ ਸਾਹਮਣੇ ਆ ਰਹੀ ਹੈ। ਅੱਗ ਬੁਝਾਉਣ ਦੇ ਲਈ ਲੋੜੀਂਦੇ ਜਿਹੜੇ ਦਮਕਲ ਕਰਮੀਆਂ ਦੀ ਤਰਫ ਤੋਂ ਵਰਤੇ ਜਾਂਦੇ ਟਰੱਕ ਨੇ, ਜਿੰਨੇ ਓਪਰੇਟਿੰਗ ਟਰੱਕ ਨੇ ਉਹਨਾਂ ਦੇ ਵਿੱਚੋਂ ਕਈਆਂ ਦੀ ਹਾਲਤ ਇੰਨੀ ਵਧੀਆ ਨਹੀਂ ਹੈ। ਇਸੇ ਸਾਲ ਦੇ ਜੂਨ ਮਹੀਨੇ ਤੱਕ ਇਹ ਗੱਲ ਦੱਸੀ ਗਈ ਹੈ ਕਿ $1.5 billion ਹੋਰ ਇਨਵੈਸਟ ਕਰਨਾ ਹੋਏਗਾ। ਇਹ ਆਡੀਟਰ ਜਨਰਲ ਦੇ ਆਫਿਸ ਦੀ ਤਰਫ ਤੋਂ ਜਾਰੀ ਕੀਤੀ ਗਈ ਰਿਪੋਰਟ ਦੇ ਵਿੱਚ ਦਾਅਵਾ ਕੀਤਾ ਗਿਆ ਕਿ ਵਿਕਟੋਰੀਆ ਫਾਇਰ ਫਾਈਟਿੰਗ ਫਲੀਟ ਨੂੰ ਵਧੇਰੇ ਐਡਵਾਂਸ ਬਣਾਉਣ ਦੇ ਲਈ ਇਹ ਬੇਹੱਦ ਜ਼ਰੂਰੀ ਹੈ ਕਿ 2024-25 ਤੋਂ ਲੈ ਕੇ 2033-34 ਦੇ ਦਰਮਿਆਨ ਕੁਝ ਇੱਕ ਫਾਇਰ ਟਰੱਕ ਤਾਂ ਪੂਰੇ ਤਰੀਕੇ ਦੇ ਨਾਲ ਬਦਲ ਦਿੱਤੇ ਜਾਣ, ਕਈਆਂ ਦਾ ਸੁਧਾਰ ਹੋ ਸਕੇ, ਕਈਆਂ ਦੀ ਮੁਰੰਮਤ ਹੋ ਸਕੇ, ਔਰ ਇਸ ਸਾਰੇ ਦੇ ਖਾਤਰ $1.5 billion ਦਾ ਖਰਚ ਆਉਣ ਦੀ ਸੰਭਾਵਨਾ। ਵਿਕਟੋਰੀਅਨ ਫਾਇਰ ਫਾਈਟਰ ਦੀ ਇਸ ਵਕਤ ਫਲੀਟ ਜਿਹੜੀ ਉਹ 3,000 ਦੇ ਕਰੀਬ ਐਕਟਿਵ ਫਾਇਰ ਟਰੱਕਸ ਦੀ ਹੈ। 184 ਫਾਇਰ ਰੈਸਕਿਊ ਵਿਕਟੋਰੀਆ ਦੇ, 2,208 ਕੰਟਰੀ ਫਾਇਰ ਅਥਾਰਟੀ ਦੇ, 676 ਡਿਪਾਰਟਮੈਂਟ ਆਫ ਐਨਰਜੀ ਇਨਵਾਇਰਮੈਂਟ ਅਤੇ ਕਲਾਈਮੇਟ ਐਕਸ਼ਨ ਦੇ ਨਾਲ ਜੁੜੇ ਹੋਏ ਨੇ। ਹਾਲਾਂਕਿ ਇਹਨਾਂ ਸਾਰਿਆਂ ਨੂੰ ਆਪਸ 'ਚ ਜੋੜ ਦਈਏ, 3,000 ਦੇ ਕਰੀਬ ਐਕਟਿਵ ਫਾਇਰ
ਜਿਹੜੇ ਵਾਹਨ ਨੇ ਉਹਨਾਂ ਦੇ ਵਿੱਚੋਂ 57% ਐਸੇ ਨੇ ਜਿਹੜੇ 15 ਸਾਲ ਜਾਂ ਉਸ ਤੋਂ ਵੀ ਵੱਧ ਪੁਰਾਣੇ ਨੇ, 35% ਟਰੱਕ ਐਸੇ ਨੇ ਜਿਹੜੇ 20 ਸਾਲ ਜਾਂ ਉਸ ਤੋਂ ਵੀ ਵੱਧ ਪੁਰਾਣੇ ਨੇ। ਅਜਿਹੇ ਦੇ ਵਿੱਚ ਅਚਾਨਕ ਲੱਗਦੀਆਂ ਜਾਂ ਉਹਨਾਂ ਖੇਤਰਾਂ ਦੇ ਵਿੱਚ ਵੱਧਦੀਆਂ ਅੱਗਾਂ ਨੂੰ ਰੋਕਣ ਦੇ ਲਈ ਇਹ ਟਰੱਕ ਨਾਕਾਫੀ ਨੇ, ਯਾਨੀ ਕਿ ਉਹ ਆਪਣੀ ਸਮਰੱਥਾ ਦੇ ਮੁਤਾਬਕ ਕੰਮ ਨਹੀਂ ਕਰ ਸਕਣਗੇ। ਫਾਇਰ ਸੀਜ਼ਨ ਤੋਂ ਪਹਿਲਾਂ ਬੁਸ਼ ਫਾਇਰ ਤਾਂ ਹੋਣੀ ਹੀ ਹੋਣੀ ਹੈ, ਇਸ ਗੱਲ 'ਤੇ ਤਾਂ ਕੋਈ ਇਨਕਾਰ ਨਹੀਂ ਕੀਤਾ ਜਾ ਸਕਦਾ, ਪਰ ਉਹ ਜਾਨੀ ਅਤੇ ਮਾਲੀ ਨੁਕਸਾਨ ਨਾ ਕਰ ਦੇਵੇ ਇਸ ਗਰਮੀਆਂ ਦੇ ਸੀਜ਼ਨ ਦੇ ਵਿੱਚ। ਇਸੇ ਦੇ ਲਈ ਇਸ ਕਿਸਮ ਦੀਆਂ ਰਿਪੋਰਟਾਂ ਲਗਾਤਾਰ ਸਾਹਮਣੇ ਆ ਰਹੀਆਂ ਨੇ। ਹਾਲਾਂਕਿ ਰਿਪੋਰਟ ਦੇ ਵਿੱਚ ਇਹ ਵੀ ਦੱਸਿਆ ਗਿਆ ਹੈ ਕਿ ਬੈਨਕੈਰਲ ਸਰਕਾਰ ਹੈ ਜਿਹੜੀ ਸੂਬੇ ਦੇ ਵਿੱਚ ਲੇਬਰ ਪਾਰਟੀ ਦੀ, ਉਹਨਾਂ ਦੀ ਤਰਫ ਤੋਂ $167 million ਦੀ ਇਨਵੈਸਟਮੈਂਟ ਕੀਤੇ ਜਾਣ ਦਾ ਇੱਕ ਵਾਅਦਾ ਕੀਤਾ ਗਿਆ। ਜੇਕਰ ਉਹ ਜਿੱਤ ਕੇ ਸੱਤਾ ਦੇ ਵਿੱਚ ਆਉਂਦੇ ਨੇ ਤਾਂ ਸਾਲ 2030 ਤੱਕ 150 ਨਵੇਂ ਫਾਇਰ ਟਰੱਕ ਵੀ ਫਲੀਟ ਦੇ ਵਿੱਚ ਜੋੜੇ ਜਾਣਗੇ, ਇਹ ਵੀ ਵਾਅਦਾ ਕੀਤਾ ਗਿਆ। ਵੈਸੇ ਚੋਣਾਂ ਤੋਂ ਪਹਿਲਾਂ ਲਗਾਤਾਰ ਵਾਅਦੇ ਦੋਹਾਂ ਧਿਰਾਂ ਦੀ ਤਰਫ ਤੋਂ ਹੋ ਰਹੇ ਨੇ। ਵਿਕਟੋਰੀਅਨ ਇਲੈਕਸ਼ਨ 17 ਨਵੰਬਰ ਤੋਂ ਜਿਹੜੀਆਂ ਨੇ ਅਰਲੀ ਵੋਟਿੰਗ ਸ਼ੁਰੂ ਹੋ ਜਾਣਗੀਆਂ। ਇਸ ਦਰਮਿਆਨ 28 ਨਵੰਬਰ ਨੂੰ ਜਿਹੜੀਆਂ ਆਖਰੀ ਵੋਟਾਂ ਦਾ ਦਿਨ ਜਿਹੜਾ ਫਾਈਨਲ ਵੋਟਿੰਗ ਡੇ ਜਿਹਨੂੰ ਡੀ ਡੇ ਕਹਿ ਲਿਆ ਜਾਂਦਾ ਉਹ ਹੋਏਗਾ। ਅਗਲੇ 24 ਤੋਂ 48 ਘੰਟਿਆਂ ਦੇ ਵਿੱਚ ਨਤੀਜੇ ਵੀ ਆਉਣੇ ਸਾਹਮਣੇ ਸ਼ੁਰੂ ਹੋ ਜਾਣਗੇ, ਜਿਸ ਦੇ ਵਿੱਚ ਪਤਾ ਚੱਲੇਗਾ ਕਿ ਵਿਕਟੋਰੀਆ 'ਚ ਇਸ ਵਾਰ ਸਰਕਾਰ ਲੇਬਰ ਪਾਰਟੀ ਦੀ ਬਣਦੀ ਹੈ, ਲਿਬਰਲ ਨੈਸ਼ਨਲ ਗਠਜੋੜ ਦੀ, ਜਾਂ ਫਿਰ ਇੱਕ ਲਟਕਵੀਂ ਸਰਕਾਰ ਹੈ ਜਿਸ ਦੇ ਵਿੱਚ ਵਨ ਨੇਸ਼ਨ ਵਰਗੇ ਛੋਟੇ ਧੜੇ ਵੀ ਸਰਕਾਰ ਨੂੰ ਜਾਂ ਕਿਸੇ ਨਾ ਕਿਸੇ ਪਾਰਟੀ ਨੂੰ ਹਮਾਇਤ ਦੇ ਸਕਦੇ ਨੇ। ਹਾਲਾਂਕਿ ਉਹ ਲੇਬਰ ਪਾਰਟੀ ਨੂੰ ਤਾਂ ਹਮਾਇਤ ਬਿਲਕੁਲ ਨਹੀਂ ਦੇਣਗੇ। ਇੱਕ ਤਾਜ਼ਾ ਪ੍ਰੈਸ ਕਾਨਫਰੰਸ ਦੇ ਦਰਮਿਆਨ ਜਦੋਂ ਪ੍ਰੀਮੀਅਰ ਬੈਨਕੈਰਲ ਤੋਂ ਇਹ ਪੁੱਛਿਆ ਗਿਆ ਕਿ ਡੈਨੀਅਲ ਐਂਡਰਿਊ ਦੀ ਸਰਕਾਰ ਦੇ ਵੇਲੇ ਜਿਹੜੇ ਫੈਸਲੇ ਲਏ ਗਏ ਸੀ ਤਾਂ ਇੱਕ ਵਾਰ ਫਿਰ ਤੋਂ ਉਹਨਾਂ ਨੇ ਆਪਣੇ ਆਪ ਨੂੰ ਐਂਡਰਿਊਜ਼ ਐਲਨ ਐਰਾ ਤੋਂ ਦੂਰ ਰੱਖਿਆ। ਐਂਡਰਿਊ ਐਲਨ ਐਰਾ ਅਸਲ ਦੇ ਵਿੱਚ ਵਿਕਟੋਰੀਆਈ ਮੀਡੀਆ ਦੀ ਤਰਫ ਤੋਂ ਇੱਕ ਟਰਮ ਵਰਤੀ ਜਾ ਰਹੀ ਹੈ, ਯਾਨੀ ਕਿ ਵਿਕਟੋਰੀਆ ਦੇ ਸਾਬਕਾ ਪ੍ਰੀਮੀਅਰ ਜਸੈਂਟਾ ਐਲਨ ਅਤੇ ਡੈਨੀਅਲ ਐਂਡਰਿਊਜ਼ ਦੋਹਾਂ ਦੇ ਕਾਰਜਕਾਲ ਨੂੰ ਇਕੱਠਾ ਜੋੜ ਕੇ ਹੀ ਐਂਡਰਿਊ ਐਲਨ ਐਰਾ ਕਿਹਾ ਜਾਂਦਾ। ਵੈਸੇ ਬੈਨਕੈਰਲ ਕਈ ਵਾਰ ਇਸ ਕਿਸਮ ਦੇ ਨਾਲ ਇਹ ਗੱਲ ਕਹਿ ਚੁੱਕੇ ਨੇ ਕਿ ਉਹ ਉਸ ਕਿਸਮ ਦੇ ਨਾਲ ਰਾਜ ਨਹੀਂ ਕਰਨਾ ਚਾਹੁੰਦੇ, ਉਸ ਕਿਸਮ ਦੇ ਨਾਲ ਸੱਤਾ ਦੇ ਉੱਤੇ ਨਹੀਂ ਬਣਾਇਆ ਰਹਿਣਾ ਚਾਹੁੰਦੇ ਜਿਸ ਤਰੀਕੇ ਦੇ ਨਾਲ ਐਂਡਰਿਊ ਐਲਨ ਕਾਲ ਦੇ ਦਰਮਿਆਨ ਹੋਈ ਸੀ। ਇਸ ਦਰਮਿਆਨ ਲੇਬਰ ਪਾਰਟੀ ਦੇ ਤਰਫ ਤੋਂ ਜਿਹੜਾ ਸੂਬਾਈ ਕਾਨੂੰਨਾਂ ਨੂੰ ਜਾਂ ਸੂਬਾਈ ਏਜੰਡਿਆਂ ਨੂੰ ਉਹਨਾਂ ਨੇ ਮੀਡੀਆ ਦੇ ਅੱਗੇ ਰੱਖਿਆ। ਖਬਰਾਂ ਦੇ ਅੱਜ ਦੇ ਇਸ ਬੁਲੇਟਿਨ ਦੇ ਵਿੱਚ ਫਿਲਹਾਲ ਇੰਨਾ ਹੀ। ਦਿਓ ਇਜਾਜ਼ਤ, ਧੰਨਵਾਦ, ਸੁਣਦੇ ਰਹੋ ਰੇਡੀਓ ਹਾਂਜੀ 1674 AM। ਬਾਕੀ ਦੇ ਪ੍ਰੋਗਰਾਮ ਖਬਰਾਂ ਜਾਣਕਾਰੀਆਂ ਇਸੇ ਤਰ੍ਹਾਂ ਦੇ ਨਾਲ ਜਾਰੀ ਰਹਿਣਗੀਆਂ। ਧੰਨਵਾਦ।

0: ਬ੍ਰੋਕਰਸ। ਆਪਣੀ ਇੰਸ਼ੋਰੈਂਸ ਦੀ ਹਰ ਲੋੜ ਲਈ ਯਾਦ ਰੱਖੋ ਬਸ ਅਮਰਿੰਦਰ ਗਿੱਦਾ, ਕਾਲ 0491-999-555। ਸ਼ਰਤਾਂ ਲਾਗੂ।
1: ਵਿਕਟੋਰੀਆ ਵਾਸੀਓ, ਕਿਆ ਆਪਕੋ ਗੈਸ ਪਰ ਖਾਣਾ ਬਨਾਨਾ ਪਸੰਦ ਹੈ? ਕੜਾਕੇ ਕੀ ਠੰਡ ਵਾਲੀ ਰਾਤ ਮੇਂ ਤੁਰੰਤ ਗਰਮ ਹੋ ਜਾਣੇ ਵਾਲਾ ਘਰ, ਜਬ ਵੀ ਆਪਕੋ ਜ਼ਰੂਰਤ ਹੋ ਪੂਰੇ ਪਰਿਵਾਰ ਕੇ ਲਈ ਲਗਾਤਾਰ ਮਿਲਨੇ ਵਾਲਾ ਗਰਮ ਪਾਣੀ, ਤੋ ਜਬ ਤੱਕ ਆਪ ਇਸਕਾ ਆਨੰਦ ਲੈ ਸਕਤੇ ਹੈਂ ਲੈ ਲੀਜੀਏ, ਕਿਉਂਕਿ ਸਟੇਟ ਲੇਬਰ ਇਨ ਸਭ ਪਰ ਬੈਨ ਲਗਾਨੇ ਕੀ ਯੋਜਨਾ ਬਣਾ ਰਹੀ ਹੈ। ਬੈਨ ਕੇਰਲ ਸੇ ਕਹੀਏ ਕਿ ਆਪ ਨਹੀਂ ਚਾਹਤੇ ਕਿ ਕੋਈ ਆਪਕੋ ਬਤਾਏ ਕਿ ਆਪਕੋ ਆਪਣੇ ਹੀ ਘਰ ਮੇਂ ਖਾਣਾ ਕੈਸੇ ਬਨਾਨਾ ਹੈ, ਘਰ ਗਰਮ ਕੈਸੇ ਰੱਖਣਾ ਹੈ, ਯਾ ਨਹਾਨਾ ਕੈਸੇ ਹੈ, ਪਰ ਜਾ ਕਰ ਗੈਸ ਸਬਸਟੀਟਿਊਸ਼ਨ ਰੋਡ ਮੈਪ ਕੋ ਨਹੀਂ ਕਹੇ। ਡੇਵਿਡ ਡੇਵਿਸ ਐਮ ਪੀ ਦੁਆਰਾ ਅਧਿਕ੍ਰਿਤ ਸਦਰਨ ਮੈਟਰੋਪੋਲੀਟਨ ਰੀਜਨ ਕੇ ਸਦਸਯ ਲੈਵਲ 1 670 ਚੈਪਲ ਸਟ੍ਰੀਟ ਸਾਊਥ ਯਾਰਾ। DavidDavis.com ਡਾਟ ਕਾਮ।
2: ਹਾਂਜੀ ਰੇਡੀਓ,
3: ਅੱਜ ਦਾ ਵਿਚਾਰ, ਅੱਜ ਦੀ ਕਹਾਣੀ, ਹਰ ਰੋਜ਼ ਤੁਸੀਂ ਸੁਣਦੇ ਹੋ ਸ਼ੋ ਹਾਂਜੀ ਮੈਲਬਨ ਵਿੱਚ। ਤੁਹਾਡੀ ਡਿਮਾਂਡ ਉੱਤੇ ਆਓ ਇੱਕ ਵਾਰ ਫਿਰ ਸੁਣਦੇ ਹਾਂ ਇਸ ਹਫਤੇ ਦੀ ਇੱਕ ਬਿਹਤਰੀਨ ਕਹਾਣੀ।
4: ਰੇਡੀਓ ਹਾਂਜੀ 1674। ਆਸ ਕਰਦੇ ਹਾਂ ਦਿਨ ਤੁਹਾਡਾ ਵਧੀਆ ਜਾ ਰਿਹਾ ਹੋਵੇਗਾ। ਸਮਾਂ ਹੋ ਚੁੱਕਾ ਅੱਜ ਦੀ ਕਹਾਣੀ ਦਾ, ਅੱਜ ਦੇ ਵਿਚਾਰ ਦਾ। ਕਹਿੰਦੇ ਨੇ ਇੱਕ ਵਾਰੀ ਇੱਕ ਭਲਵਾਨ ਸੀ ਜਿਹਨੂੰ ਆਪਣੇ ਆਪ ਦੇ ਉੱਤੇ ਬਹੁਤ ਮਾਣ ਸੀ, ਜਵਾਨੀ ਆਪਣੇ ਪੂਰੇ ਸਿਖਰਾਂ ਦੇ ਉੱਤੇ, ਮਿਹਨਤ ਵੀ ਬਹੁਤ ਕੀਤੀ, ਰੱਜ ਕੇ ਮਿਹਨਤ ਕੀਤੀ, ਦੱਬ ਕੇ ਘਿਓ ਖਾਧਾ, ਅਲੱਗ ਅਲੱਗ ਉਸਤਾਦਾਂ ਦੇ ਕੋਲੋਂ ਜਾ ਕੇ, ਭਲਵਾਨਾਂ ਦੇ ਕੋਲੋਂ ਜਾ ਕੇ ਦਾ ਪੇਚ ਵੀ ਸਿੱਖੇ। ਇੱਕ ਮੌਕਾ ਇੱਦਾਂ ਦਾ ਆਇਆ ਕਿ ਆਸ ਪਾਸ ਪੂਰੀ ਤੂਤੀ ਬੋਲਦੀ, ਅਜੇ ਤੂਤੀ ਬੋਲਦੀ ਸੀ ਕਿ ਕਿਸੇ ਕੋਲੋਂ ਵੀ ਇਹ ਭਲਵਾਨ ਹਾਰਿਆ ਨਹੀਂ, ਕਾਫੀ ਲੰਮਾ ਸਮਾਂ ਹੋ ਗਿਆ। ਤੇ ਸਾਰੇ ਜਾਣੇ ਇਸ ਚੀਜ਼ ਦੇ ਵੀ ਦਾਅਵਾ ਕਰਦੇ ਕਿ ਬੜੀ ਹਲੀਮੀ ਵਾਲਾ, ਬੜੀ ਧੀਰਜ ਵਾਲਾ ਭਲਵਾਨ ਹੈ, ਕਿਸੇ ਦੇ ਨਾਲ ਕਿਸੇ ਕਿਸਮ ਦੀ ਕੋਈ ਚੜੋ ਖਤੀ ਨਹੀਂ ਕਰਦਾ। ਪਰ ਹੌਲੀ ਹੌਲੀ ਜਿੱਦਾਂ ਜਿੱਦਾਂ ਪ੍ਰਸਿੱਧੀ ਮਿਲਦੀ ਗਈ, ਉਦਾਂ ਉਦਾਂ ਹੋਰ ਜ਼ਿਆਦਾ ਸਰੂਰ ਆਉਣ ਲੱਗ ਪਿਆ, ਆਪਣੇ ਡੌਲਿਆਂ ਦੇ ਉੱਤੇ, ਪੱਟਾਂ ਦੇ ਉੱਤੇ ਮਾਣ ਹੋ ਗਿਆ। ਉਹਨੂੰ ਲੱਗਦਾ ਸੀ ਕਿ ਮੈਨੂੰ ਹੁਣ ਕੋਈ ਵੀ ਢਾ ਨਹੀਂ ਸਕਦਾ, ਤੇ ਸੱਚ ਹੀ ਲੱਗਦਾ ਸੀ, ਜਿੱਥੇ ਵੀ ਜਾਂਦਾ ਉੱਥੇ ਵੀ ਕੋਈ ਅੱਗੇ ਨਾ ਖੜਦਾ, ਦੂਰ ਦਰੇਡੇ ਜਾ ਕੇ ਕੁਸ਼ਤੀਆਂ ਲੜਦਾ। ਤੇ ਅੱਜ ਇੱਕ ਜਗ੍ਹਾ ਦੇ ਉੱਤੇ ਕੁਸ਼ਤੀ ਲੜਨ ਦੇ ਲਈ ਪਹੁੰਚਿਆ, ਲਗਾਤਾਰ ਇੱਕ ਤੋਂ ਬਾਅਦ ਇੱਕ ਭਲਵਾਨਾਂ ਨੂੰ ਹਰਾਇਆ ਪਟਕੇ ਦੀ ਇਸ ਕੁਸ਼ਤੀ ਦੇ ਵਿੱਚ। ਇੱਕ ਅਜਿਹਾ ਮੌਕਾ ਆਇਆ ਜਦੋਂ ਬਾਂਹ ਚੁੱਕ ਕੇ ਐਲਾਨ ਕੀਤਾ ਕਿ ਹੈ ਕੋਈ ਇਸ ਮੈਦਾਨ ਦੇ ਵਿੱਚ, ਕੋਈ ਆਸ ਪਾਸ ਵੇਖਣ ਵਾਲਿਆਂ ਦੇ ਵਿੱਚੋਂ, ਇਸ ਭਰੇ ਮੇਲੇ ਦੇ ਵਿੱਚੋਂ, ਜਿਹੜਾ ਮੇਲੇ ਮੇਰੇ ਨਾਲ ਕੁਸ਼ਤੀ ਕਰਨਾ ਚਾਹਵੇ, ਮੇਰੇ ਨਾਲ ਘੋਲ ਕਰਕੇ ਵੇਖਣਾ ਚਾਹਵੇ। ਤੇ ਕਹਿੰਦੇ ਨੇ ਸਾਰੇ ਮੇਲੇ ਦੇ ਵਿੱਚ ਜਿੱਦਾਂ ਦਿਓ ਫਿਰ ਗਿਆ ਹੋਵੇ, ਸਾਰੇ ਮੇਲੇ ਦੇ ਵਿੱਚ ਚੁੱਪ ਚਾਨ ਹੁਣ ਇਹਦੇ ਅੱਗੇ ਖੜੇ ਤੇ ਖੜੇ ਕਿਰਾ। ਇੱਕ ਬਜ਼ੁਰਗ ਜਿਹਨੇ ਕੁਛ ਇੱਕ ਨੌਜਵਾਨਾਂ ਨੂੰ ਉਤਸ਼ਾਹਿਤ ਕੀਤਾ, ਓਏ ਭਲਿਓ ਹਾਰ ਜਾਓ ਤੇ ਲੱਖ ਵਾਰੀ ਹਾਰ ਜਾਓ, ਓਏ ਤੁਹਾਡੇ ਪਿੰਡ ਦੇ ਵਿੱਚ ਆ ਕੇ ਤੁਹਾਨੂੰ ਇਹ ਵੰਗਾਰਦਾ। ਇੱਕ ਵਾਰੀ ਉੱਠ ਕੇ ਉਹ ਖੜ ਤਾਂ ਜਾਓ, ਓਏ ਮਰਦਾਂ ਦੇ ਵਿੱਚ ਤੇ ਆ ਜਾਓ। ਪਰ ਜਿਵੇਂ ਸਾਰੇ ਜਾਣਦੇ ਹੀ ਇਹਦੇ ਨਾਲ ਘੁਲਣਾ ਲੱਤ ਬਾਂਹ ਤੜਾਉਣ ਦੇ ਬਰਾਬਰ ਆ, ਕਿਉਂਕਿ ਜਦੋਂ ਆਪ ਹੀ ਬੰਦਾ ਇਹ ਗੱਲ ਕਹਿ ਦੇ ਨਾ ਕਿ ਹੈ ਮੇਰੇ ਕੋਈ ਬਰਾਬਰ, ਤੇ ਫਿਰ ਉਹਦੇ ਵਿੱਚੋਂ ਖੇਡ ਭਾਵਨਾ ਕਈ ਵਾਰੀ ਖਤਮ ਹੋ ਜਾਂਦੀ ਹੈ, ਸਿਰਫ ਬਦਲਾਖੋਰੀ ਰਹਿ ਜਾਂਦੀ ਹੈ ਕਿ ਕੋਈ ਉੱਠਿਆ ਕਿਵੇਂ, ਮੇਰੇ ਬਰਾਬਰ ਉੱਠਿਆ ਤੇ ਉੱਠੇ ਕਿਵੇਂ। ਕਿਸੇ ਪਾਸੇ ਕਿਸੇ ਨੂੰ ਨਾ ਉੱਠਦਾ ਵੇਖ ਕੇ ਇਸ ਬਜ਼ੁਰਗ ਨੇ ਹੱਥ ਖੜਾ ਕਰ ਦਿੱਤਾ। ਪਹਿਲਵਾਨ ਦੇ ਨਾਲੋਂ ਉਮਰ ਦੇ ਵਿੱਚ 3 ਗੁਣਾ ਨਹੀਂ ਤੇ ਦੁੱਗਣੇ ਤੋਂ ਤੇ ਵਧੇਰੀ ਉਮਰ ਦਾ ਹੋਊਗਾ ਇਸ ਨੌਜਵਾਨ ਪਹਿਲਵਾਨ ਦੇ ਪਿਓ ਦੀ ਉਮਰ ਦਾ ਇੱਕ ਵਿਅਕਤੀ ਹੱਥ ਖੜਾ ਕਰਕੇ ਮੈਦਾਨ ਦੇ ਅੰਦਰ ਆਉਂਦਾ। ਹੁਣ ਪਹਿਲਵਾਨ ਨੂੰ ਵਕਤ ਪੈ ਗਿਆ, ਮਨਾ ਕਰੇ ਤੇ ਤਾਂ ਮਰਿਆ, ਘੁਲੇ ਤੇ ਤਾਂ ਮਰਿਆ, ਪਰ ਹੁਣ ਕਹਿ ਚੁੱਕਾ ਸੀ, ਚੈਲੰਜ ਵੀ ਲੈਣਾ ਪੈਣਾ ਸੀ, ਤੇ ਮੈਦਾਨ ਦੇ ਵਿੱਚ ਗੱਲਾਂ ਹੋਣੀਆਂ ਸ਼ੁਰੂ ਹੋ ਗਈਆਂ। ਇਹ ਜਿਹੜਾ ਬਜ਼ੁਰਗ ਮੈਦਾਨ ਦੇ ਵਿੱਚ ਉਤਰਿਆ ਨਾ, ਇਹ ਐਵੇਂ ਨਹੀਂ ਆ, ਇਹ ਵੀ ਆਪਣੇ ਸਮੇਂ ਦਾ ਇੱਕ ਚੋਟੀ ਦਾ ਭਲਵਾਨ ਹੈ, ਆਪਣੇ ਸਮੇਂ ਦੇ ਮੁਤਾਬਿਕ ਇਹ ਵੀ ਇਹੋ ਜਿਹੇ ਦਾਅ ਪੇਚ ਮਾਰਦਾ ਸੀ ਕਿ ਵੱਡਿਆਂ ਵੱਡਿਆਂ ਨੂੰ ਹੱਥਾਂ ਪੈਰਾਂ ਦੀ ਪਾ ਦਿੰਦਾ। ਇਹਨੂੰ ਵੀ ਹਲਕੇ ਹੱਥੀਂ ਨਹੀਂ ਲਿਆ ਜਾ ਸਕਦਾ। ਅੱਜ ਮਜ਼ਾ ਆਵੇਗਾ ਮੁਕਾਬਲਾ ਵੇਖਣ ਦਾ, ਇੱਕ ਪਾਸੇ ਉਮਰ ਭਰ ਦਾ ਤਜਰਬਾ ਤੇ ਦੂਸਰੇ ਪਾਸੇ ਜਵਾਨੀ ਦਾ ਜੋਸ਼। ਜਿਹੜੇ ਲੋਕ ਮੇਲੇ ਦੇ ਵਿੱਚ ਇੱਧਰ ਉੱਧਰ ਤੁਰੇ ਫਿਰਦੇ ਸੀ ਉਹ ਵੀ ਸਾਰੇ ਹੁਣ ਇਕੱਠੇ ਹੋ ਗਏ ਨੇ, ਵੇਖਣਾ ਚਾਹੁੰਦੇ ਨੇ ਕਿ ਆਖਿਰਕਾਰ ਜਿੱਤ ਦਾ ਕੌਣ ਆ। ਤੇ ਭਲਵਾਨ ਦੇ ਮਨ ਦੇ ਵਿੱਚ ਚੱਲ ਰਿਹਾ ਕਿ ਇਹਨੇ ਜੋ ਜ਼ੁਰਤ ਕੀਤੀ ਆ ਮੇਰੇ ਖਿਲਾਫ ਖਲੋਣ ਦੀ, ਕੁਛ ਇੱਦਾਂ ਦਾ ਕਰਾਂ ਕਿ ਅੱਗੇ ਤੋਂ ਕੋਈ ਮੇਰੇ ਸਮੇਂ ਖੜੇ ਨਾ। ਕੁਸ਼ਤੀ ਦਾ ਮੁਕਾਬਲਾ ਸ਼ੁਰੂ ਹੋਇਆ, ਇੱਕ ਤੋਂ ਬਾਅਦ ਇੱਕ ਦੋਵਾਂ ਨੇ ਦਾਅ ਮਾਰਨੇ ਸ਼ੁਰੂ ਕੀਤੇ। ਬਹੁਤਾ ਚਿਰ ਨਹੀਂ ਲੱਗਾ ਨੌਜਵਾਨ ਭਲਵਾਨ ਨੇ ਇਸ ਬਜ਼ੁਰਗ ਨੂੰ ਪਟਕ ਕੇ ਮਾਰਿਆ ਤੇ ਇਹਦੀਆਂ ਗੋਡੀਆਂ ਲਵਾ ਦਿੱਤੀਆਂ। ਲੱਗਣੀਆਂ ਵੀ ਹੀ, ਉਮਰ ਦਾ ਕਾਫ਼ੀ ਜ਼ਿਆਦਾ ਫਰਕ ਸੀ ਅਤੇ ਵੈਸੇ ਵੀ ਭਲਵਾਨ ਆਪਣੇ ਪੂਰੇ ਜ਼ੋਰਾਂ ਦੇ ਉੱਤੇ, ਅਤੇ ਇੱਕ ਪਾਸੇ ਬਜ਼ੁਰਗ ਹੱਡੀਆਂ, ਗੋਡੇ ਵੀ ਦੁਖਦੇ ਨੇ ਅਤੇ ਹੋਰ ਪਤਾ ਨਹੀਂ ਕੀ ਕੀ ਬਿਮਾਰੀਆਂ। ਸਾਰੇ ਮੇਲੇ ਦੇ ਵਿੱਚ ਸਨਾਟਾ ਛਾ ਗਿਆ। ਚਾਰ ਚੁਫੇਰੇ ਪਿੰਡ ਦੇ ਵਿੱਚ ਜਿੰਨੇ ਵੀ ਲੋਕ ਬੈਠੇ ਨੇ, ਜਿਨ੍ਹਾਂ ਨੂੰ ਇਹ ਤਾਂਘ ਸੀ ਵੇਖੀਏ ਕੀ ਹੁੰਦਾ, ਕਿਸੇ ਦੇ ਹੱਥਾਂ 'ਚੋਂ ਤਾੜੀਆਂ ਨਹੀਂ ਵੱਜੀਆਂ, ਕਿਸੇ ਦੇ ਮੂੰਹ 'ਚੋਂ ਕੋਈ ਬੋਲ ਨਹੀਂ ਨਿਕਲਿਆ। ਉਹ ਲੋਕ ਜਿਹੜੇ ਇਸ ਨੌਜਵਾਨ ਪਹਿਲਵਾਨ ਦੇ ਸੰਗੀ ਸਾਥੀ ਸੀ, ਨਿੱਤ ਦਾ ਇਕੱਠਾ ਖਾਣਾ ਪੀਣਾ ਸੀ, ਉਹ ਵੀ ਸ਼ਾਬਾਸ਼ੀ ਨਹੀਂ ਦੇ ਪਾਏ। ਆਖਿਰਕਾਰ ਹੋਇਆ ਕੀ? ਪਹਿਲਵਾਨ ਮਨ ਹੀ ਮਨ ਸੋਚ ਰਿਹਾ ਕਿ ਇਹ ਉਹੀ ਮੇਲਾ ਜਿਹਦੇ ਵਿੱਚ ਮੈਂ ਇੱਕ ਤੋਂ ਬਾਅਦ ਇੱਕ ਪਹਿਲਵਾਨ ਨੂੰ ਸਵੇਰ ਤੋਂ ਢਾਉਂਦਾ ਆ ਰਿਹਾ ਅਤੇ ਇਹ ਲੋਕ ਕਿਲਕਾਰੀਆਂ ਮਾਰ ਰਹੇ ਸੀ, ਮੈਨੂੰ ਮੋਢਿਆਂ 'ਤੇ ਚੁੱਕ ਕੇ ਪਿੰਡ ਦੇ ਵਿੱਚ ਘੁਮਾਉਂਦੇ ਸੀ, ਗੇੜੀ ਲਵਾਉਂਦੇ ਸੀ ਅਤੇ ਥੱਬਾ ਪੈਸਿਆਂ ਦਾ ਇਕੱਠਾ ਹੋ ਜਾਂਦਾ ਸੀ। ਇਹ ਹੋਇਆ ਕੀ? ਬਾਕੀ ਤਾਂ ਚਲੋ ਠੀਕ ਹੈ, ਇਹ ਜਿਹੜੇ ਮੇਰੇ ਨਾਲ ਆਏ ਸੀ ਮੇਰੇ ਸੰਗੀ ਸਾਥੀ, ਇਹਨਾਂ ਦੇ ਮੂੰਹੋਂ ਵੀ ਕੁਛ ਨਹੀਂ ਨਿਕਲਿਆ, ਇਹ ਵੀ ਭੱਜ ਕੇ ਪਿੰਡ ਦੇ ਵਿੱਚ ਨਹੀਂ ਆਏ, ਇਹਨਾਂ ਨੇ ਵੀ ਕੋਈ ਤਾੜੀ ਨਹੀਂ ਮਾਰੀ। ਸਮਝ ਨਹੀਂ ਆ ਰਹੀ ਕਿ ਹੋਇਆ ਕੀ ਹੈ। ਮਨ ਹੀ ਮਨ ਸਸ਼ੋ ਪੰਜ ਦੇ ਵਿੱਚ ਪਿਆ ਅਤੇ ਉੱਥੇ ਉਸੇ ਜਗ੍ਹਾ ਦੇ ਉੱਤੇ ਪਿੰਡ ਦੇ ਵਿੱਚ ਬੈਠਾ ਰਿਹਾ, ਉੱਠਣ ਦੀ ਵੀ ਹਿੰਮਤ ਨਹੀਂ ਹੋਈ। ਚਾਰ ਚੁਫੇਰੇ ਧਿਆਨ ਮਾਰਦਾ, ਸਾਰੇ ਲੋਕ ਜਿੱਦਾਂ ਸੁਣਨ ਹੋਏ ਇਸ ਭਲਵਾਨ ਵੱਲ ਵੇਖ ਰਹੇ ਨੇ। ਜੇ ਮਹਿਸੂਸ ਕਰ ਪਾਵੇ ਤਾਂ ਅੱਖਾਂ ਦੇ ਵਿੱਚ ਨਫ਼ਰਤ ਹੈ, ਉਹ ਵਾਲਾ ਪਿਆਰ ਨਹੀਂ ਰਿਹਾ ਜੋ ਸਵੇਰ ਦਾ ਇਹ ਬਟੋਰ ਰਿਹਾ ਸੀ। ਉੱਧਰ ਬਜ਼ੁਰਗ ਨੂੰ ਆ ਕੇ ਕੁਛ ਲੋਕਾਂ ਨੇ ਉਠਾਇਆ, ਪੁੱਛਿਆ ਠੀਕ ਠਾਕ, ਪਾਣੀ ਧਾਣੀ ਪੁੱਛਿਆ। ਇਸ ਪਹਿਲਵਾਨ ਵੱਲ ਕਿਸੇ ਦਾ ਕੋਈ ਧਿਆਨ ਨਹੀਂ, ਸਾਰੇ ਇੱਦਾਂ ਕਰ ਰਹੇ ਨੇ ਜਿੱਦਾਂ ਉਹ ਮੈਦਾਨ ਦੇ ਵਿੱਚ ਹੋਵੇ ਹੀ ਨਾ। ਅਤੇ ਇਸ ਨੌਜਵਾਨ ਪਹਿਲਵਾਨ ਨੂੰ ਲੱਗ ਰਿਹਾ ਅਤੇ ਹੈਗਾ ਵੀ ਇੱਦਾਂ ਹੀ ਆ ਕਿ ਇਹ ਬਜ਼ੁਰਗ ਢੱਠ ਕੇ ਵੀ ਅੱਜ ਉਹਦੇ ਤੋਂ ਜਿੱਤ ਗਿਆ। ਚਾਹੇ ਨੌਜਵਾਨ ਨੇ ਥੋੜ੍ਹੇ ਜਿਹੇ ਸਮੇਂ ਦੇ ਵਿੱਚ ਹੀ ਇਹਨੂੰ ਹਰਾ ਦਿੱਤਾ, ਇਹਦੇ ਪੈਰ ਨਹੀਂ ਲੱਗਣ ਦਿੱਤੇ, ਪਰ ਇਸ ਮੁਕਾਬਲੇ ਦੇ ਵਿੱਚ ਜੇਤੂ ਉਹ ਬਜ਼ੁਰਗ ਰਿਹਾ। ਪਹਿਲਵਾਨ ਨੂੰ ਹਾਲੇ ਵੀ ਪੂਰੀ ਸਮਝ ਨਹੀਂ ਆਈ ਕਿ ਹੋਇਆ ਤੇ ਹੋਇਆ ਕੀ, ਲੀੜੇ ਕੱਪੜੇ ਪਾਏ ਨੇ ਤੇ ਆਖਿਰਕਾਰ ਕੀ ਵੇਖਦਾ? ਉਹ ਬਜ਼ੁਰਗ ਇਹਦੇ ਵੱਲ ਨੂੰ ਤੁਰਿਆ ਆਉਂਦਾ ਜਿਹਨੂੰ ਇਹਨੇ ਢਾਇਆ ਸੀ, ਆ ਕੇ ਸ਼ਾਬਾਸ਼ੀ ਦਿੰਦਾ, ਭਵਿੱਖ ਦੇ ਲਈ ਸੋਹਣੀਆਂ ਕਾਮਨਾਵਾਂ ਕਰਦਾ ਤੇ ਜਾਣ ਲੱਗੇ ਨੂੰ ਪਹਿਲਵਾਨ ਨੇ ਆਵਾਜ਼ ਮਾਰ ਕੇ ਰੋਕ ਲਿਆ। ਬਜ਼ੁਰਗੋ, ਇੱਕ ਚੀਜ਼ ਨਹੀਂ ਮੈਨੂੰ ਸਮਝ ਆਈ, ਤੁਹਾਡਾ ਵੀ ਉਮਰ ਭਰ ਦਾ ਤਜਰਬਾ, ਜਦੋਂ ਮੈਂ ਤੁਹਾਡੇ ਪਿੰਡ 'ਚ ਤੁਹਾਡੀਆਂ ਗੋਡੀਆਂ ਲਵਾਈਆਂ ਤੇ ਇੱਕ ਚੀਜ਼ ਤਾਂ ਮੈਂ ਸਮਝਦਾ ਕਿ ਤੁਹਾਡੀ ਮੰਨਤਾ ਬੜੀ ਆ, ਤੁਹਾਡੀ ਇੱਜ਼ਤ ਬੜੀ ਆ, ਕੋਈ ਵੀ ਨਹੀਂ ਬੋਲਿਆ, ਪਰ ਮੈਨੂੰ ਸਮਝ ਨਹੀਂ ਆਉਂਦੀ ਕਿ ਮੇਰੇ ਸੰਗੀ ਸਾਥੀ ਵੀ ਕਿਉਂ ਨਹੀਂ ਬੋਲੇ। ਜਦੋਂ ਦਾ ਮੈਂ ਕੁਸ਼ਤੀ ਜਿੱਤਿਆ ਮੇਰੇ ਤੋਂ ਉਰੇ ਪਰੇ ਭੱਜੇ ਫਿਰਦੇ ਨੇ, ਮੇਰੇ ਲਾਗੇ ਵੀ ਨਹੀਂ ਲੱਗਦੇ। ਬਜ਼ੁਰਗ ਨੇ ਮੋਢੇ 'ਤੇ ਹੱਥ ਧਰ ਕੇ ਕਿਹਾ, ਕਾਕਾ ਆਪ ਤੋਂ ਮਾੜੇ ਨੂੰ ਜਦੋਂ ਹਰਾਈਦਾ ਤੇ ਫਿਰ ਲੋਕਾਂ ਦੀ ਵਾਹ ਵਾਹੀ ਨਹੀਂ ਮਿਲਦੀ। ਇਹੋ ਹੀ ਇੱਕ ਉਣਤਾਈ ਮੈਂ ਤੇਰੇ ਵਿੱਚ ਵੇਖੀ ਹੈ, ਚਾਹੇ ਕਿੰਨਾ ਵੀ ਜ਼ੋਰ ਹੋਵੇ, ਕਿੰਨੀ ਵੀ ਤੁਹਾਡੇ 'ਚ ਪਾਵਰ ਹੋਵੇ, ਕਿੰਨਾ ਵੀ ਪੈਸਾ ਹੋਵੇ, ਕਦੀ ਵੀ ਉਹਦੇ 'ਤੇ ਹੰਕਾਰ ਨਹੀਂ ਕਰੀਦਾ। ਤੇ ਦੂਸਰੀ ਗੱਲ, ਤੁਹਾਡੇ ਦੁਸ਼ਮਣ ਭਾਵੇਂ ਜਿੱਤ ਜਾਣ ਪਰ ਤੁਹਾਡੇ ਯਾਰ ਦੋਸਤ ਕਦੀ ਹਾਰਨੇ ਨਹੀਂ ਚਾਹੀਦੇ। ਅੱਗੇ ਤੋਂ ਜ਼ਿੰਦਗੀ ਦੇ ਵਿੱਚ ਹਮੇਸ਼ਾ ਇਹ ਪੱਲੇ ਬੰਨ੍ਹ ਕੇ ਰੱਖੀ। ਇੱਕ ਤੋਂ ਫਿਰ ਵਾਰੀ ਦੁਹਰਾਉਣਾ ਕਿ ਤੁਹਾਡੇ ਦੁਸ਼ਮਣ ਭਾਵੇਂ ਜਿੱਤ ਜਾਣ ਪਰ ਯਾਰ ਦੋਸਤ ਨਾ ਕਦੀ ਹਾਰਨ। ਇਹਦਾ ਕੀ ਮਤਲਬ ਬਜ਼ੁਰਗੋ? ਅੱਜ ਤੇਰੇ ਨਾਲ ਜਿਹੜੇ ਸੰਗੀ ਸਾਥੀ ਸੀ ਨਾ, ਤੇਰੇ ਦੋਸਤ ਸੀ, ਉਹਨਾਂ ਨੂੰ ਬਾਹਰ ਬੈਠੇ ਬਿਠਾਏ ਤੂੰ ਹਰਾ ਦਿੱਤਾ। ਇਹ ਕੋਈ ਜਿੱਤ ਨਹੀਂ ਸੀ, ਆਪ ਤੋਂ ਮਾੜੇ ਦੇ ਨਾਲ ਮੁਕਾਬਲਾ ਕਰਨਾ ਤੇ ਫਿਰ ਚਾਹੁਣਾ ਕਿ ਉਹਦੇ ਤੇ ਵੀ ਲੋਕ ਵਾਹ ਵਾਹੀ ਕਰਨ, ਇਹ ਨਹੀਂ ਹੋ ਸਕਦਾ। ਇਹ ਤੈਨੂੰ ਵੀ ਪਤਾ ਤੇ ਮੈਨੂੰ ਵੀ, ਅੱਜ ਇਸ ਮੇਲੇ ਦੇ ਵਿੱਚ ਮੈਂ ਜੇਤੂ ਰਿਹਾ ਤੇ ਅੱਗੇ ਤੋਂ ਜ਼ਿੰਦਗੀ ਦੇ ਵਿੱਚ ਕਦੀ ਇੱਦਾਂ ਨਾ ਕਰੀ, ਨਹੀਂ ਤੇ ਲੋਕਾਂ ਦੇ ਦਿਲਾਂ ਚੋਂ ਲੈ ਜਾਏਗਾ। ਇਹ ਤੇ ਸੀ ਇਸ ਪਹਿਲਵਾਨ ਦੀ ਕਹਾਣੀ। ਆਪਾਂ ਭਾਵੇਂ ਕੁਸ਼ਤੀ ਨਾ ਵੀ ਕਰਨੀ ਹੋਵੇ, ਭਾਵੇਂ ਕਿਸੇ ਖੇਡ 'ਚ ਹਿੱਸਾ ਨਾ ਵੀ ਲੈਣਾ ਹੋਵੇ, ਪਰ ਜ਼ਿੰਦਗੀ ਦੀ ਹਰ ਇੱਕ ਖੇਡ ਦੇ ਵਿੱਚ ਆਪਾਂ ਹਿੱਸਾ ਲੈਂਦੇ ਹਾਂ ਤੇ ਉਹਨਾਂ ਸਾਰੀਆਂ ਖੇਡਾਂ ਦੇ ਵਿੱਚ ਆਪਾਂ ਇਹ ਚੀਜ਼ ਧਿਆਨ 'ਚ ਰੱਖੀਏ, ਮੁਕਾਬਲਾ ਹਮੇਸ਼ਾ ਆਪਣੇ ਬਰਾਬਰ ਵਾਲੇ ਨਾਲ ਹੁੰਦਾ। ਜਦੋਂ ਤੁਸੀਂ ਆਪ ਤੋਂ ਬਰਾਬਰ ਵਾਲੇ ਤੋਂ ਜਿੱਤਦੇ ਹੋ ਤੇ ਤੁਹਾਡੀ ਵਾਹਵਾਹੀ ਹੁੰਦੀ ਹੈ, ਆਪ ਤੋਂ ਵੱਡੀ ਪਹੁੰਚ ਵਾਲੇ ਨਾਲ ਮੱਥਾ ਲਾਉਂਦੇ ਹੋ ਤੇ ਹਾਰ ਕੇ ਵੀ ਤੁਹਾਡੀ ਵਾਹਵਾਹੀ ਹੁੰਦੀ ਹੈ, ਪਰ ਜਦੋਂ ਤੁਸੀਂ ਆਪ ਤੋਂ ਮਾੜੇ ਨਾਲ ਮੱਥਾ ਲਾਉਂਦੇ ਹੋ, ਕਿਸੇ ਗਰੀਬ ਦੇ ਉੱਤੇ, ਕਿਸੇ ਰੁਤਬੇ ਦੇ ਵਿੱਚ ਥੱਲੇ ਦੇ ਉੱਤੇ, ਜਿਹੜਾ ਤੁਹਾਡੇ ਉੱਤੇ ਹੱਥ ਜਾਂ ਤੇ ਮਜਬੂਰੀ 'ਚ ਚੁੱਕ ਹੀ ਨਹੀਂ ਸਕਦਾ ਤੇ ਜਾਂ ਉਹਦਾ ਚੁੱਕਿਆ ਕੋਈ ਮਾਇਨੇ ਹੀ ਨਹੀਂ ਰੱਖਦਾ, ਕਿਸੇ ਐਸੇ ਵਿਅਕਤੀ ਦੇ ਨਾਲ ਤੁਸੀਂ ਜ਼ੋਰ ਅਜਮਾਈ ਕਰਦੇ ਹੋ ਜਿਹੜਾ ਹੈਸੀਅਤ ਵਿੱਚ ਤੁਹਾਡੇ ਨਾਲੋਂ ਬਹੁਤ ਛੋਟਾ, ਤੇ ਉਹ ਤੁਹਾਡੀ ਜਿੱਤ ਨਹੀਂ ਹੁੰਦੀ, ਉਹ ਤੁਹਾਡੀ ਹਾਰ ਹੁੰਦੀ ਹੈ ਤੇ ਲੋਕਾਂ ਦੇ ਦਿਲਾਂ ਦੇ ਵਿੱਚ ਤੁਹਾਡੇ ਲਈ ਨਫ਼ਰਤ ਪੈਦਾ ਹੁੰਦੀ ਹੈ, ਪਿਆਰ ਨਹੀਂ। ਹਮੇਸ਼ਾ ਖੇਡ ਖੇਡੋ ਆਪਣੇ ਬਰਾਬਰ ਵਾਲੇ ਦੇ ਨਾਲ, ਗੁਰ ਸਿੱਖੋ ਆਪ ਤੋਂ ਵੱਡਿਆਂ ਦੇ ਕੋਲੋਂ, ਨਾ ਕਿ ਉਹਨਾਂ ਦੇ ਨਾਲ ਲੜੋ। ਆਸ ਕਰਦੇ ਹਾਂ ਕਿ ਅੱਜ ਦੀ ਕਹਾਣੀ ਤੁਸੀਂ ਪਸੰਦ ਕੀਤੀ ਹੋਏਗੀ।
3: ਧੰਨਵਾਦ ਕਹਾਣੀ ਸੁਣਨ ਲਈ। ਜੇ ਤੁਹਾਡੇ ਕੋਲ ਵੀ ਹੈ ਅਜਿਹੀ ਹੀ ਕੋਈ ਮੋਟੀਵੇਸ਼ਨਲ ਅਤੇ ਇੰਸਪਾਇਰਿੰਗ ਕਹਾਣੀ ਤਾਂ ਤੁਸੀਂ ਸਾਨੂੰ ਮੈਸੇਜ ਜਾਂ ਈਮੇਲ ਕਰ ਸਕਦੇ ਹੋ। ਜੇ ਕਹਾਣੀ ਵਧੀਆ ਲੱਗੀ ਤਾਂ ਰੇਡੀਓ ਹਾਂਜੀ ਦੇ ਯੂਟਿਊਬ ਚੈਨਲ ਤੋਂ ਇਸ ਨੂੰ ਜ਼ਰੂਰ ਸ਼ੇਅਰ ਕਰੋ ਅਤੇ ਹੋਰ ਵੀ ਕਹਾਣੀਆਂ, ਵਿਚਾਰ, ਖਬਰਾਂ ਅਤੇ ਇੰਟਰਵਿਊ ਸੁਣਨ ਲਈ ਸਬਸਕ੍ਰਾਈਬ ਕਰੋ ਰੇਡੀਓ ਹਾਂਜੀ ਦਾ ਯੂਟਿਊਬ ਚੈਨਲ।
5: ਦਿੱਲੀ ਕੀ ਯਾਤਰਾ ਕਾ ਵਿਚਾਰ ਬਣਾ ਰਹੇ ਹੈ? ਮੈਲਬਨ ਸੇ ਕੁਆਂਟਸ ਕੀ ਸੀਧੀ ਉਡਾਨ ਉਪਲਬਧ ਹੈ। ਬਾਜ਼ਾਰੋਂ ਕੀ ਰੌਣਕ ਦੇਖੇ ਯਾ ਆਪਣੋ ਕੇ ਸਾਥ ਫਿਰ ਸੇ ਸਮੇਂ ਬਿਤਾਏ, ਅਦਭੁਤ ਸਮਾਰਕੋ ਕੋ ਨਿਹਾਰੇ ਯਾ ਘਰ ਕੇ ਬਨੇ ਭੋਜਨ ਕਾ ਮਜ਼ਾ ਲੇ। ਚਾਹੇ ਆਪ ਦੋਸਤੋ ਔਰ ਪਰਿਵਾਰ ਸੇ ਮਿਲਨੇ ਜਾ ਰਹੇ ਹੋ ਯਾ ਕਿਸੀ ਨਈ ਜਗ੍ਹਾ ਕੀ ਖੋਜ ਕਰ ਰਹੇ ਹੋ, ਕੁਆਂਟਸ ਕੀ ਬਿਹਤਰੀਨ ਸੇਵਾ ਕਾ ਅਨੁਭਵ ਕਰੇ ਜਿਸ ਮੇ ਆਪਕਾ ਭੋਜਨ, ਪੈ, ਸਾਮਾਨ ਔਰ ਮਨੋਰੰਜਨ ਸ਼ਾਮਿਲ ਹੈ। ਆਜ ਹੀ ਕੁਆਂਟਸ ਕੇ ਸਾਥ ਦਿੱਲੀ ਕੀ ਨਾਨ ਸਟਾਪ ਉਡਾਨ ਬੁੱਕ ਕੀਜੀਏ। 26 ਅਕਤੂਬਰ 2026 ਸੇ 27 ਮਾਰਚ 2027 ਤੱਕ ਉਪਲਬਧ, ਨਿਯਮ ਔਰ ਸ਼ਰਤੇ ਲਾਗੂ।
6: ਸੋਨਾ ਚਾਹੀਦਾ,
7: ਭਰੋਸਾ ਚਾਹੀਦਾ,
6: ਕੁਆਲਿਟੀ ਤੇ ਬਾਈ ਬੈਕ ਵੀ ਚਾਹੀਦਾ, ਚਲੇ ਆਓ ਦਿੱਲੀ ਜੁਐਲਰਸ ਸਟਾਕਲੈਂਡ ਪੁਆਇੰਟ ਕੁੱਕ ਵਿਖੇ, ਜਿੱਥੇ 22 ਕੈਰੇਟ ਗੋਲਡ, ਕਲਾਸੀ ਸਿਲਵਰ, ਡੈਜ਼ਲਿੰਗ ਡਾਇਮੰਡਸ ਅਤੇ ਜੈਮਸਟੋਨਸ, ਕਸਟਮ ਜੁਐਲਰੀ ਤੁਹਾਡੇ ਆਰਡਰ ਤੇ ਰੈਡੀ। ਪੁਰਾਣਾ ਸੋਨਾ ਬਾਈ ਬੈਕ ਐਂਡ ਐਕਸਚੇਂਜ ਤੁਰੰਤ। ਕੈਸ਼ ਚਾਹੀਦਾ, ਗੋਲਡ ਲੋਨ ਈਜ਼ੀ ਐਂਡ ਸੇਫ, ਰਿਪੇਅਰ, ਬੁਲੀਅਨ ਬਾਇੰਗ, ਸੈਲਿੰਗ ਸਭ ਇੱਕ ਹੀ ਜਗ੍ਹਾ ਤੇ ਉਹ ਵੀ ਵਾਜਬ ਰੇਟ ਤੇ। ਦਿੱਲੀ ਜੁਐਲਰਸ 310/2 ਮੇਨ ਸਟ੍ਰੀਟ ਪੁਆਇੰਟ ਕੁੱਕ, ਕਾਲ 0493536042। ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ ਡਾਕਟਰ ਕੋਲ ਜਾਂਦੇ ਹੋ, ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ? ਯਾਦ ਰੱਖੋ, ਡਿਲੇ ਇਨ ਲਾਅ ਇਜ਼ ਡੈਮੇਜ ਇਨ ਲਾਈਫ। ਫੈਮਿਲੀ ਇਸ਼ੂ, ਪ੍ਰਾਪਰਟੀ ਦਾ ਮਸਲਾ, ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ, ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ, ਬੰਸਲ ਲਾਇਰਸ। ਤੁਹਾਡਾ ਭਰੋਸਾ, ਸਾਡਾ ਤਜਰਬਾ ਤੇ ਜਿੱਤ ਆਪਣੀ। ਕਾਲ 422-905-860 ਔਰ ਵਿਜ਼ਿਟ bansallawyers.com.au।
8: ਵਿਆਹ, ਖੁਸ਼ੀ ਜਾਂ ਕਿਸੇ ਵੀ ਖਾਸ ਮੌਕੇ ਲਈ ਜੁਐਲਰੀ ਹੋਣੀ ਚਾਹੀਦੀ ਹੈ ਖਾਸ, ਤੁੰਨਾ ਜੁਐਲਰਸ ਲੈ ਕੇ ਆਏ ਨੇ ਲੇਟੈਸਟ ਗੋਲਡ, ਡਾਇਮੰਡ, ਬੁਲੀਅਨ, ਸਿਲਵਰ ਤੇ ਬ੍ਰਾਈਡਲ ਕਲੈਕਸ਼ਨ, ਹਰ ਸਟਾਈਲ ਤੇ ਹਰ ਓਕੇਜ਼ਨ ਲਈ ਜੈਨੂਇਨ ਜੁਐਲਰੀ, ਜੈਨੂਇਨ ਪ੍ਰਾਈਸਿੰਗ ਤੇ ਵਧੀਆ ਕਸਟਮਰ ਸਰਵਿਸ ਦੇ ਨਾਲ। ਗੋਲਡ ਜੁਐਲਰੀ ਤੇ ਫਾਸਟ ਲੋਨ ਫੈਸਿਲਿਟੀ ਵੀ ਅਵੇਲੇਬਲ। ਵਿਜ਼ਿਟ ਕਰੋ 5/150 ਫਾਰਮਰਸ ਰੋਡ, ਤ੍ਰਿਗਨੀਨਾ ਅਤੇ 347 ਡੌਨਸਟੇਲ ਸਟ੍ਰੀਟ, ਡੈਂਡੀਨੋਂਗ। ਤੁੰਨਾ ਜੁਐਲਰਸ, ਭਰੋਸੇ ਦੀ ਨਿਸ਼ਾਨੀ।
9: ਹਾਂਜੀ ਹਾਂਜੀ ਓਏ ਹਾਂਜੀ ਹਾਂਜੀ ਹਾਂਜੀ ਰੇਡੀਓ।

0: ਰੇਡੀਓ ਹਾਂਜੀ 1674 ਐਮ ਪ੍ਰੋਗਰਾਮ ਹਾਂਜੀ ਮੈਲਬਨ ਅਤੇ ਆਸ ਕਰਦੇ ਹਾਂ ਕਿ ਸੋਹਣਾ ਦਿਨ ਰੇੜੇ ਪਾ ਲਿਆ ਹੋਊਗਾ ਤੁਸੀਂ ਸੋਹਣੀ ਧੁੱਪ ਧੱਪ ਚੜ੍ਹ ਗਈ ਹੋਊਗੀ ਅਤੇ ਗਾਣੇ ਤੁਸੀਂ ਇੰਜੋਏ ਕੀਤੇ ਹੋਣਗੇ ਧੰਨਵਾਦ ਤੁਹਾਡਾ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਇਸ ਸਫ਼ਰ ਦੇ ਵਿੱਚ ਸਾਥ ਦੇਣ ਦੇ ਲਈ ਅੱਜ 14 ਤਰੀਕ ਅਕਤੂਬਰ ਦਾ ਮਹੀਨਾ ਅਤੇ 10 ਵੱਜ ਚੁੱਕੇ ਨੇ ਮੈਲਬਨ ਦੇ ਵਿੱਚ ਸਵੇਰ ਦੇ ਪ੍ਰੋਗਰਾਮ ਹਾਂਜੀ ਮੈਲਬਨ 'ਚ ਮੈਂ ਰਣਜੋਤ ਸਿੰਘ ਮੇਰੇ ਨਾਲ ਨੇ ਡਾਕਟਰ ਪ੍ਰੀਤਿੰਦਰ ਗਰੇਵਾਲ
1: ਜੀ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ ਅਤੇ ਪ੍ਰੋਗਰਾਮ ਦੇ ਇਸ ਹਿੱਸੇ 'ਚ ਸ਼ਾਮਿਲ ਹੋਣ 'ਤੇ ਤੁਹਾਨੂੰ ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ
0: ਤੁਸੀਂ ਵੀ ਗਰੇਵਾਲ ਅਤੇ ਅੱਜ ਆਪਾਂ ਲਾਏ ਵੀ ਗਰੇਵਾਲ ਕਿੱਦਾਂ ਫਿਰ ਤੁਹਾਡੇ ਲਾਗੇ ਬੰਨੇ ਦੇ ਨੇ
1: ਰਵਿੰਦਰ ਹਾਂ ਗੁਜਰਵਾਲ ਮੈਂ ਸਕੂਲੇ ਪੜ੍ਹਦਾ ਸੀ ਇਹ 7-4 ਸਾਲ ਮੂਹਰੇ ਪੜ੍ਹਦਾ ਹੁੰਦਾ
0: ਸੱਚੀ ਲਾਗੇ ਬੰਨੇ
1: ਹਾਂ ਮੇਰਾ ਪਿੰਡ ਨਾਰੰਗਵਾਲ ਕਿਉਂਕਿ ਸਾਡੇ ਪਿੰਡ ਤੋਂ 4 ਕਿਲੋਮੀਟਰ ਸਾਡਾ ਸਕੂਲ 8ਵੀਂ ਤੱਕ ਸੀ ਮੈਂ 9ਵੀਂ 10ਵੀਂ ਗੁਜਰਾਲ ਇਹਨਾਂ ਦੇ ਪਿੰਡੋਂ ਕੀਤੀ ਰਵਿੰਦਰ ਕੇ ਪਿੰਡੋਂ
0: ਮੈਂ ਥੋੜ੍ਹੇ ਦਿਨ ਪਹਿਲਾਂ ਕੋਈ ਹੋਰ ਵੀ ਮਿਲਿਆ ਸੀ ਉਹ ਨਾਰੰਗਵਾਲ ਦਾ ਇਹ ਹਾਂ ਸੱਚ ਹਰਦੀਪ ਗਰੇਵਾਲ
1: ਉਹ ਵੀ ਉਹਨਾਂ ਦਾ ਹਾਂ ਜੀ ਪਿਛੋਕੜ
0: ਉਹ ਕਹਿੰਦੇ ਸਾਡਾ ਬੈਕਗਰਾਊਂਡ ਉੱਥੋਂ ਦਾ ਵਾ
1: ਕਿਉਂਕਿ ਸਾਡੇ 4 ਵੱਡੇ ਪਿੰਡ ਨੇ ਗਰੇਵਾਲਾਂ ਦੇ 20-22 ਪਿੰਡ ਨੇ ਵੈਸਾ ਲੁਧਿਆਣੇ 'ਚ
0: ਓਕੇ
1: ਅਤੇ ਗੁਜਰਵਾਲ ਨਾਰੰਗਵਾਲ ਕਿਲਾ ਰਾਏਪੁਰ ਇਹ ਜਾਣੀ 3 ਵੱਡੇ ਪਿੰਡ ਨੇ
0: ਓਕੇ
1: ਅਤੇ ਜਿਹੜੇ ਉਹ ਰਾਧਾ ਸਵਾਮੀਆਂ ਦੇ ਬਾਬਾ ਜੀ ਹੋਣੀ ਨੇ ਅਤੇ ਉਹ ਮਹਿਮਾ ਸਿੰਘ ਵਾਲੇ ਦੇ ਆ ਉਹ ਵੀ ਗਰੇਵਾਲ ਸੀਗੇ ਹਜ਼ੂਰ ਮਹਾਰਾਜ ਕਹਿੰਦੇ ਜਿਨ੍ਹਾਂ ਨੂੰ ਹੈ ਨਾ ਅਤੇ ਰਵਿੰਦਰ 4-5 ਸਾਲ ਮੂਹਰੇ ਪੜ੍ਹਦਾ ਸੀ ਰਵਿੰਦਰ ਦਾ ਛੋਟਾ ਭਰਾ ਜਿਹਦਾ ਕਾਕਾ ਕਹਿੰਦੇ ਸੀ ਉਹਨੂੰ ਅਤੇ ਕਾਕਾ ਮੇਰੇ ਨਾਲ ਪੜ੍ਹਦਾ ਹੁੰਦਾ ਸੀ
0: ਓਕੇ
1: ਬਾਅਦ 'ਚ ਉਹ ਢੋਲਕੀ ਸਿੱਖਣ ਲੱਗ ਗਿਆ ਸੀ ਫਿਰ ਸ਼ਿੰਦੇ ਨਾਲ ਬਾਹਰ ਨੂੰ ਨਿਕਲ ਗਿਆ ਸੀ
0: ਓਕੇ ਓਕੇ ਓਕੇ ਠੀਕ ਹੈ
1: ਰਵਿੰਦਰ ਦਾ ਊਂ ਜਾਣੀ ਉਦੋਂ ਪੜ੍ਹਨ ਨਾਨਕੇ ਲਾਤੀ ਕੈਸਟ ਆਈ ਸੀਗੀ ਕਿਉਂਕਿ ਕਾਫੀ ਛੋਟੀ ਉਮਰੇ ਗਾਉਣਾ ਸ਼ੁਰੂ ਕਰਤਾ ਸੀ ਬਾਕੀ ਜਗਦੇਵ ਸਿੰਘ ਜੱਸੋਵਾਲ ਜਿਹੜਾ ਪੰਜਾਬੀ ਆਪਣਾ ਹੈਗਾ ਲੋਕ ਗਾਇਕੀ ਬਾਬਾ ਬੋਰਡ ਮੋਹਣ ਸਿੰਘ ਮੇਲਾ ਹੁੰਦਾ ਹੁੰਦਾ ਸੀ ਲੁਧਿਆਣੇ ਅਤੇ ਰਵਿੰਦਰ ਅਤੇ ਨਿੱਕੂ ਉੱਥੇ ਮਤਲਬ ਗਾਣਾ ਗਾਉਣਾ ਇਹਨਾਂ ਨੇ ਸ਼ੁਰੂ ਕੀਤਾ ਆਪਣੇ ਕਰੀਅਰ ਦਾ ਆਗਾਜ਼ ਕੀਤਾ ਸ਼ਾਇਦ ਫਾਈਨ ਟੋਨ ਕੰਪਨੀ ਹੁੰਦੀ ਸੀ
0: ਫਾਈਨ ਟੋਨ ਹੁੰਦੀ ਹਾਂ ਅੰਮ੍ਰਿਤਸਰ ਦੀ
1: ਪਹਿਲਾਂ ਪਹਿਲਾਂ ਅਤੇ ਉਹਦੇ 'ਚ ਜਿਹਦੇ ਮਤਲਬ ਜਿਹਦੀ ਕੈਸਟ ਆ ਗਈ ਅਤੇ ਫਿਰ ਉਹਦੀ ਉਦੋਂ ਬੱਲੇ ਬੱਲੇ ਹੁੰਦੀ ਸੀ
0: ਉਹਦੇ 'ਚ ਜਿਹਦੀ ਆ ਜੀ ਗਿਆ ਵਾਕਈ ਸਹੀ ਗੱਲ
1: 76 ਗਿਆ ਦਾ ਭਤੀਜਾ ਨਹੀਂ ਹਰਦੀਪ ਜਿਹੜਾ ਇੱਥੇ ਮਿਊਜ਼ਿਕ ਸਿਖਾਉਂਦਾ ਉਹ ਮੈਨੂੰ ਦੱਸਦਾ ਹੁੰਦਾ ਕਹਿੰਦਾ ਵੀ ਜਦੋਂ ਗੁੱਸਾ ਨਾ ਕਰੀ ਨਹੀਂ ਤੈਨੂੰ ਪਿੱਛੋਂ ਆਵਾਜ਼ ਮਾਰੀ ਹੈ 7:30 ਲਸ਼ਕਾਰਾ ਪਤਾ ਨਹੀਂ ਛਣਕਾਟਾ ਉਹਦੇ 'ਚ ਆਇਆ ਕਹਿੰਦਾ ਉਹ ਤੋਂ ਬਾਅਦ ਉਹ ਚਾਚੇ ਹੁਣੀ ਸਟਾਰ ਸੀ ਕਿਉਂਕਿ ਇੱਕੋ ਹੀ ਗਾਣਾ ਕਾਫੀ ਹੁੰਦਾ ਸੀਗਾ
0: ਇੱਕ ਗਾਣਾ ਹੀ ਚੱਲ ਆ ਗਿਆ
1: ਕੈਸਟ ਕਹਿ ਲਓ ਇੱਕ ਸੀਡੀ ਕਹਿ ਲਓ ਹਨਾ ਸੀਡੀ ਤਾਂ ਚਲੋ ਬਾਅਦ 'ਚੋਂ ਆਈਆਂ ਪਰ ਉਦੋਂ ਅੱਡਿਆਂ 'ਤੇ ਜਿਹੜੀਆਂ ਦੁਕਾਨਾਂ ਹੁੰਦੀਆਂ ਸੀ ਉਹਨਾਂ ਦਾ ਜਿਲਦਾਂ ਬੰਨਣ ਦਾ ਕੰਮ ਸੀ ਨਾਲੇ ਆ ਕੈਸਟਾਂ ਭਰਦੇ ਹੁੰਦੇ ਇਹ 2-3 ਸਟੈਂਡਰਡ ਕੰਮ ਸੀ ਅਤੇ ਚਵਾਰੇ 'ਚ ਬਿਊਟੀ ਪਾਰਲਰ ਹੁੰਦਾ ਸੀ ਹੌਲੀ ਦੇਖੋ ਅੱਗੇ ਮੂੰਹ ਦਾ ਕੰਮ ਚੱਲ ਰਿਹਾ ਹੈ
0: ਇੱਕ ਦੋ ਤਿੰਨ ਬਹੁਤਾ ਚਿਰ ਵੇਖਣਾ ਮਨਾ
1: ਉਦਾਂ ਦਾ ਹੀ ਕੰਮ ਸੀ ਉੱਥੇ ਹੈ ਨਾ
0: ਓਕੇ
1: ਤੇ ਉਦੋਂ ਬੁੜੀਆਂ ਨੂੰ ਇਹ ਕਹਿੰਦੇ ਸੀ ਬਲੀਚ ਕਰਨੀ ਸਿੱਖ ਲਈ ਧਾਗਾ ਲਾਉਣਾ ਸਿੱਖ ਗਿਆ ਹੁਣ ਇਹ ਕਨੇਡਾ ਜਾਊਗੀ ਨਾਲ ਹੀ ਉਹਦੇ ਦੂਜੀ ਦੁਕਾਨ 'ਚ ਸੀ ਡੈਕ ਹੁੰਦਾ ਸੀ ਉਹ ਕੰਪਿਊਟਰ ਸਿਖਾਉਣ ਵਾਲਾ ਉੱਥੇ ਉਹ ਡੋਸ ਡੂਸ ਜਿਹਾ ਉਂਗਲਾਂ ਮਾਰਨੀਆਂ ਦੱਸਦੇ ਸੀ ਵੀ ਇੱਕ ਵਾਰ ਐਂਟਰ ਜਿਹਾ ਮਾਰੋ ਕੰਪਿਊਟਰ 'ਤੇ ਵਾਹਵਾ ਕੁਝ ਹੀ ਹੋ ਜਾਂਦਾ ਸੀ
0: ਕਮਾਂਡ ਲਓ
1: ਵਿੰਡੋਜ਼ ਕਰ ਦਿਉ ਆਹ ਕਰ ਦਿਉ ਆਹ ਕਰ ਦਿਉ
0: ਇਹ
1: ਹਰੇਕ ਲੈਂਗੁਏਜ ਹਰੇਕ ਪਿੰਡ ਦਾ ਕਸਬਾ ਜਾਂ ਅੱਡਾ ਹੈ ਨਾ ਜਿੱਥੇ 4 ਦੁਕਾਨਾਂ 6 ਦੁਕਾਨਾਂ ਸਮੋਸੇ ਵਾਲੀ ਹਲਵਾਈ ਵਾਲੇ ਤੋਂ ਬਾਅਦ ਇਹ ਸ਼ੁਰੂ ਹੋ ਜਾਂਦੀਆਂ ਸੀ
0: ਨਵਾਂ ਨਵਾਂ ਉਦੋਂ ਚੱਲਿਆ ਇਹ ਕੰਮ
1: ਅਤੇ ਸਾਰੇ ਪੰਜਾਬ ਦਾ ਤਕਰੀਬਨ ਇਹੀ ਹਾਲ ਸੀ ਮੁੜ ਕੇ ਫਿਰ ਇਹ ਆਈਲਟਸ ਸੈਂਟਰ ਵਗੈਰਾ ਆਉਣੇ ਸ਼ੁਰੂ ਹੋ ਗਏ ਅਤੇ ਬਾਕੀ ਬੱਸਾਂ ਦੇ ਵਿੱਚ ਜਿਹੜੀਆਂ ਸੀਡੀਆਂ ਵੱਜਦੀਆਂ ਸੀ ਜਾਂ ਕੈਸਟਾਂ ਵੱਜਦੀਆਂ ਸੀਗੀਆਂ ਹਰਜੀਤ ਹਰਮਨ ਉਹਨਾਂ ਦੀ ਮੁੰਦਰੀ ਤੋਂ ਲੈ ਕੇ ਰਵਿੰਦਰ ਗਰੇਵਾਲ ਉਹਨਾਂ ਦਾ ਪੜ੍ਹਨ ਨਾਨਕੇ ਲਾਤੀ
0: ਵਿੱਚ ਬਰਸਾਤ
1: ਹਾਂ ਅਤੇ ਵਿੱਚ ਵਿੱਚ ਹਿੰਦੀ ਜਿਹੇ ਗਾਣੇ ਮਿਕਸ ਜਿਹੇ ਕਰਕੇ ਹੈ ਨਾ
0: ਹਾਂ ਜਿਹੜਾ ਕੋਈ ਮਤਲਬ ਥੋੜ੍ਹਾ ਉਸ ਟਾਈਪ ਦਾ ਕੋਈ ਮਿੰਨੀ ਬੱਸ ਵਾਲਾ ਸੀ
1: ਆਹੋ ਜੇ ਮਿੰਨੀ ਬੱਸ ਵਾਲਾ ਥੋੜ੍ਹਾ ਜਿਹਾ ਜਿਵੇਂ ਰੋਡਵੇਜ ਅੱਡੇ ਤੋਂ ਕਿਲੋਮੀਟਰ ਅੱਗੇ ਜਾ ਕੇ ਬ੍ਰੇਕਾਂ ਮਾਰਦੀ ਉਵੇਂ ਮਿੰਨੀ ਵਾਲੇ ਤਾਂ ਐਨ ਘਰੋਂ ਵੀ ਤਾਰ ਚਾੜ ਲੈਂਦੇ ਸੀ ਨਾ ਬੰਦੇ ਨੂੰ ਹੈ ਨਾ ਅਤੇ ਉਹ ਮਾੜੀ ਜਿਹੀ ਕਿਤੇ ਅੱਗੇ ਕਰਕੇ ਰੋਕ ਦੇਣ ਅਤੇ ਟੋਕਰੇ ਵਾਲੀ ਬੁੜੀ ਨਹੀਂ ਸੀ ਕਹਿੰਦੀ ਇਹਨਾਂ ਢਹਿ ਜਾਣੇ ਕਿੱਥੇ ਸੁਣਨਾ ਇਹ ਤਾਂ ਰੀਲਾਂ ਸੁਣਨ ਜੋਗੇ ਹੀ ਆ ਅਤੇ ਤੜਕੇ ਤੜਕੇ ਜਦੋਂ ਜੇ 6-7 ਕੁ ਵਜੇ ਬੱਸ ਚੜੋ ਫਿਰ ਅੰਮ੍ਰਿਤਸਰ ਵੱਲ ਜਾਂਦੇ ਰਹੀਓ ਜਾਣਾ ਗੁਰਦੁਆਰੇ ਬਈ ਹਰਿਮੰਦਰ ਦੇ ਦਰਸ਼ਨ ਕਰਕੇ ਕੱਟ ਜਾਂਦੇ ਦੁੱਖ ਸਾਰੇ ਬਈ ਇੱਕ ਸਟੈਂਡਰਡ ਜਿਹਾ ਹੁੰਦਾ ਸੀ
0: ਸ਼ੁਰੂਆਤ
1: ਅਤੇ ਜੇ ਸ਼ਹਿਰ ਜੇ ਵੱਲ ਨੂੰ ਹੋਈਏ ਤਾਂ ਉਹਦੇ 'ਚ ਥੋੜ੍ਹਾ ਜਗਾਦ ਜਿਹੜਾ ਟਾਈਪ ਟੱਚ ਜ਼ਿਆਦਾ ਹੁੰਦਾ
0: ਟੇਪ ਵੇਖ ਲਓ ਇੱਕ ਜ਼ਰੂਰੀ ਅੰਗ ਸੀ ਬੱਸਾਂ ਦਾ ਤੇ ਹੁਣ ਮੈਂ ਵੇਖਿਆ ਹੁਣ ਅੱਜ ਕੱਲ੍ਹ ਫਿਲਮ ਲਾਈ ਹੁੰਦੀ ਉਹਨਾਂ ਨੇ
1: ਟੇਪ ਵੀ ਇੱਦਾਂ ਦੀ ਵੀ ਥੱਪੜ ਮਾਰੇ ਚੱਲਦੀ ਸੀ ਜਿਹੜੀ ਹੈ ਨਾ ਬੈਸਟ ਵਿਜ਼ਨ ਟੈਪ ਜੀ ਸਟੀਰੀਓ ਜਿਹਾ ਹੁੰਦਾ ਸੀਗਾ ਜਿਹਦਾ ਡੈੱਕ ਜਿਹਾ ਘਸਿਆ ਅਤੇ ਵਿੱਚ ਹੈ ਨਾ ਨਾਲ ਹੀ ਨੇਲ ਪੋਲਿਸ਼ ਰੱਖੀ ਹੁੰਦੀ ਸੀ ਇੱਕ ਪੈਨਸਲ ਰੱਖੀ ਹੁੰਦੀ ਸੀ ਨੇਲ ਪੋਲਿਸ਼ ਨਾਲ ਫਿਰ ਉਹ ਜੋੜ ਜਿਹਾ ਦਈਦਾ ਸੀ ਉਹਦਾ ਰੀਲ ਦਾ ਸਿਸਟਮ ਜਿਹਾ ਜੇ ਕਿਤੇ ਤੂਤਾਂ ਵਾਲੇ ਖੂਹ ਹੋਵੇ

0: ਗੱਭਰੂਏ ਮਾਝੇ ਵਾਲੇ ਦਾ ਫਿਰ ਤੁਹਾਡੇ ਵਾਲੇ ਪਾਸੇ ਹੋਣਾ ਹੈ,
1: ਉਹ ਪਤਾ ਨਹੀਂ ਕਿੱਥੋਂ ਆਈ ਸੈਂਸ, ਪਰ ਰਹਿੰਦੀ ਨਹੀਂ ਪਤਾ ਚਿਰੋ।
0: ਪਰ ਸਾਡੇ ਸਲੇਸ਼ ਸਲੂਸ਼ ਜਾਣੀ ਉਹ ਜਿਹੜਾ ਕੱਚ ਲਾ ਕੇ ਡੋਰ ਸੂਤੀ ਦੀ ਮੜੀਆਂ 'ਚ ਉਹ ਵਾਲਾ ਕੰਮ ਸੀ, ਉਹ ਸਲੇਸ਼ ਲਾ ਕੇ ਵੀ ਮਾੜਾ ਜਿਹਾ ਕਰ ਦਿੰਦੇ, ਪਰ ਉਹ ਅੱਧਾ ਘੰਟਾ ਤਾਂ ਚੁੱਲ੍ਹੇ ਦੀ ਅੱਗ ਬਾਲ ਕੇ ਗਰਮ ਕਰਨਾ ਪੈਂਦਾ ਸੀ ਪਹਿਲਾਂ।
1: ਅੱਛਾ, ਬਰੋਜਾ। ਹਾਂ ਬਰੋਜਾ ਕਹਿ ਦਿੰਦੇ।
0: ਹਾਂ ਜੀ,
1: ਓਕੇ ਓਕੇ ਓਕੇ। ਆਹਦੇ ਉਹ ਫਿਰ ਉਹ ਪਰਤ ਮੋਟੀ ਕਰ ਦਿੰਦਾ ਸੀ ਨਾ।
0: ਇਹ ਬਸ ਡੋਬਾ ਜਿਹਾ ਲਾਉਣਾ ਹੁੰਦਾ, ਇੱਕ ਇਹ ਸੀ, ਇੱਕ ਸਟੈਂਡਰਡ ਇਹ ਸੀ ਵੀ ਸਾਰੀ ਦੀਵਾਲੀ ਤੇ ਹੈ ਨਾ ਗੁਰੂ ਨਾਨਕ ਗੁਰਪੁਰਬ ਇਹ ਤਾਂ ਆਪਣਾ ਚੁਬਾਰੇ ਤੇ ਲੰਘ ਜਾਣਾ ਕੋਠੇ ਤੇ, ਉਹ ਮਰੋੜੀ ਵਾਲਾ ਬਲਬ ਇੱਕ ਖਰਾਬ ਹੋ ਜਾਣਾ ਸਾਰੀ ਲੜੀ ਉਹ ਖੜ ਜਾਂਦੀ ਸੀ, ਤੇ ਫਿਰ ਉਹ ਬਾਅਦ ਚੋਂ ਆਉਣ ਲੱਗ ਗਏ ਸੀ ਵੀ ਵਿੱਚ ਇੱਕ ਬਲਬ ਫਿਊਜ ਹੋ ਜੂ ਤਾਂ ਸਾਰੀ ਲੜੀ ਚੱਲਦੀ ਰਹੂ, ਬਾਅਦ ਚੋਂ ਚਾਈਨੀਜ਼ ਟੈਕਨੋਲੋਜੀ ਆ ਗਈ ਸੀ, ਅਸੀਂ ਤਾਂ ਪਰ ਉਹ ਪਲਾਸਟਿਕ ਕੇ ਉੱਤੇ ਹੀ ਕੋਠੇ ਦੇ ਰਹੇ ਹਾਂ, ਉਹ ਇੱਕ ਅੱਧਾ ਫਿਊਜ ਹੋ ਜਾਣਾ ਮੁੜ ਕੇ ਉਹ ਵਿੱਚੋਂ ਕੱਢਣਾ ਫਿਰ ਉਹਨੂੰ ਸਿੱਧੀ ਤਾਰ ਜੋੜਨੀ
1: ਲੱਭਣਾ ਪੈਂਦਾ
0: ਬੁਲਾ ਕੇ। ਹਾਂ,
1: ਕਿੱਥੋਂ ਤੱਕ ਸਮੱਸਿਆ।
0: ਇਹ ਪੰਜਾਬ ਦੇ ਜੰਮਿਆ ਨਿਤ ਮਹਿਮਾ,
1: ਉਦੋਂ ਇਹ ਵੀ ਚੀਜ਼ਾਂ ਅਫੋਰਡੇਬਿਲਿਟੀ ਤੋਂ ਬਾਹਰ ਸੀ, ਵੇਖੋ ਮਤਲਬ ਉਹ ਕੋਈ ਇੱਡਾ ਸੌਖਾ ਥੋੜ੍ਹੀ ਸੀ ਉਹ ਚੀਜ਼ਾਂ।
0: ਠਿਆਨੀ ਦਾ ਪਤੰਗ ਸੀ ਲੁੱਟ ਕੇ ਚੜਾਈ ਦਾ, ਉਹ ਵੀ ਖਰਚਣ ਨੂੰ ਐ ਨਹੀਂ ਸੀ।
1: ਉਹ ਤੇ ਲੁੱਟਣ ਦਾ ਤੇ ਚਲੋ ਅੱਜ ਵੀ ਇੱਕ ਆਪਣਾ ਹੀ ਮਜ਼ਾ ਨਾ, ਜਿਹੜੇ
0: ਕਹਿੰਦੇ ਨਿਆਣੇ ਦਾ ਕਿਹਾ ਤੇ ਔਲੇ ਦਾ ਖਾਧਾ, ਜਦੀ ਹਨਾ ਮੈਂ ਹੈ ਨਾ ਵੀ ਬਾਅਦ ਚੋਂ ਪਤਾ ਲੱਗਦਾ, ਤੇ ਕਈ ਵਾਰ ਨਿਆਣੇ ਦਾ ਕਹੇ ਉਦੋਂ ਹੀ ਪਤਾ ਲੱਗ ਜਾਂਦਾ। ਮੇਰੇ ਯਾਦ ਆ ਵੀ ਮੈਂ ਰੂੜੀ ਤੇ ਗੁੱਡਾ ਲੁੱਟਣ ਗਿਆ ਸੀ, ਉਹਨੇ ਮੈਨੂੰ ਬਥੇਰਾ ਕਿਹਾ ਵੀ ਨਾ ਜਾਈ ਨਾ ਜਾਈ ਨਾ,
1: ਖੁੱਬ ਜੀ
0: ਰੂੜੀ ਨਹੀਂ ਥੱਲਿਓਂ ਧੁਖਦੀ ਸੀ, ਉਹ ਅੱਗ ਲਾਈ ਹੋਈ ਜਗੇ ਦੀ।
1: ਅੱਛਾ,
0: ਉਹ ਰੀਟਾ ਦੀਆਂ ਚੱਪਲਾਂ ਚੱਪਲਾਂ ਤਾਂ ਥੱਲੇ ਰਹਿ ਗਈਆਂ, ਇਕੱਠੀਆਂ ਜਿਹੀਆਂ ਹੋ ਗਈਆਂ, ਪੈਰ ਹੀ ਬਚੇ ਉਦਣ,
1: ਰੀਟਾ ਭੁੱਜ ਗਈ
0: ਮੁੜ ਕੇ ਰੂੜੀ ਨਹੀਂ ਭੁੱਲਦੀ,
1: ਰੀਟਾ ਗਰੇਵਾਲ ਰਹਿ ਗਈ ਥੱਲੇ,
0: ਰੀਟਾ ਕਹਿੰਦੀ ਮੈਂ ਨਹੀਂ, ਰੈਡ ਹਿਲ ਦੀਆਂ ਬਨੈਣਾ ਰੀਟਾ ਦੀਆਂ ਚੱਪਲਾਂ, ਦਿਵਿਆ ਕੀ ਬਨਿਆਨ ਪਹਿਨੋਗੇ ਤਾਂ ਦਿਵਿਆ ਕਿਆ ਪਹਿਨੇਗੀ,
1: ਲਕਸ ਲਕਸ ਕੋਜ਼ੀ।
0: ਦੇਖੋ ਸਟੈਂਡਰਡ ਜੇ ਬ੍ਰਾਂਡ ਸੀਗੇ ਕੁਛ, ਬੇਕਮੈਨ ਦੇ ਬਿਸਕੁਟ ਹੁੰਦੇ ਸੀ ਉਦੋਂ, ਤੇ ਕਿਉਂਕਿ ਆ ਪਾਰਲੇ ਜੀ ਤੇ ਟਾਈਗਰ ਟੂਈਗਰ ਤਾਂ ਹਨਾ,
1: ਇਹ ਵੀ ਬੇਕਮੈਨ।
0: ਹਾਂ ਬੇਕਮੈਨ,
1: ਕਨੀ ਇਹ ਨਹੀਂ ਮੇਰੇ ਫਿਰ ਉਹਦੇ ਖਿਆਲ ਚ ਹੈਗਾ,
0: ਗਾਂ ਜੀ ਐ ਮੂੰਹ ਜਿਹਾ ਅੱਡੀ ਖੜੀ ਆ ਅਜੇ ਵੀ ਦੀਦੀ, ਨਾਲ ਆਲੇ ਦੁਆਲੇ ਦੇ ਸਾਈਡ ਤੇ ਦੋ ਹਨਾ ਦੁੱਧ ਦੇ ਗਲਾਸ ਜੀ ਬਣੇ ਹੋਏ ਸੀ, ਕਣਕ ਦੀ ਬੱਲੀ ਜੀ ਬਣੀ ਹੋਈ ਸੀ।
1: ਅੱਛਾ, ਉਹ ਤੇ ਲਗਭਗ ਬਾਕੀਆਂ ਤੇ ਵੀ ਇਦਾਂ ਦਾ ਹੀ ਆ, ਪਾਰਲੇ ਜੀ ਤੇ ਵੀ ਇਦਾਂ ਦਾ ਹੁੰਦਾ ਸਿਸਟਮ ਜਿਹਾ, ਬ੍ਰਿਟਾਨੀਆ ਤੇ ਹੁੰਦਾ, ਸੋਰੀ ਬ੍ਰਿਟਾਨੀਆ ਤੇ,
0: ਬ੍ਰਿਟਾਨੀਆ ਤੇ ਹੁੰਦਾ,
1: ਬ੍ਰਿਟਾਨੀਆ ਤੇ ਹੁੰਦੀ ਉਹ ਸਿੱਟਾ ਜਿਹਾ,
0: ਤੇ ਕੱਪੜੇ ਧੋਣ ਨੂੰ ਤੇ ਸਿਰ ਨਹਾਉਣ ਨੂੰ ਛੋਕਰਾ ਸਾਬਣ ਸਟੈਂਡਰਡ ਸੀ ਸਾਡੇ ਤਾਂ, ਸਾਡੇ ਛੋਕਰਾ, ਤੁਹਾਡੇ ਮੇਰਾ ਖਿਆਲ ਰਾਜ ਤੇ ਤਲਵਾਰ ਚੱਲਦਾ ਹੋਣਾ ਇਧਰਲੇ ਪਾਸੇ,
1: ਨਹੀਂ ਹੈਗਾ ਸੀ ਛੋਕਰਾ, ਵੀ
0: ਛੋਕਰਾ ਸੀ
1: ਛੋਕਰਾ, ਜਾਂ ਫਿਰ ਉਹ ਵਿਦਆਊਟ ਬ੍ਰਾਂਡ ਜਿਹੜਾ ਉਹ ਦੇਸੀ,
0: ਹਾਂਜੀ
1: ਬਰਾਊਨ ਜੇ ਰੰਗ ਦੀ,
0: ਉਹ ਤਾਂ ਚਲੋ
1: ਕੋਈ ਚਾਕੀ ਵੱਡੀ ਕੋਈ ਛੋਟੀ
0: ਕਾਤਰਾਂ ਜੀ ਆਪਣੀ, ਕਈ ਵਾਰ ਆਪ ਹੀ ਚਾਕੂ ਨਾਲ ਕਟੜੀ ਪੈਂਦੀ ਸੀ ਤਾਂ ਕੱਟ ਛੋਟੀ ਵੱਡੀ ਹੋ ਜਾਂਦੀ, ਤੇ ਜਿਹੜਾ ਭੂਰ ਚੂਰ ਰਹਿ ਜਾਂਦਾ ਸੀ ਬਾਅਦ ਚੋਂ ਬਾਲ ਕੇ ਖੇਸ ਖੂਸ ਧੋਣ ਨੂੰ, ਉਹ ਵੀ ਸਿਸਟਮ ਵਧੀਆ ਸੀ,
1: ਭੂਰ ਚੂਰ ਵੱਖਰਾ ਵਿਕਦਾ ਹੁੰਦਾ ਸੀ ਨਾ ਭੂਰ ਦੇ, ਫਿਰ ਬਾਅਦ ਚ ਉਹ ਚੱਲਿਆ ਸੀ ਬੜਾ, ਮਤਲਬ ਬੜਾ ਚਰਚ ਹੋਏ, ਉਹ ਲਿਆਓ ਘੋਲ ਲਿਆਓ ਘੋਲ,
0: ਨਿਰਮਾ ਬਹੁਤ ਚੱਲਦਾ ਸੀ, ਉਹ ਫਰਾਕ ਜੀ ਵਾਲੀ ਕੁੜੀ ਦੀ ਮਸ਼ਹੂਰੀ ਚੱਲਦੀ ਹੁੰਦੀ,
1: ਮਹਿੰਗਾ ਪੈਂਦਾ ਸੀ ਨਾ, ਆਹ ਬਹੁਤ ਸਸਤਾ ਪੈਂਦਾ ਹੁੰਦਾ ਸੀ, ਇਹ ਖਾਦ ਜੀ ਮਿਲਦੀ ਹੁੰਦੀ ਸੀ,
0: ਹਾਂ ਹਾਂ
1: ਉਹਨੂੰ ਲਿਆ ਕੇ ਪਾਣੀ ਚ ਮਿਕਸ ਕਰਕੇ ਤੇ ਉਹ
0: ਸੋਡਾ ਸੋਡਾ
1: ਕਹਿੰਦੇ,
0: ਉਹ ਅੱਧਾ ਕਿਲੋ ਪਾਈਆ ਤੋਂ ਲਿਆਓ ਹਨਾ
1: ਭਰ ਕੇ ਰੱਖ ਲਓ, ਕਹਿੰਦੀ
0: ਪੀਲੀ ਲਾਲ ਜੀ ਰਬੜ ਹੁੰਦੀ ਸੀਗੀ ਉਹ ਸਟੈਂਡਰਡ ਜੀ,
1: ਵੇਖ ਲਓ ਸਮਾਂ ਕਿੱਡੀ ਤੇਜ਼ੀ ਦੇ ਨਾਲ ਚੀਜ਼ਾਂ ਬਦਲੀਆਂ,
0: ਆਪਾਂ ਨੂੰ ਲੱਗਦਾ ਹੋ ਗਏ ਹੋਣੇ 15-20 ਸਾਲ ਤੋਂ ਜ਼ਿਆਦਾ ਹੀ,
1: ਹਾਂ ਨਹੀਂ ਜ਼ਿਆਦਾ ਨਹੀਂ 15-20 ਤਾਂ ਨਹੀਂ, ਜ਼ਿਆਦਾ ਹੀ ਹੋ ਗਏ,
0: 20 ਤਾਂ ਚੱਲ ਹੋ ਗਏ,
1: 20 ਪਲੱਸ ਤਾਂ ਇੱਥੇ ਹੋ ਗਏ ਹੁਣ,
0: ਇਹ ਤਾਂ ਗੱਲਾਂ ਹੈਗੀਆਂ 94-96-98 ਦੀਆਂ,
1: ਹਾਂ ਕੋਈ ਲਾ ਲਓ ਕੋਈ 30-40 ਸਾਲ,
0: ਜਬ ਕੇਸ਼ ਨਿਖਾਰ ਕਾ ਜ਼ੋਰ ਤਾ,
1: ਹਾਂ ਕੇਸ਼ ਨਿਖਾਰ ਵੀ ਬੜੀ ਗੱਲ ਸੀ, ਐਵੇਂ ਥੋੜ੍ਹੀ ਲੱਭਦਾ ਸੀ,
0: ਮੈਂ ਯਾਰ ਬਾਇਓਟੈਕ ਕਰਨ ਲੱਗਿਆ ਪਟਿਆਲਾ ਯੂਨੀਵਰਸਿਟੀ ਦੇ, ਸਾਡੇ ਨਾਲ ਕੁੜੀ ਹੁੰਦੀ ਸੀ ਕਾਮਨਾ ਦਿੱਲੀ ਦੀ, ਉਹ ਹਨਾ ਪੁੱਛੇ ਉਹ ਪੁੜੀਆਂ ਜਿਹੀਆਂ ਮਿਲਦੀਆਂ ਹੁੰਦੀਆਂ ਸੀ, ਮੱਖੀਆਂ ਭਿਣਕਦੀਆਂ ਹੈ ਨਾ ਜਿਹੜੀਆਂ ਵਾਲ ਵੂਲ ਧੋਣ ਨੂੰ ਸਨ ਸਿਲਕ ਤੇ ਉਹ ਲਮਕਦੀਆਂ ਹੁੰਦੀਆਂ ਸੀ ਨਾ, ਤੇ ਨਾਲੋ ਨਾਲ ਉੱਥੇ ਉਹ ਮਿਲਦਾ ਹੁੰਦਾ ਸੀ ਖਾਣ ਪੀਣ ਦਾ ਸਮਾਨ, ਅੰਕਲ ਚਿਪਸ ਤੇ ਵੀ ਕਿਲੋ ਮੱਖੀਆਂ ਬੈਠੀਆਂ ਹੁੰਦੀਆਂ ਸੀ,
1: ਚਿਪਸ ਤੇ ਅੰਦਰ ਹੀ ਹੈ ਚੱਲ,
0: ਤੇ ਉਹਨੇ ਮੈਨੂੰ ਕਿਹੜਾ ਵੀ ਤੁਸੀਂ ਕਿਹੜਾ ਸ਼ੈਂਪੂ ਸ਼ੈਂਪੂ ਵਰਤਦੇ ਹੋ, ਮੈਂ ਕਿਹਾ ਵੀ ਜੇ ਹਨਾ ਵਾਲ ਠੀਕ ਹੋਣ ਮਾਹੌਲ ਠੀਕ ਹੋਵੇ ਕੇਸ ਨਿਖਾਰ, ਨਹੀਂ ਮੈਂ ਕਿਹਾ ਫਿਰ ਮੈਡੀਕੇਅਰ ਤਾਂ ਹੈਗਾ ਹੀ ਆ, ਉਹ ਜੂਆਂ ਵਾਲਾ ਹੁੰਦਾ ਜੀ, ਗਰਮੀ ਦੀਆਂ ਛੁੱਟੀਆਂ ਨਾਨਕੇ ਘਲਾੜਾ ਚੱਲਦਾ ਹੁੰਦਾ ਜੀ ਗੁੜ, ਨਾਲੇ ਗੁੜ ਖਾਈ ਜਾਣਾ ਡੱਕੇ ਜੇ ਤੇ ਲਪੇਟ ਪੇਟ, ਨਾਲੇ ਵਾਲਾਂ 'ਚ ਸਿੱਟੀ ਜਾਣਾ ਹੱਥ ਜੇ ਮੜੀ ਜਾਣੇ ਹਨਾ, ਉੱਥੇ ਵੀ ਪਤਾ ਲੱਗ ਜਾਂਦਾ ਸੀ ਵੀ ਨਾਨਕੇ ਆਏ ਆ ਤਾਂ ਮਤਲਬ ਜੂਆਂ ਪਈਆਂ ਹੀ ਹੋਣਗੀਆਂ,
1: ਖਾਣ
0: ਨੂੰ ਕੋਈ ਲੱਭਦਾ ਨੀ ਸੀ ਹੁੰਦਾ, ਉਹ ਬਸ ਉਹੀ ਪਕਾਨੇ ਹੋ ਗਏ, ਕਦੇ ਪੇਠਾ ਖਾ ਲਿਆ, ਉਹ ਤੇ ਵੀ ਮਣ ਮਣ ਮੱਖੀਆਂ, ਬਾਹਰ ਸੋਨਾਲੀ ਬੇਂਦਰੇ ਦੀ ਫੋਟੋ ਹੁੰਦੀ ਸੀ ਜੱਗ ਬਾਣੀ ਵਾਲੀ।

0: ਗੱਟੇ
1: ਮਾਹੌਲ ਤਾਂ ਤਕਰੀਬਨ ਸਾਰੇ ਪਿੰਡਾਂ ਦਾ ਪੰਜਾਬ ਦਾ ਯੂਨੀਵਰਸਲ ਜਿਹਾ ਹੀ ਰਿਹਾ।
0: ਹਾਂ ਨਹੀਂ ਹੁਣ ਥੋੜ੍ਹਾ ਬਦਲਿਆ, ਪਹਿਲਾਂ ਤਾਂ ਠੀਕ ਸੀ, ਹੁਣ ਤਾਂ ਵੇਖੋ ਬੜੀਆਂ ਚੀਜ਼ਾਂ ਦਾ ਜਾਂ ਤਾਂ ਉਦੋਂ ਧਿਆਨ ਨਹੀਂ ਜਾਂ ਫਿਰ ਇਸ ਤਰੀਕੇ ਦੇ ਨਾਲ ਇੱਦਾਂ ਦੀਆਂ ਤਾਂ ਨਹੀਂ। ਚਲੋ ਇੱਕ ਉਹ ਜਿਹੜੀ ਆਪਾਂ ਜਿਹੜਾ ਸਮਾਂ ਵੇਖਿਆ ਜਾਂ ਜਦੋਂ ਕਦੀ ਗੱਲ ਕਰ ਰਹੇ ਉਦੋਂ ਇੱਕ ਅਲੱਗ ਤਰ੍ਹਾਂ ਦਾ ਮਾਹੌਲ ਸੀ ਅਤੇ ਠੀਕ ਸੀ, ਅਤੇ ਹੁਣ ਜੇ ਫਿਰ ਆਪਾਂ ਦੁਬਾਰਾ ਹੁਣ ਦੀ ਗੱਲ ਕਰੀਏ ਤਾਂ ਹੁਣ ਵੇਖ ਲਓ ਫਿਰ ਮਾਹੌਲ ਚਾਲ ਜਿਹੜਾ ਉਹ ਕਿੱਦਾਂ, ਮਤਲਬ ਸਫੋਕੇਟਿੰਗ ਜਿਹਾ, ਜਿਵੇਂ ਕੱਲ੍ਹ ਦੀ ਤੁਸੀਂ ਲਾ ਲਓ ਗੱਲ, ਤਾਂ ਹੁਣ ਤਾਂ ਆਮ ਜਿਹੀਆਂ ਗੱਲਾਂ ਹੋ ਗਈਆਂ, ਇੰਨੇ ਉਹਨੂੰ ਗੋਲੀ ਮਾਰਤੀ, ਉਹਨੂੰ ਮਾਰ ਗਿਆ, ਕੋਈ ਕਬੱਡੀ ਖੇਡਦੇ ਨੂੰ ਗੋਲੀ ਮਾਰ ਗਿਆ, ਕੋਈ ਬਾਹਰ ਨਿਕਲਦੇ ਨੂੰ ਮਾਰ ਗਿਆ, ਹੁਣ ਆਹ ਕੱਲ੍ਹ ਦੀ ਜਿਹੜੀ ਆ ਖਬਰ ਆ ਫਿਰ ਦੁਬਾਰਾ ਤੋਂ ਹੁਣ ਚਰਚੇ ਨੇ। ਸੋ ਇਹ ਸਾਰੀਆਂ ਚੀਜ਼ਾਂ ਜਦੋਂ ਵੇਖੀ ਦੀਆਂ ਤਾਂ ਫਿਰ ਉਹ ਮਨ ਜਿਹਾ ਬੜਾ ਉਦਾਸ ਹੁੰਦਾ ਵੀ ਯਾਰ ਆਹ ਚੀਜ਼ਾਂ ਤਾਂ ਬੜੀਆਂ ਬਾਹਰ ਅੰਦਰ ਸੁਣੀ ਦੀਆਂ ਹੁੰਦੀਆਂ ਸੀ, ਹੁਣ ਪੰਜਾਬ 'ਚ ਆਮ ਜਿਹੀਆਂ ਹੋ ਗਈਆਂ।
1: ਹਾਂਜੀ, ਆਹ ਪਰਵਿੰਦਰ ਝੋਟਾ ਜਿਹੜਾ ਨੌਜਵਾਨ ਹੁਣ ਹੈ ਨਾ, ਉਹ ਸਿੱਧੀ ਹਿੱਕ 'ਚ ਗੋਲੀ ਮਾਰੀ ਆ, ਅਤੇ ਉਹ ਉਹਦੀਆਂ ਰੀਲਸ, ਉਹਦੀਆਂ ਵੀਡੀਓਜ਼ ਸੋਸ਼ਲ ਮੀਡੀਆ 'ਤੇ ਬੜੀਆਂ ਵਾਇਰਲ ਹੋ ਰਹੀਆਂ। ਹਾਂ, ਅਤੇ ਨਾਲ ਉਹ ਭਾਨਾ ਸਿੱਧੂ ਆ, ਉਹਦੀਆਂ ਵੀਡੀਓਜ਼ ਪਾਈ ਜਾਂਦੇ ਆ ਲੋਕ, ਉਹਨਾਂ ਨੇ ਭੰਨ ਤੋੜ ਵੀ ਕੀਤੀ ਆ ਕਿਸੇ ਟਾਈਮ 'ਚ, ਇਹ ਮੇਰਾ ਖਿਆਲ ਇਕੱਠੇ ਕੁੱਠੇ ਵੀ ਰਹੇ ਆ। ਇਹ ਕੁਛ ਕੁ ਪੰਜਾਬ ਦੇ ਸੀਗੇ ਹੈ ਨਾ, ਕੈਰੈਕਟਰ ਕਹਿ ਲਓ, ਅਤੇ ਝੋਟਾ ਤਾਂ ਬੜਾ ਹੌਂਸਲੇ ਵਾਲਾ ਜਵਾਨ ਸੀਗਾ, ਇਹਨੇ ਮਾਨਸੇ ਦੇ ਏਰੀਏ 'ਚ ਨਸ਼ੇ ਨੁਸ਼ੇ ਬੰਦ ਕਰਵਾਉਣ ਲਈ ਬੜੀਆਂ ਕੋਸ਼ਿਸ਼ਾਂ ਕੀਤੀਆਂ, ਪਰ ਬਾਹਲੇ ਲੋਕ ਹੋ ਸਕਦਾ ਉਸ ਢੰਗ ਨਾਲ ਸਹਿਮਤ ਨਾ ਹੋਣ। ਇਹਦੀ ਇਹ ਵੀ ਮੰਨਿਆ ਜਾਂਦਾ ਸੀ ਵੀ ਧੱਕੇਸ਼ਾਹੀ ਕਰਦਾ ਜਿਵੇਂ ਬੰਦਾ ਹੁੰਦਾ ਨਾ, ਉਹ ਕਹਿੰਦਾ ਸੀ ਮੈਂ ਪੰਜਾਬ ਦਾ ਦਰਦੀ ਹਾਂ, ਮੈਂ ਬੰਦ ਕਰਵਾਉਣਾ ਚਾਹੁੰਦਾ, ਤਾਂ ਮੇਰੇ ਤਰੀਕੇ ਗਲਤ ਹੋ ਸਕਦੇ ਆ ਪਰ ਮੇਰੀ ਭਾਵਨਾ ਗਲਤ ਨਹੀਂ। ਉਹਦੇ ਫਾਦਰ ਸਾਹਿਬ ਅੰਮ੍ਰਿਤਧਾਰੀ ਸਿੰਘ ਨੇ, ਉਹ ਵੀ ਵਿਚਾਰੇ ਬੜੇ ਭਾਵੁਕ ਹੋ ਕੇ, ਉਹਨਾਂ ਦੇ ਬਿਆਨ ਮੈਂ ਸੁਣੇ ਆ ਨਾ, ਬਈ ਇਹ ਹੈ ਨਾ ਮੇਰਾ ਜਵਾਨ ਪੁੱਤ ਚਲਿਆ ਗਿਆ, ਪਰ ਪੰਜਾਬ ਦੇ ਲੋਕਾਂ ਨੂੰ ਹੁਣ ਅੱਗੇ ਆਉਣਾ ਚਾਹੀਦਾ ਘੱਟੋ ਘੱਟ ਨਸ਼ੇ ਬੰਦ ਕਰਵਾਉਣ ਲਈ, ਕਿਉਂਕਿ ਚਿੱਟਾ ਹੋਇਆ, ਇਹ ਗੋਲੀਆਂ ਹੋਈਆਂ, ਇਹ ਚੱਲਦਾ ਤਾਂ ਤੁਹਾਨੂੰ ਪਤਾ ਹੀ ਆ, ਦਵਾਈਆਂ ਦੀਆਂ ਦੁਕਾਨਾਂ ਅੱਗੇ ਕਾਲਜਾਂ ਦੇ ਕੋਲ, ਸਕੂਲਾਂ ਦੇ ਕੋਲ। ਅਕਸਰ ਸਵਾਲ ਪੁੱਛਿਆ ਜਾਂਦਾ ਸੀਗਾ ਵੀ ਇਹਨਾਂ ਨੂੰ ਖੋਲ੍ਹਣ ਦੀ ਇਜਾਜ਼ਤ ਕੌਣ ਦਿੰਦਾ, ਵਿੱਚ ਜੇ ਇੱਕ ਵਾਰ ਔਰਡਰ ਵੀ ਹੋ ਗਏ ਸੀ ਡੀ ਸੀ ਦਫ਼ਤਰਾਂ ਤੋਂ ਬਈ ਕਾਲਜ ਜਾਂ ਸਕੂਲ ਦੀ ਹੱਦ ਤੋਂ 2 ਕਿਲੋਮੀਟਰ ਦੂਰ ਹੀ ਖੁੱਲੂ ਦਵਾਈਆਂ ਦੀ ਦੁਕਾਨ, ਉੱਥੇ ਆ ਕੋਰੈਕਸ ਹੋਈ, ਆਇਓਡੈਕਸ ਹੋਈ, ਇਹੋ ਜਿਹੀਆਂ ਚੀਜ਼ਾਂ ਹੈ ਨਾ ਬਹੁਤ ਮਿਲਦੀਆਂ ਸੀ। ਅਤੇ ਇਹ ਜਿਹੜਾ ਮੇਰਾ ਖਿਆਲ ਦੁਕਾਨਦਾਰ ਸੀ ਦਵਾਈਆਂ ਵਾਲਾ, ਸ਼ਾਇਦ ਅਸ਼ਵਨੀ ਨਾਂ ਦੱਸਦੇ ਉਹਦਾ, ਹਜੇ ਬੜਾ ਪੱਕਾ
0: ਪਤਾ, ਅਸ਼ਵਨੀ,
1: ਅਤੇ ਉਹ ਉੱਥੇ ਉਹ ਬਜ਼ੁਰਗ ਦੀ ਵੀਡੀਓ ਬਣਾ ਰਿਹਾ ਪਰਵਿੰਦਰ, ਵੀ ਇਹ ਇੱਥੋਂ ਨਸ਼ੇ ਵਾਲੀਆਂ ਗੋਲੀਆਂ ਫੜ ਕੇ ਨਿਕਲਿਆ
0: ਬਜ਼ੁਰਗ।
1: ਹਾਂ, ਅਤੇ ਉਹ ਬੰਦਾ ਕਹਿੰਦੇ ਆ ਬਾਬਾ ਦਿਖਾ ਦਿਖਾ, ਉਹ ਫਿਰ ਨੌਜਵਾਨ ਇਹਦੇ ਨਾਲ ਸੀਗੇ, ਕੁਛ ਕੁ ਵੀਡੀਓ ਵੂਡੀਓ ਬਣਾ ਰਹੇ ਸੀ, ਅਤੇ ਉਹਦੇ ਹੱਥ 'ਚ ਪਿਸਤੌਲ ਸੀ, ਅਤੇ ਇਹ ਵੀ ਕਹਿੰਦੇ ਸੁਣੇ ਜਾਂਦੇ ਆ ਵੀ ਤੂੰ ਮਾਰ ਗੋਲੀ, ਮਾਰ ਕੇ ਦਿਖਾ, ਮਾਰ ਕੇ ਦਿਖਾ, ਅਤੇ ਉਹਨੇ ਫਿਰ ਮੇਰਾ ਖਿਆਲ ਗੋਲੀ ਚਲਾ ਤੀ ਅਤੇ ਇਹਦੇ ਹਿੱਕ 'ਚ ਵੱਜੀ।
0: ਪਰ ਇਹ ਓਵਰਆਲ ਵੇਖਿਆ ਜਾਵੇ ਤਾਂ ਮਾਹੌਲ ਚਾਲ ਕੋਈ ਬਹੁਤ ਵਧੀਆ ਸੰਕੇਤ ਨਹੀਂ ਆ।
1: ਹਾਂਜੀ,
0: ਚਲੋ ਆਪਾਂ ਕੌਣ ਸਹੀ ਕੌਣ ਗਲਤ ਬਾਅਦ ਦੀਆਂ ਗੱਲਾਂ ਨੇ, ਪਰ ਇਸ ਤਰੀਕੇ ਦੇ ਨਾਲ
1: ਪੁਲਿਸ ਅਤੇ ਪ੍ਰਸ਼ਾਸਨ ਹੈ ਨਾ
0: ਕਾਫ਼ੀ ਕਿਤੇ ਨਾ ਕਿਤੇ
1: ਸਮਝਦਾ ਵੀ ਜ਼ਿੰਮੇਵਾਰ ਉਹ ਨੇ। ਅੱਗੇ ਤੁਹਾਡੇ ਯਾਦ ਹੋਣਾ ਸਾਡੇ ਪਿੰਡ ਦੀ ਖਬਰ ਸੀ, ਆਪਾਂ ਉਹ ਸਰਪੰਚ ਮੁੰਡੇ ਦੀ ਇੰਟਰਵਿਊ ਕੀਤੀ ਵੀ ਸੀ।
0: ਹਾਂਜੀ ਹਾਂਜੀ,
1: ਉਹ ਸਾਡੇ ਪਿੰਡ ਉਹ ਪਿਛਲੇ 30 ਸਾਲਾਂ ਤੋਂ 40 ਸਾਲਾਂ ਤੋਂ ਜ਼ਿਆਦਾ ਹੀ ਜੰਮੇ ਆ, ਉਹ ਚਿੱਟਾ ਡੋਡੇ ਜੋ ਵੇਚਦੇ ਸਮਾਨ ਹੈ ਨਾ, ਹੈ ਨਾ, ਅਤੇ ਉਹ ਟੋਭੇ 'ਤੇ ਘਰ ਉਹਨਾਂ ਦਾ, ਅਤੇ ਪਹਿਲੀ ਵਾਰ ਜਾਣੀ ਪਿੰਡ 'ਚੋਂ ਕਿਸੇ ਨੇ ਹੱਥ ਪਾਇਆ ਸੀ ਉਹਨਾਂ ਨੂੰ, ਅਤੇ ਉਹ ਤੁਸੀਂ ਬੁੜੀ ਦਾ ਜਿਗਰਾ ਦੇਖੋ ਉਹ ਹੈ ਨਾ, ਵੀ ਫੈਕ 'ਤੇ ਮਾਰ ਮਾਰ ਹੱਥ ਦੱਸਦੀ ਆ ਵੀ ਤੂੰ ਅਸੀਂ ਤਾਂ ਵੇਚਾਂਗੇ, ਤੂੰ ਰੋਕ ਕੇ ਦਿਖਾ। ਮੁੜ ਕੇ ਉਹਨਾਂ ਦੀ ਕੰਧ ਕੁੰਧ ਢਾਈ ਬਲਡੋਜ਼ਰ ਵੱਡਾ ਜਰਨਾ 'ਤੇ ਹੈ ਨਾ, ਜਿਹੜਾ ਉਹਨਾਂ ਨੇ ਟੋਭੇ 'ਤੇ ਗੈਰ ਕਾਨੂੰਨੀ ਕਬਜ਼ਾ ਕੀਤਾ ਹੋਇਆ ਸੀ ਹੈ ਨਾ, ਅਤੇ ਸਰਕਾਰ ਨੇ ਉਹਨੂੰ ਪ੍ਰਜੈਂਟ ਇੱਦਾਂ ਕੀਤਾ ਵੀ ਘਰ ਢਾਤਾ ਜੀ, ਉਹ ਕਰਤਾ ਜੀ, ਆਹ ਕਰਤਾ, ਪਰ ਅਸਲ 'ਚ ਉਹਨਾਂ ਦੀ ਜਿੰਨੀ ਕੁ ਗੈਰ ਕਾਨੂੰਨੀ ਬਣਦੀ ਸੀ ਉਹਦੇ 'ਤੇ ਬਲਡੋਜ਼ਰ ਫੇਰਿਆ ਸੀ। ਉਦੋਂ ਬੜੀ ਲਾਲਾ ਲਾਲਾ ਹੋਈ ਸੀ ਵੀ ਜਿੰਨੇ ਨਸ਼ਾ ਤਸਕਰ ਨੇ, ਤਕਰੀਬਨ ਹਰੇਕ ਪਿੰਡ 'ਚ ਪਤਾ ਹੀ ਹੁੰਦਾ ਕੌਣ ਵੇਚਦਾ ਨਾ, ਵੀ ਇਹਨਾਂ ਸਾਰਿਆਂ ਦੇ ਘਰ ਢਾਤ 'ਤੇ ਜਾਣਗੇ, ਆਹ ਕਰ ਦਿੱਤਾ ਜਾਊ, ਉਹ ਕਰ ਦਿੱਤਾ ਜਾਊ, ਉਹ 8-10-20 ਦਿਨ ਪੋਲੀਟੀਕਲ ਏਜੰਡਾ ਜਿਹਾ ਬਣਿਆ ਅਖਬਾਰਾਂ ਦੀਆਂ ਸੁਰਖੀਆਂ ਬਟੋਰ ਕੇ, ਫੇਰ ਘਰੋ ਘਰੀ ਬਹਿ ਗਏ ਸਾਰੇ।
0: ਔਰ ਜਿੰਨਾ ਕੁ ਹੋ ਜਾਂਦਾ ਵਾ ਉਨੇ ਕੁ ਨੂੰ ਤੁਸੀਂ ਕੈਸ਼ ਕਰ ਲੈਂਦੇ ਹੋ, ਬਾਅਦ 'ਚ ਗੱਡੀ ਦੇ ਉੱਥੇ ਦੇ ਉੱਥੇ ਖਲੋ ਜਾਂਦੀ ਆ। ਉੱਥੋਂ
1: ਤੌਫੀਕ ਅੰਸਾਰੀ ਹੁਣਾਂ ਦਾ ਸੀਗਾ, ਮੈਂ ਉਹ ਇੱਕ ਨਾ ਕੁਛ ਕੁ ਲਾਈਨਾਂ ਸੀ, ਮੈਂ ਮੰਜ਼ਿਲ ਖਰੀਦੂੰ ਸਫ਼ਰ ਵੇਚ ਦੂੰ, ਚਲੋ ਆਜ ਆਪਣਾ ਹੁਨਰ ਵੇਚ ਦੂੰ, ਜੋ ਲਿਖਨੇ ਲਗਾ ਹੂੰ ਜਜ਼ਬਾਤ ਕਾਗਜ਼ ਪਰ, ਤੁਮ ਚਾਹਤੇ ਹੋ ਮੈਂ ਕਲਮ ਵੇਚ ਦੂੰ, ਜੋ ਬਚਪਨ ਕਾ ਸਹੀ ਭਾਵ ਦੇ ਦੇ, ਚੰਦ ਲਮਹੋਂ ਕੀ ਖਾਤਰ ਮੈਂ ਆਪਣੀ ਉਮਰ ਵੇਚ ਦੂੰ, ਅਗਰ ਆ ਜਾਊਂ ਮੈਂ ਹਰਾਮ ਕਮਾਨੇ ਪਰ, ਅਗਰ ਆ ਜਾਊਂ ਮੈਂ ਹਰਾਮ ਕਮਾਨੇ ਪਰ, ਦਵਾਈ ਦਿਖਾ ਕਰ ਮੈਂ ਜ਼ਹਿਰ ਵੇਚ ਦੂੰ। ਸੋ ਹਾਲਾਤ ਉਹੀ ਆ,
0: ਇਹੋ ਹੀ ਆ,
1: ਦਿਖਾਉਣੀਆਂ ਹੈ ਨਾ ਤੁਸੀਂ ਦਵਾਈਆਂ ਨੇ, ਅਤੇ ਵੇਚਣੀਆਂ ਤੁਸੀਂ ਨਸ਼ੇ ਦੀਆਂ ਗੋਲੀਆਂ ਨੇ, ਅਤੇ ਉਹ ਵੀ ਇਹ ਕਹਿ ਕੇ ਵੀ ਦੇਖੋ ਜੀ ਸ਼ੁਕਰ ਆ ਇਹ ਖਾਈ ਖੂਈ ਜਾਂਦੇ ਆ ਲੋਮੋਟਲ 'ਤੇ ਆ ਸਵਾਹ ਸ਼ੱਕਰ ਸੇਵੀਆਂ, ਇਹ ਚਿੱਟੇ ਨੂੰ ਤਾਂ ਜੀ ਫਿਰ ਚੰਗੀ ਆ, ਫਿਰ ਐਂ ਕਹਿਣਾ ਸ਼ੁਰੂ ਕਰ ਦਿਉ। ਅਤੇ ਜਿਹੜੇ ਸ਼ਰਾਬ ਪੀਂਦੇ ਆ ਉਹਨਾਂ ਦੇ ਮਾਪੇ ਕਹਿੰਦੇ ਚਲੋ ਜੀ ਕੋਈ ਨਹੀਂ ਸ਼ਰਾਬ ਹੀ ਪੀਂਦਾ, ਹੋਰ ਬਾਕੀ ਕੈਮੀਕਲ ਨਸ਼ਿਆਂ ਤੋਂ ਬਚਿਆ ਹੋਇਆ
0: ਖੇਪਸ ਤੋਂ।
1: ਹਾਂ ਫਿਰ ਉਹਨੂੰ ਹੈ ਨਾ ਮਤਲਬ ਉੱਦਾਂ ਜਸਟੀਫਾਈ ਕੀਤਾ ਜਾਂਦਾ, ਮੁੰਡਾ ਖਾਂਦਾ ਪੀਂਦਾ ਤਾਂ ਨਹੀਂ ਕਹਿੰਦਾ ਜੀ ਉਹਦੇ ਨਾਲ ਦਾ ਤਾਂ ਪੀਜੀ ਆਈ ਲੱਭੂ ਹੈ। ਉਹ ਪੰਜਾਬ ਦਾ ਮਤਲਬ ਤੁਸੀਂ ਦੇਖੋ ਇਹ ਦਰਦ ਦਿਲ ਵੀ ਹੈ ਸਾਡਾ। ਅਤੇ ਸਭ ਤੋਂ ਵੱਡਾ ਸਵਾਲ ਆ ਪੁਲਿਸ ਪ੍ਰਸ਼ਾਸਨ 'ਤੇ, ਸਾਰੇ ਪਿੰਡਾਂ 'ਚ ਸਾਰੇ ਲੋਕਾਂ ਨੂੰ ਪਤਾ ਬਈ ਭਾਈ ਇਹ ਵੇਚਦੇ ਆ, ਘਰ ਘਰ ਹੁਣ ਸੀ ਸੀ ਟੀ ਵੀ ਕੈਮਰੇ ਲੱਗੇ ਹੋਏ ਆ। ਸਾਡੇ ਪਿੰਡ ਦੀ ਗੱਲ ਆ, ਮਤਲਬ ਉਹ ਬਰੋਟੇ ਥੱਲੇ ਖੜਦੇ ਸੀ ਹੈ ਨਾ ਨਸ਼ਾ ਵੇਚਣ ਵਾਲੇ, ਉਹਨਾਂ ਦਾ ਸੀ ਸੀ ਟੀ ਵੀ ਉੱਥੇ ਲਵਾਇਆ ਹੋਇਆ ਸੀ। ਉਹ ਰੋੜੇ ਮਾਰਦੇ ਸੀ ਇਹਨਾਂ ਦੇ ਘਰਾਂ ਵੱਲ ਵੀ ਸੀ ਸੀ ਟੀ ਵੀ ਬੰਦ ਕਰੋ।
0: ਓਕੇ,
1: ਉਹ ਵਿਚਾਰੇ ਡਰਦੇ ਹੁਣ, ਉਹ ਧੀਆਂ ਭੈਣ ਵਾਲੇ ਘਰ ਨੇ, ਉਹ ਕਹਿੰਦੇ ਯਾਰ ਬਾਹਰ ਨਿਕਲਣਾ ਔਖਾ ਹੋ ਗਿਆ। ਮੁੜ ਕੇ ਉਹਨਾਂ ਨੇ ਆਪਦੇ ਉਹ ਕੈਮਰੇ ਬੰਦ ਕੀਤੇ ਉੱਥੋਂ ਲਹਾਏ।
0: ਓਕੇ,
1: ਮਤਲਬ ਉਹਨਾਂ ਦੇ ਹੌਂਸਲੇ ਤੁਸੀਂ ਇਹ ਦੇਖੋ। ਇੱਕ ਵਾਰ ਸਾਡੇ ਪਿੰਡ ਦੀ ਖਬਰ ਆ ਨਾਰੰਗਵਾਲ ਦੀ ਹੋਈ, ਇਹਨਾਂ ਨੇ ਨਸ਼ਾ ਤਸਕਰ ਮੜੀਆਂ 'ਚ ਬੰਨ ਲਏ ਸੀ ਬਰੋਟੇ ਨਾਲ।
0: ਓਕੇ,
1: ਬਈ ਸਾਡੇ ਹੈ ਨਾ ਜਾਣ ਤੋਂ ਪਹਿਲਾਂ ਫੜ ਕੇ ਲੈ ਜਾਂਦੇ ਆ, ਅਤੇ ਥਾਣੇ ਪੈਰਵਾਈ ਕਰਨ ਤੋਂ ਪਹਿਲਾਂ ਪਹਿਲਾਂ ਤਾਂ ਉਹ ਛੱਡ ਦਿੰਦੇ ਆ, ਸਾਡੇ ਜਾਣ ਤੋਂ ਪਹਿਲਾਂ ਛੁੱਟੇ ਹੁੰਦੇ ਆ।
0: ਓਕੇ,
1: ਇਹ ਕਹਿੰਦੇ ਜਦ ਤੱਕ ਕੋਈ ਆਈ ਜੀ ਲੈਵਲ ਦਾ ਅਧਿਕਾਰੀ ਆ ਕੇ ਇੱਥੇ ਪਰਚਾ ਐਫ ਆਈ ਆਰ ਨਹੀਂ ਕਰਕੇ ਜਾਂਦਾ ਨਾ ਬੰਦਿਆਂ 'ਤੇ, ਅਸੀਂ ਇਹ ਬਰੋਟੇ ਨੂੰ ਬੰਨੇ ਛੱਡਣੇ ਨਹੀਂ।
0: ਓਕੇ,
1: ਉਹ ਖਬਰ ਸਾਰੇ ਪੰਜਾਬ 'ਚ ਬੜੀ ਛਾਈ ਵੀ ਪਿੰਡ ਪਿੰਡ ਪੱਧਰ 'ਤੇ ਇਹੋ ਜਿਹਾ ਕੁਛ ਹੋਣਾ ਚਾਹੀਦਾ। ਪਰ ਉਹ ਫਿਰ ਮੁੜ ਕੇ ਜਿਹੜੇ ਬੰਦਿਆਂ ਨੇ ਇੱਦਾਂ ਫੜ ਕੇ ਹੈ ਨਾ ਉਹਨਾਂ 'ਤੇ ਪਰਚੇ ਹੋ ਗਏ।
0: ਹਾਂ, ਕਾਨੂੰਨੀ ਤੌਰ 'ਤੇ ਤੁਸੀਂ
1: ਕਰ ਨਹੀਂ ਸਕਦੇ ਜੀ, ਆਹ ਨਹੀਂ ਕਰ ਸਕਦੇ, ਉਹ ਨਹੀਂ ਕਰ ਸਕਦੇ, ਫਿਰ ਮੁੜ ਕੇ ਉਹ ਸਾਰੇ ਪੰਜਾਬ ਦਾ ਹੀ ਹੌਂਸਲਾ ਪਸਤ ਹੋ ਜਾਂਦਾ। ਜਦਕਿ ਜਦ ਨਿਆਂ ਕਾਨੂੰਨ ਦੀ ਸਥਿਤੀ ਭੰਗ ਹੁੰਦੀ ਆ ਤਾਂ ਪਿੰਡ ਪੱਧਰ 'ਤੇ ਮਤਾ ਪਾਸ ਕਰਕੇ ਵੀ ਭਾਈ ਕਾਲੇ ਕੱਛਿਆਂ ਵਾਲੇ ਫਿਰਦੇ ਆ, ਆਪਾਂ ਠੀਕਰੀ ਪਹਿਰਾ ਲਾਈਏ, ਕਿਹੜੀ ਪੁਲਿਸ, ਇਹਨਾਂ ਨੇ ਤਾਂ ਆਉਣਾ ਕਦ, ਇਹ ਤਾਂ ਰਲੇ ਹੋਏ ਆ। ਉਵੇਂ ਪੰਜਾਬ ਦੇ ਪਿੰਡਾਂ ਦੇ ਲੋਕ ਮਤੇ ਪਾਸ ਕਰ ਕਰਕੇ ਇਕੱਠੇ ਰਹਿਣ ਲੱਗ ਗਏ ਸੀ। ਪਰ ਇਹ ਜਿਹੜੇ ਨਸ਼ੇੜੀ ਨੇ, ਇਹਨਾਂ ਨੂੰ ਕੋਈ ਪਤਾ ਥੋੜ੍ਹੀ ਹੈ ਕਿਹਦੇ ਗੋਲੀ ਮਾਰ ਜਾਣੀ, ਕਿਹਦੇ ਗੰਡਾਸਾ ਮਾਰ ਜਾਣਾ, ਇਸ ਲਈ ਲੋਕ ਡਰਦੇ ਇਕੱਠੇ ਨਹੀਂ ਹੁੰਦੇ। ਉੱਥੇ ਰੋਲ ਆਉਂਦਾ ਪੁਲਿਸ ਦਾ, ਅਤੇ ਪੁਲਿਸ ਰਲੀ ਹੋਈ ਆ, ਕਰੋਂਗੇ ਕੀ?
0: ਦੇਖੋ, ਜਿਹੜਾ ਉਹ ਹੀ ਨਾ ਕੋਈ ਕਾਲੇ ਕੱਛਿਆਂ ਵਾਲਿਆਂ ਦਾ ਕੋਈ ਰੋਲ ਜਾਂ ਕੋਈ ਚੋਰ ਹੀ ਕੋਈ ਡਾਕੂ ਹੀ, ਅਤੇ ਉਹ 'ਚ ਵੱਡਾ ਫਰਕ ਇਹ ਹੀ ਵੀ ਉਹ ਤੁਹਾਡੇ ਪਰਿਵਾਰ ਦਾ ਹਿੱਸਾ ਨਹੀਂ ਸੀ ਹੈ ਨਾ, ਉਹ ਤੁਹਾਡਾ ਪਿੰਡ ਨਹੀਂ ਸੀ, ਉਹ ਬਾਹਰੋਂ ਹੀ, ਉਹ ਉੱਪਰਾ ਹੀ। ਹੁਣ ਜਿਹੜੇ ਤਸਕਰ ਨੇ ਜਾਂ ਇਹ ਬਦਮਾਸ਼ ਨੇ, ਇਹ ਤਾਂ ਤੁਹਾਡੇ ਪਰਿਵਾਰਾਂ ਦੇ ਨੇ ਨਾ, ਕੀ ਕਰੋਗੇ ਤੁਸੀਂ? ਤੁਹਾਡੇ ਚਾਚੇ ਦਾ ਮੁੰਡਾ ਵਾ, ਤੁਹਾਡੇ ਤਾਏ ਦਾ, ਤੁਹਾਡਾ ਆਪਣਾ ਪੋਤ ਆ, ਕੀ ਕਰੋਗੇ?
1: ਤੁਹਾਡੀ ਆਪਣੀ ਮਾਂ ਦਾ ਦਿਲ ਧੱਕ ਧੱਕ ਕਰਦਾ ਵੀ ਕਿਤੇ ਗੋਲੀਆਂ ਬੰਦ ਨਾ ਹੋ ਜਾਣ, ਇਹ ਖਾਂਦਾ ਰਹੇ ਤੇ ਜਿਉਂਦਾ ਰਹਿ ਜਾਵੇ, ਨਹੀਂ ਇਹ ਸਿਰ ਚੜ ਕੇ ਮਰੂ, ਫਾਹਾ ਲੈ ਕੇ ਮਰੂ ਜੇ ਇਹਨੂੰ ਨਸ਼ਾ ਨਾ ਮਿਲਿਆ।
0: ਕਿੰਨੀਆਂ ਵੀਡੀਓ ਵੇਖੀ
1: ਲਿਆ ਲਿਆ ਦਿੰਦੀਆਂ,
0: ਹਾਂ ਕਿੰਨੀ, ਉਹ ਮੈਂ ਕਹਿਣ ਲੱਗਾ ਵੀ ਇੱਕ ਦਿਨ ਇੱਕ ਵੀਡੀਓ ਜੀ ਚੱਲਣ ਡਈ ਸੀ ਵੀ ਉਹ ਮਾਂ ਕਹਿੰਦੀ ਵੀ ਮੈਂ ਆਪ ਲਿਆ ਕੇ ਦਿੰਦੀ ਹਾਂ ਵੀ ਕੀ ਕਰਾਂ ਹੁਣ, ਮੈਂ ਆਪ ਦਿਹਾੜੀ ਕਰਕੇ ਮੈਂ ਲਿਆ ਕੇ ਦਿੰਦੀ ਹਾਂ, ਜਿੱਦਣ ਆਪ ਮਾੜਾ ਜਿਹਾ ਪੈਰਾਂ ਸਿਰ ਹੁੰਦਾ ਆਪ ਕਮਾ ਲਿਆਉਂਦਾ, ਨਹੀਂ ਤਾਂ ਫਿਰ ਮੈਂ ਲਿਆ ਕੇ ਦਿੰਦੀ ਹਾਂ। ਠੀਕ ਹੈ, ਇੱਕ ਦਿਨ ਇੱਕ ਕੁੜੀ ਦੀ ਇੱਕ ਆ ਰਹੀ ਵੀ ਮੈਂ ਛੱਡਣਾ ਚਾਹੁੰਦੀ ਹਾਂ, ਮੈਂ ਬਹੁਲੇ ਕਿੰਨੀ ਕੁ ਕਿਤੇ ਯੰਗ ਜਿਹੀ ਕੁੜੀ ਸੀ ਵੀ ਮੇਰਾ ਬੁਰਾ ਹਾਲ ਆ, ਮੈਨੂੰ ਛਡਾਓ।
1: ਨਸ਼ਾ ਉੱਦਾਂ ਦਾ ਸੱਪ ਆ ਵੀ ਜਿਹੜਾ ਸਿਰਫ ਤੁਹਾਡੇ ਘਰੇ ਨਹੀਂ ਫਿਰਦਾ, ਇਹ ਤੁਹਾਡੇ ਗਲ ਪਿਆ ਹੋਇਆ, ਅਤੇ ਗਲ ਚੋਂ ਲਾਉਣਾ ਬਹੁਤ ਔਖਾ। ਮਤਲਬ ਜਿਹੜਾ ਘਰੇ ਤੁਰਦਾ ਫਿਰਦਾ ਸੱਪ ਆ ਤੇ ਉਹ ਤਾਂ ਤੁਸੀਂ ਮਾਰ ਲਓਗੇ ਭਜਾ ਲਓਗੇ, ਪਰ ਜਿਹੜਾ ਗਲ 'ਚ ਪਿਆ ਉਹਨੂੰ ਕਿੱਦਾਂ ਲਾ ਕੇ ਸਿੱਟੇ ਮਾਰ?
0: ਇਹ ਤਕੜੀ ਸਮੱਸਿਆ ਵਾ। ਹੁਣ ਇਹ ਆਪਾਂ ਇਹ ਵੀ ਨਹੀਂ ਕਹਿ ਸਕਦੇ ਵੀ ਇਹ ਪਹਿਲਾਂ ਨਹੀਂ, ਹੁਣ ਇੱਕ ਸਟੇਟਮੈਂਟ ਤੁਹਾਨੂੰ ਇਹ ਵੀ ਮਿਲਦੀ ਹੈ ਅਤੇ ਬੜੀ ਵਾਜਬ ਆ ਵੀ ਇਹ ਮੁੱਢ ਕਦੀਮੋਂ ਇੱਦਾਂ ਹੀ ਚੱਲਦਾ ਆਇਆ ਵਾ। ਪਰ ਚਲੋ ਮੁੱਢ ਕਦੀਮ ਦਾ ਤਾਂ ਸਾਨੂੰ ਪਤਾ ਨਹੀਂ, ਪਰ ਆਪਾਂ ਜੇ ਆਪਣੇ ਸਮੇਂ ਦੀ ਜਦੋਂ ਅਸੀਂ ਪੜ੍ਹਦੇ ਪੁੜਦੇ ਹੁੰਦੇ ਉਦੋਂ ਦੀ ਜੇ ਗੱਲ ਵੇਖੀਏ ਤਾਂ ਇਹ ਨਹੀਂ ਵੀ ਉਦੋਂ ਉਸ ਟਾਂ 'ਚ ਨਸ਼ਾ ਨਹੀਂ ਹੈਗਾ, ਜਾਂ ਉਦੋਂ ਈਵਨ ਕੁੜੀਆਂ ਦੇ ਉਸ ਟਾਂ ਤੱਕ ਵੀ ਨਸ਼ੇ ਉਦੋਂ ਉੱਨੀ ਦਿਨੀ ਵੀ ਹੈਗੇ ਹੀ, ਸਾਰਾ ਕੁਛ ਹੀ, ਪਰ ਇੰਨੇ ਬੁਰੇ ਹਾਲਾਤ ਨਹੀਂ।
1: ਆ ਜਿਹੜਾ ਆਹ ਚਿੱਟਾ ਸਮੈਕ ਜੇ ਸਵਾ ਸੱਕਰ ਆ ਨਾ, ਜਿਹੜੀ ਇਹ ਪਿਛਲੇ 20-30 ਸਾਲਾਂ 'ਚ ਭਰਮਾਰ ਹੋਈ ਆ,
0: ਜਾਂ ਫਿਰ ਸਟ੍ਰੈਸ ਲੈਵਲ ਕਹਿ ਲਓ ਵੀ ਹੁਣ ਜਿਹੜਾ ਮੈਂਟਲ ਹੈਲਥ ਦੇ ਇਸ਼ੂ ਜਿਹੜੇ ਹੁਣ ਜ਼ਿਆਦਾ
1: ਵਧੇ ਆ, ਰੁਜ਼ਗਾਰ ਦਾ ਨਾ ਮਿਲਣਾ, ਆਪਣੇ ਆਪ ਨੂੰ ਛੋਟੇ ਹੁੰਦੇ ਤੋਂ 10ਵੀਂ ਤੋਂ ਬਾਅਦ ਹੀ ਪ੍ਰੈਜ਼ੈਂਟ ਕਰਨਾ ਸ਼ੁਰੂ ਕਰ ਦੇਣਾ ਵੀ ਮੇਰਾ ਚਾਚਾ ਬਾਹਰ ਗਿਆ ਹੋਇਆ, ਮੈਂ ਵੀ ਨਿਕਲ ਹੀ ਜਾਣਾ,
0: ਮੋਬਾਈਲ ਮੈਂ ਵੀ ਲੈਣਾ ਹੀ ਲੈਣਾ, ਮਹਿੰਗਾ ਲੈਣਾ,
1: ਸਾਈਕਲ ਲੈਣਾ ਹੀ ਲੈਣਾ, ਉਹ ਜਿਹੜੀਆਂ ਕੁਛ ਚੀਜ਼ਾਂ ਨੇ ਹੈ ਨਾ, ਜਿਹੜੀਆਂ ਐਡਸ ਕਰਨਾ, ਪਤਾ ਹੈ ਨਹੀਂ ਹੈ ਕਿ ਉਹ ਸ਼ਹਿਰ ਜਾਣਾ, ਆਸ਼ਕੀ ਕਰਨੀ ਆ, ਚਿੱਟਾ ਕੁੜਤਾ ਪਜਾਮਾ ਪਾ ਕੇ ਰੱਖਣਾ ਹੈ ਨਾ, ਇਹ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਕਿਤੇ ਨਾ ਕਿਤੇ ਹੈ ਨਾ, ਅਤੇ ਫੋਕੇ ਖਰਚੇ ਸ਼ਾਨੋ ਸ਼ੌਕਤ ਫੋਕਰਪਣਾ ਸਵੈ ਵਡਿਆਈ ਹੈ ਨਾ, ਵੀ ਅੱਜ ਕੀ ਨਹੀਂ ਦਿੱਤਾ, ਘਰ ਦੇ ਕਹਿੰਦੇ ਮੁੰਡੇ ਦਾ ਹੱਥ ਉੱਚਾ ਕਰਨਾ, ਕਾਰ ਲੈ ਕੇ ਦੇਣੀ ਹੈ ਤਾਂ ਕਿ ਰਿਸ਼ਤਾ ਵਧੀਆ ਹੋ ਜੇ, ਇਹ ਸਾਡੇ ਜਿਹੜੀ ਸਿਸਟਮ ਸੁਸਾਇਟੀ ਜਿਸ ਕਿਸਮ ਦਾ ਅਸੀਂ ਫੈਬਰੀਕੇਟ ਕੀਤਾ ਨਾ, ਉਹ ਪੰਜਾਬ ਵਸਤਾ ਗੁਰਾਂ ਦੇ ਨਾਂ 'ਤੇ ਉਸ ਇਬਾਰਤ ਲਈ ਵੀ ਆਪਾਂ ਧੱਬਾ ਬਣਦੇ ਜਾ ਰਹੇ
0: ਹਾਂ। ਨਹੀਂ ਸਮੱਸਿਆ ਬਾਈ ਤਾਂ ਮੈਨੂੰ ਤਾਂ ਲੱਗਦਾ ਹੁੰਦਾ ਵੀ ਸਭ ਤੋਂ ਵੱਡੀ ਪ੍ਰੋਬਲਮ 'ਤੇ ਵੀ ਆਪਾਂ ਪਰਿਵਾਰਕ ਪੱਧਰ ਦੇ ਉੱਤੇ ਪਿੰਡ ਪੱਧਰ ਦੇ ਉੱਤੇ ਬਾਕੀ ਤਾਂ ਗੱਲਾਂ ਦੂਰ ਦੀਆਂ, ਇੱਥੇ ਵੀ ਆਪਾਂ ਜੇ ਝਾਤੀ ਮਾਰੀਏ ਤਾਂ ਪਹਿਲਾਂ ਵਰਗਾ ਆਪਸ ਵਿੱਚ ਏਕਾ ਨਹੀਂ ਆ, ਇੱਕ ਦੂਸਰੇ ਨਾਲ ਕੋਈ ਸਰੋਕਾਰ ਨਹੀਂ ਰਹਿ ਗਿਆ, ਆਂਢ ਗਵਾਂਢ ਦਾ ਕੋਈ ਬਣਦੀ ਨਹੀਂ ਆ, ਬੁਰੇ ਹਾਲ ਨੇ। ਸ਼ਰੀਕਾ ਜਿਹੜਾ ਉਹ ਵਾਕਈ ਹੁਣ ਜਿਹੜਾ ਜਿੰਨਾ ਕਰੀਬ ਸੀ ਉਹਨਾਂ ਹੋਰ ਜ਼ਿਆਦਾ ਦੂਰ ਆ, ਕਿਉਂਕਿ ਆਪਾਂ ਆਪਣੇ ਆਪ ਦੇ ਵਿੱਚ ਸਰਵਗੁਣ ਸੰਪੰਨ ਆ।
1: ਹਾਂਜੀ, ਅਤੇ ਵੱਟ ਦਾ ਰੌਲਾ ਨਾ, ਜਿਹੜਾ ਵੱਟ ਦਾ ਰੌਲਾ ਇਹਨੇ ਬੜਾ ਮਸਲੇ ਕੀਤੇ ਆ ਪਿੰਡਾਂ 'ਚ। ਤੁਸੀਂ ਵੇਖੋਗੇ ਹੈ ਨਾ, ਇਹ ਜ਼ਮੀਨ ਜਦਾਦ ਦੀ ਸਾਵੀਂ ਵੰਡ ਨਾ ਹੋਣੀ, ਉਹਦਾ ਕੋਈ ਸਿਸਟਮ ਨਾ ਹੋਣਾ, ਹੁਣ ਕਿਸੇ ਦਾ ਗੜਾ ਕਿਸੇ ਦੀ ਥਾਂ ਕਿਸੇ 'ਚ ਬੋਲਦੀ ਆ, ਹੈ ਨਾ। ਤੁਸੀਂ ਦੇਖੋ ਅੱਧਾ ਪਿੰਡ ਇਸੇ ਕਰਕੇ ਲੜਾਈ ਲੜੀ ਜਾਂਦਾ। ਅੱਗੇ ਪੁਰਾਣੇ ਟਾਈਮਾਂ 'ਚ ਸਿਰਫ ਸਲਵਾੜ ਦੀ ਲੜਾਈ ਹੁੰਦੀ ਸੀ, ਹੈ ਨਾ, ਜਾਂ ਪਾਣੀ ਦੀ, ਹੈ ਨਾ, ਹੁੰਦੀ ਸੀ ਵੀ ਇਹਨਾਂ ਦੀ ਵਾਰੀ ਆ ਅਤੇ ਉਹਨੇ ਵੱਢ ਲਿਆ ਪਾਣੀ, ਹੈ ਨਾ, ਇਹ ਆਹ ਦੋ ਕਰੋਲੇ ਹੁੰਦੇ ਸੀਗੇ ਜਿਹੜਾ ਗੰਡਾਸੀ ਚੱਲਦੀ ਸੀ। ਪਰ ਆਹ ਤਾਂ ਹੁਣ ਹਰ ਗੱਲ 'ਤੇ ਰੌਲਾ ਨਾ।
0: ਗੰਡਾਸੀ ਦਾ ਇਹੀ ਨਾ, ਚਲੋ ਉਹ ਫਿਰ ਵੀ ਡਾਂਗ ਸੋਟਾ ਹੀ, ਹੈ ਨਾ, ਗੰਡਾਸਿਆਂ ਤੱਕ ਹੀ ਕੰਮ, ਫਿਰ ਵੀ ਚਲੋ ਬੰਦਾ ਬਚ ਜਾਂਦਾ
1: ਹੈ ਤਾਂ ਕਬੀਲਾਬਾਦ ਭਾਰੀ ਸੀ,
0: ਹੈ ਨਾ। ਹੁਣ ਜਿਹੜਾ ਇਹ ਮਸਲਾ ਵਾ ਨਾ, ਹੁਣ ਜਿਹੜਾ ਘਰ ਹੱਥ ਹੱਥ ਦੇ ਵਿੱਚ ਜਿਹੜੀ ਗੈਰ ਕਾਨੂੰਨੀ ਹਥਿਆਰ ਜਾਂ ਜਾਇਜ਼ ਵੀ ਹੁਣ ਤਾਂ ਇੰਨੇ ਆ, ਨਜਾਇਜ਼ ਦੀ ਤਾਂ ਤੁਸੀਂ ਗੱਲ ਹੀ ਛੱਡੋ, ਜਾਇਜ਼ ਵੀ ਹੁਣ ਤਾਂ ਇੰਨੇ ਹਥਿਆਰ ਵੰਡ ਦਿੱਤੇ ਗਏ ਲੋਕਾਂ
1: ਨੂੰ। ਮਿਰਜ਼ਾਪੁਰ ਸੀਰੀਜ਼ ਦੇਖੋ, ਹੈ ਨਾ, ਉਹਦਾ 10% ਹੀ ਮੰਨ ਲਓ ਵੀ ਸੱਚ ਜਿੰਨੇ ਆਪਣਾ ਯੂਪੀ ਵਾਲੇ ਪਾਸਿਓਂ, ਰਾਜਸਥਾਨ 'ਚੋਂ, ਬਿਹਾਰ 'ਚੋਂ ਜਿੰਨਾ ਨਕਲੀ, ਹੈ ਨਾ, ਹਥਿਆਰ ਪਿਸਤੌਲ ਬਣਦਾ ਪੰਜਾਬ ਵੱਲੋਂ ਕਿੰਨਾ ਆਉਂਦਾ, ਇਹ ਜਿੰਨੇ ਗੈਂਗਸਟਰ ਨੇ ਅਤੇ ਮੁੰਡੇ ਰਲ ਕੇ ਖੁਸ਼ ਹੁੰਦੇ ਆ ਵੀ ਫਲਾਨੇ ਗੈਂਗ ਨਾਲ ਸੰਬੰਧ ਰੱਖਦਾ ਮੈਂ, ਮਾੜੀ ਜੀ, ਕਿਉਂਕਿ ਸਾਡੀ ਨਾ ਈਖੋ ਅਣਖ ਇਹਦਾ ਵੀ ਬੜਾ ਵੱਡਾ ਮਸਲਾ। ਮਾੜਾ ਜਿਹਾ ਕਿਸੇ ਨੇ ਕਿਸੇ ਨੂੰ ਟੋਕਤਾ, ਕਿਸੇ ਨੇ ਨਿਆਣੇ ਦੀ, ਕਿਸੇ ਦੀ ਧੀ ਭੈਣ ਛੋੜਤੀ, ਉਹਨੇ ਕੁੱਟਤਾ, ਉਹਦਾ ਭਰਾ ਗੈਂਗ 'ਚ ਰਲ ਗਿਆ, ਇਹੋ ਜਿਹਾ ਕੁਛ ਪੰਜਾਬ 'ਚ ਬੜਾ।
0: ਨਹੀਂ, ਮੈਂ ਇੱਕ ਪੜ੍ਹ ਰਿਹਾ, ਉਹ ਕਹਿੰਦੇ ਵੀ ਜਿੱਦਾਂ ਸੋਸ਼ਲ ਮੀਡੀਆ ਦਾ ਵੀ ਬੜਾ ਤਗੜਾ ਇਹਦੇ ਵਿੱਚ ਯੋਗਦਾਨ ਆ। ਇਹ ਕੀ ਕਰਦੇ ਆ ਮੁੰਡੇ ਵੀ ਜਦੋਂ ਆਪਣੇ ਜਿੱਦਾਂ ਸਿੰਗਰ ਜਾਂ ਫਿਰ ਜਿਹੜੇ ਅਦਾਕਾਰ ਨੇ ਜਿੱਦਾਂ ਉਹਨਾਂ ਦੇ ਫੈਨ ਹੁੰਦੇ ਸੀ ਉਸ ਤਰੀਕੇ ਦੇ ਨਾਲ, ਹੁਣ ਇਹ ਗੈਂਗਸਟਰਾਂ ਦੇ ਫੈਨ ਨੇ ਅਤੇ ਉਹਨਾਂ ਨੂੰ ਮੈਸੇਜ ਕਰਦੇ ਨੇ ਵੀ ਬਾਈ ਮੈਂ ਤੇਰਾ ਫੈਨ ਹਾਂ, ਮੈਂ ਕੁਛ ਵੀ ਤੇਰੇ ਲਈ ਕਰਨ ਲਈ ਤਿਆਰ ਹਾਂ, ਬਾਈ ਦੇ ਸਿਰ 'ਤੇ ਹੱਥ ਧਰ। ਅਤੇ ਯੰਗ ਛੋਟੀ ਛੋਟੀ ਉਮਰ ਦੇ ਮੁੰਡੇ, ਅਤੇ ਉਹ ਜਦੋਂ ਕਿਤੇ ਲੋੜ ਹੁੰਦੀ ਹੈ ਫਿਰ ਉਹ ਹੱਥ ਧਰ ਦਿੰਦੇ ਆ ਵੀ ਜਾ ਫਿਰ ਬਾਅਦ 'ਚ ਕਰਾਂਗੇ ਜਾ। ਸੋ ਜੋ ਫਿਲਮਾਂ 'ਚ ਆਪਾਂ ਵੇਖਦੇ ਹਾਂ ਉਹ ਵਾਕਈ ਰਿਐਲਿਟੀ ਦੇ ਵਿੱਚ ਉਹ ਚੀਜ਼ਾਂ ਹੋ ਰਹੀਆਂ।
1: ਸਾਡੇ ਪਿੰਡ ਦੇ 3-4 ਮੁੰਡਿਆਂ ਨੂੰ ਮੈਂ ਜਾਣਦਾ ਜਿਹੜੇ ਲੁਧਿਆਣੇ ਇਸ ਵੇਲੇ ਜੇਲ 'ਚ ਨੇ, ਉਹ ਆਹੀ ਚੱਕਰ ਆ ਉਹਨਾਂ ਦਾ। ਉਹ ਹੁਣ ਉਹ ਨਾ ਮਤਲਬ ਪੜਦੇ ਥਾਪੀ ਮਾਰ ਕੇ ਨਹੀਂ ਕਹਿੰਦੇ ਵੀ ਆਪਾਂ ਨੂੰ ਫਲਾਨਾ ਬਾਈ ਜਾਣਦਾ ਨਾ ਤਾਂ ਕੀ ਲੈਣਾ, ਆਪਾਂ ਉਹਦੇ ਗੈਂਗ ਦੇ ਬੰਦੇ ਹਾਂ ਬਾਈ, ਇੱਧਰ ਨੂੰ ਟੇਢਾ ਨਾ ਝਾਕ ਲਈ ਕਿਤੇ, ਹੈ ਨਾ। ਉਹ ਉਹਨਾਂ ਨੂੰ ਇਹੀ ਗੱਲ ਬਹੁਤ ਵੱਡੀ ਲੱਗਦੀ ਆ, ਅਤੇ ਪਿੰਡ 'ਚ ਵੀ ਉਹਨਾਂ ਦੀ ਦਹਿਸ਼ਤ ਆ ਵੀ ਇਹ ਉਹਨਾਂ ਦੇ ਗੈਂਗ ਦੇ ਆ। ਨੇੜੇ ਤੇੜੇ ਦਾ ਕੋਈ ਪਿੰਡ 'ਚ ਬੈਂਕ ਬੁੰਕ ਕੋਈ ਏਟੀਐਮ ਲੁੱਟਿਆ ਜਾਵੇ, ਪਿੰਡ ਵਾਲੇ ਸਭ ਤੋਂ ਪਹਿਲਾਂ ਉਹਨਾਂ ਦੇ ਪੁਲਿਸ ਵਾਲੇ ਘਰੇ ਉਹਨਾਂ ਦੇ ਆਉਂਦੇ ਵੀ ਤੁਹਾਡੇ ਵਾਲਾ ਕਿਤੇ ਆ, ਐਂ ਵਡਿਆਈ ਬਣਦੀ ਇਹਨਾਂ ਦੀ, ਇਹ ਉਹਨਾਂ ਦੀ ਟੌਹਰ ਬਣਦੀ ਇੱਦਾਂ।
0: ਅਤੇ ਕੁੱਲ ਮਿਲਾ ਕੇ ਫਿਰ ਗੱਲ ਉੱਥੇ ਆ ਜਾਂਦੀ ਆ ਵੀ ਪੁਲਿਸ ਪ੍ਰਸ਼ਾਸਨ ਸਰਕਾਰਾਂ ਕੀ ਕਰ ਰਹੀਆਂ ਨੇ। ਹੁਣ ਉਹ
1: ਸਿਸਟਮ ਰਣਜੋਤ ਉਹ ਐਡਾ ਕੁ ਵਿਗੜਿਆ ਹੋਇਆ, ਅਤੇ ਉਹ ਜਿਹੜੇ ਮੁੰਡੇ ਆ ਪਿੰਡ ਦੀਆਂ ਕੁੜੀਆਂ ਉਹਨਾਂ ਨਾਲ ਭੱਜੀਆਂ ਹੋਈਆਂ, ਮਤਲਬ ਤੁਸੀਂ ਇੱਦਾਂ ਦੇਖੋ ਇਹਨੂੰ, ਮਤਲਬ ਸਿਸਟਮ ਸਾਰੇ ਦਾ ਸਾਰਾ ਕਿਵੇਂ ਵਿਗੜ ਜਾਂਦਾ।
0: ਕੁੜੀਆਂ ਦਾ ਵੀ ਇੱਦਾਂ ਹੀ ਆ, ਵੇਖੋ ਅੱਜ ਦਿਨ ਕੁਛ ਨਾ ਕੁਛ ਸੁਣਨ ਨੂੰ ਮਿਲ ਜਾਂਦਾ। ਹੁਣ ਪਿੱਛੇ ਜੇ ਆਈ ਥਿੰਕ 2 ਹਫ਼ਤੇ ਪਹਿਲਾਂ ਅਖਬਾਰ ਦੀ ਇੱਕ ਟ੍ਰਿਬਿਊਨ ਦੀ ਮੈਂ ਖਬਰ ਪੜ੍ਹ ਰਿਹਾ ਹਾਂ, ਉਹ ਪਿੰਡ ਵਾਲਿਆਂ ਨੇ ਮਤਾ ਪਾਇਆ ਵੀ ਪਿੰਡ ਦਾ ਮੁੰਡਾ ਪਿੰਡ ਦੀ ਕੁੜੀ ਦਾ ਵਿਆਹ ਨਹੀਂ ਕਰਾ ਸਕਦਾ। ਦੱਸੋ ਮਤਲਬ ਆ ਵੀ ਨੌਬਤ ਆ ਗਈ, ਇਹੋ ਜਿਹੇ ਮਤੇ ਪਾਉਣੇ ਪੈ ਗਏ, ਹੈ ਨਾ। ਅਤੇ ਉਹਦੇ ਖਿਲਾਫ਼ ਵੀ ਬੜੇ ਜਣੇ ਡਟੇ ਨੇ ਵੀ ਇੱਦਾਂ ਕਿੱਦਾਂ ਜੀ, ਉਹ ਕਿੱਦਾਂ ਜੀ। ਹੁਣ ਉਹ ਪਹਿਲਾਂ ਵਾਲਾ ਤਾਂ ਰਿਹਾ ਹੀ ਨਹੀਂ, ਹੁਣ ਉਹ ਕੋਈ ਸਲੀਕਾ ਸਰੋਕਾਰ ਜਿਹੜਾ ਇੱਕ ਏਜ ਤੋਂ ਟੱਪ ਜਾਂਦਾ ਵਾ, ਉਹ ਸਿਆਣਪ ਦੀ ਜੇ ਗੱਲ ਕਰਦਾ, ਪਰ ਜਿਹੜੇ ਉਹ ਥੱਲੇ ਵਾਲੇ ਨੇ ਉਹ ਕਹਿੰਦੇ ਆ ਵੀ ਨਹੀਂ ਇੱਦਾਂ ਕਿੱਦਾਂ।
1: ਇੱਕ ਜਾਤ ਪਾਤ ਦਾ ਕੋਡ ਆ, ਦੂਜੀ ਲੇਅਰ ਇਹਦੀ ਇਹ ਆ, ਹੁਣ ਜੱਟ ਬਰਾਦਰੀ ਆ ਅਤੇ ਦੂਜੀ ਬਰਾਦਰੀ 'ਚ ਵਿਆਹ ਕੁੜੀ ਮੁੰਡੇ ਦਾ ਚੱਕਰ ਯੇ ਵੋ, ਉਹ ਦੂਜੀ ਬਰਾਦਰੀ ਜਿਹੜਾ ਨੇ ਆਪਦਾ ਗੈਂਗ ਬਣਾਇਆ ਹੋਇਆ ਬਈ ਅਸੀਂ ਤੁਹਾਨੂੰ ਟੱਕਰਾਂਗੇ, ਬਈ ਬਹੁਤ ਹੋ ਗਿਆ ਸਾਡੇ, ਤੁਸੀਂ ਭਾਈਚਾਰੇ ਨਾਲ ਜੋ ਧੱਕਾ ਕਰਨਾ ਅਸੀਂ ਕਰ ਲਿਆ, ਹੁਣ ਅਸੀਂ ਖੜਾਂਗੇ, ਅਸੀਂ ਡਟਾਂਗੇ। ਸੋ ਇਹਦੀਆਂ ਬਹੁਤ ਸਾਰੀਆਂ ਲੇਅਰ ਨੇ, ਨਸ਼ਾ ਇਹਦਾ ਇੱਕ ਹਿੱਸਾ, ਦੂਜਾ ਹਿੱਸਾ ਇਹਦਾ ਜਿਹੜੀ ਫੋਕੀ ਐਸ਼ੋ ਇਸ਼ਰਤ ਜਿਹੜੀ ਉਹ ਵੈਬ ਸੀਰੀਜ਼ ਦੇ ਉੱਤੇ ਦਿਖਾਇਆ ਜਾਂਦਾ ਵੀ ਇਹ ਗੈਂਗਸਟਰਾਂ ਦੀ ਲਾਈਫ ਸਟਾਈਲ, ਹੈ ਨਾ, ਹੈ ਨਾ, ਤੁਹਾਡੇ ਕੋਲ ਥੱਲੇ ਵਧੀਆ ਮੋਟਰਸਾਈਕਲ, ਹੈ ਨਾ, ਵਧੀਆ ਕੱਪੜੇ ਬ੍ਰੈਂਡਡ ਪਾਏ ਹੋਏ ਆ, ਸ਼ੋਪਿੰਗ ਮਾਲਾਂ 'ਚ 8-8, 9-9 ਜਣੇ ਘੁੰਮ ਰਹੇ ਹੋ, ਅਤੇ ਮਾੜਾ ਜਿਹਾ ਤੁਹਾਨੂੰ ਕੋਈ ਖੰਘੂਰਾ ਮਾਰਦਾ ਤੁਸੀਂ ਉਹਦੇ ਦੋ ਨਾਸਾਂ 'ਤੇ ਮਾਰ ਕੇ, ਹੈ ਨਾ, ਆਪਦਾ ਜ਼ੋਰ ਦਿਖਾਉਂਦੇ ਹੋ, ਹੈ ਨਾ। ਤੀਜਾ ਇਹਦਾ ਲੇਅਰ ਆ ਜਾਂਦੀ ਜਿੰਮ, ਜਿੰਮ ਕਲਚਰ ਇੰਨਾ ਕੁ ਬਦਨਾਮ ਆ, ਉੱਥੇ ਤੁਹਾਡਾ ਗੈਂਗ ਇਕੱਠਾ ਹੁੰਦਾ ਲੋਹੇ ਨਾਲ ਮੱਥਾ ਮਾਰਨ। ਚੌਥਾ ਇਹਦੇ 'ਚ ਆ ਜਾਂਦਾ ਜਾਤ ਪਾਤ, ਪੰਜਵਾਂ ਇਹਦੇ 'ਚ ਆ ਜਾਂਦੀ ਹੈ ਆਸ਼ਕੀ, ਛੇਵਾਂ ਇਹਦੇ 'ਚ ਆ ਜਾਂਦਾ ਕਾਲਜਾਂ ਦੀ ਇੰਟਰਨਲ ਪੋਲੀਟਿਕਸ, ਸੱਤਵਾਂ ਇਹਦੇ 'ਚ ਆ ਜਾਂਦਾ ਪੋਲੀਟੀਕਲ ਪਾਰਟੀਆਂ ਦਾ ਉਹਨਾਂ ਨੂੰ ਛਤਰਛਾਇਆ ਉਹਨਾਂ ਨੇ ਕਿਉਂਕਿ ਉਹਨਾਂ ਤੋਂ ਕੰਮ ਲੈਣਾ, ਅੱਠਵਾਂ ਇਹਦੇ 'ਚ ਆ ਜਾਂਦਾ ਜ਼ਮੀਨਾਂ ਜਾਇਦਾਦਾਂ ਦੇ ਕਬਜ਼ੇ, ਨੌਵਾਂ ਇਹਦੇ 'ਚ ਆ ਜਾਂਦਾ ਫਾਈਨੈਂਸ਼ੀਅਲ ਆਸਪੈਕਟ, ਫਿਰ ਜਦੋਂ ਬੰਦਾ ਉੱਪਰਲੀਆਂ ਸਫ਼ਾਂ 'ਚ ਹੋ ਜਾਂਦਾ ਗੈਂਗਸਟਰਾਨਾ ਹੋ ਜਾਂਦਾ, ਫਿਰ ਉੱਥੋਂ ਸ਼ੁਰੂ ਹੁੰਦੀਆਂ ਫਰੌਤੀਆਂ, ਕਿਡਨੈਪਿੰਗ ਅਤੇ ਨਸ਼ੇ ਦਾ ਵਪਾਰ। ਸੋ ਇਹ ਨੌ ਦਸ ਚੀਜ਼ਾਂ ਆਪਸ 'ਚ ਇੰਨੀਆਂ ਕੁ ਜ਼ਿਆਦਾ ਟੈਂਗਲਡ ਨੇ ਬਈ ਇਹਦੇ 'ਤੇ ਜਿੰਨੀ ਮਰਜ਼ੀ ਰਿਸਰਚ ਕਰ ਲਈਏ, ਸਟੱਡੀ ਕਰ ਲਈਏ, ਨਿਕਲਣਾ ਇਹਦਾ ਕਾਰਨ ਉਹੀ ਹੈ ਜਿਹੜਾ ਤੁਸੀਂ ਸ਼ੁਰੂ ਕੀਤੀ ਸੀ ਗੱਲ, ਇੱਕ ਤਾਂ ਗੁਰਬਤ, ਇੱਕ ਵਧੀਆ ਲਾਈਫ ਸਟਾਈਲ, ਵਧੀਆ ਜਿਉਣ ਦੀ ਚਾਹ, ਅਤੇ ਤੀਜਾ ਜਿਹੜਾ ਜਵਾਨੀ ਫੁੱਟਦੀ ਹੈ
0: ਫੁਕਰਪੰਥੀ।
1: ਹਾਂ ਜਵਾਨੀ ਫੁੱਟਦੀ,
0: ਮੈਂ ਤੇਰੇ ਨਾਲੋਂ ਵਧੀਆ ਵਾਂ ਅਤੇ ਤੂੰ ਮੈਨੂੰ ਅੱਖ ਵਿਖਾ ਕੇ ਜਾਵੇਂ ਕਿੱਥੇ, ਮੇਰੇ ਵੱਲ ਵੇਖਿਆ ਕਿੱਦਾਂ ਤੂੰ। ਸੋ ਸਭ ਕੁਛ ਦੇ ਵਿੱਚ ਨਾ ਇੱਕ ਚੀਜ਼ ਬਹੁਤ ਇੰਪੋਰਟੈਂਟ ਆ, ਹੁਣ ਆਪਾਂ ਭਾਵੇਂ ਨਸ਼ੇ ਦੀ ਗੱਲ ਆਪਾਂ ਵਾਰ ਵਾਰ ਕਰਦੇ ਹਾਂ, ਪਰ ਇੱਕ ਚੀਜ਼ ਆਪਾਂ ਜ਼ਰੂਰ ਯਾਦ ਰੱਖੀਏ ਕਿ ਨਸ਼ੇ ਵੱਲ ਕੋਈ ਜਾਂਦਾ ਕਿਉਂ। ਸਭ ਤੋਂ ਪਹਿਲਾਂ ਉਹ ਕਾਰਨ ਕਿ ਬੰਦਾ ਗਿਆ ਹੀ ਕਿਉਂ ਨਸ਼ਿਆਂ ਵੱਲ। ਸੋ ਇੱਦਾਂ ਹੀ ਤਾਂ ਨਹੀਂ ਕੋਈ ਚੱਲ ਜਾਂਦਾ, ਅਤੇ ਉਹ ਜਾਊਗਾ ਜਦੋਂ ਦਿਮਾਗ 'ਤੇ ਪ੍ਰੈਸ਼ਰ ਮਹਿਸੂਸ ਕਰੂਗਾ, ਸਟ੍ਰੈਸ ਮਹਿਸੂਸ ਕਰੂਗਾ, ਇਹਦਾ ਮਤਲਬ ਕਿ ਸਟ੍ਰੈਸ ਵੱਧ ਰਿਹਾ ਵਾ ਦਿਨੋਂ ਦਿਨ।
1: ਅਤੇ ਦੂਜਾ ਜਿਹੜਾ ਤੁਸੀਂ ਜਿੱਥੋਂ ਸ਼ੁਰੂ ਕੀਤੀ ਸੀ ਗੱਲ, ਬਈ ਸਾਡੇ ਪਰਿਵਾਰਾਂ ਦੇ ਲੋਕ ਨੇ ਉਹ ਜਿਹੜੇ ਤੁਹਾਨੂੰ ਨਸ਼ੇ 'ਤੇ ਲਾਉਂਦੇ ਆ, ਕਿਉਂਕਿ ਤੁਹਾਨੂੰ ਉਹ 'ਤੇ ਯਕੀਨ ਹੁੰਦਾ। ਤੁਸੀਂ ਸ਼ਰਾਬ ਪੀਣ ਕਿੱਦਾਂ ਲੱਗਦੇ ਹੋ, ਤੁਹਾਡਾ ਚਾਚਾ ਤਾਇਆ ਡੈਡੀ ਉਹ ਕਹਿੰਦਾ ਪੀ ਕੇ ਦੇਖ ਤੋ ਘੁੱਟ, ਹੈ ਨਾ, ਇੱਥੋਂ ਸ਼ੁਰੂ ਹੁੰਦਾ। ਤੁਹਾਡੇ ਚਾਚੇ ਦਾ, ਤਾਏ ਦਾ ਮੁੰਡਾ, ਤੁਹਾਡਾ ਕੋਈ ਯਾਰ ਦੋਸਤ ਜਿਹਦੇ ਤੁਸੀਂ ਟਰੱਸਟ ਕਰਦੇ ਹੋ, ਅੱਛਾ ਤੈਂ ਫੀਮ ਕਾਲੀ ਨਾਗਣੀ ਖਾਧੀ ਨਹੀਂ ਕਦੇ, ਇਹਨੇ ਟਰਾਈ, ਇਹਨੇ ਕੀ ਹੋਣਾ, ਇਹਨੇ ਕੀ ਹੋਣਾ, ਅਰੇ ਮੜੀ ਜੀ, ਮੜੀ ਜੀ ਖਾ ਕੇ ਦੇ, ਮੜੀ ਜੀ, ਹਾਂ ਆਹ ਪਲਾਟ 'ਤੇ ਲਵਾਓ, ਚੱਟ ਲਾ ਚੱਟ ਲਾ, ਅਰੇ ਤੈਨੂੰ ਮੈਂ ਚਾਹ ਬਣਾ ਕੇ ਦਿੰਦਾ ਹੁਣ ਮਿੱਠੇ ਵਾਲੀ, ਵਧੀਆ। ਉਸ ਬੰਦੇ 'ਤੇ ਤੁਹਾਨੂੰ ਭਰੋਸਾ ਹੁੰਦਾ, ਤੁਹਾਨੂੰ ਹੁੰਦਾ ਵੀ ਯਾਰ ਇਹ ਮੈਨੂੰ ਗਲਤ ਥੋੜ੍ਹੀ ਗਾਈਡ ਕਰੂਗਾ।
0: ਸਪੈਸ਼ਲੀ ਜਦੋਂ ਗਾਣਿਆਂ ਦੇ ਵਿੱਚ ਉਹ ਚੀਜ਼ ਤੁਹਾਨੂੰ ਇੱਦਾਂ ਦੱਸੀ ਵੀ ਜਿੱਦਾਂ ਦੇਸੀ ਘਿਓ ਆ, ਠੀਕ ਹੈ, ਤਾਂ ਗਾਣਿਆਂ ਨੂੰ ਆਪਾਂ ਫੋਲੋ ਕਰਦੇ ਹਾਂ, ਫਿਲਮਾਂ ਨੂੰ ਆਪਾਂ ਫੋਲੋ ਕਰਦੇ ਹਾਂ। ਪਲੱਸ ਸਭ ਤੋਂ ਵੱਡਾ ਇੱਕ ਰੀਜ਼ਨ ਹੋਰ ਵੀ ਆ ਕਿ ਮੁਫਤ ਦੇ ਵਿੱਚ ਪਹਿਲਾਂ ਸ਼ੁਰੂ ਦੇ ਵਿੱਚ ਤੁਹਾਨੂੰ ਮਿਲਦਾ ਸਮਾਨ, ਖਾਸ ਤੌਰ ਦੇ ਉੱਤੇ ਜਦੋਂ ਰੈਲੀਆਂ ਦੇ ਉੱਤੇ ਇਕੱਠੇ ਹੋ ਕੇ ਆ ਸਿਆਸਤੀ ਲੋਕ ਸੱਦਦੇ ਨੇ, ਉੱਥੇ ਫ੍ਰੀ ਦੇ ਵਿੱਚ ਦਿੱਤੇ ਜਾਂਦੇ ਨੇ, ਵੋਟਾਂ ਦੇ ਦੇਣੇ ਆ ਪਿੰਡੋ ਪਿੰਡੀ, ਤੁਹਾਨੂੰ ਫ੍ਰੀ ਦੇ ਵਿੱਚ ਸਭ ਕੁਛ ਮਿਲਦਾ।
1: ਜਦ ਸਰਪੰਚੀ ਦੀਆਂ ਵੋਟਾਂ ਪੈਂਦੀਆਂ, ਮਹੀਨਾ ਪਹਿਲਾਂ ਲੰਗਰ ਲੱਗਣੇ ਸ਼ੁਰੂ ਹੋ ਜਾਂਦੇ ਆ ਇਹ ਨਸ਼ੇ ਦੇ।
0: ਹਾਂਜੀ ਹਾਂਜੀ, ਸ਼ਰਾਬ ਨਿਕਲਣੀ ਸ਼ੁਰੂ ਹੋ ਜਾਂਦੀ ਆ, ਬੁਰੇ ਹਾਲ, ਮਤਲਬ ਉਹ ਸਾਰੀਆਂ ਚੀਜ਼ਾਂ,
1: ਮਤਲਬ ਉਹ ਸ਼ਬਦ ਵੀ ਮਤਲਬ ਇਹੀ ਵਰਤਦੇ ਆ ਵੀ ਇਹਨਾਂ ਦੇ ਡੋਡਿਆਂ ਦਾ ਲੱਗਿਆ ਹੋਇਆ, ਜਦਕਿ ਉਹ ਕਿੱਡਾ ਉੱਚਾ ਸੁੱਚਾ ਲਫ਼ਜ਼ ਆ ਨਾ, ਆਪਾਂ ਜਿਹੜਾ ਸਾਡੇ ਗੁਰੂਆਂ ਨੇ ਕਿਸ ਗੱਲ ਲਈ ਸ਼ੁਰੂ ਕੀਤਾ ਸੀ, ਹੱਦ ਆ, ਹੱਦੋਂ ਵੱਧ।
0: ਅਤੇ ਸਭ ਤੋਂ ਵੱਡੀ ਗੱਲ ਇਹ ਆ ਜਿਹੜੀ ਸਾਨੂੰ ਇੱਥੇ ਵੀ ਮੇਰੇ ਖਿਆਲ ਨਾਲ ਧਿਆਨ ਦੇਣੀ ਬੜੀ ਜ਼ਰੂਰੀ ਰਹੂਗੀ ਕਿ ਸਾਨੂੰ ਪਤਾ ਹੋਵੇ ਸਾਡੇ ਬੱਚੇ ਕੀ ਕਰ ਰਹੇ ਆ, ਸਾਡੇ ਕੋਲ ਇੰਨਾ ਕੁ ਸਮਾਂ ਹੋਵੇ ਆਪਣੇ ਬੱਚਿਆਂ ਦੇ ਲਈ ਕਿ ਆਪਾਂ ਉਹ 'ਤੇ ਧਿਆਨ ਰੱਖ ਸਕੀਏ। ਉਹ ਜੇ ਕਿਸੇ ਮਾੜੀ ਚੰਗੀ ਕਿਸੇ ਸੰਗਤ ਦੇ ਵਿੱਚੋਂ ਲੰਘ ਰਿਹਾ, ਕੋਈ ਮਾਨਸਿਕ ਸਥਿਤੀ ਕੋਈ ਉੱਦਾਂ ਦੀ ਆ, ਅਤੇ ਉਹ ਸਾਨੂੰ ਪਤਾ ਹੋਵੇ, ਨਹੀਂ ਤਾਂ ਇਹ ਨਾ ਸੋਚਿਓ ਕੋਈ ਵੀ ਵੀ ਬਾਹਰ ਆ ਗਏ ਹਾਂ ਅਤੇ ਅਸੀਂ ਸਿਰਫ ਹੁਣ ਇਹ ਖਬਰਾਂ 'ਚ ਹੀ ਸੁਣਦੇ ਹਾਂ, ਇਹ ਇੱਥੇ ਵੀ ਇਹੋ ਕੁਛ ਹੀ ਚੱਲ ਰਿਹਾ। ਸੋ ਇਹ ਆਪਾਂ ਬਹੁਤੀਆਂ ਗੱਲਾਂ 'ਤੇ ਚਲੋ ਕੀ ਕਰਨੀਆਂ, ਸਾਰੇ ਪਤਾ ਹੀ ਨਹੀਂ, ਆਪੋ ਆਪਣੇ ਪੱਧਰ ਦੇ ਉੱਤੇ ਹਰ ਇੱਕ ਨੂੰ ਪਤਾ ਵਾ ਇੰਟਰਨੈਟ 'ਚ ਕੀ ਚੱਲੀ ਜਾਂਦਾ ਵਾ, ਬੁੱਲੀ 'ਚ ਕੀ ਚੱਲੀ ਜਾਂਦਾ ਵਾ, ਅਤੇ ਉੱਧਰ ਤੁਹਾਡੇ ਭਰਾ ਕਰੈਨਬਰਨ ਕੀ ਚੱਲੀ ਜਾਂਦਾ ਅਤੇ ਕਰੇਗੀਬਰਨ ਕੀ ਚੱਲੀ ਜਾਂਦਾ, ਹਰ ਇੱਕ ਨੂੰ ਪਤਾ ਵਾ, ਕਿਸੇ ਨੂੰ ਕੋਈ ਭੁੱਲ ਨਹੀਂ ਆ।
1: ਗ੍ਰੋਸਰੀ ਸਟੋਰਾਂ 'ਤੇ ਕੀ ਕੁਛ ਮਿਲਦਾ,
0: ਹਰ ਇੱਕ ਨੂੰ ਪਤਾ ਵਾ, ਘਰ ਘਰ ਦੀ ਇਹ ਕਹਾਣੀ ਆ, ਘਰ ਘਰ ਦੇ ਵਿੱਚ ਜਿਹੜੀ ਅਖਬਾਰਾਂ ਤੱਕ ਪਹੁੰਚ ਗਈ, ਉਹ ਸੋਚੋ ਵੀ ਉਹ ਕੋਈ ਸੌਵਾਂ 'ਚੋਂ ਇੱਕ ਪਹੁੰਚਦੀ ਅਖਬਾਰਾਂ ਤੱਕ, ਅਤੇ ਬਾਕੀ 99 ਵੇਖੋ ਵੀ ਆਸ ਪਾਸ ਕੀ ਵਾਪਰ ਰਿਹਾ। ਸੋ ਇਹ ਆਪਾਂ ਇਹ ਵੀ ਭੁੱਲ ਜਾਈਏ ਕਿ ਆਪਾਂ ਇੱਥੇ ਆ ਗਏ ਹਾਂ ਅਤੇ ਅਸੀਂ ਬਚ ਗਏ ਹਾਂ, ਅਤੇ ਉੱਥੇ ਹੀ ਇਹ ਬੁਰੇ ਹਾਲ ਨੇ। ਅੱਜ ਕੱਲ੍ਹ ਜੇ ਆਪਾਂ ਗਲੋਬਲ ਵਿਲੇਜ ਕਹਿੰਦੇ ਹਾਂ ਤਾਂ ਇੱਥੇ ਵੀ ਉੱਦਾਂ ਦੇ ਹੀ ਹਾਲਾਤ ਨੇ, ਉਹੋ ਚੀਜ਼ਾਂ ਛੋਟੇ ਵੱਡੇ ਪੱਧਰ ਦੇ ਉੱਤੇ ਤੁਸੀਂ ਫੇਸ ਕਰੋਗੇ ਜਾਂ ਆਪਾਂ ਕਰ ਰਹੇ ਹਾਂ। ਜੇਕਰ ਆਪਾਂ ਆਪਣੇ ਭਾਈਚਾਰੇ ਦੇ ਵਿੱਚ ਸਾਂਝ ਨਹੀਂ ਰੱਖਦੇ, ਪਰਿਵਾਰਿਕ ਲੈਵਲ ਦੇ ਉੱਤੇ ਸਾਂਝ ਨਹੀਂ ਰੱਖਦੇ, ਅਲੱਗ ਅਲੱਗ ਸੰਸਥਾਵਾਂ ਖੋਲ੍ਹ ਖੋਲ੍ਹ ਕੇ ਆਪਾਂ ਆਪਣੇ ਆਪ ਨੂੰ ਨਹੀਂ ਵੰਡਦੇ, ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਇਹ ਬਹੁਤ ਜ਼ਰੂਰੀ ਨੇ ਕਿ ਆਪਾਂ ਹੁਣ ਛੋਟੀ ਜਿਹੀ ਗੱਲ ਆ, ਮੰਨ ਲਓ ਪਿੰਡ ਪਿੰਡ ਵੰਡਿਆ ਕਿੱਦਾਂ ਜਾਂਦਾ, ਅਸੀਂ ਕਹਿ ਤਾਂ ਦਿੰਦੇ ਹਾਂ ਵੀ ਰਾਜਨੀਤੀ ਪਾਰਟੀਆਂ ਵੱਧ ਗਈਆਂ ਅਤੇ ਤਾਂ ਕਰਕੇ ਵੰਡਿਆ ਗਿਆ, ਪਰ ਜਦੋਂ ਹਰ ਇੱਕ ਚੀਜ਼ ਹੀ ਵੰਡੀ ਜਾ ਰਹੀ ਹੈ, ਮੰਨ ਲਓ ਇੱਕ ਪਿੰਡ ਦੇ ਵਿੱਚ ਕਲੱਬ ਵੰਡੇ ਗਏ, ਪਹਿਲਾਂ ਇੱਕ ਹੁੰਦਾ ਸੀ, ਹੁਣ ਆਪੋ ਆਪਣੇ ਸਪੋਰਟਸ ਕਲੱਬ ਵੱਖਰੇ ਬਣ ਗਏ, ਵੰਡਿਆ ਗਿਆ ਕੰਮ, ਜਿੱਥੇ ਇੱਕ ਗੁਰੂ ਘਰ ਸੀ ਉੱਥੇ ਚਾਰ ਬਣ ਗਏ, ਉਹ ਵੀ ਤਾਂ ਇੱਕ ਵੰਡੀ ਆ, ਉਹ ਵੀ ਇੱਕ ਵੰਡੀ ਆ,
1: ਮੜੀਆਂ ਅੱਡ ਨੇ,
0: ਮੜੀਆਂ ਅੱਡ ਹੋ ਗਈਆਂ, ਠੀਕ ਹੈ, ਆਪਣੀ
1: ਪਿੱਛੋਂ ਵੀ ਇਕੱਠੇ ਨਹੀਂ ਹੋ ਸਕਦੇ,
0: ਬਿਲਕੁਲ। ਸੋ ਹਰ ਇੱਕ ਚੀਜ਼ ਸਾਡੀ ਵੰਡੀ ਗਈ ਆ ਅਤੇ ਹੋਰ ਫਰਦਰ ਵੰਡੀ ਜਾ ਰਹੀ ਆ। ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਇਹ ਇੱਥੇ ਵੀ ਆ, ਜਿੰਨਾ ਕੁ ਵੀ ਆਪਾਂ ਵੱਧ ਤੋਂ ਵੱਧ ਚਲੋ ਵੰਡਣਾ ਵੀ, ਮੈਂ ਕਹਿੰਦਾ ਚਲੋ ਠੀਕ ਆ, ਰੱਬ ਨੇ ਦਿੱਤਾ, ਤੁਸੀਂ ਆਪੋ ਆਪਣਾ ਹੈ ਨਾ ਸਰਵਾਈਵ ਕਰ ਸਕਦੇ ਹੋ, ਤੁਸੀਂ ਵੰਡੀਆਂ ਵੀ ਠੀਕ ਨੇ, ਆਪੋ ਆਪਣਾ ਤੁਸੀਂ ਵਰਤੋ, ਪਰ ਜੇ ਤੁਹਾਨੂੰ ਰੱਬ ਨੇ ਦੇ ਦਿੱਤਾ ਵਾ, ਵੰਡੀਆਂ ਵੀ ਪੈ ਗਈਆਂ ਵਾ, ਪਰ ਜ਼ਰੂਰੀ ਨਹੀਂ ਆ ਵੀ ਦਿਲਾਂ 'ਚ ਕੜਤਨ ਇੱਕ ਦੂਸਰੇ ਪਾਸਿਓਂ ਰੱਖਣੀ। ਠੀਕ ਆ, ਕੋਈ ਲੋੜ ਥੋੜ੍ਹੀ ਆ ਇੱਕ ਦੂਸਰੇ ਨਾਲ ਈਰਖਾ ਰੱਖਣ।
1: ਮੈਂ ਉਹ ਕਿਸੇ ਸਿਆਣੇ ਬਜ਼ੁਰਗ ਦਾ ਕਥਨ ਸੁਣਦਾ ਸੀ, ਉਹ ਕਹਿੰਦਾ ਮਨੁੱਖ ਦੇ ਵਿੱਚ ਬਹੁਤ ਸਾਰੀਆਂ ਗੰਦੀਆਂ ਆਦਤਾਂ ਅਤੇ ਹੈ ਨਾ ਹੈਗੀਆਂ ਜਿਹੜੀਆਂ ਪ੍ਰਬਲ ਨੇ, ਪਰ ਉਹਨਾਂ 'ਚ ਸਾਰਿਆਂ ਨਾਲੋਂ ਨਿਹਾਇਤ ਘਟੀਆ ਤੋਂ ਵੀ ਘਟੀਆ ਹੈਗੀ ਆ ਇਨਸਾਨ ਦਾ ਇਨਸਾਨ ਨਾਲ ਨਫ਼ਰਤ ਕਰਨਾ। ਇਦੋਂ ਘਟੀਆ ਚੀਜ਼ ਕੋਈ ਹੋ ਨਹੀਂ ਸਕਦੀ।
0: ਬਿਲਕੁਲ, ਸੋ ਇੱਥੋਂ ਤਾਂ ਗੱਲ ਸ਼ੁਰੂ ਹੁੰਦੀ ਹੈ ਸਾਰੀ। ਵੇਖੋ, ਤੁਸੀਂ ਖੁਸ਼ ਹੋ ਅਤੇ ਤੁਹਾਨੂੰ ਸਾਰੇ ਆਸ ਪਾਸ ਬੜੇ ਵਧੀਆ ਲੱਗਦੇ ਆ, ਜਦੋਂ ਆਪਾਂ ਸਫੋਕੇਟਿੰਗ ਫੀਲ ਕਰਦੇ ਹਾਂ ਅਤੇ ਫਿਰ ਤੁਹਾਨੂੰ ਲੱਗਦਾ ਵੀ ਦੂਸਰਾ ਵੀ ਕਿਉਂ ਖੁਸ਼ ਕਿਉਂ ਆ
1: ਜੀ। ਅਤੇ ਹੁਣੇ ਹੁਣੇ ਜੁੜੇ ਸਰੋਤਿਆਂ ਨੂੰ ਦੱਸ ਦਈਏ ਕਿ ਅੱਜ ਗੱਲ ਸ਼ੁਰੂ ਹੋਈ ਸੀ ਪੰਜਾਬ ਵਿੱਚ ਮਾਨਸੇ 'ਚ ਇੱਕ ਨੌਜਵਾਨ ਪਰਵਿੰਦਰ ਸਿੰਘ ਦਾ ਕਤਲ ਕਰ ਦਿੱਤਾ ਗਿਆ ਇੱਕ ਦੁਕਾਨਦਾਰ ਵੱਲੋਂ। ਕਥਿਤ ਤੌਰ 'ਤੇ ਕਿਹਾ ਇਹ ਜਾ ਰਿਹਾ ਸੀ ਕਿ ਉਹ ਉੱਥੇ ਨਸ਼ੇ ਦੀਆਂ ਗੋਲੀਆਂ ਜਾਂ ਸਪਲਾਈ ਕਰਦਾ ਹੋਣਾ, ਅਤੇ ਇਹ ਉਹਨਾਂ ਨੂੰ ਮਨ੍ਹਾ ਕਰਨ ਗਏ ਸੀ ਕੁਛ ਨੌਜਵਾਨ ਇਕੱਠੇ ਹੋ ਕੇ, ਅਤੇ ਉਹਦੀਆਂ ਕਾਫੀ ਸਾਰੀਆਂ ਲਾਈਵ ਵੀਡੀਓਜ਼ ਇਸ ਵੇਲੇ ਸੋਸ਼ਲ ਮੀਡੀਆ 'ਤੇ ਮੌਜੂਦ ਨੇ। ਪੰਜਾਬ ਵਿੱਚ ਵੱਧਦੀ ਨਸ਼ੇ ਦੀ ਸਪਲਾਈ ਅਤੇ ਕਥਿਤ ਤੌਰ 'ਤੇ ਇਹ ਜੋ ਗੈਂਗਸਟਰਵਾਦ ਅਪਰਾਧਿਕ ਘਟਨਾਵਾਂ ਦੀ ਭਰਮਾਰ ਆ, ਉਸ ਸਿਲਸਿਲੇ 'ਚ ਪ੍ਰਦੇਸ਼ ਵਾਸਤੇ ਅਸੀਂ ਵੀ ਚਿੰਤਿਤ ਹਾਂ, ਅਤੇ ਪੁਲਿਸ ਪ੍ਰਸ਼ਾਸਨ ਸਰਕਾਰਾਂ ਇਹਨਾਂ ਸਭ ਨੂੰ ਇਸ ਵੇਲੇ ਆਪਾਂ ਜਵਾਬਦੇਹੀ ਇਹਨਾਂ ਦੀ ਤੈਅ ਕਰੀਏ। ਘੱਟੋ ਘੱਟ NRI ਲੈਵਲ 'ਤੇ ਪ੍ਰਵਾਸੀ ਜਿੰਨੇ ਕੁ ਆਪਾਂ ਹੈਗੇ ਹਾਂ, ਆਪੋ ਆਪਣੇ ਪਿੰਡ ਪੱਧਰ 'ਤੇ ਸ਼ਹਿਰ ਪੱਧਰ 'ਤੇ ਜੇ ਕੁਛ ਕਰ ਸਕਦੇ ਹਾਂ ਤਾਂ ਕੀਤਾ ਜਾਣਾ ਚਾਹੀਦਾ।
0: ਨਹੀਂ ਬਿਲਕੁਲ, ਆਪਾਂ ਤਾਂ ਕੀਤੇ ਜਾਣੇ ਦੇ ਵਿੱਚ ਮੈਨੂੰ ਲੱਗਦਾ NRI ਸਭ ਤੋਂ ਵੱਡਾ ਤਾਂ ਇਹੋ ਹੀ ਕਰਦੇ ਆ ਵੀ ਆਪਣਾ ਕੋਈ ਸ਼ਿਕਾਇਤ ਕੱਢ ਲਓ ਉੱਥੋਂ। ਪਰ ਅਸੀਂ ਤਾਂ ਉਸ ਤੋਂ ਅੱਗੇ ਦੀ ਗੱਲ ਤੁਹਾਨੂੰ ਦੱਸ ਰਹੇ ਹਾਂ ਵੀ ਇੱਥੇ ਵੀ ਲਿਆ ਕੇ ਤਾਂ ਮਸਲੇ ਦਾ ਹੱਲ ਨਹੀਂ ਆ,
1: ਹੁਣ
0: ਤੁਹਾਨੂੰ ਧਿਆਨ ਦੇਣਾ ਹੀ ਪੈਣਾ।
1: ਆ ਜਾ ਮੈਕਸੀਕੋ ਚੱਲੀਏ ਅਤੇ ਮੈਕਸੀਕੋ ਤੁਹਾਨੂੰ ਘਰ ਘਰ ਬਣਿਆ ਪਿਆ।
0: ਬਿਲਕੁਲ, ਸੋ ਇੱਥੇ ਆਪਾਂ ਅਕਸਰ ਹੀ ਗੱਲਾਂ ਬਾਤਾਂ ਦੇ ਵਿੱਚ ਕੈਨੇਡਾ ਆ ਜਾਂਦਾ ਵਾ ਅਤੇ ਅਮਰੀਕਾ ਆ ਜਾਂਦਾ ਵਾ, ਇੰਗਲੈਂਡ ਆ ਜਾਂਦਾ, ਉੱਥੇ ਪਹਿਲੇ ਪੁਰਾਣੇ ਗਏ। ਸੋ ਹੁਣ ਆਸਟ੍ਰੇਲੀਆ ਦੇ ਵਿੱਚ ਜੇ ਉਹ ਜਨਰੇਸ਼ਨ ਅੱਗੇ ਤੁਰਨੀ ਆ ਅਤੇ ਉੱਥੇ ਸਾਨੂੰ ਧਿਆਨ ਰੱਖਣਾ ਪਊਗਾ। ਸੋ ਨਿਰਾਪੁਰਾ ਜਿਹੜਾ ਕਮਾਈ 'ਤੇ ਲੱਕ ਧਰਿਆ ਗੱਲ ਨਹੀਂ ਬਣਨੀ, ਉੱਥੇ ਤਾਂ ਇਹ ਵੀ ਆ ਨਾ ਸਮੱਸਿਆ ਵੀ ਆਪਾਂ ਕਹਿੰਦੇ ਹਾਂ ਵੀ ਚਲੋ ਠੀਕ ਆ ਜੇ ਤੁਸੀਂ ਕਹਿ ਰਹੇ ਹੋ, ਪਰ ਅਸੀਂ ਨਹੀਂ ਮੰਨਦੇ। ਕਹਿਣ ਦਾ ਮਤਲਬ ਇਹ ਕਿ ਇੱਕ ਸਮਾਂ ਸੀ ਜਦੋਂ ਕੋਈ ਆ ਕੇ ਲਾਮਾ ਦਿੰਦਾ ਸੀ ਤਾਂ ਮਾਂ ਪਿਓ ਉਸ ਚੀਜ਼ ਨੂੰ ਸੀਰੀਅਸਲੀ ਲੈਂਦਾ ਸੀ। ਸੋ ਅੱਜ ਕੱਲ੍ਹ ਆਪਾਂ ਕਹਿੰਦੇ ਹਾਂ ਵੀ ਮਾਸਟਰ ਝਿੜਕੇ ਵੀ ਕਿਉਂ, ਮੈਡਮ ਮਾਰੇ ਵੀ ਕਿਉਂ, ਗਵਾਂਢੀ ਇੱਦਾਂ ਕਵੇ ਵੀ ਕਿਉਂ ਕਿ ਤੁਹਾਡਾ ਮੁੰਡਾ ਬੜੇ ਫਲਾਣੇ ਨਾਲ ਬੈਠਾ ਸੀ ਅਤੇ ਉਹਦੇ ਮਾੜੇ ਹਾਲਾਤ ਨੇ, ਜਾਂ ਉਹ ਕਵੇ ਵੀ ਕਿਉਂ ਵੀ ਤੁਹਾਡਾ ਮੁੰਡਾ ਅੱਜ ਮੈਂ ਸਿਗਰਟ ਪੀਂਦਿਆਂ ਵੇਖਿਆ, ਹੈ ਨਾ। ਕੋਈ ਕਿਸੇ ਦੀ ਸੁਣ ਕੇ ਰਾਜੀ ਨਹੀਂ, ਇਹ ਵੀ ਇੱਕ ਵੱਡਾ ਕਾਰਨ ਹੈ।
1: ਮਾਵਾਂ ਤਾਂ ਕਹਿੰਦੀਆਂ ਮੇਰੇ ਪੁੱਤ ਦੀ ਬਦਨਾਮੀ ਕਰਦੇ ਆ,
0: ਹਾਂ
1: ਜੇ ਉਹ ਸ਼ਰਾਬ ਨਾਲ ਡਿੱਗਦਾ ਟੈਂਦਾ ਘਰੇ ਵੀ ਆਇਆ, ਲੈ ਇਹਨੂੰ ਨਾਲ ਦੇ ਖਰਾਬ ਕਰਦੇ ਆ, ਉਹ ਫਲਾਣਾ ਲੈ ਕੇ ਗਿਆ ਘਰੋਂ,
0: ਉਹਨਾਂ ਉਹਨਾਂ ਦੀ ਸੰਗਤ ਛਿੱਡਾ ਤੋਂ ਬਸ
1: ਬਸ ਆਹ ਉਹਨਾਂ ਨੇ ਜਾਣੀ ਗੋਗਲੂਆਂ ਤੋਂ ਮਿੱਟੀ ਇੱਦਾਂ ਝਾੜਨੀ।
0: ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਸਾਨੂੰ ਵੀ ਆਪਣੇ ਆਪਣੇ ਪੱਧਰ ਦੇ ਉੱਤੇ ਜ਼ਿੰਮੇਵਾਰੀ ਲੈਣੀ ਪਊਗੀ, ਚੁੱਕਣੀ ਪਊਗੀ, ਮੰਨਣੀ ਪਊਗੀ।
1: ਪਿਓ ਨੇ ਮਾਂ ਨੂੰ ਝੜਕ ਮਾਰ ਦੇਣੀ ਆ ਤੇਰਾ ਵਿਗਾੜਿਆ, ਬਸ ਐਂ 5-7 ਸਟੈਂਡਰਡ ਜਿਹੇ ਡਾਇਲੋਗ ਆ ਜਿਹੜੇ ਮੁੜ ਮੁੜ ਘੁੰਮੀ ਜਾਂਦੇ ਆ ਪਿਛਲੇ 25-30 ਸਾਲ ਤੋਂ।
0: ਉਹਨੇ ਚਿਰ ਨੂੰ ਲੰਘ ਚੁੱਕੀ ਹੁੰਦੀ
1: ਗੱਡੀ, ਵੇਲਾ ਲੰਘ ਜਾਂਦਾ,
0: ਉਹ ਵੇਲਾ ਲੰਘ ਚੁੱਕਾ ਹੁੰਦਾ ਤੁਹਾਨੂੰ ਸ਼ੁਰੂ ਤੋਂ ਬੇਸ ਤੋਂ ਨਿੱਕੇ ਹੁੰਦੇ ਤੋਂ।
1: ਹੁਣ ਤਾਂ ਤੁਸੀਂ ਮਾਂ ਜਦ ਹੈ ਨਾ ਕਹਿੰਦੀ ਆਪਦੇ ਮੁੰਡੇ ਨੂੰ ਵੀ ਜਾ ਬਾਪੂ ਨੂੰ ਖੱਤੇ 'ਚ ਰੋਟੀ ਫੜਾਇਆ, ਉਹ ਕਹਿੰਦਾ ਮੋਟਰਸਾਈਕਲ ਲੈਣੀ ਘਰੇ ਸੀਰੀ ਨੂੰ ਕਹਿ ਦੇ, ਉੱਥੋਂ ਹੀ ਪਤਾ ਲੱਗ ਜਾਂਦਾ ਵੀ ਕਹਾਣੀ ਵਿਗੜ ਚੁੱਕੀ ਹੈ,
0: ਕੀ ਹੈ ਕੀ ਹੁਣ ਚੱਲ ਕੀ ਰਿਹਾ ਵਾ ਹੁਣ ਇਸ ਟਾਈਮ ਦੇ ਉੱਤੇ। ਕਹਿੰਦੇ ਚੰਦੀ ਸਾਹਿਬ ਕਹਿੰਦੇ ਵੀ ਮੈਂ ਭਾਜੀ 2 ਮਹੀਨੇ ਪਹਿਲਾਂ ਪੰਜਾਬ ਹੋ ਕੇ ਆਇਆ ਤਾਂ ਵਾਕਈ ਮਹਿਸੂਸ ਹੁੰਦਾ ਵੀ ਹਾਲਾਤ ਇੱਥੇ ਹੈ ਨਹੀਂ ਰਹਿਣ ਵਾਲੇ, ਤੋਂ ਬੜੀ ਗਲਤ ਗੱਲ ਹੈ ਜੀ। ਕਿਰਨ ਸੰਧੂ ਜੀ ਕਹਿੰਦੇ ਕਿ ਸਤਿ ਸ਼੍ਰੀ ਅਕਾਲ ਜੀ, ਕਹਿੰਦੇ ਕਿ ਮੈਂ ਤੇਗਦੀ ਓਕੇ ਸੋ ਕਹਿੰਦੇ ਕਿ ਮੈਂ ਤੇਗਦੀ ਮੰਮੀ ਅਤੇ ਅਮਰਿੰਦਰ ਦਾ ਜਨਮਦਿਨ ਵਿਸ਼ ਕਰਨ ਦੇ ਲਈ ਧੰਨਵਾਦ, ਅਤੇ ਮੇਰੇ ਵੱਲੋਂ ਵੀ ਮੇਰੇ ਹਸਬੈਂਡ ਨੂੰ ਵਿਸ਼ ਕਰ ਦਿਓ, ਅਤੇ ਧੰਨਵਾਦ ਅਮਰਿੰਦਰ ਤੁਹਾਡਾ ਸਾਡੀ ਜ਼ਿੰਦਗੀ ਦੇ ਵਿੱਚ ਆਉਣ ਦੇ ਲਈ, ਹਮੇਸ਼ਾ ਸੁੱਖ ਦੁੱਖ ਵਿੱਚ ਸਾਥ ਦੇਣ ਦੇ ਲਈ। ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਦੇ ਵਿੱਚ ਰੱਖਣ, ਚੰਗੀ ਸਿਹਤ ਦੇਣ, ਤੰਦਰੁਸਤੀ ਬਖਸ਼ਣ, ਧੰਨਵਾਦ ਅਤੇ ਬਹੁਤ ਬਹੁਤ ਵਧਾਈਆਂ ਤੁਹਾਨੂੰ ਅਮਰਿੰਦਰ ਜੀ
1: ਰੇਡੀਓ ਹਾਂਜੀ ਪਰਿਵਾਰ ਵੱਲੋਂ ਵੀ ਜੀ, ਕਿਉਂਕਿ ਭੈਣ ਜੀ ਹੁਣੀ ਇੰਨੇ ਪਿਆਰ ਨਾਲ ਸ਼ਿੱਦਤ ਨਾਲ ਇੰਨੇ ਸੋਹਣੇ ਬੋਲ ਲਿਖ ਕੇ ਭੇਜਦੇ ਆ, ਇਹ ਤੁਸੀਂ ਇਹੀ ਸੋਚੋ ਵੀ ਰੇਡੀਓ ਹਾਂਜੀ ਵੱਲੋਂ ਵੀ ਸੇਮ ਟੂ ਯੂ ਹੀ ਆ।
0: ਬਿਲਕੁਲ, ਸੋ ਧੰਨਵਾਦ ਤੁਹਾਡਾ, ਰੱਬ ਤੁਹਾਡਾ ਇਸੇ ਤਰ੍ਹਾਂ ਪਿਆਰ ਬਣਾਈ ਰੱਖੇ, ਚੜ੍ਹਦੀ ਕਲਾ ਦੇ ਵਿੱਚ ਰਹੋ ਅਤੇ ਸਤਿ ਸ਼੍ਰੀ ਅਕਾਲ। ਕਹਿੰਦੇ ਕਿ ਜਨਮਦਿਨ ਹੈ ਅੱਜ ਰਣਜੋਤ ਸਿੰਘ ਜੀ ਅਤੇ ਪ੍ਰੀਤਿੰਦਰ ਗਰੇਵਾਲ ਜੀ, ਸਤਿ ਸ਼੍ਰੀ ਅਕਾਲ। ਮੰਗਤ ਅੰਕਲ ਜੀ ਭੇਜਦੇ ਨੇ ਮੈਸੇਜ, ਕਹਿੰਦੇ ਕਿ ਮੇਰੀ ਪਿਆਰੀ ਧੀ ਰੂਬੀ ਦਾ ਅੱਜ ਜਨਮਦਿਨ ਹੈ, ਮੁਬਾਰਕ ਦਿਓ। ਬਹੁਤ ਬਹੁਤ ਵਧਾਈਆਂ ਜੀ, ਬਹੁਤ ਬਹੁਤ ਵਧਾਈਆਂ ਤੁਹਾਨੂੰ ਵੀ ਅਤੇ ਰੂਬੀ ਜੀ ਨੂੰ ਵੀ ਬਹੁਤ ਬਹੁਤ ਵਧਾਈਆਂ। ਰੱਬ ਤੰਦਰੁਸਤੀ ਦੇਵੇ, ਚੜ੍ਹਦੀ ਕਲਾ ਬਖਸ਼ੇ, ਜ਼ਿੰਦਗੀ ਦੇ ਵਿੱਚ ਹੋਰ ਤਰੱਕੀਆਂ ਬਖਸ਼ੇ ਅਤੇ ਖੁਸ਼ ਰਹਿਣ, ਜੋ ਵੀ ਉਹਨਾਂ ਦੇ ਮਨ ਮਨਸੂਬੇ ਨੇ ਇਸ ਵਰ੍ਹੇ ਦੇ ਲਈ ਉਹ ਰੱਬ ਪੂਰੇ ਕਰੇ। ਬਹੁਤ ਬਹੁਤ ਵਧਾਈਆਂ ਸਾਰੇ ਪਰਿਵਾਰ ਨੂੰ, ਅਤੇ ਬਾਕੀ ਦੇ ਮੈਸੇਜ ਆਪਾਂ ਆ ਕੇ ਪੜ੍ਹਦੇ ਹਾਂ ਅਤੇ ਬਾਕੀ ਦੀਆਂ ਗੱਲਾਂ ਬਾਤਾਂ ਅੱਗੇ ਤੋਰਦੇ ਹਾਂ, ਕਿਉਂਕਿ ਹੁਣ ਸਮਾਂ ਹੋ ਗਿਆ ਬ੍ਰੇਕ ਦਾ, ਅਤੇ ਬ੍ਰੇਕ 'ਤੇ ਜਾਣ ਤੋਂ ਪਹਿਲਾਂ ਪਹਿਲਾਂ ਆਪਾਂ ਗੱਡੀ ਦਾ ਸਟੇਅਰਿੰਗ ਜਿਹੜਾ ਉਹ ਹੁਣ ਇੱਥੋਂ ਵੱਲ ਨੂੰ ਮੋੜਦੇ ਹਾਂ, ਸੋ ਉੱਥੋਂ ਭੱਜੇ ਆਪਾਂ ਅਤੇ ਇੱਥੇ ਬਾਹਰਲੀ ਧਰਤੀ ਦੇ ਉੱਤੇ ਆਏ, ਉੱਥੋਂ ਦੇ ਹਾਲਾਤਾਂ ਬਾਰੇ ਆਪਾਂ ਗੱਲ ਕਰ ਹੀ ਚੁੱਕੇ ਹਾਂ, ਆਏ ਦਿਨ ਖਬਰਾਂ 'ਚ ਆਪਾਂ ਸੁਣਦੇ ਹੀ ਹਾਂ, ਸਾਡੇ ਨਾਲੋਂ ਬਿਹਤਰ ਬਰੀਕੀ ਦੇ ਵਿੱਚ ਹੋਰ ਜ਼ਿਆਦਾ ਤੁਸੀਂ ਜਾਣਦੇ ਹੋ, ਕਿਉਂਕਿ ਖਬਰਾਂ ਦੇ ਨਾਲ ਇਨਟੱਚ ਰਹਿੰਦੇ ਹੋ ਤੁਸੀਂ, ਸੋਸ਼ਲ ਮੀਡੀਆ 'ਤੇ ਇਨਟੱਚ ਰਹਿੰਦੇ ਹੋ, ਪਰਿਵਾਰਾਂ ਦੇ ਨਾਲ, ਪਿੰਡ ਦੇ ਨਾਲ ਉੱਥੇ ਇਨਟੱਚ ਤੁਸੀਂ ਰਹਿੰਦੇ ਹੋ, ਅਤੇ ਹੁਣ ਗੱਲ ਕਰਾਂਗੇ ਆਪਾਂ ਇੱਥੋਂ ਦੀ ਵੀ ਇੱਥੇ ਜੋ ਹਾਲਾਤ ਚੱਲ ਰਹੇ ਨੇ, ਅਤੇ ਆ ਕੇ ਅਗਲੇ ਹਿੱਸੇ ਦੇ ਵਿੱਚ ਜਿਹੜਾ ਇਸ ਟਾਈਮ ਦੇ ਉੱਤੇ ਜੋ ਰਾਜਨੀਤਿਕ ਹਾਲਾਤ ਚੱਲ ਰਹੇ ਨੇ, ਜਿਹਦੇ ਵਿੱਚ ਇਹ ਕਿਹਾ ਜਾ ਰਿਹਾ ਕਿ ਮਾਈਗ੍ਰੈਂਟਸ ਕਿਉਂ ਆ ਰਹੇ ਨੇ, ਕਿਉਂਕਿ ਉੱਥੋਂ ਤਾਂ ਆਪਾਂ ਇਸ ਕਰਕੇ ਭੱਜ ਰਹੇ ਹਾਂ ਨਾ ਕਿ ਇੱਥੇ ਹਾਲਾਤ ਠੀਕ ਨਹੀਂ, ਆਪਾਂ ਉੱਥੇ ਚੱਲ ਜਾਈਏ, ਅਤੇ ਇੱਥੇ ਕਹਿ ਰਹੇ ਨੇ ਇੱਥੋਂ ਵਾਲੇ ਕਿ ਨਹੀਂ ਹੁਣ ਨਹੀਂ ਸਾਨੂੰ ਤੁਸੀਂ ਚਾਹੀਦੇ, ਬਾਹਰਲੇ ਮੁਲਕਾਂ ਦੇ ਵਿੱਚੋਂ ਆਪਾਂ ਜੋ ਆਵਾਜ਼ ਸੁਣ ਰਹੇ ਹਾਂ, ਅਮਰੀਕਾ ਤੋਂ, ਕੈਨੇਡਾ ਤੋਂ, ਆਸਟ੍ਰੇਲੀਆ ਤੋਂ ਹੁਣ ਆਪਾਂ ਸੁਣ ਰਹੇ ਹਾਂ ਵੀ ਇੱਥੇ ਨਹੀਂ ਸਾਨੂੰ ਚਾਹੀਦੇ, ਜਿਹੜੇ ਹੈਗੇ ਆ ਉਹ ਵੀ ਕੱਢੋ ਤੁਸੀਂ, ਕੁਛ ਇੱਕ ਰਾਜਨੀਤਿਕ ਚਿਹਰੇ ਖੁੱਲ੍ਹ ਕੇ ਗੱਲਾਂ ਕਰਨ ਦੇ ਉੱਤੇ ਆ ਗਏ ਨੇ, ਸੋ ਉਸ ਵਿਸ਼ੇ ਦੇ ਉੱਤੇ ਸਾਡੀਆਂ ਗੱਲਾਂ ਬਾਤਾਂ ਹੋਣਗੀਆਂ ਕਿ ਜੇ ਵਾਕਈ ਇੱਦਾਂ ਹੁੰਦਾ ਆ ਤਾਂ ਕਿਹੜੀਆਂ ਕਿਹੜੀਆਂ ਚੀਜ਼ਾਂ ਦੇ ਉੱਤੇ ਅਸਰ ਪਊਗਾ, ਸੋ ਅਗਲੇ ਹਿੱਸੇ ਦੇ ਵਿੱਚ ਆ ਕੇ ਅਤੇ ਆਪਾਂ ਇਹਦੇ ਉੱਤੇ ਗੱਲ ਕਰਾਂਗੇ। ਤੁਸੀਂ ਵੀ ਜ਼ਰੂਰ ਸਾਂਝ ਪਾਇਓ ਆਪਣੇ ਆਪਣੇ ਅਦਾਰੇ, ਜਿੱਥੇ ਜਿੱਥੇ ਵੀ ਤੁਸੀਂ ਕੰਮ ਕਰਦੇ ਹੋ, ਦਫ਼ਤਰਾਂ ਦੇ ਵਿੱਚ ਕਾਰੋਬਾਰ ਕਰਦੇ ਹੋ ਤੁਸੀਂ ਅਤੇ ਇੰਪਲੋਏ ਤੁਹਾਡੇ, ਜੇਕਰ ਉਸ ਸਭ ਸਨੈਰੀਓ ਦੇ ਵਿੱਚੋਂ ਆਪਾਂ ਮਾਈਗ੍ਰੈਂਟਸ ਕੱਢ ਦਿੰਦੇ ਹਾਂ ਅਤੇ ਫਿਰ ਪਿੱਛੇ ਕੀ ਬਚਦਾ, ਕੀ ਉੱਥੇ ਸੂਰਤ ਹਾਲ ਬਣਨਗੇ, ਕਿੱਦਾਂ ਦੇ ਹਾਲਾਤ ਬਣਨਗੇ, ਕਿਹੜੇ ਕਿਹੜੇ ਕੰਮ ਰੁਕਣਗੇ ਅਤੇ ਕਿਹੜੇ ਕਿਹੜੇ ਸਾਨੂੰ, ਜਾਂ ਫਿਰ ਇੱਥੋਂ ਵਾਲੇ ਜਿਹੜੇ ਕਹਿੰਦੇ ਨੇ ਕਿ ਅਸੀਂ ਹੁਣ ਇੱਥੋਂ ਵਾਲੇ ਹਾਂ, ਅਸੀਂ ਆਸਟ੍ਰੇਲੀਆ ਵਾਲੇ ਹਾਂ, ਅਤੇ ਉਹਨਾਂ ਨੂੰ ਕਿਹੜੇ ਕਿਹੜੇ ਹੱਥੀਂ ਕਰਨੇ ਪੈ ਸਕਦੇ ਨੇ, ਕੀ ਸਮੀਕਰਨ ਬਣ ਸਕਦੇ ਨੇ, ਕੀ ਖਮਿਆਜੇ ਅਸਲ 'ਚ ਭੁਗਤਣੇ ਪੈ ਸਕਦੇ ਨੇ, ਅਗਲੇ ਹਿੱਸੇ ਦੇ ਵਿੱਚ ਆ ਕੇ ਗੱਲਬਾਤ ਕਰਾਂਗੇ। ਫਿਲਹਾਲ ਇੱਕ ਬ੍ਰੇਕ ਲੈਂਦੇ ਹਾਂ। ਰੇਡੀਓ ਹਾਂਜੀ 1674 AM
2: ਵਿਆਹ, ਖੁਸ਼ੀ ਜਾਂ ਕਿਸੇ ਵੀ ਖਾਸ ਮੌਕੇ ਲਈ ਜੁਐਲਰੀ ਹੋਣੀ ਚਾਹੀਦੀ ਹੈ ਖਾਸ, ਤੁੰਨਾ ਜੁਐਲਰਸ ਲੈ ਕੇ ਆਏ ਨੇ ਲੇਟੈਸਟ ਗੋਲਡ, ਡਾਇਮੰਡ, ਬੁਲੀਅਨ, ਸਿਲਵਰ ਤੇ ਬ੍ਰਾਈਡਲ ਕਲੈਕਸ਼ਨ, ਹਰ ਸਟਾਈਲ ਤੇ ਹਰ ਓਕੇਜ਼ਨ ਲਈ ਜੈਨੂਇਨ ਜੁਐਲਰੀ, ਜੈਨੂਇਨ ਪ੍ਰਾਈਸਿੰਗ ਤੇ ਵਧੀਆ ਕਸਟਮਰ ਸਰਵਿਸ ਦੇ ਨਾਲ ਗੋਲਡ ਜੁਐਲਰੀ ਤੇ ਫਾਸਟ ਲੋਨ ਫੈਸਿਲਿਟੀ ਵੀ ਅਵੇਲੇਬਲ। ਵਿਜ਼ਿਟ ਕਰੋ 5/150 ਫਾਰਮਰਸ ਰੋਡ, ਤ੍ਰਿਗਨੀਨਾ, ਅਤੇ 347 ਡੌਨਸਟੇਲ ਸਟ੍ਰੀਟ, ਡੈਂਡੀਨੋਂਗ। ਤੁੰਨਾ ਜੁਐਲਰਸ, ਭਰੋਸੇ ਦੀ ਨਿਸ਼ਾਨੀ।
3: ਕਿੱਥੇ ਵੱਜ ਗਈ ਤੇਰੀ ਗੱਡੀ?
4: ਗੱਡੀ ਤਾਂ ਠੀਕ ਹੋਜੂ, ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
5: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ
6: ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ। ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ, ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ। ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383-85-7048 ਤੇ। ਸਿੰਘ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੇਵਨ ਹਾਲ।
7: ਆਸਟ੍ਰੇਲੀਆ 'ਚ ਆਪਣਾ ਘਰ ਲੈਣਾ ਜਾਂ ਕੰਸਟਰਕਸ਼ਨ ਕਰਵਾਉਣੀ ਹੈ, ਮੋਰਗੇਜ ਰੀਫਾਈਨਾਂਸ ਕਰਵਾਉਣੀ, ਨਵੀਂ ਕਾਰ ਖਰੀਦਣੀ ਜਾਂ ਬਿਜ਼ਨਸ ਨੂੰ ਅੱਗੇ ਵਧਾਉਣਾ, ਤਾਂ ਟੈਨਸ਼ਨ ਕਿਉਂ? ਟੂ ਫੋਲਡ ਲੈਂਡਿੰਗ ਡੈਂਡੀਨੋਂਗ ਹੈ ਨਾ। ਹੋਮ ਲੋਨ ਤੋਂ ਰੀਫਾਈਨਾਂਸਿੰਗ ਤੱਕ, ਕੰਸਟਰਕਸ਼ਨ ਲੋਨ ਤੋਂ ਬਿਜ਼ਨਸ ਲੋਨ ਜਾਂ ਕਾਰ ਲੋਨ, ਹਰ ਲੋਨ ਲਈ 40 ਤੋਂ ਵੱਧ ਲੈਂਡਰਸ ਦੇ ਨਾਲ ਤੁਹਾਡੇ ਲਈ ਬੈਸਟ ਡੀਲ, ਲੋ ਕ੍ਰੈਡਿਟ ਸਕੋਰ, ਵੈਲਕਮ। ਕਾਲ ਰਾਜ 0494-763-700 ਔਰ ਵਟਸਐਪ 2-fold landing।
8: दिवाली रोशनी का त्योहार, तो चलो शान के साथ जायके से लगाएं। इसमें चार चांद, रिवाजों के रंग, खानों का स्वाद और दिवाली का एहसास रखें बरकरार। अपनी थाली को बनाएं खास शान के वेज बिरयानी, चना मसाला, पालक पनीर, किचन किंग, दाल मसाला, चाट मसाला और ढेरों मसालों की रेंज के साथ इस दिवाली खुशियां बने और भी रोशन शान के साथ।
9: दिन भर दे कम्मां कारां च घर पैसे भेजना शामिल करना चाहते हो, जिंदगी तुहानू चाहे जिथे भी ले जावे, वर्ल्ड रेमिट नाल तुसी अपने फोन तो ही जल्दी ते सुरक्षित पैसे भेज सकते हो, वह भी वधिया रेटा ते घट फीसा नाल। सब तो रुझेवे वाले दिनां च भी तुहाडे आपणियां दा साथ निभाउणा हुण बहुत आसान है। अज ही वर्ल्ड रेमिट ऐप डाउनलोड करो अते हर ट्रांसफर नाल ਆਪਣੇ ਘਰ ਦੇ ਹੋਰ ਨੇੜੇ ਮਹਿਸੂਸ ਕਰੋ।
10: ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ, ਡਾਕਟਰ ਕੋਲ ਜਾਂਦੇ ਹੋ, ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ? ਯਾਦ ਰੱਖੋ, ਡਿਲੇ ਇਨ ਲਾ ਇਜ਼ ਡੈਮੇਜ ਇਨ ਲਾਈਫ। ਫੈਮਿਲੀ ਇਸ਼ੂ, ਪ੍ਰਾਪਰਟੀ ਦਾ ਮਸਲਾ, ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ, ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ, ਬੰਸਲ ਲਾਇਰਸ। ਤੁਹਾਡਾ ਭਰੋਸਾ, ਸਾਡਾ ਤਜਰਬਾ ਤੇ ਜਿੱਤ ਆਪਣੀ। ਕਾਲ 4229058 60 ਔਰ ਵਿਜ਼ਿਟ
11: bansallawyers.com.au.
12: की चाहिदा? ऑस्ट्रेलिया दा वीजा लोना जा वीजे ले मशवरा चाहिदा? मिल जुगा, सिद्धे आओ गरेवाल वीजा सॉल्यूशंस। ऑस्ट्रेलिया विच हर तरह दिया वीजा लोड़ा ले एक परोसे योगना, जो स्टडी वीजा, स्किल्ड वीजा, एम्प्लॉयर स्पॉन्सर्ड वीजा, डामा, पेरेंट पार्टनर ते विजिटर वीजे विच डील कर देने। हुणे कॉल करो प्रतिंदर गरेवाल नू 0490054596। गरेवाल वीजा सॉल्यूशंस.com.au ते जाओ। आओ थोड़ा कोई हल करिए।
13: सोना चाहिदा,
14: भरोसा चाहिदा,
13: क्वालिटी ते बायबैक वी चाहिदा। चले आओ दिल्ली ज्वेलर्स स्टॉकलैंड पॉइंट कुक विखे, जिथे 22 कैरेट गोल्ड, क्लासी सिल्वर, डेजलिंग डायमंड्स अते जेमस्टोन्स, कस्टम ज्वेलरी थोड़े ऑर्डर ते रेडी। पुराना सोना बायबैक एंड एक्सचेंज तुरंत। कैश चाहिदा, गोल्ड लोन इजी एंड सेफ, रिपेयर, बुलियन बाइंग, सेलिंग सब एक ही जगह ते ओ भी वाजिब रेट ते। दिल्ली ज्वेलर्स 310/2 मेन स्ट्रीट पॉइंट कुक, कॉल 0493536042।
15: दिवाली ले वुलवर्थ्स ते हर हफ्ते मिलन वाले शानदार ऑफर्स देखो। मिसाल वजो दावत बासमती राइस एवरीडे गोल्ड 5 किलो हुन सिर्फ $12.50 दा है, मतलब $2.35 दी बचत। ए खास ऑफर 20 अक्टूबर तक जदों तक स्टॉक रहंदा है चुनिंदा स्टोरां ते उपलब्ध है, अते हो सकता है कि ए हर स्टोर ते जां ऑनलाइन ते ना मिले, इस करके जल्दी करो।
16: ओ पाजी, एक पासे मॉर्गेज उते ग्रोसरी ते हुन इलेक्ट्रिसिटी बिल्स भी रॉकेट बन गए ने।
17: हुन टेंशन छड़ो जी, गवर्नमेंट दी नवी बैटरी रिबेट नाल हुन सोलर ते बैटरी लगवाना हो गया होर भी आसान। बिजली दा बिल घट, टेंशन भी घट।
16: फिर लवाइए कित्थों?
17: सन करंट वालिया कोलों। 2012 तो मेलबर्न दी एक भरोसेमंद अते अवार्ड विनिंग सोलर कंपनी।
16: आज ही सन करंट नो कॉल करो ते अपना फ्री असेसमेंट बुक करो 0406-021-246 ते।
0: ਤੁਸੀਂ ਸੁਣ ਰਹੇ ਹੋ ਇਸ ਪ੍ਰੋਗਰਾਮ ਦਾ ਰਿਪੀਟ ਬ੍ਰੌਡਕਾਸਟ।

0: ਰੇਡੀਓ ਹਾਂਜੀ 1674 ਐਮ ਪ੍ਰੋਗਰਾਮ ਹਾਂਜੀ ਮੈਲਬਨ ਦੇ ਅਗਲੇ ਹਿੱਸੇ ਦੇ ਵਿੱਚ ਤੁਹਾਡਾ ਸਵਾਗਤ ਕਰਦੇ ਹਾਂ। ਆਸ ਕਰਦੇ ਹਾਂ ਕਿ ਗਾਣਾ ਤੁਸੀਂ ਇੰਜੋਏ ਕਰ ਰਹੇ ਹੋਗੇ, ਅੱਜ ਦਾ ਦਿਨ ਤੁਸੀਂ ਇੰਜੋਏ ਕਰ ਰਹੇ ਹੋਗੇ। ਮੈਂ ਰਣਜੋਤ ਸਿੰਘ ਅਤੇ ਮੇਰੇ ਨਾਲ ਨੇ ਡਾਕਟਰ ਪ੍ਰੀਤਿੰਦਰ ਕਰਿਵਾਲ
1: ਜੀ। ਬਹੁਤ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਾਰੇ ਸੁਣਨ ਵਾਲਿਆਂ ਨੂੰ ਅਤੇ ਜੀ ਆਇਆਂ ਨੂੰ ਆਖਦੇ ਹਾਂ। ਪ੍ਰੋਗਰਾਮ ਦੇ ਇਸ ਹਿੱਸੇ 'ਚ ਚਰਚਾ ਹੋਏਗੀ, ਵਿਚਾਰ ਹੋਣਗੇ ਤੁਹਾਡੇ ਨਾਲ, ਵਿਚਾਰਾਂ ਦੀ ਸਾਂਝ ਹੋਏਗੀ। ਤੁਹਾਨੂੰ ਪਤਾ ਹੀ ਹੈ ਕਿ ਬੁੱਧਵਾਰ ਵਾਲੇ ਦਿਨ ਅਸੀਂ ਇੱਕ ਟੋਪਿਕ ਰੱਖਦੇ ਹੁੰਦੇ ਹਾਂ ਅਤੇ ਉਸ ਟੋਪਿਕ 'ਤੇ ਵਿਚਾਰ ਚਰਚਾ ਕੀਤੀ ਜਾਂਦੀ ਆ, ਤੁਹਾਡੇ ਵਿਚਾਰ ਲਏ ਜਾਂਦੇ ਆ। ਗੱਲਬਾਤ ਤਾਂ ਹੀ ਬਣਦੀ ਆ ਜੇ ਦੁਤਰਫਾ ਚੱਲੇ, ਕੁਛ ਅਸੀਂ ਕਹੀਏ ਅਤੇ ਤੁਹਾਡੀਆਂ ਸੁਣੀਏ ਅਤੇ ਉਸ ਲਿਹਾਜ਼ ਨਾਲ ਗੱਲਾਂ 'ਚੋਂ ਗੱਲ ਨਿਕਲਦੀ ਰਹੇ।
0: ਬਿਲਕੁਲ ਜੀ, ਗੱਲਾਂ 'ਚੋਂ ਗੱਲ ਨਿਕਲਦੀ ਆ, ਕਈ ਵਾਰੀ ਗੱਲ ਹੁੰਦੀ ਆ ਅਤੇ ਫਿਰ ਹੀ ਉਹਦਾ ਹੱਲ ਹੁੰਦਾ ਵਾ। ਸਪੈਸ਼ਲੀ ਜਦੋਂ ਆਸ ਪਾਸ ਸਾਡੇ ਬਹੁਤ ਸਾਰਾ ਕੁਛ ਚੱਲ ਰਿਹਾ ਹੁੰਦਾ ਅਤੇ ਫਿਰ ਉਹਦੇ ਵਿੱਚ ਸਾਡਾ ਵੀ ਯੋਗਦਾਨ ਪਾਉਣਾ, ਸਾਡਾ ਵੀ ਗੱਲਬਾਤ ਕਰਨਾ ਉਹਦੇ ਉੱਤੇ ਲਾਜ਼ਮੀ ਹੁੰਦਾ ਵਾ। ਸਪੈਸ਼ਲੀ ਉਹ ਉਹੋ ਜਿਹੇ ਹਾਲਾਤਾਂ ਦੇ ਵਿੱਚ ਜਿੱਥੇ ਆਪਾਂ ਸਿੱਧੇ ਰੂਪ ਦੇ ਵਿੱਚ ਉਹਦੇ ਤੋਂ ਪ੍ਰਭਾਵਿਤ ਹੋਈਏ।
1: ਗੱਲ ਪੱਕੀ ਹੈ ਜੀ, ਗੱਲ ਕਹਿੰਦੀ ਮੂੰਹੋਂ ਕੱਢ, ਮੈਂ ਤੈਨੂੰ ਕੰਟਰੀ 'ਚੋਂ ਕੱਢਦੀ ਹਾਂ।
0: ਇਹ ਚੀਜ਼ ਸੁਣਨੀ ਵੀ ਕਈਆਂ ਨੂੰ ਓਪਰੀ ਲੱਗਦੀ ਆ, ਪਰ ਸੱਚਾਈ ਇਹ ਆ ਕਿ ਜਦੋਂ ਆਸ ਪਾਸ ਚੱਲ ਹੀ ਰਿਹਾ ਹੋਵੇ ਅਤੇ ਫਿਰ ਆਪਾਂ ਨੂੰ ਉਹਦੇ 'ਤੇ ਜ਼ਰੂਰ ਵਿਚਾਰ ਕਰ ਲੈਣੇ ਚਾਹੀਦੇ। ਇੱਕ ਵਾਰੀ ਫਿਰ ਤੋਂ ਰੀਕਾਲ ਕਰਵਾ ਦਿੰਦੇ ਹਾਂ ਤੁਹਾਨੂੰ ਕਿ ਗੱਲਬਾਤ ਹੁਣ ਇਸ ਹਿੱਸੇ ਦੇ ਵਿੱਚ ਆਪਾਂ ਕਰਾਂਗੇ ਮਾਈਗ੍ਰੇਨਸ ਦੇ ਉੱਤੇ। ਸੋ ਆਪਾਂ ਆਪਣੇ ਸਾਰਿਆਂ ਦੇ ਉੱਤੇ, ਸੋ ਇਸ ਟਾਈਮ ਦੇ ਉੱਤੇ ਜਿਹੜਾ ਇੱਕ ਰੌਲਾ ਰੱਪਾ ਪੈ ਰਿਹਾ ਵਾ ਇਹਨਾਂ ਦੇਸ਼ਾਂ ਦੇ ਵਿੱਚ ਕਿ ਇਹਨਾਂ ਨੂੰ ਸੱਦ ਕੇ ਅਸੀਂ ਆਪਣੇ ਨਿਆਣਿਆਂ ਦੀਆਂ ਨੌਕਰੀਆਂ ਗਵਾ ਰਹੇ ਹਾਂ, ਸਾਡੇ ਆਪਣੇ ਜਿਹੜੇ ਹੱਕ ਨੇ ਉਹਨਾਂ ਦੇ ਉੱਤੇ ਡਾਕਾ ਵੱਜ ਰਿਹਾ। ਸੋ ਇਸ ਕਰਕੇ ਇਹ ਜਿਹੜੇ ਬਾਹਰੋਂ ਬੁਲਾਏ ਜਾਂਦੇ ਨੇ ਇਹਨਾਂ ਨੂੰ, ਪ੍ਰਵਾਸੀਆਂ ਨੂੰ ਬੰਦ ਕੀਤਾ ਜਾਵੇ। ਸੋ ਹੁਣ ਸਭ ਤੋਂ ਪਹਿਲਾਂ ਤਾਂ ਆਪਾਂ ਇਹ ਵੀ ਪ੍ਰੋਗਰਾਮ 'ਚ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿ ਆਖਿਰਕਾਰ ਇਹ ਜਿਹੜੀ ਗੱਲ ਕਹੀ ਜਾ ਰਹੀ ਹੈ ਕਿੰਨਾ ਦੀ ਕਹੀ ਜਾ ਰਹੀ ਹੈ, ਇਹ ਜਿਹੜੇ ਅੰਕੜੇ ਦੱਸੇ ਜਾ ਰਹੇ ਨੇ ਕਿੰਨਾ ਦੇ ਅੰਕੜੇ ਨੇ, ਆਖਿਰਕਾਰ ਇਹ ਪ੍ਰਵਾਸੀ ਨੇ ਕੌਣ। ਜੇ ਆਪਾਂ ਆਪਣੇ ਆਪ ਨੂੰ ਵੀ ਵਿੱਚ ਰੱਖ ਲਈਏ, ਸਾਰੇ ਹੀ ਰੱਖ ਲਈਏ ਜਿਹੜੇ ਬਾਹਰੋਂ ਆਏ ਹਾਂ, ਤਾਂ ਫਿਰ ਤਾਂ ਮੈਨੂੰ ਲੱਗਦਾ ਵੀ ਆਸਟ੍ਰੇਲੀਆ ਵਿਹਲਾ ਹੋ ਜਾਊਗਾ, ਕਿਉਂਕਿ ਹੌਲੀ ਹੌਲੀ ਹੌਲੀ ਹੌਲੀ ਜਿੱਦਾਂ ਜਿੱਦਾਂ ਆਪਾਂ ਤੈਅ ਤੱਕ ਤੁਰੇ ਜਾਵਾਂਗੇ ਅਤੇ ਇੱਥੇ ਤਾਂ ਫਿਰ ਬਚਣਗੇ ਇੱਥੋਂ ਦੇ ਮੂਲ ਨਿਵਾਸੀ ਐਬਰੀਜਨਲਸ ਹੀ ਬਚਣਗੇ ਅਤੇ ਬਾਕੀ ਤਾਂ ਸਾਰੇ ਫਿਰ ਬਾਹਰ ਹੋ ਗਏ। ਫਿਰ ਆਖਿਰਕਾਰ ਇਹ ਗੱਲ ਕਿੰਨਾ ਦੀ ਕਰ ਰਹੇ ਆ, ਸੋ ਉਹਦੇ ਉੱਤੇ ਵੀ ਗੱਲਬਾਤ ਕਰਾਂਗੇ ਅਤੇ ਤੁਹਾਡੇ ਕੋਲੋਂ ਵੀ ਆਪਾਂ ਜਾਣਾਂਗੇ ਕਿ ਜਿੱਥੇ ਤੁਸੀਂ ਕੰਮ ਕਾਰ ਕਰਦੇ ਹੋ, ਨੌਕਰੀਆਂ ਕਰਦੇ ਹੋ, ਉੱਥੋਂ ਦੇ ਲਿਹਾਜ਼ ਦੇ ਨਾਲ ਸੋਚ ਕੇ ਜਾਂ ਆਪਣੇ ਆਪ ਨੂੰ ਵਿੱਚ ਧਰ ਕੇ ਦੱਸੋ ਵੀ ਉਸ ਇੰਡਸਟਰੀ ਦੇ ਵਿੱਚ ਕਿੰਨਾ ਕੁ ਫਰਕ ਪਊਗਾ, ਕਿਉਂਕਿ ਆਪਾਂ ਤਾਂ ਅੰਕੜਿਆਂ ਦੇ ਹਿਸਾਬ ਨਾਲ, ਰਿਪੋਰਟਾਂ ਦੇ ਹਿਸਾਬ ਨਾਲ ਤੁਹਾਨੂੰ ਜ਼ਰੂਰ ਦੱਸਾਂਗੇ, ਪਰ ਜ਼ਿਆਦਾ ਬਿਹਤਰ ਤੁਸੀਂ ਦੱਸ ਸਕਦੇ ਹੋ ਕਿ ਉੱਥੇ ਕੀ ਹਾਲਾਤ ਬਣਨਗੇ ਜਾਂ ਉੱਥੇ ਕਿਹੜੇ ਤਰੀਕੇ ਦੇ ਨਾਲ ਕਿੱਦਾਂ ਦਾ ਲੋਕ ਸੋਚ ਰਿਹਾ, ਕੀ ਇਹਨਾਂ ਚੀਜ਼ਾਂ ਦਾ ਉੱਥੇ ਅਸਰ ਪੈ ਰਿਹਾ। ਇਹ ਚੀਜ਼ਾਂ ਡਿਸਕਸ਼ਨ ਦੇ ਵਿੱਚ ਹੈਗੀਆਂ ਨੇ ਕਿ ਤੁਹਾਡੇ ਜਿਹੜੇ ਇੰਪਲੋਇਰ ਨੇ ਕੀ ਉਹ ਵੀ ਇਹਨਾਂ ਚੀਜ਼ਾਂ ਨੂੰ ਲੈ ਕੇ ਚਿੰਤਾ ਦੇ ਵਿੱਚ ਨੇ, ਜਾਂ ਉਹ ਇਸ ਚੀਜ਼ ਦੀ ਸਪੋਰਟ ਕਰ ਰਹੇ ਨੇ, ਮਜਬੂਰੀ ਨੂੰ ਅਕੋਮੋਡੇਟ ਕਰ ਰਹੇ ਨੇ ਜਾਂ ਫਿਰ ਦਿਲੋਂ ਕਰ ਰਹੇ ਨੇ, ਕੀ ਹੈ ਕੀ ਨੇ ਸੂਰਤ ਹਾਲ, ਉਹ ਅੱਜ ਆਪਾਂ ਤੁਹਾਡੇ ਕੋਲੋਂ ਜਾਣਨ ਦੀ ਕੋਸ਼ਿਸ਼ ਕਰਦੇ ਹਾਂ। ਬੇਸਿਕਲੀ ਸਾਡਾ ਇਹ ਪ੍ਰੋਗਰਾਮ ਅੱਜ ਦਾ ਅੰਕੜੇ ਤੁਹਾਨੂੰ ਲਿਸਟਾਂ ਤੁਹਾਨੂੰ ਜ਼ਰੂਰ ਦੱਸਾਂਗੇ, ਪਰ ਤੁਹਾਡੇ ਕੋਲੋਂ ਜਾਣਨਾ ਅਸੀਂ ਚਾਹੁੰਦੇ ਹਾਂ ਕਿ ਤੁਸੀਂ ਕੀ ਸੋਚਦੇ ਹੋ, ਕੀ ਮਹਿਸੂਸ ਕਰਦੇ ਹੋ ਆਪਣੇ ਆਪਣੇ ਤਜਰਬਿਆਂ ਦੇ ਹਿਸਾਬ ਨਾਲ।
1: ਉਹ ਕਹਿੰਦੇ ਨੇ ਜੀ, ਕੀ ਪੰਛੀ ਦਾ ਭਲਾ ਟਿਕਾਣਾ, ਜਿੱਥੇ ਦਾਣਾ ਉੱਥੇ ਹੀ ਜਾਣਾ। ਸੋ ਕੁੱਲ ਮਿਲਾ ਕੇ ਇਹ ਰੋਜ਼ੀ ਰੋਟੀ ਆਰਥਿਕਤਾ ਨਾਲ ਜੁੜੀਆਂ ਹੋਈਆਂ ਚੀਜ਼ਾਂ ਨੇ ਅਤੇ ਮੁੱਢ ਕਦੀਮੀ ਚੱਲੀਆਂ ਆਈਆਂ। ਇੱਕ ਪਾਸੇ ਠੰਡ ਪੈਂਦੀ, ਬਰਫ਼ ਡਿੱਗਦੀ, ਉੱਥੋਂ ਪੰਛੀ, ਜਾਨਵਰ, ਆਦਮੀ, ਬੰਦੇ ਦੂਜੀ ਥਾਂ ਚਲੇ ਜਾਂਦੇ ਪ੍ਰਵਾਸ ਕਰਕੇ, ਅਤੇ ਉਹ ਚੱਲਣ ਜਿਹੜਾ ਸੁਸਾਇਟੀ ਦਾ ਬਣਿਆ ਹੋਇਆ, ਉਹ ਮੁਲਕਾਂ ਦੀਆਂ ਹੱਦਾਂ ਸਰਹੱਦਾਂ ਬਣਨ ਤੋਂ ਪਹਿਲਾਂ ਦਾ ਹੀ ਚੱਲਿਆ ਆਉਂਦਾ। ਜਿੱਥੇ ਕਿਤੇ ਖਾਣ ਪੀਣ ਨੂੰ ਚਾਰ ਦਾਣੇ ਵੱਧ ਨੇ ਜਾਂ ਖਾਣ ਪੀਣ ਦੇ ਹੀਲੇ ਵਸੀਲੇ, ਮੌਸਮ ਚੰਗਾ, ਉਸ ਪਾਸੇ ਨੂੰ ਜਾਣਾ ਇਹ ਪੰਛੀਆਂ ਦਾ, ਜਾਨਵਰਾਂ ਦਾ, ਮਨੁੱਖ ਦਾ ਸੁਭਾਅ ਆ, ਜਿੱਥੇ ਸੁੱਖ ਸਹੂਲਤ ਵੱਧ ਉਹਨੂੰ ਨਜ਼ਰ ਆਉਂਦੀ ਆ। ਪਰ ਜਿਉਂ ਜਿਉਂ ਫਿਰ ਮੁਲਕ ਬਣਨੇ ਸ਼ੁਰੂ ਹੋਏ, ਕੁਛ ਕੁ ਲੋਕਾਂ ਨੇ ਕਿਹਾ ਵੀ ਅਸੀਂ ਤੁਹਾਡੇ ਤੋਂ ਬਿਹਤਰ ਹਾਂ, ਅਸੀਂ ਆ ਫਲਾਨਾ ਮੁਲਕ ਵਧੀਆ ਢੰਗ ਨਾਲ ਡਿਵੈਲਪ ਕਰ ਲਿਆ, 1800 ਦੀ ਗੱਲ ਕਰੀਏ, 1850 ਦੀ ਕਰੀਏ, ਉੱਥੋਂ ਦੇ ਮੂਲ ਨਿਵਾਸੀਆਂ ਨੂੰ ਕਤਲੋ ਗਾਰਤ ਕੀਤੀ ਗਈ, ਮਾਰਿਆ ਕੁੱਟਿਆ ਗਿਆ, ਗੱਲ ਕੈਨੇਡਾ ਦੀ ਹੋਵੇ, ਆਸਟ੍ਰੇਲੀਆ ਦੀ ਹੋਵੇ, ਅਤੇ ਉਹਨਾਂ ਮੁਲਕਾਂ 'ਤੇ ਆਪਣਾ ਕਬਜ਼ਾ ਜਮਾ ਲਿਆ ਗਿਆ ਅਤੇ ਦੂਜੇ ਲੋਕਾਂ ਦਾ ਆਉਣਾ ਬੰਦ ਕਰ ਦਿੱਤਾ ਗਿਆ ਵੀ ਭਾਈ ਇਹ ਸਾਡਾ ਖਿੱਤਾ, ਸਾਡਾ ਏਰੀਆ, ਇੱਕ ਤਰ੍ਹਾਂ ਨਾਲ ਕਬੀਲਾਬਾਦ ਕਹਿ ਲਓ, ਉਹਦਾ ਇੱਕ ਸੁਧਰਿਆ ਹੋਇਆ ਰੂਪ। ਹੌਲੀ ਹੌਲੀ ਇਹ ਲੋਕ ਉੱਥੋਂ ਦੇ ਮਲਕੀਅਤ ਉਹਨਾਂ ਦੀ ਹੋ ਗਈ, ਫਿਰ ਸਰਹੱਦਾਂ ਬਣਨੀਆਂ ਸ਼ੁਰੂ ਹੋ ਗਈਆਂ, ਦੇਸ਼ ਬਣਨੇ ਸ਼ੁਰੂ ਹੋ ਗਏ, ਫਿਰ ਪਾਸਪੋਰਟ ਹੋਂਦ ਚਾਹੇ, ਵੀਜ਼ੇ ਹੋਂਦ ਚਾਹੇ। ਆਸਟ੍ਰੇਲੀਆ ਨੇ ਵਾਈਟ ਆਸਟ੍ਰੇਲੀਆ ਪੋਲਿਸੀ ਲਾਗੂ ਕਰਤੀ ਵੀ ਭਾਈ ਜਿਹੜੇ ਚਿੱਟੀ ਚੰਮ ਦੇ ਲੋਕ ਆ ਜਾਂ ਯੂਰਪੀਅਨ ਡੈਸੈਂਟ ਦੇ ਲੋਕ ਨੇ ਉਹੀ ਇੱਥੇ ਆ ਸਕਣਗੇ। ਟਾਵੇਂ ਟੱਲੇ ਲੋਕ ਆਪਣੇ ਆਉਣੇ ਸ਼ੁਰੂ ਹੋਏ। ਜਦੋਂ ਟਾਵੇਂ ਟੱਲੇ ਲੋਕ ਜਿਹੜੇ ਆਪਣੇ ਰੰਗ ਨਸਲ ਦੇ ਹਿਸਾਬ ਨਾਲ ਵੱਖਰੇ ਲੱਗਦੇ ਸੀ, ਪਹਿਰਾਵੇ ਦੇ ਹਿਸਾਬ ਨਾਲ ਵੱਖਰੇ ਲੱਗਦੇ ਸੀ, ਜਦ ਉਹ ਲੱਖਾਂ ਮਗਰ ਇੱਕ ਸੀ ਤਾਂ ਕਿਸੇ ਨੂੰ ਕੋਈ ਸਮੱਸਿਆ ਨਹੀਂ ਸੀ, ਕਿਉਂਕਿ ਉਹ ਵੈਸੇ ਹੀ ਵਿਚਾਰੇ ਬਣ ਕੇ ਜਿਉਣਾ ਪੈਂਦਾ ਜਦ ਤੁਸੀਂ ਲੱਖਾਂ 'ਚ ਇੱਕ ਹੁੰਦੇ ਹੋ। ਪਰ ਹੌਲੀ ਹੌਲੀ ਇੱਕ ਵੱਧ ਕੇ ਦੋ ਹੋਏ, ਦੋ ਵੱਧ ਕੇ ਸੌ ਹੋਏ, ਸੌ ਵੱਧ ਕੇ ਹਜ਼ਾਰ ਹੋਏ, ਅਤੇ ਉਹ ਫਿਰ ਨੌਕਰੀਆਂ, ਜਦ ਮੂਲ ਜਿਹੜਾ ਉੱਥੋਂ ਦਾ ਬੰਦਾ ਰਹਿਣ ਵਾਲਾ, ਇੱਕ ਨੂੰ 10 ਸੈਂਟ ਦੀ ਨੌਕਰੀ ਮਿਲਦੀ ਸੀ, ਜਿਹੜਾ ਦੂਜਾ ਬੰਦਾ ਭੁੱਖਾ ਮਰਦਾ ਸੀ ਉਹ ਕਹਿੰਦਾ ਮੈਨੂੰ 5 ਸੈਂਟਾਂ 'ਤੇ ਦੇ ਦੇ, 2 ਸੈਂਟ 'ਤੇ ਦੇ ਦੇ। ਉਸ ਲਿਹਾਜ਼ ਨਾਲ ਉਹਨਾਂ ਦੀ ਸਰਵਾਈਵਲ ਦੀ ਲੜਾਈ ਸੀ ਅਤੇ ਇਹਨਾਂ ਦੀ ਚੰਗੀ ਜਨ ਜੀਵਨ ਦੀ ਲੜਾਈ ਸੀ। ਅਤੇ ਉਹ ਬੰਦਾ ਉਹਨਾਂ ਦੀਆਂ ਅੱਖਾਂ 'ਚ ਰੜਕਣ ਲੱਗ ਗਿਆ, ਚੁਭਣ ਲੱਗ ਗਿਆ, ਅਤੇ ਇਸ ਕਿਸਮ ਦੀਆਂ ਗੱਲਾਂ ਹੋਣੀਆਂ ਸ਼ੁਰੂ ਹੋ ਗਈਆਂ ਵੀ ਆਪਾਂ ਇਹਨਾਂ ਨੂੰ ਸਾਦੀ ਕਿਉਂ ਰਹੇ ਹਾਂ। ਪਰ ਜਿਹੜਾ ਕਾਰਪੋਰੇਟ ਘਰਾਣੇ ਕਹਿ ਲਓ ਜਾਂ ਵੱਡੇ ਜ਼ਮੀਂਦਾਰ ਕਹਿ ਲਓ, ਉਹਨੂੰ ਆਪਣੇ ਮੁਨਾਫੇ ਤੱਕ ਸੋਚ ਸੀ, ਉਹਦੀ ਸੋਝੀ ਸੀ, ਉਹ ਕਹਿੰਦਾ ਮੈਂ ਖੱਤੇ 'ਚ ਕੰਮ ਕਰਾਉਣਾ, ਜੇ ਮੈਨੂੰ 5 ਸੈਂਟ 'ਚ ਮਿਲਦਾ ਤਾਂ ਮੈਨੂੰ ਬਾਹਰਲੇ ਚੰਗੇ, ਜੇ ਤੁਸੀਂ ਮੇਰੇ ਤੋਂ 20 ਸੈਂਟ ਲੈਂਦੇ ਹੋ ਭਾਈ ਮੈਨੂੰ ਤੁਸੀਂ ਪੁੱਗਦੇ ਨਹੀਂ। ਉੱਥੋਂ ਫਿਰ ਉਹਨਾਂ ਚੀਜ਼ਾਂ ਦਾ ਮੁੱਢ ਵੱਜਣਾ ਸ਼ੁਰੂ ਹੋਇਆ, ਦੂਜੇ ਮੁਲਕਾਂ ਦੇ ਗਲੋਬਲ ਵਿਲੇਜ ਦੀ ਇੱਕ ਪਰਿਭਾਸ਼ਾ ਬਣਨੀ ਸ਼ੁਰੂ ਹੋਈ, ਇੱਕ ਮੁਲਕ ਤੋਂ ਦੂਜੇ ਮੁਲਕ 'ਚ ਚੰਗੀ ਨੌਕਰੀ ਲਈ, ਚੰਗੇ ਜਨ ਜੀਵਨ ਲਈ, ਰੁਜ਼ਗਾਰ ਲਈ, ਆਰਥਿਕਤਾ ਲਈ ਮਨੁੱਖ ਇੱਕ ਮੁਲਕ ਤੋਂ ਦੂਜੇ ਮੁਲਕ ਜਾਣਾ ਸ਼ੁਰੂ ਹੋ ਗਏ। ਪਰ ਜਿਉਂ ਜਿਉਂ ਉਹ ਗਿਣਤੀ ਵਧਣੀ ਸ਼ੁਰੂ ਹੋਈ, ਉਹ ਜਿਹੜੇ ਪਹਿਲੇ ਲੋਕ ਸੀ ਉਹਨਾਂ ਨੂੰ ਰੜਕਣੇ ਸ਼ੁਰੂ ਹੋਏ, ਅਤੇ ਉਸ ਲਿਹਾਜ਼ ਨਾਲ ਫਿਰ ਨਸਲਵਾਦ ਦਾ ਜਨਮ ਹੋਇਆ। ਇੱਕ ਨਸਲ ਦੇ ਲੋਕ ਜਾਂ ਇੱਕ ਰੰਗ ਦੇ ਜਾਂ ਜਿਨ੍ਹਾਂ ਦੀ ਸਰਦਾਰੀ ਸੀ, ਉਹ ਘੱਟ ਗਿਣਤੀਆਂ ਨੂੰ ਉਸ ਟੇਢੀ ਅੱਖ ਨਾਲ ਦੇਖਣਾ ਉਹਨਾਂ ਨੇ ਸ਼ੁਰੂ ਕੀਤਾ। ਪਰ ਇਹ ਉਹ ਲੋਕ ਸੀ ਜਿਹੜੇ ਹੁਣ ਆਰਥਿਕਤਾ 'ਚ ਆਪਣਾ ਹਿੱਸਾ ਪਾਉਣਾ ਸ਼ੁਰੂ ਕਰਤਾ ਸੀ, ਇਸ ਲਈ ਉਹਨਾਂ ਨੂੰ ਕੱਢਣਾ ਇਹਨਾਂ ਦੇ ਵੱਸ 'ਚ ਨਹੀਂ ਸੀ। ਉਹ ਕਹਿੰਦੇ ਚਲੋ ਐਂ ਕਰੋ, ਇਹਨਾਂ ਦਾ ਵੋਟ ਦਾ ਅਧਿਕਾਰ ਖਤਮ ਕਰ ਦਿਉ, ਇਹ ਕੱਲ੍ਹ ਨੂੰ ਸਰਕਾਰਾਂ ਨਾ ਬਣਾ ਸਕਣ, ਬਸ ਇਹ ਆਈ ਜਿਵੇਂ ਆਪਾਂ ਕਹਿੰਦੇ ਹਾਂ ਪ੍ਰਵਾਸੀ ਮਜ਼ਦੂਰ, ਹੈ ਨਾ, ਮੋਟਰਾਂ ਮੋਟਰਾਂ 'ਤੇ ਰਹਿ ਕੇ ਅਤੇ ਗੁਜ਼ਾਰਾ ਕਰ ਕੁਰ ਕੇ ਅਤੇ ਭੁੱਖੇ ਮਨ ਸਾਰੀ ਉਮਰ, ਹੈ ਨਾ, ਮਤਲਬ ਅੱਖਾਂ ਨਾ ਕੱਢ ਸਕਣ ਸਾਨੂੰ। ਅਤੇ ਉਸ ਲਿਹਾਜ਼ ਨਾਲ ਇਹ ਚੀਜ਼ਾਂ ਵੱਧਦੀਆਂ ਵੱਧਦੀਆਂ ਵੱਧਦੀਆਂ ਹੁਣ ਇੱਥੇ ਪਹੁੰਚ ਗਈਆਂ ਨੇ। ਹੁਣ ਇੱਕ ਮੁਲਕ ਆ, ਉਹਦਾ ਆਬਾਦੀ ਬਿਨਾਂ ਸਰਦਾ ਕੋਈ ਨਹੀਂ, ਸਕਿੱਲਡ ਮਾਈਗ੍ਰੇਸ਼ਨ ਬਿਨਾਂ ਸਰਦਾ ਕੋਈ ਨਹੀਂ, ਆਰਥਿਕਤਾ ਜਿਹੜਾ ਬਾਜ਼ਾਰ ਆ, ਜਿਹੜੀ ਮੰਡੀ ਆ, ਉਸ ਢੰਗ ਨਾਲ ਅਸਟੈਬਲਿਸ਼ ਕਰ ਦਿੱਤੀ ਗਈ ਆ ਜਾਂ ਉਸ ਢੰਗ ਨਾਲ ਡਿਵੈਲਪ ਹੋ ਚੁੱਕੀ ਆ ਜਿੱਥੇ ਸਰ ਨਹੀਂ ਸਕਦਾ। ਅਤੇ ਕੋਈ ਵੀ ਮੁਲਕ ਹੋਵੇ, ਜਰਮਨੀ ਹੋਵੇ, ਆਸਟ੍ਰੇਲੀਆ ਹੋਵੇ, ਕੈਨੇਡਾ, US, ਸਭ ਜਗ੍ਹਾ ਤੁਸੀਂ ਵੇਖੋਗੇ ਦੂਜੇ ਮੁਲਕਾਂ ਤੋਂ ਆਏ ਹੋਏ ਲੋਕ ਕੰਮ ਕਾਰੋਬਾਰ ਦੇ ਲਿਹਾਜ਼ ਨਾਲ ਸਥਾਨਕ ਲੋਕਾਂ ਤੋਂ ਬਿਹਤਰ ਪ੍ਰਦਰਸ਼ਨ ਕਰ ਰਹੇ ਆ, ਕਿਉਂਕਿ ਉਹਨਾਂ ਦੀ ਸਰਵਾਈਵਲ ਦੀ ਲੜਾਈ ਸੀ। ਦੂਜੇ ਲੋਕ ਫਿਰ ਕੰਪਲੀਸੈਂਟ ਹੋ ਜਾਂਦੇ ਆ, ਅਤੇ ਇਹਨਾਂ ਲੋਕਾਂ ਨੇ ਫਿਰ ਮਿਹਨਤਾਂ ਕਰ ਕਰਕੇ ਆਪਣੇ ਸੋਹਣੇ ਘਰ ਬਾਰ ਨੌਕਰੀਆਂ ਸੈੱਟ ਕੀਤੇ। ਅਤੇ ਜਦੋਂ ਇੱਦਾਂ ਹੋ ਜਾਂਦਾ, ਫਿਰ ਜਿਹੜੇ ਸਥਾਨਕ ਪੱਧਰ 'ਤੇ ਪਹਿਲੇ ਆਏ ਲੋਕ ਹੁੰਦੇ ਆ, ਉਹਨਾਂ ਨੂੰ ਫਿਰ ਇਹ ਅੱਖਾਂ 'ਚ ਥੋੜ੍ਹੇ ਥੋੜ੍ਹੇ ਰੜਕਣੇ ਵੀ ਸ਼ੁਰੂ ਹੋ ਜਾਂਦੇ ਆ, ਜਾਂ ਕਹਿ ਲਓ ਉਹਨਾਂ ਵਿੱਚ ਨੌਕਰੀਆਂ ਦੀ ਘਟਦੀ ਤਾਦਾਦ ਜਾਂ ਉਹਨਾਂ ਦਾ ਆਪਣਾ ਜਨ ਜੀਵਨ ਦਾ ਜਿਹੜਾ ਸਤਾਰ ਆ ਜਦੋਂ ਥੱਲੇ ਡਿੱਗਣਾ ਸ਼ੁਰੂ ਹੁੰਦਾ, ਉਹਨਾਂ ਨੂੰ ਫਿਰ ਕੋਈ ਚਾਹੀਦਾ, ਉਹ ਕਹਿੰਦੇ ਅੱਛਾ ਇਹਦੇ ਕਰਕੇ ਹੋਇਆ, ਮੇਰੀ ਨੌਕਰੀ ਇਸ ਕਰਕੇ ਨਹੀਂ ਛੁੱਟੀ ਕਿਉਂਕਿ ਮੈਂ ਕੰਮ ਦਾ ਨਹੀਂ ਹੈਗਾ, ਇਸ ਕਰਕੇ ਛੁੱਟੀ ਵੀ ਮੇਰੇ ਤੋਂ ਬਿਹਤਰ ਕੰਮ ਕਰ ਰਿਹਾ ਹੈ, ਮੈਂ ਤਾਂ 9 ਤੋਂ 5 ਹੀ ਕਰਨੀ ਸੀ, ਇਹ 9 ਤੋਂ 6 ਆਉਂਦਾ, ਹੈ ਨਾ, ਇਹ ਬੰਦਾ ਮੇਰੀ ਨੌਕਰੀ ਖਾ ਗਿਆ, ਮੈਂ ਟਰੱਕ 'ਤੇ $1.5 ਲੱਖ ਦਾ ਮੇਰਾ ਪੈਕੇਜ ਸੀ, ਇਹ $80,000 'ਤੇ ਚਲਾ ਕੇ ਮੇਰੀ ਨੌਕਰੀ ਖਾ ਗਿਆ, ਨਾਲੇ ਇਹਨੇ ਇੰਡਸਟਰੀ ਦਾ ਵੀ ਸੱਤਿਆਨਾਸ ਮਾਰਤਾ। ਜਦਕਿ ਜਿਹੜਾ ਮਾਈਗ੍ਰੈਂਟ ਆ ਉਹ ਕਹਿੰਦਾ ਯਾਰ ਸ਼ੁਕਰ ਆ 80,000 ਦੀ ਨੌਕਰੀ 'ਤੇ ਮਿਲੀ, ਮੈਂ ਤਾਂ ਫੈਕਟਰੀ 'ਚ 40-50,000 'ਤੇ ਰੁਲਦਾ ਸੀ। ਸੋ ਇਹ ਸਾਰਾ ਤਾਣਾ ਬਾਣਾ ਫਿਰ ਇੱਦਾਂ ਉਲਝਦਾ ਉਲਝਦਾ ਇੰਨਾ ਕੁ ਉਲਝ ਗਿਆ ਕਿ ਜਿਹੜੀਆਂ ਹੁਣ ਸਿਆਸਤਦਾਨ ਨੇ, ਪੋਲੀਟੀਕਲ ਪਾਰਟੀਜ਼ ਨੇ, ਉਹ ਇਸ ਚੀਜ਼ ਨੂੰ ਕੈਸ਼ ਕਰ ਰਹੀਆਂ ਉਹਨਾਂ ਲੋਕਾਂ ਦੀਆਂ ਭਾਵਨਾਵਾਂ 'ਤੇ ਜਿਹੜਾ ਲੋਕਾਂ ਦਾ ਰਹਿਣ ਸਹਿਣ ਦਾ ਸਤਰ ਥੱਲੇ ਨੂੰ ਜਾ ਰਿਹਾ। ਜਾਂ ਕੈਨੇਡਾ ਦੀ ਗੱਲ ਕਰੀਏ, ਉੱਥੇ ਕ੍ਰਾਈਮ ਦਾ ਬੋਲਬਾਲਾ, ਅਤੇ ਹਰ ਦੂਜਾ ਚੌਥਾ ਪੰਜਵੇਂ ਬੰਦੇ ਦੇ ਨਾਂ ਨਾਲ, ਜੇ ਮੰਨ ਲਓ ਸਿੰਘ ਲੱਗਿਆ ਜਾਂ ਇੰਡੀਅਨ ਲੱਗਿਆ ਜਾਂ ਉਹ ਗੈਂਗਸਟਰ ਭਾਰਤੀ ਮੂਲ ਦਾ, ਉਹਨਾਂ ਖ਼ਬਰਾਂ ਨੂੰ ਛੱਜ 'ਚ ਪਾ ਪਾ ਕੇ ਛੱਟਿਆ ਜਾਂਦਾ, ਅਤੇ ਉਹਦੇ ਤੋਂ ਲੱਗਦਾ ਵੀ ਇਹ ਹਰ ਦੂਜਾ ਤੀਜਾ ਬੰਦਾ ਖਬਰੀ ਕ੍ਰਿਮੀਨਲ ਮਾਇੰਡ ਦਾ ਹੀ ਆ। ਅਤੇ ਜਦ ਕਿਸੇ ਦੀ ਨੌਕਰੀ ਛੁੱਟਦੀ ਆ, ਡਾਟਾ ਪ੍ਰਜੈਂਟ ਕੀਤਾ ਜਾਂਦਾ ਵੀ ਜੀ ਆ ਹੈਲਥ ਕੇਅਰ ਆ, ਇਹਦੇ 'ਚ 50-60% ਲੋਕ ਭਾਰਤੀ ਮੂਲ ਦੇ ਨੇ ਜਾਂ ਪ੍ਰਵਾਸੀ ਮੂਲ ਦੇ ਆ, ਰਾਦਰ ਦੈਨ ਥੈਂਕਫੁਲ ਹੋਣ ਦੇ ਉਹ ਕਹਿੰਦੇ ਅੱਛਾ ਇਹ ਸਾਡੀਆਂ ਨੌਕਰੀਆਂ ਖਾ ਗਏ। ਸੋ ਉਹ ਹੁਣ ਡਾਟਾ ਵਾ, ਉਹਨੂੰ ਕਿਸ ਢੰਗ ਨਾਲ ਪ੍ਰਜੈਂਟ ਕੀਤਾ ਜਾਂਦਾ, ਉਹ ਉਸ ਮੁਲਕ ਦੀਆਂ ਸਥਾਨਕ ਸਰਕਾਰਾਂ ਅਤੇ ਪੋਲੀਟੀਕਲ ਪਾਰਟੀਆਂ 'ਤੇ ਨਿਰਭਰ ਕਰਦਾ। ਹੁਣ ਇੱਥੇ ਵਨ ਨੇਸ਼ਨ ਪਾਰਟੀ ਦੇ ਉਭਾਰ ਤੋਂ ਲਿਬਰਲ ਅਤੇ ਲੇਬਰ ਪਾਰਟੀ ਨੂੰ ਇਹ ਕੰਨ ਜ਼ਰੂਰ ਹੋਏ ਵੀ ਯਾਰ ਆਹ ਮੁੱਦਾ ਇਹਨੂੰ ਕੈਸ਼ ਕੀਤਾ ਜਾਣਾ ਚਾਹੀਦਾ, ਇਹ ਇਸ ਮੁੱਦੇ 'ਤੇ ਆ ਕੇ ਕਿਤੇ ਐਂ ਨਾ ਹੋਵੇ ਵੀ ਸਰਕਾਰ 'ਚ ਅੱਗ ਲੈਣ ਆਈ ਤੇ ਮਾਲਕਣ ਬਣ ਬੈਠੀ। ਹੁਣ ਉਹ ਅੱਗ ਲਾ ਕੇ ਡੱਬੂ ਕੰਧ ਤੇ ਆ ਤੇ ਉਹ ਹੁਣ ਲਿਬਰਲ ਤੇ ਲੇਬਰ ਚ ਇਸ ਵੇਲੇ ਕੰਪੀਟੀਸ਼ਨ ਚੱਲ ਰਿਹਾ ਵੀ ਕਿਹੜਾ ਵੱਧ ਤੋਂ ਵੱਧ ਪ੍ਰਵਾਸੀਆਂ ਤੇ ਨਕੇਲ ਕਸੂਗਾ, ਉਹਨਾਂ ਦੀ ਗਿਣਤੀ ਨੂੰ ਸੀਮਤ ਕਰੂਗਾ।
0: ਨਹੀਂ ਬਿਲਕੁਲ, ਇਹ ਵੀ ਚਲੋ ਵੇਖਣ ਦੇ ਵਿੱਚ ਆਉਂਦਾ ਕਿ ਜਿਹੜੀ ਇੱਕ ਜਣਾ ਤੇ ਇਹ ਗੱਲ ਕਹਿ ਹੀ ਰਿਹਾ ਪਰ ਦੂਸਰੇ ਦਾ ਜਿਹੜਾ ਵਾ ਨਾ ਓਪੋਜੀਸ਼ਨ 'ਚ ਆਪਾਂ ਕਹਿ ਲਈਏ ਜਾਂ ਫਿਰ ਵਿਰੋਧੀ ਜਿਹੜੇ ਪੱਖ ਆ ਉਹ ਉਹਨਾਂ ਨੂੰ ਉਹ ਚੀਜ਼ ਜਿਹੜੀ ਆ ਉਹ ਸਾਹਮਣੇ ਰੱਖਣੀ ਬੜੀ ਜ਼ਰੂਰੀ ਆ ਕਿ ਇਹ ਜੋ ਕਹਿ ਰਹੇ ਨੇ ਇਹਦਾ ਅਸਲ ਦੇ ਵਿੱਚ ਮਤਲਬ ਕੀ ਆ, ਇਹਦੇ ਖਮਿਆਜੇ ਤੁਹਾਨੂੰ ਕੀ ਭੁਗਤਣੇ ਪੈਣੇ ਨੇ, ਜਾਂ ਫਿਰ ਇਹ ਕਿਉਂ ਨਹੀਂ ਕੀਤਾ ਜਾਣਾ ਚਾਹੀਦਾ, ਕਿਉਂ ਨਹੀਂ ਆਪਾਂ ਇਹ ਹੁਣ ਤੱਕ ਕੀਤਾ, ਸੋ ਇਹ ਕਿਉਂ ਸਾਡੇ ਦੇਸ਼ ਦੇ ਲਈ ਜ਼ਰੂਰੀ ਆ ਕਿ ਬਾਹਰੋਂ ਲੋਕ ਆਉਂਦੇ ਰਹਿਣ। ਸੋ ਹੈਰਾਨੀ ਦੀ ਗੱਲ ਆ ਵੀ ਇਹ ਵੀ ਕਿਸੇ ਨੇ ਕੋਈ ਬਹੁਤਾ ਜ਼ਰੂਰੀ ਨਹੀਂ ਸਮਝਿਆ, ਕਿਸੇ ਵੀ ਛੋਟੀ ਤੋਂ ਲੈ ਕੇ ਅਤੇ ਵੱਡੀ ਪਾਰਟੀ ਨੇ ਕਿਸੇ ਨੇ ਵੀ ਇਹਦੇ ਉੱਤੇ ਕੋਈ ਗੱਲਬਾਤ ਨਹੀਂ ਕੀਤੀ। ਇਹਦਾ ਮਤਲਬ ਇੱਕ ਚੀਜ਼ 'ਤੇ ਸਾਨੂੰ ਸਮਝ ਲੈਣੀ ਚਾਹੀਦੀ ਆ ਕਿ ਆਲ ਟੂਗੈਦਰ ਸਾਰੇ ਹੀ ਇਸ ਗੱਲ ਤੋਂ ਭੱਜ ਰਹੇ ਨੇ, ਜਾਂ ਫਿਰ ਇੱਦਾਂ ਕਹਿ ਲਓ ਕਿ ਪੁਰਾਣੇ ਲੋਕਾਂ ਦੀ ਇਹੋ ਹੀ ਮਨਸੂਬੇ ਨੇ ਜਾਂ ਇਹੋ ਹੀ ਮਨ ਦੇ ਵਿੱਚ ਆ, ਉਹ ਇਹਦੇ ਉੱਤੇ ਪੰਗਾ ਨਹੀਂ ਲੈਣਾ ਚਾਹੁੰਦੇ। ਇਹਦੀ ਛੋਟੀ ਮੋਟੀ ਐਗਜ਼ਾਮਪਲ ਜਿਹੜੀ ਆਪਾਂ ਬਾਕੀ ਦੇਸ਼ਾਂ ਤੋਂ ਵੀ ਆਪਾਂ ਲੈ ਸਕਦੇ ਹਾਂ, ਖਾਸ ਤੌਰ ਦੇ ਉੱਤੇ ਜਦੋਂ ਇੱਦਾਂ ਦੇ ਵਿਸ਼ੇ ਆਉਂਦੇ ਨੇ ਤਾਂ ਆਪਾਂ ਕੈਨੇਡਾ ਵਰਗੇ ਦੇਸ਼ਾਂ ਨੂੰ, ਅਮਰੀਕਾ ਵਰਗੇ ਦੇਸ਼ਾਂ ਨੂੰ ਆਪਾਂ ਜ਼ਰੂਰ ਆਧਾਰ ਆਪਾਂ ਬਣਾ ਲੈਂਦੇ ਹਾਂ। ਸੋ ਉੱਥੇ ਫਿਰ ਆਪਾਂ ਕਈ ਵਾਰੀ ਇੱਦਾਂ ਦੀਆਂ ਗੱਲਾਂ ਸੁਣੀਆਂ, ਹਾਲਾਂਕਿ ਆਸਟ੍ਰੇਲੀਆ ਦੇ ਵਿੱਚ ਵੀ ਛੋਟੇ ਵੱਡੇ ਪੱਧਰ ਦੇ ਉੱਤੇ ਸ਼ੁਰੂ ਦੇ ਵਿੱਚ ਆਪਾਂ ਸੁਣੀਆਂ, ਪਰ ਉਸ ਤੋਂ ਬਾਅਦ 'ਚ ਫਿਰ ਕੰਨੀ ਕਤਰਾਉਣ ਲੱਗ ਪਏ। ਉਹ ਕੀ ਸੀ ਗੱਲਾਂ ਕਿ ਜਿਹੜੇ ਆਪਣੇ ਵੀ ਲੋਕ ਨੇ ਜਿਹੜੇ ਪੁਰਾਣੇ ਆਏ ਆ ਉਹ ਵੀ ਹਾਂ ਝਾਂ ਮਿਲਾਉਣਾ ਸ਼ੁਰੂ ਹੋ ਗਏ ਵੀ ਹਾਂ ਠੀਕ ਆ। ਉਹ ਉਹਨਾਂ ਨੇ ਫਿਰ ਸ਼ਬਦ ਵਰਤਿਆ ਵਿਦਿਆਰਥੀ, ਉਹਨਾਂ ਨੇ ਫਿਰ ਮਾਈਗ੍ਰੈਂਟ ਨੇ ਸ਼ਬਦ ਵਰਤਿਆ। ਹੁਣ ਇਹ ਸ਼ਬਦ ਥੋੜ੍ਹਾ ਜਿਹਾ ਬਦਲ ਗਿਆ, ਜਦੋਂ ਇਹੋ ਗੱਲਾਂ ਕੈਨੇਡਾ ਤੋਂ ਆਉਂਦੀਆਂ ਹੁੰਦੀਆਂ ਸੀ ਅਤੇ ਉਦੋਂ ਇਹ ਹੁੰਦਾ ਸੀ ਵਿਦਿਆਰਥੀ ਵਰਗ, ਹੁਣ ਉਹ ਥੋੜ੍ਹੀਆਂ ਜਿਹੀਆਂ ਚੇਂਜ ਹੋ ਗਈਆਂ,
1: ਟੈਂਪਰੇਰੀ ਮਾਈਗ੍ਰੈਂਟ ਅਤੇ ਵਿਦਿਆਰਥੀ ਸਲੈਸ਼ ਮਾਰ ਕੇ ਦੱਸਣ ਲੱਗ।
0: ਹਾਂ ਹੁਣ ਥੋੜ੍ਹਾ ਜਿਹਾ ਉਹ
1: ਕਿਉਂਕਿ ਉਹ ਵਿਦਿਆਰਥੀ ਬਾਅਦ 'ਚੋਂ ਟੈਂਪਰੇਰੀ ਬਣ ਜਾਂਦਾ ਨਾ, ਟੀ ਆਰ ਪੈ ਗਈ ਉਹਦੀ ਜਾਂ ਇੱਕ ਵੀਜ਼ੇ ਤੋਂ ਬਾਅਦ ਉਹਨੇ ਦੂਜਾ ਵੀਜ਼ਾ ਪਾ ਲਿਆ ਕੋਈ।
0: ਹਾਂ ਜਾਂ ਫਿਰ ਇੱਦਾਂ ਕਹਿ ਲਓ ਵੀ ਹੁਣ ਉਹ ਗਿਣਤੀ ਘਟੀ ਆ ਮੌਜੂਦਾ ਸਮੇਂ ਦੇ ਵਿੱਚ, ਜਾਂ ਫਿਰ ਇੱਦਾਂ ਕਹਿ ਲਓ ਕਿ ਪਹਿਲਾਂ ਉਸ ਸ਼ਬਦ ਦੇ ਉੱਤੇ ਕਾਫੀ ਲਾਭ ਆ ਕਰਵਾ ਲਈ ਕਈਆਂ ਨੇ ਅਤੇ ਇਸ ਕਰਕੇ ਹੁਣ ਉਹ ਨਹੀਂ ਕੋਈ ਪੰਗਾ ਲੈਣਾ ਚਾਹੁੰਦਾ, ਪਰ ਇਹਨੂੰ ਬਦਲ ਕੇ ਅਤੇ ਕਰ ਦਿੱਤਾ ਗਿਆ। ਵੈਸੇ ਇੱਥੇ ਇਸ ਗੱਲ ਤੋਂ ਪਹਿਲਾਂ ਇਹ ਸਮਝ ਲੈਣਾ ਬਹੁਤ ਜ਼ਰੂਰੀ ਆ ਕਿ ਇਹ ਗੱਲਬਾਤ ਕਿਹਨਾਂ ਦੀ ਚੱਲ ਰਹੀ ਆ, ਮਾਈਗ੍ਰੈਂਟਸ ਕੌਣ ਨੇ, ਜਿੱਦਾਂ ਆਪਾਂ ਸ਼ੁਰੂ 'ਚ ਵੀ ਗੱਲ ਕੀਤੀ ਸੀ ਪਿਛਲੇ ਹਿੱਸੇ 'ਚ ਕਿ ਆਪਾਂ ਓਵਰਆਲ ਆਪਾਂ ਸਾਰੇ ਮਾਈਗ੍ਰੈਂਟ, ਅਤੇ ਜੇ ਆਪਾਂ ਬਹੁਤ ਬਰੀਕੀ 'ਚ ਚੱਲ ਜਾਈਏ ਤਾਂ ਫਿਰ ਸਾਰਾ ਦੇਸ਼ ਹੀ ਵਿਹਲਾ ਹੋ ਜਾਂਦਾ। ਆਖਿਰਕਾਰ ਮੌਜੂਦਾ ਸਮੇਂ 'ਚ ਜਿਹੜੀਆਂ ਗੱਲਾਂ ਚੱਲ ਰਹੀਆਂ ਕਿਹੜੇ ਮਾਈਗ੍ਰੈਂਟਸ ਦੀ ਗੱਲ ਹੋ ਰਹੀ ਆ, ਵੈਸੇ ਬਹੁਤ ਸਾਰਿਆਂ ਨੂੰ ਪਤਾ ਵੀ ਹੋਊਗਾ ਪਰ ਉਹਦੇ ਨਾਲ ਥੋੜ੍ਹੀ ਜਿਹੀ ਆਸਾਨੀ ਹੋ ਜਾਊਗੀ ਇਹ ਚੀਜ਼ ਸਮਝਣ ਦੇ ਵਿੱਚ ਕਿ ਤੁਹਾਡੇ ਕਾਰੋਬਾਰ ਦੇ ਵਿੱਚ, ਤੁਹਾਡੀ ਨੌਕਰੀ, ਤੁਹਾਡੇ ਅਦਾਰੇ ਦੇ ਵਿੱਚ ਕੀ ਫਰਕ ਪੈਣ ਵਾਲਾ ਵਾ, ਜੇ ਬਾਕੀ ਜੋ ਇਹ ਕਹਿ ਰਹੇ ਨੇ ਉਸ ਹਿਸਾਬ ਦੇ ਨਾਲ ਜੇਕਰ ਹੁੰਦਾ ਤਾਂ ਇਹਨੂੰ ਸਮਝਣ ਦੇ ਲਈ ਪਹਿਲਾਂ ਇਹ ਜ਼ਰੂਰੀ ਆ ਕਿ ਇਸ ਦਾਇਰੇ ਦੇ ਵਿੱਚ ਕੌਣ ਕੌਣ ਨੇ
1: ਜੀ,
0: ਅਤੇ ਉਹ ਥੋੜ੍ਹਾ ਜਿਹਾ ਚਾਨਣਾ ਆਪਾਂ ਪਾ ਲਈਏ
1: ਜੀ। ਆਸਟ੍ਰੇਲੀਅਨ ਬਿਊਰੋ ਆਫ ਸਟੈਟਿਸਟਿਕਸ ਆ ਜਿਹੜਾ ਇੱਥੇ ਆਂਕੜੇ ਇਕੱਠੇ ਕਰਦਾ, ਹਰ ਪ੍ਰਕਾਰ ਦੇ ਆਂਕੜੇ ਚਾਹੇ ਉਹ ਕਿਸੇ ਕਿਸਮ ਦੇ ਹੋਣ। ਸੋ ਨੌਕਰੀਆਂ ਦੇ ਲਿਹਾਜ਼ ਨਾਲ, ਪ੍ਰਵਾਸ ਦੇ ਲਿਹਾਜ਼ ਨਾਲ ਉਹਨਾਂ ਨੇ ਆਂਕੜੇ ਇਹ ਬੜੀ ਸਪਸ਼ਟ ਰੂਪ ਵਿੱਚ ਦਿੱਤੇ ਹੋਏ ਨੇ ਅਤੇ ਉਹਨਾਂ ਮੁਤਾਬਕ ਮਾਈਗ੍ਰੈਂਟ ਦੀ ਜਿਹੜੀ ਪਰਿਭਾਸ਼ਾ, ਜਿਹੜਾ ਡਾਟਾ ਉਹਨਾਂ ਨੇ ਇਕੱਠਾ ਕੀਤਾ, 1 ਜਨਵਰੀ 2000 ਤੋਂ ਬਾਅਦ ਆਏ ਜਿੰਨੇ ਵੀ ਟੈਂਪਰੇਰੀ ਵੀਜ਼ਾ ਹੋਲਡਰਸ ਨੇ ਚਾਹੇ ਉਹ ਹੁਣ ਪਰਮਾਨੈਂਟ ਹੋ ਚੁੱਕੇ ਆ, ਉਹਨਾਂ ਨੂੰ ਉਹ ਪ੍ਰਵਾਸੀ ਮੰਨ ਲੈਂਦੇ ਆ। ਮਾਈਗ੍ਰੈਂਟ ਸ਼ਬਦ ਇਨਵਰਟਡ ਕੌਮਾਂ 'ਚ ਉਹਨਾਂ ਲਈ ਵਰਤਿਆ ਇਹਨਾਂ ਨੇ।
0: ਓਕੇ,
1: ਅਤੇ ਉਹਨਾਂ ਮੁਤਾਬਕ ਆਸਟ੍ਰੇਲੀਆ 'ਚ 25 ਮਿਲੀਅਨ ਨੌਕਰੀਆਂ ਨੇ, 2.36 ਕਰੋੜ।
0: ਸੋ ਇਹ ਇੱਕ ਰਫ ਜਿਹਾ ਸਨੈਰੀਓ ਹੋ ਗਿਆ ਕਿਉਂਕਿ ਜੇ 2000 ਤੋਂ ਬਾਅਦ ਵਾਲਿਆਂ ਦੀ ਗੱਲ ਕਰ ਰਹੇ ਹਾਂ ਅਤੇ ਇਹਦਾ ਮਤਲਬ ਇਹ ਇੱਦਾਂ ਕੈਲਕੂਲੇਟ ਕਰ ਰਹੇ ਨੇ ਕਿ ਉਹਨਾਂ ਨੂੰ ਚਲੋ ਅਜ਼ਿਊਮ ਕਰਦੇ ਹਾਂ ਵੀ ਸਿਟੀਜ਼ਨ ਬਣ ਹੀ ਗਏ ਹੋਣਗੇ।
1: ਮੰਨ ਲਓ ਮੈਂ 2004 'ਚ ਆਇਆ, ਮੈਂ ਸਟਿਲ ਮਾਈਗ੍ਰੈਂਟ ਵਾਲੇ ਖੱਪੇ 'ਚ ਆ ਰਿਹਾ ਟੈਕਨੀਕਲੀ, ਕਿਉਂਕਿ ਮੈਂ ਇੱਥੇ ਵਿਦਿਆਰਥੀ ਵੀਜ਼ੇ 'ਤੇ ਆਇਆ ਸੀ। 2000 ਤੋਂ ਬਾਅਦ ਕੋਈ ਵੀ ਜਿਹੜਾ ਆਇਆ 1 ਜਨਵਰੀ ਤੋਂ ਜੋ ਦੂਜੇ ਦੇਸ਼ ਤੋਂ ਚੱਲ ਕੇ ਆਇਆ, ਕਿਉਂਕਿ ਅਕਸਰ ਇਸ ਮੁਲਕ ਵਿੱਚ ਇਹ ਹੁੰਦਾ ਸੀ ਨਾ ਵੀ ਇਟੈਲੀਅਨ, ਗ੍ਰੀਕੇ ਜਾਂ ਜਿਹੜੇ ਹੈ ਨਾ ਈਸਟਰਨ ਯੂਰਪ 'ਤੇ ਜਿੰਨੇ ਆਏ ਆ, ਹੈ ਤਾਂ ਟੈਕਨੀਕਲੀ ਸਾਰੇ ਮਾਈਗ੍ਰੈਂਟ ਹੀ, ਪਰ ਉਹਨਾਂ ਨਾਲੋਂ ਇਸ ਪਾਪੂਲੇਸ਼ਨ ਨੂੰ ਅੱਡ ਕਰਨ ਲਈ, ਡਾਟੇ ਨੂੰ ਸਮਝਾਉਣ ਲਈ ਇਹਨਾਂ ਨੇ ਇਹ ਚੀਜ਼ਾਂ ਵਰਤਣੀਆਂ ਸ਼ੁਰੂ ਕੀਤੀਆਂ। ਫਿਰ ਜਾਂ ਕਹਿ ਲਓ ਯੰਗ ਮਾਈਗ੍ਰੈਂਟ, ਕਈ ਲੋਕ ਤਾਂ ਮਾਈਗ੍ਰੈਂਟ ਸ਼ਬਦ ਤੋਂ ਵੀ ਖਿੱਚ ਜਾਂਦੇ ਆ, ਉਹ ਕਹਿੰਦੇ ਜੀ ਇਮੀਗ੍ਰੈਂਟ ਕਿਆ ਕਰੋ, ਮਾਈਗ੍ਰੈਂਟ ਮਤਲਬ ਇੱਕ ਥਾਂ ਤੋਂ ਦੂਜੀ ਥਾਂ ਚੱਲ ਕੇ ਆਉਣ ਵਾਲਾ, ਇਮੀਗ੍ਰੈਂਟ ਜਿਹਨੂੰ ਆਪਾਂ ਸਕਿਲਡ ਬੰਦੇ ਨੂੰ ਸੱਦਦੇ ਹਾਂ ਹੈ ਨਾ, ਅਤੇ ਮਤਲਬ ਵੀ ਮੇਰੀ ਕਾਬਲੀਅਤ ਦੇ ਆਧਾਰ 'ਤੇ ਮੈਨੂੰ ਇਸ ਮੁਲਕ ਵਿੱਚ ਥਾਂ ਮਿਲੀ ਆ, ਕਿਸ਼ਤੀ ਚ ਬਹਿ ਕੇ ਨੀ ਆਇਆ ਜਿਵੇਂ ਉਹ ਨੀ ਜਿਵੇਂ ਹੱਕ ਤੇ ਹਨਾ ਉਹ ਹਨਾ ਥਾਪੜ ਕੇ ਬੰਦਾ ਕਹਿੰਦਾ
0: ਮੇਰੇ ਖਿਆਲ ਨਾਲ ਇਹ ਵੀ ਗੱਲ ਕਹਿ ਦੇਣੀ ਕਿਸੇ ਹੱਦ ਤੱਕ ਗੜੀ ਕਈ ਸਨੈਰੀ ਉਹਦੇ ਵਿੱਚ ਗੈਰ ਵਾਜਬ ਜੀ ਹੋ ਜਾਂਦੀ ਹੈ ਕਿਉਂਕਿ ਆਪਾਂ ਆਪ ਹੀ ਤੇ ਫਿਰ ਆਪਣੇ ਆਪ ਦੇ ਵਿੱਚ ਅੱਗੇ ਖਲਾਰੇ ਪਾਉਣੇ ਸ਼ੁਰੂ ਕਰ ਦਿੰਦੇ
1: ਆਪਣੇ ਆਪ ਨੂੰ ਮੰਨ ਲੈਂਦੇ ਹਾਂ
0: ਜੇ ਅਗਲਾ ਵੰਡ ਰਿਹਾ ਤੇ ਕਹਿੰਦੇ ਵੀ ਨਹੀਂ ਤੂੰ ਮੈਨੂੰ ਇੱਕ ਕਹਿ ਰਿਹਾ ਅਸੀਂ ਇੱਥੇ ਵੀ ਦੋ ਆ ਤੂੰ ਉਹਦੇ ਨਾਲ ਵੱਖਰੀ ਗੱਲ ਕਰ ਲਈ ਮੇਰੇ ਨਾਲ ਵੱਖਰੀ ਕਰ ਲੈ ਜਦਕਿ ਸਟਰੈਂਥ ਦੇ ਵਿੱਚ ਤੇ ਸਗੋਂ ਫਾਇਦਾ
1: ਸਿੰਗਾਪੁਰ ਤੇ ਮਲੇਸ਼ੀਆ ਤੋਂ ਆਏ ਮੈਂ ਦੋ ਤਿੰਨ ਪਰਿਵਾਰਾਂ ਨੂੰ ਮੈਂ ਜਾਣਦਾ ਉਹ ਹੈ ਭਾਰਤੀ ਮੂਲ ਦੇ ਸਿੰਘ ਸਰਦਾਰ ਪਰਿਵਾਰ ਆ ਤੇ ਮੈਂ ਤੇ ਮੇਰੇ ਮੂੰਹੋਂ ਮੈਂ ਕਿਹਾ ਜੀ ਦੇਖਣ ਨੂੰ ਵੀ ਭਾਰਤੀ ਲੱਗਦੇ ਮੈਂ ਕਿਹਾ ਜੀ ਭਾਰਤੀ ਮੂਲ ਦੇ ਹਨਾ ਆਪਾਂ ਬੰਦੇ ਜਿੰਨੇ ਵੀ ਹੈਗੇ ਇੰਡੀਅਨ ਨਹੀਂ ਨਹੀਂ ਨਹੀਂ ਅਸੀਂ ਭਾਰਤੀ ਭੁਰਤੀ ਹੈ ਨਹੀਂ ਗਏ ਅਸੀਂ ਨਹੀਂ ਹੈ ਵੀ ਆਰ ਨੋਟ ਇੰਡੀਅਨਸ ਹਨਾ ਵੀ ਆਰ ਫਰੋਮ ਮਲੇਸ਼ੀਆ ਉਹ ਦੂਜੀ ਕਹੀ ਆਈ ਆਮ ਫਰੋਮ ਸਿੰਗਾਪੁਰ ਹਨਾ ਮੈਂ ਫਿਰ ਸਮਝਿਆ ਵੀ ਸਾਡੇ ਜਿਹੜੀ ਤੁਸੀਂ ਕਹਿੰਦੇ ਉਹਨਾਂ ਵੀ ਵੰਡੀਆਂ ਅੱਗੇ ਦੀ ਅੱਗੇ ਖਲਾਰਾ ਬਹੁਤ ਪਿਆ ਹੋਇਆ
0: ਇੱਕ ਤੇ ਅਗਲਾ ਪਾਉਂਦਾ ਵਾ
1: ਹਾਂਜੀ ਇੱਕ ਅਸੀਂ ਆਪ ਪਾਇਆ ਹੋਇਆ
0: ਅਸੀਂ ਆਪ ਹੀ ਪਾ ਲੈਂਦੇ ਹਾਂ ਹਨਾ ਮਤਲਬ ਆਪਾਂ ਇੱਕ ਤੇ ਕਹਿੰਦਾ
1: ਵੀ ਉਹਨਾਂ ਨੂੰ ਐਂ ਲੱਗਿਆ ਜਿਵੇਂ ਕੋਈ ਬਹੁਤ ਵੱਡੀ ਉਹਨੂੰ ਗਾਲ ਕੱਢਤੀ ਹੁੰਦੀ ਆ ਜਾਂ ਕੋਈ ਬਹੁਤ ਪਛੜੇ ਹੋਏ ਸ਼ੋਅ ਕਰਤਾ ਜਿਵੇਂ ਉਹ ਬੰਦਾ ਨਹੀਂ ਕਹਿੰਦਾ ਵੀ ਹਨਾ ਵੀ ਅਸੀਂ ਸੁਹਾਣੇ ਤੋਂ ਆ ਉਹ ਦੂਜਾ ਚੰਡੀਗੜ੍ਹ ਤੋਂ ਸੀ ਨਾ ਇੱਕੋ ਹੀ ਗੱਲ ਆ ਭਾਜੀ ਨਾਲ ਨਾਲ ਤਾਂ ਹੈਗੀ ਆ ਮੋਹਾਲੀ ਚੰਡੀਗੜ੍ਹ ਸੁਹਾਣਾ ਸਾਰੇ ਇਕੱਠੇ ਇਕੱਠੇ ਹੀ ਆ ਕਹਿੰਦਾ ਨਹੀਂ ਨਹੀਂ ਨਹੀਂ ਗੱਲ ਨਹੀਂ ਹੈਗੀ
0: ਨਾ ਨਾ ਇੱਦਾਂ ਕਿੱਦਾਂ
1: ਇਸ ਵਾਰ ਕੀ ਜਨਗਣਨਾ ਮੈਂ ਮਾਤਰ ਭਾਸ਼ਾ ਪੰਜਾਬੀ ਲਿਖਣਾ ਮਤ ਭੁੱਲਣਾ ਫਿਰ ਪਤਾ ਲੱਗਿਆ ਵੀ ਇਹ ਚੰਡੀਗੜ੍ਹ
0: ਹਾਂ ਇਹ ਇਹ ਵੀ ਇੱਕ ਚੀਜ਼ਾਂ ਸਾਨੂੰ ਵੇਖਣੀਆਂ ਪੈਣਗੀਆਂ ਕਿ ਆਪਾਂ ਆਪਸ ਵਿੱਚ ਤੇ ਨਾ
1: ਪਰ ਇਹ ਵੀ ਰਣਜੋਤ ਇੱਕ ਮਨੁੱਖੀ ਸੁਭਾਅ ਮਨੁੱਖੀ ਫਿਤਰਤ ਆ
0: ਪਰ ਜਿੱਥੇ ਆਪਣੀ ਲੋੜ ਹੈ ਉੱਥੇ ਤਾਂ ਇਕੱਠੇ ਹੋ ਸਕਦੇ ਹਾਂ
1: ਕੀ ਕੀਤਾ ਜਾਣਾ ਚਾਹੀਦਾ ਕੀ ਹੋਣਾ ਚਾਹੀਦਾ ਕਈ ਵਾਰ ਇਹ ਐਂ ਲੱਗਦਾ ਵੀ ਖਬਰ ਨਹੀਂ ਇਹ ਕੋਈ ਕਿਤਾਬੀ ਗੱਲਾਂ ਨੇ
0: ਪਰ ਜਿਹੜੀ ਚੀਜ਼ ਦੇ ਨਾਲ ਮੰਨ ਲਓ ਕੋਈ ਫਰਕ ਹੀ ਨਹੀਂ ਪੈਂਦਾ
1: ਉੱਥੇ
0: ਤੁਹਾਡਾ ਫਾਇਦਾ ਹੀ ਆ ਨੁਕਸਾਨ ਨਹੀਂ ਆ ਕੋਈ ਉੱਥੇ ਤੇ ਸਾਨੂੰ ਕਰ ਲੈਣਾ ਚਾਹੀਦਾ ਹਾਂ ਜਿੱਥੇ ਤੁਹਾਨੂੰ ਲੱਗਦਾ ਵਾ ਵੀ ਯਾਰ ਇੱਥੇ ਮੈਨੂੰ ਹੱਕ ਵੱਧ ਮਿਲ ਰਹੇ ਆ ਮੰਨ ਲਓ ਆ ਰਿਜ਼ਰਵ ਕੋਟਾ ਵਾ ਇੱਥੇ ਮੈਨੂੰ ਵੱਧ ਮਿਲ ਜਾਣੇ ਆ ਪੈਸੇ ਜਾਂ ਫਿਰ ਮੈਨੂੰ ਇੱਜ਼ਤ ਵੱਧ ਮਿਲ ਜਾਣੀ ਆ ਉੱਥੇ ਕਰ ਲਓ
1: ਸਹੀ
0: ਦੂਜੇ ਥਾਂ ਦੇ ਉੱਤੇ ਐਵੇਂ ਨਜਾਇਜ਼ ਕਿਉਂ ਇਹਦਾ ਮਤਲਬ ਤਾਂ ਇਹ ਆ ਨਾ ਵੀ ਇਹ ਦਿਮਾਗ 'ਚ ਚੀਜ਼ਾਂ ਘਰ ਕਰ ਗਈਆਂ ਨੇ ਇਹ ਸੁਭਾਵਿਕ ਸੁੱਤੇ ਸਿੱਧ ਮੂੰਹ 'ਚੋਂ ਨਿਕਲਦੀਆਂ ਨਹੀਂ ਮੈਂ ਜੱਟ ਹਾਂ ਹਾਂ ਜਿੱਥੇ ਤੁਹਾਡਾ ਇਨਸਾਨ ਕਹਿ ਸਰਦਾ ਵਾ ਤਾਂ ਸਾਰ ਲਓ
1: ਸਹੀ
0: ਅਸੀਂ ਨਹੀਂ ਕਹਿੰਦੇ ਵੀ ਤੁਸੀਂ ਹਰ ਥਾਂ ਦੇ ਉੱਤੇ ਨਾ ਆਪਣੀ ਜਾਤ ਬਰਾਦਰੀ ਦੱਸੋ ਦੱਸੋ ਜਿੱਥੇ ਲੋੜ ਆ ਹਾਂ ਤੁਹਾਡਾ ਰਿਸ਼ਤਾ ਹੁੰਦਾ ਉੱਥੇ ਜ਼ਰੂਰ ਦੱਸੋ ਉੱਥੇ ਤੁਸੀਂ ਲਗਾ ਲੈਣੀ ਹੈ
1: ਸਹੀ ਗੱਲ
0: ਪਰ ਜਿੱਥੇ ਸਰਦਾ ਵਾ ਉੱਥੇ ਤੁਸੀਂ
1: ਉੱਥੇ ਤਾਂ ਸਾਰ ਲਓ
0: ਸਿੱਧਾ ਸਿੱਧਾ ਰਹੋ
1: ਪਰ ਇਹ ਇਨਸਾਨੀ ਸੁਭਾਅ ਇਨਸਾਨੀ ਫਿਤਰਤ ਆ ਨਾ ਆਪਣੇ ਆਪ ਨੂੰ ਜਿਹੜਾ ਇਹ ਸਪੀਰੀਅਰ ਸ਼ੋਅ ਕਰਨਾ ਜਾਂ ਹਨਾ ਅਤੇ ਸਵੈ ਵਡਿਆਈ ਦੇ ਵੀ ਬੜੇ ਲੋਕ ਭੁੱਖੇ ਆ ਅਤੇ ਆਮ ਤੌਰ 'ਤੇ ਇਨਸਾਨ ਦਾ ਸੁਭਾਅ ਆ ਵੀ ਇਹਨੂੰ ਵਡਿਆਈ ਚੰਗੀ ਲੱਗਦੀ ਆ ਚਾਹੇ ਕੋਈ ਵੀ ਹੋਵੇ ਕਿਸੇ ਤੁਸੀਂ ਵੱਡੇ ਬਾਬੇ ਨੂੰ ਕਥਾ ਵਾਚਕ ਨੂੰ ਕਹੋ ਬਾਬਾ ਜੀ ਬੜਾ ਪਾਠ ਯਾਦ ਆ ਉਹ ਰਾਲੀ ਰਾਤ ਨਹੀਂ ਸੌਂਦਾ ਹੁਣ ਅੱਛਾ ਆਪਾਂ ਗੱਲ ਕਰਦੇ ਸੀ 1 ਜਨਵਰੀ 2000 ਤੋਂ ਬਾਅਦ ਆਏ ਦੂਜੇ ਮੁਲਕਾਂ ਤੋਂ ਆਏ ਲੋਕਾਂ ਦੀ 2.36 ਕਰੋੜ ਆਸਟ੍ਰੇਲੀਆ 'ਚ ਕੁੱਲ ਨੌਕਰੀਆਂ ਆਪਾਂ ਮਿਲੀਅਨ 'ਚ ਕਰੀਏ ਤਾਂ ਜ਼ਿਆਦਾ ਵਧੀਆ ਕਿਉਂਕਿ ਮਿਲੀਅਨ ਲੋਕ ਛੇਤੀ ਸਮਝਦੇ ਆ 23-24 ਮਿਲੀਅਨ ਨੌਕਰੀਆਂ ਨੇ ਉਹ 'ਚੋਂ 7 ਮਿਲੀਅਨ ਦੇ ਕਰੀਬ ਜਿਹੜੇ 1 ਜਨਵਰੀ 2000 ਤੋਂ ਬਾਅਦ ਆਏ ਮਾਈਗ੍ਰੈਂਟਸ ਉਹਨਾਂ ਕੋਲ ਨੇ
0: ਓਕੇ
1: ਸੋ ਇੱਕ ਬਹੁਤ ਵੱਡਾ ਅੰਕੜਾ ਇਹ ਅਤੇ ਉਹਦੇ ਵਿੱਚੋਂ ਅੱਗੇ 40 ਲੱਖ ਬੰਦਾ ਕਹਿ ਲਓ 58.4% ਪਰਮਾਨੈਂਟ ਮਾਈਗ੍ਰੈਂਟ ਨੇ ਅਤੇ ਟੈਂਪਰੇਰੀ ਵੀਜ਼ਾ ਹੋਲਡਰ ਨੇ 27-28 ਲੱਖ 2.7 ਮਿਲੀਅਨ ਸੋ ਕੁੱਲ ਮਿਲਾ ਕੇ ਇਹ ਜਿਹੜੀਆਂ ਨੌਕਰੀਆਂ ਨੇ ਸਭ ਤੋਂ ਜ਼ਿਆਦਾ ਮਾਈਗ੍ਰੈਂਟਸ ਜਿਹੜੀਆਂ ਨੌਕਰੀਆਂ 'ਚ ਹੈਗੇ ਉਹ ਹੈਗੇ ਹੈਲਥ ਕੇਅਰ ਅਤੇ ਸੋਸ਼ਲ ਅਸਿਸਟੈਂਸ ਉਹਦੇ 'ਚ ਤਕਰੀਬਨ 1 ਮਿਲੀਅਨ ਮਾਈਗ੍ਰੈਂਟ ਬੰਦਾ ਇਸ ਵੇਲੇ ਕੰਮ ਕਰ ਰਿਹਾ
0: ਓਕੇ
1: ਐਡਮਿਨ ਸਪੋਰਟ 'ਚ ਤਕਰੀਬਨ 9 ਲੱਖ ਜਾਣੀ ਕਿ ਇਹ ਵੀ 1 ਮਿਲੀਅਨ ਦੇ ਕਰੀਬ ਆ ਹੋਸਪਿਟੈਲਿਟੀ ਫੂਡ ਸਰਵਿਸ 'ਚ 8 ਲੱਖ ਲੋਕ ਕੰਮ ਕਰ ਰਹੇ ਆ ਪ੍ਰੋਫੈਸ਼ਨਲ ਅਤੇ ਟੈਕਨੀਕਲ ਸਰਵਿਸ 6 ਲੱਖ ਆ ਰੀਟੇਲ 'ਚ 5.4 ਟਰਾਂਸਪੋਰਟ ਅਤੇ ਵੇਅਰ ਹਾਊਸਾਂ 'ਚ 3.5 ਲੱਖ ਕੰਸਟਰਕਸ਼ਨ 3.5 ਲੱਖ ਐਜੂਕੇਸ਼ਨ ਐਂਡ ਟ੍ਰੇਨਿੰਗ 3.5 ਲੱਖ ਮੈਨੂਫੈਕਚਰਿੰਗ ਜਿਹੜੀਆਂ ਫੈਕਟਰੀਆਂ ਅਤੇ ਹੋਰ ਨੇ ਹਨਾ ਉਹਨਾਂ 'ਚ 3.5 ਲੱਖ ਐਗਰੀਕਲਚਰ 'ਚ ਤਕਰੀਬਨ 1 ਲੱਖ ਸੋ ਇਹ ਪ੍ਰਤੀਸ਼ਤ ABS ਨੇ ਕੱਢੀ ਆ ਵੀ ਇਹ ਇਸ ਕਿਸਮ ਦੇ ਜਿਹੜੇ ਕਿੱਤੇ ਕਹਿ ਲਓ ਖਿੱਤੇ ਕਹਿ ਲਓ ਇਹਨਾਂ ਦੇ ਵਿੱਚ ਪ੍ਰਵਾਸੀ ਲੋਕਾਂ ਦਾ ਇਸ ਵੇਲੇ ਬੋਲਬਾਲਾ ਜਾਂ ਦੂਜੇ ਲਫਜ਼ਾਂ 'ਚ ਆਪਾਂ ਇਹ ਕਹਿੰਦੇ ਹਾਂ ਬਈ ਇਹ ਹੁਣ ਇੰਡਸਟਰੀਆਂ ਇਹ ਸੈਕਟਰ ਇਹਨਾਂ ਲੋਕਾਂ ਬਿਨਾਂ ਨਹੀਂ ਚੱਲ ਸਕਦੀਆਂ ਜਦਕਿ ਐਂ ਕਿਹਾ ਜਾਣਾ ਚਾਹੀਦਾ ਵੀ ਇਹਨਾਂ ਦੀ ਹੁਣ ਆਬਾਦੀ ਦੇ ਲਿਹਾਜ਼ ਨਾਲ ਕਹਿ ਲਓ ਆਪਣੇ ਨੰਬਰਸ ਦੇ ਲਿਹਾਜ਼ ਨਾਲ ਕਹਿ ਲਓ ਵੀ ਹੁਣ ਇੰਨੀ ਜ਼ਿਆਦਾ ਡਿਪੈਂਡੈਂਸ ਹੋ ਚੁੱਕੀ ਆ ਅਤੇ ਇਹਨਾਂ 'ਚੋਂ ਅੱਗੇ ਫਿਰ ਉਹਨਾਂ ਨੇ ਇਹ ਵੀ ਦੇਖਿਆ ਵੀ ਪਰਮਾਨੈਂਟ ਕਿੰਨੇ ਨੇ ਪਰਮਾਨੈਂਟ ਫੈਮਿਲੀ ਮੈਂਬਰ ਕਿੰਨੇ ਨੇ ਸਟੂਡੈਂਟ ਵੀਜ਼ੇ ਵਾਲੇ ਕਿੰਨੇ ਨੇ ਸੋ ਇਹ ਸਾਰੇ ਅੰਕੜੇ ਜਿਹੜੇ ਆ ਨਾ ਇਹ ਸਮੇਂ ਦਰ ਸਮੇਂ ਵੱਧਦੇ ਘੱਟਦੇ ਵੀ ਰਹੇ ਆ ਅਤੇ ਜੇ ਭਾਰਤੀਆਂ ਦੀ ਗੱਲ ਕਰੀਏ ਤਾਂ ਇਸ ਵੇਲੇ ਭਾਰਤੀ ਬੋਰਨ ਜਿਹੜੇ ਹੈਗੇ ਇੰਡੀਅਨ ਬੋਰਨ 9,71,000 ਲੋਕ ਨੇ 1 ਮਿਲੀਅਨ ਕਹਿ ਲਓ ਇੰਨੇ ਕਿ ਇੰਗਲੈਂਡ ਦੇ ਆ ਪਿੱਛੇ ਜੇ ਇੰਗਲੈਂਡ ਤੋਂ ਅੱਗੇ ਲੰਘੇ ਆ ਭਾਰਤ ਹੈ ਨਾ ਚੀਨ ਦੇ 7,31,000 ਨੇ ਨਿਊਜ਼ੀਲੈਂਡ ਬੋਰਨ 6,38,000 ਨੇ ਉਦੋਂ ਬਾਅਦ ਫਿਲੀਪੀਨਸ ਦਾ ਨੰਬਰ ਆਉਂਦਾ 412,000 ਉਹ ਨੇ, ਵੀਅਤਨਾਮ ਦੇ 326,000, ਸੱਤਵੇਂ ਨੰਬਰ 'ਤੇ ਦੱਖਣੀ ਅਫਰੀਕਾ 230,000, ਨੇਪਾਲ ਦੇ 214,000, ਸ੍ਰੀਲੰਕਾ ਦੇ 184,000 ਅਤੇ ਦਸਵੇਂ ਨੰਬਰ 'ਤੇ ਮਲੇਸ਼ੀਆ, ਉਹ ਵੀ 184,000। ਸੋ ਕੁੱਲ ਮਿਲਾ ਕੇ 8.8 million ਲੋਕ ਵਿਦੇਸ਼ 'ਤੇ ਜੰਮੇ ਹੋਏ ਆ 27 million 'ਚੋਂ। ਇਹਨੂੰ ਹੁਣ ਤੁਸੀਂ ਮਾਈਗ੍ਰੈਂਟ ਸਮਝ ਲਓ। ਅਤੇ ਇਹਨਾਂ ਜਿਹੜੇ ਆਪਾਂ 10 ਮੁਲਕ ਗਿਣੇ ਆ, ਇਹਨਾਂ 'ਚ ਯੂਰਪ ਦਾ ਇੱਕ ਵੀ ਨਹੀਂ ਹੈਗਾ ਯੂਕੇ ਨੂੰ ਛੱਡ ਕੇ, ਇਟਲੀ, ਗ੍ਰੀਸ, ਪੋਲੈਂਡ, ਹੈ ਨਾ, ਕਿੰਨੇ ਹੀ ਮੁਲਕ ਨੇ ਜਿਹੜੇ ਪਹਿਲਾਂ ਇੱਥੇ ਆਉਂਦੇ ਰਹੇ ਆ।
0: ਤਾਂ ਉਹਨਾਂ ਦੀ ਵੋਲਿਊਮ ਹੋਊਗੀ ਪਰ ਥੋੜ੍ਹੀ ਥੋੜ੍ਹੀ,
1: ਉਹ ਵੀ ਵੈਸੇ ਹੁਣ ਬਜ਼ੁਰਗ ਹੋ ਚੁੱਕੇ ਆ, ਹੈ ਨਾ, ਅਤੇ ਉਹ ਵੀ ਹੁਣ ਹੈ ਨਾ ਕਬਰਾਂ 'ਚ ਲੱਤਾਂ ਵਾਲੇ ਬਜ਼ੁਰਗਾਂ ਦੀਆਂ। ਫਸਟ ਵਰਲਡ ਵਾਰ, ਸੈਕਿੰਡ ਵਰਲਡ ਵਾਰ ਨਾਲ ਆਪਾਂ ਕੰਪੇਅਰ ਕਰਦੇ ਹਾਂ, ਅਤੇ ਜਿਹੜੇ ਉਹਨਾਂ ਦੇ ਬੋਰਨ ਹੈਗੇ ਬੱਚੇ, ਉਹ ਆਪਣੇ ਆਪ ਨੂੰ ਆਸਟ੍ਰੇਲੀਅਨ ਹੀ ਕਹਾਉਂਦੇ, ਉਹ ਮੈਂ ਇਟੈਲੀਅਨ ਡਿਸੈਂਟ ਦਾ ਜਾਂ ਗ੍ਰੀਕ ਡਿਸੈਂਟ ਦਾ ਇੱਦਾਂ ਕੋਈ ਨਹੀਂ ਕਹਿੰਦਾ ਛੇਤੀ ਕੀਤੇ। ਸੋ ਕੁੱਲ ਮਿਲਾ ਕੇ 32% ਲੋਕ ਨੇ ਇਹ ਬਣਦੇ, ਅਤੇ 68% ਆਸਟ੍ਰੇਲੀਅਨ ਬੋਰਨ ਨੇ। ਪਰ ਇਹ ਵੀ ਤੁਸੀਂ ਦੇਖੋ ਡਾਟਾ, ਬਈ ਜੇ ਹੁਣ ਸਾਡੇ ਘਰ ਜਿਹੜੇ ਜਵਾਕ ਹੋਏ ਆ ਉਹ ਆਸਟ੍ਰੇਲੀਅਨ 'ਚ ਗਿਣੇ ਜਾਣੇ ਆ, ਅਸਲ 'ਚ ਸਾਡੇ ਭਾਰੇ ਤਾਂ ਇੰਡੀਅਨ ਹੀ ਨੇ।
0: ਬਿਲਕੁਲ,
1: ਅਤੇ ਇਹ 32% ਦੇਖਣ ਨੂੰ ਹੀ ਆ, ਮਤਲਬ ਇਹ 45-50% 'ਤੇ ਜਾ ਪਹੁੰਚੂਗੀ ਗੱਲ,
0: ਈਵਨ ਜ਼ਿਆਦਾ।
1: ਹਾਂਜੀ,
0: ਈਵਨ ਜ਼ਿਆਦਾ।
1: ਅਤੇ ਫਿਰ ਇਹਨਾਂ ਲੋਕਾਂ ਨੂੰ ਮੈਂ ਇਹ ਕਹਿਣਾ ਬਈ ਫੁੱਲਾਂ ਵਿੱਚੋਂ ਫੁੱਲ ਜੇ ਗੁਲਾਬ ਕੱਢ ਦਈਏ ਪਿੱਛੇ ਕੀ ਵੱਜਦਾ, ਚਲੋ ਆਪਣੇ ਆਪ ਨੂੰ ਗੁਲਾਬ ਨਹੀਂ ਗੇਂਦੇ ਦਾ ਹੀ ਰੱਖ ਲਈਏ। ਹੁਣ ਇੰਨੇ ਕੁ ਸੈਕਟਰਸ ਜਿਹੜੇ ਆਪਾਂ 10-12 ਸੈਕਟਰ ਗਿਣੇ ਆ, ਡਾਕਟਰ, ਨਰਸਾਂ, ਏਜ ਕੇਅਰ, ਹੈ ਨਾ, ਇਹ ਸਾਰੇ ਅਦਾਰੇ ਨੇ ਜਿਹੜੇ, ਟਰਾਂਸਪੋਰਟ ਹੋ ਗਈ, ਟਰੱਕਿੰਗ ਹੋ ਗਈ, ਯੂ ਨੇਮ ਅ ਥਿੰਗ, ਹੈ ਨਾ, ਹੋਸਪਿਟੈਲਿਟੀ, ਰੀਟੇਲ, ਜਿਹਦੇ 'ਚ ਮਰਜ਼ੀ ਗੱਲ ਕਰ ਲਓ, ਬਾਹਰਲੇ ਮੁਲਕਾਂ ਦੇ ਜੰਮੇ ਹੋਏ ਲੋਕ ਉਹੋ ਜਿਹੇ ਚਿਹਰੇ ਤੁਹਾਨੂੰ ਨਜ਼ਰ ਆਉਣਗੇ। ਅਤੇ ਜਦ ਇੱਕ ਪੋਲੀਟੀਕਲ ਪਾਰਟੀ ਇਹ ਕਹਿੰਦੀ ਆ ਵੀ ਬਸ ਬਹੁਤ ਹੋ ਗਿਆ, ਇਹ ਮੁਲਕ ਦਾ ਹੁਣ ਕੰਟਰੋਲ ਆਪਣੇ ਹੱਥਾਂ 'ਚ ਲੈਣਾ ਪੈਣਾ, ਆਸਟ੍ਰੇਲੀਆ ਹੁਣ ਆਸਟ੍ਰੇਲੀਆ ਨਹੀਂ ਲੱਗਦਾ, ਹੈ ਨਾ, ਉੱਦਾਂ ਦੀਆਂ ਗੱਲਾਂ ਜਨਰੇਟ ਕੀਤੀਆਂ ਜਾਂਦੀਆਂ, ਤਾਂ ਜਿਹੜੇ 68% ਲੋਕ ਆ ਇਹਨਾਂ 'ਚੋਂ ਮੰਨ ਲਓ 50% ਕਹਿ ਲਓ, 40% ਲੋਕ ਲਾ ਲਓ, ਹੋ ਸਕਦਾ ਉਹਨਾਂ ਦੀਆਂ ਗੱਲਾਂ ਨਾ ਇਤਫਾਕ ਰੱਖਦੇ ਹੋਣ। ਪਰ ਮੈਂ ਗੱਲ ਲਿਆਉਣਾ ਤੁਹਾਡੇ ਵਾਲੀ ਗੱਲ 'ਤੇ, ਜਿਹੜੀ ਤੁਸੀਂ ਕਹਿੰਦੇ ਹੋ ਵੀ ਨਾ ਸਿਲੈਕਟਿਵ ਅਥੈਂਟਿਸਿਟੀ ਆ ਪੋਲੀਟੀਕਲ ਪਾਰਟੀਆਂ ਦੀ, ਉਹ ਰਾਦਰ ਦੈਨ ਇਹ ਦੱਸਣ ਦੇ ਵੀ ਇਹਨਾਂ ਲੋਕਾਂ ਦੇ ਆਉਣ ਨਾਲ ਸਾਨੂੰ ਇਹ ਫਾਇਦਾ ਹੋਇਆ, ਉਲਟਾ ਇਹ ਦੱਸ ਰਹੇ ਆ ਵੀ ਭਾਈ ਇਹਨਾਂ ਦੀ ਆਬਾਦੀ ਵਧਣ ਨਾਲ ਆਹ ਮਾੜਾ ਕੰਮ ਹੋਇਆ। ਉਹ ਪੋਲੀਟੀਕਲ ਪਾਰਟੀਆਂ ਅਕਸਰ ਸਿਲੈਕਟਿਵ ਅਥੈਂਟਿਸਿਟੀ 'ਚ ਜਾ ਪੈਂਦੀਆਂ ਨੇ, ਮਤਲਬ ਝੂਠ ਬੋਲਣਾ ਨਹੀਂ, ਸੱਚ ਦੱਸਣਾ ਨਹੀਂ,
0: ਕਿਉਂਕਿ ਇਹਦੇ ਵਿੱਚ ਮੈਂ ਮੰਨਦਾ ਕਿ ਬਹੁਤ ਵੱਡੀ ਗਿਣਤੀ ਉਹ ਹੁੰਦੀ ਆ ਆਬਾਦੀ ਦੀ, ਲੋਕਾਂ ਦੀ, ਉਹਨਾਂ ਨੂੰ ਜੋ ਤੁਸੀਂ ਦੱਸਦੇ ਹੋ ਉਹਦੇ ਹਿਸਾਬ ਦੇ ਨਾਲ ਉਹ ਵਿਚਾਰ ਬਣਾਉਂਦੇ ਆ ਆਪਣੇ ਪੱਧਰ ਦੇ ਉੱਤੇ, ਉਹਨਾਂ ਦੀ ਕਈ ਵਾਰੀ ਕੋਈ ਪੜਤ ਨਹੀਂ ਹੁੰਦੀ, ਜਾਂ ਫਿਰ ਉਸ ਮੁੱਦੇ ਨੂੰ ਸਮਝਣ ਦੇ ਲਈ ਉਹਨਾਂ ਦੇ ਲਈ ਬੜੀ ਮੁਸ਼ਕਲ ਹੋ ਜਾਂਦੀ ਹੈ ਜਦੋਂ ਉਹਨਾਂ ਨੂੰ ਕੋਈ ਦੱਸਣ ਵਾਲਾ ਨਾ ਹੋਵੇ ਕਿ ਕੋਈ ਇੰਨਾ ਟਾਈਮ ਪਿਆ ਵਾ ਵੀ ਉਹ ਆਪ ਲੱਭੇ ਪੜੇ ਕਰੇ। ਪਈਆਂ ਤਾਂ ਸਾਡੇ ਸਾਹਮਣੇ ਹੁੰਦੀਆਂ ਸਾਰੀਆਂ ਚੀਜ਼ਾਂ, ਸਿਰਫ ਕੋਈ ਪੁਆਇੰਟ ਆਊਟ ਕਰਨ ਵਾਲਾ ਹੁੰਦਾ ਵਾ ਵੀ ਆਹ ਯੂਜ਼ ਮੀ ਲਿਖਿਆ ਇਹ ਬਿੰਨੀ, ਹੈ ਨਾ,
1: ਸਹੀ,
0: ਅਤੇ ਨਹੀਂ ਤਾਂ ਆਪਾਂ ਲਾਗੂ ਦੀ ਲੰਘ ਜਾਂਦੇ। ਕਈ ਵਾਰੀ ਕਈ ਲੋਕਾਂ ਨੂੰ ਇਹ ਚੀਜ਼ ਦੱਸਣੀ ਪੈਂਦੀ ਹੈ ਤਾਂ ਕਿ ਉਹ ਬੋਤਲ ਐਵੇਂ ਵਗਾ

0: ਜਾਂ ਫਿਰ ਇਹ ਚੀਜ਼ ਤੈਅ ਆ ਕਿ ਜਿਹੜੇ ਜਿੱਥੋਂ ਜ਼ਿਆਦਾ ਵੋਟਾਂ ਮਿਲਣੀਆਂ ਨੇ ਉਹ ਲੋਕ ਇਹੋ ਕੁਛ ਹੀ ਚਾਹੁੰਦੇ ਆ ਜਿਹੜੀਆਂ ਉਹ ਗੱਲਾਂ ਕਰ ਰਹੇ ਨੇ ਅਤੇ ਵੋਟਾਂ ਦੇ ਉੱਤੇ ਜਦੋਂ ਗੱਲ ਆ ਜਾਂਦੀ ਆ ਤਾਂ ਫਿਰ ਅਸੀਂ ਆਪਣੇ ਆਪ ਨੂੰ ਵੀ ਵਿੱਚੇ ਹੀ ਆਪਾਂ ਪਾਈਏ। ਮੈਂ ਤੈਨੂੰ ਮੋਟੇ ਸ਼ਬਦਾਂ 'ਚ ਕਹੂੰਗਾ ਜਿਹੜੇ ਸਿਟੀਜ਼ਨ ਹੋ ਚੁੱਕੇ ਨੇ, ਡਜ਼ਨਟ ਮੈਟਰ ਉਹ ਕਿੱਥੋਂ ਆਏ ਨੇ, ਇਹਦਾ ਮਤਲਬ ਉਹਨਾਂ ਨੂੰ ਤਾਂ ਆਪਾਂ ਬਾਹਰ ਕੱਢ ਲਿਆ ਨਾ, ਆਪਾਂ ਗੱਲ ਕਰ ਰਹੇ ਹਾਂ ਦੂਸਰਿਆਂ ਦੀ, ਪੀ ਆਰ ਜਾਂ ਉਹ ਤੋਂ ਥੱਲੇ
1: ਉਹ ਵੀ ਉੱਧਰ ਨੂੰ ਲਾਰ ਹੋ ਸਕਦਾ।
0: ਇਹਦਾ ਮਤਲਬ ਕਿ ਅਸੀਂ ਜਿਹੜੇ ਆ ਜਿਹੜੇ ਸਾਡੇ ਲੋਕ ਜਾਂ ਆਪਾਂ ਜਿਹੜੇ ਸਿਟੀਜ਼ਨ ਹੋ ਚੁੱਕੇ ਹਾਂ, ਇਹਦਾ ਮਤਲਬ ਕਿ ਉਹਨਾਂ ਨੂੰ ਇਸ ਚੀਜ਼ ਦਾ ਥੋੜ੍ਹਾ ਬਹੁਤ ਹੀ ਭਿਣਕ ਹੈ ਵੀ ਇਹ ਵੀ ਇਹੋ ਕੁਛ ਹੀ ਚਾਹੁੰਦੇ ਆ। ਸ਼ਾਇਦ ਇਹਦੇ ਇਸ ਚੀਜ਼ ਦੀ ਇੱਕ ਐਗਜ਼ਾਮਪਲ ਇਹ ਵੀ ਆਪਾਂ ਲੈ ਸਕਦੇ ਹਾਂ ਕਿ ਬਹੁਤ ਸਾਰੇ ਲੋਕ ਜਿਹੜੇ ਨੇ ਉਹ ਇੱਦਾਂ ਦੇ ਕਹਿਣ ਵਾਲੇ ਜਿਹੜੇ ਕੱਟੜ ਪਾਰਟੀਆਂ ਨੇ ਉਹਨਾਂ ਦੇ ਨਾਲ ਸਾਡੇ ਵੀ ਤਾਂ ਕਈ ਚਿਹਰੇ ਮੋਹਰੇ ਨੇ। ਸੋ ਇਹਦਾ ਮਤਲਬ ਕਿ ਆਨਸਰ ਇਜ਼ ਸੇਮ,
1: ਕੋਈ ਸ਼ੱਕ ਨਹੀਂ, ਕਿਉਂਕਿ ਜਦ ਬੰਦਾ ਭੱਜ ਕੇ ਬੱਸ ਚੜ੍ਹ ਜਾਂਦਾ ਅਤੇ ਬੱਸ ਭਰੀ ਹੁੰਦੀ ਆ ਅਤੇ ਫਿਰ ਉਹ ਸ਼ੀਸ਼ੇ 'ਚੋਂ ਕਹਿੰਦਾ ਦੀਂਦਾ ਨਹੀਂ ਭਰੀ ਹੋਈ ਹੈ, ਹੁਣ ਹੋਰ ਕਿੰਨੇ ਕੁ ਚੜ੍ਹਾ ਲਈਏ।
0: ਜਦੋਂ ਆਪਣਾ ਪੈਰ
1: ਰੱਖਿਆ ਗਿਆ, ਜਦੋਂ ਸਥਾਪਤੀ ਵੱਲ ਨੂੰ ਵੱਧਦਾ ਬੰਦਾ ਟਿਕਟਕਾ ਹੋ ਜਾਂਦਾ ਤਾਂ ਉਹ ਫਿਰ ਜਿਹੜੀ ਸਥਾਪਤ ਧਿਰ ਹੁੰਦੀ ਆ ਉਹਦੀ ਹਾਂ ਵਿੱਚ ਹਾਂ ਮਿਲਾਉਣ 'ਚ ਹੀ ਬਿਹਤਰੀ ਸਮਝਦਾ, ਕਿਉਂਕਿ ਉਹਨੇ ਉੱਥੇ ਰਹਿਣਾ, ਉਸ ਸਮਾਜ ਵਿੱਚ ਵਿਚਰਨਾ।
0: ਇਹਦੇ ਪਿੱਛੇ ਬੜੇ ਰੀਜ਼ਨ ਵੀ ਨੇ, ਕਈ ਵਾਰੀ ਆਪਾਂ ਇਹਨਾਂ ਚੀਜ਼ਾਂ ਨੂੰ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਅਤੇ ਵੱਡਾ ਇੱਕ ਰੀਜ਼ਨ ਇਹ ਵੀ ਆਉਂਦਾ ਕਿ ਤੁਸੀਂ ਫਿਰ ਇਹ ਵੀ ਮਹਿਸੂਸ ਕਰਦੇ ਹੋ ਵੀ ਜੇ ਸਾਰੇ ਹੀ ਆਈ ਗਏ ਤਾਂ ਫਿਰ ਸਾਡੀ ਕੀ ਵੈਲਿਊ ਆ, ਜੇ ਸਾਰੀ ਖਾਨਦਾਨੀ ਇੱਥੇ ਆ ਗਈ ਤਾਂ ਫਿਰ ਮੇਰੀ ਚੜ੍ਹਾਈ ਚਾਚੇ ਤਾਇਆਂ 'ਚ ਕਿੱਦਾਂ ਵਾ, ਰਿਸ਼ਤੇਦਾਰਾਂ 'ਚ ਕਿੱਦਾਂ, ਕਿਉਂਕਿ ਉਹਨਾਂ ਦੇ ਤਾਂ ਸਾਰਿਆਂ ਦੇ ਕਾਕੇ ਸਾਰਿਆਂ ਦੇ ਪਰਿਵਾਰ ਇੱਥੇ ਆ ਗਿਆ। ਕਈ ਲੋਕ ਇਹਨੂੰ ਇਸ ਤਰੀਕੇ ਦੇ ਨਾਲ ਸੋਚਦੇ ਆ ਵੀ ਚਲੋ ਠੀਕ ਹੈ, ਜੇ ਮੇਰਾ ਰਾਹ ਪੱਧਰਾ ਹੋਇਆ, ਜੇ ਮੈਂ ਖਾਣ ਜੋਗਾ ਹੋ ਗਿਆ, ਰਜਵੀਂ ਰੋਟੀ ਤਾਂ ਸਾਰੇ ਖਾ ਰਹੇ ਨੇ ਅਤੇ ਕਿੱਡੀ ਵਧੀਆ ਗੱਲ ਆ, ਸਾਰਾ ਪਰਿਵਾਰ ਇੱਥੇ ਇਕੱਠਾ ਹੋ ਗਿਆ। ਨਜ਼ਰੀਏ ਨੇ ਅਲੱਗ ਅਲੱਗ,
1: ਬਹੁਤ ਵੱਖੋ ਵੱਖਰੇ ਆ।
0: ਜਿਹੜਾ
1: ਡੋਰਮੈਟ 'ਤੇ ਨਹੀਂ ਲਿਖਿਆ ਫਰੈਂਡਸ ਐਨੀ ਟਾਈਮ ਰਿਲੇਟਿਵਸ ਬਾਏ ਅਪੁਆਇੰਟਮੈਂਟ ਓਨਲੀ, ਉਹ ਇਹ ਆ ਵੀ ਰਿਸ਼ਤੇਦਾਰ ਭੈਣ ਭਾਈ ਸ਼ਰੀਕਾ ਕਈ ਵਾਰ ਜਾਣ ਬੁੱਝ ਕੇ, ਕਈ ਵਾਰ ਅਣਜਾਣੇ 'ਚ, ਇਹ ਮਤਲਬ ਹੈ ਨਾ, ਮੈਂ ਦੋਨੋਂ ਹੀ ਸ਼ਬਦ ਵਰਤਦਾ, ਦੋਨੋਂ ਸਨੈਰੀਓ ਨੇ। ਇੱਕ ਸਨੈਰੀਓ ਇਹ ਆ, ਮੰਨ ਲਓ ਤੁਸੀਂ ਇੱਥੇ ਬੜੇ ਔਖੇ ਹੋ ਕੇ ਵਿਖੜੇ ਪੈਂਡੇ, 20-25 ਸਾਲ ਲਾ ਕੇ ਤੁਸੀਂ ਪੀ ਆਰ ਲਈ ਸਥਾਪਿਤ ਹੋਏ, ਘਰ ਬਾਰ ਬਣਾਇਆ, ਉਹ ਵੀ ਹਜੇ ਵੀ 30 ਸਾਲ ਦਾ ਲੋਨ ਤੁਹਾਡੇ ਸਿਰ ਪਿਆ, ਹੈ ਨਾ। ਤੁਸੀਂ ਇਹ ਕਿਹਾ ਵੀ ਮੇਰੀ ਦਾੜੀ ਚਿੱਟੀ ਹੋ ਗਈ, ਮੈਂ ਬਗਾਨੇ ਮੁਲਕ ਆ ਕੇ ਮਿਹਨਤਾਂ ਕੀਤੀਆਂ, ਉਹ ਕੀਤੀਆਂ, ਮੈਨੂੰ ਪਤਾ ਹੀ ਨਹੀਂ ਯਾਰ ਮੇਰੇ 20 ਸਾਲ ਕਿੱਥੇ ਲੰਘ ਗਏ। ਹੁਣ ਜਦ ਤੁਹਾਨੂੰ ਪਿੰਡ ਕੋਈ ਕਹਿੰਦਾ ਉਹ ਤਾਂ ਸੈੱਟ ਆ ਬਾਹਰ, ਤੁਸੀਂ ਕਹਿੰਦੇ ਉਹ ਨਾ, ਉਹ ਰੱਬ ਦੇ ਵਾਸਤੇ ਤੁਹਾਡੇ 20 ਸਾਲ ਪਤਾ ਹੀ ਨਹੀਂ ਕਿੱਥੇ ਜਾਣੇ, ਹੈ ਨਾ। ਮੈਂ ਤਾਂ ਹਜੇ ਫੇਰ ਆਇਲਟਸ 'ਚੋਂ, ਮੇਰੇ 5 ਬੈਂਡ ਸੀ, ਉਹ ਤੁਹਾਡੇ ਕਾਕੇ ਦੇ ਤਾਂ ਇਹਨੂੰ ਤਾਂ 2 ਵੀ ਨਹੀਂ ਆਉਣੇ, ਉਹ ਇਹ 10ਵੀਂ ਪਾਸ ਕੀ ਕਰੂ ਉੱਥੇ। ਚੜ ਕੇ ਤੁਸੀਂ ਆਪਣੇ ਵੱਲੋਂ ਇੱਕ ਬਹੁਤ ਹੀ ਜੈਨੂਅਨ ਦਰਦ ਦੇ ਦਿਲ ਬਿਆਨ ਕੀਤਾ, ਪਰ ਉਹਨਾਂ ਨੂੰ ਇਹ ਲੱਗਿਆ ਵੀ ਇਹ ਸ਼ਰੀਕਾ ਨਹੀਂ ਜਰਦਾ ਹੁੰਦਾ, ਫਲਾਨਿਆਂ ਦਾ ਲੈ ਗਿਆ, ਉਹਨਾਂ ਦਾ ਆਹ ਲੈ ਗਿਆ, ਉਹ ਭੂਆ ਦਾ ਮੁੰਡਾ ਲੈ ਗਿਆ, ਉਹ ਤਾਂ ਬੜੀ ਸੋਹਣੀ ਰੋਟੀ ਖਾਂਦੇ ਆ, ਉਹ ਤਾਂ ਟਰੱਕ 'ਤੇ ਜਾਂਦਾ, ਉਹਨਾਂ ਨੇ ਫਿਰਨੀ 'ਤੇ ਕੋਠੀ ਪਾ ਲਈ। ਅਸੀਂ ਇੱਦਾਂ ਦੀਆਂ ਚੀਜ਼ਾਂ 'ਚ ਬਹੁਤ ਉਲਝੇ ਹੋਏ ਹਾਂ। ਉਹਦੇ 'ਚ ਫਿਰ ਮੈਂ ਇਹਨੂੰ ਜਨਰਲਾਈਜ਼ ਕਰਨ ਨੂੰ ਗੁਰੇਜ਼ ਕਰਦਾ ਵੀ ਇਹਦੇ 'ਚ ਬਹੁਤ ਸਾਰੇ ਫੈਕਟਰ ਆ।
0: ਨਹੀਂ, ਫੈਕਟਰ ਬਹੁਤ ਸਾਰੇ ਨੇ, ਵੇਖੋ ਆਪਾਂ ਕਈ ਵਾਰੀ ਮੈਂ ਇੱਦਾਂ ਵੀ ਸੋਚਦਾ ਕਿ ਜਿਹੜੇ ਲੋਕ ਮਤਲਬ ਤੁਹਾਡੇ ਆਸ ਪਾਸ ਹੀ ਹੁੰਦੇ ਨੇ, ਤੁਹਾਡੀ ਜਾਣ ਪਛਾਣ ਵਾਲੇ ਚੰਗੇ ਭਲੇ ਲੋਕ ਸੁਭਾਅ ਦੇ ਪੱਧਰ 'ਤੇ ਵੀ, ਉਹ ਵੀ ਇੱਦਾਂ ਦੀ ਗੱਲ ਕਈ ਵਾਰੀ ਕਰਦੇ, ਅਤੇ ਫਿਰ ਮੈਂ ਸੋਚਦਾ ਵੀ ਯਾਰ ਇਹ ਸ਼ਾਇਦ ਇਹਨਾਂ ਦਾ ਕੋਈ ਗਲਤ ਐਕਸਪੀਰੀਅੰਸ ਰਿਹਾ ਹੋਊਗਾ, ਸ਼ਾਇਦ ਇਹ ਇਸ ਕਰਕੇ ਗੱਲ ਕਰ ਰਹੇ ਨੇ ਕਿ ਇਹਨਾਂ ਦੇ ਲਾਗੋਂ ਦੀ ਕੋਈ ਤੇਜ਼ ਆਵਾਜ਼ ਦੇ ਵਿੱਚ ਗਾਣੇ ਲਾ ਕੇ ਅਤੇ ਕੋਈ ਲੰਘਿਆ ਹੋਊਗਾ, ਬਦਤਮੀਜ਼ੀ ਕੀਤੀ ਹੋਊਗੀ, ਤੇਜ਼ ਗੱਡੀ ਭਜਾ ਕੇ ਇਹਨਾਂ ਦੇ ਵਿੱਚ ਮਾਰਨ ਲੱਗਾ ਹੋਊਗਾ, ਇਹਨਾਂ ਨੇ ਵਰਜਿਆ ਵਾ ਅੱਗੋਂ ਅੱਖਾਂ ਵਿਖਾਉਂਦਾ ਹੋਊਗਾ, ਅਤੇ ਉਹਨਾਂ ਨੂੰ ਲੱਗਾ ਹੋਊਗਾ ਵੀ ਨਹੀਂ ਆਹ ਇਹੋ ਜਿਹਾ ਬੰਦਾ ਨਹੀਂ ਚਾਹੀਦਾ ਇੱਥੇ, ਆਹ ਕੈਟੇਗਰੀ ਨਹੀਂ ਚਾਹੀਦੀ, ਜਾਂ ਫਿਰ ਉਹਨਾਂ ਦੇ ਕੋਲ ਕੋਈ ਕੰਮ ਕਰਦਾ ਹੋਊਗਾ ਅਤੇ ਉਹਨਾਂ ਦਾ ਕੰਮ ਵਿਗਾੜ ਕੇ ਅਤੇ ਉਹਨਾਂ ਨੂੰ ਅੱਖਾਂ ਵਿਖਾਉਂਦਾ ਹੋਊਗਾ, ਤਾਂ ਉਹਨਾਂ ਨੂੰ ਲੱਗਾ ਹੋਊਗਾ ਵੀ ਨਹੀਂ ਆਹ ਕੈਟੇਗਰੀ ਨਹੀਂ ਮੈਨੂੰ ਚਾਹੀਦੀ, ਜਾਂ ਉਹਨਾਂ ਨੂੰ ਇਹ ਲੱਗਾ ਹੋਊਗਾ ਵੀ ਇਹ ਆ ਕੇ ਅਤੇ ਇੱਥੇ ਨਸ਼ੇ ਪੱਤੇ ਕਰ ਰਿਹਾ ਵਾ, ਇੱਥੇ ਆ ਕੇ ਅਤੇ ਇਹਨਾਂ ਨੇ ਗਰੁੱਪ ਬਣਾ ਲਿਆ ਵਾ, ਗੈਂਗ ਚਲਾ ਰਹੇ ਨੇ ਇੱਥੇ ਆ ਕੇ, ਸੋ ਉਹਨੂੰ ਲੱਗਦਾ ਵੀ ਨਹੀਂ ਆਹ ਆਹ ਕੈਟੇਗਰੀ ਨਹੀਂ, ਪਰ ਉਹ ਸ਼ਾਇਦ ਆਪਾਂ ਚੰਗਾ ਪਾਸਾ ਉਦੋਂ ਇਗਨੋਰ ਕਰ ਦਿੰਦੇ ਹਾਂ। ਇੱਦਾਂ ਦੀਆਂ ਨੇ ਐਗਜ਼ਾਮਪਲਾਂ ਸਾਡੇ ਆਸ ਪਾਸ,
1: ਅਸੀਂ ਉਸ ਸੋਸਾਇਟੀ 'ਚ ਡਿਵੈਲਪ ਹੋਏ ਹਾਂ,
0: ਪਰ ਉਹ ਐਗਜ਼ਾਮਪਲਾਂ ਜਿਹੜੀਆਂ ਨੇ ਉਹ ਜਾਂ ਕੱਚਿਆਂ ਜਾਂ ਪੱਕਿਆਂ 'ਚ ਡਿਵੀਜ਼ਨ ਨਹੀਂ ਸਾਨੂੰ ਸ਼ੋਅ ਕਰਦੀਆਂ, ਕਿਉਂਕਿ ਉਹ ਕੋਈ ਵੀ ਹੋ ਸਕਦਾ। ਉਹ ਤਾਂ ਇਹਦਾ ਮਤਲਬ ਇਹ ਥੋੜ੍ਹੀ ਆ ਵੀ ਜਿਹੜਾ ਹੁਣ ਪੱਕਾ ਵਾ, ਜਿਹੜਾ ਸਿਟੀਜ਼ਨ ਹੋ ਗਿਆ ਜਾਂ ਇੱਥੇ ਜੰਮਿਆ ਵਾ, ਇਹਦਾ ਮਤਲਬ ਕਿ ਉਹਨੂੰ ਲਾਇਸੈਂਸ ਮਿਲ ਗਿਆ ਵਾ ਵੀ ਉਹ ਤੁਹਾਨੂੰ ਅੱਖਾਂ ਵਿਖਾ ਲਏ, ਉਹ ਤੁਹਾਡੇ ਲਾਗੋਂ ਦੀ ਗੱਡੀ ਭਜਾ ਕੇ ਲੰਘਾ ਲਏ, ਉਹ ਤੁਹਾਡੇ 'ਚ ਮਾਰ ਦੇ, ਸੌਰੀ ਕਵੇ ਨਾ ਕਵੇ,
1: ਉਹਨੂੰ ਪੈਸੇ ਦਾ ਜ਼ੋਰ ਦਿਖਾਵੇ।
0: ਹਾਂ, ਸੋ ਗੰਦਾ ਬੰਦਾ ਤਾਂ ਗੰਦਾ ਹੀ ਆ ਵੇਖੋ, ਭਾਵੇਂ ਉਹਦਾ ਸਟੇਟਸ ਜੋ ਵੀ ਆ, ਉਹਦਾ ਵੀਜ਼ਾ
1: ਚਾਹੇ ਉਹ ਕੱਚਾ ਚਾਹੇ ਉਹ ਪੱਕਾ,
0: ਹੈ ਨਾ। ਸੋ ਚੰਗੇ ਚੰਗੇ ਮੈਂ ਤਾਂ ਕਹੂੰਗਾ ਵੀ ਕਿੱਡੇ ਕਿੱਡੇ ਵਧੀਆ ਵਧੀਆ ਕਿੱਡੇ ਬੀਬੇ ਵੀ ਮੁੰਡੇ ਪਿਛਲੇ ਸਮੇਂ ਦੇ ਵਿੱਚ ਆਏ ਨੇ, ਮੈਂ ਹੈਰਾਨ ਹੁੰਦਾ ਵਾਂ ਵੀ ਉਹਨਾਂ ਦੇ ਵਿੱਚ ਸਲੀਕਾ। ਆਪਾਂ ਜਦੋਂ ਸਿਰਫ ਇਹੋ ਹੀ ਵੇਖਣਾ ਸ਼ੁਰੂ ਕਰ ਦਿੰਦੇ ਹਾਂ ਵੀ ਹਾਏ ਇਹ ਪੀੜ੍ਹੀ ਖਰਾਬ ਹੋ ਗਈ, ਹਾਏ ਇਹਨੇ ਇੱਦਾਂ ਕਰਤਾ ਉੱਦਾਂ ਕਰਤਾ, ਉੱਥੇ ਫਿਰ ਆਪਾਂ

0: ਪਾਸਿਓਂ ਅੰਨੇ ਹੋ ਜਾਂਦੇ ਹਾਂ, ਆਪਾਂ ਕਾਣੇ ਹੋ ਜਾਂਦੇ ਹਾਂ। ਸੋ ਸਾਨੂੰ ਉਹ ਚੀਜ਼ ਦੇਖਣੋਂ ਹਟ ਜਾਂਦੀ ਆ ਵੀ ਕਿੱਡੇ ਪਿਆਰੇ ਪਿਆਰੇ ਲੋਕ ਵੀ ਆਏ ਜਿਹੜੇ ਅੱਧੀ ਜ਼ਬਾਨ 'ਤੇ ਤੁਹਾਡਾ ਕੰਮ ਕਰਨ ਆ ਜਾਂਦੇ ਆ, ਜਿਨ੍ਹਾਂ ਦੇ ਨਾਲ ਤੁਹਾਡੀਆਂ ਸਾਂਝਾਂ ਨੇ, ਜਿਨ੍ਹਾਂ ਦਾ ਪਰਿਵਾਰ ਆਉਂਦਾ ਵਾ, ਤੁਹਾਨੂੰ ਮਿਲ ਕੇ ਉਹਨਾਂ ਦੇ ਨਾਲ ਮਜ਼ਾ ਆ ਜਾਂਦਾ। ਸੋ ਕਿੱਡੇ ਵਧੀਆ ਵਧੀਆ ਲੋਕ ਵੀ ਨੇ। ਸੋ ਇੱਥੇ ਹੀ ਆ ਸਾਰਾ ਕੁਛ, ਸਾਰਾ ਨਾ ਤਾਂ ਸਾਰੀ ਦੁਨੀਆ ਵਿਗੜ ਗਈ ਆ, ਨਾ ਹੀ ਸਾਰੀ ਸੁਧਰ ਸਕਦੀ।
1: ਅਤੇ ਉਹੀ ਆਪਾਂ ਜੇ ਕੰਟੈਕਸਟ ਹੁਣ ਇੱਥੇ ਲਿਆਈਏ ਵੀ ਨਾ ਤਾਂ ਸਾਰੇ ਚੰਗੇ ਹੀ ਆ, ਨਾ ਸਾਰੇ ਮਾੜੇ ਹੀ ਆ। ਜੇ ਆਪਾਂ ਆਸਟ੍ਰੇਲੀਅਨ ਐਂਗਲ ਤੋਂ ਦੇਖੀਏ ਵੀ ਇਹ ਲੋਕ ਆਸਟ੍ਰੇਲੀਆ ਦੇ ਭਲੇ ਲਈ ਕੰਮ ਕਰਨਗੇ, ਜਾਂ ਹੁਣ ਜੇ ਦੋ ਚਾਰ ਕ੍ਰਿਮੀਨਲਸ ਦੀ ਅਖਬਾਰ 'ਚ ਫੋਟੋ ਆ ਵੀ ਗਈ ਤਾਂ ਉਹ ਸਾਰੇ ਭਾਰਤੀ ਭਾਈਚਾਰੇ ਨੂੰ ਥੋੜ੍ਹੀ ਹੈ ਨਾ ਕਰਦੇ ਰੈਪ੍ਰਜੈਂਟ। ਬਿਲਕੁਲ ਉਸੇ ਤਰ੍ਹਾਂ ਜਿਹੜੇ ਇੱਥੋਂ ਹੈ ਨਾ ਅੱਧਾ ਅੱਧਾ ਕਿਲੋ ਮੂੰਹ 'ਚ ਵਿੰਗਮ ਪਾ ਕੇ ਅਤੇ ਕਿਲੋ ਕਿਲੋ ਦੀਆਂ ਚੈਨੀਆਂ ਪਾ ਕੇ ਹੈ ਨਾ ਸੋਨੇ ਰੰਗੀਆਂ ਜਿਹੜੇ ਉੱਥੇ ਫਿਰਦੇ ਆ ਮੋਟਰਸਾਈਕਲਾਂ ਦੇ ਹੜ ਹੜ ਕਰਦੇ, ਉਹ ਸਾਨੂੰ ਥੋੜ੍ਹੀ ਰੈਪ੍ਰਜੈਂਟ ਕਰਦੇ।
0: ਜਾਂ
1: ਜਿਹੜੇ ਹੈ ਨਾ ਪਿੰਡ 'ਚ ਜਿਹੜਾ ਉਹ ਕਿਹਾ ਜਾਂਦਾ ਨਾ ਵੀ ਇਹ ਬਾਹਰਲੇ ਆ ਕੇ ਆਹ ਬੁੜੀਆਂ ਦੇ ਇੱਥੇ ਨੌਕਰਾਣੀਆਂ ਦੇ ਦਿਮਾਗ ਖਰਾਬ ਕਰ ਜਾਂਦੇ, ਦਸ ਦਸ ਹਜ਼ਾਰ ਰੁਪਈਆ ਮਹੀਨੇ ਦਿੰਦੇ, ਇੱਥੇ ਹੁਣ 3,000 ਤੇ ਕੋਈ ਬੀਬੀ ਨਹੀਂ ਲੱਭਦੀ ਹੈ ਨਾ ਰੋਟੀ ਬਣਾਉਣ ਨੂੰ। ਉਹਨਾਂ ਦੇ ਆਪਣੇ ਦੁੱਖ ਤਕਲੀਫਾਂ ਆਪਣੀ ਸੁਸਾਇਟੀ ਦੇ ਹਿਸਾਬ ਨਾਲ ਨੇ, ਪਰ ਇਹ ਡਿਵੈਲਪ ਹੁੰਦੀਆਂ ਸੁਸਾਇਟੀ 'ਚੋਂ ਹੀ। ਕੋਈ ਦੱਬਿਆ ਕੁਚਲਿਆ ਲਤਾੜਿਆ ਵਰਗਾ ਜਿਹੜਾ, ਉਹ ਆਪਦੇ ਪੁੱਤ ਨੂੰ ਇਹੀ ਅਸੀਸ ਦਊਗਾ ਮੇਰਾ ਪੁੱਤ ਵੱਡਾ ਹੋ ਕੇ ਥਾਣੇਦਾਰ ਲੱਗੇ, ਕਿਉਂਕਿ ਉਹਨੇ ਤਮਾਮ ਉਮਰ ਥਾਣਿਆਂ 'ਚੋਂ ਜਲਾਲਤ ਦੇਖੀ ਹੈ। ਅਤੇ ਜਿਹਨੇ ਗੁਰਬਤ ਦੇਖੀ ਆ, ਜਿਹਨਾਂ ਦੇ ਘਰ ਦਾਲ ਫੁਲਕਾ ਮਸਾਂ ਹੀ ਪੱਕਦਾ ਹੈ ਨਾ, ਜਿਹੜੇ ਪਾਥੀਆਂ ਮੰਗਣ ਗਏ ਹੋਏ ਆ ਗੁਆਂਢੀਆਂ ਦੇ ਅੱਗ ਬਾਲਣ ਨੂੰ, ਉਹ ਹੈ ਨਾ ਅਰਦਾਸ ਕਰਦੀ ਆ ਵੀ ਮੇਰਾ ਪੁੱਤ ਪਟਵਾਰੀ ਲੱਗੇ, ਚਾਰ ਪੈਸੇ ਆਉਣ ਘਰ ਨੂੰ। ਉਹ ਸਿਸਟਮ ਸੁਸਾਇਟੀ 'ਚੋਂ ਹੀ ਨਿਕਲੀਆਂ ਹੋਈਆਂ ਚੀਜ਼ਾਂ ਹੁੰਦੀਆਂ।
0: ਮੈਂ ਤਾਂ ਕਹਿੰਦਾ ਵੀ ਕੋਈ ਇੱਦਾਂ ਦਾ ਸ਼ਾਇਦ ਕੋਈ ਇੱਦਾਂ ਦੀ ਵੀ ਹਿੰਮਤ ਵਿਖਾਵੇ ਕਦੀ ਕੋਈ ਪੋਲੀਟੀਕਲ ਪਾਰਟੀ ਜਿਹੜੀ ਇਹ ਕਹੇ ਵੀ ਯਾਰ ਆਹ ਆਹ ਅਪਰਾਧੀ ਬੰਦੇ ਨਹੀਂ ਸਾਨੂੰ ਚਾਹੀਦੇ, ਆਹ ਕਰਪਟ ਬੰਦੇ ਨਹੀਂ ਸਾਨੂੰ ਚਾਹੀਦੇ, ਲੋਕਾਂ ਦਾ ਪੈਸਾ ਮਾਰ ਕੇ ਅਤੇ ਆਪ ਰਾਜੇ ਬਣੇ ਬੈਠੇ ਆ, ਆਹ ਚੋਰ ਨਹੀਂ ਸਾਨੂੰ ਚਾਹੀਦੇ ਹੈ ਨਾ, ਆਹ ਜਿਹੜੇ ਜਿਹੜੇ ਸਿਸਟਮ ਦੇ ਵਿੱਚੋਂ ਮਿਲੀਅਨ ਬਿਲੀਅਨ ਲੁੱਟ ਕੇ ਖਾ ਗਏ, ਇਹ ਨਹੀਂ ਚਾਹੀਦੇ। ਹੈ ਕਿਸੇ 'ਚ ਮਤਲਬ ਕਿ ਨਹੀਂ ਹੋਊਗੇ, ਕਿਉਂਕਿ ਉਹਨਾਂ ਕੋਲੋਂ ਤਾਂ ਫੰਡ ਮਿਲਣੇ ਆ। ਸੋ ਆਪਾਂ ਉੱਥੇ ਕਿ ਜੇ ਹੱਥ ਪਾਉਂਦੇ ਹਾਂ ਜਿੱਥੇ ਕਿ ਜੇ ਸੌਖਾ ਸੌਖਾ ਜਿਹਾ। ਸੋ ਤਗੜਾ ਜਿਹੜਾ ਵਾ ਜਦ ਕੋਈ ਪੈਸਾ ਆ ਉਹ ਜੇ ਛਿੱਤਰ ਵਾਲਾ ਹੋ ਜੇ, ਅਮੀਰ ਹੋ ਜੇ, ਅਤੇ ਉਹ ਫਿਰ ਜੋ ਮਰਜ਼ੀ ਕਰੀ ਜਾਵੇ, ਫਿਰ ਅਸੀਂ ਉਹਦੇ ਖਿਲਾਫ਼ ਕੋਈ ਗੱਲ ਨਹੀਂ ਕਰ ਸਕਦੇ।
1: ਸੋ ਅਮੀਰ ਆਪ ਸਥਾਪਤੀ ਦਾ ਹਿੱਸਾ ਬਣ ਜਾਂਦਾ ਨਾ, ਜਿਵੇਂ ਆਪਾਂ ਇੱਥੋਂ ਕਹਿੰਦੇ ਜਿਹੜੇ ਇੱਥੋਂ ਦੇ ਅਮੀਰ ਸਿਟੀਜ਼ਨ ਲੋਕ ਨੇ, ਉਹਨਾਂ ਦੇ ਵਿਚਾਰ ਅਤੇ ਜਿਹੜੇ ਯੰਗ ਮਾਈਗ੍ਰੈਂਟ ਨੇ ਜਿਹੜੇ ਹੁਣੇ ਹੁਣੇ ਪੱਕੇ ਹੋਏ ਆ ਔਖੇ ਸੌਖੇ ਢੰਗਾਂ ਨਾਲ, ਉਹਨਾਂ ਦੇ ਵਿਚਾਰ ਪੋਲੀਟੀਕਲ ਲੈਵਲ 'ਤੇ ਲੈ ਕੇ ਕੀ ਹੋਰ ਲੋਕ ਆਉਣੇ ਚਾਹੀਦੇ ਨੇ ਕਿ ਨਹੀਂ ਆਉਣੇ ਚਾਹੀਦੇ, ਉਹਨਾਂ ਦੇ ਬਿਲਕੁਲ ਵੱਖੋ ਵੱਖਰੇ ਹੋਣਗੇ, ਕਿਉਂਕਿ ਇਹ ਮਨੁੱਖੀ ਸੋਚ ਪ੍ਰਭਾਵਿਤ ਹੁੰਦੀ ਆ ਆਰਥਿਕਤਾ ਨਾਲ, ਆਮਦਨ ਦੇ ਲਿਹਾਜ਼ ਨਾਲ। ਕਿਉਂਕਿ ਜੇ ਇਨਸਾਨ ਸਾਰੇ ਇੱਕ ਬਰਾਬਰ ਆ, ਮਾਨਸਿਕ ਜਾਤ ਸਭ ਇੱਕ ਪਹਿਚਾਣ ਵੋ ਹੈ ਨਾ, ਪਰ ਜਦ ਅਸੀਂ ਕਹਿੰਦੇ ਹਾਂ ਵੀ ਫਲਾਨਾ ਬੰਦਾ ਵੱਡਾ, ਤਾਂ ਅਸੀਂ ਕਿਸੇ ਨੂੰ ਛੋਟਾ ਕਰ ਰਹੇ ਹੁੰਦੇ ਹਾਂ। ਉਸ ਲਿਹਾਜ਼ ਨਾਲ ਵਿਚਾਰਾਂ 'ਚ ਮਤਭੇਦ ਹੋਣਾ ਲਾਜ਼ਮੀ ਆ, ਅਤੇ ਇਹੀ ਗੱਲ ਨੂੰ ਪੋਲੀਟੀਕਲ ਪਾਰਟੀਆਂ ਜ਼ਰੂਰ ਸਮਝਦੀਆਂ ਹੋਣਗੀਆਂ ਬਈ ਜੇ ਭਾਵਾਂ ਇੰਡੀਆ ਦਾ ਵਾਰ ਨਾ ਪਰ ਹੈਗਾ ਅਮੀਰ, ਉਹ ਸੋਚੂਗਾ ਇਸ ਢੰਗ ਨਾਲ ਵੀ ਬਹੁਤ ਜ਼ਿਆਦਾ ਲੋਕ ਆ ਰਹੇ ਆ, ਥੋੜ੍ਹਾ ਹੁਣ ਘੱਟ ਹੋਣਾ ਚਾਹੀਦਾ, ਜਾਂ ਕਹਿ ਲਓ ਉਹਦਾ ਆਪਣਾ ਕੰਮ ਕਾਰੋਬਾਰ ਅਸਟੈਬਲਿਸ਼ਡ ਆ, ਹੈ ਨਾ। ਹਾਂ, ਜੇ ਉਹਦੇ ਕੰਮ ਕਾਰੋਬਾਰ 'ਤੇ ਅੱਗੇ ਚਾਰ ਪ੍ਰਵਾਸੀ ਰੱਖੇ ਹੋਏ ਆ 50,000 ਵਾਲੇ, ਉਹਨੂੰ ਪਤਾ ਇਹ ਨਹੀਂ ਮਿਲਣੇ, ਫਿਰ ਉਹਨੇ ਉਸ ਢੰਗ ਨਾਲ ਸੋਚਣਾ ਨਹੀਂ ਨਹੀਂ ਦੇਖੋ ਅੱਛੇ ਮਿਹਨਤ ਕਰ ਰਹੇ ਨੇ ਆਪਣੀ ਲਾਈਫ ਬਣਾ ਰਹੇ ਨੇ ਇਹ ਲੋਕ, ਉਹਨੇ ਉੱਦਾਂ ਉੱਦਾਂ ਕਰਨਾ।
0: ਉਹੀ ਨਾ, ਖੈਰ ਜਿਹੜੇ ਬੰਦੇ ਨੇ ਆਪਣਾ ਪੱਖ ਉਹੀ ਗੱਲ ਆ ਜਾਂਦੀ ਹੈ ਦੱਸਤਾ, ਉਹਦਾ ਤਾਂ ਪਤਾ ਲੱਗ ਗਿਆ ਕਿਸੇ ਨੂੰ ਜੱਚ ਗਿਆ ਅਤੇ ਚਲੋ ਉਹਨੇ ਪੱਲੇ ਬੰਨ ਲਿਆ, ਕਿਉਂਕਿ ਉਹਦੇ ਕੋਲ ਵੀ ਚਾਰ ਪੁਆਇੰਟ ਤਾਂ ਹੁੰਦੇ ਹੀ ਆ, ਗਲਤ ਵਾਲੇ ਕੋਲ ਵੀ ਚਾਰ ਪੁਆਇੰਟ ਸਹੀ ਹੁੰਦੇ ਹੁੰਦੇ ਆ। ਮੈਂ ਕਹਿੰਦਾ ਅਸੀਂ ਆਪੋ ਆਪਣੇ ਅਦਾਰਿਆਂ 'ਚੋਂ, ਆਪੋ ਆਪਣੀਆਂ ਨੌਕਰੀਆਂ 'ਚੋਂ ਆਪਾਂ ਆਪਣੀ ਕੈਲਕੂਲੇਸ਼ਨ ਦਿਮਾਗ 'ਚ ਕਰਕੇ ਰੱਖੀਏ। ਕੱਲ੍ਹ ਨੂੰ ਤੁਹਾਨੂੰ ਕੋਈ ਗੱਲ ਕਹਿੰਦਾ ਵਾ ਤਾਂ ਤੁਸੀਂ ਚੱਟ ਦੇਣੀ ਕਹਿ ਸਕਦੇ ਹੋ ਵੀ ਵੇਖੋ ਜੀ ਸਾਡੇ ਉੱਥੇ 100 ਬੰਦਾ ਕੰਮ ਕਰਦਾ, ਜੇ ਅੱਜ ਦੀ ਅੱਜ ਆਪਾਂ ਤੁਹਾਡੀ ਮੰਨ ਲਈਏ ਤਾਂ ਉਹਦੇ ਵਿੱਚੋਂ 70 ਅੱਜ ਹੀ ਔਫ ਹੋ ਜਾਣਗੇ, ਦੱਸੋ ਤੁਹਾਡੇ ਕੋਲ ਹੈਗੇ ਆ ਸਾਡੇ ਅੱਜ ਹੀ, ਆਪਾਂ ਜੇ ਤੁਹਾਡੀ ਮੰਨ ਲਈਏ 50 ਦੇ ਵਿੱਚੋਂ ਅੱਜ ਹੀ 20 ਜਣੇ ਜਿਹੜੇ ਨੇ ਵਾਪਸ ਚਲ ਜਾਣਗੇ, ਦੱਸੋ ਸਾਡਾ ਕੰਮ ਸਰ ਜੂਗਾ ਜਾਂ ਤੁਸੀਂ ਸਾਨੂੰ ਬੰਦੇ ਦਿਓਗੇ। ਸੋ ਐਟਲੀਸਟ ਆਪਾਂ ਇੱਦਾਂ ਦੀ ਕੈਲਕੂਲੇਸ਼ਨ ਤਾਂ ਕਰਕੇ ਰੱਖੀਏ, ਕੱਲ੍ਹ ਨੂੰ ਤੁਹਾਨੂੰ ਤੁਸੀਂ ਝੱਟ ਦੇਣੀ ਉਹਦਾ ਜਵਾਬ ਦੇ ਸਕੋ। ਜਦ ਕਿ ਵੈਸੇ ਤੁਸੀਂ ਕੀ ਕਰੋਗੇ, ਆਪਾਂ ਉੱਦਾਂ ਗੋਲਮੋਲ ਜੀਆਂ ਗੱਲਾਂ ਕਰਾਂਗੇ, ਨਹੀਂ ਜੀ ਇਹ ਗੱਲ ਚੰਗੀ ਨਹੀਂ ਹੁੰਦੀ, ਇਹ ਗੱਲ ਠੀਕ ਨਹੀਂ ਆ ਜੀ, ਇਕੋਨਮੀ ਚਲਾ ਰਿਹਾ ਵਾ ਮਾਈਗ੍ਰੈਂਟ ਤੋਂ ਬਿਨਾਂ ਗੁਜ਼ਾਰਾ ਨਹੀਂ ਆ, ਇੰਨੇ ਪੈਸੇ ਆ ਰਹੇ ਨੇ, ਉਹਦੇ ਨਾਲੋਂ ਬਿਹਤਰ ਇਹ ਆ
1: ਲੋਜੀਕਲ ਤੇ
0: ਆਪਣੀ ਲੋਜੀਕਲ ਤੁਸੀਂ ਐਗਜ਼ਾਮਪਲ ਦੋ। ਸੋ ਸਾਡਾ
1: ਜਿਹੜੀ ਤੁਸੀਂ ਮੈਨੂੰ ਕੱਲ੍ਹ ਇੰਸਟਾ ਦੀ ਰੀਲ ਭੇਜੀ ਆ ਹੈ ਨਾ, ਉਹਦੇ 'ਚ ਹੁਣ ਉਹਨਾਂ ਨੇ ਇਹੀ ਦਿਖਾਇਆ, ਇੱਕ ਬੰਦਾ ਉੱਥੇ ਇੱਕ ਬਟਨ ਲੱਗਿਆ ਹੋਇਆ ਵੀ ਤੁਸੀਂ ਇਹ 'ਤੇ ਹੱਥ ਮਾਰਨਾ ਵੀ ਹੋਰ ਮਾਈਗ੍ਰੈਂਟ ਜਿਹੜੇ ਹੈਗੇ ਆਉਣੇ ਨਹੀਂ ਅਤੇ ਜਿਹੜੇ ਹੈਗੇ ਆ ਤਿੱਤਰ ਹੋਵੋ ਹੈ ਨਾ, ਉਹਨਾਂ ਨੂੰ ਪਹਿਲਾਂ ਪੁੱਛਣਾ ਤੁਸੀਂ ਤਿੱਤਰ ਦੇਖਿਆ, ਕਹਿੰਦਾ ਹਾਂਜੀ, ਕਹਿੰਦਾ ਬਣੋ ਫਿਰ। ਤੇ ਉਹ ਮੁੜ ਕੇ ਉਹ ਹਸਪਤਾਲ ਗਿਆ, ਇੱਧਰ ਗਿਆ, ਉੱਧਰ ਗਿਆ ਹੈ ਨਾ, ਊਬਰ ਵਾਲਾ ਹੈ ਨਾ ਕਹਿੰਦਾ ਡਿਲੀਵਰੀ ਹੁਣ ਥੋੜ੍ਹੀ ਪਰਸੋਂ ਨੂੰ ਹੋਊ ਹੈ ਨਾ,
0: ਸੱਚਾਈ ਤੇ
1: ਹਰ ਚੀਜ਼ 'ਚ ਮਤਲਬ ਉਹਨੂੰ ਹੈ ਨਾ ਫਿਰ ਮੂੰਹ ਦੀ ਖਾਣੀ ਪੈਂਦੀ ਆ ਅਤੇ 2 ਦਿਨਾਂ 'ਚ ਉਹਦੀ ਅਕਲ ਆ ਜਾਂਦੀ ਟਿਕਾਣੇ। ਪਰ ਅਸੀਂ ਇਹ ਕਹਿੰਦੇ ਹਾਂ ਵੀ ਆਪਾਂ ਕਿਤੇ ਬਾਂਦਰ ਹੱਥ ਬੰਦੂਕ ਨਾ ਫੜਾ ਦਈਏ। ਇਹ ਇੱਕ ਬੈਲੈਂਸ ਲੌਜੀਕਲ ਕੰਕਲੂਜਨ ਹੋਣਾ ਚਾਹੀਦਾ ਬਈ ਇੰਨੇ ਕੁ ਆ ਜਾਣ, ਬੇਲੋੜੇ ਸੱਦਣ ਦੀ ਲੋੜ ਨਹੀਂ, ਜਿੰਨੇ ਕੁ ਦੀ ਲੋੜ ਆ ਉਨੇ ਕੁ ਆਉਂਦੇ,
0: ਜਿੰਨੇ ਕੁ ਤੁਸੀਂ ਸਾਂਭ ਸਕਦੇ ਹੋ। ਇਸ ਲਈ ਇੱਕ ਘਰ, ਤੁਸੀਂ ਘਰ ਦੇ ਵਿੱਚ ਜਿੰਨੇ ਕੁ ਤੁਸੀਂ ਸਾਂਭ ਸਕਦੇ ਹੋ ਉਨੇ ਕੁ ਤੁਸੀਂ ਸਾਂਭੋ।
1: ਲੇਬਰ ਪਾਰਟੀ ਹਜੇ ਤੱਕ ਮੈਨੂੰ ਲੱਗਦਾ ਹੁੰਦਾ ਵੀ ਇਹਨਾਂ ਤਿੰਨਾਂ ਪਾਰਟੀਆਂ ਚੋਂ ਲੇਬਰ ਪਾਰਟੀ ਦਾ ਜਿਹੜਾ ਰੈਸ਼ਨੇਲ ਆ ਫਿਰ ਵੀ ਥੋੜ੍ਹਾ ਠੀਕ ਆ।
0: ਓਕੇ, ਸੋ ਆਪਾਂ ਇਸ ਕਨਵਰਸੇਸ਼ਨ ਨੂੰ ਇੱਥੋਂ ਅੱਗੇ ਤੋਰਦੇ ਹਾਂ, ਯਾਰ ਸਮਾਂ ਹੋ ਗਿਆ ਇੱਕ ਬ੍ਰੇਕ ਲੈਣ ਦਾ। ਰੇਡੀਓ ਹਾਂਜੀ 1674 AM।
2: विक्टोरिया वासियों, क्या आपको गैस पर खाना बनाना पसंद है? कड़ाके की ठंड वाली रात में तुरंत गर्म हो जाने वाला घर, जब भी आपको जरूरत हो पूरे परिवार के लिए लगातार मिलने वाला गर्म पानी, तो जब तक आप इसका आनंद ले सकते हैं ले लीजिए, क्योंकि स्टेट लेबर इन सब पर बैन लगाने की योजना बना रही है। बैन केरल से कहिए कि आप नहीं चाहते कि कोई आपको बताए कि आपको अपने ही घर में खाना कैसे बनाना है, घर गर्म कैसे रखना है या नहाना कैसे है, पर जाकर गैस सब्स्टिट्यूशन रोड मैप को नहीं कहें। डेविड डेविस एमपी द्वारा अधिकृत सदर्न मेट्रोपॉलिटन रीजन के सदस्य लेवल 1670 चैपल स्ट्रीट साउथ 11
3: David Davis.com.in. Hunt Hoti Modinal Moda Milake Thodi Tarakki Diranu Purvi Sokha Ate Surakhiyat Banonda Vada Karda Hai Very Be Toyota Jithe Hai Toyota Di Best Technology Best Customer Service Ate Best Google Reviews Thodi Zarurat Anusar Pritpal Singh Tuhanu Help Karange Thodi Apni Toyota Choose Karan Le Jo Ne Ik Dhake To Very Be Toyota The Smart Choice।
4: Great finance offers available across Geely EX5, Starre EMI and Geely EX2 models. Ends 31st October. Visit 421 Buckley Street or online at geelyfootsgrade.com.au. Credit criteria TNC apply. Finance provided by Allied Retail Finance Private Limited. Trading as Geely Finance. LMCA 7503.
5: ਜਦੋਂ ਤੁਹਾਡੇ ਲਈ ਜਾਂ ਤੁਹਾਡੇ ਕਿਸੇ ਪਿਆਰੇ ਲਈ ਸਹੀ ਹੋਮ ਕੇਅਰ ਪ੍ਰੋਵਾਈਡਰ ਚੁਣਨ ਦਾ ਸਮਾਂ ਆਉਂਦਾ ਹੈ ਤਾਂ ਮਾਈ ਕੇਅਰ ਦੇ ਸਾਡੇ ਕੇਅਰਸ ਮੈਲਬਨ ਅਤੇ ਇਸ ਤੋਂ ਬਾਹਰ ਵੀ ਤੁਹਾਡੀ ਮਦਦ ਲਈ ਤਿਆਰ ਹਨ। ਅਸੀਂ ਬਜ਼ੁਰਗ ਆਸਟ੍ਰੇਲੀਆ ਲੋਕਾਂ ਨੂੰ ਨਿੱਜੀ ਦੇਖਭਾਲ ਯੋਜਨਾਵਾਂ, ਉਹਨਾਂ ਦੀ ਭਾਸ਼ਾ ਬੋਲਣ ਵਾਲੇ ਕੇਅਰਸ ਅਤੇ ਸਮਰਪਿਤ ਦੇਖਭਾਲ ਸਾਥੀ ਨਾਲ ਘਰ ਵਿੱਚ ਹੀ ਰਹਿਣ ਵਿੱਚ ਮਦਦ ਕਰਦੇ ਹਾਂ। 1-800-642-273 'ਤੇ ਫੋਨ ਕਰੋ ਜਾਂ ਮਾਈ ਕੇਅਰ ਹੋਮ ਕੇਅਰ ਲਿਖ ਕੇ ਖੋਜੋ। ਇਹ ਹੈ MICAR।
6: ਵਿਆਹ, ਖੁਸ਼ੀ ਜਾਂ ਕਿਸੇ ਵੀ ਖਾਸ ਮੌਕੇ ਲਈ ਜੁਐਲਰੀ ਹੋਣੀ ਚਾਹੀਦੀ ਹੈ ਖਾਸ, ਤੁੰਨਾ ਜੁਐਲਰਸ ਲੈ ਕੇ ਆਏ ਨੇ ਲੇਟੈਸਟ ਗੋਲਡ, ਡਾਇਮੰਡ, ਬੁਲੀਅਨ, ਸਿਲਵਰ ਤੇ ਬ੍ਰਾਈਡਲ ਕਲੈਕਸ਼ਨ, ਹਰ ਸਟਾਈਲ ਤੇ ਹਰ ਓਕੇਜ਼ਨ ਲਈ। ਜੈਨੂਇਨ ਜੁਐਲਰੀ, ਜੈਨੂਇਨ ਪ੍ਰਾਈਸਿੰਗ ਤੇ ਵਧੀਆ ਕਸਟਮਰ ਸਰਵਿਸ ਦੇ ਨਾਲ ਗੋਲਡ ਜੁਐਲਰੀ ਤੇ ਫਾਸਟ ਲੋਨ ਫੈਸਿਲਿਟੀ ਵੀ ਅਵੇਲੇਬਲ। ਵਿਜ਼ਿਟ ਕਰੋ 5/150 ਫਾਰਮਰਸ ਰੋਡ, ਤ੍ਰੁਗਨੀਨਾ ਅਤੇ 347 ਡੌਨਸਟੇਲ ਸਟ੍ਰੀਟ, ਡੈਂਡੀਨੋਂਗ। ਜੁਐਲਰਸ, ਭਰੋਸੇ ਦੀ ਨਿਸ਼ਾਨੀ।
7: ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ ਡਾਕਟਰ ਕੋਲ ਜਾਣੇ ਹੋ, ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ? ਯਾਦ ਰੱਖੋ, ਡਿਲੇ ਇਨ ਲਾ ਇਜ਼ ਡੈਮੇਜ ਇਨ ਲਾਈਫ। ਫੈਮਿਲੀ ਇਸ਼ੂ, ਪ੍ਰੋਪਰਟੀ ਦਾ ਮਸਲਾ, ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ, ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ, ਬੰਸਲ ਲਾਇਰਸ। ਤੁਹਾਡਾ ਭਰੋਸਾ, ਸਾਡਾ ਤਜਰਬਾ ਤੇ ਜਿੱਤ ਆਪਣੀ। ਕਾਲ 422-905-860 ਔਰ ਵਿਜ਼ਿਟ bansallawyers.com.au।
8: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
9: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾਸ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
8: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
9: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਤੇ ਜਾਂ ਫਿਰ ਵਿਜ਼ਿਟ ਕਰੋ bansalimmigration.com.au।
10: Attention, ladies and gentlemen, this is your captain. 20 flights, Melbourne to India ya Pakistan, Sydney to India ya Pakistan, kithe bhi ja sakti hai.
11: Attention, please. Din kehta hai, kar jana hai. Flight search karke thak gaye. Switch karo, Hi-Fi Travels te. Your local travel agency. Rated 4.9 star on Google. Book now, pay later. Flight book karni hai? Aaj hi call karo 1300-533-311 te. Ya online book karo hi-fi-travels.com.au te.
12: Sona chahida?
13: Parosa chahida hai.
12: Quality te buyback vi chahida. Chale aao. Delhi Jewelers, Stockland, Point Cook Vikhe. Jithe buy carat gold, classy silver, dazzling diamonds, ate gemstones.
3: stones. Custom jewelry, thwarte order te ready. Purana sona buyback and exchange turant. Cash chahida. Gold loan, easy and safe. Repair, bullion buying, selling, sab ek hi jagah. Te ovi wajab rate te. Delhi Jewelers. 310/2 Main Street, Point Cook. Call 0493-536-042.
13: Thappi.
14: मैं सोचती थी कि अपन कबड्डी की टीम बना ली।
15: तू पलवान बनना, पलवान जम।
16: Written and directed by जयदीप वडिंग, नीरू बाजवा, सनी सिंह, सुखविंदर चाहल, हशनीन चौहान ते होर बहुत सारे सितारियां नाल सजी फिल्म रिलीज होन जा रही है थोड़ी नेड़ली सिनेमा घरां दे विच अक्टूबर 16, 2026 नू।
17: की चाहिदा? ऑस्ट्रेलिया दा वीजा लाउणा जां वीजे लई मशवरा चाहिदा? मिल जुगा। सिद्धे आओ गरेवाल वीजा सॉल्यूशंस। ऑस्ट्रेलिया विच हर तरह दिया वीजा लोड़ा लई एक भरोसेयोग नां। जो स्टडी वीजा, स्किल्ड वीजा, एम्प्लॉयर स्पॉन्सर्ड वीजा, डामा, पेरेंट पार्टनर ते विजिटर वीजे विच डील करदे ने। हुणे कॉल करो प्रतिंदर गरेवाल नूं 0490-054-596। गरेवाल वीजा सॉल्यूशंस.com.au ते जाओ। आओ थोड़ा कोई हल करिए।
18: एक प्रारंभिक बाल्यावस्था शिक्षक या प्रशिक्षक के रूप में आप बच्चों के जीवन को आकार दे सकते हैं। आप अपना करियर बना सकते हैं, अपनी विशेषज्ञता साझा कर सकते हैं और विक्टोरिया के बच्चों और परिवारों पर स्थायी प्रभाव डाल सकते हैं। अपने करियर को संवारें। अधिक जानकारी के लिए vic.gov.au/kinder पर जाएं। विक्टोरियन सरकार मेलबर्न द्वारा अधिकृत।
19: टेंशन टेंशन मेरी टेंशन
20: की हुआ
19: अथे इमिग्रेशन दे इन्ने पंगे ने यार मुकदे ही नहीं।
20: काका जी टेंशन छड़ो, फोन चको, कॉल करो वीवा इमिग्रेशन नू जिथे इमिग्रेशन एक्सपर्ट हरपाल सिंह बाजवा इम्प्लॉयर स्पॉन्सर पार्टनर या पेरेंट्स या वीजा स्किल्ड माइग्रेशन स्टूडेंट वीजा MRT या RRT अपील्स ते स्किल्स असेसमेंट्स दे माहिर बैठे ने। हुणे ही अपॉइंटमेंट ली कॉल करो 0410-530-530
19: या 90-77-97-33
20: या ईमेल info@vivaimmigration.com.au
19: याद रखो 9077-9733
20: Viva Immigration and Education Consultant
19: हर कदम तुहाडे नाल।
21: चलदी दा नाम गड्डी आते सुनिया ही होना ते तुहाडी गड्डी कोई भी होवे उनु चलाउण लई ऑल मेजर ब्रांड्स दे टायर्स अलॉय व्हील्स ले। याद रखो टायर फोर्स जिना को लॉग बुक सर्विसिंग मैकेनिकल रिपेयर्स इंटरेस्ट फ्री रीपेमेंट्स दी सुविधा नाल अवेलेबल ने। तुहाडी सेवा विच पिछले 15 सालां तो ऑलवेज वन स्टॉप शॉप टायर फोर्स यूनिट 1 19-25 सोमर्टन रोड कैंपलफील्ड कॉल 0390-8665 और विजिट tyreforce.com.au।
22: दिवाली ले वुलवर्थ्स ते हर हफ्ते मिलन वाले शानदार ऑफर्स देखो। मिसाल वजों दावत बासमती राइस एवरीडे गोल्ड 5 किलो हुन सिर्फ $12.50 दा है, मतलब $2.35 दी बचत। ए खास ऑफर 20 अक्टूबर तक जदो तक स्टॉक रहंदा है चुनिंदा स्टोरा ते उपलब्ध है। अते हो सकता है कि ए हर स्टोर ते जा ऑनलाइन ते ना मिले, इस करके जल्दी करो।
23: मैनू अपनी नवी दुकान ली प्रीमियम 3D इल्यूमिनेटेड साइन दी अर्जेंट लोड सी। क्विक साइनेज ने इन हाउस डिजाइन, प्रिंटिंग ते प्रोफेशनल इंस्टॉलेशन सिर्फ 4 to 5 दिनों विच पूरी कर दित्ती। ग्लोइंग शॉप फ्रंट तो व्हीकल रैप्स तक ब्रांड पूरी स्ट्रीट विच सब तो वख चमक उठिया। विक्टोरिया ते साउथ ऑस्ट्रेलिया विच 12 सालों तो साइनेज लीडर्स, अपनी बिजनेस नू चमकाओ। कॉल 1300-151616 quicksignage.com.au।
0: ਤੁਸੀਂ ਸੁਣ ਰਹੇ ਹੋ ਇਸ ਪ੍ਰੋਗਰਾਮ ਦਾ ਰਿਪੀਟ ਬ੍ਰੌਡਕਾਸਟ।

0: ਰੇਡੀਓ ਹਾਂਜੀ 1674 ਪ੍ਰੋਗਰਾਮ ਹਾਂਜੀ ਮੈਲਬਨ ਅਤੇ ਆਖਰੀ ਪੜਾਅ ਦੇ ਵਿੱਚ ਤੁਹਾਡਾ ਸਵਾਗਤ ਕਰਦੇ ਹਾਂ ਅਤੇ ਗੱਲਾਂ ਬਾਤਾਂ ਸਾਡੀਆਂ ਚੱਲ ਰਹੀਆਂ ਸੀ ਇੱਥੋਂ ਦੇ ਮਾਹੌਲ ਚਾਲ ਦੇ ਉੱਤੇ ਮਾਈਗ੍ਰੈਂਟਸ ਦੇ ਬਾਰੇ ਜੋ ਗੱਲਾਂ ਬਾਤਾਂ ਚੱਲ ਰਹੀਆਂ ਨੇ ਜੋ ਮਾਹੌਲ ਬਣ ਰਿਹਾ ਵਾ ਉਹਦੇ ਉੱਤੇ ਗੱਲਾਂ ਬਾਤਾਂ ਚੱਲ ਰਹੀਆਂ ਸੀ ਇਸ ਹਿੱਸੇ ਦੇ ਵਿੱਚ ਤੁਹਾਡੇ ਮੈਸੇਜ ਵੀ ਲਵਾਂਗੇ ਤੁਹਾਡੀਆਂ ਕਾਲਸ ਵੀ ਲਵਾਂਗੇ ਅਤੇ ਜੇਕਰ ਤੁਸੀਂ ਵੀ ਕਾਲ ਕਰਨੀ ਹੋਵੇ ਦੱਸਣਾ ਹੋਵੇ ਕਿ ਤੁਹਾਡੇ ਅਦਾਰੇ ਦੇ ਵਿੱਚ ਕੀ ਸੂਰਤ ਹਾਲ ਨੇ ਕੀ ਰੇਸ਼ੋ ਆ ਕਿੰਨੇ ਕੁ ਮਾਈਗ੍ਰੈਂਟਸ ਕੰਮ ਕਰ ਰਹੇ ਨੇ ਯਾਨੀ ਕਿ ਉਹ ਸਿੱਧਾ ਸਿੱਧਾ ਸੌਖਾ ਕਰ ਦਈਏ ਕਿ ਜਿਨ੍ਹਾਂ ਦੀ ਹਲੇ ਸਿਟੀਜ਼ਨਸ਼ਿਪ ਨਹੀਂ ਹੋਈ ਭਾਵੇਂ ਉਹ ਪੀ ਆਰ ਵੀ ਨੇ ਉਹਨਾਂ ਨੂੰ ਵੀ ਉਸੇ ਕੈਟੇਗਰੀ 'ਚ ਧਰ ਲਿਓ ਕਿ ਉਹ ਕਿੰਨੇ ਕਿੰਨੇ ਕਿੰਨੀ ਕੁ ਗਿਣਤੀ ਆ ਅਤੇ ਫਿਰ ਉਹਨਾਂ ਨੂੰ ਉਸ ਲਿਹਾਜ਼ ਦੇ ਨਾਲ ਕੀ ਤੁਸੀਂ ਵਾਜਬ ਸਮਝਦੇ ਹੋ ਵੀ ਅਦਾਰਾ ਫਿਰ ਵੀ ਮਤਲਬ ਚੱਲ ਪਾਊਗਾ ਜੇਕਰ ਉਹਨਾਂ ਨੂੰ ਆਪਾਂ ਮਾਈਨਸ ਕਰ ਦਿੰਦੇ ਹਾਂ ਤਾਂ ਜੋ ਕਿ ਇਸ ਟਾਈਮ ਦੇ ਉੱਤੇ ਕੁਛ ਲੋਕਾਂ ਦੇ ਇੱਥੇ ਮਨਸੂਬੇ ਨੇ ਜਾਂ ਉੱਥੇ ਵਿਚਾਰ ਨੇ ਮੇਰੇ ਨਾਲ ਨੇ ਡਾਕਟਰ ਪ੍ਰੀਤਿੰਦਰ ਗਰੇਵਾਲ
1: ਜੀ ਹੁਣ ਤੱਕ ਆਪਾਂ ਕਾਫੀ ਸਾਰੀਆਂ ਗੱਲਾਂ ਬਾਤਾਂ ਕਰ ਹੀ ਚੁੱਕੇ ਹਾਂ ਮੋਟਾ ਜਿਹਾ ਸਵਾਲ ਤਾਂ ਹੁਣ ਇਹੀ ਆ ਵੀ ਬਹੁਤ ਸਾਰੀਆਂ ਪੋਲੀਟੀਕਲ ਪਾਰਟੀਆਂ ਕਹਿੰਦੀਆਂ ਨੇ ਵੀ ਹੁਣ ਸਾਡਾ ਆਸਟ੍ਰੇਲੀਆ ਜੀ ਬੇਲੋੜੇ ਲੋਕਾਂ ਦੀ ਭਰਮਾਰ ਆ ਇੱਥੇ ਅਤੇ ਇਹਨਾਂ ਲੋਕਾਂ ਨੂੰ ਆਪਣੇ ਘਰ ਮੁੜ ਜਾਣਾ ਚਾਹੀਦਾ ਅਤੇ ਇਹ ਆਸਟ੍ਰੇਲੀਆ ਨੂੰ ਅਸੀਂ ਆਪ ਹੀ ਸਾਂਭਲਾਂਗੇ ਜਿਵੇਂ ਮਰਜ਼ੀ ਸਾਂਭੀਏ ਪਰ ਕਿਸੇ ਕੋਲ ਪਲੈਨ ਕੋਈ ਨਹੀਂ ਹੈ ਹੈਲਥ ਕੇਅਰ ਕਿੱਦਾਂ ਚੱਲਣਾ ਊਬਰ ਕਿੱਦਾਂ ਚੱਲਣੀ ਆ ਟੈਕਸੀ ਇੰਡਸਟਰੀ ਟਰਾਂਸਪੋਰਟ ਹੈਲਥ ਕੇਅਰ ਤੋਂ ਇਲਾਵਾ ਏਜ ਕੇਅਰ ਨੇ ਜਿੰਨੇ ਡਿਸੇਬਿਲਿਟੀ ਸੈਕਟਰ ਆ ਇਹ ਕਿੱਦਾਂ ਚਲਾਏ ਜਾਣੇ ਆ ਇਹਦੇ ਬਾਰੇ ਸਾਰੇ ਚੁੱਪ ਨੇ ਪਰ ਇਹ ਜ਼ਰੂਰ ਮਹਿਸੂਸ ਕੀਤਾ ਜਾ ਰਿਹਾ ਵੀ ਇੰਨੀ ਦੁਨੀਆ ਆ ਗਈ ਇੰਨੇ ਬੰਦੇ ਆ ਗਏ ਐਂ ਨਹੀਂ ਹੋਣਾ ਚਾਹੀਦਾ ਆਉਂ ਨਹੀਂ ਹੋਣਾ ਚਾਹੀਦਾ ਕੀ ਹੋਣਾ ਚਾਹੀਦਾ ਇਹਦੇ 'ਤੇ ਵਿਚਾਰ ਚਰਚਾ ਘੱਟ ਆ ਸਲੈਕਟਿਵ ਅਥੈਂਟਿਸਿਟੀ ਆ ਅਤੇ ਉੰਨੀ ਕੀ ਗੱਲ ਦੱਸੀ ਜਾ ਰਹੀ ਆ ਜਿੰਨੀ ਕੁ ਉਹਨਾਂ ਨੂੰ ਲੱਗਦਾ ਵੀ ਵੋਟਾਂ ਲੈਣ ਲਈ ਕਾਫੀ ਹੋਵੇ ਪਾਤਰ ਸਾਹਿਬ ਦੀ ਅੱਗੇ ਕਵਿਤਾ ਹੁੰਦੀ ਸੀ ਉਹ ਕਰੀ ਇੰਜ ਨਹੀਂ ਕਰੀਦੇ ਐਂ ਨਹੀਂ ਕਰੀਦੇ ਆਉਂ ਨਹੀਂ ਕਰੀਦੇ ਉਹ ਕਹਿੰਦੇ ਪਤਾ ਤਾਂ ਲੱਗੇ ਵੀ ਕਰੀਦੇ ਕਿੱਦਾਂ ਫਿਰ ਹਨਾ
0: ਕੀ ਕਰਨਾ
1: ਇਹਦੇ ਬਾਰੇ ਤਾਂ ਹਾਂ ਇਹ ਮਤਲਬ ਸੀ ਕਹਿਣਾ ਕਵਰੇ ਬਾਈ ਕਹਿਣਾ ਕਿਆ ਚਾਹਤੇ ਹੋ ਹੁਣ ਜੇ ਆਪਾਂ ਏ ਬੀ ਐਸ ਦੇ ਡਾਟੇ ਦੀ ਗੱਲ ਕਰੀਏ ਤਾਂ 4.4 million ਮਾਈਗ੍ਰੈਂਟਸ ਨੇ ਸੰਨ 2022-23 ਦਰਮਿਆਨ $325 billion ਦੀ ਉਹਨਾਂ ਦੀ ਪਰਸਨਲ ਇਨਕਮ ਆ ਜਿਹ ਤੋਂ ਪਤਾ ਲੱਗ ਸਕਦਾ ਵੀ ਉਹ ਇਕੋਨਮੀ ਦਾ ਕਿੱਡੀ ਵੱਡੀ ਧਿਰ ਨੇ ਅਤੇ ਉਹਨਾਂ 'ਚੋਂ 150 billion 47% ਸਕਿੱਲਡ ਮਾਈਗ੍ਰੈਂਟਸ ਦਾ ਜਿਹੜੇ 1.6 million ਲੋਕ ਨੇ 53 billion ਉਹਨਾਂ ਦੇ ਪਰਿਵਾਰਾਂ ਦਾ ਮਤਲਬ ਉਸ ਮਾਈਗ੍ਰੈਂਟ ਫੈਮਿਲੀ ਦਾ 16 billion ਪਰਮਾਨੈਂਟ ਮਾਈਗ੍ਰੈਂਟਸ ਨੇ ਜਿਹੜੇ ਬਾਕੀ ਰਹਿ ਗਏ ਨੇ 8 billion ਹਿਊਮੈਨੀਟੇਰੀਅਨ ਮਾਈਗ੍ਰੈਂਟਸ ਨੇ ਜਿਹੜੇ 1,70,000 ਬਣਦੇ ਆ ਅੱਗੇ ਉਹਦੇ 'ਚ ਡਿਪਾਰਟਮੈਂਟ ਕੋ ਇਹਦੀ ਵੀ ਡਿਸਟਿੰਕਸ਼ਨ ਹੈਗੀ ਆ ਵੀ ਸਕਿੱਲਡ ਮਾਈਗ੍ਰੈਂਟ ਕਿੰਨੇ ਫੈਮਿਲੀ ਵਾਲੇ ਕਿੰਨੇ ਸਟੂਡੈਂਟ ਵੀਜ਼ੇ ਵਾਲੇ ਆ ਜਿਹੜੇ $10 billion ਇਨਕਮ ਇਹਨਾਂ ਦੀ ਆ
0: ਓਕੇ
1: 3.5 lakh ਉਹਨਾਂ ਨੇ ਗਿਣਤੀ ਕੀਤੀ ਆ 3.5 lakh ਸਟੂਡੈਂਟ ਨੇ ਜਿਹੜੇ ਇਨਕਮ ਅਰਨਰ ਨੇ ਅਤੇ ਉਹਨਾਂ ਨੇ $10 billion ਤਨਖਾਹਾਂ ਦੇ ਰੂਪ 'ਚ ਲਏ ਆ ਉਹਦੇ ਤੋਂ ਇਹ ਪਤਾ ਲੱਗਦਾ ਵੀ ਰੀਟੇਲ ਹੋਈ ਆਪਣੇ ਜਿੰਨੀਆਂ ਹੋਸਪਿਟੈਲਿਟੀ ਸੈਕਟਰ ਆ ਈਵਨ ਐਗਰੀਕਲਚਰ ਸੈਕਟਰ ਆ ਜਿੱਥੇ ਇਹ ਸਟੂਡੈਂਟ ਲੋਕ ਨੌਕਰੀਆਂ ਕਰਦੇ ਆ ਅਤੇ ਇਹ ਜੇ 10 billion ਲੈਂਦੇ ਆ ਤਾਂ ਇਹ 50 billion ਜਨਰੇਟ ਵੀ ਤਾਂ ਕਰਕੇ ਦਿੰਦੇ ਹੋਣਗੇ ਨਾ ਆਪਾਂ ਕਿਸੇ ਨੂੰ ਨੌਕਰੀ 'ਤੇ ਕਿਉਂ ਰੱਖਦੇ ਹਾਂ ਤਾਂ ਕਿ ਉਹ ਸਾਨੂੰ 4 paise ਕਮਾ ਕੇ ਦੇ ਸਕੇ ਨਾ ਕਿ ਇਸ ਕਰਕੇ ਕਿ ਉਹ ਆਪਦੀ ਤਨਖਾਹ ਕੱਢ ਸਕੇ ਤਾਂ ਕਿ ਸਾਡੇ ਕੰਮ ਕਾਰੋਬਾਰ 'ਚ ਪ੍ਰੋਫਿਟ ਹੋਵੇ ਮਾਰਜਨ ਹੋਵੇ ਤਾਂ ਉਸ ਲਿਹਾਜ਼ ਨਾਲ ਮੈਂ ਇੱਕ ਮੋਟਾ ਜਿਹਾ ਅੰਦਾਜ਼ਾ ਤਾਂ ਇਹੀ ਲਾ ਸਕਦਾ ਵੀ ਜੇ ਉਹ 10 billion ਆਪ ਇਨਕਮ ਕਮਾਉਂਦੇ ਆ ਉਸ ਕੰਮ ਕਾਰੋਬਾਰਾਂ ਤਹਿਤ ਤਾਂ 20-30-40-50-60-70 ਕੁਛ ਤਾਂ ਹੈ ਨਾ ਮਤਲਬ ਇਕੋਨਮੀ ਦਾ ਪਾਰਟ ਤਾਂ ਬਣਦੇ ਆ ਨਾ ਉਹ ਟੈਕਸ ਸਿਸਟਮ ਦਾ ਪਾਰਟ ਬਣਦੇ ਆ ਉਹ ਇੱਕ ਜਿਹੜੀ ਆਪਾਂ ਪ੍ਰੋਡਕਟੀਵਿਟੀ ਆ ਉਹਦਾ ਹਿੱਸਾ ਬਣਦੇ ਆ ਜਿਨ੍ਹਾਂ ਉੱਤੇ ਦੇਸ਼ ਦੀ ਆਰਥਿਕਤਾ ਖੜੀ ਆ GDP ਖੜੀ ਆ
0: ਬਿਲਕੁਲ ਇਹ ਸਮੱਸਿਆ ਵੇਖੋ ਹਾਲੇ ਖੁੱਲ੍ਹ ਕੇ ਕਈ ਪੱਖ ਨਹੀਂ ਡਿਸਕਸ ਕੀਤੇ ਜਾ ਰਹੇ ਪਰ ਇੱਕ ਇਹ ਵੀ ਦੱਬੇ ਸੁਰਾਂ ਦੇ ਵਿੱਚ ਗੱਲ ਆ ਰਹੀ ਹੈ ਕਿ ਕੌਣ ਸਾਂਭੂਗਾ ਤਾਂ ਹੱਲ ਜਿਹੜਾ ਜਾਂ ਫਿਰ ਇਹਨਾਂ ਕੋਲ ਦੱਬੇ ਸੁਰ ਦੇ ਵਿੱਚ ਇਹ ਆਈ ਆ ਜੀ ਆਉਣ ਵਾਲੇ ਦਿਨਾਂ ਦੇ ਵਿੱਚ ਉਹ ਬਹੁਤ ਸਾਰੇ ਕੰਮ ਸਾਂਭ ਲੂ ਅਤੇ ਇਸ ਤਰੀਕੇ ਦੇ ਨਾਲ ਇੱਦਾਂ ਹੋਜੂ ਸਾਨੂੰ ਲੋੜ ਨਹੀਂ ਆ ਪਰ ਜਿਹੜੇ ਸੈਕਟਰ ਦੇ ਵਿੱਚ ਜ਼ਿਆਦਾ ਆਪਾਂ ਕਹੀਏ ਮਾਈਗ੍ਰੈਂਟਸ ਦਾ ਬੋਲਬਾਲਾ ਉੱਥੇ ਹਲੇ ਆਈ ਕਾਮਯਾਬ ਨਹੀਂ ਆ ਅਤੇ ਨਾ ਹੀ ਛੇਤੀ ਹਲੇ ਹੋਣੀ ਆ
1: ਹੁਣ ਪਿੰਡਾਂ 'ਚ ਕਹਿੰਦਾ ਜਿੰਨੀ ਮਰਜ਼ੀ ਏ ਆਈ ਆ ਜੇ ਕੁੱਤੇ ਦੇ ਰੋੜਾ ਆਪ ਹੀ ਮਾਰਨਾ ਪੈਣਾ ਹੁਣ ਜਿਹੜਾ ਕੰਮ ਤੁਸੀਂ ਕਰਨਾ ਉਹ ਤੁਸੀਂ ਹੀ ਕਰਨਾ ਹੁਣ ਰੋਬੋਟਸ ਕਾਹਦਾ ਏ ਜਾਂ ਥਾਂ ਥਾਂ ਭਾਂਡੇ ਮਾਂਜਣ ਨੂੰ ਜਾਂ ਜਾਣ ਨੂੰ ਆਉਣ ਨੂੰ ਡਿਸ਼ ਵਾਸ਼ਰ ਲੱਗਿਆ ਹੋ ਸਕਦਾ ਉਹਦੇ 'ਚ ਭਾਂਡੇ ਪਾਉਣੇ ਕਿਨੇ ਆ ਹੈ ਨਾ ਥਾਂ ਥਾਂ 'ਤੇ ਜਾ ਕੇ ਉਹ ਆ ਇਹਦੇ 'ਚ ਇੱਕ ਹੈਗਾ ਟੇਬਲ ਇੱਕ ਕਹਿੰਦਾ ਲੂਣ ਘੱਟ ਆ ਇੱਕ ਕਹਿੰਦਾ ਵੱਧ ਆ ਉਹ ਸੁਣਨੀ ਆ ਕਿਨੇ ਆ ਜਾ ਕੇ ਸੋ ਕਹਿਣ ਦਾ ਮਤਲਬ ਜੋ ਸ਼ੈੱਫ ਆ ਜੋ ਹੋਸਪਿਟੈਲਿਟੀ ਵਰਕਰ ਨੇ ਆ ਡਿਸੇਬਿਲਿਟੀ ਕੇਅਰ ਵਰਕਰ ਆ ਸਾਂਭ ਸੰਭਾਲ ਆ ਏਜ ਕੇਅਰ ਆ ਬਜ਼ੁਰਗਾਂ ਦੀ ਸਾਂਭ ਸੰਭਾਲ ਦੀ ਗੱਲ ਆ ਹਸਪਤਾਲਾਂ ਦੀਆਂ ਨਰਸਾਂ ਨੇ ਊਬਰਸ ਨੇ ਹਜੇ ਤਾਂ ਇਹ ਕਿਹੜਿਆਂ ਵੇੜਿਆਂ ਦੇ ਕਹਿੰਦੇ ਆ ਜੀ ਕਾਰਾਂ ਆਪੇ ਹੀ ਚੱਲਿਆ ਕਰਨਗੀਆਂ ਚੱਲੀ ਕੋਈ 10-20-30 years ਹਜੇ ਇਹਨਾਂ ਚੀਜ਼ਾਂ ਨੂੰ ਲੱਗ ਜਾਣੇ ਆ ਅਤੇ ਜਿਹੜੀਆਂ ਆਪ ਚੱਲਦੀਆਂ ਉਹ ਤਾਂ ਕੋਰਟਾਂ 'ਚ ਤੁਰੀਆਂ ਫਿਰਦੀਆਂ ਬੀਬੀਆਂ ਵੀ ਮੈਂ ਉਸ ਵੇਲੇ ਆਪ ਨਹੀਂ ਸੀ ਚਲਾ ਰਹੀ ਮੇਕਅਪ ਕਰ ਰਹੀ ਸੀ
0: ਦੇਖੋ ਜਿੱਥੇ ਇੱਕ ਪਾਸੇ ਆਪ ਚੱਲਣ ਵਾਲੀ ਗੱਲ ਚੱਲ ਰਹੀ ਉੱਥੇ ਨਾਲ ਦੀ ਨਾਲ ਬੇਹੁਦਾ ਚਲਾਉਣ ਵਾਲੇ ਵੀ ਤਾਂ ਵੱਧ ਰਹੇ ਨੇ ਨਾ, ਉਹ ਮਾਨਸਿਕ ਤੌਰ ਦੇ ਉੱਤੇ ਜਿਹਨਾਂ ਦੀ ਦਸ਼ਾ ਵਿਗੜੀ ਆ ਨਸ਼ਾ ਪੱਤਾ ਕਰਕੇ ਉਹ ਵੀ ਤਾਂ ਵੱਧ ਰਹੇ ਨੇ ਨਾ, ਵੀ ਉਹ ਗੱਡੀ ਜ਼ੂਮ ਕਰਕੇ ਤੁਹਾਡੇ ਲਾਗੂ ਦੇ ਕੱਢ ਕੇ ਲੈ ਜਾਂਦੇ ਆ। ਖੈਰ 044-7174-7174-7174 ਇਹ ਸਾਡਾ ਨੰਬਰ ਆ, ਅਤੇ ਸਾਡੇ ਕੋਲ ਥੋੜ੍ਹਾ ਜਿਹਾ ਹੀ ਸਮਾਂ ਜੇ ਭਾਈ ਇੱਕ ਦੋ ਕਾਲਰ ਲੈ ਸਕਾਂਗੇ, ਜੇ ਤੁਸੀਂ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਹੁਣ ਕਰ ਸਕਦੇ ਹੋ। ਐਂਡ ਮੂਵਮੈਂਟ ਦੇ ਉੱਤੇ ਫਿਰ ਸਾਡਾ ਆਪਾਂ ਬਹੁਤ ਸਾਰੇ ਮੈਸੇਜ ਵੀ ਨੇ ਅਤੇ ਆਪਾਂ ਸਮਾਂ ਵੀ ਕਰਨਾ, ਅਤੇ ਸਾਡੇ ਨਾਲ ਰਿਚਰਡ ਜੀ ਨੇ 7870 ਤੁਸੀਂ ਆਉਂਦੇ ਰਹੋ ਜੀ।
1: ਗੱਭਰੂ ਜਵਾਨ ਹੀ ਹੋ ਸਾਡੇ ਵਰਗੇ, ਨਹੀਂ ਅਸੀਂ ਵੀ ਤੁਸੀਂ ਹੈ ਜੀ ਹੁਣ।
0: ਹਾਂਜੀ
2: I think आप लोग ने सब पॉइंट टच कर लिया है, बट मैं अगर कॉर्पोरेट पॉइंट ऑफ व्यू से बताऊं तो सपोज इफ आई एम द रीजनल मैनेजर ऑफ विक्टोरिया और मेरा वेज बजट $3 million है से फॉर 10 स्टोर, तो मैं अपने एरिया मैनेजर को लीवे दूंगा कि यू हैव गॉट 20% बफर टू हायर पीपल। अगर सपोज $100,000 वेज है मैनेजर के लिए, He'll have a buffer of 20%. वो 80,000 से शुरू करेगा, 85,000 या 90,000 में क्लोज करेगा, still we are saving 10% on our overall budget. और अगर say 3 million में मैंने 20% भी बचा लिया, I will get bonus, plus the area manager will get bonus on the, क्या कहते हैं, profit that we are giving the company by just lowering our wage budget. तो मेरा कभी कभी बेस सैलरी से ज्यादा बोनस ही हो जाता है जस्ट ऑन दीज स्मॉल परसेंटेज। एंड ये इसलिए हो गया क्योंकि सप्लाई डिमांड इतना हो गया और इसलिए ऑजीज क्या कहते हैं खींच रहे हैं कि अगर 100,000 बजट था मेरा मैनेजर के लिए, आई वुड हैव नेवर बीन एबल टू निगोशिएट टू 95 ऑल्सो डिपेंडिंग ऑन द एक्सपीरियंस, क्योंकि तब इतने सारे क्वालिफाइड मैनेजर्स नहीं थे, पर अभी क्वालिफाइड मैनेजर हैं, बट दे ओवरहेड्स आर सच दैट दे विल हैप्पली एक्सेप्ट टू 80,000 or 85,000। एंड आई माई सेल्फ आई एम गोइंग टू दैट, क्योंकि मैंने 3 साल से रिटेल में काम नहीं किया। नाउ दैट आई वॉन्ट गो बैक टू रिटेल, इफ बिकॉज ऑफ माई एक्सपीरियंस मेरा सैलरी ए होना चाहिए, मैं बी लेके चल रहा हूँ कि चलो आई विल गिव देम अ बफर, बट दे आर ऑफरिंग मी डी hoping ki I will negotiate at C. aur abhi main kyunki koi overhead nahi hai ya family nahi hai, main kehta hu hard mein jao main 20 se kam jaunga nahi. But Sahi. Not everyone is in the same shoe like me, they have to agree to it because they have no other option.
0: Ji
2: to yahi mere khayal se logo ka gussa isi cheez mein ki humko wo mil nahi raha jo hamare क्वालिफिकेशन एक्सपीरियंस के वजह से है, क्योंकि द सप्लाई इज सो मच। एंड बट क्या कहते हैं, आप लोग ने जो सब स्टैटिस्टिक दिखाया था 100% करेक्ट, एवरी इंडस्ट्री विल कोलैप्स इफ द माइग्रेंट स्टॉप, दैट 100% शो। ऐसा कोई इंडस्ट्री नहीं है जो मैंने देखा है जहां माइग्रेंट्स के बिना काम चलेगा।
1: हाँ जी, बैलेंस इज द की, मतलब है ना, पॉलिटिकल पार्टियों को बैलेंस के बारे में बात करनी चाहिए, रादर देन दे आर सेइंग कि बंद कर दियो बंद कर दियो, वो एक तमाशा बनया हुआ है इस पड़े।
0: थैंक यू
2: रिचर्ड, एग्जैक्टली, ओके जी, सत श्री अकाल, थैंक यू
0: जी, सत श्री अकाल, सत श्री अकाल, थैंक यू। सुखदेव जी परसेंटेज दस रहे ने बसों के भी ने बहरले जमे, सो आपां इत्थे एक चीज़ जिहड़ी जरूर समझनी चाहिए आ कि इस कैटेगरी दे विच हुण इह नहीं आ कि ਬਾਹਰੋਂ ਬੰਦ ਕੀਤੇ ਅਤੇ ਇੱਥੋਂ ਜਿਹੜੇ ਵਾਪਸ ਜਿਹੜੇ ਪੱਕੇ ਹੋ ਚੁੱਕੇ ਨੇ ਉਹਨਾਂ ਨੂੰ ਵੀ ਵਾਪਸ ਭੇਜਣ ਦੀ ਗੱਲ ਚੱਲ ਰਹੀ, ਇੱਦਾਂ ਦਾ ਕੁਛ ਹੋ ਨਹੀਂ ਸਕਦਾ ਰਿਐਲਿਟੀ ਦੇ ਵਿੱਚ। ਸੋ ਇਸ ਕਰਕੇ ਆਪਾਂ ਥੋੜ੍ਹੇ ਜਿਹੇ ਵਿੱਚ ਖੋਲ੍ਹੀ ਹੀ ਗੱਲ ਕਿ ਜਿਹੜੇ ਨੋਨ ਸਿਟੀਜ਼ਨ ਨੇ ਬੇਸਿਕਲੀ ਉਹਨਾਂ ਦੀ ਆਪਾਂ ਗੱਲ ਕਰੀਏ ਕਿ ਉਹ ਕਿੰਨੇ ਕੁ ਨੇ ਇੰਡਸਟਰੀ ਦੇ ਵਿੱਚ। ਹਾਂ, ਪੀ ਆਰ ਨੂੰ ਤੁਸੀਂ ਉੱਥੇ ਗਿਣ ਸਕਦੇ ਹੋ ਕਿਉਂਕਿ ਪੀ ਆਰ ਹਲੇ ਪੱਕਾ ਨਹੀਂ ਆ, ਉਹ ਹਲੇ ਇੱਕ ਤਰ੍ਹਾਂ ਦੇ ਨਾਲ ਟੈਂਪਰੇਰੀ ਤੋਂ ਆਪਾਂ ਕਹਿ ਲਈਏ ਪਰਮਾਨੈਂਟ
1: ਕੈਂਗਰੂ ਵਾਲਾ ਪਾਸਪੋਰਟ ਨਹੀਂ ਆਇਆ
0: ਜੀ, ਹਲੇ ਪਾਸਪੋਰਟ ਨਹੀਂ ਆਇਆ। ਸੋ ਇਸ ਕਰਕੇ ਉਹ ਪਾਸੇ ਆਪਾਂ ਨੂੰ
1: ਚਾਹੀਦਾ, ਉਹਨੇ ਆਪਾਂ ਨੂੰ ਇਹ ਨਹੀਂ ਪੁੱਛਿਆ ਭਾਜੀ ਓ ਸੀ ਆਈ ਬਣਾਉਣਾ ਚਾਹੀਦਾ ਕਿ ਨਹੀਂ।
0: ਹਾਂ, ਇਹ ਵੀ ਠੀਕ
1: ਨਾਲੇ ਨਾਂ ਦੇ ਨਾਲ ਮੈਂ ਸਰਨੇਮ ਦੇ ਵਿੱਚ ਸਿੰਘ ਲਿਖਾਵਾਂ ਜਾਂ
0: ਕਹਿੰਦੇ ਇਹ ਸਭ ਇੱਥੇ ਨਹੀਂ ਰੁਕਦਾ ਅਜੇ ਤਾਂ ਕਹਿੰਦੇ ਕਿ ਹੋਰ ਬਹੁਤ ਕੁਛ ਹੋਣਾ ਵਾ ਜਿੱਦਾਂ ਆਪਣੇ ਇੰਡੀਆ ਵਿੱਚ ਕਿਡ ਸਪੈਸ਼ਲੀ ਪੰਜਾਬੀ ਕਿਡਜ਼ ਕ੍ਰਿਕਟ ਦੇ ਵਿੱਚ ਵਿੱਚ ਰੈਡੀ ਹੋ ਰਹੇ ਨੇ ਥੋੜ੍ਹਾ ਟਾਈਮ ਕਹਿੰਦੇ ਕਰੋ ਕੁਛ ਆਸਟ੍ਰੇਲੀਆ ਕ੍ਰਿਕਟ ਟੀਮ ਦੇ ਵਿੱਚ ਸੱਤ ਅੱਠ ਪਲੇਅਰ ਇੰਡੀਅਨਸ ਜਾਂ ਫਿਰ ਆਸਟ੍ਰੇਲੀਆ ਏਸ਼ੀਅਨ ਹੋਣਗੇ ਅਤੇ ਬਾਕੀ ਸਟੱਡੀ ਦੇ ਵਿੱਚ ਵੀ ਕਹਿੰਦੇ ਕਿ ਬੱਚੇ ਬਹੁਤ ਘੱਟ ਨੇ ਅਤੇ ਬਾਕੀ ਜੇ ਕਹਿੰਦੇ ਕਿ ਆਪਣੇ ਸਾਰੇ ਇੱਕ ਵੀਕ ਦੇ ਲਈ ਸਾਰਾ ਕੰਮ ਬੰਦ ਕਰ ਦਈਏ ਤਾਂ ਸਾਰਾ ਆਸਟ੍ਰੇਲੀਆ ਰੁਕ ਜਾਣਾ ਵਾ ਅਤੇ ਇਹਨਾਂ ਦੀ ਤਾਂ ਨਾਨੀ ਦਾਦੀ ਚੇਤੇ ਆ ਜਾਂਦੀ ਪਰ ਇੱਦਾਂ ਕਰਨਾ ਬਹੁਤ ਹਾਰਡ ਆ ਬਿਲਕੁਲ ਇਹਦਾ ਜਵਾਬ ਤਾਂ ਤੁਸੀਂ ਵੇਖੋ ਉਹ ਗੱਲ ਹੈ ਵੀ ਆਪੇ ਆਪਾਂ ਸਵਾਲ ਕਰੀ ਜਾਂਦੇ ਹਾਂ ਆਪੇ ਆਪਾਂ ਜਵਾਬ ਦੇਈ ਜਾਂਦੇ ਇਹ ਤਾਂ ਜਦੋਂ ਗੱਲਾਂ ਛੁਰੀਆਂ ਤੁਰੀਆਂ ਸੀ ਜਦੋਂ ਮੰਨ ਲਓ ਪਹਿਲੇ ਦਿਨ ਇਹ ਬਿਆਨ ਆਇਆ ਸੀ ਅਤੇ ਉਦੋਂ ਹੀ ਇਹ ਪਲੈਨ ਹੋ ਜਾਂਦਾ ਅਤੇ ਹੁਣ ਤੱਕ ਇਹ ਗੱਲਾਂ ਸ਼ਾਇਦ ਮੁੱਕ ਚੁੱਕੀਆਂ ਹੁੰਦੀਆਂ
1: ਜਿਹੜੇ ਆ ਹੁਣ ਫੇਸਬੁੱਕਾਂ 'ਤੇ ਗਰੁੱਪ ਨਹੀਂ ਬਣੇ ਹੋਏ ਇੰਡੀਅਨ ਇਨ ਮੈਲਬਰਨ ਇੰਡੀਅਨ ਇਨ ਸਿਡਨੀ ਇੰਡੀਅਨ ਇਨ ਬ੍ਰਿਸਬਨ ਇੰਡੀਅਨ ਇਨ ਪਰਥ ਜਾਂ ਬਾਕੀ ਕਮਿਊਨਿਟੀਆਂ 'ਚ ਵੀ ਹੈਗੇ ਹੈ ਨਾ ਜੇ ਉਹੀ ਆਪਸ 'ਚ ਇੱਕ ਗਰੁੱਪ ਜਿਹਾ ਬਣਿਆ ਹੋਵੇ ਨਾ ਸਾਰੇ ਆਸਟ੍ਰੇਲੀਆ ਦਾ ਜਿਵੇਂ ਹੁਣ ਇੱਥੇ ਦਿਵਾਲੀ ਵਾਲੇ ਦਿਨ ਨਾ ਲਾਲੇ ਪੈ ਜਾਂਦੇ ਆ ਏਜ ਕੇਅਰ 'ਚ ਡਿਸੇਬਿਲਿਟੀ ਕੇਅਰ ਦੇ ਵਿੱਚ ਕਿਉਂਕਿ ਉਸ ਦਿਨ ਬਹੁਤ ਸਾਰੇ ਲੋਕ ਛੁੱਟੀ ਲੈਂਦੇ ਆ ਟਰਾਂਸਪੋਰਟ ਦੇ ਵਿੱਚ ਵੀ ਬੜੇ ਲੋਕ ਛੁੱਟੀ ਲੈਂਦੇ ਆ ਅਤੇ ਉਹਦੇ ਤੋਂ ਹੀ ਇੱਕ ਇਨਡਾਇਰੈਕਟ ਵੇ ਨਾਲ ਅੰਦਾਜ਼ਾ ਹੋ ਜਾਂਦਾ ਵੀ ਅੱਜ ਬੁਰਾ ਹਾਲ ਆ ਅੱਗੇ ਉਹ ਕਾਰਲ ਸਟੀਫਨ ਜਿਹੜੇ ਹੈਗੇ ਆ ਸਵੇਰੇ ਪ੍ਰੋਗਰਾਮ ਦਿੰਦੇ ਹੁੰਦੇ ਉਹ ਕਹਿੰਦੇ ਸੀ ਭਾਰਤ ਅਤੇ ਆਸਟ੍ਰੇਲੀਆ ਦਾ ਅੱਜ ਮੈਚ ਆ ਅੱਜ 7-11 'ਤੇ ਕੌਣ ਕੰਮ ਕਰੂਗਾ ਅੱਜ ਉਬਰ ਕੌਣ ਚਲਾਊਗਾ ਮਤਲਬ ਪੱਠਾ ਹੀ ਬੈਠ ਗਿਆ ਸੀ ਉਸ ਦਿਨ ਉਹਦੀ ਗੱਲ ਨੂੰ ਤਾਂ ਚਲੋ ਇੱਕ ਰੇਸਿਜ਼ਮ ਪੁਆਇੰਟ ਆਫ ਵਿਊ ਤੋਂ ਵੀ ਲਿਆ ਗਿਆ ਲੋਕ ਫਰਖੇ ਜਾਂਦੇ ਆ ਨਹੀਂ ਹਮਾਰੇ ਡਾਕਟਰ ਵੀ ਹੈ ਹਮਾਰੇ ਫਲਾਨੇ ਵੀ ਹੈ ਧਮਕਾਨੇ ਵੀ ਹੈ ਉਸ ਗੱਲ ਨੂੰ ਤਾਂ ਪੌਦਾ ਲਿਆ ਸੀ ਪਰ ਅਸਲ ਮਾਨੇ ਆ ਤੁਸੀਂ ਇਹਨਾਂ ਤੋਂ ਹੀ ਇਨਡਾਇਰੈਕਟ ਵੇ ਨਾਲ ਇੱਕ ਇੰਡੀਕੇਟਰ ਦਾ ਹਿਸਾਬ ਨਾਲ ਲਾ ਲਓ ਬਈ ਉਸ ਦਿਨ ਆਸਟ੍ਰੇਲੀਆ ਦਾ ਪੱਠਾ ਕਿੱਦਾਂ ਬੈਠਦਾ ਦਿਵਾਲੀ ਵਾਲੇ ਦਿਨ ਉਹ ਮਤਲਬ ਕਾਮਿਆਂ ਦੀ ਘਾਟ ਉਸ ਦਿਨ ਅਤੇ ਮਸਾਂ ਕਿਤੇ ਜਾ ਕੇ ਸਟਾਫ ਪੂਰਾ ਹੁੰਦਾ
0: ਨਹੀਂ ਹੁਣ ਉਹ ਕਹਿਣ ਦੀਆਂ ਗੱਲਾਂ ਨੇ ਵੀ ਘੋੜਿਆਂ ਦੀਆਂ ਦੌੜਾਂ 'ਤੇ ਨੇਸ਼ਨ ਸਟੋਪ ਦਾ ਡੇ ਵਨ ਨੇਸ਼ਨ ਸਟੋਪ ਹੁਣ ਨੇਸ਼ਨ ਉੱਧਰ ਨਹੀਂ ਸਟੋਪ ਹੁੰਦਾ ਹੁਣ ਉੱਧਰ ਸਟੋਪ ਮਾਈਗ੍ਰੇਨ ਸਟੈਂਡ ਲੈ ਗਿਆ ਸੋ ਉਹ ਚੀਜ਼ਾਂ ਜਿਹੜੀਆਂ ਨੇ ਉਹ ਹੁਣ ਪੁਰਾਣੀਆਂ ਹੋ ਗਈਆਂ ਗੱਲਾਂ ਵੀ ਹੁਣ ਲੋਕ ਘੋੜੇ ਵੇਖਣ ਚਲ ਗਏ ਆ ਜੀ ਉਹ ਉਹਦੇ ਨਾਲ ਨਹੀਂ ਕੁਛ ਏਡਾ ਫਰਕ ਪੈਂਦਾ ਬੱਲੀ ਜੀ ਕਹਿੰਦੇ ਕਿ ਸਤਿ ਸ਼੍ਰੀ ਅਕਾਲ ਅੱਜ ਦਾ ਦਿਨ ਕਹਿੰਦੇ ਕਿ ਬਹੁਤ ਵਧੀਆ ਲਗਾ ਅੱਜ ਬਹੁਤ ਦਿਨ ਬਾਅਦ ਕਹਿੰਦੇ ਕਿ ਸੁਣਿਆ ਧੰਨਵਾਦ ਤੁਹਾਡਾ ਮਿਹਰਬਾਨੀ ਜੀ ਆਸ ਕਰਦੇ ਹਾਂ ਰਾਜੀ ਖੁਸ਼ੀ ਹੋ ਗਏ ਸਤਿ ਸ਼੍ਰੀ ਅਕਾਲ ਜੀ ਕਹਿੰਦੇ ਗੁੱਡ ਸ਼ੋਅ ਐਂਡ ਗੁੱਡ ਟੋਪਿਕ ਅਤੇ ਫਸਟਲੀ ਸ਼ੋਅ ਆਫ ਨੋਟ ਲਿਵਿੰਗ ਇਨ ਰਿਐਲਿਟੀ ਅਨਇੰਪਲੋਇਮੈਂਟ ਐਕਸੈਟਰਾ ਅੱਛਾ ਇੰਡੀਆ ਵਾਲੀ ਜਿਹੜੀ ਗੱਲ ਉਹ 'ਤੇ ਆਈ ਥਿੰਕ ਪਾ ਰਹੇ ਨੇ ਸਾਂਝ ਕਵਲ ਜੀ ਜੀ ਬਹੁਤ ਧੰਨਵਾਦ ਤੁਹਾਡਾ ਸਤਿ ਸ਼੍ਰੀ ਅਕਾਲ ਵੀਰ ਜੀ ਕਹਿੰਦੇ ਕਿ ਪਲੀਜ਼ ਅਨਾਊਂਸ 3 ਬੈਡਰੂਮ ਹਾਂਜੀ ਕਰ ਚੁੱਕੇ ਹਾਂ ਜੀ ਸਵੇਰੇ ਕਰ ਦਿੱਤਾ ਸੀ ਤੁਹਾਡੇ ਕੋਲ ਘਰ ਆ ਹਾਂਜੀ ਕਰੈਨਬਰ ਨੌਰਥ 'ਚ ਤੁਹਾਡੇ ਕੋਲ ਘਰ ਆ ਅਤੇ ਤੁਸੀਂ ਕਿਰਾਏ 'ਤੇ ਦੇਣਾ ਵਾ ਅਤੇ ਪਰ ਹਾਲੇ ਤੱਕ ਨਹੀਂ ਕੋਈ ਰਿਸਪੋਂਸ ਆਇਆ ਸਾਨੂੰ ਸਤਿ ਸ਼੍ਰੀ ਅਕਾਲ ਜੀ ਮੈਨੂੰ ਇੱਕ ਸੁਜੈਸ਼ਨ ਕਹਿੰਦੇ ਕਿ ਚਾਹੀਦਾ ਤੁਹਾਡਾ ਮੈਸੇਜ ਬਹੁਤ ਲੰਮਾ ਹੈ ਗਿਲ ਸਾਹਿਬ ਮੈਨੂੰ ਥੋੜ੍ਹਾ ਜਿਹਾ ਹਟ ਕੇ ਪੜ੍ਹਨਾ ਪੈਣਾ ਅਤੇ ਫਿਰ ਆਪਾਂ ਇਹਦੇ 'ਤੇ ਕਰ ਲਾਂਗੇ ਗੱਲ ਅਤੇ ਮੈਨੂੰ ਇਹ ਵੀ ਨਹੀਂ ਹਾਲੇ ਸ਼ੋਰ ਨਾ ਪੜ੍ਹੇ ਤੋਂ ਬਿਨਾਂ ਵੀ ਇਹ ਪੜ੍ਹਨ ਵਾਲਾ ਵੀ ਆ ਪ੍ਰੋਗਰਾਮ ਦੇ ਵਿੱਚ ਕਿ ਜਾਂ ਫਿਰ ਉੱਦਾਂ ਹੀ ਤੁਸੀਂ ਕੋਈ ਮੰਗਿਆ ਵਾ ਸਲਾਹ ਮਸ਼ਵਰਾ ਅਤੇ ਧੰਨਵਾਦ ਮਿਹਰਬਾਨੀ ਤੁਹਾਡੀ ਅਤੇ ਥੋੜ੍ਹੀ ਦੇਰ 'ਚ ਕਰਦੇ ਹਾਂ ਇਹਦੇ ਉੱਤੇ ਗੱਲ 197 ਤੁਸੀਂ ਆਉਂਦੇ ਰਹੋ ਫਿਰ ਵੇਖੋ ਪੰਕਚੁਅਲਿਟੀ ਜਿਹੜੀ ਆ ਉਹ ਇਸੇ ਏਜ ਗਰੁੱਪ ਦੇ ਵਿੱਚ
1: ਦਿਲਾਂ ਨੂੰ ਦਿਲਾਂ ਦੀ
0: ਆਪਾਂ ਹੋਈਏ ਤਾਂ ਆਪਾਂ ਕਹੀਏ ਵੀ ਕੋਈ ਕੰਮ ਨਹੀਂ ਆ ਪਏ ਹੀ ਰਹੋ
3: ਦੇਖੋ
1: ਮੇਰੇ ਡੈਡੀ ਚਲੋ ਹੁਣ ਦੁਨੀਆਂ ਤੇ ਨੀ ਉਹਨਾਂ ਨੇ ਘਰ ਚ ਨਾ 2 ਕਲੋਕ ਲਾਏ ਹੋਏ ਸੀ ਰੂਬੀ ਜੀ 1 ਕਲੋਕ ਤੇ ਆਸਟ੍ਰੇਲੀਅਨ ਟਾਈਮ ਸੀਗਾ 1 ਤੇ ਇੰਡੀਅਨ ਟਾਈਮ ਸੀਗਾ ਉਹ ਕਹਿੰਦੇ ਕਹਿੰਦੇ ਯਾਰ ਅੱਧੀ ਦਿਹਾੜੀ ਆਈ ਕੱਢ ਦੇਣੀ ਆ ਅੱਛਾ ਇੰਨੇ ਵੱਜ ਗਏ ਤੁਹਾਡੇ ਫਲਾਨਾ ਵੱਜ ਗਿਆ
0: ਇਹ ਵੀ ਗੱਲ ਸਹੀ
1: ਕਹਿੰਦੇ ਹੁਣ ਮੈਨੂੰ ਪਤਾ ਵੀ ਆਹ ਘੜੀ ਹੈ ਨਾ ਉਸ ਹਿਸਾਬ ਨਾਲ ਤੇ ਬਸ ਮੈਨੂੰ ਉਹ ਜਾਂ ਤੁਹਾਡੇ ਡੇ ਲਾਈਟ ਸੇਵਿੰਗ ਹੁੰਦੀ ਆ ਉਦਣ ਦੱਸ ਦਿਆ ਕਰ ਮੈਨੂੰ ਘੰਟਾ ਅੱਗੇ ਪਿੱਛੇ ਕਰਨਾ ਹੁੰਦਾ
0: ਨਹੀਂ ਇਹ ਠੀਕ ਹੈ ਜਿੱਦਾਂ ਹੋਟਲਾਂ 'ਚ ਵੀ ਕਈਆਂ 'ਚ ਇੱਦਾਂ ਹੁੰਦਾ ਸਾਰੇ ਦੇਸ਼ਾਂ ਦੇ ਉਹਨਾਂ ਨੇ
1: ਅਸੀਂ ਸਵਿਟਜ਼ਰਲੈਂਡ ਹੀ ਰਹਿੰਦੇ ਸਮਝੋ
0: ਹਾਂਜੀ ਕੀ ਪਲਾਨ ਫਿਰ ਸਰਪ੍ਰਾਈਜ਼ ਕੁਛ ਮਿਲਿਆ ਕੁਛ
3: ਗਿਫਟ
0: ਹੋ ਗਿਆ ਆਪਣੇ ਕਿਹੜੇ ਹੀ ਉਹ ਭਾਜੀ ਹੋਣੀ ਆਪਣੇ ਤੇਗ ਦੇ ਡੈਡੀ ਦਾ ਜਨਮ ਦਿਨ ਹੈ ਨਾ ਵੇਲੂ
4: ਹਾਂ
0: ਉਹ ਲੇਟ ਜੇ ਜਾ ਕੇ ਮਤਲਬ ਸ਼ੁਰੂ ਹੋਇਆ ਕੰਮ ਹੈ ਨਾ ਉਹ ਕਹਿੰਦੇ ਵੀ ਆਪਾਂ ਪਰੌਨੀ ਪਈ ਆ ਘਰ ਉਹਦੇ ਦੁਆਲੇ ਦੁਆਲੇ ਆਪਾਂ ਮਲਾਈ ਲਾ ਕੇ ਤੇ ਕਰ ਦਾਂਗੇ ਆਪਾਂ ਕੇਕ ਸਮਥਿੰਗ ਲਾਈਕ ਦੈਟ ਮੋਮਬੱਤੀ
1: ਰੱਖ ਲਈ ਵਿਚਾਰੇ ਇਸ ਮੈਸੇਜ ਚ ਵੀ ਉਹ ਸੁਣ ਲਓ ਕਿਸੇ ਕਮਲੇ ਦੀ ਐ ਬੰਦਾ ਠੀਕ ਹੁੰਦਾ
0: ਹਾਂ ਇੱਧਰ ਵੇਲੇ ਮਤਲਬ ਜਦੋਂ ਵੋਟੀ ਦਾ ਜਨਮ ਦਿਨ ਹੁੰਦਾ ਤੇ ਫਿਰ ਉਹ ਸ਼ੁੱਕਰਵਾਰ ਤੋਂ ਸ਼ੁਰੂ ਹੋ ਜਾਂਦਾ ਵੇਖ ਲਓ ਆ ਆਹ ਫਰਕ ਹੁੰਦਾ ਵਾ
1: ਕਹਿੰਦਾ ਘਰ ਵਾਲੀ ਵੀ ਤਿਉਹਾਰ ਵਾਂਗੂ ਹੁੰਦੀ ਹੈ ਮਨਾਈ ਉਹ ਬਸ
0: ਕੁਛ ਕੰਮਾਂ ਚ ਤੇ ਵੇਖੋ ਕੁਛ ਕੰਮਾਂ ਚ ਤੇ ਬਿਟੀਆ ਹੋਣ ਚ ਬਹੁਤ ਫਾਇਦਾ ਵਾ ਵੈਸੇ ਕੁਛ ਕੰਮਾਂ ਚ ਤੇ ਨਹੀਂ ਆਪਾਂ ਕਹਿ ਸਕਦੇ ਅਗਲੇ ਜਨਮ ਉਹ ਬਿਟੀਆ ਨਾ ਕੀਜੋ
1: ਅਗਲੇ ਜਨਮ ਚ ਔਰਤਾਂ ਮਰਦ ਬਣਨਾ ਚਾਹੁੰਦੀਆਂ ਮਰਦ ਪੈਦਾ ਹੀ ਨੀ ਹੋਣਾ ਚਾਹੁੰਦੇ
4: ਨਹੀਂ ਅੱਜ ਤਾਂ ਸਵੇਰੇ ਸਵੇਰੇ ਪਾਰਸ ਨੇ ਵੱਡੇ ਬੇਟੇ ਨੇ ਬ੍ਰੇਕਫਾਸਟ ਬਣਾ ਕੇ ਦਿੱਤਾ ਉਹਨੇ ਕੱਲ ਅੱਜ ਛੁੱਟੀ ਹੋਈ ਯੂਨੀ ਤੋਂ ਕਹਿੰਦਾ ਮੰਮਾ ਮੈਂ ਕੱਲ ਅੱਜ ਯੂਨੀ ਨੀ ਕਹਿੰਦਾ ਕੱਲ ਨੂੰ ਯੂਨੀ ਜਾਊਂਗਾ ਨੀ ਮੈਨੂੰ ਇਹ ਦੱਸ ਦੋ ਵੀ ਸਵੇਰੇ ਤੁਹਾਨੂੰ ਬ੍ਰੇਕਫਾਸਟ ਕੀ ਖਾਣਾ ਕਹਿੰਦਾ ਤੁਸੀਂ ਚਾਹੀਦਾ
1: ਕੀ ਬਾਤਾਂ ਜੀ ਦੇਖੋ ਮਾਈਗ੍ਰੈਂਟਸ ਬਿਨਾਂ ਆਪਾਂ ਕਾਹਦੇ ਜੋਗੇ ਹਾਂ ਜੀ
0: ਵੇਲੋ
4: ਬੈਡ ਇਸ ਬੈਡ ਤਾਂ ਮੰਮਾ ਇੱਥੇ ਲਿਆ ਕੇ ਦਊਂਗਾ ਉਹ ਅੱਜ ਮੈਨੂੰ ਬ੍ਰੇਕਫਾਸਟ ਇਨ ਬੈਡ ਕਰਾਇਆ ਉਹਨੇ
0: ਗੁੱਡ ਗੁੱਡ ਗੁੱਡ
4: ਤੇ ਜਿਹੜੀ ਮਾਈਗ੍ਰੈਂਟਸ ਦੀ ਗੱਲ ਕਰਦੇ ਆ ਵੀ ਜੀ ਤੁਸੀਂ ਮਤਲਬ ਜਦੋਂ ਮੈਨੂੰ ਹੁਣ 13 ਸਾਲ ਹੋ ਗਿਆ ਨਾ ਕਾਉਂਸਲ ਨਾਲ ਜੋਬ ਕਰਦੀ ਨੂੰ ਮੈਂ 2013 ਚ ਜਦੋਂ ਜੁਆਇਨ ਕੀਤਾ ਸੀ ਸਾਡੇ ਸਾਰੀ ਕਾਉਂਸਲ ਦੇ ਵਿੱਚ ਸਿਰਫ ਇੱਕ ਕਿੰਡਰ ਟੀਚਰ ਹੁੰਦੀ ਸੀ ਇੰਡੀਅਨ ਸੀ ਜਿਹੜੀ ਮੈਂ ਦੂਸਰੀ ਸੀਗੀ
0: ਜੀ
4: ਆਈ ਥਿੰਕ ਅਰਾਊਂਡ ਉਦੋਂ 160 ਇੰਨਾ ਕੁ ਸਟਾਫ ਸੀਗਾ ਆਲਰੇਡੀ ਇਹਨਾਂ ਕੋਲੇ ਉਹਦੇ ਚ ਮੈਂ ਦੂਸਰੀ ਹੁੰਦੀ ਸੀ ਤੇ ਇੱਕ ਸ਼੍ਰੀਲੰਕਨ ਅਸੀਂ ਸਿਰਫ 3 ਹੁੰਦੀਆਂ ਸੀਗੀਆਂ ਜਿਹੜੀਆਂ ਹੋਰ ਮਤਲਬ ਡਿਫਰੈਂਟ ਬੈਕਗਰਾਉਂਡ ਤੋਂ ਸੀ ਬਾਕੀ ਸਾਰੇ ਗੋਰੇ ਸੀਗੇ ਹੁਣ ਵੀ ਜੇ 13 ਸਾਲ ਬਾਅਦ ਇਹ ਆ ਵੀ ਹੁਣ ਜਦੋਂ ਸਾਡੀ ਕਾਨਫਰੰਸ ਹੁੰਦੀ ਆ ਹੁਣ ਸਾਡਾ 250 ਤੋਂ ਉੱਪਰ ਸਟਾਫ ਆ ਕਾਉਂਸਲ ਕੋਲੇ ਹੁਣ ਉੱਥੇ ਸਾਰਿਆਂ ਚਿਹਰੇ ਦਿਖਦੇ ਨੇ ਤੁਹਾਨੂੰ ਇੰਡੀਅਨ ਸ਼੍ਰੀਲੰਕਨ ਦੇ
1: ਹੁਣ ਮੈਂ ਕਿਹਾ ਤੁਸੀਂ ਕਹਿਣ ਲੱਗੇ ਸੀ ਬਹਿ ਜੇ ਬੇੜਾ ਮਾਈਗ੍ਰੇਸ਼ਨ ਏਜੰਟਾਂ ਦਾ ਜਣੇ ਖਣੇ ਨੂੰ ਅਰਲੀ ਛੱਡ ਉੱਡ ਕਰਾਈ ਜਾਂਦੇ
4: ਨਹੀਂ ਨਾ ਮਤਲਬ ਇੰਨੀਆਂ ਮਤਲਬ ਜੋਬਸ ਮੈਂ ਹੈਰਾਨ ਆ ਮਤਲਬ ਪਿਛਲੇ 10-12 ਸਾਲਾਂ ਦੇ ਵਿੱਚ ਕਿੰਨਾ ਜ਼ਿਆਦਾ ਚੇਂਜ ਆ ਗਿਆ ਵਿਦ ਡਰਾਸਟਿਕ ਚੇਂਜ ਕਿੱਥੇ 150 ਸਟਾਫ ਦੇ ਵਿੱਚ ਅਸੀਂ 3 ਜਣੀਆਂ ਸੀਗੀਆਂ ਹੁਣ 250 ਦੇ ਵਿੱਚੋਂ ਮੈਨੂੰ ਲੱਗਦਾ 150 ਹੀ
1: ਹੋਊਗਾ ਜੀ ਆਰਾਮ ਨਾਲ ਹਾਂਜੀ ਚੱਕਰ ਇਹ ਨਾ ਇੱਕ ਨਾ ਇਹ ਲੋ ਵੇਜਸ ਵਾਲੇ ਜਿੰਨੇ ਕੰਮ ਨੇ ਜਿਹੜੇ 70-80 ਹਜ਼ਾਰ ਤੱਕ ਆ ਮੈਂ ਇਹ ਵੀ ਦੇਖਦਾ ਬਈ ਹਨਾ ਇਹ ਲੋਕ ਮੈਨੇਜਮੈਂਟ ਵਾਲੇ ਪਾਸੇ ਨੂੰ ਵੱਧ ਜਾਂਦੇ ਆ ਤੇ 70-90 ਹਜ਼ਾਰ ਵਾਲਾ ਜਿਹੜਾ ਜ਼ੋਨ ਆ ਉਹਦੇ ਵਿੱਚ ਬਹੁਤ ਸਾਰੀਆਂ ਨੌਕਰੀਆਂ ਆਪਣੇ ਭਾਈਚਾਰੇ ਦੇ ਲੋਕ ਜ਼ਿਆਦਾ ਕਰਦੇ ਆ ਜਾਂ ਕਹਿ ਲਓ ਹੌਲੀ ਹੌਲੀ ਉੱਪਰ ਨੂੰ ਵੱਧਦੇ ਆ 100K+ ਵਾਲੀਆਂ ਜੋਬਾਂ ਵੱਲੋਂ
4: ਬਿਲਕੁਲ ਕੁਛ ਵੀ ਇਹਦੇ ਚ ਥੋੜਾ ਹੀ ਹੋ ਜਾਂਦਾ ਨਾ ਜਿਵੇਂ ਕਾਉਂਸਲ ਦੀ ਆ ਕਿ ਇਹਦੇ ਚ ਤੁਹਾਨੂੰ ਛੁੱਟੀਆਂ ਹੋ ਜਾਂਦੀਆਂ
1: ਬੱਚਿਆਂ ਨਾਲ ਜਾਣਾ ਬੱਚਿਆਂ ਨੂੰ ਨਾਲ ਲੈ ਜਾਣਾ
4: ਮੈਨੇਜ ਕਰਨਾ
1: ਪਰਿਵਾਰ ਲਈ ਬੜਾ ਵਧੀਆ
4: ਈਜ਼ੀ ਹੋ ਜਾਂਦਾ ਹਾਂਜੀ ਈਜ਼ੀ ਹੋ ਜਾਂਦਾ
1: ਆਰਥਿਕ ਪੱਖੋਂ ਨਾ ਵੀ ਕਹੀਏ ਫਾਈਨੈਂਸ਼ੀਅਲੀ ਨਾ ਵੀ ਕਹੀਏ ਬਾਕੀ ਹੁਣ ਜਿਵੇਂ ਏਜ ਕੇਅਰ ਨੇ ਡਿਸੇਬਿਲਿਟੀ ਚ ਹਨਾ ਵਾਈਡ ਵੈਰਾਈਟੀ ਆਫ ਸ਼ਿਫਟਸ 3 ਸ਼ਿਫਟਾਂ ਇੱਕ ਸਵੇਰ ਦੀ ਦੁਪਹਿਰ ਦੀ ਤੇ ਰਾਤ ਦੀ ਹਨਾ
4: ਬਿਲਕੁਲ
1: ਉਹ ਬੰਦਾ ਕਹਿੰਦਾ ਮੈਂ ਯਾਰ ਆਪਣੇ ਘਰ ਨੂੰ ਉਸ ਹਿਸਾਬ ਨਾਲ ਚਲਾ ਸਕਦਾ ਸਿਡਨੀ ਰੇਲ ਚ ਨੌਕਰੀ ਸ਼ੁਰੂ ਕੀਤੀ ਮੈਟਰੋ ਤੇ ਜਿਹੜੀ ਰੇਲਵੇ ਚ ਉਹਨਾਂ ਦਾ ਵੀ ਕਾਰਨ ਇਹੀ ਸੀ ਵੀ 3 ਤਰ੍ਹਾਂ ਦੀਆਂ ਸ਼ਿਫਟਾਂ ਹੈਗੀਆਂ ਜਿਹੜੀ ਮਰਜ਼ੀ ਪਿੱਕ ਕਰ ਲਓ ਤੇ ਆਪਣੇ ਆਪ ਨੂੰ ਤੁਸੀਂ ਆਪਣੇ ਘਰ ਲਈ ਕਮਿਟ ਕਰ ਸਕਦੇ ਹੋ ਡਿਵੋਟ ਕਰ ਸਕਦੇ ਹੋ ਤੁਹਾਡਾ ਫੈਮਿਲੀ ਵਰਕ ਜਿਹੜਾ ਲਾਈਫ ਬੈਲੈਂਸ ਆ ਉਹ ਠੀਕ ਰਹਿ ਜਾਂਦਾ
4: ਬਿਲਕੁਲ ਬਿਲਕੁਲ ਪਰ ਦੂਜੇ ਪਾਸੇ ਉਹੀ ਹੈ ਵੀ ਜਿਵੇਂ ਗੱਲ ਕਰਦੇ ਸੀ ਕਿ ਕਹਿੰਦੇ ਨੇ ਕਿ ਮਾਈਗ੍ਰੈਂਟਸ ਨੂੰ ਇੰਨਾ ਇੰਨੇ ਸਾਰੇ ਲੈ ਆਉਂਦੇ ਵੀ ਹੁਣ ਇਹਨਾਂ ਨੂੰ ਵਾਪਸ ਭੇਜੋ ਹਨਾ ਇਹਨਾਂ ਨੂੰ ਕੰਟਰੋਲ ਕਰਨਾ ਚਾਹੀਦਾ ਵਟ ਐਵਰ ਪਰ ਜਿਵੇਂ ਹਰ ਸਾਲ ਬੱਚੇ ਆਉਂਦੇ ਨੇ ਹਰ ਸਾਲ ਔਜ਼ੀ ਫੈਮਿਲੀਜ਼ ਵੀ ਆਉਂਦੀਆਂ ਮੇਰੇ ਕੋਲ ਸਾਰੇ ਮਿਕਸ ਕਮਿਊਨਿਟੀ ਆਉਂਦੀ ਹੈ ਨਾ ਤੇ ਜੇ ਕੋਈ ਕਹਿੰਦੇ ਕਈ ਫੈਮਿਲੀਜ਼ ਆਲਮੋਸਟ ਐਵਰੀ ਈਅਰ 2-3 ਫੈਮਿਲੀਜ਼ ਇੱਦਾਂ ਦੀਆਂ ਹੁੰਦੀਆਂ ਨੇ ਵੀ ਜੀ ਜਿਹਨਾਂ ਨੂੰ ਆਪਣੇ ਬੱਚਿਆਂ ਦੀ ਕੋਈ ਪਰਵਾਹ ਨਹੀਂ ਹੁੰਦੀ ਇਹ ਮਤਲਬ ਕਹਿ ਲਓ ਕਿ ਡਰੱਗ ਐਡਿਕਟਿਡ ਨੇ ਦੋਨੇ ਪੇਰੈਂਟਸ ਬੇਬੀਜ਼ ਕਰੀ ਜਾ ਰਹੇ ਨੇ ਬੱਚਿਆਂ ਨੂੰ ਕੋਈ ਹੋਰ ਛੱਡਣ ਆ ਰਿਹਾ ਕੋਈ ਹੋਰ ਲੈ ਕੇ ਆ ਰਿਹਾ ਕੋਈ ਲਾਗਤ ਹੈਗਾ ਨਹੀਂ ਕਿ ਸਾਡਾ ਬੱਚਾ ਕਿੱਥੇ ਜਾ ਰਿਹਾ ਉਹਦੇ ਲਈ ਲੰਚ ਅਸੀਂ ਪੈਕ ਕਰ ਵੀ ਦਿੱਤਾ ਕਿ ਨਹੀਂ ਫਿਰ ਇਹੋ ਜਿਹੇ ਲੋਕ ਆ ਕੇ ਜਦੋਂ ਤੁਹਾਨੂੰ ਕਹਿੰਦੇ ਨੇ ਹਾਂ ਯੂ ਆਰ ਨੋਟ ਡੂਇੰਗ ਇਨਫ ਫੋਰ ਮਾਈ ਕਿਡ ਮਤਲਬ ਤੁਸੀਂ ਤੁਹਾਡਾ ਆਪਣਾ ਰੋਲ ਕੀ ਆ ਫਿਰ ਤੁਸੀਂ ਫਿਰ ਮੇਰੇ ਨਾਲ ਇੱਕ ਐਕਸਪੀਰੀਅੰਸ ਇਹ ਹੋਇਆ ਵੀ ਜੀ ਵੀ ਇੱਕ ਬੱਚਾ ਸੀਗਾ ਉਹ ਬੱਚੇ ਨੂੰ ਮੈਂ ਬਹੁਤ ਜ਼ਿਆਦਾ ਮੈਨੂੰ ਪਿਆਰ ਕਰਦਾ ਸੀ ਉਹ ਜਦੋਂ ਆਉਂਦਾ ਸੀ ਆਪਣੀ ਮੰਮੀ ਦੀ ਉਂਗਲ ਛੱਡ ਕੇ ਉਹਨੇ ਭੱਜ ਕੇ ਆ ਕੇ ਮੈਨੂੰ ਜੱਫੀ ਪਾ ਲੈਣੀ ਸਵੇਰੇ ਜਦੋਂ ਵੀ ਮੈਂ ਡੋਰ ਖੋਲਣਾ ਉਹਦੀ ਮੰਮੀ ਨੂੰ ਇਸ ਗੱਲ ਦੀ ਜੈਲਸ ਹੋ ਗਈ
0: ਅੱਛਾ
4: ਹਾਂਜੀ ਉਹਨੇ ਕਿੰਡਰ ਚੇਂਜ ਕਰਤਾ ਬੱਚੇ ਦਾ ਉਹਨੇ ਮੇਰੀ ਜਿਹੜੀ ਦੂਸਰੀ ਐਜੂਕੇਟਰ ਸੀ, ਹਾਂ ਮੇਰੇ ਨਾਲ ਇਟਾਲੀਅਨ ਸੀਗੀ ਉਹ ਐਜੂਕੇਟਰ, ਉਹਨੂੰ ਰੀਜ਼ਨ ਕੀ ਦਿੱਤਾ, ਕਹਿੰਦੀ ਮੇਰਾ ਬੱਚਾ ਇੱਥੇ ਸੈਟਲ ਨਹੀਂ ਹੋ ਰਿਹਾ, ਹੀ ਹੇਟਸ ਰੂਬੀ. ਮਤਲਬ ਤੇਰਾ ਬੱਚਾ ਤਾਂ ਤੈਨੂੰ ਛੱਡ ਕੇ ਮੇਰੇ ਕੋਲ ਭੱਜਿਆ ਹੁੰਦਾ, ਵੀ ਤੂੰ ਰੀਜ਼ਨ ਐਟਲੀਸਟ ਕੋਈ ਰੀਜ਼ਨੇਬਲ ਦੇ ਦੇ, ਤੈਨੂੰ ਕੀ ਜਾਣਾ ਜਿੱਥੇ ਮਰਜ਼ੀ ਜਾਓ, ਹਨਾ.
0: ਇਹ ਇਹ ਨਾ ਰੇਸਿਜ਼ਮ, ਚਲੋ ਇਸ ਸੈਂਸ 'ਚੋਂ ਹੀ ਕਹਿ ਸਕਦੇ ਹੋ, ਪਰ ਕਈ ਮੈਂ ਦੋਵਾਂ ਜੀਆਂ ਦੇ ਵਿੱਚ ਵੀ, ਮਾਂ ਪਿਓ ਦੇ ਵਿੱਚ ਵੀ ਇਹ ਚੀਜ਼ ਵੇਖੀ ਆ ਵੀ ਬੱਚਾ ਜਿਹੜਾ, ਹਾਲਾਂਕਿ ਪਿਓ ਇਹ ਚੀਜ਼ ਬਰਦਾਸ਼ਤ ਕਰ ਲੈਂਦਾ ਵਾ ਜੇ ਮਾਂ ਦੇ ਨਾਲ ਬਹੁਤ ਜ਼ਿਆਦਾ ਬੱਚਾ ਕਰੇ, ਜਨਾਨੀ ਇਹ ਚੀਜ਼ ਬਰਦਾਸ਼ਤ ਨਹੀਂ ਕਰਦੀ. ਕਈ ਬੱਚੇ ਵੇਖੋ ਜੇ ਪਿਓਆਂ ਨੂੰ ਜ਼ਿਆਦਾ ਲਗਾਓ ਰੱਖਦੇ ਆ ਅਤੇ ਮਾਂ ਨੂੰ ਉਹਨਾਂ ਨਹੀਂ ਕਰਦੇ, ਅਤੇ ਇਹ ਗੱਲ ਮਾਂ ਨਹੀਂ ਜਨਾਨੀ ਨਹੀਂ ਬਰਦਾਸ਼ਤ ਕਰ ਸਕਦੀ. ਪਰ ਗੱਲ ਹੁਣ ਇਹ ਆ ਕਿ ਤੁਸੀਂ ਉਹਨੂੰ ਟਾਈਮ ਕਿੰਨਾ ਕੁ ਦਿੱਤਾ, ਆਪਣਾ ਪਨ ਕਿੰਨਾ ਕੁ ਦਿਖਾਇਆ, ਸੋ ਉਹਤੇ 'ਤੇ ਡਿਪੈਂਡ ਕਰੂਗਾ ਨਾ ਵੀ ਬੱਚਾ ਤੁਸੀਂ ਜੇਕਰ ਚਾਹੁੰਦੇ ਹੋ ਤੁਹਾਡੇ ਹੱਥਾਂ 'ਚ ਰਹੇ ਤਾਂ ਫਿਰ ਤੁਸੀਂ ਆਪਣਾ ਬਣਦਾ ਸਰਦਾ ਵੀ ਕਰੋ. ਇਹ ਤਾਂ ਹੈ ਆ ਇੱਕ.
4: ਹਾਂਜੀ ਇਹ ਹੈਗਾ ਵੀ ਜੀ, ਪਰ ਇਕੋਨਮੀ ਦਾ ਜਿਵੇਂ ਕਹਿ ਰਹੇ ਨੇ ਕਿ ਮਾਈਗ੍ਰੈਂਟ, ਵੀ ਮਾਈਗ੍ਰੈਂਟਸ ਵਾਕਈ ਜੇ ਮਾਈਗ੍ਰੈਂਟਸ ਚਲੇ ਜਾਣ ਤਾਂ ਚਲਾਊਗਾ ਕੌਣ? ਜਿਵੇਂ ਮੈਂ ਦੱਸ ਰਹੀ ਹਾਂ ਵੀ ਹਰ ਸਾਲ ਬੱਚੇ ਨੇ ਦੇਖਦੀ ਹਾਂ ਮੈਂ ਵੀ, ਪੇਰੈਂਟਸ ਉਹਨਾਂ ਨੂੰ ਪਤਾ ਹੀ ਨਹੀਂ ਬੱਚੇ ਕਿੱਥੇ ਜਾ ਰਹੇ ਨੇ, ਕੌਣ ਪਿੱਕ ਕਰ ਰਿਹਾ, ਕੌਣ ਡ੍ਰੌਪ ਕਰ ਰਿਹਾ, ਆਪ ਘਰੇ ਤੁਸੀਂ ਡਰੱਗਸ ਲੈ ਕੇ ਜਾਂ ਜੋ ਵੀ ਹੈ ਨਾ ਡੋਲ ਤੇ ਬੈਠੇ ਹੋਏ ਹੋ.
0: ਵੇਖੋ ਪਤਾ ਕੀ ਆ ਆਪਣਾ, ਇਹ ਸਾਡੇ ਵੱਲੋਂ ਨਾ ਇਹ ਜਿਹੜੀ ਸਟੇਟਮੈਂਟ ਹੈ ਇਹ ਵੀ ਥੋੜੀ ਜੀ 100% ਵਾਜਬ ਨਹੀਂ ਹੈ, ਕਿਉਂਕਿ ਵੇਖੋ ਸਾਰੇ ਤੇ ਡਰੱਗਸ ਤੇ ਨਹੀਂ ਲੱਗੇ, ਸਾਰੇ ਤੇ ਡੋਲ ਦੇ ਉੱਤੇ ਨਹੀਂ ਆ, ਹੈ ਨਾ. ਸੋ ਉਹਦੇ ਵਿੱਚ ਵੀ ਇੱਕ ਛੋਟੀ ਜੀ ਪਰਸੈਂਟੇਜ ਹੋਊਗੀ, ਆਪਾਂ ਸਿਰਫ ਤੇ ਸਿਰਫ ਉਸੇ ਤੇ ਜੇ ਸੂਈ ਤਰਾਂਗੇ ਤੇ ਆਪਾਂ ਵੀ ਨੈਗੇਟਿਵ ਹੋਈ ਜਾਣ ਡੇ ਹਾਂ.
4: ਬਿਲਕੁਲ.
0: ਸੋ ਸਾਡੇ ਵੱਲੋਂ ਵੀ ਕੋਈ ਵਾਜਬ ਆਂਸਰ ਨਹੀਂ ਫਿਰ ਇਹ ਹੋਊਗਾ ਇੰਨਾ ਕੁ. ਹਾਂ ਇਹ ਇੱਕ ਪਾਰਟ ਆ ਸਾਰੇ ਓਵਰਆਲ ਸਿਨੈਰੀਓ ਦਾ.
1: ਕਈ ਮੈਂ ਤਾਂ ਜੀ ਇਹ ਦੇਖਦਾ ਕਈ ਬੰਦਿਆਂ ਦੇ ਮੂੰਹ ਤੇ ਫਟੇ ਮੂੰਹ ਲਿਖਿਆ ਹੁੰਦਾ ਰੂਪੀ ਜੀ, ਕਈ ਮਤਲਬ 100 ਮਗਰ ਇੱਕ ਪਰਿਵਾਰ ਹੁੰਦਾ ਹੀ ਆ, 100 ਮਗਰ ਇੱਕ ਬੰਦਾ ਇਦਾਂ ਦਾ ਹੁੰਦਾ ਹੀ ਆ ਜਿਹੜਾ ਕਹਿੰਦਾ ਹੁੰਦਾ ਆਈ ਡੋਂਟ ਡਿਸਕ੍ਰਿਮੀਨੇਟ ਆਈ ਹੇਟ ਐਵਰੀਵਨ.
0: ਸੋ ਉਹੀ ਆ ਵੀ ਉਹਨਾਂ ਦਾ
4: ਜਨਰਲਾਈਜ਼ ਕਰਨਾ ਔਖਾ ਹਰ ਚੀਜ਼ ਨੂੰ, ਉਹ ਜੇ ਆਪਾਂ ਜਨਰਲਾਈਜ਼ ਨਹੀਂ ਕਰ ਸਕਦੇ, ਬੜੇ ਫੈਕਟਰ ਨੇ ਇਹਦੇ ਚ ਵੀ.
1: ਹਾਂਜੀ.
0: ਤੇ ਹੁਣ ਜ਼ਿਆਦਾ ਖਤਰਨਾਕ ਉਹ ਵੀ ਨੇ ਕਈ ਤੇ ਨਾ ਵੀ ਜਿਹੜੇ ਸਾਹਮਣੇ ਮੂੰਹ ਤੇ ਤੁਹਾਡੇ ਕਹਿ ਰਹੇ ਆ ਜਾਂ ਮੂੰਹ ਤੇ ਨਹੀਂ ਕਹਿ ਰਹੇ ਤੇ ਤੁਹਾਨੂੰ ਸ਼ੋਅ ਆਫ ਕਰ ਰਹੇ ਆ ਉਸ ਚੀਜ਼ ਦਾ, ਪਰ ਕਈ ਉਹ ਆ ਜਿਹੜੇ ਚੁੱਪ ਚਪੀਤੇ ਜੇ ਤੁਹਾਡੀ ਮੁਖਾਲਫਤ ਕਰੀ ਜਾਂਦੇ ਅੰਦਰੋਂ ਅੰਦਰੀ, ਜਿਹੜੇ ਤੁਹਾਡੀਆਂ ਜੜ੍ਹਾਂ ਵੱਢਦੇ ਆ, ਉਹ ਵੇਖੋ ਕਿੱਡੇ ਖਤਰਨਾਕ. ਹਾਂਜੀ ਥੈਂਕ ਯੂ ਤੁਹਾਡਾ ਭੈਣ ਜੀ, ਥੈਂਕ ਯੂ, ਵਧਾਈਆਂ ਤੁਹਾਨੂੰ ਇੱਕ ਵਾਰੀ ਫਿਰ ਤੋਂ. ਕਰੋ ਇੰਜੋਏ ਤੁਸੀਂ ਅੱਜ ਦਾ
1: ਜਨਮ ਦਿਨ ਦੇ ਸਮਾਗਮ, ਅਗਲੇ ਸ਼ੁੱਕਰਵਾਰ ਤੱਕ ਚੱਲਣ
0: ਚੱਲ ਹੀ ਜਾਣੇ ਆ,
1: ਇਹਨਾਂ ਦੇ ਘਰਦਿਆਂ ਨੂੰ ਥੋੜ੍ਹਾ ਰਿਮਾਈਂਡਰ ਟਾਈਪ ਜਿਹਾ ਵੀ ਦੇ ਦੇਈਏ ਨਾ.
0: ਵੇਖੋ ਬੱਚਿਆਂ ਨੂੰ ਸਾਨੂੰ ਓਦਾਂ ਦੇ ਕਰਨਾ ਪੈਂਦਾ, ਓਦਾਂ ਦਾ ਸਿਖਾਉਣਾ ਪੈਂਦਾ, ਫਿਰ ਜਾ ਕੇ ਕਿਤੇ ਇਹ ਚੀਜ਼ਾਂ ਹੋ ਪਾਉਂਦੀਆਂ ਨੇ. ਸੋ ਵਧੀਆ ਗੱਲ.
1: ਮਾਵਾਂ ਕਹਿੰਦੀ ਆਪ ਗਵਾਈਏ ਤਾਂ ਦੁੱਖ ਪਾਈਏ, ਸੁੱਖ ਪਾਈਏ,
0: ਸੁੱਖ ਪਾਈ, ਸੁੱਖ ਪਾਈ, ਸੁੱਖ ਪਾਈ. 000 ਤੁਸੀਂ ਆਉਂਦੇ ਰਹੋ ਜੀ.
5: ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ ਭਾਜੀ
0: ਜੀ. ਸਤਿ ਸ਼੍ਰੀ
1: ਅਕਾਲ ਜੀ.
5: ਮੈਂ ਤੁਹਾਨੂੰ ਇਹ ਇੰਨਾ ਲੰਬਾ ਮੈਸੇਜ ਮੈਂ ਹੀ ਕੀਤਾ ਸੀਗਾ, ਪਰ ਐਨੀ ਹਾਉ ਮੈਂ ਥੋੜੀ ਟੌਪਿਕ ਨਾਲ ਹੀ ਰਿਲੇਟ ਕਰਨਾ ਚਾਹੁੰਦੀ ਹਾਂ. ਦੇਖੋ ਤੂੰ ਇਹ ਮਾਈਗ੍ਰੇਸ਼ਨ, ਆਪਣੇ ਇਮੀਗ੍ਰੈਂਟਸ ਤੋਂ ਬਿਨਾਂ ਤਾਂ ਇਹ ਮੁਲਕ ਕੋਈ ਮੁਲਕ ਨਹੀਂ ਚੱਲ ਸਕਦਾ. ਸਾਰੀ ਆਸਟ੍ਰੇਲੀਆ ਤਾਂ ਸਪੈਸ਼ਲੀ, ਇੱਥੇ ਤਾਂ ਇਹ ਆਪਣਾ ਹੈ ਹੀ ਨਹੀਂ, ਗੋਰਿਆਂ ਦਾ ਤੱਕ ਨਹੀਂ ਇਹ ਆਪਣਾ ਹੈਗਾ ਜਿਹੜੇ ਕਲੇਮ ਕਰਦੇ ਆ, ਰਾਈਟ? ਪਰ ਮੈਂ ਆਪਾਂ ਦੋਨੋਂ ਧਿਰਾਂ ਤੋਂ ਕਿਤੇ ਕਿਤੇ ਕਿਤੇ ਥੋੜੀ ਗਲਤੀ ਕਰਦੇ ਹਾਂ. ਉਹ ਇਹ ਮੈਂ ਜਸਟ ਐਗਜ਼ਾਮਪਲ ਛੋਟੀ ਜਿਹੀ ਦਿੰਦੀ. ਮੇਰੇ ਹਸਬੈਂਡ ਟਰੱਕਿੰਗ ਇੰਡਸਟਰੀ ਚ ਕੰਮ ਕਰਦੇ ਆ, ਠੀਕ ਆ? ਜਿਵੇਂ ਇਹ ਸਾਡਾ ਹੀ ਇੰਸੀਡੈਂਟ ਆ, ਮੇਰੇ ਹਸਬੈਂਡ ਸਬ ਕੰਟਰੈਕਟਰ ਨੇ, ਸਾਡਾ ਹੀ ਡਰਾਈਵਰ ਵਿਦਆਊਟ ਨੋਟਿਸ ਛੁੱਟੀ ਲੈ ਕੇ ਗਿਆ, ਕਿਤੇ ਹੋਰ ਜੋਬ ਕੀਤੀ, ਸਾਡੇ ਤੋਂ ਛੁੱਟੀ ਲੈ ਕੇ ਉਦੋਂ ਬਾਅਦ ਸਾਡੇ ਨੰਬਰਸ ਬਲੋਕ ਕਰ ਗਿਆ, ਮਤਲਬ ਮੇਰੇ ਹਸਬੈਂਡ ਦੇ ਨੰਬਰਸ ਬਲੋਕ ਕਰ ਗਿਆ. ਤੇ ਕੰਪਨੀ ਵਾਲੇ ਸਾਰੇ ਉੱਥੇ ਔਜ਼ੀ ਨੇ, ਮੇਰੇ ਹਸਬੈਂਡ ਇਕੱਲੇ ਇੰਡੀਅਨ ਨੇ, ਤੇ ਉਹਨਾਂ ਨੂੰ ਪਸੰਦ ਕਰਦੇ ਨੇ ਕਿ ਉਹਨਾਂ ਨੂੰ ਲੱਗਦਾ ਆ ਕਿ ਇਹ ਬਹੁਤ, ਇਹ ਕਮਿਊਨਿਟੀ ਬਹੁਤ ਹਾਰਡ ਵਰਕਿੰਗ ਆ. ਤੇ ਮੇਰੇ ਹਸਬੈਂਡ ਤੋਂ ਬਾਅਦ ਉਹਨਾਂ ਨੇ ਕਈ ਇੰਡੀਅਨ ਡਰਾਈਵਰਸ ਵੀ ਹੋਰ ਹਾਇਰ ਕੀਤੇ ਕਿ ਤੁਸੀਂ ਜਿੰਨੀ ਤੁਸੀਂ ਕੇਪੇਬਿਲਿਟੀ ਰੱਖਦੇ ਹੋ ਜੋਬਸ ਕਰਨ ਦੀ ਜਾਂ ਜੋ ਵੀ ਕਰਨ ਦੀ, ਕਿ ਇਟਸ ਅਨਬਿਲੀਵੇਬਲ, ਕਿਉਂਕਿ ਸਾਡੇ ਡਰਾਈਵਰ ਤਾਂ ਸਮੋਕੋ ਤੇ ਹੀ ਗਏ ਰਹਿੰਦੇ ਆ, ਠੀਕ ਆ? ਫਿਰ ਉਹਨਾਂ ਨੇ, ਹੁਣ ਦੇਖੋ ਸਾਡੇ ਡਰਾਈਵਰ ਨੇ ਸਾਡੇ ਨਾਲ ਹੀ ਇੰਸੀਡੈਂਟ ਕੀਤਾ, ਅਸੀਂ ਕਿਸੇ ਨੂੰ ਆਨਸਰੇਬਲ ਨਹੀਂ ਆ. ਜੇ ਅਸੀਂ ਉਹਨਾਂ ਨੂੰ ਕਹਿੰਦੇ ਹਾਂ ਕਿ ਹਾਂਜੀ ਉਹ ਇੱਦਾਂ ਕਰਕੇ ਚਲਾ ਗਿਆ ਜਾਂ ਇੱਦਾਂ, ਉਹ ਕਹਿੰਦੇ ਇੱਦਾਂ ਕਿੱਦਾਂ ਕਰਕੇ ਚਲਾ ਗਿਆ ਇੱਦਾਂ. ਹੁਣ ਉਹਨੂੰ ਅਸੀਂ ਬੰਦੇ ਨੂੰ ਜਿਹਨੂੰ ਹਾਇਰ ਕੀਤਾ ਉਹਦੀ ਪੇ ਟਾਈਮ ਤੇ ਸਾਰਾ ਕੁਛ ਟਾਈਮ ਤੇ ਉਹਨੂੰ ਮਿਲਦਾ ਸੀ ਜਸਟ ਬਿਕਾਜ਼ ਹੀ ਗਾਟ ਅ ਬੈਟਰ ਜੋਬ ਸਮਵੇਅਰ ਤੇ ਉਹ ਇਦਾਂ ਲਾਈਕ ਤੁਸੀਂ ਦੱਸ ਕੇ ਜਾਓ ਇਸਨਟ ਕਿ ਅਸੀਂ ਹੋਰ ਕਿਸੇ ਨੂੰ ਟ੍ਰੇਨ ਕਰ ਸਕਦੇ ਹਾਂ ਉਹਦੀ ਵਜ੍ਹਾ ਨਾਲ ਸਾਡਾ ਕਿੰਨਾ ਲੋਸ ਆਫ ਇਨਕਮ ਹੋਇਆ ਸਟ੍ਰੈਸ ਜਿਹੜਾ ਸੀਗਾ ਉਹ ਅੱਡ ਇੱਕ ਕਿਉਂਕਿ ਫੋਨ ਹੀ ਨਹੀਂ ਉਸ ਤੋਂ ਬਾਅਦ ਉਹਦਾ ਮਿਲਿਆ ਪੰਜ ਹਫ਼ਤੇ ਬੀਤ ਗਏ ਅਸੀਂ ਵੇਟ ਕਰ ਰਹੇ ਹਾਂ ਉਹ ਆ ਰਿਹਾ ਬਟ ਉਹ ਕਿਤੇ ਵੀ ਜਦੋਂ ਅਸੀਂ ਉਹਦੇ ਘਰੇ ਗਏ ਕਿ ਦੇਖਣ ਦੇ ਲਈ ਕਿਉਂਕਿ ਅਸੀਂ ਇਹ ਡਰ ਗਏ ਕਿ ਉਹਨੂੰ ਕੁਛ ਹੋ ਤਾਂ ਨਹੀਂ ਗਿਆ ਕੁਛ ਏਦਾਂ ਦਾ ਐਂਡ ਹੀ ਵਾਜ਼ ਐਟ ਹੋਮ ਐਂਡ ਹੀ ਇਜ਼ ਵਰਕਿੰਗ ਸਮਵੇਅਰ ਐਲਸ ਹੁਣ ਅਸੀਂ ਕੀ ਕਰੀਏ ਮਤਲਬ ਮੈਂ ਖੁਦ ਮਾਈਗ੍ਰੈਂਟ ਆ ਮੇਰੇ ਹਸਬੈਂਡ ਹਨਾ ਅਸੀਂ ਇੱਥੇ ਸੈਟਲ ਹੋਏ ਸਾਡੇ ਬੱਚੇ ਇੱਥੇ ਹੋਏ ਆ ਸੋ ਅਫਕੋਰਸ ਇਹ ਚੀਜ਼ ਨਹੀਂ ਹੋਣੀ ਚਾਹੀਦੀ ਕਿਉਂਕਿ ਮੈਂ ਵੀ ਚਾਹੂੰਗੀ ਕਿ ਮੇਰੇ ਪੇਰੈਂਟਸ ਇੱਥੇ ਆ ਕੇ ਮੇਰੇ ਨਾਲ 6 ਮਹੀਨੇ ਤੋਂ ਵੱਧ ਰਹਿਣ ਨਾ ਕਿ ਆ 3 ਮੰਥ ਵਾਲੀ ਉਹ ਉਹਨਾਂ ਤੇ ਕੋਈ ਕੰਡੀਸ਼ਨ ਏਦਾਂ ਦੀ ਲੱਗੇ
1: ਮੈਚਿਓਰਿਟੀ ਦੀ ਹਨਾ ਕਿਸੇ ਇੱਕ ਕੌਮ ਕਮਿਊਨਿਟੀ ਨੂੰ ਹਨਾ ਏਦਾਂ ਪਰ ਇਹੀ ਗੱਲ ਆ ਇਹ ਇੱਕ ਧਾਰਨਾ ਬਣ ਜਾਣੀ ਆ ਜੇ ਮੰਨ ਲਓ 8 ਬੰਦੇ ਉਹਨਾਂ ਨੇ ਰੱਖੇ ਹੋਣ ਉਸ ਮੂਲ ਦੇ 8-7 ਓਦਾਂ ਕਰ ਜਾਣ ਤਾਂ ਫਿਰ ਧਾਰਨਾ ਬਣ ਜਾਣੀ ਆ ਵੀ ਇਹ ਇੱਦਾਂ ਦੇ ਲੋਕ ਆ ਪਰ ਜੇ ਉਟਾਵਾਂ ਟੱਲਾ ਫਿਰ ਕੋਈ ਫਰਕ ਨਹੀਂ ਫਿਰ ਮੈਚਿਓਰਿਟੀ ਦਿਖਾਉਣ ਦੀ ਲੋੜ ਆ
0: ਨਹੀਂ ਚਲੋ ਇਹਦੇ ਆਈ ਥਿੰਕ ਜਦੋਂ ਤੁਸੀਂ ਕੋਈ ਉਹਦੇ ਨਾਲ ਤੁਸੀਂ ਸਲਾਹ ਵੀ ਪੁੱਛੀ ਹੈ ਮੈਸੇਜ ਤੁਹਾਡਾ ਮੈਂ ਪੜ੍ਹ ਰਿਹਾ ਹਾਂ ਅਤੇ ਉਹਦੇ ਵਿੱਚ ਕੋਈ ਨਾ ਕੋਈ ਉਹਦੇ ਨਾਲ ਕੋਂਟਰੈਕਟ ਹੋਇਆ ਹੋਊਗਾ ਜੇ ਨਹੀਂ ਕੀਤਾ ਤਾਂ ਹੁਣ ਜਿਹੜਾ ਗਾਂ ਰੱਖੋਗੇ ਉਹਦੇ ਨਾਲ ਤੁਸੀਂ ਕਰਨਾ ਸ਼ੁਰੂ ਕਰੋ ਵੀ ਹਾਂ ਵੀ ਆਹ ਤੇਰਾ ਨੋਟਿਸ ਪੀਰੀਅਡ ਅਸੀਂ ਤੁਹਾਨੂੰ ਜੇਕਰ ਜੋਬ ਤੋਂ ਸਤਿ ਸ਼੍ਰੀ ਅਕਾਲ ਕਰਨੀ ਹੈ ਅਤੇ ਆਪਾਂ ਇੰਨਾ ਕੁ ਟਾਈਮ ਅਸੀਂ ਤੁਹਾਨੂੰ ਦੇਵਾਂਗੇ ਤੁਸੀਂ ਜਦੋਂ ਛੱਡ ਕੇ ਜਾਣਾ ਅਤੇ ਆਪਾਂ ਨਵਾਂ ਬੰਦਾ ਲੱਭਣ ਦੇ ਲਈ ਇੰਨਾ ਕੁ ਟਾਈਮ ਸਾਨੂੰ ਚਾਹੀਦਾ ਸੋ ਇੱਦਾਂ ਦੀ ਜੇਕਰ ਲਿਖਤ ਪੜ੍ਹਤਾਂ ਸਾਡੀਆਂ ਹੋਈਆਂ ਹੋਣ ਕੋਂਟਰੈਕਟ ਦੇ ਵਿੱਚ ਬੰਦਾ ਬਾਇੰਡ ਹੋਵੇ ਰਾਦਰ ਦੈਨ ਕਿ ਆਪਾਂ ਬੰਦਾ ਆਇਆ ਅਤੇ ਉਹਦਾ ਲਾਇਸੈਂਸ ਲੈ ਕੇ ਅਤੇ ਉਹਨੂੰ ਆਪਾਂ ਟਰੱਕ 'ਤੇ ਚਾੜਤਾ ਜਾਂ ਜੋਬ ਕਰਾ ਲਈ ਸੋ ਉੱਥੇ ਫਿਰ ਇੱਦਾਂ ਦੀ ਗੁੰਜਾਇਸ਼ ਜ਼ਰੂਰ ਰਹਿ ਜਾਂਦੀ ਹੈ ਬਾਕੀ ਇੱਕ ਚੀਜ਼ ਨਾ ਹੋਰ ਹੁੰਦੀ ਹੈ ਜਦੋਂ ਬੰਦਾ ਕੋਈ ਕੰਮ ਕਰ ਰਿਹਾ ਤੁਹਾਡੇ ਨਾਲ ਅਤੇ ਤੁਹਾਨੂੰ ਬਹੁਤ ਪਹਿਲਾਂ ਉਹਦੇ ਲੱਛਣ ਦਿਖਣੇ ਸ਼ੁਰੂ ਹੋ ਜਾਂਦੇ ਆ ਉਹ ਵੱਖਰੀ ਗੱਲ ਆ ਕਿ ਅਸੀਂ ਆਪਣੇ ਕੰਮ ਨੂੰ ਲੈ ਕੇ ਇੰਨੇ ਕੁ ਜ਼ਿਆਦਾ ਉਹ ਹੁੰਦੇ ਹਾਂ ਵੀ ਹਾਲੇ ਕੋਈ ਨਵਾਂ ਬੰਦਾ ਨਹੀਂ ਆਇਆ ਜਾਂ ਇੰਨੇ ਬਹੁਤ ਵਧੀਆ ਕੰਮ ਸਾਂਭ ਲਿਆ ਵਾ ਜਾਂ ਕਹਿ ਲਓ ਵੀ ਇੰਨੇ 'ਚ ਨਹੀਂ ਲੱਭਣਾ ਕੋਈ ਵੀ ਰੀਜ਼ਨ ਹੋ ਸਕਦਾ ਫਿਰ ਆਪਾਂ ਉੱਥੇ ਉਹਦੀਆਂ ਉਹ ਵਾਲੀਆਂ ਗਲਤੀਆਂ ਇਗਨੋਰ ਕਰ ਰਹੇ ਹੁੰਦੇ ਬੜੇ ਚਿਰਾਂ ਤੋਂ ਜੋ ਕਿ ਹੌਲੀ ਹੌਲੀ ਉਹਨੇ ਰੰਗ ਵਿਖਾਉਣੇ ਆ ਸੋ ਸਾਨੂੰ ਸਾਈਨ 'ਤੇ ਮਿਲਣੇ ਸ਼ੁਰੂ ਹੋ ਜਾਂਦੇ ਆ ਜੇ ਪ੍ਰੋਪਰ ਇਹਦਾ ਤੁਸੀਂ ਹੱਲ ਚਾਹੁੰਦੇ ਹੋ ਤੇ ਉਹ ਫਿਰ ਇਹੋ ਹੀ ਆ ਕਿ ਲਿਖਤ ਪੜ੍ਹਤ ਪ੍ਰੋਪਰ ਕਰੋ ਅਗਲੇ ਨੂੰ ਥੋੜਾ ਜਿਹਾ ਚੱਕ ਆ ਜਾਂਦਾ
5: ਤੁਹਾਡੀ ਨਾ ਇਸ ਗੱਲ ਨਾਲ ਐਗਰੀ ਕਰਦੀ ਉਹ ਉਦੋਂ ਹੁੰਦਾ ਜਦੋਂ ਆਪਾਂ ਨੂੰ ਨਾ ਜਿਵੇਂ ਤੁਸੀਂ ਕਿਹਾ ਆਪਾਂ ਨੂੰ ਪਤਾ ਲੱਗ ਜਾਂਦਾ ਕਿ ਹਾਂ ਲੱਛਣਾਂ ਤੋਂ ਕਿ ਇਹ ਬੰਦਾ ਛੱਡੇਗਾ ਇੱਦਾਂ ਹੈ ਹੀ ਨਹੀਂ ਸੀਗਾ ਐਕਚੁਅਲ ਦੇ ਵਿੱਚ ਮਤਲਬ ਨੋ ਸਾਈਨ ਜੇ ਇੰਨਾ ਸਾਨੂੰ ਡਿਸਟਰੈਸ ਹੁੰਦਾ ਨਾ ਉਹਦੀ ਵਜ੍ਹਾ ਨਾਲ ਕਾਂਟ ਟੈਲ ਯੂ ਕਿ ਅਰਾਊਂਡ ਅਸੀਂ 50K ਲੋਸ ਕੀਤਾ ਆ ਜਿੰਨੇ ਟਾਈਮ ਦੇ ਵਿੱਚ ਉਹ ਸਾਡੇ ਨਹੀਂ ਕਰ ਰਿਹਾ ਸੀਗਾ ਤੇ ਉਦੋਂ ਬਾਅਦ ਜਦੋਂ ਡਰਾਈਵਰ ਅਸੀਂ ਨਿਊ ਹਾਇਰ ਕਰਨਾ ਸੀ ਵਿਦਇਨ ਅ ਡੇ ਕੀਤਾ ਕਿਉਂਕਿ ਇੰਨੀਆਂ ਐਪਲੀਕੇਸ਼ਨਸ ਆਈਆਂ ਤੇ ਉਹਦੇ ਨਾਲ ਵੀ ਸਾਰੇ ਡਾਕੂਮੈਂਟ ਸਾਈਨ ਹੋਏ ਸੀ ਹੁਣ ਅਸੀਂ ਉਹਨੂੰ ਸਿਵਲ ਕੋਰਟ ਲੈ ਕੇ ਜਾਈਏ ਪੁਲਿਸ ਕਿਸੇ ਨੇ ਕੁਛ ਨਹੀਂ ਕਰਨਾ ਐਟ ਦਾ ਐਂਡ ਕਿਉਂਕਿ ਕੁਛ
0: ਪਰ ਇੰਨਾ ਕੁ ਜ਼ਰੂਰ ਹੁੰਦਾ ਵੀ ਅਗਲੇ ਨੂੰ ਥੋੜਾ ਜਿਹਾ ਇੰਨਾ ਹੋ ਜਾਂਦਾ ਤੁਹਾਨੂੰ ਤੇ ਖਰਾਬ ਕਰ ਗਿਆ ਗਾਂਹ ਨਹੀਂ ਕਿਸੇ ਨੂੰ ਕਰੂਗਾ
1: ਪਰ ਕਈ ਕੇਸਿਸ ਵਿੱਚ ਚਲੋ ਇਹਨਾਂ ਦੀ ਗੱਲ ਨਹੀਂ ਮੈਂ ਕਰਦਾ ਇਹ ਵੀ ਹੁੰਦਾ ਕਈ ਵਾਰ ਉਹ ਬੰਦੇ ਲੀਗਲੀ ਐਂਟਾਈਟਲਡ ਹੁੰਦੇ ਆ ਆਪਣੀ 1 ਮਹੀਨੇ ਦੀ ਐਨੂਅਲ ਲੀਵ ਨੂੰ ਯੂਜ਼ ਕਰਨ ਚ
0: ਨਹੀਂ ਉਹ 5 ਹਫ਼ਤੇ ਪਹਿਲਾਂ ਕਰ ਗਿਆ ਨਾ ਉਹ ਤੇ ਆਲਰੇਡੀ ਕਰ ਗਿਆ
1: ਨਹੀਂ ਇਹਨਾਂ ਦੀ ਗੱਲ ਨਹੀਂ ਮੈਂ ਕਰਦਾ ਹਾਂਜੀ ਮੈਂ ਵਾਸੇ ਕਰਨ
5: ਤੁਹਾਡੀ ਉਹ ਗਰਾਊਂਡਸ ਦੇ ਅਕੋਰਡਿੰਗਲੀ ਤੁਹਾਨੂੰ ਦੂਸਰੇ ਬੰਦੇ ਨੂੰ ਵੀ ਨੋਟੀਫਾਈ ਕਰਨਾ ਪੈਂਦਾ ਆ ਜੇ ਜੇ ਇਹੀ ਅਸੀਂ ਉਹਦੀ ਪੇ ਦੱਬੀ ਹੁੰਦੀ ਜਾਂ ਕੁਛ ਵੀ ਆ ਮੈਨੂੰ ਲੱਗਦਾ ਇੱਥੇ ਕਿੰਨੇ ਲੋਕਾਂ ਨੇ ਗਾਲਾਂ ਕੱਢ ਕੇ ਜਲੀਲ ਵੀ ਕਰਨਾ ਸੀ ਕੋਈ ਪਤਾ ਨਹੀਂ ਘਰ ਦੇ ਬਾਹਰ ਧਰਨੇ ਵੀ ਲਾ ਦੇਣੇ ਸੀਗੇ ਕਿ ਹਾਂਜੀ ਇਹਨਾਂ ਨੇ ਪੇ ਦੱਬ ਲਈ ਬਟ ਹੁਣ ਜਿਹੜੇ ਬੰਦੇ ਨੇ ਸਾਡੇ ਲਈ ਇਮੋਸ਼ਨਲੀ ਮੈਂਟਲੀ ਤੇ ਮੋਨੈਟਰਲੀ ਇੰਨਾ ਉਹ ਕੀਤਾ ਤੇ ਉਹਦੇ ਉਹਦੀ ਆਪਣੀ ਕਮਿਊਨਿਟੀ ਦੇ ਵਿੱਚ ਤਾਂ ਕੋਈ ਸੁਣਵਾਈ ਨਹੀਂ ਹੈਗੀ ਕਿਉਂਕਿ ਕਿਸੇ ਹੋਰ ਨੇ ਤਾਂ ਉਹਨੂੰ ਸੁਣਨਾ ਵੀ ਨਹੀਂ ਆ
0: ਇਹ ਇਹ ਤਾਂ ਹੁੰਦੀ ਆ ਪ੍ਰੋਬਲਮ ਜੀ। ਵੇਖੋ ਜਦੋਂ ਭਾਵੇਂ ਜਿਹੜਾ ਇੰਪਲੋਇਰ ਹੁੰਦਾ ਨਾ, ਜਾਂ ਫਿਰ ਕਹਿ ਲਓ ਵੀ ਜਿਹੜਾ ਥੋੜ੍ਹਾ ਪੁਰਾਣਾ ਆਇਆ ਵਾ, ਜਾਂ ਜਿਹਦੇ ਕੋਲ ਵੱਧ ਪੈਸੇ ਆ, ਅਤੇ ਜਿਹੜਾ ਦੂਸਰੀ ਪੱਖ ਦੇ ਵਿੱਚ ਬੈਠਾ ਹੁੰਦਾ ਨਾ, ਉਹ ਭਾਵੇਂ ਝੂਠਾ ਵੀ ਹੋਵੇ, ਲੋਕ ਆਟੋਮੈਟਿਕਲੀ ਦੂਸਰੇ ਉਹਨੂੰ ਦੋਸ਼ ਦਿੰਦੇ ਜਿਹੜਾ ਪੁਰਾਣਾ।
1: ਜੇ ਸਾਈਕਲ ਵਾਲਾ ਕਾਰ 'ਚ ਵੱਜੇ ਜੀ,
0: ਕਾਰ ਵਾਲੇ ਦਾ ਕਸੂਰ ਨਿਕਲਣਾ
5: ਬਹੁਤ ਵੱਡੀ ਪ੍ਰੋਬਲਮ ਆ। ਲਾਈਕ ਕਿਸੇ ਨੂੰ ਵੀ ਵਿਕਟਿਮ ਬਣ ਕੇ ਬਸ ਉਹ ਕਰਨਾ ਹੁੰਦਾ ਆ ਦੂਸਰੀ ਪਾਰਟੀ, ਐਕਚੁਅਲ 'ਚ ਜ਼ਿਆਦਾ ਉਹਨੂੰ ਨੁਕਸਾਨ ਹੋਇਆ ਹੋਵੇ। ਬਟ ਯਾ, ਤੁਸੀਂ ਬਿਲਕੁਲ ਸਹੀ ਕਹਿ ਰਹੇ ਹੋ,
0: ਅੱਗੇ ਦੇ ਲਈ ਸਿਖਾ ਕੇ ਜਾਂਦੀਆਂ ਨੇ। ਧੰਨਵਾਦ ਧੰਨਵਾਦ ਤੁਹਾਡਾ, ਤੁਸੀਂ ਲੈ ਕੇ
1: ਆਏ,
0: ਹੋਰ ਵੀ ਕਈਆਂ ਨੂੰ ਸਿੱਖਣ ਸਿਖਾਉਣ ਨੂੰ ਕੁਛ ਨਾ ਕੁਛ ਮਿਲਦਾ, ਕਿਉਂਕਿ ਇੱਦਾਂ ਦੀਆਂ ਚੱਲਦੀਆਂ ਰਹਿੰਦੀਆਂ ਵਾ ਕੰਮਾਂ ਕਾਰਾਂ ਦੇ ਵਿੱਚ ਬੜਿਆਂ ਦੇ ਨਾਲ। ਧੰਨਵਾਦ ਜੀ ਤੁਹਾਡਾ। ਸੁਖਦੀਪ ਸਿੰਘ ਘੁੰਮਣ ਜੀ ਕਹਿੰਦੇ ਕਿ ਅੱਛਾ ਬੜਾ ਲੰਮਾ ਜੀ, ਛੋਟਾ ਦੇਖਿਆ ਕਰੋ ਤੁਸੀਂ, ਚੜ੍ਹਦੀ ਜਵਾਨੀ ਕਹਿੰਦੇ ਜਦੋਂ ਖੂਨ ਹੈ ਉਬਾਲੇ ਮਾਰਦਾ, ਬੰਦਾ ਫਿਰ ਨਫੇ ਨੁਕਸਾਨ ਨੂੰ ਕਦੇ ਨਹੀਂ ਵਿਚਾਰਦਾ, ਅਤੇ ਚਾਰ ਦਿਨਾਂ ਦੀ ਹਵਾ ਦੇ ਵਿੱਚ ਉਡਾਰੀ ਹੈ ਮਾੜੀ, ਜਵਾਨੀ ਵਿੱਚ ਬਾਹਲੀ ਅੱਤ ਚੁੱਕਣੀ ਹੈ ਮਾੜੀ, ਮਾਪਿਆਂ ਦੀ ਸਿਆਣਪ ਨੂੰ ਜੋ ਸਮਝਦੇ ਨੇ ਬੋਝ, ਪੁੱਠਿਆਂ ਕੰਮਾਂ ਦੇ ਵਿੱਚ ਰਹਿੰਦੀ ਜਿਨ੍ਹਾਂ ਦੀ ਖੋਜ, ਵੇਲੀਆਂ ਅਤੇ ਨਸ਼ਿਆਂ ਦੀ ਲੱਗ ਜਾਂਦੀ ਮਾੜੀ ਯਾਰੀ, ਜਵਾਨੀ ਵਿੱਚ ਬਾਹਲੀ ਅੱਤ ਚੁੱਕਣੀ ਹੈ ਮਾੜੀ, ਹੰਕਾਰ ਵਿੱਚ ਆ ਕੇ ਜੋ ਕੁਦਰਤ ਦੇ ਕਾਨੂੰਨ ਨੂੰ ਤੋੜਦਾ, ਚੰਗੇ ਰਾਹਾਂ ਵੱਲ ਜਾਣ ਤੋਂ ਆਪਣੇ ਆਪ ਨੂੰ ਮੋੜਦਾ, ਸਲਾਖਾਂ ਪਿੱਛੇ ਰੁਲ ਜਾਵੇਗੀ ਜ਼ਿੰਦਗੀ ਪਿਆਰੀ, ਜਵਾਨੀ ਵਿੱਚ ਬਾਹਲੀ ਅੱਤ ਚੁੱਕਣੀ ਹੈ ਮਾੜੀ, ਸਮਾਂ ਲੰਘੇ ਤੋਂ ਫਿਰ ਇਨਸਾਨ ਨੂੰ ਪੈਂਦਾ ਹੈ ਪਛਤਾਉਣਾ, ਬੀਤਿਆ ਵੇਲਾ ਫਿਰ ਕਦੇ ਮੁੜ ਪਰਤ ਕੇ ਨਹੀਂ ਆਉਣਾ, ਕਹਿੰਦਾ ਘੁੰਮਣ ਨੇਕੀ ਦੇ ਰਾਹ ਚੱਲ ਕੇ ਹੀ ਮਿਲੇਗੀ ਵਡਿਆਈ, ਨਹੀਂ ਤਾਂ ਕੀਤੇ ਕਰਮ ਹੀ ਤੁਹਾਡੇ ਧੁਰ ਤੱਕ ਬਣ ਜਾਣਗੇ ਪਰਛਾਈ। ਧੰਨਵਾਦ ਜੀ ਤੁਹਾਡਾ, ਮਿਹਰਬਾਨੀ। ਅਤੇ ਜਸਪ੍ਰੀਤ ਕੌਰ ਜੀ ਕਹਿੰਦੇ ਸਤਿ ਸ਼੍ਰੀ ਅਕਾਲ ਦੋਵਾਂ ਵੀਰਾਂ ਨੂੰ ਭਾਅ ਜੀ, ਕਹਿੰਦੇ ਸਾਡਾ ਪਿੰਡ ਬੱਦੋਵਾਲ ਸਾਰੇ ਗਰੇਵਾਲ ਹੀ ਆ।
1: ਕਿਆ ਬਾਤ ਹੈ ਜੀ, ਲੜਤੋਂ ਦੇ ਨਾਲ ਛਾਉਣੀ ਦੇ ਕੋਲ।
0: ਅਤੇ ਰਮਨਦੀਪ ਕੌਰ ਜੀ ਧੰਨਵਾਦ ਤੁਹਾਡਾ, ਗੁਰਜੀਤ ਜੀ ਧੰਨਵਾਦ, ਕਹਿੰਦੇ ਅੱਜ ਦੇ ਗਾਣੇ ਬੜੇ ਵਧੀਆ ਸੀ, ਬਹੁਤ ਬਹੁਤ ਸ਼ੁਕਰੀਆ ਜੀ। ਕੁਛ ਇੱਕ ਮੈਸੇਜ ਜਿਹੜੇ ਮੈਂ ਥੱਲੇ ਛੱਡ ਗਿਆ, ਅਤੇ ਜੇ ਉਹਨਾਂ 'ਚੋਂ ਫਿਰ ਵੀ ਕੋਈ ਰਹਿ ਗਿਆ ਤਾਂ ਉਹਦੇ ਲਈ ਮੁਆਫੀ ਜੀ, ਧੰਨਵਾਦ ਤੁਹਾਡਾ। ਅਤੇ ਮਿਹਰਬਾਨੀ ਜੀ ਕਹਿੰਦੇ ਕਿ ਇੱਕ ਗੱਲ ਸਮਝ ਨਹੀਂ ਆਈ ਕਿ ਉਹ ਜੀ ਕਹਿੰਦੇ ਕਿ ਜੇ ਮਾਈਗ੍ਰੈਂਟਸ ਨੂੰ ਇੱਥੋਂ ਕੱਢੋ, ਪਰ ਇਹ ਤਾਂ ਕਹਿੰਦੇ ਕਿ ਆਪ ਮਾਈਗ੍ਰੈਂਟ ਨੇ, ਅਸਲੀ ਸਿਟੀਜ਼ਨ ਤਾਂ ਕਹਿੰਦੇ ਐਬਰੀਜਨਲ ਲੋਕ ਨੇ, ਅਤੇ ਫਿਰ ਇਹ ਸਾਰੇ ਔਜ਼ੀ ਵੀ ਇੱਥੋਂ ਜਾਣਗੇ ਸਾਡੇ ਨਾਲ, ਜਾਣਗੇ ਸਾਡੇ ਨਾਲ ਭਲਾ, ਵੇਖੋ ਇਹ ਫਿਰ ਉਹੀ ਜਾਣਾ ਡਿਸਕਸ਼ਨ ਹੈ, ਵਾਲ ਲਿਖ ਕੇ ਦੇਣਗੇ ਭਲਾ, ਇਹ ਸਾਰਾ ਵੇਖੋ ਵਾਲ ਆਉਂਦੇ ਹੁੰਦੇ ਵਾਲ ਦੀ ਖੱਲ ਲਾਉਣ ਵਾਲੀ ਗੱਲ ਆ। ਹੌਲੀ ਹੌਲੀ ਫਿਰ ਮੈਨੂੰ ਜਿਹੜਾ ਬਰੀਕ ਹੋਰ ਵੀਰ ਜੀ ਘਸੀਟ ਕੇ ਫਿਰ ਮੈਂ ਨਾ ਅੱਗੇ ਤੋਂ ਅੱਗੇ ਇੱਥੋਂ ਤੱਕ ਲੈ ਜਾਊਂਗਾ ਵੀ ਇਸ ਦੁਨੀਆਂ 'ਤੇ ਵੇਖੋ ਸਾਰੇ ਮਹਿਮਾਨ ਨੇ, ਦੁਨੀਆਂ 'ਤੇ ਸਾਰੇ ਮਾਈਗ੍ਰੈਂਟ ਨੇ, ਇਸ ਧਰਤੀ 'ਤੇ ਵੇਖੋ ਸਾਰੇ ਮਾਈਗ੍ਰੈਂਟ ਨੇ, ਫਿਰ ਤਾਂ ਸਾਰੇ ਹੀ ਜਾਣਗੇ, ਸੋ ਇਹਦਾ ਕੋਈ ਅੰਤ ਨਹੀਂ ਹੈ ਇਸ ਬਹਿਸ ਦਾ।
1: ਤਾਂ ਹੀ ਰਣਜੋਤ ਹੋਣਾ ਨੇ ਪਹਿਲਾਂ ਕਿਹਾ ਸੀ ਵੀ ਭਾਈ ਥੋੜ੍ਹਾ ਸਪਸ਼ਟ ਕਰ ਦਈਏ ਵੀ ਜਿਹੜੇ ਆਂਕੜੇ ਆ ਇਹ ਪੁਰਾਣੇ ਸਮਿਆਂ ਤੋਂ ਚੱਲੇ ਆਉਂਦੇ, ਫਿਰ ਉਹ 1 ਜਨਵਰੀ 2000 ਤੋਂ ਬਾਅਦ ਜਿਹੜੇ ਆਏ ਸੀ ਏ ਵੀ ਐਸ, ਕਹਿੰਦਾ ਸੀ ਉਹਨਾਂ ਦੀ ਗਿਣਤੀ ਇਨਵਰਟਡ ਕੌਮਿਆਂ 'ਚ ਮਾਈਗ੍ਰੈਂਟ ਸ਼ਬਦ ਉਹਨਾਂ ਲਈ ਰੱਖ ਲਿਆ ਗਿਆ ਹੈ।
0: ਇਹ ਥੋੜ੍ਹੀ
1: ਟੈਕਨੀਕਲੀ ਆਂਸਰ ਹੋਰ ਆ ਜੀ, ਭਾਵਨਾਤਮਕ ਤੌਰ 'ਤੇ ਇਮੋਸ਼ਨਲ ਲੈਵਲ 'ਤੇ ਆਂਸਰ ਹੋਰ ਆ। ਜ਼ਿਆਦਾ ਜਾਣਕਾਰੀ ਲਈ ਜੇਮਸ ਕੁੱਕ ਦਾ ਬੁੱਤ ਦੇਖੋ ਜੀ 'ਤੇ ਬੈਠਾ ਹੋਈਆਂ ਹੋਈਆਂ,
0: ਵਧੇਰੇ ਜਾਣਕਾਰੀ। ਵੇਖੋ ਕਈ ਵਾਰੀ ਨਾ ਕਈ ਗੱਲਾਂ ਡਿਸਕਸ ਕਰਨੀਆਂ ਰਸ ਦਿੰਦੀਆਂ, ਠੀਕ ਆ, ਵਜਨ ਦਿੰਦੀਆਂ ਤੁਹਾਡੀ ਗੱਲ ਨੂੰ, ਪਰ ਤੁਸੀਂ ਟੈਕਨੀਕਲੀ ਸੋਚੋ ਅਤੇ ਉਹਨਾਂ ਚੀਜ਼ਾਂ 'ਚੋਂ ਕੁਛ ਨਹੀਂ ਨਿਕਲਣ ਵਾਲਾ ਹੁੰਦਾ ਅਤੇ ਬੰਦੇ ਨੂੰ ਪਤਾ ਹੁੰਦਾ, ਪਰ ਫਿਰ ਵੀ ਕਰਨ 'ਚ ਚੰਗੀਆਂ ਲੱਗਦੀਆਂ। ਸੋ ਆਈ ਥਿੰਕ ਇਹ ਆਪਾਂ ਕਰ ਹਟੇ ਹਾਂ, ਅਤੇ ਜੇ ਆਪਾਂ ਫਿਰ ਇਹੋ ਹੀ ਕਰੀ ਜਾਵਾਂਗੇ ਤਾਂ ਪਤਾ ਵੀ ਨਿਕਲਣਾ ਹੀ ਕੁਛ ਨਹੀਂ ਇਹ 'ਚੋਂ।
1: ਹਾਂਜੀ, ਮਤਲਬ ਸੋਸ਼ਲ ਮੀਡੀਆ 'ਤੇ ਜੇ ਤੁਸੀਂ ਨਾ ਥੱਲੇ ਟੋਕੇ 'ਚ ਬਾਂਹ ਦੇ ਕੇ ਦੇਖਣੀ ਵੀ ਆ, ਦੋ ਲਾਈਨਾਂ ਲਿਖ ਕੇ ਦੇਖਿਓ, ਥੱਲੇ 100,000 ਗਾਲ ਹੈ ਨਾ ਤੁਹਾਨੂੰ ਲਿਖੀ ਜਾਣੀ ਆ, ਆਹ ਨਹੀਂ ਜੀ ਉਹ ਨਹੀਂ, ਇਹ ਲੋਕ ਉਹ ਨੇ ਜਿਨ੍ਹਾਂ ਨੇ ਮੁਲਕ ਬਣਾਇਆ, ਖੜ੍ਹਾ ਕੀਤਾ, ਐਡੇ ਐਡੇ ਪੁਲ ਬਣਾਏ, ਆਹ ਸਿਸਟਮ ਬਣਾਏ, ਸਥਾਪਿਤ ਕੀਤਾ, ਕੰਟਰੀ ਦੀ ਇਕੋਨਮੀ ਬਣਾਈ, ਉਹ ਕੀਤਾ, ਆਹ ਕੀਤਾ, ਉਹ ਗੱਲ ਫਿਰ ਹੋਰ ਹੀ ਪਾਸੇ ਨੂੰ ਤੁਰ ਪੈਂਦੀ ਆ। ਫਿਰ ਬੰਦਾ ਕਹਿੰਦਾ ਫੇਸਬੁੱਕ 'ਤੇ ਕੀਤੀ ਗਈ ਟਿੱਪਣੀ ਗਿੱਲੀ ਬਿੱਠ ਵਰਗੀ ਹੁੰਦੀ ਹੈ, ਜੇ ਇਹਨੂੰ ਤਾਜ਼ਾ ਤਾਜ਼ਾ ਤੁਸੀਂ ਕੁਛ ਕਰੋਗੇ ਤੁਹਾਡੇ ਹੈ ਨਾ ਸਾਰੀ ਫੇਸਬੁੱਕ ਲਿਬੜ ਜਾਣੀ ਆ।
0: ਆਪੋ ਆਪਣੀ ਥਾਂ ਦੇ ਉੱਤੇ
1: ਹਰ ਕੋਈ ਆਪਣੀ ਜਗ੍ਹਾ, ਆਪੋ ਆਪਣੇ ਵਿਚਾਰ
0: ਜਸਟੀਫਾਈ ਕਰਨ ਦੇ ਲਈ ਹਰ ਇੱਕ ਨੇ ਆਪਣੀ ਆਪਣੀ ਇੱਕ ਘੜੀ ਹੁੰਦੀ ਆ।
1: ਹਾਂਜੀ,
0: ਤੁਸੀਂ ਮੈਂ ਤਾਂ ਇਹ ਵੇਖਿਆ ਅਜੋਕੇ ਸਮੇਂ ਦੇ ਵਿੱਚ ਮੈਂ ਇਹ ਚੀਜ਼ ਵੇਖਣਾ ਵੀ ਇੱਕ ਕਰਪਟ ਤੋਂ ਕਰਪਟ ਇੱਕ ਗੰਦੇ ਤੋਂ ਗੰਦਾ ਬੰਦਾ ਤੁਸੀਂ ਉਹਦੀ ਇੰਟਰਵਿਊ ਸੁਣ ਲਓ ਵੀ ਆਪਣੇ ਆਪ ਨੂੰ ਜਸਟੀਫਾਈ ਬੜਾ ਸੋਹਣਾ ਕਰ ਰਿਹਾ ਹੁੰਦਾ ਉਹਦੇ ਕੋਲ ਵੀ ਲੌਜਿਕ ਹੁੰਦਾ ਕੋਈ ਨਾ ਕੋਈ
1: ਸੋ ਤੁਸੀਂ ਆਪਣਾ ਪਾਕਿਸਤਾਨ 'ਚ ਔਰਤਾਂ ਦੀ ਬੜੀ ਇੱਜ਼ਤ ਨਹੀਂ ਆ ਨਾ ਅਤੇ ਮੈਂ ਨਾ ਇਹ ਮਹਿਸੂਸ ਕਰਦਾ ਅਤੇ ਉਸ ਲਿਹਾਜ਼ ਨਾਲ ਉਮਰ ਸ਼ਰੀਫ ਨੇ ਇੱਕ ਵਾਰ ਕੋਮੈਂਟ ਕੀਤਾ ਮਜ਼ਾਹੀਆ ਤੌਰ 'ਤੇ ਬਈ 50% ਔਰਤਾਂ ਨੂੰ ਘੱਟ ਅਕਲ ਹੁੰਦੀ ਉਹਦੇ ਖਿਲਾਫ਼ ਮੁਜ਼ਾਹਰੇ ਹੋਏ ਉਹਨੇ ਫਿਰ ਲਿਖਿਆ ਨਹੀਂ ਨਹੀਂ ਮੇਰੇ ਕਹਿਣ ਦਾ ਮਤਲਬ ਇਹ ਵੀ 50% ਤਾਂ ਸਿਆਣੀਆਂ ਹੀ ਬੜੀਆਂ
0: ਡਾਟਾ
1: ਕਿੱਦਾਂ ਪ੍ਰਜੈਂਟ ਕਰਨਾ ਕਿਹੜੀ ਗੱਲ ਨੂੰ ਕਿੱਦਾਂ ਕਿਹਨੇ ਕੀ ਹੈ ਨਾ ਕਿਵੇਂ ਦੱਸਣਾ ਉਹਦੇ ਤਰੀਕੇ ਸਲੀਕੇ 'ਤੇ ਕਾਫ਼ੀ ਕੁਛ ਨਿਰਭਰ ਕਰਦਾ ਅੱਜ ਕੱਲ੍ਹ ਪੋਲੀਟੀਕਲ ਪਾਰਟੀਆਂ ਦੇ ਹੱਥ ਇਹ ਮੁੱਦਾ ਆਇਆ ਹੋਇਆ ਉਹਨਾਂ ਨੇ ਇਹਨੂੰ ਚੰਗੀ ਤਰ੍ਹਾਂ ਘਸਾਉਣਾ ਬਾਂਦਰ ਕੀਲੇ ਵਾਂਗੂ ਅਤੇ ਉਹ ਫਿਰ ਉਹਦੇ 'ਚੋਂ ਮਾਈਲੇਜ ਲੈਣ ਦੀ ਕੋਸ਼ਿਸ਼ ਕਰਦੇ ਆ ਸਲੈਕਟਿਵ ਅਥੈਂਟੀਸਿਟੀ ਦੇ ਨਾਲ ਕਿ ਅਸੀਂ ਉਹਨਾਂ ਦੀਆਂ ਗੱਲਾਂ 'ਚ ਆਉਣਾ ਇਹ ਹੁਣ ਸਾਡੇ 'ਤੇ ਆ ਕੀ ਸਾਡੇ ਕੋਲ ਇਹਨਾਂ ਗੱਲਾਂ ਦਾ ਕੋਈ ਬਦਲ ਹੈ ਕਿ ਅਸੀਂ ਖੁਦ ਮਹਿਸੂਸ ਕਰਦੇ ਹਾਂ ਵੀ ਪਿਛਲੇ 2-3 ਸਾਲਾਂ 'ਚ 1 ਮਿਲੀਅਨ ਬੰਦਾ ਆ ਗਿਆ ਅਤੇ ਇਹ ਮੁਲਕ ਉਨੇ ਲੋਕਾਂ ਨੂੰ ਸਾਂਭਣ ਯੋਗ ਨਹੀਂ ਆ ਜਾਂ ਕੀ ਸਾਨੂੰ ਲੱਗਦਾ ਬਈ ਉਸ 1 ਮਿਲੀਅਨ ਵਿੱਚ ਕੰਮ ਦਾ 2 ਲੱਖ ਹੀ ਆ ਬਾਕੀ 8 ਲੱਖ ਕੰਮ ਦੇ ਨਹੀਂ ਹੈ ਜੇ ਮੁਲਕ ਦੇ ਸਰਬਪੱਖੀ ਵਿਕਾਸ ਦੀ ਗੱਲ ਕਰਨੀ ਆ ਕੁਛ ਇੱਦਾਂ ਦੇ ਸਵਾਲ ਜਵਾਬ ਸਾਨੂੰ ਆਪਣੇ ਆਪ ਨੂੰ ਵੀ ਕਰਨੇ ਪੈਣਗੇ ਅਸੀਂ ਇਹ ਨਹੀਂ ਚਾਹੁੰਦੇ ਕਿ ਅਸੀਂ ਇੱਕੋ ਹੀ ਪਾਸੇ ਨੂੰ ਉਲਾਰ ਹੋ ਕੇ ਇੱਕੋ ਤਰਫ ਹੀ ਦੇਖੀਏ
0: ਫਿਰ ਉਹ ਸਾਰਾ ਸਾਨੂੰ ਜਿਹੜਾ ਉਹ ਸਾਰਾ ਕੁਛ ਆਪਣੇ ਖਿਲਾਫ਼ ਹੀ ਲੱਗਣ ਲੱਗ ਪੈਂਦਾ ਜਦਕਿ ਸੱਚਾਈ ਇਹ ਆ ਵੀ ਆਪਾਂ ਸਟਿੱਲ ਇੱਥੇ ਰਹਿ ਰਹੇ ਹਾਂ ਸੱਚਾਈ ਇਹ ਆ ਕਿ ਆਪਾਂ ਸਟਿੱਲ ਸਿਸਟਮ ਦਾ ਹਿੱਸਾ ਹਾਂ ਸੱਚਾਈ ਇਹ ਆ ਕਿ ਬਹੁਤਾਤ ਲੋਕ ਤੁਹਾਡੇ ਆਂਢ ਗੁਆਂਢ ਹਾਲੇ ਵੀ 90% ਮੰਨ ਲਓ 10 ਲਾ ਲੈਂਦੇ ਹਾਂ ਚਲੋ ਅਵਲ ਤਾਂ ਇੰਨੇ ਵੀ ਨਹੀਂ ਹੋਣਗੇ ਹਾਲੇ ਵੀ ਤੁਹਾਡੇ ਨਾਲ ਬਹੁਤ ਵਧੀਆ ਵਿਚਰਦੇ ਆ ਤੁਹਾਡੇ ਨਾਲ ਬੜਾ ਵਧੀਆ ਬੋਲ ਚਾਲ ਆ ਉਹਨਾਂ ਦਾ ਸਾਰਾ ਕੁਛ ਠੀਕ ਆ ਹਾਲੇ ਵੀ ਤੁਸੀਂ ਇੱਥੇ ਪ੍ਰੋਪਰਟੀਆਂ ਖਰੀਦ ਰਹੇ ਹੋ ਵੇਚ ਰਹੇ ਹੋ ਕਿਰਾਏ 'ਤੇ ਦੇ ਰਹੇ ਹੋ ਸਾਰਾ ਕੁਛ ਆ ਸੋ ਇਹ ਸਭ ਕੁਛ ਦੇ ਦਰਮਿਆਨ ਆਪਾਂ ਸਿਰਫ ਇਹ ਕਹਿ ਸਕਦੇ ਹਾਂ ਵੀ ਹਾਲੇ ਬੋਲ ਚੁੱਭ ਰਹੇ ਨੇ ਸਾਨੂੰ
1: ਉਹ ਵੀ ਕੁਛ ਪਰਸੈਂਟ ਲੋਕਾਂ ਦੇ ਕਿਉਂਕਿ ਅਸੀਂ ਜਾਂ ਕਹਿ ਲਓ ਉਹ ਜਿਹੀਆਂ ਚੀਜ਼ਾਂ ਪੜ੍ਹਨ ਲੱਗ ਜਾਂਦੇ ਹਾਂ ਤਾਂ ਅਲੋਗਰਿਥਮ ਸੋਸ਼ਲ ਮੀਡੀਆ ਸਾਨੂੰ ਘੇਰ ਘੇਰ ਕੇ ਉੱਥੇ ਲਿਜਾਂਦਾ ਕਿਉਂਕਿ ਉਹ ਚਾਹੁੰਦੇ ਆ ਵੀ ਉਹਨਾਂ ਦਾ ਤੋਰੀ ਫੁਲਕਾ ਚੱਲੀ ਜਾਵੇ ਅਤੇ ਅਸੀਂ ਇੰਗੇਜ ਰਹੀਏ ਉਹਨਾਂ ਦੇ ਉਸ ਪਲੈਟਫਾਰਮ ਨਾਲ
0: ਸੋ ਇੰਨਾ ਕਹਿੰਦੇ ਹੋਏ ਹੁਣ ਇਜਾਜ਼ਤ ਲੈਂਦੇ ਤੁਹਾਡੇ ਕੋਲੋਂ ਮਾਨ ਸਾਹਿਬ ਮੈਲਬਨ ਤੋਂ ਸੰਦੀਪ ਸਿੰਘ ਰੱਖੜਾ ਜੀ ਗੁਰਜਨ ਸਿੰਘ ਸਿੱਧੂ ਜੀ ਸੇਖੁਨ ਸਾਹਿਬ ਗੁਰਿੰਦਰ ਖਿੰਦਾ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਪ੍ਰੋਗਰਾਮ 'ਚ ਹਿੱਸੇਦਾਰੀ ਪਾਉਣ ਦੇ ਲਈ ਅਤੇ ਰਮਨਦੀਪ ਅਸੀਜਾ ਜੀ ਕਹਿੰਦੇ ਬੜੀ ਵਧੀਆ ਡਿਸਕਸ਼ਨ ਚੱਲ ਰਹੀ ਆ ਅਤੇ ਧੰਨਵਾਦ ਤੁਹਾਡਾ ਜੀ ਗਿੱਲ ਸਾਹਿਬ ਸ਼ੁਕਰੀਆ ਅਤੇ ਹੁਣ ਆਪਾਂ ਤੁਹਾਡੇ ਕੋਲੋਂ ਇਜਾਜ਼ਤ ਲੈਂਦੇ ਹਾਂ ਜਤਿੰਦਰ ਨੰਦਾ ਜੀ ਵੋਲਟ ਤੋਂ ਅੱਜ ਦਾ ਦਿਨ ਕਹਿੰਦੇ ਕਿ ਸਭ ਦਾ ਮੰਗਲਮਈ ਰਹੇ ਅਤੇ ਕੁਛ ਵੱਧ ਘੱਟ ਗਿਆ ਹੋਵੇ ਅਤੇ ਉਹਦੇ ਲਈ ਮੁਆਫ਼ੀ ਅਤੇ ਹੁਣ ਆਪਾਂ ਲੈਂਦੇ ਹਾਂ ਤੁਹਾਡੇ ਕੋਲੋਂ ਇਜਾਜ਼ਤ ਚਲੀਏ ਜੀ
1: ਮੇਰਾ ਖਿਆਲ ਜੀ ਕਾਫ਼ੀ ਸਾਰੀਆਂ ਗੱਲਾਂ ਬਾਤਾਂ ਹੋ ਗਈਆਂ ਅਤੇ ਇਹਦਾ ਪੋਡਕਾਸਟ ਇਹਦਾ ਇੱਕ ਵੈਬ ਲਿੰਕ ਸਾਡੀ ਐਪ 'ਤੇ ਵੀ ਮੌਜੂਦ ਰਹੂਗਾ ਵੈਬਸਾਈਟ 'ਤੇ ਵੀ ਮੌਜੂਦ ਰਹੂਗਾ ਆਪ ਸੁਣਨਾ ਅਤੇ ਹੋਰਾਂ ਨੂੰ ਸੁਣਾਉਣਾ ਅਤੇ ਦੁਤਰਫਾ ਵਿਚਾਰਾਂ ਦੀ ਸਾਨੂੰ ਹਮੇਸ਼ਾ ਤਾਂਘ ਰਹਿੰਦੀ ਆ ਜੇ ਕੋਈ ਤੁਹਾਡਾ ਕੋਮੈਂਟ ਆ ਜਿਹੜਾ ਅੱਜ ਨਹੀਂ ਪੜ੍ਹਿਆ ਜਾ ਸਕਿਆ ਤਾਂ ਸੋਸ਼ਲ ਮੀਡੀਆ 'ਤੇ ਫੇਸਬੁੱਕ ਇੰਸਟਾ 'ਤੇ ਜਦ ਅਸੀਂ ਇਹ ਲਿੰਕ ਪਾਵਾਂਗੇ ਉਹਦੇ ਥੱਲੇ ਵੀ ਤੁਸੀਂ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕਰ ਸਕਦੇ ਹੋ ਬਾਹਲੀ ਅਸੀਂ ਮਿਹਨਤ ਤਰਲਾ ਲਾਈਕ ਕਰੇ ਕਮੈਂਟ ਕਰੇ ਸ਼ੇਅਰ ਕਰੇ ਵਾਲਾ ਤਾਂ ਨਹੀਂ ਕਰਦੇ ਪਰ ਜਿੱਥੇ ਕਿਤੇ ਤੁਹਾਨੂੰ ਕੋਈ ਚੀਜ਼ ਅਕਲ ਦੀ ਜਾਂ ਸਮਝ ਦੀ ਜਾਂ ਤੁਹਾਨੂੰ ਲੱਗਦਾ ਹੁੰਦਾ ਵੀ ਯਾਰ ਹਾਂ ਇਸ ਟੋਪਿਕ 'ਤੇ ਗੱਲ ਹੋਣੀ ਚਾਹੀਦੀ ਆ ਤਾਂ ਉਹਨੂੰ ਅੱਗੇ ਤੋਰਨ 'ਚ ਸਾਡਾ ਸਾਥ ਜ਼ਰੂਰ ਦਿਆ ਕਰੋ
0: ਬਿਲਕੁਲ ਜੀ ਹੱਸਦੇ ਖੇਡਦੇ ਰਹੋ ਚੜ੍ਹਦੀ ਕਲਾ ਦੇ ਵਿੱਚ ਰਹੋ ਤੰਦਰੁਸਤ ਰਹੋ ਸੁਣਦੇ ਰਹੋ ਰੇਡੀਓ ਹਾਂਜੀ 1674 AM
6: ਵਿਆਹ ਖੁਸ਼ੀ ਜਾਂ ਕਿਸੇ ਵੀ ਖਾਸ ਮੌਕੇ ਲਈ ਜੁਐਲਰੀ ਹੋਣੀ ਚਾਹੀਦੀ ਹੈ ਖਾਸ ਤੁੰਨਾ ਜੁਐਲਰਸ ਲੈ ਕੇ ਆਏ ਨੇ ਲੇਟੈਸਟ ਗੋਲਡ ਡਾਇਮੰਡ ਬੁਲੀਅਨ ਸਿਲਵਰ ਤੇ ਬ੍ਰਾਈਡਲ ਕਲੈਕਸ਼ਨ ਹਰ ਸਟਾਈਲ ਤੇ ਹਰ ਓਕੇਜ਼ਨ ਲਈ ਜੈਨੂਇਨ ਜੁਐਲਰੀ ਜੈਨੂਇਨ ਪ੍ਰਾਈਸਿੰਗ ਤੇ ਵਧੀਆ ਕਸਟਮਰ ਸਰਵਿਸ ਦੇ ਨਾਲ ਗੋਲਡ ਜੁਐਲਰੀ ਤੇ ਫਾਸਟ ਲੋਨ ਫੈਸਿਲਿਟੀ ਵੀ ਅਵੇਲੇਬਲ

0: ਸਿਲਵਰ, ਡੈਜ਼ਲਿੰਗ ਡਾਇਮੰਡਸ ਅਤੇ ਜੈਮਸਟੋਨਸ, ਕਸਟਮ ਜੁਐਲਰੀ ਤੁਹਾਡੇ ਆਰਡਰ ਤੇ ਰੈਡੀ। ਪੁਰਾਣਾ ਸੋਨਾ ਬਾਇਬੈਕ ਐਂਡ ਐਕਸਚੇਂਜ ਤੁਰੰਤ। ਕੈਸ਼ ਚਾਹੀਦਾ? ਗੋਲਡ ਲੋਨ ਈਜ਼ੀ ਐਂਡ ਸੇਫ। ਰਿਪੇਅਰ, ਬੁਲੀਅਨ ਬਾਇੰਗ, ਸੈਲਿੰਗ ਸਭ ਇੱਕ ਹੀ ਜਗ੍ਹਾ ਤੇ ਉਹ ਵੀ ਵਾਜਬ ਰੇਟ ਤੇ। ਡੈਨੀ ਜੁਐਲਰਸ, 310/2 ਮੇਨ ਸਟ੍ਰੀਟ, ਪੁਆਇੰਟ ਕੁੱਕ। ਕਾਲ 0493-536-042।
1: ਵਿਕਟੋਰੀਆ ਵਾਸੀਓ, ਕਿਆ ਆਪਕੋ ਗੈਸ ਪਰ ਖਾਣਾ ਬਣਾਨਾ ਪਸੰਦ ਹੈ? ਕੜਾਕੇ ਕੀ ਠੰਡ ਵਾਲੀ ਰਾਤ ਮੇਂ ਤੁਰੰਤ ਗਰਮ ਹੋ ਜਾਣੇ ਵਾਲਾ ਘਰ, ਜਬ ਵੀ ਆਪਕੋ ਜ਼ਰੂਰਤ ਹੋ ਪੂਰੇ ਪਰਿਵਾਰ ਕੇ ਲਈ ਲਗਾਤਾਰ ਮਿਲਨੇ ਵਾਲਾ ਗਰਮ ਪਾਣੀ, ਤੋ ਜਬ ਤੱਕ ਆਪ ਇਸਕਾ ਆਨੰਦ ਲੈ ਸਕਤੇ ਹੈਂ, ਲੈ ਲੀਜੀਏ, ਕਿਉਂਕਿ ਸਟੇਟ ਲੇਬਰ ਇਨ ਸਭ ਪਰ ਬੈਨ ਲਗਾਨੇ ਕੀ ਯੋਜਨਾ ਬਣਾ ਰਹੀ ਹੈ। ਬੈਨ ਕੇਰਲ ਸੇ ਕਹੀਏ ਕਿ ਆਪ ਨਹੀਂ ਚਾਹਤੇ ਕਿ ਕੋਈ ਆਪਕੋ ਬਤਾਏ ਕਿ ਆਪਕੋ ਆਪਣੇ ਹੀ ਘਰ ਮੇਂ ਖਾਣਾ ਕੈਸੇ ਬਣਾਨਾ ਹੈ, ਘਰ ਗਰਮ ਕੈਸੇ ਰੱਖਣਾ ਹੈ, ਯਾ ਨਹਾਨਾ ਕੈਸੇ ਹੈ, ਪਰ ਜਾ ਕਰ ਗੈਸ ਸਬਸਟੀਟਿਊਸ਼ਨ ਰੋਡ ਮੈਪ ਕੋ ਨਹੀਂ ਕਹੇ। ਡੇਵਿਡ ਡੇਵਿਸ MP ਦੁਆਰਾ ਅਧਿਕ੍ਰਿਤ ਸਦਰ ਮੈਟਰੋਪੋਲੀਟਨ ਰੀਜਨ ਕੇ ਸਦਸਯ, ਲੈਵਲ 1-670 ਚੈਪਲ ਸਟ੍ਰੀਟ, ਸਾਊਥ ਯਾਰਾ। DavidDavis.com।
2: ਦਿਨ ਭਰ ਦੇ ਕੰਮਾਂ ਕਾਰਾਂ 'ਚ ਘਰ ਪੈਸੇ ਭੇਜਣਾ ਸ਼ਾਮਿਲ ਕਰਨਾ ਚਾਹੁੰਦੇ ਹੋ? ਜ਼ਿੰਦਗੀ ਤੁਹਾਨੂੰ ਚਾਹੇ ਜਿੱਥੇ ਵੀ ਲੈ ਜਾਵੇ, ਵਰਲਡ ਰੈਮਿਟ ਨਾਲ ਤੁਸੀਂ ਆਪਣੇ ਫੋਨ ਤੋਂ ਹੀ ਜਲਦੀ ਤੇ ਸੁਰੱਖਿਅਤ ਪੈਸੇ ਭੇਜ ਸਕਦੇ ਹੋ, ਉਹ ਵੀ ਵਧੀਆ ਰੇਟਾਂ ਤੇ ਘੱਟ ਫੀਸਾਂ ਨਾਲ। ਸਭ ਤੋਂ ਰੁਝੇਵੇਂ ਵਾਲੇ ਦਿਨਾਂ 'ਚ ਵੀ ਤੁਹਾਡੇ ਆਪਣਿਆਂ ਦਾ ਸਾਥ ਨਿਭਾਉਣਾ ਹੁਣ ਬਹੁਤ ਆਸਾਨ ਹੈ। ਅੱਜ ਹੀ ਵਰਲਡ ਰੈਮਿਟ ਐਪ ਡਾਊਨਲੋਡ ਕਰੋ ਅਤੇ ਹਰ ਟ੍ਰਾਂਸਫਰ ਨਾਲ ਆਪਣੇ ਘਰ ਦੇ ਹੋਰ ਨੇੜੇ ਮਹਿਸੂਸ ਕਰੋ।

0: करके अपना फ्री असेसमेंट बुक करो 0406-021-246 थे।
1: दिवाली ले वुलवर्थ्स ते हर हफ्ते मिलन वाले शानदार ऑफर्स देखो। मिसाल वजो दावत बासमती राइस एवरीडे गोल्ड 5 किलो हुन सिर्फ $12.50 दा है, मतलब $2.35 दी बचत। ए खास ऑफर 20 अक्टूबर तक जदों तक स्टॉक रहंदा है चुनिंदा स्टोरा ते उपलब्ध है। अते हो सकता है कि ए हर स्टोर ते जा ऑनलाइन ते ना मिले, इस करके जल्दी करो।
2: मैनू अपनी नवी दुकान ली प्रीमियम 3D इल्यूमिनेटेड साइन दी अर्जेंट लोड सी। क्विक साइनेज ने इन हाउस डिजाइन प्रिंटिंग ते प्रोफेशनल इंस्टॉलेशन सिर्फ 4 to 5 दिनों विच पूरी कर दित्ती। ग्लोइंग शॉप फ्रंट तो व्हीकल रैप्स तक ब्रांड पूरी स्ट्रीट विच सब तो वख चमक उठिया। विक्टोरिया ते साउथ ऑस्ट्रेलिया विच 12 सालों तो साइनेज लीडर्स। अपनी बिजनेस नू चमकाओ, कॉल 1300-151616 quicksignage.com.au।
3: यार तू इत्थे इनी छेती आके पक्का भी हो गया, की जुगाड़ लाया है?
4: जुगाड़ नहीं, ए है 8 सालों तो भी वड्डा तजुर्बा बंसल इमीग्रेशन दा, जिन्हां ने वधिया कोर्स विच एडमिशन कराई अते फिर मेनू पीआर दी राह भी विखाई। एना ही नहीं, ए स्टूडेंट वीजा, एएटी अपील्स, स्किल्ड वीजा, पीआर, यूएस विजिटर वीजा अते होर भी कई माइग्रेशन सर्विसेज प्रोवाइड करदे ने।
3: नंबर दा दे बंसल इमीग्रेशन वालियां दा।
4: हां जी, अपॉइंटमेंट बुक करवाउण लई कॉल करो 0406-660-960 दे या फिर विजिट करो bansalimmigration.com.au।
5: वाओ, तेरी सब्जी दी खुशबू अते टेस्ट विच कुछ ता कमाल है, मेनू भी दस दे सीक्रेट।
6: अमृत ए कमाल है गोल्ड लीफ डेरी दे प्योर न्यूजीलैंड घी दा। न्यूजीलैंड विच फ्री रेंज ग्रास फेड गावां दे दूध तो तैयार, ना ता इस विच ऑयल, ना ही कोई कलर, हार्मोन्स या एंटीबायोटिक्स। बिल्कुल प्योर है की प्लास्टिक दे डब्बियां च नहीं बल्कि ग्लास कंटेनर च पैक हुंदा है।
5: तुसी भी आज ही बाय करो गोल्ड लीफ दा प्योर न्यूजीलैंड घी अपने नेड़े दे इंडियन ग्रोसरी स्टोर तो। विजिट goldleafdairy.com।
7: दिवाली रोशनी का त्योहार, तो चलो शान के साथ जायके से लगाएं इसमें 4 चांद। रिवाजों के रंग, खानों का स्वाद और दिवाली का एहसास रखें बरकरार। अपनी थाली को बनाएं खास शान के वेज बिरयानी, चना मसाला, पालक पनीर, किचन किंग, दाल मसाला, चाट मसाला और ढेरों मसालों की रेंज के साथ। इस दिवाली खुशियां बने और भी रोशन शान के साथ।
8: दिल्ली की यात्रा का विचार बना रहे हैं? मेलबर्न से क्वांटस की सीधी उड़ान उपलब्ध है। बाजारों की रौनक देखें या अपनों के साथ फिर से समय बिताएं, अद्भुत स्मारकों को निहारें या घर के बने भोजन का मजा लें। चाहे आप दोस्तों और परिवार से मिलने जा रहे हों या किसी नई जगह की खोज कर रहे हों, क्वांटस की बेहतरीन सेवा का अनुभव करें जिसमें आपका भोजन, पेय, सामान और मनोरंजन शामिल है। आज ही क्वांटस के साथ दिल्ली की नॉनस्टॉप उड़ान बुक कीजिए। 26 अक्टूबर 2026 से 27 मार्च 2027 तक उपलब्ध, नियम और शर्तें लागू।
9: तुसी बीमार हो ता AI कोल नहीं डॉक्टर कोल जाने हो, फिर कानूनी मसले विच फैसला खुद क्यों? याद रखो, डिले इन लॉ इज डैमेज इन लाइफ। फैमिली इशू, प्रॉपर्टी दा मसला, कोई इमिग्रेशन दी समस्या या कोई भी कानूनी मैटर, इको नाम जो कम तुहाडे लिए कर देने, बंसल लॉयर्स। तुहाडा भरोसा, साडा तजर्बा ते जित अपनी। कॉल 422-905-860 और विजिट bansallawyers.com.au।
10: हाँ जी हाँ जी, ओए हाँ जी हाँ जी,
11: हाँ जी रेडियो।
12: तुसी सुन रहे हो इस प्रोग्राम दा रिपीट ब्रॉडकास्ट। रेडियो हांजी 1674 में दोस्तों तुसी सानू इस टाइम सुन रहे हो रेडियो हांजी फ्रीक्वेंसी दे उत्ते ते यूट्यूब दे उत्ते वेखना तुसी सानू शुरू कर चुके हो। असी पिछला एक प्रोग्राम तुहाडे नाल सांझा कीता सुपर एनोवेशन दे उत्ते, एक ओ मसला जिहदे बारे हैरानी होई जाण के बहुत सारे लोगों नूं पता नहीं आ कि सुपर एनोवेशन की पावर की है ते किहड़ियां किहड़ियां गलतियां आपां सुपर एनोवेशन नूं लैके कर रहे हैं। सो जेकर तुसी हले तक नहीं सुनिया ते साडे यूट्यूब चैनल दे उत्ते जाके साडी ऑडियो पॉडकास्ट दे उत्ते जाके तुसी सुन सकदे हो, जो कि हांजी दी एप्लीकेशन तुसी डाउनलोड करके सुन सकदे हो, अमेज़न पॉडकास्ट दे उत्ते सुन सकदे हो, एप्पल पॉडकास्ट दे उत्ते सुन सकदे हो, स्पॉटीफाई दे उत्ते जाके तुसी सुन सकदे हो, जिहड़ा भी सोर्स तुहानूं चंगा लगदा। पर सुपर एनोवेशन दे संबंध दे विच ओह पहला प्रोग्राम जरूर सुन लिओ। अज उस दा अगला हिस्सा तुहाडे नाल लैके हाजरी लवा रहे हैं क्योंकि बहुत सारे मैसेज उस संबंध दे विच साडे तक पहुँचे सी। तो एक बार फिर तो साडे नाल कवलप्रीत जी ने, सत श्री अकाल कवलप्रीत जी, बहुत बहुत शुक्रिया तुहाडा एक बार फिर तो समा कढ़न दे।
11: ਸਤਿ ਸ਼੍ਰੀ ਅਕਾਲ ਜੀ, ਬਹੁਤ ਬਹੁਤ ਧੰਨਵਾਦ ਤੁਹਾਡਾ ਜੀ ਦੁਬਾਰਾ ਮੌਕਾ ਦੇਣ ਲਈ।
12: ਠੀਕ ਠਾਕ ਹੋ?
11: ਹਾਂਜੀ ਬਹੁਤ ਵਧੀਆ।
12: ਖੁਸ਼ ਲੱਗਦੇ ਅੱਜ? ਕੀ ਗੱਲ?
11: ਮੈਂ ਖੁਸ਼ ਹੀ ਰਹਿੰਦਾ।
12: ਜਿੱਥੇ ਸਾਰੀ ਦੁਨੀਆ ਮਤਲਬ ਹਾਹਾਕਾਰ ਮੱਚੀ ਪਈ ਆ, ਹਾਏ ਪੈਸਾ ਨਹੀਂ ਲੱਭਦਾ, ਟੈਕਸ ਬੜਾ ਪੈ ਗਿਆ, ਸਰਕਾਰ ਨੇ ਆਹ ਕਾਨੂੰਨ ਚੇਂਜ ਕਰਤਾ, ਸੁਪਰ ਵੱਧ ਗਏ, ਕੀ ਉਹ ਦੂਸਰਾ ਕੀ CGT,
11: ਹਾਂਜੀ
12: ਹੈ, ਮਤਲਬ ਇੰਨਾ ਕੁਛ ਹੋ ਗਿਆ, ਅਤੇ ਮਤਲਬ ਉੱਥੇ ਤੁਸੀਂ ਹੱਸਦੇ ਹੋ?
11: ਮੈਂ ਨਹੀਂ ਵੀ ਹੱਸਾਂਗਾ, ਅਤੇ ਇਹ ਸਾਰਾ ਕੁਛ ਚੱਲਦਾ ਹੀ ਰਹਿਣਾ, ਪਾਰਟ ਆਫ ਲਾਈਫ ਹੈ, ਇਹਨੂੰ ਬਸ ਐਕਸੈਪਟ ਕਰੋ। ਕੀ ਕਰ ਸਕਦੇ
12: ਹੋ, ਹੱਸ ਭਾਵੇਂ ਰੋ, ਮਤਲਬ ਇਹ ਗੱਡੀ ਇੱਦਾਂ ਹੀ
11: ਭਾਵੇਂ ਰੋ, ਇਹ ਚੱਲਦਾ ਹੀ ਰਹਿਣਾ।
12: ਹਾਂ, ਇੱਦਾਂ ਦਾ ਕੋਈ ਗਾਹਕ ਹੈਗਾ ਤੁਹਾਡੇ ਕੋਲ ਜਿਹੜਾ ਕਵੇ ਵੀ ਚੱਲ ਕੋਈ ਗੱਲ ਨਹੀਂ, ਜੋ ਵੀ ਹੋ ਗਿਆ ਵੀ ਠੀਕ ਹੈ ਯਾਰ, ਵਧੀਆ ਚੱਲੀ ਜਾਂਦਾ? ਮੈਂ ਬਹੁਤੇ ਤਾਂ ਇੱਦਾਂ ਦੇ ਹੋਣੇ ਨਾ ਜਿਹੜੇ ਕਹਿੰਦੇ ਵੀ ਹਾਏ ਆਹ ਹੋ ਗਿਆ, ਇੱਥੇ ਟੈਕਸ ਵੱਧ ਹੋ ਗਿਆ, ਇੱਥੇ GST ਵੱਧ ਕੱਟੀ ਗਈ, ਕਿਸੇ ਤਰ੍ਹਾਂ ਆਪਾਂ ਹੋਰ ਘਟਾਈਏ, ਜ਼ਿਆਦਾਤਰ ਤਾਂ ਇੱਦਾਂ ਹੀ ਹੁੰਦਾ ਨਾ?
11: ਨਹੀਂ, ਮੇਰੇ ਕੋਲੋਂ ਫੋਰਚੁਨੇਟਲੀ ਕਾਫੀ ਕਲਾਇੰਟਸ ਇਹੋ ਜਿਹੇ ਵੀ ਨੇ ਜਿਹੜੇ ਕਹਿੰਦੇ ਕੋਈ ਗੱਲ ਨਹੀਂ, ਜੋ ਵੀ ਹੈ
12: ਚੱਲੀ ਜਾਂਦੋ,
11: ਚੱਲੀ ਜਾਣ ਦੋ। ਕਾਫੀ ਚਲੋ ਪਰੇਸ਼ਾਨੀ ਆਉਂਦੀ ਹੈ, ਪਰ ਜੇ ਤੁਸੀਂ ਪਲੈਨਿੰਗ ਕਰਦੇ ਆ ਹਰ ਚੀਜ਼ ਦੀ, ਜੇ ਕੁਛ ਵੀ ਨਵੇਂ ਰੂਲਸ ਆਏ ਨੇ ਤੇ ਤੁਸੀਂ ਪ੍ਰੋਪਰ ਪਲੈਨਿੰਗ ਦੇ ਨਾਲ ਚੱਲਦੇ ਆ, ਆਪਣੀ ਲਾਈਫ ਸੋਰਟਿਡ ਆ, ਤੇ ਫਿਰ ਕੋਈ ਫਰਕ ਪੈਂਦਾ ਤੇ ਹੈ, ਪਰ ਐਟਲੀਸਟ ਤੁਸੀਂ ਪਹਿਲਾਂ ਹੀ ਪ੍ਰਪੇਅਰਡ ਰਹਿੰਦੇ ਆ।
12: ਪ੍ਰਪੇਅਰਡ ਹੁੰਦੇ ਆ, ਚਲੋ ਖੈਰ, ਇਹਦੇ ਉੱਤੇ ਫਿਰ ਆਪਾਂ ਕਿਸੇ ਦਿਨ ਲੰਮੀ ਚੌੜੀ ਤੁਹਾਡੇ ਨਾਲ ਗੱਲਬਾਤ ਕਰਾਂਗੇ। ਫਿਲਹਾਲ ਅੱਜ ਦੇ ਦਿਨ ਆਪਾਂ ਸੁਪਰੈਨੂਏਸ਼ਨ ਵਾਲੀ ਗੱਲਬਾਤ ਆਪਣੀ ਅੱਗੇ ਤੋਰਨੀ ਆ। ਪਿਛਲੇ ਪ੍ਰੋਗਰਾਮ ਤੋਂ ਕੁਛ ਇੱਕ ਸਵਾਲ ਆਏ ਸੀ ਤੁਹਾਡੇ ਤੱਕ, ਵੀ ਆਲਰੇਡੀ ਪਹੁੰਚ ਚੁੱਕੇ ਹੋਣਗੇ, ਅਤੇ ਉੱਥੋਂ ਹੀ ਆਪਾਂ ਉਸ ਕੜੀ ਨੂੰ ਅੱਗੇ ਤੋਰ ਲੈਂਦੇ ਹਾਂ। ਬੇਸਿਕਲੀ ਜ਼ਿਆਦਾਤਰ ਸਵਾਲ ਜਿਹੜੇ ਸੀ ਉਹ ਰਿਟਾਇਰਮੈਂਟ ਦੇ ਸੰਬੰਧ ਵਿੱਚ ਆਏ, ਕਿਉਂਕਿ ਸੁਪਰੈਨੂਏਸ਼ਨ 'ਤੇ ਐਨੀਵੇ ਕੰਮ ਵੀ ਜਾ ਕੇ ਉੱਥੇ ਹੀ ਆਉਣਾ, ਸੋ ਉੱਥੇ ਜਾ ਕੇ ਸੋਚ ਵਿਚਾਰ ਜ਼ਿਆਦਾ ਬੰਦੇ ਦੇ ਸ਼ੁਰੂ ਹੁੰਦੇ ਆ। ਸੋ ਇੱਕ ਸਵਾਲ ਜਿਹੜਾ ਸਾਨੂੰ ਇੱਥੇ ਮੈਂ ਵੇਖ ਰਿਹਾ ਵਾਂ ਯੂਟਿਊਬ ਦੇ ਉੱਤੇ ਵੀ ਆਇਆ ਸੀ, ਆਪਾਂ ਇਸੇ ਤੋਂ ਸ਼ੁਰੂ ਕਰ ਲੈਂਦੇ ਹਾਂ। ਪਹਿਲਾਂ ਤਾਂ ਧੰਨਵਾਦ ਸਾਰੇ ਸਾਡੇ ਸਰੋਤਿਆਂ ਦਾ ਜਿਹੜੇ ਫੇਸਬੁੱਕ ਦੇ ਉੱਤੇ ਵੀ ਵੇਖ ਰਹੇ ਨੇ, ਰਿਸਪੋਂਡ ਕਰ ਰਹੇ ਨੇ, ਅਤੇ ਤੁਹਾਡੇ ਕਮੈਂਟ ਜਿਹੜੇ ਨੇ ਉਹ ਇਹ ਦੱਸਦੇ ਨੇ ਕਿ ਤੁਹਾਡਾ ਇੰਟਰਸਟ ਹੈਗਾ। ਸੋ ਪਰਮਿੰਦਰ ਕੌਰ ਜੀ ਮੈਸੇਜ ਕਰਦੇ ਸੀ, ਕਹਿੰਦੇ ਕਿ ਕਨਸੈਸ਼ਨ ਕੰਟਰੀਬਿਊਸ਼ਨ ਦੀ ਲਿਮਿਟ ਕਹਿੰਦੇ ਕਿ ਚੇਂਜ ਹੁੰਦੀ ਆ ਹਰ ਸਾਲ, ਪਲੱਸ ਕੰਟਰੀਬਿਊਟ ਐਜ਼ ਅ ਪਰਸਨਲ ਕੰਟਰੀਬਿਊਸ਼ਨ, ਯੂ ਕੈਨ ਕੰਟਰੀਬਿਊਟ ਐਜ਼ ਅ ਪਰਸਨਲ ਕੰਟਰੀਬਿਊਸ਼ਨ, ਅਤੇ ਮੈਨੂੰ ਲੱਗਦਾ ਆਪਾਂ ਇਸੇ ਕਮੈਂਟ ਤੋਂ ਹੀ ਸਟਾਰਟ ਕਰਦੇ ਹਾਂ, ਇਹਦੇ ਉੱਤੇ ਹੋਰ ਵਧੇਰੇ ਆਪਾਂ ਕੀ ਦੱਸ ਸਕਦੇ ਹਾਂ?
11: ਹਾਂਜੀ, ਅਸੀਂ ਜਿਵੇਂ ਲਾਸਟ ਟਾਈਮ ਇਹ ਕਵਰ ਕੀਤਾ ਸੀਗਾ ਕਿ ਕੰਸੈਸ਼ਨਲ ਕੰਟਰੀਬਿਊਸ਼ਨ ਹੈ ਕਿ ਤੁਸੀਂ ਸੁਪਰ ਫੰਡ ਦੇ ਵਿੱਚ ਹਰ ਸਾਲ ਤੁਸੀਂ ਕਿੰਨਾ ਮੈਕਸੀਮਮ ਪਾ ਸਕਦੇ ਹੋ, ਉਹਦੀ ਲਿਮਿਟ ਆ, ਜਿਵੇਂ ਕਰੰਟਲੀ ਉਹਦੀ ਲਿਮਿਟ ਹੈ $32,500 ਤੁਸੀਂ ਸੁਪਰ ਫੰਡ 'ਚ ਪਾ ਸਕਦੇ ਹਾਂ। ਹੁਣ ਉਹ ਕੰਸੈਸ਼ਨਲ ਕੰਟਰੀਬਿਊਸ਼ਨ ਹੈ ਕਿ ਜਿਹਦੇ 'ਤੇ ਤੁਸੀਂ ਡਿਡਕਸ਼ਨ ਕਲੇਮ ਕਰਨੀ ਆ, ਜੇ ਤੁਸੀਂ ਪਰਸਨਲ ਕੰਟਰੀਬਿਊਸ਼ਨ ਕੀਤਾ, ਜਾਂ ਉਹਦੇ 'ਚ ਇੰਕਲੂਡਿਡ ਹੈ ਕਿ ਤੁਹਾਡੇ ਇੰਪਲੋਇਰ ਨੇ ਵੀ ਜੋ ਕੰਟਰੀਬਿਊਸ਼ਨ ਕੀਤਾ ਉਹ ਵੀ ਉਸ ਕੈਪ ਦੇ ਵਿੱਚ ਆਉਂਦਾ। ਹੁਣ ਉਹਦੀ ਲਿਮਿਟ ਚੇਂਜ ਹੁੰਦੀ, ਜਿਵੇਂ ਪਿਛਲੇ ਸਾਲ 30,000 ਸੀ, ਇਸ ਸਾਲ ਹੁਣ 32,500 ਹੈ, ਅਤੇ ਪਹਿਲਾਂ 27,500 ਹੁੰਦੀ ਸੀ, ਉਸ ਤੋਂ ਪਹਿਲਾਂ 25,000 ਵੀ ਹੁੰਦੀ ਸੀ।
12: ਓਕੇ,
11: ਸੋ ਉਹ ਲਿਮਿਟ ਚੇਂਜ ਹੁੰਦੀ ਰਹਿੰਦੀ ਆ। ਔਰ ਇਹਦੇ ਵਿੱਚ ਇੱਕ ਚੀਜ਼ ਹੈ ਕਿ ਤੁਸੀਂ ਪਿਛਲੇ 5 ਸਾਲਾਂ ਦਾ ਅਨਯੂਜ਼ਡ ਅਮਾਊਂਟ ਇਕੱਠਾ ਵੀ ਕੰਟਰੀਬਿਊਟ ਕਰ ਸਕਦੇ ਹਾਂ, ਜੇ ਤੁਹਾਡੀ ਇਸ ਸਾਲ ਦੀ ਲਿਮਿਟ ਰੀਚ ਹੋ ਗਈ ਹੈ ਤਾਂ ਤੁਸੀਂ ਸਟਿਲ ਐਕਸਟਰਾ ਕੰਟਰੀਬਿਊਸ਼ਨ ਕਰਨਾ ਚਾਹੁੰਦੇ ਹਾਂ, ਅਤੇ ਪਿਛਲੇ 5 ਸਾਲਾਂ ਦਾ ਤੁਹਾਡਾ ਅਨਯੂਜ਼ਡ ਅਮਾਊਂਟ ਹੈ ਉਹ ਤੁਸੀਂ ਯੂਜ਼ ਕਰ ਸਕਦੇ ਹਾਂ।
12: ਜੇ ਘੱਟ ਕੀਤਾ ਪਿਛੇ,
11: ਜੇ ਪਿਛਲੇ ਸਾਲਾਂ 'ਚ ਘੱਟ ਕੀਤਾ ਹੋਇਆ, ਪਿਛਲੇ ਸਾਲਾਂ ਦੇ ਵਿੱਚ ਲਿਮਿਟ ਤੁਹਾਡੀ ਜੋ ਸੀਗੀ ਤੁਸੀਂ ਰੀਚ ਨਹੀਂ ਕੀਤੀ, ਥੋੜ੍ਹਾ ਘੱਟ ਹੈ ਬੈਲੈਂਸ ਤੁਹਾਡੇ ਕੋਲ ਹੈਗਾ
12: ਜੀ,
11: ਅਤੇ ਉਹ ਬੈਲੈਂਸ ਤੁਸੀਂ ਯੂਜ਼ ਕਰ ਸਕਦੇ ਹਾਂ, ਉਹਨੂੰ ਇਕੱਠਾ ਵੀ ਕੰਟਰੀਬਿਊਸ਼ਨ ਕਰ ਸਕਦੇ ਹਾਂ ਅਤੇ ਡਿਡਕਸ਼ਨ ਕਲੇਮ ਕਰ ਸਕਦੇ ਹਾਂ। ਜੋ ਤੁਹਾਡੇ ਸਵਾਲ ਦੇ ਵਿੱਚ ਸੀਗਾ ਕਿ ਪਰਸਨਲ ਕੰਟਰੀਬਿਊਸ਼ਨ, ਉਹੀ ਹੈ ਕਿ ਜੋ ਪੈਸਾ ਤੁਹਾਨੂੰ ਸੈਲਰੀ ਆ ਗਈ ਉਸ ਤੋਂ ਬਾਅਦ ਤੁਸੀਂ ਅਗਰ ਪਰਸਨਲ ਕੰਟਰੀਬਿਊਸ਼ਨ ਕਰਨਾ, ਜਾਂ ਫਿਰ ਤੁਸੀਂ ਆਪਣਾ ਬਿਜ਼ਨਸ ਕਰਦੇ ਹਾਂ, ਕੋਈ ਇੰਪਲੋਇਰ ਕੰਟਰੀਬਿਊਸ਼ਨ ਨਹੀਂ ਆ ਰਿਹਾ, ਤੁਸੀਂ ਖੁਦ ਤੋਂ ਪਰਸਨਲ ਕੰਟਰੀਬਿਊਸ਼ਨ ਵੀ ਕਰ ਸਕਦੇ ਹਾਂ ਆਪਣੇ ਸੁਪਰ 'ਚ, ਅਤੇ ਡਿਡਕਸ਼ਨ ਕਲੇਮ ਕਰ ਸਕਦੇ ਹਾਂ।
12: ਚਾਹੇ ਤੁਸੀਂ ਕੰਮ ਨਹੀਂ ਵੀ ਕਰ ਰਹੇ ਤਾਂ ਵੀ ਤੁਸੀਂ ਕਰ ਸਕਦੇ ਹੋ,
11: ਜੇ ਕੰਮ ਨਹੀਂ ਕਰ ਰਹੇ ਫਿਰ ਤੁਹਾਨੂੰ ਟੈਕਸ ਬੈਨੀਫਿਟ, ਜੇ ਤੁਹਾਡੀ ਕੋਈ ਇਨਕਮ ਨਹੀਂ ਹੈ ਦੈਟਸ ਡਿਫਰੈਂਟ, ਫਿਰ ਤੁਹਾਨੂੰ ਕੋਈ ਟੈਕਸ ਬੈਨੀਫਿਟ ਨਹੀਂ ਹੈ। ਪਰ ਜੇ ਤੁਸੀਂ ਆਪਣਾ ਬਿਜ਼ਨਸ ਕਰ ਰਹੇ ਹੋ ਔਰ ਤੁਸੀਂ ਕੰਟਰੀਬਿਊਸ਼ਨ ਕਰਦੇ ਹਾਂ, ਤਾਂ ਤੁਹਾਨੂੰ ਟੈਕਸ ਦੇ ਵਿੱਚ ਫਾਇਦਾ ਹੁੰਦਾ ਉਸ ਚੀਜ਼ ਦਾ, ਅਤੇ ਉਹ ਲਿਮਿਟ ਇਸ ਕਰਕੇ ਹੀ ਕੀਤੀ ਗਈ ਕਿ ਕਿੰਨਾ ਤੁਸੀਂ ਮੈਕਸੀਮਮ ਕਰ ਸਕਦੇ ਹਾਂ। ਅਤੇ ਪਿਛਲੇ 5 ਸਾਲਾਂ ਦਾ ਇਹ ਪਹਿਲਾਂ ਨਹੀਂ ਸੀ ਹੁੰਦਾ, ਇਹ ਕੁਛ ਸਮੇਂ ਤੋਂ ਹੀ ਇਹਨਾਂ ਨੇ ਫਿਰ ਕੀਤਾ ਸੀਗਾ ਕਿ ਤੁਸੀਂ ਅਨਯੂਜ਼ਡ ਅਮਾਊਂਟ, ਕਿਉਂਕਿ ਪਹਿਲਾਂ ਲਿਮਿਟ ਹੁੰਦੀ ਸੀ ਪਰ ਜੇ ਕਿਸੇ ਨੇ ਯੂਜ਼ ਕਰ ਲਈ ਨਹੀਂ ਕੀਤੀ ਤਾਂ ਉਹ ਵੇਸਟ ਹੋ ਜਾਂਦੀ ਸੀ। ਪਰ ਹੁਣ ਐਟਲੀਸਟ ਇਹ ਹੈ ਕਿ ਤੁਸੀਂ ਅਗਰ ਲਿਮਿਟ ਆਪਣੀ ਨਹੀਂ ਕੀਤੀ ਤਾਂ ਪਿਛਲੇ 5 ਸਾਲਾਂ ਦਾ ਤੁਸੀਂ ਯੂਜ਼ ਕਰ ਸਕਦੇ ਹੋ।
12: ਸੋ ਇੱਕ ਤਰ੍ਹਾਂ ਪੰਜ ਤੋਂ ਪਿੱਛੇ ਨਹੀਂ ਜਾ ਸਕਦੇ, ਮਤਲਬ ਪੰਜਾਂ ਸਾਲਾਂ ਦੇ ਦਾਇਰੇ 'ਚ ਰਹਿ ਕੇ ਤੁਸੀਂ ਉਹ ਕਰ ਸਕਦੇ ਹੋ। ਅਤੇ ਚਾਹੇ ਉਹ ਮੰਨ ਲਓ ਪਿਛਲੇ 24 ਸਾਲਾਂ ਦਾ ਮੇਰਾ ਬਚਿਆ ਪਿਆ ਵਾ, ਅਤੇ ਉਹ ਚਾਰਾਂ ਦਾ ਇਕੱਠਾ ਕਰਕੇ ਵੀ ਮੰਨ ਲਓ ਟੋਟਲ ਮੇਰਾ 5,000 ਸਾਰੇ ਸਾਲਾਂ 'ਚ ਪਿਆ ਵਾ, 20,000 ਮੇਰਾ ਹੋ ਗਿਆ, ਅਤੇ ਕੀ ਉਹ ਸਾਰਾ ਮੈਂ ਇਕੱਠਾ ਵੀ ਕਰ ਸਕਦਾ ਜਾਂ?
11: ਹਾਂਜੀ, ਤੁਸੀਂ ਇਕੱਠਾ ਕਰ ਸਕਦੇ ਹੋ।
12: ਓਕੇ, ਅਤੇ ਜੇ ਮੰਨ ਲਓ ਇਸ ਵਾਰੀ ਮੇਰੀ 5,000 ਦੀ ਮੰਨ ਲਓ ਗੁੰਜਾਇਸ਼, ਮੈਂ 5,000 ਕਰ ਲਿਆ, ਅਤੇ ਫਿਰ ਅਗਲੇ ਸਾਲ ਕੀ ਉਹ ਦੁਬਾਰਾ ਮੈਂ ਅਵੇਲ ਕਰ ਸਕਦਾ ਵਾਰ ਵਾਰ ਉਹ ਚੀਜ਼ਾਂ?
11: ਸੋ ਉਹ ਪਿਛਲੇ 5 ਸਾਲ ਚੱਲਦਾ ਰਹਿਣਾ, ਸੋ ਇਸ ਸਾਲ ਤੁਹਾਡੇ ਕੋਲ ਪਿਛਲੇ 4 ਸਾਲ ਹੈਗੇ, ਫਿਰ ਤੁਸੀਂ ਅਗਲੇ ਸਾਲ 1 ਸਾਲ ਵਿੱਚੋਂ ਨਿਕਲ ਜਾਏਗਾ, ਤਾਂ ਨਵਾਂ ਅਮਾਊਂਟ ਅਗਲੇ ਸਾਲ ਦਾ ਐਡ ਹੋ ਜਾਏਗਾ ਪਲੱਸ ਪਿਛਲੇ ਸਾਲਾਂ ਦੇ।
12: ਓਕੇ, ਸੋ ਉੱਥੇ ਮੈਂਸ਼ਨ ਆਪਾਂ ਕਰਦੇ ਹਾਂ ਕਿ ਅਸੀਂ ਇਸ ਸਾਲ ਵਾਲਾ ਕਲੇਮ ਕਰ ਲਿਆ ਵਾ ਹੁਣ?
11: ਨਹੀਂ, ਉਹ ਜਦੋਂ ਤੁਸੀਂ ਕੰਟਰੀਬਿਊਸ਼ਨ ਕਰਦੇ ਹਾਂ, ਜੇ ਤੁਸੀਂ ਲਿਮਿਟ ਤੋਂ ਉੱਪਰ ਕੰਟਰੀਬਿਊਸ਼ਨ ਕੀਤਾ ਤੇ ਤੁਹਾਡੇ ਕੋਲ ਅਨਯੂਜ਼ਡ ਅਮਾਊਂਟ ਹੈਗਾ, ਤੇ ਫਿਰ ਤੁਹਾਨੂੰ ਕੋਈ ਐਕਸਟਰਾ ਉਹਦੇ ਤੇ ਟੈਕਸ ਨਹੀਂ ਲੱਗਦਾ।
12: ਸੋ ਕੀ ਆਪਾਂ ਇਸੇ ਨੂੰ ਹੀ ਕੈਰੀ ਫਾਰਵਰਡ ਵੀ ਇਸੇ ਨੂੰ ਹੀ ਕਹਿੰਦੇ ਆ?
11: ਕੈਰੀ ਫਾਰਵਰਡ, ਹਾਂਜੀ।
12: ਓਕੇ, ਸੋ ਇਹ ਕੈਰੀ ਫਾਰਵਰਡ ਟਰਮ ਹੈ?
11: ਹਾਂਜੀ।
12: ਓਕੇ ਓਕੇ, ਸੋ ਸੋਹਣੀ ਚੀਜ਼ ਆ ਕਿ ਆਪਾਂ ਉਹ ਚੀਜ਼। ਥੈਂਕ ਯੂ ਤੁਹਾਡਾ ਜੀ ਇਸ ਸਵਾਲ ਦੇ ਉੱਤੇ ਲੈ ਕੇ ਆਉਣ ਦਾ। ਅਤੇ ਅੱਛਾ, ਇੱਕ ਹੋਰ ਸਵਾਲ ਸੀ, ਫਿਰ ਆਪਾਂ ਅੱਜ ਦੀ ਨੋਰਮਲ ਕਨਵਰਸੇਸ਼ਨ ਵੱਲ ਨੂੰ ਵੱਧਦੇ ਹਾਂ। ਅਤੇ ਵੈਰੀ ਇੰਪੋਰਟੈਂਟ ਸੀ ਇਹ ਕੈਰੀ ਫਾਰਵਰਡ ਵਾਲੀ ਜਿਹੜੀ ਤੁਸੀਂ ਗੱਲ ਦੱਸੀ ਆ। ਅਤੇ ਆਪਣਾ ਇੱਕ ਇਸੇ ਦੇ ਨਾਲ ਬ੍ਰਿੰਗ ਫਾਰਵਰਡ ਵੀ ਤੁਸੀਂ ਦੱਸ ਰਹੇ ਕੁਛ ਹੁੰਦਾ?
11: ਹਾਂਜੀ, ਕੈਰੀ ਫੋਰਵਰਡ ਦੇ ਵਿੱਚ ਅਸੀਂ ਕੈਰੀ ਫੋਰਵਰਡ ਅਸੀਂ ਯੂਜ਼ ਕਰਦੇ ਹਾਂ ਕੋਨਸੈਸ਼ਨਲ ਕੰਟਰੀਬਿਊਸ਼ਨ ਦੇ ਲਈ, ਕਿ ਜਿਹਦੇ ਵਿੱਚ ਤੁਸੀਂ ਪਿਛਲੇ ਸਾਲਾਂ ਦਾ ਨਹੀਂ ਯੂਜ਼ ਕੀਤਾ ਤਾਂ ਉਹ ਕਰ ਸਕਦੇ ਹਾਂ। ਬ੍ਰਿੰਗ ਫੋਰਵਰਡ 'ਚ ਕੀ ਹੁੰਦਾ ਕਿ ਨੋਨ ਕੋਨਸੈਸ਼ਨਲ ਕੰਟਰੀਬਿਊਸ਼ਨ, ਕਿ ਜਿਹਦੀ ਲਿਮਿਟ $130,000 ਆ, ਕਿ ਜਿਹਦੇ ਵਿੱਚ ਹੁੰਦਾ ਕਿ ਤੁਸੀਂ ਅਗਰ ਲੈਟਸ ਸੇ ਤੁਸੀਂ ਕੋਈ ਪ੍ਰੋਪਰਟੀ ਸੈੱਲ ਕੀਤੀ ਹੈ ਜਾਂ ਤੁਹਾਡੇ ਕੋਲ ਕੋਈ ਪੈਸਾ ਲਮਸਮ ਆਇਆ ਕਿਤੋਂ ਅਤੇ ਤੁਸੀਂ ਸੁਪਰ 'ਚ ਪਾਉਣਾ ਚਾਹੁੰਦੇ ਹਾਂ, ਅਤੇ ਤੁਸੀਂ ਐਜ਼ ਏ ਨੋਨ ਕੋਨਸੈਸ਼ਨਲ ਕੰਟਰੀਬਿਊਸ਼ਨ ਵੀ ਉਹਨੂੰ ਸੁਪਰ 'ਚ ਪਾ ਸਕਦੇ ਹਾਂ, ਜਿਹਦੀ ਲਿਮਿਟ ਹੈ $130,000। ਬ੍ਰਿੰਗ ਫੋਰਵਰਡ ਰੂਲ ਦੇ ਵਿੱਚ ਕੀ ਹੈ ਕਿ ਤੁਸੀਂ ਅਗਲੇ 3 ਸਾਲਾਂ ਦਾ ਇਕੱਠਾ ਵੀ ਪਾ ਸਕਦੇ ਹਾਂ, ਕਿ ਜਿਵੇਂ $130,000 ਦੀ ਜਗ੍ਹਾ ਤੁਸੀਂ $390,000 ਤੱਕ ਤੁਸੀਂ ਇਕੱਠਾ ਵੀ ਪਾ ਸਕਦੇ ਹੋ ਸੁਪਰ ਦੇ ਵਿੱਚ, ਪਰ ਉਹ ਐਜ਼ ਏ ਡਿਡਕਸ਼ਨ ਕਲੇਮ ਨਹੀਂ ਹੁੰਦਾ, ਉਹ ਤੁਹਾਡੇ ਨੋਨ ਕੋਨਸੈਸ਼ਨਲ ਕੰਟਰੀਬਿਊਸ਼ਨ ਦੇ ਵਿੱਚ ਕਾਊਂਟ ਹੁੰਦਾ ਉਹਦੀ ਲਿਮਿਟ ਦੇ ਵਿੱਚ।
12: ਸੋ ਆਪਾਂ ਪਿਛਲਾ ਵੀ 5 ਸਾਲਾਂ ਤੱਕ ਦਾ ਵਰਤ ਸਕਦੇ ਹਾਂ, ਅਤੇ ਜੇਕਰ ਆਪਣੇ ਕੋਲ ਇਨਕਮ ਵੱਧ ਗਈ ਆ, ਪਿੱਛੇ ਸਾਡੇ ਕੋਲ ਕੁਛ ਬਚਿਆ ਨਹੀਂ ਆ ਬੈਲੈਂਸ, ਅਤੇ ਅਗਲੇ 3 ਸਾਲਾਂ ਦਾ ਜਿਹੜਾ ਐਸਟੀਮੇਟਿਡ ਆ ਉਹ ਆਪਾਂ ਪਾ ਸਕਦੇ ਹਾਂ, ਪਰ ਉਹ ਐਸਟੀਮੇਸ਼ਨ ਜਿਹੜੀ ਆ ਕਿ ਉਹ ਸਾਡੀ ਕਰੰਟ ਇਨਕਮ ਜਾਂ ਕਰੰਟ ਜੋ ਸਾਡੀ ਸੁਪਰ ਦੀ ਅਮਾਊਂਟ ਆ ਉਸੇ 'ਤੇ ਬੇਸਡ ਹੋਊਗੀ, ਜਾਂ ਫਿਰ ਉਹ ਆਪਾਂ ਅਜ਼ਿਊਮ ਕਰ ਸਕਦੇ ਹਾਂ ਕਿ ਨਹੀਂ ਹੁਣ ਮੇਰੀ ਅਗਲੇ 3 ਸਾਲਾਂ 'ਚ ਇੰਨੀ ਵੱਧ ਗਈ ਅਤੇ ਮੈਂ ਇੰਨੇ ਪਾਉਣੇ?
11: ਨਹੀਂ ਨਹੀਂ, ਉਹ ਤੁਸੀਂ ਦੋਨਾਂ ਨੂੰ ਆਈ ਥਿੰਕ ਥੋੜ੍ਹਾ ਜਿਹਾ ਮਿਕਸ ਕਰ ਰਹੇ।
12: ਹਾਂਜੀ,
11: ਜਿਹੜਾ ਕੋਨਸੈਸ਼ਨਲ ਕੰਟਰੀਬਿਊਸ਼ਨ ਆ ਉਹ ਹੁੰਦਾ ਕਿ ਜਦੋਂ ਤੁਸੀਂ ਜਾਂ ਤੁਹਾਡਾ ਇੰਪਲੋਇਰ ਕੰਟਰੀਬਿਊਸ਼ਨ ਪਾ ਰਿਹਾ, ਜਾਂ ਤੁਸੀਂ ਪਰਸਨਲ ਕੰਟਰੀਬਿਊਸ਼ਨ ਜਿਹਦੇ 'ਤੇ ਤੁਸੀਂ ਡਿਡਕਸ਼ਨ ਕਲੇਮ ਕਰਨੀ ਆ, ਜਿਹਨੂੰ ਤੁਸੀਂ ਐਜ਼ ਏ ਐਕਸਪੈਂਸ ਆਪਣੀ ਰਿਟਰਨ ਦੇ ਵਿੱਚ ਪਾ ਲੈਣਾ
12: ਜੀ,
11: ਤੁਹਾਨੂੰ ਉਹਦਾ ਫਾਇਦਾ ਮਿਲਣਾ ਟੈਕਸ 'ਚ। ਨੋਨ ਕੋਨਸੈਸ਼ਨਲ ਕੰਟਰੀਬਿਊਸ਼ਨ ਹੈ ਕਿ ਜਿਹਦਾ ਤੁਹਾਨੂੰ ਟੈਕਸ ਦੇ ਵਿੱਚ ਕੋਈ ਬੈਨੀਫਿਟ, ਤੁਹਾਡੀ ਰਿਟਰਨ ਦੇ ਵਿੱਚ ਕੋਈ ਬੈਨੀਫਿਟ ਨਹੀਂ ਮਿਲਣਾ, ਉਹ ਤੁਸੀਂ ਇਹ ਕਿ ਸੁਪਰ ਨੂੰ ਟੋਪ ਅਪ ਕਰਨ ਦੇ ਲਈ ਤੁਸੀਂ ਪੈਸੇ ਅਗਰ ਸੁਪਰ 'ਚ ਪਾਉਣਾ ਚਾਹੁੰਦੇ ਆ ਉਹ ਤੁਸੀਂ ਪਾ ਸਕਦੇ ਆ। ਉਹ ਅਲੱਗ ਤੋਂ ਉਹਦੀ ਲਿਮਿਟ ਹੈ ਕਿ ਉਹ ਮੈਕਸੀਮਮ ਤੁਸੀਂ ਕਿੰਨਾ ਪਾ ਸਕਦੇ ਆ, ਉਹ ਹੈਗਾ ਕਿ ਤੁਸੀਂ ਲੈਟਸ ਸੇ ਤੁਸੀਂ ਕੋਨਸੈਸ਼ਨਲ ਕੰਟਰੀਬਿਊਸ਼ਨ ਦੀ ਕੈਪ ਤੋਂ ਓਵਰ ਚਲੇ ਗਏ, ਜਿਹੜਾ ਰਿਮੇਨਿੰਗ ਪਾਰਟ ਹੈ ਉਹ ਤੁਹਾਡਾ ਨੋਨ ਕੋਨਸੈਸ਼ਨਲ ਕੰਟਰੀਬਿਊਸ਼ਨ 'ਚ ਕਾਊਂਟ ਹੋਏਗਾ ਅਗਰ ਉਹਦਾ ਤੁਹਾਡੇ ਕੋਲ ਬੈਲੈਂਸ ਹੈਗਾ ਤਾਂ। ਸੋ ਉਹਦੀ ਲਿਮਿਟ $130,000 ਸਾਲ ਦੀ ਆ, ਪਰ ਉਹਨੂੰ ਵੀ ਤੁਸੀਂ ਬ੍ਰਿੰਗ ਫੋਰਵਰਡ ਕਰਕੇ $390,000 ਤੱਕ ਇਕੱਠਾ ਪਾ ਸਕਦੇ ਆ।
12: ਓਕੇ, ਪਰ ਉਹਦਾ ਇਹ ਆ ਕਿ ਤੁਸੀਂ ਤੁਹਾਨੂੰ ਕੋਈ ਬੈਨੀਫਿਟ ਨਹੀਂ ਉਹਦਾ ਮਿਲੂਗਾ,
11: ਉਹਦਾ ਟੈਕਸ ਰਿਟਰਨ ਦੇ ਵਿੱਚ ਸਟ੍ਰੇਟ ਅਵੇ ਕੋਈ ਬੈਨੀਫਿਟ ਨਹੀਂ ਹੈ, ਪਰ ਉਹਦੇ ਵਿੱਚ ਐਟਲੀਸਟ ਇਹ ਹੈ ਕਿ ਜੇ ਤੁਸੀਂ ਕੋਨਸੈਸ਼ਨ ਕੰਟਰੀਬਿਊਸ਼ਨ ਤੋਂ ਉੱਪਰ ਚਲੇ ਗਏ ਹਾਂ ਤਾਂ ਫਿਰ ਤੁਸੀਂ ਨੋਨ ਕੋਨਸੈਸ਼ਨ ਕੰਟਰੀਬਿਊਸ਼ਨ ਦੇ ਵਿੱਚ ਅਗਰ ਉਹਦੀ ਲਿਮਿਟ ਦੇ ਵਿੱਚ ਐਟਲੀਸਟ ਹੈਗੇ ਹਾਂ ਤਾਂ ਤੁਹਾਨੂੰ ਕੋਈ ਐਕਸਟਰਾ ਟੈਕਸ ਨਹੀਂ ਲੱਗਦਾ ਫਿਰ ਉਹਦੇ 'ਤੇ।
12: ਓਕੇ, ਸੋ ਉਹਦਾ ਐਕਸਟਰਾ ਟੈਕਸ ਤੁਹਾਨੂੰ ਵੈਸੇ ਨਹੀਂ ਲੱਗੂਗਾ, ਮੰਨ ਲਓ ਤੁਹਾਡੀ ਇਨਕਮ ਜੇ ਉਹਦੇ ਤੋਂ ਟੱਪ ਗਈ ਆ ਤਾਂ ਤੁਸੀਂ ਇੱਕ ਤਰ੍ਹਾਂ ਦੇ ਨਾਲ ਉਹ ਪੈਸੇ ਜਿਹੜੇ ਆ ਉਹ ਸੁਪਰ ਦੇ ਵਿੱਚ ਐਡਜਸਟ ਤੁਸੀਂ ਕਰ ਲਏ।
11: ਹਾਂਜੀ,
12: ਓਕੇ, ਅਤੇ ਇਹਦੇ 'ਚ ਕੀ ਮਤਲਬ ਇਹ ਤਾਂ ਫਾਇਦਾ ਹੋ ਗਿਆ, ਕੀ ਇਹਦਾ ਕੋਈ ਨੁਕਸਾਨ ਵੀ ਹੈ ਇਸ ਚੀਜ਼ ਦਾ ਜਾਂ ਫਿਰ
11: ਇਹਨੂੰ
12: ਕਿਹਦੇ ਲਈ ਬੈਨੀਫਿਸ਼ੀਅਲ ਹੈ?
11: ਨੋਨ ਕੋਨਸੈਸ਼ਨ ਕੰਟਰੀਬਿਊਸ਼ਨ ਦਾ ਮੇਨ ਜੋ ਫਾਇਦਾ ਆ ਕਿ ਲੈਟਸ ਸੇ ਤੁਸੀਂ ਸੁਪਰ ਦੇ ਵਿੱਚ ਪੈਸਾ ਪਾਉਣਾ ਚਾਹੁੰਦੇ ਆ, ਕਿ ਪਲੈਨ ਹੈ ਕਿ ਫਿਊਚਰ ਦੇ ਵਿੱਚ ਤੁਸੀਂ ਸੈਲਫ ਮੈਨੇਜ ਸੁਪਰ ਫੰਡ ਸੈਟਅਪ ਕਰਨਾ ਆਪਣਾ, ਅਤੇ ਤੁਸੀਂ ਚਾਹੁੰਦੇ ਕਿ ਜਲਦੀ ਤੋਂ ਅਕਿਊਮੂਲੇਟ ਕਰ ਲਈਏ ਫੰਡ, ਸੋ ਡੈਟ ਕਿ ਤੁਸੀਂ
12: ਵੱਧ ਤੋਂ ਵੱਧ ਫੰਡ ਹੋ ਜਾਣ,
11: ਫੰਡ ਤੁਹਾਡੇ ਵੱਧ ਤੋਂ ਵੱਧ ਹੋ ਜਾਣ, ਅਤੇ ਜਾਂ ਫਿਰ ਤੁਸੀਂ ਲੋ ਟੈਕਸ ਦਾ ਬੈਨੀਫਿਟ ਲੈਣਾ ਕਿ ਸੁਪਰ ਦੇ ਵਿੱਚ ਜੋ ਵੀ ਤੁਹਾਡੀ ਇਨਵੈਸਟਮੈਂਟ ਦੀ ਅਰਨਿੰਗਸ ਆਉਂਦੀ ਹੈ ਉਹਦੇ 'ਤੇ ਮੈਕਸੀਮਮ 15% ਟੈਕਸ ਲੱਗਦਾ ਸੁਪਰ ਦੇ ਵਿੱਚ। ਸੋ ਤੁਸੀਂ ਚਾਹੁੰਦੇ ਕਿ ਮੈਕਸੀਮਮ ਇਨਵੈਸਟਮੈਂਟ ਸੁਪਰ ਦੇ ਥਰੂ ਕੀਤੀ ਜਾਵੇ, ਕਿਉਂਕਿ ਤੁਸੀਂ ਮੇਨ ਗੋਲ ਹੈ ਤੁਹਾਡਾ ਕਿ ਰਿਟਾਇਰਮੈਂਟ 'ਤੇ ਤੁਸੀਂ ਫੰਡਸ ਇਕੱਠੇ ਕਰਨੇ ਆ, ਉਹ ਤੁਹਾਡੀ ਸੇਵਿੰਗ ਹੈ। ਸੋ ਉੱਥੇ ਤੁਹਾਨੂੰ ਐਡਵਾਂਟੇਜ ਹੁੰਦੀ ਕਿ ਨੋਨ ਕੰਸੈਸ਼ਨ ਕੰਟਰੀਬਿਊਸ਼ਨ 'ਚ ਤੁਸੀਂ ਐਕਸਟਰਾ ਕੰਟਰੀਬਿਊਟ ਕਰਕੇ ਸੁਪਰ ਦੇ ਥਰੂ ਇਨਵੈਸਟਮੈਂਟਸ ਕਰਦੇ ਹਾਂ ਅਤੇ ਜਿਹਦੇ 'ਤੇ ਤੁਹਾਨੂੰ ਲੋ ਟੈਕਸ ਲੱਗਦਾ।
12: ਓਕੇ, ਅੱਛਾ, ਕੀ ਆਪਾਂ ਉਹ ਪੈਸਾ ਜਿਹੜਾ ਵਾ ਜਿਹੜਾ ਹੁਣ ਆਪਾਂ ਨੋਨ ਕੰਸੈਸ਼ਨਲ ਲੱਗੇ ਸਾਡਾ, ਮੰਨ ਲਓ ਲੱਖ ਖੜਾ ਸਾਡਾ ਹੋ ਗਿਆ, ਆਪਾਂ ਇਸ ਟਾਈਮ ਅਸੀਂ ਪਾਤਾ ਪੈਸਾ ਵਿੱਚ, ਸਾਡੇ ਕੋਲ ਸੀ ਅਤੇ ਆਪਾਂ ਪਾਤਾ, ਜਿੱਦਾਂ ਤੁਸੀਂ ਜਸਟ ਐਕਸਪਲੇਨ ਕੀਤਾ, ਮੰਨ ਲਓ ਆਉਣ ਵਾਲੇ ਸਾਲਾਂ ਦੇ ਵਿੱਚ ਰੱਬ ਨਾ ਕਰੇ ਕੋਈ ਸਾਨੂੰ ਪੈਸੇ ਦੀ ਲੋੜ ਪੈਂਦੀ ਆ, ਈਵਨ ਸੁਪਰ ਦੇ ਪੈਸੇ ਜਿਹੜੇ ਨੇ ਉਹ ਸਾਨੂੰ ਪਾਉਣ ਦੇ ਵਿੱਚ ਦਿੱਕਤ ਆਉਂਦੀ ਆ, ਕੀ ਉਹ ਵਾਲੇ ਪੈਸੇ ਆਪਾਂ ਐਡਜਸਟ ਕਰ ਸਕਦੇ ਹਾਂ ਜਾਂ ਆਪਣੀ ਇਨਕਮ ਦੇ ਅਗੇਂਸਟ ਜਾਂ ਫਿਰ ਨਹੀਂ? ਮੈਂ ਕਹਿਵਾ ਪੀ ਹਾਂ ਮੈਂ ਪਹਿਲਾਂ ਦੇ ਦਿੱਤੇ ਆ, ਉਹਨੂੰ ਤੁਸੀਂ ਐਡਜਸਟ ਕਰ ਲੋ, ਇਸ ਵਾਰੀ ਮੇਰੇ ਕੋ ਨੀ ਦਿੱਤੇ ਜਾਣੇ?
11: ਨਹੀਂ ਨਹੀਂ,
12: ਉਹ ਨੀ ਹੋ ਸਕਦਾ, ਉਹ ਪੈ ਗਿਆ, ਉਹ ਲੱਗ ਗਿਆ।
11: ਹਾਂਜੀ,
12: ਤੇ ਇੱਧਰ ਤੁਹਾਨੂੰ ਨਾਲ ਦੀ ਨਾਲ ਆਪਣੀ ਇਨਕਮ ਦੇ ਉੱਤੇ ਜੋ ਜਿੰਨਾ ਸੁਪਰ ਬਣਦਾ ਵਾ ਉਹ ਤੁਹਾਨੂੰ ਕੰਟਰੀਬਿਊਟ ਕਰਨਾ ਹੀ ਪੈਣਾ।
11: ਨਹੀਂ, ਸੁਪਰ ਐਨੂਏਸ਼ਨ ਕੰਟਰੀਬਿਊਸ਼ਨ ਜਿਹੜਾ ਇੰਪਲੋਇਰ ਵੱਲੋਂ ਕੰਪਲਸਰੀ ਹੈ, ਬਟ
12: ਮੰਨ ਲਓ ਤੁਸੀਂ ਆਪਣੇ ਆਪੇ ਇੰਪਲੋਇਰ ਹੋ, ਤੁਸੀਂ ਮੰਨ ਲਓ ਮੈਂ ਆਪਣੀ ਫਰਮ ਦੇ ਵਿੱਚ ਆਪਣੀ ਕੰਪਨੀ 'ਚ ਆਪੇ ਕੰਮ ਕਰ ਰਿਹਾ ਤੇ ਮੈਨੂੰ ਪਤਾ ਵਾ ਵੀ ਮੈਂ ਇਸ ਵਾਰੀ ਫੋਰ ਐਗਜ਼ਾਮਪਲ ਮੈਂ 2000 ਪਾਉਣਾ ਵਾ ਪਰ ਮੇਰਾ ਨਹੀਂ ਗੁੰਜਾਇਸ਼ ਮੇਰੀ ਨਿਕਲ ਰਹੀ, ਕੀ ਮੈਂ ਕਹਿ ਸਕਦਾ ਵੀ ਮੇਰੇ ਤੇ ਯਾਰ ਐਕਸਟਰਾ ਪਏ ਆ ਇਧਰੋਂ ਕਰ ਲਓ?
11: ਤੁਸੀਂ ਗੱਲ ਕਰ ਰਹੇ ਹੋ ਇੰਪਲੋਇਰ ਕੰਟਰੀਬਿਊਸ਼ਨ ਦੀ, ਕਿਉਂਕਿ ਤੁਸੀਂ ਗੱਲ ਕਰ ਰਹੇ ਕਿ ਮੇਰੀ ਆਪਣੀ ਹੀ ਕੰਪਨੀ ਆ, ਮੈਂ ਖੁਦ ਦੀ ਕੰਪਨੀ ਦੇ ਵਿੱਚ ਡਾਇਰੈਕਟਰ ਹਾਂ ਅਤੇ ਮੈਂ ਆਪਣੀ ਸੈਲਰੀ ਲੈ ਰਿਹਾ, ਉਹਦੇ 'ਤੇ ਮੇਰਾ ਕੰਪਲਸਰੀ ਕੰਟਰੀਬਿਊਸ਼ਨ ਜਾਣਾ 12%। ਮੈਂ ਇੱਕ ਸਾਲ ਦੇ ਵਿੱਚ ਪਰਸਨਲ ਕੰਟਰੀਬਿਊਸ਼ਨ ਜ਼ਿਆਦਾ ਕਰਤਾ ਸੀ ਅਤੇ ਕੀ ਮੈਂ ਉਹਦੇ ਅਗੇਂਸਟ ਐਡਜਸਟ
12: ਕਰਵਾ ਸਕਦਾ?
11: ਪਰ ਉਹ ਇਸ ਤਰ੍ਹਾਂ ਨਹੀਂ ਹੈ, ਕਿਉਂਕਿ ਕੰਪਨੀ ਇੱਕ ਸੈਪਰੇਟ ਲੀਗਲ ਐਂਟੀਟੀ ਹੈ, ਕੰਪਨੀ ਦੀ ਆਪਣੀ ਜੋ 12% ਦੀ ਓਬਲੀਗੇਸ਼ਨ ਆ ਉਹ ਕੰਪਨੀ ਨੂੰ ਹਰ ਸਾਲ ਕਰਨੀ ਪੈਣੀ।
12: ਸੋ ਐਗਜੈਕਟਲੀ, ਸੋ ਇੱਥੇ ਆਪਾਂ ਇੱਕ ਚੀਜ਼ ਹੋਰ ਨਾਲ ਕਲੀਅਰ ਕਰਦੇ ਜਾਈਏ, ਕਿਉਂਕਿ ਹਾਲੇ ਵੀ ਮੈਂ ਵੇਖਦਾ ਵੀ ਬਹੁਤ ਸਾਰੇ ਲੋਕਾਂ ਨੂੰ ਇਹ ਕੰਫਿਊਜ਼ਨ ਆ, ਉਹ ਮੰਨ ਕੇ ਚੱਲਦੇ ਆ ਵੀ ਮੇਰੀ ਕੰਪਨੀ, ਮੈਂ ਕੰਪਨੀ ਦਾ ਡਾਇਰੈਕਟਰ, ਪਰ ਜਦੋਂ ਆਪਾਂ ਇਹਨੂੰ ਡੀਕੋਡ ਕਰੀਏ, ਬਰੀਕੀ 'ਚ ਜਾਈਏ ਤਾਂ ਫਿਰ ਇਹ ਪਤਾ ਲੱਗਦਾ ਕਿ ਉਹ ਭਾਵੇਂ ਤੁਹਾਡੀ ਕੰਪਨੀ ਆ, ਤੁਸੀਂ ਉਹਦੇ ਮਾਲਕ, ਪਰ ਫਿਰ ਵੀ ਉਹ ਇੱਕ ਡਿਫਰੈਂਟ ਐਂਟੀਟੀ ਆ, ਤੁਸੀਂ ਉਹਦੇ ਨੌਕਰੀ ਹੋ, ਐਮ ਰਾਈਟ? ਤੁਸੀਂ ਥੋੜ੍ਹਾ ਜਿਹਾ ਇਹਦੇ 'ਤੇ ਥੋੜ੍ਹਾ ਹੋਰ ਵਧੇਰੇ,
11: ਤੁਸੀਂ ਨੌਕਰ ਹੋ ਜਾਂ ਮਾਲਕ ਟਰਮ ਤੁਸੀਂ ਦੇ ਸਕਦੇ ਹਾਂ, ਬਟ ਕੰਪਨੀ ਇੱਕ ਸੈਪਰੇਟ ਲੀਗਲ ਐਂਟੀਟੀ ਆ,
12: ਤੁਸੀਂ ਉਹਦੇ ਲਈ ਕੰਮ ਹੀ ਕਰ ਰਹੇ
11: ਹੋ। ਹਾਂ, ਕੰਪਨੀ 'ਚ ਅਗਰ ਤੁਸੀਂ ਸੈਲਰੀ ਲੈ ਰਹੇ, ਕਿਉਂਕਿ ਕੰਪਨੀ ਦੇ ਵਿੱਚ ਡਿਫਰੈਂਟ ਵੇ ਨਾਲ ਤੁਸੀਂ ਪੈਸਾ ਕੱਢ ਸਕਦੇ ਹਾਂ, ਅਗਰ ਤੁਸੀਂ ਇਨ ਦੀ ਫੋਰਮ ਆਫ ਸੈਲਰੀ ਕੱਢ ਰਹੇ ਹਾਂ ਫਿਰ ਤੁਸੀਂ ਕੰਪਨੀ ਦੇ ਇੰਪਲੋਈ ਦੀ ਤਰ੍ਹਾਂ ਹੀ, ਬਾਕੀ ਇੰਪਲੋਈਜ਼ ਦੀ ਤਰ੍ਹਾਂ ਹੀ ਹੈਗੇ ਹੋ। ਜੋ ਓਬਲੀਗੇਸ਼ਨ ਹੈ ਕਿ ਇੰਪਲੋਇਰ ਕੰਟਰੀਬਿਊਸ਼ਨ 12% ਜੋ ਜਾਣਾ ਆ ਉਹ ਤੁਹਾਨੂੰ ਆਪਣੀ ਸੈਲਰੀ 'ਤੇ ਵੀ ਦੇਣਾ ਪੈਣਾ।
12: ਸੋ ਇਹ ਕੰਫਿਊਜ਼ਨ ਜਿਹੜੀ ਆ ਕਾਫੀ ਲੋਕਾਂ ਨੂੰ ਆ, ਕਿਉਂਕਿ ਜਦੋਂ ਆਪਾਂ ਈਵਨ ਕਈ ਵਾਰੀ ਵਿਕ ਰੋਡ ਵਗੈਰਾ ਜਾਂ ਕਿਤੇ ਜਾਂਦੇ ਹਾਂ ਨਾ ਤਾਂ ਉਹ ਸਾਡੇ ਕੋਲ ਇੱਕ ਲੈਟਰ ਲਿਖਾਉਂਦੇ ਆ ਵੀ ਆਈ ਫਲਾਣਾ ਸਿੰਘ, ਆਈ ਓਨ ਦਿਸ ਕੰਪਨੀ, ਆਈ ਐਮ ਡਾਇਰੈਕਟਰ ਆਫ ਦਿਸ ਕੰਪਨੀ ਐਂਡ ਆਈ ਆਥੋਰਾਈਜ਼ ਮੀ ਕਿੱਦਾਂ ਆ ਕੰਮ ਕਰ। ਸੋ ਉੱਥੇ ਬਹੁਤ ਲੋਕ ਜਿਹੜੇ ਉਹ ਕਹਿੰਦੇ ਲੈ ਇਹ ਸ਼ਦਾਈਆਂ ਵਾਲੇ ਇਹ ਕਿੱਦਾਂ ਦਾ ਕਾਨੂੰਨ ਹੋਇਆ ਭਲਾ, ਇਹ ਤਾਂ ਮੇਰੀ ਕੰਪਨੀ, ਇਹਨਾਂ ਨੂੰ ਭਲਾ ਪਤਾ ਨਹੀਂ ਆ। ਪਰ ਇੱਥੇ ਇਹ ਚੀਜ਼ ਸਮਝ ਲੈਣੀ ਬਹੁਤ ਜ਼ਰੂਰੀ ਆ ਕਿ ਉਹ ਭਾਵੇਂ ਤੁਹਾਡੀ ਆਪਣੀ ਆ ਪਰ ਫਿਰ ਵੀ ਬਗਾਨੀ ਹੈ। ਸੋ ਇਹ ਚੀਜ਼ ਬੇਸਿਕ ਸਮਝ ਲੈਣੀ ਬਹੁਤ ਜ਼ਰੂਰੀ ਆ। ਅੱਛਾ, ਅਗਲੇ ਕੁਐਸਚਨ ਦੇ ਉੱਤੇ ਆਪਾਂ ਆਉਂਦੇ ਹਾਂ। ਅਗਲਾ ਕੁਐਸਚਨ ਇਹਨਾਂ ਦਾ ਸੀਗਾ ਕਿ ਅਕਿਊਮੂਲੇਸ਼ਨ ਸਟੇਜ, ਅੱਛਾ ਇਹ ਕੀ ਚੀਜ਼ ਹੈ ਵੈਸੇ?
11: ਅਕਿਊਮੂਲੇਸ਼ਨ ਸਟੇਜ ਹੈ ਕਿ ਜਿਸ ਸਟੇਜ ਅਕਿਊਮੂਲੇਸ਼ਨ ਫੇਸ ਹੈ ਬੇਸਿਕਲੀ, ਉਹਦੇ ਵਿੱਚ ਹੁੰਦਾ ਕਿ ਕਰੰਟਲੀ ਜਿਹੜੇ ਤੁਹਾਡੇ ਸੁਪਰ ਫੰਡ ਨੇ, ਜਦੋਂ ਤੁਸੀਂ ਕੰਮ ਕਰ ਰਹੇ ਹੋ ਤੁਹਾਡਾ ਇੰਪਲੋਇਰ ਕੰਟਰੀਬਿਊਸ਼ਨ ਪਾ ਰਿਹਾ ਜਾਂ ਤੁਸੀਂ ਪਰਸਨਲ ਕੰਟਰੀਬਿਊਸ਼ਨ ਪਾ ਰਹੇ ਹਾਂ, ਅਗਰ ਮੈਂ ਸਿੰਪਲ ਲੈਂਗੁਏਜ 'ਚ ਕਹਾਂ ਕਿ ਜਦੋਂ ਤੁਸੀਂ ਰਿਟਾਇਰਮੈਂਟ ਏਜ ਤੋਂ ਪਹਿਲਾਂ ਫੰਡ ਜਿਹੜਾ ਉਹ ਅਕਿਊਮੂਲੇਸ਼ਨ ਫੇਸ ਦੇ ਵਿੱਚ ਹੁੰਦਾ, ਜਿਹਦੇ 'ਚੋਂ ਕੰਟੀਨਿਊਸਲੀ ਗਰੋ ਕਰ ਰਿਹਾ ਫੰਡ, ਕਿ ਤੁਸੀਂ ਪੈਸਾ ਵੀ ਪਾ ਰਹੇ ਹੋ ਅਤੇ ਰਿਟਰਨ ਵੀ ਆ ਰਹੀ ਹੈ, ਅਤੇ ਹਜੇ ਰਿਟਾਇਰਮੈਂਟ ਫੇਸ 'ਤੇ ਤੁਸੀਂ ਨਹੀਂ ਪਹੁੰਚੇ, ਅਤੇ ਉਹ ਅਕਿਊਮੂਲੇਸ਼ਨ ਫੇਸ ਹੈ ਕਿ ਪੈਸਾ ਗਰੋ ਕਰ ਰਿਹਾ ਹਜੇ ਸੁਪਰ ਦੇ ਵਿੱਚ,
12: ਮਤਲਬ ਔਨ ਗੋਇੰਗ ਹੈ, ਹੁਣ ਚੱਲ ਰਿਹਾ ਤੁਹਾਡਾ ਪ੍ਰੋਸੈਸ ਹੈ। ਅਤੇ ਦੂਸਰਾ ਇਹਨਾਂ ਦਾ ਕਿ ਅਕਾਊਂਟ ਬੇਸਡ ਇਨਕਮ ਸਟਰੀਮ, ਇਹ ਕੀ ਚੀਜ਼ ਹੈ ਜੀ? ਕਹਿੰਦੇ ਪਲੀਜ਼ ਡਿਸਕਸ, ਇਹਨਾਂ ਦੋਵਾਂ ਦੇ ਉੱਤੇ ਕਹਿੰਦੇ ਨੇ ਕਿ ਡਿਸਕਸ ਕਰਿਓ ਆਸਪੈਕਟਸ ਆਫ ਸੁਪਰ ਐਨੂਏਸ਼ਨ ਫੰਡ ਇਨ ਕੇਸ ਆਫ ਰਿਟਾਇਰਮੈਂਟ ਇਨ ਆਸਟ੍ਰੇਲੀਆ।
11: ਹਾਂਜੀ, ਸੋ ਅਕਿਊਮੂਲੇਸ਼ਨ ਫੇਸ ਤੋਂ ਬਾਅਦ ਇੱਕ ਦੂਸਰੀ ਜਿਹੜੀ ਸਟੇਜ ਆਉਂਦੀ ਫੇਸ ਆਉਂਦਾ ਸੁਪਰ ਫੰਡ ਦਾ, ਉਹ ਹੈ ਰਿਟਾਇਰਮੈਂਟ ਫੇਸ, ਜਿਹਦੇ ਵਿੱਚ ਹੁਣ ਤੁਸੀਂ ਏਜ ਜਿਹੜੀ ਤੁਹਾਡੀ ਆ 60 ਸਾਲ ਤੋਂ ਉੱਪਰ ਹੋ ਚੁੱਕੀ ਆ। ਹੁਣ ਤੁਸੀਂ ਜਾਂ ਤਾਂ ਉਹਦੇ ਵਿੱਚ ਹੁੰਦਾ ਕਿ ਤੁਸੀਂ ਕੰਮ ਬੰਦ ਕਰ ਚੁੱਕੇ ਆ, ਹੁਣ ਤੁਸੀਂ ਕੰਮ ਨਹੀਂ ਕਰ ਰਹੇ, ਤੁਸੀਂ ਰਿਟਾਇਰਮੈਂਟ ਲੈਣੀ ਆ ਅਤੇ ਤੁਸੀਂ ਲੈ ਸਕਦੇ ਹੋ। ਜਾਂ ਫਿਰ ਇੱਕ ਇਹ ਵੀ ਸਟੇਜ ਹੈ ਕਿ ਤੁਸੀਂ ਕੰਟੀਨਿਊਸਲੀ ਹਜੇ ਕੰਮ ਕਰ ਰਹੇ ਹੋ। ਸੋ ਹੁਣ ਉਹਦੇ ਵਿੱਚ ਸੁਪਰ ਦੇ ਵਿੱਚੋਂ ਸੁਪਰ ਨੂੰ ਤੁਸੀਂ ਐਕਸੈਸ ਕਰ ਸਕਦੇ ਆ 60 ਸਾਲ ਤੋਂ ਬਾਅਦ, ਡਿਪੈਂਡ ਕਿ ਤੁਸੀਂ ਉਹਦੀ ਕੰਡੀਸ਼ਨ ਆਫ ਰਿਲੀਜ਼ ਤੁਸੀਂ ਅਗਰ ਮੀਟ ਕਰਦੇ ਆ ਤੇ ਤੁਸੀਂ ਉਹਦੇ ਚੋਂ ਪੈਸਾ ਕੱਢਣਾ ਸ਼ੁਰੂ ਕਰ ਸਕਦੇ ਆ ਸੁਪਰ ਦੇ ਵਿੱਚੋਂ।
12: ਉਹ ਕੀ ਹੈ?
11: ਸੋ ਉਹਦੇ ਵਿੱਚ ਹੁੰਦਾ ਕਿ ਜਿਹਦੇ 60 ਸਾਲ ਦੇ ਹੋ ਗਏ ਔਰ ਤੁਸੀਂ ਹੁਣ ਰਿਟਾਇਰਮੈਂਟ ਲੈ ਲਈ, ਹੁਣ ਤੁਸੀਂ ਕੰਮ ਨਹੀਂ ਕਰ ਰਹੇ, ਹੁਣ ਤੁਸੀਂ ਕੰਮ ਪੱਕਾ ਬੰਦ ਕਰਤਾ ਤੇ ਕੋਈ ਇੰਪਲੋਇਰ ਕੰਟਰੀਬਿਊਸ਼ਨ ਵਗੈਰਾ ਹੁਣ ਕੁਛ ਨਹੀਂ ਆ ਰਿਹਾ, ਸੋ ਯੂ ਵਾਂਟ ਕਿ ਹੁਣ ਬਸ ਫਿਨਿਸ਼ ਤੇ ਹੁਣ ਮੈਂ ਪੈਸਾ ਐਕਸੈਸ ਕਰਨਾ, ਹੁਣ ਉਹ ਤੁਸੀਂ ਪੈਸਾ ਕੱਢ ਸਕਦੇ ਆ। ਜਾਂ ਇੱਕ ਹੈਗੀ ਕਿ ਜਾਂ ਤੁਸੀਂ 65 ਸਾਲ ਦੀ ਤੁਹਾਡੀ ਏਜ ਹੋ ਗਈ ਆ, ਉਸ ਕੇਸ ਦੇ ਵਿੱਚ ਤੁਸੀਂ ਚਾਹੇ ਉਸ ਤੋਂ ਬਾਅਦ ਕੰਮ ਕਰ ਵੀ ਰਹੇ ਹੋ, ਡਜ਼ਨਟ ਮੈਟਰ। ਸੋ ਜੇ ਤੁਸੀਂ ਕੰਡੀਸ਼ਨ ਆਫ ਰਿਲੀਜ਼ ਇਹਨਾਂ 'ਚੋਂ ਕੁਛ ਵੀ
12: ਕਰ ਗਏ,
11: ਹਾਂਜੀ, ਜਾਂ ਤੁਸੀਂ 65 ਸਾਲ ਦੇ ਹੋ ਗਏ ਆ, ਹੁਣ ਤੁਸੀਂ ਕੰਮ ਕਰ ਰਹੇ ਨਹੀਂ ਕਰ ਰਹੇ, ਡਜ਼ਨਟ ਮੈਟਰ। ਜਾਂ ਤੁਸੀਂ 60 ਸਾਲ ਦੇ ਹੋ ਗਏ ਪਰ ਤੁਸੀਂ ਕੰਮ ਬੰਦ ਕਰਤਾ, ਹੁਣ ਤੁਸੀਂ ਰਿਟਾਇਰਮੈਂਟ
12: 60 ਦੇ ਹੋ ਕੇ ਜੇ ਤੁਸੀਂ ਕੰਮ ਕਰ ਰਹੇ ਹੋ ਫਿਰ ਤੁਸੀਂ ਕੰਡੀਸ਼ਨ ਮੀਟ ਨਹੀਂ ਕਰ ਰਹੇ ਹਲੇ,
11: ਫਿਰ ਤੁਸੀਂ ਕੰਡੀਸ਼ਨ ਮੀਟ ਕੰਡੀਸ਼ਨ ਆਫ ਰਿਲੀਜ਼
12: ਨਹੀਂ ਆ ਹਲੇ, 65 ਦੇ ਹੋ ਕੇ
11: ਉਹਦੇ ਵਿੱਚ ਵੀ ਆਪਸ਼ਨਸ ਨੇ ਕਿ ਤੁਸੀਂ ਸੁਪਰ 'ਚੋਂ ਪੈਸਾ ਕੱਢਣਾ ਸ਼ੁਰੂ ਕਰ ਸਕਦੇ ਆ।
12: ਓਕੇ,
11: ਸੋ ਉਹ ਆਪਸ਼ਨ ਹੈਗੀਆਂ ਨੇ, ਉਹ ਅਸੀਂ ਡਿਸਕਸ ਕਰਾਂਗੇ
12: ਜੀ।
11: ਤੇ ਸੋ ਜਿਹੜੀ ਇਹ ਇਨਕਮ ਸਟ੍ਰੀਮ ਦੀ ਗੱਲ ਕਰ ਰਹੇ ਹੋ ਉਹੀ ਹੈ ਕਿ ਤੁਸੀਂ ਸੁਪਰ ਦੇ ਵਿੱਚੋਂ ਜਾਂ ਤਾਂ ਤੁਸੀਂ ਪੈਸਾ ਐਜ਼ ਏ ਲੰਬਸਮ ਕੱਢ ਸਕਦੇ ਆ, ਜਾਂ ਫਿਰ ਤੁਸੀਂ ਸੁਪਰ ਦੇ ਵਿੱਚੋਂ ਆਪਣੀ ਇਨਕਮ ਸਟ੍ਰੀਮਿੰਗ ਸ਼ੁਰੂ ਕਰ ਸਕਦੇ ਕਿ ਤੁਸੀਂ ਪੈਸਾ ਇਨ ਦੀ ਫੋਰਮ ਆਫ ਲਾ ਲਓ ਕਿ ਇੱਕ ਰੈਗੂਲਰ ਪੇਮੈਂਟ ਇੱਕ ਸੁਪਰ ਦੇ ਵਿੱਚੋਂ ਕੱਢਣੀ ਸ਼ੁਰੂ ਕਰ ਸਕਦੇ ਹਾਂ।
12: ਅੱਛਾ, ਤਨਖਾਹ ਟਾਈਪ ਉਹ ਵੀ ਹੋ ਜਾਊਗਾ?
11: ਹਾਂਜੀ।
12: ਓਕੇ, ਸੋ ਉਹ ਹਰ ਮਹੀਨੇ ਤੁਸੀਂ ਕਹਿ ਸਕਦੇ ਵੀ ਉਹ ਤੁਸੀਂ ਡਿਸਾਈਡ ਕਰੋਗੇ ਵੀ ਇੰਨੇ ਕੁ ਪੈਸੇ ਮੈਨੂੰ ਦੇਣੇ ਸ਼ੁਰੂ ਕਰ ਦਿਓ?
11: ਉਹ ਤੁਸੀਂ ਡਿਸਾਈਡ ਕਰ ਸਕਦੇ ਹਾਂ, ਪਰ ਉਹਦੇ ਵਿੱਚ ਹੁਣ ਇਹੀ ਹੈ ਕਿ ਜੇ ਤਾਂ ਤੁਸੀਂ 60 ਸਾਲ ਦੇ ਹੈਗੇ ਹਾਂ, ਹਜੇ 65 ਸਾਲ ਦੇ ਨਹੀਂ ਹੋਏ, ਅਤੇ ਤੁਸੀਂ ਸਟਿਲ ਕੰਮ ਕਰ ਰਹੇ ਹੋ, ਉਸ ਕੇਸ ਦੇ ਵਿੱਚ ਲਿਮਿਟ ਹੈ ਕਿ ਤੁਸੀਂ ਮੈਕਸੀਮਮ 10% ਤੱਕ ਕੱਟ ਸਕਦੇ ਹਾਂ ਸੁਪਰ,
12: ਜਿੰਨਾ ਵੀ ਟੋਟਲ ਪਿਆ ਵਾ।
11: ਹਾਂਜੀ,
12: ਉਹ ਚਾਹੇ ਤੁਸੀਂ ਇਕੱਠਾ ਕੱਢ ਲਓ ਜਾਂ ਮੰਥਲੀ 10%,
11: ਉਹ ਤੁਸੀਂ 10% ਟੋਟਲ ਕੱਢਣਾ ਹੈ। ਹੁਣ ਉਹਨੂੰ ਤੁਸੀਂ ਮਤਲਬ ਉਹ ਮੈਕਸੀਮਮ ਸਾਲ ਦੇ ਵਿੱਚ 10% ਦਾ ਤੁਸੀਂ ਕਰ ਸਕਦੇ ਹਾਂ, ਅਤੇ ਉਹ ਹੁਣ ਤੁਸੀਂ ਡਿਸਾਈਡ ਕਰਨਾ ਕਿ ਤੁਸੀਂ ਕਿੰਨਾ ਮਿਨੀਮਮ 4%
12: ਮਿਨੀਮਮ। ਓਕੇ, ਹਾਂਜੀ, ਮਿਨੀਮਮ 4 ਅਤੇ ਮੈਕਸੀਮਮ 10, ਇਹ ਸਾਲਾਨਾ ਆ ਗਿਆ।
11: ਹਾਂਜੀ,
12: ਉਹ ਚਾਹੇ ਤੁਸੀਂ ਸਾਰਾ ਇਕੱਠਾ,
11: ਵੈਸੇ ਟਰਮ ਯੂਜ਼ ਕਰਦੇ ਹਾਂ ਕਿ ਟ੍ਰਾਂਜੀਸ਼ਨ ਟੂ ਰਿਟਾਇਰਮੈਂਟ, ਕਿ ਜਿਸ ਜਦੋਂ ਤੁਸੀਂ ਪੂਰੀ ਤਰ੍ਹਾਂ ਰਿਟਾਇਰ ਨਹੀਂ ਹੋਏ
12: ਜੀ,
11: ਤੁਸੀਂ 60 ਸਾਲ ਦੇ ਹੋ ਗਏ ਆ, ਤੁਸੀਂ ਕੰਮ ਕਰ ਰਹੇ ਹੋ, ਪਰ ਤੁਸੀਂ ਟ੍ਰਾਂਜੀਸ਼ਨ ਟੂ ਰਿਟਾਇਰਮੈਂਟ ਤੁਹਾਡੀ ਹੈਗੀ ਕਿ ਤੁਸੀਂ ਹੁਣ ਚਾਹੁੰਦੇ ਕਿ ਥੋੜ੍ਹਾ ਥੋੜ੍ਹਾ ਸੁਪਰ 'ਚੋਂ ਪੈਸਾ ਕੱਢਣਾ ਸ਼ੁਰੂ ਕਰ ਲਈਏ, ਅਤੇ ਉਹ ਤੁਸੀਂ ਕਰ ਸਕਦੇ ਆ। ਹੁਣ ਇਹਨੂੰ ਲੋਕ ਅਗਰ ਤੁਸੀਂ ਪ੍ਰੋਪਰਲੀ ਪਲੈਨ ਕਰਕੇ ਇਹਨੂੰ ਚੱਲਦੇ ਆ, ਤਾਂ ਇਹਨੂੰ ਤੁਸੀਂ ਕਾਫੀ ਮਤਲਬ ਟੈਕਸ ਪਲੈਨਿੰਗ ਲਈ ਵੀ ਇਹਨੂੰ ਯੂਜ਼ ਕਰ ਸਕਦੇ ਆ ਕਿ ਜਦੋਂ ਤੁਸੀਂ 60 ਸਾਲ ਦੇ ਹੋ ਗਏ ਆ, ਉਸ ਤੋਂ ਬਾਅਦ ਤੁਸੀਂ ਚਾਹੁੰਦੇ ਕਿ ਥੋੜ੍ਹਾ ਜਿਹਾ ਟੈਕਸ ਦਾ ਵੀ ਬੈਨੀਫਿਟ ਲਿਆ ਜਾਵੇ, ਤੁਸੀਂ ਕੁਛ ਪਾਰਟ ਆਪਣਾ ਸੈਲਰੀ ਸੈਕਰੀਫਾਈਜ਼ ਕਰ ਸਕਦੇ ਆ ਕਿ ਜਿਹੜਾ ਪਾਰਟ ਸੁਪਰ ਦੇ ਵਿੱਚੋਂ ਜਾਏਗਾ, ਅਤੇ ਉਹ ਤੁਸੀਂ ਇਨਕਮ ਸਟ੍ਰੀਮਿੰਗ ਵੀ ਸ਼ੁਰੂ ਕਰ ਸਕਦੇ ਆ ਸਾਈਡ ਬਾਏ ਸਾਈਡ, ਕਿ ਸੈਲਰੀ ਕੁਛ ਪਾਰਟ ਉਹਦਾ ਕੱਢ ਸਕਦੇ ਹਾਂ ਬਾਹਰ।
12: ਓਕੇ,
11: ਇਨ ਦਾ ਫੋਰਮ ਆਫ ਕਿ ਐਜ਼ ਏ ਪੈਨਸ਼ਨ, ਅਤੇ ਜਿਹੜੀ ਟੈਕਸ ਫਰੀ ਆ।
12: ਅਤੇ ਜਿਹੜਾ ਆਪਾਂ ਉਹ ਪੈਸਾ ਕੱਢਾਂਗੇ, ਮੰਨ ਲਓ 10% ਆਪਾਂ ਕੱਢ ਲਿਆ, ਕੀ ਉਹਦੇ ਉੱਤੇ ਟੈਕਸ ਸਾਨੂੰ ਪਊਗਾ?
11: ਟੈਕਸ ਫਰੀ,
12: ਉਹ ਆਲਰੇਡੀ ਜੋ ਵੀ ਆ ਉਹ ਕੱਟਿਆ ਕਟਾਇਆ ਹੀ ਆ ਸਾਰਾ ਕੁਛ, ਅਤੇ ਕੀ ਉਹ ਸਾਡੀ ਜਿਹੜੀ ਇੱਧਰਲੀ ਬ੍ਰੈਕਟ ਆ ਸਾਡੀ ਇਨਕਮ ਦੀ, ਕੀ ਉਹਨੂੰ ਕਿਤੇ ਉਹ ਛੇੜੂਗਾ, ਉਹ 'ਚ ਪਲੱਸ ਹੋਊਗਾ?
11: ਨਹੀਂ,
12: ਉਹ ਬਿਲਕੁਲ ਹੀ ਅਲੱਗ ਰਹਿ ਗਿਆ।
11: ਹਾਂਜੀ।
12: ਓਕੇ, ਫਿਰ ਤਾਂ ਉਹ 'ਚ ਕੋਈ ਇਸ਼ੂ ਨਹੀਂ ਆ ਕਢਾਉਣ ਦੇ ਵਿੱਚ?
11: ਉਹ ਹੁਣ ਡਿਪੈਂਡ ਕਰਦਾ, ਕਿਉਂਕਿ ਮੇਨ ਤੁਹਾਡਾ ਹੈਗਾ ਕਿ ਤੁਸੀਂ ਕੀ ਕਰਨਾ ਚਾਹੁੰਦੇ ਆ, ਤੁਹਾਡੇ ਕੋਲ ਇਨਫ ਫਿਲਹਾਲ ਹੈਗੇ ਪੈਸੇ, ਤੁਸੀਂ ਚਾਹੁੰਦੇ ਕਿ ਉਹ ਪੈਸਾ ਸੁਪਰ ਫੰਡ ਦੇ ਵਿੱਚ ਗਰੋ ਕਰ ਰਿਹਾ ਅਤੇ ਹਜੇ ਕਰੀ ਚੱਲੇ ਗਰੋ, ਅਤੇ ਕਿਉਂਕਿ ਉਹਦੇ ਵਿੱਚ 15% ਟੈਕਸ ਲੱਗਦਾ ਜੇ ਤੁਸੀਂ ਪੈਸਾ ਕੱਢਦੇ ਆ, ਔਰ ਉਸ ਤੋਂ ਬਾਅਦ ਬੈਂਕ 'ਚ ਰੱਖਿਆ, ਉਹਦੇ 'ਤੇ ਤੁਹਾਨੂੰ ਇੰਟਰਸਟ ਆ ਰਿਹਾ, ਉਹ ਇੰਟਰਸਟ 'ਤੇ ਤੁਹਾਨੂੰ ਫਿਰ ਪ੍ਰੋਪਰ ਟੈਕਸ ਲੱਗਣਾ।
12: ਸੋ ਡਿਪੈਂਡ ਕਰਦਾ ਤੁਹਾਡੀ
11: ਸਿਚੁਏਸ਼ਨ ਦੇ ਉੱਤੇ ਕਿ ਤੁਸੀਂ ਕਿੰਨੇ ਕੁ ਫੰਡਸ ਦੀ ਤੁਹਾਨੂੰ ਸਾਲ ਦੀ ਲੋੜ ਹੈਗੀ ਹੈ।
12: ਓਕੇ,
11: ਰਿਟਾਇਰਮੈਂਟ ਦੇ ਟਾਈਮ 'ਤੇ ਅਤੇ ਕਿੰਨੇ ਕੁ ਫੰਡ ਤੁਸੀਂ ਕੱਢਣੇ ਆ, ਉਹ ਪ੍ਰੋਪਰ ਫਿਰ ਤੁਹਾਡਾ ਆ ਜਾਂਦਾ ਫਾਈਨੈਂਸ਼ੀਅਲ ਪਲੈਨਿੰਗ ਦੇ ਵਿੱਚ ਕਿ ਤੁਸੀਂ ਉਹਨੂੰ ਰਿਟਾਇਰਮੈਂਟ ਨੂੰ ਪਲੈਨ ਕਰਨਾ, ਕਿੰਨੇ ਪੈਸੇ ਕੱਢਣੇ ਸ਼ੁਰੂ ਕਰੀਏ, ਜਾਂ ਫਿਰ ਸੁਪਰ ਦੇ ਵਿੱਚ ਰਹਿਣ ਦੀ ਹੈ, ਹਜੇ ਕੰਮ ਕਰ ਰਹੇ ਹੋ, ਹਜੇ ਪੈਸਾ ਆ ਰਿਹਾ, ਉਸ ਵੇ ਨਾਲ ਪਲੈਨ ਕਰ ਸਕਦੇ।
12: ਇਹ ਜਿਹੜਾ ਪਲੈਨ ਆ, ਕੀ ਇਹ ਅਕਾਊਂਟੈਂਟਸ ਇਹਦੇ ਵਿੱਚ ਹੈਲਪ ਕਰ ਦਿੰਦੇ ਆ ਜਾਂ ਹੋਰ ਕੋਈ ਕਰੂਗਾ?
11: ਅਸੀਂ ਟੈਕਸ ਦੀ ਇਨਫੋਰਮੇਸ਼ਨ ਦੇ ਸਕਦੇ ਹਾਂ, ਟੈਕਸ ਦੇ ਪੁਆਇੰਟ ਆਫ ਵਿਊ ਨਾਲ ਐਡਵਾਈਜ਼ ਕਰਦੇ ਹਾਂ, ਜਨਰਲ ਇਨਫੋਰਮੇਸ਼ਨ ਦੇ ਸਕਦੇ ਹਾਂ, ਪਰ ਤੁਹਾਡੀ ਸਪੈਸੀਫਿਕ ਸਿਚੁਏਸ਼ਨ ਦੇ ਲਈ ਬੈਟਰ ਆਪਸ਼ਨ ਹੁੰਦੀ ਫਾਈਨੈਂਸ਼ੀਅਲ ਐਡਵਾਈਜ਼ਰ ਜਿਹੜੇ ਨੇ, ਜਿਹੜੇ ਪ੍ਰੋਪਰਲੀ ਲਾਇਸੈਂਸ ਨੇ, ਉਹ ਤੁਹਾਨੂੰ ਜ਼ਿਆਦਾ ਵਧੀਆ ਤਰੀਕੇ ਨਾਲ ਐਡਵਾਈਜ਼ ਕਰ ਸਕਦੇ ਨੇ, ਕਿਉਂਕਿ ਉਹ ਲਾਇਸੈਂਸ ਨੇ ਕਿ ਪੈਸਾ ਤੁਸੀਂ ਕਿੱਥੇ ਇਨਵੈਸਟ ਕਰੋ, ਕਿੰਨਾ ਕਿਵੇਂ ਤੁਸੀਂ ਆਪਣੀ ਰਿਟਾਇਰਮੈਂਟ ਨੂੰ ਪਲੈਨ ਕਰੋ।
12: ਮੈਂ ਰੀਸੈਂਟਲੀ ਇੱਕ ਸਾਡੇ ਭਾਈਚਾਰੇ ਦੇ ਵਿੱਚੋਂ ਸੱਜਣ, ਉਹਨਾਂ ਨੂੰ ਮਿਲਿਆ ਸੀ, ਉਹ ਸ਼ਾਇਦ ਇਸੇ ਤਰ੍ਹਾਂ ਦੇ ਫਰਮ 'ਚ ਕੰਮ ਕਰਦੇ ਆ, ਅਤੇ ਉਹ ਦੱਸ ਰਹੇ ਕਿ ਜਿੱਦਾਂ ਸੁਪਰ ਜਿਹੜਾ ਵਾ ਉਹ ਤੁਸੀਂ ਮਤਲਬ ਇਹਨਾਂ ਕੰਪਨੀਜ਼ ਦੇ ਰਾਹੀਂ ਵੀ ਤੁਸੀਂ ਸੈਟਅਪ ਕਰ ਸਕਦੇ ਹੋ, ਜਿੱਥੇ ਉਹ ਤੁਹਾਨੂੰ ਸੁਜੈਸਟ ਕਰਦੇ ਆ ਕਿ ਕਿੱਥੇ ਤੁਹਾਡਾ ਜ਼ਿਆਦਾ ਗਰੋ ਹੋਊਗਾ, ਰਾਦਰ ਦੈਨ ਕਿ ਇੱਕ ਜਿੱਥੇ ਤੁਹਾਡਾ ਪਿਆ ਵਾ ਆਟੋਮੇਸ਼ਨ ਦੇ ਉੱਤੇ, ਉਹ ਆਪਣੇ ਆਪ ਉਹ ਸੋ ਐਂਡ ਸੋ ਕੰਪਨੀਜ਼ ਦੇ ਵਿੱਚ ਲਾਉਂਦੇ ਆ। ਸੋ ਇਸ ਤਰੀਕੇ ਦੇ ਵੀ ਸੈਟਅਪ ਹੈਗੇ ਨੇ, ਮੈਨੂੰ ਲੱਗਦਾ ਕਾਫੀ ਕੁਛ ਆ ਸੁਪਰ ਐਨੋਵੇਸ਼ਨ ਦੇ ਨਾਲ ਸੰਬੰਧਿਤ, ਜਿਹੜਾ ਈਵਨ ਮੈਨੂੰ ਵੀ ਨਹੀਂ ਪਤਾ, ਬਹੁਤ ਸਿੰਪਲ ਜਿਹਾ ਪਤਾ ਸੀ ਵੀ ਹਾਂ ਇੱਕ ਸੁਪਰ ਐਨੋਵੇਸ਼ਨ ਹੈ ਜਿਹੜਾ ਪਾਈ ਜਾਈਦਾ, ਅਤੇ ਉਹ ਜਾ ਕੇ ਅਤੇ ਬੁੱਢੇ ਬਾਰੇ ਮਿਲਦਾ ਵਾ, ਅਤੇ ਉਹਦੇ ਬਾਰੇ ਆਪਾਂ ਸੁਣਦੇ ਹਾਂ, ਜਵਾਨੀ ਦੇ ਵਿੱਚ ਆਪਾਂ ਸੋਚਦੇ ਹਾਂ ਬੁੱਢਾ ਵਾਰਾ ਕਿੰਨੇ ਵੇਖਿਆ, ਹੁਣੇ ਦੋ ਜੋ ਦੇਣਾ। ਸੋ ਹੁਣ ਹੌਲੀ ਹੌਲੀ ਤੁਹਾਨੂੰ ਇਹ ਚੀਜ਼ਾਂ ਸਮਝਣੀਆਂ ਕਰਨੀਆਂ ਚਾਹੀਦੀਆਂ ਕਿ ਇਹ ਕਾਫੀ ਵੱਡੀ ਪਾਵਰ, ਕਾਫੀ ਵੱਡੀ ਇਨਕਮ ਅਤੇ ਕਾਫੀ ਵੱਡਾ ਸਹਾਰਾ ਆ ਇਹ ਬੁਢਾਪੇ ਦਾ।
11: ਹਾਂਜੀ ਬਿਲਕੁਲ, ਕਿਉਂਕਿ ਪਹਿਲਾਂ ਐਕਚੁਅਲੀ ਤੁਸੀਂ ਦੇਖਿਆ ਹੋਏਗਾ ਕਿ ਲੋਕ ਜ਼ਿਆਦਾਤਰ ਕੀ ਕਰਦੇ ਸੀ ਕਿ ਇੰਪਲੋਇਰ ਜਿਹੜਾ ਸੁਪਰ ਐਨੋਵੇਸ਼ਨ ਚੂਜ਼ ਕਰ ਲੈਂਦਾ ਸੀ ਤੁਹਾਡੇ ਲਈ, ਤੁਸੀਂ ਕਹਿੰਦੇ ਸੀ ਇਹੀ ਠੀਕ ਹੈ, ਤੁਸੀਂ ਕੋਈ ਰਿਸਰਚ ਨਹੀਂ ਕਰਦੇ ਸੀ, ਇੰਪਲੋਇਰ ਡਿਫੋਲਟ ਫੰਡ ਸਿਲੈਕਟ ਕਰ ਲਿਆ, ਹੁਣ ਇੰਪਲੋਇਰ ਦਾ ਜਿਹੜੇ ਫੰਡ ਦੇ ਨਾਲ ਤੁਹਾਡਾ ਹੈਗਾ ਉਹਨਾਂ ਨੇ ਉਹਦੇ ਨਾਲ ਤੁਹਾਡਾ ਸੈਟਅਪ ਕਰ ਦੇਣਾ, ਹੁਣ ਉਹ ਫੰਡ ਦੀ ਕਿੰਨੇ ਫੀਸ ਐਂਡ ਚਾਰਜਿਸ ਨੇ, ਕੀ ਗਰੋਥ ਹੈ, ਤੁਹਾਡਾ ਪੈਸਾ ਕਿਹੜੇ ਉਹਦੇ ਵਿੱਚ ਲੱਗਾ ਹੋਇਆ, ਕਿ ਤੁਸੀਂ ਉਹਨੂੰ ਕਿੱਥੇ ਇਨਵੈਸਟ ਕੀਤਾ। ਜ਼ਰੂਰੀ ਨਹੀਂ ਕਿ ਤੁਹਾਡਾ ਸੈਲਫ ਮੈਨੇਜ ਸੁਪਰ ਫੰਡ ਹੈ ਅਤੇ ਤਾਂ ਹੀ ਤੁਸੀਂ ਡਿਸਾਈਡ ਕਰ ਸਕਦੇ ਹੋ ਕਿ ਉਹ ਪੈਸਾ ਤੁਸੀਂ ਕਿੱਥੇ ਇਨਵੈਸਟ ਕਰਨਾ, ਉਹਦੇ 'ਚ ਤਾਂ ਟੋਟਲੀ ਡਿਫਰੈਂਟ ਚੀਜ਼ ਹੈ ਕਿ ਤੁਸੀਂ ਖੁਦ ਹੀ ਪੈਸੇ ਨੂੰ ਜਾ ਕੇ ਇਨਵੈਸਟ ਕਰਨਾ ਸੈਲਫ ਮੈਨੇਜ ਸੁਪਰ,
12: ਵੈਸੇ ਵੀ ਤੁਹਾਡਾ ਹੀ ਆ ਉਹ।
11: ਪਰ ਤੁਸੀਂ ਅਗਰ ਤੁਹਾਡਾ ਕਿਸੇ ਸੁਪਰ ਫੰਡ ਦੇ ਨਾਲ ਵੀ ਪੈਸਾ ਸੁਪਰ ਫੰਡ ਦੇ ਨਾਲ ਵੀ ਤੁਸੀਂ ਚੱਲ ਰਹੇ ਹਾਂ, ਉਹ ਵੀ ਤੁਹਾਨੂੰ ਆਪਸ਼ਨਸ ਦਿੰਦੇ ਨੇ, ਤੁਸੀਂ ਅਗਰ ਲੋਗਿਨ ਕਰਕੇ ਦੇਖਦੇ ਹੋ ਉਹਦੇ ਵਿੱਚ ਇਨਵੈਸਟਮੈਂਟਸ ਆਪਸ਼ਨਸ ਹੁੰਦੀਆਂ ਨੇ ਕਿ ਤੁਸੀਂ ਪੈਸਾ ਕਿੱਥੇ ਇਨਵੈਸਟ ਕਰਨਾ ਚਾਹੁੰਦੇ ਹੋ, ਤੁਸੀਂ ਚੂਜ਼ ਕਰ ਸਕਦੇ ਹੋ। ਜ਼ਿਆਦਾ ਕੰਟਰੋਲ ਉਹਨਾਂ ਦੇ ਹੱਥ 'ਚ ਹੁੰਦਾ ਹੈ, ਕਿਉਂਕਿ ਉਹ ਮੇਕ ਸ਼ੋਰ ਕਰਦੇ ਨੇ ਕਿ ਮਤਲਬ ਐਕਚੁਅਲੀ ਕਿਹੜੀ ਕੰਪਨੀ 'ਚ ਕਿਵੇਂ ਇਨਵੈਸਟ ਹੋਣਾ ਉਹ ਤਾਂ ਉਹਨਾਂ ਨੇ ਡਿਸਾਈਡ ਕਰਨਾ, ਪਰ ਤੁਸੀਂ ਚੂਜ਼ ਕਰ ਸਕਦੇ ਹੋ ਕਿ ਤੁਸੀਂ ਕਿਹੜੀ ਇੰਡਸਟਰੀ ਦੇ ਵਿੱਚ ਚਾਹੁੰਦੇ ਹਾਂ ਕਿ ਤੁਹਾਡਾ ਪੈਸਾ ਇਨਵੈਸਟ ਹੋਵੇ, ਜਾਂ ਉਹਨਾਂ ਨੇ ਫਿਰ ਉਹ ਸੈਟਅਪ ਕੀਤੇ ਹੁੰਦੇ ਕਿ ਤੁਸੀਂ ਗਰੋਥ ਫੇਜ਼ ਦੇ ਵਿੱਚ ਰੱਖਣਾ, ਬੈਲੈਂਸ ਰੱਖਣਾ, ਜਾਂ ਤੁਸੀਂ ਕੰਜ਼ਰਵੇਟਿਵ ਆਪਸ਼ਨ ਰੱਖਣੀ ਹੈ ਕਿ ਜਿਹਦੇ ਉਹ ਤੁਸੀਂ ਲੇਟਰ ਔਨ, ਜਿਵੇਂ ਅਸੀਂ ਲਾਸਟ ਟਾਈਮ ਡਿਸਕਸ ਕੀਤਾ ਸੀਗਾ ਕਿ ਜਿਵੇਂ ਤੁਸੀਂ ਰਿਟਾਇਰਮੈਂਟ ਦੇ ਕੋਲ ਜਾਂਦੇ ਹੋ, ਉਵੇਂ ਉਵੇਂ ਤੁਸੀਂ ਮੇਕ ਸ਼ੋਰ ਕਰਨਾ ਕਿ ਤੁਸੀਂ ਜ਼ਿਆਦਾ ਰਿਸਕੀ ਇਨਵੈਸਟਮੈਂਟ
12: ਸੇਫ ਰਹੋ ਤੁਸੀਂ
11: ਥੋੜ੍ਹਾ।
12: ਹਾਂਜੀ, ਉਹਦੇ ਵਿੱਚ ਵੀ ਉਹ ਸਟੇਜਿਸ ਨੇ ਨਾ ਦੱਸਦੇ ਕਿ ਤੁਸੀਂ ਇੱਕ ਸੇਫ ਰਹਿ ਕੇ ਵੀ ਖੇਡ ਸਕਦੇ ਹੋ, ਇੱਕ ਤੁਸੀਂ ਥੋੜ੍ਹਾ ਰਿਸਕ 'ਤੇ ਵੀ ਖੇਡ ਸਕਦੇ ਹੋ, ਸਕਦਾ ਤੁਹਾਨੂੰ ਬਹੁਤ ਜ਼ਿਆਦਾ ਫਾਇਦੇ ਵਾਲੀ ਥਾਂ ਦੇ ਉੱਤੇ ਇਨਵੈਸਟ ਕਰਵਾ ਦਿੱਤਾ ਜਾਵੇ, ਉੱਥੇ ਫਿਰ ਅਪ ਡਾਊਨਸ ਵੀ ਉਸੇ ਹਿਸਾਬ ਨਾਲ ਆਉਣਗੇ, ਸੋ ਲੋ ਰਿਸਕ ਵਾਲੇ ਵੀ ਆ। ਸੋ ਉਹ ਸਾਰਾ ਕੁਛ ਆਪਾਂ ਡਿਸਾਈਡ ਕਰਨਾ। ਸੋ ਸਪੈਸ਼ਲੀ ਜਿਨ੍ਹਾਂ ਨੇ ਜੋਬ ਕੀਤੀ ਆ ਅਤੇ ਸੋਹਣਾ ਸੁਪਰ ਜਿਨ੍ਹਾਂ ਦਾ ਇਕੱਠਾ ਹੋਇਆ, ਆਈ ਥਿੰਕ ਉਹਨਾਂ ਦੇ ਲਈ ਇਹ ਕਾਫੀ ਜ਼ਰੂਰੀ ਆ ਸਾਰਾ ਕੁਛ ਜਾਣ ਲੈਣਾ। ਅੱਛਾ, ਇਹਦੇ ਵਿੱਚ ਇੱਕ ਸਵਾਲ ਇਹ ਵੀ ਸੀ ਕਿ ਸਰਕਾਰ ਕਿਹੜੀ ਸੂਰਤ ਦੇ ਵਿੱਚ ਹਿੱਸੇਦਾਰੀ ਪਾਉਂਦੀ ਆ ਸੁਪਰ ਦੇ ਵਿੱਚ, ਕਿ ਉਹਦੀਆਂ ਕੀ ਸ਼ਰਤਾਂ ਨੇ?
11: ਤੁਸੀਂ ਗੱਲ ਕਰ ਰਹੇ ਗੌਰਮੈਂਟ ਕੋ ਕੰਟਰੀਬਿਊਸ਼ਨ ਦੀ ਸ਼ਾਇਦ
12: ਜੀ।
11: ਉਹਦੇ ਵਿੱਚ ਕੀ ਹੁੰਦਾ ਕਿ ਅਗਰ ਤੁਸੀਂ ਲੋਅ ਇਨਕਮ ਆਨਰ ਆ, ਅਗਰ ਤੁਹਾਡੀ ਇਨਕਮ ਘੱਟ ਆ, ਜਿਹੜਾ ਥ੍ਰੈਸ਼ਹੋਲਡ ਆਈ ਬਿਲੀਵ ਅਰਾਊਂਡ 49,000 ਦੇ ਕਰੀਬ ਆ, ਅਗਰ ਤੁਹਾਡੀ ਇਨਕਮ ਉਹਦੇ ਤੋਂ ਘੱਟ ਆ, ਤੁਸੀਂ ਆਪਣੇ ਸੁਪਰ ਫੰਡ ਦੇ ਵਿੱਚ $1,000 ਕੰਟਰੀਬਿਊਟ ਕੀਤਾ, ਅਤੇ ਗੌਰਮੈਂਟ $500 ਤੱਕ ਕੰਟਰੀਬਿਊਸ਼ਨ ਕਰਦੀ, ਮੈਕਸੀਮਮ $500 ਤੱਕ ਆ। ਸੋ ਤੁਸੀਂ ਜਿੰਨਾ ਕੰਟਰੀਬਿਊਟ ਕਰੋਗੇ, ਗੌਰਮੈਂਟ 50% ਉਹਦਾ ਕੰਟਰੀਬਿਊਟ ਕਰਦੀ ਆ, ਅਪ ਟੂ 500।
12: ਓਕੇ, ਪਰ ਜੇ ਇਨਕਮ ਤੁਹਾਡੀ ਟੱਪ ਗਈ ਫਿਰ ਉਹ ਹਿੱਸੇਦਾਰੀ ਸਰਕਾਰ ਨਹੀਂ ਵੇਚ ਪਾਊ,
11: ਫਿਰ ਕੋਈ ਕੰਟਰੀਬਿਊਸ਼ਨ ਨਹੀਂ ਗਵਰਨਮੈਂਟ ਪਾਉਂਦੀ।
12: ਓਕੇ, ਸੋ ਉਹ ਆਟੋਮੈਟਿਕਲੀ ਐਡ ਹੋ ਜਾਂਦਾ ਵਾ ਤੁਹਾਡੇ ਸੁਪਰ ਦੇ ਵਿੱਚ, ਜਾਂ ਉਹਦੇ ਲਈ ਕੁਛ ਕਰਨਾ ਪੈਂਦਾ?
11: ਨਹੀਂ, ਉਹਦੇ ਲਈ ਬਸ ਤੁਸੀਂ ਟੈਕਸ ਰਿਟਰਨ ਆਪਣੀ ਲੋਜ ਕਰਨੀ ਹੁੰਦੀ, ਟੈਕਸ ਰਿਟਰਨ ਲੋਜ ਕਰਨੀ ਜ਼ਰੂਰੀ ਆ। ਸੋ ਤੁਸੀਂ ਅਗਰ ਟੈਕਸ ਰਿਟਰਨ ਆਪਣੀ ਲੋਜ ਕੀਤੀ ਹੈ ਤਾਂ ਤੁਹਾਨੂੰ ਕੁਛ ਕਰਨਾ ਨਹੀਂ ਪੈਂਦਾ, ਗੌਰਮੈਂਟ ਖੁਦ ਹੀ ਅਗਰ ਤੁਸੀਂ ਐਲੀਜੀਬਲ ਹੋ ਤਾਂ ਤੁਹਾਡੇ ਕੋ ਕੰਟਰੀਬਿਊਸ਼ਨ ਕਰਦੇ ਆ,
12: ਆਪਣੇ ਆਪ ਹੀ ਆ ਜਾਂਦਾ। ਅਤੇ ਜੇ ਇਹ ਤਾਂ ਹੋਗੀ ਘੱਟ ਇਨਕਮ, ਜੇ ਮੰਨ ਲਓ ਕਿਸੇ ਦੀ ਵੱਧ ਇਨਕਮ ਆ, ਬਹੁਤ ਜ਼ਿਆਦਾ ਇਨਕਮ ਆ, ਮੰਨ ਲਓ 2.5-2 ਲੱਖ ਵਾਲਾ ਟੱਚ ਆ ਜਾਂ ਉਸ ਤੋਂ ਵੀ ਵਧੇਰੇ, ਕੀ ਉੱਥੇ ਜਾ ਕੇ ਸੁਪਰ 'ਤੇ ਕੋਈ ਫਰਕ ਪੈਂਦਾ ਵੱਧਦਾ ਵਾ?
11: ਹਾਂਜੀ, ਅਗਰ ਤੁਹਾਡੀ ਇਨਕਮ $2.5 ਲੱਖ ਤੋਂ ਉੱਪਰ ਆ ਅਤੇ ਤੁਸੀਂ ਕੰਸੈਸ਼ਨ ਕੰਟਰੀਬਿਊਸ਼ਨ ਕਰਦੇ ਆ, ਅਤੇ ਉਸ ਕੇਸ ਦੇ ਵਿੱਚ ਤੁਹਾਨੂੰ ਇੱਕ ਅਡੀਸ਼ਨਲ 15% ਦਾ ਟੈਕਸ ਲੱਗਦਾ ਆ, ਜਿਹਨੂੰ ਅਸੀਂ ਡਿਵੀਜ਼ਨ 293 ਕਹਿੰਦੇ ਹਾਂ ਟੈਕਸ, ਉਹ ਕੀ ਹੁੰਦਾ ਕਿ ਜੇ ਜੇ ਤੁਹਾਡਾ ਉਹ ਪੇਬਲ ਹੈਗਾ ਜਿੰਨਾ ਅਮਾਊਂਟ ਤੁਸੀਂ 2.5 ਲੱਖ ਤੋਂ ਉੱਪਰ ਤੇ ਜੋ ਉੱਪਰ ਪਾਰਟ ਆ ਉਹ ਤੁਸੀਂ ਕੰਟਰੀਬਿਊਟ ਕੀਤਾ ਸੁਪਰ ਦੇ ਵਿੱਚ
12: ਜੀ,
11: ਉਹਦੇ ਤੇ 15% ਟੈਕਸ ATO ਨੇ ਖੁਦ ਹੀ ਕੈਲਕੂਲੇਟ ਕਰਕੇ ਤੁਹਾਡੇ ਅਕਾਊਂਟ ਇਨਕਮ ਟੈਕਸ ਅਕਾਊਂਟ ਦੇ ਵਿੱਚ ਐਡ ਕਰ ਦੇਣਾ ਤੇ ਤੁਹਾਨੂੰ ਉਹਦਾ ਅਲੱਗ ਤੋਂ ਇੱਕ ਅਸੈਸਮੈਂਟ ਭੇਜ ਦੇਣੀ ਆ ਕਿ ਤੁਸੀਂ ਇੰਨਾ ਅਮਾਊਂਟ ਪੇ ਕਰੋ। ਸੋ ਐਡੀਸ਼ਨਲ ਟੈਕਸ ਲੱਗਦਾ ਟੂ ਮੇਕ ਇਟ ਕਿ ਤੁਹਾਡਾ ਵੈਸੇ ਸੁਪਰ ਦੇ ਵਿੱਚ 15% ਟੈਕਸ ਲੱਗਦਾ ਜੋ ਵੀ ਕੰਟਰੀਬਿਊਸ਼ਨ ਜਾਂਦਾ, ਇਹ ਐਡੀਸ਼ਨਲ 15 ਕਰਕੇ ਤੁਹਾਡਾ ਜਿਹਦੀ ਇਨਕਮ 2.5 ਲੱਖ ਤੋਂ ਉੱਪਰ ਆ ਉਹਨੂੰ 30% ਟੈਕਸ ਹੋ ਜਾਂਦਾ ਕੰਸੈਸ਼ਨ ਕੰਟਰੀਬਿਊਸ਼ਨ ਤੇ।
12: ਇਹ ਜਿਹੜਾ 2.5 ਲੱਖ ਤੁਸੀਂ ਕਹਿ ਰਹੇ ਹੋ ਇਹ 2.5 ਲੱਖ ਸੁਪਰ ਦਾ ਅਮਾਊਂਟ ਆ ਜਾਂ ਤੁਹਾਡੀ ਇਨਕਮ ਦਾ?
11: ਤੁਹਾਡੀ ਇਨਕਮ ਦਾ,
12: ਸਲਾਨਾ ਇਨਕਮ?
11: ਸਲਾਨਾ ਇਨਕਮ।
12: ਓਕੇ,
11: ਸੋ ਦੈਟ ਮੀਨ ਤੁਸੀਂ ਹਾਈ ਇਨਕਮ ਅਰਨਰਸ ਹੈਗੇ ਆ ਉਸ ਕੇਸ ਦੇ ਵਿੱਚ ਸਿਸਟਮ ਨੂੰ ਫੇਅਰ ਰੱਖਣ ਦੇ ਲਈ, ਕਿਉਂਕਿ ਤੁਸੀਂ ਜਿਹੜਾ ਵੀ ਕੰਸੈਸ਼ਨ ਕੰਟਰੀਬਿਊਸ਼ਨ ਕੀਤਾ ਉਹਦੇ 'ਤੇ ਤੁਸੀਂ ਡਿਡਕਸ਼ਨ ਕਲੇਮ ਕਰਨੀ ਆ, ਉਹ ਤੁਹਾਡਾ ਟੈਕਸ ਬਚਦਾ ਅਤੇ ਸਿਸਟਮ ਨੂੰ ਫੇਅਰ ਕਰਨ ਦੇ ਲਈ ਉਹਨਾਂ ਨੇ ਐਕਸਟਰਾ 15% ਟੈਕਸ ਲਾਇਆ ਕਿ ਜੇ ਤੁਸੀਂ 2.5 ਲੱਖ ਤੋਂ ਉੱਪਰ ਅਰਨ ਕਰ ਰਹੇ ਹੋ ਤਾਂ ਤੁਸੀਂ 15% ਐਕਸਟਰਾ ਪੇ ਕਰੋ।
12: ਓਕੇ ਓਕੇ, ਤੇ ਉਹ ਜਿਹੜਾ 15% ਆ ਉਹ ਸੁਪਰ ਦੇ ਅਮਾਊਂਟ ਦੇ ਉੱਤੇ ਆ ਜਾਂ ਫਿਰ ਤੁਹਾਡੀ ਟੋਟਲ
11: ਜਿੰਨਾ ਤੁਸੀਂ ਕੰਟਰੀਬਿਊਸ਼ਨ ਕੀਤਾ?
12: ਕੰਟਰੀਬਿਊਸ਼ਨ ਦੇ ਉੱਤੇ ਫਿਰ
11: ਕੰਟਰੀਬਿਊਸ਼ਨ।
12: ਓਕੇ, ਉਹ ਤਾਂ ਫਿਰ ਬਹੁਤ ਜ਼ਿਆਦਾ ਨਹੀਂ ਹੋਊਗਾ ਸ਼ਾਇਦ 2.5 ਲੱਖ ਵਾਲੇ ਦੇ ਹਿਸਾਬ ਨਾਲ।
11: ਹਾਂਜੀ।
12: ਅੱਛਾ ਅੱਛਾ, ਇੱਕ ਇੱਕ ਟਰਮ ਡਾਊਨ ਸਾਈਜ਼ਰ ਵੀ ਆਉਂਦੀ ਆ, ਉਹ ਕੀ ਚੀਜ਼ ਆ?
11: ਡਾਊਨ ਸਾਈਜ਼ਰ 'ਚ ਹੁੰਦਾ ਕਿ ਜੇ ਤੁਹਾਡੀ ਉਮਰ 55 ਸਾਲ ਤੋਂ ਉੱਪਰ ਹੈਗੀ ਆ ਅਤੇ ਤੁਸੀਂ ਆਪਣਾ ਘਰ ਵੇਚਿਆ ਜਿਹੜਾ ਤੁਸੀਂ ਘੱਟੋ ਘੱਟ 10 ਸਾਲ ਰੱਖਿਆ ਸੀ ਘਰ, ਉਹਦੀ ਕੰਡੀਸ਼ਨ ਹੈ ਕਿ 10 ਸਾਲ ਘੱਟੋ ਘੱਟ ਰੱਖਿਆ ਹੋਣਾ ਚਾਹੀਦਾ, ਅਤੇ ਤੁਸੀਂ ਐਕਸ ਤੁਸੀਂ ਉਹ ਲਮਸਮ ਸੁਪਰ ਦੇ ਵਿੱਚ ਕੰਟਰੀਬਿਊਟ ਕਰ ਸਕਦੇ ਹਾਂ ਜਿਹੜਾ ਕਿ $3 ਲੱਖ ਤੱਕ ਮੈਕਸੀਮਮ ਤੁਸੀਂ ਕਰ ਸਕਦੇ ਹਾਂ, ਅਤੇ ਉਹ ਸਿੰਗਲ ਦੇ ਲਈ ਆ। ਜੇ ਤੁਸੀਂ ਕਪਲ ਹਾਂ ਤਾਂ ਤੁਸੀਂ 3 ਲੱਖ ਈਚ ਕਰ ਸਕਦੇ ਹਾਂ, ਸੋ ਮੈਕਸੀਮਮ 6 ਲੱਖ। ਪਰ ਉਹਦੇ ਵਿੱਚ ਕਈ ਕੰਡੀਸ਼ਨਸ ਨੇ, ਜਿਵੇਂ ਕੰਡੀਸ਼ਨ ਹੈ ਕਿ ਜੇ ਤੁਸੀਂ ਘਰ ਵੇਚਿਆ ਉਹਦੇ ਵਿਦਇਨ 90 ਡੇਜ਼ ਦੇ ਵਿੱਚ ਤੁਸੀਂ ਉਹ ਕੰਟਰੀਬਿਊਸ਼ਨ ਕਰਨਾ ਹੁੰਦਾ। ਸੋ ਅਗਰ ਤੁਹਾਨੂੰ 90 ਡੇਜ਼ 'ਚ ਨਹੀਂ ਕਰ ਸਕਦੇ ਤੁਹਾਨੂੰ ATO ਤੋਂ ਐਕਸਟੈਂਸ਼ਨ ਲੈਣੀ ਪੈਂਦੀ ਆ, ਅਤੇ ਅਗਰ ਤੁਸੀਂ ਉਹ ਨਹੀਂ ਲਈ ਹੋਈ ਤਾਂ ਉਸ ਕੇਸ ਦੇ ਵਿੱਚ ਉਹ ਨਹੀਂ ਕਾਊਂਟ ਹੁੰਦਾ ਉੱਥੇ। ਅਤੇ ਸੈਕਿੰਡ ਹੈ ਕਿ ਤੁਸੀਂ ਆਪਣੇ ਸੁਪਰ ਫੰਡ ਨੂੰ ਇਨਫੋਰਮ ਕਰਨਾ ਹੁੰਦਾ ਕਿ ਇਹ ਮੈਂ ਐਜ਼ ਏ ਡਾਊਨ ਸਾਈਜ਼ਰ ਕਰ ਰਿਹਾ ਕੰਟਰੀਬਿਊਸ਼ਨ, ਫਿਰ ਉਹ ਤੁਹਾਡੀ ਕੰਸੈਸ਼ਨਲ ਅਤੇ ਨੋਨ ਕੰਸੈਸ਼ਨਲ ਕੰਟਰੀਬਿਊਸ਼ਨ ਦੇ ਵਿੱਚ ਕਾਊਂਟ ਨਹੀਂ ਹੁੰਦਾ, ਇਹ ਉਸ ਤੋਂ ਇਲਾਵਾ ਫਿਰ ਕਾਊਂਟ ਹੁੰਦਾ।
12: ਓਕੇ, ਅਤੇ ਇਹਦੇ ਵਿੱਚ ਸੁਪਰ ਇੱਕ ਲਾਸਟ ਟਾਈਮ ਆਪਾਂ ਇੱਕ ਵਿੱਲ ਦਾ ਵੀ ਪ੍ਰੋਗਰਾਮ ਕੀਤਾ ਸੀ ਆਪਾਂ, ਉਹਦੇ ਵਿੱਚ ਵੀ ਇਹ ਸਵਾਲ ਸੀ ਅਤੇ ਆਪਾਂ ਇਹਨੂੰ ਜਿਹੜਾ ਹੁਣ ਅਕਾਊਂਟਿੰਗ ਦੇ ਪੱਖੋਂ ਵੀ ਥੋੜ੍ਹਾ ਜਿਹਾ ਆਪਾਂ ਟੈਕਸ ਦੇ ਪੱਖੋਂ ਵੀ ਸਮਝ ਕੇ ਵੇਖ ਲੈਂਦੇ ਹਾਂ ਕਿ ਸੁਪਰ ਸਾਡਾ ਆ ਗਿਆ, ਬੁਢਾਪਾ ਆ ਗਿਆ, ਪਰ ਜੇ ਮੰਨ ਲਓ ਰੱਬ ਨਾ ਕਰੇ ਉਸ ਸਮੇਂ ਤੁਸੀਂ ਨਹੀਂ ਰਹੇ, ਅਤੇ ਫਿਰ ਸੁਪਰ ਦਾ ਜਿਹੜਾ ਉਹ ਕਿਹੜੇ ਤਰੀਕੇ ਦੇ ਨਾਲ ਕੈਲਕੂਲੇਸ਼ਨ ਹੁੰਦੀ ਹੈ, ਕਿਹਨੂੰ ਮਿਲਦਾ, ਕਿੱਦਾਂ ਮਿਲਦਾ, ਟੈਕਸ ਪੁਆਇੰਟ ਆਫ ਵਿਊ ਦੇ ਨਾਲ ਆਪਾਂ ਜਾਣਨਾ ਚਾਹਾਂਗੇ।
11: ਸੋ ਰਿਟਾਇਰਮੈਂਟ ਤੋਂ ਬਾਅਦ, ਜਿਵੇਂ ਪਹਿਲਾਂ ਕੀਤਾ ਕਿ ਅਗਰ ਤੁਹਾਡੀ ਉਮਰ 60 ਸਾਲ ਦੀ ਹੋ ਗਈ ਆ, ਹੁਣ ਤੁਹਾਡੇ ਕੋਲ ਆਪਸ਼ਨ ਹੈ, ਜਾਂ ਤਾਂ ਤੁਸੀਂ ਰਿਟਾਇਰ ਹੋ ਗਏ ਹਾਂ, ਤੁਸੀਂ ਕੰਮ ਕਰਨਾ ਬੰਦ ਕਰਤਾ, ਤੁਸੀਂ ਆਪਣਾ ਸੁਪਰ ਫੰਡ ਲਮਸਮ ਵੀ ਕੱਢ ਸਕਦੇ ਹਾਂ, ਅਤੇ ਜਾਂ ਫਿਰ ਤੁਸੀਂ ਪੈਨਸ਼ਨ ਸ਼ੁਰੂ ਕਰ।
12: ਮੈਂ ਮੌਤ ਤੋਂ ਬਾਅਦ ਦੀ ਗੱਲ ਕਰ ਰਿਹਾ, ਮੰਨ ਲਓ ਤੁਸੀਂ ਨਹੀਂ ਰਹੇ।
11: ਹਾਂਜੀ, ਸੋਰੀ,
12: ਤੁਸੀਂ ਨਹੀਂ ਰਹੇ।
11: ਓਕੇ,
12: ਫਿਰ
11: ਅਗਰ ਤੁਸੀਂ ਨਹੀਂ ਰਹੇ ਉਸ ਕੇਸ ਦੇ ਵਿੱਚ ਜਿਹੜਾ ਸੁਪਰ ਹੈ ਉਹ ਹੁਣ ਡਿਪੈਂਡ ਕਰਦਾ ਕਿ ਤੁਸੀਂ ਉੱਥੇ ਕੋਈ ਆਪਣਾ ਡਿਫਾਈਨਡ ਨੋਮੀਨੇਸ਼ਨ ਕੀਤੀ ਹੋਈ ਹੈ ਬੈਨੀਫਿਸ਼ਰੀ ਦੀ ਜਾਂ ਨਹੀਂ,
12: ਵਿਲ ਕੀਤੀ ਆ ਜਾਂ ਨਹੀਂ ਕੀਤੀ।
11: ਵਿਲ ਨਹੀਂ, ਵਿਲ ਅਲੱਗ ਚੀਜ਼ ਆ।
12: ਓਕੇ,
11: ਤੁਸੀਂ ਆਪਣੇ ਸੁਪਰ ਫੰਡ ਨੂੰ ਨੋਟੀਫਾਈ ਕੀਤਾ ਅਗਰ ਤਾਂ ਉੱਥੇ ਡਿਫਾਈਨਡ ਬੈਨੀਫਿਸ਼ਰੀ ਤੁਸੀਂ ਐਡ ਕੀਤੇ ਹੋਏ ਆ, ਫਿਰ ਤਾਂ ਉਹ ਉਹਨਾਂ ਨੂੰ ਬਾਏ ਡਿਫੋਲਟ ਚਲਾ ਜਾਂਦਾ। ਹੁਣ ਉਹਦੇ 'ਤੇ ਟੈਕਸ ਦਾ ਐਵੇਂ ਹੁੰਦਾ ਕਿ ਜੇ ਤਾਂ ਉਹ ਡਿਪੈਂਡੈਂਟ ਨੂੰ ਜਾ ਰਿਹਾ, ਹੁਣ ਡਿਪੈਂਡੈਂਟ ਦੇ ਵਿੱਚ ਆ ਜਾਂਦੇ ਆ ਤੁਹਾਡੇ ਵਾਈਫ ਅਤੇ ਤੁਹਾਡੇ ਬੱਚੇ ਜਿਹੜੇ ਅਡਲਟ ਨਹੀਂ ਹੈ ਹਜੇ,
12: 18 ਤੋਂ ਥੱਲੇ,
11: 18 ਸਾਲ ਤੋਂ ਘੱਟ ਦੇ ਬੱਚੇ।
12: ਓਕੇ,
11: ਜਾਂ ਫਿਰ ਤੁਹਾਡੇ ਵਾਈਫ ਅਗਰ ਤਾਂ ਉਹਨਾਂ ਨੂੰ ਜਾਂਦਾ।
12: ਸੋ ਜੇ ਬੱਚੇ 18 ਸਾਲਾਂ ਤੋਂ ਟੱਪ ਗਿਆ ਇਹਦਾ ਮਤਲਬ ਉਹ ਵੀ ਡਿਪੈਂਡੈਂਟ ਨਹੀਂ ਰਹੇ,
11: ਨੋਨ ਡਿਪੈਂਡੈਂਟ ਕੈਟੇਗਰੀ 'ਚ ਨਹੀਂ,
12: ਪਰ ਜਿਹੜਾ ਤੁਹਾਡਾ ਪਾਰਟਨਰ ਆ, ਹਸਬੈਂਡ ਜਾਂ ਵਾਈਫ, ਉਹ ਆਲਵੇਜ਼ ਡਿਪੈਂਡੈਂਟ ਵਿੱਚ ਆਊਗਾ।
11: ਹਾਂਜੀ, ਸੋਰੀ, ਜੇ ਉਹ 18 ਸਾਲ ਤੋਂ ਵੱਧ ਨੇ ਉਹ ਨੋਨ ਡਿਪੈਂਡੈਂਟ ਮੰਨੇ ਜਾਂਦੇ ਆ। ਅਗਰ ਤਾਂ ਡਿਪੈਂਡੈਂਟ ਨੂੰ ਸੁਪਰ ਦਾ ਜਾ ਰਿਹਾ ਅਮਾਊਂਟ ਡੈਥ ਬੈਨੀਫਿਟ, ਅਤੇ ਉਹਨਾਂ ਨੂੰ ਕੋਈ ਟੈਕਸ ਨਹੀਂ ਲੱਗਦਾ ਉਹਦੇ 'ਤੇ, ਸੋ ਉਹ ਟੈਕਸ ਫਰੀ ਹੁੰਦਾ।
12: ਓਕੇ,
11: ਅਗਰ ਨੋਨ ਡਿਪੈਂਡੈਂਟ ਨੂੰ ਜਾ ਰਿਹਾ, ਜਿਵੇਂ ਤੁਹਾਡੇ 18 ਸਾਲ ਤੋਂ ਉੱਪਰ ਦੇ ਬੱਚੇ, ਜਾਂ ਫਿਰ ਕੋਈ ਹੋਰ ਡਿਪੈਂਡੈਂਟ ਜਿਹੜਾ ਤੁਹਾਡੇ 'ਤੇ, ਮਤਲਬ ਜਿਹੜੇ ਨੋਨ ਡਿਪੈਂਡੈਂਟ ਤੁਹਾਡੇ, ਮਤਲਬ ਲਾ ਲਓ ਕਿ ਤੁਹਾਡੇ ਰਿਲੇਸ਼ਨਸ਼ਿਪਸ ਨੇ, ਪਰ ਉਹ ਨੋਨ ਡਿਪੈਂਡੈਂਟ ਕੈਟੇਗਰੀਜ਼ 'ਚ ਆ ਰਹੇ ਨੇ, ਜਿਵੇਂ ਤੁਹਾਡੇ ਪੇਰੈਂਟਸ ਵੀ ਆ ਸਕਦੇ ਨੇ।
12: ਅੱਛਾ, ਮਾਂ ਪਿਓ ਨੂੰ ਵੀ ਦੇ ਸਕਦੇ?
11: ਹਾਂਜੀ।
12: ਓਕੇ,
11: ਅਤੇ ਉਹਨਾਂ ਨੂੰ ਉਹਦੇ 'ਤੇ ਫਿਰ ਟੈਕਸ ਕੱਟਿਆ ਜਾਂਦਾ, ਉਹਦੇ 'ਤੇ 17% ਟੈਕਸ ਕੱਟਿਆ ਜਾਂਦਾ, ਜਿਹੜਾ ਟੈਕਸਡ ਅਮਾਊਂਟ ਆ, ਟੈਕਸਡ ਐਲੀਮੈਂਟ ਜਿਹੜਾ ਹੈਗਾ ਉਹਤੇ 17% ਟੈਕਸ ਪੇ ਕਰਕੇ ਫਿਰ ਤੁਹਾਨੂੰ ਰਿਮੇਨਿੰਗ ਮਿਲੇਗਾ। ਐਗਜ਼ਾਮਪਲ ਦੇਵਾਂ ਤਾਂ ਲੈਟਸ ਏ ਤੁਹਾਡਾ $500,000 ਬੈਲੈਂਸ ਆ
12: ਜੀ,
11: ਜਿਹਦੇ ਵਿੱਚੋਂ ਉਹਦਾ ਕੰਪੋਨੈਂਟਸ ਹੁੰਦੇ ਟੈਕਸ ਫਰੀ ਕੰਪੋਨੈਂਟ ਹੈ ਲੈਟਸ ਏ 100,000, $100,000 ਅਤੇ $400,000 ਉਹਦਾ ਟੈਕਸ ਐਲੀਮੈਂਟ ਹੈ, ਜਿਹੜਾ ਉਹ ਟੈਕਸ ਐਲੀਮੈਂਟ ਹੈ $400,000 ਉਹਤੇ ਫਿਰ 17% ਟੈਕਸ ਕੱਟਿਆ ਜਾਏਗਾ $68,000 ਅਤੇ ਬਾਕੀ ਤਾਂ ਉਹਨਾਂ ਨੂੰ ਮਿਲੇਗਾ ਜਿਹੜੇ ਨੋਨ ਡਿਪੈਂਡੈਂਟ ਨੇ।
12: ਓਕੇ, ਸੋ ਇਹਦਾ ਮਤਲਬ ਕਿ ਦੋ ਚੀਜ਼ਾਂ ਇਹਦੇ 'ਚ ਵੇਖਣ ਵਾਲੀਆਂ ਕਿ ਇੱਕ ਤਾਂ ਸੁਪਰ ਅਕਾਊਂਟ ਦੇ ਵਿੱਚ ਜਾ ਕੇ ਅਤੇ ਸਾਨੂੰ ਉੱਥੇ ਆਪਣੇ ਡਿਪੈਂਡੈਂਟ ਜਿਹੜੇ ਉਹ ਡਿਫਾਈਨ ਕਰਨੇ ਪੈਣਗੇ ਜਾਂ ਜੋ ਵੀ ਟਰਮਸ ਨੇ ਉਹ ਸੈੱਟ ਕਰਨੀਆਂ ਪੈਣਗੀਆਂ ਕਿ ਉਸ ਤੋਂ ਬਾਅਦ ਕਿਹਨੂੰ ਮਿਲੇ। ਦੂਸਰੀ ਚੀਜ਼ ਜਿਹੜੀ ਆ ਉਹ ਜਿੱਦਾਂ ਤੁਸੀਂ ਦੱਸਿਆ ਕਿ ਜੇਕਰ ਤਾਂ ਤੁਹਾਡੇ ਬੱਚੇ ਵੀ 18 ਸਾਲ ਤੋਂ ਅੱਪ ਚਲੇ ਗਏ ਨੇ ਅਤੇ ਉਹ ਵੀ ਡਿਪੈਂਡੈਂਟਸ ਦੇ ਵਿੱਚੋਂ ਬਾਹਰ ਹੋ ਜਾਂਦੇ ਨੇ, ਫਰਕ ਸਿਰਫ ਇੰਨਾ ਪੈਂਦਾ ਕਿ ਉਹਨਾਂ ਨੂੰ ਮਿਲ ਜਾਊਗਾ ਫਿਰ ਵੀ ਪਰ ਉਹਨਾਂ ਨੂੰ ਟੈਕਸ ਦੇਣਾ ਪਊਗਾ 17% ਕਹਿ ਰਹੇ ਹੋ ਤੁਸੀਂ?
11: ਹਾਂਜੀ
12: ਹਾਂ, ਸੋ ਮਿਲ ਜਾਊਗਾ ਉਹਨਾਂ ਨੂੰ ਪਰ ਉਹਨਾਂ ਨੂੰ 17, ਪਰ ਮੇਨ ਇੱਥੇ ਇੰਪੋਰਟੈਂਟ ਚੀਜ਼ ਫਿਰ ਇਹ ਹੋਈ ਕਿ ਆਪਾਂ ਆਪਣੀਆਂ ਉਹਦੀਆਂ ਸੈਟਿੰਗ ਵੇਖ ਲਈਏ ਕਿ ਆਟੋਮੇਸ਼ਨ ਦੇ ਵਿੱਚ ਹੋ ਸਕਦਾ ਉਹ ਬਹੁਤਿਆਂ ਦੇ ਸਾਡੇ ਆਪਣੇ ਆਪ ਹੀ ਸੈੱਟ ਹੋਏ ਪਏ ਨੇ ਅਕਾਊਂਟ, ਉੱਥੇ ਹੋ ਸਕਦਾ ਉਹ ਕੁਛ ਵੀ ਸੈਟਿੰਗ ਹੋਈ ਪਈ ਹੋਵੇ ਜਾਂ ਆਪਾਂ ਸ਼ੁਰੂ 'ਚ ਨਾ ਸਾਨੂੰ ਅਵੇਅਰਨੈਸ ਹੋਵੇ।
11: ਮਤਲਬ ਬੈਨੀਫਿਟ ਜਿਹੜਾ ਜਿਹੜਾ ਸੁਪਰ ਦਾ ਤੁਹਾਨੂੰ ਬੈਨੀਫਿਟ ਸੋਰੀ ਜਿਹੜਾ ਡੈਥ ਤੋਂ ਬਾਅਦ ਦੇਣਾ ਆ ਸੁਪਰ ਫੰਡ ਨੇ, ਉਹ ਟਰੱਸਟੀ ਨੇ ਡਿਸਾਈਡ ਕਰਨਾ ਕਿ ਕਿਹਨੂੰ ਜਾਣਾ। ਸੋ ਜ਼ਿਆਦਾਤਰ ਕੇਸਿਸ 'ਚ ਤਾਂ ਜਾਣਾ ਤਾਂ ਫੈਮਿਲੀ ਨਹੀਂ ਹੁੰਦਾ, ਪਰ ਅਗਰ ਤੁਸੀਂ ਉੱਥੇ ਨੋਮੀਨੇਟ ਕੀਤਾ ਹੋਇਆ ਥੋੜ੍ਹਾ ਪ੍ਰੋਸੈਸ ਈਜ਼ੀ ਹੋ ਜਾਂਦਾ। ਅਤੇ ਉਹ ਨੋਮੀਨੇਸ਼ਨ ਵੀ ਜਿਹੜੀ ਹੈ ਮੋਸਟਲੀ ਫੰਡਸ ਦੇ ਵਿੱਚ ਉਹ 3 ਸਾਲ ਤੱਕ ਰਹਿੰਦੀ ਹੈ, ਜੇ ਤੁਸੀਂ ਅੱਜ ਨੋਮੀਨੇਟ ਕੀਤਾ 3 ਸਾਲ ਤੱਕ ਮੋਸਟਲੀ ਫੰਡ 'ਚ ਰਹਿੰਦੀ ਆ। ਕਈ ਫੰਡ ਹੋਣਗੇ ਜਿਹੜੇ ਪਰਮਾਨੈਂਟ ਵੀ ਆਪਸ਼ਨ ਦਿੰਦੇ ਹੋਣਗੇ, ਪਰ ਜ਼ਿਆਦਾਤਰ ਫੰਡਸ ਜਿਹੜੇ ਨੇ ਉਹ 3 ਸਾਲ ਤੱਕ ਦੀ ਆਪਸ਼ਨ ਹੁੰਦੀ ਹੈ ਕਿ ਤੁਸੀਂ ਕਰ ਸਕਦੇ ਆ, ਐਵਰੀ 3 ਈਅਰਸ ਤੁਸੀਂ ਉਹਨੂੰ ਅਪਡੇਟ ਕਰਨਾ ਹੁੰਦਾ। ਜੇ ਤੁਸੀਂ ਉੱਥੇ ਕੀਤਾ ਹੋਇਆ ਫਿਰ ਥੋੜ੍ਹਾ ਪ੍ਰੋਸੈਸ ਈਜ਼ੀ ਹੈ ਜਦੋਂ ਕਲੇਮ ਕਰਨਾ, ਅਤੇ ਅਗਰ ਤੁਹਾਡਾ ਉਹਦੇ ਵਿੱਚ ਐਜ਼ ਏ ਮਤਲਬ ਨਾਮ ਹੈਗਾ ਦੈਨ ਇਟਸ ਈਜ਼ੀ ਕਿ ਉਹ।
12: ਸੋ ਜੇ ਤੁਸੀਂ 3 ਸਾਲ ਨਹੀਂ ਕੀਤਾ, ਮੰਨ ਲਓ ਤੁਸੀਂ ਕੀਤਾ ਹੀ ਨਹੀਂ, ਪਹਿਲੀ ਗੱਲ ਤਾਂ ਆ ਵੀ ਆਪਾਂ ਹੁਣ ਮੰਨ ਲਓ ਸ਼ੁਰੂ ਦੇ ਵਿੱਚ ਅਕਾਊਂਟ ਕਿਤੇ ਬਣਾਇਆ ਉਦੋਂ ਜੋ ਵੀ ਹਿਟਿਕ ਟੁੱਕ ਕਰਕੇ ਆਪਾਂ ਛੱਡਿਆ ਵਾ ਜੋ ਕਿ ਆਮ ਸਾਰਿਆਂ ਨੇ ਛੱਡਿਆ ਹੋਊਗਾ, ਉਸ ਤੋਂ ਬਾਅਦ ਬਹੁਤਿਆਂ ਨੇ ਧਿਆਨ ਨਹੀਂ ਦਿੱਤਾ, ਅਤੇ ਜੇਕਰ ਆਪਾਂ ਉਹ ਕਿਸੇ ਨੇ ਨਹੀਂ ਕੀਤਾ ਉਸ ਸੂਰਤ ਵਿੱਚ ਕੀ ਹੋਊਗਾ? ਅਤੇ ਜੇ ਕਿਸੇ ਨੇ 3 ਸਾਲ ਦੇ ਵਕਫੇ ਤੋਂ ਬਾਅਦ ਉਹ ਚੀਜ਼ ਜਿਹੜੀ ਆ ਫਿਰ ਦੁਬਾਰਾ ਨਹੀਂ ਚੈੱਕ ਕੀਤੀ ਅਤੇ ਉਹ ਸੂਰਤ ਇਹਨਾਂ ਸੂਰਤਾਂ ਦੇ ਵਿੱਚ ਕੀ ਹੋਊਗਾ ਫਿਰ?
11: ਸੋ ਇੱਕ ਤਾਂ ਜੇ ਤੁਸੀਂ ਕਦੇ ਵੀ ਨਹੀਂ ਕੀਤਾ ਦੈਟ ਮੀਨਸ ਕਿ ਸਟਿਲ ਇਹਦਾ ਮਤਲਬ ਇਹ ਨਹੀਂ ਕਿ ਪੈਸਾ ਤੁਹਾਨੂੰ ਮਿਲਣਾ ਨਹੀਂ ਹੈ ਸੁਪਰ ਤੋਂ, ਪੈਸਾ ਤੁਹਾਨੂੰ ਸਟਿਲ ਮਿਲੇਗਾ, ਪਰ ਤੁਹਾਨੂੰ ਫਿਰ ਪ੍ਰੋਸੈਸ ਫੋਲੋ ਕਰਨਾ ਪਏਗਾ, ਟਰੱਸਟੀ ਨੇ ਡਿਸਾਈਡ ਕਰਨਾ ਆ ਕਿ ਕਿਹਨੂੰ ਪੈਸਾ ਜਾਣਾ ਆ।
12: ਓਕੇ,
11: ਠੀਕ ਹੈ, ਮੋਸਟ ਲਾਈਕਲੀ ਹਸਬੈਂਡ ਵਾਈਫ ਦੇ ਕੇਸ 'ਚ ਵਾਈਫ ਨੂੰ ਪੈਸਾ ਜਾਏਗਾ। ਇੱਕ ਹੈਗਾ ਕਿ ਤੁਸੀਂ ਉੱਥੇ ਨੋਮੀਨੇਟ ਕੀਤਾ ਹੈ ਕਿ ਇਹਦੇ ਵਿੱਚੋਂ ਮੈਨੂੰ ਇਹ ਪੈਸਾ ਇੰਨਾ ਮੇਰੇ ਵਾਈਫ ਨੂੰ ਜਾਵੇ, ਇੰਨਾ ਇਸ ਪਰਸਨ ਨੂੰ ਜਾਵੇ, ਮੇਰੇ ਬ੍ਰਦਰ ਨੂੰ ਜਾਵੇ, ਪੇਰੈਂਟਸ ਨੂੰ ਜਾਵੇ, ਮੇਰੇ ਬੱਚਿਆਂ ਨੂੰ ਜਾਵੇ, ਉਸਦੀ ਕੀਤਾ ਫਿਰ ਸੁਪਰ ਫੰਡ ਨੇ ਕੋਈ ਕਿੰਤੂ ਪਰੰਤੂ ਨਹੀਂ ਕਰਨਾ, ਉਹਨਾਂ ਨੇ ਤੁਹਾਡੀ ਜੋ ਤੁਸੀਂ ਉੱਥੇ ਨੋਮੀਨੇਟ ਕੀਤਾ ਉਹਨਾਂ ਨੇ ਉਸ ਬੇਸਿਸ 'ਤੇ ਉਹਨੂੰ ਡਿਸਟ੍ਰੀਬਿਊਸ਼ਨ ਕਰ ਦੇਣੀ ਆ। ਹੁਣ ਜੇ ਤੁਸੀਂ ਕਹਿੰਦੇ ਕਿ ਇੱਕ ਵਾਰੀ ਤਾਂ ਕਰਤਾ, ਉਸ ਤੋਂ ਬਾਅਦ ਉਹਨੂੰ 3 ਸਾਲ ਬਾਅਦ ਚੈੱਕ ਨਹੀਂ ਕੀਤਾ ਕਦੀ ਕਿ ਕਰਤਾ, ਅਤੇ ਉਹ ਬੈਕ ਟੂ ਫੇਅਰ ਸਕੁਏਅਰ ਹੀ ਆ ਜਾਣਾ।
12: ਹਾਂ, ਓਕੇ।
11: ਸੋ ਅਗਰ ਉਸ ਟਾਈਮ ਦੇ ਉੱਤੇ ਉਹ ਨੋਮੀਨੇਸ਼ਨ ਐਕਸਪਾਇਰ ਹੋ ਚੁੱਕੀ ਆ, ਦੈਨ ਦੈਟ ਮੀਨਸ ਕਿ ਤੁਸੀਂ ਕੀਤੀ ਨਹੀਂ ਕਦੀ।
12: ਸੋ ਇਹਦਾ ਮਤਲਬ ਆਪਾਂ ਨੋਮੀਨੇਸ਼ਨ ਜਿਹੜੀਆਂ ਨੇ ਉਹ ਚੈੱਕ ਕਰ ਲਈਏ, ਕਰਦੇ ਰਹੀ
11: ਟਾਈਮ ਟੂ ਟਾਈਮ ਚੈੱਕ ਕਰਦੇ ਰਹੋ, ਉਹ ਥੋੜ੍ਹਾ ਪ੍ਰੋਸੈਸ ਈਜ਼ੀ ਹੋ ਜਾਂਦਾ ਕਿਉਂਕਿ ਲੇਟਰ ਔਨ ਸਟੇਜ ਦੇ ਵਿੱਚ ਸਮਥਿੰਗ ਹੈਪਨਸ ਅਤੇ ਤੁਸੀਂ ਚਾਹੁੰਦੇ ਕਿ ਮੇਰੀ ਫੈਮਿਲੀ ਨੂੰ ਪਿੱਛੇ ਕੋਈ ਵੀ ਪਰੇਸ਼ਾਨੀ ਨਾ ਹੋਵੇ, ਅਤੇ ਉਸ ਚੀਜ਼ ਦੇ ਲਈ ਬੈਟਰ ਹੈ ਕਿ ਤੁਸੀਂ ਉਹਨੂੰ ਪਹਿਲਾਂ ਹੀ ਕੀਤਾ ਹੋਵੇ। ਅਤੇ ਇੱਕ ਤਾਂ ਜਿਵੇਂ ਤੁਸੀਂ ਉਹ ਐਪੀਸੋਡ ਕੀਤਾ ਸੀ, ਮੈਂ ਵੀ ਦੇਖਿਆ ਸੀ, ਉਹ ਬਹੁਤ ਵਧੀਆ ਤੁਸੀਂ ਕਵਰ ਕੀਤਾ ਸੀ ਉਹਦੇ ਵਿੱਚ ਵਿਲ ਦੇ ਬਾਰੇ
12: ਜਿਹੜਾ।
11: ਸੋ ਉਵੇਂ ਵਿਲ ਵੀ ਜ਼ਰੂਰੀ ਹੈ ਅਤੇ ਇਹ ਚੀਜ਼ਾਂ ਵੀ ਜ਼ਰੂਰੀ ਨੇ ਕਿ ਸੁਪਰ।
12: ਜੇਕਰ ਕਿਸੇ ਨੇ ਵਿਲ ਦੇ ਵਿੱਚ ਨੋਮੀਨੇਸ਼ਨ ਕਰਤੀ ਆ ਵੀ ਹਾਂਜੀ ਵੀ ਮੇਰਾ ਮੇਰੇ ਜਾਣ ਤੋਂ ਬਾਅਦ ਸੁਪਰ ਐਨੂਏਸ਼ਨ ਮੇਰਾ ਫਲਾਣੇ ਬੰਦੇ ਨੂੰ ਮਿਲੇ, ਪਰ ਇੱਥੇ ਜੇ ਅਪਡੇਟ ਨਹੀਂ ਕੀਤਾ ਕੀ ਉਹਦੇ ਨਾਲ ਵੀ ਕੋਈ ਫਰਕ ਪੈ ਜਾਂਦਾ?
11: ਫਿਰ ਉਹੀ ਆ ਕਹਿੰਦੇ ਕਿ ਤੁਸੀਂ ਸੁਪਰ ਫੰਡ ਨੂੰ ਨੋਟੀਫਾਈ ਨਹੀਂ ਕੀਤਾ, ਫਿਰ ਸੁਪਰ ਫੰਡ ਦੇ ਵਿੱਚ ਪ੍ਰੋਸੀਜਰ ਫੋਲੋ ਹੋਏਗਾ, ਫਿਰ ਸੁਪਰ ਫੰਡ ਦਾ ਟਰੱਸਟ ਹੀ ਉਹਨੂੰ ਡਿਸਟ੍ਰੀਬਿਊਸ਼ਨ ਦੇਗਾ, ਫਿਰ ਉਹ ਵਿਲ ਹੈਲਪ ਕਰਦੀ ਆ ਉੱਥੇ। ਪਰ ਜੇ ਸੁਪਰ ਫੰਡ ਦੇ ਵਿੱਚ ਸੈਪਰੇਟਲੀ ਤੁਸੀਂ ਕੀਤਾ ਹੋਇਆ ਤਾਂ ਉਹ ਥੋੜ੍ਹਾ ਪ੍ਰੋਸੈਸ ਨੂੰ ਈਜ਼ੀ ਕਰ ਦਿੰਦੇ।
12: ਜੇ ਮੰਨ ਲਓ ਇੱਥੇ ਕੋਈ ਇਕੱਲਾ ਵਾ, ਪਾਰਟਨਰ ਨਹੀਂ ਆ, ਮੰਨ ਲਓ ਤਲਾਕ ਹੋ ਗਿਆ ਵਾ, ਬੱਚੇ ਨਹੀਂ ਆ, ਅਤੇ ਮਾਂ ਪਿਓ ਇੰਡੀਆ 'ਚ ਬੈਠੇ ਨੇ, ਕੀ ਉਹਨਾਂ ਨੂੰ ਸੁਪਰ ਮਿਲ ਸਕਦਾ ਫਿਰ?
11: ਤੁਸੀਂ ਨੋਮੀਨੇਟ ਕਰ ਸਕਦੇ ਹੋ ਉਹਨਾਂ ਨੂੰ ਵੀ, ਪਰ ਉਹ ਨੋਨ ਡਿਪੈਂਡੈਂਟ ਦੇ ਉਹਦੇ ਵਿੱਚ ਆਉਣਗੇ ਕੈਟੇਗਰੀ, ਜੇ ਉਹ ਤੁਹਾਡੇ 'ਤੇ ਫਾਈਨੈਂਸ਼ੀਅਲੀ ਡਿਪੈਂਡੈਂਟ ਨਹੀਂ ਨੇ, ਅਤੇ ਉਸ ਕੇਸ ਦੇ ਵਿੱਚ ਟੈਕਸ ਕੱਟਿਆ ਜਾਏਗਾ,
12: 17%
11: ਟੈਕਸ ਕੱਟਿਆ ਜਾਏਗਾ, ਅਤੇ ਉਹਨਾਂ ਨੂੰ ਤੁਸੀਂ ਦੇ
12: ਉਹ ਪੈਸੇ ਉਹਨਾਂ ਨੂੰ ਉੱਥੇ ਫਿਰ ਆਪਣੇ ਆਪ ਟ੍ਰਾਂਸਫਰ ਕਰ ਦਿੱਤੇ ਜਾਣਗੇ ਜਾਂ ਉਹਨਾਂ ਨੂੰ ਫੋਲੋ ਕਰਨਾ ਪਊਗਾ?
11: ਨਹੀਂ, ਉਹਨਾਂ ਨੂੰ ਕਲੇਮ ਕਰਨਾ ਪਏਗਾ।
12: ਓਕੇ, ਸੋ ਉਹ ਉੱਥੇ ਬੈਠੇ ਕਰ ਸਕਦੇ ਆ ਕਲੇਮ?
11: ਹਾਂਜੀ।
12: ਤੇ ਇਹ ਕਲੇਮ ਜਿਹੜਾ ਵਾ ਉਹਨਾਂ ਨੇ ਸੁਪਰ ਕੰਪਨੀ ਕੋ ਕਰਨਾ ਹੁੰਦਾ ਜਾਂ ਏਟੀਓ?
11: ਉਹ ਜਿਹੜਾ ਆ ਉਸ ਚੀਜ਼, ਜਿਵੇਂ ਜਿਹੜਾ ਤੁਸੀਂ ਵਿੱਲ ਵਾਲਾ ਐਪੀਸੋਡ ਕੀਤਾ ਨਾ,

0: ਉਹ ਚੀਜ਼ ਚੈਲੇਂਜ ਹੋ ਸਕਦੀ ਆ ਜੇ ਤੁਹਾਡੇ ਇੱਥੇ ਡਿਪੈਂਡੈਂਟ ਹੈਗੇ ਨੇ ਤੁਸੀਂ ਅਗਰ ਸਾਰਾ ਦਾ ਸਾਰਾ ਕਹਿੰਦੇ ਕਿ ਮੈਂ ਇੱਥੇ ਆਪਣੇ ਵਾਈਫ ਨੂੰ ਨਹੀਂ ਦੇਣਾ ਉਹ ਕਰਨਾ ਉਹ ਲੀਗਲ ਉਹਦੇ ਵਿੱਚ ਆ ਜਾਏਗਾ ਫਿਰ ਉਸ ਚੀਜ਼ ਨੂੰ ਚੈਲੇਂਜ ਹੋ ਸਕਦਾ ਪਰ ਅਗਰ ਤੁਸੀਂ ਲੈਟਸ ਸੇ ਕੀਤਾ ਹੈ ਕਿ ਹਾਂ ਇਨ ਕੇਸ ਮਤਲਬ ਇੱਥੇ ਕੋਈ ਨਹੀਂ ਹੈ ਤੁਹਾਡਾ ਤਾਂ ਜਿਹਨੂੰ ਤੁਸੀਂ ਕੰਟਰੀਬਿਊਸ਼ਨ ਮਤਲਬ ਉਹ ਦੇਣਾ ਆ ਅਤੇ ਤੁਸੀਂ ਓਵਰਸੀਜ਼ ਵੀ ਦੇ ਸਕਦੇ ਹਾਂ ਉਸ ਕੇਸ ਦੇ ਵਿੱਚ ਮੈਂ ਗੱਲ ਕਰ ਰਿਹਾ ਕਿ ਤੁਸੀਂ ਪੇਰੈਂਟਸ ਅਗਰ ਓਵਰਸੀਜ਼ ਵੀ ਨੇ ਤਾਂ ਉਹਨਾਂ ਨੂੰ ਤੁਸੀਂ ਦੇ ਸਕਦੇ ਹਾਂ
1: ਓਕੇ ਸੋ ਆਈ ਥਿੰਕ ਇਹ ਜ਼ਿਆਦਾ ਲੀਗਲ ਟਰਮਸ ਆ ਜਾਂਦੀਆਂ ਨੇ ਕਿਉਂਕਿ ਮੰਨ ਲਓ ਆਪਾਂ ਨੂੰ ਬਹੁਤ ਸਾਰੀਆਂ ਇੱਦਾਂ ਦੀਆਂ ਮੰਦਭਾਗੀਆਂ ਘਟਨਾਵਾਂ ਵੀ ਵਾਪਰਦੀਆਂ ਜਿਹੜੇ ਬਹੁਤ ਛੋਟੀ ਉਮਰੇ ਵੀ ਕਈ ਚਲੇ ਜਾਂਦੇ ਆ ਅਤੇ ਉਹ ਤੋਂ ਬਾਅਦ 'ਚ ਫਿਰ ਉਹਨਾਂ ਨੂੰ ਸ਼ਾਇਦ ਇਸ ਚੀਜ਼ ਦਾ ਆਈਡੀਆ ਨਹੀਂ ਹੋਊਗਾ ਕਿ ਸੁਪਰ 'ਚ ਵੀ ਪੈਸੇ ਪਏ ਨੇ ਜਾਂ ਉਹ ਵੀ ਆਪਾਂ ਲੈ ਸਕਦੇ ਹਾਂ ਅੱਛਾ ਇਹਦੀ ਕੋਈ ਲਿਮਿਟ ਵੀ ਹੁੰਦੀ ਆ ਕਿ ਕਿੰਨਾ ਕੁ ਸਮਾਂ ਤੱਕ ਜੇ ਉਹ ਕੋਈ ਨਹੀਂ ਅਕਾਊਂਟ ਕੋਈ ਛੇੜਦਾ ਅਤੇ ਜਾਂ ਫਿਰ ਉਹ ਕਦੀ ਵੀ ਕਲੇਮ ਕਰ ਸਕਦੇ ਜਦੋਂ ਵੀ ਉਹਨਾਂ ਨੂੰ ਇਸ ਚੀਜ਼ ਦਾ ਆਈਡੀਆ ਹੋਵੇ ਜਾਂ ਪਤਾ ਲੱਗੇ
0: ਅਗਰ ਤੁਹਾਡਾ ਫੰਡ ਕੁਛ ਸਮੇਂ ਮਤਲਬ ਤੁਹਾਡਾ ਇਨਐਕਟਿਵ ਰਹਿੰਦਾ ਆ
1: ਜੀ
0: ਤਾਂ ਉਹ ਏ ਟੀ ਐਮ ਨੂੰ ਟ੍ਰਾਂਸਫਰ ਮਤਲਬ ਉਹਦੀ ਆਈ ਡੋਂਟ ਥਿੰਕ ਕਿ ਉਹਦੀ ਕੋਈ ਲਿਮਿਟ ਆ ਕਿ ਤੁਸੀਂ ਕਿੰਨੇ ਟਾਈਮ ਬਾਅਦ ਕਰ ਸਕਦੇ ਹਾਂ ਅਗਰ ਤੁਸੀਂ ਉਹਨੂੰ ਮਿਸ ਕਰ ਚੁੱਕੇ ਹਾਂ ਉਹ ਤੁਸੀਂ ਡੈਫੀਨੇਟਲੀ ਉਹਨੂੰ ਟਰਾਈ ਕਰ ਸਕਦੇ ਹਾਂ ਕਿ ਉਹ ਫੰਡ ਅਗਰ ਉੱਤੇ ਹੈਗਾ ਹੈ ਤਾਂ ਤੁਹਾਨੂੰ ਮਿਲ ਜਾਏਗਾ ਉਹ ਸੁਪਰ ਫੰਡ ਅਗਰ ਇਨਐਕਟਿਵ ਹੈ ਤਾਂ ਉਹ ਸੁਪਰ ਫੰਡ ਏ ਟੀ ਐਮ ਨੂੰ ਟ੍ਰਾਂਸਫਰ ਹੋ ਜਾਂਦਾ ਫਿਰ ਹੁਣ ਜਿਵੇਂ ਏ ਟੀ ਓ ਕੋਲੋਂ ਕਾਫ਼ੀ ਸੁਪਰ ਪਈ ਹੋਈ ਲੋਸ ਸੁਪਰ ਉਹ ਇਹੀ ਚੀਜ਼ਾਂ ਨੇ ਜਿਹੜੀਆਂ ਲੋਕਾਂ ਨੇ ਕਦੀ ਧਿਆਨ ਨਹੀਂ ਦਿੱਤਾ ਸੁਪਰ ਫੰਡ ਦੇ ਵਿੱਚ ਕਾਫ਼ੀ ਸਮਾਂ ਕੁਛ ਨਹੀਂ ਹੋਇਆ ਤੁਸੀਂ ਕੰਟਰੀਬਿਊਸ਼ਨ ਵੀ ਨਹੀਂ ਕਰ ਰਹੇ ਸੀ ਜਾਂ ਤੁਹਾਡੇ ਤੁਸੀਂ 10 ਜਗ੍ਹਾ 'ਤੇ ਜੋਬਸ ਕੀਤੀਆਂ ਹਰ ਇੰਪਲੋਇਰ ਨੇ ਨਵਾਂ ਨਵਾਂ ਸੁਪਰ ਫੰਡ ਸੈਟਅਪ ਕਰਦੇ ਰਹੇ ਅਤੇ ਉਹ ਤੁਹਾਡੇ ਬੈਲੈਂਸ ਜਿਹੜੇ ਨੇ ਉਹ ਟ੍ਰਾਂਸਫਰ ਹੋ ਜਾਂਦੇ ਫਿਰ ਏ ਟੀ ਓ ਨੂੰ
1: ਓਕੇ
0: ਫਿਰ
1: ਉਹ ਵੀ ਕਹਿੰਦੇ ਕਾਫ਼ੀ ਮੋਟਾ ਪੈਸਾ ਵਾ ਬਿਲੀਅਨਸ ਦੇ ਵਿੱਚ ਜਿਹੜਾ ਇੱਦਾਂ ਹੀ ਅਨਕਲੇਮਡ ਪਿਆ
0: ਹੈਗਾ ਉਹ ਤੁਸੀਂ ਉਹ ਤੁਹਾਡੇ ਮਾਈਗੋਵ ਦੇ ਵਿੱਚ ਜਿਵੇਂ ਅਸੀਂ ਲਾਸਟ ਟਾਈਮ ਮੈਂਸ਼ਨ ਕੀਤਾ ਸੀ ਮਾਈਗੋਵ ਦੇ ਵਿੱਚ ਜਾ ਕੇ ਤੁਸੀਂ ਚੈੱਕ ਕਰ ਸਕਦੇ ਹਾਂ ਕਿ ਅਗਰ ਕੋਈ ਲੋਸ ਸੁਪਰ ਤੁਹਾਡੇ ਨਾਮ ਦੇ ਗਏ ਹੈਗੀ ਆ ਏ ਟੀ ਓ ਕੋ ਪਈ ਆ ਉਹਨੂੰ ਤੁਸੀਂ ਟ੍ਰਾਂਸਫਰ ਕਰ ਸਕਦੇ ਹਾਂ ਆਪਣੇ ਸੁਪਰ ਫੰਡ ਦੇ ਵਿੱਚ ਜਿਹੜਾ ਵੀ ਤੁਹਾਡਾ ਐਕਟਿਵਲੀ ਹੁਣ ਤੁਸੀਂ ਯੂਜ਼ ਕਰ ਰਹੇ ਹਾਂ ਤੁਸੀਂ ਉਹ ਅਮਾਊਂਟ ਉਹਦੇ 'ਚ ਟ੍ਰਾਂਸਫਰ ਕਰ ਸਕਦੇ ਹਾਂ
1: ਓਕੇ ਅੱਛਾ ਇਹਦੇ ਵਿੱਚ ਜਿੱਦਾਂ ਬਾਈਂਡਿੰਗ ਨੋਮੀਨੇਸ਼ਨ ਇੱਕ ਟਰਮ ਆਉਂਦੀ ਹੈ ਇਹ ਕੀ ਉਹ ਹੀ ਨੇ ਜਿਹੜੀਆਂ ਜਸਟ ਤੁਸੀਂ ਐਕਸਪਲੇਨ ਕੀਤੀਆਂ ਪਹਿਲਾਂ
0: ਹਾਂਜੀ ਬਾਈਂਡਿੰਗ ਨੋਮੀਨੇਸ਼ਨ ਉਹੀ ਹੈ ਕਿ ਤੁਸੀਂ ਉੱਥੇ ਨੋਮੀਨੇਟ ਕਰਤਾ ਕਿ ਮੇਰੇ ਬੈਨੀਫਿਸ਼ਰੀਜ਼ ਕੌਣ ਹੋਣਗੇ ਇਨ ਕੇਸ ਅਗਰ ਮੈਨੂੰ ਕੁਛ ਹੋ ਜਾਂਦਾ ਤਾਂ ਮੇਰੇ ਪੈਸਾ ਕਿਵੇਂ ਡਿਸਟ੍ਰੀਬਿਊਟ ਕੀਤਾ ਜਾਏਗਾ ਸੁਪਰ ਦਾ
1: ਓਕੇ ਅੱਛਾ ਇੱਕ ਸਵਾਲ ਸਾਡੇ ਕੋਲ ਇਹ ਵੀ ਆਇਆ ਹੈ ਕਿ ਜਿਹੜੀ ਟੈਕਸ ਬ੍ਰੈਕਟ ਆ ਜਿੱਦਾਂ ਤੁਸੀਂ 60-65 ਸਾਲ ਵਾਲਾ ਤੁਸੀਂ ਐਕਸਪਲੇਨ ਕੀਤਾ ਕਿ 60 ਸਾਲ ਤੋਂ ਬਾਅਦ ਉਹ ਚੇਂਜ ਹੁੰਦੀ ਆ ਬ੍ਰੈਕਟ ਸੀਨੀਅਰਸ ਦੇ ਲਈ ਕੁਛ ਅਲੱਗ ਆ ਜਾਂ ਸੇਮ ਹੀ ਰਹਿੰਦੀ ਹੈ
0: ਨਹੀਂ ਟੈਕਸ ਰੇਟ ਤਾਂ ਸੇਮ ਹੀ ਰਹਿੰਦੇ ਆ
1: ਓਕੇ
0: ਅਤੇ ਉਸ ਤੋਂ ਬਾਅਦ ਜਿਹੜਾ ਆ ਹੁਣ ਡਿਪੈਂਡ ਕਰਦਾ ਜਿਹੜਾ ਸੁਪਰ ਦਾ ਅਸੀਂ ਗੱਲ ਕਰ ਰਹੇ ਸੀ ਕਿ ਸੁਪਰ ਦਾ ਪੈਸਾ ਜਿਹੜਾ ਤੁਸੀਂ ਕੱਢਣਾ ਆ ਉਹਦਾ ਫਿਰ ਡਿਪੈਂਡ ਕਰਦਾ
1: ਓਕੇ ਸੋ ਉਹ ਆਪਾਂ ਪਹਿਲਾਂ ਦੱਸ ਚੁੱਕੇ ਹਾਂ ਅਤੇ ਖੈਰ ਇਹਦੇ ਵਿੱਚ ਹੋਰ ਵੀ ਸਵਾਲ ਹੋਣ ਕਿਸੇ ਦੇ ਤਾਂ ਤੁਸੀਂ ਸਾਨੂੰ ਫਿਰ ਇਹਦੇ ਥੱਲੇ ਵੀ ਭੇਜ ਸਕਦੇ ਹੋ ਆਪਾਂ ਆਉਣ ਵਾਲੇ ਪ੍ਰੋਗਰਾਮਾਂ ਦੇ ਵਿੱਚ ਵੀ ਨਾਲ ਦੀ ਨਾਲ ਆਪਾਂ ਜ਼ਰੂਰ ਲਈ ਜਾਵਾਂਗੇ ਅਤੇ ਇਸ ਤੋਂ ਇਲਾਵਾ ਕੁਛ ਇੱਕ ਸਵਾਲ ਸਾਡੇ ਕੋਲ ਇਹ ਸੀ ਕਿ ਟ੍ਰਾਂਸਫਰ ਬੈਲੈਂਸ ਦੀ ਕੈਪ ਕੀ ਆ ਕਿੰਨੀ ਕੁ ਕੈਪ ਹੈ
0: ਪਹਿਲਾਂ ਮੈਂ ਇਹ ਦੱਸਦਾ ਕਿ ਟ੍ਰਾਂਸਫਰ
1: ਬੈਲੈਂਸ ਹੈਗਾ ਕੀ ਹੈ
0: ਹਾਂਜੀ ਉਹਦੇ ਵਿੱਚ ਕੀ ਹੁੰਦਾ ਕਿ ਜਿਵੇਂ ਅਸੀਂ ਪਹਿਲਾਂ ਕਵਰ ਕੀਤਾ ਸੀ ਕਿਊਮੂਲੇਸ਼ਨ ਫੇਸ ਅਤੇ ਰਿਟਾਇਰਮੈਂਟ ਫੇਸ ਹੁਣ ਤੁਸੀਂ ਰਿਟਾਇਰਮੈਂਟ ਫੇਸ ਦੇ ਵਿੱਚ 60 ਸਾਲ ਦੀ ਤੁਹਾਡੀ ਏਜ ਹੋ ਗਈ ਹੈ ਤੁਸੀਂ ਕਹਿੰਦੇ ਕਿ ਮੈਂ ਰਿਟਾਇਰਮੈਂਟ ਫੇਸ ਦੇ ਵਿੱਚ ਪੈਸਾ ਹੁਣ ਮੂਵ ਕਰਨਾ ਠੀਕ ਹੈ ਜੇ ਤਾਂ ਤੁਸੀਂ ਸਟਿਲ ਕੰਮ ਕਰ ਰਹੇ ਹੋ ਅਤੇ ਤੁਸੀਂ ਉਹਦੇ ਵਿੱਚ ਜਿਵੇਂ ਅਸੀਂ ਕਵਰ ਕੀਤਾ ਸੀਗਾ ਕਿ ਤੁਸੀਂ ਅਪ ਟੂ 10% ਤੱਕ ਤੁਸੀਂ ਲੈ ਸਕਦੇ ਹੋ ਉਹਦੇ 'ਚੋਂ ਇਨਕਮ ਸਟ੍ਰੀਮ ਸੋ ਜਿਹੜਾ ਤੁਸੀਂ ਪੈਸਾ ਰਿਟਾਇਰਮੈਂਟ ਫੇਸ ਦੇ ਵਿੱਚ ਲੈ ਕੇ ਜਾਣਾ ਉਹਦੀਆਂ ਆਪਣੀਆਂ ਐਡਵਾਂਟੇਜਿਸ ਵੀ ਨੇ ਜਾਂ ਤੁਸੀਂ ਕੰਮ ਬੰਦ ਕਰ ਚੁੱਕੇ ਹੋ ਤੁਸੀਂ ਰਿਟਾਇਰਮੈਂਟ ਹੋ ਗਈ ਪਰ ਤੁਸੀਂ ਕਹਿੰਦੇ ਕਿ ਮੈਂ ਪੈਸਾ ਲੰਬਸਮ ਨਹੀਂ ਕੱਢਣਾ ਮੈਂ ਰਿਟਾਇਰਮੈਂਟ ਫੇਸ ਦੇ ਵਿੱਚ ਉਹਨੂੰ ਰੱਖਣਾ ਫੰਡ ਨੂੰ ਹੁਣ ਉਹਦੀ ਐਡਵਾਂਟੇਜ ਹੈ ਕਿ ਜਿਹੜੀ ਵੀ ਉਹਦੇ 'ਤੇ ਫਿਰ ਰਿਟਰਨ ਆਉਂਦੀ ਆ ਉਹਦੇ 'ਤੇ ਟੈਕਸ ਫਰੀ ਹੁੰਦੀ ਉਹ ਪੈਸਾ ਜਿਹੜਾ ਤੁਸੀਂ ਕੱਢ ਰਹੇ ਹੋ ਉਹ ਵੀ ਟੈਕਸ ਫਰੀ ਆ ਜਿਹੜੀ ਰਿਟਰਨ ਹੈ ਰਿਟਾਇਰਮੈਂਟ ਫੇਸ ਦੇ ਵਿੱਚ ਉਹ ਵੀ ਟੈਕਸ ਫਰੀ ਆ ਅਤੇ ਰਿਟਾਇਰਮੈਂਟ ਫੇਸ ਦੇ ਵਿੱਚ ਕਿੰਨਾ ਤੁਸੀਂ ਮੂਵ ਕਰ ਸਕਦੇ ਹੋ ਉਹਦੀ ਲਿਮਿਟ ਹੈ ਟ੍ਰਾਂਸਫਰ ਬੈਲੈਂਸ ਕੈਪ ਜੋ ਉਹ ਹੁਣ ਹੈਗੀ ਹੈ 2.1 million ਦੇ ਕਰੀਬ
1: ਸਲਾਨਾ
0: 2.1 ਦੀ ਟੋਟਲ ਲਿਮਿਟ ਹੈ
1: ਨਹੀਂ ਸਲਾਨਾ ਜਾਂ ਟੋਟਲ
0: ਲਿਮਿਟ ਹੈ 2.1 million ਦੀ
1: ਓਕੇ
0: ਹਾਂਜੀ ਕਿ ਜੇ ਉਸ ਤੋਂ ਉੱਪਰ ਹੈ ਤਾਂ ਉਹ ਕਿਊਮੂਲੇਸ਼ਨ ਫੇਸ ਦੇ ਵਿੱਚ ਹੀ ਤੁਸੀਂ ਰੱਖ ਸਕਦੇ ਹਾਂ ਜਾਂ ਫਿਰ ਤੁਸੀਂ ਉਹਨੂੰ ਕੱਢ ਸਕਦੇ ਹਾਂ ਪੈਸੇ
1: ਓਕੇ
0: ਅਤੇ ਜੇ ਤੁਸੀਂ ਰਿਟਾਇਰਮੈਂਟ ਫੇਸ 'ਚ ਰੱਖਣਾ ਉਹਦੇ ਵਿੱਚ ਮੈਕਸੀਮਮ ਤੁਸੀਂ 2.1 million ਤੱਕ ਰਿਟਾਇਰਮੈਂਟ ਫੇਸ 'ਚ ਰੱਖ ਸਕਦੇ ਹਾਂ
1: ओके सो लास्ट विच आपां जांदे जांदे करिए मोटा जिहा चात की मरा सकदे हां कि इह जिहड़ा पैसा सुपर दा तुहाडे एक्सपीरियंस तों कित्थे कित्थे ते किहड़े तरीके दे नाल वरत्या जांदा जिद्दां बहुत सारे लोग ने वह अपनी हैल्थ इंश्योरेंस दे लई वी उह वी इसे दे विचों वरत लैंदे आ बाकी आपां कोई होर प्रॉपर्टी वगैरह उहदे लई कोई वरत लैंदा खैर उहनूं लै के कई जिहड़ियां चेंज भी होए ने कई कानून होण जां होर कित्थे कित्थे इह प्लैनिंग कीती जा सकदी है क्योंकि गोरे ते मैं सुणिया भी बहुत वधिया ढंग दे नाल अपने जिहड़े रिटायरमेंट प्लैन ने जां रिटायरमेंट हाउस ने वह भी प्लैन करके जांदे आ ईवन अपना जिहड़ा आखिरी क्रिया कर्म आ उहदे बारे भी सारा जिहड़ा वह सैटअप सुपर दे विचों ही करके जांदे आ शायद सानू हले उन्नी अवेयरनैस नहीं आ जां आपां हले उत्थे तक नहीं पहुंचे
0: पहलां तां मैं ये क्लीयर करदा कि जो भी असीं इनफॉर्मेशन बेसिकली दे रहे हां वह जनरल इनफॉर्मेशन ही अज दे रहे हां ਤੁਸੀਂ ਆਪਣੀ ਰਿਟਾਇਰਮੈਂਟ ਪਲੈਨਿੰਗ ਬੈਟਰ ਆਪਸ਼ਨ ਹੈ ਕਿ ਫਾਈਨੈਂਸ਼ੀਅਲ ਐਡਵਾਈਜ਼ਰ ਨਾਲ ਡਿਸਕਸ ਕਰਕੇ ਤੁਸੀਂ ਪਲੈਨ ਕਰੋ ਉਹਨੂੰ ਬਹੁਤ ਜ਼ਰੂਰੀ ਹੈ ਕਿਉਂਕਿ ਉੱਥੇ ਅਸੀਂ ਥੋੜ੍ਹਾ ਜਿਹਾ ਗੁਰੇਜ਼ ਕਰ ਲੈਂਦੇ ਕਿ ਇਹ ਪੈਸਾ ਨਾ ਉਹਨਾਂ ਨੂੰ ਦਿੱਤਾ ਜਾਵੇ ਅਤੇ ਪਰ ਉਹ ਪ੍ਰੋਪਰਲੀ ਪਲੈਨਿੰਗ ਨਾਲ ਤੁਹਾਨੂੰ ਕਾਫੀ ਬੈਨੀਫਿਟ ਹੁੰਦਾ ਜਿਵੇਂ ਅਸੀਂ ਅੱਜ ਕਵਰ ਕੀਤੇ ਨੇ ਕਾਫੀ ਚੀਜ਼ਾਂ ਕਿ ਅਕਿਊਮੂਲੇਸ਼ਨ ਫੇਸ ਹੋ ਗਿਆ ਕਦੋਂ ਉਹਨੂੰ ਰਿਟਾਇਰਮੈਂਟ ਫੇਸ 'ਚ ਲੈ ਕੇ ਜਾਣਾ ਇਹ ਸਾਰਾ ਪਲੈਨਿੰਗ ਤੁਹਾਡੇ ਕਰਨੀ ਜ਼ਰੂਰੀ ਆ ਪੈਸਾ ਤੁਸੀਂ ਪੁੱਛਿਆ ਕਿ ਕਿੱਥੇ ਕਿੱਥੇ ਇਨਵੈਸਟ ਕਰ ਸਕਦੇ ਹਾਂ ਉਹ ਵੀ ਤੁਹਾਡੀਆਂ ਆਪਸ਼ਨਸ ਨੇ ਕਿ ਹੁਣ ਉਹਦਾ ਹੀ ਡਿਪੈਂਡ ਕਰਦਾ ਕਿ ਜੇ ਤਾਂ ਤੁਸੀਂ ਕਾਫੀ ਐਕਟਿਵਲੀ ਉਹਨੂੰ ਮੈਨੇਜ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਉਹਨੂੰ ਸੈਲਫ ਮੈਨੇਜ ਸੁਪਰ ਫੰਡ ਆਪਣਾ ਸੈਟਅਪ ਕਰਕੇ ਉਹਨੂੰ ਖੁਦ ਮੈਨੇਜ ਕਰ ਸਕਦੇ ਹਾਂ ਪਰ ਉਹਦੇ ਵਿੱਚ ਵੀ ਜ਼ਿਆਦਾ ਜਿਹੜਾ ਯੂਜ਼ ਹੋ ਰਿਹਾ ਸੀ ਹੋਰ ਰੈਜ਼ੀਡੈਂਸ਼ੀਅਲ ਪ੍ਰੋਪਰਟੀਜ਼ ਦੇ ਵਿੱਚ ਲੋਕ ਇਨਵੈਸਟ ਕਰਦੇ ਸੀ ਪਰ ਉਹ ਵੀ ਹੁਣ ਚੇਂਜਿਸ ਹੋ ਚੁੱਕੇ ਨੇ ਕਿ ਤੁਸੀਂ ਲੋਨ ਉਹਦੇ 'ਤੇ ਤੁਹਾਨੂੰ ਨਹੀਂ ਮਿਲਣਾ ਹੁਣ ਰੈਜ਼ੀਡੈਂਸ਼ੀਅਲ ਪ੍ਰੋਪਰਟੀ 'ਤੇ ਅਗਰ ਤੁਸੀਂ ਇਨਵੈਸਟ ਕਰਨਾ ਆ ਤੁਸੀਂ ਸਟਿਲ ਕਮਰਸ਼ੀਅਲ ਪ੍ਰੋਪਰਟੀ 'ਚ ਇਨਵੈਸਟ ਕਰ ਸਕਦੇ ਹਾਂ ਹੋਰ ਜਗ੍ਹਾ 'ਤੇ ਕਰ ਸਕਦੇ ਹਾਂ ਕਮਰਸ਼ੀਅਲ ਪ੍ਰੋਪਰਟੀ 'ਚ ਤੁਹਾਨੂੰ ਸਟਿਲ ਲੋਨ ਮਿਲਦਾ ਅਤੇ ਜਾਂ ਤੁਸੀਂ ਉਹਨੂੰ ਹੋਰ ਵੀ ਸ਼ੇਅਰਸ ਦੇ ਵਿੱਚ ਕਰ ਸਕਦੇ ਹਾਂ ਜਾਂ ਕੁਛ ਬਟ ਸੈਲ ਮੈਨੇ ਸੁਪਰ ਫੰਡ ਦੇ ਵਿੱਚ ਇਹ ਹੈ ਕਿ ਤੁਸੀਂ ਰਿਸਪੋਂਸੀਬਿਲਟੀ ਆਪਣੇ ਸਿਰ 'ਤੇ ਲੈ ਲਈ ਹੁਣ ਉਹ ਅਗਰ ਤੁਹਾਨੂੰ ਲੱਗਦਾ ਕਿ ਤੁਸੀਂ ਨਿਭਾ ਸਕਦੇ ਹਾਂ ਤਾਂ ਹੀ ਉਹ ਕਰਨਾ ਚਾਹੀਦਾ ਆ ਉਹਦਾ ਕਾਫੀ ਕੰਪਲਾਇੰਸ ਕਾਫੀ ਸਟ੍ਰਿਕਟ ਆ ਉਹਦਾ ਹਰ ਸਾਲ ਆਡਿਟ ਵੀ ਤੁਸੀਂ ਕਰਵਾਉਣਾ ਹੁੰਦਾ ਟੈਕਸ ਰਿਟਰਨ ਲੋਸ਼ ਹੋਣੀ ਆ ਆਡਿਟ ਹੋਏਗਾ ਅਤੇ ਅਗਰ ਆਡੀਟਰ ਨੇ ਕਿੱਥੇ ਵੀ ਬ੍ਰੀਚ ਦੇਖੀ ਤਾਂ ਤੁਹਾਨੂੰ ਉਹਦੀਆਂ ਕਾਫੀ ਕੰਪਲੀਕੇਸ਼ਨਸ ਨੇ
1: ਪਲੱਸ ਤੁਸੀਂ ਗਲਤ ਕਿਤੇ ਇਨਵੈਸਟ ਕਰਤਾ ਪੈਸਾ ਉੱਡ ਗਿਆ ਉਹ ਉਨੀ ਬਰੀਕੀ 'ਚ ਚੈੱਕ ਹੋਊਗਾ ਫਿਰ
0: ਉਹ ਆਡੀਟਰ ਨੇ ਦੇਖਣਾ ਕਿ ਤੁਸੀਂ ਮਤਲਬ ਪ੍ਰੋਪਰ ਰੂਲਸ ਫੋਲੋ ਕੀਤੇ ਨੇ ਸੋ ਉਹ ਤੁਸੀਂ ਸੈਲਫ ਮੈਨੇਜ ਸੁਪਰ ਫੰਡ 'ਚ ਉਦੋਂ ਹੀ ਜਾਓ ਜਦੋਂ ਤੁਸੀਂ ਪੂਰੀ ਤਰ੍ਹਾਂ ਡੈਡੀਕੇਸ਼ਨ ਨਾਲ ਉਹਨੂੰ ਮੈਨੇਜ ਕਰ ਸਕਦੇ ਹਾਂ
1: ਕਿਉਂਕਿ ਇਹਦੇ ਵਿੱਚ ਮੈਂ ਵੇਖਿਆ ਬਹੁਤ ਸਾਰੇ ਜਿਹੜੇ ਆਪਣੇ ਭਾਈਚਾਰੇ ਦੇ ਵਿੱਚੋਂ ਲੋਕ ਨੇ ਉਹ ਸਿੰਡੀਕੇਟਸ ਵਗੈਰਾ ਦੇ ਵਿੱਚ ਆਪਣੇ ਪੈਸੇ ਵਰਤ ਲੈਂਦੇ ਆ ਪਰ ਉੱਥੇ ਬਹੁਤ ਸਾਰੀਆਂ ਬਰੀਕੀਆਂ ਨੇ ਜਿਹੜੀਆਂ ਉਹ ਧਿਆਨ ਦੇ ਵਿੱਚ ਨਹੀਂ ਰੱਖਦੇ
0: ਮੈਂ ਰਿਕਮੈਂਡ ਨਹੀਂ ਕਰਾਂਗਾ ਕਿ ਸੈਲਫ ਮੈਨੇਜ ਸੁਪਰ ਫੰਡ ਤੁਸੀਂ ਕੋਈ ਵੀ ਰਿਸਕੀ ਇਨਵੈਸਟਮੈਂਟ ਕਰੋ ਕਿਉਂਕਿ ਉਹਦੇ ਵਿੱਚ ਤੁਹਾਨੂੰ ਕਾਫੀ ਹੋਮਵਰਕ ਕਰਨਾ ਪੈਂਦਾ ਆ ਅਤੇ ਤੁਸੀਂ ਜਿਵੇਂ ਅਸੀਂ ਡਿਸਕਸ ਕੀਤਾ ਕਿ ਸੁਪਰ ਫੰਡ ਦੇ ਵਿੱਚ ਕੋਈ ਵੀ ਸੁਪਰ ਫੰਡ ਦੇ ਨਾਲ ਤੁਸੀਂ ਹੋ ਕੇ ਤੁਸੀਂ ਉੱਥੇ ਵੀ ਇਨਵੈਸਟਮੈਂਟਸ ਮੈਨੇਜ ਕਰ ਸਕਦੇ ਹਾਂ ਕਿ ਕਿੱਥੇ ਤੁਹਾਡਾ ਪੈਸਾ ਇਨਵੈਸਟ ਹੋਵੇ ਉਹ ਥੋੜ੍ਹੀ ਸੇਫਰ ਆਪਸ਼ਨ ਹੈ ਕਿਉਂਕਿ ਐਟਲੀਸਟ ਕੋਈ ਤੁਹਾਡੇ ਬਿਹਾਫ ਦੇ ਉੱਤੇ ਮੈਨੇਜ ਕਰ ਰਿਹਾ ਜਿਹਨੂੰ ਨੌਲੇਜ ਆ ਉਹਨੇ ਤੁਹਾਨੂੰ ਆਪਸ਼ਨਸ ਦਿੱਤੀਆਂ ਨੇ ਕਿ ਤੁਸੀਂ ਥੋੜ੍ਹਾ ਉਹਨੂੰ ਕਰ ਸਕਦੇ ਹਾਂ ਕਿ ਤੁਸੀਂ ਐਟਲੀਸਟ ਬਿਲਕੁਲ ਰਿਸਕ 'ਚ ਨਹੀਂ ਜਾ ਸਕਦੇ ਕਿ ਸਟਿਲ ਥੋੜ੍ਹਾ ਸੇਫ ਹੈ ਅਤੇ ਕੰਪਲਾਇੰਸ ਵਗੈਰਾ ਸਾਰੀ ਉਹਨਾਂ ਨੇ ਫਿਰ ਮੈਨੇਜ ਕਰਨੀ ਆ ਅਤੇ ਇੱਕ ਤੁਸੀਂ ਇਹਦੇ ਵਿੱਚ ਇੰਸ਼ੋਰੈਂਸ ਆਪਣੀ ਲੈ ਸਕਦੇ ਹਾਂ ਸੁਪਰ ਫੰਡ ਦੇ ਥਰੂ ਉਹ ਤੁਸੀਂ ਅਗਰ ਤੁਹਾਡਾ ਕਿਸੇ ਵੀ ਫੰਡ ਨਾਲ ਹੈਗੀ ਆ ਜ਼ਿਆਦਾਤਰ ਫੰਡ ਬਾਏ ਡਿਫੋਲਟ ਇੰਸ਼ੋਰੈਂਸ ਤੁਹਾਡੀ ਕਰ ਦਿੰਦੇ ਆ ਉਹ ਵੀ ਰਿਵਿਊ ਕਰਨੀ ਜ਼ਰੂਰੀ ਆ ਕਿ ਜਿਹੜੀ ਇੰਸ਼ੋਰੈਂਸ ਤੁਹਾਨੂੰ ਬਾਏ ਡਿਫੋਲਟ ਮਿਲ ਰਹੀ ਹੈ ਕਿ ਉਹ ਇਨਫ ਹੈ ਜਾਂ ਮਤਲਬ ਉਹ ਸਹੀ ਹੈ ਤੁਹਾਡੇ ਲਈ ਉਹ ਵੀ ਦੇਖੋ ਜੇ ਨਹੀਂ ਮਿਲ ਰਹੀ ਤਾਂ ਉਹ ਵੀ ਜ਼ਰੂਰੀ ਹੈ ਕਿ ਉਹ ਤੁਸੀਂ ਚੈੱਕ ਕਰੋ ਕਿ ਜੇ ਤੁਸੀਂ ਖੁਦ ਵੀ ਇੰਸ਼ੋਰੈਂਸ ਬਾਹਰੋਂ ਵੀ ਨਹੀਂ ਕਰਵਾਈ ਹੋਈ ਤੁਹਾਡੇ ਸੁਪਰ ਫੰਡ ਦੇ ਥਰੂ ਵੀ ਤੁਸੀਂ ਨਹੀਂ ਲਈ ਹੋਈ ਅਤੇ ਦੈਟ ਮੀਨਸ ਕਿ ਤੁਹਾਡਾ ਕੋਈ ਵੀ ਕਵਰ ਨਹੀਂ ਹੈਗਾ ਤੁਹਾਡੇ ਕੋਲ ਉਹ ਵੀ ਦੇਖੋ ਕਿ ਜੇ ਤੁਹਾਨੂੰ ਮਤਲਬ ਜ਼ਰੂਰੀ ਹੈ ਉਹ ਕਵਰ ਕਰਨਾ ਸੁਪਰ ਫੰਡ ਦੇ ਵਿੱਚ ਚੈੱਕ ਕਰੋ ਤੁਹਾਡੀ ਇੰਸ਼ੋਰੈਂਸ ਚੱਲ ਰਹੀ ਆ ਠੀਕ ਹੈ ਜਾਂ ਨਹੀਂ ਅਤੇ ਸੋ ਅਗਰ ਤੁਸੀਂ ਪ੍ਰੋਪਰ ਵੇ ਨਾਲ ਸਾਰਾ ਕੁਛ ਆਪਣਾ ਰਿਵਿਊ ਕਰਦੇ ਹਾਂ ਅਗਰ ਤੁਸੀਂ ਖੁਦ ਨੌਲੇਜ ਨਹੀਂ ਰੱਖਦੇ ਤੁਸੀਂ ਡਿਸਕਸ ਕਰ ਸਕਦੇ ਆਪਣੇ ਅਕਾਊਂਟੈਂਟ ਦੇ ਨਾਲ ਫਾਈਨੈਂਸ਼ੀਅਲ ਐਡਵਾਈਜ਼ਰ ਦੇ ਨਾਲ ਉਹ ਤੁਹਾਡੇ ਨਾਲ ਗੋ ਥਰੂ ਕਰ ਸਕਦੇ ਆ ਕਿ ਤੁਹਾਡਾ ਕੀ ਤੁਹਾਡੇ ਲਈ ਠੀਕ ਹੈ ਅਤੇ ਸਾਰੀ ਇਨਫੋਰਮੇਸ਼ਨ ਹੁਣ ਗੌਰਮੈਂਟ ਵੱਲੋਂ ਤੁਹਾਨੂੰ ਮਿਲ ਜਾਂਦੀ ਮਾਈ ਗੋਵ ਦੇ ਵਿੱਚ ਜਾ ਕੇ ਤੁਸੀਂ ਕਾਫੀ ਚੀਜ਼ਾਂ ਦੇ ਸਕਦੇ ਜਿਹੜਾ ਅਸੀਂ ਅੱਜ ਕਵਰ ਵੀ ਕੀਤਾ ਕੰਸੈਸ਼ਨਲ ਕੰਟਰੀਬਿਊਸ਼ਨ ਦੀ ਲਿਮਿਟ ਕਿੰਨੀ ਆ ਉਹ ਵੀ ਤੁਹਾਡੇ ਮਾਈ ਗੋਵ ਦੇ ਵਿੱਚ ਜਾ ਕੇ ਤੁਸੀਂ ਦੇਖ ਸਕਦੇ ਆ ਕਿ ਕਿੰਨੀ ਲਿਮਿਟ ਤੁਹਾਡੀ ਪਈ ਹੋਈ ਆ ਤੁਹਾਡਾ ਸੁਪਰ ਦਾ ਬੈਲੈਂਸ ਕਿੰਨਾ ਹੈਗਾ, ਕਿਹੜੇ ਕਿਹੜੇ ਫੰਡਸ ਤੁਹਾਡੇ ਨਾਂ 'ਤੇ ਖੁੱਲ੍ਹੇ ਹੋਏ ਆ, ਉਹ ਸਾਰਾ ਮਾਈਗੋ ਦੇ ਵਿੱਚ ਤੁਸੀਂ ਦੇਖ ਸਕਦੇ ਹੋ। ਤੁਹਾਡੇ ਇੱਕ ਤੋਂ ਵੱਧ ਸੁਪਰ ਫੰਡ ਨੇ, ਅਤੇ ਅਸੀਂ ਯੂਜਲੀ ਸੁਜੈਸਟ ਕਰਦੇ ਹਾਂ ਕਿ ਤੁਸੀਂ ਇੱਕ ਫੰਡ ਦੇ ਵਿੱਚ ਹੀ ਰੱਖੋ, ਕਿਉਂਕਿ ਸਾਰੇ ਫੰਡਸ ਨੇ ਆਪਣੀ ਫੀਸ ਚਾਰਜ ਕਰਨੀ ਆ। ਸੋ ਇੱਕ ਫੰਡ ਦੇ ਨਾਲ ਤੁਸੀਂ ਉਹਨੂੰ ਮੂਵ ਕਰੋ, ਅਤੇ ਸੋ ਉਹਨੂੰ ਤੁਸੀਂ ਮਾਈਗੋਵ ਦੇ ਵਿੱਚ ਵੀ ਕਾਫੀ ਇਨਫੋਰਮੇਸ਼ਨ ਲੈ ਸਕਦੇ ਹਾਂ।
1: ਅੱਜ ਕੱਲ੍ਹ ਤਾਂ ਕਾਫੀ ਮਾਈਗੋਵ ਜੇਕਰ ਨਹੀਂ ਕੋਈ ਵਰਤ ਰਿਹਾ ਤਾਂ ਮੈਨੂੰ ਲੱਗਦਾ ਉਹਨੂੰ ਅੱਜ ਧਿਆਨ ਮਾਰ ਲੈਣਾ ਚਾਹੀਦਾ। ਐਪਲੀਕੇਸ਼ਨ ਡਾਊਨਲੋਡ ਕਰੋ ਅਤੇ ਉਹਦੇ ਵਿੱਚ ਤੁਸੀਂ ਸਾਰੀ ਈਵਨ ਸੈਂਟਰ ਲਿੰਕ ਦੀ ਇਨਫੋਰਮੇਸ਼ਨ, ਫਿਰ ਤੁਹਾਡੇ ਮੈਡੀਕੇਅਰ ਦੀ ਹਰ ਇੱਕ ਤਰ੍ਹਾਂ ਦੀ ਮੋਟੀ ਮੋਟੀ ਇਨਫੋਰਮੇਸ਼ਨ ਤੁਹਾਨੂੰ ਉਹਦੇ ਵਿੱਚ ਮਿਲ ਜਾਂਦੀ। ਤੁਹਾਨੂੰ ਇਹ ਵੀ ਪਤਾ ਲੱਗ ਜਾਂਦਾ ਵਾ ਤੁਹਾਡੇ ਡਾਕਟਰ ਨੇ ਕਿੰਨੀ ਵਾਰੀ ਕਿਹੜੀਆਂ ਕਿਹੜੀਆਂ ਚੀਜ਼ਾਂ ਕਿੱਥੇ ਕਿੱਥੇ ਚਾਰਜ ਕੀਤੀਆਂ ਨੇ। ਕਈ ਵਾਰੀ ਸਾਡੇ ਨਹੀਂ ਧਿਆਨ 'ਚ ਹੁੰਦਾ, ਕਈ ਵਾਰੀ ਆਪਾਂ ਨੂੰ ਇਹ ਚੀਜ਼ਾਂ ਪਤਾ ਹੀ ਨਹੀਂ ਲੱਗਦੀਆਂ ਆਪਾਂ ਕਿੱਥੇ ਕਿੱਥੇ ਕਿਹੜਾ ਕਿਹੜਾ ਕੁਛ ਕਰ ਰਹੇ ਹਾਂ। ਸੋ ਇੱਕ ਵਾਰੀ ਤੁਸੀਂ ਗੋ ਥਰੂ ਹੋਏ ਉਹ ਫਿਰ ਥੋੜ੍ਹਾ ਜਿਹਾ ਈਜ਼ੀ ਹੋ ਜਾਂਦਾ ਤੁਹਾਡੇ ਲਈ ਮੈਨੇਜ ਕਰਨਾ।
0: ਜੀ ਬਿਲਕੁਲ।
1: ਸੋ ਬੜਾ ਕੁਛ ਜਿਹੜਾ ਉਹ ਸਾਨੂੰ ਪੁੱਛ ਪੁੱਛ ਕੇ ਪੈਰ ਪੈਰ 'ਤੇ ਕਰਨਾ ਪੈਂਦਾ, ਪਰ ਉਸ ਦਰਮਿਆਨ ਜੇ ਤੁਸੀਂ ਝਾਤੀ ਝੂਤੀ ਜੀ ਮਾਰਦੇ ਰਹੋ, ਜਿੱਥੇ ਆਪਾਂ ਬਹੁਤ ਸਾਰੀਆਂ ਹੋਰ ਵੈਬਸਾਈਟਾਂ 'ਤੇ ਮਾਰਦੇ ਰਹਿੰਦੇ ਹਾਂ, ਇੱਥੇ ਵੀ ਇੱਕ ਮਾਰ ਲਈਏ, ਹੋਰ ਕੁਛ ਜਾਂਦੇ ਜਾਂਦੇ ਕੁਛ ਜੇ ਆਪਾਂ ਮਿਸ ਕਰ ਰਹੇ ਹੋਈਏ ਤਾਂ।
0: ਵੈਸੇ ਤਾਂ ਕਾਫੀ ਜਿਹੜਾ ਟੋਪਿਕ ਹੈ ਇਹ ਇਹਦੇ ਵਿੱਚ ਬਹੁਤ ਕੁਛ ਕਵਰ ਕਰਨ ਨੂੰ ਹੈ। ਅੱਜ ਮੈਨੂੰ ਲੱਗਦਾ ਕਿ ਸ਼ਾਇਦ ਅਸੀਂ ਪੂਰੀ ਤਰ੍ਹਾਂ ਨਹੀਂ ਕੀਤਾ, ਕੁਛ ਚੀਜ਼ਾਂ ਰਹਿ ਗਈਆਂ ਹੋਣਗੀਆਂ, ਅਤੇ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਅਗਲੇ ਪ੍ਰੋਗਰਾਮਾਂ ਦੇ ਵਿੱਚ ਜਿਹੜੀ ਚੀਜ਼ ਅਸੀਂ ਰਹਿ ਗਈ ਹੈ ਜਾਂ ਜੋ ਵੀ ਤੁਹਾਡੇ ਸਵਾਲ ਆਉਣਗੇ, ਜਿਵੇਂ ਕਮੈਂਟ ਸੈਕਸ਼ਨ ਦੇ ਵਿੱਚ ਲਾਸਟ ਟਾਈਮ ਤੁਹਾਨੂੰ ਆਏ ਸੀਗੇ, ਅਤੇ ਉਹ ਅਸੀਂ ਕੋਸ਼ਿਸ਼ ਕਰਾਂਗੇ ਨੈਕਸਟ ਟਾਈਮ ਕਵਰ ਕਰਨ ਦੀ। ਅਤੇ ਬਾਕੀ ਜਿਵੇਂ ਮੈਂ ਪਹਿਲਾਂ ਵੀ ਕਿਹਾ ਕਿ ਤੁਸੀਂ ਪਲੈਨਿੰਗ ਦੇ ਨਾਲ ਆਪਣਾ ਚੱਲੋ, ਅਤੇ ਫਿਰ ਤੁਸੀਂ ਵੀ ਹੱਸਦੇ ਮੁਸਕਰਾਉਂਦੇ ਰਹੋ।
1: ਬਿਲਕੁਲ, ਫਿਰ ਤੁਸੀਂ ਵੀ ਖੁਸ਼ ਰਹੋ, ਤੁਹਾਨੂੰ ਵੀ ਲੱਗੂਗਾ ਵੀ ਆਪਾਂ ਤਾਂ ਆਏ ਦਿਨ ਕੋਈ ਨਾ ਕੋਈ ਸਪੈਸ਼ਲਿਸਟ ਇੱਦਾਂ ਦਾ ਹੋ ਸਕਦਾ ਲੈ ਆਈਏ, ਤੁਹਾਨੂੰ ਲੱਗੇ ਵੀ ਅੱਛਾ ਤਾਂ ਸਾਨੂੰ ਪਤਾ ਹੀ ਨਹੀਂ। ਪਰ ਸਾਡੀ ਕੋਸ਼ਿਸ਼ ਇਹੋ ਹੀ ਆ ਕਿ ਵੱਧ ਤੋਂ ਵੱਧ ਸਾਨੂੰ ਪਤਾ ਹੋਵੇ, ਸਾਡੇ ਭਾਈਚਾਰੇ ਨੂੰ ਪਤਾ ਹੋਵੇ ਕਿ ਕਿਹੜੀਆਂ ਕਿਹੜੀਆਂ ਚੀਜ਼ਾਂ ਸਾਡੇ ਲਈ ਜ਼ਰੂਰੀ ਨੇ। ਹਾਂ, ਜੇਕਰ ਉਹਦੇ ਨਾਲ ਰਲਦਾ ਮਿਲਦਾ ਕੋਈ ਤੁਹਾਨੂੰ ਵਿਸ਼ਾ ਲੱਗੇ ਕਿ ਹਾਂ ਆਹ ਵਾਲੀ ਟੋਪਿਕ ਜਾਂ ਆਹ ਵਾਲੀ ਨੌਲੇਜ ਮੈਨੂੰ ਹੈਗੀ ਆ, ਮੈਂ ਵੇਖਿਆ ਵੀ ਭਾਈਚਾਰੇ 'ਚ ਹੋਰ ਬਹੁਤ ਸਾਰਿਆਂ ਨੂੰ ਨਹੀਂ ਆ, ਜਾਂ ਫਿਰ ਤੁਹਾਨੂੰ ਲੱਗਦਾ ਕਿ ਤੁਹਾਨੂੰ ਇਸ ਬਾਰੇ ਜਾਣਨਾ ਚਾਹੀਦਾ, ਅਤੇ ਤੁਸੀਂ ਸਾਨੂੰ ਆਪਣੀ ਫੀਡਬੈਕ, ਆਪਣੇ ਮੈਸੇਜ, ਸਾਨੂੰ ਕੁਐਸਚਨ ਆਪਣੇ ਜ਼ਰੂਰ ਭੇਜਦਿਆ ਕਰੋ। ਫਿਲਹਾਲ ਇਜਾਜ਼ਤ ਲੈਂਦੇ ਹਾਂ ਤੁਹਾਡੇ ਕੋਲੋਂ। ਮੈਂ ਰਣਜੋਤ ਸਿੰਘ, ਅਤੇ ਅੱਜ ਸਾਡੇ ਨਾਲ ਕਮਲਪ੍ਰੀਤ ਜੀ ਸੀ, ਇਹ ਪੇਸ਼ੇਵਰ ਅਕਾਊਂਟੈਂਟ ਨੇ ਇੱਥੇ, ਅਤੇ ਹਰ ਵਾਰੀ ਆਪਾਂ ਇਹਨਾਂ ਦੇ ਕੋਲੋਂ ਲਾਹਾ ਲੈਂਦੇ ਹਾਂ ਕਿਸੇ ਨਾ ਕਿਸੇ ਤਰ੍ਹਾਂ ਦਾ, ਅਤੇ ਅੱਜ ਦੀ ਜਾਣਕਾਰੀ ਸੁਪਰ ਐਨੋਵੇਸ਼ਨ ਦੇ ਬਾਰੇ। ਬਾਈ ਬਹੁਤ ਬਹੁਤ ਧੰਨਵਾਦ ਤੁਹਾਡਾ।
0: ਧੰਨਵਾਦ ਜੀ।
1: ਦਿਓ ਜੀ ਇਜਾਜ਼ਤ, ਹੱਸਦੇ ਖੇਡਦੇ ਚੜ੍ਹਦੀ ਕਲਾ 'ਚ ਰਹੋ ਅਤੇ ਸੁਣਦੇ ਰਹੋ ਰੇਡੀਓ ਹਾਂਜੀ 1674 AM।
2: 14 वर्ष से अधिक आयु के हिंसक अपराध करने वाले अपराधियों को अब अधिक गंभीर परिणाम भुगतने होंगे। गंभीर जबरन वाहन चोरी जैसे अपराधों की सुनवाई वयस्क अदालत में होगी। घर में घुसकर अपराध करने वालों को जेल की सजा हो सकती है और हथियारों से गंभीर हमले जैसे अपराधों के लिए लंबी सजा हो सकती है, जिससे अपराधी की भविष्य की शिक्षा, रोजगार और जीवन के विकल्पों पर असर पड़ेगा। और अधिक जानकारी के लिए हिंसक अपराधों के लिए वयस्कों जैसी सजा सर्च करें। विक्टोरियन सरकार मेलबर्न द्वारा अधिकृत।
3: Great finance offers available across Geely EX5, Starre EMI and Geely EX2 models. Ends 31st October. Visit 421 Buckley Street or online at geelyfootscray.com.au. Credit criteria TNC apply. Finance provided by Allied Retail Finance Private Limited. Trading as Geely Finance. LMCA 7503.
4: ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ ਆਪਣੇ ਹਰ ਭੈਣ ਭਰਾ ਨੂੰ ਉਹਨਾਂ ਦੇ ਦੇਸ਼ ਦਾ ਸਵਾਦ ਅਤੇ ਮਸਾਲੇ ਇੱਥੇ ਦੇ ਰਿਹਾ ਹੈ। ਤੁਸੀਂ ਇੱਥੇ ਇੰਡੀਅਨ ਮਸਾਲੇ, ਦਾਲਾਂ, ਗਰੋਸਰੀ ਦਾ ਹਰ ਸਮਾਨ ਵਾਜਿਬ ਰੇਟ ਤੇ ਲੈ ਸਕਦੇ ਹੋ। ਪਾਓ ਕਾਸਮੈਟਿਕ ਦੀ ਹਰ ਆਈਟਮ ਵੀ, ਨਾਲੇ ਘਰ ਵਿੱਚ ਹੋਵੇ ਕੋਈ ਫੰਕਸ਼ਨ ਜਾਂ ਤਿਉਹਾਰ, ਮਿਠਾਈ ਦੀ ਇੱਥੇ ਮਿਲੇਗੀ ਤੁਹਾਨੂੰ ਵੈਰਾਇਟੀ ਬੇਸ਼ੁਮਾਰ। ਗਰੋਸਰੀ ਦੀ ਹੋਮ ਡਿਲੀਵਰੀ ਲਈ ਨੰਬਰ ਲਿਖ ਲਓ 0430-123-394। ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ ਭਾਰੀ ਡਿਸਕਾਊਂਟ ਹਰ ਸ਼ੋਪਿੰਗ ਤੇ। ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ।

ਪਹਿਲੀ ਖਬਰ ਵੈਟੀਕਨ ਤੋਂ ਜਿੱਥੇ ਵੈਟੀਕਨ ਨੇ ਇੱਕ ਮੈਡੀਕਲ ਬੁਲੇਟਿਨ ਦੇ ਵਿੱਚ ਅਪਡੇਟ ਦਿੱਤੀ ਹੈ ਕਿ ਪੌਪ ਲੀਓ ਨੂੰ ਫੇਫੜਿਆਂ ਦਾ ਕੈਂਸਰ ਹੋਣ ਦੇ ਬਾਰੇ ਪਤਾ ਚੱਲਿਆ ਪਰ ਉਹਨਾਂ ਦੇ ਸੱਜੇ ਫੇਫੜੇ ਦੇ ਨਿਚਲੇ ਹਿੱਸੇ ਨੂੰ ਕੱਢਣ ਦੇ ਲਈ ਸਰਜਰੀ ਜਿਹੜੀ ਕੀਤੀ ਗਈ ਹੈ ਉਹ ਸਫਲ ਰਹੀ ਹੈ 71 ਸਾਲ ਦੇ ਪੌਪ ਦੀ ਮੰਗਲਵਾਰ ਦੇ ਦਿਨ ਰੋਮ ਦੇ ਜੈਮੇਲੀ ਹਸਪੀਟਲ ਦੇ ਵਿੱਚ 90 ਮਿੰਟ ਤੱਕ ਸਰਜਰੀ ਚੱਲੀ ਇਸ ਤੋਂ ਬਾਅਦ ਉਹਨਾਂ ਦੇ ਵਿੱਚ ਲੰਗ ਐਕਰੋਡੋਨਸੀਮੀਆ ਹੋਣ ਦਾ ਪਤਾ ਚੱਲਿਆ ਇੱਕ ਕਿਸਮ ਦਾ ਇਹ ਲੰਗ ਕੈਂਸਰ ਹੁੰਦਾ ਆਪਰੇਸ਼ਨ ਸਫਲ ਰਿਹਾ ਹਾਲਾਂਕਿ ਇਸ ਦੇ ਵਿੱਚ ਕੋਈ ਮੁਸ਼ਕਲ ਨਹੀਂ ਆਈ ਹੈ ਵੈਟੀਕਨ ਦੀ ਤਰਫ ਤੋਂ ਇਹ ਵੀ ਦੱਸਿਆ ਗਿਆ ਕਿ ਆਪਰੇਸ਼ਨ ਤੋਂ ਬਾਅਦ ਪੌਪ ਆਮ ਰੂਪ ਦੇ ਵਿੱਚ ਹੋਸ਼ ਦੇ ਵਿੱਚ ਆਏ ਨੇ ਉਹਨਾਂ ਦੀ ਹਾਲਤ ਥੋੜ੍ਹੀ ਦੇਰ ਦੇ ਲਈ ਨਿਗਰਾਨੀ ਦੇ ਵਿੱਚ ਰਹਿਣ ਤੋਂ ਬਾਅਦ ਜਿਹੜੀ ਸਥਿਰ ਹੋਈ ਹੈ ਅਤੇ ਫਿਰ ਉਸ ਤੋਂ ਬਾਅਦ ਉਹਨਾਂ ਨੂੰ ਕਮਰੇ ਦੇ ਵਿੱਚ ਲਿਆਂਦਾ ਗਿਆ ਗੱਠ ਦਾ ਪਹਿਲੀ ਵਾਰ ਉਦੋਂ ਪਤਾ ਚੱਲਿਆ ਜਦੋਂ ਜਾਂਚ ਦੇ ਦਰਮਿਆਨ ਵੈਟੀਕਨ ਦੇ ਡਾਕਟਰਾਂ ਨੇ ਉਹਨਾਂ ਦੀ ਨਿਯਮਤ ਜਾਂਚ ਕੀਤੀ ਸੀ ਅਤੇ ਪੌਪ ਨੇ ਇੱਕ ਹਫ਼ਤਾ ਲਗਾਤਾਰ ਹਸਪਤਾਲ ਦੇ ਵਿੱਚ ਰਹਿੰਦਿਆਂ ਹੋਇਆਂ ਬਿਤਾਈ ਸੀ ਇਸ ਦਰਮਿਆਨ ਸਭ ਤੋਂ ਵੱਡੀ ਗਿਣਤੀ ਦੇ ਵਿੱਚ ਲੋਕ ਪੌਪ ਦਾ ਘੰਟਿਆਂ ਬੱਧੀ ਹਸਪਤਾਲ ਦੇ ਬਾਹਰ ਇੰਤਜ਼ਾਰ ਕਰਦੇ ਰਹੇ ਜਦੋਂ ਪੌਪ ਦੀ ਕਾਰ ਉੱਥੋਂ ਗੁਜ਼ਰੀ ਤਾਂ ਲੋਕਾਂ ਨੇ ਉਹਨਾਂ ਦੇ ਛੇਤੀ ਸਿਹਤਯਾਬ ਹੋਣ ਦੀ ਕਾਮਨਾ ਕਰਦੇ ਹੋਏ ਨਾਰੇ ਵੀ ਲਗਾਏ ਖਿੜਕੀ ਤੋਂ ਹੱਥ ਕੱਢ ਕੇ ਪੌਪ ਮੁਸਕਰਾਏ ਅਤੇ ਉਹਨਾਂ ਦਾ ਧੰਨਵਾਦ ਵੀ ਕੀਤਾ ਇਸ ਤੋਂ ਬਾਅਦ ਹਸਪਤਾਲ ਦੀਆਂ ਪੌੜੀਆਂ ਦੇ ਉੱਤੇ ਕਰਮਚਾਰੀਆਂ ਨੇ ਵੀ ਉਹਨਾਂ ਦਾ ਸਵਾਗਤ ਕੀਤਾ ਇਸ ਦਰਮਿਆਨ ਆਪਣੇ ਬਿਆਨ ਦੇ ਵਿੱਚ ਵੈਟੀਕਨ ਨੇ ਕਿਹਾ ਕਿ ਪੌਪ ਦੇ ਸੱਜੇ ਫੇਫੜੇ ਦਾ ਪੂਰਾ ਹਿੱਸਾ ਹੇਠਲਾ ਹਿੱਸਾ ਕੱਢ ਦਿੱਤਾ ਗਿਆ ਤਾਂ ਕਿ ਤੈਅ ਕੀਤਾ ਜਾ ਸਕੇ ਪੂਰੀ ਪ੍ਰਕਿਰਿਆ ਜਿਹੜੀ ਹੈ ਉਹ ਤਸੱਲੀ ਦੇ ਨਾਲ ਹੋ ਗਈ ਹੈ ਅਤੇ ਕੈਂਸਰ ਦਾ ਜਿਹੜਾ ਪ੍ਰਕੋਪ ਆ ਉਹ ਇੱਥੋਂ ਖਤਮ ਕਰ ਦਿੱਤਾ ਗਿਆ ਉਧਰ ਈਰਾਨ ਦੀ IRGC ਯਾਨੀ ਉੱਥੋਂ ਦੀ ਸਰਕਾਰੀ ਫੌਜ ਨੇ ਦੇ ਨੇਵੀ ਦੇ ਕਮਾਂਡਰ ਨੇ ਕਿਹਾ ਹੈ ਕਿ ਹੋਰਮੁਜ਼ ਸਟ੍ਰੇਟ ਦੇ ਵਿੱਚ ਅਮਰੀਕੀ ਬੇੜੇ ਦਾ ਇੰਤਜ਼ਾਰ ਕਰ ਰਹੇ ਨੇ ਤਾਂ ਕਿ ਹਮਲਾ ਕਰਕੇ ਉਸ ਨੂੰ ਪੂਰੀ ਤਰ੍ਹਾਂ ਦੇ ਨਾਲ ਡੁਬੋ ਸਕਣ IRGC ਨੇ ਦਾਅਵਾ ਕੀਤਾ ਹੈ ਕਿ ਹੋਰਮੁਜ਼ ਸਟ੍ਰੇਟ ਦੇ ਉੱਤੇ ਉਹਨਾਂ ਦਾ ਪੂਰੇ ਤਰ੍ਹਾਂ ਦੇ ਨਾਲ ਕੰਟਰੋਲ ਹੈ ਅਤੇ ਜੇਕਰ ਕੋਈ ਅਮਰੀਕੀ ਬੇੜਾ ਇੱਥੇ ਦਿਖਿਆ ਤਾਂ ਉਸ ਨੂੰ ਡੁਬੋ ਦਿੱਤਾ ਜਾਏਗਾ ਉਸ ਦੇ ਉੱਤੇ ਹਮਲਾ ਕੀਤਾ ਜਾਏਗਾ ਹਾਲਾਂਕਿ ਟਰੰਪ ਮਿਡਟਰਮ ਇਲੈਕਸ਼ਨਸ ਤੋਂ ਪਹਿਲਾਂ ਈਰਾਨ ਦੇ ਨਾਲ ਉਲਝਣ ਤੋਂ ਪਹਿਲਾਂ ਇਹ ਲਗਾਤਾਰ ਦਾਅਵਾ ਕਰਦੇ ਰਹੇ ਨੇ ਕਿ ਉਹ ਹੋਰਮੁਜ਼ ਸਟ੍ਰੇਟ 'ਤੇ ਕੰਟਰੋਲ ਰਹੀ ਬੈਠੇ ਨੇ IRGC ਦੀ ਇਸ ਚੇਤਾਵਨੀ ਤੋਂ ਬਾਅਦ ਅਮਰੀਕੀ ਸੈਂਟਰਲ ਕਮਾਂਡ ਸੈਟਕੌਮ ਨੇ ਵੀ ਦਾਅਵਾ ਕੀਤਾ ਕਿ ਅਮਰੀਕੀ ਨੇਵੀ ਕਮਾਂਡਰ ਦੇ ਕੋਲ ਕੋਈ ਨੇਵੀ ਬਚੀ ਨਹੀਂ ਹੈ ਸੈਟਕੌਮ ਨੇ ਐਕਸ ਦੇ ਉੱਤੇ ਪੋਸਟ ਦੇ ਵਿੱਚ ਲਿਖਿਆ ਕਿ ਅਮਰੀਕੀ ਫੌਜ ਅਤੇ ਖੇਤਰੀ ਸਹਿਯੋਗੀ ਸਪਸ਼ਟ ਤੌਰ ਦੇ ਉੱਤੇ ਹੋਰਮੁਜ਼ ਦੇ ਉੱਤੇ ਕੰਟਰੋਲ ਲਈ ਬੈਠੇ ਨੇ ਕੱਲ੍ਹ ਦੇ ਦਿਨ ਵੀ ਅਮਰੀਕੀ ਫੌਜ ਨੇ ਖਾੜੀ ਦੇਸ਼ਾਂ ਦੇ ਸਹਿਯੋਗ ਦੇ ਨਾਲ 1.9 ਕਰੋੜ ਬੈਰਲ ਕੱਚੇ ਤੇਲ ਨੂੰ ਹੋਰਮੁਜ਼ ਸਟ੍ਰੇਟ ਤੋਂ ਕੱਢਿਆ ਸੀ 28 ਫਰਵਰੀ ਦੇ ਦਿਨ ਅਮਰੀਕਾ ਅਤੇ ਇਜ਼ਰਾਈਲ ਨੇ ਈਰਾਨ ਦੇ ਉੱਤੇ ਹਮਲਾ ਕੀਤਾ ਸੀ ਉਹ ਪਹਿਲਾ ਹਮਲਾ ਹੋਇਆ ਸੀ ਉਸ ਤੋਂ ਬਾਅਦ ਇਸ ਖਿੱਤੇ ਦੇ ਵਿੱਚ ਨਹੀਂ ਬਲਕਿ ਪੂਰੀ ਦੁਨੀਆ ਦੇ ਵਿੱਚ ਹਾਲਾਤ ਖਰਾਬ ਹੋ ਕੇ ਰਹਿ ਗਏ ਸੀ ਅਮਰੀਕਾ ਅਤੇ ਈਰਾਨ ਦੇ ਦਰਮਿਆਨ ਸੰਘਰਸ਼ ਜਾਰੀ ਔਰ ਇਸ ਸੰਘਰਸ਼ ਦੇ ਵਿੱਚ ਹੋਰਮੁਜ਼ ਸਟ੍ਰੇਟ ਨੂੰ ਲੈ ਕੇ ਖਿੱਚੋਤਾਨ ਬਣੀ ਹੋਈ ਹੈ ਜੋ ਕਿ ਪੂਰੀ ਦੁਨੀਆ ਦੇ ਵਿੱਚ ਤੇਲ ਅਤੇ ਗੈਸ ਸਪਲਾਈ ਦਾ ਇੱਕ ਸਭ ਤੋਂ ਮਹੱਤਵਪੂਰਨ ਜ਼ਰੀਆ ਸੀ ਰਾਹਦਾਰੀ ਸੀ ਉੱਥੇ ਅਮਰੀਕੀ ਵਿਦੇਸ਼ ਮੰਤਰਾਲੇ ਨੇ ਇੱਕ ਬਿਆਨ ਦੇ ਵਿੱਚ ਕਿਹਾ ਹੈ ਕਿ ਵਿਦੇਸ਼ ਮੰਤਰੀ ਮਾਰਕੋ ਰੂਬੀਓ 17 ਤੋਂ 22 ਅਕਤੂਬਰ ਤੱਕ ਉਜ਼ਬੇਕਿਸਤਾਨ ਅਤੇ ਭਾਰਤ ਦੀ ਯਾਤਰਾ ਦੇ ਉੱਤੇ ਜਾਣਗੇ ਮਾਰਕੋ ਰੂਬੀਓ ਭਾਰਤ ਦੇ ਵਿੱਚ ਮੁੰਬਈ ਅਤੇ ਜਾਮਨਗਰ ਦਾ ਦੌਰਾ ਕਰਨ ਜਾ ਰਹੇ ਨੇ ਅਮਰੀਕੀ ਵਿਦੇਸ਼ ਮੰਤਰਾਲੇ ਦੇ ਮੁਤਾਬਕ ਉਜ਼ਬੇਕਿਸਤਾਨ ਦੇ ਵਿੱਚ ਵਿਦੇਸ਼ ਮੰਤਰੀ ਮਾਰਕੋ ਰੂਬੀਓ ਮੰਤਰੀ ਪੱਧਰ ਦੀ ਬੈਠਕ ਦੇ ਵਿੱਚ ਹਿੱਸਾ ਵੀ ਰਹਿਣਗੇ ਕੂਟਨੀਤਕ ਤੌਰ ਦੇ ਉੱਤੇ ਇਹ ਅਮਰੀਕਾ ਅਤੇ ਮੱਧ ਏਸ਼ੀਆਈ ਦੇਸ਼ਾਂ ਦੇ ਦਰਮਿਆਨ ਦੁਵੱਲੇ ਸੰਬੰਧਾਂ ਨੂੰ ਹੋਰ ਅੱਗੇ ਵਧਾਏਗਾ ਵੈਸੇ ਵਿਦੇਸ਼ ਮੰਤਰੀ C5 ਸਮੂਹਾਂ ਦੇ ਦੇਸ਼ਾਂ ਦੇ ਨਾਲ ਯਾਨੀ ਉਜ਼ਬੇਕਿਸਤਾਨ ਕਜ਼ਾਕਿਸਤਾਨ ਤਜ਼ਾਕਿਸਤਾਨ ਤੁਰਕਮੇਨਿਸਤਾਨ ਅਤੇ ਕਿਰਗਿਸਤਾਨ ਇਹਨਾਂ ਦੇ ਸੀਨੀਅਰ ਅਧਿਕਾਰੀਆਂ ਦੇ ਨਾਲ ਉਜ਼ਬੇਕ ਦੇ ਰਾਜਧਾਨੀ ਸ਼ਹਿਰ ਦੇ ਵਿੱਚ ਮੁਲਾਕਾਤ ਵੀ ਕਰਨਗੇ ਅਮਰੀਕੀ ਵਿਦੇਸ਼ ਮੰਤਰਾਲੇ ਨੇ ਦੱਸਿਆ ਹੈ ਕਿ ਇਸ ਦੌਰੇ ਤੋਂ ਬਾਅਦ ਵਿਦੇਸ਼ ਮੰਤਰੀ ਇਸੇ ਸਾਲ ਆਪਣੀ ਦੂਸਰੀ ਅਧਿਕਾਰਕ ਯਾਤਰਾ ਦੇ ਉੱਤੇ ਭਾਰਤ ਵੀ ਆ ਰਹੇ ਨੇ ਤਾਂ ਕਿ ਭਾਰਤ ਅਮਰੀਕਾ ਸਾਂਝੇਦਾਰੀ ਨੂੰ ਮਜ਼ਬੂਤ ਅਤੇ ਅੱਗੇ ਵਧਾਇਆ ਜਾ ਸਕੇ ਵਿਦੇਸ਼ ਮੰਤਰੀ ਮਾਰਕੋ ਰੂਬੀਓ ਦੀ ਇਹ ਯਾਤਰਾ ਅਜਿਹੇ ਸਮੇਂ 'ਚ ਹੋ ਰਹੀ ਹੈ ਜਦੋਂ ਥੋੜ੍ਹੇ ਸਮਾਂ ਪਹਿਲਾਂ ਹੀ ਹਲੇ ਚੀਨ ਅਤੇ ਅਮਰੀਕਾ ਦੇ ਰਾਸ਼ਟਰਪਤੀ ਆਪਸ ਦੇ ਵਿੱਚ ਮੁਲਾਕਾਤ ਕਰ ਚੁੱਕੇ ਨੇ ਹਾਲਾਂਕਿ ਭਾਰਤ ਨੂੰ ਜਿਹੜਾ ਚੀਨ ਆਪਣਾ ਮੁਕਾਬਲਾ ਨਹੀਂ ਮੰਨਦਾ ਇਸ ਕਰਕੇ ਚੀਨ ਦੇ ਖਬਰੀ ਬੁਲੇਟਿਨਸ ਦੇ ਵਿੱਚ ਅਮਰੀਕੀ ਵਿਦੇਸ਼ ਮੰਤਰੀ ਦੀ ਭਾਰਤ ਦੀ ਹੋ ਰਹੀ ਯਾਤਰਾ ਨੂੰ ਤਵੱਜੋ ਤੱਕ ਨਹੀਂ ਦਿੱਤੀ ਗਈ ਉੱਥੇ ਦੂਜੀਆਂ ਖਬਰਾਂ ਦੀ ਸਾਂਝ ਪਾਈਏ ਭਾਰਤ ਦੇ ਨਾਲ ਜੁੜੀਆਂ ਹੋਈਆਂ ਜਿੱਥੇ ਕੁਝ ਚੰਗੀਆਂ ਖਬਰਾਂ ਨਹੀਂ ਨੇ ਪਹਿਲਾਂ ਤਾਂ ਬਿਹਾਰ ਤੋਂ ਖਬਰ ਜਿੱਥੇ ਪ੍ਰਧਾਨ ਮੰਤਰੀ ਮੋਦੀ ਨੇ ਅੱਜ ਯਾਨੀ ਬੁੱਧਵਾਰ ਦੇ ਦਿਨ ਬਿਹਾਰ ਦੇ ਵੈਸ਼ਾਲੀ ਜ਼ਿਲ੍ਹੇ 'ਚ ਕਿਸ਼ਤੀ ਪਲਟਣ ਦੀ ਘਟਨਾ ਦੇ ਉੱਤੇ ਦੁੱਖ ਦਾ ਇਜ਼ਹਾਰ ਕੀਤਾ ਪ੍ਰਧਾਨ ਮੰਤਰੀ ਨੇ ਰਾਸ਼ਟਰੀ ਰਾਹਤ ਫੰਡ ਦੇ ਵਿੱਚੋਂ 2-2 ਲੱਖ ਰੁਪਏ ਦੀ ਵਿੱਤੀ ਮਦਦ ਦੇਣ ਦਾ ਹਰ ਇੱਕ ਪੀੜਤ ਪਰਿਵਾਰ ਨੂੰ ਵਾਅਦਾ ਵੀ ਕੀਤਾ ਅਤੇ ਕਿਹਾ ਕਿ ਜ਼ਖਮੀਆਂ ਨੂੰ ਵੀ ਹਰ ਇੱਕ ਪਰਿਵਾਰ ਨੂੰ 50-50 ਹਜ਼ਾਰ ਰੁਪਏ ਦਿੱਤੇ ਜਾਣਗੇ ਪ੍ਰਧਾਨ ਮੰਤਰੀ ਨੇ ਕਿਹਾ ਕਿ ਸਥਾਨਕ ਪ੍ਰਸ਼ਾਸਨ ਇਸ ਦੁਖਾਂਤ ਪ੍ਰਭਾਵਿਤ ਪਰਿਵਾਰਾਂ ਦੀ ਮਦਦ ਦੇ ਵਿੱਚ ਲੱਗਿਆ ਹੋਇਆ ਦੱਸ ਦਈਏ ਕਿ ਇਸ ਤੋਂ ਪਹਿਲਾਂ ਇਹ ਜਿਹੜਾ ਬਿਹਾਰ ਦੇ ਵਿੱਚ ਕਿਸ਼ਤੀ ਹਾਦਸਾ ਵਾਪਰਿਆ ਸੀ ਵੈਸ਼ਾਲੀ ਜ਼ਿਲ੍ਹੇ ਦੇ ਵਿੱਚ ਰਾਘੋਪੁਰ ਥਾਣਾ ਖੇਤਰ ਹੈ ਜਿੱਥੇ ਮੰਗਲਵਾਰ ਦੀ ਰਾਤ ਗੰਗਾ ਨਦੀ ਦੇ ਵਿੱਚ ਕਿਸ਼ਤੀ ਪਲਟਣ ਦੇ ਚੱਲਦਿਆਂ 13 ਬੱਚਿਆਂ ਦੀ ਮੌਤ ਹੋ ਗਈ ਸੀ

ਕਿਸ਼ਤੀ 'ਚ ਸਵਾਰ ਇਹ ਦਿਹਾਤੀ ਲੋਕ ਇੱਕ ਪਿੰਡ ਤੋਂ ਦੂਸਰੇ ਪਿੰਡ ਜਾ ਰਹੇ ਸੀ। ਉੱਥੇ ਰਾਤ ਦੇ ਭੋਜਨ ਦੇ ਵਿੱਚ ਸ਼ਾਮਲ ਹੋਣ ਦੇ ਲਈ ਇਹ ਲੋਕ ਪਹੁੰਚ ਰਹੇ ਸੀ। ਸਥਾਨਕ ਲੋਕਾਂ ਦੇ ਮੁਤਾਬਕ ਭਗਤਾਨ ਟੋਲਾ ਦੇ ਵਿੱਚ ਮਾਤਾ ਮਹਾਰਾਣੀ ਸਥਾਨ ਦੇ ਕੋਲ ਇੱਕ ਵਿਅਕਤੀ ਦੇ ਘਰ ਦੇ ਉੱਤੇ ਘਰ ਦੇ ਵਿੱਚ ਜਿਹੜਾ ਭੋਜਨ ਦਾ ਹੈ ਆਯੋਜਨ ਰੱਖਿਆ ਗਿਆ ਸੀ, ਜਦੋਂ 20 ਦੇ ਕਰੀਬ ਲੋਕ ਇੱਕ ਛੋਟੀ ਕਿਸ਼ਤੀ 'ਚ ਸਵਾਰ ਹੋ ਕੇ ਉੱਧਰ ਗਏ। ਇਸ ਦਰਮਿਆਨ ਸਥਾਨਕ ਜਿਹੜੇ 12-13 ਬੱਚਿਆਂ ਦੀ ਮੌਤ ਦੀ ਖਬਰ ਹੈ। ਉਸ ਤੋਂ ਬਾਅਦ ਬਿਹਾਰ ਦੇ ਵਿੱਚ ਕੇਂਦਰੀ ਮੰਤਰੀ ਬਿਹਾਰ ਤੋਂ ਨੇ ਜਿਹੜੇ, ਅਤੇ ਸਥਾਨਕ ਸਾਂਸਦ ਵੀ ਨੇ ਚਿਰਾਗ ਪਾਸਵਾਨ, ਉਹਨਾਂ ਨੇ ਸੋਗ ਦਾ ਇਜ਼ਹਾਰ ਕੀਤਾ। ਉਹਨਾਂ ਕਿਹਾ ਕਿ ਮੇਰੇ ਸੰਸਦੀ ਖੇਤਰ ਦੇ ਵਿੱਚ ਰਾਘੋਪੁਰ ਦੇਹਰਾ ਦੇ ਵਿੱਚ ਇਹ ਕਿਸ਼ਤੀ ਹਾਦਸਾ ਵਾਪਰਿਆ। ਵਰਤਮਾਨ ਸਮੇਂ 'ਚ SDRF ਅਤੇ ਰਾਹਤ ਦੀਆਂ ਟੀਮਾਂ ਜਿਹੜੀਆਂ ਨੇ ਉਹ ਲੱਗੀਆਂ ਹੋਈਆਂ ਨੇ। ਇਸ ਸੰਬੰਧ 'ਚ ਜ਼ਿਲ੍ਹਾ ਅਧਿਕਾਰੀਆਂ ਦੇ ਨਾਲ ਗੱਲਬਾਤ ਹੋਈ ਹੈ। ਚਿਰਾਗ ਪਾਸਵਾਨ ਹਾਜੀਪੁਰ ਸੰਸਦੀ ਸੀਟ ਤੋਂ, LJP ਰਾਮਬਿਲਾਸ ਯਾਨੀ ਲੋਕ ਜਨਸ਼ਕਤੀ ਪਾਰਟੀ ਰਾਮਬਿਲਾਸ ਧੜੇ ਦੇ ਸੰਸਦ ਮੈਂਬਰ ਨੇ। ਇਸ ਇਲਾਕੇ ਦੇ ਵਿੱਚ ਜਿੱਥੇ ਇਹ ਘਟਨਾ ਵਾਪਰੀ ਉਹਨਾਂ ਦੇ ਹੀ ਸੰਸਦੀ ਖੇਤਰ ਦੇ ਵਿੱਚ ਇਹ ਪੈਂਦਾ ਹੈ। ਉੱਥੇ ਇੱਕ ਹੋਰ ਮੰਦਭਾਗੀ ਖਬਰ ਮੁੰਬਈ ਤੋਂ, ਜਿੱਥੇ ਨਾਲਾ ਸੋਪਾਰਾ ਇਲਾਕੇ ਦੇ ਵਿੱਚ ਇੱਕ ਬਹੁਮੰਜ਼ਲਾ ਇਮਾਰਤ 'ਚ ਅੱਗ ਲੱਗਣ ਦੇ ਚੱਲਦਿਆਂ ਇਮਾਰਤ ਦੇ ਵਿੱਚ ਕਈ ਲੋਕ ਫਸ ਗਏ। ਇਸ ਦੇ ਵਿੱਚ ਇੱਕ ਬਜ਼ੁਰਗ ਮਹਿਲਾ ਦੀ ਮੌਤ ਵੀ ਹੋ ਗਈ ਹੈ। ਵਸਈ ਵਿਰਾਰ ਮਿਊਂਸੀਪਲ ਕਾਰਪੋਰੇਸ਼ਨ ਦੀ ਤਰਫ ਤੋਂ ਦੱਸਿਆ ਗਿਆ ਹੈ ਕਿ ਇਸ ਮਿਊਂਸੀਪਲ ਕੌਂਸਲ ਦੇ ਔਚੇਲਾ ਏਰੀਆ ਦੇ ਵਿੱਚ ਇੰਪੀਰੀਅਲ ਹਾਈਟਸ ਬਿਲਡਿੰਗਸ ਦੇ ਵਿੱਚ ਮੰਗਲਵਾਰ ਰਾਤ 11:30 ਵਜੇ ਦੇ ਆਸ ਪਾਸ ਅੱਗ ਲੱਗਣ ਦੀ ਸੂਚਨਾ ਮਿਲੀ ਸੀ। ਸ਼ੁਰੂਆਤੀ ਜਾਣਕਾਰੀ ਦੇ ਮੁਤਾਬਕ 15-20 ਲੋਕਾਂ ਨੂੰ ਰੈਸਕਿਊ ਵੀ ਕੀਤਾ ਗਿਆ, ਕੁਝ ਲੋਕ ਆਪ ਹੀ ਥੱਲੇ ਆ ਗਏ। ਇਸ ਦਰਮਿਆਨ ਕੌਂਸਲ ਦੀ ਤਰਫ ਤੋਂ ਦੱਸਿਆ ਗਿਆ ਕਿ ਇਸ ਹਾਦਸੇ 'ਚ 60 ਦੀ ਇੱਕ ਬਜ਼ੁਰਗ ਮਹਿਲਾ ਦੀ ਮੌਤ ਦੀ ਖਬਰ ਜ਼ਰੂਰ ਸਾਹਮਣੇ ਆਈ ਹੈ, ਪਰ ਬਾਕੀਆਂ ਦੀ ਫਿਲਹਾਲ ਜਿਹੜੀ ਹੈ ਉਹ ਬਜ਼ੁਰਗ ਮਹਿਲਾ ਦੇ ਨਾਲ ਨਾਲ ਬਾਕੀਆਂ ਦੀ ਭਾਲ ਜਿਹੜੀ ਉਹ ਕੀਤੀ ਜਾ ਰਹੀ ਹੈ। ਬਜ਼ੁਰਗ ਮਹਿਲਾ ਦੀ ਜਿਹੜੀ ਪਛਾਣ ਉਹ ਫਿਲਹਾਲ ਨਸ਼ਰ ਨਹੀਂ ਕੀਤੀ ਗਈ ਹੈ। ਉੱਧਰ ਕਾਂਗਰਸ ਜਨਤਾ ਪਾਰਟੀ ਦੇ ਕਾਨੂੰਨੀ ਮਾਮਲਿਆਂ ਦੀ ਪ੍ਰਮੁੱਖ ਰਤਨਾ ਸਿੰਘ ਦੇ ਮੁਤਾਬਕ ਦਿੱਲੀ ਪੁਲਿਸ ਨੇ ਅੱਜ ਫਿਰ ਜੰਤਰ ਮੰਤਰ ਮਾਮਲੇ ਦੇ ਵਿੱਚ ਸੌਰਵ ਦਾਸ, ਆਸ਼ੂਤੋਸ਼ ਰੰਕਾ ਅਤੇ ਅਜਿੰਕੇ ਸ਼ਿੰਦੇ ਨੂੰ ਪਾਰਲੀਮੈਂਟ ਸਟਰੀਟ ਪੁਲਿਸ ਥਾਣੇ ਤੋਂ ਗ੍ਰਿਫਤਾਰ ਕੀਤਾ। ਰਤਨਾ ਸਿੰਘ ਨੇ ਕਿਹਾ ਕਿ ਹੁਣੇ ਜਾਣਕਾਰੀ ਮਿਲੀ ਹੈ ਕਿ ਸੌਰਵ, ਆਸ਼ੂਤੋਸ਼ ਅਤੇ ਅਜਿੰਕੇ ਨੂੰ ਅਗਲੇ 1 ਘੰਟੇ ਦੇ ਅੰਦਰ ਮੰਦਰ ਮਾਰਗ ਪੁਲਿਸ ਸਟੇਸ਼ਨ ਦੇ ਵਿੱਚ ਪੇਸ਼ ਕੀਤੇ ਜਾਣ ਦੀ ਸੰਭਾਵਨਾ ਹੈ। ਜਾਣਕਾਰੀ ਦੇ ਦਈਏ ਕਿ ਹਿਰਾਸਤ 'ਚ ਲਏ ਜਾਣ ਤੋਂ 24 ਘੰਟੇ ਦੇ ਅੰਦਰ ਅੰਦਰ ਜਿਹੜਾ ਇਸ ਕਿਸਮ ਦੀ ਕਾਰਵਾਈ ਕੀਤੀ ਜਾਂਦੀ ਹੈ। ਪਰ ਰਤਨਾ ਸਿੰਘ ਨੇ ਐਕਸ ਦੇ ਉੱਤੇ ਪੋਸਟ ਦੇ ਜ਼ਰੀਏ ਦੱਸਿਆ ਕਿ ਬੌਂਡ ਦੀਆਂ ਸ਼ਰਤਾਂ ਦਾ ਉਲੰਘਣ ਅਤੇ ਸਰਕਾਰੀ ਅਧਿਕਾਰੀ ਦੇ ਕੰਮ ਦੇ ਵਿੱਚ ਵਿਘਨ ਪਾਉਣ ਸਣੇ ਕੁਝ ਹੋਰਨਾਂ ਦੋਸ਼ ਉਹਨਾਂ ਦੇ ਉੱਤੇ ਮੜੇ ਗਏ ਨੇ। ਦੇਰ ਰਾਤ ਵੀ ਉਹਨਾਂ ਦੇ ਵਕੀਲਾਂ ਨੂੰ ਉਹਨਾਂ ਦੇ ਨਾਲ ਮਿਲਣ ਦੀ ਇਜਾਜ਼ਤ ਨਹੀਂ ਸੀ ਦਿੱਤੀ ਗਈ। ਵੈਸੇ ਇਸ ਦਰਮਿਆਨ ਦਿੱਲੀ ਦੇ ਵਿੱਚ ਜਿਹੜੇ ਸਰਕਾਰ ਦੇ ਖਿਲਾਫ ਜਾਇਜ ਕਹਿ ਲਈਏ ਕਿ ਜਿਹੜੇ ਅੰਦੋਲਨ ਇਸ ਵਕਤ ਚੋਣ ਕਮਿਸ਼ਨ ਦੇ ਖਿਲਾਫ ਹੋ ਰਹੇ ਨੇ, ਉਸ ਦੇ ਵਿੱਚ ਲਗਾਤਾਰ ਦੁਨੀਆ ਭਰ ਦੇ ਵਿੱਚੋਂ ਜਿਹੜੀਆਂ ਇਹ ਖਬਰਾਂ ਬਣ ਰਹੀਆਂ ਨੇ। ਉੱਥੇ ਆਖਰੀ ਖਬਰ ਦੀ ਸਾਂਝ ਪਾਈਏ ਪੰਜਾਬ ਦੇ ਨਾਲ ਜੁੜੀ ਹੋਈ, ਜਿੱਥੇ ਲੰਘੀ ਕੱਲ੍ਹ ਪੰਜਾਬ ਦੇ ਮਾਨਸਾ ਸ਼ਹਿਰ ਦੇ ਵਿੱਚ ਜਿਹੜਾ ਡਰੱਗਸ ਦੇ ਖਿਲਾਫ ਲੜਨ ਵਾਲੇ ਐਕਟੀਵਿਸਟ ਪਰਵਿੰਦਰ ਸਿੰਘ ਝੋਟਾ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਉਸ ਕਤਲ ਦੇ ਵਿੱਚ ਮੁੱਖ ਦੋਸ਼ੀ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ। ਪੁਲਿਸ ਨੇ ਦੱਸਿਆ ਕਿ ਰਾਜਸਥਾਨ ਦੇ ਸਾਲਾਸਰ ਤੋਂ ਇਸ ਨੂੰ ਗ੍ਰਿਫਤਾਰ ਕੀਤਾ ਗਿਆ, ਜੋ ਕਿ ਗੋਲੀ ਮਾਰਨ ਤੋਂ ਬਾਅਦ ਫਰਾਰ ਹੋ ਗਿਆ ਸੀ। ਪਰਵਿੰਦਰ ਸਿੰਘ ਝੋਟਾ ਡਰੱਗਸ ਦੇ ਖਿਲਾਫ ਕੰਮ ਕਰ ਰਹੇ ਐਕਟੀਵਿਸਟਾਂ ਦੇ ਵਿੱਚੋਂ ਇੱਕ ਸੀ। ਜਦੋਂ ਇਸ ਮੈਡੀਕਲ ਸਟੋਰ ਦੇ ਮਾਲਕ ਨੇ ਉਸਨੂੰ ਗੋਲੀ ਮਾਰ ਦਿੱਤੀ ਜਦੋਂ ਉਸਨੂੰ ਡਰੱਗਸ ਵੇਚਦਿਆਂ ਹੋਇਆਂ ਇਸ ਦੀ ਪਰਵਿੰਦਰ ਸਿੰਘ ਝੋਟਾ ਅਤੇ ਉਸਦੇ ਕੁਝ ਸਾਥੀਆਂ ਦੀ ਤਰਫ ਤੋਂ ਫੜਿਆ ਗਿਆ। ਐਕਟੀਵਿਸਟ ਨੇ ਸਟੋਰ ਮਾਲਕ ਦੇ ਨਾਲ ਕਥਿਤ ਤੌਰ ਦੇ ਉੱਤੇ ਡਰੱਗਸ ਵੇਚਣ ਨੂੰ ਲੈ ਕੇ ਸਵਾਲ ਜਵਾਬ ਵੀ ਕੀਤੇ ਸੀ, ਜਿਸ ਤੋਂ ਬਾਅਦ ਇਹ ਕਹਾਸੁਣੀ ਹੋਰ ਵੱਧ ਗਈ। ਪਰਵਿੰਦਰ ਸਿੰਘ ਝੋਟਾ ਮੈਡੀਕਲ ਸਟੋਰ ਦੇ ਮਾਲਕ ਨੂੰ ਵਾਰ ਵਾਰ ਕਹਿ ਰਹੇ ਸੀ, ਮਾਰ ਮੈਨੂੰ ਮਾਰ। ਉਸ ਤੋਂ ਬਾਅਦ ਮਾਲਕ ਨੂੰ ਪੁੱਛਿਆ ਗਿਆ ਕਿ ਤੂੰ ਪਿਸਤੌਲ ਕਿਉਂ ਰੱਖੀ ਹੈ, ਅਤੇ ਉਹ ਫੋਨ ਦੇ ਉੱਤੇ ਗੱਲ ਕਰਨ ਲੱਗ ਪਿਆ। ਇਸ ਦੀ ਇੱਕ CCTV ਜਾਂ ਇਸ ਦੀ ਦੂਸਰੀਆਂ ਫੁਟੇਜ ਜਿਹੜੀਆਂ ਨੇ ਉਹ ਸੋਸ਼ਲ ਮੀਡੀਆ 'ਤੇ ਵੈਸੇ ਵੀ ਵਾਇਰਲ ਹੋ ਰਹੀਆਂ ਨੇ। ਇਸ ਦਰਮਿਆਨ ਕਰੀਬ 4 ਮਿੰਟ ਤੱਕ ਬਹਿਸ ਚੱਲਦੀ ਰਹੀ, ਬਾਅਦ ਦੇ ਵਿੱਚ ਦੁਕਾਨਦਾਰ ਨੇ ਗੋਲੀ ਚਲਾ ਦਿੱਤੀ ਅਤੇ ਪੁਲਿਸ ਨੇ ਦੱਸਿਆ ਕਿ ਪਰਵਿੰਦਰ ਸਿੰਘ ਦੇ ਉੱਤੇ 2 ਗੋਲੀਆਂ ਉਸਦੇ ਢਿੱਡ ਦੇ ਵਿੱਚ ਅਤੇ 1 ਪੱਟ ਦੇ ਉੱਤੇ ਲੱਗੀ ਸੀ। ਇਸ ਦਰਮਿਆਨ ਝੋਟਾ ਦੇ ਫੇਸਬੁੱਕ ਪੇਜ ਦੇ ਉੱਤੇ 24,000 ਦੇ ਕਰੀਬ ਫੋਲੋਅਰ ਨੇ, ਜਿਹੜੇ ਕਿ ਹੁਣ ਉਸ ਦੇ ਇਸ ਦੇਹਾਂਤ ਤੋਂ ਬਾਅਦ ਮਾਨਸਾ ਹੀ ਨਹੀਂ ਬਲਕਿ ਪੰਜਾਬ ਭਰ ਦੇ ਵਿੱਚ ਨਸ਼ਿਆਂ ਦੇ ਖਿਲਾਫ ਸਰਕਾਰ ਦੇ ਵਿਰੁੱਧ ਸੜਕਾਂ ਦੇ ਉੱਤੇ ਉਤਰ ਕੇ ਪ੍ਰਦਰਸ਼ਨ ਕਰਨਾ ਚਾਹੁੰਦੇ ਨੇ। ਇੱਧਰ ਆਸਟ੍ਰੇਲੀਆ ਦੀਆਂ ਦੂਜੀਆਂ ਖਬਰਾਂ ਦੀ ਸਾਂਝ ਪਾਈਏ ਅਤੇ ਆਸਟ੍ਰੇਲੀਆ ਦੇ ਵਿੱਚ ਵੀ ਇੱਕ ਅਪਰਾਧ ਜਗਤ ਦੇ ਨਾਲ ਜੁੜੀ ਖਬਰ, ਜਿੱਥੇ ਜ਼ਿਆਦਾ ਐਲਨ ਬਰਨਰ ਨਾਮ ਦੀ ਇੱਕ ਨੌਜਵਾਨ ਯੁਵਤੀ ਲੜਕੀ ਜਿਹੜੀ 21 ਦੀ ਸੀ, ਉਸ ਦੇ ਕਤਲ ਦੇ ਦੋਸ਼ ਦੇ ਵਿੱਚ ਕਾਰਲਟਨ ਦੇ ਵਿੱਚ ਜਿਹੜਾ ਹੋਇਆ ਸੀ, ਕਾਰਲਟਨ ਦੇ ਇੱਕ ਸ਼ਖਸ ਦੇ ਉੱਤੇ ਹੁਣ ਦੋਸ਼ ਆਇਦ ਕਰ ਲਏ ਗਏ ਨੇ। ਦੱਸ ਦਈਏ ਕਿ ਇਹ ਨੌਜਵਾਨ ਲੜਕੀ ਕਾਰਡੀਗਨ ਸਟਰੀਟ ਦੇ ਆਪਣੇ ਅਪਾਰਟਮੈਂਟ ਦੇ ਵਿੱਚ ਮ੍ਰਿਤਕ ਪਾਈ ਗਈ ਸੀ, ਜਦੋਂ ਦੱਸਿਆ ਗਿਆ ਕਿ ਇਸ ਨੂੰ ਕੁੱਟ ਕੁੱਟ ਕੇ ਮਾਰ ਦਿੱਤਾ ਗਿਆ ਸੀ।
ਵੈਸੇ ਇਹ 31 ਸਾਲਾ ਵਿਅਕਤੀ ਨੇ ਖੁਦ ਹੀ ਪੁਲਿਸ ਦੇ ਸਾਹਮਣੇ ਆਪਣੇ ਆਪ ਨੂੰ ਸਰੈਂਡਰ ਕਰ ਦਿੱਤਾ। ਇਸ ਵਿਅਕਤੀ ਨੂੰ ਮੈਲਬਨ ਮੈਜਿਸਟ੍ਰੇਟ ਕੋਰਟ ਦੇ ਵਿੱਚ ਅੱਜ ਦੁਪਹਿਰ ਬਾਅਦ ਪੇਸ਼ ਵੀ ਕੀਤਾ ਗਿਆ। ਇਸ ਤੋਂ ਬਾਅਦ ਹੈਰਾਲਸਨ ਦੀ ਖਬਰ ਦੇ ਮੁਤਾਬਕ ਇਹ ਦੱਸਿਆ ਗਿਆ ਕਿ ਇਹ ਵਿਅਕਤੀ ਜਿਹੜਾ ਇਹ ਇਸ ਲੜਕੀ ਦਾ ਪਾਰਟਨਰ ਦੱਸਿਆ ਜਾ ਰਿਹਾ ਸੀ। ਪਿਛਲੇ ਦੋ ਸਾਲਾਂ ਤੋਂ ਇਸੇ ਹੀ ਅਪਾਰਟਮੈਂਟ ਦੇ ਵਿੱਚ ਇਕੱਠੇ ਰਹਿ ਰਹੇ ਸੀ। ਹਾਲਾਂਕਿ ਇਸ ਪੂਰੇ ਮਾਮਲੇ ਦੀ ਵਧੇਰੇ ਪੜਤਾਲ ਜਿਹੜੀ ਉਹ ਸਾਹਮਣੇ ਆਉਣੀ ਬਾਕੀ ਹੈ। ਇਹ ਲੜਕੀ ਜਿਹੜੀ ਸੀ, ਜਿਸ ਦਾ ਨਾਮ ਜ਼ਿਆਦਾ ਐਲਨ ਬਾਰਡਰ ਦੱਸਿਆ ਗਿਆ, ਇਹ ਇੰਡੀਜਨਸ ਭਾਈਚਾਰੇ ਦੇ ਨਾਲ ਸੰਬੰਧ ਰੱਖਦੀ ਸੀ। ਉੱਥੇ ਹੀ ਜਦੋਂ ਇਸ ਕਿਸਮ ਦੇ ਘਰੇਲੂ ਹਿੰਸਾ ਦੀਆਂ ਖਬਰਾਂ ਸਾਹਮਣੇ ਆਉਂਦੀਆਂ ਨੇ ਤਾਂ ਆਸਟ੍ਰੇਲੀਆ ਦੇ ਵਿੱਚ ਇੱਕ ਹੈਰਾਨ ਕਰ ਦੇਣ ਵਾਲੀ ਇੱਕ ਹੋਰ ਸਟੱਡੀ ਵੀ ਸਾਹਮਣੇ ਆਉਂਦੀ ਹੈ। 2485 ਇਹ ਗਿਣਤੀ ਹੈ ਜਿਨ੍ਹਾਂ ਲੋਕਾਂ ਤੋਂ ਸਵਾਲ ਪੁੱਛੇ ਗਏ ਸੀ। ਇਹ ਸਿਰਫ ਕੁਇਨਜ਼ਲੈਂਡ ਦੇ ਲੋਕ ਨੇ, ਲੋਕ ਵੀ ਕਾਹਦੇ, ਨੌਜਵਾਨ ਨੇ ਜਿਨ੍ਹਾਂ ਤੋਂ ਇਹ ਪੁੱਛਿਆ ਗਿਆ ਕਿ ਕੀ ਉਹਨਾਂ ਦੇ ਮਾਪਿਆਂ ਦੀ ਤਰਫ ਤੋਂ ਉਹਨਾਂ ਦੇ ਨਾਲ ਜਿਹੜੇ ਫਿਜ਼ੀਕਲ ਯਾਨੀ ਜਿਣਸੀ ਹਿੰਸਾ ਕੀਤੀ ਗਈ ਸੀ। ਇਸ ਸਰਵੇਖਣ ਦੇ ਵਿੱਚ 92% ਜਿਹੜੀਆਂ ਲੜਕੀਆਂ ਨੇ ਉਹਨਾਂ ਨੇ ਦੱਸਿਆ ਕਿ ਉਹਨਾਂ ਦੇ ਮਾਪਿਆਂ ਨੇ ਉਹਨਾਂ ਨੂੰ ਕੁੱਟਿਆ, ਕਿਸੇ ਨਾ ਕਿਸੇ ਤਰੀਕੇ ਦੇ ਨਾਲ ਉਹਨਾਂ ਨੂੰ ਘੁੱਟ ਕੇ ਫੜਿਆ। 78% ਨੇ ਦੱਸਿਆ ਕਿ ਉਹਨਾਂ ਦੇ ਸਰੀਰ ਦੇ ਉੱਤੇ ਕਿਤੇ ਨਾ ਕਿਤੇ ਜ਼ਖਮ ਕੀਤੇ ਗਏ ਨੇ। 63% ਨੇ ਗੱਲ ਦੱਸੀ ਕਿ ਉਹਨਾਂ ਨੂੰ ਕੁੱਟਣ ਦੇ ਲਈ ਲੱਕੜੀ ਦੀ ਸੋਟੀ ਵਰਗੇ ਕਿਸੇ ਨਾ ਕਿਸੇ ਹੋਰ ਜ਼ਰੀਏ ਦੇ ਨਾਲ ਉਹਨਾਂ ਨੂੰ ਕੁੱਟਿਆ ਗਿਆ। 53% ਨੇ ਇਹ ਵੀ ਗੱਲ ਦੱਸੀ ਕਿ ਉਹਨਾਂ ਦੇ ਮਾਪਿਆਂ ਨੂੰ ਇਹ ਲੱਗਦਾ ਸੀ ਕਿ ਜੇ ਉਹਨਾਂ ਦੇ ਮਾਪੇ ਉਹਨਾਂ ਨੂੰ ਨਾ ਕੁੱਟਣ ਤਾਂ ਉਹ ਉਹਨਾਂ ਦੀ ਗੱਲ ਨਹੀਂ ਸਮਝਣਗੇ। ਇਹ ਸਰਵੇਖਣ ਆਪਣੇ ਆਪ ਦੇ ਵਿੱਚ ਕਾਫ਼ੀ ਹੈਰਾਨ ਕਰ ਦੇਣ ਵਾਲਾ ਹੈ। ਦੱਸ ਦਈਏ ਕਿ ਇੰਟਰਨੈਸ਼ਨਲ ਜਰਨਲ ਆਫ ਚਾਈਲਡ ਅਬਿਊਜ਼ ਐਂਡ ਨਿਗਲੈਕਟ ਨਾਮ ਦੇ ਇੱਕ ਅਦਾਰੇ ਦੀ ਤਰਫ ਤੋਂ, ਇੱਕ ਰਸਾਲੇ ਦੀ ਤਰਫ ਤੋਂ ਇਸ ਸਰਵੇਖਣ ਨੂੰ ਪ੍ਰਕਾਸ਼ਿਤ ਕੀਤਾ ਗਿਆ। ਡੇਲੀ ਟੈਲੀਗ੍ਰਾਫ ਦੀ ਇਸ ਖਬਰ ਦੇ ਵਿੱਚ ਇਹ ਦੱਸਿਆ ਗਿਆ ਕਿ ਕੁਇਨਜ਼ਲੈਂਡ ਦੇ ਜ਼ਿਆਦਾਤਰ ਬੱਚੇ ਜਿਹੜੇ ਨੇ ਇਸ ਤਰੀਕੇ ਦੇ ਨਾਲ ਮੰਨਦੇ ਨੇ ਕਿ ਉਹਨਾਂ ਨੂੰ ਉਹਨਾਂ ਦੇ ਬਚਪਨ ਦੇ ਦਰਮਿਆਨ ਕਦੇ ਨਾ ਕਦੇ ਕੁੱਟ ਜ਼ਰੂਰ ਪਈ ਹੈ। ਉੱਥੇ ਵਿਕਟੋਰੀਆ ਦੇ ਵਿੱਚ ਇਹ ਫਾਇਰ ਸੀਜ਼ਨ ਜਿਹੜਾ ਉਹ ਖਤਰਨਾਕ ਹੋਣ ਜਾ ਰਿਹਾ। ਕੱਲ੍ਹ ਦੇ ਦਿਨ ਵੀ ਤੁਹਾਡੇ ਨਾਲ ਇਹ ਖਬਰ ਸਾਂਝੀ ਕੀਤੀ ਸੀ ਕਿ ਇਹਨਾਂ ਗਰਮੀਆਂ ਦੇ ਮੌਸਮ ਦੇ ਦਰਮਿਆਨ ਕੋਈ ਇੱਕ ਦਿਨ ਵੀ ਕੋਈ ਐਸਾ ਨਿਕਲਿਆ, ਮਾੜਾ ਨਿਕਲਿਆ, ਜਿਹੜਾ ਕਿ ਮੰਦਭਾਗਾ ਕਹਿ ਸਕਦੇ ਹਾਂ, ਤਾਂ ਅੱਗ ਦਾ ਪ੍ਰਕੋਪ ਇੰਨਾ ਜ਼ਿਆਦਾ ਹੋਏਗਾ ਕਿ ਵਿਕਟੋਰੀਆ ਦੇ ਵਿੱਚ ਪਿਛਲਿਆਂ ਕੁਝ ਸਾਲਾਂ ਦੇ ਵਿੱਚ ਐਸੀਆਂ ਬੁਸ਼ ਫਾਇਰ, ਜੰਗਲਾਂ ਝਾੜੀਆਂ ਦੀਆਂ ਅੱਗਾਂ ਜਿਹੜੀਆਂ ਨਹੀਂ ਦੇਖੀਆਂ ਹੋਣਗੀਆਂ। ਅਜਾ ਇਹਦੇ ਵਿੱਚ ਇੱਕ ਹੋਰ ਖਬਰ ਹੁਣ ਸਾਹਮਣੇ ਆ ਰਹੀ ਹੈ। ਅੱਗ ਬੁਝਾਉਣ ਦੇ ਲਈ ਲੋੜੀਂਦੇ ਜਿਹੜੇ ਦਮਕਲ ਕਰਮੀਆਂ ਦੀ ਤਰਫ ਤੋਂ ਵਰਤੇ ਜਾਂਦੇ ਟਰੱਕ ਨੇ, ਜਿੰਨੇ ਓਪਰੇਟਿੰਗ ਟਰੱਕ ਨੇ ਉਹਨਾਂ ਦੇ ਵਿੱਚੋਂ ਕਈਆਂ ਦੀ ਹਾਲਤ ਇੰਨੀ ਵਧੀਆ ਨਹੀਂ ਹੈ। ਇਸੇ ਸਾਲ ਦੇ ਜੂਨ ਮਹੀਨੇ ਤੱਕ ਇਹ ਗੱਲ ਦੱਸੀ ਗਈ ਹੈ ਕਿ $1.5 billion ਹੋਰ ਇਨਵੈਸਟ ਕਰਨਾ ਹੋਏਗਾ। ਇਹ ਆਡੀਟਰ ਜਨਰਲ ਦੇ ਆਫਿਸ ਦੀ ਤਰਫ ਤੋਂ ਜਾਰੀ ਕੀਤੀ ਗਈ ਰਿਪੋਰਟ ਦੇ ਵਿੱਚ ਦਾਅਵਾ ਕੀਤਾ ਗਿਆ ਕਿ ਵਿਕਟੋਰੀਆ ਫਾਇਰ ਫਾਈਟਿੰਗ ਫਲੀਟ ਨੂੰ ਵਧੇਰੇ ਐਡਵਾਂਸ ਬਣਾਉਣ ਦੇ ਲਈ ਇਹ ਬੇਹੱਦ ਜ਼ਰੂਰੀ ਹੈ ਕਿ 2024-25 ਤੋਂ ਲੈ ਕੇ 2033-34 ਦੇ ਦਰਮਿਆਨ ਕੁਝ ਇੱਕ ਫਾਇਰ ਟਰੱਕ ਤਾਂ ਪੂਰੇ ਤਰੀਕੇ ਦੇ ਨਾਲ ਬਦਲ ਦਿੱਤੇ ਜਾਣ, ਕਈਆਂ ਦਾ ਸੁਧਾਰ ਹੋ ਸਕੇ, ਕਈਆਂ ਦੀ ਮੁਰੰਮਤ ਹੋ ਸਕੇ, ਔਰ ਇਸ ਸਾਰੇ ਦੇ ਖਾਤਰ $1.5 billion ਦਾ ਖਰਚ ਆਉਣ ਦੀ ਸੰਭਾਵਨਾ। ਵਿਕਟੋਰੀਅਨ ਫਾਇਰ ਫਾਈਟਰ ਦੀ ਇਸ ਵਕਤ ਫਲੀਟ ਜਿਹੜੀ ਉਹ 3000 ਦੇ ਕਰੀਬ ਐਕਟਿਵ ਫਾਇਰ ਟਰੱਕਸ ਦੀ ਹੈ। 184 ਫਾਇਰ ਰੈਸਕਿਊ ਵਿਕਟੋਰੀਆ ਦੇ, 2208 ਕੰਟਰੀ ਫਾਇਰ ਅਥਾਰਟੀ ਦੇ, 676 ਡਿਪਾਰਟਮੈਂਟ ਆਫ ਐਨਰਜੀ ਇਨਵਾਇਰਮੈਂਟ ਅਤੇ ਕਲਾਈਮੇਟ ਐਕਸ਼ਨ ਦੇ ਨਾਲ ਜੁੜੇ ਹੋਏ ਨੇ। ਹਾਲਾਂਕਿ ਇਹਨਾਂ ਸਾਰਿਆਂ ਨੂੰ ਆਪਸ 'ਚ ਜੋੜ ਦਈਏ, 3000 ਦੇ ਕਰੀਬ ਐਕਟਿਵ ਫਾਇਰ ਜਿਹੜੇ ਵਾਹਨ ਨੇ ਉਹਨਾਂ ਦੇ ਵਿੱਚੋਂ 57% ਐਸੇ ਨੇ ਜਿਹੜੇ 15 ਸਾਲ ਜਾਂ ਉਸ ਤੋਂ ਵੀ ਵੱਧ ਪੁਰਾਣੇ ਨੇ, 35% ਟਰੱਕ ਐਸੇ ਨੇ ਜਿਹੜੇ 20 ਸਾਲ ਜਾਂ ਉਸ ਤੋਂ ਵੀ ਵੱਧ ਪੁਰਾਣੇ ਨੇ। ਅਜੇ ਦੇ ਵਿੱਚ ਅਚਾਨਕ ਲੱਗਦੀਆਂ ਜਾਂ ਉਹਨਾਂ ਖੇਤਰਾਂ ਦੇ ਵਿੱਚ ਵੱਧਦੀਆਂ ਅੱਗਾਂ ਨੂੰ ਰੋਕਣ ਦੇ ਲਈ ਇਹ ਟਰੱਕ ਨਾਕਾਫੀ ਨੇ, ਯਾਨੀ ਕਿ ਉਹ ਆਪਣੀ ਸਮਰੱਥਾ ਦੇ ਮੁਤਾਬਕ ਕੰਮ ਨਹੀਂ ਕਰ ਸਕਣਗੇ। ਫਾਇਰ ਸੀਜ਼ਨ ਤੋਂ ਪਹਿਲਾਂ ਬੁਸ਼ ਫਾਇਰ ਤਾਂ ਹੋਣੀ ਹੀ ਹੋਣੀ ਹੈ, ਇਸ ਗੱਲ 'ਤੇ ਤਾਂ ਕੋਈ ਇਨਕਾਰ ਨਹੀਂ ਕੀਤਾ ਜਾ ਸਕਦਾ, ਪਰ ਉਹ ਜਾਨੀ ਅਤੇ ਮਾਲੀ ਨੁਕਸਾਨ ਨਾ ਕਰ ਦੇਵੇ ਇਸ ਗਰਮੀਆਂ ਦੇ ਸੀਜ਼ਨ ਦੇ ਵਿੱਚ। ਇਸੇ ਦੇ ਲਈ ਇਸ ਕਿਸਮ ਦੀਆਂ ਰਿਪੋਰਟਾਂ ਲਗਾਤਾਰ ਸਾਹਮਣੇ ਆ ਰਹੀਆਂ ਨੇ। ਹਾਲਾਂਕਿ ਰਿਪੋਰਟ ਦੇ ਵਿੱਚ ਇਹ ਵੀ ਦੱਸਿਆ ਗਿਆ ਹੈ ਕਿ ਬੈਨਕੈਰਲ ਸਰਕਾਰ ਹੈ ਜਿਹੜੀ ਸੂਬੇ ਦੇ ਵਿੱਚ ਲੇਬਰ ਪਾਰਟੀ ਦੀ, ਉਹਨਾਂ ਦੀ ਤਰਫ ਤੋਂ $167 million ਦੀ ਇਨਵੈਸਟਮੈਂਟ ਕੀਤੇ ਜਾਣ ਦਾ ਇੱਕ ਵਾਅਦਾ ਕੀਤਾ ਗਿਆ। ਜੇਕਰ ਉਹ ਜਿੱਤ ਕੇ ਸੱਤਾ ਦੇ ਵਿੱਚ ਆਉਂਦੇ ਨੇ ਤਾਂ ਸਾਲ 2030 ਤੱਕ 150 ਨਵੇਂ ਫਾਇਰ ਟਰੱਕ ਵੀ ਫਲੀਟ ਦੇ ਵਿੱਚ ਜੋੜੇ ਜਾਣਗੇ, ਇਹ ਵੀ ਵਾਅਦਾ ਕੀਤਾ ਗਿਆ। ਵੈਸੇ ਚੋਣਾਂ ਤੋਂ ਪਹਿਲਾਂ ਲਗਾਤਾਰ ਵਾਅਦੇ ਦੋਹਾਂ ਧਿਰਾਂ ਦੀ ਤਰਫ ਤੋਂ ਹੋ ਰਹੇ ਨੇ। ਵਿਕਟੋਰੀਅਨ ਇਲੈਕਸ਼ਨ 17 November ਤੋਂ ਜਿਹੜੀਆਂ ਨੇ ਅਰਲੀ ਵੋਟਿੰਗ ਸ਼ੁਰੂ ਹੋ ਜਾਣਗੀਆਂ। ਇਸ ਦਰਮਿਆਨ 28 November ਨੂੰ ਜਿਹੜੀਆਂ ਆਖਰੀ ਵੋਟਾਂ ਦਾ ਦਿਨ, ਜਿਹੜਾ ਫਾਈਨਲ ਵੋਟਿੰਗ ਡੇ ਜਿਹਨੂੰ ਡੀ ਡੇ ਕਹਿ ਲਿਆ ਜਾਂਦਾ, ਉਹ ਹੋਏਗਾ। ਅਗਲੇ 24-48 ਘੰਟਿਆਂ ਦੇ ਵਿੱਚ ਨਤੀਜੇ ਵੀ ਆਉਣੇ ਸਾਹਮਣੇ ਸ਼ੁਰੂ ਹੋ ਜਾਣਗੇ, ਜਿਸ ਦੇ ਵਿੱਚ ਪਤਾ ਚੱਲੇਗਾ ਕਿ ਵਿਕਟੋਰੀਆ 'ਚ ਇਸ ਵਾਰ ਸਰਕਾਰ
लेबर पार्टी की बनती है, लिबरल नैशनल गठजोड़ की, जां फिर एक लटकवीं सरकार है जिस दे विच वन नेशन वर्गे छोटे धड़े भी सरकार नूं या किसी ना किसी पार्टी नूं हमायत दे सकते हैं। हालांकि वो लेबर पार्टी नूं तां हमायत बिल्कुल नहीं देंगे। एक ताज़ा प्रेस कॉन्फ्रेंस के दरमियान जदों प्रीमियर बेन कैरल तो यह पूछा गया कि डैनियल एंड्रयूज की सरकार के वेले जिहड़े फैसले लए गए सी, तां एक बार फिर तो उन्होंने अपने आप नूं एंड्रयूज एलन एरा तो दूर रखिया। एंड्रयू एलन एरा असल दे विच विक्टोरिया मीडिया की तरफ तो एक टर्म वरती जा रही है, यानी कि विक्टोरिया के सबका प्रीमियर जसेंटा एलन ते डैनियल एंड्रयूज दोहां दे कार्यकाल नूं कट्ठा जोड़ के ही एंड्रयू एलन एरा कहा जाता है। वैसे बेन कैरल कई बार इस किस्म के नाल ये गल कह चुके हैं कि उस किस्म के नाल राज नहीं करना चाहते, उस किस्म के नाल सत्ता दे उत्ते नहीं बनाए रहना चाहते जिस तरीके दे नाल एंड्रयू एलन काल दे दरमियान हुई सी। इस दरमियान लेबर पार्टी दे दे तरफ तो जिहड़ा सूबाई कानूनां जां सूबाई एजेंडियां नूं उन्होंने मीडिया दे अगे रखिया। खबरां दे अज दे इस बुलेटिन दे विच फिलहाल इन्ना ही, दिओ इजाजत, धन्नवाद, सुंदे रहो रेडियो हांजी 1674 एम। बाकी दे प्रोग्राम खबरां जानकारियां इसे तरह दे नाल जारी रहणगियां। धन्नवाद।

0: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀ ਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰਾਸਿੰਗ। ਵੈਰੀ ਬੀ ਟੋਇਟਾ, ਦ ਸਮਾਰਟ ਚੋਇਸ।
2: ਕਿਚਨ ਦਾ ਸਟਾਈਲ ਡਰ ਲੱਗਦਾ? ਬਾਥਰੂਮ ਵੈਨਿਟੀ ਸਿੰਪਲ ਜਿਹਾ? ਹੁਣ ਟੈਨਸ਼ਨ ਖਤਮ ਕਰੋ, ਆ ਗਿਆ ਜ਼ੀਜੇ ਸਟੋਨ ਮੈਸਨ। ਤੁਹਾਡੇ ਘਰ ਨੂੰ ਬਣਾਏ ਇੱਕਦਮ ਕਲਾਸੀ। ਅਸੀਂ ਬਣਾਉਂਦੇ ਹਾਂ ਡਿਜ਼ਾਈਨਰ ਸਟੋਨ ਬੈਂਚ ਟੌਪਸ ਫਾਰ ਕਿਚਨ, ਸਟਾਈਲਿਸ਼ ਵੈਨਿਟੀ ਅਤੇ ਮਾਡਰਨ ਲਾਂਡਰੀ, ਉਹ ਵੀ ਪੋਰਸਿਲਿਨ ਅਤੇ ਮਾਰਬਲ ਨਾਲ, ਜਿੱਥੇ ਐਲੀਗੈਂਸ ਮਿਲਦੀ ਹੈ ਡਿਊਰੇਬਿਲਿਟੀ ਨਾਲ। ਹੁਣ ਨਾ ਸਿਰਫ ਘਰ ਪਰ ਤੁਹਾਡੀ ਪਰਸਨੈਲਿਟੀ ਵੀ ਸ਼ਾਈਨ ਕਰੇਗੀ ਸਟੋਨ ਦੇ ਸਟਾਈਲ ਨਾਲ। ਕਾਲ ਕਰੋ 0410-045-555 ਜਾਂ ਅੱਜ ਹੀ ਵਿਜ਼ਿਟ ਕਰੋ 104 Collins Road, Melton.
3: Are you ready to start something? Do what you love? With 38 free TAFE courses and over 130 nationally recognised qualifications, including health, nursing, community services and justice, come to Kangan Institute, the Australian Large Training Provider of the Year 2022. No ATAR needed. It's time to unleash you at Kangan Institute. Call 13 TAFE to apply now or visit kangan.edu.au. Eligibility criteria applies. Some or all of this training is delivered with Victorian and Commonwealth Government funding. RTO 3077.
4: ਚਲਦੀ ਦਾ ਨਾਮ ਗੱਡੀ, ਆਹ ਤੇ ਸੁਣਿਆ ਹੀ ਹੋਣਾ। ਤੇ ਤੁਹਾਡੀ ਗੱਡੀ ਕੋਈ ਵੀ ਹੋਵੇ, ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ, ਅਲੋਏ ਵੀਲਸ ਲਈ। ਯਾਦ ਰੱਖੋ ਟਾਇਰ ਫੋਰਸ, ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ, ਮਕੈਨੀਕਲ ਰਿਪੇਅਰਸ, ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ। ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਜ਼ ਵਨ ਸਟਾਪ ਸ਼ਾਪ। ਟਾਇਰ ਫੋਰਸ, ਯੂਨਿਟ 1, 19-25 ਸੁਮਾਟਨ ਰੋਡ, ਕੈਂਪਲਫੀਲਡ। ਕਾਲ 0390-8-6655 ਔਰ ਵਿਜ਼ਿਟ tireforce.com.au।
5: ਦੀਵਾਲੀ ਲਈ ਵੁਲਵਰਥਸ ਤੇ ਹਰ ਹਫਤੇ ਮਿਲਣ ਵਾਲੇ ਸ਼ਾਨਦਾਰ ਆਫਰਸ ਵੇਖੋ। ਮਿਸਾਲ ਵਜੋਂ ਦਾਵਤ ਬਾਸਮਤੀ ਰਾਈਸ ਐਵਰੀਡੇ ਗੋਲਡ 5 ਕਿਲੋ ਹੁਣ ਸਿਰਫ $12.50 ਦਾ ਹੈ, ਮਤਲਬ $2.35 ਦੀ ਬਚਤ। ਇਹ ਖਾਸ ਆਫਰ 20 ਅਕਟੂਬਰ ਤੱਕ, ਜਦੋਂ ਤੱਕ ਸਟਾਕ ਰਹਿੰਦਾ ਹੈ, ਚੁਨਿੰਦਾ ਸਟੋਰਾਂ ਤੇ ਉਪਲਬਧ ਹੈ ਅਤੇ ਹੋ ਸਕਦਾ ਹੈ ਕਿ ਇਹ ਹਰ ਸਟੋਰ ਤੇ ਜਾਂ ਆਨਲਾਈਨ ਤੇ ਨਾ ਮਿਲੇ, ਇਸ ਕਰਕੇ ਜਲਦੀ ਕਰੋ।
6: Ladies and gentlemen, this is your captain. Thirdly, flights Melbourne to India ya Pakistan, Sydney to India ya Pakistan kithe bhi ja sakdi hai.
0: Attention please, dil kehta hai kar jana hai, flight search karke thak gaye, switch karo Hi-Fi Travels te, your local travel agency rated 4.9 star on Google. Book now, pay later. Flight book karni hai, aaj hi call karo 1300-533-311 te ya online book karo hifitravels.com.au te.
7: ਵਿਕਟੋਰੀਆ ਦੇ ਪਰਿਵਾਰ ਵਿਕਟੋਰੀਅਨ ਐਨਰਜੀ ਕੰਪੇਅਰ ਵਰਤ ਕੇ ਆਪਣੇ ਲਈ ਸਭ ਤੋਂ ਸਸਤਾ ਐਨਰਜੀ ਆਫਰ ਲੱਭ ਸਕਦੇ ਹਨ। ਔਸਤਨ ਜਿਨ੍ਹਾਂ ਲੋਕਾਂ ਨੇ ਇਸ ਸਾਲ ਵਿਕਟੋਰੀਅਨ ਐਨਰਜੀ ਕੰਪੇਅਰ ਵਰਤਿਆ, ਉਹਨਾਂ ਨੇ ਸਭ ਤੋਂ ਘੱਟ ਕੀਮਤ ਵਾਲੇ ਆਫਰ ਨਾਲ ਆਪਣਾ ਪਲਾਨ ਬਦਲ ਕੇ $230 ਬਚਾਏ ਹਨ। ਸਰਚ ਕਰੋ ਵਿਕਟੋਰੀਅਨ ਐਨਰਜੀ ਕੰਪੇਅਰ ਜਾਂ compare.energy.vic.gov.au ਤੇ ਜਾਓ। ਆਪਣੀ ਭਾਸ਼ਾ ਵਿੱਚ ਮਦਦ ਲਈ 1314-50 ਤੇ ਟ੍ਰਾਂਸਲੇਟਿੰਗ ਐਂਡ ਇੰਟਰਪ੍ਰੇਟਿੰਗ ਸਰਵਿਸਿਜ਼ ਨੂੰ ਕਾਲ ਕਰੋ। ਵਿਕਟੋਰੀਅਨ ਗਵਰਨਮੈਂਟ ਮੈਲਬਰਨ ਵੱਲੋਂ ਅਧਿਕਾਰਤ।
8: ਟੈਨਸ਼ਨ ਨਿਰੀ ਟੈਨਸ਼ਨ,
9: ਕੀ ਹੋਇਆ
8: ਇੱਥੇ? ਇਮੀਗ੍ਰੇਸ਼ਨ ਦੇ ਇੰਨੇ ਪੰਗੇ ਨੇ ਯਾਰ, ਮੁੱਕਦੇ ਹੀ ਨਹੀਂ।
9: ਕਾਕਾ ਜੀ ਟੈਨਸ਼ਨ ਛੱਡੋ, ਫੋਨ ਚੱਕੋ, ਕਾਲ ਕਰੋ VY ਇਮੀਗ੍ਰੇਸ਼ਨ ਨੂੰ, ਜਿੱਥੇ ਇਮੀਗ੍ਰੇਸ਼ਨ ਐਕਸਪਰਟ ਹਰਪਾਲ ਸਿੰਘ ਬਾਜਵਾ, ਇੰਪਲੋਈ ਸਪਾਂਸਰ, ਪਾਰਟਨਰ ਜਾਂ ਪੇਰੈਂਟਸ, ਜਾਂ ਵੀਜ਼ਾ, ਸਕਿਲਡ ਮਾਈਗ੍ਰੇਸ਼ਨ, ਸਟੂਡੈਂਟ ਵੀਜ਼ਾ, MRT ਜਾਂ RRT ਅਪੀਲਸ ਤੇ ਸਕਿਲਸ ਅਸੈਸਮੈਂਟਸ ਦੇ ਮਾਹਿਰ ਬੈਠੇ ਨੇ। ਹੁਣੇ ਅਪਾਇੰਟਮੈਂਟ ਲਈ ਕਾਲ ਕਰੋ 0410-530-530
8: ਜਾਂ 90-77-93-33
9: ਜਾਂ ਈਮੇਲ info@vyimmigration.com.au।
8: ਯਾਦ ਰੱਖੋ 9077-9733
9: VY ਇਮੀਗ੍ਰੇਸ਼ਨ ਐਂਡ ਐਜੂਕੇਸ਼ਨ ਕੰਸਲਟੈਂਟ,
8: ਹਰ ਕਦਮ ਤੁਹਾਡੇ ਨਾਲ।

ਰੇਡੀਓ ਹਾਂਜੀ 1674 AM ਦੇ ਉੱਤੇ ਤੁਹਾਡਾ ਸਾਰਿਆਂ ਦਾ ਸਵਾਗਤ ਜੀ। ਅੱਜ 14 ਅਕਤੂਬਰ 2026 ਬੁੱਧਵਾਰ ਦਾ ਦਿਨ, ਭਾਰਤ ਆਸਟ੍ਰੇਲੀਆ ਦੁਨੀਆ ਜਾਣ ਦੀਆਂ ਖਬਰਾਂ ਲੈ ਕੇ ਆਏ। ਆਓ ਸਭ ਤੋਂ ਪਹਿਲਾਂ ਇੰਟਰਨੈਸ਼ਨਲ ਨਿਊਜ਼ ਦੇ ਨਾਲ ਸ਼ੁਰੂਆਤ ਕਰਦੇ ਹਾਂ। ਪਹਿਲੀ ਖਬਰ ਵੈਟੀਕਨ ਤੋਂ, ਜਿੱਥੇ ਵੈਟੀਕਨ ਨੇ ਇੱਕ ਮੈਡੀਕਲ ਬੁਲੇਟਿਨ ਦੇ ਵਿੱਚ ਅਪਡੇਟ ਦਿੱਤੀ ਹੈ ਕਿ ਪੌਪ ਲੀਓ ਨੂੰ ਫੇਫੜਿਆਂ ਦਾ ਕੈਂਸਰ ਹੋਣ ਦੇ ਬਾਰੇ ਪਤਾ ਚੱਲਿਆ, ਪਰ ਉਹਨਾਂ ਦੇ ਸੱਜੇ ਫੇਫੜੇ ਦੇ ਨਿਚਲੇ ਹਿੱਸੇ ਨੂੰ ਕੱਢਣ ਦੇ ਲਈ ਸਰਜਰੀ ਜਿਹੜੀ ਕੀਤੀ ਗਈ ਹੈ ਉਹ ਸਫਲ ਰਹੀ ਹੈ। 71 ਸਾਲ ਦੇ ਪੌਪ ਦੀ ਮੰਗਲਵਾਰ ਦੇ ਦਿਨ ਰੋਮ ਦੇ ਜੈਮੇਲੀ ਹੌਸਪੀਟਲ ਦੇ ਵਿੱਚ 90 ਮਿੰਟ ਤੱਕ ਸਰਜਰੀ ਚੱਲੀ ਹੈ। ਇਸ ਤੋਂ ਬਾਅਦ ਉਹਨਾਂ ਦੇ ਵਿੱਚ ਲੰਗ ਐਕਰੋਡੋਨਸੀਮੀਆ ਹੋਣ ਦਾ ਪਤਾ ਚੱਲਿਆ, ਇੱਕ ਕਿਸਮ ਦਾ ਇਹ ਲੰਗ ਕੈਂਸਰ ਹੁੰਦਾ। ਆਪਰੇਸ਼ਨ ਸਫਲ ਰਿਹਾ, ਹਾਲਾਂਕਿ ਇਸ ਦੇ ਵਿੱਚ ਕੋਈ ਮੁਸ਼ਕਲ ਨਹੀਂ ਆਈ ਹੈ। ਵੈਟੀਕਨ ਦੀ ਤਰਫ ਤੋਂ ਇਹ ਵੀ ਦੱਸਿਆ ਗਿਆ ਕਿ ਆਪਰੇਸ਼ਨ ਤੋਂ ਬਾਅਦ ਪੌਪ ਆਮ ਰੂਪ ਦੇ ਵਿੱਚ ਹੋਸ਼ ਦੇ ਵਿੱਚ ਆਏ ਨੇ। ਉਹਨਾਂ ਦੀ ਹਾਲਤ ਥੋੜ੍ਹੀ ਦੇਰ ਦੇ ਲਈ ਨਿਗਰਾਨੀ ਦੇ ਵਿੱਚ ਰਹਿਣ ਤੋਂ ਬਾਅਦ ਜਿਹੜੀ ਸਥਿਰ ਹੋਈ ਹੈ, ਅਤੇ ਫਿਰ ਉਸ ਤੋਂ ਬਾਅਦ ਉਹਨਾਂ ਨੂੰ ਕਮਰੇ ਦੇ ਵਿੱਚ ਲਿਆਂਦਾ ਗਿਆ। ਗੱਠ ਦਾ ਪਹਿਲੀ ਵਾਰ ਉਦੋਂ ਪਤਾ ਚੱਲਿਆ ਜਦੋਂ ਜਾਂਚ ਦੇ ਦਰਮਿਆਨ ਵੈਟੀਕਨ ਦੇ ਡਾਕਟਰਾਂ ਨੇ ਉਹਨਾਂ ਦੀ ਨਿਯਮਤ ਜਾਂਚ ਕੀਤੀ ਸੀ, ਅਤੇ ਪੌਪ ਨੇ ਇੱਕ ਹਫ਼ਤਾ ਲਗਾਤਾਰ ਹਸਪਤਾਲ ਦੇ ਵਿੱਚ ਰਹਿੰਦੇ ਹੋਇਆਂ ਬਿਤਾਈ ਸੀ। ਇਸ ਦਰਮਿਆਨ ਸਭ ਤੋਂ ਵੱਡੀ ਗਿਣਤੀ ਦੇ ਵਿੱਚ ਲੋਕ ਪੌਪ ਦਾ ਘੰਟਿਆਂ ਬੱਧੀ ਹਸਪਤਾਲ ਦੇ ਬਾਹਰ ਇੰਤਜ਼ਾਰ ਕਰਦੇ ਰਹੇ। ਜਦੋਂ ਪੌਪ ਦੀ ਕਾਰ ਉੱਥੋਂ ਗੁਜ਼ਰੀ ਤਾਂ ਲੋਕਾਂ ਨੇ ਉਹਨਾਂ ਦੇ ਛੇਤੀ ਸਿਹਤਯਾਬ ਹੋਣ ਦੀ ਕਾਮਨਾ ਕਰਦੇ ਹੋਏ ਨਾਰੇ ਵੀ ਲਗਾਏ। ਖਿੜਕੀ ਤੋਂ ਹੱਥ ਕੱਢ ਕੇ ਪੌਪ ਮੁਸਕਰਾਏ ਅਤੇ ਉਹਨਾਂ ਦਾ ਧੰਨਵਾਦ ਵੀ ਕੀਤਾ। ਇਸ ਤੋਂ ਬਾਅਦ ਹਸਪਤਾਲ ਦੀਆਂ ਪੌੜੀਆਂ ਦੇ ਉੱਤੇ ਕਰਮਚਾਰੀਆਂ ਨੇ ਵੀ ਉਹਨਾਂ ਦਾ ਸਵਾਗਤ ਕੀਤਾ। ਇਸ ਦਰਮਿਆਨ ਆਪਣੇ ਬਿਆਨ ਦੇ ਵਿੱਚ ਵੈਟੀਕਨ ਨੇ ਕਿਹਾ ਕਿ ਪੌਪ ਦੇ ਸੱਜੇ ਫੇਫੜੇ ਦਾ ਪੂਰਾ ਹਿੱਸਾ ਹੇਠਲਾ ਹਿੱਸਾ ਕੱਢ ਦਿੱਤਾ ਗਿਆ ਤਾਂ ਕਿ ਤੈਅ ਕੀਤਾ ਜਾ ਸਕੇ ਪੂਰੀ ਪ੍ਰਕਿਰਿਆ ਜਿਹੜੀ ਹੈ ਉਹ ਤਸੱਲੀ ਦੇ ਨਾਲ ਹੋ ਗਈ ਹੈ ਅਤੇ ਕੈਂਸਰ ਦਾ ਜਿਹੜਾ ਪ੍ਰਕੋਪ ਆ ਉਹ ਇੱਥੋਂ ਖਤਮ ਕਰ ਦਿੱਤਾ ਗਿਆ। ਉਧਰ ਇਰਾਨ ਦੀ IRGC ਯਾਨੀ ਉੱਥੋਂ ਦੀ ਸਰਕਾਰੀ ਫੌਜ ਨੇ ਦੇ ਨੇਵੀ ਦੇ ਕਮਾਂਡਰ ਨੇ ਕਿਹਾ ਹੈ ਕਿ ਹੌਰਮੁਜ਼ ਸਟ੍ਰੇਟ ਦੇ ਵਿੱਚ ਅਮਰੀਕੀ ਬੇੜੇ ਦਾ ਇੰਤਜ਼ਾਰ ਕਰ ਰਹੇ ਨੇ ਤਾਂ ਕਿ ਹਮਲਾ ਕਰਕੇ ਉਸ ਨੂੰ ਪੂਰੀ ਤਰ੍ਹਾਂ ਦੇ ਨਾਲ ਡੁਬੋ ਸਕਣ। IRGC ਨੇ ਦਾਅਵਾ ਕੀਤਾ ਹੈ ਕਿ ਹੌਰਮੁਜ਼ ਸਟ੍ਰੇਟ ਦੇ ਉੱਤੇ ਉਹਨਾਂ ਦਾ ਪੂਰੇ ਤਰ੍ਹਾਂ ਦੇ ਨਾਲ ਕੰਟਰੋਲ ਹੈ ਅਤੇ ਜੇਕਰ ਕੋਈ ਅਮਰੀਕੀ ਬੇੜਾ ਇੱਥੇ ਦਿਖਿਆ ਤਾਂ ਉਸ ਨੂੰ ਡੁਬੋ ਦਿੱਤਾ ਜਾਏਗਾ, ਉਸ ਦੇ ਉੱਤੇ ਹਮਲਾ ਕੀਤਾ ਜਾਏਗਾ। ਹਾਲਾਂਕਿ ਟਰੰਪ ਮਿਡਟਰਮ ਇਲੈਕਸ਼ਨਸ ਤੋਂ ਪਹਿਲਾਂ ਇਰਾਨ ਦੇ ਨਾਲ ਉਲਝਣ ਤੋਂ ਪਹਿਲਾਂ ਇਹ ਲਗਾਤਾਰ ਦਾਅਵਾ ਕਰਦੇ ਰਹੇ ਨੇ ਕਿ ਉਹ ਹੌਰਮੁਜ਼ ਸਟ੍ਰੇਟ 'ਤੇ ਕੰਟਰੋਲ ਰਹੀ ਬੈਠੇ ਨੇ। IRGC ਦੀ ਇਸ ਚੇਤਾਵਨੀ ਤੋਂ ਬਾਅਦ ਅਮਰੀਕੀ ਸੈਂਟਰਲ ਕਮਾਂਡ ਸੈਟਕੌਮ ਨੇ ਵੀ ਦਾਅਵਾ ਕੀਤਾ ਕਿ ਅਮਰੀਕੀ ਨੇਵੀ ਕਮਾਂਡਰ ਦੇ ਕੋਲ ਕੋਈ ਨੇਵੀ ਬਚੀ ਨਹੀਂ ਹੈ। ਸੈਟਕੌਮ ਨੇ ਐਕਸ ਦੇ ਉੱਤੇ ਪੋਸਟ ਦੇ ਵਿੱਚ ਲਿਖਿਆ ਕਿ ਅਮਰੀਕੀ ਫੌਜ ਅਤੇ ਖੇਤਰੀ ਸਹਿਯੋਗੀ ਸਪਸ਼ਟ ਤੌਰ ਦੇ ਉੱਤੇ ਹੌਰਮੁਜ਼ ਦੇ ਉੱਤੇ ਕੰਟਰੋਲ ਲਈ ਬੈਠੇ ਨੇ। ਕੱਲ੍ਹ ਦੇ ਦਿਨ ਵੀ ਅਮਰੀਕੀ ਫੌਜ ਨੇ ਖਾੜੀ ਦੇਸ਼ਾਂ ਦੇ ਸਹਿਯੋਗ ਦੇ ਨਾਲ 1.9 ਕਰੋੜ ਬੈਰਲ ਕੱਚੇ ਤੇਲ ਨੂੰ ਹੌਰਮੁਜ਼ ਸਟ੍ਰੇਟ ਤੋਂ ਕੱਢਿਆ ਸੀ। 28 ਫਰਵਰੀ ਦੇ ਦਿਨ ਅਮਰੀਕਾ ਅਤੇ ਇਜ਼ਰਾਈਲ ਨੇ ਇਰਾਨ ਦੇ ਉੱਤੇ ਹਮਲਾ ਕੀਤਾ ਸੀ। ਉਹ ਪਹਿਲਾ ਹਮਲਾ ਹੋਇਆ ਸੀ, ਉਸ ਤੋਂ ਬਾਅਦ ਇਸ ਖਿੱਤੇ ਦੇ ਵਿੱਚ ਨਹੀਂ ਬਲਕਿ ਪੂਰੀ ਦੁਨੀਆ ਦੇ ਵਿੱਚ ਹਾਲਾਤ ਖਰਾਬ ਹੋ ਕੇ ਰਹਿ ਗਏ ਸੀ। ਅਮਰੀਕਾ ਅਤੇ ਇਰਾਨ ਦੇ ਦਰਮਿਆਨ ਸੰਘਰਸ਼ ਜਾਰੀ ਔਰ ਇਸ ਸੰਘਰਸ਼ ਦੇ ਵਿੱਚ ਹੌਰਮੁਜ਼ ਸਟ੍ਰੇਟ ਨੂੰ ਲੈ ਕੇ ਖਿੱਚੋਤਾਨ ਬਣੀ ਹੋਈ ਹੈ ਜੋ ਕਿ ਪੂਰੀ ਦੁਨੀਆ ਦੇ ਵਿੱਚ ਤੇਲ ਅਤੇ ਗੈਸ ਸਪਲਾਈ ਦਾ ਇੱਕ ਸਭ ਤੋਂ ਮਹੱਤਵਪੂਰਨ ਜ਼ਰੀਆ ਸੀ, ਰਾਹਦਾਰੀ ਸੀ। ਉੱਥੇ ਅਮਰੀਕੀ ਵਿਦੇਸ਼ ਮੰਤਰਾਲੇ ਨੇ ਇੱਕ ਬਿਆਨ ਦੇ ਵਿੱਚ ਕਿਹਾ ਹੈ ਕਿ ਵਿਦੇਸ਼ ਮੰਤਰੀ ਮਾਰਕੋ ਰੂਬੀਓ 17 ਤੋਂ 22 ਅਕਤੂਬਰ ਤੱਕ ਉਜ਼ਬੇਕਿਸਤਾਨ ਅਤੇ ਭਾਰਤ ਦੀ ਯਾਤਰਾ ਦੇ ਉੱਤੇ ਜਾਣਗੇ। ਮਾਰਕੋ ਰੂਬੀਓ ਭਾਰਤ ਦੇ ਵਿੱਚ ਮੁੰਬਈ ਅਤੇ ਜਾਮਨਗਰ ਦਾ ਦੌਰਾ ਕਰਨ ਜਾ ਰਹੇ ਨੇ। ਅਮਰੀਕੀ ਵਿਦੇਸ਼ ਮੰਤਰਾਲੇ ਦੇ ਮੁਤਾਬਕ ਉਜ਼ਬੇਕਿਸਤਾਨ ਦੇ ਵਿੱਚ ਵਿਦੇਸ਼ ਮੰਤਰੀ ਮਾਰਕੋ ਰੂਬੀਓ ਮੰਤਰੀ ਪੱਧਰ ਦੀ ਬੈਠਕ ਦੇ ਵਿੱਚ ਹਿੱਸਾ ਵੀ ਰਹਿਣਗੇ। ਕੂਟਨੀਤਕ ਤੌਰ ਦੇ ਉੱਤੇ ਇਹ ਅਮਰੀਕਾ ਅਤੇ ਮੱਧ ਏਸ਼ੀਆਈ ਦੇਸ਼ਾਂ ਦੇ ਦਰਮਿਆਨ ਦੁਵੱਲੇ ਸੰਬੰਧਾਂ ਨੂੰ ਹੋਰ ਅੱਗੇ ਵਧਾਏਗਾ। ਵੈਸੇ ਵਿਦੇਸ਼ ਮੰਤਰੀ C5 ਸਮੂਹਾਂ ਦੇ ਦੇਸ਼ਾਂ ਦੇ ਨਾਲ ਯਾਨੀ ਉਜ਼ਬੇਕਿਸਤਾਨ, ਕਜ਼ਾਕਿਸਤਾਨ, ਤਜ਼ਾਕਿਸਤਾਨ, ਤੁਰਕਮੇਨਿਸਤਾਨ ਅਤੇ ਕਿਰਗਿਸਤਾਨ ਇਹਨਾਂ ਦੇ ਸੀਨੀਅਰ ਅਧਿਕਾਰੀਆਂ ਦੇ ਨਾਲ ਉਜ਼ਬੇਕ ਦੇ ਰਾਜਧਾਨੀ ਸ਼ਹਿਰ ਦੇ ਵਿੱਚ ਮੁਲਾਕਾਤ ਵੀ ਕਰਨਗੇ। ਅਮਰੀਕੀ ਵਿਦੇਸ਼ ਮੰਤਰਾਲੇ ਨੇ ਦੱਸਿਆ ਹੈ ਕਿ ਇਸ ਦੌਰੇ ਤੋਂ ਬਾਅਦ ਵਿਦੇਸ਼ ਮੰਤਰੀ ਇਸੇ ਸਾਲ ਆਪਣੀ ਦੂਸਰੀ ਅਧਿਕਾਰਕ ਯਾਤਰਾ ਦੇ ਉੱਤੇ ਭਾਰਤ ਵੀ ਆ ਰਹੇ ਨੇ ਤਾਂ ਕਿ ਭਾਰਤ ਅਮਰੀਕਾ ਸਾਂਝੇਦਾਰੀ ਨੂੰ ਮਜ਼ਬੂਤ ਅਤੇ ਅੱਗੇ ਵਧਾਇਆ ਜਾ ਸਕੇ। ਵਿਦੇਸ਼ ਮੰਤਰੀ ਮਾਰਕੋ ਰੂਬੀਓ ਦੀ ਇਹ ਯਾਤਰਾ ਅਜਿਹੇ ਸਮੇਂ 'ਚ ਹੋ ਰਹੀ ਹੈ ਜਦੋਂ ਥੋੜ੍ਹੇ ਸਮਾਂ ਪਹਿਲਾਂ ਹੀ ਹਲੇ ਚੀਨ ਅਤੇ ਅਮਰੀਕਾ ਦੇ ਰਾਸ਼ਟਰਪਤੀ ਆਪਸ ਦੇ ਵਿੱਚ ਮੁਲਾਕਾਤ ਕਰ ਚੁੱਕੇ ਨੇ। ਹਾਲਾਂਕਿ ਭਾਰਤ ਨੂੰ ਜਿਹੜਾ ਚੀਨ ਆਪਣਾ ਮੁਕਾਬਲਾ ਨਹੀਂ ਮੰਨਦਾ, ਇਸ ਕਰਕੇ ਚੀਨ ਦੇ ਖਬਰੀ ਬੁਲੇਟਿਨਸ ਦੇ ਵਿੱਚ ਅਮਰੀਕੀ ਵਿਦੇਸ਼ ਮੰਤਰੀ ਦੀ ਭਾਰਤ ਦੀ ਹੋਰੀ ਯਾਤਰਾ ਨੂੰ ਤਵੱਜੋ ਤੱਕ ਨਹੀਂ ਦਿੱਤੀ ਗਈ। ਉੱਥੇ ਦੂਜੀਆਂ ਖਬਰਾਂ ਦੀ ਸਾਂਝ ਪਾਈਏ ਭਾਰਤ ਦੇ ਨਾਲ ਜੁੜੀਆਂ ਹੋਈਆਂ, ਜਿੱਥੇ ਕੁਝ ਚੰਗੀਆਂ ਖਬਰਾਂ ਨਹੀਂ ਨੇ। ਪਹਿਲਾਂ ਤਾਂ ਬਿਹਾਰ ਤੋਂ ਖਬਰ, ਜਿੱਥੇ ਪ੍ਰਧਾਨ ਮੰਤਰੀ ਮੋਦੀ ਨੇ ਅੱਜ ਯਾਨੀ ਬੁੱਧਵਾਰ ਦੇ ਦਿਨ ਬਿਹਾਰ ਦੇ ਵੈਸ਼ਾਲੀ ਜ਼ਿਲ੍ਹੇ 'ਚ ਕਿਸ਼ਤੀ ਪਲਟਣ ਦੀ ਘਟਨਾ ਦੇ ਉੱਤੇ
ਦੁੱਖ ਦਾ ਇਜ਼ਹਾਰ ਕੀਤਾ ਹੈ ਪ੍ਰਧਾਨ ਮੰਤਰੀ ਨੇ ਰਾਸ਼ਟਰੀ ਰਾਹਤ ਫੰਡ ਦੇ ਵਿੱਚੋਂ 2-2 ਲੱਖ ਰੁਪਏ ਦੀ ਵਿੱਤੀ ਮਦਦ ਦੇਣ ਦਾ ਹਰ ਇੱਕ ਪੀੜਤ ਪਰਿਵਾਰ ਨੂੰ ਵਾਅਦਾ ਵੀ ਕੀਤਾ ਹੈ ਤੇ ਕਿਹਾ ਹੈ ਕਿ ਜ਼ਖਮੀਆਂ ਨੂੰ ਵੀ ਹਰ ਇੱਕ ਪਰਿਵਾਰ ਨੂੰ 50,000 ਰੁਪਏ ਦਿੱਤੇ ਜਾਣਗੇ ਪ੍ਰਧਾਨ ਮੰਤਰੀ ਨੇ ਕਿਹਾ ਕਿ ਸਥਾਨਕ ਪ੍ਰਸ਼ਾਸਨ ਇਸ ਦੁਖਾਂਤ ਪ੍ਰਭਾਵਿਤ ਪਰਿਵਾਰਾਂ ਦੀ ਮਦਦ ਦੇ ਵਿੱਚ ਲੱਗਿਆ ਹੋਇਆ ਦੱਸ ਦਈਏ ਕਿ ਇਸ ਤੋਂ ਪਹਿਲਾਂ ਇਹ ਜਿਹੜਾ ਬਿਹਾਰ ਦੇ ਵਿੱਚ ਕਿਸ਼ਤੀ ਹਾਦਸਾ ਵਾਪਰਿਆ ਸੀ ਵੈਸ਼ਾਲੀ ਜ਼ਿਲ੍ਹੇ ਦੇ ਵਿੱਚ ਰਾਘੋਪੁਰ ਥਾਣਾ ਖੇਤਰ ਹੈ ਜਿੱਥੇ ਮੰਗਲਵਾਰ ਦੀ ਰਾਤ ਗੰਗਾ ਨਦੀ ਦੇ ਵਿੱਚ ਕਿਸ਼ਤੀ ਪਲਟਣ ਦੇ ਚੱਲਦਿਆਂ 13 ਬੱਚਿਆਂ ਦੀ ਮੌਤ ਹੋ ਗਈ ਸੀ ਕਿਸ਼ਤੀ 'ਚ ਸਵਾਰ ਇਹ ਦਿਹਾਤੀ ਲੋਕ ਇੱਕ ਪਿੰਡ ਤੋਂ ਦੂਸਰੇ ਪਿੰਡ ਜਾ ਰਹੇ ਸੀ ਉੱਥੇ ਰਾਤ ਦੇ ਭੋਜਨ ਦੇ ਵਿੱਚ ਸ਼ਾਮਲ ਹੋਣ ਦੇ ਲਈ ਇਹ ਲੋਕ ਪਹੁੰਚ ਰਹੇ ਸੀ ਸਥਾਨਕ ਲੋਕਾਂ ਦੇ ਮੁਤਾਬਕ ਭਗਤਾਨ ਟੋਲਾ ਦੇ ਵਿੱਚ ਮਾਤਾ ਮਹਾਰਾਣੀ ਸਥਾਨ ਦੇ ਕੋਲ ਇੱਕ ਵਿਅਕਤੀ ਦੇ ਘਰ ਦੇ ਉੱਤੇ ਘਰ ਦੇ ਵਿੱਚ ਜਿਹੜਾ ਭੋਜਨ ਦਾ ਹੈ ਆਯੋਜਨ ਰੱਖਿਆ ਗਿਆ ਸੀ ਜਦੋਂ 20 ਦੇ ਕਰੀਬ ਲੋਕ ਇੱਕ ਛੋਟੀ ਕਿਸ਼ਤੀ 'ਚ ਸਵਾਰ ਹੋ ਕੇ ਉੱਧਰ ਗਏ ਇਸ ਦਰਮਿਆਨ ਸਥਾਨਕ ਜਿਹੜੇ 13 ਬੱਚਿਆਂ ਦੀ ਮੌਤ ਦੀ ਖਬਰ ਹੈ ਉਸ ਤੋਂ ਬਾਅਦ ਬਿਹਾਰ ਦੇ ਵਿੱਚ ਕੇਂਦਰੀ ਮੰਤਰੀ ਬਿਹਾਰ ਤੋਂ ਨੇ ਜਿਹੜੇ ਅਤੇ ਸਥਾਨਕ ਸਾਂਸਦ ਵੀ ਨੇ ਚਿਰਾਗ ਪਾਸਵਾਨ ਉਹਨਾਂ ਨੇ ਸੋਗ ਦਾ ਇਜ਼ਹਾਰ ਕੀਤਾ ਉਹਨਾਂ ਕਿਹਾ ਕਿ ਮੇਰੇ ਸੰਸਦੀ ਖੇਤਰ ਦੇ ਵਿੱਚ ਰਾਘੋਪੁਰ ਦੇਹਰਾ ਦੇ ਵਿੱਚ ਇਹ ਕਿਸ਼ਤੀ ਹਾਦਸਾ ਵਾਪਰਿਆ ਵਰਤਮਾਨ ਸਮੇਂ 'ਚ SDRF ਅਤੇ ਰਾਹਤ ਦੀਆਂ ਟੀਮਾਂ ਜਿਹੜੀਆਂ ਨੇ ਉਹ ਲੱਗੀਆਂ ਹੋਈਆਂ ਨੇ ਇਸ ਸੰਬੰਧ 'ਚ ਜ਼ਿਲ੍ਹਾ ਅਧਿਕਾਰੀਆਂ ਦੇ ਨਾਲ ਗੱਲਬਾਤ ਹੋਈ ਹੈ ਚਿਰਾਗ ਪਾਸਵਾਨ ਹਾਜੀਪੁਰ ਸੰਸਦੀ ਸੀਟ ਤੋਂ LJP ਰਾਮਵਿਲਾਸ ਯਾਨੀ ਲੋਕ ਜਨਸ਼ਕਤੀ ਪਾਰਟੀ ਰਾਮਵਿਲਾਸ ਧੜੇ ਦੇ ਸੰਸਦ ਮੈਂਬਰ ਨੇ ਇਸ ਇਲਾਕੇ ਦੇ ਵਿੱਚ ਜਿੱਥੇ ਇਹ ਘਟਨਾ ਵਾਪਰੀ ਉਹਨਾਂ ਦੇ ਹੀ ਸੰਸਦੀ ਖੇਤਰ ਦੇ ਵਿੱਚ ਇਹ ਪੈਂਦਾ ਹੈ ਉੱਥੇ ਇੱਕ ਹੋਰ ਮੰਦਭਾਗੀ ਖਬਰ ਮੁੰਬਈ ਤੋਂ ਜਿੱਥੇ ਨਾਲਾ ਸੁਪਾਰਾ ਇਲਾਕੇ ਦੇ ਵਿੱਚ ਇੱਕ ਬਹੁਮੰਜ਼ਲਾ ਇਮਾਰਤ 'ਚ ਅੱਗ ਲੱਗਣ ਦੇ ਚੱਲਦਿਆਂ ਇਮਾਰਤ ਦੇ ਵਿੱਚ ਕਈ ਲੋਕ ਫਸ ਗਏ ਇਸ ਦੇ ਵਿੱਚ ਇੱਕ ਬਜ਼ੁਰਗ ਮਹਿਲਾ ਦੀ ਮੌਤ ਵੀ ਹੋ ਗਈ ਹੈ ਵਸਈ ਵਿਰਾਰ ਮਿਊਂਸੀਪਲ ਕਾਰਪੋਰੇਸ਼ਨ ਦੀ ਤਰਫ ਤੋਂ ਦੱਸਿਆ ਗਿਆ ਹੈ ਕਿ ਇਸ ਮਿਊਂਸੀਪਲ ਕੌਂਸਲ ਦੇ ਔਚੇਲਾ ਏਰੀਆ ਦੇ ਵਿੱਚ ਇੰਪੀਰੀਅਲ ਹਾਈਟਸ ਬਿਲਡਿੰਗਸ ਦੇ ਵਿੱਚ ਮੰਗਲਵਾਰ ਰਾਤ 11:30 ਵਜੇ ਦੇ ਆਸ ਪਾਸ ਅੱਗ ਲੱਗਣ ਦੀ ਸੂਚਨਾ ਮਿਲੀ ਸੀ ਸ਼ੁਰੂਆਤੀ ਜਾਣਕਾਰੀ ਦੇ ਮੁਤਾਬਕ 15-20 ਲੋਕਾਂ ਨੂੰ ਰੈਸਕਿਊ ਵੀ ਕੀਤਾ ਗਿਆ ਕੁਝ ਲੋਕ ਆਪ ਹੀ ਥੱਲੇ ਆ ਗਏ ਇਸ ਦਰਮਿਆਨ ਕੌਂਸਲ ਦੀ ਤਰਫ ਤੋਂ ਦੱਸਿਆ ਗਿਆ ਕਿ ਇਸ ਹਾਦਸੇ 'ਚ 60 ਸਾਲ ਦੀ ਇੱਕ ਬਜ਼ੁਰਗ ਮਹਿਲਾ ਦੀ ਮੌਤ ਦੀ ਖਬਰ ਜ਼ਰੂਰ ਸਾਹਮਣੇ ਆਈ ਹੈ ਪਰ ਬਾਕੀਆਂ ਦੀ ਫਿਲਹਾਲ ਜਿਹੜੀ ਹੈ ਉਹ ਬਜ਼ੁਰਗ ਮਹਿਲਾ ਦੇ ਨਾਲ ਨਾਲ ਬਾਕੀਆਂ ਦੀ ਭਾਲ ਜਿਹੜੀ ਉਹ ਕੀਤੀ ਜਾ ਰਹੀ ਹੈ ਬਜ਼ੁਰਗ ਮਹਿਲਾ ਦੀ ਜਿਹੜੀ ਪਛਾਣ ਹੈ ਉਹ ਫਿਲਹਾਲ ਨਸ਼ਰ ਨਹੀਂ ਕੀਤੀ ਗਈ ਹੈ ਉੱਧਰ ਕਾਂਗਰਸ ਜਨਤਾ ਪਾਰਟੀ ਦੇ ਕਾਨੂੰਨੀ ਮਾਮਲਿਆਂ ਦੀ ਪ੍ਰਮੁੱਖ ਰਤਨਾ ਸਿੰਘ ਦੇ ਮੁਤਾਬਕ ਦਿੱਲੀ ਪੁਲਿਸ ਨੇ ਅੱਜ ਫਿਰ ਜੰਤਰ ਮੰਤਰ ਮਾਮਲੇ ਦੇ ਵਿੱਚ ਸੌਰਵ ਦਾਸ ਆਸ਼ੂਤੋਸ਼ ਰੰਕਾ ਅਤੇ ਅਜਿੰਕਿਆ ਸ਼ਿੰਦੇ ਨੂੰ ਪਾਰਲੀਮੈਂਟ ਸਟਰੀਟ ਪੁਲਿਸ ਥਾਣੇ ਤੋਂ ਗ੍ਰਿਫਤਾਰ ਕੀਤਾ ਰਤਨਾ ਸਿੰਘ ਨੇ ਕਿਹਾ ਕਿ ਹੁਣੇ ਹੁਣੇ ਜਾਣਕਾਰੀ ਮਿਲੀ ਹੈ ਕਿ ਸੌਰਵ ਆਸ਼ੂਤੋਸ਼ ਅਤੇ ਅਜਿੰਕਿਆ ਨੂੰ ਅਗਲੇ 1 ਘੰਟੇ ਦੇ ਅੰਦਰ ਮੰਦਰ ਮਾਰਗ ਪੁਲਿਸ ਸਟੇਸ਼ਨ ਦੇ ਵਿੱਚ ਪੇਸ਼ ਕੀਤੇ ਜਾਣ ਦੀ ਸੰਭਾਵਨਾ ਜਾਣਕਾਰੀ ਦੇ ਦਈਏ ਕਿ ਹਿਰਾਸਤ 'ਚ ਲਏ ਜਾਣ ਤੋਂ 24 ਘੰਟੇ ਦੇ ਅੰਦਰ ਅੰਦਰ ਜਿਹੜਾ ਇਸ ਕਿਸਮ ਦੀ ਕਾਰਵਾਈ ਕੀਤੀ ਜਾਂਦੀ ਹੈ ਪਰ ਰਤਨਾ ਸਿੰਘ ਨੇ ਐਕਸ ਦੇ ਉੱਤੇ ਪੋਸਟ ਦੇ ਜ਼ਰੀਏ ਦੱਸਿਆ ਕਿ ਬੌਂਡ ਦੀਆਂ ਸ਼ਰਤਾਂ ਦਾ ਉਲੰਘਣ ਅਤੇ ਸਰਕਾਰੀ ਅਧਿਕਾਰੀ ਦੇ ਕੰਮ ਦੇ ਵਿੱਚ ਵਿਘਨ ਪਾਉਣ ਸਣੇ ਕੁਝ ਹੋਰਨਾਂ ਦੋਸ਼ ਉਹਨਾਂ ਦੇ ਉੱਤੇ ਮੜੇ ਗਏ ਨੇ ਦੇਰ ਰਾਤ ਵੀ ਉਹਨਾਂ ਦੇ ਵਕੀਲਾਂ ਨੂੰ ਉਹਨਾਂ ਦੇ ਨਾਲ ਮਿਲਣ ਦੀ ਇਜਾਜ਼ਤ ਨਹੀਂ ਸੀ ਦਿੱਤੀ ਗਈ ਵੈਸੇ ਇਸ ਦਰਮਿਆਨ ਦਿੱਲੀ ਦੇ ਵਿੱਚ ਜਿਹੜੇ ਸਰਕਾਰ ਦੇ ਖਿਲਾਫ਼ ਜਾਂ ਜੇ ਕਹਿ ਲਈਏ ਕਿ ਜਿਹੜੇ ਅੰਦੋਲਨ ਇਸ ਵਕਤ ਚੋਣ ਕਮਿਸ਼ਨ ਦੇ ਖਿਲਾਫ਼ ਹੋ ਰਹੇ ਨੇ ਉਸ ਦੇ ਵਿੱਚ ਲਗਾਤਾਰ ਦੁਨੀਆ ਭਰ ਦੇ ਵਿੱਚੋਂ ਜਿਹੜੀਆਂ ਇਹ ਖ਼ਬਰਾਂ ਬਣ ਰਹੀਆਂ ਨੇ ਉੱਥੇ ਆਖਰੀ ਖ਼ਬਰ ਦੀ ਸਾਂਝ ਪਾਈਏ ਪੰਜਾਬ ਦੇ ਨਾਲ ਜੁੜੀ ਹੋਈ ਜਿੱਥੇ ਲੰਘੀ ਕੱਲ੍ਹ ਪੰਜਾਬ ਦੇ ਮਾਨਸਾ ਸ਼ਹਿਰ ਦੇ ਵਿੱਚ ਜਿਹੜਾ ਡਰੱਗਸ ਦੇ ਖਿਲਾਫ਼ ਲੜਨ ਵਾਲੇ ਐਕਟੀਵਿਸਟ ਪਰਵਿੰਦਰ ਸਿੰਘ ਝੋਟਾ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ ਉਸ ਕਤਲ ਦੇ ਵਿੱਚ ਮੁੱਖ ਦੋਸ਼ੀ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਪੁਲਿਸ ਨੇ ਦੱਸਿਆ ਕਿ ਰਾਜਸਥਾਨ ਦੇ ਸਾਲਾਸਰ ਤੋਂ ਇਸ ਨੂੰ ਗ੍ਰਿਫਤਾਰ ਕੀਤਾ ਗਿਆ ਜੋ ਕਿ ਗੋਲੀ ਮਾਰਨ ਤੋਂ ਬਾਅਦ ਫਰਾਰ ਹੋ ਗਿਆ ਸੀ ਪਰਵਿੰਦਰ ਸਿੰਘ ਝੋਟਾ ਡਰੱਗਸ ਦੇ ਖਿਲਾਫ਼ ਕੰਮ ਕਰ ਰਹੇ ਐਕਟੀਵਿਸਟਾਂ ਦੇ ਵਿੱਚੋਂ ਇੱਕ ਸੀ ਜਦੋਂ ਇਸ ਮੈਡੀਕਲ ਸਟੋਰ ਦੇ ਮਾਲਕ ਨੇ ਉਸਨੂੰ ਗੋਲੀ ਮਾਰ ਦਿੱਤੀ ਜਦੋਂ ਉਸਨੂੰ ਡਰੱਗਸ ਵੇਚਦਿਆਂ ਹੋਇਆਂ ਇਸ ਦੀ ਪਰਵਿੰਦਰ ਸਿੰਘ ਝੋਟਾ ਅਤੇ ਉਸਦੇ ਕੁਝ ਸਾਥੀਆਂ ਦੀ ਤਰਫ ਤੋਂ ਫੜਿਆ ਗਿਆ ਐਕਟੀਵਿਸਟ ਨੇ ਸਟੋਰ ਮਾਲਕ ਦੇ ਨਾਲ ਕਥਿਤ ਤੌਰ ਦੇ ਉੱਤੇ ਡਰੱਗਸ ਵੇਚਣ ਨੂੰ ਲੈ ਕੇ ਸਵਾਲ ਜਵਾਬ ਵੀ ਕੀਤੇ ਸੀ ਜਿਸ ਤੋਂ ਬਾਅਦ ਇਹ ਕਹਾਸੁਣੀ ਹੋਰ ਵੱਧ ਗਈ ਪਰਵਿੰਦਰ ਸਿੰਘ ਝੋਟਾ ਮੈਡੀਕਲ ਸਟੋਰ ਦੇ ਮਾਲਕ ਨੂੰ ਵਾਰ ਵਾਰ ਕਹਿ ਰਹੇ ਸੀ ਮਾਰ ਮੈਨੂੰ ਮਾਰ ਉਸ ਤੋਂ ਬਾਅਦ ਮਾਲਕ ਨੇ ਪੁੱਛਿਆ ਮਾਲਕ ਨੂੰ ਪੁੱਛਿਆ ਗਿਆ ਕਿ ਤੂੰ ਪਿਸਤੌਲ ਕਿਉਂ ਰੱਖੀ ਹੈ ਅਤੇ ਉਹ ਫੋਨ ਦੇ ਉੱਤੇ ਗੱਲ ਕਰਨ ਲੱਗ ਪਿਆ ਇਸ ਦੀ ਇੱਕ CCTV ਜਾਂ ਇਸ ਦੀ ਦੂਸਰੀਆਂ ਫੁਟੇਜ ਜਿਹੜੀਆਂ ਨੇ ਉਹ ਸੋਸ਼ਲ ਮੀਡੀਆ 'ਤੇ ਵੈਸੇ ਵੀ ਵਾਇਰਲ ਹੋ ਰਹੀਆਂ ਨੇ ਇਸ ਦਰਮਿਆਨ ਕਰੀਬ 4 ਮਿੰਟ ਤੱਕ ਬਹਿਸ ਚੱਲਦੀ ਰਹੀ ਬਾਅਦ ਦੇ ਵਿੱਚ ਦੁਕਾਨਦਾਰ ਨੇ ਗੋਲੀ ਚਲਾ ਦਿੱਤੀ ਅਤੇ ਪੁਲਿਸ ਨੇ ਦੱਸਿਆ ਕਿ ਪਰਵਿੰਦਰ ਸਿੰਘ ਦੇ ਉੱਤੇ 2 ਗੋਲੀਆਂ ਉਸਦੇ ਢਿੱਡ ਦੇ ਵਿੱਚ ਅਤੇ ਇੱਕ ਪੱਟ ਦੇ ਉੱਤੇ ਲੱਗੀ ਸੀ ਇਸ ਦਰਮਿਆਨ ਝੋਟਾ ਦੇ ਫੇਸਬੁੱਕ ਪੇਜ ਦੇ ਉੱਤੇ 24,000 ਦੇ ਕਰੀਬ ਫੋਲੋਅਰਸ ਨੇ ਜਿਹੜੇ ਕਿ ਹੁਣ ਉਸ ਦੇ ਇਸ ਦੇਹਾਂਤ ਤੋਂ ਬਾਅਦ ਮਾਨਸਾ ਹੀ ਨਹੀਂ ਬਲਕਿ ਪੰਜਾਬ ਭਰ ਦੇ ਵਿੱਚ ਨਸ਼ਿਆਂ ਦੇ ਖਿਲਾਫ਼ ਸਰਕਾਰ ਦੇ ਵਿਰੁੱਧ ਸੜਕਾਂ ਦੇ ਉੱਤੇ ਉਤਰ ਕੇ ਪ੍ਰਦਰਸ਼ਨ ਕਰਨਾ ਚਾਹੁੰਦੇ ਨੇ
ਇੱਧਰ ਆਸਟ੍ਰੇਲੀਆ ਦੀਆਂ ਦੂਜੀਆਂ ਖਬਰਾਂ ਦੀ ਸਾਂਝ ਪਾਈਏ ਤੇ ਆਸਟ੍ਰੇਲੀਆ ਦੇ ਵਿੱਚ ਵੀ ਇੱਕ ਅਪਰਾਧ ਜਗਤ ਦੇ ਨਾਲ ਜੁੜੀ ਖਬਰ ਜਿੱਥੇ ਜ਼ਿਆਦਾ ਐਲਨ ਬਰਨਰ ਨਾਮ ਦੀ ਇੱਕ ਨੌਜਵਾਨ ਯੁਵਤੀ ਲੜਕੀ ਜਿਹੜੀ 21 ਸਾਲ ਦੀ ਸੀ ਉਸ ਦੇ ਕਤਲ ਦੇ ਦੋਸ਼ ਦੇ ਵਿੱਚ ਕਾਰਟਨ ਦੇ ਵਿੱਚ ਜਿਹੜਾ ਹੋਇਆ ਸੀ ਕਾਰਟਨ ਦੇ ਇੱਕ ਸ਼ਖਸ ਦੇ ਉੱਤੇ ਹੁਣ ਦੋਸ਼ ਆਇਦ ਕਰ ਲਏ ਗਏ ਨੇ। ਦੱਸ ਦਈਏ ਕਿ ਇਹ ਨੌਜਵਾਨ ਲੜਕੀ ਕਾਰਡੀਗਨ ਸਟਰੀਟ 'ਤੇ ਆਪਣੇ ਅਪਾਰਟਮੈਂਟ ਦੇ ਵਿੱਚ ਮ੍ਰਿਤਕ ਪਾਈ ਗਈ ਸੀ ਜਦੋਂ ਦੱਸਿਆ ਗਿਆ ਕਿ ਇਸ ਨੂੰ ਕੁੱਟ ਕੁੱਟ ਕੇ ਮਾਰ ਦਿੱਤਾ ਗਿਆ ਸੀ। ਵੈਸੇ ਇਹ 31 ਸਾਲਾ ਵਿਅਕਤੀ ਨੇ ਖੁਦ ਹੀ ਪੁਲਿਸ ਦੇ ਸਾਹਮਣੇ ਆਪਣੇ ਆਪ ਨੂੰ ਸਰੈਂਡਰ ਕਰ ਦਿੱਤਾ। ਇਸ ਵਿਅਕਤੀ ਨੂੰ ਮੈਲਬਨ ਮੈਜਿਸਟ੍ਰੇਟ ਕੋਰਟ ਦੇ ਵਿੱਚ ਅੱਜ ਦੁਪਹਿਰ ਬਾਅਦ ਪੇਸ਼ ਵੀ ਕੀਤਾ ਗਿਆ। ਇਸ ਤੋਂ ਬਾਅਦ ਹੈਰਾਲਸਨ ਦੀ ਖਬਰ ਦੇ ਮੁਤਾਬਕ ਇਹ ਦੱਸਿਆ ਗਿਆ ਕਿ ਇਹ ਵਿਅਕਤੀ ਜਿਹੜਾ ਇਹ ਇਸ ਲੜਕੀ ਦਾ ਪਾਰਟਨਰ ਦੱਸਿਆ ਜਾ ਰਿਹਾ ਸੀ। ਪਿਛਲੇ ਦੋ ਸਾਲਾਂ ਤੋਂ ਇਸੇ ਹੀ ਅਪਾਰਟਮੈਂਟ ਦੇ ਵਿੱਚ ਇਕੱਠੇ ਰਹਿ ਰਹੇ ਸੀ। ਹਾਲਾਂਕਿ ਇਸ ਪੂਰੇ ਮਾਮਲੇ ਦੀ ਵਧੇਰੇ ਪੜਤਾਲ ਜਿਹੜੀ ਉਹ ਸਾਹਮਣੇ ਆਉਣੀ ਬਾਕੀ ਹੈ। ਇਹ ਲੜਕੀ ਜਿਹੜੀ ਸੀ ਜਿਸ ਦਾ ਨਾਮ ਜ਼ਿਆਦਾ ਐਲਨ ਬਾਰਡਰ ਦੱਸਿਆ ਗਿਆ ਇਹ ਇੰਡੀਜਨਸ ਭਾਈਚਾਰੇ ਦੇ ਨਾਲ ਸੰਬੰਧ ਰੱਖਦੀ ਸੀ। ਉੱਥੇ ਹੀ ਜਦੋਂ ਇਸ ਕਿਸਮ ਦੇ ਘਰੇਲੂ ਹਿੰਸਾ ਦੀਆਂ ਖਬਰਾਂ ਸਾਹਮਣੇ ਆਉਂਦੀਆਂ ਨੇ ਤਾਂ ਆਸਟ੍ਰੇਲੀਆ ਦੇ ਵਿੱਚ ਇੱਕ ਹੈਰਾਨ ਕਰ ਦੇਣ ਵਾਲੀ ਇੱਕ ਹੋਰ ਸਟੱਡੀ ਵੀ ਸਾਹਮਣੇ ਆਉਂਦੀ ਹੈ। 2485 ਇਹ ਗਿਣਤੀ ਹੈ ਜਿਨ੍ਹਾਂ ਲੋਕਾਂ ਤੋਂ ਸਵਾਲ ਪੁੱਛੇ ਗਏ ਸੀ। ਇਹ ਸਿਰਫ ਕੁਇਨਜ਼ਲੈਂਡ ਦੇ ਲੋਕ ਨੇ, ਲੋਕ ਵੀ ਕਾਹਦੇ, ਨੌਜਵਾਨ ਨੇ ਜਿਨ੍ਹਾਂ ਤੋਂ ਇਹ ਪੁੱਛਿਆ ਗਿਆ ਕਿ ਕੀ ਉਹਨਾਂ ਦੇ ਮਾਪਿਆਂ ਦੀ ਤਰਫ ਤੋਂ ਉਹਨਾਂ ਦੇ ਨਾਲ ਜਿਹੜੇ ਫਿਜ਼ੀਕਲ ਯਾਨੀ ਜਿਣਸੀ ਹਿੰਸਾ ਕੀਤੀ ਗਈ ਸੀ। ਇਸ ਸਰਵੇਖਣ ਦੇ ਵਿੱਚ 92% ਜਿਹੜੀਆਂ ਲੜਕੀਆਂ ਨੇ ਉਹਨਾਂ ਨੇ ਦੱਸਿਆ ਕਿ ਉਹਨਾਂ ਦੇ ਮਾਪਿਆਂ ਨੇ ਉਹਨਾਂ ਨੂੰ ਕੁੱਟਿਆ ਕਿਸੇ ਨਾ ਕਿਸੇ ਤਰੀਕੇ ਦੇ ਨਾਲ, ਉਹਨਾਂ ਨੂੰ ਘੁੱਟ ਕੇ ਫੜਿਆ। 78% ਨੇ ਦੱਸਿਆ ਕਿ ਉਹਨਾਂ ਦੇ ਸਰੀਰ ਦੇ ਉੱਤੇ ਕਿਤੇ ਨਾ ਕਿਤੇ ਜ਼ਖਮ ਕੀਤੇ ਗਏ ਨੇ। 63% ਨੇ ਗੱਲ ਦੱਸੀ ਕਿ ਉਹਨਾਂ ਨੂੰ ਕੁੱਟਣ ਦੇ ਲਈ ਲੱਕੜੀ ਦੀ ਸੋਟੀ ਵਰਗੇ ਕਿਸੇ ਨਾ ਕਿਸੇ ਹੋਰ ਜ਼ਰੀਏ ਦੇ ਨਾਲ ਉਹਨਾਂ ਨੂੰ ਕੁੱਟਿਆ ਗਿਆ। 53% ਨੇ ਇਹ ਵੀ ਗੱਲ ਦੱਸੀ ਕਿ ਉਹਨਾਂ ਦੇ ਮਾਪਿਆਂ ਨੂੰ ਇਹ ਲੱਗਦਾ ਸੀ ਕਿ ਜੇ ਉਹਨਾਂ ਦੇ ਮਾਪੇ ਉਹਨਾਂ ਨੂੰ ਨਾ ਕੁੱਟਣ ਤਾਂ ਉਹ ਉਹਨਾਂ ਦੀ ਗੱਲ ਨਹੀਂ ਸਮਝਣਗੇ। ਇਹ ਸਰਵੇਖਣ ਆਪਣੇ ਆਪ ਦੇ ਵਿੱਚ ਕਾਫ਼ੀ ਹੈਰਾਨ ਕਰ ਦੇਣ ਵਾਲਾ ਹੈ। ਦੱਸ ਦਈਏ ਕਿ ਇੰਟਰਨੈਸ਼ਨਲ ਜਰਨਲ ਆਫ ਚਾਈਲਡ ਅਬਿਊਜ਼ ਐਂਡ ਨਿਗਲੈਕਟ ਨਾਮ ਦੇ ਇੱਕ ਅਦਾਰੇ ਦੀ ਤਰਫ ਤੋਂ, ਇੱਕ ਰਸਾਲੇ ਦੀ ਤਰਫ ਤੋਂ ਇਸ ਸਰਵੇਖਣ ਨੂੰ ਪ੍ਰਕਾਸ਼ਿਤ ਕੀਤਾ ਗਿਆ। ਡੇਲੀ ਟੈਲੀਗ੍ਰਾਫ ਦੀ ਇਸ ਖਬਰ ਦੇ ਵਿੱਚ ਇਹ ਦੱਸਿਆ ਗਿਆ ਕਿ ਕੁਇਨਜ਼ਲੈਂਡ ਦੇ ਜ਼ਿਆਦਾਤਰ ਬੱਚੇ ਜਿਹੜੇ ਨੇ ਉਹ ਇਸ ਤਰੀਕੇ ਦੇ ਨਾਲ ਮੰਨਦੇ ਨੇ ਕਿ ਉਹਨਾਂ ਨੂੰ ਉਹਨਾਂ ਦੇ ਬਚਪਨ ਦੇ ਦਰਮਿਆਨ ਕਦੇ ਨਾ ਕਦੇ ਕੁੱਟ ਜ਼ਰੂਰ ਪਈ ਹੈ। ਉੱਥੇ ਵਿਕਟੋਰੀਆ ਦੇ ਵਿੱਚ ਇਹ ਫਾਇਰ ਸੀਜ਼ਨ ਜਿਹੜਾ ਉਹ ਖਤਰਨਾਕ ਹੋਣ ਜਾ ਰਿਹਾ। ਕੱਲ੍ਹ ਦੇ ਦਿਨ ਵੀ ਤੁਹਾਡੇ ਨਾਲ ਇਹ ਖਬਰ ਸਾਂਝੀ ਕੀਤੀ ਸੀ ਕਿ ਇਹਨਾਂ ਗਰਮੀਆਂ ਦੇ ਮੌਸਮ ਦੇ ਦਰਮਿਆਨ ਕੋਈ ਇੱਕ ਦਿਨ ਵੀ ਕੋਈ ਐਸਾ ਨਿਕਲਿਆ, ਮਾੜਾ ਨਿਕਲਿਆ ਜਿਹੜਾ ਕਿ ਮੰਦਭਾਗਾ ਕਹਿ ਸਕਦੇ ਹਾਂ, ਤਾਂ ਅੱਗ ਦਾ ਪ੍ਰਕੋਪ ਇੰਨਾ ਜ਼ਿਆਦਾ ਹੋਏਗਾ ਕਿ ਵਿਕਟੋਰੀਆ ਦੇ ਵਿੱਚ ਪਿਛਲੀਆਂ ਕੁਝ ਸਾਲਾਂ ਦੇ ਵਿੱਚ ਐਸੀਆਂ ਬੁਸ਼ਫਾਇਰ ਜੰਗਲਾਂ ਝਾੜੀਆਂ ਦੀਆਂ ਅੱਗਾਂ ਜਿਹੜੀਆਂ ਨਹੀਂ ਦੇਖੀਆਂ ਹੋਣਗੀਆਂ। ਅਜਿਹੇ ਦੇ ਵਿੱਚ ਇੱਕ ਹੋਰ ਖਬਰ ਹੁਣ ਸਾਹਮਣੇ ਆ ਰਹੀ ਹੈ। ਅੱਗ ਬੁਝਾਉਣ ਦੇ ਲਈ ਲੋੜੀਂਦੇ ਜਿਹੜੇ ਦਮਕਲ ਕਰਮੀਆਂ ਦੀ ਤਰਫ ਤੋਂ ਵਰਤੇ ਜਾਂਦੇ ਟਰੱਕ ਨੇ, ਜਿੰਨੇ ਓਪਰੇਟਿੰਗ ਟਰੱਕ ਨੇ ਉਹਨਾਂ ਦੇ ਵਿੱਚੋਂ ਕਈਆਂ ਦੀ ਹਾਲਤ ਇੰਨੀ ਵਧੀਆ ਨਹੀਂ ਹੈ। ਇਸੇ ਸਾਲ ਦੇ ਜੂਨ ਮਹੀਨੇ ਤੱਕ ਇਹ ਗੱਲ ਦੱਸੀ ਗਈ ਹੈ ਕਿ $1.5 billion ਹੋਰ ਇਨਵੈਸਟ ਕਰਨਾ ਹੋਏਗਾ। ਇਹ ਆਡੀਟਰ ਜਨਰਲ ਦੇ ਆਫਿਸ ਦੀ ਤਰਫ ਤੋਂ ਜਾਰੀ ਕੀਤੀ ਗਈ ਰਿਪੋਰਟ ਦੇ ਵਿੱਚ ਦਾਅਵਾ ਕੀਤਾ ਗਿਆ ਕਿ ਵਿਕਟੋਰੀਆ ਫਾਇਰ ਫਾਈਟਿੰਗ ਫਲੀਟ ਨੂੰ ਵਧੇਰੇ ਐਡਵਾਂਸ ਬਣਾਉਣ ਦੇ ਲਈ ਇਹ ਬੇਹੱਦ ਜ਼ਰੂਰੀ ਹੈ ਕਿ 2024-25 ਤੋਂ ਲੈ ਕੇ 2033-34 ਦੇ ਦਰਮਿਆਨ ਕੁਝ ਇੱਕ ਫਾਇਰ ਟਰੱਕ ਤਾਂ ਪੂਰੇ ਤਰੀਕੇ ਦੇ ਨਾਲ ਬਦਲ ਦਿੱਤੇ ਜਾਣ, ਕਈਆਂ ਦਾ ਸੁਧਾਰ ਹੋ ਸਕੇ, ਕਈਆਂ ਦੀ ਮੁਰੰਮਤ ਹੋ ਸਕੇ, ਔਰ ਇਸ ਸਾਰੇ ਦੇ ਖਾਤਰ $1.5 billion ਦਾ ਖਰਚ ਆਉਣ ਦੀ ਸੰਭਾਵਨਾ। ਵਿਕਟੋਰੀਅਨ ਫਾਇਰ ਫਾਈਟਰ ਦੀ ਇਸ ਵਕਤ ਫਲੀਟ ਜਿਹੜੀ ਉਹ 3000 ਦੇ ਕਰੀਬ ਐਕਟਿਵ ਫਾਇਰ ਟਰੱਕਸ ਦੀ ਹੈ। 184 ਫਾਇਰ ਰੈਸਕਿਊ ਵਿਕਟੋਰੀਆ ਦੇ, 2208 ਕੰਟਰੀ ਫਾਇਰ ਅਥਾਰਟੀ ਦੇ, 676 ਡਿਪਾਰਟਮੈਂਟ ਆਫ ਐਨਰਜੀ ਇਨਵਾਇਰਮੈਂਟ ਅਤੇ ਕਲਾਈਮੇਟ ਐਕਸ਼ਨ ਦੇ ਨਾਲ ਜੁੜੇ ਹੋਏ ਨੇ। ਹਾਲਾਂਕਿ ਇਹਨਾਂ ਸਾਰਿਆਂ ਨੂੰ ਆਪਸ 'ਚ ਜੋੜ ਦਈਏ 3000 ਦੇ ਕਰੀਬ ਐਕਟਿਵ ਫਾਇਰ ਜਿਹੜੇ ਵਾਹਨ ਨੇ ਉਹਨਾਂ ਦੇ ਵਿੱਚੋਂ 57% ਐਸੇ ਨੇ ਜਿਹੜੇ 15 ਸਾਲ ਜਾਂ ਉਸ ਤੋਂ ਵੀ ਵੱਧ ਪੁਰਾਣੇ ਨੇ, 35% ਟਰੱਕ ਐਸੇ ਨੇ ਜਿਹੜੇ 20 ਸਾਲ ਜਾਂ ਉਸ ਤੋਂ ਵੀ ਵੱਧ ਪੁਰਾਣੇ ਨੇ। ਅਜਿਹੇ ਦੇ ਵਿੱਚ ਅਚਾਨਕ ਲੱਗਦੀਆਂ ਜਾਂ ਉਹਨਾਂ ਖੇਤਰਾਂ ਦੇ ਵਿੱਚ ਵੱਧਦੀਆਂ ਅੱਗਾਂ ਨੂੰ ਰੋਕਣ ਦੇ ਲਈ ਇਹ ਟਰੱਕ ਨਾਕਾਫੀ ਨੇ, ਯਾਨੀ ਕਿ ਉਹ ਆਪਣੀ ਸਮਰੱਥਾ ਦੇ ਮੁਤਾਬਕ ਕੰਮ ਨਹੀਂ ਕਰ ਸਕਣਗੇ। ਫਾਇਰ ਸੀਜ਼ਨ ਤੋਂ ਪਹਿਲਾਂ ਬੁਸ਼ ਫਾਇਰ ਤਾਂ ਹੋਣੀ ਹੀ ਹੋਣੀ ਹੈ, ਇਸ ਗੱਲ 'ਤੇ ਤਾਂ ਕੋਈ ਇਨਕਾਰ ਨਹੀਂ ਕੀਤਾ ਜਾ ਸਕਦਾ, ਪਰ ਉਹ ਜਾਨੀ ਅਤੇ ਮਾਲੀ ਨੁਕਸਾਨ ਨਾ ਕਰ ਦੇਵੇ ਇਸ ਗਰਮੀਆਂ ਦੇ ਸੀਜ਼ਨ ਦੇ ਵਿੱਚ। ਇਸੇ ਦੇ ਲਈ ਇਸ ਕਿਸਮ ਦੀਆਂ ਰਿਪੋਰਟਾਂ ਲਗਾਤਾਰ ਸਾਹਮਣੇ ਆ ਰਹੀਆਂ ਨੇ। ਹਾਲਾਂਕਿ ਰਿਪੋਰਟ ਦੇ ਵਿੱਚ ਇਹ ਵੀ ਦੱਸਿਆ ਗਿਆ ਹੈ ਕਿ ਬੈਨਕੈਰਲ ਸਰਕਾਰ ਹੈ ਜਿਹੜੀ ਸੂਬੇ ਦੇ ਵਿੱਚ ਲੇਬਰ ਪਾਰਟੀ ਦੀ,
ਉਹਨਾਂ ਦੀ ਤਰਫ ਤੋਂ 167 ਮਿਲੀਅਨ ਡਾਲਰ ਦੀ ਇਨਵੈਸਟਮੈਂਟ ਕੀਤੇ ਜਾਣ ਦਾ ਇੱਕ ਵਾਅਦਾ ਕੀਤਾ ਗਿਆ। ਜੇਕਰ ਉਹ ਜਿੱਤ ਕੇ ਸੱਤਾ ਦੇ ਵਿੱਚ ਆਉਂਦੇ ਨੇ ਤਾਂ ਸਾਲ 2030 ਤੱਕ 150 ਨਵੇਂ ਫਾਇਰ ਟਰੱਕ ਵੀ ਫਲੀਟ ਦੇ ਵਿੱਚ ਜੋੜੇ ਜਾਣਗੇ, ਇਹ ਵੀ ਵਾਅਦਾ ਕੀਤਾ ਗਿਆ। ਵੈਸੇ ਚੋਣਾਂ ਤੋਂ ਪਹਿਲਾਂ ਲਗਾਤਾਰ ਵਾਅਦੇ ਦੋਹਾਂ ਧਿਰਾਂ ਦੀ ਤਰਫ ਤੋਂ ਹੋ ਰਹੇ ਨੇ। ਵਿਕਟੋਰੀਅਨ ਇਲੈਕਸ਼ਨ 17 ਨਵੰਬਰ ਤੋਂ ਜਿਹੜੀਆਂ ਨੇ ਅਰਲੀ ਵੋਟਿੰਗ ਸ਼ੁਰੂ ਹੋ ਜਾਣਗੀਆਂ। ਇਸ ਦਰਮਿਆਨ 28 ਨਵੰਬਰ ਨੂੰ ਜਿਹੜੀਆਂ ਆਖਰੀ ਵੋਟਾਂ ਦਾ ਦਿਨ ਜਿਹੜਾ ਫਾਈਨਲ ਵੋਟਿੰਗ ਡੇ ਜਿਹਨੂੰ ਡੀ ਡੇ ਕਹਿ ਲਿਆ ਜਾਂਦਾ ਉਹ ਹੋਏਗਾ। ਅਗਲੇ 24 ਤੋਂ 48 ਘੰਟਿਆਂ ਦੇ ਵਿੱਚ ਨਤੀਜੇ ਵੀ ਆਉਣੇ ਸਾਹਮਣੇ ਸ਼ੁਰੂ ਹੋ ਜਾਣਗੇ, ਜਿਸ ਦੇ ਵਿੱਚ ਪਤਾ ਚੱਲੇਗਾ ਕਿ ਵਿਕਟੋਰੀਆ 'ਚ ਇਸ ਵਾਰ ਸਰਕਾਰ ਲੇਬਰ ਪਾਰਟੀ ਦੀ ਬਣਦੀ ਹੈ, ਲਿਬਰਲ ਨੈਸ਼ਨਲ ਗੱਠਜੋੜ ਦੀ, ਜਾਂ ਫਿਰ ਇੱਕ ਲਟਕਵੀਂ ਸਰਕਾਰ ਹੈ ਜਿਸ ਦੇ ਵਿੱਚ ਵਨ ਨੇਸ਼ਨ ਵਰਗੇ ਛੋਟੇ ਧੜੇ ਵੀ ਸਰਕਾਰ ਨੂੰ ਜਾਂ ਕਿਸੇ ਨਾ ਕਿਸੇ ਪਾਰਟੀ ਨੂੰ ਹਮਾਇਤ ਦੇ ਸਕਦੇ ਨੇ। ਹਾਲਾਂਕਿ ਉਹ ਲੇਬਰ ਪਾਰਟੀ ਨੂੰ ਤਾਂ ਹਮਾਇਤ ਬਿਲਕੁਲ ਨਹੀਂ ਦੇਣਗੇ। ਇੱਕ ਤਾਜ਼ਾ ਪ੍ਰੈਸ ਕਾਨਫਰੰਸ ਦੇ ਦਰਮਿਆਨ ਜਦੋਂ ਪ੍ਰੀਮੀਅਰ ਬੈਨ ਕੈਰਲ ਤੋਂ ਇਹ ਪੁੱਛਿਆ ਗਿਆ ਕਿ ਡੈਨੀਅਲ ਐਂਡਰਿਊਜ਼ ਦੀ ਸਰਕਾਰ ਦੇ ਵੇਲੇ ਜਿਹੜੇ ਫੈਸਲੇ ਲਏ ਗਏ ਸੀ, ਤਾਂ ਇੱਕ ਵਾਰ ਫਿਰ ਤੋਂ ਉਹਨਾਂ ਨੇ ਆਪਣੇ ਆਪ ਨੂੰ ਐਂਡਰਿਊਜ਼ ਐਲਨ ਐਰਾ ਤੋਂ ਦੂਰ ਰੱਖਿਆ। ਐਂਡਰਿਊ ਐਲਨ ਐਰਾ ਅਸਲ ਦੇ ਵਿੱਚ ਵਿਕਟੋਰੀਆਈ ਮੀਡੀਆ ਦੀ ਤਰਫ ਤੋਂ ਇੱਕ ਟਰਮ ਵਰਤੀ ਜਾ ਰਹੀ ਹੈ, ਯਾਨੀ ਕਿ ਵਿਕਟੋਰੀਆ ਦੇ ਸਾਬਕਾ ਪ੍ਰੀਮੀਅਰ ਜਸੈਂਟਾ ਐਲਨ ਅਤੇ ਡੈਨੀਅਲ ਐਂਡਰਿਊਜ਼ ਦੋਹਾਂ ਦੇ ਕਾਰਜਕਾਲ ਨੂੰ ਇਕੱਠਾ ਜੋੜ ਕੇ ਹੀ ਐਂਡਰਿਊ ਐਲਨ ਐਰਾ ਕਿਹਾ ਜਾਂਦਾ। ਵੈਸੇ ਬੈਨ ਕੈਰਲ ਕਈ ਵਾਰ ਇਸ ਕਿਸਮ ਦੇ ਨਾਲ ਇਹ ਗੱਲ ਕਹਿ ਚੁੱਕੇ ਨੇ ਕਿ ਉਹ ਉਸ ਕਿਸਮ ਦੇ ਨਾਲ ਰਾਜ ਨਹੀਂ ਕਰਨਾ ਚਾਹੁੰਦੇ, ਉਸ ਕਿਸਮ ਦੇ ਨਾਲ ਸੱਤਾ ਦੇ ਉੱਤੇ ਨਹੀਂ ਬਣਾ ਰਹਿਣਾ ਚਾਹੁੰਦੇ ਜਿਸ ਤਰੀਕੇ ਦੇ ਨਾਲ ਐਂਡਰਿਊ ਐਲਨ ਕਾਲ ਦੇ ਦਰਮਿਆਨ ਹੋਈ ਸੀ। ਇਸ ਦਰਮਿਆਨ ਲੇਬਰ ਪਾਰਟੀ ਦੇ ਤਰਫ ਤੋਂ ਜਿਹੜਾ ਸੂਬਾਈ ਕਾਨੂੰਨਾਂ ਨੂੰ ਜਾਂ ਸੂਬਾਈ ਏਜੰਡਿਆਂ ਨੂੰ ਉਹਨਾਂ ਨੇ ਮੀਡੀਆ ਦੇ ਅੱਗੇ ਰੱਖਿਆ। ਖਬਰਾਂ ਦੇ ਅੱਜ ਦੇ ਇਸ ਬੁਲੇਟਿਨ ਦੇ ਵਿੱਚ ਫਿਲਹਾਲ ਇੰਨਾ ਹੀ। ਦਿਓ ਇਜਾਜ਼ਤ, ਧੰਨਵਾਦ। ਸੁਣਦੇ ਰਹੋ ਰੇਡੀਓ ਹਾਂਜੀ 1674 AM। ਬਾਕੀ ਦੇ ਪ੍ਰੋਗਰਾਮ, ਖਬਰਾਂ, ਜਾਣਕਾਰੀਆਂ ਇਸੇ ਤਰ੍ਹਾਂ ਦੇ ਨਾਲ ਜਾਰੀ ਰਹਿਣਗੀਆਂ। ਧੰਨਵਾਦ।

0: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀ ਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।
2: ਕਿਚਨ ਦਾ ਸਟਾਈਲ ਡਲ ਲੱਗਦਾ? ਬਾਥਰੂਮ ਵੈਨਿਟੀ ਸਿੰਪਲ ਜਿਹਾ? ਹੁਣ ਟੈਨਸ਼ਨ ਖਤਮ ਕਰੋ, ਆ ਗਿਆ ਜ਼ੀ ਜੇ ਸਟੋਨ ਮੈਸਨ। ਤੁਹਾਡੇ ਘਰ ਨੂੰ ਬਣਾਏ ਇਕਦਮ ਕਲਾਸੀ। ਅਸੀਂ ਬਣਾਉਂਦੇ ਹਾਂ ਡਿਜ਼ਾਈਨਰ ਸਟੋਨ ਬੈਂਚ ਟੌਪਸ ਫਾਰ ਕਿਚਨ, ਸਟਾਈਲਿਸ਼ ਵੈਨਿਟੀ ਅਤੇ ਮਾਡਰਨ ਲਾਂਡਰੀ, ਉਹ ਵੀ ਪੋਰਸਿਲਿਨ ਅਤੇ ਮਾਰਬਲ ਨਾਲ, ਜਿੱਥੇ ਐਲੀਗੈਂਸ ਮਿਲਦੀ ਹੈ ਡਿਊਰੇਬਿਲਿਟੀ ਨਾਲ। ਹੁਣ ਨਾ ਸਿਰਫ ਘਰ ਪਰ ਤੁਹਾਡੀ ਪਰਸਨੈਲਿਟੀ ਵੀ ਸ਼ਾਈਨ ਕਰੇਗੀ ਸਟੋਨ ਦੇ ਸਟਾਈਲ ਨਾਲ। ਕਾਲ ਕਰੋ 0400-045-555 ਜਾਂ ਅੱਜ ਹੀ ਵਿਜ਼ਿਟ ਕਰੋ 104 Collins Road, Melton.
3: Are you ready to start something? Do what you love? With 38 free TAFE courses and over 130 nationally recognised qualifications, including health, nursing, community services and justice, come to Kangan Institute, the Australian Large Training Provider of the Year 2022. No ATAR needed. It's time to unleash you at Kangan Institute. Call 13 TAFE to apply now or visit kangan.edu.au. Eligibility criteria applies. Some or all of this training is delivered with Victorian and Commonwealth Government funding. RTO 3077.
4: ਚਲਦੀ ਦਾ ਨਾਮ ਗੱਡੀ, ਆਹ ਤੇ ਸੁਣਿਆ ਹੀ ਹੋਣਾ। ਤੇ ਤੁਹਾਡੀ ਗੱਡੀ ਕੋਈ ਵੀ ਹੋਵੇ, ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ, ਅਲੋਏ ਵੀਲਸ ਲਈ। ਯਾਦ ਰੱਖੋ ਟਾਇਰ ਫੋਰਸ, ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ, ਮਕੈਨੀਕਲ ਰਿਪੇਅਰਸ, ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ। ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਸ ਵਨ ਸਟਾਪ ਸ਼ਾਪ। ਟਾਇਰ ਫੋਰਸ, ਯੂਨਿਟ 1, 19-25 ਸੁਮਾਟਨ ਰੋਡ, ਕੈਂਪਲਫੀਲਡ। ਕਾਲ 0390-8-6655 ਔਰ ਵਿਜ਼ਿਟ tireforce.com.au।
5: ਦੀਵਾਲੀ ਲਈ ਵੁਲਵਰਥਸ ਤੇ ਹਰ ਹਫਤੇ ਮਿਲਣ ਵਾਲੇ ਸ਼ਾਨਦਾਰ ਆਫਰਸ ਵੇਖੋ। ਮਿਸਾਲ ਵਜੋਂ ਦਾਵਤ ਬਾਸਮਤੀ ਰਾਈਸ ਐਵਰੀਡੇ ਗੋਲਡ 5 ਕਿਲੋ ਹੁਣ ਸਿਰਫ $12.50 ਦਾ ਹੈ, ਮਤਲਬ $2.35 ਦੀ ਬਚਤ। ਇਹ ਖਾਸ ਆਫਰ 20 ਅਕਟੂਬਰ ਤੱਕ, ਜਦੋਂ ਤੱਕ ਸਟਾਕ ਰਹਿੰਦਾ ਹੈ, ਚੁਨਿੰਦਾ ਸਟੋਰਾਂ ਤੇ ਉਪਲਬਧ ਹੈ ਅਤੇ ਹੋ ਸਕਦਾ ਹੈ ਕਿ ਇਹ ਹਰ ਸਟੋਰ ਤੇ ਜਾਂ ਆਨਲਾਈਨ ਤੇ ਨਾ ਮਿਲੇ, ਇਸ ਕਰਕੇ ਜਲਦੀ ਕਰੋ।
6: Attention, ladies and gentlemen, this is your captain. 20 flights, Melbourne to India, ya Pakistan, Sydney to India, ya Pakistan, kithe bhi ja sakdi hai.
0: Attention, please. Dil kehta hai, kar jana hai. Flight search karke thak gaye. Switch karo, Hi-Fi Travels te. Your local travel agency. Rated 4.9 star on Google. Book now, pay later. Flight book karni hai? Aaj hi call karo. 1300-533-311 te. Ya online book karo. HiFiTravels.com.au te.
7: ਵਿਕਟੋਰੀਆ ਦੇ ਪਰਿਵਾਰ ਵਿਕਟੋਰੀਅਨ ਐਨਰਜੀ ਕੰਪੇਅਰ ਵਰਤ ਕੇ ਆਪਣੇ ਲਈ ਸਭ ਤੋਂ ਸਸਤਾ ਐਨਰਜੀ ਆਫਰ ਲੱਭ ਸਕਦੇ ਹਨ। ਔਸਤਨ ਜਿਨ੍ਹਾਂ ਲੋਕਾਂ ਨੇ ਇਸ ਸਾਲ ਵਿਕਟੋਰੀਅਨ ਐਨਰਜੀ ਕੰਪੇਅਰ ਵਰਤਿਆ, ਉਹਨਾਂ ਨੇ ਸਭ ਤੋਂ ਘੱਟ ਕੀਮਤ ਵਾਲੇ ਆਫਰ ਨਾਲ ਆਪਣਾ ਪਲਾਨ ਬਦਲ ਕੇ $230 ਬਚਾਏ ਹਨ। ਸਰਚ ਕਰੋ ਵਿਕਟੋਰੀਅਨ ਐਨਰਜੀ ਕੰਪੇਅਰ ਜਾਂ compare.energy.vic.gov.au ਤੇ ਜਾਓ। ਆਪਣੀ ਭਾਸ਼ਾ ਵਿੱਚ ਮਦਦ ਲਈ 1314-50 ਤੇ ਟ੍ਰਾਂਸਲੇਟਿੰਗ ਐਂਡ ਇੰਟਰਪ੍ਰੇਟਿੰਗ ਸਰਵਿਸਿਜ਼ ਨੂੰ ਕਾਲ ਕਰੋ। ਵਿਕਟੋਰੀਅਨ ਗਵਰਨਮੈਂਟ, ਮੈਲਬਰਨ ਵੱਲੋਂ ਅਧਿਕਾਰਤ।
8: ਟੈਨਸ਼ਨ ਮੇਰੀ ਟੈਨਸ਼ਨ
9: ਕੀ ਹੋਇਆ,
8: ਇੱਥੇ ਇਮੀਗ੍ਰੇਸ਼ਨ ਦੇ ਇੰਨੇ ਪੰਗੇ ਨੇ ਯਾਰ, ਮੁੱਕਦੇ ਹੀ ਨਹੀਂ।
9: ਕਾਕਾ ਜੀ ਟੈਨਸ਼ਨ ਛੱਡੋ, ਫੋਨ ਚੱਕੋ, ਕਾਲ ਕਰੋ VY ਇਮੀਗ੍ਰੇਸ਼ਨ ਨੂੰ, ਜਿੱਥੇ ਇਮੀਗ੍ਰੇਸ਼ਨ ਐਕਸਪਰਟ ਹਰਪਾਲ ਸਿੰਘ ਬਾਜਵਾ, ਇੰਪਲੋਇਰ ਸਪਾਂਸਰ, ਪਾਰਟਨਰ ਜਾਂ ਪੇਰੈਂਟਸ, ਜਾਂ ਵੀਜ਼ਾ, ਸਕਿਲਡ ਮਾਈਗ੍ਰੇਸ਼ਨ, ਸਟੂਡੈਂਟ ਵੀਜ਼ਾ, MRT ਜਾਂ RRT ਅਪੀਲਸ ਤੇ ਸਕਿਲਸ ਅਸੈਸਮੈਂਟ ਦੇ ਮਾਹਿਰ ਬੈਠੇ ਨੇ। ਹੁਣੇ ਅਪੁਆਇੰਟਮੈਂਟ ਲਈ ਕਾਲ ਕਰੋ 0410-500-3530
8: ਜਾਂ 90-77-97-33
9: ਜਾਂ ਈਮੇਲ info@vyimmigration.com.au।
8: ਯਾਦ ਰੱਖੋ 9077-9733
9: VY ਇਮੀਗ੍ਰੇਸ਼ਨ ਐਂਡ ਐਜੂਕੇਸ਼ਨ ਕੰਸਲਟੈਂਟ,
8: ਹਰ ਕਦਮ ਤੁਹਾਡੇ ਨਾਲ।

0: ਹਾਂਜੀ 1674 ਆਸ ਕਰਦੇ ਹਾਂ ਦਿਨ ਤੁਹਾਡਾ ਵਧੀਆ ਜਾ ਰਿਹਾ ਹੋਵੇਗਾ। ਸਮਾਂ ਹੋ ਚੁੱਕਾ ਅੱਜ ਦੀ ਕਹਾਣੀ ਦਾ। ਰੀਅਲ ਸਟੇਟ ਦੇ ਵਿੱਚ ਬਹੁਤਾ ਸਮਾਂ ਨਹੀਂ ਸੀ ਹੋਇਆ, ਦੂਸਰਾ ਕੁ ਸਾਲ ਸੀ। ਇੱਕ ਜੋੜਾ ਆਇਆ, ਕਹਿੰਦੇ ਨੇ ਨਵਾਂ ਬਣਾਇਆ ਸੀ ਘਰ ਪਰ ਹੁਣ ਵੇਚਣਾ। ਦੋਵੇਂ ਮੈਨੂੰ ਮਿਲਣ ਵੱਖਰੀਆਂ ਵੱਖਰੀਆਂ ਗੱਡੀਆਂ 'ਚ ਆਏ ਸੀ, ਸੋ ਨਾ ਕਹਿਣ 'ਤੇ ਵੀ ਬੜਾ ਕੁਛ ਆਪੇ ਹੀ ਸਮਝ ਆ ਗਿਆ। ਆਪਸ ਦੇ ਵਿੱਚ ਗੱਲਬਾਤ ਵੀ ਬਿਲਕੁਲ ਉਨੀ ਕੀ ਕਰਦੇ ਸੀ ਜਿੰਨੀ ਕੁ ਬਹੁਤ ਜ਼ਰੂਰੀ ਹੁੰਦੀ। ਕੁਛੜ ਸੀ 7 ਮਹੀਨਿਆਂ ਦੀ, ਇੱਕ ਪਿਆਰੀ ਜੀ ਬੱਚੀ ਛਾਤੀ ਦੇ ਨਾਲ ਲੱਗੀ। ਐਂ ਬਿੱਟਰ ਬਿੱਟਰ ਮੇਰੇ ਵੱਲ ਵੇਖੀ ਜਾਵੇ। ਹੁਣ ਮੇਰੇ ਕੋਲ ਦੋ ਹੀ ਰਾਹ ਸੀ, ਜਾਂ ਤਾਂ ਮੈਂ ਚੁੱਪ ਚੁਪੀਤੇ ਘਰ ਵੇਚਦਾ, ਆਪਣੀ ਕਮਿਸ਼ਨ ਬਣਾਵਾਂ ਅਤੇ ਪਾਸੇ ਹੋ ਜਾਂ, ਅਤੇ ਜਾਂ ਫਿਰ ਆਪਣੀ ਇਨਸਾਨੀਅਤ, ਇਨਸਾਨ ਹੋਣ ਦਾ ਮੈਂ ਫਰਜ਼ ਨਿਭਾਵਾਂ, ਇਨਸਾਨੀਅਤ ਵਿਖਾਉਂਦਿਆਂ ਉਹਨਾਂ ਦੀ ਸੁਲਾ ਸਫਾਈ ਕਰਾਵਾਂ। ਪਰ ਜੇ ਇੰਜ ਕੀਤਾ ਤਾਂ ਫਿਰ ਦਿਹਾੜੀ 'ਤੇ ਲੱਤ ਵੱਜੂ। ਖੈਰ, ਪਹਿਲਾ ਰਾਹ ਕੁਛ ਜ਼ਿਆਦਾ ਵਧੀਆ ਲੱਗਾ। ਅਕਸਰ ਹੀ ਸੋਚਦਾ ਹਾਂ ਕਿ ਆਪਣੀ ਜਿਹੜੀ ਆਪਸੀ ਤਣਾਅ ਹੁੰਦੀ ਹੈ ਉਹਦੀ ਵਜ੍ਹਾ ਕੀ ਹੋ ਸਕਦੀ ਹੈ, ਪਰ ਅਗਲੀ ਪਲ ਪ੍ਰਾਈਵੇਸੀ ਕਾਨੂੰਨ ਰਾਹ ਦੇ ਵਿੱਚ ਡੱਕ ਲਿਆ ਕਰਦਾ। ਹੋਰ 100 ਤਰ੍ਹਾਂ ਦੀਆਂ ਅੜਿੱਚਣਾ, ਇੱਕ ਹੋਰ ਸਲਾਹ ਕਿ ਬਿਨਾਂ ਵਜ੍ਹਾ ਦੂਜਿਆਂ ਦੇ ਮਾਮਲੇ ਦੇ ਵਿੱਚ ਲੱਤ ਨਹੀਂ ਅੜਾਈਦੀ, ਦਖਲ ਨਹੀਂ ਦੇਈਦੀ, ਬਿਨਾਂ ਮੰਗਿਆਂ ਸਲਾਹ ਨਹੀਂ ਦੇਈਦੀ, ਬੜਾ ਮਹਿੰਗਾ ਸਾਬਤ ਹੁੰਦਾ। ਇਹ ਸਾਰਾ ਕੁਛ ਮਨ ਦੇ ਵਿੱਚ ਆਇਆ, ਪਰ ਇਸ ਦੇ ਬਾਵਜੂਦ ਮਝੈਲ ਖੂਨ ਡੱਕਿਆ ਨਹੀਂ ਗਿਆ। 2 ਘੜੀਆਂ ਤਲਵਾਰ ਦੀ ਧਾਲ 'ਤੇ ਤੁਰਿਆ, ਜੇ ਕਿਸੇ ਦਾ ਟੁੱਟਦਾ ਘਰ ਬਚ ਜਾਂਦਾ ਤਾਂ ਘਾਟੇ ਵਾਲਾ ਸੌਦਾ ਨਹੀਂ ਆ। ਸਿੰਘ ਸਾਹਿਬ, ਇਹ ਸੌਦਾ ਕਰ ਲੈਣਾ ਚਾਹੀਦਾ, ਆਪਣੇ ਮਨ ਨੇ ਅੰਦਰੋਂ ਸਲਾਹ ਦਿੱਤੀ। ਇਸ ਤੋਂ ਬਾਅਦ 1-2 ਮੀਟਿੰਗਾਂ ਹੋਈਆਂ ਸੀ ਉਸ ਪਰਿਵਾਰ ਦੇ ਨਾਲ, ਦੋਵੇਂ ਥੋੜ੍ਹੇ ਜਿਹੇ ਹੋਰ ਵਿਸ਼ਵਾਸ ਦੇ ਵਿੱਚ ਆ ਗਏ, ਦੋਵਾਂ ਨਾਲ ਵੱਖੋ ਵੱਖਰੀ ਗੱਲਬਾਤ ਕੀਤੀ। ਉਸੇ ਗੱਲਬਾਤ ਦੇ ਵਿੱਚੋਂ ਕੁਛ ਕੋਖ ਪੜਤਾਲ ਨਿਕਲੀ, ਅਖੀਰ ਸਾਰਾ ਮਾਮਲਾ ਸ਼ੱਕ ਦਾ ਹੀ ਨਿਕਲਿਆ। ਮੁੰਡਾ ਇੱਥੇ ਪੁਰਾਣਾ ਆਇਆ ਸੀ, ਨਾਲ ਦੀ ਨਵੀਂ ਨਵੀਂ ਵਿਆਹ ਕੇ ਲਿਆਂਦੀ ਸੀ। ਇੱਕ ਦਿਨ ਇੰਡੀਆ ਤੋਂ ਆਈ ਇੱਕ ਫੋਨ ਕਾਲ ਜਿਹਨੇ ਸਾਰਾ ਮਾਮਲਾ ਖੜਾ ਕਰ ਦਿੱਤਾ। ਉਸ ਤੋਂ ਬਾਅਦ ਕਦੀ ਘਰ ਦਾ ਮਾਮਲਾ ਸੁਝਿਆ ਜੀ, ਮਗਰੋਂ ਉਸਨੇ ਵੀ ਆਖਣਾ ਸ਼ੁਰੂ ਕਰ ਦਿੱਤਾ, ਇਸਨੇ ਇੱਥੇ ਕੋਈ ਰੱਖੀ ਹੋਣੀ ਆ, ਇਹ ਜੇ ਮੈਨੂੰ ਕਹਿੰਦੀ ਹੈ ਤੇ ਮੈਂ ਇਹਨੂੰ ਕਹਿੰਦਾ। ਗੱਲ ਕਾਹਦੀ ਕਿ ਦੋਵੇਂ ਇੱਕ ਦੂਸਰੇ ਦੇ ਉੱਤੇ ਸ਼ੱਕ ਕਰਨਾ ਸ਼ੁਰੂ ਹੋ ਗਏ, ਤੋਮਤਾਂ ਲੱਗਣੀਆਂ ਸ਼ੁਰੂ ਹੋ ਗਈਆਂ, ਮਿਹਣੇ ਸ਼ੁਰੂ ਹੋ ਗਏ, ਦੂਸ਼ਣਬਾਜ਼ੀਆਂ ਸ਼ੁਰੂ ਹੋ ਗਈਆਂ, ਸ਼ੱਕ ਸ਼ੁਬਾ ਵਾਲਾ ਸਿਲਸਿਲਾ ਜਿਹੜਾ ਹੌਲੀ ਹੌਲੀ ਵਾਧਾ ਵਾਧਾ ਇੱਥੋਂ ਤੱਕ ਆਣ ਪਹੁੰਚਿਆ। ਹੁਣ ਦੋਵੇਂ ਵੱਖਰਾ ਹੋਣਾ ਚਾਹੁੰਦੇ ਨੇ, ਵੱਖ ਵੱਖ ਰਾਹਾਂ ਦੇ ਉੱਤੇ ਤੁਰ ਕੇ। ਕਿੰਨਾ ਕੁ ਮਹਿੰਗਾ ਪੈ ਚੁੱਕਾ ਇਹਦਾ ਵੀ ਅੰਦਾਜ਼ਾ ਲਾਉਣ ਦਾ ਬੜੀ ਵਾਰੀ ਕੋਸ਼ਿਸ਼ ਕੀਤੀ। ਅਖੀਰ ਦੇ ਵਿੱਚ ਇੱਕ ਵਿਚੋਲਾ ਲੱਭਿਆ, ਵਿਚੋਲਾ ਉਹ ਲੱਭਿਆ ਜਿਹੜਾ ਇੰਜ ਦੇ ਮਾਮਲਿਆਂ ਦੇ ਵਿੱਚ ਬੜਾ ਸੁਹਿਰਦ ਬੜਾ ਸੁਹਿਰਦ ਸੀ, ਬੜਾ ਸੁਚੱਜਾ ਸੀ, ਬੜੀ ਚੰਗੀ ਸੋਚ ਰੱਖਦਾ ਸੀ। ਇਹ ਸਾਰਾ ਮਾਮਲਾ ਉਹਦੇ ਸਪੁਰਦ ਕੀਤਾ ਅਤੇ ਮੈਂ ਆਪ ਵਿੱਚੋਂ ਪਾਸੇ ਹੋ ਕੇ ਬਹਿ ਗਿਆ। ਫਿਰ ਕੈਨੇਡਾ ਦੀ ਭੱਜ ਦੌੜ ਵਾਲੀ ਜ਼ਿੰਦਗੀ, ਸਾਰਾ ਬਿਰਤਾਂਤ ਭੁੱਲ ਗਿਆ, ਪਤਾ ਹੀ ਨਹੀਂ ਰਿਹਾ। ਕਾਫੀ ਅਰਸੇ ਤੋਂ ਮਗਰੋਂ ਉਹੀ ਜੋੜਾ ਫਿਰ ਦੁਬਾਰਾ ਇੱਕ ਸਟੋਰ ਦੇ ਵਿੱਚ ਮਿਲਿਆ। ਨਿੱਕੀ ਜਿਹੀ ਬੱਚੀ ਹੁਣ ਵੱਡੀ ਹੋ ਚੁੱਕੀ ਸੀ, ਕੋਲ ਹੀ ਖੇਡਦੀ ਤੁਰੀ ਫਿਰਦੀ। ਸਤਿ ਸ਼੍ਰੀ ਅਕਾਲ ਬੁਲਾਈ, ਸਤਿ ਸ਼੍ਰੀ ਹਾਲ ਚਾਲ ਪੁੱਛਿਆ, ਇਸ ਤੋਂ ਇਲਾਵਾ ਬਹੁਤੀ ਗੱਲ ਨਹੀਂ ਕਰ ਸਕਿਆ, ਕਿਉਂ ਐਵੇਂ ਪੁਰਾਣੀਆਂ ਗੱਲਾਂ ਯਾਦ ਦਿਵਾਉਣੀਆਂ। ਦੋਵਾਂ ਨੇ ਬਸ ਇੰਨਾ ਕੁ ਦੱਸਿਆ ਕਿ ਅਜੇ ਵੀ ਉਸੇ ਘਰ ਦੇ ਵਿੱਚ ਰਹਿੰਦੇ ਹਾਂ। ਨਿੱਕੇ ਨਿਆਣੇ ਅਕਸਰ ਹੀ ਮੈਨੂੰ ਵੇਖ ਕੇ ਡਰ ਜਾਇਆ ਕਰਦੇ ਨੇ, ਪਰ ਉਹ ਨਿੱਕੀ ਜਿਹੀ ਬਾਲੜੀ ਮੇਰੇ ਵੱਲ ਵੇਖ ਕੇ ਇੱਦਾਂ ਮੁਸਕਰਾ ਰਹੀ ਸੀ ਜਿਵੇਂ ਉਹ ਧੰਨਵਾਦ ਕਰ ਰਹੀ ਹੋਵੇ। ਮੈਨੂੰ ਲੱਗਾ ਜਿੱਦਾਂ ਉਹ ਕਹਿ ਰਹੀ ਹੋਵੇ, ਅੰਕਲ ਸ਼ੁਕਰੀਆ, ਸਾਡੇ ਆਲਣੇ ਨੂੰ ਖਿਰਲਰ ਨੂੰ ਬਚਾ ਲਿਆ ਤੁਸੀਂ। ਫਿਰ ਤਿੰਨਾਂ ਨੂੰ ਇਕੱਠੇ ਤੁਰੇ ਜਾਂਦਿਆਂ ਵੇਖ ਕੇ ਇੱਕ ਅਜੀਬ ਜਿਹਾ ਸਕੂਨ ਮਹਿਸੂਸ ਹੋਇਆ। ਉਸ ਦਿਨ ਮਹਿਸੂਸ ਹੋਇਆ ਕਿ ਇਨਸਾਨੀਅਤ ਦਾ ਨਿਭਾਇਆ ਫਰਜ਼ ਪੈਸੇ ਦੇ ਉੱਤੇ ਬੜਾ ਭਾਰੂ ਆ। ਜੇ ਉਸ ਦਿਨ ਥੋੜ੍ਹੀ ਜਿਹੀ ਕਮਿਸ਼ਨ ਕਮਾ ਕੇ ਆਪ ਪਾਸੇ ਹੁੰਦੀ ਲੰਘਿਆ ਹੁੰਦਾ ਅਤੇ ਅੱਜ ਇਕੱਲੇ ਇਕੱਲੇ ਤੁਰੇ ਫਿਰਦੇ, ਇਹਨਾਂ ਜੀਆਂ ਦੇ ਨਾਲ ਅੱਖ ਨਹੀਂ ਸੀ ਮਿਲਾਈ ਜਾਣੀ। ਇਸ ਬੱਚੀ ਨੇ ਕਦੀ ਮੈਨੂੰ ਮਾਫ਼ ਨਹੀਂ ਸੀ ਕਰਨਾ, ਬੜੀਆਂ ਸਾਰੀਆਂ ਚੀਜ਼ਾਂ ਇਸ ਦੁਨੀਆ ਦੇ ਵਿੱਚ ਜੋ ਪੈਸੇ ਖਰਚ ਕੇ ਲਈਆਂ ਜਾ ਸਕਦੀਆਂ, ਪਰ ਇਹ ਰਿਸ਼ਤੇ ਨਹੀਂ ਮਿਲਦੇ, ਆਪਣੇ ਪਰਿਵਾਰ ਦੇ ਜੀ ਨਹੀਂ ਮਿਲਦੇ। ਇੱਕ ਵਾਰੀ ਖੇਰੂ ਖੇਰੂ ਹੋਇਆ ਆਲਣਾ ਬਾਅਦ 'ਚ ਨਹੀਂ ਜੁੜਦਾ। ਪਤਾ ਲੱਗਾ ਦੋਵੇਂ ਹੁਣ ਕਿਸੇ ਦੂਸਰੇ ਸ਼ਹਿਰ 'ਚ ਚਲੇ ਗਏ ਨੇ, ਪਰ ਜਿਹੜਾ ਸੁਲਾ ਸਫਾਈ ਕਰਾਉਣ ਵਾਲਾ ਬਾਬਾ ਸੀ ਉਹ ਜਹਾਨੋਂ ਕੂਚ ਕਰ ਗਿਆ। ਕਿੰਨੀਆਂ ਦੁਆਵਾਂ ਲੈ ਕੇ ਗਿਆ ਹੋਊਗਾ ਉਹ ਬਾਬਾ। ਕਹਾਣੀ ਲਿਖੀ ਸੀ ਹਰਪ੍ਰੀਤ ਸਿੰਘ ਜਵੰਦਾ ਹੋਰਾਂ ਨੇ, ਸਾਡੇ ਤੱਕ ਪਹੁੰਚਾਈ ਸੀ ਸੁਖਦੀਪ ਸਿੰਘ ਘੁੰਮਣ ਹੋਰਾਂ ਨੇ, ਅਤੇ ਆਸ ਕਰਦੇ ਹਾਂ ਤੁਸੀਂ ਪਸੰਦ ਕੀਤੀ ਹੋਏਗੀ। ਕੋਸ਼ਿਸ਼ ਕਰੀਏ ਸਾਡੇ ਘਰ ਜੁੜੇ ਰਹਿਣ, ਇਹ ਆਲਣੇ ਇਸੇ ਤਰ੍ਹਾਂ ਜੁੜੇ ਰਹਿਣ, ਸਾਡੇ ਬੱਚੇ ਮਾਂ ਅਤੇ ਪਿਓ ਦੋਵਾਂ ਦਾ ਨਿੱਘ ਮਾਣਦੇ ਰਹਿਣ, ਅਤੇ ਜੇ ਆਸ ਪਾਸ ਕੋਈ ਖਿੱਲਰ ਦਾ ਆਲਣਾ ਵੇਖਦੇ ਹੋ ਕੋਸ਼ਿਸ਼ ਕਰੋ, ਕਿਸੇ ਵੀ ਤਰ੍ਹਾਂ ਦਾ ਤੁਸੀਂ ਯਤਨ ਕਰ ਸਕਦੇ ਹੋ ਕਰਕੇ ਉਸ ਆਲਣੇ ਨੂੰ ਖਿੱਲਰ ਨੂੰ ਬਚਾ ਲਓ। ਅਜੋਕੇ ਸਮੇਂ ਦੇ ਵਿੱਚ ਆਪਾਂ ਦੁਨੀਆ ਭਰ ਦੇ ਵਿੱਚ, ਨਾ ਕਿ ਇਕੱਲਾ ਬਾਹਰ, ਭਾਰਤ ਦੇ ਵਿੱਚ ਵੀ ਹਰ ਜਗ੍ਹਾ ਹੀ ਇੱਕ ਅਜੀਬ ਜਿਹੀ ਹਵਾ ਚੱਲੀ ਆ। ਕੋਈ ਕਿਸੇ ਦੀ ਮੰਨਦਾ ਨਹੀਂ, ਕੋਈ ਸੁਣਦਾ ਨਹੀਂ, ਗੱਲ ਗੱਲ 'ਤੇ ਹਰ ਕਿਸੇ ਨੂੰ ਲੱਗਦਾ ਕਿ ਮੈਂ ਇਕੱਲਾ ਗੁਜ਼ਾਰਾ ਕਰ ਲੂੰਗਾ, ਪਰ ਸੱਚਾਈ ਇਹ ਆ ਕਿ ਨਹੀਂ, ਇਕੱਲੇ ਗੁਜ਼ਾਰਾ ਕਰਨਾ ਇਹ ਮਸਲੇ ਦਾ ਹੱਲ ਨਹੀਂ ਹੈ। ਮੁਸ਼ਕਲਾਂ ਹੋਰ ਵੱਧ ਜਾਂਦੀਆਂ ਨੇ, ਇੱਕ ਦੇ ਲਈ ਨਹੀਂ, ਦੋਵਾਂ ਦੇ ਲਈ, ਦੋਵਾਂ ਦੇ ਲਈ ਨਹੀਂ, ਸਾਰੇ ਘਰ ਦੇ ਲਈ, ਬੱਚਿਆਂ ਦੇ ਲਈ, ਅਤੇ ਗੱਲ ਇੱਥੋਂ ਤੱਕ ਵੀ ਸੀਮਤ ਨਹੀਂ, ਇਸ ਸਾਰੇ ਸਮਾਜ ਦੇ ਲਈ। ਕਿਉਂਕਿ ਇੱਕ ਘਰ ਦੀ ਅੱਗ, ਇੱਕ ਘਰ ਦਾ ਗਮ, ਇੱਕ ਘਰ ਦਾ ਕਪੱਤ ਜਦੋਂ ਬਾਹਰ ਗਲੀ ਦੇ ਵਿੱਚ ਨਿਕਲਦਾ ਤਾਂ ਉਹ ਸਾਰੀ ਗਲੀ ਨੂੰ ਗਲਤ ਸੰਦੇਸ਼ ਦੇ ਕੇ ਜਾਂਦਾ, ਗਮਗੀਨ ਕਰ ਜਾਂਦਾ। ਇਸ ਸਮਾਜ ਦੇ ਵਿੱਚ ਜਦੋਂ ਇਸ ਤਰੀਕੇ ਦੇ ਨਾਲ ਘਰ ਟੁੱਟਣੇ ਸ਼ੁਰੂ ਹੋ ਜਾਣ ਅਤੇ ਬਾਕੀ ਬਚੇ ਘਰਾਂ ਦੇ ਉੱਤੇ ਵੀ ਕੋਈ ਬਹੁਤਾ ਅਸਰ ਨਹੀਂ ਪੈਂਦਾ ਵਧੀਆ, ਕਿਉਂਕਿ ਉਹਨਾਂ ਨੇ ਸਭ ਬਾਕੀਆਂ ਦੇ ਨਾਲ ਵਿਚਰਨਾ, ਉਹਨਾਂ ਦੇ ਬੱਚਿਆਂ ਨੇ ਬਾਕੀਆਂ ਨਾਲ ਖੇਡਣਾ, ਬਾਕੀਆਂ ਨਾਲ ਪੜ੍ਹਨਾ। ਸਾਡੇ ਕੋਲ ਕੋਈ ਹੱਕ ਨਹੀਂ ਕਿ ਅਸੀਂ ਆਪਣੇ ਆਪ ਦਾ ਸਕੂਨ ਜਾਂ ਆਪਣੇ ਬੱਚਿਆਂ ਦਾ, ਆਪਣੇ ਪਰਿਵਾਰ ਦਾ, ਸਮਾਜ ਦਾ ਸਕੂਨ ਆਪਾਂ ਖੋਲੀਏ। ਚੰਗੇ ਇਨਸਾਨ ਹੋਣ ਦਾ ਫਰਜ਼ ਇਹ ਕਿ ਆਪਣਾ ਘਰ ਵੀ ਸਾਂਭ ਕੇ ਰੱਖੀਏ ਅਤੇ ਦੂਜਿਆਂ ਦਾ ਵੀ ਖਿੱਲਰ ਨੂੰ ਬਚਾ ਲਈਏ। ਆਸ ਕਰਦੇ ਹਾਂ ਕਿ ਅੱਜ ਦੀ ਕਹਾਣੀ ਤੁਸੀਂ ਪਸੰਦ ਕੀਤੀ ਹੋਏਗੀ। ਧੰਨਵਾਦ।
1: ਤਾਂ ਕਿੱਥੇ ਵੱਜ ਗਈ ਤੇਰੀ ਗੱਡੀ?
2: ਗੱਡੀ ਤਾਂ ਠੀਕ ਹੋਜੂ, ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
3: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ। ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ। ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383857748 ਤੇ। ਸਿੰਘ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੇਵਨ ਹਾਲ।
4: ਟੈਨਸ਼ਨ ਟੈਨਸ਼ਨ ਮੇਰੀ ਟੈਨਸ਼ਨ
5: ਕੀ ਹੋਇਆ?
4: ਇੱਥੇ ਇਮੀਗ੍ਰੇਸ਼ਨ ਦੇ ਇੰਨੇ ਪੰਗੇ ਨੇ ਯਾਰ, ਮੁੱਕਦੇ ਹੀ ਨਹੀਂ।
5: ਕਾਕਾ ਜੀ ਟੈਨਸ਼ਨ ਛੱਡੋ, ਫੋਨ ਚੱਕੋ, ਕਾਲ ਕਰੋ VY ਇਮੀਗ੍ਰੇਸ਼ਨ ਨੂੰ, ਜਿੱਥੇ ਇਮੀਗ੍ਰੇਸ਼ਨ ਐਕਸਪਰਟ ਹਰਪਾਲ ਸਿੰਘ ਬਾਜਵਾ, ਇੰਪਲੋਇਰ ਸਪਾਂਸਰ, ਪਾਰਟਨਰ ਜਾਂ ਪੇਰੈਂਟਸ, ਜਾਂ ਵੀਜ਼ਾ, ਸਕਿਲਡ ਮਾਈਗ੍ਰੇਸ਼ਨ, ਸਟੂਡੈਂਟ ਵੀਜ਼ਾ, MRT ਜਾਂ RRT ਅਪੀਲਸ ਤੇ ਸਕਿਲਸ ਅਸੈਸਮੈਂਟਸ ਦੇ ਮਾਹਿਰ ਬੈਠੇ ਨੇ। ਹੁਣੇ ਅਪਾਇੰਟਮੈਂਟ ਲਈ ਕਾਲ ਕਰੋ 0410-530-530
4: ਜਾਂ 90-77-97-33
5: ਜਾਂ ਈਮੇਲ info@vyimmigration.com.au।
4: ਯਾਦ ਰੱਖੋ 9077-9733।
5: VY ਇਮੀਗ੍ਰੇਸ਼ਨ ਐਂਡ ਐਜੂਕੇਸ਼ਨ ਕੰਸਲਟੈਂਟ,
4: ਹਰ ਕਦਮ ਤੁਹਾਡੇ ਨਾਲ।
6: ਹੁਣ ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀਬੀ ਟੋਯੋਟਾ,
7: ਜਿੱਥੇ ਹੈ ਟੋਯੋਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਯੋਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀਬੀ ਟੋਯੋਟਾ ਦੇ ਨਾਲ।
6: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 Old G Long Road, Hoppers Crossing, Very Be Toyota, the smart choice.

0: ਕੀ ਚਾਹੀਦਾ? ਆਸਟ੍ਰੇਲੀਆ ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ? ਮਿਲ ਜੂਗਾ, ਸਿੱਧੇ ਆਓ ਗਰੇਵਾਲ ਵੀਜ਼ਾ ਸੋਲੂਸ਼ਨ। ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾਮ, ਜੋ ਸਟੱਡੀ ਵੀਜ਼ਾ, ਸਕਿੱਲਡ ਵੀਜ਼ਾ, ਐਮਪਲੋਇਰ ਸਪੋਂਸਰਡ ਵੀਜ਼ਾ, ਡਾਮਾ, ਪੇਰੈਂਟ, ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ। ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 0490054596। ਗਰੇਵਾਲ ਵੀਜ਼ਾ ਸੋਲੂਸ਼ਨਸ .com.au ਤੇ ਜਾਓ। ਤੁਹਾਡਾ ਕੋਈ ਹੱਲ ਕਰੀਏ।
1: ਵਾਓ, ਤੇਰੀ ਸਬਜ਼ੀ ਦੀ ਖੁਸ਼ਬੂ ਅਤੇ ਟੇਸਟ ਵਿੱਚ ਕੁਝ ਤਾਂ ਕਮਾਲ ਹੈ, ਮੈਨੂੰ ਵੀ ਦੱਸ ਦੇ ਸੀਕ੍ਰੇਟ।
2: ਅੰਮ੍ਰਿਤ, ਇਹ ਕਮਾਲ ਹੈ ਗੋਲਡ ਲੀਫ ਡੇਰੀ ਦੇ ਪਿਓਰ ਨਿਊਜ਼ੀਲੈਂਡ ਟੀ ਦਾ। ਨਿਊਜ਼ੀਲੈਂਡ ਵਿੱਚ ਫ੍ਰੀ ਰੇਂਜ ਗ੍ਰਾਸ ਫੈਡ ਗਾਵਾਂ ਦੇ ਦੁੱਧ ਤੋਂ ਤਿਆਰ, ਨਾ ਤਾਂ ਇਸ ਵਿੱਚ ਆਇਲ, ਨਾ ਹੀ ਕੋਈ ਕਲਰ, ਹਾਰਮੋਨਸ ਜਾਂ ਐਂਟੀਬਾਇਓਟਿਕਸ। ਬਿਲਕੁਲ ਪਿਓਰ ਹੈ ਕਿ ਪਲਾਸਟਿਕ ਦੇ ਡੱਬਿਆਂ 'ਚ ਨਹੀਂ ਬਲਕਿ ਗਲਾਸ ਕੰਟੇਨਰ 'ਚ ਪੈਕ ਹੁੰਦਾ ਹੈ।
1: ਤੁਸੀਂ ਵੀ ਅੱਜ ਹੀ ਬਾਏ ਕਰੋ ਗੋਲਡ ਲੀਫ ਦਾ ਪਿਓਰ ਨਿਊਜ਼ੀਲੈਂਡ ਕੀ ਆਪਣੇ ਨੇੜੇ ਦੇ ਇੰਡੀਅਨ ਗ੍ਰੋਸਰੀ ਸਟੋਰ ਤੋਂ। ਵਿਜ਼ਿਟ ਗੋਲਡ ਲੀਫ ਡੇਅਰੀ ਡੋਟ ਕਾਮ।
3: दिल्ली की यात्रा का विचार बना रहे हैं? मेलबर्न से क्वांटस की सीधी उड़ान उपलब्ध है। बाजारों की रौनक देखें या अपनों के साथ फिर से समय बिताएं, अद्भुत स्मारकों को निहारें या घर के बने भोजन का मजा लें। चाहे आप दोस्तों और परिवार से मिलने जा रहे हों या किसी नई जगह की खोज कर रहे हों, क्वांटस की बेहतरीन सेवा का अनुभव करें जिसमें आपका भोजन, पेय, सामान और मनोरंजन शामिल है। आज ही क्वांटस के साथ दिल्ली की नॉन स्टॉप उड़ान बुक कीजिए। 26 अक्टूबर 2026 से 27 मार्च 2027 तक उपलब्ध। नियम और शर्तें लागू।
4: खुशी या किसी भी खास मौके लिए ज्वेलरी होनी चाहिए खास, तो ना ज्वेलर्स लेके आए ने लेटेस्ट गोल्ड, डायमंड, बुलियन, सिल्वर ते ब्राइडल कलेक्शन। हर स्टाइल ते हर ओकेजन ले जेन्युइन ज्वेलरी, जेन्युइन प्राइसिंग ते वधिया कस्टमर सर्विस दे नाल। गोल्ड ज्वेलरी ते फास्ट लोन फैसिलिटी भी अवेलेबल। विजिट करो 5/150 फार्मर्स रोड त्रुगनीना अते 347 लॉन्सडेल स्ट्रीट डैंडीनोंग। तुन्ना ज्वेलर्स, भरोसे दी निशानी।
0: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
5: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀਲੋਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।
6: ਦਿਨ ਭਰ ਦੇ ਕੰਮਾਂ ਕਾਰਾਂ 'ਚ ਘਰ ਪੈਸੇ ਭੇਜਣਾ ਸ਼ਾਮਿਲ ਕਰਨਾ ਚਾਹੁੰਦੇ ਹੋ? ਜ਼ਿੰਦਗੀ ਤੁਹਾਨੂੰ ਚਾਹੇ ਜਿੱਥੇ ਵੀ ਲੈ ਜਾਵੇ, ਵਰਲਡ ਰੈਮਿਟ ਨਾਲ ਤੁਸੀਂ ਆਪਣੇ ਫੋਨ ਤੋਂ ਹੀ ਜਲਦੀ ਤੇ ਸੁਰੱਖਿਅਤ ਪੈਸੇ ਭੇਜ ਸਕਦੇ ਹੋ, ਉਹ ਵੀ ਵਧੀਆ ਰੇਟਾਂ ਤੇ ਘੱਟ ਫੀਸਾਂ ਨਾਲ। ਸਭ ਤੋਂ ਰੁਝੇਵੇਂ ਵਾਲੇ ਦਿਨਾਂ 'ਚ ਵੀ ਤੁਹਾਡੇ ਆਪਣਿਆਂ ਦਾ ਸਾਥ ਨਿਭਾਉਣਾ ਹੁਣ ਬਹੁਤ ਆਸਾਨ ਹੈ। ਅੱਜ ਹੀ ਵਰਲਡ ਰੈਮਿਟ ਐਪ ਡਾਊਨਲੋਡ ਕਰੋ ਅਤੇ ਹਰ ਟ੍ਰਾਂਸਫਰ ਨਾਲ ਆਪਣੇ ਘਰ ਦੇ ਹੋਰ ਨੇੜੇ ਮਹਿਸੂਸ ਕਰੋ।

0: ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ ਆਪਣੇ ਹਰ ਭੈਣ ਭਰਾ ਨੂੰ ਉਹਨਾਂ ਦੇ ਦੇਸ਼ ਦਾ ਸਵਾਦ ਅਤੇ ਮਸਾਲੇ ਇੱਥੇ ਦੇ ਰਿਹਾ ਹੈ। ਤੁਸੀਂ ਇੱਥੇ ਇੰਡੀਅਨ ਮਸਾਲੇ, ਦਾਲਾਂ, ਗਰੋਸਰੀ ਦਾ ਹਰ ਸਮਾਨ ਵਾਜਿਬ ਰੇਟ ਤੇ ਲੈ ਸਕਦੇ ਹੋ। ਪਾਓ ਕਾਸਮੈਟਿਕ ਦੀ ਹਰ ਆਈਟਮ ਵੀ, ਨਾਲੇ ਘਰ ਵਿੱਚ ਹੋਵੇ ਕੋਈ ਫੰਕਸ਼ਨ ਜਾਂ ਤਿਉਹਾਰ, ਮਿਠਾਈ ਦੀ ਇੱਥੇ ਮਿਲੇਗੀ ਤੁਹਾਨੂੰ ਵੈਰਾਇਟੀ ਬੇਸ਼ੁਮਾਰ। ਗਰੋਸਰੀ ਦੀ ਹੋਮ ਡਿਲੀਵਰੀ ਲਈ ਨੰਬਰ ਲਿਖ ਲਓ 0430-123-394। ਦਿਓ ਰੇਡੀਓ ਹਾਂਜੀ ਦਾ ਹਵਾਲਾ ਤੇ ਪਾਓ ਭਾਰੀ ਡਿਸਕਾਊਂਟ ਹਰ ਸ਼ਾਪਿੰਗ ਤੇ। ਮੇਰਾ ਦੇਸ਼ ਇਨਕ੍ਰੈਡੀਬਲ ਇੰਡੀਆ ਤ੍ਰੁਗਨਿਨਾ ਵਿੱਚ।
1: ਵਾਓ, ਤੇਰੀ ਸਬਜ਼ੀ ਦੀ ਖੁਸ਼ਬੂ ਅਤੇ ਟੇਸਟ ਵਿੱਚ ਕੁਝ ਤਾਂ ਕਮਾਲ ਹੈ, ਮੈਨੂੰ ਵੀ ਦੱਸਦੇ ਸੀਕ੍ਰੇਟ।
2: ਅੰਮ੍ਰਿਤ, ਇਹ ਕਮਾਲ ਹੈ ਗੋਲਡ ਲੀਫ ਡੇਰੀ ਦੇ ਪਿਓਰ ਨਿਊਜ਼ੀਲੈਂਡ ਟੀ ਦਾ। ਨਿਊਜ਼ੀਲੈਂਡ ਵਿੱਚ ਫ੍ਰੀ ਰੇਂਜ ਗ੍ਰਾਸ ਫੈਡ ਗਾਵਾਂ ਦੇ ਦੁੱਧ ਤੋਂ ਤਿਆਰ, ਨਾ ਤਾਂ ਇਸ ਵਿੱਚ ਆਇਲ, ਨਾ ਹੀ ਕੋਈ ਕਲਰ, ਹਾਰਮੋਨਸ ਜਾਂ ਐਂਟੀਬਾਇਓਟਿਕਸ। ਬਿਲਕੁਲ ਪਿਓਰ ਹੈ ਕਿ ਪਲਾਸਟਿਕ ਦੇ ਡੱਬਿਆਂ ਚ ਨਹੀਂ ਬਲਕਿ ਗਲਾਸ ਕੰਟੇਨਰ ਚ ਪੈਕ ਹੁੰਦਾ ਹੈ।
1: ਤੁਸੀਂ ਵੀ ਅੱਜ ਹੀ ਬਾਏ ਕਰੋ ਗੋਲਡ ਲੀਫ ਦਾ ਪਿਓਰ ਨਿਊਜ਼ੀਲੈਂਡ ਕੀ ਆਪਣੇ ਨੇੜੇ ਦੇ ਇੰਡੀਅਨ ਗ੍ਰੋਸਰੀ ਸਟੋਰ ਤੋਂ। ਵਿਜ਼ਿਟ goldleafdairy.com।
3: ਹਾਂਜੀ।

0: ਕਿੱਥੇ ਵੱਜ ਗਈ ਤੇਰੀ ਗੱਡੀ?
1: ਗੱਡੀ ਤਾਂ ਠੀਕ ਹੋਜੂ ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
0: ਤੇਰੇ ਵਾਂਗ ਕਿੰਨੇ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ
2: ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ।
0: ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ। ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383858748 ਤੇ। ਸਿੰਘ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੈਵਨ ਹਾਲ।
3: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ?
1: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
3: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
1: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਤੇ ਜਾਂ ਫਿਰ ਵਿਜ਼ਿਟ ਕਰੋ bansalimmigration.com.au।

0: ਹਾਂਜੀ ਹਾਂਜੀ ਓਏ ਹਾਂਜੀ ਹਾਂਜੀ
1: ਹਾਂਜੀ ਰੇਡੀਓ
2: ਹੁਣ ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
3: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਇਟਾ ਦੇ ਨਾਲ।
2: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ ਹੋਪਰਸ ਕ੍ਰੋਸਿੰਗ। ਵੈਰੀ ਬੀ ਟੋਇਟਾ, ਦ ਸਮਾਰਟ ਚੋਇਸ।
4: ਥਾਪੀ, ਮੈਂ ਸੋਚਦੀ ਸੀ ਕਿ ਆਪਾਂ ਕਬੱਡੀ ਦੀ ਟੀਮ ਬਣਾ ਲਈ।
5: ਤੂੰ ਪਹਿਲਵਾਨ ਬਣਨਾ, ਪਹਿਲਵਾਨ ਜੰਮ।
6: ਰਿਟਨ ਐਂਡ ਡਾਇਰੈਕਟਡ ਬਾਈ ਜੈਦੀਪ ਵੜਿੰਗ, ਨੀਰੂ ਬਾਜਵਾ, ਸਨੀ ਸਿੰਘ, ਸੁਖਵਿੰਦਰ ਚਾਹਲ, ਹਸ਼ਨੇਨ ਚੌਹਾਨ ਤੇ ਹੋਰ ਬਹੁਤ ਸਾਰੇ ਸਿਤਾਰਿਆਂ ਨਾਲ ਸਜੀ ਫਿਲਮ ਰਿਲੀਜ਼ ਹੋਣ ਜਾ ਰਹੀ ਹੈ ਤੁਹਾਡੇ ਨੇੜਲੇ ਸਿਨੇਮਾ ਘਰਾਂ ਦੇ ਵਿੱਚ ਅਕਤੂਬਰ 16, 2026 ਨੂੰ।

0: ਪਾਜੀ ਇੱਕ ਪਾਸੇ ਮੋਰਗੇਜ ਉੱਤੇ ਗਰੋਸਰੀ ਤੇ ਹੁਣ ਇਲੈਕਟ੍ਰਿਸਿਟੀ ਬਿਲਸ ਵੀ ਰਾਕੇਟ ਬਣ ਗਏ ਨੇ।
1: ਹੁਣ ਟੈਨਸ਼ਨ ਛੱਡੋ ਜੀ, ਗਵਰਨਮੈਂਟ ਦੀ ਨਵੀਂ ਬੈਟਰੀ ਰੀਬੇਟ ਨਾਲ ਹੁਣ ਸੋਲਰ ਤੇ ਬੈਟਰੀ ਲਗਵਾਉਣਾ ਹੋ ਗਿਆ ਹੋਰ ਵੀ ਆਸਾਨ। ਬਿਜਲੀ ਦਾ ਬਿੱਲ ਘੱਟ, ਟੈਨਸ਼ਨ ਵੀ ਘੱਟ।
0: ਫਿਰ ਲਵਾਈਏ ਕਿੱਥੋਂ?
1: ਸਨ ਕਰੰਟ ਵਾਲਿਆਂ ਕੋਲੋਂ। 2012 ਤੋਂ ਮੈਲਬਨ ਦੀ ਇੱਕ ਭਰੋਸੇਮੰਦ ਅਤੇ ਅਵਾਰਡ ਵਿਨਿੰਗ ਸੋਲਰ ਕੰਪਨੀ।
0: ਅੱਜ ਹੀ ਸਨ ਕਰੰਟ ਨੂੰ ਕਾਲ ਕਰੋ ਤੇ ਆਪਣਾ ਫ੍ਰੀ ਅਸੈਸਮੈਂਟ ਬੁੱਕ ਕਰੋ 0406021246 ਤੇ।
2: ਦਿਨ ਭਰ ਦੇ ਕੰਮਾਂ ਕਾਰਾਂ 'ਚ ਘਰ ਪੈਸੇ ਭੇਜਣਾ ਸ਼ਾਮਿਲ ਕਰਨਾ ਚਾਹੁੰਦੇ ਹੋ? ਜ਼ਿੰਦਗੀ ਤੁਹਾਨੂੰ ਚਾਹੇ ਜਿੱਥੇ ਵੀ ਲੈ ਜਾਵੇ, ਵਰਲਡ ਰੈਮਿਟ ਨਾਲ ਤੁਸੀਂ ਆਪਣੇ ਫੋਨ ਤੋਂ ਹੀ ਜਲਦੀ ਤੇ ਸੁਰੱਖਿਅਤ ਪੈਸੇ ਭੇਜ ਸਕਦੇ ਹੋ, ਉਹ ਵੀ ਵਧੀਆ ਰੇਟਾਂ ਤੇ ਘੱਟ ਫੀਸਾਂ ਨਾਲ। ਸਭ ਤੋਂ ਰੁਝੇਵੇਂ ਵਾਲੇ ਦਿਨਾਂ 'ਚ ਵੀ ਤੁਹਾਡੇ ਆਪਣਿਆਂ ਦਾ ਸਾਥ ਨਿਭਾਉਣਾ ਹੁਣ ਬਹੁਤ ਆਸਾਨ ਹੈ। ਅੱਜ ਹੀ ਵਰਲਡ ਰੈਮਿਟ ਐਪ ਡਾਊਨਲੋਡ ਕਰੋ ਅਤੇ ਹਰ ਟ੍ਰਾਂਸਫਰ ਨਾਲ ਆਪਣੇ ਘਰ ਦੇ ਹੋਰ ਨੇੜੇ ਮਹਿਸੂਸ ਕਰੋ।

ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਜਪ ਆਦਿ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ। ਸੋਚੈ ਸੋਚ ਨ ਹੋਵੀ ਜੇ ਸੋਚੀ ਲਹਵਾਰ, ਚੁੱਪੈ ਚੁੱਪ ਨ ਹੋਵੀ ਜੇ ਲਾਇ ਰਹਾਂ ਲਿਵਤਾਰ। ਭੁੱਖਿਆ ਭੁੱਖ ਨ ਉਤਰੀ ਜੇ ਬੰਨਾ ਪੁਰੀਆਂ ਭਾਰ, ਸਹਿ ਸਿਆਨ ਪਾਲਕ ਹੋਏ ਤਾਂ ਇੱਕ ਨਾ ਚੱਲੇ ਨਾਲ। ਕਿਵ ਸਚਿਆਰਾ ਹੋਈਐ ਕਿਵ ਕੂੜੈ ਟੁੱਟੈ ਪਾਲ, ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ। ਹੁਕਮੀ ਹੋਵਨ ਆਕਾਰ ਹੁਕਮ ਨ ਕਿਹਾ ਜਾਈ, ਹੁਕਮੀ ਹੋਵਨ ਜੀ ਹੁਕਮ ਮਿਲੈ ਵਡਿਆਈ। ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁਖ ਪਾਈਐ, ਇੱਕ ਨਾ ਹੁਕਮੀ ਬਖਸੀਸ ਇੱਕ ਹੁਕਮੀ ਸਦਾ ਪੁਆਈਐ। ਹੁਕਮੈ

ਮਨ ਗਾਵੀਐ ਸੁਣੀਏ ਮਨ ਰੱਖੀਏ ਪਾਓ ਦੁੱਖ ਪਰ ਹਾਸੋ ਕਰ ਲੈ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਿਆ ਸਮਾਈ ਗੁਰ ਈਸਰ ਗੁਰ ਗੋਰਖ ਬਰਮਾ ਗੁਰ ਪਾਰਵਤੀ ਮਾਈ ਜੇ ਹਉ ਜਾਣਾ ਆਖਾ ਨਾਈ ਕਹਿਣਾ ਕਥਨ ਨ ਜਾਈ ਗੁਰਾ ਇੱਕ ਦੇ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨ ਜਾਈ ਤੀਰਥ ਨਾਵਾ ਜਿਤ ਸਪਾਵਾ ਬਿਨ ਪਾਣੇ ਕੇ ਨਾਏ ਕਰੀ ਜੇਤੀ ਸ੍ਰਿਸ਼ਟ ਉਫਾਈ ਵੇਖਾਂ ਬਿਨ ਕਰਮਾਂ ਕੇ ਮਿਲੇ ਲਈ ਮਤ ਵਿੱਚ ਰਤਨ ਜਵਾਹਰ ਮਾਨਕ ਜੇ ਇੱਕ ਗੁਰ ਕੀ ਸਿੱਖ ਸੁਣੀ ਗੁਰਾ ਇੱਕ ਦੇ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨ ਜਾਈ ਜੇ ਜੁਗ ਚਾਰੇ ਆਰਜਾ ਹੋਰ ਦਸੂਨੀ ਹੋਏ ਨਵਾਂ ਖਨਾ ਵਿੱਚ ਜਾਣੀਏ ਨਾਲ ਚਲੈ ਸਭ ਕੋਏ ਚੰਗਾ ਨਾਉ ਰਹਾਇਕ ਹੈ ਜਸ ਕੀਰਤ ਜਗ ਲੇ ਜੇ ਤਿਸ ਨਦਰ ਨਾ ਆਵੇ ਤਾਂ ਬਾਤ ਨਾ ਪੁੱਛੈ ਕਿ ਕੀਟਾਂ ਅੰਦਰ ਕੀਟ ਕਰ ਦੋਸੀ ਦੋਸਤਰੈ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆਂ ਗੁਣ ਦੇ ਤੇ ਹਾ ਕੋਈ ਨਾ ਸੁਝੇ ਜੇ ਤਿਸ ਗੁਣ ਕੋਈ ਕਰੇ

ਨਾਨਕ ਭਗਤਾਂ ਸਦਾ ਵਿਗਾਸ, ਸੁਣੈ ਦੁੱਖ ਪਾਪ ਕਾ ਨਾਸ, ਸੁਣੈ ਈਸ਼ਰ ਬਰਮਾ ਇੰਦ, ਸੁਣੈ ਮੁਖ ਸਲਾਹਨ ਮੰਦ, ਸੁਣੈ ਜੋ ਜੁਗਤ ਤਨ ਭੇਦ, ਸੁਣੈ ਸਾਸਤ ਸਿਮਰਤ ਵੇਦ, ਨਾਨਕ

ਵੇਰਾ ਸੁਣੈ ਹਾਥ ਹੋਵੇ ਅਸਗਾ ਨਾਨਕ ਭਗਤਾਂ ਸਦਾ ਵਿਗਾ ਸੁਣੈ ਦੁੱਖ ਪਾਪ ਕਾ ਨਾਸ ਮੰਨੇ ਕੀ ਗਤ ਕਈ ਨਾ ਜਾਏ ਜੇ ਕੋ ਕਹਿ ਪਿਛੇ ਪਛਤਾ ਕਾਗਤ

ਜਾਣੇ ਮਨ ਕੋਏ, ਮੰਨੈ ਸੁਰਤ ਹੋਵੇ ਮਨ ਬੁੱਧ, ਮੰਨੈ ਸਗਲ ਭਵਨ ਕੀ ਸੁੱਧ, ਮੰਨੈ ਮੋਹ ਝੋਟਾ ਨਹੀਂ ਖਾਇ, ਮੰਨੈ ਜਮ ਕੈ ਸਾਥ ਨਾ ਜਾਇ, ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੇ ਮਨ ਕੋਏ, ਮੰਨੈ

ਪੰਚੇ ਸੋਹੇ ਦਰ ਰਾਜਾਂ ਪੰਚਾਂ ਕਾ ਗੁਰ ਏਕ ਧਿਆਨ। ਜੇ ਕੋ ਕਹਿ ਕਰੈ ਵਿਚਾਰ ਕਰਤੇ ਕਹਿ ਕਰਨੈ ਨਾਹੀ ਸੁਮਾਰ। ਤੌਲ ਧਰਮ ਦਇਆ ਕਾ ਪੂਤ ਸੰਤੋਖ ਥਾਪ ਰੱਖਿਆ ਜਿਨ ਸੂਤ। ਜੇ ਕੋ ਬੁਝੈ ਹੋਵੈ ਸਚਿਆਰ ਤੌਲੈ ਉਪਰ ਕੇਤਾ ਪਾਰ। ਧਰਤੀ ਹੋਰ ਪਰੈ ਹੋਰ ਹੋਰ ਤਿਸਤੇ ਪਾਰ ਤਲੈ ਕਵਨ ਜੋਰ। ਜੀ ਜਾਤ ਰੰਗਾਂ ਕੇ ਨਾਵ ਸਮਨਾ ਲਿਖਿਆ ਬੁੜੀ ਕਲਾਮ। ਇਹ ਲੇਖਾ ਲਿਖ ਜਾਣੈ ਕੋਇ ਲੇਖਾ ਲਿਖਿਆ ਕੇਤਾ ਹੋਏ। ਕੇਤਾ ਤਾਨ ਸਵਾਲਿਓ ਰੂਪ

ਜੋ ਤੁਧ ਭਾਵੈ ਸਾਈ ਭਲੀ ਕਾ, ਤੂੰ ਸਦਾ ਸਲਾਮਤ ਨਿਰੰਕਾਰ, ਭਰੀਐ ਹੱਥ ਪੈਰ ਤਨ ਦੇ, ਪਾਣੀ ਤੋਤੈ ਉਤਰਸ ਖੇ, ਮੂਤ ਪਲੀਤੀ ਕੱਪੜ ਹੋਏ, ਦੇ ਸਾਬੂਣ ਲਈਐ ਉਹ ਧੋਏ, ਭਰੀਐ ਮਤ ਪਾਪਾਂ ਕੈ ਸੰਗ, ਉਹ ਧੋਪੈ ਨਾਵੈ ਕੇ ਰੰਗ, ਪੁੰਨੀ ਪਾਪੀ ਆਖਣ ਨਾਏ, ਕਰ ਕਰ ਕਰਨਾ ਲਿਖ ਲੈ ਜਾਓ, ਆਪੇ ਬੀਜ ਆਪੇ ਹੀ ਖਾਓ, ਨਾਨਕ ਹੁਕਮੀ ਆਵੋ ਜਾਓ। ਤੀਰਥ ਤਪ ਦਿਆ ਦਤਦਾਨ, ਜੇ ਕੋ ਪਾਵੈ ਤਿਲਕਾ ਮਾਨ, ਸੁਣਿਆ ਮੰਨਿਆ ਮਨ ਕੀਤਾ ਭਾਓ, ਅੰਤਰ ਗਤ ਤੀਰਥ ਮਲ ਨਾਓ, ਸਭ ਗੁਣ ਤੇਰੈ ਮੈਂ ਨਾ ਹੀ ਕੋਏ, ਵਿਨ ਗੁਣ ਕੀਤੇ ਭਗਤ ਨਾ ਹੋਏ। ਸਵਸਤ ਆਤ ਬਾਣੀ ਪਰਮਾਓ, ਸਤ ਸੁਹਾਨ ਸਦਾ ਮਨ ਚਾਓ, ਕਵਨ ਸੁਵੇਲਾ ਵਕਤ ਕਵਨ, ਕਵਨ ਥਿਤ ਕਵਨ ਵਾਰ, ਕਵਨ ਸਿਰ ਉੱਤੀ ਮਹਾ ਕਵਨ, ਜਿਤ ਹੋਵਾ ਆਕਾਰ, ਵੇਲ ਨਾ ਪਾਇਆ ਪੰਡਤੀ, ਜੇ ਹੋਵੇ ਲੇਖ ਪੁਰਾਣ, ਵਕਤ ਨਾ ਪਾਇਆ ਕਾਦੀਆ, ਜੇ ਲਿਖਣ ਲੇਖ ਕੁਰਾਨ, ਹਿਤ ਵਾਰ ਨਾ ਜੋਗੀ ਜਾਣੈ, ਰੁੱਤ ਮਹਾ ਨਾ ਕੋਈ, ਜਾਂ ਕਰਤਾ ਸਿਰ ਠੀਕੋ ਸਾਜੇ, ਆਪੇ ਜਾਣੈ ਸੋਈ, ਕਿਵ ਕਰ ਆਖਾ ਕਿਵ ਸਲਾਹੀ, ਕਿਉਂ ਵਰਨੀ ਕਿਵ ਜਾਣਾ, ਨਾਨਕ ਆਖਣ ਸਭ ਕੋ ਆਖੈ, ਇੱਕ ਦੂ ਇੱਕ ਸਿਆਣਾ।

ਨਾਨਕ ਦੇਖੋ ਆਪੋ ਜਾਣ ਅੱਗੇ ਗਿਆ ਨਾ ਸੋਹੈ ਪਾਤਾਲਾਂ ਪਾਤਾਲ ਲੱਖ ਆਕਾਸਾਂ ਆਕਾਸ ਓੜਕ ਓੜਕ ਪਾਲ ਥਕੇ ਵੇਦ ਕਹਿਣ ਇੱਕ ਵਾਤ ਸੈਂਸ 18 ਕਹਿਣ ਕਿਤੇਬਾ ਅਸਲੂ ਇੱਕ ਤਾਤ ਲੇਖਾਂ ਹੋਏ ਤਾਂ ਲਿਖੀਐ ਲੇਖੇ ਹੋਏ ਵਿਨਾਸ ਨਾਨਕ ਵੱਡਾ ਆਖੀਐ ਆਪੇ ਜਾਣੇ ਆਪ ਸਾਲਾ ਹੀ ਸਾਲਾ ਏਤੀ ਸੁਰਤ ਨ ਪਾਈਆ ਨਦੀਆਂ ਅਤੇ ਵਾਹ ਪਵੇ ਸਮੁੰਦ ਨਾ ਜਾਣਿਆ ਸਮੁੰਦ ਸਾਹ ਸੁਲਤਾਨ ਗਿਰਿਆ ਸੇਤੀ ਮਾਲ ਤਨ ਕੀੜੀ ਤੁਲ ਨ ਹੋਣੀ ਜੇ ਤਿਸ ਮਨੋ ਨਾ ਵਿਸਰੈ ਅੰਤ ਨਾ ਸਿਫਤੀ ਕਹਿਣ ਨਾ ਅੰਤ ਅੰਤ ਨਾ ਕਰਨਾ ਦੇ ਨਾ ਅੰਤ ਅੰਤ ਨਾ ਵੇਖ।

ਪਿਆ ਦੁੱਖ ਭੁੱਖ ਸਦਮਾਰ, ਇਹ ਬੇਦਾਤ ਤੇਰੀ ਦਾਤਾਰ, ਬੰਦ ਖਲਾਸੀ ਪਾਣੇ ਹੋਏ, ਹੋਰ ਆਖ ਨਾ ਸਕੇ ਕੋਏ, ਜੇ ਕੋ ਖਾਏ ਕ ਆਖਣ ਪਾਏ, ਉਹ ਜਾਣੇ।

ਨਾਨਕ ਪਾਤਸ਼ਾਹੀ ਪਾਤਸ਼ਾਹ ਅਮੁੱਲ ਗੁਣ ਅਮੁੱਲ ਵਪਾਰ, ਅਮੁੱਲ ਵਪਾਰੀਏ ਅਮੁੱਲ ਭੰਡਾਰ, ਅਮੁੱਲ ਆਵੈ ਅਮੁੱਲ ਲੈ ਜਾਏ, ਅਮੁੱਲ ਪਾਏ ਅਮੁੱਲਾ ਸਮਾਏ, ਅਮੁੱਲ ਧਰਮ ਅਮੁੱਲ ਦੀਵਾਨ, ਅਮੁੱਲ ਤੁਲ ਅਮੁੱਲ ਪ੍ਰਵਾਨ, ਅਮੁੱਲ ਬਖਸ਼ੀਸ ਅਮੁੱਲ ਨਿਸ਼ਾਨ, ਅਮੁੱਲ ਕਰਮ ਅਮੁੱਲ ਫਰਮਾਨ, ਅਮੁੱਲੋ ਅਮੁੱਲ ਆਖਿਆ ਨਾ ਜਾਏ, ਆਖ ਆਖ ਰਹੇ ਲਿਵਲਾਏ, ਆਖੇ ਵੇਦ ਪਾਠ ਪੁਰਾਨ, ਆਖੇ ਪੜੇ ਕਰੇ ਵਖਿਆਨ, ਆਖੇ ਬ੍ਰਹਮੇ ਆਖੇ ਇੰਦ, ਆਖੇ ਗੋਪੀ ਤੈ ਗੋਬਿੰਦ, ਆਖੇ ਈਸ਼ਰ ਆਖੇ ਸਿੱਧ, ਆਖੇ ਕੇਤੇ ਕੀਤੇ ਬੁੱਧ, ਆਖੇ ਦਾਨਵ ਆਖੇ ਦੇਵ, ਆਖੇ ਸੁਰ ਨਰ ਮੁਨ ਜਨ ਸੇਵ, ਕੇਤੇ ਆਖੇ ਆਖਣ ਪਾਏ, ਕੇਤੇ ਕਹਿ ਕਹਿ ਉੱਠ ਉੱਠ ਜਾਏ, ਏਤੇ ਕੀਤੇ ਹੋਰ ਕਰੇ ਤਾਂ ਆਖ ਨਾ ਸਕੇ ਕੇਈ ਕੇ, ਜੇ ਵਡ ਭਾਵੈ ਤੇ ਵਡ ਹੋਏ, ਨਾਨਕ ਜਾਣੈ ਸਾਚਾ ਸੋਏ, ਜੇ ਕੋ ਆਖੈ ਬੋਲ ਵਿਗਾਨ, ਤਾਂ ਲਿਖੀਐ ਸਿਰ ਗਵਾਰਾਂ ਗਵਾਰ, ਸੋ ਦਰ ਕਿਹਾ ਸੋ ਕਰ ਕਿਹਾ, ਜਿਤ ਵੈ ਸਰਬ ਸੰਭਾਲੇ, ਵਾਜੇ ਨਾਦ ਅਨੇਕ ਅਸੰਖਾ, ਕੇਤੇ ਵਾਮਨ ਹਾਰੇ, ਕੇਤੇ ਰਾਗ ਪ੍ਰੀ ਸਿਓ ਕਹੀਨ, ਕੇਤੇ ਗਾਵਨ ਹਾਰੇ, ਗਾਵੈ ਤੁਨੂੰ ਪੌਣ ਪਾਣੀ ਬੈਸੰਤਰ, ਗਾਵੈ ਰਾਜਾ ਧਰਮ ਦੁਆਰੇ, ਗਾਵੇ ਚਿਤ ਗੁਪਤ ਲਿਖ ਜਾਣੇ, ਲਿਖ ਲਿਖ ਧਰਮ ਵਿਚਾਰੇ, ਗਾਵੇ ਈਸ਼ਰ ਬ੍ਰਹਮਾ ਦੇਵੀ ਸੋਨ ਸਦਾ ਸਵਾਰੇ, ਗਾਵੇ ਇੰਦ ਇੰਦਾਸਨ ਬੈਠੇ ਦੇਵਤੇ ਅੰਦਰ ਨਾਲੇ, ਗਾਵੇ ਸਿੱਧ ਸਮਾਧੀ ਅੰਦਰ ਗਾਵਨ ਸਾਧ ਵਿਚਾਰੇ, ਗਾਵਨ ਜਤੀ ਸਤੀ ਸੰਤੋਖੀ, ਗਾਵੇ ਵੀਰ ਕਰਾਰੇ, ਗਾਵਨ ਪੰਡਿਤ ਪੜਨ ਈਸ਼ਰ ਜੁਗ ਜੁਗ ਵੇਦਾ ਨਾਲੇ, ਗਾਵੇ ਮੋਹਨੀਆ ਮਨ ਮੋਹਨ ਸੁਰਗਾ ਮੱਛ ਪਿਆਲੇ, ਗਾਵਨ ਰਤਨ ਉਪਾਏ ਤੇਰੇ ਅੱਠ ਸੱਠ ਤੀਰਥ ਨਾਲੇ, ਗਾਵੇ ਜੋਧ ਮਹਾ ਬਲਸੂਰਾ, ਗਾਵੇ ਖਾਣੀ ਚਾਰੇ, ਗਾਵੇ ਖੰਡ ਮੰਡਲ ਵਰ ਪੰਡਾ, ਕਰ ਕਰ ਰੱਖੇ ਧਾਰੇ ਸਹੀ ਤੁਨਰੂ, ਗਾਵੇ ਜੋ ਤੁਧ ਭਾਵਨ ਰੱਤੇ ਤੇਰੇ ਭਗਤ ਰਸਾਲੇ, ਹੋਰ ਕੇਤੇ ਗਾਵਨ ਸੇ ਮੈਂ ਚਿਤ ਨਾ ਆਵਨ, ਨਾਨਕ ਕਿਆ ਵਿਚਾਰੇ, ਸੋਈ ਸੋਈ ਸਦਾ ਸੱਚ ਸਾਹਿਬ, ਸਾਚਾ ਸਾਚੀ ਨਾਈ, ਹੈਪੀ ਹੋਸੀ ਜਾਏ ਨਾ ਜਾਸੀ, ਰਚਨਾ ਜਿਨ ਰਚਾਈ ਰੰਗੀ ਰੰਗੀ ਭਾਤੀ, ਕਰ ਕਰ ਜਿਨ ਸੀ ਮਾਇਆ ਜਿਨ ਉਪਾਈ, ਕਰ ਕਰ ਵੇਖੈ ਕੀਤਾ ਆਪਣਾ ਜਿਵ ਤਿਸ ਦੀ ਵਡਿਆਈ, ਜੋ ਤਿਸ ਪਾਵੈ ਸੋਈ ਕਰਸੀ ਹੁਕਮ ਨਾ ਕਰਨਾ ਜਾਈ, ਸੋ ਪਾਤਸ਼ਾਹ ਸਹਾ ਪਤ ਸਾਹਿਬ ਨਾਨਕ ਰਹਿਣ ਦਜਾਈ, ਮੁੰਦਾ ਸੰਤੋਖ ਸਰਮ ਪਤ ਚੋਲੀ, ਧਿਆਨ ਕੀ ਕਰੋ ਬਭੂਤ, ਖਿੰਤਾ ਕਾਲ ਕੁਆਰੀ ਕਾਇਆ ਜੁਗਤ ਡੰਡਾ ਪ੍ਰਤੀਤ, ਆਈ ਪੰਥੀ ਸਗਲ ਜਮਾਤੀ ਮਨ ਜੀਤੈ ਜਗ ਜੀਤ, ਆਦੇਸ਼ ਤਿਸੈ ਆਦੇਸ਼ ਆਦ ਅਨੀਲ ਅਨਾਦ ਅਨਾਹਤ, ਜੁਗ ਜੁਗ ਏਕੋ ਵੇਸ਼ ਭੂਤ ਗਿਆਨ ਦਿਆ ਭੰਡਾਰਨ, ਘਟ ਘਟ ਵਾਜੇ ਨਾਦ ਆਪ ਨਾਥ ਨਾਥੀ ਸਭ ਜਾਂ ਕੀ, ਰਿੱਧ ਸਿੱਧ ਅਵਰਾ ਸਾਧ ਸੰਜੋਗ ਵੰਜੋਗ ਦੋਏ ਕਾਰ ਚਲਾਵੈ, ਲੇਖੇ ਆਵੇ ਭਾਗ ਆਦੇਸ਼ ਤਿਸੇ ਆਦੇਸ਼, ਆਦ ਅਨੀਲ ਅਨਾਦ ਅਨਾਹਤ, ਜੁਗ ਜੁਗ ਏਕੋ ਵੇਸ਼ ਏਕਾ ਮਾਈ ਜੁਗਤ ਵਿਆਈ, ਤਿੰਨ ਚੇਲੇ ਪ੍ਰਵਾਨ ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਏ ਦੀਵਾਨ, ਜਿਵ ਤਿਸ ਭਾਵੈ

ਆਸਨ ਲੋਏ ਲੋਏ ਪੰਡਾਰ, ਜੋ ਕੁਛ ਪਾਇਆ ਸੋ ਇੱਕ ਵਾਰ, ਕਰ ਕਰ ਵੇਖੈ ਸਿਰਜਣਹਾਰ, ਨਾਨਕ ਸੱਚੇ ਕੀ ਸਾਚੀ ਕਾਰ, ਆਦੇਸ਼ ਤਿਸੈ ਆਦੇਸ਼, ਆਦ ਅਨੀਲ ਅਨਾਦ ਅਨਾਹਤ, ਜੁਗ ਜੁਗ ਏਕੋ ਵੇਸ, ਇੱਕ ਦੂਜੀ ਪਉ ਲੱਖ ਹੋਏ, ਲੱਖ ਹੋਏ ਲੱਖ ਵੀਸ, ਲੱਖ ਲੱਖ ਗੇੜਾ ਆਖੀਐ ਇੱਕ ਨਾਮ ਜਗਦੀਸ਼, ਏ ਤਰਾਹ ਪਥ ਪਵੜੀਆ ਚੜੀਐ ਹੋਏ ਅਕੀਸ, ਸੁਣ ਗੱਲਾਂ ਆਕਾਸ਼ ਕੀ ਕੀਤਾ ਆਈ ਰੀਸ, ਨਾਨਕ ਨਦਰੀ ਪਾਈਐ ਕੂੜੀ ਕੂੜੈ ਠੀਸ, ਆਖਣ ਜੋਰ ਚੁਪੈ ਨਹੀਂ ਜੋਰ, ਜੋਰ ਨਾ ਮੰਗਣ ਦੇ ਨਾ ਜੋਰ, ਜੋਰ ਨਾ ਜੀਵਨ ਮਰਨ ਨਾ ਜੋਰ, ਜੋਰ ਨਾ ਰਾਜ ਮਾਲ ਮਨਸੋਰ, ਜੋਰ ਨਾ ਸੁਰਤੀ ਗਿਆਨ ਵਿਚਾਰ, ਜੋਰ ਨਾ ਜੁਗਤੀ ਛੁਟੈ ਸੰਸਾਰ, ਜਿਸ ਹੱਥ ਜੋਰ ਕਰ ਵੇਖੈ ਸੋਏ, ਨਾਨਕ ਉੱਤਮ ਨੀਚ ਨਾ ਕੋਏ, ਰਾਤੀ ਰੁੱਤੀ ਥਿੱਤੀ ਵਾਰ, ਪਵਨ ਪਾਣੀ ਅਗਨੀ ਪਾਤਾਲ, ਤਿਸ ਵਿੱਚ ਧਰਤੀ ਥਾ ਪਰਖੀ ਧਰਮਸਾਲ, ਤਿਸ ਵਿੱਚ ਜੀ ਜੁਗਤ ਕੇ ਰੰਗ, ਤਿਨਕੇ ਨਾਮ ਅਨੇਕ ਅਨੰਤ, ਕਰਮੀ ਕਰਮੀ ਹੋਏ ਵਿਚਾਰ, ਸੱਚਾ ਸੱਚਾ ਦਰਬਾਰ, ਤਿੱਥੈ ਸੋਹਣ ਪੰਚ ਪਰਵਾਨ, ਨਦਰੀ ਕਰਮ ਪਵੈ ਨਿਸ਼ਾਨ, ਕੱਚ ਪਕਾਈ ਉਥੈ ਪਾਏ, ਨਾਨਕ ਗਿਆ ਜਾਪੇ ਜਾਏ, ਧਰਮ ਖੰਡ ਕਾ ਇਹੋ ਧਰਮ, ਗਿਆਨ ਖੰਡ ਕਾ ਖੋ ਕਰਮ, ਕੇਤੇ ਪਵਨ ਪਾਣੀ ਬੈਸੰਤਰ, ਕੇਤੇ ਕਾਨ ਮਹੇਸ਼, ਕੇਤੇ ਬ੍ਰਹਮੇ ਕਾੜਤ ਕੜੀਐ ਰੂਪ ਰੰਗ ਕੇ ਵੇਸ, ਕੇਤੀਆ ਕਰਮ ਭੂਮੀ ਮੇਰ, ਕੇਤੇ ਕੇਤੇ ਤੂ ਉਪਦੇਸ਼, ਕੇਤੇ ਇੰਦ ਚੰਦ ਸੂਰ, ਕੇਤੇ ਕੇਤੇ ਮੰਡਲ ਦੇਸ਼, ਕੇਤੇ ਸਿੱਧ ਬੁੱਧ ਨਾਥ, ਕੇਤੇ ਕੇਤੇ ਦੇਈ ਵੇਸ਼, ਕੇਤੇ ਦੇਵ ਦਾਨਵ ਮੁੰਨ, ਕੇਤੇ ਕੇਤੇ ਰਤਨ ਸਮੁੰਦ, ਕੇਤਿਆ ਖਾਣੀ ਕੇਤਿਆ ਬਾਣੀ, ਕੇਤੇ ਪਾਤ ਨਰਿੰਦ, ਕੇਤਿਆ ਸੁਰਤੀ ਸੇਵ, ਕੇਤੇ ਨਾਨਕ ਅੰਤਨਾਂਤ, ਗਿਆਨ ਖੰਡ ਮੈਂ ਗਿਆਨ ਪ੍ਰਚੰਡ, ਤਿੱਥੈ ਨਾਦ ਵਿਨੋਦ ਕੋਟ ਆਨੰਦ, ਸਰਮਖੰਡ ਕੀ ਬਾਣੀ ਰੂਪ, ਤਿੱਥੈ ਕਾਟ ਕੜੀਐ ਬਹੁਤ ਅਨੂਪ, ਕਾਂ ਕੀਆਂ ਗੱਲਾਂ ਕਥੀਆਂ ਨਾ ਜਾਏ, ਜੇ ਕੋ ਕਹੈ ਪਿਛੈ ਪਛਤਾਏ, ਤਿੱਥੈ ਕੜੀਐ ਸੁਰਤ ਮਤ ਮਨ ਬੁੱਧ, ਤਿੱਥੈ ਕੜੀਐ ਸੁਰਾਂ ਸਿਧਾਂ ਕੀ ਸੁਧ।

ਜਾਪ ਸ੍ਰੀ ਮੁਖ ਵਾਗ ਪਾਤਸ਼ਾਹੀ ਦਸਵੀਂ ਛਪੇ ਸੰਤੋ ਪ੍ਰਸਾਦ ਚੱਕਰ ਚੇਨੀ ਹਰ ਵਰਨ ਜਾਤ ਹਰ ਪਾਤ ਨੈਂਜੈ ਰੂਪ ਰੰਗ ਹਰ ਰੇਕ ਪੇ ਕੋ ਕਹਿ ਨ ਸਕਤ ਕਹਿ ਅਚਲ ਮੂਰਤ ਅਨੁਭਵ ਪ੍ਰਕਾਸ਼ਮ ਤੋ ਕਹਿ ਜੈ ਕੋਟ ਇੰਦਰ ਇੰਦਰਾਨ ਸਾ ਸਾਹਾਨ ਗਣਿਜੈ ਤਿਰ ਭਵਨ ਮੀਵ ਸੁਰ ਨਾਰਿਯ ਸੁਰ ਨੇਤ ਨੇਤ ਬੰਤਰਨ ਕਹਿਤ ਤਬ ਸਰਵ ਨਾਮ ਕਥੇ ਕਵਨ ਕਰਮ ਨਾਮ ਵਰਨ ਸੁਮਤ ਜਾਂ ਕ੍ਰਿਆ ਛੰਦ ਨਮਸਤੰ ਅਕਾਲੇ ਨਮਸਤੰ ਕਿਰਪਾਲੇ ਨਮਸਤੰ ਅਰੂਪੇ ਨਮਸਤੰ ਅਨੂਪੇ ਨਮਸਤੰ ਅਭੇਖੇ ਨਮਸਤੰ ਅਲੇਖੇ ਨਮਸਤੰ ਅਕਾਏ ਨਮਸਤੰ ਅਜਾਏ ਨਮਸਤੰ ਅਗੰਜੇ ਨਮਸਤੰ ਅਭੰਜੇ ਨਮਸਤੰ ਅਡਾਮੇ ਨਮਸਤੰ ਅਠਾਮੇ ਨਮਸਤੰ ਅਕਰਮੰ ਨਮਸਤੰ ਅਧਰਮੰ ਨਮਸਤੰ ਅਨਾਮੰ ਨਮਸਤੰ ਅਤਾਮੰ ਨਮਸਤੰ ਅਜੀਤੇ ਨਮਸਤੰ ਅਵੀਤੇ ਨਮਸਤੰ ਅਭਾਏ ਨਮਸਤੰ ਅਡਾਏ ਨਮਸਤੰ ਅਨਿਲੇ ਨਮਸਤੰ ਅਨਾਦੇ ਨਮਸਤੰ ਅਛੇਦੇ ਨਮਸਤੰ ਅਗਾਦੇ ਨਮਸਤੰ ਅਗੰਜੇ ਨਮਸਤੰ ਅਭੰਜੇ ਨਮਸਤੰ ਉਧਾਰੇ ਨਮਸਤੰ ਅਭਾਰੇ ਨਮਸਤੰ ਸੁਏਕੈ ਨਮਸਤੰ ਅਨੇਕੈ ਨਮਸਤੰ ਅਭੂਤੇ ਨਮਸਤੰ ਅਜੂਪੇ ਨਮਸਤੰ ਨਿਰਕਰਮੇ ਨਮਸਤੰ ਨਿਰਭਰਮੇ ਨਮਸਤੰ ਨਿਰਦੇਸ਼ੇ ਨਮਸਤੰ ਨਿਰਭੇਸ਼ੇ ਨਮਸਤੰ ਨਿਰਨਾਮੇ ਨਮਸਤੰ ਨਿਰਕਾਮੇ ਨਮਸਤੰ ਨਿਰਧਾਤੇ ਨਮਸਤੰ ਨਿਰਘਾਤੇ ਨਮਸਤੰ ਨਿਰਦੂਤੇ ਨਮਸਤੰ ਅਭੂਤੇ ਨਮਸਤੰ ਅਲੋਕੇ ਨਮਸਤੰ ਅਸੋਕੇ ਨਮਸਤੰ ਨਿਰਤਾਪੇ ਨਮਸਤੰ ਅਥਾਪੇ ਨਮਸਤੰ ਤ੍ਰਿਮਾਨੇ ਨਮਸਤੰ ਨਿਧਾਨੇ ਨਮਸਤੰ ਅਗਾਏ ਨਮਸਤੰ ਅਭਾਏ ਨਮਸਤੰ ਤ੍ਰਿਵਰਗੇ ਨਮਸਤੰ ਅਸਰਗੇ ਨਮਸਤੰ ਪ੍ਰਭੋਗੇ ਨਮਸਤੰ ਸੰਜੋਗੇ ਨਮਸਤੰ ਅਰੰਗੇ ਨਮਸਤੰ ਅਭੰਗੇ ਨਮਸਤੰ ਅਗਮੇ ਨਮਸਤਰਮੇ ਨਮਸਤੰ ਜਲਾਸ਼ੇ ਨਮਸਤੰ ਨਿਰਾਸ਼ੇ ਨਮਸਤੰ ਅਜਾਤੇ ਨਮਸਤੰ ਅਪਾਤੇ ਨਮਸਤੰ ਅਮਜਵੇ ਨਮਸਤਸਤ ਅਜਵੇ ਅਦੇਸੰ ਅਦੇਸੇ ਨਮਸਤੰ ਅਵੇਸੇ ਨਮਸਤੰ ਨਿਰਤਾਮੇ ਨਮਸਤੰ ਨਿਰਵਾਮੇ ਨਮੋ ਸਰਵ ਕਾਲੇ ਨਮੋ ਸਰਵ ਦਿਆਲੇ ਨਮੋ ਸਰਵ ਰੂਪੇ ਨਮੋ ਸਰਵ ਭੂਪੇ ਨਮੋ ਸਰਵ ਖਾਪੇ ਨਮੋ ਸਰਵ ਥਾਪੇ ਨਮੋ ਸਰਵ ਕਾਲੇ ਨਮੋ ਸਰਵ ਪਾਲੇ ਨਮਸਤਸਤੁ ਦੇਵੇ ਨਮਸਤੰ ਅਵੇਵੇ ਨਮਸਤੰ ਅਜਨਮੇ ਨਮਸਤੰ ਸੁਬਨਵੇ ਨਮੋ ਸਰਵ ਗੌਣੇ ਨਮੋ ਸਰਵ ਪੌਣੇ ਨਮੋ ਸਰਵ ਰੰਗੇ ਨਮੋ ਸਰਵ ਭੰਗੇ ਨਮੋ ਕਾਲ ਕਾਲੇ ਨਮਸਤਸਤੁ ਦਿਆਲੇ ਨਮਸਤੰ ਅਭਰਨੇ ਨਮਸਤੰ ਅਮਰਨੇ ਨਮਸਤੰ ਜਰਾਰੰਗ ਨਮਸਤੰ ਕਿਰਤਾਰੰਗ ਨਮੋ ਸਰਵ ਦੰਦੇ ਨਮੋ ਸਤ ਬੰਦੇ ਨਮਸਤੰ ਨਿਰਸਾਕੇ ਨਮਸਤੰ ਨਿਰਭਾਕੇ ਨਮਸਤੰ ਰਹੀਮੇ ਨਮਸਤੰ ਕਰੀਮੇ ਨਮਸਤੰ ਅਨੰਤੇ ਨਮਸਤੰ ਮਹੰਤੇ ਨਮਸਤਤ ਰਾਗੇ ਨਮਸਤੰ ਸੁਹਾਗੇ ਨਮੋ ਸਰਵ ਸੋਖੰ ਨਮੋ ਸਰਵ ਪੋਖੰ ਨਮੋ ਸਰਵ ਕਰਤਾ ਨਮੋ ਸਰਵ ਹਰਤਾ ਨਮੋ ਜੋਗ ਜੋਗੇ ਨਮੋ ਭੋਗ ਭੋਗੇ ਨਮੋ ਸਰਵ ਦਿਆਲੇ ਨਮੋ ਸਰਵ ਪਾਲੇ ਚਾਤਰੀ ਛੰਤੋ ਪ੍ਰਸਾਦ ਅਰੂਪ ਹੈ ਅਨੂਪ ਹੈ ਅਜੂ ਹੈ ਅਭੂ ਹੈ ਅਲੇਖ ਹੈ ਅਭੇਖ ਹੈ ਅਨਾਮ ਹੈ ਅਕਾਮ ਹੈ ਅਦਯ ਹੈ ਅਭੈ ਹੈ ਅਜੀਤ ਹੈ ਅਭੀਤ ਹੈ ਤਿਰਮਾਨ ਹੈ ਨਿਦਾਨ ਹੈ ਤ੍ਰਿਵਰਗ ਹੈ ਅਸਰਗ ਹੈ ਅਨਿਲ ਹੈ ਅਨਾਦ ਹੈ ਅਜਯ ਹੈ ਅਜਾਦ ਹੈ ਅਜਨਮ ਹੈ ਅਵਰਨ ਹੈ ਅਭੂਤ ਹੈ ਅਭਰਨ ਹੈ ਅਗੰਜ ਹੈ ਅਭੰਜ ਹੈ ਅਜੂਜ ਹੈ ਅਜੰਜ ਹੈ

0: ਟੁੱਟਾ ਤਿਨਕਾ ਸਬਦ ਸਚੈ ਸਵਾਰਿਆ ਕਹਿ ਨਾਨਕ ਇਹ ਆਨੰਦ ਹੈ ਆਨੰਦ ਗੁਰ ਤੇ ਜਾਣਿਆ।
1: ਬਾਬਾ ਜਿਸ ਤੂ ਦੇ ਸੋਈ ਜਨ ਪਾਵੇ ਪਾਵੇ ਤਾਂ ਸੋ ਜਾਂਦੇ ਜਿਸਨੂੰ।

0: ਤੈ ਸਨਮੁਖ ਸਿੱਖ ਕੋਈ ਜਿਉ ਰਹਿ ਗੁਰਨਾਲੇ ਗੁਰ ਕੇ ਚਰਨ ਹਿਰਦੈ ਧਿਆਏ ਅੰਤਰ ਆਤਮੈ ਸਮਾਲੇ ਆਪ ਛੱਡ ਸਦਾ ਰਹਿ ਪਰਨੈ ਗੁਰਬਿਨ ਅਵਰ ਨਾ ਜਾਣੇ ਕੋਏ ਕਹਿ ਨਾਨਕ ਸੁਣੋ ਸੰਤੋ ਸੋ ਸਿੱਖ ਸਨਮੁਖ ਹੋਏ
1: ਜੇ ਕੋ ਗੁਰ ਤੇਰੇ ਮੁਖ ਹੋਵੇ ਬਿਨ ਸਤਿਗੁਰ ਮੁਕਤ

ਹਰ ਜੋਤ ਰੱਖੀ ਤੁਧ ਵਿੱਚ ਤਾਂ ਤੂੰ ਜਗ ਮੈਂ ਆਇਆ। ਹਰ ਆਪੇ ਮਾਤਾ ਆਪੇ ਪਿਤਾ ਜਿਨ ਜਿਉ ਉਪਾਏ ਜਗਤ ਦਿਖਾਇਆ। ਗੁਰ ਪ੍ਰਸਾਦੀ ਬੁਝਿਆ ਤਾਂ ਚਲਤ ਹੋਆ ਚਲਤ ਨਦਰੀ ਆਇਆ। ਕਹਿ ਨਾਨਕ

ਚਵਰ ਸ਼ਤਰ ਧਰ ਦੇ ਮਾਲਕ ਦੀਨਾ ਬੰਧੂ ਜੁਗੋ ਜੁਗ ਅਟਲ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਕਲਿਆਣਕਾਰੀ ਗੋਦੰਦਰ ਸੱਜ ਬੈਠੇ ਗੁਰੂ ਖਾਲਸਾ ਜੀ ਮਹਾਰਾਜ ਜੀ ਦੀ ਅਪਾਰ ਕਿਰਪਾਲਤਾ ਦਾ ਸਦਕਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਸ੍ਰੀ ਦਰਬਾਰ ਸਾਹਿਬ ਜੀ ਤੋਂ ਅੰਮ੍ਰਿਤ ਵੇਲੇ ਜੋ ਸ੍ਰੀ ਮੁੱਖ ਵਾਹਕ ਅੱਜ ਪ੍ਰਾਪਤ ਹੋਇਆ ਹੈ ਉਸ ਪਾਵਨ ਪਵਿੱਤਰ ਹੁਕਮਨਾਮੇ ਦੀ ਵਿਚਾਰ ਗੁਰਦੁਆਰਾ ਦੀਵਾਨ ਹਾਲ ਮੰਜੀ ਸਾਹਿਬ ਵਿਖੇ ਕਹਿਣ ਸੁਣਨ ਦਾ ਸੁਭਾਗ ਆਪਾਂ ਸਾਰਿਆਂ ਨੂੰ ਪ੍ਰਾਪਤ ਹੋਇਆ ਹੈ ਜੀ। ਅੱਜ ਦਾ ਜੋ ਸ੍ਰੀ ਮੁੱਖ ਵਾਕ ਹੈ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਉਚਾਰਨ ਕੀਤਾ ਹੋਇਆ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਾਵਨ ਅੰਗ 598 'ਤੇ ਸੁਸ਼ੋਭਿਤ ਹੈ ਜਿਸ ਦੀ ਵਿਚਾਰ ਕਹਿ ਸੁਣ ਕੇ ਆਪਾਂ ਸਾਰਿਆਂ ਨੇ ਲਾਹ ਪ੍ਰਾਪਤ ਕਰਨਾ ਹੈ। ਪਵਿੱਤਰ ਬਚਨ ਨੇ ਸਤਿਗੁਰੂ ਜੀ ਦੇ ਸੁਣ ਹਰ ਕਥਾ ਉਤਾਰੀ ਮੈਲ ਮਹਾਂਪਨੀਤ ਭਏ ਸੁਖ ਸੈਲ। ਗੁਰਬਾਣੀ ਦੀ ਕਥਾ ਭਾਵਨਾ ਨਾਲ ਸੁਣਨ ਕਰਕੇ ਗੁਰਮੁਖੋ ਕਈ ਜਨਮਾਂ ਦੇ ਸੰਸਕਾਰਾਂ ਦੀ ਮੈਲ ਉੱਤਰ ਜਾਂਦੀ ਹੈ। ਸਭ ਤੋਂ ਉੱਤਮ ਹਰ ਕੀ ਕਥਾ, ਬਹੁਤ ਕਥਾ ਕਹਾਣੀਆਂ ਕਿੱਸੇ ਸੰਸਾਰ ਵਿੱਚ ਪ੍ਰਚਲਿਤ ਨੇ, ਚੱਲਦੇ ਵੀ ਹੈ, ਸੁਣਦੇ ਵੀ ਨੇ ਲੋਕ ਪੂਰਾ ਕੰਨ ਦੇ ਕੇ। ਪਰ ਕਹਿੰਦੇ ਅਸਲ ਵਿੱਚ ਸਭ ਤੋਂ ਉੱਤਮ ਜਿਹੜਾ ਕਰਮ ਹੈ ਨਾ, ਜੇ ਕੁਝ ਸੁਣਨਾ, ਉਹ ਹਰੀ ਦੀ ਕਥਾ ਹੈ। ਅਕਾਲ ਪੁਰਖ ਵਾਹਿਗੁਰੂ ਜੀ ਦੇ ਗੁਣਾਂ ਦੀ ਸਿਫਸਲਾ ਹੈ, ਜਿੱਥੇ ਪਰਮਾਤਮਾ ਦੇ ਗੁਣਾਂ ਦਾ ਚਰਚਾ ਹੁੰਦਾ ਹੋਵੇ, ਉਸ ਨੂੰ ਸੁਣਨ ਕਰਕੇ ਆਪਾਂ ਨੂੰ ਸਾਰਿਆਂ ਨੂੰ ਲਾਹ ਪ੍ਰਾਪਤ ਹੁੰਦਾ, ਜਿਸ ਨੂੰ ਸੁਣਨ ਕਰਕੇ ਦੁੱਖ ਦਰਦ ਉੱਤਰ ਜਾਂਦੇ ਨੇ। ਸਤਿਗੁਰੂ ਜੀ ਦੇ ਪਾਵਨ ਪਵਿੱਤਰ ਸ਼ਬਦ ਦੀ ਉਹ ਕਥਾ ਵਿਚਾਰ ਆਓ ਭਾਵਨਾ ਨਾਲ ਆਪਾਂ ਸਰਵਣਾ ਕਰੀਏ। ਇੱਕ ਵਾਰ ਸਾਰੇ ਜਣੇ ਰਸਨਾ ਪਵਿੱਤਰ ਕਰੋ, ਆਖੋ ਜੀ ਸਤਨਾਮ।

0: ਆਖਰੀ ਅਰਥ ਪਹਿਲਾਂ ਕਰੀਏ ਇਸ ਪੰਕਤੀ ਦੇ, ਜਿਸ ਜਲਨਿਧ ਕਾਰਨ ਤੁਮ ਜਗ ਆਏ। ਜਿਸ ਜਲਨਿਧੀ ਕਰਕੇ ਸੰਸਾਰ 'ਤੇ ਤੁਸੀਂ ਆਏ, ਜੇ ਤੁਮ ਆਏ ਮਤਲਬ ਤੁਸੀਂ, ਆਪਾਂ ਸਾਰਿਆਂ ਨੂੰ ਸਤਿਗੁਰੂ ਜੀ ਦਾ ਪਵਿੱਤਰ ਸਮਝ ਲਓ ਵੀ ਬਚਨ ਹੈ, ਜਿਸ ਜਲਨਿਧੀ ਦੇ ਕਰਕੇ ਤੁਸੀਂ ਸੰਸਾਰ 'ਤੇ ਆਏ ਹੋ। ਸੋ ਅੰਮ੍ਰਿਤ ਗੁਰਪਾਹੀ ਜੀਓ, ਉਹ ਸਭ ਤੋਂ ਸ੍ਰੇਸ਼ਟ ਜਿਹੜਾ ਜਲ ਹੈ ਨਾਮ ਜਲ, ਉਹ ਗੁਰੂ ਸਾਹਿਬ ਜੀ ਕੋਲ ਹੈ। ਉਸ ਦੀ ਪ੍ਰਾਪਤੀ ਗੁਰੂ ਸਾਹਿਬ ਜੀ ਤੋਂ ਹੀ ਹੋ ਸਕਦੀ ਹੈ। ਜਿਸ ਜਲਨਿਧ ਕਾਰਨ ਤੁਮ ਜਗ ਆਏ, ਥੋੜ੍ਹਾ ਜਿਹਾ ਚਲੋ ਇਸ ਪੰਕਤੀ ਨੂੰ ਆਪਾਂ ਹੁਣ ਖੋਲੀਏ। ਕਿਸੇ ਨਾ ਕਿਸੇ ਕਾਰਨ ਕਰਕੇ ਹਰ ਕਾਰਜ ਹੁੰਦਾ ਜੀ, ਹਰ ਕਾਰਜ ਦੇ ਪਿੱਛੇ ਸਤਸੰਗ ਜੀ ਕੋਈ ਕਾਰਨ ਹੁੰਦਾ। ਮਨੁੱਖਾ ਸਰੂਪ ਦੀ ਪ੍ਰਾਪਤੀ ਦੇ ਪਿੱਛੇ ਵੀ ਕੋਈ ਕਾਰਨ ਹੈ, ਉਹ ਕਾਰਨ ਮਹਾਰਾਜ ਜੀ ਨੇ ਅੱਜ ਦੱਸ ਦਿੱਤਾ। ਕਹਿੰਦੇ ਜਿਸ ਜਲਨਿਧ ਦੀ ਪ੍ਰਾਪਤੀ ਲਈ, ਜਿਸ ਕਾਰਨ ਕਰਕੇ ਤੁਸੀਂ ਸੰਸਾਰ 'ਤੇ ਆਏ, ਉਹ ਜਲਨਿਧ ਕੀ ਹੈ ਜੀ? ਨਿਧੀ ਉੱਦਾਂ ਸਮੁੰਦਰ ਨੂੰ ਵੀ ਕਹਿੰਦੇ, ਖਜ਼ਾਨੇ ਨੂੰ ਵੀ ਕਹਿੰਦੇ। ਉਹ ਨਾਮ ਜਲ, ਉਹ ਅੰਮ੍ਰਿਤ ਜਲ, ਜਿਸ ਤੋਂ ਉੱਤਮ ਹੋਰ ਕੁਝ ਨਹੀਂ ਹੈ ਜੀ, ਜਿਹੜਾ ਸਭ ਤੋਂ ਸ੍ਰੇਸ਼ਟ ਹੈ, ਸਭ ਤੋਂ ਉੱਤਮ ਹੈ। ਉਸ ਨਾਮ ਜਲ ਦੇ ਕਾਰਨ ਤੁਸੀਂ ਸੰਸਾਰ 'ਤੇ ਆਏ ਹੈ। ਸਾਡਾ ਸਾਰਿਆਂ ਦਾ ਸੰਸਾਰ 'ਤੇ ਆਉਣਾ ਉਸ ਨਾਮ ਜਲ ਦੀ ਪ੍ਰਾਪਤੀ ਵਾਸਤੇ ਹੈ। ਅਤੇ ਹੁਣ ਉਹ ਪ੍ਰਾਪਤ ਕਿੱਥੋਂ ਹੋਵੇਗਾ ਜੀ? ਸੋ ਅੰਮ੍ਰਿਤ ਗੁਰਪਾਹੀ ਜੀਓ, ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦਾ ਪਵਿੱਤਰ ਬਚਨ, ਉਹ ਅੰਮ੍ਰਿਤ ਜਲ, ਉਹ ਨਾਮ ਜਲ ਗੁਰਮੁਖੋ ਗੁਰੂ ਸਾਹਿਬ ਜੀ ਦੇ ਕੋਲ ਹੈ, ਉਸ ਦੇ ਦਾਤੇ ਗੁਰੂ ਸਾਹਿਬ ਨੇ। ਇਹ ਵੀ ਆਪਣੀ ਕਿੰਨੀ ਸੁੰਦਰ ਸਿੱਖ ਪੰਥ ਦੀ ਮਰਿਆਦਾ ਹੈ ਵੀ ਨਾਮ ਦੇ ਦਾਤੇ ਸਤਿਗੁਰੂ ਜੀ ਆ, ਨਾਮ ਵੀ ਸਤਸੰਗ ਜੀ ਗੁਰੂ ਸਾਹਿਬ ਜੀ ਤੋਂ ਹੀ ਪ੍ਰਾਪਤ ਹੋ ਸਕਦਾ ਜੇ ਨਾਮ ਜਲ ਪ੍ਰਾਪਤ ਕਰਨਾ। ਅਤੇ ਕਿਉਂਕਿ ਬਚਨ ਅੰਮ੍ਰਿਤ ਆ ਗਿਆ, ਸੋ ਅੰਮ੍ਰਿਤ ਗੁਰਪਾਹੀ ਜੀ, ਉਹ ਅਤੇ ਖੰਡੇ ਬਾਟੇ ਦਾ ਅੰਮ੍ਰਿਤ ਦੇ ਵੀ ਦਾਤੇ ਗੁਰੂ ਸਾਹਿਬ ਹੀ ਹੈ। ਨਾਮ ਅੰਮ੍ਰਿਤ ਅਤੇ ਖੰਡੇ ਦਾ ਅੰਮ੍ਰਿਤ ਗੁਰੂ ਤੋਂ ਬਿਨਾਂ ਤਾਂ ਕਿਤੋਂ ਪ੍ਰਾਪਤ ਨਹੀਂ ਹੁੰਦਾ ਜੀ। ਕੋਈ ਕਿੱਡਾ ਵੱਡਾ ਮਹਾਤਮਾ ਹੋਵੇ, ਤਤ ਬੇਤਾ ਹੋਵੇ, ਬ੍ਰਹਮ ਗਿਆਨੀ ਹੋਵੇ, ਪੰਥ ਵਿੱਚ ਅੱਧ ਦਾ ਸਤਿਕਾਰਿਆ ਹੋਇਆ ਹੋਵੇ, ਉਹ ਵੀ ਕਿਸੇ ਨੂੰ ਨਾਮ ਨਹੀਂ ਦੇ ਸਕਦਾ, ਅੰਮ੍ਰਿਤ ਨਹੀਂ ਛਕਾ ਸਕਦਾ ਜੀ ਇਕੱਲਾ ਕਿਸੇ ਨੂੰ। ਕਿਉਂਕਿ ਕਲਗੀਧਰ ਪਾਤਸ਼ਾਹ ਜੀ ਦੀ ਜਿਹੜੀ ਮਰਿਆਦਾ, ਪੰਜਾਂ ਵਿੱਚ ਸਤਿਗੁਰੂ ਜੀ ਵਰਤਦੇ ਆ ਅਤੇ ਪੰਜ ਪਿਆਰੇ ਹੀ ਅੰਮ੍ਰਿਤ ਦੀ ਵੀ ਦਾਤ ਦੇ ਸਕਦੇ ਆ। ਇਸੇ ਤਰ੍ਹਾਂ ਨਾਮ ਦੇ ਦਾਤ 'ਤੇ ਵੀ ਸਿਰਫ ਸਤਿਗੁਰੂ ਜੀ ਹੈ। ਸੋ ਸਾਡੇ ਆਉਣ ਦਾ ਕਾਰਨ ਹੈ ਉਸ ਨਾਮ ਜਲ ਦੀ ਪ੍ਰਾਪਤੀ, ਉਸ ਦੀ ਪ੍ਰਾਪਤੀ ਹੋਵੇਗੀ ਗੁਰੂ ਸਾਹਿਬ ਜੀ ਤੋਂ। ਜਿਵੇਂ ਬਹੁਤ ਵਾਰ ਆਪ ਜੀ ਨੇ ਗੁਰਮੁਖਾਂ ਤੋਂ ਸੁਣਿਆ ਹੋਵੇਗਾ, ਨਾਮ ਜਲ ਦੀ ਪ੍ਰਾਪਤੀ ਵਾਸਤੇ ਗੁਰੂ ਸਾਹਿਬ ਜੀ ਦੀ ਜ਼ਰੂਰਤ ਹੈ। ਉੱਦਾਂ ਤਾਂ ਮਹਾਰਾਜ ਤੋਂ ਬਿਨਾਂ, ਗੁਰੂ ਤੋਂ ਬਿਨਾਂ ਜੀਵਨ ਚੱਲ ਰਿਹਾ ਨਾ ਜੀ, ਜਿਹੜੇ ਨਹੀਂ ਗੁਰੂ ਸਾਹਿਬ ਨੂੰ ਮੰਨਦੇ ਉਹਨਾਂ ਦਾ ਵੀ ਚੱਲ ਰਿਹਾ ਹੁੰਦਾ, ਬਲਕਿ ਜਿਹੜੇ ਨਿੰਦਾ ਕਰਦੇ ਗੁਰੂ ਸਾਹਿਬ ਦੀ ਉਹਨਾਂ ਦਾ ਵੀ ਚੱਲ ਰਿਹਾ ਹੁੰਦਾ। ਸੰਸਾਰਿਕ ਤੌਰ 'ਤੇ ਪਦਾਰਥਾਂ ਦੀ ਵੀ ਕੋਈ ਘਾਟ ਨਹੀਂ ਹੁੰਦੀ, ਅਤੇ ਜੇ ਥੋੜ੍ਹਾ ਬਰੀਕੀ 'ਚ ਚਲੇ ਜਾਈਏ ਤਾਂ ਫਿਰ ਮਨ 'ਚ ਸ਼ੰਕਾ ਵੀ ਪੈ ਸਕਦਾ ਵੀ ਇਹ ਜਿਸ ਕਾਰਨ ਲਈ ਅੰਮ੍ਰਿਤ ਜਲ ਨਾਮ ਜਲ ਵਾਸਤੇ ਅਸੀਂ ਆਏ ਹਾਂ, ਗੁਰੂ ਸਾਹਿਬ ਤੋਂ ਪ੍ਰਾਪਤ ਹੋਣਾ, ਅਤੇ ਜਿਹਨਾਂ ਨਹੀਂ ਪ੍ਰਾਪਤ ਕੀਤਾ ਕਿ ਜੀਵਨ ਰੁਕ ਜਾਂਦਾ? ਬਿਲਕੁਲ ਨਹੀਂ ਰੁਕਦਾ ਜੀ। ਸੰਸਾਰਿਕ ਤੌਰ 'ਤੇ ਜੀਵਨ ਚੱਲਦਾ ਹੀ ਰਹਿਣਾ ਹੁੰਦਾ, ਆਸਤਕਾਂ ਦਾ, ਨਾਸਤਕਾਂ ਦਾ, ਮਨਮੁੱਖਾਂ ਦਾ, ਗੁਰਮੁਖਾਂ ਦਾ, ਉਹਦੇ ਵਿੱਚ ਕੋਈ ਰੁਕਾਵਟ ਨਹੀਂ ਆਉਣੀ ਹੁੰਦੀ। ਜਿੰਨੀ ਪ੍ਰਾਲਬਧ ਕਿਸੇ ਨੂੰ ਪਰਮਾਤਮਾ ਨੇ ਦੇ ਕੇ ਭੇਜਿਆ, ਜਿੰਨੇ ਸਵਾਸ ਦੇ ਕੇ ਅਕਾਲ ਪੁਰਖ ਵਾਹਿਗੁਰੂ ਜੀ ਨੇ ਭੇਜਿਆ, ਉਹ ਸਵਾਸ ਸਾਰਿਆਂ ਨੇ ਪੂਰੇ ਕਰਨੇ, ਕੋਈ ਮੰਨੇ ਜਾਂ ਨਾ ਮੰਨੇ, ਕੋਈ ਗੁਰੂ ਸਾਹਿਬ ਜੀ ਦੇ ਉਪਦੇਸ਼ ਨੂੰ ਧਾਰਨ ਕਰੇ ਨਾ ਕਰੇ, ਜੀਵਨ ਬਤੀਤ ਹੋ ਜਾਏਗਾ ਜੀ। ਕਿਸੇ ਦੀ ਉਮਰ ਨਹੀਂ ਰੁਕਦੀ ਹੁੰਦੀ। ਪਰ ਜੇ ਪਰਮਾਰਥਕ ਤੌਰ 'ਤੇ ਆਪਣਾ ਜੀਵਨ ਸਫਲਾ ਕਰਨਾ, ਕਿਉਂਕਿ ਜੀਵਨ ਦੀ ਸਫਲਤਾ ਵੀ ਤਾਂ ਚਾਹੀਦੀ ਨਾ, ਸਫਲ ਸਫਲ ਭਈ ਸਫਲ ਯਾਤਰਾ, ਆਵਣ ਜਾਣ ਰਹੇ ਮਿਲੇ ਸਾਧਾ, ਇਹ ਜੀਵਨ ਯਾਤਰਾ ਕਹਿੰਦੇ ਗੁਰਮੁਖੋ ਉਹਨਾਂ ਦੀ ਸਫਲ ਹੋ ਜਾਂਦੀ ਜਿਨ੍ਹਾਂ ਨੂੰ ਪੂਰੇ ਸਾਧੂ ਦੀ, ਗੁਰੂ ਦੀ ਸੰਗਤ ਪ੍ਰਾਪਤ ਹੋ ਜਾਂਦੀ। ਅਤੇ ਸਫਲ ਨਹੀਂ ਹੋਇਆ ਜੀਵਨ ਤਾਂ ਕੋਈ ਨਹੀਂ ਬਤੀਤ ਹੋ ਜਾਏਗਾ, ਪਰ ਜੇ ਸਫਲ ਕਰਨਾ ਤਾਂ ਫਿਰ ਗੁਰੂ ਸਾਹਿਬ ਤੋਂ ਨਾਮ ਅੰਮ੍ਰਿਤ ਪ੍ਰਾਪਤ ਕਰਨਾ ਪਵੇਗਾ। ਜੇ ਕਿਸੇ ਦੀ ਇੱਛਾ ਇਹ ਜਾਗ ਆਉਂਦੀ ਹੈ ਨਾ ਜੀ ਵੀ ਮੈਂ ਸਿਰਫ ਜੀਵਨ ਬਤੀਤ ਨਹੀਂ ਕਰਨਾ, ਮੈਂ ਜਨਮ ਸਫਲਾ ਕਰਨਾ। ਸਿਆਣੇ ਲੋਕ ਕਹਿੰਦੇ ਤਿੰਨ ਤਰ੍ਹਾਂ ਦੀ ਬਿਰਤੀ ਵਾਲੇ ਸੁਭਾਅ ਵਾਲੇ ਲੋਕ ਹੁੰਦੇ ਸੰਸਾਰ 'ਤੇ। ਇੱਕ ਉਹ ਜਿਹੜੇ ਸਿਰਫ ਜੀਵਨ ਪਾਸ ਕਰਕੇ ਚਲੇ ਜਾਂਦੇ, ਜਿਨ੍ਹਾਂ ਨੇ ਨਾ ਕਿਸੇ ਦਾ ਬੁਰਾ ਕਰਨਾ, ਨਾ ਭਲਾ ਕਰਨਾ, ਨਾ ਪਰਉਪਕਾਰ ਹੀ ਕਰਨਾ ਅਤੇ ਨਾ ਬੁਰਿਆਈ ਕਰਨੀ ਕਿਸੇ ਦੀ। ਅਤੇ ਦੂਸਰੇ ਉਹ ਜਿਨ੍ਹਾਂ ਨੇ ਜੀਵਨ ਖਰਾਬ ਕਰਕੇ ਚਲੇ ਜਾਣਾ ਹੁੰਦਾ, ਜਿਨ੍ਹਾਂ ਨੇ ਧੁੱਪੇ ਬੈਠ ਕੇ ਚਾਰ ਚਾਰ ਘੰਟੇ ਤਾਸ਼ ਖੇਡ ਲੈਣੀ, ਮਾਫ਼ ਕਰ ਦੇਣਾ, ਜਿਨ੍ਹਾਂ ਨੇ ਧੁੱਪੇ ਬੈਠ ਕੇ ਚਾਰ ਚਾਰ ਘੰਟੇ ਗੱਲਾਂ ਕਰ ਲੈਣੀਆਂ, ਤਾਸ਼ ਖੇਡ ਲੈਣੀ ਹੈ, ਪਰ ਮੂਲ ਮੰਤਰ ਨਹੀਂ ਕਰਨਾ, ਸੰਗਤ ਜਾਣ ਕੇ ਦੋ ਘੜੀਆਂ ਨਹੀਂ ਬੈਠਣਾ, 24 ਸਾਹਿਬ ਦੇ ਦੋ ਪਾਠ ਨਹੀਂ ਕਰ ਸਕਣੇ, ਉੱਥੇ ਤੁਰੇ ਫਿਰਨਾ ਜਿੱਥੇ ਜਾਣ ਤੋਂ ਆਪਾਂ ਨੂੰ ਮਹਾਰਾਜ ਨੇ ਮਨਾ ਕੀਤਾ ਜੀ, ਉਹ ਫਿਰ ਜੀਵਨ ਵਿਅਰਥ ਚਲਿਆ ਗਿਆ। ਹਾਂ, ਤੀਸਰੇ ਸੁਭਾਅ ਵਾਲੇ ਜਿਹੜੇ ਲੋਕ ਨੇ ਉਹ ਨੇ ਜਿਹੜੇ ਆਪਣਾ ਜੀਵਨ ਸਫਲ ਕਰਕੇ ਜਾਂਦੇ ਸੰਸਾਰ ਤੋਂ। ਇੱਕ ਉਹ ਜਿਹੜੇ ਸਿਰਫ ਟਾਈਮ ਪਾਸ ਕਰਦੇ ਆ, ਕਿਸੇ ਦਾ ਬੁਰਾ ਨਹੀਂ ਕਿਸੇ ਦਾ ਭਲਾ ਨਹੀਂ, ਦੂਜੇ ਉਹ ਜਿਹਨਾਂ ਜੀਵਨ ਆਪਣਾ ਵਿਅਰਥ ਗਵਾਉਣਾ, ਪੁੱਜ ਕੇ ਬੁਰਾ ਕਰਨਾ, ਭਲੇ ਦਾ ਵੀ ਬੁਰਾ ਕਰਨਾ। ਤੁਸੀਂ ਕਿਸੇ ਨਾਲ ਭਲਾ ਕਰਕੇ ਦੇਖ ਲਓ, ਉਹ ਵੀ ਸਮਾਂ ਆਉਣ 'ਤੇ ਜੇ ਸੁਭਾਅ ਦੂਜਾ ਤਾਂ ਬੁਰਾ ਹੀ ਕਰੇਗਾ। ਪਰ ਤੀਸਰੇ ਜਿਹਨਾਂ ਨੂੰ ਥੋੜ੍ਹੀ ਕੁ ਚਿੰਤਾ ਹੋਵੇ ਵੀ ਅਸਲ ਵਿੱਚ ਜੀਵਨ ਬਤੀਤ ਥੋੜ੍ਹਾ ਕਰਨਾ ਗੁਰਮੁਖੋ, ਸਫਲ ਵੀ ਤਾਂ ਕਰਨਾ ਨਾ ਜੀ, ਜੇ ਸਫਲ ਕਰਨਾ ਫਿਰ ਨਾਮ ਅੰਮ੍ਰਿਤ ਦੀ ਜ਼ਰੂਰਤ ਹੈ, ਅਤੇ ਨਾਮ ਅੰਮ੍ਰਿਤ ਵਾਸਤੇ ਗੁਰੂ ਸਾਹਿਬ ਕੋਲ ਜਾਣਾ ਪੈਣਾ। ਉਵੇਂ ਜਿਹਨਾਂ ਦੇ ਜੀਵਨ ਵਿੱਚੋਂ ਗੁਰੂ ਸਾਹਿਬ ਮਨਫੀ ਹੁੰਦੇ, ਜੀਵਨ ਚੱਲ ਰਿਹਾ ਹੁੰਦਾ, ਇਹ ਸੱਚ ਹੈ ਜੀ, ਰੁਕਾਵਟ ਨਹੀਂ ਪੈਂਦੀ। ਉਮਰ ਤਾਂ ਸਾਰਿਆਂ ਪੂਰੀ ਕਰ ਲਿਆ, ਉਹ ਤਾਂ ਪਸ਼ੂ ਪੰਛੀ ਵੀ ਕਰੀ ਜਾਂਦੇ, ਪਰ ਜਿਹਨੇ ਜੀਵਨ ਸਫਲਾ ਕਰਨਾ ਉਹਨੂੰ ਨਾਮ ਅੰਮ੍ਰਿਤ ਦੀ ਪ੍ਰਾਪਤੀ ਚਾਹੀਦੀ ਹੈ ਜੀ ਜ਼ਰੂਰੀ, ਉਹ ਗੁਰੂ ਸਾਹਿਬ ਤੋਂ ਹੋ ਸਕਦੀ। ਇਸੇ ਲਈ ਗੁਰੂ ਸਤੋਤਰ ਵਿੱਚ ਕਿੰਨੇ ਸ਼ਬਦ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਿੱਚ, ਗੁਰੂ ਗੁਰੂ ਗੁਰ ਕਰ ਮਨ ਮੋਰ, ਗੁਰੂ ਬਿਨਾ ਮੈਂ ਨਾਹੀਂ ਹੋਰ, ਕਹਿੰਦੇ ਮੇਰਾ ਮਨ ਹੈ ਗੁਰੂ ਗੁਰੂ ਜਪਿਆ ਕਰ, ਕਿਉਂਕਿ ਗੁਰੂ ਬਿਨਾ ਤੇਰਾ ਸਹਾਈ ਹੈ ਕੋਈ ਨਹੀਂ। ਅਸਲ ਵਿੱਚ ਗੁਰਬਿਨ ਘੋਰ ਅੰਧਾਰ, ਗੁਰੂ ਬਿਨ ਸਮਝ ਨਾ ਆਵੇ, ਗੁਰਬਿਨ ਸੁਰਤ ਨਾ ਸਿੱਧ, ਗੁਰੂ ਬਿਨ ਮੁਕਤ ਨਾ ਪਾਵੇ, ਬੰਦ ਖਲਾਸੀ ਗੁਰੂ ਬਿਨਾ ਨਹੀਂ ਹੋਣੀ, ਜੀਵਨ ਚੱਲਦਾ ਰਹਿਣਾ, ਅੱਗਿਓਂ ਫਿਰ ਨਵਾਂ ਸਫ਼ਰ ਸ਼ੁਰੂ ਹੋ ਜਾਏਗਾ ਜੀ 84 ਦਾ। ਪਰ ਜਿਹਨੇ ਸਫਲ ਕਰਨਾ ਨਾ, ਉਹਨੂੰ ਫਿਕਰ ਕਰਨਾ ਪੈਣਾ, ਉਹਨੂੰ ਥੋੜ੍ਹੀ ਜਿਹੀ ਚਿੰਤਾ ਕਰਨ ਦੀ ਜ਼ਰੂਰਤ ਹੈ ਵੀ ਮਹਾਰਾਜ ਜੀ ਦਾ ਇਹ ਹੁਕਮ ਹੈ, ਗੁਰਮੁਖੋ ਆਪਾਂ ਨੂੰ ਆਪਣੇ ਆਉਣ ਦਾ ਇੱਕ ਕਾਰਨ ਹੈ, ਮਨੋਰਥ ਹੈ ਕੋਈ, ਬਹੁਤ ਬਚਨ ਨੇ, ਅਨੇਕਾਂ ਵਾਰ ਤੁਸੀਂ ਇਹ ਪ੍ਰਮਾਣ ਗੁਰਮੁਖਾਂ ਤੋਂ ਸੁਣਿਆ, ਭਾਈ ਪ੍ਰਾਪਤ ਮਾਨੁੱਖ ਦੇਹੋਰੀ ਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀ ਆ, ਕਹਿੰਦੇ ਮਨੁੱਖਾਂ ਦੇ ਪ੍ਰਾਪਤ ਹੋਈ ਅਤੇ ਪਰਮਾਤਮਾ ਨੂੰ ਮਿਲਣ ਵਾਸਤੇ ਹੋਈ ਹੈ, ਬਿਨਾਂ ਮਨੋਰਥ ਤੋਂ ਨਹੀਂ ਹੈ, ਕਾਰਨ ਆ ਸਾਡਾ ਸੰਸਾਰ 'ਤੇ ਆਉਣ ਦਾ। ਜੇ ਪਰਮਾਤਮਾ ਨੇ ਭੇਜਿਆ ਉਹਦੇ ਪਿੱਛੇ ਕੋਈ ਲੌਜਿਕ ਕੰਮ ਕਰਦਾ ਜੀ, ਉਹ ਹੈ ਅੰਮ੍ਰਿਤ ਨਾਮ ਜਲ ਦੀ ਪ੍ਰਾਪਤੀ ਕਰਨੀ। ਇੱਥੋਂ ਅੱਜ ਸ਼ਬਦ ਦੀ ਪ੍ਰਾਰੰਭਤਾ ਹਜ਼ੂਰ ਕਰ ਰਹੇ ਨੇ, ਜਿਸ ਜਲ ਨਿਧ ਕਾਰਨ ਤੁਮ ਜਗ ਆਏ, ਜਿਸ ਜਲ ਨਿਧੀ ਦੀ ਉੱਤਮ ਸ੍ਰੇਸ਼ਟ ਜਲ ਨਾਮ ਜਲ ਦੀ ਪ੍ਰਾਪਤੀ ਲਈ ਤੁਸੀਂ ਸੰਸਾਰ 'ਤੇ ਆਏ ਹੋ, ਸੋ ਅੰਮ੍ਰਿਤ ਗੁਰਪਾਹੀ ਜੀ, ਉਹ ਅੰਮ੍ਰਿਤ ਜਲ ਨਹੀਂ ਹੋ ਸਕਦੀ।
1: ਛੋਡੋ ਵੇਸ ਭੇਖ ਚਤੁਰਾਈ,
0: ਹੁਣ ਕਹਿੰਦੇ ਵੇਸ ਤੇ ਭੇਖ ਉਦਾਂ ਇੱਕੋ ਹੀ ਗੱਲ ਹੁੰਦੀ ਜੀ, ਪੇਂਡੂ ਬੋਲੀ 'ਚ ਆਪਾਂ ਵੇਸ ਜਾਂ ਭੇਖ ਇੱਕੋ ਸ਼ਬਦ ਲਈ ਵਰਤ ਲੈਂਦੇ ਹਾਂ, ਪਰ ਥੋੜ੍ਹਾ ਅੰਤਰ ਹੁੰਦਾ। ਛੋਡੋ ਵੇਸ, ਵੇਸ ਹੁੰਦੇ ਆ ਜਿਹੜੇ ਵਸਤਰ ਪਾਏ ਆਪਾਂ, ਅਤੇ ਭੇਖ ਹੁੰਦੀਆਂ ਸੰਪਰਦਾਵਾਂ, ਜਿਵੇਂ ਵਿਰਾਗੀ ਭੇਖ ਹੈ, ਜਿਵੇਂ ਨਿਰਮਲ ਭੇਖ ਹੈ, ਉਹ ਸੰਪਰਦਾਵਾਂ। ਅਤੇ ਫਿਰ ਜਿਸ ਸੰਪਰਦਾ ਵਿੱਚ, ਜਿਸ ਭੇਖ ਵਿੱਚ ਬੰਦਾ ਚਲਿਆ ਜਾਂਦਾ, ਉਹ ਉਸ ਭੇਖ ਦੇ ਵਸਤਰ ਧਾਰਨ ਕਰਨੇ, ਉਹ ਵੇਸ ਹੋ ਗਿਆ। ਮਹਾਰਾਜ ਕਹਿੰਦੇ ਛੋਡੋ ਵੇਸ ਭੇਖ ਚਤੁਰਾਈ, ਸੋ ਚਤੁਰਾਈ ਨਾਲ ਕਿਸੇ ਭੇਖ ਦੇ ਵਸਤਰ ਜਿਹੜੇ ਧਾਰਨ ਕੀਤੇ ਨਾ ਚਤੁਰਾਈ ਨਾਲ, ਮਹਾਰਾਜ ਕਹਿੰਦੇ ਛੱਡ ਦਿਓ ਗੁਰਮੁਖੋ, ਜਾਂ ਫਿਰ ਬੁੱਧੀ ਦੀ ਚਤੁਰਾਈ ਅਤੇ ਇਹ ਭੇਖ ਤਿਆਗ ਦਿਓ, ਕਿਉਂਕਿ ਚਤੁਰਾਈ ਨਾਲ ਕਿਸੇ ਤਰ੍ਹਾਂ ਦਾ ਭੇਖ ਧਾਰ ਕੇ ਲੋਕਾਂ ਨੂੰ ਠੱਗਿਆ ਤਾਂ ਜਾ ਸਕਦਾ, ਪਰ ਉਹ ਚਲਾਕੀ ਗੁਰੂ ਸਾਹਿਬ ਨਾਲ ਥੋੜ੍ਹੋ ਚੱਲਣੀ ਗੁਰਮੁਖੋ। ਹਾਂ, ਕਿਸੇ ਤਰ੍ਹਾਂ ਦੇ ਕੱਪੜੇ ਪਾ ਕੇ, ਮੰਨ ਲਓ ਕੁਝ ਵਸਤਰ ਐਸੇ ਹੈਗੇ ਨੇ ਆਪਣੇ ਪੰਥ ਵਿੱਚ ਵੀ ਜਿਹੜੇ ਸਤਿਕਾਰੇ ਹੋਏ ਨੇ, ਉਹ ਪਾਉਣ ਵਾਲੇ ਨੂੰ ਆਪਾਂ ਸੁੱਤੇ ਸਿੱਧ ਸਤਿਕਾਰ ਦਿੰਦੇ ਹਾਂ, ਤੁਰੇ ਆਉਂਦੇ ਗੁਰਮੁਖ ਨੂੰ ਦੇਖ ਕੇ ਹੱਥ ਜੁੜ ਜਾਂਦੇ ਆ, ਫਤਿਹ ਬੁਲਾਈ ਦੀ ਹੈ, ਸਤਿਕਾਰ ਕਰੀਦਾ, ਕਿਉਂਕਿ ਉਹ ਇੱਕ ਵਿਸ਼ੇਸ਼ ਤਰ੍ਹਾਂ ਦੇ ਵਸਤਰ ਪਹਿਨੇ ਆ ਨਾ, ਉਹ ਵਿਸ਼ੇਸ਼ ਤਰ੍ਹਾਂ ਦੇ ਵਸਤਰ ਪਹਿਣ ਕੇ ਕਦੀ ਕਿਸੇ ਨੇ ਜਾਂ ਗੁਰਬਾਣੀ ਬਹੁਤ ਪੜ੍ਹੀ ਆ ਜਾਂ ਕੁਰਬਾਨੀ ਉੱਚ ਦਰਜੇ ਦੀ ਕੀਤੀ ਹੈ, ਅਤੇ ਇਸ ਕਰਕੇ ਉਹ ਸਤਿਕਾਰੇ ਗਏ। ਹੁਣ ਕਹਿੰਦੇ ਨੇ ਜੇ ਸਿਰਫ ਚਤੁਰਾਈ ਕਰਕੇ ਲੋਕਾਂ ਤੋਂ ਸਤਿਕਾਰ ਪ੍ਰਾਪਤ ਕਰਨ ਲਈ ਜਾਂ ਲੋਕਾਂ ਨੂੰ ਠੱਗਣ ਵਾਸਤੇ ਜੇ ਉਹ ਭੇਖ ਧਾਰਨ ਕੀਤਾ, ਇਹ ਜਿਹੜੀ ਚਤੁਰਾਈ ਹੈ ਇਹ ਛੱਡ ਦਿਓ, ਕਿਉਂਕਿ ਚਤੁਰਾਈ ਅਕਾਲ ਪੁਰਖ ਵਾਹਿਗੁਰੂ ਜੀ ਅੱਗੇ ਨਹੀਂ ਚੱਲਣੀ, ਅਤੇ ਪਰਮੇਸ਼ਰ ਦੇ ਸਰਗੁਣ ਸਰੂਪ ਗੁਰੂ ਸਾਹਿਬ ਅੱਗੇ ਵੀ ਨਹੀਂ ਚੱਲਣੀ। ਇਹ ਤਾਂ ਬਹੁਤ ਵਤਨ ਹੈ, ਜੇ ਮਨ ਚੰਚਲਾ ਚਤੁਰਾਈ ਕਿਹਨੇ ਨਾ ਪਾਇਆ, ਚਤੁਰਾਈ ਨਾ ਚਤੁਰ ਭੁਜ ਪਾਈ ਹੈ। ਸੋ ਗੁਰੂ ਸਾਹਿਬ ਜੀ ਦਾ ਇਹ ਪਵਿੱਤਰ ਬਚਨ, ਕਹਿੰਦੇ ਗੁਰਮੁਖੋ ਇਹ ਚਤੁਰਾਈ ਦੇ ਭੇਖ, ਇਹ ਚਤੁਰਾਈ ਵਾਸਤੇ ਕਿਸੇ ਵਿਸ਼ੇਸ਼ ਤਰ੍ਹਾਂ ਦੇ ਵਸਤਰ ਧਾਰਨ ਕਰ ਲੈਣੇ ਭਰਮ 'ਚ ਲੋਕਾਂ ਨੂੰ ਪਾਉਣ ਲਈ, ਇਹ ਛੱਡ ਦਿਓ ਤੁਸੀਂ।
1: ਦੁਬਿਧਾ ਇਹੋ ਫਲ ਨਾਹੀਂ ਜੀਓ,
0: ਦੁਬਿਧਾ ਵਿੱਚ ਪਏ ਹੋਏ ਬੰਦੇ ਨੂੰ ਇਸ ਨਾਮ ਜਲ ਦੀ ਇਸ ਫਲ ਦੀ ਪ੍ਰਾਪਤੀ ਹੋਣੀ ਨਹੀਂ। ਦੁਬਿਧਾ ਬਹੁਤ ਡੇਂਜਰਸ ਹੁੰਦੀ ਜੀ, ਬਹੁਤ ਖਤਰਨਾਕ ਜੀ ਦੁਬਿਧਾ। ਦੋ ਵਿਧੀਆਂ, ਦੁਚਿੱਤੀ ਮਨ ਦੀ, ਭਈ ਇੱਥੇ ਵੀ ਮੱਥਾ ਟੇਕੀ ਗਏ, ਗੁਰੂ ਸਾਹਿਬ ਦੀਆਂ ਵੀ ਪਰਿਕਰਮਾ ਕਰ ਲਈਆਂ, ਅਤੇ ਰੁੱਖਾਂ ਨੂੰ ਵੀ ਧਾਗੇ ਜੇ ਬੰਨ੍ਹੀ ਗਏ, ਕਬਰਾਂ ਦੀ ਵੀ ਪਰਿਕਰਮਾ ਕਰ ਲਈ, ਫਲਾਣੇ ਥਾਂ ਵੀ ਦੀਵਾ ਜਗਾਏ, ਉੱਥੇ ਵੀ ਚਲੇ ਗਏ ਜੀ, ਸਾਨੂੰ ਕੀ ਜੀ, ਅਸੀਂ ਤਾਂ ਨਮਸਕਾਰ ਹੀ ਕਰਨੀ, ਇਹ ਦੁਬਧਾ ਜੀ, ਇਹ ਬਹੁਤ ਖਤਰਨਾਕ ਹੁੰਦੀ, ਬਹੁਤ ਲੰਬਾ ਸ਼ਬਦ ਹੈ ਅਤੇ ਪ੍ਰਥਾਏ ਪੰਜਵੇਂ ਪਾਤਸ਼ਾਹ ਜੀ ਦਾ, ਜੋ ਇਸ ਮਾਰੇ ਸੋਈ ਸੂਰਾ, ਜੋ ਇਸ ਮਾਰੇ ਸੋਈ ਪੂਰਾ, ਜੋ ਇਸ ਮਾਰੇ ਤਿਸੈ ਵਡਿਆਈ, ਜੋ ਇਸ ਮਾਰੇ ਤਿਸਕਾ ਦੁੱਖ ਜਾਈ, ਐਸਾ ਕੋਈ ਜੇ ਦੁਬਧਾ ਮਾਰ ਗਵਾਵੇ ਇਸੇ ਮਾਰ, ਮਹਾਰਾਜ ਕਹਿੰਦੇ ਕੋਈ ਐਸਾ ਗੁਰਮੁਖੋ ਜਿਹੜਾ ਆਪਣੇ ਅੰਦਰੋਂ ਇਹ ਦਚਿੱਤੀ ਖਤਮ ਕਰ ਲਏ, ਉਹ ਗੁਰਮੁਖ ਹੈ ਜਿਹਦੇ ਅੰਦਰੋਂ ਦੁਬਧਾ ਖਤਮ ਹੋ ਜਾਏ, ਜਿਹਨੂੰ ਇਸ ਇਹ ਯਕੀਨ ਹੋ ਜਾਏ ਵੀ ਕਲਗੀਧਰ ਪਾਤਸ਼ਾਹ ਜੀ ਨੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਪਰਿਕਰਮਾ ਕਰਕੇ ਇਹ ਵਚਨ ਕੀਤਾ ਸੀ, ਆਪਣੇ ਪਵਿੱਤਰ ਮੁੱਖ ਤੋਂ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ, ਫਿਰ ਕੀ ਦੁਬਧਾ ਰਹਿ ਜਾਂਦੀ ਜੀ, ਜੇ ਕਲਗੀਧਰ ਪਾਤਸ਼ਾਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀਆਂ ਪਰਿਕਰਮਾ ਕਰਕੇ ਮੱਥਾ ਟੇਕ ਰਹੇ ਨੇ, ਸਿੱਖਾਂ ਨੂੰ ਹੁਕਮ ਕਰ ਗਏ, ਤੇ ਸਿੱਖ ਦੇ ਮਨ 'ਚ ਦੁਬਧਾ ਚਾਹੀਦੀ ਤਾਂ ਨਹੀਂ ਨਾ ਜੀ, ਪਰ ਹੁੰਦੀ ਹੈ, ਜਿੱਥੇ ਸਿੱਖ ਦਾ ਜਾਣਾ ਮਨ ਆ ਉੱਥੇ ਵੀ ਆਪਾਂ ਦੇਖਦੇ ਪੱਗਾਂ ਵਾਲੇ ਬੈਠੇ ਹੁੰਦੇ ਸਾਡੇ ਵੀਰ ਮਾਫੀ ਦੇਣੇ ਸਿਰਫ ਦੁਬਧਾ ਕਰਕੇ, ਜੇ ਅੰਦਰ ਦੁਬਧਾ ਨਾ ਹੋਵੇ, ਆ ਇੱਕ ਹੀ ਬਚਨ ਬਹੁਤ ਹੈ, ਸਭ ਤੋਂ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ, ਇਸ ਲਈ ਮਹਾਰਾਜ ਕਹਿੰਦੇ ਗੁਰਮੁਖੋ ਜਿਹੜਾ ਆਪਣੇ ਅੰਦਰ ਇਸ ਦੁਬਧਾ ਨੂੰ ਦਚਿੱਤੀ ਨੂੰ ਖਤਮ ਕਰ ਲੈਂਦਾ ਉਹ ਸੂਰਮਾ ਹੈ, ਉਹ ਪੂਰਾ ਹੈ, ਉਹਦੀ ਸੰਸਾਰ 'ਤੇ ਵਡਿਆਈ ਹੁੰਦੀ ਹੈ, ਐਸਾ ਕੋਈ ਜੇ ਦੁਬਧਾ ਮਾਰ ਗਵਾਵੇ ਇਸੇ ਮਾਰ ਰਾਜ ਯੋਗ ਕਮਾਵੇ, ਪੰਜਵੇਂ ਪਾਤਸ਼ਾਹ ਕਹਿੰਦੇ ਇਹ ਦੁਬਧਾ ਜਿਹੜੇ ਮਾਰ ਲੈਂਦੇ ਗੁਰਮੁਖੋ ਉਹਨੂੰ ਰਾਜ ਯੋਗ ਦੀ ਪ੍ਰਾਪਤੀ ਹੁੰਦੀ, ਰਾਜ ਯੋਗ ਮਤਲਬ ਦੁਨੀਆਂ ਦੇ ਸੁੱਖ ਅਤੇ ਪਰਲੋਕ ਦੇ ਦੋਨੋਂ ਤਰ੍ਹਾਂ ਦੇ ਸੁੱਖ, ਰਾਜ ਯੋਗ ਦੇ ਵਿੱਚ ਸਮਝੋ ਲੋਕ ਪਰਲੋਕ ਦੇ ਸੁੱਖ ਆ ਗਏ, ਪਰ ਕਿਉਂਕਿ ਸੁੱਖਾਂ ਦੇ ਦਾਤੇ ਸਤਿਗੁਰੂ ਜੀ ਹੈ, ਅਤੇ ਦੁਬਧਾ ਕਰਕੇ ਸਤਿਗੁਰੂ ਜੀ 'ਤੇ ਭਰੋਸਾ ਕੋਈ ਨਹੀਂ ਆਉਂਦਾ, ਜਿਨ੍ਹਾਂ ਨੇ ਕੀਤਾ ਜੀ ਆਪਣੇ ਕੋਲ ਸੈਂਕੜੇ ਪ੍ਰਮਾਣ ਹੈ ਜਿਨ੍ਹਾਂ ਦਾ ਭਲਾ ਜਿਨ੍ਹਾਂ ਦਾ ਬੇੜਾ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਪਾਰ ਲਾਇਆ, ਪਰ ਦੁਬਧਾ ਅੰਦਰੋਂ ਖਤਮ ਹੋਵੇ ਤਾਂ ਨਾ ਜੀ, ਮਹਾਰਾਜ ਕਹਿੰਦੀ ਇਸ ਮਾਰੀ ਬਿੰਥਾਏ ਨਾ ਪਰੇ, ਜਿੰਨੀ ਦੇਰ ਦੁਬਧਾ ਨਹੀਂ ਮਾਰਦੇ ਉਹਦਾ ਕੋਈ ਵੀ ਕਰਮ ਥਾਏ ਨਹੀਂ ਜੀ ਪੈਂਦਾ, ਇਸ ਮਾਰੀ ਬਿਨ ਜਨਮ ਨਾ ਮਿਟੈ, ਇਸ ਮਾਰੀ ਬਿਨ ਜੰਮ 'ਤੇ ਨਹੀਂ ਛੁੱਟੈ, ਲੰਬਾ ਸ਼ਬਦ ਹੈ ਮਹਾਰਾਜ ਜੀ ਦਾ, ਅਖੀਰ 'ਤੇ ਪੰਜਵੇਂ ਪਾਤਸ਼ਾਹ ਕਹਿੰਦੇ ਗੁਰਦੁਬਧਾ ਜਾ ਕੀ ਹੈ ਮਾਰੀ ਕਹੋ ਨਾਨਕ ਸੋ ਬ੍ਰਹਮ ਵਿਚਾਰੀ, ਗੁਰੂ ਸਾਹਿਬ ਜੀ ਨੇ ਜਿਸ ਦੀ ਦੁਬਧਾ ਖਤਮ ਕਰ ਦਿੱਤੇ, ਬ੍ਰਹਮ ਦੀ ਵਿਚਾਰ ਵਾਲਾ ਅਸਲ 'ਚ ਉਹ ਹੁੰਦਾ ਗੁਰਮੁਖੋ, ਇਸ ਲਈ ਬੇਨਤੀ ਕੀਤੀ ਵੀ ਜਿਹੜੀ ਦਚਿੱਤੀ ਹੁੰਦੀ ਨਾ ਜੀ ਇਹਨੂੰ ਤਿਆਗਣਾ ਚਾਹੀਦਾ, ਇੱਕ ਦੇ ਲੜ ਮਹਾਰਾਜ ਸੱਚੇ ਪਾਤਸ਼ਾਹ ਲਾ ਕੇ ਗਏ ਨੇ, ਇੱਕ ਦੇ ਹੀ ਹੋ ਕੇ ਰਹਿਣਾ ਆਪਣਾ ਭਲਾ ਹੋਣਾ, ਇੱਕ ਦੇ ਹੀ ਹੋ ਕੇ ਰਹਿਣਾ ਚਾਹੀਦਾ, ਇਸ ਲਈ ਗੁਰੂ ਸਾਹਿਬ 'ਤੇ ਯਕੀਨ ਕਰਨਾ, ਇੱਕ ਦੇ ਲੜ ਮਹਾਰਾਜ ਸੱਚੇ ਪਾਤਸ਼ਾਹ ਲਾ ਕੇ ਗਏ ਨੇ, ਇੱਕ ਦੇ ਹੀ ਹੋ ਕੇ ਰਹਿਣਾ ਆਪਣਾ ਭਲਾ ਹੋਣਾ, ਇੱਕ ਦੇ ਹੀ ਹੋ ਕੇ ਰਹਿਣਾ ਚਾਹੀਦਾ, ਇਸ ਲਈ ਗੁਰੂ ਸਾਹਿਬ 'ਤੇ ਯਕੀਨ ਕਰਨਾ, ਜਿਨ੍ਹਾਂ ਨੇ ਆਪਣੇ ਅੰਦਰੋਂ ਦੁਬਧਾ ਖਤਮ ਕਰ ਲਈ ਉਹਨਾਂ ਨੂੰ ਪ੍ਰਾਪਤੀ ਹੈ ਦੁਬਧਾ ਇਹੋ ਫਲ ਨਾ ਹੀ ਜੀਓ, ਮਹਾਰਾਜ ਕਹਿੰਦੇ ਦੁਬਧਾ ਵਿੱਚ ਫਸੇ ਹੋਏ ਬੰਦੇ ਵਾਸਤੇ ਉਸ ਨੂੰ ਇਸ ਫਲ ਦੀ ਕਿਸ ਦੀ ਜਿਸ ਦਾ ਪਹਿਲੀ ਪੰਕਤੀ 'ਚ ਜ਼ਿਕਰ ਕੀਤਾ ਨਾਮ ਅੰਮ੍ਰਿਤ ਦੀ ਪ੍ਰਾਪਤੀ ਨਹੀਂ ਹੁੰਦੀ।
1: ਮਨ ਰੇ ਥਿਰ ਰਹੋ ਮਤ ਕਤ ਜਾਹੀ ਜੀਓ,
0: ਇਹ ਮਨ ਮਨ ਦੇ ਪ੍ਰਥਾਏ ਆ ਜੀ, ਮਹਾਰਾਜ ਨੇ ਸਾਰਾ ਉਪਦੇਸ਼ ਆਪਣੇ ਮਨ ਦੇ ਪ੍ਰਥਾਏ ਦਿੱਤਾ ਜੀ, ਉੱਦਾਂ ਵੀ ਦਿੱਤਾ ਪਰ ਮਨ ਦੇ ਪ੍ਰਥਾਏ ਬਹੁਤ ਆ ਜੀ, ਆਪਣੇ ਮਨ ਦੇ ਪ੍ਰਥਾਏ ਸਾਨੂੰ ਸਾਰਿਆਂ ਨੂੰ, ਅਸਲ ਵਿੱਚ ਇਹ ਜੇ ਗੁਰੂ ਨਾਨਕ ਪਾਤਸ਼ਾਹ ਜੀ ਦਾ ਵਜਨ ਮਨ ਰੇ ਥਿਰ ਰਹੋ ਮਤ ਕਤ ਜਾ, ਸਤਿਗੁਰੂ ਜੀ ਨੂੰ ਨਹੀਂ ਇਹ ਜ਼ਰੂਰਤ ਹੈਗੀ, ਪਰ ਕਹੇ ਆਪਣੇ ਮਨ ਨੂੰ ਰਹੇ ਸਾਨੂੰ ਦੱਸਣ ਲਈ, ਸਾਨੂੰ ਕਹਿਣਾ ਚਾਹੀਦਾ ਸਾਰਿਆਂ ਨੂੰ ਆਪਣੇ ਮਨ ਨੂੰ ਮਨ ਰੇ ਥਿਰ ਰਹੋ, ਮਨਾ ਟਿਕ ਜਾ ਇੱਕ ਥਾਂ 'ਤੇ, ਮਤ ਕਤ ਜਾਹੀ ਜੋ ਕਿਤੇ ਜਾਣ ਦੀ ਤੈਨੂੰ ਜ਼ਰੂਰ ਨਹੀਂ, ਮਤਾਂ ਕਿਤੇ ਜਾਵੇਂ ਤੂੰ,

0: ਤੂੰ ਇੱਕ ਥਾਂ 'ਤੇ ਟਿਕ ਕੇ ਰਹੋ, ਕਿਉਂਕਿ ਸਾਡੇ ਵਾਸਤੇ ਆ ਉਪਦੇਸ਼ ਅਸਲ 'ਚ ਇਹ। ਮਨ ਸਾਧ ਸੰਗਤ ਜੀ, ਕਿਉਂ ਮਨ ਦੇ ਪ੍ਰਥਾ ਬਹੁਤਾ ਉਪਦੇਸ਼? ਕਿਉਂਕਿ ਤਨ ਨੂੰ ਚਲਾਉਣ ਵਾਲਾ ਅਸਲ ਵਿੱਚ ਮਨ ਹੈ। ਭਾਈ ਗੁਰਦਾਸ ਜੀ ਨੇ ਆਖਿਆ ਨਾ ਵੀ ਹਰੇਕ ਗਿਆਨ ਇੰਦਰੀ 'ਚ ਬੈਠਾ ਮਨ ਹੀ ਸਾਧ ਸੰਗਤ ਜੀ ਚਲਾ ਰਿਹਾ, ਇਹਨਾਂ ਨੂੰ ਰਸ ਮਾਣ ਰਿਹਾ। ਅੱਖਾਂ 'ਚ ਬੈਠਾ ਦੇਖਦਾ, ਕੰਨਾਂ 'ਚ ਸੁਣਨ ਦਾ ਰਸ ਲੈ ਰਿਹਾ। ਇਹਦਾ ਸੁਧਰਨਾ ਅਤੀ ਜ਼ਰੂਰੀ। ਗੁਰਮੁਖਾਂ ਦੇ ਬਚਨ ਔਰ ਕਹਿੰਦੇ ਨੇ, ਕਸੇ ਰਾਹ ਕੇ ਸਤਾਨ ਬਬਦ ਪੇਸਰਾ, ਕੁਜਾਬਾਦ ਗਦਨ ਬਾ ਰਾਹੇ ਖੁਦਾ। ਕਹਿੰਦੇ ਮਨ ਬਹੁਤ ਸ਼ਤਾਨ ਹੁੰਦਾ, ਮਨਾ ਸਤਾਨਾ ਬਈ ਮਾਨਾ, ਕਦੇ ਤਾਂ ਟਿਕ ਕੇ ਬਹਿ ਜਾ। ਕਸੇ ਰਾਹ ਕੇ ਸੈਤਾਨ ਬਬਦ ਪੇਸਰਾ, ਕੁਜਾਬਾਦ ਗਰਦਨ ਬਾ ਰਾਹੇ ਖੁਦਾ। ਕਹਿੰਦੇ ਨੇ ਆਪਣੇ ਮਨ ਨੂੰ ਥੋੜ੍ਹਾ ਜਿਹਾ ਇਹਨੂੰ ਨੱਥ ਪਾ ਕੇ ਰੱਖੋ, ਢਿੱਲਾ ਛੱਡੋਗੇ ਤਾਂ ਕਦੀ ਖੁਦਾ ਦੇ ਰਸਤੇ 'ਤੇ ਨਹੀਂ ਚੱਲਣ ਦੇਵੇਗਾ। ਕਿਉਂਕਿ ਸੁਭਾਅ ਹੁੰਦਾ ਜੀ, ਧਰਮ ਦੇ ਮਾਰਗ 'ਤੇ ਕਿੱਥੇ ਚੱਲਣ ਦਿੰਦਾ ਇਹ। ਜੇ ਪੂਰੇ ਵਰਲਡ ਦੀ ਪਾਪੂਲੇਸ਼ਨ ਆਪਾਂ ਦੇਖੀਏ, ਚਲੋ ਉਹ ਛੱਡ ਵੀ ਲਈਏ, ਉਹ 'ਚੋਂ ਇਕੱਲੀ ਆਪਾਂ ਆਪਣਾ ਪੰਥ ਸਿੱਖ ਸੰਗਤ ਹੀ ਦੇਖੀਏ, ਅਤੇ ਸਾਰੇ ਧਰਮ ਦੇ ਮਾਰਗ 'ਤੇ ਹੁੰਦੇ ਨੇ ਜੀ? ਨਹੀਂ ਹੁੰਦੇ। ਇਸੇ ਲਈ ਪਿੱਛੇ ਬਚਨ ਦੁਬਧਾ ਵਾਲਾ ਆ ਗਿਆ। ਦੁਬਧਾ ਵਾਲਾ ਗੁਰੂ ਸਾਹਿਬ ਜੀ ਦੇ ਦੱਸੇ ਮਾਰਗ 'ਤੇ ਨਹੀਂ ਚੱਲ ਸਕਦਾ। ਇਸ ਲਈ ਉਪਦੇਸ਼ ਮਨ ਵਾਸਤੇ, ਮਨ ਰੇ ਥਿਰ ਰਹੋ, ਮਨਾ ਟਿਕ ਕੇ ਬਹਿ ਇੱਕ ਥਾਂ 'ਤੇ, ਸਤ ਸੰਗਤ ਨੂੰ ਆਪਣਾ ਆਸਰਾ ਬਣਾ, ਗੁਰੂ ਸਾਹਿਬ ਜੀ ਦੇ ਚਰਨਾਂ ਤੋਂ ਅਤੇ ਗੁਰੂ ਸਾਹਿਬ ਜੀ ਦੀ ਸਾਜੀ ਸੰਗਤ ਤੋਂ ਬਿਨਾਂ ਕਿਤੇ ਤੈਨੂੰ ਜਾਣ ਦੀ ਜ਼ਰੂਰਤ, ਮਤ ਕਤ ਜਾਹੀ ਜੀਓ, ਕਿਤੇ ਵੀ ਤੈਨੂੰ ਜਾਣ ਦੀ ਜ਼ਰੂਰਤ ਨਹੀਂ।
1: ਬਾਹਰ ਢੂੰਡਤ ਬਹੁਤ ਦੁੱਖ ਪਾਵੇ ਹੈ।
0: ਜੇ ਅੰਦਰਲਾ ਸੁੱਖ ਬਾਹਰ ਲੱਭਦੇ ਫਿਰਾਂਗੇ, ਜਾਂ ਪਰਮਾਤਮਾ ਦੀ ਪ੍ਰਾਪਤੀ ਵੀ ਕੋਈ ਆਖੇ ਮੈਨੂੰ ਬਾਹਰੋਂ ਹੋ ਜੇ, ਕਹਿੰਦੇ ਦੁੱਖ ਪ੍ਰਾਪਤ ਹੋਵੇਗਾ। ਪਰਮਾਤਮਾ ਦੀ ਪ੍ਰਾਪਤੀ ਬਾਹਰੋਂ ਕਿਤੋਂ ਨਹੀਂ ਹੁੰਦੀ ਜੀ, ਅਸਲ ਵਿੱਚ ਆਪਣੇ ਅੰਦਰੋਂ ਹੀ ਪ੍ਰਾਪਤ ਹੋਣਾ। ਜਾਂ ਇਉਂ ਆਪਾਂ ਕਹਿ ਸਕਦੇ ਹਾਂ ਵੀ ਜਿਹਨਾਂ ਨੂੰ ਆਪਣੇ ਅੰਦਰੋਂ ਸਾਧ ਸੰਗਤ ਜੀ ਅਣਭਾਵ ਹੋ ਜਾਂਦਾ, ਫਿਰ ਉਹਨਾਂ ਨੂੰ ਬਾਹਰੋਂ ਵੀ ਸ੍ਰਿਸ਼ਟੀ ਦੇ ਕਣ ਕਣ 'ਚ ਆਉਂਦਾ। ਉਹਨਾਂ ਨੇ ਫਿਰ ਆਖਿਆ ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ। ਪਰ ਪਹਿਲਾਂ ਆਪਣੇ ਅੰਦਰੋਂ, ਇਹ ਘੁੰਡੀ ਆ ਸਮਝ ਲਓ ਵੀ, ਪ੍ਰਾਪਤੀ ਆਪਣੇ ਅੰਦਰੋਂ ਹੀ ਹੋਣੀ। ਇਸ ਲਈ ਆਖਿਆ ਬੰਦੇ ਖੋਜ ਦਿਲ ਹਰ ਰੋਜ਼, ਆਪਣੇ ਦਿਲ ਦੀ ਖੋਜ ਕਰਨ ਨਾ ਫਿਰ ਪਰੇਸ਼ਾਨੀ ਮਾਹੇ, ਪਰੇਸ਼ਾਨੀ 'ਚ ਫਿਰਨ ਦੀ ਤੈਨੂੰ ਕੀ ਜ਼ਰੂਰਤ ਹੈ, ਕਿਉਂਕਿ ਉਹ ਤੇਰੇ ਅੰਦਰ ਹੈ। ਪਰ ਇੱਕ ਕੁਦਰਤੀ ਸੁਭਾਅ ਲੱਭਦੇ ਸਾਰੇ ਬਾਹਰ ਹੈ ਜੀ। ਅੰਤਰਮੁਖੀ ਬਿਰਤੀ ਕਰਨੀ ਖੇਡ ਤਾਂ ਨਹੀਂ ਹੁੰਦੀ, ਪਰ ਪ੍ਰਾਪਤੀ ਉਦੋਂ ਹੀ ਹੋਣੀ ਜਦੋਂ ਅੰਦਰ ਨੂੰ ਕੋਈ ਦੇਖੇਗਾ, ਬਾਹਰੋਂ ਨਹੀਂ। ਬਾਹਰੋਂ ਤਾਂ ਬਹੁਤ ਬਚਨ ਆ, ਬਾਬਾ ਫਰੀਦ ਜੀ ਕਹਿੰਦੇ, ਫਰੀਦਾ ਜੰਗਲ ਜੰਗਲ ਕਿਆ ਭਵ ਹੈ, ਵਣ ਕੰਡਾ ਮੋੜ ਏ ਵਸੀ ਰੱਬ ਹਿਆਲੀ ਹੈ। ਉਹ ਕਹਿੰਦੇ ਤੂੰ ਜੰਗਲਾਂ 'ਚ ਕਿਹਨੂੰ ਲੱਭਦਾ ਫਿਰਦਾ। ਧੰਨ ਗੁਰੂ ਤੇਗ ਬਹਾਦਰ ਸਾਹਿਬ ਦੇ ਪਵਿੱਤਰ ਬਚਨ, ਕਾਹੇ ਰੇ ਬਨ ਖੋਜਣ ਜਾਈ, ਸਰਬਨਿਵਾਸੀ ਸਦਾ ਲੇਪਾ ਤੋਹੀ ਸੰਗ ਸਮਾਈ, ਪੋਪ ਮਤ ਜੋ ਬਾਸ ਬਸਤਾ ਮੁਕਰ ਮਾਹੇ ਜੈਸੇ ਸ਼ਾਈ, ਤੈਸੇ ਹੀ ਹਰ ਬਸੇ ਨਿਰੰਤਰ ਘਾਟ ਹੀ। ਆਹ ਬਚਨ ਹੈ ਜੇ ਆ ਗਿਆ ਜੀ ਬਚਨ ਮਹਾਰਾਜ ਦਾ। ਉਹ ਕਹਿੰਦੇ ਤੈਸੇ ਹੀ ਹਰ ਬਸੇ ਨਿਰੰਤਰ, ਚਲੋ ਉੱਪਰ ਸੌਖੇ ਜਿਹੇ ਅਰਥ ਥੋੜ੍ਹੇ ਜਿਹੇ ਸਮਝ ਲੈਂਦੇ। ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਜੰਗਲਾਂ 'ਚ ਕੀ ਕਰਨ ਨੂੰ ਜਾਂਦਾ ਭਾਈ ਤੂੰ, ਕਾਹੇ ਰੇ ਬਨ ਖੋਜਣ ਜਾਈ, ਪਰਮਾਤਮਾ ਦੀ ਖੋਜ ਕਰਨ ਲਈ ਤੈਨੂੰ ਬਾਣਾਂ 'ਚ ਜਾਣ ਦੀ ਕੀ ਜ਼ਰੂਰਤ ਹੈ। ਸਰਬਨਿਵਾਸੀ ਸਦਾ ਅਲੇਪਾ, ਉਹ ਸਾਰਿਆਂ ਵਿੱਚ ਵੱਸਣ ਵਾਲਾ, ਜਿਹੜਾ ਸਾਰਿਆਂ 'ਚ ਵੱਸਦਾ ਹੋਇਆ ਵੀ ਨਿਰਲੇਪ ਹੈ। ਇਹ ਵੀ ਗੁਣ ਹੈ ਜੀ ਅਕਾਲ ਪੁਰਖ ਦੇ, ਬਿਨਤ ਗੁਣਾਂ 'ਚ ਇੱਕ ਗੁਣ ਇਹ ਹੈ, ਜੋਗੀ ਅੰਦਰ ਜੋਗੀਆ ਤੂੰ ਭੋਗੀ ਅੰਦਰ ਭੋਗਿਆ, ਤੇਰਾ ਅੰਤਰਾ ਪਾਇਆ ਸੁਰਗ ਮਾਸ਼ ਪਿਆਲ ਜੀਓ। ਦੇਖੋ ਜੋਗੀ ਅੰਦਰ ਵੀ ਬੈਠਾ, ਭੋਗੀ ਅੰਦਰ ਵੀ ਹੈ, ਗੁਰਮੁਖਾਂ ਅੰਦਰ ਵੀ ਹੈ, ਮਨ ਮੁੱਖਾਂ ਅੰਦਰ ਵੀ ਹੈ, ਪਰ ਫਿਰ ਵੀ ਨਿਰਲੇਪ ਹੈ। ਪਾਪੀਆਂ ਅੰਦਰ ਕੋਈ ਪਾਪ ਦੀ ਲਪਾਈਮਾਨਗੀ ਥੋੜ੍ਹੋ ਹੈਗੀ ਅਕਾਲ ਪੁਰਖ ਨੂੰ, ਉਹ ਤਾਂ ਨਿਰਲੇਪ ਹੈ ਨਾ। ਸਰਬ ਨਿਵਾਸੀ ਸਾਰਿਆਂ 'ਚ ਵੱਸਣ ਵਾਲਾ, ਸਦਾ ਅਲੇਪਾ ਜਿਹੜਾ ਸਦਾ ਨਿਰਲੇਪ ਰਹਿੰਦਾ, ਤੋਹੀ ਸੰਗ ਸਮਾਈ, ਕਹਿੰਦੇ ਤੇਰੇ ਨਾਲ ਹੈ ਉਹ। ਅੱਗੇ ਉਹ ਪ੍ਰਮਾਣ ਦੇ ਤੇ ਜੀ, ਪੋਹ ਮਾਧ ਜੋ ਵਾਸ ਬਸਤ ਹੈ, ਜਿਵੇਂ ਫੁੱਲਾਂ 'ਚ ਸੁਗੰਧੀ ਹੁੰਦੀ ਵੱਸਦੀ ਹੈ, ਮੁਕਰਮਾ ਹੈ ਜੈਸੇ ਸ਼ਾਈ, ਸ਼ੀਸ਼ੇ ਦੇ ਸਾਹਮਣੇ ਹੋਈਏ ਤਾਂ ਆਪਣਾ ਪਰਛਾਵਾਂ ਦਿਸਣਾ ਹੀ ਦਿਸਣਾ ਜਿਵੇਂ ਉਹ ਆ ਉੱਥੇ, ਤੈਸੇ ਯਾਰ ਬਸੇ ਨਿਰੰਤਰ, ਕਹਿੰਦੇ ਇੱਕ ਰਾਸ ਇਵੇਂ ਹੀ ਪਰਮਾਤਮਾ ਵੱਸ ਰਿਹਾ ਤੇਰੇ ਨਾਲ। ਪਰ ਕਰਨਾ ਕੀ, ਘਾਟ ਹੀ ਖੋਜੋ ਪਾਈ, ਕਹਿੰਦੇ ਹਿਰਦੇ 'ਚੋਂ ਲੱਭ ਉਸ ਨੂੰ, ਖੋਜ ਹਿਰਦੇ 'ਚੋਂ ਕਰ। ਕਿਉਂ ਜੀ, ਬਾਹਰ ਭੀਤਰ ਏਕੋ ਜਨ ਹੋ, ਇਹ ਗੁਰ ਗਿਆਨ ਬਤਾਈ। ਗੁਰੂ ਤੇਗ ਬਹਾਦਰ ਸਾਹਿਬ ਦੇ ਬਿਨ ਕਹਿੰਦੇ ਬਾਹਰ ਅਤੇ ਭੀਤਰ ਇੱਕੋ ਹੀ ਹੈ ਗੁਰਮੁਖੋ, ਪਰ ਪ੍ਰਾਪਤੀ ਅੰਦਰੋਂ ਪਹਿਲਾਂ ਹੋਏਗੀ ਫਿਰ ਬਾਹਰ ਦਿਸਣਾ। ਜਿਹੜਾ ਬਾਹਰ ਹੈ ਉਹੀ ਅੰਦਰ ਹੈ, ਜਿਹੜਾ ਅੰਦਰ ਹੈ ਉਹੀ ਬਾਹਰ ਹੈ। ਪਰ ਇਹ ਇਹ ਕਹਿੰਦੇ ਗਿਆਨ ਗੁਰੂ ਸਾਹਿਬ ਹੀ ਦੇ ਸਕਦੇ, ਇਹ ਗੁਰੂ ਨੇ ਗੱਲ ਦੱਸੇ ਤੈਨੂੰ ਤੇਰੇ ਅੰਦਰੋਂ ਲੱਭਣਾ, ਉਹ ਤੇਰੇ ਕੋਲ ਹੈ, ਤੂੰ ਆਪਣੇ ਘੱਟ ਦੀ ਖੋਜ ਕਰ, ਘੱਟ ਹੀ ਖੋਜੋ ਪਾਈ। ਇਸ ਲਈ ਸਤਿਗੁਰੂ ਕਹਿੰਦੇ ਬਾਹਰ ਢੂੰਡਤ ਬਹੁਤ ਦੁੱਖ ਪਾਵੇ, ਬਾਹਰ ਲੱਭਣ ਜਾਵੇਗਾ ਇਕਾਂਤ 'ਚ ਭੁੱਖੀਆਂ ਭੁੱਖਾਂ ਕੱਟਣੀਆਂ ਪੈਣਗੀਆਂ, ਚੱਖੜ ਮੀਂਹ ਹਨੇਰੀਆਂ ਪਿੰਡੇ 'ਤੇ ਝੱਲਣੇ ਪੈਣਗੇ ਜੀ ਸਾਰੇ, ਸਾਲਾਂ ਦੇ ਸਾਲ ਜੰਗਲਾਂ 'ਚ ਨੰਗੇ ਪੈਰੀਂ ਫਿਰਨ ਤੋਂ ਬਾਅਦ ਵੀ ਦੇਹ ਨੂੰ ਦੁੱਖ ਤਾਂ ਮਿਲੇਗਾ। ਹਜ਼ੂਰ ਕਿਰਪਾ ਕਰਦੇ ਕਹਿੰਦੇ ਪਰਮਾਤਮਾ ਦੀ ਬਾਹਰੋਂ ਪ੍ਰਾਪਤੀ ਨਹੀਂ ਹੈ।
1: ਘਰ ਅੰਮ੍ਰਿਤ ਕਟ ਮਾਹੀ ਜੀਓ,
0: ਉਹ ਨਾਮ ਅੰਮ੍ਰਿਤ ਤੇਰੇ ਘਰੇ ਹੀ ਹੈ, ਤੇਰੇ ਹਿਰਦੇ ਵਿੱਚ ਹੈ। ਨੌਨਿਧ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮਹਿ ਇਸ ਕਾ ਵਿਸਰਾਮ। ਇਹਦੋਂ ਉੱਤੇ ਕੋਈ ਪ੍ਰਮਾਣ ਵੈਸੇ ਤਾਂ ਨਹੀਂ ਆਪਾਂ ਨੂੰ ਚਾਹੀਦਾ, ਪਰ ਸਾਨੂੰ ਸਮਝਾਉਣ ਲਈ ਤਾਂ ਹਜ਼ਾਰਾਂ ਪ੍ਰਮਾਣ ਮਹਾਰਾਜ ਜੀ ਨੇ ਦਿੱਤੇ। ਉਹ ਕਹਿੰਦੇ ਨਾਮ ਅੰਮ੍ਰਿਤ ਜਿਹੜਾ ਨਾ ਕੀਮਤੀ ਖਜ਼ਾਨਾ, ਇਹਦਾ ਵਿਸ਼ਰਾਮ ਦੇਹੀ ਅੰਦਰ ਹੀ ਹੈ, ਅੰਦਰੋਂ ਹੀ ਪ੍ਰਾਪਤ ਹੋਵੇਗਾ ਤੈਨੂੰ। ਸਿਆਣੇ ਉੱਦਾਂ ਇਹ ਵੀ ਕਹਿੰਦੇ, ਕਹਿੰਦੇ ਗੁਰਮੁਖੋ ਅੰਦਰਲੇ ਨਾਮ ਅੰਮ੍ਰਿਤ ਨੂੰ ਪ੍ਰਾਪਤ ਕਰਨ ਵਾਸਤੇ ਹੀ ਬਾਹਰੋਂ ਖੰਡੇ ਦਾ ਅੰਮ੍ਰਿਤ ਛਕੀਦਾ। ਕਿਉਂਕਿ ਤਰਕਵਾਦੀਆਂ ਦੇ ਸਵਾਲ ਹੁੰਦੇ ਨਾ ਕਿ ਜ਼ਰੂਰਤ ਕੀ ਹੈ ਜੀ ਇਹਦੀ, ਹੁਣ ਕੀ ਜ਼ਰੂਰਤ ਹੈ ਜੀ, ਇਹਨਾਂ ਚੀਜ਼ਾਂ ਦੀ ਤਾਂ ਲੋੜ ਹੀ ਹੈ ਨਹੀਂ ਜੀ ਕੋਈ, ਅੰਦਰ ਹੈਗਾ ਤਾਂ ਹੈ ਆਪਣੇ ਅੰਮ੍ਰਿਤ। ਅੰਦਰਲੇ ਨੂੰ ਪ੍ਰਗਟ ਕਰਨ ਵਾਸਤੇ ਬਾਹਰਲੇ ਦੀ ਜ਼ਰੂਰਤ ਹੁੰਦੀ, ਅਤੇ ਬਾਹਰਲੇ ਵਾਸਤੇ ਇੱਕ ਮਰਿਆਦਾ ਫਿਰ ਪੰਜਾਂ ਕਕਾਰਾਂ ਦੀ, ਪੰਜਾਂ ਪਿਆਰਿਆਂ ਕੋਲ ਜਾਂਦੇ ਖੰਡੇ ਬਾਟੇ ਦੀ ਅੰਮ੍ਰਿਤ ਦੀ ਦਾਤ ਪ੍ਰਾਪਤ ਹੁੰਦੀ, ਉਹ ਆਪਾਂ ਨੂੰ ਫਿਰ ਪੰਜਾਂ ਕਕਾਰਾਂ ਰੂਪੀ ਬਾਣਾ ਦਿੰਦੇ ਆ ਜੀ। ਅਤੇ ਜਿਹਨਾਂ ਦੀ ਬੁੱਧੀ ਨੂੰ ਰੇਤੀ ਲੱਗੀ ਹੁੰਦੀ ਉਹਨਾਂ ਨੇ ਪ੍ਰਸ਼ਨ ਕਰਨਾ ਤਾਂ ਫਿਰ ਉਹ ਕਕਾਰਾਂ 'ਤੇ ਵੀ ਉੱਠਾਉਂਦਾ, ਫਿਰ ਨਿਤਨੇਮ 'ਤੇ ਵੀ ਉੱਠੇਗਾ। ਸੰਤ ਗਿਆਨੀ ਕਰਤਾਰ ਸਿੰਘ ਜੀ ਖਾਲਸਾ ਪਿੰਡਾਂ ਵਾਲੇ, ਉਹਨਾਂ ਨੇ ਗੜ੍ਹਦੀ ਵਾਲੇ ਸਾਧ ਸੰਗਤ ਜੀ ਪ੍ਰਚਾਰ ਕੀਤਾ, ਅਤੇ ਉੱਦਾਂ ਦਾ ਸਾਰਾ ਪ੍ਰਚਾਰ ਅੰਮ੍ਰਿਤ ਛਕਣ 'ਤੇ ਕਕਾਰਾਂ 'ਤੇ ਸੀ ਮਹਾਂਪੁਰਖਾਂ ਦਾ। ਅਤੇ ਉਹ ਸੀਗਾ ਕਾਲਜ ਵਿੱਚ ਜੀ, ਉੱਥੇ ਉਹ ਸਾਰੇ ਪੜ੍ਹੇ ਲਿਖੇ ਲੋਕ ਵੀ ਬੈਠੇ ਸੀ, ਪ੍ਰੋਫੈਸਰ ਆਦਿ। ਤਾਂ ਵਿੱਚੋਂ ਇੱਕ ਪ੍ਰੋਫੈਸਰ ਨੇ ਸਵਾਲ ਕਰ ਦਿੱਤਾ ਜੀ ਕਥਾ ਤੋਂ ਬਾਅਦ, ਕਹਿੰਦਾ ਵੀ ਮਹਾਂਪੁਰਖ ਉਹ ਇੰਨਾ ਜ਼ੋਰ ਕਕਾਰਾਂ 'ਤੇ ਤੁਸੀਂ ਲਾਤਾ, ਇਹ ਉਸ ਸਮੇਂ ਦੀ ਜ਼ਰੂਰਤ ਸੀ ਕਿਰਪਾਨ ਪਾਉਣ ਦੀ, ਅੱਜ ਥੋੜ੍ਹੀ ਇਹਦੀ ਲੋੜ ਹੈ। ਅੱਜ ਤਾਂ ਜੰਗੀ ਜਹਾਜ਼ ਆ ਗਏ, ਟੈਂਕ ਆ ਗਏ, ਤੋਪਾਂ ਆ ਗਈਆਂ, ਹੁਣ ਕਿਰਪਾਨ ਦਾ ਤਾਂ ਕੋਈ ਮਤਲਬ ਹੀ ਨਹੀਂ ਰਹਿ ਜਾਂਦਾ। ਵੀ ਇਹ ਸਮੇਂ ਅਨੁਸਾਰ ਬਦਲਣਾ ਪੈਂਦਾ। ਅਤੇ ਸੰਤ ਬਾਬਾ ਕਰਤਾਰ ਸਿੰਘ ਜੀ ਕਹਿੰਦੇ ਭਾਈ ਤੁਸੀਂ ਕਿੱਥੋਂ ਆਏ ਜੀ ਅੱਜ ਜੀ? 10 ਕੁ ਕਿਲੋਮੀਟਰ 'ਤੇ ਮੇਰਾ ਪਿੰਡ ਆ। ਕਦ 'ਤੇ ਆਏ ਜੇ ਜੀ? ਸਾਈਕਲ 'ਤੇ ਆਏ ਹਾਂ। ਮਹਾਂਪੁਰ ਕਹਿੰਦੇ ਵੀ ਹੁਣ ਤੁਸੀਂ ਵਾਪਸ ਵੀ ਜਾਣਾ ਹੋਣਾ? ਹਾਂਜੀ ਜਾਣਾ ਜੀ। ਅਤੇ ਸੰਤ ਕਹਿੰਦੇ ਵੀ ਰਸਤੇ ਵਿੱਚ ਇੱਕ ਬੰਦਾ, ਉਹਦੇ ਮੋਢੇ 'ਤੇ ਡਾਂਗ ਆ, ਉਹਨੇ ਤੇਰਾ ਸਾਈਕਲ ਨੂੰ ਰੋਕ ਲਿਆ, ਉਸ ਡਾਂਗ ਕਰਕੇ ਉਹ ਤੇਰੀ ਘੜੀ ਵੀ ਲਾ ਲਏਗਾ, ਜੇਬਾਂ ਵੀ ਫੋਲ ਲਏਗਾ, ਉਦੋਂ ਤੈਨੂੰ ਬਚਾਉਣ ਕੋਈ ਜੰਗੀ ਜਹਾਜ਼ ਨਹੀਂ ਆਉਣਾ ਅਤੇ ਕੋਈ ਤੋਪ ਤੇਰੇ ਕੰਮ ਨਹੀਂ ਆਉਣੀ, ਭਾਵੇਂ ਕਿੰਨੀਆਂ ਬਣੀਆਂ ਹੋਣ। ਉੱਥੇ ਟੈਂਕ ਨਹੀਂ ਤੂੰ ਸੱਦ ਸਕਦਾ, ਉੱਥੇ ਕਲਗੀਧਰ ਪਾਤਸ਼ਾਹ ਜੀ ਦਾ ਸ਼ਸਤਰ ਤੇਰੇ ਕੋਲ ਹੋਵੇਗਾ ਅਤੇ ਤੂੰ ਬਰਾਬਰ ਦਾ, ਫਿਰ ਲਾਵੇ ਤੈਨੂੰ ਕੋਈ ਹੱਥ? ਨਹੀਂ ਤਾਂ ਫਿਰ ਪ੍ਰਸ਼ਨ ਤਾਂ ਉੱਠਦੇ ਜੀ। ਸੋ ਇਹ ਤਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਬਖਸ਼ਿਸ਼ ਜੋ ਦਿੱਤੀ ਸਤਿਗੁਰੂ ਜੀ ਨੇ, ਬਾਹਰੋਂ ਵੀ ਆਪਾਂ ਨੂੰ ਦਿੱਤੀ ਹੈ, ਕਿਰਪਾ ਹੀ ਹੈ। ਹੁਣ ਇੱਥੇ ਸਤਿਗੁਰੂ ਆ ਗਿਆ, ਉਹ ਜਿਹੜਾ ਅੰਮ੍ਰਿਤ ਹੈ ਉਹ ਤੇਰੇ ਅੰਦਰ ਹੈ। ਘਾਟ ਅੰਮ੍ਰਿਤ ਘਰ ਅੰਮ੍ਰਿਤ ਘਾਟ ਮਾਹੀ ਜੀਓ, ਪਰ ਅੰਦਰਲੇ ਨੂੰ ਜਿਹੜਾ ਘਾਟ ਮਾਹੀ ਆ ਇਹਨੂੰ ਪ੍ਰਗਟ ਕਰਨ ਵਾਸਤੇ ਬਾਹਰਲਾ ਵੀ ਅਤੀ ਜ਼ਰੂਰੀ ਹੈ ਗੁਰਮੁਖੋ। ਜ਼ਰੂਰੀ ਨਾ ਹੁੰਦਾ ਤਾਂ ਕਲਗੀਧਰ ਪਾਤਸ਼ਾਹ ਕਦੀ ਪੰਜਾਂ ਪਿਆਰਿਆਂ ਦੇ ਸਾਹਮਣੇ ਆਪ ਵੀਰਾ ਸੁਣ ਕੇ ਨਾ ਕਹਿੰਦੇ ਵੀ ਮੈਨੂੰ ਵੀ ਦਿਓ ਹੁਣ ਤੁਸੀਂ ਉਹ। ਜੇ ਗੁਰੂ ਸਾਹਿਬ ਨਾ ਛੱਕਦੇ ਤਾਂ ਕਿ ਸਮਰੱਥਾ ਘਟਦੀ ਸੀ ਜੀ ਦਸਵੇਂ ਪਾਤਸ਼ਾਹ ਜੀ ਦੀ? ਨਹੀਂ ਸੀ ਘਟਦੀ, ਉਹਨਾਂ ਨੇ ਤਾਂ ਬਣਾਇਆ, ਤਿਆਰ ਤਾਂ ਦਸਵੇਂ ਪਾਤਸ਼ਾਹ ਜੀ ਨੇ ਕੀਤਾ, ਪਰ ਪੰਜਾਂ ਤੋਂ ਮੰਗ ਕੇ ਲਿਆ ਕਲਗੀਧਰ ਪਾਤਸ਼ਾਹ ਨੇ ਵੀ ਸਾਨੂੰ ਸਮਝ ਆ ਜਾਵੇ ਗੁਰਮੁਖੋ, ਜੇ ਅੰਦਰਲੇ ਨੂੰ ਪ੍ਰਗਟ ਕਰਨਾ ਤਾਂ ਬਾਹਰਲੇ ਦੀ ਵੀ ਜ਼ਰੂਰਤ ਹੈ, ਅੰਦਰੋਂ ਨਾਮ ਅੰਮ੍ਰਿਤ ਪ੍ਰਗਟ ਕਰਨਾ ਅਤੇ ਬਾਹਰੋਂ ਵੀ ਖੰਡੇ ਦਾ ਅੰਮ੍ਰਿਤ ਅਤੀ ਜ਼ਰੂਰੀ ਹੈ, ਵੱਟੂ ਚਾਹੀਦਾ। ਤਾਂ ਦਸਵੇਂ ਪਾਤਸ਼ਾਹ ਜੀ ਨੇ ਲਿਆ ਜੀ, ਪ੍ਰਾਪਤ ਕੀਤਾ। ਅਤੇ ਫਿਰ ਅੱਗਿਓਂ ਪ੍ਰਾਪਤ ਕਰਕੇ ਫਿਰ ਕੀ ਕਰਨਾ? ਫਿਰ ਦੱਸ ਦਿੱਤਾ ਜਦੋਂ ਮਹਾਰਾਜ ਸੱਚੇ ਪਾਤਸ਼ਾਹ ਨੂੰ ਭਾਈ ਦਇਆ ਸਿੰਘ ਜੀ ਨੇ ਬੇਨਤੀ ਕੀਤੀ, ਸਤਿਗੁਰੂ ਜੀ ਕਦੀ ਆਉਣ ਵਾਲੇ ਸਮੇਂ 'ਚ ਇਹ ਤਰ੍ਹਾਂ ਮਨ 'ਚ ਆਵੇਗਾ ਵੀ ਗੁਰੂ ਸਾਹਿਬ ਨੇ ਸਾਡੇ ਤੋਂ ਦਾਤ ਪ੍ਰਾਪਤ ਕੀਤੀ ਸੀ, ਅਸੀਂ ਦੀਖਿਅਤ ਕੀਤਾ ਕਲਗੀਧਰ ਪਾਤਸ਼ਾਹ ਨੂੰ, ਐਸਾ ਨਾ ਅਹੰਕਾਰ ਕਦੀ ਆ ਜਾਏ ਜੀ। ਹੁਣ ਤੁਸੀਂ ਕਿਰਪਾ ਕਰਨੀ, ਕਿਉਂਕਿ ਗੁਰੂ ਤੋਂ ਸਿੱਖ ਦੀਖਤ ਹੁੰਦਾ, ਸਿੱਖ ਤੋਂ ਗੁਰੂ ਤਾਂ ਪਹਿਲੀ ਵਾਰੀ ਹੋਇਆ ਨਾ ਉਸ ਵੇਲੇ। ਫਿਰ ਦਸਵੇਂ ਪਾਤਸ਼ਾਹ ਨੇ ਬਚਨ ਕੀਤੇ ਸੀ, ਜੋ ਹਮਰੀਫੁਨ ਰਹਿਤ ਸੋ ਰਾਖੈ, ਗੁਰਬਾਣੀ ਰਸ ਨਿਤ ਉੱਠ ਚੱਖੈ, ਮੈਂ ਤਿਨਕੇ ਸਦ ਰਹੋ ਸਹਾਇਕ, ਦੁੱਖ ਵਿਘਨ ਸਗਲੇ ਤਿਨਕਾਇਕ। ਮਹਾਰਾਜ ਨੇ ਕਿਹਾ ਜਿਹੜਾ ਸਿੱਖ ਅੰਮ੍ਰਿਤ ਛੱਕ ਕੇ ਰੋਜ਼ ਬਾਣੀ ਪੜ੍ਹੇਗਾ, ਇਸ ਬਾਣੀ ਵਿੱਚੋਂ ਰਸ ਪ੍ਰਾਪਤ ਕਰੇਗਾ, ਸਾਰੇ ਦੁੱਖ ਵਿਘਨ ਮੈਂ ਉਹਦੇ ਦੂਰ ਕਰਾਂਗਾ। ਸੋ ਭਾਵੇਂ ਅੰਦਰ ਹੈ, ਅੱਜ ਤਾਂ ਅੰਦਰਲੇ ਦੀ ਗੱਲ ਚੱਲ ਰਹੀ ਹੈ, ਕਿਉਂਕਿ ਸ਼ਬਦ ਗੁਰੂ ਨਾਨਕ ਪਾਤਸ਼ਾਹ ਜੀ ਦਾ ਅਤੇ ਉਹ ਕਲਗੀਧਰ ਪਾਤਸ਼ਾਹ ਜੀ ਨੇ ਬਖਸ਼ਿਆ। ਸੋ ਮਹਾਰਾਜ ਕਹਿੰਦੇ ਉਹ ਨਾਮ ਅੰਮ੍ਰਿਤ ਤੇਰੇ ਘਰ ਤੇਰੇ ਹਿਰਦੇ ਵਿੱਚ ਹੈ
1: ਰਹਾਉ,
0: ਬਸਰਾਮ ਦੇ ਕੇ ਕਿਰਪਾ ਕਰ ਰਹੇ ਮਹਾਰਾਜ ਜੀ।
1: ਅਬ ਗੁਣ ਛੋੜ ਗੁਣਾ ਕਉ ਤਾਵਹੁ।
0: ਫਿਰ ਮਹਾਰਾਜ ਕੀ ਕਰੀਏ ਜੀ, ਉਹਨੂੰ ਅੰਦਰਲੇ ਨੂੰ ਪ੍ਰਾਪਤ ਕਰਨ ਲਈ ਵਿਧੀ ਕੀ ਹੈ ਜੀ? ਤਾਂ ਹਜ਼ੂਰ ਕਿਰਪਾ ਕਰਦੇ ਅਵਗੁਣ ਛੋੜ ਗੁਣਾ ਕੋ ਤਾਵ, ਸਰਲੀ ਅਰਥ ਨੇ ਜੀ, ਅਵਗੁਣ ਛੱਡ ਦਿਓ ਗੁਣ ਪ੍ਰਾਪਤ ਕਰੋ। ਤਾਵ ਦਾ ਅਰਥ ਉੱਦਾਂ ਅਖਰੀ ਅਰਥ ਦੌੜਨਾ ਹੁੰਦਾ, ਕਹਿੰਦੇ ਗੁਣ ਜਿੱਥੋਂ ਲੱਭਦਾ ਭੱਜ ਕੇ ਪ੍ਰਾਪਤ ਕਰ ਲਓ, ਕਿਉਂਕਿ ਬਚਨ ਨੇ ਮਾਰੇ ਦੇ ਸਾਂਝ ਕੀਜੇ ਗੁਣ ਹੈ ਕੇਰੀ ਛਾੜ ਅਵਗੁਣ ਚੱਲੀਏ, ਗੁਣਾਂ ਵਾਲਿਆਂ ਨਾਲ ਸਾਂਝ ਪਾਓ ਗੁਰਮੁਖੋ, ਗੁਣ ਆ ਜਾਣਗੇ। ਚਰਚਾ ਵੀ ਕਰਨਾ ਦਿਨੇ ਗੱਲਬਾਤ ਵਿੱਚ, ਅਤੇ ਗੁਣਾਂ ਦਾ ਕੀਤਾ ਜਾਏ ਤਾਂ ਗੁਣ ਅੰਦਰ ਆਉਣਗੇ, ਅਵਗੁਣਾਂ ਦਾ ਹੀ ਕਰੀ ਜਾਣਾ ਤਾਂ ਫਿਰ ਅਵਗੁਣ ਆ ਜਾਣਗੇ ਜੀ। ਇਸ ਲਈ ਵਿਧੀ ਦੱਸਦੀ ਹਜ਼ੂਰ ਨੇ, ਅਵਗੁਣ ਛੱਡ ਦਿਓ ਗੁਣ ਧਾਰਨ ਕਰੋ।
1: ਕਰ ਅਵਗੁਣ ਪਛਤਾਹੀ ਜੀਓ,
0: ਕਿਉਂਕਿ ਅਵਗੁਣ ਕਰੋਗੇ ਤੇ ਪਛਤਾਉਣਾ ਪਏਗਾ, ਫਿਰ ਪਛਤਾਵਾ ਹੀ ਪੱਲੇ ਰਹਿ ਜਾਵੇਗਾ।
1: ਸਾਰੇ ਆਪ ਸਰ ਕੀ ਸਾਰ ਨਾ ਜਾਣ ਹੈ,
0: ਕਿਉਂਕਿ ਤੈਨੂੰ ਤਾਂ ਭਲੇ ਬੁਰੇ ਦੀ ਸਾਰੀ ਕੋਈ ਨਹੀਂ, ਗੁਣ ਕੀ ਹੈ, ਅਵਗੁਣ ਕੀ ਹੈ, ਪਾਪ ਕੀ ਹੈ, ਪੁੰਨ ਕੀ ਹੈ, ਭੁਲਾ ਕੀ ਭਲਾ ਕੀ ਹੈ, ਬੁਰਾ ਕੀ ਹੈ, ਚੰਗਾ ਕਿਹਨੂੰ ਕਹਿੰਦੇ ਨੇ, ਮਾੜੇ ਦਾ ਅੰਤਰ ਕੀ ਚੰਗੇ ਨਾਲੋਂ, ਤੈਨੂੰ ਸਾਰ ਨਹੀਂ ਕੋਈ। ਸਾਪ ਸਾਰ ਅਪਸਰ ਦਾ ਅਰਥ ਹੈ ਭਲਾ ਬੁਰਾ, ਚੰਗਾ ਮੰਦਾ, ਸਾਰ ਦਾ ਆਪਣਾ ਪਤਾ ਸੋਝੀ। ਮਹਾਰਾਜ ਕਹਿੰਦੇ ਤੈਨੂੰ ਤਾਂ ਗੁਣ ਉਗਣ ਦੀ, ਭਲੇ ਬੁਰੇ ਦੀ, ਚੰਗੇ ਮੰਦੇ ਦੀ ਸੋਝੀ ਕੋਈ ਨਹੀਂ, ਫਰਕ ਹੀ ਨਹੀਂ ਕਰਨਾ ਉਹਦਾ। ਹੁਣ ਜੇ ਗੁਣ ਅਤੇ ਉਗਣ ਵਿੱਚ ਬੁੱਧੀ ਫਰਕ ਨਹੀਂ ਕਰ ਸਕਦੀ ਤਾਂ ਫਿਰ ਭਲਾ ਕਿਵੇਂ ਹੋਵੇਗਾ ਗੁਰਮੁਖੋ? ਇਹ ਤਾਂ ਦੇਖਣਾ ਪਵੇਗਾ ਨਾ ਵੀ ਇਹ ਸ਼ੁਭ ਗੁਣ ਆ ਜਾਂ ਫਿਰ ਅਵਗੁਣ ਆ। ਤੂੰ ਗੁਣਾ ਅਵਗੁਣਾ ਦੀ, ਚੰਗੇ ਮੰਦੇ ਦੀ ਸੋਝੀ ਭਲਾ ਬੈਠਾ ਹੈ,
1: ਫਿਰ ਫਿਰ ਕੀਚ ਬੁੜਾਹੀ ਜੀਓ,
0: ਤੇ ਮੁੜ ਮੁੜ ਕੇ ਮੋਹ ਦੇ ਚਿੱਕੜ 'ਚ ਡੁੱਬ ਰਿਹਾ। ਕੀਚ ਚਿੱਕੜ ਲੈਂਦੀ ਬੋਲੀ, ਕਹਿੰਦੇ ਚੰਗੇ ਮਾੜੇ ਦੀ ਵਿਚਾਰ ਭੁੱਲ ਬੈਠਾ, ਔਗਣ ਕਰੀ ਜਾਂਦਾ, ਇਹਨਾਂ ਔਗਣਾਂ ਦੇ ਚਿੱਕੜ ਵਿੱਚ ਹੀ ਮੁੜ ਮੁੜ ਕੇ ਫਿਰ ਫਿਰ ਮੁੜ ਮੁੜ ਕੇ ਪੈ ਰਿਹਾ ਤੂੰ, ਕਿਉਂਕਿ ਇਹ ਇਹ ਸੁਭਾਅ ਹੋ ਜਾਂਦਾ ਜੀ ਬੰਦੇ ਦਾ। ਸਿਆਣੇ ਗੁਰਮੁਖਾਂ ਨੇ ਲਿਖਿਆ, ਉਹ ਕਹਿੰਦੇ ਕਰਨ ਯੋਗ ਜੋ ਵਸਤ ਹੈ, ਵਸਤ ਮਤਲਬ ਕੰਮ, ਕਰਨ ਯੋਗ ਜੋ ਵਸਤ ਹੈ ਫੁਣਤਾ ਕੀ ਇਸ਼ ਨਾ ਹੈ, ਤਾਂ ਕੋ ਫਿਰ ਜੇ ਕੀਜੀਏ ਪ੍ਰਮਾਦ ਕਹਾਵੇ ਤਾਂ ਹੈ। ਕਰਨ ਯੋਗ ਜੋ ਵਸਤ ਹੈ ਫੁਣਤਾ ਕੀ ਇਸ਼ ਹੋਏ, ਤਾਂ ਕੋ ਫਿਰ ਨਾ ਕੀਜੀਏ ਪ੍ਰਮਾਦ ਕਹਾਵੇ ਸੋਏ। ਕਹਿੰਦੇ ਕਰਨ ਵਾਲਾ ਕੰਮ ਹੋਵੇ, ਜ਼ਰੂਰੀ ਹੋਵੇ ਮਨੁੱਖਾ ਜਨਮ 'ਚ ਕਰਨਾ, ਅਤੇ ਇੱਛਾ ਵੀ ਹੋਵੇ ਵੀ ਕਰਨਾ ਕਰਨਾ ਕਰਨਾ, ਪਰ ਕਰੇ ਫਿਰ ਨਾ ਬੰਦਾ, ਟਾਈਮ ਲੰਘਾਈ ਜਾਏ, ਇਹ ਪਤਾ ਵੀ ਕਰਨ ਵਾਲਾ ਕੰਮ ਹੈ, ਇਹ ਪਤਾ ਚੰਗੀ ਗੱਲ ਹੈ, ਅਤੇ ਮਨ ਵੀ ਕਰਦਾ ਵੀ ਕਰ ਲਾਂਗੇ ਜੀ, ਕਰਨਾ ਚਾਹੀਦਾ ਜੀ, ਚਲੋ ਨਿਤਨੇਮ ਹੈ, ਸਭ ਨੂੰ ਪਤਾ ਕਰਨਾ ਚੰਗੀ ਗੱਲ ਹੈ, ਕਰਨਾ ਚਾਹੀਦਾ, ਪਰ ਫਿਰ ਵੀ ਨਾ ਕਰੇ। ਅੰਮ੍ਰਿਤ ਛਕਣਾ ਸਭ ਨੂੰ ਪਤਾ ਸਾਡੇ ਭਲੇ ਵਾਸਤੇ ਹੈ, ਛਕਣਾ ਚਾਹੀਦਾ, ਮਨ ਵੀ ਕਰਦਾ ਪਰ ਛਕੇ ਨਾ, ਇਹੀ ਪਰਮਾਤਮਾ ਹੀ ਹੈ ਨਾ ਜੀ। ਸੋ ਕਹਿੰਦੇ ਗੁਣ ਔਗਣ ਦੇ ਵਿੱਚ ਫਰਕ ਰੱਖ, ਸਮਝ ਇਸ ਫਰਕ ਨੂੰ, ਨਹੀਂ ਤੇ ਅਵਗਣ ਕਰਕੇ ਪਛਤਾਉਣਾ ਪਵੇਗਾ।
1: ਅੰਤਰ ਮੈਲ ਲੋਭ ਬਹੁ ਝੂਠੇ,
0: ਕਹਿੰਦੇ ਅੰਦਰ ਲੋਭ ਦੀ ਬਹੁਤ ਵੱਡੀ ਮੈਲ ਹੈ, ਕਿਉਂਕਿ ਲੋਭ ਅਵਗਣ ਆ ਜੀ, ਅਤੇ ਹੌਲੀ ਹੌਲੀ ਇਹ ਮੈਲ ਫਿਰ ਵੱਧਦੀ ਜਾਂਦੀ, ਮਤਲਬ ਲੋਭ ਵੱਧਦਾ ਜਾਂਦਾ, ਅਤੇ ਜਦੋਂ ਲੋਭ ਦਾ ਹਲਕਾ ਹੀ ਕਿਸੇ ਨੂੰ ਹੋ ਜੇ ਤਾਂ ਮਹਾਰਾਜ ਕਹਿੰਦੇ ਲੋਭ ਲਹਿਰ ਸਭ ਸਵਾਨ, ਹਲਕਾ ਹੈ ਹਲਕੇ ਉਹ ਸਭ ਹੈ ਵਿਗਾਰੇ। ਲੋਭ ਦੀ ਲਹਿਰ ਬੰਦੇ ਨੂੰ ਹਲਕਾਇਆ ਕਰ ਦਿੰਦੀ ਹੈ, ਅਤੇ ਹਲਕਾ ਦੇਖੋ ਕੁੱਤਾ ਕੁੱਤਾ ਹਲਕਾ ਜੇ ਤਾਂ ਮਾਲਕ ਨੂੰ ਵੀ ਦੰਦੀ ਵੱਢੇਗਾ ਜੀ, ਉਹਨੂੰ ਵੀ ਫਿਰ 14 ਟੀਕੇ ਲਵਾਉਣੇ ਪੈਣੇ, ਜਿਹੜਾ ਉਹਨੂੰ ਪਾਲਦਾ ਰਿਹਾ, ਜਿਹੜਾ ਦੁੱਧ ਪਾਉਂਦਾ ਸੀ, ਪ੍ਰਸ਼ਾਦੇ ਪਾਉਂਦਾ ਸੀ। ਜਦੋਂ ਬੰਦੇ ਨੂੰ ਲੋਭ ਦਾ ਹਲਕਾ ਹੋ ਜਾਂਦਾ ਗੁਰਮੁਖੋ, ਫਿਰ ਕਿਹੜੀ ਭੈਣ, ਕਿਹੜਾ ਭਰਾ ਅਤੇ ਕਿਹੜੇ ਸਕੇ ਸੋਧਰੇ, ਜਿੱਥੇ ਦਾ ਲੱਗੇ ਬੰਦਾ ਲਾ ਲਏਗਾ। ਭਰਾ ਭਰਾ ਦੀ ਜ਼ਮੀਨ ਮੰਨ ਲਏਗਾ ਜੀ, ਜੇ ਲੋਭ ਦੀ ਲਹਿਰ ਅੰਦਰ ਚੱਲਦੀ ਹੈ। ਇਸ ਲਈ ਮਹਾਰਾਜ ਕਿਹਾ ਲੋਭੀ ਕਾਵੇ ਸਾਹ ਨੇ ਕੀਜਿਆ ਜੇ ਕਾ ਪਾਰ ਵਸਾਏ, ਅੰਤ ਕਾਲ ਤਿੱਥੇ ਤੂੰ ਹੈ ਜਿੱਥੇ ਹੱਥ ਨਾ ਪਾਏ। ਕਹਿੰਦੇ ਲੋਭੀ 'ਤੇ ਭਰੋਸਾ ਨਾ ਕਰੀ, ਉੱਥੇ ਲਿਜਾ ਕੇ ਮਾਰੂ ਜਿੱਥੇ ਪਾਣੀ ਵੀ ਨਾ ਮਿਲਿਆ, ਹੱਥ ਨਹੀਂ ਪੈਣਾ ਫਿਰ ਕਿਤੇ। ਇਸ ਲਈ ਕਹਿੰਦੇ ਤੇਰੇ ਅੰਦਰ ਲੋਭ ਦੀ ਬਹੁਤ ਮੈਲ ਇਕੱਠੀ ਹੋ ਗਈ ਹੈ।
1: ਬਾਹਰ ਨਾਵ ਕਾਹੀ ਜੀਓ,
0: ਤੇ ਹੁਣ ਕਹਿੰਦੇ ਬਾਹਰ ਨਾਤੇ ਅੰਦਰ ਦੀ ਮੈਲ ਤਾਂ ਦੂਰ ਹੋਣੀ ਨਹੀਂ ਜੀ, ਬਾਹਰੋਂ ਕਾਹਤੋਂ ਨਹਾ ਰਿਹਾ, ਕਿਉਂਕਿ ਇੱਕ ਪੱਖ ਚੱਲ ਰਿਹਾ ਵੀ ਅੰਦਰ ਲੋਭ ਦੀ ਇੰਨੀ ਮੈਲ ਹੈ ਵੀ ਲੋਭ ਇੱਥੋਂ ਤੱਕ ਚਲੇ ਜਾਂਦਾ ਵੀ ਸਭ ਕੁਝ ਮੇਰੇ ਕੋਲ ਹੀ ਆ ਜਾਵੇ, ਦੂਜੇ ਕੋਲ ਕੁਛ ਰਹਿਣ ਹੀ ਨਾ ਦੇਵਾਂ, ਬਾਹਰੋਂ ਨਹਾਉਣ ਦਾ ਫਿਰ ਕੀ ਫਾਇਦਾ ਜੀ। ਇਹ ਇਹ ਕਿਉਂਕਿ ਪ੍ਰਕਰਨ ਇਹ ਚੱਲ ਰਿਹਾ ਨਾ, ਉਵੇਂ ਤਾਂ ਮਹਾਰਾਜ ਨੇ ਆਖਿਆ ਗੁਰਮੁਖ ਨਾਮ ਦਾਨ ਇਸ਼ਨਾਨ, ਇਸ਼ਨਾਨ ਤਾਂ ਕਰਨਾ ਹੀ ਹੈ ਨਾ ਜੀ, ਪਰ ਕਹਿੰਦੇ ਜੀ ਅੰਦਰ ਲੋਭ ਦੀ ਮੈਲ ਭਰੀ ਪਈ ਤਾਂ ਫਿਰ ਤੇਰਾ ਬਾਹਰਲਾ ਇਸ਼ਨਾਨ ਅੰਦਰਲੀ ਮੈਲ ਨੂੰ ਤਾਂ ਨਹੀਂ ਧੋਣ ਲੱਗਾ, ਦੇਹੀ ਧੋਏ ਨਾ ਉਤਰਸ ਮੈਲ, ਫਿਰ ਤਾਂ ਕੋਈ ਫਰਕ ਨਹੀਂ ਪੈਣਾ। ਸਤਿਗੁਰ ਤੀਰਥ ਛੱਡ ਕੇ ਅੜਸੜ ਤੀਰਥ ਨਹਾਉਣ ਜਾਹੀ, ਬਗਲ ਸਮਾਧ ਲਗਾਏ ਕਿਹਾ ਜਿਉ ਜਲ ਜਨਤਾ ਘੁੱਟ ਘੁੱਟ ਖਾਹੀ, ਪੱਖਣ ਨੀਰ ਪਖਾਲੀਏ ਚਿੱਤ ਕਠੋਰ ਨਾ ਭਿੱਜਿਆ ਕਾਹੀ, ਨਦੀ ਨਾ ਡੁੱਬੇ ਤੁੰਬੜੀ ਤੀਰਥ ਵਿਸਨ ਵਾਰੇ ਨਾਹੀ। ਅਤੇ ਅਖੀਰ ਤੇ ਭਾਈ ਗੁਰਦਾਸ ਜੀ ਕਹਿੰਦੇ ਗੁਰ ਪੂਰੇ ਵਿਣ ਪਾਰ ਨਾ ਪਾਹੀ, ਅੰਦਰਲੀ ਮੈਲ ਗੁਰੂ ਸਾਹਿਬ ਦੀ ਕਿਰਪਾ ਕਰਨ ਅਤੇ ਨਾਮ ਜਲ ਨਾਲ ਧੋਤੀ ਜਾ ਸਕਦੀ ਹੈ, ਅੰਦਰੋਂ ਲੋਭ ਦੀ ਮੈਲ ਨਾ ਭਰਿਆ ਪਿਆ ਅਤੇ ਬਾਹਰੋਂ ਨਹਾ ਨਹਾ ਕੇ ਵਿਖਾਉਣਾ ਲੋਕਾਂ ਨੂੰ, ਬਾਹਰੋਂ ਤੇਰਾ ਨਹਾਤਾ ਹੋਇਆ ਇਸ਼ਨਾਨ ਕੀਤਾ ਕੀ ਕਰੇਗਾ। ਸੋ ਇਹਦਾ ਇਹਦਾ ਅਰਥ ਆਪਾਂ ਇੱਦਾਂ ਕਰ ਸਕਦੇ ਹਾਂ, ਅੰਦਰਲੀ ਮੈਲ ਨੂੰ ਵੀ ਧੋਣ ਦਾ ਯਤਨ ਕਰਨਾ ਚਾਹੀਦਾ। ਗੁਣ ਗਾਵਤ ਤੇਰੀ ਉਤਰ ਸਮੈਲ, ਜਪਜੀ ਸਾਹਿਬ ਤਾਂ ਸਾਰੇ ਕਰਦੇ ਹੀ ਆ ਨਾ ਜੀ, ਗੁਰਮੁਖ ਜਿਹਨਾਂ ਨੂੰ ਨਹੀਂ ਆਉਂਦਾ ਸੁਣ ਲੈਂਦੇ ਹੋਣਗੇ। ਭਰੀਏ ਹੱਥ ਪੈਰ ਤਨ ਦੇਹ ਪਾਣੀ ਧੋਤਾ ਉਤਰ ਸੁਖੇ, ਹਮੂਤ ਪਲੀਤੀ ਕੱਪੜ ਹੋਏ ਦੇ ਸਾਬੂਣ ਲਈਏ ਉਹ ਧੋਏ, ਭਰੀਏ ਮਤ ਪਾਪਾਂ ਕਹਿ ਸੰਗ ਉਹ ਧੋਪੈ ਨਾ। ਉਹ ਕਹਿੰਦੇ ਮਤ ਨੂੰ ਜੇ ਪਾਪਾਂ ਦੀ ਮੈਲ ਲੱਗੀ ਗੁਰਮੁਖੋ ਤੇ ਉਹ ਨਾਮ ਜਲ ਨਾ ਧੋਤੀ ਜਾਣੀ, ਬਾਹਰੋਂ ਸਰੀਰ ਧੋ ਲਿਆ ਅੰਦਰ ਮੈਲਾ ਜੀ, ਲੋਭ ਦੀ ਮੈਲ ਕਰਕੇ ਉਹ ਫਿਰ ਕੁਛ ਲਾਭ ਨਹੀਂ ਹੈ।
1: ਨਿਰਮਲ ਨਾਮ ਜਪੋ ਸਦ ਗੁਰਮੁਖ,
0: ਇਸ ਲਈ ਭਾਈ ਮੁਖੀ ਗੁਰੂ ਤੋਂ ਪੂਰੇ ਗੁਰੂ ਤੋਂ ਨਾਮ ਲੈ ਕੇ ਜਪੋ, ਕਿਉਂਕਿ ਉਹ ਨਾਮ ਨਿਰਮਲ ਹੈ ਪਵਿੱਤਰ ਹੈ, ਉਹ ਤੇਰੇ ਅੰਦਰ ਨੂੰ ਪਵਿੱਤਰ। ਇਹ ਸੱਚ ਜੇ ਸਤ ਸੰਗਤ ਜੀ, ਜਿੰਨਾ ਕੋਈ ਵਾਹਿਗੁਰੂ ਕਰੇਗਾ ਉਨਾ ਉਹਦਾ ਅੰਦਰ ਧੁੱਪੇਗਾ, ਕਿਉਂਕਿ ਇਹ ਇਹ ਇਹ ਆਖਿਆ ਹੋਇਆ ਵਿਅਰਥ ਨਹੀਂ ਜਾ, ਆਖਿਆ ਹੋਇਆ ਤਾਂ ਕੋਈ ਬੋਲ ਵੀ ਵਿਅਰਥ ਨਹੀਂ ਜਾਂਦਾ, ਪਰ ਜਿਹਨਾਂ ਨੇ ਮਹਾਰਾਜ ਦੀ ਸੋਭਾ 'ਚ ਬਚਨ ਕਹਿ ਲਏ ਉਹ ਥੋੜ੍ਹੀ ਖਾਲੀ ਜਾਣੇ। ਇਸ ਲਈ ਕਹਿੰਦੇ ਨਾਮ ਨਿਰਮਲ ਹੈ, ਤੇਰੇ ਅੰਦਰ ਨੂੰ ਪਵਿੱਤਰ ਕਰੇਗਾ, ਉਸ ਨਾਮ ਨੂੰ ਗੁਰੂ ਤੋਂ ਪ੍ਰਾਪਤ ਕਰਕੇ ਜਪਿਆ ਕਰ।
1: ਅੰਤਰ ਕੀ ਗਤ ਤਾਹੀ ਜੀਓ,
0: ਜਿਹੜੀ ਤੇਰੇ ਅੰਦਰ ਦੀ ਗਤੀ ਹੈ, ਗਾਤੋਂ ਮੈਂ ਨਾ ਸੁਣਨ ਨੂੰ ਵੀ ਕਹਿੰਦੇ ਆ, ਕਹਿੰਦੇ ਸਤਿਗੁਰੂ ਜੀ ਦੇ ਪਵਿੱਤਰ ਨਾਮ ਕਰਕੇ ਜਿਹੜੀ ਤੇਰੀ ਭੇਦ ਬੁੱਧੀ ਹੈ ਅੰਦਰ, ਇਹ ਨਾਸ ਹੋ ਜਾਏਗੀ, ਅੰਦਰ ਪਵਿੱਤਰ ਹੋ ਜਾਵੇਗਾ।
1: ਪਰ ਹਰ ਲੋਭ ਨਿੰਦਾ ਕੂੜ ਤਿਆਗ,
0: ਪਰ ਹਰ ਦਾ ਅਰਥ ਹੁੰਦਾ ਜੀ ਛੱਡਣਾ, ਕਹਿੰਦੇ ਹੁਣ ਆਹ ਚੀਜ਼ਾਂ ਛੱਡ, ਜੇ ਨਾਮ ਅੰਮ੍ਰਿਤ ਚਾਹੀਦਾ ਨਾ ਪ੍ਰਾਪਤੀ, ਤੇ ਫਿਰ ਪਰ ਹਰ ਲੋਭ ਨਿੰਦਾ ਕੂੜ ਤਿਆਗੋ, ਲੋਭ ਛੱਡਣਾ ਕੂੜ ਛੱਡਣਾ ਨਿੰਦਾ ਛੱਡਣੀ ਪਵੇਗੀ ਜੀ। ਬੜੀ ਵਿਆਖਿਆ ਤੁਸੀਂ ਸੁਣੀ ਹੋਣੀ ਹੈ, ਕਿਉਂਕਿ ਗੁਰਮੁਖ ਜੇ ਤੁਸੀਂ ਸਾਰੇ ਰੋਜ਼ਾਨਾ ਸੁਣਨ ਵਾਲੇ। ਸੋ ਨਿੰਦਾ ਭਲੀ ਕਿਸੇ ਕੀ ਨਾਹੀ ਮਨਮੁਖ ਮੁਗਧ ਕਰਨ, ਅਣਹੋਂਦਾ ਭਾਰ ਨਿੰਦਕ ਸਿਰ ਧਰਾ, ਨਿੰਦਕ ਡੂਬਾ ਹਮ ਉਤਰੇ ਪਾਰ, ਕਬੀਰ ਸਾਹਿਬ ਕਹਿੰਦੇ। ਇਸ ਲਈ ਕਹਿੰਦੇ ਲੋਭ ਛੱਡ, ਨਿੰਦਾ ਛੱਡ, ਤੇ ਕੂੜ ਝੂਠ ਦਾ ਤਿਆਗ ਕਰ।
1: ਸੱਚ ਗੁਰ ਬਚਨੀ ਫਲ ਪਾਹੀ ਜੀਓ,
0: ਗੁਰੂ ਸਾਹਿਬ ਜੀ ਦੇ ਬਚਨ ਸੱਚ ਨੇ, ਉਹਨਾਂ ਦੀ ਕਮਾਈ ਕਰ, ਤੈਨੂੰ ਫਲ ਦੀ ਪ੍ਰਾਪਤੀ ਹੋਵੇਗੀ।
1: ਜਿਉਂ ਭਾਵੈ ਤਿਉਂ ਰਾਖੋ ਹਰ ਜੀਓ,
0: ਇਹ ਹੁਣ ਅਰਦਾਸ ਹੈ ਜੀ ਅੱਜ ਦੇ ਸ੍ਰੀ ਮੁਖ ਵਾਕ ਦੀ ਅਖੀਰਲੀ ਪੰਕਤੀ 'ਚ ਇਹ ਬੇਨਤੀ ਹੈ, ਜਿਉਂ ਭਾਵੈ ਤਿਉਂ ਰਾਖੋ ਹਰ ਜੀ, ਜਿਵੇਂ ਅਕਾਲ ਪੁਰਖ ਵਾਹਿਗੁਰੂ ਨੂੰ ਪਾਉਂਦਾ ਉਵੇਂ ਹੀ ਰੱਖਦਾ ਜੀ ਉਹ ਜੀਵਨ, ਜਾਂ ਫਿਰ ਜਿਵੇਂ ਆਪ ਜੀ ਨੂੰ ਪਾਉਂਦਾ ਹੇ ਸੱਚੇ ਪਾਤਸ਼ਾਹ ਜੀ, ਉਵੇਂ ਕਿਰਪਾ ਕਰਕੇ ਸਾਨੂੰ ਰੱਖੋ, ਮਤਲਬ ਆਪਣੇ ਪਿਆਰਿਆਂ ਦੀ ਸੰਗਤ ਵਿੱਚ ਰੱਖੋ ਸਾਨੂੰ।
1: ਜਨ ਨਾਨਕ ਸ਼ਬਦ ਸਲਾਹੀ ਜੀਓ,
0: ਜਿਹਨਾਂ ਗੁਰਮੁਖਾਂ ਦੀ ਸੰਗਤ ਵਿੱਚ ਬੈਠ ਕਰਕੇ ਸ਼ਬਦ ਦੁਆਰਾ ਅਸੀਂ ਵੀ ਅਕਾਲ ਪੁਰਖ ਵਾਹਿਗੁਰੂ ਜੀ ਦੀ ਉਸਤਤ ਕਰ ਸਕੀ ਹੈ। ਜਨ ਨਾਨਕ ਸ਼ਬਦ ਸ਼ਬਦਾਰਥ ਉਪਦੇਸ਼ ਵੀ ਹੁੰਦਾ ਜੀ, ਜਿਨ੍ਹਾਂ ਗੁਰਮੁਖਾਂ ਵਿੱਚ ਬੈਠਣ ਕਰਕੇ ਗੁਰੂ ਉਪਦੇਸ਼ ਦੁਆਰਾ ਅਸੀਂ ਵੀ ਅਕਾਲ ਪੁਰਖ ਵਾਹਿਗੁਰੂ ਜੀ ਦੀ ਸਿਫਤ ਸਲਾਹ ਕਰ ਸਕੀਏ। ਐਸੀ ਮਹਾਰਾਜ ਸੱਚੇ ਪਾਤਸ਼ਾਹ ਜੀ ਤੁਸੀਂ ਸਾਡੇ 'ਤੇ ਕਿਰਪਾ ਕਰੋ ਜੀ। ਇੱਥੇ ਜੋ ਅੱਜ ਦਾ ਸ੍ਰੀ ਮੁੱਖ ਵਾਕ ਜੋ ਹੁਕਮਨਾਮਾ ਪਾਵਨ ਪਵਿੱਤਰ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸੱਚਖੰਡ ਸਾਹਿਬ ਤੋਂ ਆਪਾਂ ਨੂੰ ਬਖਸ਼ਿਆ ਸੀ ਜੀ, ਉਸ ਦੀ ਵਿਚਾਰ ਸੰਪੂਰਨ ਹੈ ਅਤੇ ਇਸ ਸਥਾਨ 'ਤੇ ਚੱਲਦੀ ਮਰਿਆਦਾ ਅਨੁਸਾਰ ਬਾਕੀ ਦਾ ਸਮਾਂ ਹੁਣ ਆਪਾਂ ਲੜੀਵਾਰ ਜਿਹੜਾ ਸ਼ਬਦ ਚੱਲਦਾ ਪਿਆ ਜੀ ਉਹ ਸਤਿਗੁਰੂ ਜੀ ਦਾ ਉਪਦੇਸ਼ ਹੈ ਜੀ। ਮਰਿਆਦਾ ਚਲੋ ਹੁਕਮਨਾਮੇ ਦੀ ਪਹਿਲਾਂ ਕਰਨੀ, ਫਿਰ ਲੜੀਵਾਰ ਸ਼ਬਦ ਦੀ ਜੋ ਗੁਰੂ ਸਾਹਿਬ ਕਿਰਪਾ ਕਰ ਰਹੇ ਹਨ ਇਸੇ ਤਰ੍ਹਾਂ ਪਿਆਰ ਨਾਲ ਸਰਵਣ ਕਰੀਏ ਤਾਂ ਜੋ ਸਾਡਾ ਭਲਾ ਹੋਵੇ ਜੀ।
1: ਪੈਰੋ ਮਹੱਲਾ ਪਹਿਲਾ।
0: ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਭੈਰੋ ਰਾਗ ਵਿੱਚ ਕਿਰਪਾ ਕਰ ਰਹੇ ਹਨ।
1: ਜਗਨ ਹੋਮ ਪੁੰਨ ਤਪ ਪੂਜਾ।
0: ਜਗ ਕਰਨੇ, ਹਵਨ ਕਰਨਾ, ਪੁੰਨ ਕਰਨੇ, ਤਪ ਕਰਨੇ, ਪੂਜਾ ਕਰਨੀ ਜੋ ਹੈ।
1: ਦੇਹ ਦੁਖੀ ਨਿਤ ਦੁਖ ਸਹਿ।
0: ਕਹਿੰਦੇ ਗੁਰਮੁਖੋ ਨਾਮ ਤੋਂ ਬਿਨਾਂ ਜਗ ਕਰ ਲਏ, ਹਵਨ ਕਰ ਲਏ, ਪੂਜਾ ਕਰ ਲਏ, ਇਹਦੇ ਨਾਲ ਦੇਹ ਤਾਂ ਦੁਖੀ ਹੋਵੇਗੀ ਅਤੇ ਰੋਜ਼ ਦੁਖੀ ਝੱਲਣੇ ਪੈਣਗੇ। ਇਹਨਾਂ ਚੀਜ਼ਾਂ ਨਾਲ ਅੰਦਰ ਨੂੰ ਸ਼ਾਂਤੀ ਨਹੀਂ ਆਉਣੀ। ਹਾਂ, ਇਹ ਆਪਣੇ ਲਈ ਉਪਦੇਸ਼ ਹੈ, ਕਿਤੇ ਹੋ ਸਕਦਾ ਮਨਯੋਗ ਹੋਣਗੀਆਂ ਇਹ ਚੀਜ਼ਾਂ, ਪਰ ਆਪਣੇ ਲਈ ਇਹ ਉਪਦੇਸ਼ ਹੈ ਵੀ ਇਹ ਜੱਗ ਕਰਨੇ, ਹਵਨ ਕਰਨੇ, ਜਪ ਕਰਨੇ, ਪੂਜਾ ਕਰਨੇ, ਇਹ ਦੇਹ ਨੂੰ ਦੁੱਖ ਹੁੰਦਾ ਜੀ ਇਹਦੇ ਕਰਕੇ। ਆਸਾ ਦੀ ਵਾਰ ਗੁਰਮੁਖਾਂ ਤੋਂ ਸੁਣੇ ਨਾ ਤੁਸੀਂ, ਸਤਿਗੁਰੂ ਦੇ ਬਚਨ ਨੇ ਬਹੁਤ ਭੇਖ ਕੀ ਆ, ਦੇਹੀ ਦੁਖਦੀ ਆ, ਸਹੁਵੇ ਜੀ ਆ, ਆਪਣਾ ਕੀ ਆ, ਆਨਣ ਅੱਗਿਓਂ ਗਿਣਤੀ ਸ਼ੁਰੂ ਹੋ ਗਈ ਜੀ। ਆਨਣਾ ਖਾਇਆ, ਸਾਧ ਗਵਾਇਆ, ਬਸਤਰ ਨਾ ਪਹਿਰੇ, ਐਨੁਸ ਕਹਿ ਰਹੇ ਮੋਨ ਵਿਗੂਤਾ, ਕਿਉਂ ਜਾਗੇ ਗੁਰਬਿਨ ਸੂਤਾ, ਪੱਗ ਉੱਪੇ ਤਾਣਾ, ਆਪਣਾ ਕੀ ਆ ਕਮਾਉਣਾ, ਆਲਮਲ ਖਾਈ ਸਰਸ਼ਾਈ ਪਾਈ, ਮੂਰ ਖੰਧੇ ਪੱਤ ਗਵਾਈ, ਬਿਣ ਨਾਵੇ ਕਿਛ ਥਾਏ ਨਾ ਪਾਈ। ਸਾਰੇ ਕਰਮ ਗਿਣ ਕੇ ਮਹਾਰਾਜ ਕਹਿੰਦੇ ਨੇ ਉਲਟਾ ਲਟਕਣ ਵਾਲਾ ਬੰਦਾ, ਕੋਈ ਨੰਗੇ ਪੈਰ ਤੁਰ, ਪੱਗ ਉੱਪੇ ਤਾਣਾ ਦਾ ਅਰਥ ਹੈ ਨੰਗੇ ਪੈਰ ਚੱਲਣਾ, ਪਰਨ ਕਰ ਲੈਣਾ, ਮੈਂ ਜੁੱਤੀ ਨਹੀਂ ਪਾਉਣੀ ਜੀ, ਜੋੜਾ ਨਹੀਂ ਪਾਉਣਾ ਸਾਰੀ ਉਮਰ, ਪੱਗ ਉੱਪੇ ਤਾਣ ਦਾ ਅਰਥ ਇਹ ਹੈ। ਮੌਨ ਵਿਗੂਤਾ, ਮੌਨ ਰੱਖ ਲੈਣਾ ਜੀ, 3 ਮਹੀਨੇ ਦਾ, 6 ਮਹੀਨੇ ਦਾ, ਸਾਲ ਦਾ, ਕਿਉਂ ਜਾਗਿਆ ਗੁਰਬਿਨ ਸੂਤਾ। ਸੱਚੇ ਪਾਤਸ਼ਾਹ ਕਹਿੰਦੇ ਇਹ ਸਭ ਦੇਹੀ ਨੂੰ ਦੁੱਖ ਦੇਣ ਦੀਆਂ ਗੱਲਾਂ, ਨਾਮ ਤੋਂ ਬਿਨਾਂ ਗੁਰੂ ਸਾਹਿਬ ਜੀ ਦੀ ਕਿਰਪਾ ਬਿਨਾਂ ਸੁੱਤਾ ਹੋਇਆ ਮਨ ਅਵਿਦਿਆ ਦੀ ਨੀਂਦ 'ਚੋਂ ਜਾਗੇਗਾ ਕਿਵੇਂ? ਇਹਨਾਂ ਕਰਮਾਂ ਕਰਕੇ ਨਹੀਂ ਜਾਗਣਾ, ਇਹਦੇ 'ਚ ਸਿਰਫ ਦੁੱਖ ਹੈ। ਹੁਣ ਜੇ ਕੋਈ ਉਲਟਾ ਲਟਕਿਆ, ਜੂਨ ਮਹੀਨੇ 'ਚ ਧੂਣੀਆਂ ਤਪਾ ਰਿਹਾ ਤਾਂ ਦੇਹੀ ਨੂੰ ਦੁੱਖ ਹੈ ਨਾ ਜੀ, ਬਹੁਤ ਭੇਖ ਕੀ ਆ, ਦੇਹੀ ਦੁੱਖ ਦੀ ਆ, ਸੋਵੇ ਜੀ ਆਪਣਾ ਕੀ ਆ। ਕਹਿੰਦੇ ਹੁਣ ਚੱਲ ਫਿਰ, ਤੇਰੀ ਆਪਦਾ ਹੀ ਆ ਨਾ ਇਹ, ਤੂੰ ਚੁਣਿਆ ਵੀ ਮੈਂ ਹੁਣ ਗਰਮੀਆਂ 'ਚ ਧੂਣੀਆਂ ਤਪਾਉਣੀਆਂ ਅਤੇ ਸਰਦੀਆਂ 'ਚ ਜਲ ਧਾਰੇ ਕਰਨੇ ਆ, ਠੰਡੇ ਪਾਣੀ 'ਚ ਬੈਠਣਾ, ਉਲਟਾ ਲਟਕਣਾ ਜੀ ਮੈਂ ਤਾਂ। ਕਹਿੰਦੇ ਫਿਰ ਇਹ ਤਾਂ ਸਿਰਫ ਦੇਹ ਨੂੰ ਦੁੱਖ ਹੈ, ਕਿਉਂਕਿ ਮੂਰਖਾਂ ਦੇ ਪੱਤ ਗਵਾਈ, ਬਿਨ ਨਾਮ ਹੈ ਕੁਛ ਥਾਏ, ਬਿਨਾਂ ਨਾਮ ਤੋਂ ਕੋਈ ਵੀ ਕਰਮ ਗੁਰਮੁਖੋ ਥਾਏ ਨਹੀਂ ਪੈਣਾ ਹੁੰਦਾ। ਇਸ ਲਈ ਜੱਗ ਕਰਨੇ, ਹਵਨ ਕਰਨੇ, ਪੁੰਨ ਕਰਨਾ, ਜਪ ਆਦਿਕ ਜਿਹੜਾ ਕਰਨਾ ਹੈ।
1: ਰਾਮ ਨਾਮ ਬਿਨ ਮੁਕਤ ਨਾ ਪਾਵਸ।
0: ਕਹਿੰਦੇ ਪਰਮਾਤਮਾ ਦੇ ਨਾਮ ਤੋਂ ਬਿਨਾਂ ਮੁਕਤੀ ਨਹੀਂ ਹੋਣੀ ਗੁਰਮੁਖੋ, ਕਿਉਂਕਿ ਪਰਮੇਸ਼ਰ ਦੇ ਘਰ ਤਾਂ ਨਾਨਕ ਹੈ ਘਰ ਕੇਵਲ ਨਾਮ, ਇੱਥੇ ਸਿਰਫ ਨਾਮ ਕਰਕੇ ਹੀ ਪਾਰ ਉਤਾਰਾ ਹੈ। ਸਤਿਯੁਗ ਸੱਤ, ਤੇਤਾ ਜੱਗੀ, ਦੁਆਪਰ ਪੂਜਾ ਚਾਰ, ਤਿੰਨੋਂ ਯੁਗ ਤਿੰਨੋਂ ਦਿੜੇ ਕਾਲ ਕੇਵਲ ਨਾਮ ਆਧਾਰ। ਹਜ਼ੂਰ ਕਹਿੰਦੇ ਸਤਿਯੁਗ ਵਿੱਚ ਠੀਕ ਹੈ, ਸਤਿਪੁਰਤ ਅੱਗੇ ਲੋਕ ਸੀ, ਤ੍ਰੇਤੇ 'ਚ ਜੱਗ ਕਰਦੇ ਸੀ ਜੀ, ਪ੍ਰਮੁੱਖ ਅਸ਼ਮੇਧ ਜੱਗ ਹੋ ਗਿਆ, ਦੁਆਪਰ 'ਚ ਪੂਜਾ ਪ੍ਰਚਲਿਤ ਹੋਈ, ਕਲਯੁਗ ਵਿੱਚ ਸਿਰਫ ਨਾਮ ਦੀ ਮਹਾਨਤਾ, ਨਾਮ ਨੂੰ ਪ੍ਰਧਾਨਤਾ। ਚਹੁ ਯੁੱਗਾਂ ਕਾ ਹੁਣ ਨਿਬੇੜਾ ਨਰ ਮਨੁੱਖਾਂ ਨੂੰ ਇੱਕ ਨਿਧਾਨਾ। ਸੱਚੇ ਪਾਤਸ਼ਾਹ ਕਹਿੰਦੇ ਹਰੇਕ ਯੁੱਗ 'ਚ ਦਾ ਵੱਖਰਾ ਵੱਖਰਾ ਹਿਸਾਬ ਕਿਤਾਬ ਹੁੰਦਾ ਜੀ। ਜਤ ਸੰਜਮ ਤੀਰਥ, ਉਹਨਾਂ ਯੁੱਗਾਂ ਦਾ ਧਰਮ ਹੈ, ਗੁਰੂ ਸਾਹਿਬ ਦੇ ਬਚਨ ਹੈ, ਗੁਰਬਾਣੀ ਦੇ, ਗੁਰੂ ਗ੍ਰੰਥ ਸਾਹਿਬ ਜੀ ਦੇ। ਕਹਿੰਦੇ ਹਰ ਯੁੱਗ ਦੀ ਵੱਖਰੀ ਮਰਿਆਦਾ ਹੁੰਦੀ। ਜਤ ਸੰਜਮ ਤੀਰਥ, ਉਹਨਾਂ ਯੁੱਗਾਂ ਦਾ ਧਰਮ ਹੈ, ਕਲਮੈ ਕੀਰਤ ਹਰਨਾਮਾ। ਕਹਿੰਦੇ ਕਲਯੁੱਗ ਵਿੱਚ ਸਿਰਫ ਪਰਮਾਤਮਾ ਦੀ ਕੀਰਤੀ ਨਾਮ ਦੁਆਰਾ ਕਰਨੀ, ਇਹ ਪਹਿਲੇ ਯੁੱਗਾਂ ਦਾ ਧਰਮ ਸੀ। ਜਤ ਸੰਜਮ ਤੀਰਥ, ਉਹਨਾਂ ਯੁੱਗਾਂ ਦਾ ਧਰਮ ਹੈ। ਸੋ ਇਹ ਨਾਮ ਤੋਂ ਬਿਨਾਂ ਕਹਿੰਦੇ ਇਹ ਕਰਮ, ਹਾਂ ਚਲੋ ਮੰਨ ਲੈਂਦੇ ਹਾਂ ਇਹ ਸ਼ੁੱਭ ਕਰਮ ਹੈ, ਕਿਉਂਕਿ ਧਰਮ ਦੇ ਨਾਂ 'ਤੇ ਕੀਤੇ ਜਾਂਦੇ ਨਾ, ਧਾਰਮਿਕ ਕਰਮ ਆ ਅਤੇ ਭਗਤੀ ਭਾਵ ਪੈਦਾ ਕਰਦੇ ਹੋਣਗੇ, ਪਰ ਨਾਮ ਨੂੰ ਮਨਫੀ ਕਰਕੇ ਕਿਹੜਾ ਕਰਮ ਹੈ ਜੀ ਜਿਹੜਾ ਥਾਂ ਪੈ ਜਾਏਗਾ? ਇਹੀ ਤਾਂ ਆਸਾ ਦੀ ਵਾਰ 'ਚ ਦੱਸਿਆ ਸਤਿਗੁਰੂ ਜੀ ਨੇ ਵੀ ਗੁਰਮੁਖੋ ਨਾਮ ਪਾਸੇ ਕਰ ਦਿਓ ਅਤੇ ਫਿਰ ਜਿੰਨੇ ਮਰਜ਼ੀ ਧਰਮ ਦੇ ਕਰਮ ਕਰੀ ਚੱਲੋ, ਫਿਰ ਕੋਈ ਨਹੀਂ ਥਾਂ ਹੀ ਨਹੀਂ ਪੈਂਦਾ ਕੋਈ ਵੀ ਜੀ। ਅਤੇ ਜੇ ਨਾਮ ਨਾਲ ਹੈ ਤਾਂ ਫਿਰ ਸਮਝ ਲਓ ਸੋਨੇ ਅਤੇ ਸੁਹਾਗਾ। ਨਾਮ ਤੋਂ ਬਿਨਾਂ ਇਹ ਕੀਤੇ ਹੋਏ ਕਰਮ ਥਾਏ ਨਹੀਂ ਪੈਣਗੇ।
1: ਮੁਕਤ ਨਾਮ ਗੁਰਮੁਖ ਲਹੈ।
0: ਹਾਂ, ਮੁਕਤੀ ਜਿਹੜੀ ਹੈ ਮੁਖੀ ਗੁਰੂ ਤੋਂ ਨਾਮ ਦੀ ਪ੍ਰਾਪਤੀ ਕਰਨ ਕਰਕੇ ਪ੍ਰਾਪਤ ਹੁੰਦੀ ਜੀ।
1: ਰਾਮ ਨਾਮ ਬਿਨ ਬਿਰਥੇ ਜਗ ਜਨਮਾ।
0: ਪਰਮੇਸ਼ਰ ਦੇ ਨਾਮ ਤੋਂ ਬਿਨਾਂ ਜਗਤ ਵਿੱਚ ਜਿਹੜਾ ਮਨੁੱਖਾ ਜਨਮ ਮਿਲਿਆ ਹੈ ਤਾਂ ਬਹੁਤ ਕੀਮਤੀ ਪਰ ਵਿਅਰਥ ਹੈ ਜੀ। ਨਾਮ ਤੋਂ ਬਿਨਾਂ ਵਿਅਰਥ ਹੈ। ਚੌਥੇ ਪਾਤਸ਼ਾਹੀ ਦੇ ਬਚਨ ਨੇ, ਜਿਨੀ ਆਸਾ ਹਰ ਨਾਮ ਨਾ ਚੇਤੇ ਉਸੇ ਕਾਹੇ ਜਾਗਾ ਏ ਰਾਮ ਰਾਜੇ। ਇਹਨਾਂ ਤਾੜਨਾ ਵਾਲਾ ਤੇ ਸਾਡੇ ਭਲੇ ਦਾ ਸਰਲ ਉਪਦੇਸ਼ ਹੈ। ਜਿਨ੍ਹਾਂ ਨੇ ਪਰਮਾਤਮਾ ਦਾ ਨਾਮ ਨਹੀਂ ਜਪਣਾ ਸੀ ਕਿਉਂ ਆਏ ਭਾਈ ਸੰਸਾਰ ਤੇ? ਇਹ ਮਾਨਸ ਜਨਮ ਦੁਲੰਭ ਹੈ, ਨਾਮ ਬਿਨਾਂ ਬਿਰਥਾ ਸਭ ਜਾਏ। ਕਹਿੰਦੇ ਬਹੁਤ ਕੀਮਤੀ ਮਨੁੱਖਾ ਜਨਮ ਹੈ ਪਰ ਨਾਮ ਤੋਂ ਬਿਨਾਂ ਬਿਰਥ ਜਾ ਰਿਹਾ ਜੀ। ਅਤੇ ਵਿਸ਼ੇਸ਼ ਗੱਲ ਇਹ ਵੀ ਹੋ ਗਈ, ਹੁਣ ਵੱਤਾ ਹਰ ਨਾਮ ਨਾ ਬੀਜੋ ਅੱਗੇ ਭੁੱਖਾ ਗਿਆ ਖਾਏ। ਹੁਣ ਵੱਤਰ ਸੀ ਨਾਮ ਬੀਜਣ ਦਾ, ਅਤੇ ਅੱਗਿਓਂ ਕਹਿੰਦੇ ਜੇ ਬੀਜਿਆ ਕੁਝ ਨਹੀਂ ਤਾਂ ਫਿਰ ਉਹਨੇ ਖਾਣਾ ਕੀ ਹੈ ਜੀ? ਬੀਜਿਆ ਹੀ ਵੱਢਣਾ ਨਾ, ਆਪੇ ਬੀਜ ਆਪੇ ਹੀ ਖਾਹੋ ਮਹਾਰਾਜ ਦਾ ਉਪਦੇਸ਼ ਹੈ। ਕਹਿੰਦੇ ਹੁਣ ਨਾਮ ਵੱਤਰ ਸੀ ਨਾਮ ਬੀਜਣ ਦਾ, ਅਤੇ ਜੇ ਬੀਜਿਆ ਨਹੀਂ। ਆ ਪਿੰਡਾਂ 'ਚ ਇੱਕ ਧਾਰਨਾ ਪੜ੍ਹਦੇ ਹੁੰਦੇ ਸੀ ਜੀ ਪਹਿਲਾਂ, ਚਲੋ ਕਈ ਬਹੁਤ ਚੰਗੀ ਹੁੰਦੀਆਂ ਮਨ ਨੂੰ ਲੱਗਦੀ ਹੈ, ਉਹ ਕਹਿੰਦੇ ਇੱਕ ਨਾਮ ਦੀ ਕਿਆਰੀ ਕਿਉਂ ਨਾ ਬੀਜ ਲਈ, ਖੇਤ ਪਾਪਾਂ ਵਾਲੇ ਖੇਤ ਬੀਜ ਲਏ। ਕਹਿੰਦੇ ਨਾਮ ਦੀ ਤੇਰੇ ਕੋਲ ਕਿਆਰੀ ਨਹੀਂ ਬੀਜੀ ਗਈ, ਪਾਪਾਂ ਦੇ ਖੇਤਾਂ ਦੇ ਖੇਤ ਬੀਜੀ ਫਿਰਦਾ। ਤੋਂ ਉਹੀ ਬਚਨ ਚੌਥੇ ਪਾਤਸ਼ਾਹ ਜੀ ਕਹਿ ਰਹੇ, ਹੁਣ ਵੱਤੇ ਹਰ ਨਾਮ ਨਾ ਬੀਜਿਓ ਅੱਗੇ ਭੁੱਖਾ ਕਿਆ ਖਾਏ, ਮਨ ਮੁੱਖਾਂ ਨੂੰ ਫਿਰ ਜਨਮ ਹੈ। ਕਹਿੰਦੇ ਆ ਫਿਰ ਜਨਮ ਦੀ ਲੜੀ ਅੱਗਿਓਂ ਲੰਮੀ ਚੱਲੇਗੀ। ਇਸ ਲਈ ਭਾਈ ਮਨੁੱਖਾ ਜਨਮ ਮਿਲਿਆ ਪਰਮਾਤਮਾ ਦਾ ਨਾਮ ਜਪ।
1: ਬਿਖ ਖਾਵੇ ਬਿਖ ਬੋਲੀ ਬੋਲੇ।
0: ਨਾਮ ਤੋਂ ਬਿਨਾਂ ਤਾਂ ਕਹਿੰਦੇ ਜੋ ਖਾ ਰਿਹਾ ਉਹ ਵੀ ਜ਼ਹਿਰ, ਬਿਖ ਜ਼ਹਿਰ ਨੂੰ ਕਹਿੰਦੇ ਨਾ ਜੀ, ਜੋ ਖਾ ਰਿਹਾ ਉਹ ਵੀ ਜ਼ਹਿਰ ਹੈ, ਜੋ ਬੋਲ ਰਿਹਾ ਉਹ ਵੀ ਜ਼ਹਿਰ ਹੈ। ਕਿਉਂਕਿ ਮਹਾਰਾਜ ਦੇ ਬਚਨ ਨੂੰ ਕਹਿੰਦੇ ਨਾਮ ਬਿਨਾਂ ਜੋ ਪਹਿਰਾ ਖਾਏ ਜੋ ਕੁੱਕਰ ਜੂਠਣ ਮੈਂ ਪਾਏ। ਕਹਿੰਦੇ ਨਾਮ ਤੋਂ ਬਿਨਾਂ ਜੋ ਪਹਿਣ ਰਿਹਾ ਅਤੇ ਜੋ ਖਾ ਰਿਹਾ, ਕਿੰਨੇ ਕੀਮਤੀ ਪਸ਼ਮੀਨੇ ਦੇ ਵਸਤਰ ਪਹਿਨੇ ਨੇ ਜੇ ਸਤਨਾਮ ਵਾਹਿਗੁਰੂ ਕਰਕੇ ਨਹੀਂ ਪਹਿਨੇ। ਕਹਿੰਦੇ ਇਹ ਤੂੰ ਸਮਝ ਲੈ ਕੁੱਤਾ ਜੂਠ 'ਚ ਮੂੰਹ ਮਾਰ ਰਿਹਾ, ਗੁਰੂ ਸਾਹਿਬ ਦੇ ਬਚਨ ਹੈ। ਨਾਮ ਬਿਨਾਂ ਜੋ ਪਹਿਰੇ ਪਹਿਰੇ, ਕਿਉਂਕਿ ਪਹਿਨਣਾ ਪਹਿਲਾਂ ਆ ਗਿਆ, ਖਾਏ ਖਾਂਦਾ 36 ਪ੍ਰਕਾਰ ਦੇ ਭੋਜਨ ਬੰਦਾ ਖਾਂਦਾ ਤੇ ਪਰ ਸਤਨਾਮ ਵਾਹਿਗੁਰੂ ਕਹਿਣ ਤੋਂ ਬਿਨਾਂ ਨਵਾਲਾ ਆਪਣੇ ਮੂੰਹ 'ਚ ਪਾਉਂਦਾ ਤਾਂ ਮਹਾਰਾਜ ਕਹਿੰਦੇ ਕੁੱਤਾ ਜੂਠ 'ਚ ਜਿਵੇਂ ਮੂੰਹ ਮਾਰਦਾ ਉਵੇਂ ਹੈ। ਸੋ ਇੱਥੋਂ ਇਹ ਆਪਾਂ ਨੂੰ ਸਮਝ ਲੈਣਾ ਚਾਹੀਦਾ, ਪ੍ਰਸ਼ਾਦਾ ਛਕਣ ਤੋਂ ਪਹਿਲਾਂ ਘੱਟੋ ਘੱਟ ਸਤਨਾਮ ਵਾਹਿਗੁਰੂ ਜ਼ਰੂਰ ਕਹਿਣਾ ਚਾਹੀਦਾ ਗੁਰਮੁਖੋ। ਇੱਕ ਵਾਰ ਦੋ ਵਾਰ ਮੂਲ ਮੰਤਰ ਹੀ ਬੰਦਾ ਪੜ੍ਹ ਲਏ, ਮਹਾਰਾਜ ਤੁਸੀਂ ਪ੍ਰਸ਼ਾਦਾ ਦਿੱਤਾ, ਇੰਨੇ ਸੋਹਣੇ ਭੋਜਨ, ਤੁਹਾਡੀ ਕਿਰਪਾ। ਅੱਧੀ ਦੁਨੀਆ ਗੁਰਮੁਖੋ, ਅੱਧੀ ਜਿਨ੍ਹਾਂ ਨੂੰ ਇੱਕ ਵੇਲੇ ਦਾ ਮਿਲਦਾ, ਇੱਕ ਪੁਲਾਂ ਥੱਲੇ ਸੌਂ ਕੇ ਆਪਣਾ ਗੁਜ਼ਾਰਾ ਕਰਦੇ ਪਏ ਵਿਚਾਰੇ, ਇੱਕ ਸਮੇਂ ਖਾ ਲਿਆ, ਦੂਜੇ ਦਾ ਕੋਈ ਪਤਾ ਨਹੀਂ ਮਿਲਣਾ ਕਿ ਨਹੀਂ ਮਿਲਣਾ। ਜਿਹਦੇ ਸਿਰ 'ਤੇ ਆਪਣੀ ਛੱਤ ਹੈ, ਪਾਉਣ ਲਈ ਚੰਗੇ ਬਸਤਰ ਨੇ, ਅਤੇ ਦੋ ਟਾਈਮ ਜਾਂ ਤਿੰਨ ਟਾਈਮ ਉਹਨੂੰ ਸੋਹਣਾ ਪ੍ਰਸ਼ਾਦਾ ਗੁਰੂ ਰਾਮਦਾਸ ਸਾਹਿਬ ਜੀ ਨੇ ਬਖਸ਼ਿਆ, ਗੁਰਮੁਖੋ ਕਿਉਂ ਨਾ ਸਤਨਾਮ ਵਾਹਿਗੁਰੂ ਆਖੇ ਭਲਾ? ਅਤੇ ਜੇ ਫਿਰ ਵੀ ਬਿਨਾਂ ਕਹੇ ਤੋਂ ਖਾਂਦਾ ਅਤੇ ਪਹਿਨਦਾ, ਫਿਰ ਮਹਾਰਾਜ ਕਹਿੰਦੇ ਜੋ ਖਾ ਰਿਹਾ ਉਹ ਜ਼ਹਿਰ ਅਤੇ ਜੋ ਬੋਲ ਰਿਹਾ ਉਹ ਵੀ ਜ਼ਹਿਰ ਹੈ।
1: ਬਿਨ ਨਾਵੈ ਨਿਹ ਫਲ ਮਰ ਭ੍ਰਮਣਾ।
0: ਕਿਉਂਕਿ ਨਾਮ ਤੋਂ ਬਿਨਾਂ ਨਿਸਫਲ ਹੈ ਸਭ ਕੁਝ। ਮਰ ਭ੍ਰਮਣਾ, ਮਰ ਕੇ ਜੂਨੀਆਂ 'ਚ ਭ੍ਰਮਣਾ ਪਏਗਾ, ਮਰ ਕੇ ਅੱਗਿਓਂ ਫਿਰ 84 ਦਾ ਗੇੜ ਸ਼ੁਰੂ ਹੋ ਜਾਏਗਾ। ਨਾਮ ਤੋਂ ਬਿਨਾਂ ਬਿਨਾਂ ਆਵੇ, ਜੇ ਨਾਮ ਨਹੀਂ। ਸੋ ਜ਼ਰੂਰ ਸਾਧ ਸੰਗਤ ਜੀ 5 ਮਿੰਟ 7 ਮਿੰਟ 10 ਮਿੰਟ ਜਾਂ ਜਿੰਨਾ ਵੀ, ਕਿਉਂਕਿ ਗੁਰਮੁਖ ਤਾਂ ਪਰੇ ਤੋਂ ਪਰੇ ਪਏ ਆ, ਜਿਹੜੇ 5-5 ਗ੍ਰੰਥੀ ਰੋਜ਼ ਤਾਂ ਸੁੰਦਰ ਗੁਟਕਾ ਤਾਂ ਜਿੰਨੀ ਬਾਣੀ ਸਾਰਾ ਦਿਨ ਪੜ੍ਹੀ ਜਾਂਦੇ, ਪਰ ਮੈਂ ਕਹਿੰਦਾ ਘੱਟ ਤੋਂ ਘੱਟ ਹਰ ਸਿੱਖ ਨੂੰ ਜਿਹਦਾ ਜਨਮ ਸਿੱਖਾਂ ਦੇ ਘਰੇ ਹੋ ਗਿਆ, ਘੱਟੋ ਘੱਟ ਉਹ 5-7-10 ਮਿੰਟ ਤਾਂ ਵਾਹਿਗੁਰੂ ਵਾਹਿਗੁਰੂ ਕਰੇ। ਕਿ ਚਲੋ ਵਾਹਿਗੁਰੂ ਮਾਫ਼ ਕਰ, ਨਾਮ ਤੋਂ ਬਿਨਾਂ ਸੱਚੇ ਪਾਤਸ਼ਾਹ ਕਹਿੰਦੇ ਗੁਰਮੁਖੋ ਜਨਮ ਸਾਰਾ ਵਿਅਰਥ ਹੈ।
1: ਰਹਾਉ
0: ਬਸਰਾਮ ਦੇ ਕੇ ਕਿਰਪਾ ਕਰ ਰਹੇ ਹਨ ਜੀ।
1: ਪੁਸਤਕ ਪਾਠ ਵਿਆਕਰਣ ਵਖਾਣੈ।
0: ਬੜੀਆਂ ਪੁਸਤਕਾਂ ਪੜ੍ਹ ਲਈਆਂ, ਪਾਠ ਪੜ੍ਹ ਲਏ, ਅਤੇ 9 ਪ੍ਰਕਾਰ ਦੀ ਵਿਆਕਰਨ ਵੀ ਚੇਤੇ ਕਰ ਲਈ, ਪਿੰਗਲ ਦਾ ਅਨੁਸਾਰ ਭਾਰ ਵੀ ਪੂਰਾ ਕਰ ਲਿਆ, ਰਦੀਫ ਕਾਫੀਆ ਵੀ ਰਲਾਉਣਾ ਆ ਗਿਆ, ਮਾਤਰਾ ਦਾ ਵੀ ਪਤਾ ਲੱਗ ਗਿਆ, ਸੋਠੇ ਦੀਆਂ ਕਿੰਨੀਆਂ ਹੁੰਦੀਆਂ, ਦੋਹਰੇ ਦੀਆਂ ਕਿੰਨੀਆਂ ਨੇ, ਇਹ ਸਾਰਾ ਕੁਝ ਸਿੱਖ ਵੀ ਲਿਆ ਜੇ ਤਾਂ।
1: ਸੰਧਿਆ ਕਰਮ ਤੇ ਕਾਲ ਕਰੈ।
0: ਤੇ ਤਿੰਨੇ ਟਾਈਮ ਸੰਧਿਆ ਵੀ ਕਰਦਾ ਹੈ ਜੇ।
1: ਬਿਨ ਗੁਰ ਸ਼ਬਦ ਮੁਕਤ ਕਹਾਂ ਪ੍ਰਾਣੀ।
0: ਕਹਿੰਦੇ 10 ਪ੍ਰਾਣੀ, ਗੁਰੂ ਸ਼ਬਦ ਤੋਂ ਬਿਨਾਂ ਮੁਕਤੀ ਕਿੱਥੇ ਹੈ? ਭਾਵੇਂ ਤਿੰਨੇ ਟਾਈਮ ਸੰਧਿਆ ਕਰਦਾ, ਭਾਵੇਂ ਬੜੀਆਂ ਵਿਆਕਰਨਾਂ ਜਾਣਦਾ, ਭਾਵੇਂ ਬੜੀਆਂ ਪੁਸਤਕਾਂ ਦੇ ਪਾਠ ਪੜ੍ਹੇ ਨੇ। ਬਿਨਗੁਰ ਸ਼ਬਦ ਮੁਕਤ ਕਹਾਂ ਪ੍ਰਾਣੀ, ਕਹਿੰਦੇ ਦਸ ਪ੍ਰਾਣੀ। ਪ੍ਰਾਣੀ ਮਤਲਬ ਜਿਹਨੂੰ ਸਵਾਸ ਆਉਂਦੇ, ਪ੍ਰਾਣਾ ਧਾਰੀ ਜਿਉਂਦਾ ਬੰਦਾ, ਕਹਿੰਦੇ ਤੇਰੇ ਸਵਾਸ ਚੱਲ ਰਿਹਾ ਨਾ। ਬਿਨਾਂ ਗੁਰੂ ਸ਼ਬਦ ਤੋਂ ਦਸ ਮੁਕਤੀ ਕਿੱਥੇ ਹੈ? ਇਹ ਕਰਮ ਗਿਣ ਰਹੇ ਪਿੱਛੇ ਸਾਰੇ, ਪਰ ਨਾਮ ਤੋਂ ਬਿਨਾਂ, ਗੁਰੂ ਸ਼ਬਦ ਤੋਂ, ਗੁਰੂ ਉਪਦੇਸ਼ ਤੋਂ ਬਿਨਾਂ ਕਹਿੰਦੇ ਦਸ ਪ੍ਰਾਣੀ ਮੁਕਤੀ ਕਿੱਥੇ ਹੈ?
1: ਰਾਮ ਨਾਮ ਬਿਨ ਉਰਜ ਮਰੈ,
0: ਪਰਮੇਸ਼ੁਰ ਦੇ ਨਾਮ ਤੋਂ ਬਿਨਾਂ ਇਹਨਾਂ ਚੀਜ਼ਾਂ 'ਚ ਉਲਝ ਕੇ ਬੰਦਾ ਮਰ ਜਾਂਦਾ, ਸਾਰਾ ਕੀਮਤੀ ਜੀਵਨ ਵਿਅਰਥ ਗਵਾ ਲੈਂਦਾ ਹੈ।
1: ਡੰਡ ਕਮੰਡਲ ਸਿਖਾ ਸੂਤ ਧੋਤੀ,
0: ਸੋ ਜੋਗੀ ਹੱਥ 'ਚ ਡੰਡਾ ਫੜਦੇ ਜੀ, ਇੱਕ ਕਾਠ ਦਾ ਕਮੰਡਲ ਹੁੰਦਾ ਉਹਨਾਂ ਕੋਲੇ, ਅਤੇ ਜਿਹੜੇ ਬ੍ਰਾਹਮਣ ਵੀਰ ਨੇ ਉਹਨਾਂ ਨੇ ਸਿਖਾ ਹੁੰਦੀ ਬੋਧੀ, ਸੂਤ ਜਨੇਊ ਪਾਇਆ ਹੁੰਦਾ, ਧੋਤੀ ਵੀ ਹੁੰਦੀ ਉਹਨਾਂ ਕੋਲੇ।
1: ਤੀਰਥ ਗਾਵਨ ਅਤ ਭ੍ਰਮਣ ਕਰੈ,
0: ਕਹਿੰਦੇ ਤੀਰਥਾਂ ਤੇ ਫਿਰਨਾ, ਧਰਤੀ ਦਾ ਭ੍ਰਮਣ ਕਰਨਾ, ਇਹ ਸਾਰੇ ਜਿਹੜੇ ਕਰਮ ਕਰਨੇ ਹਨ।
1: ਰਾਮ ਨਾਮ ਬਿਨ ਸਾਤ ਨਾ ਆਵੈ,
0: ਪਰ ਪਰਮੇਸ਼ੁਰ ਦੇ ਨਾਮ ਤੋਂ ਬਿਨਾਂ ਮਨ ਨੂੰ ਸ਼ਾਂਤੀ ਕਿਤੋਂ ਨਹੀਂ ਜੇ ਲੱਭਣੀ ਗੁਰਮੁਖੋ, ਕਿਉਂਕਿ ਆਤਸ ਦੁਨੀਆ ਖੁਨਕ ਨਾਮ, ਖੁਨਕ ਠੰਡੇ ਨੂੰ ਕਹਿੰਦੇ, ਖੁਨਕ ਨਾਮ ਖੁਦਾਇਆ, ਖੁਦਾ ਦਾ ਨਾਮ ਹੀ ਠੰਡਾ, ਬਾਕੀ ਤੇ ਆਤਿਸ਼ਬਾਜ਼ੀ ਹੈ, ਸਾਰੀ ਅੱਗ ਹੀ ਹੈ। ਡਿੱਠਾ ਸਭ ਸੰਸਾਰ ਸੁਖ ਨਾ ਨਾਮ ਬਿਨਾਂ, ਕਹਿੰਦੇ ਨਾਮ ਤੋਂ ਬਿਨਾਂ ਸ਼ਾਂਤੀ ਕਿੱਥੇ ਹੈ?
1: ਜਪ ਹਰ ਹਰ ਨਾਮ ਸੁਪਾਰ ਪਰੈ,
0: ਕਹਿੰਦੇ ਪਰਮਾਤਮਾ ਦਾ ਨਾਮ ਜਪ, ਉਹ ਜਪਣ ਕਰਕੇ ਪਾਰ ਉਤਰ ਜਾਵੇਗਾ ਸੰਸਾਰ ਸਾਗਰ ਤੋਂ।
1: ਜਟਾ ਮੁਕਟ ਤਨ ਭਸਮ ਲਗਾਈ,
0: ਸਿਰ ਤੇ ਜਟਾ ਦਾ ਮੁਕਟ ਜੂੜਾ ਬਣਾ ਲਿਆ, ਤੇ ਸਰੀਰ ਉੱਤੇ ਸਵਾਹ ਮਲ ਲਈ ਜੀ, ਸਿਰ ਤੇ ਜੜਾਵਾਂ ਰੱਖ ਲਈਆਂ, ਸਰੀਰ ਤੇ ਬਭੂਤੀ ਕਹਿ ਕੇ ਸਵਾਹ ਮਲ ਲਈ ਜੋ।
1: ਬਸਤਰ ਛੋੜ ਤਨ ਨਗਨ ਪਿਆ,
0: ਤੇ ਕਹਿੰਦੇ ਬਸਤਰ ਵੀ ਪਹਿਨਣੇ ਬੰਦ ਕਰ ਦਿੱਤੇ, ਤੇ ਨੰਗਾ ਹੀ ਤੁਰਿਆ ਫਿਰਦਾ, ਨੰਗੇ ਸਾਧੂ ਟੋਲਿਆਂ ਦੇ ਟੋਲੇ। ਸੱਚੇ ਪਾਤਸ਼ਾਹ ਦਾ ਤਾਂ ਬਚਨ ਹੈ ਗੁਰੂ ਗ੍ਰੰਥ ਸਾਹਿਬ ਜੀ 'ਚ, ਉਹ ਕਹਿੰਦੇ ਇੱਕ ਵਣਖੰਡ ਬੈਸਾ ਜਾਏ ਸਾਧਨਾ ਦੇਵ ਹੀ, ਇੱਕ ਪਾਲਾ ਕੱਕਰ ਭੰਨ ਸੀਤਲ ਜਲ ਹੇਵ ਹੀ, ਇੱਕ ਭਸਮ ਲਗਾਏ ਅੰਗ ਮੈਲ ਨਾ ਧੋਵ ਹੀ। ਉਹ ਭਸਮ ਲਾਉਂਦੇ ਫਿਰ ਲਾਉਣੀ ਨਹੀਂ ਜੀ, ਉਹ ਲਾਈ ਤਾਂ ਜਾਣੀ ਉਹਦੇ ਉੱਪਰ, ਉਹਨੂੰ ਲਾਉਣਾ ਨਹੀਂ, ਇਹ ਗੁਰੂ ਸਾਹਿਬ ਦੇ ਬਚਨ ਹੈ। ਇੱਕ ਭਸਮ ਲਗਾਏ ਅੰਗ ਮੈਲ ਨਾ ਧੋਵ ਹੀ, ਇੱਕ ਜਟਾ ਮੁਕਟ ਬਿਕਰਾਲ ਕੁੱਲ ਘਰ ਖੋਭ ਹੀ, ਜਟਾ ਰੱਖ ਲੈਣੀਆਂ ਅਤੇ ਭਿਆਨਕ ਜਿਹਾ ਸਰੂਪ ਬਣਾ ਲੈਣਾ, ਪਿੰਡੇ 'ਤੇ ਸਵਾਹ ਮਲੀ ਹੈ, ਕੋਲੀ ਗਈ ਜੀ ਕਹਿੰਦੇ ਸਾਰੀ। ਇੱਕ ਨਗਨ ਫਿਰਿਆ ਦਿਨ ਰਾਤ ਨੀਂਦ ਨਾ ਸੋਭ ਹੀ, ਇੱਕ ਅਗਨ ਜਲਾਵੇ ਅੰਗ ਆਪ ਵਗੋਭ ਹੀ। ਨਾਮ ਤੋਂ ਇਹ ਕਰਮੀ ਹੈ ਨਾ ਜੀ ਸਾਰੇ। ਸੱਚੇ ਪਾਤਸ਼ਾਹ ਕਹਿੰਦੇ ਨੇ ਜਟਾ ਮੁਕਟ ਤਨ ਭਸਮ ਲਗਾਈ, ਬਸਤਰ ਛੋੜ ਤਨ ਨਗਨ ਭਇਆ, ਬਸਤਰ ਪਹਿਣੇ ਛੱਡ ਦਿੱਤੇ ਤੇ ਦੁੱਖ ਹੀ ਹੈ ਨਾ ਜੀ ਫਿਰ ਦੇਹ ਨੂੰ, ਸਰਦੀਆਂ 'ਚ ਸਰਦੀ ਦਾ ਦੁੱਖ ਤੇ ਗਰਮੀਆਂ 'ਚ ਗਰਮੀਆਂ ਦਾ ਦੁੱਖ, ਸਰੀਰ 'ਤੇ ਬਭੂਤੀ ਮਲ ਲਈ, ਸਵਾਹ ਮਲ ਲਈ, ਅਤੇ ਸਿਰ 'ਤੇ ਜੜਾਵਾਂ ਰੱਖ ਲਈਆਂ ਭਾਵੇਂ।
1: ਰਾਮ ਨਾਮ ਬਿਨ ਤ੍ਰਿਪਤ ਨਾ ਆਵੈ,
0: ਪਰਮੇਸ਼ੁਰ ਦੇ ਨਾਮ ਤੋਂ ਬਿਨਾਂ ਰੱਜ ਨਹੀਂ ਜਿਉਂਦਾ ਗੁਰਮੁਖੋ, ਤ੍ਰਿਪਤੀ ਨਹੀਂ ਕਰਾਉਣੀ ਕਿਸੇ ਨੇ ਵੀ ਨਹੀਂ ਆਉਣੀ। ਮੰਨ ਲਓ ਮੈਂ ਬੇਨਤੀ ਕੀਤੀ, ਜੇ ਭਗਤੀ ਭਾਵ ਲਈ ਕੀਤਾ ਵੀ ਜਾਂਦਾ ਹੋਵੇ, ਸਿਆਣਿਆਂ ਨੇ ਜਦੋਂ ਚਲਾਈ ਹੋਊਗੀ, ਮੰਨ ਲਓ ਵੀ ਪਿੰਡੇ 'ਤੇ ਸਵਾਹ ਮਲਣੀ, ਮੈਂ ਮੰਨਦਾ ਸ਼ਾਇਦ ਇਸ ਕਰਕੇ ਚੱਲੀ ਹੋਵੇ, ਪ੍ਰਥਾ ਮਰਿਆਦਾ ਮਾੜੀ ਨਾ ਹੀ ਹੋਵੇ, ਭਈ ਇਹ ਸਵਾਲ ਦੇਖ ਕੇ ਚੇਤਾ ਆ ਜਾਵੇ ਵੀ ਆਹ ਪਿੰਡਾ ਇੱਕ ਦਿਨ ਸਵਾਹ ਹੋ ਜਾਣਾ। ਉਹ ਗੁਰਮੁਖੋ ਸਵਾਹ ਦੀ ਮੁੱਠ ਹੋਣ ਤੋਂ ਪਹਿਲਾਂ ਕੋਈ ਸਤਨਾਮ ਵਾਹਿਗੁਰੂ ਕਹਿ ਲਈਏ, ਉਹ ਸਵਾਹ ਸਾਨੂੰ ਇਹ ਚੇਤਾ ਹੀ ਕਰਾਉਂਦੀ ਹੋਵੇ, ਪਰ ਬਾਅਦ 'ਚ ਉਹ ਮੁੜ ਕੇ ਰਸਮੀ ਚੱਲ ਪੈਂਦੀ। ਸੋ ਪਰਮਾਤਮਾ ਦੇ ਨਾਮ ਤੋਂ ਬਿਨਾਂ ਤ੍ਰਿਪਤੀ ਨਹੀਂ ਜੀ।
1: ਕਿਰਤ ਕੈ ਬਾਂਦੈ ਭੇਖ ਪਿਆ,
0: ਕਹਿੰਦੇ ਬਸ ਇਹ ਆਪਣੇ ਕੀਤੇ ਕਰਮਾਂ ਦੇ ਬੰਧਨ 'ਚ ਬੱਝਾ ਹੀ ਇਹ ਭੇਖ ਧਾਰੀ ਫਿਰਦਾ, ਕਰਮਾਂ ਦਾ ਬੰਧਨ ਹੈ, ਕੁਝ ਪਿਛਲਾ ਕੁਝ ਇਸ ਵੇਲੇ ਦਾ।
1: ਜੇਤੇ ਜੀਵ ਜੰਤ ਜਲ ਥਲ ਮਹੀਅਲ,
0: ਜਿੰਨੇ ਜੀਵ ਜੰਤ ਨੇ ਜਲਾਂ ਵਿੱਚ, ਥਲਾਂ ਵਿੱਚ, ਧਰਤੀ ਤੇ ਆਕਾਸ਼ ਵਿੱਚ,
1: ਜਤਰ ਕਤਰ ਤੂੰ ਸਰਬ ਜੀਆ,
0: ਜਤਰ ਕਤਰ ਜਿੱਥੇ ਕਿੱਥੇ ਤੂੰ ਸਾਰੇ ਜੀਆਂ 'ਚ ਵੱਸਦਾ ਹੈ ਪ੍ਰਮਾਤਮਾ, ਜਹ ਜਹ ਪੇਖੋ ਤੈ ਹਜੂਰ, ਦੂਰ ਕਤੋਂ ਨਾ ਜਾਈ ਰਵ ਰਿਹਾ ਸਰਬੱਤਰ ਵੈ, ਪੰਜਵੇਂ ਪਾਤਸ਼ਾਹ ਦੇ ਬਚਨ ਨੇ। ਕਹਿੰਦੇ ਜਿੰਨੇ ਜੀਵ ਨੇ, ਭਾਵੇਂ ਜਲ 'ਚ ਨੇ, ਥਲ 'ਤੇ ਨੇ, ਧਰਤੀ 'ਤੇ ਨੇ, ਆਕਾਸ਼ ਵਿੱਚ ਉਡਾਰੀਆਂ ਮਾਰਨ ਵਾਲੇ, ਸਾਰਿਆਂ ਵਿੱਚ ਅਕਾਲ ਪੁਰਖ ਵਾਹਿਗੁਰੂ ਦੀ ਜੋਤ ਹੈ।
1: ਗੁਰ ਪ੍ਰਸਾਦ ਰਾਖ ਲੈ ਜਨ ਕਉ,
0: ਸੋ ਇਹ ਬੇਨਤੀ ਆ ਗਈ ਜੀ ਫਿਰ, ਇਹ ਵੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਬਖਸ਼ਿਸ਼ ਹੀ ਆਪਣੇ 'ਤੇ ਸਮਝੀਏ। ਸਾਰਾ ਉਪਦੇਸ਼ ਦੇ ਕੇ ਫਿਰ ਕਹਿੰਦੇ ਆ ਉਹਦੇ ਚਰਨਾਂ 'ਚ ਬੇਨਤੀ ਕਰਿਆ ਕਰੋ ਗੁਰਮੁਖੋ, ਗੁਰਪ੍ਰਸਾਦ ਗੁਰੂ ਦੀ ਕਿਰਪਾ ਰਾਖ ਲੈ ਜਨ ਕੋ ਮਹਾਰਾਜ, ਗੁਰੂ ਸਾਹਿਬ ਜੀ ਦੀ ਕਿਰਪਾ ਦੁਆਰਾ ਸਾਨੂੰ ਬਚਾ ਲਓ, ਸਾਡੀ ਰੱਖਿਆ ਕਰੋ, ਗੁਰੂ ਦੀ ਕਿਰਪਾ ਦੇ ਪਾਤਰ ਬਣਾਓ ਸਾਨੂੰ।
1: ਹਰ ਰਸ ਨਾਨਕ ਝੋਲ ਪੀਆ,
0: ਅਸੀਂ ਵੀ ਪਰਮਾਤਮਾ ਦੇ ਨਾਮ ਦਾ ਰਸ ਚੱਖ ਸਕੀਏ। ਝੋਲ ਮਤਲਬ

0: ਮੈਨੂੰ ਆਪਣੀ ਨਵੀਂ ਦੁਕਾਨ ਲਈ ਪ੍ਰੀਮੀਅਮ 3D ਇਲੂਮੀਨੇਟਿਡ ਸਾਈਨ ਦੀ ਅਰਜੈਂਟ ਲੋੜ ਸੀ। ਕੁਇਕ ਸਾਈਨੇਜ ਨੇ ਇਨ ਹਾਊਸ ਡਿਜ਼ਾਈਨ, ਪ੍ਰਿੰਟਿੰਗ ਤੇ ਪ੍ਰੋਫੈਸ਼ਨਲ ਇੰਸਟਾਲੇਸ਼ਨ ਸਿਰਫ 4 to 5 ਦਿਨਾਂ ਵਿੱਚ ਪੂਰੀ ਕਰ ਦਿੱਤੀ। ਗਲੋਇੰਗ ਸ਼ੋਪ ਫਰੰਟ ਤੋਂ ਵਹੀਕਲ ਰੈਪਸ ਤੱਕ ਬ੍ਰਾਂਡ ਪੂਰੀ ਸਟਰੀਟ ਵਿੱਚ ਸਭ ਤੋਂ ਵੱਖ ਚਮਕ ਉੱਠਿਆ। ਵਿਕਟੋਰੀਆ ਤੇ ਸਾਊਥ ਆਸਟ੍ਰੇਲੀਆ ਵਿੱਚ 12 ਸਾਲਾਂ ਤੋਂ ਸਾਈਨੇਜ ਲੀਡਰਸ, ਆਪਣੇ ਬਿਜ਼ਨਸ ਨੂੰ ਚਮਕਾਓ। ਕਾਲ 1300-1516-16 quicksignage.com.au।
1: आप सुन रहे हैं पुण्य दर्शन।

ਚੱਲਦੀ ਦਾ ਨਾਮ ਗੱਡੀ ਆ ਤੇ ਸੁਣਿਆ ਹੀ ਹੋਣਾ। ਤੇ ਤੁਹਾਡੀ ਗੱਡੀ ਕੋਈ ਵੀ ਹੋਵੇ, ਉਹਨੂੰ ਚਲਾਉਣ ਲਈ ਆਲ ਮੇਜਰ ਬ੍ਰਾਂਡਸ ਦੇ ਟਾਇਰਸ ਅਲੋਏ ਵੀਲਸ ਲਈ। ਯਾਦ ਰੱਖੋ ਟਾਇਰ ਫੋਰਸ, ਜਿਨ੍ਹਾਂ ਕੋਲ ਲੌਗ ਬੁੱਕ ਸਰਵਿਸਿੰਗ, ਮਕੈਨੀਕਲ ਰਿਪੇਅਰਸ, ਇੰਟਰਸਟ ਫ੍ਰੀ ਰੀਪੇਮੈਂਟਸ ਦੀ ਸੁਵਿਧਾ ਨਾਲ ਅਵੇਲੇਬਲ ਨੇ। ਤੁਹਾਡੀ ਸੇਵਾ ਵਿੱਚ ਪਿਛਲੇ 15 ਸਾਲਾਂ ਤੋਂ ਆਲਵੇਜ਼ ਵਨ ਸਟਾਪ ਸ਼ਾਪ। ਟਾਇਰ ਫੋਰਸ, ਯੂਨਿਟ 1, 19-25 ਸੁਮਰਟਨ ਰੋਡ, ਕੈਂਪਲਫੀਲਡ। ਕਾਲ 03908-6655 ਔਰ ਵਿਜ਼ਿਟ tireforce.com.au।

0: ਕਿੱਥੇ ਵੱਜ ਗਈ ਤੇਰੀ ਗੱਡੀ?
1: ਗੱਡੀ ਤਾਂ ਠੀਕ ਹੋਜੂ, ਪਰ ਇੰਸ਼ੋਰੈਂਸ ਵਾਲਿਆਂ ਨੂੰ, ਲੀਗਲ ਵਾਲਿਆਂ ਨੂੰ ਇੱਥੇ ਪ੍ਰਦੇਸ਼ ਵਿੱਚ ਸਮਝਾਉਂਗਾ ਕਿਵੇਂ?
0: ਤੇਰੇ ਵਾਂਗ ਕਿੰਨੇ ਹੀ ਆਪਣੇ ਭੈਣ ਭਰਾਵਾਂ ਦੀ ਟੈਨਸ਼ਨ ਮਿੰਟਾਂ 'ਚ ਦੂਰ ਕੀਤੀ ਹੈ ਸਿੰਘ ਸਮੈਸ਼ ਰਿਪੇਅਰ ਵਾਲਿਆਂ ਨੇ। ਇਹਨਾਂ ਦੇ ਕੋਲ ਆਪਣੀ ਮਾਂ ਬੋਲੀ 'ਚ ਕੰਮ ਕਰਨ ਵਾਲੇ ਲਾਇਰਸ ਦੀ ਫ੍ਰੀ ਆਫ ਕੋਸਟ ਟੀਮ, ਆਲ ਮੇਜਰ ਐਂਡ ਮਾਈਨਰ ਐਕਸੀਡੈਂਟਲ ਲਾਈਫ ਟਾਈਮ ਵਾਰੰਟੀ ਨਾਲ ਵਰਕ ਐਂਡ ਪੇਂਟ, ਫ੍ਰੀ ਲੋਨ ਕਾਰ ਦੀ ਸਰਵਿਸ ਮਿਲਦੀ ਹੈ, ਆਲ ਪ੍ਰਾਈਵੇਟ ਐਂਡ ਇੰਸ਼ੋਰੈਂਸ ਆਥੋਰਾਈਜ਼ਡ ਕੰਮ ਤੇ। ਫ੍ਰੀ ਲੀਗਲ ਐਡਵਾਈਸ ਲਈ ਕਾਲ ਕਰੋ 0383857748 ਤੇ। ਸਿੰਘ ਸਮੈਸ਼ ਰਿਪੇਅਰ, 8 ਗ੍ਰੇਸ ਵੇ, ਰੇਵਨ ਹਾਲ।
2: ਆਪ ਸੁਣ ਰਹੇ ਹੈ ਪੁਨਿਆ ਦਰਸ਼ਨ।

ਰੇਡੀਓ ਹਾਂਜੀ ਸੁਣ ਰਹੇ ਸਾਰੇ ਸਰੋਤਿਆਂ ਨੂੰ ਰਣਜੋਤ ਸਿੰਘ ਵੱਲੋਂ ਸਤਿ ਸ੍ਰੀ ਅਕਾਲ, ਆਦਾਬ, ਸਲਾਮ, ਨਮਸਤੇ, ਗੁੱਡ ਮਾਰਨਿੰਗ। ਆਸ ਕਰਦੇ ਹਾਂ ਸਾਰਿਆਂ ਦਾ ਦਿਨ ਬਹੁਤ ਹੀ ਸੋਹਣਾ ਚੜ੍ਹਿਆ ਹੋਏਗਾ। ਇੱਕ ਵਾਰੀ ਫਿਰ ਤੋਂ ਹੱਸਦੇ ਮੁਸਕਰਾਉਂਦੇ ਢੇਰ ਸਾਰੀਆਂ ਆਸਾਂ ਉਮੀਦਾਂ ਅੱਜ ਦੇ ਦਿਨ ਤੋਂ ਲਾ ਕੇ ਨਿਕਲ ਤੁਰੇ ਹੋਗੇ ਘਰਾਂ ਤੋਂ, ਅਤੇ ਜਾਂ ਫਿਰ ਚੱਲ ਰਹੀਆਂ ਹੋਣਗੀਆਂ ਤਿਆਰੀਆਂ। ਜਿੱਥੇ ਵੀ ਕਿਤੇ ਉਹ ਆਸ ਕਰਦੇ ਹਾਂ ਰਾਜੀ ਖੁਸ਼ੀ ਹੋ ਗਏ, ਚੜ੍ਹਦੀ ਕਲਾ 'ਚ ਹੋ ਗਏ, ਉਸ ਰੱਬ ਦਾ ਸ਼ੁਕਰਾਨਾ ਕਰ ਰਹੇ ਹੋ ਗਏ, ਅਤੇ ਉਹ ਇਸੇ ਸ਼ੁਕਰਾਨੇ ਦੇ ਨਾਲ ਅੱਗੇ ਵੱਧਦੇ ਹਾਂ, ਇਸ ਅਰਦਾਸ ਦੇ ਨਾਲ ਅੱਗੇ ਵੱਧਦੇ ਹਾਂ ਕਿ ਤੁਹਾਡਾ ਸਾਰਿਆਂ ਦਾ ਦਿਨ ਅੱਜ ਖੁਸ਼ੀਆਂ ਲੈ ਕੇ ਆਵੇ, ਗੁੱਸੇ ਗਿਲੇ ਪਰੇਸ਼ਾਨੀਆਂ ਮਨਾਂ ਤੋਂ ਦੂਰ ਹੋਣ, ਅੜੇ ਫੜੇ ਕੰਮ ਤੁਹਾਡੇ ਨਿਪਰੇ ਚੜ੍ਹਨ। ਅੱਜ 15 ਤਰੀਕ ਹੋ ਗਈ ਆ ਅਕਤੂਬਰ ਦਾ ਮਹੀਨਾ 2026, ਅਤੇ ਅੱਜ ਦਿਨ ਵੀਰਵਾਰ ਦਾ। ਸਭ ਤੋਂ ਪਹਿਲਾਂ ਉਸ ਪਰਮ ਪਿਤਾ ਪਰਮਾਤਮਾ ਨੂੰ ਯਾਦ ਕਰਦੇ ਹਾਂ, ਉਹਦਾ ਸ਼ੁਕਰਾਨਾ ਕਰਦੇ ਹਾਂ। ਮਿਲਦੇ ਹਾਂ ਇੱਕ ਸ਼ਬਦ ਕੀਰਤਨ ਦੇ ਬਾਅਦ, ਤੁਸੀਂ ਕਰੋ ਸਭ ਸ਼ਬਦ ਦਾ ਸ਼ਬਦ ਸਰਵਣ, ਅਤੇ ਕਿ ਮਿਲਦੇ ਹਾਂ ਹੋਰ ਵੀ ਢੇਰ ਸਾਰੀਆਂ ਗੱਲਾਂ ਬਾਤਾਂ ਦੇ ਲਈ। ਰੇਡੀਓ ਹਾਂਜੀ 1674 AM।

0: ਰੇਡੀਓ ਹਾਂਜੀ 1674 ਪ੍ਰੋਗਰਾਮ ਹਾਂਜੀ ਮੈਲਬਨ ਮੈਂ ਰਣਜੋਤ ਸਿੰਘ ਕਰੀ ਫਿਰ ਤੋਂ ਹਾਜ਼ਰ ਇਸ ਆਸ ਦੇ ਨਾਲ ਕਿ ਤੁਸੀਂ ਸਭ ਰਾਜੀ ਖੁਸ਼ੀ ਹੋਵੋਗੇ ਚੜ੍ਹਦੀ ਕਲਾ 'ਚ ਹੋਵੋਗੇ ਉਸ ਰੱਬ ਦਾ ਸ਼ੁਕਰਾਨਾ ਕਰ ਰਹੇ ਹੋਵੋਗੇ ਅਤੇ ਜੇਕਰ ਨਹੀਂ ਤਾਂ ਆਓ ਉਸ ਸੱਚੇ ਰੱਬ ਦਾ ਪਹਿਲਾਂ ਸ਼ੁਕਰਾਨਾ ਕਰੀਏ ਅੱਜ ਦਾ ਦਿਨ ਮਿਲਿਆ ਇੱਕ ਵਾਰੀ ਫਿਰ ਤੋਂ ਸਾਂਝਾਂ ਪਈਆਂ ਨੇ ਇੱਕ ਦੂਸਰੇ ਦੇ ਨਾਲ ਅਤੇ ਇਹ ਸਾਂਝਾਂ ਕੋਈ ਐਵੇਂ ਨਹੀਂ ਆ ਇਹਨਾਂ ਸਾਂਝਾਂ ਦੇ ਪੈਣ ਦੇ ਉੱਤੇ ਸ਼ੁਕਰਾਨੇ ਜ਼ਰੂਰ ਪਾਉਂਦੇ ਨੇ ਯਾਦ ਰਹੇ ਕਿ ਬਹੁਤ ਸਾਰੇ ਲੋਕ ਜਿਹੜੇ ਅੱਜ ਦੇ ਦਿਨ ਇਸ ਵਾਸ ਨਹੀਂ ਮਾਣ ਰਹੇ ਹੋਣਗੇ ਇਸ ਜ਼ਿੰਦਗੀ ਨੂੰ ਨਹੀਂ ਮਾਣ ਰਹੇ ਹੋਣਗੇ ਸੋ ਇਸ ਕਰਕੇ ਇਹਨਾਂ ਸਾਂਝਾਂ ਦੀ ਵੈਲਿਊ ਆ ਕਿਉਂਕਿ ਆਪਾਂ ਸਾਰੇ ਉਹਨਾਂ ਕਰਮ ਵਾਲਿਆਂ 'ਚੋਂ ਹਾਂ ਜਿਹੜੇ ਅੱਜ ਵੀ ਇੱਕ ਦੂਸਰੇ ਨੂੰ ਸੁਣ ਰਹੇ ਹਾਂ ਇੱਕ ਦੂਸਰੇ ਦੇ ਸਾਹਮਣੇ ਵਿਚਾਰ ਰੱਖ ਸਕਦੇ ਹਾਂ ਦੱਸ ਸਕਦੇ ਹਾਂ ਸੋ ਆਓ ਫਿਰ ਇਹ ਸਭ ਦੇ ਲਈ ਸ਼ੁਕਰਾਨਾ ਕਰੀਏ ਉਸ ਰੱਬ ਦਾ ਇਹਨਾਂ ਚੱਲਦੇ ਹੱਡ ਪੈਰਾਂ ਦੇ ਲਈ ਤੰਦਰੁਸਤੀ ਦੇ ਲਈ ਸੋਹਣੇ ਮਿਲੇ ਪਰਿਵਾਰ ਦੇ ਲਈ ਸ਼ੁਕਰਾਨਾ ਕਰੀਏ ਇਸ ਸੋਹਣੇ ਚੜ੍ਹੇ ਦਿਨ ਦੇ ਲਈ ਸ਼ੁਕਰਾਨਾ ਕਰੀਏ ਇਹਨਾਂ ਮਿਲੇ ਕੰਮਾਂ ਕਾਰਾਂ ਦੇ ਲਈ ਇਹਨਾਂ ਨੌਕਰੀਆਂ ਦੇ ਲਈ ਘਰ ਬਾਰ ਦੇ ਲਈ ਸੋਹਣੇ ਪਰਿਵਾਰ ਦੇ ਲਈ ਸ਼ੁਕਰਾਨਾ ਕਰੀਏ ਅਤੇ ਇਸੇ ਸ਼ੁਕਰਾਨੇ ਦੀ ਭਾਵਨਾ ਦੇ ਨਾਲ ਅੱਗੇ ਵੱਧਦੇ ਹਾਂ ਅੱਜ ਪ੍ਰੋਗਰਾਮ ਹਾਂਜੀ ਮੈਲਬਨ ਵੀਰਵਾਰ ਦਾ ਦਿਨ ਹੈ 15 ਤਰੀਕ ਅਕਤੂਬਰ ਦਾ ਮਹੀਨਾ 7:26 ਹੋ ਚੁੱਕੇ ਨੇ ਅਤੇ ਆਸ ਕਰਦੇ ਹਾਂ ਕਿ ਤੁਸੀਂ ਸਭ ਰਾਜੀ ਖੁਸ਼ੀ ਹੋਵੋਗੇ ਅਤੇ ਜੁੜ ਚੁੱਕੇ ਹੋਵੋਗੇ ਪ੍ਰੋਗਰਾਮ ਦੇ ਨਾਲ ਸੜਕਾਂ ਦੇ ਉੱਤੇ ਹੋ ਅਤੇ ਬੇਨਤੀ ਕਿ ਤੁਸੀਂ ਪੇਸ਼ੈਂਸ ਬਣਾਈ ਰੱਖਿਓ ਪੇਸ਼ੈਂਸ ਬਣਾਈ ਰੱਖਿਓ ਅਤੇ ਇਸੇ ਤਰ੍ਹਾਂ ਦੇ ਨਾਲ ਇੱਕ ਦੂਸਰੇ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੇ ਰਹੋ ਮੋਢਾ ਜੋੜਨ ਦਾ ਮਤਲਬ ਕਿ ਤੁਹਾਡੇ ਕੋਲ ਕੋਈ ਜਾਣਕਾਰੀ ਆ ਅਤੇ ਉਹ ਤੁਸੀਂ ਸਾਡੇ ਤੱਕ ਜ਼ਰੂਰ ਸਾਂਝੀ ਕਰ ਦਿਓ ਅਤੇ ਨਾਲ ਜੇਕਰ ਕੋਈ ਗੱਲ ਬਾਤ ਕੋਈ ਚੰਗੀ ਲੱਗੇ ਤਾਂ ਹਾਂ ਹੰਗਾਰਾ ਜ਼ਰੂਰ ਭਰਦੇ ਰਹੋ ਸੋ ਕੁਛ ਕਹੀਏ ਕੁਛ ਸੁਣੀਏ ਆਓ ਅੱਗੇ ਵਧੀਏ ਪ੍ਰੋਗਰਾਮ ਹਾਂਜੀ ਮੈਲਬਨ ਦੇ ਵਿੱਚ ਸਮਾਂ ਹੋ ਚੁੱਕਾ ਆਪਾਂ ਮੌਸਮ ਬਾਰੇ ਜਾਣੀਏ ਅਤੇ ਅੱਜ ਮੈਲਬਨ ਦੇ ਵਿੱਚ ਸਵੇਰੇ ਸਵੇਰੇ ਚਾਹੇ ਠੰਡ ਆ ਪਰ ਅੱਗੇ ਆਸਾਰ ਜਿਹੜੇ ਨੇ ਉਹ ਲੱਗ ਰਹੇ ਨੇ ਕਿ ਕਾਫੀ ਵਧੀਆ ਸੋਹਣੀ ਪੈਰੀ ਧੁੱਪ ਲੱਗੂਗੀ ਪਰ ਖੈਰ ਇਹ ਮੈਲਬਨ ਆ ਅਤੇ ਵੇਖਦੇ ਹਾਂ ਕੀ ਹੋਊਗਾ ਪਰ ਅੱਜ ਜੇਕਰ ਓਵਰਆਲ ਵੇਖਿਆ ਜਾਵੇ ਤਾਂ 50-50 ਜਿਹਾ ਮਾਹੌਲ ਚਾਹ ਲਿਆ ਬੱਦਲਵਾਈ ਦਾ ਅਤੇ ਧੁੱਪ ਦਾ 21 ਤਾਪਮਾਨ ਜ਼ਿਆਦਾ ਤੋਂ ਜ਼ਿਆਦਾ ਚਲਿਆ ਜਾਊਗਾ ਇਹਦਾ ਮਤਲਬ ਇਹ ਕਹਿ ਸਕਦੇ ਹਾਂ ਕਿ ਹਾਂ ਧੁੱਪ ਹਾਵੀ ਰਹੂਗੀ ਸਵੇਰੇ ਸਵੇਰੇ ਠੰਡ ਆ ਕੋਈ ਸ਼ੱਕ ਨਹੀਂ 6-7 ਦੇ ਆਸ ਪਾਸ ਤਾਪਮਾਨ ਹੈ ਜਿਹੜਾ ਕਿ ਮਹਿਸੂਸ ਤੁਸੀਂ 5.5 ਦੇ ਆਸ ਪਾਸ ਕਰ ਰਹੇ ਹੋ ਅਤੇ ਤੁਹਾਡੇ ਇਲਾਕੇ ਦੇ ਵਿੱਚ ਆਸ ਕਰਦੇ ਹਾਂ ਸੋਹਣੀ ਧੁੱਪ ਲੱਗੇ ਸੋਹਣੇ ਦਿਨ ਦਾ ਆਨੰਦ ਮਾਣੋ ਸਿਡਨੀ ਦੇ ਵਿੱਚ ਅੱਜ ਮੀਂਹ ਆ 90% ਚਾਂਸ 1-5 ਮਿਲੀਮੀਟਰ ਤੱਕ ਮੀਂਹ ਪੈਣ ਦੇ ਤਾਪਮਾਨ 20 ਤੱਕ ਚਲਿਆ ਜਾਊਗਾ ਅਤੇ 12 ਦੇ ਆਸ ਪਾਸ ਸਵੇਰੇ ਸਵੇਰੇ ਚਲੇ ਗਿਆ ਨਾਲ ਅੱਜ ਦਰਮਿਆਨੀ ਗਤੀ ਦੇ ਵਿੱਚ ਹਵਾਵਾਂ ਵੀ ਵਗਣਗੀਆਂ ਬ੍ਰਿਸਬੇਨ ਦੇ ਵਿੱਚ ਅੱਜ 23 ਤਾਪਮਾਨ ਆ ਅਤੇ ਅੱਜ ਮੀਂਹ ਅਤੇ ਧੁੱਪ 50-50 ਜੀ ਲੱਗ ਰਹੀ ਹੈ ਅਤੇ ਇਸੇ ਦੇ ਦਰਮਿਆਨ ਸਾਊਥ ਈਸਟ ਵਾਲੇ ਪਾਸੇ ਹਲਕੀ ਤੋਂ ਦਰਮਿਆਨੀ ਗਤੀ ਦੇ ਵਿੱਚ ਹਵਾਵਾਂ ਨੇ 50% ਚਾਂਸ ਨੇ 1 ਮਿਲੀਮੀਟਰ ਤੱਕ ਮੀਂਹ ਪੈਣ ਦੇ 18 ਦੇ ਆਸ ਪਾਸ ਤਾਪਮਾਨ ਇਸ ਟਾਈਮ ਮੌਜੂਦਾ ਚਲਾ ਗਿਆ ਅਤੇ ਪਰਥ ਦੇ ਵਿੱਚ ਅੱਜ 22 ਤਾਪਮਾਨ ਜ਼ਿਆਦਾ ਤੋਂ ਜ਼ਿਆਦਾ ਸ਼ੋਅ ਹੋ ਰਿਹਾ ਇਸ ਟਾਈਮ 18 ਦੇ ਕਰੀਬ ਚਲਾ ਗਿਆ ਅਤੇ ਨਾਲ ਹਵਾਵਾਂ ਜ਼ਰੂਰ ਪਰੇਸ਼ਾਨ ਕਈ ਇਲਾਕਿਆਂ 'ਚ ਕਰ ਸਕਦੀਆਂ ਨੇ ਐਡੀਲੇਡ ਦੇ ਵਿੱਚ ਅੱਜ ਬੜਾ ਸੋਹਣਾ ਅਤੇ ਪਿਆਰਾ ਦਿਨ ਲੱਗਣ ਜਾ ਰਿਹਾ ਅਤੇ 12 ਦੇ ਆਸ ਪਾਸ ਤਾਪਮਾਨ ਹੈ 22 ਜ਼ਿਆਦਾ ਤੋਂ ਜ਼ਿਆਦਾ ਚਲਿਆ ਜਾਊਗਾ ਸੋਹਣੀ ਧੁੱਪ ਵਾਲਾ ਦਿਨ ਈਸਟ ਵਾਲੇ ਪਾਸੇ ਹਵਾਵਾਂ ਦੀ ਗਤੀ 15-20 ਕਿਲੋਮੀਟਰ ਪ੍ਰਤੀ ਆਵਰ ਦੀ ਰਫ਼ਤਾਰ ਸ਼ੋਅ ਕਰ ਰਹੀ ਆ ਅਤੇ ਇੱਧਰ ਆਪਾਂ ਹਬਾਟ ਵੱਲ ਚੱਲਦੇ ਹਾਂ ਅਤੇ ਇੱਥੇ ਵੀ ਧੁੱਪ ਸੋਹਣੀ ਅੱਜ ਲੱਗੂਗੀ 17 ਤਾਪਮਾਨ ਜ਼ਿਆਦਾ ਤੋਂ ਜ਼ਿਆਦਾ ਜਾਣ ਦੇ ਚਾਂਸ ਨੇ ਸਵੇਰੇ ਸਵੇਰੇ ਦੇ ਸਮੇਂ 10 ਕੁ ਦੇ ਆਸ ਪਾਸ ਸ਼ੋਅ ਹੋ ਰਿਹਾ ਪਰ ਮਹਿਸੂਸ ਤੁਸੀਂ ਸ਼ੇਕ ਕਰ ਰਹੇ ਹੋ ਯਾਨੀ ਕਿ ਠੰਡਾ ਠੰਡਾ ਜਿਹਾ ਮਾਹੌਲ ਚੱਲ ਹੋਊਗਾ ਅਤੇ ਕੈਨਬਰਾ ਦੇ ਵਿੱਚ ਅੱਜ ਬੱਦਲਵਾਈ ਹਾਵੀ ਰਹੂਗੀ ਪਰ ਮੀਂਹ 'ਚ ਤਬਦੀਲ ਨਹੀਂ ਹੁੰਦੀ ਜਾਪ ਰਹੀ ਠੰਡ ਆ ਸਵੇਰੇ ਸਵੇਰੇ 5.4 ਡਿਗਰੀ ਇਸ ਟਾਈਮ ਸ਼ੋਅ ਹੋ ਰਿਹਾ ਮਹਿਸੂਸ ਤੁਸੀਂ ਕਰ ਰਹੇ 2 ਦੇ ਆਸ ਪਾਸ ਅਤੇ ਜ਼ਿਆਦਾ ਤੋਂ ਜ਼ਿਆਦਾ 18 ਤੱਕ ਚਲਿਆ ਜਾਊਗਾ ਤਾਪਮਾਨ ਸਾਊਥ ਈਸਟ ਵਾਲੇ ਪਾਸੇ 15-20 ਕਿਲੋਮੀਟਰ ਪ੍ਰਤੀ ਆਵਰ ਦੀ ਰਫ਼ਤਾਰ ਦੇ ਨਾਲ ਹਵਾਵਾਂ ਸ਼ੋਅ ਹੋ ਰਹੀਆਂ ਨੇ ਅਤੇ ਡਾਰਵਿਨ ਦੇ ਵਿੱਚ ਉਸੇ ਤਰ੍ਹਾਂ ਹੀ ਗਰਮੀ ਹੈ 34 ਤਾਪਮਾਨ ਜ਼ਿਆਦਾ ਤੋਂ ਜ਼ਿਆਦਾ ਇਸ ਟਾਈਮ ਮੌਜੂਦਾ 26 ਦੇ ਆਸ ਪਾਸ ਹੈ ਸੋ ਸੋਹਣਾ ਮੌਸਮ ਮਾਣੋ ਤੁਸੀਂ ਆਨੰਦ ਅਤੇ ਇਸ ਸੋਹਣੇ ਮੌਸਮ ਦੇ ਵਿੱਚ ਕੰਮਕਾਰ ਗੱਡੀਆਂ ਸੜਕਾਂ ਕਿੱਦਾਂ ਚੱਲਣੀਆਂ ਟ੍ਰੈਫਿਕ ਕਿੱਦਾਂ ਦੀ ਹੈ ਤੁਹਾਡੇ ਅੱਗੇ ਬੇਨਤੀ ਕਿ ਜੇਕਰ ਤੁਹਾਡੇ ਕੋਲ ਜਾਣਕਾਰੀ ਹੋਵੇ ਟ੍ਰੈਫਿਕ ਬਾਰੇ ਤਾਂ ਸਾਨੂੰ ਤੁਸੀਂ ਭੇਜ ਸਕਦੇ ਹੋ 04-47-1674 04-7171-1674 ਅਤੇ ਇਹਦੇ ਨਾਲ ਨਾਲ ਤੁਸੀਂ ਫੇਸਬੁੱਕ 'ਤੇ ਵੀ ਮੈਸੇਜ ਭੇਜ ਸਕਦੇ ਹੋ ਸਾਨੂੰ ਕੋਈ ਵੀ ਕਰੋੜ ਤੱਕ ਜਾਣਕਾਰੀ ਪਹੁੰਚਾਉਣੀ ਹੋਵੇ ਤਾਂ 1311-70 'ਤੇ ਰਿਪੋਰਟ ਕਰ ਸਕਦੇ ਹੋ, ਅਤੇ ਐਮਰਜੈਂਸੀ ਹੋਵੇ ਤਾਂ 000 ਦੇ ਉੱਤੇ ਕਾਲ ਕੀਤੀ ਜਾ ਸਕਦੀ ਹੈ। ਜੋ ਅਪਡੇਟ ਹੁਣ ਤੱਕ ਆਈਆਂ ਨੇ, ਇੱਕ ਡੈਰੀਮੈਂਟ ਤੋਂ ਅਪਡੇਟ ਹੈ ਵੈਸਟਰਨ ਫਰੀਵੇ ਤੋਂ। ਇੱਥੇ ਐਕਸੀਡੈਂਟ ਹੋਇਆ ਵਾ ਰੋਬਿਨਸਨ ਰੋਡ, ਓਕੇ ਲੈਫਟ ਲੇਨ ਜਿਹੜੀ ਆ ਉਹ ਬਲੋਕ ਆ, ਸਿਟੀ ਬਾਉਂਡ ਵਾਲੇ ਪਾਸੇ ਦੀ ਜਿਹੜੀ ਐਂਟਰੀ ਆ ਰੋਬਿਨਸਨ ਰੋਡ ਦੇ ਉੱਤੇ। ਸੋ ਰੋਬਿਨਸਨ ਰੋਡ ਡੈਰੀਮੈਂਟ ਦਾ ਇਲਾਕਾ ਜਿਹੜਾ ਕਿ ਵੈਸਟਰਨ ਫਰੀਵੇ ਵੱਲ ਨੂੰ ਨਿਕਲਦਾ, ਅਤੇ ਇੱਥੇ ਟਰੱਕ ਅਤੇ ਕਾਰ ਦਾ ਐਕਸੀਡੈਂਟ ਹੋਇਆ ਵਾ ਜਿਹਦੀ ਵਜ੍ਹਾ ਦੇ ਕਰਕੇ ਤੁਹਾਨੂੰ ਵਧੇਰੇ ਸਮਾਂ ਲੱਗ ਸਕਦਾ। ਇਹ ਇਲਾਕਾ ਵੈਸੇ ਵੀ ਸਵੇਰੇ ਸਵੇਰੇ ਕਾਫੀ ਭੀੜ ਭੜਕਾ ਹੁੰਦਾ ਵਾ, ਬਾਕੀ ਦਾ ਤੁਸੀਂ ਖਿਆਲ ਪਏ ਕਰ ਲਿਓ। ਇੱਕ ਫਿਲਹਾਲ ਮਲਗਰੇਵ ਤੋਂ ਆ ਰਹੀ ਸੀ ਇੱਕ ਅਪਡੇਟ ਮਨੈਸ਼ ਫਰੀਵੇ ਤੋਂ ਹਾਲ ਹੀ ਦੇ ਵਿੱਚ, ਇਹਦੇ ਬਾਰੇ ਇੱਕ ਨਵੀਂ ਅਪਡੇਟ ਇਹ ਕਹਿੰਦੀ ਆ ਕਿ ਸਾਰੀਆਂ ਸਿਟੀ ਬਾਉਂਡ ਵਾਲੇ ਪਾਸੇ ਦੀਆਂ ਲੇਨਾਂ ਜਿਹੜੀਆਂ ਵਾਪਸ ਖੋਲ੍ਹ ਦਿੱਤੀਆਂ ਗਈਆਂ ਨੇ, ਕਿਉਂਕਿ ਸਵੇਰੇ ਸਮੱਸਿਆ ਆਈ ਸੀ ਇੱਥੇ। ਇਹ ਵਿਲਿੰਗਟਨ ਰੋਡ ਹੋਰ ਪਾਸ ਦੇ ਲਾਗੇ ਇੱਕ ਟਰੱਕ ਖਰਾਬ ਹੋਇਆ ਹੈ, ਸੋ ਹੁਣ ਹਟਾ ਦਿੱਤਾ ਗਿਆ, ਅਤੇ ਕਹਿੰਦੇ ਨੇ ਕਿ ਤੁਹਾਡੀ ਲਈ ਸੁਝਾਏ ਹੋਈ ਆ ਕਿ ਹਾਲੇ ਟ੍ਰੈਫਿਕ ਹੌਲੀ ਚੱਲ ਰਹੀ ਆ, ਸਾਈਨ ਇੱਥੋਂ ਨਹੀਂ ਹਟਾਏ ਗਏ, ਸੋ ਇਸ ਕਰਕੇ ਥੋੜ੍ਹਾ ਜਿਹਾ ਭਾਈ ਸਬਰ ਦੇ ਨਾਲ, ਕਿਉਂਕਿ 40 ਦੀ ਸਪੀਡ ਹੈ, ਅਤੇ ਤੁਸੀਂ ਥੋੜ੍ਹਾ ਜਿਹਾ ਖਿਆਲ ਕਰਿਓ। ਜੇਕਰ ਹਾਲੇ ਵੀ ਤੁਸੀਂ ਵਿਚਾਰ ਕਰ ਸਕਦੇ ਹੋ ਤਾਂ ਪ੍ਰਿੰਸੈਸ ਹਾਈਵੇ ਦਾ ਵਿਚਾਰ ਕਰ ਲਿਓ, ਤਾਂ ਕਿ ਤੁਸੀਂ ਭੀੜ ਭੜਕੇ ਤੋਂ ਬਚ ਜਾਓ। ਬਾਕੀ ਆਪਣੀ ਨੈਵੀਗੇਸ਼ਨ ਦੇ ਵਿੱਚ ਜ਼ਰੂਰ ਚੈੱਕ ਕਰ ਲਿਓ ਤੁਸੀਂ। MIT ਰਿੰਗ ਰੋਡ ਸੰਟੋਲਮਨਸ ਦਾ ਇਲਾਕਾ, ਅਤੇ ਇੱਥੇ ਵੀ ਇੱਕ ਐਕਸੀਡੈਂਟ ਹੋਇਆ ਲੱਗਦਾ, ਰਾਈਟ ਲੇਨ ਜਿਹੜੀ ਆ ਉਹ ਬੰਦ ਅਲਟੋਨਾ ਬਾਉਂਡ ਵਾਲੇ ਦੀ ਪਾਸੇ ਦੀ, ਅਤੇ ਸਨਸ਼ਾਈਨ ਐਵੀਨਿਊ ਅਤੇ ਫਰਲੋਂਗ ਰੋਡ ਦੇ ਦਰਮਿਆਨ ਦਾ ਇਲਾਕਾ MIT ਰਿੰਗ ਰੋਡ ਦੇ ਉੱਤੇ। ਸੋ ਇੱਥੇ ਐਕਸੀਡੈਂਟ ਹੋਇਆ ਵਾ, ਤਿੰਨ ਲੇਨਾਂ ਜਿਹੜੀਆਂ ਨੇ ਉਹ ਖੁੱਲ੍ਹੀਆਂ ਨੇ, 40 ਦੀ ਸਪੀਡ ਘਟਾ ਕੇ ਕੀਤੀ ਗਈ ਹੈ, ਅਤੇ ਟ੍ਰੈਫਿਕ ਜਿਹੜੀ ਆ ਜਿਨ੍ਹਾਂ ਨੇ ਇੱਧਰੋਂ ਏਅਰਪੋਰਟ ਵੱਲ ਨੂੰ ਜਾਣਾ ਉਹਨਾਂ ਦੇ ਲਈ 25 ਮਿੰਟ ਦਾ ਡਿਲੇ ਸ਼ੋ ਹੋ ਰਿਹਾ ਵਾ। ਅਤੇ ਫਿਲਹਾਲ ਇਹ 24 ਮਿੰਟ ਪਹਿਲਾਂ ਦੀ ਅਪਡੇਟ ਹੈ, ਹੋ ਸਕਦਾ ਸੂਰਤ ਹਾਲ ਥੋੜ੍ਹੇ ਬਦਲੇ ਹੋਣ, ਪਰ ਫਿਰ ਵੀ ਇੱਕ ਵਾਰੀ ਚੈੱਕ ਕਰ ਲੈਣਾ ਵਾਜਬ ਹੈ। ਇੱਧਰ ਸਿਡਨੀ ਵੱਲ ਨੂੰ ਚੱਲੀਏ, ਅਤੇ ਸਿਡਨੀ ਦੇ ਵਿੱਚ ਵਰੋਨੋਰਾ ਰਿਵਰ ਰੋਡ ਜਿਹੜੀ ਆ ਯਰੋਨਰਾ ਬ੍ਰਿਜ ਦੇ ਉੱਤੇ ਕਾਰ ਇੱਕ ਜਿਹੜੀ ਆ ਉਹ ਖਰਾਬ ਹੋਈ ਹੈ, ਅਤੇ ਇਸ ਵਜ੍ਹਾ ਕਰਕੇ ਇੱਥੇ ਟ੍ਰੈਫਿਕ ਈਸਟ ਪਾਉਣ ਵਾਲੇ ਪਾਸੇ ਦੀ ਪ੍ਰਭਾਵਿਤ ਦੱਸੀ ਜਾ ਰਹੀ ਹੈ, ਅਤੇ ਬਾਕੀ ਭਾਈ ਸਭ ਠੀਕ ਠਾਕ ਲੱਗ ਰਿਹਾ। ਥੋੜ੍ਹੀਆਂ ਪੁਰਾਣੀਆਂ ਘੰਟਾ ਕੁ ਪਹਿਲਾਂ ਦੀਆਂ ਅਪਡੇਟ ਨੇ, ਚਲੋ ਆਪਾਂ ਇਹਨਾਂ ਨੂੰ ਨਜ਼ਰਅੰਦਾਜ਼ ਕਰ ਸਕਦੇ, ਹੋ ਸਕਦਾ ਹੁਣ ਤੱਕ ਕਲੀਅਰ ਹੋਵੇ, ਪਰ ਵੱਡਾ ਸ਼ਹਿਰ ਹੈ ਅਤੇ ਇਸ ਕਰਕੇ ਟ੍ਰੈਫਿਕ ਜ਼ਰੂਰ ਰਹੂਗੀ, ਅਤੇ ਇਸ ਟ੍ਰੈਫਿਕ ਦੇ ਵਿੱਚ ਸਾਨੂੰ ਪਤਾ ਆਪਾਂ ਕੀ ਕਰਨਾ, ਆਪਾਂ ਪੇਸ਼ੈਂਸ ਬਣਾਈ ਰੱਖਣਾ, ਧੀਰਜ ਬਣਾਈ ਰੱਖਣੀ ਆ, ਅਤੇ ਕਾਹਲ ਨਹੀਂ ਕਰਨੀ ਆਪਾਂ, ਕਿਉਂਕਿ ਸਿਆਣੇ ਕਹਿੰਦੇ ਨੇ ਕਾਹਲੀ ਅੱਗੇ ਟੋਏ ਅਤੇ ਕਾਹਲੀ ਕਿੱਥੋਂ ਹੋਏ। ਸੋ ਇਸ ਕਰਕੇ ਆਪਾਂ ਥੋੜ੍ਹਾ ਸਮਾਂ ਜਿਹੜਾ ਉਹ ਕੱਲ੍ਹ ਦੇ ਲਈ ਆਪਣੇ ਆਪ ਨਾਲ ਵਾਅਦਾ ਕਰੀਏ ਕਿ ਥੋੜ੍ਹਾ ਸਮਾਂ ਵਧੇਰੇ ਲੈ ਕੇ ਚੱਲਾਂਗੇ, ਅਤੇ ਇਹ ਜਿਹੜਾ ਵਾਅਦਾ ਵਾ ਇਹ ਰਾਤ ਨੂੰ ਸੌਂਦੇ ਸਮੇਂ ਆਪਾਂ ਆਪਣੇ ਦਿਮਾਗ ਦੇ ਵਿੱਚ ਛਾਪਣਾ ਵਾ, ਅਤੇ ਨਾਲੇ ਵਜ੍ਹਾ ਵੀ ਛਾਪਣੀ ਆ ਕਿ ਆਖਰ ਕਿਉਂ ਮੈਨੂੰ ਪਹਿਲਾਂ ਉੱਠਣਾ ਚਾਹੀਦਾ ਵਾ ਕੱਲ੍ਹ ਸਵੇਰੇ। ਸੋ ਇਹ ਚੀਜ਼ ਤੁਹਾਡੀ ਮਦਦ ਕਰੂਗੀ, ਜਦੋਂ ਤੁਸੀਂ ਚੰਗੀ ਤਰ੍ਹਾਂ ਦੇ ਨਾਲ ਸੋਚ ਲਓਗੇ, ਵਿਚਾਰ ਲਓਗੇ, ਉਹਦੇ ਫਾਇਦੇ ਨੁਕਸਾਨ ਜਾਣ ਲਓਗੇ, ਆਪਣੇ ਹੀ ਮਨ ਹੀ ਮਨ ਵਿੱਚ ਹੁਣ ਨਹੀਂ ਕੋਈ ਫਾਇਦਾ, ਇਹ ਤੁਸੀਂ ਜਦੋਂ ਸੌਣ ਲੱਗੋਗੇ ਉਦੋਂ ਵਿਚਾਰਿਓ, ਅਤੇ ਫਿਰ ਤੁਹਾਡਾ ਕਾਫੀ ਹੱਦ ਤੱਕ ਹੱਲ ਹੋਣ ਦੇ ਆਸਾਰ ਨੇ। ਆਪਾਂ ਵੱਧਦੇ ਹਾਂ ਤੁਹਾਡੇ ਸੁੱਖ ਸੁਨੇਹਾਂ ਵੱਲ ਨੂੰ। ਅਜੀਤ ਜੀ ਬਹੁਤ ਬਹੁਤ ਧੰਨਵਾਦ, ਅਤੇ ਕਰਨ ਜੀ ਕਹਿੰਦੇ ਨੇ ਕਿ ਸ਼ੁਕਰੀਆ ਸ਼ਬਦ ਦੇ ਲਈ ਵੀਰਾ ਜੀ, ਬਹੁਤ ਵਧੀਆ। ਅਤੇ ਜਤਿੰਦਰ ਕੌਰ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ, ਸੁਖਦੀਪ ਸਿੰਘ ਘੁੰਮਣ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ, ਕਹਿੰਦੇ ਕਿ ਰੱਬ ਕਰੇ ਅੱਜ ਦੀ ਨਵੀਂ ਸਵੇਰ ਸਾਡੀ ਜ਼ਿੰਦਗੀ ਵਿੱਚ ਨਵੀਆਂ ਖੁਸ਼ੀਆਂ ਉਮੀਦਾਂ ਅਤੇ ਰੋਸ਼ਨੀ ਲੈ ਕੇ ਆਵੇ, ਸ਼ੁਭ ਸਵੇਰ। ਗੁਰਸੇਵਕ ਸਿੰਘ ਸਿੱਧੂ ਜੀ ਵਿਨੀਪੈਗ ਤੋਂ ਕਿ ਅੱਛਾ ਨਹੀਂ ਸਤਿ ਸ਼੍ਰੀ ਅਕਾਲ, ਹਾਂਜੀ ਵਿਨੀਪੈਗ ਤੋਂ, ਸਾਰਿਆਂ ਦੇ ਲਈ ਅੱਜ ਦਾ ਦਿਨ ਖੁਸ਼ੀਆਂ ਭਰਿਆ ਹੋਵੇ, ਸਰਬੱਤ ਦੇ ਭਲੇ ਦੀ ਅਰਦਾਸ ਕਰਦੇ ਨੇ। ਬਹੁਤ ਮਿਹਰਬਾਨੀ ਜੀ, ਤੁਸੀਂ ਇੱਡੀ ਦੂਰੋਂ ਬੈਠੇ ਇੰਨੀਆਂ ਸੋਹਣੀਆਂ ਪਿਆਰੀਆਂ ਦੁਆਵਾਂ ਜੁੜਤ ਤੁਸੀਂ ਬਣਾ ਕੇ ਰੱਖੀ ਹੈ, ਅਤੇ ਬਹੁਤ ਬਹੁਤ ਮਿਹਰਬਾਨੀ ਤੁਹਾਡੀ। ਰਜਿੰਦਰ ਬਾਵਾ ਜੀ ਕਹਿੰਦੇ ਕਿ ਸਭ ਖੁਸ਼ ਤੰਦਰੁਸਤ ਚੜ੍ਹਦੀ ਕਲਾ ਦੇ ਵਿੱਚ ਰਹਿਣ, ਸਭ ਦੀਆਂ ਮਨੋਕਾਮਨਾਵਾਂ ਪੂਰੀਆਂ ਹੋਣ। ਸ਼ਿਵਾਨੀ ਗਰਗ ਜੀ ਸਾਰੇ ਪਰਿਵਾਰ ਦੇ ਲਈ ਸਤਿ ਸ਼੍ਰੀ ਅਕਾਲ ਭੇਜਦੇ ਨੇ। ਇਕਬਾਲ ਸੈਣੀ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ, ਕਹਿੰਦੇ ਸਭ ਦਾ ਦਿਨ ਖੁਸ਼ੀਆਂ ਭਰਿਆ ਹੋਵੇ। ਅਮਨ ਤੇਗ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ, ਸਤਿ ਸ਼੍ਰੀ ਅਕਾਲ ਸਾਡੇ ਵੱਲੋਂ ਵੀ, ਅਤੇ ਬਹੁਤ ਸ਼ੁਕਰੀਆ ਜੀ, ਧੰਨਵਾਦ। ਅਤੇ ਇੱਧਰ ਸਾਡੇ ਨਾਲ ਸਾਂਝਾਂ ਪਾਉਂਦੇ ਨੇ ਮਾਨ ਸਾਹਿਬ, ਕਿੱਥੇ ਗਏ ਅੱਜ, ਠੀਕ ਠਾਕ ਹੋ ਰਾਜੀ ਖੁਸ਼ੀ ਸਾਹਿਬ, ਓਕੇ ਸੋ ਇੱਧਰ ਗੁਰਜੀਤ ਕੌਰ ਗਿੱਲ ਜੀ ਸਤਿ ਸ਼੍ਰੀ ਅਕਾਲ ਸਾਰੇ ਪਰਿਵਾਰ ਲਈ ਭੇਜਦੇ ਨੇ ਅਤੇ ਗੁਰਵਿੰਦਰ ਸੰਧੂ ਜੀ ਕਹਿੰਦੇ ਨੇ ਕਿ ਅੱਜ 29 ਤਰੀਕ ਹੋ ਗਈ ਆ ਭਾਈ ਅਸੂ ਦੇ ਮਹੀਨੇ ਦੀ ਗੁਰਦੀਪ ਦਿਓਲ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ ਕਹਿੰਦੇ ਬਲਗੂਲਗਾ ਤੋਂ ਮੈਸੇਜ ਕਰ ਰਹੇ ਹਾਂ ਅਤੇ ਆਪ ਸਭ ਦਾ ਦਿਨ ਵਧੀਆ ਵਧੀਆ ਹੋਰ ਨਿਬੜੇ ਸੇਖੋ ਸਿੰਘ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ ਗੁਰਜਨ ਸਿੰਘ ਸਿੱਧੂ ਜੀ ਗੁੱਡ ਮਾਰਨਿੰਗ ਦੀ ਸਾਂਝ ਪਾਉਂਦੇ ਨੇ ਅਤੇ ਸੰਦੀਪ ਸਿੰਘ ਰੱਖੜਾ ਜੀ ਕਹਿੰਦੇ ਨੇ ਕਿ ਵਾਹਿਗੁਰੂ ਸਭ 'ਤੇ ਮਿਹਰ ਭਰੇ ਹੱਥ ਬਣਾਈ ਰੱਖੇ ਅਤੇ ਡਰਾਈਵ ਧਿਆਨ ਦੇ ਨਾਲ ਕਰਿਓ ਰੱਬ ਰਾਖਾ ਗੁਰਿੰਦਰ ਖਿੰਦਾ ਜੀ ਕਹਿੰਦੇ ਨੇ ਕਿ ਪਰਿਵਾਰ ਸਮੇਤ ਅਰਦਾਸ ਕਰਦੇ ਹਾਂ ਕਿ ਸਭ ਚੜ੍ਹਦੀ ਕਲਾ ਦੇ ਵਿੱਚ ਰਹਿਣ ਅਤੇ ਲਵਜੋਤ ਧੁਨਾ ਜੀ ਵੀ ਸਰਬੱਤ ਦੇ ਭਲੇ ਦੀ ਅਰਦਾਸ ਕਰਦੇ ਨੇ ਮਾਨ ਸਾਹਿਬ ਮੈਲਬਨ ਤੋਂ ਸਤਿ ਸ਼੍ਰੀ ਅਕਾਲ ਭੇਜਦੇ ਨੇ ਅਤੇ ਇਹ ਡੀਨ ਸਾਈਡ ਤੋਂ ਸਤਿ ਸ਼੍ਰੀ ਅਕਾਲ ਭੇਜ ਰਹੇ ਨੇ ਕਹਿੰਦੇ ਨੇ ਕਿ ਸ਼ਾਨਦਾਰ ਸੁੰਦਰ ਸਵੇਰ ਦੀ ਕਾਮਨਾ ਕਰਦੇ ਹਾਂ ਸਾਰਾ ਸਰੋਤਿਆਂ ਦਾ ਦਿਨ ਖੁਸ਼ਹਾਲ ਬਣਾਉਣ ਦੇ ਲਈ ਧੰਨਵਾਦ ਅੱਜ 15 ਤਰੀਕ ਅਕਤੂਬਰ ਦਾ ਮਹੀਨਾ ਅਤੇ ਨਾਲ ਭੇਜਦੇ ਨੇ ਕਾਫੀ ਸਾਰੀਆਂ ਚੀਜ਼ੀਆਂ ਬਹੁਤ ਬਹੁਤ ਮਿਹਰਬਾਨੀ ਜੀ ਚੜ੍ਹਦੀ ਕਲਾ ਦੇ ਵਿੱਚ ਰਹੋ ਅਤੇ ਖੁਸ਼ੀਆਂ ਮਾਣੋ ਤੁਸੀਂ ਅਤੇ ਆਪਾਂ ਬਾਕੀ ਦੇ ਮੈਸੇਜ ਮੇਰੇ ਹਿਸਾਬ ਦੇ ਨਾਲ ਆ ਕੇ ਪੜ੍ਹਦੇ ਹਾਂ ਕਿਉਂਕਿ ਸਮਾਂ ਸਾਡਾ ਹੋ ਗਿਆ ਕਹਾਣੀ ਦਾ ਸੋ ਛੋਟੀ ਜਿਹੀ ਮਾਫੀ ਅਤੇ ਆਪਾਂ ਕਹਾਣੀ ਤੋਂ ਬਾਅਦ ਪੜ੍ਹਾਂਗੇ ਮੈਸੇਜ ਕਿਉਂਕਿ ਮਿਲਦੇ ਹਾਂ ਹੁਣ ਆਪਾਂ ਤੁਹਾਨੂੰ ਬ੍ਰੇਕ ਤੋਂ ਬਾਅਦ ਆ ਕੇ ਹੋ ਗਈ ਕਹਾਣੀ ਰੇਡੀਓ ਹਾਂਜੀ 1674 AM
1: दिल्ली की यात्रा का विचार बना रहे हैं मेलबर्न से क्वांटस की सीधी उड़ान उपलब्ध है बाजारों की रौनक देखें या अपनों के साथ फिर से समय बिताएं अद्भुत स्मारकों को निहारें या घर के बने भोजन का मजा लें चाहे आप दोस्तों और परिवार से मिलने जा रहे हों या किसी नई जगह की खोज कर रहे हों क्वांटस की बेहतरीन सेवा का अनुभव करें जिसमें आपका भोजन पेय सामान और मनोरंजन शामिल है आज ही क्वांटस के साथ दिल्ली की नॉन स्टॉप उड़ान बुक कीजिए 26 अक्टूबर 2026 से 27 मार्च 2027 तक उपलब्ध नियम और शर्तें लागू
2: ऑस्ट्रेलिया ਦਾ ਵੀਜ਼ਾ ਲਾਉਣਾ ਜਾਂ ਵੀਜ਼ੇ ਲਈ ਮਸ਼ਵਰਾ ਚਾਹੀਦਾ ਮਿਲ ਜੂਗਾ ਸਿੱਧੇ ਆਓ ਗਰੇਵਾਲ ਵੀਜ਼ਾ ਸੋਲਿਊਸ਼ਨਸ ਆਸਟ੍ਰੇਲੀਆ ਵਿੱਚ ਹਰ ਤਰ੍ਹਾਂ ਦੀਆਂ ਵੀਜ਼ਾ ਲੋੜਾਂ ਲਈ ਇੱਕ ਭਰੋਸੇਯੋਗ ਨਾਮ ਜੋ ਸਟੱਡੀ ਵੀਜ਼ਾ ਸਕਿਲਡ ਵੀਜ਼ਾ ਐਮਪਲੋਇਰ ਸਪੋਂਸਰਡ ਵੀਜ਼ਾ ਡਾਮਾ ਪੇਰੈਂਟ ਪਾਰਟਨਰ ਤੇ ਵਿਜ਼ਿਟਰ ਵੀਜ਼ੇ ਵਿੱਚ ਡੀਲ ਕਰਦੇ ਨੇ ਹੁਣੇ ਕਾਲ ਕਰੋ ਪ੍ਰਤਿੰਦਰ ਗਰੇਵਾਲ ਨੂੰ 0490054596 ਗਰੇਵਾਲ ਵੀਜ਼ਾ ਸੋਲਿਊਸ਼ਨਸ .com.au ਤੇ ਜਾਓ ਆਓ ਤੁਹਾਡਾ ਕੋਈ ਹੱਲ ਕਰੀਏ
3: ਵਾਓ ਤੇਰੀ ਸਬਜ਼ੀ ਦੀ ਖੁਸ਼ਬੂ ਅਤੇ ਟੇਸਟ ਵਿੱਚ ਕੁਝ ਤਾਂ ਕਮਾਲ ਹੈ ਮੈਨੂੰ ਵੀ ਦੱਸਦੇ ਹੈ ਸੀਕ੍ਰੇਟ
4: ਅੰਮ੍ਰਿਤ ਇਹ ਕਮਾਲ ਹੈ ਗੋਲਡ ਲੀਫ ਡੇਰੀ ਦੇ ਪਿਓਰ ਨਿਊਜ਼ੀਲੈਂਡ ਟੀ ਦਾ ਨਿਊਜ਼ੀਲੈਂਡ ਵਿੱਚ ਫ੍ਰੀ ਰੇਂਜ ਗ੍ਰਾਸ ਫੈਡ ਗਾਵਾਂ ਦੇ ਦੁੱਧ ਤੋਂ ਤਿਆਰ ਨਾ ਤਾਂ ਇਸ ਵਿੱਚ ਆਇਲ ਨਾ ਹੀ ਕੋਈ ਕਲਰ ਹਾਰਮੋਨਸ ਜਾਂ ਐਂਟੀਬਾਇਓਟਿਕਸ ਬਿਲਕੁਲ ਪਿਓਰ ਹੈ ਕਿ ਪਲਾਸਟਿਕ ਦੇ ਡੱਬਿਆਂ ਚ ਨਹੀਂ ਬਲਕਿ ਗਲਾਸ ਕੰਟੇਨਰ ਚ ਪੈਕ ਹੁੰਦਾ ਹੈ
3: ਤੁਸੀਂ ਵੀ ਅੱਜ ਹੀ ਬਾਏ ਕਰੋ ਗੋਲਡ ਲੀਫ ਦਾ ਪਿਓਰ ਨਿਊਜ਼ੀਲੈਂਡ ਕੀ ਆਪਣੇ ਨੇੜੇ ਦੇ ਇੰਡੀਅਨ ਗ੍ਰੋਸਰੀ ਸਟੋਰ ਤੋਂ ਵਿਜ਼ਿਟ ਗੋਲਡ ਲੀਫ ਡੇਅਰੀ .com
5: ਦਿਨ ਭਰ ਦੇ ਕੰਮਾਂ ਕਾਰਾਂ ਚ ਘਰ ਪੈਸੇ ਭੇਜਣਾ ਸ਼ਾਮਿਲ ਕਰਨਾ ਚਾਹੁੰਦੇ ਹੋ ਜ਼ਿੰਦਗੀ ਤੁਹਾਨੂੰ ਚਾਹੇ ਜਿੱਥੇ ਵੀ ਲੈ ਜਾਵੇ ਵਰਲਡ ਰੈਮਿਟ ਨਾਲ ਤੁਸੀਂ ਆਪਣੇ ਫੋਨ ਤੋਂ ਹੀ ਜਲਦੀ ਤੇ ਸੁਰੱਖਿਅਤ ਪੈਸੇ ਭੇਜ ਸਕਦੇ ਹੋ ਉਹ ਵੀ ਵਧੀਆ ਰੇਟਾਂ ਤੇ ਘੱਟ ਫੀਸਾਂ ਨਾਲ ਸਭ ਤੋਂ ਰੁਝੇਵੇਂ ਵਾਲੇ ਦਿਨਾਂ ਚ ਵੀ ਤੁਹਾਡੇ ਆਪਣਿਆਂ ਦਾ ਸਾਥ ਨਿਭਾਉਣਾ ਹੁਣ ਬਹੁਤ ਆਸਾਨ ਹੈ ਅੱਜ ਹੀ ਵਰਲਡ ਰੈਮਿਟ ਐਪ ਡਾਊਨਲੋਡ ਕਰੋ ਅਤੇ ਹਰ ਟ੍ਰਾਂਸਫਰ ਨਾਲ ਆਪਣੇ ਘਰ ਦੇ ਹੋਰ ਨੇੜੇ ਮਹਿਸੂਸ ਕਰੋ
6: ਕਿਚਨ ਦਾ ਸਟਾਈਲ ਡਲ ਲੱਗਦਾ ਬਾਥਰੂਮ ਵੈਨਿਟੀ ਸਿੰਪਲ ਜਿਹਾ ਹੁਣ ਟੈਨਸ਼ਨ ਖਤਮ ਕਰੋ ਆ ਗਿਆ ਜ਼ੀਜੇ ਸਟੋਨ ਮੈਸਨ ਤੁਹਾਡੇ ਘਰ ਨੂੰ ਬਣਾਏ ਇੱਕਦਮ ਕਲਾਸੀ ਅਸੀਂ ਬਣਾਉਂਦੇ ਹਾਂ ਡਿਜ਼ਾਈਨਰ ਸਟੋਨ ਬੈਂਚ ਟੌਪਸ ਫਾਰ ਕਿਚਨ ਸਟਾਈਲਿਸ਼ ਵੈਨਿਟੀ ਅਤੇ ਮਾਡਰਨ ਲਾਂਡਰੀ ਉਹ ਵੀ ਪੋਰਸਿਲਿਨ ਅਤੇ ਮਾਰਬਲ ਨਾਲ ਜਿੱਥੇ ਐਲੀਗੈਂਸ ਮਿਲਦੀ ਹੈ ਡਿਊਰੇਬਿਲਿਟੀ ਨਾਲ ਹੁਣ ਨਾ ਸਿਰਫ ਘਰ ਪਰ ਤੁਹਾਡੀ ਪਰਸਨੈਲਿਟੀ ਵੀ ਸ਼ਾਈਨ ਕਰੇਗੀ ਸਟੋਨ ਦੇ ਸਟਾਈਲ ਨਾਲ ਕਾਲ ਕਰੋ 0410-045-555 ਜਾਂ ਅੱਜ ਹੀ ਵਿਜ਼ਿਟ ਕਰੋ 104 Collins Road, Melton.
7: This autumn, laugh out loud with Ayushman Khurana and Sara Ali Khan in Urta Teer.
8: Ek Pakistani jasoos Hindustan jayega.
9: Desh bhakti to yaad aa gayi.
10: Desh kaun sa hai? Ye bhul gaya.
7: A spy mission gone wrong with hilarious moments.
11: Woh ye border chal rahi hai.
7: Nahi ji, ye to Urta Teer chal raha hai. From October 9th at cinemas near you.
12: Attention, ladies and gentlemen, this is your captain. 30 flights, Melbourne to India, ya Pakistan. Sydney to India, ya Pakistan, kithe bhi ja sakti hai.
13: Attention, please. Dil kehta hai, kar jana hai. Flight search karke thak gaye. Switch karo, Hi-Fi Travel Stay. Your local travel agency. Rated 4.9 star on Google. Book now, pay later. Flight book karni hai, aaj hi call karo. 1300-533-311 te. Ya online book karo, hifitravels.com.au te.
14: Mera Desh Incredible India. ਨਿਨਾ ਵਿੱਚ ਆਪਣੇ ਹਰ ਭੈਣ ਭਰਾ ਨੂੰ ਉਹਨਾਂ ਦੇ ਦੇਸ਼ ਦਾ ਸਵਾਦ ਅਤੇ ਮਸਾਲੇ ਇੱਥੇ ਦੇ ਰਿਹਾ ਹੈ ਤੁਸੀਂ ਇੱਥੇ ਇੰਡੀਅਨ ਮਸਾਲੇ ਦਾਲਾਂ ਗਰੋਸਰੀ ਦਾ ਹਰ ਸਮਾਨ ਵਾਜਿਬ ਰੇਟ ਤੇ ਲੈ ਸਕਦੇ ਹੋ ਪਾਓ ਕਸ कॉस्मेटिक दी हर आइटम भी नाले घर विच होवे कोई फंक्शन या त्योहार मिठाई दी एथे मिलेगी तुहानू वैरायटी बेशुमार ग्रोसरी दी होम डिलीवरी लिए नंबर लिख लो 0430-123-394 दियो रेडियो हांजी दा हवाला ते पाओ पारी डिस्काउंट हर शॉपिंग ते मेरा देश इनक्रेडिबल इंडिया त्रुगनेना विच
9: हुन थोड़े मोडे नाल मोडा मिला के थोड़ी तरक्की दी राह नू होर भी सौखा अते सुरक्षित बनाउण दा वादा करदा है वेरी बी टोयोटा
11: जिते है टोयोटा दी बेस्ट टेक्नोलॉजी बेस्ट कस्टमर सर्विस अते बेस्ट गूगल रिव्यूज तुहाडी जरूरत अनुसार प्रितपाल सिंह तुहानू हेल्प करनगे तुहाडी अपनी टोयोटा चूज करन ले जो ने एक दहाके तो वेरी बी टोयोटा दे नाल
9: बेस्ट डील लई कॉल करो 0431-465-186 ते 212-216 ओल्ड जी लोंग रोड हॉपर्स क्रॉसिंग वेरी बी टोयोटा द स्मार्ट चॉइस
15: यार तू इत्थे इनी छेती आके पक्का भी हो गया की जुगाड़ लाया है
16: जुगाड़ नहीं ए है 8 सालां तो भी वड्डा तजुर्बा बंसल इमीग्रेशन दा जिन्हां ने वधिया कोर्स विच एडमिशन कराई अते फिर मेनू पीआर दी राह भी विखाई एना ही नहीं ए स्टूडेंट वीजा एएटी अपील्स स्किल्ड वीजा पीआर यूएस विजिटर वीजा अते होर भी कई माइग्रेशन सर्विसेज प्रोवाइड करदे ने
15: नंबर ता दे बंसल इमीग्रेशन वालियां दा
16: हां जी अपॉइंटमेंट बुक करवाउण लई कॉल करो 0406-660-960 दे या फिर विजिट करो bansalimmigration.com.au
1: दिल्ली की यात्रा का विचार बना रहे हैं मेलबर्न से क्वांटस की सीधी उड़ान उपलब्ध है बाजारों की रौनक देखें या अपनों के साथ फिर से समय बिताएं अद्भुत स्मारकों को निहारें या घर के बने भोजन का मजा लें चाहे आप दोस्तों और परिवार से मिलने जा रहे हों या किसी नई जगह की खोज कर रहे हों क्वांटस की बेहतरीन सेवा का अनुभव करें जिसमें आपका भोजन पेय सामान और मनोरंजन शामिल है आज ही क्वांटस के साथ दिल्ली की नॉन स्टॉप उड़ान बुक कीजिए 26 अक्टूबर 2026 से 27 मार्च 2027 तक उपलब्ध नियम

ਰੇਡੀਓ ਹਾਂਜੀ 1674 ਹੈ। ਮਾਸ ਕਰਦੇ ਹਾਂ ਕਿ ਦਿਨ ਤੁਹਾਡਾ ਵਧੀਆ ਜਾ ਰਿਹਾ ਹੋਵੇਗਾ, ਚੜ੍ਹਦੀ ਕਲਾ ਦੇ ਵਿੱਚ ਹੋਵੋਗੇ, ਉਸ ਰੱਬ ਦਾ ਸ਼ੁਕਰਾਨਾ ਕਰ ਰਹੇ ਹੋਵੋਗੇ ਅਤੇ ਸ਼ੁਕਰਾਨੇ ਵਜੋਂ ਚਿਹਰੇ 'ਤੇ ਹੋਊਗੀ ਮੁਸਕਰਾਹਟ ਜੋ ਤੂੰ ਸਾਨੂੰ ਦਿੱਤਾ, ਉਹਦੇ ਵਿੱਚ ਆਪਾਂ ਖੁਸ਼ ਹਾਂ। ਜੋ ਤੂੰ ਸਾਨੂੰ ਦਿੱਤਾ ਉਹਦੇ ਲਈ ਆਪਾਂ ਤੇਰਾ ਕੋਟਨ ਕੋਟ ਸ਼ੁਕਰਾਨਾ ਕਰਦੇ ਹਾਂ, ਅਤੇ ਜੇਕਰ ਨਹੀਂ ਤਾਂ ਉਹ ਸਭ ਤੋਂ ਪਹਿਲਾਂ ਚਿਹਰੇ ਦੇ ਉੱਤੇ ਖੁਸ਼ੀ ਲੈ ਕੇ ਆਈਏ, ਇਹ ਸ਼ੁਕਰਾਨਾ ਲੈ ਕੇ ਆਈਏ। ਅਤੇ ਬਿਲਕੁਲ ਇਸੇ ਤਰ੍ਹਾਂ ਇਸ ਖੁਸ਼ੀ ਨੂੰ ਆਪਣੇ ਚਿਹਰੇ 'ਤੇ ਸਜਾ ਕੇ ਰੱਖਿਓ। ਸਮਾਂ ਹੋ ਚੁੱਕਾ ਅੱਜ ਦੀ ਕਹਾਣੀ ਦਾ। ਬੰਟੀ ਜਦੋਂ ਘਰ ਪਹੁੰਚਿਆ ਤਾਂ ਮਾਂ ਪਹਿਲਾਂ ਹੀ ਗੁੱਸੇ ਦੇ ਵਿੱਚ ਬੈਠੀ ਸੀ। ਮਾਂ ਨੇ ਘਰ ਵੜਦਿਆਂ ਹੀ ਚੰਗੀਆਂ ਸੁਣੀਆਂ ਸੁਣਾਈਆਂ, ਅੱਜ ਦੇ ਦਿਨ 'ਤੇ ਤੈਨੂੰ ਲੇਟ ਨਹੀਂ ਸੀ ਹੋਣਾ ਚਾਹੀਦਾ, ਤੂੰ ਯਾਰਾਂ ਦੋਸਤਾਂ ਦੇ ਨਾਲ ਬਸ ਖੇਡਦਾ ਰਿਹਾ ਕਰ, ਪਤਾ ਨਹੀਂ ਇਸ ਫੋਨ ਦੇ ਵਿੱਚੋਂ ਤੂੰ ਕੀ ਕੱਢਣਾ, ਘਰ ਬਾਹਰ ਜਦੋਂ ਵੇਖੋ ਫੋਨ ਦੇ ਉੱਤੇ ਲੱਗਾ ਰਹਿੰਦਾ। ਚੱਲ ਅੱਗੋਂ ਪਿੱਛੋਂ ਤਾਂ ਠੀਕ ਹੈ, ਅੱਜ ਤੈਨੂੰ ਪਤਾ ਨਾ, ਤੈਨੂੰ ਪਤਾ ਤੇਰੇ ਪਿਓ ਦਾ ਜਨਮ ਦਿਨ, ਅੱਜ ਤਾਂ ਸਮੇਂ ਸਿਰ ਘਰ ਆ ਜਾਣਾ, ਅਤੇ ਨਾਲੇ ਤੈਨੂੰ ਮੈਂ ਚੰਗੀ ਤਰ੍ਹਾਂ ਦੇ ਨਾਲ ਪੱਕੀ ਕਰਕੇ ਭੇਜਿਆ ਸੀ ਸਵੇਰੇ, ਫਿਰ ਵੀ ਤੂੰ ਲੇਟ ਆ, ਕੋਈ ਅਸਰ ਨਹੀਂ ਤੇਰੇ ਉੱਤੇ, ਜੋ ਤੈਨੂੰ ਮਰਜ਼ੀ ਕਹੀ ਜਾਓ, ਸ਼ਰਮੇ ਤੂੰ ਇੱਕ ਨੰਬਰ ਦਾ, ਮੇਰਾ ਸਿਰ ਦੁਖਣੇ ਲਾ ਦਿੱਤਾ ਤੂੰ। ਆਪਣਾ ਫੋਨ ਵੇਖਿਆ ਕਿੰਨੀ ਵਾਰ ਤੈਨੂੰ ਮੈਂ ਫੋਨ ਕੀਤਾ, ਮੈਂ ਹੁਣ ਘਰ ਦੇ ਕੰਮ ਕਾਰ ਕਰਾਂ ਜਾਂ ਤੈਨੂੰ ਫੋਨ ਕਰ ਜਾਵਾਂ, ਹੁਣ ਤੇਰੇ ਕੋਲ 3600 ਬਹਾਨੇ ਹੋਣਗੇ, ਜੋ ਮਰਜ਼ੀ ਕਹੀ ਜਾ, ਪਰ ਗੱਲ ਇਹ ਹੈ ਕਿ ਤੂੰ ਮੇਰਾ ਮੂਡ ਖਰਾਬ ਕਰ ਦਿੱਤਾ, ਤੂੰ ਮੇਰਾ ਸਾਰਾ ਦਿਨ ਖਰਾਬ ਕਰ ਦਿੱਤਾ। ਬੰਟੀ ਕੁਛ ਕਹਿਣਾ ਚਾਹ ਰਿਹਾ ਸੀ ਪਰ ਮਾਂ ਨੇ ਸੁਣਨਾ ਹੀ ਨਹੀਂ ਚਾਹਿਆ, ਉਹਨੇ ਸਿਰਫ ਆਪਣੀਆਂ ਸੁਣਾਈਆਂ। ਅਤੇ ਬੰਟੀ ਚੁੱਪ ਚਾਪ ਟੀਵੀ ਵਾਲੇ ਪਾਸੇ ਨੂੰ ਤੁਰ ਪਿਆ ਅਤੇ ਮਾਂ ਰਸੋਈ ਦੇ ਵਿੱਚ, ਅਤੇ ਪਿੱਛੋਂ ਆਵਾਜ਼ ਆਈ, ਹੁਣ ਐਵੇਂ ਇੱਥੇ ਨਾ ਬੈਠਾ ਰਹੀ, ਜਿਹੜੇ ਕੋਈ ਚਾਰ ਕੰਮ ਕਰਨ ਵਾਲੇ ਆ ਉਹ ਕਰ ਲਾ, ਸ਼ਾਮ ਦੀ ਤਿਆਰੀ ਕਰ ਲਾ, ਹੁਣ ਇੱਥੇ ਫੇਰ ਨਾ ਫੋਨ ਦੇ ਵਿੱਚ ਵੜ ਜਾਈ। ਟੀਵੀ ਦੇ ਅੱਗੇ ਬੈਠੇ ਦਾਦੇ ਨੂੰ ਜਾ ਕੇ ਸਤਿ ਸ਼੍ਰੀ ਅਕਾਲ ਬੁਲਾਈ, ਪੈਰੀਂ ਹੱਥ ਲਾਏ, ਅਤੇ ਦਾਦੇ ਨੇ ਬੜੇ ਬੜੇ ਪਿਆਰ ਦੇ ਨਾਲ ਆਸ਼ੀਰਵਾਦ ਦਿੱਤਾ, ਬੜੇ ਪਿਆਰ ਦੇ ਨਾਲ ਉਹਦੇ ਚਿਹਰੇ ਵੱਲ ਤੱਕਿਆ, ਜਿੱਦਾਂ ਨਜ਼ਰਾਂ ਹੀ ਨਜ਼ਰਾਂ 'ਚ ਕਹਿ ਰਹੇ ਹੋਣ ਕਿ ਪੁੱਤ ਕੋਈ ਨਹੀਂ, ਮਾਵਾਂ ਝਿੜਕਦੀਆਂ ਹੀ ਹੁੰਦੀਆਂ, ਉਹਨਾਂ ਦੀਆਂ ਝਿੜਕਾਂ ਦੇ ਵਿੱਚ ਵੀ ਪਿਆਰ ਹੁੰਦਾ, ਅਤੇ ਜਿਵੇਂ ਨਜ਼ਰਾਂ ਹੀ ਨਜ਼ਰਾਂ ਦੇ ਵਿੱਚ ਕਹਿ ਰਹੇ ਹੋਣ ਕਿ ਕੋਈ ਨਹੀਂ ਤੂੰ ਮੈਨੂੰ ਦੱਸ ਕੀ ਹੋਇਆ। ਅਤੇ ਜਿੱਦਾਂ ਇਹ ਟੈਲੀਪੈਥੀ ਸ਼ਾਇਦ ਬੰਟੀ ਪਹਿਲਾਂ ਹੀ ਸਮਝਦਾ ਸੀ ਕਿ ਇਸ ਘਰ ਦੇ ਵਿੱਚ ਜੇਕਰ ਗੁੱਸੇ 'ਚ ਮੇਰੀ ਕਿਸੇ ਨੇ ਸੁਣਨੀ ਆ ਤਾਂ ਦਾਦੇ ਨੇ ਸੁਣਨੀ। ਹੌਲੀ ਦੇਣੀ ਕੋਲ ਆ ਕੇ ਬਹਿ ਗਿਆ, ਦਾਦਾ ਜੀ ਇੱਕ ਸਵਾਲ ਪੁੱਛਾਂ, ਭਲਾ ਦੁਆਵਾਂ ਜ਼ਿਆਦਾ ਲੱਗਦੀਆਂ ਕਿ ਬਦਦੁਆਵਾਂ ਜ਼ਿਆਦਾ ਲੱਗਦੀਆਂ, ਕਿਹੜੀ ਚੀਜ਼ ਜ਼ਿਆਦਾ ਅਸਰ ਕਰਦੀ ਹੈ? ਅਤੇ ਦਾਦੇ ਨੇ ਚੁੱਪ ਚਾਪ ਫੇਰ ਚਿਹਰੇ ਵੱਲ ਵੇਖਿਆ, ਜਿੱਦਾਂ ਕਹਿ ਰਹੇ ਹੁਣ ਹੋਇਆ ਕੀ ਅੱਜ ਤੇਰੇ ਨਾਲ, ਦੱਸ ਤਾਂ ਸੀ। ਅਤੇ ਬੰਟੀ ਨੇ ਕਹਾਣੀ ਸ਼ੁਰੂ ਕੀਤੀ, ਮੈਂ ਮੰਮੀ ਦੇ ਕਹਿਣ ਦੇ ਮੁਤਾਬਿਕ ਬੜੀ ਕਾਲੀ ਕਾਲੀ ਆ ਹੀ ਰਿਹਾ ਸੀ ਘਰ ਨੂੰ, ਮੈਂ ਸਮੇਂ ਸਿਰ ਪਹੁੰਚ ਜਾਣਾ ਸੀ, ਪਰ ਹੋਇਆ ਕੁਛ ਇੱਦਾਂ ਕਿ ਮੈਂ ਇੱਕ ਬਜ਼ੁਰਗ ਔਰਤ ਦੇ ਵਿੱਚ ਟਕਰਾ ਗਿਆ, ਮੈਨੂੰ ਪਤਾ ਹੀ ਨਹੀਂ ਲੱਗਾ ਕਿ ਉਹਦੇ ਹੱਥ ਦੇ ਵਿੱਚ ਟੇਕਵੇ ਆ ਖਾਣਾ ਵਾ, ਉਹਦਾ ਸਾਰਾ ਖਾਣਾ ਡੁੱਲ ਗਿਆ, ਉਹਨੇ ਮੇਰੇ ਵੱਲ ਵੇਖਿਆ ਤੱਕ ਨਹੀਂ, ਉਹ ਆਪਣੇ ਖਾਣੇ ਵੱਲ ਵੇਖ ਕੇ ਮੈਨੂੰ ਗਾਲਾਂ ਕੱਢਣ ਲੱਗ ਪਈ, ਗੁੱਸੇ ਹੋਣ ਲੱਗ ਪਈ, ਬਾਅਦ ਦੁਆਵਾਂ ਦੇਣ ਲੱਗ ਪਈ। ਉਹਨੇ ਉਹ ਖਾਣਾ ਚੁੱਕਣ ਦੀ ਕੋਸ਼ਿਸ਼ ਕੀਤੀ ਪਰ ਡੱਬਾ ਟੁੱਟ ਚੁੱਕਾ ਸੀ, ਹੁਣ ਕੋਈ ਫਾਇਦਾ ਨਹੀਂ ਸੀ ਉਹ ਖਾਣੇ ਨੂੰ ਇਕੱਠਾ ਕਰਨ ਦਾ।
ਉਹਦੀਆਂ ਗੱਲਾਂ ਤੋਂ ਇਦਾਂ ਲੱਗ ਰਿਹਾ ਸੀ ਜਿੱਦਾਂ ਘਰ ਦੇ ਵਿੱਚ ਜਾਂ ਫਿਰ ਉਹ ਆਪ ਬਹੁਤ ਭੁੱਖੀ ਹੋਵੇ, ਘਰ ਦੇ ਵਿੱਚ ਕੋਈ ਸ਼ਾਇਦ ਉਹਦਾ ਇੰਤਜ਼ਾਰ ਕਰ ਰਿਹਾ ਹੋਵੇ ਜਿਹਦੇ ਲਈ ਉਹਨੇ ਖਾਣਾ ਲੈ ਕੇ ਜਾਣਾ ਸੀ, ਜਿਹਨੂੰ ਸ਼ਾਇਦ ਬਹੁਤ ਭੁੱਖ ਲੱਗੀ ਹੋਵੇ ਅਤੇ ਉਹ ਵੀ ਫੋਨ 'ਤੇ ਲੱਗੀ ਕਾਹਲੀ ਕਾਹਲੀ ਦੇ ਵਿੱਚ, ਪਤਾ ਨਹੀਂ ਕਦੋਂ ਮੇਰੇ ਵਿੱਚ ਟੱਕਰ ਆ ਗਈ ਅਤੇ ਮੈਨੂੰ ਵੀ ਨਹੀਂ ਪਤਾ ਲੱਗਾ। ਮੈਂ ਵੀ ਸ਼ਾਇਦ ਮੰਮੀ ਦਾ ਫੋਨ ਚੈੱਕ ਕਰਦਾ ਕਰਦਾ ਉਹਦੇ 'ਚ ਵੱਜਾ, ਪਰ ਉਹਨੇ ਜਿਹੜੀਆਂ ਮੈਨੂੰ ਗਾਲਾਂ ਕੱਢੀਆਂ, ਮੈਨੂੰ ਲੱਗਾ ਕਿ ਮੈਨੂੰ ਉਹਦੀ ਮਦਦ ਕਰਨੀ ਚਾਹੀਦੀ ਹੈ। ਸੋ ਮੈਂ ਜਿਹੜਾ ਘਰ ਦੇ ਲਈ ਖਾਣਾ ਲੈ ਕੇ ਆ ਰਿਹਾ ਸੀ, ਮੈਂ ਉਸ ਬਜ਼ੁਰਗ ਔਰਤ ਨੂੰ ਔਫਰ ਕਰ ਦਿੱਤਾ। ਉਹਨੇ ਜਦੋਂ ਵੇਖਿਆ ਕਿ ਮੈਂ ਉਹਨੂੰ ਆਪਣਾ ਖਾਣਾ ਦੇ ਦਿੱਤਾ, ਅਤੇ ਸ਼ਾਇਦ ਉਨੀ ਦੇਰ ਤੱਕ ਉਹ ਆਪਣਾ ਗੁੱਸਾ ਸ਼ਾਂਤ ਵੀ ਕਰ ਪਾਈ ਹੋਵੇ, ਉਹਨੇ ਫਿਰ ਮੈਨੂੰ ਰੱਜ ਕੇ ਦੁਆਵਾਂ ਦਿੱਤੀਆਂ। ਬੜੇ ਪਿਆਰ ਦੇ ਨਾਲ ਉਹਨੇ ਮੈਨੂੰ ਮਾਫ਼ ਵੀ ਕੀਤਾ, ਅਤੇ ਉਹ ਇੰਨੀ ਕੁ ਕਾਹਲੀ 'ਚ ਸੀ ਕਿ ਬਹੁਤੀ ਗੱਲ ਵੀ ਨਹੀਂ ਹੋਈ। ਉਹਨੇ ਮਨਾ ਤਾਂ ਬਹੁਤ ਕੀਤਾ ਪਰ ਉਹਦੇ ਕੋਲ ਵੀ ਸ਼ਾਇਦ ਚਾਰਾ ਨਹੀਂ। ਖਾਣਾ ਫੜ ਕੇ ਦਵਾ ਦਵਾ ਜਾਣ ਲੱਗੀ, ਮੈਨੂੰ ਪੈਸੇ ਵੀ ਦੇਣ ਦੀ ਕੋਸ਼ਿਸ਼ ਕੀਤੀ, ਪਰ ਬੰਦਾ ਤਾਂ ਮੇਰਾ ਹੀ ਸੀ, ਮੈਂ ਹੀ ਉਹਦੀ ਰੋਟੀ ਡੋਲੀ। ਫਿਰ ਦੁਬਾਰਾ ਤੋਂ ਮੈਨੂੰ ਰੋਟੀ ਔਡਰ ਕਰਨੀ ਪਈ, ਇਸੇ ਚੱਕਰ ਦੇ ਵਿੱਚ ਮੈਂ ਥੋੜ੍ਹਾ ਲੇਟ ਹੋ ਗਿਆ, ਪਰ ਮਾਂ ਤਾਂ ਮੇਰੀ ਸੁਣਨਾ ਹੀ ਨਹੀਂ ਚਾਹ ਰਹੀ। ਦਾਦੇ ਨੇ ਮੁਸਕਰਾ ਕੇ ਕਿਹਾ, ਕੋਈ ਗੱਲ ਨਹੀਂ ਪੁੱਤ, ਮਾਵਾਂ ਦੀਆਂ ਬਦਦੁਆਵਾਂ ਨਹੀਂ ਕਦੀ ਲੱਗਦੀਆਂ, ਸਿਆਣੇ ਕਹਿੰਦੇ ਨੇ ਮਾਂ ਜੋ ਮਰਜ਼ੀ ਕਹੀ ਜਾਵੇ ਪਰ ਉਹਦੀ ਹਮੇਸ਼ਾ ਦੁਆ ਹੀ ਲੱਗਦੀ ਹੈ, ਉਹਦੇ ਬੱਚੇ ਨੂੰ ਬਦਦੁਆ ਲੱਗ ਹੀ ਨਹੀਂ ਸਕਦੀ। ਵਜ੍ਹਾ ਇਹ ਕਿ ਉਹਦੀ ਭਾਵਨਾ ਬਦਦੁਆਵਾਂ ਵਾਲੀ ਨਹੀਂ ਹੁੰਦੀ, ਬੱਚੇ ਨੂੰ ਲੈ ਕੇ ਪਰਿਵਾਰ ਨੂੰ ਲੈ ਕੇ ਉਹਦੀ ਭਾਵਨਾ ਹਮੇਸ਼ਾ ਸੱਚੀ ਹੁੰਦੀ ਹੈ, ਅਤੇ ਜਿੱਥੇ ਭਾਵਨਾ ਬਦਦੁਆ ਜਾਂ ਦੁਆ ਇਸੇ ਚੀਜ਼ ਦੇ ਉੱਤੇ ਨਿਰਭਰ ਕਰਦੀ ਹੈ ਕਿ ਤੁਹਾਡੀ ਪਿੱਛੇ ਬਿਰਤੀ ਕਿੱਦਾਂ ਦੀ ਹੈ, ਭਾਵਨਾ ਕਿੱਦਾਂ ਦੀ ਹੈ। ਇਸ ਵਜ੍ਹਾ ਕਰਕੇ ਪਹਿਲੀ ਗੱਲ ਤਾਂ ਮਾਂ ਦੀਆਂ ਬਦਦੁਆਵਾਂ ਇੱਕ ਪਾਸੇ ਰੱਖਦੇ, ਮਾਂ ਮਾੜਾ ਚੰਗਾ ਬੋਲਦੀ ਹੈ, ਮਾਂ ਗਾਲਾਂ ਕੱਢਦੀ ਹੈ, ਪਰ ਉਹ ਹਮੇਸ਼ਾ ਬੱਚੇ ਦੀ ਭਲਾਈ ਲਈ ਕਰਦੀ। ਕਦੇ ਵੀ ਕੋਈ ਮਾਂ ਇਹ ਨਹੀਂ ਚਾਹੁੰਦੀ ਕਿ ਜੋ ਗਲਤ ਕਹਿ ਰਹੀ ਆਪਣੇ ਬੱਚੇ ਦੇ ਲਈ ਉਹ ਉਸਦੇ ਤਰੀਕੇ ਦੇ ਨਾਲ ਗਲਤ ਹੋ ਜਾਵੇ, ਦਿਲੋਂ ਇਹ ਨਹੀਂ ਚਾਹ ਰਹੀ ਹੁੰਦੀ। ਸੋ ਇਸ ਕਰਕੇ ਇਹ ਤਾਂ ਕੋਈ ਮਾਇਨੇ ਨਹੀਂ ਰੱਖਦਾ, ਅਤੇ ਉਹੀ ਹੋਇਆ। ਇੰਨੀ ਦੇਰ ਨੂੰ ਮਾਂ ਨੇ ਲਿਆ ਕੇ ਪਾਣੀ ਦਾ ਗਲਾਸ ਟੇਬਲ 'ਤੇ ਰੱਖ ਦਿੱਤਾ ਆਪਣੇ ਪੁੱਤ ਦੇ ਪੀਣ ਦੇ ਲਈ। ਕਾਹਲੀ ਕਾਹਲੀ ਦੇ ਵਿੱਚ ਫਿਰ ਦੁਬਾਰਾ ਉਹ ਰਸੋਈ 'ਚ ਚਲੇ ਗਈ, ਅਤੇ ਦਾਦੇ ਨੇ ਕਿਹਾ, ਵੇਖ ਜੇ ਉਹਨੂੰ ਤੇਰੇ ਨਾਲ ਇੰਨਾ ਹੀ ਗੁੱਸਾ ਹੋਵੇ ਤਾਂ ਫਿਰ ਉਹ ਤੇਰੇ ਪਾਣੀ ਦਾ ਥੋੜ੍ਹੀ ਵਿਚਾਰ ਕਰੇ, ਉਹਨੂੰ ਪਤਾ ਤੂੰ ਗਰਮੀ 'ਚ ਥੱਕਿਆ ਟੁੱਟਿਆ ਆਇਆ, ਅਤੇ ਵੇਖ ਪਾਣੀ ਦੇ ਵਿੱਚ ਨਿੰਬੂ ਵੀ ਪਾ ਲਿਆ ਹੀ। ਸੋ ਇਸ ਕਰਕੇ ਮਾਂ ਦੀਆਂ ਗਾਲਾਂ ਦਾ ਤਾਂ ਕੋਈ ਕਿਸੇ ਕਿਸਮ ਦਾ ਗੁੱਸਾ ਗਿਲਾ ਨਹੀਂ ਕਰੀਦਾ। ਰਹੀ ਗੱਲ ਅੱਜ ਦੇ ਵਰਤਾਰੇ ਦੀ ਜੋ ਤੇਰੇ ਨਾਲ ਹੋਇਆ, ਪਹਿਲੀ ਗੱਲ ਤਾਂ ਤੂੰ ਬਹੁਤ ਚੰਗਾ ਕੀਤਾ, ਮੈਨੂੰ ਫਖਰ ਹੈ ਤੇਰੇ ਉੱਤੇ, ਤੂੰ ਉਸ ਔਰਤ ਦੀ ਮਦਦ ਕਰਕੇ ਆਇਆ, ਪਰ ਮੈਂ ਦਾਦਾ ਜੀ ਇਹ ਜਾਣਨਾ ਚਾਹੁੰਦਾ ਕਿ ਮੈਨੂੰ ਫਿਰ ਉਹਦੀਆਂ ਦੁਆਵਾਂ ਲੱਗੀਆਂ ਜਾਂ ਬਦਦੁਆਵਾਂ। ਮੈਂ ਕੱਲ੍ਹ ਕਥਾ ਸੁਣ ਰਿਹਾ ਸੀ, ਉਹਦੇ ਵਿੱਚ ਕਹਿੰਦੇ ਨੇ ਕਿ ਬਜ਼ੁਰਗਾਂ ਦੀਆਂ ਬਦਦੁਆਵਾਂ ਨਹੀਂ ਲਈਦੀਆਂ, ਜਾਣੇ ਅਣਜਾਣੇ ਕਿਸੇ ਦੇ ਮੂੰਹੋਂ ਤੁਹਾਡੇ ਲਈ ਜੋ ਨਿਕਲਦਾ ਉਹ ਤੁਹਾਡੇ ਤੱਕ ਪਹੁੰਚਦਾ, ਤੁਹਾਡੇ 'ਤੇ ਅਸਰ ਕਰਦਾ। ਅਤੇ ਮੈਂ ਰਸਤੇ 'ਚ ਆਉਂਦਾ ਇਹੀ ਸੋਚ ਰਿਹਾ ਸੀ ਕਿ ਫਿਰ ਮੇਰੇ ਉੱਤੇ ਉਹਦੀਆਂ ਗਾਲਾਂ ਅਸਰ ਕਰਨਗੀਆਂ ਜਾਂ ਉਹਨੇ ਬਾਅਦ 'ਚ ਜੋ ਮੈਨੂੰ ਦੁਆਵਾਂ ਦਿੱਤੀਆਂ ਉਹ ਅਸਰ ਕਰਨਗੀਆਂ। ਵੈਸੇ ਇਹ ਸਵਾਲ ਬੜਾ ਵੱਡਾ, ਪਰ ਇਹਦਾ ਜਵਾਬ ਸ਼ਾਇਦ ਤੇਰੀਆਂ ਗੱਲਾਂ 'ਚ ਹੀ ਲੁਕਿਆ ਪੁੱਤ। ਦਾਦੇ ਨੇ ਬੜੇ ਪਿਆਰ ਦੇ ਨਾਲ ਸਮਝਾਇਆ, ਵੇਖ ਜਿੱਦਾਂ ਮਾਂ ਦੀਆਂ ਬਦਦੁਆਵਾਂ ਵੀ ਬੱਚੇ ਦੇ ਉੱਤੇ ਬਦਦੁਆਵਾਂ ਬਣ ਕੇ ਨਹੀਂ ਲੱਗਦੀਆਂ,
ਇਸੇ ਤਰ੍ਹਾਂ ਦੇ ਨਾਲ ਦੁਨੀਆ ਦੇ ਵਿੱਚ ਵਿਚਰਦੇ ਹਾਂ, ਕਦੀ ਵੀ ਕਿਸੇ ਦੇ ਨਾਲ ਤੁਹਾਡੇ ਬੋਲ ਕਬੋਲ ਹੁੰਦੇ ਆ, ਕੋਈ ਤੁਹਾਡੇ ਲਈ ਚੰਗਾ ਮਾੜਾ ਬੋਲਦਾ ਤਾਂ ਨਿਰਭਰ ਕਰਦਾ ਕਿ ਤੁਸੀਂ ਕੀ ਰਿਸੀਵ ਕੀਤਾ, ਤੇਰੇ ਮਨ ਨੇ ਕੀ ਮਹਿਸੂਸ ਕੀਤਾ। ਜਦੋਂ ਔਰਤ ਦਾ ਤੂੰ ਖਾਣਾ ਡੋਲਿਆ ਤਾਂ ਤੇਰੀ ਕੋਈ ਇੱਦਾਂ ਦੀ ਬਿਰਤੀ ਨਹੀਂ ਸੀ ਕਿ ਮੈਂ ਜਾਣ ਬੁੱਝ ਕੇ ਉਹਦਾ ਖਾਣਾ ਡੋਲਣਾ। ਇਸ ਕਰਕੇ ਜਦੋਂ ਤੈਨੂੰ ਗਾਲ ਮੰਦਾ ਕਰ ਵੀ ਰਹੀ ਹੋਊਗੀ, ਉਸ ਸਮੇਂ ਵੀ ਤੇਰੇ ਮਨ ਦੇ ਵਿੱਚ ਇਹੋ ਹੀ ਚੱਲ ਰਿਹਾ ਹੋਊ ਕਿ ਮੇਰਾ ਤਾਂ ਕੋਈ ਕਸੂਰ ਨਹੀਂ, ਮੈਂ ਤਾਂ ਜਾਣ ਬੁੱਝ ਕੇ ਨਹੀਂ ਕੀਤਾ। ਤੇਰੇ ਅੰਦਰ ਗਿਲਟ ਤਾਂ ਨਹੀਂ ਹੋਊਗਾ। ਅਤੇ ਜਦੋਂ ਉਹਨੇ ਤੈਨੂੰ ਦੁਆਵਾਂ ਦਿੱਤੀਆਂ ਉਸ ਸਮੇਂ ਤੈਨੂੰ ਚੰਗਾ ਲੱਗਾ, ਤੇਰੇ ਮਨ ਨੂੰ ਚੰਗਾ ਲੱਗਾ, ਜਾਂ ਫਿਰ ਉਹਦੇ ਮਨ ਨੂੰ ਬਹੁਤ ਚੰਗਾ ਲੱਗਾ ਕਿ ਤੂੰ ਉਹਨੂੰ ਖਾਣਾ ਦੇ ਦਿੱਤਾ। ਇਸ ਕਰਕੇ ਦੁਆਵਾਂ ਤਾਂ ਤੈਨੂੰ ਲੱਗਣੀਆਂ, ਪਰ ਜਿਹੜੀਆਂ ਉਹਦੀਆਂ ਬਦਦੁਆਵਾਂ ਜੇ ਉਹਨੇ ਦਿੱਤੀਆਂ ਵੀ, ਅਤੇ ਤੇਰੀ ਉਹਦੇ ਪਿੱਛੇ ਕੋਈ ਭਾਵਨਾ ਇੱਦਾਂ ਦੀ ਨਹੀਂ ਸੀ ਕਿ ਤੂੰ ਜਾਣ ਬੁੱਝ ਕੇ ਉਹਦਾ ਨੁਕਸਾਨ ਕੀਤਾ। ਸੋ ਕੁੱਲ ਮਿਲਾ ਕੇ ਕਿਸੇ ਦੀ ਦੁਆ ਲੱਗਣੀ ਜਾਂ ਬਦਦੁਆ ਲੱਗਣੀ ਇਹ ਨਿਰਭਰ ਕਰਦਾ ਵਾ ਉਹਦੇ ਪਿੱਛੇ ਕਿਸੇ ਦੀ ਬਿਰਤੀ ਕੀ ਆ, ਉਹਦੇ ਪਿੱਛੇ ਕਿਸੇ ਦੀ ਭਾਵਨਾ ਕੀ ਹੈ। ਪਰ ਹਾਂ, ਜੇ ਨਿੱਤ ਦਿਨ ਆਪਾਂ ਕਿਸੇ ਕੋਲੋਂ ਬਦਦੁਆਵਾਂ ਲੈਣੀਆਂ ਸ਼ੁਰੂ ਕਰ ਦਈਏ ਤਾਂ ਫਿਰ ਹੌਲੀ ਹੌਲੀ ਹੌਲੀ ਹੌਲੀ ਤੁਹਾਡਾ ਪਾਣੀ ਗੰਦਲਾ ਹੋ ਹੀ ਜਾਂਦਾ। ਮੰਨ ਲਾ ਇਹ ਗਲਾਸ ਪਾਣੀ ਦਾ, ਇਹਦੇ ਵਿੱਚ ਤੂੰ ਚੁਟਕੀ ਘਲਿਆ ਕੇ ਖੇਹ ਪਾ ਦੇ ਅਤੇ ਉਹਦੇ ਨਾਲ ਕੋਈ ਅਸਰ ਨਹੀਂ ਹੋਣਾ, ਕੋਈ ਫਰਕ ਨਹੀਂ ਪੈਣਾ, ਕਿਸੇ ਨੂੰ ਪਤਾ ਵੀ ਨਹੀਂ ਲੱਗੂਗਾ ਕਿ ਪਾਣੀ ਦੇ ਵਿੱਚ ਕਿਸੇ ਨੇ ਮਿੱਟੀ ਪਾਈ ਆ, ਖੇਹ ਪਾਈ ਹੈ। ਪਰ ਜੇ ਤੂੰ ਹਰ ਰੋਜ਼ ਹੀ ਭਰ ਭਰ ਕੇ ਚੁਟਕੀਆਂ ਪਾਉਣੀਆਂ ਸ਼ੁਰੂ ਕਰ ਦੇਵੇਂ ਤਾਂ ਫਿਰ ਉਹ ਸਾਫ਼ ਦਿਖਣਾ ਸ਼ੁਰੂ ਹੋ ਜਾਊਗਾ, ਫਿਰ ਉਹ ਪਾਣੀ ਗੰਦਲਾ ਹੋ ਜਾਊਗਾ। ਇੱਕ ਸਮਾਂ ਆਊਗਾ ਜਦੋਂ ਉਹ ਪੀਣ ਲਾਇਕ ਹੀ ਨਹੀਂ ਰਹੂਗਾ। ਇਸੇ ਤਰ੍ਹਾਂ ਸਾਡਾ ਮਨ ਹੈ। ਸਭ ਤੋਂ ਵੱਡੀ ਗੱਲ ਹੈ ਕਿ ਤੈਨੂੰ ਇਹਨਾਂ ਚੀਜ਼ਾਂ ਦਾ ਅਹਿਸਾਸ ਹੈ, ਅਤੇ ਇਨਸਾਨ ਨੂੰ ਜਿੰਨਾ ਚਿਰ ਇਸ ਗੱਲ ਦਾ ਅਹਿਸਾਸ ਰਹਿੰਦਾ ਕਿ ਮੈਂ ਕਿਸੇ ਦਾ ਦਿਲ ਨਹੀਂ ਦਿਖਾਉਣਾ, ਜਿੰਨਾ ਚਿਰ ਇਸ ਗੱਲ ਦਾ ਅਹਿਸਾਸ ਰਹਿੰਦਾ ਕਿ ਮੈਂ ਕਿਸੇ ਕੋਲੋਂ ਬਦਦੁਆ ਨਹੀਂ ਲੈਣੀ, ਗਾਲਾਂ ਨਹੀਂ ਲੈਣੀਆਂ, ਇਹਦਾ ਮਤਲਬ ਕਿ ਉਦੋਂ ਤੱਕ ਤੁਹਾਡੀ ਭਾਵਨਾ ਠੀਕ ਹੈ। ਇਸ ਕਰਕੇ ਤੁਹਾਡੇ ਉੱਤੇ ਬਦਦੁਆ ਦੇ ਤੌਰ ਦੇ ਉੱਤੇ ਅਸਰ ਨਹੀਂ ਕਰਦੀ। ਜਦੋਂ ਇਸ ਤੱਕੜੀ ਦੇ ਵਿੱਚ ਦੁਆਵਾਂ ਭਾਰੀ ਹੋਣ ਤਾਂ ਫਿਰ ਦੁਆਵਾਂ ਬਦਦੁਆਵਾਂ ਨੂੰ ਦੱਬ ਲੈਂਦੀਆਂ। ਜ਼ਿੰਦਗੀ ਦੇ ਵਿੱਚ ਵਿਚਰਦਿਆਂ ਇਹ ਤਾਂ ਸ਼ਾਇਦ ਕਦੀ ਹੋ ਹੀ ਨਹੀਂ ਸਕਦਾ ਕਿ ਤੁਸੀਂ ਕਦੀ ਕਿਸੇ ਦਾ ਦਿਲ ਨਾ ਦਿਖਾਓ। ਜਾਣੇ ਅਣਜਾਣੇ ਕਿਤੇ ਨਾ ਕਿਤੇ ਤੁਸੀਂ ਜ਼ਰੂਰ ਕਿਸੇ ਨਾ ਕਿਸੇ ਦਾ ਦਿਲ ਦਿਖਾ ਪੈਂਦੇ ਅਤੇ ਫਿਰ ਅਗਲੇ 'ਤੇ ਨਿਰਭਰ ਕਰਦਾ ਉਹ ਕਿਹੜੇ ਮੂਡ ਦੇ ਵਿੱਚ ਬੈਠਾ, ਉਹ ਅੱਗੋਂ ਕਿਸੇ ਵੀ ਤਰ੍ਹਾਂ ਦਾ ਤੁਹਾਨੂੰ ਬੋਲ ਸਕਦਾ। ਪਰ ਇਹਦਾ ਮਤਲਬ ਇਹ ਨਹੀਂ ਕਿ ਉਹ ਤੁਹਾਡਾ ਮਾੜਾ ਚਾਹੁੰਦਾ। ਹੋ ਸਕਦਾ ਅਗਲੇ ਪਲ ਉਹਨੂੰ ਅਹਿਸਾਸ ਹੋਵੇ ਕਿ ਨਹੀਂ ਯਾਰ ਮੈਂ ਕੁਛ ਜ਼ਿਆਦਾ ਹੀ ਬੋਲ ਗਿਆ। ਜਿੱਦਾਂ ਕਿ ਤੇਰੀ ਮਾਂ ਬਸ ਇਹ ਮੌਕਾ ਉਹ ਹੁੰਦਾ ਕਿ ਤੁਸੀਂ ਰਿਸੀਵ ਅੱਗੋਂ ਕਿੱਦਾਂ ਕਰਦੇ ਹੋ। ਤੁਸੀਂ ਰਾਹ ਦੇ ਵਿੱਚ ਕਿਸੇ ਦੇ ਵਿੱਚ ਵੱਜੇ ਹੋ, ਉਸ ਬਜ਼ੁਰਗ ਔਰਤ ਦਾ ਖਾਣਾ ਡੋਲਿਆ, ਉਹਨੇ ਤੈਨੂੰ ਗਾਲਾਂ ਕੱਢੀਆਂ, ਅੱਗੋਂ ਤੂੰ ਵੀ ਗਾਲਾਂ ਕੱਢਣ ਲੱਗ ਪਵੇਂ, ਤੂੰ ਵੀ ਮਾੜਾ ਚੰਗਾ ਬੋਲਣ ਲੱਗ ਪਵੇਂ, ਮੇਰਾ ਕੀ ਕਸੂਰ ਆ, ਤੂੰ ਵੀ ਮੂੰਹ ਚੁੱਕ ਕੇ ਤੁਰੀ ਆਉਂਦੀ ਸੀ, ਤੂੰ ਵੀ ਮੇਰੇ ਵਿੱਚ ਵੱਜੀ ਹੈ, ਇਹਦਾ ਮਤਲਬ ਕਿ ਤੂੰ ਰਿਸੀਵ ਕਰਨਾ ਸ਼ੁਰੂ ਕਰ ਦਿੱਤਾ। ਫਿਰ ਆਪਾਂ ਕਹਿ ਸਕਦੇ ਹਾਂ ਕਿ ਉਹਦੀਆਂ ਬਦਦੁਆਵਾਂ ਤੇਰੇ ਉੱਤੇ ਅਸਰ ਕਰਨਗੀਆਂ। ਜੇ ਸਪੱਸ਼ਟ ਵੇਖਣਾ ਅਤੇ ਤੇਰੇ ਮਨ ਦੇ ਉੱਤੇ ਜੋ ਭਾਰ ਮਹਿਸੂਸ ਹੋਣਾ, ਉਸ ਤੋਂ ਬਾਅਦ ਜਿਹੜਾ ਤੂੰ ਗਿਲਟ ਮਹਿਸੂਸ ਕਰਨਾ ਕਿ ਮੈਂ ਇੱਕ ਬਜ਼ੁਰਗ ਦੇ ਨਾਲ ਇੱਦਾਂ ਬੋਲ ਦਿੱਤਾ, ਮੈਂ ਇੱਕ ਬਜ਼ੁਰਗ ਦਾ ਦਿਲ ਦਿਖਾ ਦਿੱਤਾ, ਮੈਂ ਉਹਦਾ ਖਾਣਾ ਡੋਲ ਦਿੱਤਾ, ਅਸਲ ਦੇ ਵਿੱਚ ਉਹ ਗਿਲਟ ਹੀ ਆ ਜਿਹੜਾ ਤੁਹਾਡੇ ਕਰਮਾਂ 'ਚ ਫਿਰ ਐਡ ਹੋ ਜਾਂਦਾ। ਅਸਲ ਵਿੱਚ ਉਹੀ ਨੇ ਬਦਦੁਆਵਾਂ। ਅਤੇ ਜੇ ਤੁਸੀਂ ਰਿਸੀਵ ਨਹੀਂ ਕਰਦੇ, ਆਪਣੇ ਮਨ ਨੂੰ ਤੁਸੀਂ ਸ਼ਾਂਤ ਰੱਖਦੇ ਹੋ
ਤਾਂ ਫਿਰ ਇੱਦਾਂ ਦਾ ਕੁਛ ਨਹੀਂ। ਫਿਰ ਇੱਕ ਨੇਕ ਇਨਸਾਨ ਦੇ ਵਜੋਂ ਤੁਸੀਂ ਦੁਨੀਆਂ 'ਚ ਵਿਚਰ ਰਹੇ ਹੁੰਦੇ ਹੋ, ਇਸੇ ਤਰ੍ਹਾਂ ਦੇ ਨਾਲ ਜ਼ਿੰਦਗੀ ਦੇ ਲਿਖੇ ਜੋਖੇ ਸਾਡੇ ਹਰ ਇੱਕ ਵਰਤੋਂ ਵਿਹਾਰ ਦੇ ਵਿੱਚ ਚੱਲਦੇ ਰਹਿੰਦੇ ਨੇ। ਇਨਸਾਨ ਦੀ ਕੋਸ਼ਿਸ਼ ਹਮੇਸ਼ਾ ਇਹੋ ਰਹਿਣੀ ਚਾਹੀਦੀ ਕਿ ਉਹ ਜਾਣ ਬੁੱਝ ਕੇ ਕਿਸੇ ਦਾ ਦਿਲ ਨਾ ਦੁਖਾਵੇ। ਕੋਸ਼ਿਸ਼ ਹਮੇਸ਼ਾ ਇਹੋ ਰਹਿਣੀ ਚਾਹੀਦੀ ਹੈ ਕਿ ਦੁਆਵਾਂ ਵਾਲਾ ਪੱਲੜਾ ਹਮੇਸ਼ਾ ਭਾਰੀ ਰਹੇ, ਅਤੇ ਜਾਣੇ ਅਣਜਾਣੇ ਜੇਕਰ ਕਿਸੇ ਦਾ ਦਿਲ ਦੁਖਾਇਆ ਵੀ ਜਾਂਦਾ ਤਾਂ ਉਹਦੇ ਉੱਤੇ ਚੰਗੀ ਤਰ੍ਹਾਂ ਵਿਚਾਰ ਕੀਤਾ ਜਾਵੇ, ਜਿੱਦਾਂ ਕਿ ਤੂੰ ਕਰ ਰਿਹਾ, ਅਤੇ ਮੈਨੂੰ ਤੇਰੇ ਉੱਤੇ ਪੁੱਤਰ ਜੀ ਮਾਣ ਹੈ। ਇਸ ਤਰੀਕੇ ਦੇ ਨਾਲ ਜੋ ਇੱਕ ਦਾਦੇ ਨੇ ਆਪਣੇ ਪੋਤੇ ਨੂੰ ਸਮਝਾਇਆ ਉਹ ਸ਼ਾਇਦ ਸਾਨੂੰ ਸਾਰਿਆਂ ਨੂੰ ਸਮਝਣ ਦੀ ਲੋੜ ਹੈ। ਇਸ ਕਰਕੇ ਨਹੀਂ ਕਿ ਸਾਨੂੰ ਇਹਨਾਂ ਗੱਲਾਂ ਦਾ ਪਤਾ ਨਹੀਂ, ਇਸ ਕਰਕੇ ਕਿਉਂਕਿ ਚੰਗੀਆਂ ਗੱਲਾਂ ਸਾਨੂੰ ਵਾਰ ਵਾਰ ਆਪਣੇ ਆਪ ਨੂੰ ਦੱਸਣੀਆਂ ਪੈਂਦੀਆਂ। ਚੰਗੀਆਂ ਗੱਲਾਂ ਦਾ ਹਲੂਣਾ ਸਾਨੂੰ ਵਾਰ ਵਾਰ ਆਪਣੇ ਆਪ ਨੂੰ ਦੇਣਾ ਪੈਂਦਾ, ਮਾੜੀਆਂ ਕੋਈ ਸਿੱਖਣੀਆਂ ਨਹੀਂ ਪੈਂਦੀਆਂ, ਮਾੜੀਆਂ ਆਪਣੇ ਆਪ ਹੀ। ਜਿੱਦਾਂ ਪਾਣੀ ਦੇ ਵਿੱਚ ਤੁਸੀਂ ਖੇਹ ਚੁਟਕੀ ਭਰ ਕੇ ਨਾ ਵੀ ਪਾਓ, ਸਾਰਾ ਦਿਨ ਪਿਆ ਰਹੋ ਅਤੇ ਕੁਛ ਨਾ ਕੁਛ ਕਾਣਾ ਆਪਣੇ ਆਪ ਹੀ ਡਿੱਗ ਪੈਣੇ। ਇਸੇ ਤਰ੍ਹਾਂ ਦੇ ਨਾਲ ਮਾੜੇ ਵਿਚਾਰ, ਮਾੜੇ ਖਿਆਲ ਉਹ ਆਪਣੇ ਆਪ ਹੀ ਆਉਣੇ ਨੇ, ਅਤੇ ਚੰਗੇ ਸਾਨੂੰ ਫੜ ਫੜ ਕੇ ਲਿਆਉਣੇ ਪੈਂਦੇ ਨੇ, ਵਾਰ ਵਾਰ ਆਪਣੇ ਆਪ ਨੂੰ ਯਾਦ ਦਿਵਾਉਣਾ ਪੈਂਦਾ। ਆਸ ਕਰਦਾ ਕਿ ਅੱਜ ਦੀ ਕਹਾਣੀ ਤੁਸੀਂ ਪਸੰਦ ਕੀਤੀ ਹੋਵੇਗੀ। ਧੰਨਵਾਦ।

0: ਕੀ ਤੁਸੀਂ ਐਸੀ ਥਾਂ ਲੱਭ ਰਹੇ ਹੋ ਜੋ ਤੁਹਾਨੂੰ ਤੁਹਾਡੇ ਲਈ ਅਹਿਮ ਚੀਜ਼ਾਂ ਨਾਲ ਜੋੜੀ ਰੱਖੇ? ਪੇਸ਼ ਹੈ ਸਿਲਵਰ ਬਰੁਕ ਮਾਊਂਟ ਡੁਨੀਡ ਵਿੱਚ ਇੱਕ ਨਵੀਂ ਕਮਿਊਨਿਟੀ ਜਿੱਥੇ ਹੁਣ ਵਿਕਰੀ ਚੱਲ ਰਹੀ ਹੈ। ਵੌਨ ਪੌਂਸ ਰੇਲਵੇ ਸਟੇਸ਼ਨ, ਸ਼ਾਪਿੰਗ, ਸਕੂਲ, ਪਾਰਕਾਂ ਅਤੇ ਆਉਣ ਵਾਲਾ ਖੇਡ ਕੰਪਲੈਕਸ ਸਿਰਫ ਥੋੜੀ ਦੂਰੀ ਤੇ ਹਨ। ਨਾਲ ਹੀ ਜਿਲੋਂਗ, ਮੈਲਬਰਨ ਅਤੇ ਸਰਫ ਕੋਸਟ ਵੀ ਬਿਲਕੁਲ ਨੇੜੇ ਹਨ। ਡਿਵੈਲਪਮੈਂਟ ਵਿਕਟੋਰੀਆ ਵੱਲੋਂ ਵਿਕਸਿਤ ਸਿਲਵਰ ਬਰੁਕ ਇੱਕ ਸਰਕਾਰੀ ਸਹਾਇਤਾ ਪ੍ਰਾਪਤ ਡਿਵੈਲਪਰ ਦਾ ਭਰੋਸਾ ਲੈ ਕੇ ਆਉਂਦਾ ਹੈ ਜੋ ਅਜਿਹੀਆਂ ਕਮਿਊਨਿਟੀਜ਼ ਤਿਆਰ ਕਰ ਰਿਹਾ ਹੈ ਜਿੱਥੇ ਲੋਕ ਫਲ ਫੁੱਲ ਸਕਣ। ਹੋਰ ਜਾਣਕਾਰੀ ਲਈ silverbrookmtdunedin.com.au ਤੇ ਜਾਓ ਜਾਂ silverbrook mount dunedin ਸਰਚ ਕਰੋ।
1: ਜੇ ਤੁਸੀਂ ਬਿਮਾਰ ਹੋ ਤਾਂ AI ਕੋਲ ਨਹੀਂ ਡਾਕਟਰ ਕੋਲ ਜਾਂਦੇ ਹੋ, ਫਿਰ ਕਾਨੂੰਨੀ ਮਸਲੇ ਵਿੱਚ ਫੈਸਲਾ ਖੁਦ ਕਿਉਂ? ਯਾਦ ਰੱਖੋ, ਡਿਲੇ ਇਨ ਲਾਅ ਇਜ਼ ਡੈਮੇਜ ਇਨ ਲਾਈਫ। ਫੈਮਿਲੀ ਇਸ਼ੂ, ਪ੍ਰਾਪਰਟੀ ਦਾ ਮਸਲਾ, ਕੋਈ ਇਮੀਗ੍ਰੇਸ਼ਨ ਦੀ ਸਮੱਸਿਆ ਜਾਂ ਕੋਈ ਵੀ ਕਾਨੂੰਨੀ ਮੈਟਰ, ਇੱਕੋ ਨਾਮ ਜੋ ਕੰਮ ਤੁਹਾਡੇ ਲਈ ਕਰਦੇ ਨੇ, ਬੰਸਲ ਲਾਇਰਸ। ਤੁਹਾਡਾ ਭਰੋਸਾ, ਸਾਡਾ ਤਜਰਬਾ ਤੇ ਜਿੱਤ ਆਪਣੀ। ਕਾਲ 4229058860 ਔਰ ਵਿਜ਼ਿਟ bansallawyers.com.au।

0: ਰੇਡੀਓ ਹਾਂਜੀ 1674 ਸਮਾਂ ਹੋ ਚੁੱਕਾ ਲਾਫਟਰ ਥੈਰੇਪੀ ਦਾ ਕੱਲ ਦੇ ਗੁੱਸੇ ਗਿਲੇ ਪਰੇਸ਼ਾਨੀਆਂ ਜੋ ਵੀ ਮਨ ਤੇ ਬੋਝ ਸਾਰਾ ਕੁਝ ਇੱਕ ਪਾਸੇ ਰੱਖ ਕੇ ਹੱਸਣ ਹਸਾਉਣ ਦਾ ਚੁਟਕਲੇ ਸੁਣਾਉਣ ਦਾ ਸਮਾਂ ਹੋ ਚੁੱਕਾ ਅਤੇ ਬੁਝਾਰਤਾਂ ਸੁਣਨ ਦਾ ਸਮਾਂ ਹੋ ਚੁੱਕਾ ਅਤੇ ਆਪਾਂ ਜ਼ਰੂਰ ਹੱਸਾਂਗੇ ਆਪਾਂ ਵਾਅਦਾ ਕਰਦੇ ਹਾਂ ਅਤੇ ਤੁਸੀਂ ਵੀ ਜ਼ਰੂਰ ਹੱਸਿਓ ਤੁਸੀਂ ਵੀ ਵਾਅਦਾ ਕਰੋ ਆਪਣੇ ਆਪ ਦੇ ਨਾਲ ਅਤੇ ਆਓ ਫਿਰ ਰਲ ਮਿਲ ਕੇ ਹੱਸਦੇ ਮੇਰੇ ਨਾਲ ਹੱਸਣ ਲਈ ਪਹੁੰਚ ਚੁੱਕੇ ਨੇ ਕ੍ਰਿਸ਼ਨਾ ਭਾਰਦਵਾ
1: ਆ ਗਿਆ ਗਾਇਸ ਦੁਸਹਿਰਾ ਆ ਗਿਆ ਛੇ ਮਹੀਨੇ ਦਾ ਇੰਤਜ਼ਾਰ ਖਤਮ
0: ਹਾਂ ਸੱਚ ਦੁਸਹਿਰਾ ਵੀ ਆਉਣ ਵਾਲਾ ਹੋਣਾ ਸ੍ਰੀ ਦੁਰਗਾ ਟੈਂਪਲ ਦੇ ਵਿੱਚ ਦੁਸਹਿਰੇ ਤੇ ਮਿਲਦੇ ਹਾਂ ਫਿਰ
1: ਹਾਂਜੀ ਹਾਂਜੀ ਹਾਂਜੀ ਪਰ ਮੈਂ ਨਹੀਂ ਹੋਵਾਂਗਾ ਬੱਚੋ ਐਵੇਂ ਮੇਰੀ ਉਡੀਕ ਚ ਨਾ ਆ ਜਾਓ ਕਿ ਅੱਜ ਮੈਨੂੰ ਸਾੜ ਕੇ ਨਹੀਂ ਸਾੜਨਾ ਦੂਸਰਾ ਹੋਏਗਾ ਵੀ ਹੋਰ ਸੁਣਾਓ ਕਿੱਦਾਂ ਠੀਕ ਠਾਕ
0: ਇੰਤਜ਼ਾਰ ਰਹਿੰਦਾ ਹਾਂਜੀ ਬਹੁਤ ਵਧੀਆ ਬਹੁਤ ਵਧੀਆ ਤੁਸੀਂ ਸੁਣਾਓ
1: ਬਸ ਬੈਸਟ ਬੈਸਟ ਬੈਸਟ ਐਕਸਾਈਟਡ ਕਿ ਬਈ ਬੱਚੇ ਤਿਆਰ ਸ਼ਿਆਰ ਹੋ ਕੇ ਹੋ ਗਏ ਹੁਣੇ ਸ਼ੁਰੂ ਆਪਣਾ ਕੀ ਕਹਿੰਦੇ ਨਾ ਉਹ ਝੋਲੇ ਦੇ ਅੰਦਰ ਭਰ ਕੇ ਰੱਖੀਆਂ ਹੁੰਦੀਆਂ ਬੁਝਾਰਤਾਂ ਤੇ ਬੋਲੀਆਂ ਤੇ ਚੁਟਕਲੇ ਬਾਕੀ ਮੈਂ ਬੁਝਾਰਤਾਂ ਪਹਿਲੇ ਇਸ ਤਰ੍ਹਾਂ ਕਹਿਤੇ ਸਰ ਮੈਂ ਤੇ ਬਹੁਤ ਵਧੀਆ ਤਿਆਰੀ ਕਰਕੇ ਰੱਖੀ ਹੁੰਦੀ ਹੈ ਨਾ ਸੋ ਸਾਰੇ ਮੋਮਬੱਤੀ ਵਾਲੇ ਸਾਰੇ ਸੂਈ ਧਾਗੇ ਵਾਲੇ ਛੇਤੀ ਛੇਤੀ ਕਾਲ ਕਰੋ ਤੇ ਸਾਨੂੰ
0: ਚਲੋ ਆਓ ਫਿਰ ਆਪਾਂ ਹਾਂਜੀ ਆਲ ਗੁੱਡ ਹੋ ਗਿਆ ਇੱਧਰੋਂ ਅਤੇ ਆਓ ਫਿਰ ਆਪਾਂ ਹੁਣ ਬੱਚਿਆਂ ਦੇ ਨਾਲ ਕਰਦੇ ਹਾਂ ਗੱਲਬਾਤ ਅਤੇ ਜਿਨ੍ਹਾਂ ਦੀ ਨਹੀਂ ਹਲੇ ਕਾਲ ਲੱਗ ਰਹੀ ਬੇਨਤੀ ਆ ਵੀ ਲਾਈਨਾਂ ਬਿਜ਼ੀ ਨੇ ਅਤੇ ਜਦੋਂ ਵਿਹਲੀਆਂ ਹੋਣਗੀਆਂ ਫਿਰ ਮੈਂ ਤੁਹਾਨੂੰ ਆਵਾਜ਼ ਦਊਂਗਾ ਫਿਰ ਤੁਸੀਂ ਕਰਿਓ ਅਤੇ ਉਨੀ ਦੇਰ ਤੱਕ ਤੁਹਾਡੀ ਕੋਸ਼ਿਸ਼ ਵਿਅਰਥ ਜਾਣ ਦੇ ਆਸਾਰ ਨੇ ਸੋ ਇਸ ਕਰਕੇ ਤੁਸੀਂ ਪਲੀਜ਼ ਵੇਟ ਕਰਿਓ ਅਤੇ ਆਪਾਂ ਸਭ ਤੋਂ ਪਹਿਲਾਂ ਅਰਨਵ ਕਰਦੇ ਹਾਂ ਆਪਾਂ ਅਰਨਵ ਨੂੰ ਉਸ ਤੋਂ ਬਾਅਦ ਫਿਰ ਤੇਗ ਤੁਹਾਡੀ ਵਾਰੀ ਅਤੇ ਜਿੱਦਾਂ ਜਿੱਦਾਂ ਆਪਾਂ ਤੁਹਾਡੇ ਨਾਲ ਆਵਾਂਗੇ ਉੱਦਾਂ ਉੱਦਾਂ ਭਾਈ ਤੁਸੀਂ ਅਨਮਿਊਟ ਕਰੀ ਜਾਓ ਬਾਕੀ ਮਿਊਟ ਦੇ ਉੱਤੇ ਰੱਖੋ ਸਤਿ ਸ਼੍ਰੀ ਅਕਾਲ ਅਰਨਵ ਤੁਸੀਂ ਆਉਂਦੇ ਰਹੋ ਸਤਿ ਸ਼੍ਰੀ ਅਕਾਲ ਜੀ ਅਤੇ ਪਰ ਆਵਾਜ਼ ਨਹੀਂ ਜੀ ਤੁਹਾਡੀ ਆ ਰਹੀ
1: ਐਕਸਾਈਟਮੈਂਟ 100 ਅਤੇ ਆਵਾਜ਼ 10
0: ਹਾਂ ਆਵਾਜ਼ ਨਹੀਂ
2: ਹਾਂਜੀ
0: ਅੱਛਾ ਕੀ ਹੋ ਗਿਆ
1: ਕੀ ਹੋਇਆ ਜੀ
2: ਕੁਛ ਨਹੀਂ ਹੋਇਆ
0: ਹੈ ਹੋਇਆ ਨਹੀਂ ਕਰ ਹੋਇਆ ਤੇ ਨਹੀਂ ਕਰ ਨਾ ਲਈ
1: ਕੋਸ਼ਿਸ਼ ਹੈ ਜੇ
0: ਹੈ ਗਲਾ ਨਾ ਖਰਾਬ ਕਰ ਲਈ ਮੇਰਾ ਪੁੱਤ ਕਿਤੇ
2: ਹਾਂਜੀ
0: ਹੈ ਮੈਂ ਕਿਹਾ ਹੋਇਆ ਤੇ ਨਹੀਂ ਆ ਖਰਾਬ ਕਰ ਨਾ ਲਈ ਗਲਾ ਕਿਤੇ ਹੂੰ
2: ਤੁਹਾਨੂੰ ਵੀ ਫੋਨ ਨੂੰ ਕਹਿੰਦਾ ਸੀ
0: ਕੀ ਕਹਿੰਦਾ ਸੀ
2: ਕੀਤਾ ਸੀ
0: ਤ੍ਰਿਕਰ ਨੂੰ ਕੀਤਾ ਸੀ ਟ੍ਰਿਕ ਕੀਤਾ ਸੀ ਪਰ ਇਹ ਟੇਢਾ ਟ੍ਰਿਕ ਹੀ ਇਹਦੇ ਨਾਲ ਗਲਾ ਖਰਾਬ ਹੋ ਜਾਂਦਾ ਹੁੰਦਾ ਹੈ ਵਾਜ ਵਜਾ ਕਰ ਲਈ ਦਾ ਹੁੰਦਾ ਕਿੱਦਾਂ ਰਿਹਾ ਫਿਰ ਮੈਚ ਕੱਲ੍ਹ
2: ਮੈਚ ਤੇ ਵਧੀਆ ਰਿਹਾ
0: ਹਾਂ ਜਿੱਤ ਗਏ
2: ਹਾਂਜੀ
0: ਕਿੰਨੇ ਰਨ ਮਾਰੇ ਫਿਰ
2: ਮੈਂ ਤੇ ਮਤਲਬ 10-15 ਰਨ ਮਾਰੇ
0: 10-15 ਦੋ ਬਈ ਗੁੱਡ ਗੁੱਡ ਗੁੱਡ ਮੇਰੇ ਖਿਆਲ 20 ਬਾਲਾਂ ਮਿਲਦੀਆਂ ਤੁਹਾਨੂੰ ਹੈ ਨਾ
2: ਹਾਂਜੀ
0: ਹਾਂ ਤੇ ਫਿਰ ਤੇ ਬਹੁਤ ਹੋ ਗਏ ਇਹਦੇ ਤੇ ਬੋਲਿੰਗ
2: ਬੋਲਿੰਗ ਚ ਤੇ ਇੱਕ ਵਿਕਟ ਲਈ
0: ਓਏ ਇੱਕ ਵਿਕਟ ਲੈ ਓਕੇ ਬਹੁਤ ਹੋ ਗਿਆ ਫਿਰ ਤੇ
1: ਵੈਰੀ ਗੁੱਡ
0: ਗੁੱਡ ਗੁੱਡ ਫਿਰ ਤੇ ਕੀ ਸੁਣਾਓਗੇ ਫਿਰ ਹੁਣ ਵਿਕਟ ਲੈ ਕੇ
2: ਨਾਲੇ ਮੈਂ ਕੱਲ ਫਤਿਹ ਨੂੰ ਵੀ ਵੇਖਿਆ ਸੀ ਉੱਥੇ
0: ਫਤਿਹ ਨੂੰ ਵੇਖਿਆ ਸੀ ਨਾ ਉਹ ਗਿਆ ਸੀ ਨਾ ਆਊਟ ਹੋ ਗਿਆ ਸੀ ਨਾ ਪੀਲੀ ਬਾਲ ਤੇ
2: ਹਾਂਜੀ
0: ਲੈ ਓਏ ਯਾ ਓਏ
1: ਉਹ ਟੈਨਸ਼ਨ ਚ ਹੀ ਆ ਜਦ ਦਾ ਪਤਾ ਲੱਗਾ ਨਾ ਮੈਚ ਪੈਣਾ ਉਹਦੀ ਪਰਫਾਰਮੈਂਸ ਡਾਊਨ ਹੋ ਜਾਂਦੀ
0: ਹੈ ਫਤਿਹ ਫਤਿਹ ਤੁਹਾਡੀ ਟੀਮ ਚ ਹੀ ਕਿ ਓਪੋਜੀਸ਼ਨ ਚ ਮਾਰ ਲੈਂਦਾ ਹੁੰਦਾ ਛੱਕੇ ਛੁੱਕੇ ਜੇ ਆਉਣੀ
1: ਮਾਹੌਲ ਠੰਡਾ ਕਰੋ ਮਾੜਾ
0: ਕੀ ਸੁਣਾਓਗੇ ਫਿਰ
2: ਹਾਂਜੀ
1: ਲਿਓ ਜੀ ਲਿਓ
2: ਡੱਬ ਖੜੱਬੀ ਬੱਕਰੀ ਡੱਬੀ ਉਸਦੀ ਸਾਂ ਚੱਲ ਮੇਰੀ ਬੱਕਰੀ ਕੱਲ ਵਾਲੀ ਥਾਂ
0: ਇਹ ਕਿਦਾਂ
1: ਯਾਰ ਬੜੀ ਫੈਂਸੀ ਜੀ ਬੱਕਰੀ ਹੈ
0: ਵੱਡੀ ਆਗਿਆਕਾਰ ਬੱਕਰੀ
1: ਕਿਆ ਬਾਤ ਹੈ ਮੈਂ ਵਾਹ ਵਾਹ
0: ਯਾਰ ਇਹ ਕਿਹੜੀ ਕਿਹੜੀ ਹੀਰੋਇਨ ਜੀ ਲੱਗਦੀ ਕੋਈ ਬੱਕਰੀ ਘੱਟ ਆ ਨਾ
1: ਹਾਂ
0: ਉਰਵਸ਼ੀ ਟਾਈਪ ਲੱਗਦੀ ਬੱਕਰੀ
1: ਲੈ ਬਈ ਉਹਨੇ ਕਿਤੇ ਸੁਣ ਲਿਆ ਨਾ ਉਰਵਸ਼ੀ ਨੇ ਤੇ ਉਹਨੇ ਆਪਣੇ ਇੰਸਟਾ ਤੇ ਪਾ ਵੀ ਦੇਣਾ ਸੀ ਫਸਟ ਇੰਡੀਅਨ ਵੁਮਨ ਟੂ ਬੀ ਕਾਲਡ ਬੱਕਰੀ ਬਾਏ ਰਣਜੋਤ ਸਿੰਘ
0: ਮੈਂ ਇਹ ਥੋੜੀ ਕਿਹਾ
1: ਉਹਨੂੰ ਆਇਆ ਤਾਂ ਉਹਨੂੰ ਚਾਹ ਬੜਾ ਹਰ ਚੀਜ਼ ਚ ਫਸਟ ਇੰਡੀਅਨ ਵੁਮਨ ਜ਼ਰੂਰ ਲਾਂਦੀ ਹੈ
0: ਅੱਛਾ
1: ਕੁਛ ਵੀ ਕਰੇ
0: ਓਕੇ
1: ਚਲੋ ਤੁਹਾਡਾ ਵੀ ਫਿਰ ਆਹ ਵਾਲਾ ਤਮਗਾ ਵੀ ਆ ਗਿਆ ਉਹਦੇ ਬਾਅਦ
0: ਚਲੋ ਇਹ ਭਾਈ ਆਨਸਰ ਸਾਨੂੰ ਆਇਆ ਸੀ ਮੰਜਾ
1: ਓਏ
2: ਹਾਂਜੀ
0: ਹੈਂ ਹੈਂ ਇਹ ਸਾਨੂੰ ਦੱਸਿਆ ਜਤਿੰਦਰ ਅੰਕਲ ਨੇ ਸੁਖਵਿੰਦਰ ਆਂਟੀ ਨੇ ਕਿਰਨ ਸੰਧੂ ਜੀ ਨੇ ਤਿੰਨ ਜਾਣਿਆਂ ਨੇ
1: ਕਿਆ
2: ਬੜੀ ਖੇਤੀ ਬੁੱਝ ਲਿਆ
0: ਹਾਂ ਤੇ ਹੋਰ ਲੈ ਦੱਸ ਚੇਤਾ ਰੱਖਦੇ ਹੀ ਭਾ
1: ਸਹੀ ਗੱਲ ਆ ਬੜੀ ਘੈਂਟ ਸੀ ਯਾਰ
0: ਸਾਡੇ ਵੱਲੋਂ ਥੋੜੀ ਆ ਘਰੇ ਭੁੱਲ ਜਾਂਦੇ ਸਾਰੀਆਂ ਬੁਝਾਰਤਾਂ ਥੈਂਕ ਯੂ
1: ਥੈਂਕ ਯੂ ਅਰਨਵ
2: ਥੈਂਕ ਯੂ ਸ੍ਰੀ ਅਕਾਲ ਹੈਵ ਅ ਨਾਈਸ ਡੇ
0: ਥੈਂਕ ਯੂ ਤੇ ਨੈਕਸਟ ਸਾਡੇ ਨਾਲ ਆ ਤੇਗ ਉਸ ਤੋਂ ਬਾਅਦ ਫਿਰ ਮੰਨਤ ਫਤਿਹ ਤੁਸੀਂ ਰੈਡੀ ਰਹੋ ਸਤਿ ਸ੍ਰੀ ਅਕਾਲ ਤੇਗ ਕੀ ਹਾਲ ਆ
1: ਕਿਰਪਾ ਲਾਈਨ ਕੇ ਦੁਬਾਰਾ ਟਰਾਈ ਕਰੇ
2: ਫਿਰ ਵਾਇਲਿਨ ਮਿਊਜ਼ੀਅਮ ਟੋਰੰਟੋ ਮਿਊਜ਼ੀਅਮ ਤੇ ਇੱਕ ਵਾਰੀ ਆਪਾਂ ਪਾਰਕ ਵੀ ਜਾ ਕੇ ਆਏ ਸੀ
1: ਪਿਛਲੀ ਬੁਝਾਰੇ ਦਾ ਬੱਕਰੀ ਸੀ ਗਾਇਸ
0: ਲੈ ਓਪਰਾ ਓਪਰਾ ਓਪਰਾ ਆਹੋ ਉਹ ਵੇਖਿਆ
2: ਓਪਰਾ ਨੀ ਵੇਖਿਆ
0: ਲੈ ਓਹੋ
1: ਲੈ
0: ਮੈਂ ਤੇ ਜਦੋਂ ਗਿਆ ਮੈਂ ਉਹ ਵੇਖਣਾ
1: ਓਪਰਾ ਹੈ
0: ਹੋਰ ਕੀ
1: ਓ ਨਾਈਸ
2: ਓਪਰਾ ਨਹੀਂ ਵੇਖਿਆ ਪਰ ਇੱਕ ਟੋਈ ਫੋਨ ਸੀ ਤੇ ਮੈਜਿਕ ਸਾਊਂਡਸ ਦੱਬੋ ਤੇ ਫਿਰ ਕੁਛ ਕਹੋ ਤੇ ਫਿਰ ਸਾਰੇ ਕਹਿੰਦੇ ਹੁੰਦੇ ਸੀ ਕਹਿੰਦੇ ਸੀ ਮੈਂ ਓਪਰਾ ਗਾਉਂਦੀ ਆ ਰਿਪੀਟ ਤੇ ਚੱਲਦਾ
0: ਅੱਛਾ ਤੁਹਾਨੂੰ ਆਉਂਦਾ ਓਪਰਾ
1: ਸੁਣਾਉਂਗੇ
0: ਫਿਰ
2: ਅੱਜ ਮੈਂ ਸੁਣਾਉਂਗੀ ਇੱਕ ਬਜਾਰਤ
0: ਓਕੇ
2: ਸਲਾ ਉੱਤੇ ਸਲਾ ਉੱਤੇ ਲਾਲ ਕਬੂਤਰ ਕਰਾ
0: ਅੱਛਾ ਥੜੇ ਉੱਤੇ ਥੜਾ ਉੱਤੇ ਲਾਲ ਕਬੂਤਰ
2: ਲਾਲ
0: ਕਬੂਤਰ ਖੜਾ
1: ਖੜੇ ਰਹਿਣ ਤੋਂ ਯਾਰ ਇੰਨਾ ਵਧੀਆ ਮੌਸਮ ਹੈ ਇੰਜੋਏ ਕਰਨ ਤੋਂ ਕਬੂਤਰ
0: ਕਿਹੜੇ ਰੰਗ ਦਾ ਕਬੂਤਰ ਆ

0: ਮੈਂ ਦਫਾ ਹੋ ਗਏ, ਪਰ ਮੈਂ ਆਪਣੀ ਆਪ ਦੀ ਫੇਵਰੇਟ ਆ,
1: ਮੈਂ ਆਪਣੀ ਫੇਵਰੇਟ ਹਾਂ।
0: ਸਮ੍ਰਿਤੀ ਮੰਦਾ ਨਾ ਲੈ ਲੋ,
1: ਅੱਜ ਕੱਲ ਤੋਂ ਹੀ ਮਸ਼ਹੂਰ ਹੈ,
0: ਹਰਮਨਪ੍ਰੀਤ ਕੌਰ,
1: ਹਰਮਨ ਕੌਰ
0: ਹੈ ਨਾ, ਹਾਂ ਉਹ ਠੀਕ ਆ। ਤੇ ਕੀ ਸੁਣਾਓਗੇ ਫਿਰ ਚੌਕਾ ਮਾਰ ਕੇ?
2: ਅੱਜ ਮੈਂ ਸੁਣਾਉਂਗੀ ਇੱਕ ਕਵਿਤਾ।
0: ਅੱਛਾ
1: ਨਾਈਸ ਜੀ।
2: ਇਹ ਮੇਰੇ ਲਈ ਅੱਜ ਬਹੁਤ ਸਪੈਸ਼ਲ ਦਿਨ ਆ, ਸੋ ਉਹਦੇ ਤੇ ਸੁਣਾ ਰਹੀ ਹਾਂ ਅੱਜ।
0: ਅੱਛਾ ਅੱਛਾ।
2: ਕੁਦਰਤ ਨੇ ਅੱਜ ਖੁਸ਼ੀਆਂ ਦਾ ਇੱਕ ਨਵੀਂ ਪੈਗਾਮ ਸੁਣਾਇਆ ਹੈ, ਮੇਰੀ ਪਿਆਰੀ ਭੂਆ ਦੇ ਪੁੱਤਰਾਂ ਦਾ ਅੱਜ ਜਨਮ ਦਿਨ ਆਇਆ ਹੈ।
0: ਵਾਹ,
2: ਸਦਾ ਸਲਾਮਤ ਰੱਖੀ ਤੂੰ ਮੇਰੇ ਇਸ ਵੀਰਾਂ ਨੂੰ, ਚਮਕ ਦੇ ਰੱਖੀ ਹਰ ਵੇਲੇ ਕਿਸਮਤ ਦੇ ਇਸ ਹੀਰਾ ਨੂੰ।
0: ਮੰਨਤ ਨੇ ਤਾਂ ਗਾਣਾ ਹੀ ਬਣਾ ਛੱਡਿਆ ਭਾਈ, ਵੈਰੀ ਨਾਈਸ, ਵੈਰੀ ਨਾਈਸ,
1: ਵੈਰੀ ਗੁੱਡ। ਪਾਰਟੀ ਸ਼ਾਰਟੀ ਹੋਏਗੀ ਫਿਰ ਤੇ ਅੱਜ? ਹੈ,
0: ਥੈਂਕ ਯੂ ਸਿਸ।
2: ਪਹਿਲੇ ਉਹਨਾਂ ਦਾ ਪਹਿਲਾ ਬਰਥਡੇ ਅੱਜ।
0: ਅੱਛਾ, ਉਹਨਾਂ ਦਾ ਪਹਿਲਾ ਬਰਥਡੇ,
1: ਚਲੋ
0: ਵਧੀਆ। ਫਿਰ ਉਹਨਾਂ ਵੱਲੋਂ ਤੁਹਾਨੂੰ ਆਪਾਂ ਥੈਂਕ ਯੂ ਕੀਤਾ ਨਾ।
2: ਇੱਕ ਜਿਹੜਾ ਉਹਨਾਂ ਚੋਂ ਹੈਗਾ ਵਾ ਉਹਦੇ ਨਾਮ ਹੈਗਾ ਮੰਤਾਜ, ਤੇ ਜਿਹੜਾ ਦੂਜਾ ਹੈਗਾ ਉਹਦੇ ਨਾਮ ਹੈਗਾ ਵੀਰ ਪ੍ਰਤਾਪ।
0: ਓਏ
1: ਵੀਰ ਪ੍ਰਤਾਪ,
0: ਓਏ ਹੋਏ
1: ਬੱਲੇ,
0: ਕੀ ਨਾਂ ਹੀ ਬੜੇ ਘੈਂੜਿਆ ਹੈ। ਵੈਰੀ ਨਾਈਸ। ਤੇ ਕੀ ਫਤਿਹ ਵੀ ਹੈਗਾ ਫਿਰ ਨਾਲ?
2: ਹਾਂਜੀ, ਫਤਿਹ ਨਾਲ ਵੀ ਗੱਲ ਕਰ
0: ਲਿਓ, ਫਤਿਹ ਨਾਲ ਵੀ ਗੱਲ ਕਰਾਂ ਹੋਏ ਰਾਤ ਚੌਕਾ ਮਾਰ ਕੇ। ਹੈਲੋ,
3: ਕਿਸੇ ਤੋਂ ਮੈਂ ਆਊਟ ਨੀ ਹੋਇਆ, ਮੈਂ ਛਿੱਕੇ
0: ਮਾਰੇ
3: ਵੈਰੀ ਵੀ ਟਾਈਗਰ ਜਿਹੜੇ ਉਹਨਾਂ ਨੇ ਸਾਡੀ ਪਿੱਚ ਲੈ ਗਏ, ਉਹੀ ਮੈਚ ਆ, ਉਹੀ 6 ਪਲੇਅਰਾਂ ਨਾਲ ਮੈਚ ਕੌਣ ਖੇਡਦਾ 6 ਪਲੇਅਰਾਂ ਨਾਲ ਹੀ, ਤੇ ਫਿਰ ਸਾਨੂੰ ਨੈਟ ਜਾਣਾ ਪਿਆ, ਮੈਨੂੰ ਨੈਟ ਦੀ ਬੈਟਿੰਗ ਨਹੀਂ ਪਈ, ਇਹ ਤਾਂ ਛਿੱਕੇ ਮਾਰਨੇ ਸੀ।
0: ਹਾਂ ਵੀ ਗੁੱਡ ਹੈ ਯਾਰ, ਪਲੇਅਰ 6 ਆਏ, ਇਹ ਵਿਕਟਾਂ ਤੋਂ ਹੀ 8 ਲੈ ਗਏ, ਆ ਮਤਲਬ
1: ਠੀਕ ਹੈ।
0: ਆ ਵੀ ਗੁੱਡ,
1: ਦੋ ਆਏ ਨਹੀਂ ਨਾ ਘਰੋਂ, ਉਹ ਵੈਸੇ ਕਿ ਨਹੀਂ ਗਏ, ਗਿਣ ਲਿਆ, ਇੰਨੀ ਟੈਨਸ਼ਨ ਖਾ ਗਏ।
3: ਹਾਂ 11 ਪਲੇਅਰ ਹੁੰਦੇ ਆ ਮੈਚ 'ਚ, ਦੋਨੋਂ ਟੀਮਾਂ 'ਚ 6-6 ਪਲੇਅਰ ਹੈ ਕਿ ਯਾਰ, ਮੈਚ ਉਹ ਕਹਿੰਦੇ 4:30 ਸਟਾਰਟ ਹੋਣਾ ਤੇ ਉਹਨਾਂ ਸਟਾਰਟ ਕੀਤਾ 5:30।
0: ਅੱਛਾ,
1: ਹੋ
0: ਯਾਰ ਪੰਕਚੁਅਲ ਨਹੀਂ ਗਏ ਹੈ ਨਾ,
1: ਇਹ ਬੜਾ ਬੜਾ ਕੰਮ ਹੈ,
3: ਬਹੁਤ ਤੰਗ।
0: 1 ਘੰਟੇ 'ਚ ਤੇ ਸਾਰੀ ਟੀਮ ਆਊਟ ਕਰ ਦੇਣੀ ਸੀ ਤੁਸੀਂ।
1: ਸਹੀ ਗੱਲ ਹੈ, ਮੈਨੂੰ ਲੱਗਦਾ ਦੋ ਵਾਰੀ ਕਰ ਦੇਣੀ
3: ਸੀ, 1 ਮਿੰਟ 'ਚ ਹੀ ਕਰ ਸਾਰੀ ਟੀਮ
0: ਇੱਕ ਮੈਂ। ਅੱਛਾ, ਇਕੱਠੇ ਖਿਲਾਰ ਕੇ ਹੈ
1: ਇਕੱਠੇ,
0: ਆ ਵੀ ਠੀਕ ਹੈ, ਆ ਵੀ ਠੀਕ ਹੈ, ਗੁੱਡ।
3: ਹਾਂ, ਇੱਕ ਪਹਿਲੀ ਬੋਲ ਤੇ ਇੱਕ ਆਊਟ, ਦੂਜੀ ਬੋਲ ਤੇ ਉਹ ਆਊਟ, ਤੀਜੀ ਬੋਲ ਤੇ ਉਹ ਆਊਟ, ਚੌਥੀ ਬੋਲ 'ਚ ਉਹ ਆਊਟ,
0: ਹਾਂ,
3: ਤੇ ਪੰਜਵੀਂ ਬੋਲ 'ਚ ਉਹ ਆਊਟ, ਤੇ ਛੇਵੀਂ ਬੋਲ 'ਚ ਉਹ ਆਊਟ।
0: ਵਾਹ, ਆ ਵੀ ਆ ਵੀ
3: ਮੇਰਾ ਓਵਰ ਡਨ, ਸਾਰੇ ਪਲੇਅਰ ਆਊਟ ਕਰਕੇ ਮੇਰਾ ਓਵਰ ਡਨ।
0: ਹਾਂ, 6 ਪਲੇਅਰ ਆਏ ਸੀ
1: ਤੇ
0: ਓਵਰ 'ਚ 6 ਹੀ ਬਾਲਾਂ ਹੁੰਦੀਆਂ।
1: ਜੀਓ ਮੇਰੇ ਮਲਿੰਗਾ ਜੀਓ,
0: ਵਾਹ
1: ਵੈਰੀ ਗੁੱਡ
0: ਗੁੱਡ। ਆ ਤੇ ਯਾਰ ਕਮਾਲ ਹੀ ਕਰ ਛੱਡੀ ਓ।
3: ਠੀਕ ਆ ਜੀ, ਮੈਂ ਸੁਣਾਉਂਗਾ ਗੱਡੀਆਂ ਬਾਰੇ।
1: ਹਾਂਜੀ, ਦੱਸੋ ਜੀ ਦੱਸੋ।
0: ਮੈਂ ਲੱਗਦਾ ਇਹੋ ਹੀ ਠੀਕ ਸੀ।
3: ਠੀਕ ਆ, ਅੱਜ ਮੈਂ ਤੁਸੀਂ ਨੰਬਰ ਕੀਆ ਬਾਰੇ, ਕੀ ਸਾਊਥ ਕੋਰੀਆ, ਕੀ ਸਾਊਥ ਕੋਰੀਆ ਦੀ ਕੰਪਨੀ ਆ, ਇਸ ਦਾ ਹੈੱਡਕੁਆਰਟਰ ਸੋਲ ਸਾਊਥ ਕੋਰੀਆ ਵਿੱਚ ਆ, ਕੀ 1944 ਵਿੱਚ ਸ਼ੁਰੂ ਹੋਈ ਸੀ, ਸ਼ੁਰੂ ਵਿੱਚ ਇਹ ਕੰਪਨੀ ਕਾਰਜ ਨਹੀਂ ਬਲਕਿ ਬਾਈਸਾਈਕਲ ਪਾਰਟਸ ਬਣਦੀ ਸੀ।
0: ਅੱਛਾ,
3: ਬਣਾਉਂਦੀ ਸੀ। ਕੀਆ ਦਾ ਨਾਮ ਇੰਟਰਸਟਿੰਗ ਆ, ਇਸ ਦਾ ਨਾਮ ਕੋਰੀਅਨ ਰੋਡਸ ਤੋਂ ਆਇਆ ਵਾ, ਜਿਸ ਦਾ ਮਤਲਬ ਲਗਭਗ ਏਸ਼ੀਆ ਤੋਂ ਅੱਥਾ ਆ। ਠੀਕ ਆ, ਤੇ ਮੈਂ ਜਿਹੜੇ ਆਪ ਦੇਖਿਆ ਕਿ ਜਿਹੜੇ ਆ ਹੰਡਾਈ, ਕੀ ਆ ਹੰਡਾਈ ਦੀ ਕੰਪਨੀ, ਕੀ ਆ ਹੰਡਾਈ ਮੋਟਰ ਕੰਪਨੀ ਕੀ ਆ?
0: ਓਕੇ ਓਕੇ,
3: ਤੇ ਜਿਹੜੀ ਕੀ ਆ ਵਾ, ਤੁਸੀਂ ਉਹਨੂੰ ਚੇਂਜ ਕਰ ਸਕਦੇ ਹੋ, ਜਿਹੜੇ ਜਿਵੇਂ ਕੀ ਹੈ ਕਾਰਨੀਵਲ ਵਾ ਉਹਦੇ ਗੇਟ ਸਲਾਈਡਿੰਗ ਹੁੰਦੇ ਆਪਾਂ ਉਹਨਾਂ ਨੂੰ ਮੈਨੂਅਲ ਕਰ ਸਕਦੇ ਤੇ ਸੇਮ ਡਿੱਗੀ ਵੀ
0: ਗੁੱਡ ਗੁੱਡ ਗੁੱਡ ਗੁੱਡ ਫਤਿਹ ਥੈਂਕ ਯੂ ਫਤਿਹ
1: ਸੋ ਮਚ
0: ਨਹੀਂ ਸਾਨੂੰ ਯਾਰ ਕੀਆ ਕੀਆ ਕਰਾਤੀ ਤੁਸੀਂ ਸਵੇਰੇ ਸਵੇਰੇ ਹੈ ਥੈਂਕ ਯੂ ਓਕੇ ਰਿਪੋਰਟ ਕਰ ਛੱਡਿਆ ਤੁਸੀਂ ਕੰਮ ਅਤੇ ਨੈਕਸਟ ਸਾਡੇ ਨਾਲ ਫਿਰ ਯੁਵਰਾਜ ਆ ਨਾ ਤਾਂ ਉਸ ਤੋਂ ਬਾਅਦ ਫਿਰ ਕਰਿਓ ਤੁਸੀਂ ਸਤਿ ਸ਼੍ਰੀ ਅਕਾਲ ਯੁਵਰਾਜ ਜੀ
1: ਬੜਾ ਧੱਕਾ ਯਾਰ ਮੈਂ ਨੀ ਲਾਈਕ ਕਰਦਾ ਇਹ ਵਾਲਾ ਰੂਲ ਯੁਵਰਾਜ
0: ਅੱਛਾ ਉਹ ਉੱਥੇ ਰਹਿ ਜਾਂਦਾ ਹੈ
3: ਹਾਂਜੀ ਉਹ ਉੱਥੇ ਹੀ ਰਹਿੰਦਾ ਪਰ ਜਿਹੜਾ ਆਊਟ ਹੋਇਆ ਹੁੰਦਾ ਉਹ ਨੋਨ ਸਟ੍ਰਾਈਕਰ ਬਣ ਜਾਂਦਾ ਤੇ ਜਿਹੜਾ ਰਨਰ ਸੀ ਉਹ ਸਟ੍ਰਾਈਕਰ ਤੇ ਆ ਜਾਂਦਾ
0: ਉਹ ਸਾਈਕਲ ਤੇ ਆ ਜਾਂਦਾ
3: ਸਟ੍ਰਾਈਕਰ
0: ਅੱਛਾ ਸਟ੍ਰਾਈਕਰ ਤੇ
3: ਸਾਡੀ ਜਿਹੜੀ ਜਿਹੜੀ ਟੀਮ ਨੇ ਉਹਨਾਂ ਨੂੰ ਆਊਟ ਕੀਤਾ ਉਹਨਾਂ ਨੂੰ 4 ਰਨ ਮਿਲ ਜਾਂਦੇ
0: ਅੱਛਾ ਇੱਕ ਵਿਕਟ ਦੇ ਤੇ ਪਰ ਉਹ ਉਹ ਕਿੰਨਾ ਕੁ ਚਿਰ ਫਿਰ ਆਊਟ ਹੋਈ ਜਾਂਦਾ
1: ਥੋੜੇ ਬਹੁਤ ਇੰਟਰਨੈਸ਼ਨਲ ਮੈਚ ਇੱਦਾਂ ਦੇ ਵੀ ਹੋਣੇ ਚਾਹੀਦੇ ਅਭਿਸ਼ੇਕ ਸ਼ਰਮਾ ਜੇ ਆਊਟ ਹੋਵੇ ਤਾਂ ਕੋਈ ਨੀ ਯਾਰ 4 ਤੁਹਾਨੂੰ ਦੇ ਦਿੱਤੇ
0: 4 ਦੂਜੇ ਨੂੰ ਦੇ ਦਿੱਤੇ ਨਹੀਂ ਉਹਨਾਂ ਦੇ ਮਹਿੰਗੇ ਪੈਂਦੇ ਨੇ ਇਹਨਾਂ ਦੇ ਸਸਤੇ ਆ
1: ਇਹਨਾਂ ਦੇ ਸਸਤੇ ਆ ਵੀ
0: ਗੱਲ ਥੈਂਕ ਯੂ ਯੁਵਰਾਜ ਕੀ ਸੁਣਾਓਗੇ ਫਿਰ
3: ਮੈਂ ਇੱਕ ਚੁਟਕਲਾ
0: ਹਾਂਜੀ
1: ਜੀ
3: ਇੱਕ ਵਾਰੀ ਇੱਕ ਕੁੜੀ ਉਹ ਇੰਟਰਨੈਟ ਵਾਲਿਆਂ ਨੂੰ ਫੋਨ ਕਰੀ ਜਾਂਦੀ ਆ ਕਰੀ ਜਾਂਦੀ ਆ ਤੇ ਫਿਰ ਉਹ ਇੰਟਰਨੈਟ ਨੂੰ ਇੰਟਰ ਵਾਲੇ ਜਿਹੜੇ ਬੰਦੇ ਉੱਥੇ ਸੀਗੇ ਉਹਨਾਂ ਨੂੰ ਕਹਿੰਦੀ ਵੀ ਮੇਰਾ ਇੰਨੀ ਦੇਰ ਹੋ ਗਈ ਇੰਟਰਨੈਟ ਨੀ ਚੱਲਦਾ ਮੈਂ ਹੁਣ ਮੈਂ ਕੀ ਕਰਾਂ ਤੁਸੀਂ ਦੱਸੋ ਤੇ ਫਿਰ ਉਹਦਾ ਭਾਈ ਕਹਿੰਦਾ ਵੀ ਤੂੰ ਘਰ ਦਾ ਕੰਮ ਹੀ ਕਰ ਲਾ
1: ਅੱਛਾ ਇਹੀ ਸੀ
0: ਇੱਕ ਤੇ ਹੋਰ ਚੀਜ਼ ਵੇਖੀ ਤੁਸੀਂ ਜਿੰਨੇ ਯੁਵਰਾਜ ਨਾ ਸਾਰੇ ਕ੍ਰਿਕਟ ਹੀ ਖੇਡਦੇ ਆ ਜਾਂ ਫਿਰ ਯੁਵਰਾਜ ਨੇ ਕਿਉਂਕਿ ਉਹਨਾਂ ਕ੍ਰਿਕਟ ਖੇਡਣੀ ਹੈ
1: ਇਹ ਹੋ ਸਕਦਾ ਹੈ ਨਾ ਮੈਂ ਕੱਲ ਉਹ ਕਪਿਲ ਦਾ ਦੇਖਦਾ ਪਿਆ ਸੀਗਾ ਐਪੀਸੋਡ ਨਵਾਂ ਆਇਆ ਤੇ ਉਹਦੇ ਅੰਦਰ ਉਹ ਕਪਿਲ ਸ਼ਰਮਾ ਕਹਿੰਦਾ ਕਿ ਮੇਰਾ ਨਾਮ ਕਪਿਲ ਤਾਂ ਹੀ ਰੱਖਿਆ ਕਿਉਂਕਿ ਕਪਿਲ ਦੇਵ ਵਰਲਡ ਕੱਪ ਜਿੱਤ ਕੇ
0: ਲਿਆ ਆਪਣੇ ਬੜਿਆਂ ਨੇ ਸਚਿਨ ਕਪਿਲ ਯੁਵਰਾਜ ਸਾਰੇ ਉਹ ਫਿਰ ਉਹ ਉਹਦੇ ਤੋਂ ਹੋ ਜਾਂਦੇ ਨਾ ਫਿਰ ਇਨਫਲੂਐਂਸਡ ਹੋ ਜਾਂਦੇ ਆ ਤੇ ਥੈਂਕ ਯੂ ਤੇ ਨੈਕਸਟ ਸਾਡੇ ਨਾਲ ਨੇ ਅਨਾਹਤ ਸਤਿ ਸ਼੍ਰੀ ਅਕਾਲ ਅਨਾਹਤ ਤੁਸੀਂ ਆਉਂਦੇ ਰਹੋ ਸਤਿ ਸ਼੍ਰੀ ਅਕਾਲ ਕੀ ਗੱਲ ਅੱਜ ਕੁੜੀ ਹੈ ਸਲਾਬੀ ਜੀ ਹੈ ਅੱਛਾ ਖਾ ਰਹੀ ਸੀ ਓਕੇ ਓਕੇ ਓਕੇ ਓਕੇ ਖਾ ਲਿਆ ਕਿ ਨਹੀਂ ਆਪਾਂ ਡਿਸਟਰਬ ਕਰਤਾ ਫਿਰ ਤੁਹਾਨੂੰ ਸਵੇਰੇ ਸਵੇਰੇ
1: ਕਿਆ ਬਾਤ ਨੇ
0: ਸਕੂਲ ਜਾਣ ਤੋਂ ਪਹਿਲਾਂ ਤੇ ਸੌਣ ਜਾਣਾ ਉੱਥੇ ਕਿ ਪੜ੍ਹਨ ਜਾਣਾ ਭਲਾ
3: ਪੜ੍ਹਨ ਹੀ ਜਾਣਾ
0: ਹਾਂ
1: ਮੈਨੂੰ ਦੱਸ ਦੋ ਕਦ ਤੱਕ ਆਉਂਗੇ ਮੈਂ ਨੀਚੇ ਸਟੂਡੀਓ ਨੀਚੇ ਵੇਟ ਕਰ
0: ਅੱਜ ਇੱਦਾਂ ਤੁਸੀਂ ਦੇਣੇ ਇੱਦਾਂ ਤੇ ਅਸੀਂ ਸਾਰਿਆਂ ਨੂੰ ਖਵਾ ਦਾਂਗੇ ਲਓ ਬਈ ਸਾਰੇ ਇੱਕ ਇੱਕ ਕੁਲਚਾ ਫੜੋ ਭਾਈ ਆਲੋ ਆਲੋ ਭਾਜੀ
1: ਜਿਹਨਾਂ ਦੇ ਮੈਸੇਜ ਆਏ ਉਹਨੂੰ ਦੋ ਦੋ ਦੇ ਦੋ ਯਾਰ ਜਿਹੜੇ ਮੈਸੇਜ ਭੇਜਦੇ ਪਏ ਉਹਨਾਂ ਨੂੰ ਦੋ ਦੋ ਦੇ ਦੋ ਨਾ ਉਹਨਾਂ ਦੀ ਵੀ ਥੋੜੀ ਮਤਲਬ ਐਨਰਜੀ ਵੇਸਟ ਹੁੰਦੀ ਪਈ ਹੈ ਨਾ
0: ਹਾਂ ਸੁਖਵਿੰਦਰ ਭੈਣ ਜੀ ਆਲੋ ਆ ਫੜੋ ਆਪ ਐਡੀਲੇਡ ਤੋਂ ਬੜੋ ਹੋਸੀ ਜਾਜੀ ਇੱਕ ਕੁਲਚਾ ਸਾਡੇ ਲਈ ਵਿਨੀ ਬੈਗ ਵਾਲਿਆਂ ਲਈ ਇੱਕ ਕੁਲਚਾ
1: ਉਹਨਾਂ ਨੂੰ ਥੋੜ੍ਹਾ ਜ਼ਿਆਦਾ ਦੇ ਦਿਓ ਯਾਰ ਹਾਂਜੀ ਦੂਰ ਨੇ ਉਹਨਾਂ ਨੂੰ ਜ਼ਿਆਦਾ ਦੇ ਦਿਓ
0: ਹਾਂ ਘੁੰਮਣ ਸਾਹਿਬ ਛੋਲੇ ਪਵਾ ਲਓ ਆਓ ਇੱਕ ਮਿੰਟ
1: ਉਹਨਾਂ ਉੱਚ ਵੀ ਕਵਿਤਾ ਲਿਖ ਕੇ ਦੇ ਦੇਣੀ ਕੋਈ ਘੁੰਮਣ ਸਾਹਿਬ ਨੇ
0: ਹਾਂ ਲਾਲ ਜੀ ਆਹ ਫੜੋ ਫੜੋ ਇੱਕ ਮਿੰਟ ਸੁਨਾ ਸਾਹਿਬ ਇੱਕ ਮਿੰਟ ਮੇਰੇ ਪਾਸੇ ਰੱਖੋ ਹਾਲੋ ਫੜੋ ਕੁਲਚਾ ਲਓ ਕੁਲਚਾ
1: ਵਾਹ
0: ਹਾਂ ਵੇਖਿਆ ਪਾਪਾ ਨੂੰ ਕਹੋ ਛੇਤੀ ਸਪੀਡ ਖਿੱਚੋ ਬੰਦੇ ਵਾਵਾ ਬਹਿ ਗਏ
1: ਹੁਣ ਜਨਤਾ ਜ਼ਿਆਦਾ ਆ ਗਈ ਹੈ ਪਾਪਾ ਨੂੰ ਕਹੋ ਲੱਗੇ ਰਹੋ ਠਾ ਠਾ ਠਾ
2: ਜਸਵਾਲ ਅੰਕਲ ਨੂੰ ਵੀ ਦੇ ਦੋ ਨਾ ਫਿਰ ਉਹ ਮੈਨੂੰ ਪੀਜ਼ਾ ਦੇ ਦੇਣਗੇ ਉਹਦੇ ਬਦਲੇ
0: ਅੱਜ ਜਸਵਾਲ ਸਾਹਿਬ ਤੰਦੂਰ ਹਲੋ
1: ਯਾਰ ਆ ਮੈਂ ਪਟੀਸ਼ਨ ਸ਼ੁਰੂ ਕਰਨੀ ਹੈ ਜਸਵਾਲ ਭਾਜੀ ਵਾਸਤੇ
0: ਦੇਖੋ ਉਹਨਾਂ ਨੂੰ ਤੇ ਉਹਨਾਂ ਨੂੰ ਲਾਸਟ ਵਿੱਚ ਆਪਾਂ ਦੇਣੇ ਜਦੋਂ ਤੁਸੀਂ ਸਕੂਲ ਸਕਾਲ ਚੱਲ ਗਏ ਹੈ ਨਾ
1: ਹਾਂ ਨਹੀਂ ਠੀਕ
0: ਹੈ ਹਾਂ ਉਹਨਾਂ ਨੇ ਤੇ ਆਨਲਾਈਨ ਵੀ ਨਹੀਂ ਤੁਹਾਨੂੰ ਮੁੜ ਕੇ ਬਸਾਰਾ ਆਉਣ ਦੇਣੀ ਇਹੋ ਜਿਹਾ ਪੰਗਾ ਨਾ ਲੈ ਲਿਓ ਕਿਤੇ
1: ਸਹੀ ਗੱਲ ਹੈ ਬਈ ਸਹੀ ਗੱਲ ਹੈ
0: ਥੈਂਕ ਯੂ ਕੁੜੀਏ ਤੂੰ ਸਵੇਰੇ ਸਵੇਰੇ ਸਾਨੂੰ ਕੁਲਚਾ ਕੁਲਚਾ ਫੀਲ ਕਰਾਤਾ ਵਾ
1: ਸਹੀ ਗੱਲ
0: ਅਸੀਂ ਹੱਸਾਂਗੇ ਕਿੱਦਾਂ ਸਾਡੇ ਮੂੰਹ ਚ ਪਾਣੀ ਆ ਗਿਆ
1: ਸਹੀ ਗੱਲ ਹੈ ਸਹੀ ਗੱਲ ਹੈ
0: ਸਾਡੇ ਮਾਈਕ ਤੇ ਲਾਲ ਨਾ ਡਿੱਗ ਪਏ
1: ਵਿਜੂਅਲਾਈਜੇਸ਼ਨ ਹੀ ਵੱਖਰੀ ਹੋਣੀ ਸ਼ੁਰੂ ਹੋ ਗਈ ਹੈ
0: ਚਾ ਫਿਰ ਠੰਡਾ ਹੋਣ ਡਿਆ ਕੁਲਚਾ ਕੀ ਸੁਣਾਓਗੇ
2: ਅੱਜ ਇੱਕ ਬੁਝਾਰਤ
0: ਹਾਂਜੀ
1: ਸੁਣਾ
2: ਬਾਤ ਪਾਵਾਂ ਬਤੋਲੀ ਪਾਵਾਂ ਸੁਣਵੇ ਭਾਈ ਕਾਕੜੀਆ ਇੱਕ ਸ਼ਖਸ ਮੈਂ ਐਸਾ ਡੀਠਾ ਤੌਣ ਲੰਮੀ ਸਿਰ ਆਕੜਿਆ
0: ਵਾਹ ਇਹ ਹੈਗਾ ਉਹ ਅੰਗਰੇਜ਼ੀ ਫਿਲਮਾਂ ਚ ਆਉਂਦਾ ਹੈ ਗ੍ਰਿੰਜ ਜੇ ਟਾਈਪ ਕੀ ਹੁੰਦਾ ਉਹ ਹਰਿਆ ਜਾ ਕੀ ਹੁੰਦਾ ਉਹ
1: ਗ੍ਰਿੰਜ
0: ਉਹ ਹਰਿਆ ਉਹੀ ਹੁੰਦਾ ਉਹੀ ਹੁੰਦਾ ਇਦਾਂ ਦਾ ਆਕੜਿਆ ਜਾ
1: ਗੁੱਡ ਆਈਡੀਆ
0: ਹੈਨਾ
1: ਹਾਂ ਇਹ ਵੀ ਠੀਕ ਹੈ
2: ਉਹੀ
0: ਨਹੀਂ ਜਾਂ ਇੱਥੇ ਨਿਆਣੇ ਨਿੱਕੇ ਨਿਆਣੇ ਖੇਡਦੇ ਉਹ ਸੋਫੀ ਜਾਂ ਕੈਕ ਖਿਡਾਉਣਾ ਜਾਂ
1: ਸੋਫੀ ਇਹ ਨਹੀਂ ਮੈਨੂੰ ਪਤਾ
0: ਜਿਹੜੀ
1: ਤੁਸੀਂ ਬੁਝਾਰਤ ਪਈ ਗੁੱਡ ਰਿਦਮ
0: ਸਾਰੇ ਕਹਿ ਰਹੇ ਪੁੱਤ ਕਹਿੰਦੇ ਕੁਲਚਾ ਸਵਾਦ ਸੀ ਨਵੀਂ ਜੀ ਕਹਿੰਦੇ ਵਿਨੀਪੈਗ ਤੋਂ ਕਹਿੰਦੇ ਸਵਾਦ ਸੀ ਕੁਲਚਾ ਤੇ ਜਤਿੰਦਰਪਾਲ ਅੰਕਲ ਕਹਿੰਦੇ ਮੇਰੇ ਲਈ ਇੱਕ ਹੋਰ ਲਵਾ ਦੋ
1: ਨਹੀਂ ਨਹੀਂ ਭਾਈ ਹੁਣ ਉਹਨਾਂ ਕੀ ਮਟੀਰੀਅਲ ਸੀਗਾ
0: ਤੇ ਇੱਧਰ ਹਾਂ ਇੱਧਰ ਗਾਬਾ ਫੈਮਿਲੀ ਵੱਲੋਂ ਵੀ ਥੈਂਕ ਯੂ ਆਇਆ ਵਾ ਕਹਿੰਦੇ ਕਿ ਵੈਰੀ ਨਾਈਸ ਸਮਰ ਸਕੂਲ ਲੈ ਗਿਆ ਨਾਲ ਇੱਕ
1: ਚਲੋ
0: ਇੱਕ ਖਾ ਗਿਆ ਇੱਕ ਕਹਿੰਦੇ ਸਕੂਲ ਲੈ ਗਿਆ ਨਾ
1: ਕਿੰਨਿਆਂ ਦਾ ਭਲਾ ਕਰਤਾ ਨਾ ਹੱਥ ਵੈਰੀ ਗੁੱਡ ਯਾਰ ਵੈਰੀ ਗੁੱਡ
0: ਵੇਖੋ ਤੁਸੀਂ ਸਵੇਰੇ ਸਵੇਰੇ ਕਿੰਨਾ ਪੁੰਨ ਖੱਟਿਆ ਪੁੱਤ ਜੀ ਤੁਸੀਂ
1: ਅੱਜ ਅੱਜ ਬਿਨਾਂ ਗੱਲੋਂ ਆਰਡਰ ਹੋਣੇ ਇੱਧਰ ਉੱਧਰੋਂ ਰੈਸਟੋਰੈਂਟ ਵਾਲਿਆਂ ਨੂੰ ਪਤਾ ਨਹੀਂ ਹੋਣਾ ਕਿ ਯਾਰ ਅੱਜ ਕਿਉਂ ਬਿਨਾਂ ਗੱਲੋਂ ਜ਼ਿਆਦਾ ਆਰਡਰ ਹੋ ਰਹੀਆਂ ਚੀਜ਼ਾਂ
0: ਸੰਦੀਪ ਸਿੰਘ ਰੱਖੜਾ ਜੀ ਕਹਿੰਦੇ ਮੇਰਾ ਥੋੜਾ ਜਿਹਾ ਰਾੜ ਦਿਓ ਭਾਈ ਮੈਂ ਨਾ
1: ਉਹ ਮਾਈ ਕਾਈਂਡ ਆਫ ਪਰਸਨ ਨਹੀਂ ਨਹੀਂ ਸਹੀ ਗੱਲ ਹੈ ਸਹੀ ਗੱਲ ਮੱਖਣ ਸਾਈਡ ਤੇ ਕੀ ਮੱਖਣ ਉੱਤੇ
0: ਕਹਿੰਦੇ ਧਨੀਆ ਪਾ ਦਿਓ ਕਹਿੰਦੇ ਧਨੀਆ ਵੀ ਪਾ ਦਿਓ ਥੋੜਾ ਜਿਹਾ ਉੱਤੇ
2: ਪਨੀਰ ਵੀ ਮਿਰਚਾਂ ਵੀ
0: ਹੈ ਹਾਂ ਦੱਸੋ ਭਾਈ ਪਨੀਰ ਮਿਰਚਾਂ ਪਾਉਣੀਆਂ ਕਿਸੇ ਨੇ ਦੱਸੋ ਰਾਜ ਖੁਰਾਣਾ ਜੀ ਕਹਿੰਦੇ ਵੀ ਮਤਲਬ ਕੁਲਚੇ ਬਚੇ ਆ ਤੇ ਮੈਨੂੰ ਵੀ ਇੱਕ ਦੇ ਦੋ ਬਚੇ ਜੀ ਬਚੇ ਲੈ ਦੱਸ ਲੈ ਕਮਾਲ ਮਾਲ ਇੱਧਰ
1: ਤੁਸੀਂ ਆਰਡਰ ਤੇ ਕਰੋ
0: ਇੱਧਰ ਤੇ ਇੱਕ ਸਕਿੰਟ ਚ ਪੰਜ ਕੁਲਚੇ ਲੱਥਣ ਡਏ ਕਹਿੰਦੇ ਮੈਂ ਵੀ ਕੱਲ ਪੀਜ਼ਾ ਦੇ ਦੂੰਗਾ ਤੇ ਅੱਜ ਮੈਨੂੰ ਕੁਲਚਾ ਖਵਾ ਦੋ
1: ਆ ਠੀਕ ਹੋ ਗਿਆ ਮਾਰਗਰੀਟਾ ਹੈ ਮਾਰਗਰੀਟਾ
0: ਹਾਂ ਠੀਕ ਆ ਤੁਸੀਂ ਨਵੀਂ ਜੀ ਵਿਹਲੇ ਹੋ ਗਏ ਤੁਸੀਂ ਇੱਕ ਮਿੰਟ ਆ ਫੜੋ ਚਾਹ ਪੀਓ ਤੁਸੀਂ ਉਹਨੇ ਜਾਣਾ ਗਲਾ ਸਾਫ਼ ਕਰਵਾ ਲਓ ਅਮ੍ਰਿਤ ਲੜ ਪਈ ਮੇਰੇ ਨਾਲ ਕਹਿੰਦੀ ਮੈਨੂੰ ਵੀ ਦੋ ਕੁਲਚਾ
1: ਦੇਖੋ
0: ਤੁਸੀਂ ਲਓ ਭੈਣ ਦਾ ਅਮ੍ਰਿਤ ਜੀ ਤੁਸੀਂ ਕੋਈ ਲੜਨਾ ਲਓ ਤੁਸੀਂ ਵੀ ਖਾਓ
1: ਐਕਸਟਰਾ ਦੋ ਉਹਨਾਂ ਨੂੰ ਐਕਸਟਰਾ ਪਾ ਦਿਓ ਨਾ
0: ਹੋਰ ਕੀ ਆਲੋ ਗਾਜਰ ਦਾ ਚਾਰ ਵੀ ਲਓ ਤੇ
2: ਚੱਕੋ ਤੇ ਡਬਲ ਬਟਰ ਵਾਲਾ ਦਵਾਂਗੇ
0: ਹਾਂ ਦਵਾਂਗੇ ਨੀ ਦਿੱਤਾ ਕਹੋ ਆਲੋ
1: ਪਹੁੰਚ ਗਿਆ
0: ਹਾਂ ਕਹੋ ਚੱਕੋ ਡਬਲ ਬਟਰ ਥੈਂਕ ਯੂ
2: ਸਤਿ ਸ੍ਰੀ ਅਕਾਲ
0: ਪੁੱਤਰ ਜੀ ਤੁਸੀਂ ਵੀ ਖਾਦਾ ਕੁਲਚਾ ਕੇ ਨਹੀਂ ਗੁੱਡ ਹੋ ਗਿਆ ਫਿਰ ਤੇ ਯਮੀ ਸੀ ਸਵਾਦ ਲਗਾ ਹੋਣਾ ਇਧਰ ਤੇ ਵਰਚੁਅਲੀ ਸਾਰੇ ਸਵਾਦ ਲਵਾਈ ਜਾਂਦੇ ਤੁਹਾਡੇ ਕੋਲ ਤੇ ਰਿਐਲਿਟੀ ਚ ਪਿਆ ਹੈ
1: ਨਹੀਂ ਪਾਪਾ ਨੂੰ ਕੋਈ ਹਜੇ ਨਾ ਖਾਓ ਹਜੇ ਤਾਂ ਆਰਡਰ ਬਹੁਤ ਆਈ ਜਾਂਦੇ
0: ਸਾਰੇ ਪਾਪਾ ਦੇ ਮੂੰਹ ਵੱਲ ਵੇਖਣ ਡੇ ਕੋਈ ਲਿਬਣ ਇੱਧਰ ਮੈਸੇਜ ਤੇ ਮੈਸੇਜ ਵਰਨ ਡਿਆ ਪਾਪਾ ਆਪ ਬਹਿ ਗਏ ਹਾਂਜੀ
2: ਸਾਰੇ ਬੇਕਾਰ ਚੀਜ਼ਾਂ ਨੂੰ ਬਾਹਰ ਸੁੱਟ ਦੋ ਪਤੀ ਕਹਿੰਦਾ
0: ਪਾਪਾ ਨੇ ਕੁਲਚਾ ਖਵਾ ਕੇ ਅੱਜ ਆਹ ਚੁਟਕਲਾ ਦੱਸਿਆ ਵਾ
1: ਗੁੱਡ ਗੋਇੰਗ ਗੁੱਡ ਗੋਇੰਗ
0: ਕੁਲਚੇ ਦਾ ਕਮਿਆਜਾ ਹੈ
1: ਵਾਹ ਬਈ ਵਾਹ ਇੱਥੇ ਮੁੱਲ ਤਰਿਆ ਕੁਲਚੇ ਦਾ
0: ਆਹ ਤੇ ਵਧੀਆ ਆਈਡੀਆ ਪਤਾ ਲੱਗਾ ਮੰਮੀ ਦੇ ਖਿਲਾਫ ਚੁਟਕਲੇ ਸਰੋਲੇ ਤੇ ਕੁਲਚਾ ਕਰਕੇ ਬਣਾ ਦੋ ਥੈਂਕ ਯੂ ਬਤੂ
1: ਥੈਂਕ ਯੂ
0: ਓ ਥੈਂਕ ਯੂ ਯਮ ਥੈਂਕ ਯੂ ਤੇ ਨੈਕਸਟ ਸਾਡੇ ਨਾਲ ਆ ਅਸੀਸ ਕੌਰ ਅਸੀਸ ਕੌਰ ਆ ਜਾਓ ਕੁਲਚਾ ਲੈ ਲਓ ਬੁੱਤ ਹੈਲੋ ਸਤਿ ਸ਼੍ਰੀ ਅਕਾਲ ਉਹ ਕੁਲਚਾ ਖਾ ਲਿਆ ਬਈ
2: ਉਹ ਬਈ ਕੁਲਚਾ ਤਾਂ ਮੈਂ ਖਾਣਾ ਹੀ ਨਹੀਂ ਸੀ
0: ਉਹ ਬਈ ਕਿਉਂ ਨਹੀਂ ਖਾਣਾ ਹੀ ਬਣਿਆ ਪਿਆ ਠੰਡਾ ਹੁੰਦਾ ਪੀਜ਼ਾ ਕੱਲ ਮਿਲੂਗਾ ਪੁੱਤੋ ਕੱਲ ਲਿਆਉਣਾ ਹਾਂ ਕੱਲ ਲਿਆਉਣਾ ਆਪਣੇ ਹਾਂਜੀ ਹਾਂਜੀ ਕੱਲ ਕੱਲ ਰਾਜ ਖੁਰਾਣਾ ਹਾਂ ਪੀਜ਼ਾ ਕੱਲ ਰਾਜ ਖੁਰਾਣਾ ਅੰਕਲ ਨੇ ਕੱਲ ਪੀਜ਼ਾ ਲਿਆਉਣਾ ਤੁਸੀਂ ਕੱਲ ਟਾਈਮ ਨਾਲ ਆ ਜਾਓ ਪਹਿਲਾਂ ਵਾਰੀ ਲੈ ਲਿਓ
1: ਟੋਪਿੰਗ ਦੱਸ ਦਿਓ ਕਿਹੜੇ ਵਾਲੀ ਚਾਹੀਦੀ
0: ਠੀਕ ਹੈ ਕਾਪੀਆਂ ਕਿਤਾਬਾਂ ਲੈ ਕੇ ਜਾਂਦੇ ਹੁੰਦੇ ਹਾਂ ਤੁਸੀਂ ਪੀਜ਼ੇ ਲੈ ਕੇ ਜਾਂਦੇ
1: ਹਾਂਜੀ ਹਾਂਜੀ ਨਹੀਂ ਸਕੂਜ਼ ਯੂ ਜੀ
2: ਕੱਲ ਕੱਲ ਅਸੀਂ ਦੋ ਫੈਮਿਲੀ ਵਾਲੇ ਲਈ ਤੇ ਇੱਕ ਮੈਗਰੀਟਾ ਮੇਰੇ ਲਈ
0: ਦੋ ਫੈਮਲੀ ਲਏ ਤੇ ਇੱਕ ਮੇਰੇ ਲਈ ਇਹ ਤਾਂ ਲੱਗਦਾ ਤੌਲੀਏ ਲਏ ਹੁੰਦੇ
2: ਖਾਧਾ ਨੀ ਮੈਨੂੰ ਤਾਂ ਬਸ ਮੈਗਨੀਟਾ ਵੀ ਜਿਹਾ ਲੱਗਦਾ ਉਹਦੇ ਬਸ ਪਰ ਜੋ ਧਨੀਆ ਹੁੰਦੇ ਤੇ ਸੌਸ ਤੇ ਚੀਜ਼
0: ਵੈਰੀ ਨਾਈਸ ਤੁਸੀਂ ਕਦੀ ਟਿਸ਼ੂ ਪੀਜ਼ਾ ਖਾਧਾ
2: ਟਿਸ਼ੂ ਪੀਜ਼ਾ
0: ਹਾਂਜੀ ਇਹ ਬਹੁਤ ਪਤਲਾ ਹੁੰਦਾ ਟਿਸ਼ੂ ਪੀਜ਼ਾ ਵੈਰੀ ਨਾਈਸ
1: ਅੱਛਾ ਚਲੋ ਯਾਰ ਟਰਾਈ ਕਰਾਂਗੇ ਕਦੀ ਅਸੀਂ ਤੁਸੀਂ ਖਾਧਾ
2: ਟਿਸ਼ੂ ਪੀਜ਼ਾ ਹੁੰਦਾ ਨਹੀਂ ਬਈ
0: ਉਹ ਹੁੰਦਾ ਵਾ ਟਿਸ਼ੂ ਦੇ ਉੱਤੇ ਟਿਸ਼ੂ ਦੇ ਉੱਤੇ
2: ਟਿਸ਼ੂ ਪੀਜ਼ਾ ਹੁੰਦਾ ਉਹ ਬਣਾ ਲੈਂਦੇ ਟਿਸ਼ੂ ਪੀਜ਼ਾ
0: ਨਹੀਂ ਪੁੱਤ ਉਹ ਏਦਾਂ ਟਿਸ਼ੂ ਲੈ ਕੇ ਉਹਦੇ ਉੱਤੇ ਸਾਰਾ ਕੁਛ ਪਾ ਦਿੰਦੇ ਤੇ ਉਹਨੂੰ ਕੁੱਕ ਕਰਕੇ ਤੇ ਟਿਸ਼ੂ ਉਦਾਂ ਹੀ ਰਹਿ ਜਾਂਦਾ ਉੱਤੋਂ ਉੱਤੋਂ ਫੇਰ ਖਾ ਲੈਂਦੇ
1: ਉਹ ਗੁੱਡ ਆਈਡੀਆ ਵਾਹ ਟਰਾਈ ਕਰਾਂਗੇ ਕਦੇ ਅਸੀਸ
2: ਤੁਹਾਨੂੰ ਪਤਾ ਬਈ ਕੋਆਲਾਸ ਕਿੰਨੇ ਆਵਾਜ਼ ਸੁਣਦੇ
0: ਹਾਂਜੀ 8 ਘੰਟੇ
1: ਅੱਛਾ ਬੜੇ ਕਲਾ ਲੈ
0: ਅਸੀਂ ਜਿਨ੍ਹਾਂ ਨੂੰ ਜਾਣਦੇ ਹਾਂ 8 ਹੀ ਸੁਣਦੇ ਆ ਤੁਸੀਂ ਚੁੱਪਾ
1: ਸਹੀ ਗੱਲ ਆ ਸਾਡੇ 9 ਨਾਲ ਬਲੇ 8 ਹੀ ਸੁਣਦੇ
0: ਮੈਂ ਜਾਣਦਾ ਇੱਕ ਨੂੰ 8 ਹੀ ਸੁਣਦਾ ਉੱਠ ਪੈਂਦਾ ਪੁੱਤ ਉੱਠ ਪੈਂਦਾ ਉਹਦਾ ਕੇਸ ਵੱਟ ਕੇ ਪਿਆ ਰਹਿੰਦਾ
2: ਯੈਸ ਗੱਲ ਸੁਣੋ ਗੈਸ ਕਰੋ ਗੈਸ ਕਰੋ
1: ਯੈਸ
0: ਗੈਸ ਕਰੋ 18 ਆਵਰ
1: ਓਏ ਇਹ ਤਾਂ ਜ਼ਿਆਦਾ ਹੋ ਗਏ ਯਾਰ
0: ਨਹੀਂ ਨਹੀਂ
2: ਵੇਟ ਮੈਂ ਸੁਣੋ ਦੱਸੂਗੀ ਲੋਅਰ ਆ ਕੇ ਹਾਇਰ
1: ਹਾਇਰ
0: ਓਕੇ
1: 24 ਤਾਂ ਘੰਟੇ ਹੁੰਦੇ ਦਿਨ ਚ
0: ਉਹ 22 ਘੰਟੇ ਸੌਂਦਾ
1: ਮੇਰਾ ਵਿਛੜਿਆ ਭਰਾ
0: ਵੇਖ ਲੈ ਦਿਨ ਰਾਤ ਕੰਮਾਂ ਤੇ ਲੱਗੇ ਰਹੀ ਦਾ ਕਵਾਲਾ ਵੀ ਤੇ ਗੁਜ਼ਾਰਾ ਕਰਨ ਨਹੀਂ ਡਿਆ
1: ਸਹੀ ਗੱਲ ਹੈ ਨਾ ਮੈਂ ਸਮਝਾਉਂਦਾ ਸਾਰਿਆਂ ਨੂੰ
0: 20 ਘੰਟੇ ਸੌਂ ਕੇ ਥੈਂਕ ਯੂ ਓਕੇ ਥੈਂਕ ਯੂ ਕਵਾਲਾ ਥੈਂਕ ਯੂ
1: ਬਾਏ ਕਵਾਲਾ
0: ਤੇ ਨੈਕਸਟ ਉਹ ਨਹੀਂ ਹੁਣ ਕੱਲ ਨੈਕਸਟ ਸਾਡੇ ਨਾਲ ਆ ਤਵਨੀਤ ਐਂਡ ਸਿਬਲਿੰਗਸ ਹਾਂ ਮੰਮਾ ਨੂੰ ਆਵਾਜ਼ ਮਾਰੀ ਆਪਾਂ ਹੋਰ ਕੀ ਤੁਸੀਂ ਪੀਜ਼ੇ ਲੈ ਕੇ ਬੈਠੇ ਜੀ
1: ਕੈਸੀ ਹੋ ਠੀਕ ਹੋ
3: ਠੀਕ ਆ ਤੂੰ ਦਾਦਾ ਕੀ ਹਾਲ ਆ
1: ਬੈਸਟ ਬੈਸਟ ਤੁਹਾਡੇ ਨਾਲ ਗੱਲ ਹੋ ਗਈ ਕਿਆ ਹੈ ਟਾ ਬਸ ਕੰਮ ਕਰ ਲਿਆ ਨਾਸ਼ਤਾ
0: ਤੁਸੀਂ ਕੁਲਚਾ ਖਾਣਾ
3: ਜੀ ਖਾਦਾ
0: ਖਾਣਾ ਵਾ
3: ਹੋਰੀ ਬ੍ਰੇਕਫਾਸਟ ਖਾ ਲਿਆ
0: ਓਹੋ ਚੱਲ ਕੋਈ ਨਹੀਂ ਫਿਰ ਕੱਲ ਪੀਜ਼ਾ ਖਾਵਾਂਗੇ ਆਪਾਂ
1: ਫਿਰ ਕੱਲ ਪੀਜ਼ਾ ਖਾਣੇ ਆ ਫਿਰ ਡਨ ਹੋ ਗਿਆ ਟਿਸ਼ੂ ਪੀਜ਼ਾ
3: ਤੁਸੀਂ
1: ਕਿਹੜੇ ਵਾਲਾ ਖਾਂਦੇ ਹੋ
0: ਮੰਮਾ ਨੂੰ ਪੁੱਛਾਂ ਹਾਂ ਮੰਮਾ ਨੇ ਕਹਿਣਾ ਲਿਆ
1: ਪੈਰੀ ਪੈਰੀ ਉਹਦੀ ਜ਼ਿਆਦਾ ਵੈਲਿਊ ਆ ਬਾਈ ਸਹੀ ਗੱਲ ਆ ਤੇ
0: ਕੀ ਸੁਣਾਓਗੇ ਫਿਰ ਪੈਰੀ ਪੈਰੀ ਪੀਜ਼ਾ
3: ਮੋਟੀ ਦਾਣੇ
0: ਅੱਛਾ ਇੱਕ ਡੱਬੀ ਚ ਦੋ ਦਾਣੇ
3: ਇੱਕ ਡੱਬੀ ਵਿਚ ਦੋ ਦਾਣੇ ਇੱਕ ਡੱਬੀ ਵਿੱਚ ਦੋ ਖਾਨੇ ਉਸ ਡੱਬੀ ਵਿੱਚ ਮੋਤੀ ਦਾਣੇ
0: ਉਸ ਡੱਬੀ ਚ ਮੋਤੀ ਦਾਣੇ ਨਾਸਾ
3: ਨਹੀਂ
1: ਲੈ ਸਹੀ ਸੀ
0: ਆਹੋ
1: ਬਹੁਤ ਵਧੀਆ ਸੀ
0: ਹੁੰਦੀ ਹੈ ਕਿਸੇ ਵੇਲੇ
1: ਨਹੀਂ ਨਹੀਂ ਡਨ ਮੈਂ ਤੇ ਇਹੀ ਮੰਨਦਾ ਬਈ ਅਸੀਂ ਇਹੀ ਮੰਨਣਾ ਸਾਡਾ ਚੱਲਦਾ ਤੱਕਾ
0: ਇਹੋ ਹੀ ਆ ਇਹੋ ਹੀ
1: ਮੰਨ ਜੋ ਯਾਰ ਤਵਨੀਤ ਸਾਡੀ ਇੰਨੀਆਂ ਮੰਨੀ ਦੀ
0: ਲੰਚ ਬਾਕਸ
3: ਨਹੀਂ ਸਾਡਾ ਬੋਡੀ ਪਾਰਟ ਹੈ
0: ਅੱਛਾ ਬੋਡੀ ਪਾਰਟ ਆ
1: ਤੇ ਨਾਸਾ ਤਾਂ ਨਾਸਾ ਕੀ ਗੱਲ ਬੋਡੀ ਪਾਰਟ ਨਹੀਂ
0: ਅੱਖਾਂ
3: ਹਾਂਜੀ
1: ਓਏ ਚੱਲ ਲੱਗ ਗਈ ਸੀਗੇ ਵੈਰੀ ਗੁੱਡ
3: ਤੇ ਕੱਲ ਮੈਂ ਸੰਦੀਪ ਅੰਕਲ ਨੂੰ ਮੈਂ ਮੈਸੇਜ ਵੀ ਨਹੀਂ ਕੀਤਾ ਤੇ ਕੱਲ ਸੰਦੀਪ ਅੰਕਲ ਨੇ ਅਮਲਾਫ ਥੈਰੇਪੀ 12 ਵਜੇ ਤੋਂ ਪਹਿਲਾ ਪਾਰਟੀ
0: ਉਹ ਮੈਨੂੰ ਲੱਗਦਾ ਸੁਣਦੇ ਹੋਣੇ ਆ ਡਰ ਗਏ ਫਿਰ
3: ਹਾਂਜੀ ਬਾਜੀ ਵਾਲੇ ਇੰਦਾ ਹੀ ਹੁੰਦੇ ਬਾਜੀ ਵਾਲੇ ਡਰਾਂ ਲਈ ਹੁੰਦੇ
0: ਵੈਰੀ ਨਾਈਸ ਮਾਜੇ ਵਾਲੇ
1: ਬਟਾਲਾ ਵਾਲਿਓ ਮਾਜੇ ਵਾਲਿਓ
0: ਤੇ ਨੈਕਸਟ ਕਿਹਦੀ ਵਾਰੀ ਆ
3: ਐਸ਼ਲਿਨ
0: ਹਾਂਜੀ
1: ਕਰਾਓ ਜੀ ਕਰਾਓ
0: ਫਿਲਮਾਂ
1: ਹੁਣ ਅਗਲੀ ਫਿਲਮ ਪਤਾ ਕਿਹੜੀ ਵੇਖਣੀ ਚਿੱਲਰ ਪਾਰਟੀ ਇਹ ਬੜੀ ਘੈਂਟ ਫਿਲਮ ਹੈ
0: ਇੱਕ ਹੋਰ ਤੁਸੀਂ ਵੇਖਿਓ ਹਮ ਹੈ ਕਮਾਲ ਕੇ ਪਰ ਅੱਧੀ ਕੀ ਵੇਖਿਓ
1: ਮੈਂ ਵੀ ਨੀ ਦੇਖੀ ਮੈਂ ਵੀ ਦੇਖੂਗਾ ਬਈ
0: ਅੱਧੀ ਬੜੀ ਘੈਂਟ ਆ
1: ਚਟਾਊ ਨਾ ਕੰਮ
0: ਬਾਅਦ ਚ ਫੇਲ ਜੀ ਹੋ ਜਾਂਦੀ ਹੈ ਅੱਧੀ ਤੇ ਬਹੁਤ ਜ਼ਬਰਦਸਤ ਹੈ
1: ਚਲੋ ਅੱਧੀ ਵੇਖਣੀ ਹਮ ਕਮਾਲ ਕੇ ਹੈ
0: ਹਮ ਹੈ ਕਮਾਲ ਕੇ
1: ਤੇ ਪੂਰੀ ਵੇਖ ਲਓ ਚਿੱਲਰ ਪਾਰਟੀ ਹੈ
0: ਕੀ ਸੁਣਾਓਗੇ ਫਿਰ
3: ਇੱਕ ਬੁਜਾਰਤ
0: ਹਾਂਜੀ
1: ਹੋਜੀ ਲਿਆਓ
3: ਡਾਲਰ ਬਾਂਦਰ ਤੇ ਚਿੜੀ ਨਾਰੀਅਲ ਦੇ ਰੁੱਖ ਦੇ ਦੌਰ ਲੰਦੇ ਪਹਿਲਾ ਕਿਹੜਾ ਪਹਿਲਾ ਕੌਣ ਕਿਹੜਾ ਲਊਗਾ
0: ਪਹਿਲਾਂ ਕੌਣ ਲਊਗਾ
3: ਹਾਂਜੀ ਨਾਰੀਅਲ ਦੇ ਰੁੱਖ ਦੇ ਦੌਰ ਲੰਦੇ ਉੱਪਰ
0: ਕੇਲਾ ਕੌਣ ਪਿਆ ਜਿਹਦੀ ਜੇਬ ਚ
3: ਨਹੀਂ ਕੇਲਾ ਲਊਗਾ ਪਹਿਲਾਂ।
0: ਕੇਲਾ ਕੌਣ ਪਹਿਲਾਂ ਲਊਗਾ? ਓਕੇ,
1: ਕੇਲਾ
3: ਨਾਰੀਅਲ ਦੇ ਰੁੱਖ ਤੋਂ।
0: ਉਹ ਤੇ ਲੈ, ਉਹ ਤੇ ਨਾਰੀਅਲ ਦੇ ਰੁੱਖ ਤੇ ਚੜਨ ਦੇ ਆ,
1: ਤਾਂ ਫਿਰ ਕੇਲੇ ਦਾ ਕੀ ਰੋਲ ਹੋਇਆ?
0: ਉਹ ਲੱਗੇ ਹੋਣਾ ਨਾ,
1: ਹਾਈਬ੍ਰਿਡ ਆ,
3: ਕੋਈ ਵੀ ਨਹੀਂ ਲਾਉਂਗੇ,
0: ਕੋਈ ਵੀ ਨਹੀਂ ਲਾਉਗਾ ਤੇ ਕੋਈ ਵੀ ਨਹੀਂ ਲਾਉਗਾ। ਲਿੰਗ ਲਿੰਗ ਲਿੰਗ ਲਿੰਗ ਲਿੰਗ
1: ਲਿੰਗ, ਕੀ ਘੈਂਟ ਵਜਾ ਲਦਾ ਭਾਈ, ਜਵਾਬ ਹੀ ਨਹੀਂ ਆਦਾ।
0: ਹਾਂ, ਕੇਲੇ ਪੁੱਤ ਉਦਾਂ ਵੀ ਸ਼ਾਰਟੇਜ ਜੀ ਲੱਗਣ ਡਈ ਮੈਨੂੰ, ਪਤਾ ਨਹੀਂ ਹੈ ਨਹੀਂ ਕੱਲ।
1: ਅੱਛਾ ਯਾਰ, ਲੇਟ ਗਏ ਹੋਗੇ
0: ਕਰੋਨਾ ਦੇ ਬਾਜ਼ਾਰ
1: ਜਿਹਾ,
0: ਓਦਾਂ ਦਾ ਲੱਗਾ ਮੈਨੂੰ, ਪਤਾ ਨਹੀਂ ਕੀ ਚੱਕਰ ਸੀ। ਤੇ ਵੀਰ ਜੀ ਕਿੱਥੇ ਆ?
3: ਵੀਰ ਜੀ ਨਾਲ ਗੱਲ ਕਰ ਲੋ।
0: ਹਾਂਜੀ
1: ਕਰਾਓ ਜੀ, ਕਰਾਓ।
3: ਸਤਿ ਸ਼੍ਰੀ ਅਕਾਲ ਅੰਕਲ ਜੀ ਤੇ ਅਮ
0: ਤੁਸੀਂ ਮੈਂਗੋ ਕਹਿ ਲਿਆ ਕਰੋ, ਮੈਂਗੋ ਖੁਸ਼ ਹੁਆ,
1: ਮੈਂਗੋ ਖੁਸ਼ ਹੁਆ,
0: ਤੁਸੀਂ ਮੈਂਗੋ ਕਿਹਾ ਕਰੋ। ਓਕੇ, ਕੀ ਸੁਣਾਓਗੇ ਫਿਰ?
1: ਕੀ ਸੁਣਾਓਗੇ ਰਿਪੋਰਟਰ ਸਾਹਿਬ?
0: ਕੁਲਚਾ ਖਾਣਾ ਜੇ?
3: ਓਕੇ,
1: ਓਏ ਗੁੱਡ।
0: ਓਕੇ,
3: ਕੀ ਨਾ ਕਲੀ ਰਲਾਈ ਕੀਤੀ ਤੇ ਵੀ ਰੋਜ
0: ਨਾ ਕਦੀ ਲੜਾਈ ਕੀਤੀ
1: ਨਾ ਕਦੀ
0: ਤੇ ਤਾਂ ਵੀ ਰੋਜ਼ ਪਟਾਈ ਹੁੰਦੀ।
3: ਹਾਂਜੀ,
0: ਇਹ ਤੇ ਵੀਰ ਜੀ ਲੱਗਦਾ
1: ਮੈਨੂੰ, ਇਹ ਤਾਂ ਆਪ ਬੀਤੀ ਲੱਗ ਰਹੀ ਹੈ।
0: ਇਹ ਵੀਰ ਜੀ ਆ, ਇਹ ਐਸ਼ਲੀਨ, ਐਸ਼ਲੀਨ,
1: ਐਸ਼ਲੀਨ
3: ਨਹੀਂ,
0: ਤਵਨੀਤ ਦੀਦੀ,
1: ਤਵਨੀਤ ਦੀਦੀ ਹੋ ਗਈ ਫਿਰ।
3: ਨਹੀਂ,
0: ਕੋਈ ਨਹੀਂ। ਅੱਛਾ, ਇਹ ਕੌਣ ਹੈ ਫਿਰ?
1: ਨਾ ਕਦੀ ਲੜਾਈ ਕੀਤੀ,
0: ਟੱਲੀ ਟੱਲੀ ਟੱਲੀ,
1: ਹਾਂ
3: ਟੱਲੀ ਹੈ।
0: ਥੈਂਕ
1: ਯੂ ਵੀਰ ਜੀ,
0: ਥੈਂਕ ਯੂ,
1: ਥੈਂਕ ਯੂ ਸੋ ਮਚ।
3: ਵੈਰੀ
1: ਗੁੱਡ ਬਾਈ,
0: ਥੈਂਕ ਯੂ,
1: ਬਾਏ ਬਾਏ ਬਾਏ।
0: ਢੋਲ ਵਾਲੀ ਇੱਕ ਜਸਵਾਲ ਸਾਹਿਬ ਨੇ ਸਭ ਤੋਂ ਪਹਿਲਾਂ ਦੱਸੀ।
1: ਵੈਸੇ
0: ਇਹਨਾਂ ਪਹਿਲਾਂ ਵੀ ਭੇਜਿਆ ਸੀ।
1: ਅੱਛਾ,
0: ਹਾਂ,
1: ਪਤਾ ਨੀ ਕੀ ਚੱਕਰ।
0: ਪ੍ਰਾਈਵੇਸੀ ਵੀ ਇੱਕ ਤਾਕਤ ਹੀ ਹੈ ਜੋ ਲੋਕ ਤੁਹਾਡੇ ਬਾਰੇ ਨਹੀਂ ਜਾਣਦੇ ਉਸ ਦਾ ਉਹ ਕੁਛ ਵਿਗਾੜ ਵੀ ਨਹੀਂ ਸਕਦੇ।
1: ਕਿਆ ਬਾਤ ਹੈ,
0: ਠੀਕ ਹੈ।
1: ਜਸਵਾਲ ਸਾਹਿਬ ਨੇ ਭੇਜਿਆ,
0: ਜਸਵਾਲ ਸਾਹਿਬ ਨੇ ਭੇਜਿਆ,
1: ਕਿਆ ਬਾਤ ਹੈ। ਫੁੱਲ ਪੀਕੀ ਬਲਾਈਂਡਰ ਫੀਲਿੰਗ ਅੱਜ ਦੇਤੀ ਹੈ ਬਾਈ ਜੀ, ਥੈਂਕ ਯੂ, ਥੈਂਕ ਯੂ।
0: ਸਾਡੇ ਨਾਲ ਔਜਲਾ ਸਾਹਿਬ ਨੇ, ਸਤਿ ਸ਼੍ਰੀ ਅਕਾਲ ਔਜਲ ਸਾਹਿਬ।
4: ਸਤਿ ਸ਼੍ਰੀ ਅਕਾਲ ਜੀ,
0: ਸਤਿ ਸ਼੍ਰੀ ਅਕਾਲ ਔਜਲਾ ਸਾਹਿਬ, ਕਿੱਥੇ ਘੁੰਮ ਰਹੇ ਹੋ ਅੱਜ ਕੱਲ? ਬੜਾ ਸਮਝਾਈਦਾ, ਉਹਨੂੰ ਹਟਦਾ ਨੀ ਆ।
1: ਕੋਈ ਯਾਰ ਮਾੜਾ ਪੰਗਾ ਪੁੰਗਾ ਸੈੱਟ ਕਰੇ।
4: ਮੈਂ ਕਿਹਾ ਕਿ ਜੇ ਤੂੰ ਇੰਨਾ ਪੰਗੇ ਲੈਣੇ ਆ ਤੇਲ ਲੈਣ ਲਈ ਆਸਟ੍ਰੇਲੀਆ ਨੂੰ ਵੀ ਤੋਰੋ ਦੇਣਾ।
1: ਹਾਂ ਬਿਲਕੁਲ ਸਹੀ ਗੱਲ ਹੈ, ਆਸਟ੍ਰੇਲੀਆ ਨੂੰ ਵੀ ਥੋੜਾ ਦੇ ਦੇਵੇ, ਗੱਲ ਸਹੀ ਆ।
0: ਹਾਂ, ਹੂੰ, ਆ ਨਹੀਂ ਯਾਰ
4: ਪਰ ਨਹੀਂ, ਉਹਨੇ ਕਿਹਾ ਕਿ ਜਦੋਂ ਸਾਰਾ ਤੇਲ ਮੁੱਕ ਗਿਆ ਉਹਨੇ ਅਮਰੀਕਾ ਕੋਲ ਹੀ ਹੋਣਾ।
1: ਹੂੰ, ਵਿਚਲੀ ਗੇਮ ਸਮਝ ਗਏ ਤੁਸੀਂ ਔਜਲਾ ਸਾਹਿਬ?
0: ਓਕੇ ਓਕੇ
1: ਗੁੱਡ,
0: ਚਲੋ ਕਰਕੇ ਆਓ ਕੋਈ ਨਾ ਕੋਈ ਹੱਲ ਯਾਰ, ਇਦਾਂ ਨਹੀਂ ਚੰਗੇ ਲੱਗੀਦਾ, ਰੋਜ਼ ਲੜਦੇ ਆ ਚੰਗੇ ਲੱਗੀਦਾ ਦੱਸ।
4: ਹਾਂਜੀ, ਉਹ ਹੁਣ ਮੈਂ ਇੱਕ ਨਿਊਜ਼ ਆਰਟੀਕਲ ਪੜ੍ਹਿਆ, ਮੈਨੂੰ ਲੱਗਦਾ ਕਿ ਇੱਕ ਕੰਟਰੀ ਤੇ ਅਟੈਕ ਹੋਇਆ ਤੇ ਟਰੰਪ ਨੇ ਵਾਪਸ ਅਟੈਕ ਕਰਨਾ। ਅਮਰੀਕਾ ਅਟੈਕ ਹੋਇਆ ਹੈਗਾ ਵੀ ਨਹੀਂ, ਉਹਨੇ ਕਿਉਂ ਅਟੈਕ ਵਾਪਸ ਕਰਨਾ?
0: ਆਹੋ ਇਹ ਤੇ ਤੁਸੀਂ ਸਮਝਾਓ ਨਾ ਯਾਰ, ਹੁਣ ਤੁਸੀਂ ਹੁਣ ਲੱਗ ਗਏ ਬੈਠੇ ਹੋ।
4: ਯਾਰ
0: ਉਹ ਝੂਠ ਬੋਲਦਾ ਵਾ, ਉਹ ਨਾ ਸੁੱਤਾ ਨੀ ਹੁੰਦਾ, ਉਹ ਤੁਹਾਨੂੰ ਉਹਦਾ ਟ੍ਰਿਕ ਕਰ ਜਾਂਦਾ।
4: ਬਹੁਤ ਕੋਸ਼ਿਸ਼ ਕਰਦਾ ਪਰ
1: ਬਸ ਰੱਬ ਅੱਗੇ ਹੀ ਅਰਦਾਸ ਹੈ CIA ਨਾ ਸੁਣਦੀ ਹੋਵੇ ਵਾਲੀ ਕਾਲ।
4: ਹਾਂਜੀ ਮੈਂ ਤਾਂ ਬਰਫ਼ ਤੋਂ ਬਚਿਆ ਹੋਇਆ, ਮੈਂ ਉਹਦਾ ਅੰਗਰੇਜ਼ੀ ਨਾਮ ਨਹੀਂ ਕਹਿਣਾ, ਨਹੀਂ ਤਾਂ ਮੈਂ ਵੀ ਚੱਕ, ਨਹੀਂ ਤਾਂ ਉਹਨੇ ਮੈਨੂੰ ਚੱਕਣਾ।
1: ਭਰਾਵਾ ਤੂੰ ਕੋਡ ਵਰਡ ਚ ਗੱਲ ਦੱਸਿਆ ਕਰੋ ਇਹੋ ਜਿਹੀਆਂ।
0: ਯਾਰ ਬੜੇ ਤੁਸੀਂ ਸਿਆਣੇ ਹੋ ਗਏ।
4: ਹਾਂਜੀ
0: ਕੀ ਸੁਣਾਓਗੇ ਫਿਰ ਅਮਰੀਕਾ ਜਾ ਕੇ?
4: ਇੱਕ ਮੈਂ ਬਾਜ਼ਾਰ ਸੁਣਾਂਗਾ।
1: ਹਾਂਜੀ ਲਿਓ।
4: ਤਾਂ ਇੱਕ ਗਾਂ ਕੋਲ ਇੱਕ ਗਾਂ ਤੇ ਇੱਕ 8 ਮੀਟਰ ਰੱਸੀ ਬਣਿਆ ਹੋਇਆ ਤੇ ਦੂਸਰਾ ਸਾਈਡ ਰੂਮ ਦਾ 20 ਮੀਟਰ ਆ, ਔਰ ਤੇ ਗਾਜਰ ਪਿਆ। ਗਾਂ ਉਹ ਗਾਜਰ ਨੂੰ ਕਿਵੇਂ ਖਾਡਾ?
0: ਗਾਂ ਨੇ ਉਹ ਗਾਜਰ ਦੇਤੀ ਖਰਗੋਸ਼ ਨੂੰ?
4: ਨਾ ਉਹਨੇ ਆਪ ਖਾਦਾ।
0: ਗਾਂ ਨੇ ਆਪ ਖਾਦਾ,
1: ਉਹਨੇ ਖਰਗੋਸ਼ ਨੂੰ ਬਣਾ ਲਿਆ ਹੋਣਾ ਕਿ ਆ ਪੱਟ ਕੇ ਲਈ ਮੈਂ ਖਾ ਲਵਾਂ, ਮੈਂ ਜਾ ਨਹੀਂ ਸਕਦੀ ਉੱਥੇ ਤੱਕ।
0: ਗਾਜਰ ਤੇ ਰੱਸੀ ਬੰਨੀ,
4: ਰੱਸੀ ਬਸ ਔਰਤ ਤੇ ਹੀ ਬੰਨਿਆ ਹੋਇਆ ਸੀ।
1: ਅੱਛਾ ਮਤਲਬ ਉਦਾਂ ਵਾਲ ਨਾਲ ਹੀ ਬੰਨੀ ਹੋਈ ਸੀ, ਗਾਂ ਨਾਲ ਨਹੀਂ ਬੰਨੀ ਹੋਈ ਸੀ,
0: ਗਾਂ ਦੇ ਆਲੇ ਦੁਆਲੇ ਲਪੇਟੀ ਸੀ।
4: ਰੱਸੀ ਬਸ ਗਾਂ ਨਾਲ ਬੰਨਿਆ ਹੋਇਆ ਸੀ, ਕਿਤੇ ਹੋਰ ਨਹੀਂ।
1: ਅੱਛਾ ਵਨ ਸਾਈਡਡ ਕੰਮ ਸੀ। ਓਕੇ ਓਕੇ ਆ ਠੀਕ ਹੈ,
0: ਉਦਾਂ ਖੁੱਲੀ ਫਿਰਦੀ ਸੀ ਗਾਂ।
1: ਇਹ ਤੁਸੀਂ ਬੜੀ ਜੀਓਪੋਲਿਟੀਕਲ ਜੀ ਬੁਝਾਰਤ ਪਾਈ ਹੈ ਬਈ, ਵੈਰੀ ਗੁੱਡ, ਤੁਸੀਂ ਵਾਰ ਦੀਆਂ ਗੱਲਾਂ ਸਹੀ ਕਰਦੇ ਹੋ। ਆਈ ਸੀ ਅ ਬ੍ਰਾਈਟ ਫਿਊਚਰ ਇਨ ਯੂ ਮਾਈ ਫਰੈਂਡ, ਵੈਰੀ ਨਾਈਸ।
0: ਥੈਂਕ ਯੂ, ਥੈਂਕ ਯੂ ਅਲਾ ਸਾਹਿਬ। ਧੰਨਵਾਦ। ਮਿਹਰਬਾਨੀ ਜੀ, ਸਤਿ ਸ਼੍ਰੀ ਅਕਾਲ ਸਾਰੇ ਪਰਿਵਾਰ ਨੂੰ ਇੱਧਰ ਭੇਜਦੇ। ਕਹਿੰਦੇ ਕਿ ਰੱਬ ਮਿਹਰ ਭਰਿਆ ਹੱਥ ਰੱਖੇ ਸਾਰਿਆਂ ਦੇ ਉੱਤੇ। ਮੈਸੇਜ ਕਰਦੇ ਨੇ ਮਿਸਟਰ ਬਜਾਜ ਜੀ, ਗੁਰਵੀਨ ਪਰਿਵਾਰ ਵੱਲੋਂ ਸਤਿ ਸ਼੍ਰੀ ਅਕਾਲ ਆਏ ਆ ਜੀ, ਪ੍ਰੀਆ ਜੀ, ਅਮਿਤ ਜੀ, ਸ਼ਾਇਨ ਜੀ, ਕੁਲਦੀਪ ਸਿੰਘ ਜੀ, ਕਹਿੰਦੇ ਕਿ ਆਪ ਸਭ ਦਾ ਦਿਨ ਵਧੀਆ ਰਹੇ। ਬਹੁਤ ਧੰਨਵਾਦ, ਮਿਹਰਬਾਨੀ ਅਤੇ ਅਰਦਾਸ ਕਰਦੇ ਨੇ ਸਾਡੀ ਸਾਰਿਆਂ ਦੀ ਤੰਦਰੁਸਤੀ ਦੇ ਲਈ। ਬਲਵੀਰ ਕੌਰ ਮਾਂਗੜ ਜੀ, ਸੰਜੂ ਗੋਗੀ ਅਤੇ ਲੱਕੀ ਜੀ ਸ਼ੈਪਟਨ ਤੋਂ ਸਤਿ ਸ਼੍ਰੀ ਅਕਾਲ ਭੇਜਦੇ ਨੇ। ਕੁਲਵੀਰ ਜੀ ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ, ਵਾਹਿਗੁਰੂ ਸਾਰਿਆਂ ਦੇ ਉੱਤੇ ਮਿਹਰ ਭਰਿਆ ਹੱਥ ਰੱਖੇ। ਗੁਰਨਿਸ਼ਾਨ ਜੀ ਕਹਿੰਦੇ ਕਿ ਅੱਜ ਦਾ ਸ਼ਬਦ ਕੀਰਤਨ ਬਹੁਤ ਸੋਹਣਾ ਸੀ। ਰੁਪਿੰਦਰ ਜੀ ਕਹਿੰਦੇ ਕਿ ਸਰਬੱਤ ਦੇ ਭਲੇ ਦੀ ਅਰਦਾਸ ਕਰਦੇ ਹਾਂ ਕਰੇਗੀਬਨ ਤੋਂ। ਅਤੇ ਸ਼ੇਰਗਿੱਲ ਸਾਹਿਬ ਸਤਿ ਸ਼੍ਰੀ ਅਕਾਲ ਭੇਜਦੇ ਨੇ। ਸਤਿ ਸ਼੍ਰੀ ਅਕਾਲ ਦੀ ਸਾਂਝ, ਇੱਧਰ ਵੀਰ ਉਰੀ ਪਾਉਂਦੇ ਨੇ ਪਰ ਨਾਂ ਨਹੀਂ ਤੁਹਾਡਾ ਆਇਆ ਜੀ, ਧੰਨਵਾਦ ਤੁਹਾਡੇ। ਅੰਮ੍ਰਿਤ ਭੈਣ ਜੀ, ਕਰਮ ਜੀ ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ, ਬਲੈਕ ਚਿਕ ਪੀਜ਼ ਐਂਡ ਕੈਬੇਜ ਦੀ ਟਿੱਕੀ, ਹਾਂ ਬਣਾਈ, ਦੈਨ ਆਟਾ ਮਿਕਸ, ਮੱਕੀ ਆਟਾ ਰੋਟੀ ਬਣਾ ਕੇ ਰੈਪ ਬਣਾਇਆ। ਮੈਨੂੰ ਇੱਦਾਂ ਲੱਗਦਾ ਕੱਲ੍ਹ ਪਰਸੋਂ ਜੇ ਤੁਸੀਂ ਨਾ ਛੋਲੇ ਬਣਾਏ ਸੀ, ਉਹ ਬਚੇ ਹੋਣੇ ਆ ਅਤੇ ਉਹ ਤੁਸੀਂ ਕੀਤਾ ਉਹਦਾ ਕੰਮ।
1: ਬੰਦੇ ਨੇ ਮਿਹਨਤ ਕੀਤੀ ਹੋਵੇ।
0: ਨਹੀਂ ਨਹੀਂ ਲੈ ਦੱਸ, ਮੈਂ ਨਹੀਂ
1: ਤੇ ਕੈਬੇਜ ਦੀ ਟਿੱਕੀ ਹੈ, ਨਾਈਸ,
0: ਕਿਉਂਕਿ ਇੱਦਾਂ ਰੋਜ਼ ਰੋਜ਼ ਥੋੜ੍ਹੀ ਕੋਈ ਬੰਦਾ ਛੋਲੇ ਬਣਾਉਂਦਾ ਵਾ, ਪਹਿਲਾਂ ਬਣਾਏ ਸੀ, ਫਿਰ ਉਸ ਤੋਂ ਬਾਅਦ ਫਿਰ ਉਹਦੀ ਟਿੱਕੀ ਵੇਸਟ ਜ਼ਰੂਰ ਕਰਨੀ ਆ ਨਾ। ਅਜੀਤ ਪੁੱਟਰ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ ਚੋਕਲੇਟ ਦੇ ਨਾਲ, ਬਹੁਤ ਸ਼ੁਕਰੀਆ ਜੀ ਹਰਚੰਦ ਸਿੰਘ ਢਿੱਲੋਂ ਜੀ, ਧੰਨਵਾਦ ਤੁਹਾਡਾ। ਜਤਿੰਦਰ ਨੰਦਾ ਜੀ ਕਲਕਾਲੋ ਤੋਂ ਅਤੇ ਮਨ ਸਾਹਿਬ ਐਡੀਲੇਟ ਤੋਂ ਸਮਾਈਲ ਦੇ ਨਾਲ, ਬਹੁਤ ਧੰਨਵਾਦ ਜੀ। ਅਤੇ ਦਿੱਲੀ ਜੂਲਰ ਵਾਲੇ ਕਹਿੰਦੇ ਪਿਆ ਜੀ 180 ਹੋ ਗਿਆ ਰੇਟ, ਥੋੜ੍ਹਾ ਜਿਹਾ ਥੱਲੇ ਆਇਆ, ਵੀ ਤੁਸੀਂ ਕਰ ਲਓ ਜੇ ਕੁਛ ਕਰ ਸਕਦੇ ਹੋ। ਅਤੇ ਸ਼ਿਵਿੰਦਰ ਜੀ ਕਹਿੰਦੇ ਕਿ ਲੋਕ ਰਹਿਤੇ ਹੈ ਇੱਟੋਂ ਕੇ ਮਕਾਨ ਮੇਂ, ਇੱਟੋਂ ਕੇ ਮਕਾਨ ਮੇਂ, ਕੁਲਚੇ ਖਾਨੇ ਹਰ ਗੁਨ ਕੀ ਦੁਕਾਨ ਮੇਂ, ਆਜ ਤੇ ਕੁਲਚਾ ਕੁਲਚਾ ਹੋਈ ਪਈ ਹੈ, ਬਟ ਜਲਦੀ ਭੇਜਦਾ ਹਾਂ ਰੇਡੀਓ ਹਾਂਜੀ ਦੇ ਆਫਿਸ। ਧੰਨਵਾਦ ਜੀ ਤੁਹਾਡਾ, ਬਹੁਤ ਮਿਹਰਬਾਨੀ। ਅਤੇ ਰਾਕੇਸ਼ ਕਾਜਲ ਜੀ ਕਹਿੰਦੇ ਕਿ ਸਭ ਖੁਸ਼ ਰਹੋ, ਤੰਦਰੁਸਤ ਰਹੋ, ਚੜ੍ਹਦੀ ਕਲਾ 'ਚ ਰਹੋ, ਹਰ ਪਾਸੇ ਮੁਹੱਬਤਾਂ ਦਾ ਵਾਸ ਹੋਵੇ, ਸਭ ਦੀਆਂ ਮਨੋਕਾਮਨਾਵਾਂ ਪੂਰੀਆਂ ਹੋਣ। ਜਤਿੰਦਰਪਾਲ ਸਿੰਘ ਜੀ, ਸੁਖਵਿੰਦਰ ਕੌਰ ਜੀ, ਰਮਨਦੀਪ ਕੌਰ ਰਸੀਜਾ ਜੀ, ਗੁਰਸੇਵਕ ਸਿੰਘ ਸਿੱਧੂ ਜੀ, ਮਾਨ ਸਾਹਿਬ ਜੀ, ਕਰਨ ਜੀ, ਬਹੁਤ ਬਹੁਤ ਧੰਨਵਾਦ ਤੁਹਾਡਾ, ਬਹੁਤ ਸ਼ੁਕਰੀਆ। ਮਿਹਰਬਾਨੀ, ਕਿਸੇ ਦਾ ਮਿਸ ਹੋ ਗਿਆ ਹੋਵੇ ਮੈਸੇਜ ਤਾਂ ਉਹਦੇ ਲਈ ਬਹੁਤ ਬਹੁਤ, ਚਲੋ ਫਿਰ ਅੱਗੇ ਆ ਕੇ ਪੜ੍ਹ ਲਾਂਗੇ,
1: ਦੁਬਾਰਾ ਪੜ੍ਹਾਂਗੇ,
0: ਪੜ੍ਹ ਲੈਂਦੇ ਹਾਂ। ਅੱਜ ਤਾਂ ਹੱਸਦੇ ਖੇਡਦੇ ਚੜ੍ਹਦੀ ਕਲਾ 'ਚ ਰਹੋ ਅਤੇ ਸੁਣਦੇ ਰਹੋ
1: ਰੇਡੀਓ ਹਾਂਜੀ 1674 AM।
5: हमारे समाज में टीचर बहुत महत्वपूर्ण होते हैं। वे कई लोगों को प्रेरित प्रोत्साहित करते हैं और उनके जीवन में वास्तविक प्रभाव डाल रहे हैं। यहाँ विक्टोरिया में विभिन्न पृष्ठभूमियों से संबंधित टीचरों का होना महत्वपूर्ण है और इससे विद्यार्थियों की शिक्षा में लाभ मिल सकता है। यदि आप या आपका कोई जानकार यहाँ विक्टोरिया में टीचर बनना चाहता है तो कई प्रकार के टीचिंग कोर्स उपलब्ध हैं। आप स्कॉलरशिप के लिए भी पात्र हो सकते हैं ताकि आपको हाई स्कूल टीचर बनने में सहायता मिल सके। टीचिंग में करियर बनाए, इससे जुड़ी और अधिक जानकारी का पता लगाने के लिए टीच द फ्यूचर सर्च करें। विक्टोरिया सरकार, मेलबर्न द्वारा प्राधिकृत।
6: व्याह, खुशी या किसी भी खास मौके लिए ज्वेलरी होनी चाहिए है खास, तो ना ज्वेलर्स लेके आए नी लेटेस्ट गोल्ड, डायमंड, बुलियन, सिल्वर ते ब्राइडल कलेक्शन, हर स्टाइल ते हर ओकेजन ले। जेन्युइन ज्वेलरी, जेन्युइन प्राइसिंग ते वधिया कस्टमर सर्विस दे नाल गोल्ड ज्वेलरी ते फास्ट लोन फैसिलिटी भी अवेलेबल। विजिट करो 5/150 फार्मर्स रोड त्रुगनीना अते 347 लॉन्सडेल स्ट्रीट डैंडीनोंग। तुन्ना ज्वेलर्स, भरोसे दी निशानी।
7: मोबाइल स्पीड कैमरों के लिए बाएं मुड़े, पुलिस मोटरसाइकिल यूनिट के लिए दाएं मुड़े, जीवन के लिए खतरनाक दुर्घटना की स्थिति में सीधे आगे जाना जारी रखें।
8: आपकी छुट्टी कैसे खत्म होती है यह आप पर निर्भर है। अगर आप तेज गाड़ी चलाते हैं चाहे थोड़ा सा भी, तो यह गलत बात है। TAC की ओर से एक संदेश।
9: टेंशन टेंशन मेरी टेंशन
10: क्यों
9: है? इमिग्रेशन दे इन्ने पंगे ने यार मुकदे ही नहीं।
10: काका जी टेंशन छोड़ो, फोन चको, कॉल करो VY इमिग्रेशन नू, जिथे इमिग्रेशन एक्सपर्ट हरपाल सिंह बाजवा, इम्प्लॉय स्पॉन्सर, पार्टनर या पेरेंट्स, या वीजा, स्किल्ड माइग्रेशन, स्टूडेंट वीजा, MRT या RRT, अपील्स ते स्किल्स असेसमेंट्स दे माहिर बैठे ने। हुणे अपॉइंटमेंट ली कॉल करो 0410-530-530
9: या 90-77-97-33
10: या ईमेल info@vyimmigration.com
9: याद रखो 9077-9733
10: VY इमिग्रेशन एंड एजुकेशन कंसल्टेंट,
9: हर कदम तुहाडे नाल।
11: मेरी गोली फिर तो मुक हो गई है, मैनू नवी दवाई दी पर्ची चाहिदी है।
12: कि तुहानू पता है हुणे केमिस्ट तों वी मिल जांदी है।
11: ओह, मैनू UTI हो रही महसूस हो रही है, मैनू जल्दी तो जल्दी इस लई कुछ लेना पवेगा।
12: इस नू केमिस्ट तो लाओ। ਹੁਣ ਕੈਮਿਸਟ ਵੀ GP ਕੋਲ ਜਾਣ ਦੀ ਲੋੜ ਤੋਂ ਬਿਨਾਂ ਪਹਿਲਾਂ ਨਾਲੋਂ ਵੱਧ ਬਿਮਾਰੀਆਂ ਦਾ ਇਲਾਜ ਕਰ ਰਹੇ ਹਨ। UTI ਤੋਂ ਲੈ ਕੇ ਜਨੇਊ ਰੋਗ ਦੇ ਇਲਾਜ ਅਤੇ ਹੋਰ ਬਹੁਤ ਕੁਝ ਤੱਕ। ਸਮਾਂ ਬਚਾਓ ਅਤੇ ਇਸ ਨੂੰ ਕੈਮਿਸਟ ਤੋਂ ਹੀ ਲੈ ਲਓ। ਭਾਗ ਲੈਣ ਵਾਲੇ ਕੈਮਿਸਟਾਂ ਅਤੇ ਉਪਲਬਧ ਇਲਾਜਾਂ ਨੂੰ ਲੱਭਣ ਲਈ chemistcarenow.wic.gov.au ਤੇ ਜਾਓ। ਵਿਕਟੋਰੀਅਨ ਸਰਕਾਰ, ਮੈਲਬੋਰਨ ਦੁਆਰਾ ਜਾਰੀ।
13: दिवाली रोशनी का त्योहार, तो चलो शान के साथ जायके से लगाएं इसमें चार चांद, रिवाजों के रंग, खानों का स्वाद और दिवाली का एहसास रखें बरकरार। अपनी थाली को बनाएं खास शान के वेज बिरयानी, चना मसाला, पालक पनीर, किचन किंग, दाल मसाला, चाट मसाला और ढेरों मसालों की रेंज के साथ। इस दिवाली खुशियां बने और भी रोशन शान के साथ।
14: ऑस्ट्रेलिया च अपना घर लेना है या कंस्ट्रक्शन करवानी है, मॉर्गेज रीफाइनेंस करवानी, नवी कार खरीदनी या बिजनेस नो आगे बढ़ाना है, तो टेंशन क्यों? टू फोल्ड लेंडिंग डैंडीनोंग है ना। होम लोन तो रीफाइनेंसिंग तक, कंस्ट्रक्शन लोन तो बिजनेस लोन या कार लोन, हर लोन ले 40 तो वद लेंडर्स दे नाल तुहाडे लिए बेस्ट डील, लो क्रेडिट स्कोर वेलकम। कॉल राज 0494-763-700 और व्हाट्सएप टू फोल्ड लैंडिंग।
15: ओ पाजी, एक पासे मॉर्गेज उते ग्रोसरी ते हुन इलेक्ट्रिसिटी बिल्स भी रॉकेट बन गए ने। ਹੁਣ ਟੈਨਸ਼ਨ ਛੱਡੋ ਜੀ, ਗਵਰਨਮੈਂਟ ਦੀ ਨਵੀਂ ਬੈਟਰੀ ਰਿਬੇਟ ਨਾਲ ਹੁਣ ਸੋਲਰ ਤੇ ਬੈਟਰੀ ਲਗਵਾਉਣਾ ਹੋ ਗਿਆ ਹੋਰ ਵੀ ਆਸਾਨ। ਬਿਜਲੀ ਦਾ ਬਿੱਲ ਘੱਟ, ਟੈਨਸ਼ਨ ਵੀ ਘੱਟ।
16: ਫਿਰ ਲਵਾਈਏ ਕਿੱਥੋਂ?
15: ਸਨ ਕਰੰਟ ਵਾਲਿਆਂ ਕੋਲੋਂ। 2012 ਤੋਂ ਮੈਲਬਨ ਦੀ ਇੱਕ ਭਰੋਸੇਮੰਦ ਅਤੇ ਅਵਾਰਡ ਵਿਨਿੰਗ ਸੋਲਰ ਕੰਪਨੀ।
16: ਅੱਜ ਹੀ ਸਨ ਕਰੰਟ ਨੂੰ ਕਾਲ ਕਰੋ ਤੇ ਆਪਣਾ ਫ੍ਰੀ ਅਸੈਸਮੈਂਟ ਬੁੱਕ ਕਰੋ 0406-021-246 ਤੇ। ਸੋਨਾ ਚਾਹੀਦਾ?
17: ਭਰੋਸਾ ਚਾਹੀਦਾ?
16: ਕੁਆਲਿਟੀ ਤੇ ਬਾਈਬੈਕ ਵੀ ਚਾਹੀਦਾ? ਚਲੇ ਆਓ ਦਿੱਲੀ ਜੁਐਲਰਸ, ਸਟਾਕਲੈਂਡ ਪੁਆਇੰਟ ਕੁੱਕ ਵਿਖੇ, ਜਿੱਥੇ 22 ਕੈਰੇਟ ਗੋਲਡ, ਕਲਾਸੀ ਸਿਲਵਰ, ਡੈਜ਼ਲਿੰਗ ਡਾਇਮੰਡਸ ਅਤੇ ਜੈਮਸਟੋਨਸ, ਕਸਟਮ ਜੁਐਲਰੀ ਤੁਹਾਡੇ ਆਰਡਰ ਤੇ ਰੈਡੀ। ਪੁਰਾਣਾ ਸੋਨਾ ਬਾਈਬੈਕ ਐਂਡ ਐਕਸਚੇਂਜ ਤੁਰੰਤ। ਕੈਸ਼ ਚਾਹੀਦਾ? ਗੋਲਡ ਲੋਨ ਈਜ਼ੀ ਐਂਡ ਸੇਫ, ਰਿਪੇਅਰ, ਬੁਲੀਅਨ ਬਾਇੰਗ, ਸੈਲਿੰਗ ਸਭ ਇੱਕ ਹੀ ਜਗ੍ਹਾ ਤੇ ਉਹ ਵੀ ਵਾਜਬ ਰੇਟ ਤੇ। ਦਿੱਲੀ ਜੁਐਲਰਸ, 310/2 ਮੇਨ ਸਟ੍ਰੀਟ, ਪੁਆਇੰਟ ਕੁੱਕ। ਕਾਲ 0493-536-042।
18: ਵੇਰੀ ਬੀ ਓਪਨ ਰੇਂਜ ਜ਼ੂ ਮੇ ਹਾਥੀਓ ਕੇ ਬਾਰੇ ਮੇ ਜਾਨੇ, ਐਲੀਫੈਂਟ ਟ੍ਰੇਲ ਕੀ ਸੈਰ ਕਰੇ ਔਰ ਇਨ ਸ਼ਾਨਦਾਰ ਵਨਯ ਜੀਵੋ ਕਾ ਉਨਕੇ ਵਿਸ਼ਾਲ ਪ੍ਰਾਕ੍ਰਿਤਿਕ ਆਵਾਸ ਮੇ ਅਨੁਭਵ ਲੇ। ਹਾਥੀਓ ਕੇ ਝੁੰਡ ਕੋ ਏਕ ਸਾਥ ਦੇਖੇ ਔਰ ਉਨਕੇ ਅਨੋਖੇ ਰਿਸ਼ਤੋ ਔਰ ਵਿਵਹਾਰੋ ਕੋ ਜਾਨੇ ਜੋ ਉਨ੍ਹੇ ਇਤਨਾ ਅਦਭੁਤ ਬਨਾਤੇ ਹੈ। ਆਜ ਹੀ zoo.org.au ਪਰ ਆਪਣੀ ਯਾਤਰਾ ਕੀ ਯੋਜਨਾ ਬਣਾਏ।
19: ਦਿੱਲੀ ਵਿੱਚ ਘਰੇ ਮੇਰੀ ਭੈਣ, ਉਹ ਬਸ ਇੱਕ ਰੰਗ ਦੇਖ ਕੇ ਸਮਝ ਆਉਂਦੀ ਹੈ ਕਿ ਉਸਨੂੰ ਆਪਣੀ ਪਸੰਦ ਦੀ ਸਾੜੀ ਮਿਲ ਗਈ ਹੈ। ਇਸ ਲਈ ਭਾਵੇਂ ਤੁਹਾਡੀ ਭੈਣ ਨੂੰ ਆਪਣੀ ਪਸੰਦ ਚੁਣਨ ਲਈ ਵਕਤ ਲੱਗਦਾ ਹੋਵੇ ਜਾਂ ਉਸਨੇ ਪਹਿਲਾਂ ਹੀ ਆਪਣਾ ਮਨ ਬਣਾ ਲਿਆ ਹੋਵੇ, ਰਿਮਿਟਲੀ ਰਾਹੀਂ ਆਪਣੇ ਘਰ ਪੈਸੇ ਭੇਜਣਾ ਸਿਰਫ ਇੱਕ ਲੈਣ ਦੇਣ ਨਹੀਂ ਹੈ,

0: ਰੇਡੀਓ ਹਾਂਜੀ 1674 ਸਮਾਂ ਹੋ ਚੁੱਕਾ ਖਬਰਾਂ ਦੇ ਉੱਤੇ ਝਾਤੀ ਮਾਰਨ ਦਾ। ਅੱਜ 15 ਤਰੀਕ ਆ ਅਕਤੂਬਰ ਦਾ ਮਹੀਨਾ ਅਤੇ ਇਸ ਟਾਈਮ ਸਾਡੇ ਨਾਲ ਗੌਤਮ ਕਪਿਲ ਨੇ ਸਿਡਨੀ ਸਟੂਡੀਓ ਤੋਂ। ਉਹ ਜਾਣਦੇ ਹਾਂ ਕਿਹੜੀਆਂ ਨੇ ਖਾਸ ਅਪਡੇਟਸ। ਹਾਂਜੀ ਗੌਤਮ ਜੀ, ਤੁਸੀਂ ਆਨਰ ਹੋ, ਸਵਾਗਤ ਤੁਹਾਡਾ ਮੈਲਬਨ ਸਟੂਡੀਓ ਤੋਂ।
1: ਬਹੁਤ ਧੰਨਵਾਦ, ਸਾਰੀ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ਼੍ਰੀ ਅਕਾਲ। ਔਰ ਆਓ ਅੱਜ ਦੇ ਦਿਨ ਦੀਆਂ ਆਸਟ੍ਰੇਲੀਆ ਭਾਰਤ ਦੀਆਂ ਖਬਰਾਂ ਦੀ ਸਾਂਝ ਪਾਉਂਦੇ ਹਾਂ। ਆਸਟ੍ਰੇਲੀਆ 'ਚ ਵੀ ਕਾਫੀ ਖਬਰਾਂ ਅੱਜ ਦੀਆਂ ਹੈਗੀਆਂ ਨੇ, ਪਰ ਸਭ ਤੋਂ ਪਹਿਲਾਂ ਇੰਟਰਨੈਸ਼ਨਲ ਨਿਊਜ਼ ਦੇ ਨਾਲ ਸ਼ੁਰੂਆਤ ਵਿਕਟੋਰੀਆ ਦੇ ਵਿੱਚ ਚੋਣਾਂ ਦੀਆਂ ਖਬਰਾਂ ਮਗਰੋਂ ਸਾਂਝੀਆਂ ਕਰਾਂਗੇ, ਪਰ ਉਸ ਤੋਂ ਪਹਿਲਾਂ ਇਜ਼ਰਾਈਲ ਦੇ ਵਿੱਚ ਇਲੈਕਸ਼ਨਸ ਹੋ ਜਾਣੇ ਨੇ। ਇਜ਼ਰਾਈਲ 'ਚ ਚੋਣਾਂ ਤੋਂ ਪਹਿਲਾਂ ਫਲਸਤੀਨ ਦਾ ਮੁੱਦਾ ਇੱਕ ਵਾਰ ਫਿਰ ਤੋਂ ਗਰਮਾ ਗਿਆ। ਲੱਗਦਾ ਇੰਜ ਹੈ ਇਜ਼ਰਾਈਲ ਦੇ ਮੌਜੂਦਾ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੂੰ ਕਿ ਇਜ਼ਰਾਈਲ ਦੇ ਜ਼ਿਆਦਾਤਰ ਲੋਕ, ਜ਼ਿਆਦਾਤਰ ਵੋਟਰ ਉਹਨਾਂ ਦਾ ਇਸ ਮੁੱਦੇ ਦੇ ਉੱਤੇ ਸਾਥ ਦੇਣਗੇ। ਫਲਸਤੀਨ ਦਾ ਜਾਂ ਹਮਾਸ ਦਾ ਡਰ ਬਿਠਾ ਕੇ ਉਹ ਜ਼ਿਆਦਾਤਰ ਇਜ਼ਰਾਈਲੀ ਵੋਟਰਾਂ ਨੂੰ ਆਪਣੇ ਵੱਲ ਆਕਰਸ਼ਿਤ ਕਰ ਲੈਣਗੇ। ਔਰ ਇਸੇ ਦਰਮਿਆਨ ਉਹਨਾਂ ਨੇ ਇੱਕ ਵੱਡਾ ਬਿਆਨ ਦੇ ਦਿੱਤਾ, ਕਿਹਾ ਹੈ ਕਿ ਮੈਂ ਕਸਮ ਖਾਂਦਾ ਕਿ ਫਲਸਤੀਨ ਦੇਸ਼ ਕਦੇ ਵੀ ਨਹੀਂ ਬਣ ਦੇਵਾਂਗਾ। ਵੈਸੇ ਇਹ ਉਸ ਸਮਝੌਤੇ ਦੀ ਉਲੰਘਣਾ ਹੈ ਜਿਸ ਦੇ ਵਿੱਚ ਅਮਰੀਕਾ, ਬਰਤਾਨੀਆ, ਯੂਰਪ, ਆਸਟ੍ਰੇਲੀਆ ਸਣੇ ਦੁਨੀਆ ਭਰ ਦੀਆਂ ਜਿਹੜੀਆਂ ਪੱਛਮੀ ਤਾਕਤਾਂ ਇਜ਼ਰਾਈਲ ਦੇ ਨਾਲ ਇੱਕਜੁੱਟ ਹੋ ਕੇ ਖੜੀਆਂ ਨੇ, ਜਿਹੜੀਆਂ ਨਾਲੋ ਨਾਲ ਇਹ ਵੀ ਕਹਿੰਦੀਆਂ ਨੇ ਕਿ ਟੂ ਨੇਸ਼ਨ ਜਿਹੜੀ ਆ, ਟੂ ਸਟੇਟ ਥਿਊਰੀ ਆ, ਉਸਨੂੰ ਉਹ ਸਵੀਕਾਰ ਕਰਦੇ ਨੇ। ਯਾਨੀ ਕਿ ਫਲਸਤੀਨ ਵੀ ਉੱਥੇ ਹੋਵੇ ਜਿੱਥੇ ਇਜ਼ਰਾਈਲ ਹੋਵੇ, ਹਾਲਾਂਕਿ ਉੱਥੇ ਫਲਸਤੀਨ ਹੀ ਸੀ, ਇਜ਼ਰਾਈਲ ਤਾਂ ਮਗਰੋਂ ਆਪਣਾ ਦਾਇਆ ਵਧਾਉਂਦਾ ਰਿਹਾ। ਪਰ ਹੁਣ ਇਜ਼ਰਾਈਲ ਦੇ ਮੌਜੂਦਾ ਪ੍ਰਧਾਨ ਮੰਤਰੀ ਦੀ ਇਹ ਜਿਹੜੀ ਨਵੀਂ ਸਹੁੰ ਉਹਨਾਂ ਨੇ ਖਾਧੀ ਹੈ, ਇਸ ਦੇ ਉੱਤੇ ਨਾ ਪੱਛਮੀ ਮੁਲਕਾਂ ਦਾ ਕੀ ਤਰਕ ਹੋਏਗਾ ਜਾਂ ਕੀ ਉਹਨਾਂ ਦਾ ਪੱਖ ਹੋਏਗਾ ਆਉਣ ਵਾਲੇ ਦਿਨਾਂ 'ਚ ਪਤਾ ਚੱਲਦਾ। ਪਰ ਫਿਲਹਾਲ ਬੈਂਜਾਮਿਨ ਨੇਤਨਯਾਹੂ ਨੇ ਵਾਅਦਾ ਕੀਤਾ ਹੈ ਕਿ ਇਜ਼ਰਾਈਲ ਦੇ ਸਰਹੱਦੀ ਖੇਤਰਾਂ ਦੇ ਵਿੱਚ ਯਹੂਦੀ ਬਸਤੀਆਂ ਬਸਾਈਆਂ ਜਾਣਗੀਆਂ। ਸਰਹੱਦੀ ਖੇਤਰ ਯਾਨੀ ਕਿ ਚਾਹੇ ਉਹ ਵੈਸਟ ਬੈਂਕ ਹੈ, ਚਾਹੇ ਉਹ ਗਜ਼ਾ ਹੈ, ਗਜ਼ਾ ਤਾਂ ਪਹਿਲਾਂ ਹੀ ਪ੍ਰਭਾਵਿਤ ਹੋ ਚੁੱਕਿਆ, ਖਤਮ ਹੋ ਚੁੱਕਿਆ। ਚੈਨਲ 14 ਨੂੰ ਦਿੱਤੀ ਇੱਕ ਇੰਟਰਵਿਊ ਦੇ ਵਿੱਚ ਨੇਤਨਯਾਹੂ ਨੇ ਸ਼ੰਕਾ ਜਿਤਾਈ ਕਿ ਜੇਕਰ ਇਜ਼ਰਾਈਲ ਆਪਣੇ ਆਪ ਨੂੰ ਕਮਜ਼ੋਰ ਕਰ ਲੈਂਦਾ ਹੈ ਤਾਂ ਅਰਬ ਦੇਸ਼ ਉਸ ਦੇ ਉੱਤੇ ਕਬਜ਼ਾ ਕਰਨਗੇ। ਉਹਨਾਂ ਦਾਅਵਾ ਕੀਤਾ ਕਿ ਉਹਨਾਂ ਦੇ ਕਾਰਜਕਾਲ ਦੇ ਦਰਮਿਆਨ ਵੈਸਟ ਬੈਂਕ ਦੇ ਵਿੱਚ ਯਹੂਦੀ ਆਬਾਦੀ ਵਧੀ ਹੈ ਤੇ ਆਬਾਦੀ ਦੇ ਵਿੱਚ ਇੱਕ ਵੱਡਾ ਫਰਕ ਵੀ ਆਇਆ। ਇੰਟਰਵਿਊ ਦੇ ਦਰਮਿਆਨ ਨੇਤਨਯਾਹੂ ਨੇ ਫਲਸਤੀਨੀ ਰਾਸ਼ਟਰਪਤੀ ਮਹਿਮੂਦ ਅਬਾਸ ਤੇ ਰਾਮ ਪਾਰਟੀ ਦੇ ਨੇਤਾ ਮਨਸੂਰ ਅਬਾਸ ਦੀ ਤੁਲਨਾ ਹਮਾਸ ਤੇ ਹਿਜਬੁੱਲਾ ਦੇ ਨਾਲ ਕਰ ਛੱਡੀ। ਉਹਨਾਂ ਦਾਅਵਾ ਕੀਤਾ ਕਿ ਮਹਿਮੂਦ ਅਬਾਸ ਤੇ ਮਨਸੂਰ ਅਬਾਸ ਇਜ਼ਰਾਈਲ ਨੂੰ ਖਤਮ ਕਰਨ ਦੀ ਕੋਸ਼ਿਸ਼ ਕਰ ਰਹੇ ਨੇ। ਨੇਤਨਯਾਹੂ ਨੇ ਧਮਕੀ ਦਿੱਤੀ ਕਿ ਜੇਕਰ ਇਜ਼ਰਾਈਲ ਵਿਰੋਧੀ ਕਾਰਵਾਈ ਨਾ ਰੁਕੀ ਤਾਂ ਵੈਸਟ ਬੈਂਕ ਪੂਰੀ ਤਰ੍ਹਾਂ ਦੇ ਨਾਲ, ਜਿਹੜੀ ਫਲਸਤੀਨ ਅਥਾਰਟੀ ਫਿਲਹਾਲ ਉਸਨੂੰ ਚਲਾਉਂਦੀ ਹੈ, ਉਸਦਾ ਪੂਰੀ ਤਰ੍ਹਾਂ ਦੇ ਨਾਲ ਖਾਤਮਾ ਕਰ ਦਿੱਤਾ ਜਾਏਗਾ। ਨੇਤਨਯਾਹੂ ਨੇ ਉਹਨਾਂ ਦੀ ਸਰਕਾਰ ਦਾ ਵਿਰੋਧ ਕਰ ਰਹੇ ਵਿਰੋਧੀ ਧਿਰ ਦੇ ਉੱਤੇ ਵੀ ਨਿਸ਼ਾਨਾ ਸਾਧਿਆ। ਉਹਨਾਂ ਕਿਹਾ ਕਿ ਜੇਕਰ ਅਜਿਹਾ ਹੁੰਦਾ ਹੈ ਤਾਂ ਇਸ ਦੇ ਨਾਲ ਦੇਸ਼ ਵੀ ਖਤਰੇ 'ਚ ਪੈ ਜਾਏਗਾ। ਇਹ ਉਹ ਖੁੱਲੇਆਮ ਕਹਿੰਦੇ ਨੇ ਕਿ ਨੇਤਨਯਾਹੂ ਨੂੰ ਅਸੀਂ ਹਟਾਉਣਾ, ਉਹ ਮੈਨੂੰ ਸੱਤਾ ਤੋਂ ਹਟਾਉਣਾ ਚਾਹੁੰਦੇ ਨੇ, ਉਹ ਇਜ਼ਰਾਈਲ ਨੂੰ ਖਤਮ ਕਰਨਾ ਚਾਹੁੰਦੇ ਨੇ, ਉਹਨਾਂ ਨੂੰ ਰੋਕਣ ਦੇ ਲਈ ਸਾਡੀ ਜਿੱਤ ਜ਼ਰੂਰੀ ਹੈ। ਚੇਤੇ ਕਰਵਾ ਦਈਏ ਕਿ ਇਜ਼ਰਾਈਲ ਦੇ ਵਿੱਚ 27 ਅਕਤੂਬਰ ਨੂੰ ਚੋਣਾਂ ਹੋਣੀਆਂ ਨੇ। ਵੈਸੇ 3 ਸਾਲ ਪਹਿਲਾਂ 7 ਅਕਤੂਬਰ ਨੂੰ ਇਜ਼ਰਾਈਲ ਦੇ ਉੱਤੇ ਹੋਏ ਹਮਲੇ ਤੋਂ ਬਾਅਦ ਇਹ ਇਜ਼ਰਾਈਲ ਦੇ ਵਿੱਚ ਹੋ ਰਹੀਆਂ ਕਿਸੇ ਵੀ ਕਿਸਮ ਦੀਆਂ ਪਹਿਲੀ ਵਾਰ ਹੋ ਰਹੀਆਂ ਚੋਣਾਂ ਨੇ, ਚਾਹੇ ਉਹ ਸਥਾਨਕ ਪੱਧਰ ਦੇ ਉੱਤੇ ਹੋਣ, ਚਾਹੇ ਉਹ ਕੌਮੀ ਪੱਧਰ ਤੇ। ਖੈਰ ਇਸੇ ਤਾਂ ਹੈਗੀਆਂ ਹੀ ਕੌਮੀ ਪੱਧਰ ਤੇ ਨੇ। ਇਸ ਦੇ ਵਿੱਚ ਇਸ ਹਮਲੇ ਨੇ ਜਿੱਥੇ ਇਜ਼ਰਾਈਲ ਹਮਾਸ ਜੰਗ ਨੂੰ ਜਨਮ ਦਿੱਤਾ ਸੀ, ਹਜ਼ਾਰਾਂ ਫਲਸਤੀਨੀ ਗਜ਼ਾ ਦੇ ਵਿੱਚ ਮਾਰ ਦਿੱਤੇ ਸੀ, ਗਜ਼ਾ ਖੰਡਹਰ ਬਣ ਚੁੱਕਿਆ ਔਰ ਇਜ਼ਰਾਈਲ ਦਾ ਇੱਕ ਵੱਡੇ ਹਿੱਸੇ ਦੇ ਉੱਤੇ ਕਬਜ਼ਾ। ਵੈਸੇ ਦੱਸ ਦਈਏ ਕਿ ਇਜ਼ਰਾਈਲ ਦੀਆਂ ਨਾ ਚੋਣਾਂ ਦੇ ਵਿੱਚ ਜਦੋਂ ਇਹ ਜੰਗ ਛਿੜੀ ਸੀ ਉਸ ਵਕਤ ਨੇਤਨਯਾਹੂ ਦੇ ਸਾਥੀ ਸੀ, ਪਰ ਬਾਅਦ ਦੇ ਵਿੱਚ ਗਜ਼ਾ ਦੇ ਉੱਤੇ ਹੋਈ ਤਬਾਹੀ ਦੇ ਉੱਤੇ ਆਪਣਾ ਇੱਕ ਵੱਖਰਾ ਪੱਖ ਰੱਖ ਕੇ ਫੌਜ ਦੇ ਸਾਬਕਾ ਪ੍ਰਮੁੱਖ ਗਾਦੀ ਆਈਜ਼ਨਕੋਟ ਨੇ ਉਹਨਾਂ ਤੋਂ ਆਪਣਾ ਇੱਕ ਵੱਖਰਾ ਰਾਹ ਅਖਤਿਆਰ ਕਰ ਲਿਆ ਸੀ। ਬਲਕਿ ਇਹਨਾਂ ਚੋਣਾਂ ਦੇ ਵਿੱਚ ਨੇਤਨਯਾਹੂ ਦਾ ਮੁਕਾਬਲਾ ਗਾਦੀ ਦੇ ਨਾਲ ਹੀ ਹੈ। ਗਾਦੀ ਆਈਜ਼ਨਕੋਟ ਨੂੰ ਇਸ ਵਕਤ ਇਜ਼ਰਾਈਲ ਦੇ ਵਿੱਚ ਪ੍ਰਧਾਨ ਮੰਤਰੀ ਅਹੁਦੇ ਦਾ ਦੂਸਰਾ ਦਾਅਵੇਦਾਰ ਮੰਨਿਆ ਜਾ ਰਿਹਾ। ਦੂਸਰਾ ਕਹਿ ਲਈਏ, ਪਹਿਲਾ ਕਹਿ ਲਈਏ, ਪਰ ਉਹੀ ਇਸ ਵਕਤ ਜਿਹੜੀ ਲਿਕੁਡ ਪਾਰਟੀ ਹੈ ਉਹਨਾਂ ਦੇ ਵਿਰੁੱਧ ਖੜੇ ਨੇ, ਯਾਨੀ ਨੇਤਨਯਾਹੂ ਦੇ ਉਲਟ ਖੜੇ ਨੇ। ਉੱਥੇ ਇਜ਼ਰਾਈਲ ਜਾਣ ਵਾਲੀਆਂ ਉਡਾਨਾਂ ਦੇ ਵਿੱਚ ਪਾਕਿਸਤਾਨੀ ਪਾਇਲਟਸ ਤੇ ਕੈਬਿਨ ਕਰੂ ਦੇ ਉੱਤੇ ਪੂਰੀ ਤਰ੍ਹਾਂ ਦੇ ਨਾਲ ਪਾਬੰਦੀ ਲਗਾ ਦਿੱਤੀ ਹੈ, ਪਰ ਇਹ ਪਾਬੰਦੀ ਇਜ਼ਰਾਈਲ ਨੇ ਨਹੀਂ, ਫਰਾਂਸ ਦੀ ਪ੍ਰਮੁੱਖ ਏਅਰਲਾਈਨ ਕੰਪਨੀ ਏਅਰ ਫਰਾਂਸ ਨੇ ਲਗਾਈ ਹੈ। ਉਹਨਾਂ ਕਿਹਾ ਕਿ ਉਹ ਤਾਂ ਇਜ਼ਰਾਈਲ ਦੇ ਨਿਯਮਾਂ ਦਾ ਪਾਲਣ ਹੀ ਕਰ ਰਹੇ ਨੇ। ਵੈਸੇ ਇਜ਼ਰਾਈਲ ਦੇ ਵਿੱਚ ਇਹ ਨਿਯਮ ਹੈ ਵੀ, ਇਜ਼ਰਾਈਲ ਕੁਝ ਕੁ ਮੁਲਕਾਂ ਦੇ ਜਿਹੜੇ ਜਨਮੇ ਹੋਏ ਆ, ਉੱਥੋਂ ਦੇ ਨਾਗਰਿਕ ਨੇ, ਉੱਥੋਂ ਦੇ ਸਿਟੀਜ਼ਨ ਨੇ, ਉਹਨਾਂ ਲੋਕਾਂ ਨੂੰ ਆਪਣੇ ਦੇਸ਼ ਦੇ ਵਿੱਚ ਬਤੌਰ ਪਾਇਲਟ ਆਉਣ ਨਹੀਂ ਦਿੰਦਾ। ਇਹਨਾਂ ਨਿਯਮਾਂ ਦੇ ਤਹਿਤ ਇਜ਼ਰਾਈਲ ਜਾਣ ਵਾਲੀਆਂ ਜਾਂ ਉੱਥੋਂ ਹੋ ਕੇ ਗੁਜ਼ਰਨ ਵਾਲੀਆਂ ਫਲਾਈਟਸ ਦੇ ਵਿੱਚੋਂ 31 ਦੇਸ਼ਾਂ ਦੇ ਜਿਹੜੇ ਨਾਗਰਿਕ ਨੇ ਉਹਨਾਂ ਨੂੰ ਬਤੌਰ ਪਾਇਲਟ ਪਾਬੰਦ ਕੀਤਾ ਗਿਆ ਏਅਰ ਫਰਾਂਸ ਦੀ ਤਰਫ ਤੋਂ। ਇਹਨਾਂ ਦੇ ਵਿੱਚ ਜ਼ਿਆਦਾਤਰ ਅਰਬ ਤੇ ਮੁਸਲਿਮ ਦੇਸ਼ ਹੀ ਨੇ। ਵੈਸੇ ਅਲ ਜਜ਼ੀਰਾ ਦੀ ਰਿਪੋਰਟ ਦੇ ਮੁਤਾਬਕ ਇਜ਼ਰਾਈਲੀ ਮੀਡੀਆ ਤੇ ਫਰਾਂਸ ਦੀ ਜਿਹੜੀ ਇੱਕ ਖੋਜੀ ਪੱਤਰਕਾਰਤਾ ਸੰਸਥਾ ਹੈ ਮੇਦਰੀਆ ਪੋਰਟ, ਉਹਦੇ ਮੁਤਾਬਕ ਇਹ ਜਾਣਕਾਰੀ ਸਾਂਝੀ ਕੀਤੀ ਗਈ ਹੈ। ਏਅਰ ਫਰਾਂਸ ਨੇ ਆਪਣੇ ਬਿਆਨ ਦੇ ਵਿੱਚ ਇਹਨਾਂ ਚੈਨਲਸ ਨੂੰ ਦੱਸਿਆ ਹੈ ਕਿ ਇਜ਼ਰਾਈਲੀ ਅਧਿਕਾਰੀਆਂ ਨੇ ਨਵੇਂ ਹਵਾਈ ਉਡਾਨ ਦੇ ਨਾਲ ਜੁੜੇ ਹੋਏ ਨਿਯਮ ਲਾਗੂ ਕੀਤੇ ਨੇ, ਔਰ ਇਹ ਨਵੇਂ ਨਿਯਮ ਵੈਸੇ ਤਾਂ 1 ਅਕਤੂਬਰ ਤੋਂ ਲਾਗੂ ਹੋ ਗਏ ਨੇ, ਪਰ ਇਸ ਦੇ ਵਿੱਚ ਵਿਦੇਸ਼ੀ 에ਅਰਲਾਈਨਸ ਨੂੰ ਨਿਰਦੇਸ਼ ਇਹ ਦਿੱਤੇ ਗਏ ਨੇ ਕਿ ਇਜ਼ਰਾਈਲੀ ਹਵਾਈ ਖੇਤਰ ਦੇ ਵਿੱਚ ਜਿਹੜਾ ਪਾਇਲਟ ਹੈ ਤੇ ਕੈਬਿਨ ਕਰੂ ਹੈ ਅਜਿਹੇ ਦੇਸ਼ਾਂ ਦੇ ਨਾ ਤਾਂ ਨਾਗਰਿਕ ਹੋਣ ਨਾ ਹੀ ਦੋਹਰੀ ਨਾਗਰਿਕਤਾ ਰੱਖਦੇ ਹੋਣ, ਜਿਨ੍ਹਾਂ ਦੇ ਇਜ਼ਰਾਈਲ ਦੇ ਨਾਲ ਕੋਈ ਕੂਟਨੀਤਿਕ ਸੰਬੰਧ ਹੈ ਹੀ ਨਹੀਂ। ਇਹ ਨਿਰਦੇਸ਼ 30 ਸਪਤੰਬਰ ਨੂੰ ਦੁਬਈ ਤੋਂ ਤਲਵੀਵ ਜਾ ਰਹੀ ਫਲਾਈ ਦੁਬਈ ਦੀ ਜਿਹੜੀ ਫਲਾਈਟ ਸੀ ਉਸ ਦੇ ਵਿੱਚ ਹੋਏ ਕਾਂਡ ਤੋਂ ਬਾਅਦ ਸਾਹਮਣੇ ਆਇਆ। ਫਲਾਈ ਦੁਬਈ ਦੀ ਉਡਾਨ FZ1073 ਜਿਹਦੇ ਵਿੱਚ ਓਮਾਨ ਦਾ ਜਿਹੜਾ ਇੱਕ ਨਾਗਰਿਕ ਸੀ ਸਹਿ ਪਾਇਲਟ ਸੀ, ਹਾਲਾਂਕਿ ਦੂਸਰਾ ਪਾਇਲਟ ਜਿਹੜਾ ਉਹ ਭਾਰਤੀ ਮੂਲ ਦਾ ਸੀ ਕੈਪਟਨ ਸਮਿਤ ਮਾਚਰ, ਜੋ ਕਿ UAE ਦੇ ਵਿੱਚ ਹੀ ਰਹਿ ਰਿਹਾ ਸੀ। 34,000 ਫੁੱਟ ਦੀ ਉਡਾਨ ਤੋਂ ਅਚਾਨਕ ਜਿਹੜਾ ਜਹਾਜ਼ ਸੀ ਉਹ 17,000 ਫੁੱਟ ਤੱਕ ਆ ਗਿਆ, ਔਰ ਇਸ ਦੇ ਪਿੱਛੇ ਬਾਅਦ ਦੇ ਵਿੱਚ ਪਤਾ ਚੱਲਦਾ ਹੈ ਕਿ ਕਾਕਪਿਟ ਦੇ ਵਿੱਚ ਹੋ ਰਿਹਾ ਦੋਹਾਂ ਪਾਇਲਟ ਦੇ ਵਿੱਚ ਆਪਸੀ ਝਗੜਾ ਸੀ, ਜਿਸ ਦੇ ਵਿੱਚ ਕੈਪਟਨ ਸਮਿਤ ਮਾਛੜ ਨੇ ਬੜੀ ਹਿੰਮਤ ਦੇ ਨਾਲ ਆਪਣੇ ਦੂਸਰੇ ਕੋ ਪਾਇਲਟ ਨੂੰ ਕਾਬੂ ਕੀਤਾ ਸੀ। ਹਾਲਾਂਕਿ ਇਸ ਘਟਨਾ ਦੇ ਵਿੱਚ ਬਾਅਦ ਦੇ ਵਿੱਚ ਇਜ਼ਰਾਈਲ ਦੀ ਤਰਫ ਤੋਂ ਹੀ ਇਹ ਗੱਲ ਕਹੀ ਗਈ ਕਿ ਇਸ ਜਹਾਜ਼ ਨੂੰ ਕ੍ਰੈਸ਼ ਕਰਨ ਦੀ ਜਿਹੜੀ ਮਨਸ਼ਾ ਸੀ ਓਮਾਨੀ ਕੋ ਪਾਇਲਟ ਦੀ, ਕਿਉਂਕਿ ਇਸ ਦੇ ਵਿੱਚ ਇਜ਼ਰਾਈਲੀ ਹੀ ਨਾਗਰਿਕ ਸੀ। 에ਅਰਫਰਾਂਸ ਤੋਂ ਇਲਾਵਾ ਇਹ ਕਦਮ ਯੂਨਾਈਟਿਡ 에ਅਰਲਾਈਨਸ ਨੇ ਵੀ ਚੱਕਿਆ ਹੈ ਕਿ ਆਪਣੀਆਂ ਜਿੰਨੀਆਂ ਵੀ ਫਲਾਈਟਸ ਇਜ਼ਰਾਈਲ ਦੇ ਵਿੱਚ ਜਾ ਰਹੀਆਂ ਨੇ ਉੱਥੋਂ ਹੋ ਕੇ ਗੁਜ਼ਰ ਰਹੀਆਂ ਉਹਨਾਂ ਦੇ ਵਿੱਚ 29 ਦੇਸ਼ਾਂ ਦਾ ਜ਼ਿਕਰ ਕੀਤਾ ਗਿਆ। ਵੈਸੇ ਇਹ ਜਿਹੜੇ ਦੇਸ਼ ਹੈਗੇ ਨੇ ਇਹਨਾਂ ਦੇ ਵਿੱਚ ਅਫਗਾਨਿਸਤਾਨ, ਅਲਜੀਰੀਆ, ਬਾਂਗਲਾਦੇਸ਼, ਬਰੁਨੇਈ, ਕੋਮੋਰੋਸ, ਕਿਊਬਾ, ਜਿਬੂਤੀ, ਇੰਡੋਨੇਸ਼ੀਆ, ਇਰਾਨ, ਇਰਾਕ, ਕੁਵੈਤ, ਲੈਬਨਾਨ, ਲੀਬੀਆ, ਮਲੇਸ਼ੀਆ, ਮਾਲਦੀਵ, ਮਾਲੀ, ਮਾਰਟੀਨੀਆ, ਨਾਈਜਰ, ਨਾਰਥ ਕੋਰੀਆ, ਓਮਾਨ, ਕਤਰ, ਸਾਊਦੀ ਅਰਬ, ਸੋਮਾਲੀਆ, ਸੁਡਾਨ, ਸੀਰੀਆ, ਟਿਊਨੀਸ਼ੀਆ, ਵੈਨਜ਼ੁਏਲਾ, ਯਮਨ ਤੇ ਪਾਕਿਸਤਾਨ ਸ਼ਾਮਲ ਨੇ। ਵੈਸੇ ਫਰਾਂਸ ਦੇ ਉੱਤੇ ਕੌਮੀਅਤ ਦੇ ਆਧਾਰ ਦੇ ਉੱਤੇ ਪਾਇਲਟਸ ਤੇ ਕੈਬਿਨ ਕਰੂ ਦੇ ਨਾਲ ਇੱਕ ਭੇਦਭਾਵ ਕੀਤਾ ਜਾ ਰਿਹਾ, ਇਸ ਦੇ ਇਲਜ਼ਾਮ ਵੀ ਲੱਗ ਰਹੇ ਨੇ। 에ਅਰਲਾਈਨ ਦੇ ਨਾਲ ਸੰਬੰਧਿਤ ਕਰਮਚਾਰੀਆਂ ਨੂੰ ਇਸ ਤਰੀਕੇ ਦੇ ਨਾਲ ਬਾਹਰ ਰੱਖਿਆ ਜਾਂਦਾ ਹੈ। ਇਸ ਤੋਂ ਸਵਾਲ ਇਹ ਉੱਠਦਾ ਹੈ ਕਿ ਕਿਸੇ ਵਿਅਕਤੀ ਦੀ ਕੌਮੀਅਤ ਹੀ ਕਿ ਉਸ ਵਿਅਕਤੀ ਦਾ ਚਰਿੱਤਰ ਤੈਅ ਕਰ ਦਿੰਦੀ ਹੈ। ਖੈਰ, ਇਜ਼ਰਾਈਲ ਤੋਂ ਇਲਾਵਾ ਕੁਝ ਹੋਰਨਾਂ ਖਬਰਾਂ ਦੀ ਵੀ ਸਾਂਝ ਪਾਈਏ। ਜਦੋਂ ਕੌਮੀਅਤ ਦੀ ਗੱਲ ਆਉਂਦੀ ਹੋਏ ਤਾਂ ਅਗਲੀ ਖਬਰ ਆਜ਼ਰਬੈਜ਼ਾਨ ਤੋਂ, ਜਿੱਥੇ ਸੱਤਾਧਾਰੀ ਪਾਰਟੀ ਦੀ ਤਰਫ ਤੋਂ ਤੁਰਕੀ ਦੇ ਨਾਲ ਜਿਹੜੇ ਸੰਬੰਧ ਨੇ ਉਹਨਾਂ ਦੇ ਵਿੱਚ ਹੋਰ ਖਟਾਸ ਵਧਣ ਦਾ ਇੱਕ ਜਿਹੜਾ ਮੌਕਾ ਦਿੱਤਾ ਗਿਆ। ਅਸਲ ਦੇ ਵਿੱਚ ਆਜ਼ਰਬੈਜ਼ਾਨ ਦੇ ਪ੍ਰਾਇਮਰੀ ਤੇ ਹਾਈ ਸਕੂਲਾਂ ਦੇ ਵਿੱਚ ਇਸੇ ਹਫਤੇ ਤੋਂ ਇੱਕ ਨਵਾਂ ਨਿਯਮ ਲਾਗੂ ਕੀਤਾ ਗਿਆ, ਜਿਸ ਦੇ ਤਹਿਤ ਹਿਜਾਬ ਦੇ ਉੱਤੇ ਪਾਬੰਦੀ ਲਗਾ ਦਿੱਤੀ ਜਾਏਗੀ। ਅਜ਼ਰਬੈਜਾਨ ਨੇ ਮੰਗਲਵਾਰ ਦੇ ਦਿਨ ਤੋਂ ਯੂਨੀਫਾਰਮ ਦੇ ਨਾਲ ਜੁੜੇ ਹੋਏ ਕੋਡ ਲਾਗੂ ਕੀਤੇ ਨੇ, ਔਰ ਕਿਹਾ ਹੈ ਕਿ ਇਹਨਾਂ ਨਿਯਮਾਂ ਦੇ ਕਾਰਨ ਇਸਲਾਮੀ ਹਿਜਾਬ ਦੇ ਉੱਤੇ ਪਾਬੰਦੀਆਂ ਜਿਹੜੀਆਂ ਨੇ ਉਹ ਜ਼ਰੂਰੀ ਨੇ, ਔਰ ਇਸੇ ਨੂੰ ਦੇਖਦੇ ਹੋਇਆ ਉੱਥੇ ਵਿਰੋਧ ਪ੍ਰਦਰਸ਼ਨ ਸ਼ੁਰੂ ਹੋ ਗਏ ਨੇ। ਅਜ਼ਰਬੈਜ਼ਾਨ ਨੇ ਇਸ ਦੇ ਦੋਸ਼ ਆਪਣੇ ਗੁਆਂਢੀ ਦੇਸ਼ ਤੁਰਕੀ ਦੇ ਉੱਤੇ ਮਾਰ ਦਿੱਤੇ ਨੇ ਕਿ ਤੁਰਕੀ ਇਸ ਤਰੀਕੇ ਦੇ ਨਾਲ ਉਹਨਾਂ ਦੇ ਦੇਸ਼ ਦੇ ਅੰਦਰੂਨੀ ਮਾਮਲਿਆਂ 'ਚ ਦਖਲ ਅੰਦਾਜ਼ੀ ਕਰ ਰਿਹਾ ਹੈ। ਅਜ਼ਰਬੈਜ਼ਾਨ ਦੇ ਸੰਵਿਧਾਨ ਦੇ ਵਿੱਚ ਧਰਮ ਨੂੰ ਸਟੇਟ ਤੋਂ ਅਲੱਗ ਰੱਖਿਆ ਗਿਆ ਤੇ ਧਾਰਮਿਕ ਸੁਤੰਤਰਤਾ ਦੀ ਗਰੰਟੀ ਦਿੱਤੀ ਗਈ ਹੈ। ਮੁੱਖ ਤੌਰ ਦੇ ਉੱਤੇ ਮੁਸਲਿਮ ਆਬਾਦੀ ਵਾਲੇ ਖੇਤਰ ਅਜ਼ਰਬੈਜ਼ਾਨ ਨੂੰ ਸੋਵੀਅਤ ਯੂਨੀਅਨ ਤੋਂ ਅੱਡ ਹੋਣ ਤੋਂ ਬਾਅਦ ਇੱਕ ਧਰਮ ਨਿਰਪੱਖ ਦੇਸ਼ ਜਿਹੜਾ ਐਲਾਨ ਦਿੱਤਾ ਗਿਆ ਸੀ, ਪਰ ਇਹਨਾਂ ਵਿਵਾਦਾਂ ਜਾਂ ਇਸ ਤੋਂ ਪਹਿਲਾਂ ਵੀ ਅਜ਼ਰਬੈਜ਼ਾਨ ਤੇ ਤੁਰਕੀ ਦੇ ਵਿੱਚ ਅਕਸਰ ਜਿਹੜੇ ਵਿਵਾਦ ਰਹਿੰਦੇ ਨੇ, ਇਹ ਵਿਵਾਦ ਧਰਮ ਨਿਰਪੱਖਤਾ ਨੂੰ ਲਾਗੂ ਕਰਨ ਨੂੰ ਲੈ ਕੇ ਅਕਸਰ ਰਹਿੰਦੇ ਨੇ, ਕਿਉਂਕਿ ਤੁਰਕੀ ਇੱਕ ਮੁਸਲਿਮ ਬਹੁਵਾਦੀ ਦੇਸ਼ ਹੈ ਤੇ ਤੁਰਕੀ ਚਾਹੁੰਦਾ ਹੈ ਕਿ ਉਸਦੇ ਗੁਆਂਢ ਦੇ ਵਿੱਚ ਅਜ਼ਰਬੈਜ਼ਾਨ ਵੀ ਉਹਨਾਂ ਦੇ ਤਰੀਕੇ ਦੇ ਨਾਲ ਹੀ ਵਿਵਹਾਰ ਕਰਨ ਜਿਵੇਂ ਉਹ ਚਾਹੁੰਦੇ ਨੇ। ਖੈਰ, ਇਥੋਂ ਬਾਅਦ ਮੱਧ ਪੂਰਬ ਦੇ ਨਾਲ ਜੁੜੀਆਂ ਹੋਈਆਂ ਖਬਰਾਂ, ਪਰ ਪਹਿਲਾਂ ਇੱਕ ਜਰਮਨੀ ਦੀ ਖਬਰ ਵੀ ਤੁਹਾਨੂੰ ਦੱਸਦੇ ਚੱਲੀਏ, ਜਿੱਥੇ ਭਾਰਤੀ ਨਾਗਰਿਕਾਂ ਦੇ ਨਾਲ ਜੁੜੀ ਹੋਈ ਹੈ। ਜਰਮਨੀ ਦੇ ਬੋਚਮ ਸ਼ਹਿਰ ਦੇ ਵਿੱਚ ਇੱਕ ਰਿਹਾਇਸ਼ੀ ਇਮਾਰਤ ਨੂੰ ਅੱਗ ਲੱਗ ਗਈ, ਜਿਸ ਦੇ ਵਿੱਚ 3 ਭਾਰਤੀ ਨਾਗਰਿਕਾਂ ਦੀ ਮੌਤ ਦੀ ਮੰਦਭਾਗੀ ਖਬਰ ਸਾਹਮਣੇ ਆ ਰਹੀ ਹੈ, ਜਦਕਿ 5 ਹੋਰ ਲੋਕ ਜ਼ਖਮੀ ਹੋਏ ਨੇ। ਜਰਮਨ ਪੁਲਿਸ ਦੇ ਮੁਤਾਬਕ 25 ਤੇ 27 ਸਾਲ ਦੀਆਂ ਦੋ ਲੜਕੀਆਂ ਤੇ ਇੱਕ 26 ਸਾਲ ਦਾ ਲੜਕਾ ਸ਼ਾਮਲ ਹੈ, ਜੋ ਕਿ ਭਾਰਤੀ ਨਾਗਰਿਕ ਨੇ। ਬੋਚਮ ਦੇ ਹੌਫਸੈਲਡ ਜ਼ਿਲ੍ਹੇ ਦੇ ਵਿੱਚ ਮੰਗਲਵਾਰ ਤੜਕੇ ਇਹ ਰਿਹਾਇਸ਼ੀ ਇਮਾਰਤ ਦੇ ਵਿੱਚ ਅਚਾਨਕ ਅੱਗ ਲੱਗ ਗਈ ਸੀ। ਫਾਇਰ ਬ੍ਰਿਗੇਡ ਅਧਿਕਾਰੀਆਂ ਨੇ ਦੂਜੀ ਮੰਜ਼ਿਲ ਦੇ ਉੱਤੇ ਸਥਿਤ ਇੱਕ ਅਪਾਰਟਮੈਂਟ ਦੇ ਵਿੱਚ 3 ਭਾਰਤੀਆਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ। ਧੂੰਏ ਦੇ ਕਾਰਨ ਦਮ ਘੁੱਟਣ ਦੇ ਕਾਰਨ ਇਹਨਾਂ ਦੀ ਮੌਤ ਹੋਈ ਦੱਸੀ ਗਈ ਹੈ, ਜਦਕਿ 5 ਹੋਰ ਵਿਅਕਤੀਆਂ ਨੂੰ ਇਲਾਜ ਦੇ ਲਈ ਸਥਾਨਕ ਹਸਪਤਾਲਾਂ ਦੇ ਵਿੱਚ ਭਰਤੀ ਕਰਵਾਇਆ ਗਿਆ। ਮਾਮਲੇ ਦੀ ਜਾਂਚ ਕਰ ਰਹੀ ਹੋਮਿਸਾਈਡ ਸਕੁਐਡ ਨੇ ਹੱਤਿਆ ਦੇ ਸ਼ੱਕ ਦੇ ਹੇਠ ਇਮਾਰਤ 'ਚ ਰਹਿੰਦੇ ਇੱਕ 41 ਸਾਲਾ ਰੋਮਨ ਰੋਮਨੀ ਆਈ, ਜਿਹੜਾ ਰੋਮਨੀ ਆਈ ਇੱਕ ਮੁਲਕ ਹੈ, ਰੋਮਨੀ ਆਈ ਨਾਗਰਿਕ ਨੂੰ ਗ੍ਰਿਫਤਾਰ ਕੀਤਾ ਹੈ। ਪੁਲਿਸ ਦੇ ਮੁਤਾਬਕ ਇਸ ਕਥਿਤ ਮੁਲਜ਼ਮ ਦੇ ਖਿਲਾਫ ਮੁੱਢਲੇ ਸਬੂਤ ਮਿਲੇ ਨੇ। ਫਿਲਹਾਲ ਉਸ ਤੋਂ ਪੁੱਛ ਪੜਤਾਲ ਕੀਤੀ ਜਾ ਰਹੀ ਹੈ, ਹੇਟ ਕ੍ਰਾਈਮ ਦਾ ਮਾਮਲਾ ਜਾਂ ਕੁਝ ਹੋਰ। ਜਰਮਨ ਪੁਲਿਸ ਨੇ ਫਿਲਹਾਲ ਇਸ ਦੇ ਬਾਰੇ ਜਾਣਕਾਰੀ ਸਾਂਝੀ ਨਹੀਂ ਕੀਤੀ ਹੈ। ਉੱਥੇ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਕਿਹਾ ਹੈ ਕਿ ਗ੍ਰੀਨਲੈਂਡ ਦੇ ਵਿੱਚ ਵੱਡੇ ਪੈਮਾਨੇ ਦੇ ਉੱਤੇ ਤੇਲ, ਗੈਸ ਤੇ ਖਣਿਜਾਂ ਦੀ ਖੋਜ ਜਲਦ ਸ਼ੁਰੂ ਹੋਣ ਜਾ ਰਹੀ ਹੈ। ਟਰੰਪ ਨੇ ਕਿਹਾ ਹੈ ਕਿ ਕੁਝ ਮਾਹਰਾਂ ਦਾ ਮੰਨਣਾ ਹੈ ਕਿ ਇੱਥੇ ਆਸਾਨੀ ਦੇ ਨਾਲ ਤੇਲ ਦੀ ਉਪਲਬਧਤਾ ਹੋਏਗੀ ਔਰ ਦੁਨੀਆ ਦੇ ਲਗਭਗ ਕਿਸੇ ਵੀ ਦੂਸਰੇ ਜ਼ਮੀਨੀ ਹਿੱਸੇ ਦੇ ਨਾਲੋਂ ਜ਼ਿਆਦਾ ਹੋਏਗੀ। ਉਹਨਾਂ ਕਿਹਾ ਕਿ ਮਹੱਤਵਪੂਰਨ ਗੱਲ ਹੈ ਕਿ ਅਮਰੀਕਾ ਤੇ ਯੂਰਪ ਦੋਵੇਂ ਰੱਖਿਆ ਤੇ ਹਮਲਾਵਰ ਨੀਤੀ ਦੇ ਲਿਹਾਜ਼ ਦੇ ਨਾਲ ਇਸ ਰਣਨੀਤੀ ਦਾ ਫਾਇਦਾ ਚੁੱਕਣ। ਅਮਰੀਕਾ ਦੇ ਵਿੱਚ ਭਵਿੱਖ ਦੇ ਵਿੱਚ ਹੋਣ ਵਾਲੇ ਕਿਸੇ ਵੀ ਹਮਲੇ ਦੇ ਲਈ ਗ੍ਰੀਨਲੈਂਡ ਤੋਂ ਹੋ ਕੇ ਗੁਜ਼ਰਨ ਦਾ ਰਾਹ ਹੋਏਗਾ। ਗ੍ਰੀਨਲੈਂਡ ਸਾਡੀ ਰੱਖਿਆ ਪ੍ਰਣਾਲੀ ਦਾ ਇੱਕ ਮਹੱਤਵਪੂਰਨ ਹਿੱਸਾ ਹੋਏਗਾ, ਜਿੱਥੇ ਡਰੋਨ, ਮਿਜ਼ਾਈਲਾਂ ਤੇ ਕਿਸੇ ਵੀ ਕਿਸਮ ਦੇ ਹਥਿਆਰ ਨੂੰ ਮਾਰ ਗਰਾਂ ਦੀ ਕਾਬਲੀਅਤ ਦੇ ਨਾਲ ਜੁੜੀਆਂ ਹੋਈਆਂ ਤਕਨੀਕਾਂ ਇੱਥੇ ਲੈਸ ਕੀਤੀਆਂ ਜਾਣਗੀਆਂ। ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ, ਡੈਨਮਾਰਕ ਦੀ ਪ੍ਰਧਾਨ ਮੰਤਰੀ ਮੈਟੇ ਫ੍ਰੈਡਰਿਕਸਨ ਤੇ ਗ੍ਰੀਨਲੈਂਡ ਦੇ ਪ੍ਰਧਾਨ ਮੰਤਰੀ ਜੇਮਸ ਫ੍ਰੈਡਰਿਕ ਨਿਲਸਨ ਦੇ ਨਾਲ 22 ਸਪਤੰਬਰ ਨੂੰ ਨਿਊਯਾਰਕ ਦੇ ਵਿੱਚ ਜਦੋਂ ਯੂਨਾਈਟਿਡ ਨੇਸ਼ਨ ਦਾ ਜਨਰਲ ਅਸੈਂਬਲੀ ਸੈਸ਼ਨ ਹੋਇਆ ਸੀ, ਉਸ ਦਰਮਿਆਨ ਇੱਕ ਸਮਝੌਤੇ ਦੇ ਉੱਤੇ ਹਸਤਾਖਰ ਕਰ ਚੁੱਕੇ ਨੇ। ਟਰੰਪ ਨੇ ਆਪਣੇ ਭਾਸ਼ਣ 'ਚ ਕਿਹਾ ਸੀ ਕਿ ਅਮਰੀਕਾ ਗ੍ਰੀਨਲੈਂਡ ਦੇ ਦੋ ਬਹੁਤ ਵੱਡੇ ਗ੍ਰੀਨਲੈਂਡ ਦੇ ਵਿੱਚ ਵੱਡੇ ਫੌਜੀ ਅੱਡੇ ਬਣਾਏਗਾ ਔਰ ਇਹ ਮਿਲਟਰੀ ਬੇਸ ਜਿਹੜੇ ਨੇ ਇਹ ਦੁਨੀਆ ਦੇ ਵਿੱਚ ਕਿਤੇ ਵੀ ਹੋਰ ਇੰਨੇ ਵੱਡੇ ਪੱਧਰ ਦੇ ਉੱਤੇ ਨਹੀਂ ਹੋਣਗੇ। ਉੱਥੇ ਯੂਕਰੇਨ ਦੇ ਰਾਸ਼ਟਰਪਤੀ ਵਲਦਮੀਰ ਜ਼ੇਲੈਂਸਕੀ ਨੇ ਕਿਹਾ ਹੈ ਕਿ ਰੂਸ ਨੇ ਬੀਤੀ ਰਾਤ ਰਾਜਧਾਨੀ ਕੀਵ ਤੇ ਖਾਰਕ

ਵਿੱਚ ਇਹ ਦੁਸ਼ਯੰਤ ਗੌਤਮ ਹੀ ਹੈ। ਦੁਸ਼ਯੰਤ ਕੁਮਾਰ ਗੌਤਮ ਜਿਨ੍ਹਾਂ ਦਾ ਪੂਰਾ ਨਾਮ ਹੈ, ਜੋ ਕਿ ਇਸ ਵਕਤ ਸਿੱਕਿਮ ਦੇ ਵਿੱਚ ਨਵੇਂ ਰਾਜਪਾਲ ਨਿਯੁਕਤ ਕੀਤੇ ਗਏ ਨੇ। ਕੱਲ ਦੇ ਦਿਨ ਖਬਰਾਂ ਦੇ ਸਵੇਰ ਦੇ ਬੁਲੇਟਿਨ ਦੇ ਵਿੱਚ ਜਿਹੜੇ ਭਾਰਤ ਦੇ ਰਾਸ਼ਟਰਪਤੀ ਦੀ ਤਰਫ ਤੋਂ 5 ਅਲੱਗ-ਅਲੱਗ ਸੂਬਿਆਂ ਦੇ ਰਾਜਪਾਲ ਜਿਹੜੇ ਲਗਾਏ ਗਏ ਨੇ, ਉਹਨਾਂ ਦੀ ਖਬਰ ਤੁਹਾਡੇ ਨਾਲ ਸਾਂਝੀ ਕੀਤੀ ਸੀ। ਅੰਕਿਤਾ ਦੇ ਪਰਿਵਾਰ ਦਾ ਦੋਸ਼ ਹੈ ਕਿ ਉਸ ਵੀਆਈਪੀ ਜਿਹਦੀ ਸ਼ਮੂਲੀਅਤ ਇਸ ਮਾਮਲੇ 'ਚ, ਉਹਦੀ ਵੀ ਪੜਤਾਲ ਕੀਤੀ ਜਾਵੇ। ਲੋਕ ਸਭਾ ਦੇ ਵਿੱਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਤੇ ਕਾਂਗਰਸ ਆਗੂ ਪ੍ਰਿਯੰਕਾ ਗਾਂਧੀ ਵਾਡਰਾ ਨੇ ਵੀ ਮੌਕੇ ਤੇ ਪਹੁੰਚ ਕੇ ਪੀੜਤ ਪਰਿਵਾਰ ਦੇ ਨਾਲ ਇੱਕਜੁੱਟਤਾ ਦਿਖਾਈ ਤੇ ਇਨਸਾਫ਼ ਤੇ ਇਸ ਨਿਆਂ ਦੀ ਲੜਾਈ ਦੇ ਵਿੱਚ ਉਹਨਾਂ ਨੂੰ ਹਰ ਸੰਭਵ ਮਦਦ ਦੇਣ ਦਾ ਭਰੋਸਾ ਦਿੱਤਾ। ਰਾਹੁਲ ਨੇ ਇਸ ਤੋਂ ਪਹਿਲਾਂ ਅਗਸਤ ਮਹੀਨੇ ਦੇ ਵਿੱਚ ਵੀ ਅੰਕਿਤਾ ਦੇ ਮਾਪਿਆਂ ਦੇ ਨਾਲ ਮੁਲਾਕਾਤ ਕੀਤੀ ਸੀ। ਇਸ ਦਰਮਿਆਨ ਪੀੜਤ ਮਾਪਿਆਂ ਨੇ ਰਾਸ਼ਟਰਪਤੀ ਦ੍ਰੌਪਦੀ ਮੁਰਮੂ ਦਾ ਮੁਲਾਕਾਤ ਦਾ ਸਮਾਂ ਮੰਗਿਆ ਤੇ ਚੇਤਾਵਨੀ ਵੀ ਦਿੱਤੀ ਹੈ ਜੇ ਕਿ ਜੇਕਰ ਉਹਨਾਂ ਦੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਦੇਹਰਾਦੂਨ ਦੇ ਵਿੱਚ ਭੁੱਖ ਹੜਤਾਲ ਕਰਨਗੇ। ਮੁੱਖ ਮੰਤਰੀ ਦਫ਼ਤਰ ਦੇ ਬਾਹਰ ਹੀ ਇਹ ਹੜਤਾਲ ਹੋਏਗੀ। ਕਾਂਗਰਸ ਨੇ ਵੀ ਇਸ ਨਿਯੁਕਤੀ ਦਾ ਦੋਸ਼ ਲਗਾਇਆ ਤੇ ਕਿਹਾ ਹੈ ਕਿ ਰਾਜਪਾਲ ਨੂੰ ਕਾਨੂੰਨੀ ਕਾਰਵਾਈ ਤੋਂ ਛੋਟ ਮਿਲਣ ਦੇ ਕਾਰਨ ਦੁਸ਼ਯੰਤ ਗੌਤਮ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਦੱਸ ਦਈਏ ਕਿ ਭਾਰਤੀ ਕਾਨੂੰਨ ਦੇ ਤਹਿਤ ਭਾਰਤ ਦੇ ਵਿੱਚ ਰਾਸ਼ਟਰਪਤੀ ਤੇ ਜਿਹੜੇ ਅਲੱਗ-ਅਲੱਗ ਸੂਬਿਆਂ ਦੇ ਗਵਰਨਰ ਹੁੰਦੇ ਨੇ, ਉਹਨਾਂ ਨੂੰ ਇੱਕ ਕਿਸਮ ਦੀ ਇਮਿਊਨਿਟੀ ਮਿਲਦੀ ਹੈ। ਇਮਿਊਨਿਟੀ ਯਾਨੀ ਕਿ ਇਸ ਕਿਸਮ ਦੇ ਮਾਮਲਿਆਂ ਦੇ ਵਿੱਚ ਆਮ ਤੌਰ ਦੇ ਉੱਤੇ ਉਹਨਾਂ ਨੂੰ ਜਨਤਕ ਕਾਰਵਾਈ ਦੇ ਘੇਰੇ ਦੇ ਵਿੱਚੋਂ ਬਾਹਰ ਰੱਖ ਦਿੱਤਾ ਜਾਂਦਾ ਹੈ। ਹਾਲਾਂਕਿ ਦੁਸ਼ਯੰਤ ਗੌਤਮ ਨੇ ਇਸ ਦੋਸ਼ ਨੂੰ ਨਕਾਰਦਿਆਂ ਉਹਨਾਂ ਦੇ ਮਾਪਿਆਂ ਦੇ ਖਿਲਾਫ ਮਾਨਹਾਨੀ ਦੀ ਕਾਰਵਾਈ ਵੀ ਸ਼ੁਰੂ ਕੀਤੀ ਸੀ। ਜ਼ਿਕਰਯੋਗ ਹੈ ਕਿ ਰਿਸ਼ੀਕੇਸ਼ ਦੇ ਰਿਜ਼ੋਰਟ ਦੇ ਵਿੱਚ ਕੰਮ ਕਰਦੀ ਅੰਕਿਤਾ ਦੀ 18 ਸਪਤੰਬਰ 2022 ਨੂੰ ਹੱਤਿਆ ਕਰ ਦਿੱਤੀ ਗਈ ਸੀ। ਇਸ ਮਾਮਲੇ 'ਚ ਭਾਜਪਾ ਦੇ ਸਾਬਕਾ ਆਗੂ ਵਿਨੋਦ ਆਰਿਆ ਦੇ ਪੁੱਤਰ ਪੁਲਕਿਤ ਆਰਿਆ ਸਣੇ 3 ਜਣਿਆਂ ਨੂੰ ਉਮਰ ਕੈਦ ਦੀ ਸਜ਼ਾ ਪਹਿਲਾਂ ਹੀ ਹੋ ਚੁੱਕੀ ਹੈ। ਇਸੇ ਮਾਮਲੇ ਦੇ ਵਿੱਚ ਮੀਡੀਆ ਦੀ ਤਰਫ ਤੋਂ ਦੁਸ਼ਯੰਤ ਕੁਮਾਰ ਗੌਤਮ ਦਾ ਨਾਮ ਵੀ ਸਾਹਮਣੇ ਆਇਆ ਸੀ, ਜਿਸ ਨੂੰ ਲੈ ਕੇ ਉਹਨਾਂ ਦੇ ਅੰਕਿਤਾ ਦੇ ਮਾਪਿਆਂ ਦੀ ਤਰਫ ਤੋਂ ਇਹ ਵਿਰੋਧ ਪ੍ਰਦਰਸ਼ਨ ਕੀਤੇ ਜਾ ਰਹੇ ਨੇ। ਉਧਰ ਭਾਰਤ ਦੇ ਵਿੱਚ ਕੱਲ ਹੋਰ ਵੀ ਬਹੁਤ ਕੁਝ ਹੋਇਆ ਹੈ। ਇਸ ਦਰਮਿਆਨ ਕਾਂਗਰਸ ਜਨਤਾ ਪਾਰਟੀ ਦੇ ਆਗੂ ਸੌਰਵ ਦਾਸ ਤੇ ਆਸ਼ੂਤੋਸ਼ ਰਾਂਕਾ ਨੂੰ ਜੰਤਰ ਮੰਤਰ ਧਰਨੇ ਤੱਕ ਪੁੱਜਣ ਦੇ ਲਈ ਤੇ ਨਿੱਜੀ ਸੰਪਤੀ ਦੇ ਵਿੱਚ ਦਖਲ ਦੇਣ ਦੇ ਲਈ 5 ਦਿਨਾਂ ਦੀ ਅਦਾਲਤੀ ਰਿਮਾਂਡ ਦੇ ਉੱਤੇ ਤਿਹਾੜ ਜੇਲ੍ਹ ਭੇਜ ਦਿੱਤਾ ਗਿਆ ਹੈ। ਪੁਲਿਸ ਮੁਤਾਬਕ ਦੋਵਾਂ ਨੇ ਅਜਿਹਾ ਕਰਕੇ ਸ਼ਾਂਤੀ ਬਣਾਈ ਰੱਖਣ ਦੀਆਂ ਸ਼ਰਤਾਂ ਦੀ ਉਲੰਘਣਾ ਕੀਤੀ ਹੈ। ਸੌਰਵ ਦਾਸ ਤੇ ਜਿਹੜੇ ਆਸ਼ੂਤੋਸ਼ ਰਾਂਕਾ ਨੇ, ਉਹਨਾਂ ਨੂੰ ਮੈਜਿਸਟ੍ਰੇਟ ਦੇ ਅੱਗੇ ਪੇਸ਼ ਵੀ ਕੀਤਾ ਗਿਆ ਕੱਲ੍ਹ ਦੇ ਦਿਨ। ਹਾਲਾਂਕਿ ਉਹਨਾਂ ਦੇ ਸਾਥੀ ਅਜਿੰਕਿਆ ਸ਼ਿੰਦੇ ਨੂੰ ਸ਼ਰਤਾਂ ਦੇ ਤਹਿਤ ਨਿੱਜੀ ਮੁਚਲਕੇ ਤੇ 5,000 ਰੁਪਏ ਦੀ ਜ਼ਮਾਨਤ ਦੇ ਉੱਤੇ ਰਿਹਾ ਕਰ ਦਿੱਤਾ ਗਿਆ। ਦਿੱਲੀ ਪੁਲਿਸ ਦੇ CGP ਆਗੂਆਂ ਨੂੰ ਤੇ ਹੋਰ 11 ਕਾਰਕੁਨਾਂ ਨੂੰ ਮੰਗਲਵਾਰ ਤੜਕੇ ਹਿਰਾਸਤ ਦੇ ਵਿੱਚ ਲਿਆ ਸੀ। ਪੁਲਿਸ ਨੇ ਕਿਹਾ ਕਿ ਜਿਹੜੇ ਸੌਰਵ ਦਾਸ ਨੇ ਤੇ ਆਸ਼ੂਤੋਸ਼ ਰਾਂਕਾ ਨੇ, ਉਹਨਾਂ ਨੂੰ ਸ਼ਨਿਚਰਵਾਰ ਨੂੰ ਵੀ ਪੁਲਿਸ ਨੇ ਕਾਬੂ ਕੀਤਾ ਸੀ ਤੇ 1 ਸਾਲ ਦੇ ਲਈ ਸ਼ਾਂਤੀ ਬਣਾਈ ਰੱਖਣ ਦਾ ਬੌਂਡ ਜਿਹੜਾ ਸੀ ਉਸ ਦੇ ਉੱਤੇ ਸਾਈਨ ਵੀ ਕਰਵਾਇਆ ਸੀ। ਇਸ ਦਰਮਿਆਨ ਇੰਡੀਅਨ ਯੂਥ ਕਾਂਗਰਸ ਦੇ ਵਰਕਰਾਂ ਨੇ ਜੰਤਰ ਮੰਤਰ ਦੇ ਉੱਤੇ ਧਰਨੇ ਮੁਜ਼ਾਹਰਿਆਂ ਨੂੰ ਡੀ ਨੋਟੀਫਾਈ ਕਰਨ ਤੇ CEC ਗਿਆਨੇਸ਼ ਕੁਮਾਰ ਦੇ ਅਸਤੀਫੇ ਦੀ ਆਪਣੀ ਮੰਗ ਨੂੰ ਲੈ ਕੇ ਜੰਤਰ ਮੰਤਰ ਵੱਲ ਰੋਸ ਮਾਰਚ ਇਕੱਠਾ ਕੀਤਾ। ਦੱਸ ਦਈਏ ਕਿ ਇਸ ਦਰਮਿਆਨ ਅਭਿਜੀਤ ਦੀਪਕੇ ਨੇ ਆਪਣੇ ਸਾਥੀਆਂ ਦੀ ਗ੍ਰਿਫਤਾਰੀ ਦਾ ਵਿਰੋਧ ਕਰਦਿਆਂ ਭਲਕੇ ਯਾਨੀ ਸ਼ੁੱਕਰਵਾਰ ਨੂੰ ਦਿੱਲੀ ਦੇ ਕਾਰੋਬਾਰੀ ਹੱਬ ਕਨੌਟ ਪਲੇਸ ਦੇ ਵਿੱਚ ਤਿਰੰਗਿਆਂ ਦੇ ਨਾਲ ਇਕੱਠਾ ਹੋਣ ਦਾ ਸੱਦਾ ਦਿੱਤਾ। ਅਸਲ 'ਚ ਜਦੋਂ ਪੁਲਿਸ ਨੇ ਸੌਰਵ ਦਾਸ ਤੇ ਆਸ਼ੂਤੋਸ਼ ਰਾਂਕਾ ਨੂੰ ਗ੍ਰਿਫਤਾਰ ਕੀਤਾ ਤਾਂ ਉਹ ਗੇਟ ਟੱਪ ਕੇ ਜਿਹੜਾ ਇੱਕ ਜੰਤਰ ਮੰਤਰ ਵਾਲੇ ਪਾਸੇ ਜਾਂਦੇ ਨੇ ਤੇ ਤਿਰੰਗਾ ਝੰਡਾ ਲਹਿਰਾਉਂਦੇ ਨੇ। ਇਸੇ ਨੂੰ ਲੈ ਕੇ ਅਭਿਜੀਤ ਦੀਪਕੇ ਨੇ ਆਪਣੀ ਸਾਥੀਆਂ ਦੀ ਰਿਹਾਈ ਦਾ ਸੱਦਾ ਦਿੰਦਿਆਂ ਹੋਇਆਂ ਕਿਹਾ ਕਿ ਜਿਹੜੇ ਲੋਕ ਦਿੱਲੀ ਸ਼ੁੱਕਰਵਾਰ ਦੇ ਦਿਨ ਨਹੀਂ ਪਹੁੰਚ ਸਕਦੇ, ਉਹ ਆਪਣੇ ਸ਼ਹਿਰਾਂ ਦੇ ਵਿੱਚ ਸ਼ਾਮ ਵੇਲੇ ਤਿਰੰਗਾ ਮਾਰਚ ਕੱਢਣ ਤੇ ਜਿਹੜੇ ਦਿੱਲੀ ਪਹੁੰਚ ਸਕਦੇ ਨੇ ਉਹ ਕਨੌਟ ਪਲੇਸ ਦੇ ਵਿੱਚ ਤਿਰੰਗੇ ਲੈ ਕੇ ਆਉਣ। ਉਹਨਾਂ ਕਿਹਾ ਕਿ ਹੋ ਸਕਦਾ ਮੈਨੂੰ ਵੀ ਭਾਜਪਾ ਜੇਲ੍ਹ ਦੇ ਵਿੱਚ ਡੱਕ ਦੇਵੇ, ਪਰ ਮੈਨੂੰ ਪਰਵਾਹ ਨਹੀਂ ਹੈ, ਤਿਰੰਗਾ ਮੇਰਾ ਮਾਣ ਹੈ ਤੇ ਇਸ ਨੂੰ ਮੈਂ ਲਹਿਰਾਵਾਂਗਾ। ਦੀਪਕੇ ਨੇ ਦਾਸ ਤੇ ਰਾਂਕਾ ਨੂੰ ਨਿਆਇਕ ਹਿਰਾਸਤ ਦੇ ਵਿੱਚ ਭੇਜਣ ਦੇ ਫੈਸਲੇ ਦੀ ਨਿਖੇਧੀ ਕਰਦਿਆਂ ਹੋਇਆਂ ਪ੍ਰਧਾਨ ਮੰਤਰੀ ਮੋਦੀ ਦੇ ਉੱਤੇ ਦੋਸ਼ ਮੜਿਆ ਕਿ ਉਹ ਬਾਗੀ ਸੁਰਾਂ ਨੂੰ ਦਬਾਉਣ ਦੀ ਥਾਂ ਦੇਸ਼ ਦੇ ਵਿੱਚ ਐਮਰਜੈਂਸੀ ਲਗਾਉਣ ਦੀ ਹਿੰਮਤ ਰੱਖਣ। ਉਧਰ ਆਮ ਆਦਮੀ ਪਾਰਟੀ ਨੇ ਵੀ ਦਾਸ ਤੇ ਰਾਂਕਾ ਨੂੰ 5 ਦਿਨਾਂ ਦੀ ਅਦਾਲਤੀ ਹਿਰਾਸਤ ਚ ਭੇਜਣ ਦੇ ਉੱਤੇ ਇਤਰਾਜ਼ ਜਤਾਇਆ। ਪਾਰਟੀ ਨੇ ਮੌਜੂਦਾ ਹਾਲਾਤਾਂ ਦੀ ਤੁਲਨਾ 1975 ਦੀ ਐਮਰਜੈਂਸੀ ਦੇ ਨਾਲ ਕਰ ਹੀ ਦਿੱਤੀ ਹੈ। ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਐਕਸ ਦੇ ਉੱਤੇ ਸਵਾਲ ਕੀਤਾ ਕਿ ਕੀ ਆਪਣੇ ਹੀ ਦੇਸ਼ ਦੇ ਵਿੱਚ ਤਿਰੰਗਾ ਲਹਿਰਾਉਣਾ ਜੁਰਮ ਬਣ ਗਿਆ। ਉਧਰ ਵੈਸਟ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਦੋਸ਼ ਮੜਿਆ ਕਿ ਨੌਜਵਾਨਾਂ ਨੂੰ ਭਰੋਸਾ ਦਿੱਤਾ ਜਾਂਦਾ ਹੈ ਕਿ ਤੁਹਾਡੀ ਦੀਦੀ ਅੱਜ ਤੁਹਾਡੇ ਨਾਲ ਹੈ, ਪਰ ਜਿਹੜੇ ਦੋਸ਼ੀ ਨੇ ਭਾਜਪਾ
ਉਹਨਾਂ ਨੂੰ ਇਹ ਸਬਕ ਸਿਖਾਇਆ ਜਾਏਗਾ। ਪੂਰੀ ਨੌਜਵਾਨ ਪੀੜ੍ਹੀ ਨੂੰ ਧਮਕਾਉਣ ਤੇ ਖਾਮੋਸ਼ ਕਰਨ ਦੀ ਇੱਕ ਕੋਸ਼ਿਸ਼ ਕੀਤੀ ਜਾ ਰਹੀ ਹੈ। ਅਖੌਤੀ ਵੱਡੇ ਰਾਸ਼ਟਰਵਾਦੀ ਹੁਣ ਆਪਣੇ ਹੀ ਦੇਸ਼ ਦੇ ਵਿੱਚ ਝੰਡਾ ਲਹਿਰਾਉਣ ਨੂੰ, ਤਿਰੰਗਾ ਲਹਿਰਾਉਣ ਨੂੰ ਲੈ ਕੇ ਆਪਣੇ ਹੀ ਦੇਸ਼ ਦੇ ਨੌਜਵਾਨਾਂ ਨੂੰ ਗ੍ਰਿਫਤਾਰ ਕਰ ਰਹੇ ਨੇ। ਉਧਰ ਕਾਂਗਰਸ ਆਗੂ ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਕਿਹਾ ਕਿ ਉਹ ਵਿਖਾਵਾਕਾਰੀ ਵਿਦਿਆਰਥੀਆਂ ਦਾ ਨਾਂ ਰਾਹ ਨਾ ਰੋਕਣ, ਕਿਉਂਕਿ ਉਹ ਦੇਸ਼ ਦੀ ਆਵਾਜ਼ ਨੇ। ਲੋਕ ਸਭਾ ਚ ਵਿਰੋਧੀ ਧਿਰ ਆਗੂ ਨੇ ਬੁੱਧਵਾਰ ਦੇ ਦਿਨ ਵਿਦਿਆਰਥੀਆਂ ਦੇ ਨਾਲ ਮੁਲਾਕਾਤ ਕਰਨ ਤੋਂ ਬਾਅਦ ਕਾਂਗਰਸ ਦੇ ਵਿਦਿਆਰਥੀ ਵਿੰਗ NSUI ਦੇ ਕੁਝ ਲੜਕੇ ਲੜਕੀਆਂ ਦੇ ਨਾਲ ਮੁਲਾਕਾਤ ਕੀਤੀ। ਇਹ ਵਿਦਿਆਰਥੀ SIR ਦੇ ਵਿੱਚ ਕਥਿਤ ਬੇਨੀਮੀਆਂ ਦੇ ਹਵਾਲੇ ਦੇ ਨਾਲ ਮੁੱਖ ਚੋਣ ਕਮਿਸ਼ਨਰ ਦੇ ਖਿਲਾਫ ਕੀਤੇ ਵਿਖਾਵਿਆਂ ਦੇ ਵਿੱਚ ਜ਼ਖਮੀ ਹੋਏ ਸੀ। ਵਿਦਿਆਰਥੀਆਂ ਦੇ ਨਾਲ ਮੁਲਾਕਾਤ ਤੋਂ ਬਾਅਦ ਸੋਨੀਆ ਗਾਂਧੀ ਦੀ 10 ਜਨਪਥ ਰਿਹਾਇਸ਼ ਦੇ ਉੱਤੇ ਰਾਹੁਲ ਗਾਂਧੀ ਉਹਨਾਂ ਨੂੰ ਮਿਲੇ। ਰਾਹੁਲ ਗਾਂਧੀ ਨੇ ਵਿਦਿਆਰਥੀਆਂ ਨੂੰ ਭਰੋਸਾ ਦਿੱਤਾ ਕਿ ਪ੍ਰਧਾਨ ਮੰਤਰੀ ਤੋਂ ਲੈ ਕੇ ਪੁਲਿਸ ਕਾਂਸਟੇਬਲ ਤੱਕ ਉਹਨਾਂ ਸਾਰਿਆਂ ਦੇ ਖਿਲਾਫ਼ ਕਾਰਵਾਈ ਹੋਏਗੀ ਜਿਨ੍ਹਾਂ ਨੇ ਹਾਲੀਆ ਮੁਜ਼ਾਹਰਿਆਂ ਦੇ ਦਰਮਿਆਨ ਵਿਦਿਆਰਥੀਆਂ ਦੇ ਖਿਲਾਫ਼ ਕਾਰਵਾਈ ਕੀਤੀ ਸੀ। ਉਧਰ ਕੱਲ ਦੇ ਸ਼ਾਮ ਦੇ ਬੁਲੇਟਿਨ ਦੇ ਵਿੱਚ ਵੀ ਤੁਹਾਡੇ ਨਾਲ ਪੰਜਾਬ ਦੀ ਇਹ ਖਬਰ ਸਾਂਝੀ ਕੀਤੀ ਸੀ ਕਿ ਜਿਹੜਾ ਪਰਵਿੰਦਰ ਸਿੰਘ ਝੋਟਾ ਦੇ ਕਤਲ ਕਰਨ ਤੋਂ ਬਾਅਦ ਕਥਿਤ ਮੁਲਜ਼ਮ ਅਸ਼ਵਨੀ ਕੁਮਾਰ ਜਿਹੜਾ ਕਿ ਰਾਜਸਥਾਨ ਦੇ ਸਾਲਾਸਰ ਵੱਲ ਫਰਾਰ ਹੋ ਗਿਆ ਸੀ, ਉਸਨੂੰ ਗ੍ਰਿਫਤਾਰ ਕਰ ਲਿਆ ਗਿਆ। ਇਸ ਤੋਂ ਇਲਾਵਾ ਐਂਟੀ ਡਰੱਗ ਟਾਸਕ ਫੋਰਸ ਨੇ ਦੇ ਜਿਹੜਾ ਪ੍ਰਮੁੱਖ ਦੱਸਿਆ ਜਾਂਦਾ ਸੀ ਪਰਵਿੰਦਰ ਸਿੰਘ ਝੋਟਾ, ਜੋ ਕਿ ਆਪਣੇ ਆਪ ਨੂੰ ਸਮਾਜ ਸੇਵੀ ਵੀ ਦੱਸਦਾ ਸੀ, ਉਸ ਦੇ ਕਤਲ ਦੇ ਇਲਜ਼ਾਮ ਤੋਂ ਬਾਅਦ ਹੁਣ ਅਸ਼ਵਨੀ ਕੁਮਾਰ ਦਾ ਘਰ ਤੇ ਦੁਕਾਨ ਢਾਹ ਦਿੱਤੀ ਗਈ ਹੈ। ਇਸ ਮਾਮਲੇ ਦੇ ਵਿੱਚ ਪੁਲਿਸ ਨੇ ਮੈਡੀਕਲ ਸਟੋਰ ਦੇ ਮਾਲਕ ਨੂੰ ਸਾਲਾਸਰ ਤੋਂ ਗ੍ਰਿਫਤਾਰ ਕੀਤੇ, ਉਸ ਦੇ ਉੱਤੇ ਦੋਸ਼ ਆਇਦ ਕਰ ਦਿੱਤੇ ਨੇ। ਇਸ ਦਰਮਿਆਨ ਸ਼ਹਿਰ ਦੇ ਡਿਪਟੀ ਕਮਿਸ਼ਨਰ ਦੀ ਰਿਹਾਇਸ਼ ਦੇ ਨੇੜੇ ਤਿੰਨਕੋਨੀ ਚੌਂਕ ਦੇ ਵਿੱਚ ਇਨਸਾਫ਼ ਦੀ ਮੰਗ ਕਰਦਿਆਂ ਕਈ ਜਿਹੜੇ ਸਮਾਜਿਕ ਤੇ ਸਿਆਸੀ ਧਿਰਾਂ ਦੇ ਆਗੂ ਇੱਥੇ ਪਹੁੰਚੇ। ਧਰਨੇ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਤੋਂ ਅਸਤੀਫੇ ਦੀ ਮੰਗ ਕਰਦਿਆਂ ਹੋਇਆਂ ਤੇ DGP ਗੌਰਵ ਯਾਦਵ ਨੂੰ ਬਰਖਾਸਤ ਕਰਨ ਦੀ ਮੰਗ ਕਰਦਿਆਂ ਹੋਇਆਂ ਨਾਅਰੇ ਲਗਾਏ ਗਏ। ਦੱਸਦੀਏ ਕਿ ਅੱਜ ਦੇ ਦਿਨ ਪੰਜਾਬ ਭਰ ਦੇ ਵਿੱਚ ਪਰਵਿੰਦਰ ਸਿੰਘ ਝੋਟਾ ਦੇ ਕਤਲ ਦੇ ਰੋਸ ਦੇ ਵਜੋਂ ਪੰਜਾਬ ਬੰਦ ਦਾ ਐਲਾਨ ਵੀ ਕੀਤਾ ਗਿਆ, ਜਿਸਨੂੰ ਜਿਹੜਾ ਇਹ ਮਾਨਸਾ ਦੇ ਵਿੱਚ ਤਾਂ ਭਰਵਾਂ ਹੁੰਗਾਰਾ ਮਿਲਣ ਦੀ ਪੂਰੀ ਆਸ ਹੈਗੀ ਹੋਏ, ਪਰ ਇਸ ਤੋਂ ਇਲਾਵਾ ਜਿਹੜਾ ਪੰਜਾਬ ਦੇ ਦੂਸਰੇ ਸ਼ਹਿਰਾਂ ਦੇ ਵਿੱਚ ਵੀ ਪੰਜਾਬ ਬੰਦ ਦੀ ਜਿਹੜੀ ਮੰਗ ਹੈ ਉਸ ਨੂੰ ਮੁਖਰ ਕੀਤਾ ਗਿਆ। ਉਧਰ ਇਸ ਦਰਮਿਆਨ ਇਸ ਕਤਲ ਦੇ ਰੋਸ ਦੇ ਵਜੋਂ ਜਿਹੜਾ ਪਰਵਿੰਦਰ ਝੋਟਾ ਦੇ ਪਰਿਵਾਰ ਨੇ ਅੱਜ ਪੰਜਾਬ ਬੰਦ ਦਾ ਸੱਦਾ ਦਿੱਤਾ, ਇਸੇ ਦੇ ਚੱਲਦਿਆਂ ਅਕਾਲ ਤਖ਼ਤ ਦੇ ਸਕੱਤਰੇਤ ਵਿਖੇ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਦੀ ਪੇਸ਼ੀ ਦਾ ਦਿਨ ਤੇ ਸਮਾਂ ਤਬਦੀਲ ਕਰ ਦਿੱਤਾ ਗਿਆ। ਪਾਇਲ ਤੋਂ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਦੇ ਮਾਮਲੇ ਚ ਸੰਬੰਧਿਤ ਅਕਾਲ ਤਖ਼ਤ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਵੱਲੋਂ ਆਮ ਆਦਮੀ ਪਾਰਟੀ ਦੇ ਨਾਲ ਸੰਬੰਧਿਤ ਕੁਝ ਵਿਧਾਇਕਾਂ ਆਗੂਆਂ ਨੂੰ ਪਹਿਲਾਂ 15 ਅਕਤੂਬਰ ਬਾਅਦ ਦੁਪਹਿਰ 15 ਵਜੇ ਬਾਅਦ ਦੁਪਹਿਰ 2:12 ਵਜੇ ਦਾ ਸਮਾਂ ਦਿੱਤਾ ਗਿਆ ਸੀ ਆਪਣਾ ਸਪਸ਼ਟੀਕਰਨ ਰੱਖਣ ਦੇ ਲਈ ਕਿਹਾ ਗਿਆ ਸੀ, ਪਰ ਹੁਣ ਉਹਨਾਂ ਨੂੰ 16 ਅਕਤੂਬਰ ਨੂੰ ਸੱਦਿਆ ਜਾਏਗਾ, ਯਾਨੀ ਕਿ ਭਲਕੇ ਸੱਦਿਆ ਜਾਏਗਾ 11 ਵਜੇ ਸਕੱਤਰੇਤ ਦੇ ਵਿੱਚ ਨਿੱਜੀ ਰੂਪ ਤੋਂ ਉਹ ਪੇਸ਼ ਹੋਣ। ਉਧਰ ਆਸਟ੍ਰੇਲੀਆ ਦੀਆਂ ਵੀ ਖਬਰਾਂ ਦੀ ਸਾਂਝ ਪਾਉਂਦੇ ਹੋਏ ਚੱਲੀਏ ਤੇ ਆਸਟ੍ਰੇਲੀਆ ਦੇ ਵਿੱਚ ਜਿਹੜੀ ਖਬਰ ਆ ਉਹ ਸਭ ਤੋਂ ਪਹਿਲਾਂ ਲਿੰਕਡਇਨ ਦੇ ਨਾਲ ਜੁੜੀ ਹੋਈ। ਪਿਛਲੇ ਦਿਨਾਂ ਦੇ ਵਿੱਚ ਸੋਸ਼ਲ ਮੀਡੀਆ ਤੇ ਤੁਸੀਂ ਚਰਚਾ ਸੁਣੀ ਹੋਣੀ ਹੈ ਕਿ ਵਿਰਾਟ ਕੋਹਲੀ ਪਹਿਲੀ ਵਾਰ ਲਿੰਕਡਇਨ ਦੇ ਉੱਤੇ ਆਏ ਨੇ। ਖੈਰ ਇਹ ਉਸ ਦੇ ਨਾਲ ਜੁੜੀ ਹੋਈ ਖਬਰ ਨਹੀਂ ਹੈ, ਇਹ ਵੱਖਰੀ ਖਬਰ ਹੈ। ਇਹ ਆਸਟ੍ਰੇਲੀਆ ਦੇ ਨਾਲ ਜੁੜਿਆ ਬੜਾ ਸੰਜੀਦਾ ਮਸਲਾ ਹੈ। 2 ਲਿੰਕਡਇਨ ਅਕਾਊਂਟ ਆਸਟ੍ਰੇਲੀਆ ਦੇ ਵਿੱਚ ਐਸੇ ਪਾਏ ਗਏ ਨੇ ਜਿਨ੍ਹਾਂ ਨੂੰ ਚੀਨੀ ਜਾਸੂਸਾਂ ਦੀ ਤਰਫ ਤੋਂ ਆਪਰੇਟ ਕੀਤਾ ਜਾ ਰਿਹਾ ਸੀ, ਔਰ ਇਹਨਾਂ ਨੇ ਆਸਟ੍ਰੇਲੀਅਨ ਸਰਕਾਰ ਦੇ ਵਿੱਚ ਕੰਮ ਕਰਦੇ ਕੁਝ ਸਿਖਰਲੇ ਅਹੁਦੇਦਾਰਾਂ ਦੇ ਨਾਲ ਲਿੰਕਡਇਨ ਦੇ ਜ਼ਰੀਏ ਗੱਲਬਾਤ ਕੀਤੀ। ਕੁਝ ਅਲੱਗ ਅਲੱਗ ਮਹਿਕਮਿਆਂ ਦੇ ਵਿੱਚ, ਕੁਝ ਅਲੱਗ ਅਲੱਗ ਕੰਸਲਟੈਂਸੀ ਦੇ ਵਿੱਚ ਕੰਮ ਕਰਦੇ ਲੋਕਾਂ ਦੇ ਨਾਲ ਗੱਲਬਾਤ ਕੀਤੀ। ਅਜੇ ਦੇ ਵਿੱਚ ਅਦਾਰੇ ABC ਦੀ ਤਰਫ ਤੋਂ ਕੀਤੀ ਗਈ ਇਨਵੈਸਟੀਗੇਸ਼ਨ ਦੇ ਵਿੱਚ ਇਹ ਪਾਇਆ ਗਿਆ ਕਿ ਸਾਲ 2016 ਤੋਂ 2025 ਦੇ ਦਰਮਿਆਨ ਇਹਨਾਂ ਅਕਾਊਂਟ ਦੇ ਜ਼ਰੀਏ 100 ਦੇ ਕਰੀਬ ਆਸਟ੍ਰੇਲੀਅਨ ਨਾਗਰਿਕਾਂ ਨੂੰ ਨਿਸ਼ਾਨੇ ਦੇ ਉੱਤੇ ਲਿਆ ਗਿਆ, ਜਿਸ ਦੇ ਵਿੱਚ ਕੁਇਨਜ਼ਲੈਂਡ ਦੇ ਸਾਬਕਾ ਪ੍ਰੀਮੀਅਰ ਤੇ ਮੌਜੂਦਾ ਵਿਰੋਧੀ ਧਿਰ ਜਿਹੜੇ ਨੇਤਾ ਨੇ ਸਟੀਵਨ ਮਾਈਲਜ਼ ਤੱਕ ਸ਼ਾਮਲ ਨੇ। ਇਸ ਤੋਂ ਇਲਾਵਾ ਆਸਟ੍ਰੇਲੀਅਨ ਫੈਡਰਲ ਪੁਲਿਸ ਦੇ ਕਮਾਂਡਰ, ਦੂਸਰੇ ਫੈਡਰਲ ਸਰਕਾਰ ਦੇ ਕਈ ਸਰਕਾਰੀ ਅਫਸਰ ਜਿਹੜੇ ਸਿਖਰਲੇ ਅਹੁਦਿਆਂ ਦੇ ਉੱਤੇ ਨੇ ਉਹਨਾਂ ਦੇ ਨਾਲ ਵੀ ਸੰਪਰਕ ਸਾਧੇ ਗਏ ਲਿੰਕਡਇਨ ਪ੍ਰੋਫਾਈਲਸ ਦੇ ਜ਼ਰੀਏ, ਔਰ ਲਿੰਕਡਇਨ ਅਕਾਊਂਟ ਦੇ ਜ਼ਰੀਏ ਚੀਨ ਤੱਕ ਜਿਹੜੀਆਂ ਜਾਣਕਾਰੀਆਂ ਕੁਛ ਭੇਜੀਆਂ ਗਈਆਂ ਨੇ। ਦੱਸ ਦਈਏ ਕਿ ਅਦਾਰੇ ABC ਨੇ ਇਸ ਖਬਰ ਦੇ ਵਿੱਚ ਇਹ ਵੀ ਦਾਅਵਾ ਕੀਤਾ ਹੈ ਕਿ ਉਹੀ ਨੈਟਵਰਕ ਹੈ ਜਿਹੜਾ ਪਹਿਲਾਂ ਆਸਟ੍ਰੇਲੀਅਨ ਬਿਜ਼ਨਸਮੈਨ ਅਲੈਗਜ਼ੈਂਡਰ ਜ਼ਿਰਾਜੋ ਦੇ ਨਾਲ ਜੁੜਿਆ ਹੋਇਆ ਸੀ। ਅਲੈਗਜ਼ੈਂਡਰ ਦੇ ਉੱਤੇ ਇਲਜ਼ਾਮ ਜਿਹੜੇ ਲੱਗੇ ਸੀ ਉਹ ਵਿਦੇਸ਼ ਚੀਨ ਨੂੰ
ਜਾਂ ਦੂਸਰੇ ਦੇਸ਼ਾਂ ਨੂੰ ਆਸਟ੍ਰੇਲੀਆ ਦੀ ਖੁਫੀਆ ਜਾਣਕਾਰੀ ਸਾਂਝਾ ਕਰਨ ਦੇ ਇਲਜ਼ਾਮ ਲੱਗੇ ਸੀ ਔਰ ਉਹ ਪਹਿਲਾ ਸ਼ਖਸ ਸੀ ਆਸਟ੍ਰੇਲੀਆ ਦੇ ਵਿੱਚ ਜਿਸ ਨੂੰ ਵਿਦੇਸ਼ੀ ਦਖਲਅੰਦਾਜ਼ੀ ਦੇ ਨਾਲ ਜੁੜੇ ਮਾਮਲੇ ਦੇ ਵਿੱਚ ਜੇਲ੍ਹ ਦੇ ਵਿੱਚ ਭੇਜਿਆ ਗਿਆ ਸੀ। ਇਹਦਾ ਦੂਜੇ ਪਾਸੇ ਵਿਰੋਧੀ ਧਿਰ ਦੀ ਤਰਫ ਤੋਂ ਲੇਬਰ ਪਾਰਟੀ ਦੇ ਅਲੱਗ ਅਲੱਗ ਆਗੂਆਂ ਦੇ ਉੱਤੇ ਨਿਸ਼ਾਨੇ ਸਾਧੇ ਗਏ ਨੇ ਕਿ ਟੈਕਸਪੇਅਰ ਦੇ ਪੈਸੇ ਦੀ ਕਿਵੇਂ ਦੁਰਵਰਤੋਂ ਕੀਤੀ ਗਈ ਹੈ। ਪਹਿਲੀ ਖਬਰ ਜਿਹੜੀ ਉਹ ਅਨਿਕਾ ਵੈਲਸ ਜਿਹੜੇ ਨੇ ਉਹਨਾਂ ਦੇ ਨਾਲ ਜੁੜੀ ਹੋਈ ਗੱਠਜੋੜ ਦੀ ਤਰਫ ਤੋਂ ਲੇਬਰ ਪਾਰਟੀ ਦੀ ਨੇਤਾ ਮੰਤਰੀ ਨੇ ਜਿਹੜੇ ਅਨਿਕਾ ਵੈਲਸ ਦੇ ਉੱਤੇ ਇਲਜ਼ਾਮ ਮੜੇ ਨੇ ਕਿ ਉਹਨਾਂ ਨੇ ਐਡੀਲੈਡ ਦੇ ਵਿੱਚ ਲੰਘੇ ਵੀਕਐਂਡ ਦੇ ਦਰਮਿਆਨ ਜਿਹੜੇ $4,000 ਖਰਚੇ ਨੇ ਉਹ ਆਪਣੇ ਦੋਸਤ ਦੀ 40ਵੀਂ ਬਰਥਡੇ ਪਾਰਟੀ ਦੇ ਉੱਤੇ ਮੌਜੂਦ ਰਹਿਣ ਦੇ ਲਈ ਖਰਚੇ ਨੇ, ਨਾ ਕਿ ਸਰਕਾਰੀ ਕੰਮ ਦੇ ਤੌਰ ਦੇ ਉੱਤੇ ਉਹ ਐਡੀਲੇਡ ਦੇ ਵਿੱਚ ਗਏ ਸੀ। ਇੱਥੇ ਹਾਲਾਂਕਿ ਟ੍ਰੇਡ ਮਿਨਿਸਟਰ ਡੌਨ ਫੈਰਲ ਨੇ ਜਿਹੜੇ ਉਹਨਾਂ ਦੇ ਦਫ਼ਤਰ ਦੀ ਤਰਫ ਤੋਂ ਕਿਸੇ ਵੀ ਕਿਸਮ ਦੀ ਡਾਇਰੀ ਸਾਂਝੀ ਕਰਨ ਤੋਂ ਇਨਕਾਰ ਕਰ ਦਿੱਤਾ ਗਿਆ। ਹੁਣ ਖਬਰ ਦੀ ਥੋੜੀ ਵਿਸਤਾਰ ਸਮਝੋ ਕੀ ਹੈ। ਅਸਲ ਦੇ ਵਿੱਚ ਜਿਹੜੀ ਅਨਿਕਾ ਵੈਲਸ ਨੇ ਉਹਨਾਂ ਦੇ ਦਫ਼ਤਰ ਤੋਂ ਇੱਕ ਜਿਹੜੀ ਡਾਇਰੀ ਹੁੰਦੀ ਹੈ, ਦਫ਼ਤਰ ਦੀ ਡਾਇਰੀ ਦਾ ਮਤਲਬ ਉਹਦੇ ਵਿੱਚ ਸਾਰਾ ਹਿਸਾਬ ਕਿਤਾਬ ਹੁੰਦਾ ਹੈ ਕਿ ਕਿਸੇ ਸਿਆਸਤਦਾਨ ਨੇ ਕਿੱਥੇ ਕਿੰਨੇ ਵਜੇ ਕਿਹਨੂੰ ਮਿਲਣਾ, ਕੀ ਕੈਲੰਡਰ ਹੈ ਪੂਰਾ ਦਾ ਪੂਰਾ। ਅਨਿਕਾ ਵੈਲਸ ਦੇ ਦਫ਼ਤਰ ਤੋਂ ਡਾਇਰੀ ਹਾਸਲ ਕੀਤੀ ਗਈ ਜਿਸ ਦੇ ਵਿੱਚ ਇਹ ਦੱਸਿਆ ਗਿਆ ਕਿ ਉਹਨਾਂ ਨੇ ਟ੍ਰੇਡ ਮਿਨਿਸਟਰ ਡੌਨ ਫੈਰਲ ਦੇ ਨਾਲ ਮੁਲਾਕਾਤ ਕਰਨੀ ਸੀ। ਇਸ ਤੋਂ ਇਲਾਵਾ ਸਾਊਥ ਆਸਟ੍ਰੇਲੀਆ ਦੇ ਜਿਹੜੇ ਇੱਕ ਹੋਰ ਮੰਤਰੀ ਨੇ ਕ੍ਰਿਸ ਪਿਕਟਨ, ਉਹਨਾਂ ਦੇ ਨਾਲ ਵੀ ਮੁਲਾਕਾਤ ਕਰਨੀ ਸੀ। ਹਾਲਾਂਕਿ ਸਾਊਥ ਆਸਟ੍ਰੇਲੀਆ ਦੇ ਜਿਹੜੇ ਮੰਤਰੀ ਨੇ ਉਹਨਾਂ ਦੀ ਡਾਇਰੀ ਦੇ ਵਿੱਚ ਇਸ ਕਿਸਮ ਦਾ ਕੋਈ ਵੀ ਜ਼ਿਕਰ ਨਹੀਂ ਹੈ, ਪਰ ਦੂਸਰੇ ਪਾਸੇ ਡੌਨ ਫੈਰਲ ਦੀ ਦਫ਼ਤਰ ਦੀ ਤਰਫ ਤੋਂ ਡਾਇਰੀ ਦਾ ਬਿਓਰਾ ਫਰੀਡਮ ਆਫ ਇਨਫੋਰਮੇਸ਼ਨ ਐਕਟ ਦੇ ਤਹਿਤ ਸਾਂਝਾ ਕਰਨ ਤੋਂ ਅਖਬਾਰਾਂ ਨੂੰ ਮੀਡੀਆ ਨੂੰ ਇਨਕਾਰ ਕਰ ਦਿੱਤਾ ਗਿਆ। ਅਜੇ ਦੇ ਵਿੱਚ ਪਤਾ ਹੁਣ ਇਹ ਚੱਲਦਾ ਹੈ ਵਿਰੋਧੀ ਧਿਰ ਦੀ ਤਰਫ ਤੋਂ ਲੇਬਰ ਪਾਰਟੀ ਦੀ ਇਸ ਨੇਤਾ ਦੇ ਉੱਤੇ ਇਲਜ਼ਾਮ ਇਹ ਲਗਾਏ ਗਏ ਨੇ ਕਿ IPEA ਯਾਨੀ ਇੰਡੀਪੈਂਡੈਂਟ ਪਾਰਲੀਮੈਂਟਰੀ ਐਕਸਪੈਂਸ ਅਥਾਰਿਟੀ ਨੇ ਇਹ ਪਾਇਆ ਕਿ ਅਨਿਕਾ ਵੈਲਜ਼ ਨੇ ਲਗਭਗ $2,683 ਤਾਂ 6 ਤੋਂ 8 ਜੂਨ ਦੇ ਦਰਮਿਆਨ, ਪਿਛਲੇ ਸਾਲ ਦੀ ਗੱਲ ਹੈ, ਐਡੀਲੇਡ ਕੈਨਬਰਾ ਤੋਂ ਐਡੀਲੇਡ ਸਫ਼ਰ ਕਰਨ ਦੇ ਲਈ ਫਲਾਈਟ ਦੇ ਵਿੱਚ ਖਰਚ ਦਿੱਤੇ ਸੀ। $572 ਦੀ ਜਿਹੜੀ ਕਾਰ ਸਰਵਿਸ ਉਹਨਾਂ ਨੇ ਹਾਸਲ ਕੀਤੀ ਸੀ ਤੇ $426 ਅਕੋਮੋਡੇਸ਼ਨ ਦੇ ਲਈ ਖਰਚੀ ਸੀ। ਔਰ ਇਹ ਸਾਰਾ ਖਰਚਾ ਜਿਹੜਾ ਹੈ ਲਗਭਗ $4,000 ਦਾ, ਇਹ ਸਰਕਾਰੀ ਖਜ਼ਾਨੇ ਚੋਂ ਖਰਚਿਆ ਗਿਆ। ਵਜ੍ਹਾ ਇਹ ਸੀ ਕਿ ਅਨਿਕਾ ਵੈਲਸ ਉੱਥੇ ਆਪਣੇ ਇੱਕ ਦੋਸਤ ਦੀ ਜਨਮ ਦਿਨ ਪਾਰਟੀ ਮਨਾਉਣ ਦੇ ਲਈ ਗਏ ਸੀ। ਕਹਿ ਇਹ ਦਿੱਤਾ ਗਿਆ, ਬਹਾਨਾ ਇਹ ਮਾਰ ਦਿੱਤਾ ਗਿਆ ਕਿ ਉਹ ਉੱਥੇ ਮੰਤਰੀਆਂ ਨੂੰ ਮਿਲਣ ਗਏ ਨੇ। ਡੌਨ ਫੈਰਲ ਪਹਿਲਾਂ ਹੀ ਇਨਕਾਰ ਕਰ ਚੁੱਕੇ ਨੇ, ਉੱਥੋਂ ਦੇ ਮੰਤਰੀ ਦੀ ਡਾਇਰੀ ਚ ਉਹਨਾਂ ਦਾ ਕੋਈ ਬਿਓਰਾ ਨਹੀਂ ਹੈ, ਇਸ ਕਰਕੇ ਇਹ ਸਾਰਾ ਝੂਠ ਘੜਿਆ ਗਿਆ। ਕਹਿ ਰਹੇ ਤਾਂ $4,000 ਦੀ ਗੱਲ ਸੀ, ਹੁਣ ਗੱਲ $1,50,000 ਦੀ ਹੈ। ਦੂਜੀ ਇੱਕ ਹੋਰ ਖਬਰ ਸਾਹਮਣੇ ਆਈ ਹੈ, ਆਸਟ੍ਰੇਲੀਆ ਚ ਸਮਾਲ ਬਿਜ਼ਨੈਸਿਸ ਜਿਹੜੇ ਮਹਿਕਮਾ ਉਹਦੇ ਨਾਲ ਜੁੜੇ ਹੋਏ ਮਿਨਿਸਟਰ ਨੇ ਐਨ ਐਲੀ, ਉਹਨਾਂ ਤੇ ਇਲਜ਼ਾਮ ਹੈ ਕਿ ਉਹਨਾਂ ਨੇ ਲੰਘੇ 17 ਮਹੀਨਿਆਂ ਦੇ ਵਿੱਚ 9 ਅਲੱਗ ਅਲੱਗ ਦੇਸ਼ਾਂ ਦੀਆਂ ਯਾਤਰਾਵਾਂ ਕਰਕੇ $1,50,000 ਸਰਕਾਰੀ ਖਜ਼ਾਨੇ ਚੋਂ ਖਰਚਿਆ, ਔਰ ਉਸ ਦੇ ਵਿੱਚ ਪਿਛਲੇ ਸਾਲ ਭਾਰਤ ਦੇ ਵਿੱਚ ਮਨਾਈ ਗਈ ਦੀਵਾਲੀ ਵੀ ਸ਼ਾਮਲ ਹੈ। ਐਨ ਐਲੀ ਦੇ ਉੱਤੇ ਇਲਜ਼ਾਮ ਲੱਗੇ ਨੇ ਕਿ ਜਦੋਂ ਦੇਸ਼ ਦੇ ਵਿੱਚ ਸਮਾਲ ਬਿਜ਼ਨਸਿਸ ਯਾਨੀ ਛੋਟੇ ਵਪਾਰਕ ਅਦਾਰੇ ਸੰਘਰਸ਼ ਕਰ ਰਹੇ ਨੇ, ਇਹ ਵਿਦੇਸ਼ ਦੌਰਿਆਂ ਦੇ ਵਿੱਚ ਰੁੱਝੇ ਹੋਏ ਨੇ। ਹਾਲਾਂਕਿ ਐਨ ਐਲੀ ਦੇ ਕੋਲ ਇੰਟਰਨੈਸ਼ਨਲ ਡਿਵੈਲਪਮੈਂਟ ਤੇ ਮਲਟੀਕਲਚਰਲ ਅਫੇਅਰ ਦਾ ਮੰਤਰਾਲਾ ਵੀ ਹੈ, ਇਸੇ ਦਾ ਇਸਤੇਮਾਲ ਕਰਦੇ ਹੋਇਆ ਉਹ ਵਿਦੇਸ਼ ਦੌਰਿਆਂ ਦੇ ਉੱਤੇ ਗਏ ਸੀ। ਇੱਕ ਐਨਾਲਿਸਿਸ ਦੇ ਵਿੱਚ ਪਾਇਆ ਗਿਆ ਹੈ ਕਿ ਉਹਨਾਂ ਦੀਆਂ 27 ਦਿਨਾਂ ਦੀਆਂ ਜਿਹੜੀਆਂ ਟ੍ਰਿਪਸ ਸੀ ਵਿਦੇਸ਼ਾਂ ਦੇ ਵਿੱਚ ਬੀਤੀਆਂ ਨੇ, ਜਿਸ ਦੇ ਵਿੱਚ 28 ਜੂਨ ਤੋਂ ਲੈ ਕੇ 6 ਨਵੰਬਰ, ਇਸ ਪਿਛਲੇ ਸਾਲ ਦੀ ਗੱਲ ਹੈ, ਸਾਰੀ ਸਾਰੀ ਦੀ ਸਾਰੀ ਕੈਲੰਡਰ ਈਅਰ 2025 ਦੀ ਗੱਲ ਹੈ, 28 ਜੂਨ ਤੋਂ 6 ਨਵੰਬਰ ਦੇ ਦਰਮਿਆਨ ਉਹਨਾਂ ਨੇ ਅਲੱਗ ਅਲੱਗ ਦੇਸ਼ਾਂ ਦੇ ਦੌਰੇ ਕੀਤੇ। ਇਸ ਦਰਮਿਆਨ ਇਹਨਾਂ ਦੌਰਿਆਂ ਦੇ ਉੱਤੇ ਅਲੱਗ ਅਲੱਗ ਖਰਚ ਆਏ। ਉਦਾਹਰਣ ਦੇ ਤੌਰ ਦੇ ਉੱਤੇ ਸਪੇਨ ਦੇ ਵਿੱਚ ਉਹਨਾਂ ਨੇ ਜਿਹੜਾ ਦੌਰਾ ਕੀਤਾ ਉਹ 1 ਹਫ਼ਤੇ ਦਾ ਦੌਰਾ ਸੀ, $42,900 ਦਾ ਖਰਚ ਆਇਆ। ਇੰਡੋਨੇਸ਼ੀਆ ਦੇ ਦੌਰੇ ਦੇ ਉੱਤੇ $18,600 ਦਾ ਖਰਚ ਆਇਆ, ਜਦਕਿ ਭਾਰਤ ਸਣੇ ਬਾਂਗਲਾਦੇਸ਼ ਤੇ ਕੁੱਝ ਹੋਰਨਾਂ ਦੇਸ਼ਾਂ ਦੇ ਵਿੱਚ 5 ਦਿਨਾਂ ਦਾ ਜਿਹੜਾ ਦੌਰਾ ਕੀਤਾ ਸੀ ਉਦੋਂ $34,000 ਉਹਨਾਂ ਨੇ ਖਰਚ ਦਿੱਤਾ ਸੀ। ਇਸ ਦਰਮਿਆਨ ਦਿੱਲੀ ਤੇ ਇਸਦੇ ਆਸ ਪਾਸ ਇਲਾਕਿਆਂ ਚੋਂ ਘੁੰਮਣ ਵੀ ਗਏ ਸੀ ਤੇ ਦਿੱਲੀ ਦੇ ਵਿੱਚ ਇੱਕ ਦੀਵਾਲੀ ਦੇ ਸਮਾਗਮ ਦੇ ਵਿੱਚ, ਉਹਨਾਂ ਦਿਨਾਂ ਚ ਦੀਵਾਲੀ ਦੇ ਕਿਉਂਕਿ ਤਿਉਹਾਰਾਂ ਦਾ ਰੌਣਕਾਂ ਸੀ, ਉਸ ਦੇ ਵਿੱਚ ਵੀ ਉਹਨਾਂ ਨੇ ਸ਼ਮੂਲੀਅਤ ਕੀਤੀ ਸੀ। ਇਸ ਤੋਂ ਇਲਾਵਾ ਬਹਿਰੀਨ, ਜਾਰਡਨ, ਕਤਰ ਤੇ ਦੂਸਰੇ ਦੇਸ਼ਾਂ ਦੇ ਮੱਧ ਪੂਰਬ ਦੇ ਦੇਸ਼ਾਂ ਦੇ ਦੌਰੇ ਦੇ ਦਰਮਿਆਨ $54,800 ਵੀ ਟੈਕਸਪੇਅਰਸ ਦੇ ਫੰਡਸ ਦੇ ਵਿੱਚੋਂ ਹੀ ਖਰਚ ਕੀਤੇ ਗਏ ਸੀ। ਹਾਲਾਂਕਿ ਅਨਿਕਾ ਵੈਲਸ ਦੇ ਦਫ਼ਤਰ ਦੀ ਤਰਫ ਤੋਂ ਕਿਹਾ ਗਿਆ ਕਿ ਉਹ ਮੱਧ ਪੂਰਬ ਦੇ ਦੇਸ਼ਾਂ ਦਾ ਦੌਰਾ ਯੂਨਾਈਟਿਡ ਨੇਸ਼ਨ ਦੇ ਦੂਸਰੇ ਵਰਲਡ ਸਮਿਟ
ਫਾਰ ਸੋਸ਼ਲ ਡਿਵੈਲਪਮੈਂਟ ਵਿਸ਼ੇ ਦੇ ਉੱਤੇ ਕਰਵਾਇਆ ਗਿਆ ਸੀ, ਉਸ ਦੇ ਵਿੱਚ ਭਾਗ ਲੈਣ ਦੇ ਲਈ ਉੱਥੇ ਉਹ ਪਹੁੰਚੇ ਸੀ। ਉੱਥੇ ਹੀ ਅਗਲੀਆਂ ਕੁਝ ਖਬਰਾਂ ਦੀ ਸਾਂਝ ਪਾਈਏ ਤੇ ਫੈਡਰਲ ਕੋਰਟ ਦੀ ਤਰਫ ਤੋਂ ਹੁਣ ਸਾਬਕਾ ਮੰਤਰੀ ਤਾਨਿਆ ਪਲੇਬਰਸਿਕ ਦੇ ਉਸ ਫੈਸਲੇ ਨੂੰ ਪਲਟ ਦਿੱਤਾ ਗਿਆ, ਜਿਸ ਦੇ ਵਿੱਚ ਤਾਨਿਆ ਪਲੇਬਰਸਿਕ ਨੇ NSW ਦੇ ਵਿੱਚ ਸੋਨੇ ਦੀ ਇੱਕ ਖਦਾਨ ਦੇ ਕੰਮ ਨੂੰ ਸ਼ੁਰੂ ਕਰਨ ਦੇ ਉੱਤੇ ਰੋਕ ਲਗਾ ਦਿੱਤੀ ਸੀ। ਦਾਅਵਾ ਇਹ ਕੀਤਾ ਗਿਆ ਸੀ ਕਿ ਐਬੋਰੀਜਨਲ ਖੇਤਰ ਹੈ ਇਹ, ਤੇ ਉਹਨਾਂ ਖੇਤਰਾਂ ਨੂੰ ਨੁਕਸਾਨ ਪਹੁੰਚੇਗਾ, ਇਸ ਕਰਕੇ ਖਦਾਨ ਦਾ ਕੰਮ ਨਹੀਂ ਹੋਣ ਦਿੱਤਾ ਜਾਏਗਾ। ਪਿਛਲੇ ਦਿਨਾਂ ਦੇ ਵਿੱਚ ਕੋਰਟ ਨੇ ਇੱਕ ਫੈਸਲਾ ਸਰਕਾਰ ਦਾ ਪਲਟਿਆ ਸੀ, ਉਹ ਉਲਟਾ ਸੀ, ਬਲਕਿ ਉਸ ਦੇ ਵਿੱਚ ਤਾਂ ਕੋਲੇ ਦੀ ਖਦਾਨ ਦੇ ਉੱਤੇ ਜਿਹੜਾ ਉਸਦਾ ਲਾਇਸੈਂਸ ਦਾ ਵਿਸਤਾਰ ਕਰਨਾ ਸੀ ਉਸ ਨੂੰ ਰੋਕ ਦਿੱਤਾ ਗਿਆ ਸੀ। ਪਰ ਹੁਣ ਇਹ ਤਾਜ਼ਾ ਮਾਮਲਾ ਇਸ ਤੋਂ ਉਲਟਾ ਹੈ, ਇਸ ਦੇ ਵਿੱਚ ਖਦਾਨ ਦੇ ਕਾਰੋਬਾਰ ਨੂੰ ਮਨਜ਼ੂਰੀ ਦਿੱਤੀ ਗਈ ਹੈ। NSW ਦੇ ਇੰਡੀਪੈਂਡੈਂਟ ਪਲੈਨਿੰਗ ਕਮਿਸ਼ਨ ਨੇ ਹਾਲਾਂਕਿ 1 ਸਾਲ ਪਹਿਲਾਂ ਇਸ ਨੂੰ ਮਨਜ਼ੂਰੀ ਦੇ ਦਿੱਤੀ ਸੀ ਕਿ ਇਹ ਸੋਨੇ ਦੀ ਖਦਾਨ ਦਾ ਕੰਮ ਜਾਰੀ ਰਹਿ ਸਕਦਾ ਹੈ, ਪਰ ਐਨਵਾਇਰਮੈਂਟ ਮਿਨਿਸਟਰ ਜਿਹੜੀ ਤਤਕਾਲੀ ਐਨਵਾਇਰਮੈਂਟ ਮਿਨਿਸਟਰ ਸੀ ਤਾਨਿਆ ਪਲੇਬਰਸਿਕ, ਉਹਨਾਂ ਨੇ 1 ਸਾਲ ਪਹਿਲਾਂ ਆਪਣੇ ਮੰਤਰੀ ਅਹੁਦੇ ਦੇ ਜਾਂ ਆਪਣੇ ਉਸ ਮੰਤਰਾਲੇ ਦੇ ਕਾਨੂੰਨ ਦੀ ਵਰਤੋਂ ਕਰਦੇ ਹਾਂ Section 10 ਦੇ ਤਹਿਤ ਬੈਲਬੂਲਾ ਰਿਵਰ ਤੇ ਇਸ ਦੇ ਆਲੇ ਦੁਆਲੇ ਦੇ ਇਲਾਕਿਆਂ ਨੂੰ ਨੁਕਸਾਨ ਪਹੁੰਚਣ ਦਾ ਹਵਾਲਾ ਦੇ ਕੇ ਬੈਲੇਨੀ ਦੇ ਵਿੱਚ ਇਸ ਸੋਨੇ ਦੀ ਖਦਾਨ ਦੇ ਕੰਮ ਨੂੰ ਰੋਕ ਦਿੱਤਾ ਸੀ ਤੇ ਕਿਹਾ ਸੀ ਕਿ ਇਹ ਐਵਰੀਜਨਲ ਭਾਈਚਾਰੇ ਦੇ ਨਾਲ ਜੁੜੀਆਂ ਹੋਈਆਂ ਥਾਵਾਂ ਦੀ ਨੁਕਸਾਨ ਇਹਦੇ ਨਾਲ ਵੱਧ ਹੋਏਗਾ। ਬਾਅਦ ਦੇ ਵਿੱਚ ਇਸ ਫੈਸਲੇ ਨੂੰ ਫੈਡਰਲ ਕੋਰਟ ਦੇ ਵਿੱਚ ਲਿਜਾਇਆ ਗਿਆ, ਫੈਡਰਲ ਕੋਰਟ ਨੇ ਤਾਨਿਆ ਪਲੇਬਰਸਿਕ ਦੇ ਉਸ ਫੈਸਲੇ ਨੂੰ ਪਲਟ ਦਿੱਤਾ ਹੈ। ਹੁਣ ਉੱਥੇ ਵਿਕਟੋਰੀਆ ਦੀਆਂ ਖਬਰਾਂ ਦੀ ਸਾਂਝ ਪਾਈਏ, ਜਿੱਥੇ ਵਿਕਟੋਰੀਆ ਦੇ ਵਿੱਚ ਵਿਰੋਧੀ ਧਿਰ ਨੇਤਾ ਜੈਸ ਵਿਲਸਨ ਤੇ ਮੌਜੂਦਾ ਪ੍ਰੀਮੀਅਰ ਬੈਨ ਕੈਰਲ ਰੋਜ਼ ਇੱਕ ਤੋਂ ਬਾਅਦ ਇੱਕ ਨਵੇਂ ਨਵੇਂ ਅਨਾਉਂਸਮੈਂਟਸ ਕਰ ਰਹੇ ਨੇ, ਕਿਉਂਕਿ ਹੁਣ ਬਸ ਕੁਝ ਕੇ ਦਿਨ ਬਾਕੀ ਨੇ, ਲਗਭਗ 1 ਮਹੀਨਾ ਹੀ ਬਾਕੀ ਬਚਿਆ, ਉਸ ਤੋਂ ਬਾਅਦ ਤਾਂ ਫਿਰ ਐਲਾਨ ਵੀ ਨਹੀਂ ਹੋ ਸਕਣਗੇ। ਜਿੰਨੇ ਵੱਧ ਤੋਂ ਵੱਧ ਐਲਾਨ ਕਰਕੇ ਉਹ ਵਿਕਟੋਰੀਆ ਦੇ ਵਸਨੀਕਾਂ ਨੂੰ ਆਪਣੇ ਆਪਣੇ ਵੱਲ ਰਿਝਾ ਸਕਦੇ ਨੇ, ਉਹ ਕੀਤਾ ਜਾ ਰਿਹਾ। ਪ੍ਰੀਮੀਅਰ ਬੈਨ ਕੈਰਲ ਨੇ ਤਾਂ, ਕਿਉਂਕਿ ਉਹਨਾਂ ਦੇ ਮੁਕਾਬਲੇ ਦੇ ਵਿੱਚ ਇੱਕ ਮਹਿਲਾ, ਇਸ ਕਰਕੇ ਮਹਿਲਾ ਵੋਟਰਾਂ ਦਾ ਪੂਰਾ ਧਿਆਨ ਜਿਹੜਾ ਜੈਸ ਵਿਲਸਨ ਦੇ ਵੱਲ ਨਾ ਚਲਾ ਜਾਵੇ, ਉਸੇ ਸਟ੍ਰੈਟੇਜੀ ਦੇ ਤਹਿਤ ਇੱਕ ਨਵਾਂ ਐਲਾਨ ਕਰ ਦਿੱਤਾ। ਕਿਹਾ ਇਹ ਹੈ ਕਿ ਜੇਕਰ ਵਿਕਟੋਰੀਆ ਦੇ ਵਿੱਚ ਲੇਬਰ ਪਾਰਟੀ ਦੀ ਸਰਕਾਰ ਇੱਕ ਵਾਰ ਫਿਰ ਤੋਂ ਜਿੱਤ ਕੇ ਸੱਤਾ ਦੇ ਵਿੱਚ ਆਉਂਦੀ ਹੈ ਤਾਂ ਉਹਨਾਂ ਦੀ ਪਾਰਟੀ ਲਗਭਗ $30 ਮਿਲੀਅਨ ਖਰਚ ਕਰੇਗੀ ਤੇ ਹਰ ਇੱਕ ਵਿਕਟੋਰੀਆ ਦੀ ਮਹਿਲਾ ਜਿਹੜੀ ਐਬੋਰਸ਼ਨ ਕਰਵਾਉਣਾ ਚਾਹੁੰਦੀ, ਯਾਨੀ ਗਰਭਪਾਤ ਕਰਵਾਉਣਾ ਚਾਹੁੰਦੀ, ਉਹਦਾ ਐਬੋਰਸ਼ਨ ਜਿਹੜਾ $1,000 ਦਾ ਖਰਚਾ ਉਹ ਸਰਕਾਰ ਚਲੇਗੀ, ਉਸ ਤੋਂ ਵੱਧ ਦਾ ਖਰਚਾ ਜਿਹੜਾ ਉਹ ਕਿਵੇਂ ਹੋਏਗਾ ਉਹ ਹਾਲੇ ਬਿਆਰਾ ਨਹੀਂ ਦਿੱਤਾ ਗਿਆ। ਪਰ ਬੈਨ ਕੈਰਲ ਨੇ ਇਹ ਗੱਲ ਜ਼ਰੂਰ ਕਹੀ ਹੈ ਕਿ ਇੱਕ ਕਿਸਮ ਦੇ ਨਾਲ ਗਰਭਪਾਤ ਦੇ ਉੱਤੇ ਹੁੰਦੇ ਖਰਚਿਆਂ ਦੇ ਲਈ ਸੂਬੇ ਦੀ ਮਹਿਲਾਵਾਂ ਦੇ ਉੱਤੇ ਬੋਝ ਨਹੀਂ ਪਾਇਆ ਜਾਏਗਾ, ਖਾਸ ਤੌਰ ਦੇ ਉੱਤੇ ਖੇਤਰੀ ਇਲਾਕਿਆਂ ਦੇ ਵਿੱਚ ਜਿਹੜੀਆਂ ਮਹਿਲਾਵਾਂ ਨੇ ਉਹਨਾਂ ਨੂੰ ਇਸ ਸਹੂਲਤ ਨੂੰ ਹਾਸਲ ਕਰਨ ਦੇ ਲਈ ਕੁਝ ਵਧੇਰੇ ਫੈਸਿਲਿਟੀਜ਼ ਜਿਹੜੀਆਂ ਨੇ ਖੇਤਰੀ ਇਲਾਕਿਆਂ ਚ ਵਧਾ ਦਿੱਤੀਆਂ ਜਾਣਗੀਆਂ, ਔਰ ਬਾਕੀ ਦੀਆਂ ਸਹੂਲਤਾਂ ਵੀ ਜਿਹੜੀਆਂ ਨੇ ਉਹ ਮੈਡੀਕੇਅਰ ਦੇ ਅੰਡਰ ਲਿਆਂਦੀਆਂ ਜਾਣਗੀਆਂ, ਜਿਵੇਂ ਬਲੱਡ ਟੈਸਟ, ਅਲਟਰਾਸਾਊਂਡ, ਪੇਨ ਰਿਲੀਫ ਜਾਂ ਪਿਲਸ ਜਿਹੜੀਆਂ ਹੋਰ ਨੇ ਉਹ ਵੀ ਗਰਭਪਾਤ ਦੇ ਤਹਿਤ ਮੈਡੀਕੇਅਰ ਦੇ ਵਿੱਚ ਹੀ ਅਦਾ ਕੀਤੀਆਂ ਜਾਣਗੀਆਂ। $700 ਦਾ ਖਰਚ ਇਹ ਅਲੱਗ ਹੋਏਗਾ, $1,000 ਜਿਹੜੇ ਨੇ ਐਬੋਰਸ਼ਨ ਫੀਸ ਦੇ ਤੌਰ ਦੇ ਉੱਤੇ ਮਹਿਲਾਵਾਂ ਨੂੰ ਦਿੱਤੇ ਜਾਣਗੇ, ਨਗਦੀ ਨਹੀਂ ਹੋਏਗੀ ਬਲਕਿ ਇੰਨੀ ਕੁ ਰਕਮ ਦਾ ਖਰਚਾ ਜਿਹੜਾ ਉਹਨਾਂ ਦਾ ਮਾਫ ਹੋਏਗਾ। ਇਹ ਵਾਅਦਾ ਜਿਹੜਾ ਹੈ ਉਹ ਜੈਸ ਵਿਲਸਨ ਦੇ ਜਾਂ ਗੱਠਜੋੜ ਪਾਰਟੀ ਦੇ ਉਸ ਵਾਅਦੇ ਤੋਂ ਬਾਅਦ ਸਾਹਮਣੇ ਆਇਆ ਜਿਸ ਦੇ ਵਿੱਚ ਉਹਨਾਂ ਨੇ ਮਹਿਲਾ ਵੋਟਰਾਂ ਨੂੰ ਰਿਝਾਉਣ ਦੀ ਗੱਲ ਕੀਤੀ ਸੀ। ਹਾਲਾਂਕਿ ਲੇਬਰ ਤੇ ਲਿਬਰਲ ਮਹਿਲਾ ਵੋਟਰਾਂ ਨੂੰ ਰਿਝਾ ਰਹੇ ਨੇ, ਪਰ ਇੱਕ ਹੋਰ ਮਹਿਲਾ ਨੇਤਾ ਪੌਲਿਨ ਹੈਂਸਨ ਦੀ ਪਾਰਟੀ ਵਨ ਨੇਸ਼ਨ ਦੀ ਤਰਫ ਤੋਂ ਇਸ ਵਕਤ ਵਿਕਟੋਰੀਆ ਦੇ ਵਿੱਚ ਕੋਈ ਵੱਡੇ ਐਲਾਨ ਨਹੀਂ ਕੀਤੇ ਜਾ ਰਹੇ। ਇੰਜ ਲੱਗ ਰਿਹਾ ਕਿ ਵਨ ਨੇਸ਼ਨ ਪਾਰਟੀ ਦੀ ਤਰਫ ਤੋਂ ਹਾਲੇ ਖੁੱਲ ਕੇ ਮੋਰਚਾ ਨਹੀਂ ਖੋਲਿਆ ਗਿਆ। ਹਾਂ, ਕਿਤੇ ਕਿਤੇ ਜਿਹੜੇ ਉਮੀਦਵਾਰ ਜ਼ਰੂਰ ਐਲਾਨ ਦਿੱਤੇ ਗਏ ਨੇ, ਪਰ ਇਸ ਦਰਮਿਆਨ ਵੱਡੇ ਐਲਾਨਨਾਮੇ ਜਿਹੜੇ ਨੇ ਉਹ ਵਿਕਟੋਰੀਅਨ ਨੇਤਾ ਦੀ ਤਰਫ ਤੋਂ ਸਾਹਮਣੇ ਨਹੀਂ ਆ ਰਹੇ। ਉਧਰ ਇਹ ਵੀ ਗੱਲ ਕਹੀ ਗਈ ਹੈ ਕਿ ਮੈਡੀਕਲ ਅਬੋਰਸ਼ਨ ਜਿਹੜੇ ਨੇ ਉਹਨਾਂ ਨੂੰ 9 ਤੋਂ 10 ਵੀਕ ਤੱਕ ਸੇਫ ਮੰਨ ਲਿਆ ਜਾਂਦਾ ਹੈ। ਸੇਫਰ ਕੇਅਰ ਵਿਕਟੋਰੀਆ ਦੀ ਤਰਫ ਤੋਂ ਕਲੀਨਿਕਲ ਰਿਵਿਊ ਉਹਨਾਂ ਦਾ ਕੀਤਾ ਜਾਂਦਾ ਹੈ, ਔਰ ਇਸੇ ਦੇ ਤਹਿਤ ਇਹ ਰਾਹਤ ਜਿਹੜੀ ਹੈ ਵਿਕਟੋਰੀਆ ਦੇ ਵਿੱਚ ਦਿੱਤੀ ਜਾਏਗੀ।
ਉੱਥੇ ਹੀ ਆਖਰੀ ਕੁਝ ਖਬਰਾਂ ਦੀ ਸਾਂਝ ਪਾਈਏ ਤੇ NSW ਦੇ ਨਾਲ ਜੁੜੀਆਂ ਹੋਈਆਂ ਖਬਰਾਂ, ਇੱਕ ਟ੍ਰੇਨ ਤੇ ਇੱਕ ਹਵਾਈ ਜਹਾਜ਼ ਦੇ ਨਾਲ ਜੁੜੀ ਖਬਰ। ਪਹਿਲਾਂ ਟ੍ਰੇਨਾਂ ਦੇ ਨਾਲ ਜੁੜੀ ਖਬਰ ਦੱਸ ਦਈਏ ਤੁਹਾਨੂੰ। NSW ਦੇ ਜਿਹੜਾ ਟ੍ਰੇਨ ਨੈਟਵਰਕ ਹੈ ਉਸ ਦੇ ਵਿੱਚ ਪਿਛਲੇ 13 ਸਾਲਾਂ ਦੇ ਵਿੱਚ ਇੰਨੇ ਵੱਡੇ ਬਦਲਾਅ ਨਹੀਂ ਕੀਤੇ ਗਏ ਨੇ, ਕੁਝ ਬਹੁਤ ਵੱਡੇ ਬਦਲਾਅ ਹੋਏ ਨੇ, ਖਾਸ ਤੌਰ ਦੇ ਉੱਤੇ ਜੇਕਰ ਤੁਸੀਂ ਸਿਟੀ ਤੋਂ ਸਾਊਥ ਵੱਲ ਨੂੰ ਟਰੈਵਲ ਕਰਦੇ ਹੋ। ਟਰਾਂਸਪੋਰਟ ਫਾਰ NSW ਮਹਿਕਮੇ ਨੇ ਇਹ ਦੱਸਿਆ ਹੈ ਕਿ ਅੱਜ ਯਾਨੀ ਵੀਰਵਾਰ ਦੇ ਦਿਨ ਤੋਂ, ਵੈਸੇ ਤਾਂ ਐਲਾਨਨਾਮਾ ਹਲੇ ਸਾਹਮਣੇ ਆਏਗਾ ਥੋੜੀ ਦੇਰ ਚ, ਪਰ ਇਹ ਖ਼ਬਰ ਤੁਹਾਨੂੰ ਪਹਿਲਾਂ ਹੀ ਦੱਸ ਦਿੰਦੇ ਕਿ ਜਿਹੜੇ ਸਦਰਨ ਏਰੀਆਜ਼ ਨੇ ਉਹਨਾਂ ਦੇ ਵਿੱਚ ਕੁਝ ਇੱਕ ਬਦਲਾਅ ਕੀਤੇ ਗਏ ਨੇ ਔਰ ਉਹਨਾਂ ਦੀਆਂ ਲੇਨਸ ਜਿਹੜੀਆਂ ਨੇ ਉਹਨਾਂ ਦੇ ਵਿੱਚ ਬਦਲਾਅ ਹੋਇਆ। ਅਸਲ ਦੇ ਵਿੱਚ ਸਿਡਨੀ ਦੇ ਅੰਦਰ ਟੀ ਯਾਨੀ ਕਿ ਟਰਾਂਸਪੋਰਟੇਸ਼ਨ ਜਾਂ ਟ੍ਰੇਨ ਦੇ ਨਾਮ ਤੋਂ ਇਹਨਾਂ ਲੇਨਸ ਨੂੰ ਜਾਣਿਆ ਜਾਂਦਾ, T1, T2, T3, T4 ਆਦਿ ਕਰਕੇ। ਹੁਣ ਜਿਹੜੀ T4 ਲੇਨ ਹੈ, ਜਿਹੜੀ ਈਸਟਰਨ ਸਬਰਬਸ ਇਲਾਵਾਰਾ ਦੀ ਲੇਨ ਹੈ, ਉਸ ਦੇ ਉੱਤੇ ਮੰਨਿਆ ਜਾ ਰਿਹਾ ਕਿ 2.5 ਲੱਖ ਦੇ ਟਰੈਵਲਰ ਹਰ ਰੋਜ਼ ਟਰੈਵਲ ਕਰਦੇ ਨੇ। ਉਹਨਾਂ ਨੂੰ 2 ਐਕਸਟਰਾ ਟ੍ਰੇਨਸ ਜਿਹੜੀਆਂ ਨੇ ਹਰ ਇੱਕ ਘੰਟੇ ਦੇ ਵਿੱਚ ਜੋੜ ਦਿੱਤੀਆਂ ਗਈਆਂ ਨੇ। ਇਸ ਦਾ ਮਤਲਬ ਇਹ ਹੈ ਕਿ ਪੀਕ ਆਵਰਸ ਦੇ ਵਿੱਚ ਹਰ 3 ਤੋਂ 6 ਮਿੰਟ ਦੇ ਵਿੱਚ ਇੱਕ ਟ੍ਰੇਨ ਗੁਜ਼ਰਿਆ ਕਰੇਗੀ, ਜਦਕਿ ਆਫ ਪੀਕ 15 ਕੁ ਮਿੰਟ ਮੋਟਾ ਮੋਟਾ ਮੰਨ ਕੇ ਚੱਲੋ, ਤੇ ਆਫ ਪੀਕ ਆਵਰਸ ਦੇ ਵਿੱਚ 1/2 ਘੰਟੇ ਦੇ ਵਿੱਚ ਇੱਕ ਟ੍ਰੇਨ ਇੱਥੋਂ ਗੁਜ਼ਰੇਗੀ। ਪੀਕ ਆਵਰਸ ਸਵੇਰ ਵੇਲੇ ਕੰਮਕਾਜੀ ਸਮਾਂ ਤੇ ਸ਼ਾਮ ਵੇਲੇ ਮੰਨਿਆ ਜਾਂਦਾ ਹੈ। ਪਰ ਜਿਹੜਾ ਸੈਂਟ ਪੀਟਰਸ ਤੇ ਐਰਿਸਕਨ ਵੇਲ ਹੈ, ਇਹ ਪਹਿਲਾਂ ਕਿਉਂਕਿ ਰੈਡਫਨ ਸਿਟੀ ਦੇ ਨਾਲ ਹੀ ਲੱਗਦੇ ਸੀ, ਹੁਣ ਇਹ T4 ਲੇਨ ਦੇ ਉੱਤੇ ਪਾ ਦਿੱਤੇ ਗਏ ਨੇ। ਇਹਦਾ ਮਤਲਬ ਇਹ ਹੈ ਕਿ ਇਹ ਸਟੇਸ਼ਨ ਦੀਆਂ ਵੀ ਲੇਨਸ ਟ੍ਰੇਨਾਂ ਜਿਹੜੀਆਂ ਨੇ ਹੁਣ ਪੀਕ ਆਵਰਸ ਦੇ ਵਿੱਚ ਘੱਟ ਗਈਆਂ ਨੇ, ਪਹਿਲਾਂ ਵੱਧ ਸੀਗੀਆਂ। ਔਰ ਸਿਡਨਮ ਨੂੰ ਇੱਕ ਮੈਂਡੇਟਰੀ ਸਟਾਪ ਬਣਾ ਦਿੱਤਾ ਗਿਆ, ਸਿਡਨਮ ਇਸ ਕਰਕੇ ਕਿਉਂਕਿ ਸਿਟੀ ਤੋਂ ਬੈਂਕਸਟਾਊਨ ਤੱਕ ਦਾ ਜਿਹੜਾ ਇੱਕ ਟ੍ਰੇਨ ਰੂਟ ਹੈ ਉਸ ਦੇ ਲਈ ਸਿਡਨਮ ਮੈਟਰੋ ਸਟੇਸ਼ਨ ਜਿਹੜਾ ਉਹ ਇੱਕ ਕਿਸਮ ਦੇ ਜੰਕਸ਼ਨ ਦੇ ਤੌਰ ਦੇ ਉੱਤੇ ਕੰਮ ਕਰੇਗਾ। ਇਸ ਤੋਂ ਇਲਾਵਾ ਸਿਡਨਮ, ਸੈਂਟ ਪੀਟਰ, ਐਰਿਸਕਨਵਿਲ ਤੇ ਰੈਡਫਨ ਤੋਂ ਇਲਾਵਾ ਵਾਲਾਈ ਕ੍ਰੀਕ ਨੂੰ ਵੀ ਇੱਕ ਜੰਕਸ਼ਨ ਦੇ ਤੌਰ ਦੇ ਉੱਤੇ ਬਣਾਇਆ ਗਿਆ। ਵਾਲਾਈ ਕ੍ਰੀਕ ਤੋਂ T8 ਦੇ ਲਈ ਟ੍ਰੇਨ ਬਦਲ ਸਕਿਆ ਕਰੋਗੇ ਤੁਸੀਂ। T8 ਲੇਨ ਜਿਹੜੀ ਬੇਵਰਲੀ ਹਿਲਸ ਜਾਂ ਦੂਸਰੇ ਇਲਾਕੇ ਜਿਹੜੇ ਕੈਂਬਲ ਟਾਊਨ ਵਾਲੇ ਪਾਸੇ ਨੂੰ ਚਲੀ ਜਾਂਦੀ ਹੈ ਉਹ ਟ੍ਰੇਨ ਸਾਊਥ ਵਾਲੇ ਪਾਸੇ ਨੂੰ, ਤੇ ਜਿਹੜਾ ਵਾਲਾਈ ਕ੍ਰੀਕ ਤੋਂ ਫਿਰ T4 ਲੇਨ ਅੱਗੇ ਨੂੰ ਹਸਟਵਿਲ ਨੂੰ, ਕੋਗਰਾ, ਰੌਕਡੇਲ ਆਦਿ ਜਿਹੜੇ ਸਾਊਥ ਵੱਲ ਸਬਰਬ ਪੈ ਜਾਂਦੇ ਨੇ ਉਹਨਾਂ ਨੂੰ ਇਹ ਜਾਇਆ ਕਰੇਗੀ। ਤੇ ਜਿਹੜੀ T8 ਲੇਨ ਹੈ ਉਹਨੂੰ ਹੀ ਹੁਣ ਏਅਰਪੋਰਟ ਵਾਲੀ ਲੇਨ ਕਹਿ ਦਿੱਤਾ ਗਿਆ, ਕੈਂਬਲ ਟਾਊਨ ਤੱਕ ਜਾਏਗੀ ਪਰ ਡੋਮੈਸਟਿਕ ਏਅਰਪੋਰਟ, ਇੰਟਰਨੈਸ਼ਨਲ ਏਅਰਪੋਰਟ ਵਾਲੀ ਉਹ ਲੇਨ ਹੈ। ਸਿਰਫ ਲੇਨ ਇੰਟਰਚੇਂਜ ਹੋਏ ਨੇ, ਇਹਦਾ ਮਤਲਬ ਇਹ ਨਹੀਂ ਹੈ ਕਿ ਜਿਹੜੀਆਂ ਰੇਲਵੇ ਲਾਈਨਸ ਨੇ ਉਹਨਾਂ ਦੇ ਵਿੱਚ ਕੋਈ ਤਬਦੀਲੀ ਹੋਈ ਹੈ। ਇਹਦਾ ਮਤਲਬ ਇਹ ਹੈ ਕਿ ਟਾਈਮ ਟੇਬਲਸ ਦੇ ਵਿੱਚ ਤਬਦੀਲੀਆਂ ਹੋ ਗਈਆਂ ਨੇ ਕੁਝ ਇੱਕ ਇਲਾਕਿਆਂ ਦੇ ਲਈ। ਸਾਊਥ ਦੇ ਜਿਹੜੇ ਇਲਾਕੇ ਨੇ ਉਹਨਾਂ ਦੇ ਵਿੱਚ ਟ੍ਰੇਨਾਂ ਦੇ ਤੁਹਾਨੂੰ ਲੰਮੇ ਲੰਮੇ ਇੰਤਜ਼ਾਰ ਕਰਨੇ ਪੈਣਗੇ। ਸਰਕਾਰ ਦਾ ਇਹ ਕਹਿਣਾ ਹੈ ਕਿ ਉਹਨਾਂ ਇਲਾਕਿਆਂ ਦੇ ਵਿੱਚ ਟ੍ਰੇਨਾਂ ਵਧਾਈਆਂ ਗਈਆਂ ਨੇ। ਇੱਧਰ ਚੰਗੀ ਖਬਰ ਇਹ ਹੈ ਕਿ ਵੈਸਟਰਨ ਸਿਡਨੀ ਇੰਟਰਨੈਸ਼ਨਲ ਏਅਰਪੋਰਟ ਹੁਣ ਬਸ ਕੁਝ ਕੁ ਦਿਨਾਂ ਦੇ ਵਿੱਚ ਸ਼ੁਰੂ ਹੋ ਜਾਏਗਾ। ਵੈਸੇ ਤਾਂ ਕਾਰਗੋ ਫਲਾਈਟਸ ਆਲਰੇਡੀ ਇੱਥੇ ਆਉਣ ਜਾਣ ਲੱਗ ਪਈਆਂ ਨੇ, ਲੈਂਡ ਹੋ ਰਹੀਆਂ ਨੇ, ਟੇਕ ਆਫ ਹੋ ਰਹੀਆਂ ਨੇ। ਕਮਰਸ਼ੀਅਲ ਫਲਾਈਟਸ ਇਸੇ ਮਹੀਨੇ ਦੇ ਅਖੀਰ ਦੇ ਵਿੱਚ ਸ਼ੁਰੂ ਹੋ ਜਾਣਗੀਆਂ। ਅਜਿਹੇ ਦੇ ਵਿੱਚ ਗਾਰਜੀਅਨ ਆਸਟ੍ਰੇਲੀਆ ਦੀ ਤਰਫ ਤੋਂ ਇੱਕ ਕੰਪੈਰੀਜ਼ਨ ਸਟੋਰੀ ਜਿਹੜੀ ਹੈ ਉਹ ਪਾਈ ਗਈ ਹੈ, ਯਾਨੀ ਕਿ ਸਿਡਨੀ ਕਿੰਗਸਫਰਡ ਸਮਿਥ ਏਅਰਪੋਰਟ ਹੈ ਜਿਹੜਾ ਮੈਸਕਟ ਦੇ ਵਿੱਚ, ਤੇ ਇਹ ਜਿਹੜਾ WSI ਹੈ ਵੈਸਟਰਨ ਸਿਡਨੀ ਇੰਟਰਨੈਸ਼ਨਲ। ਸਿਡਨੀ ਦੇ ਕੋਲ 2 ਕੌਮਾਂਤਰੀ ਹਵਾਈ ਅੱਡੇ ਨੇ, ਦੋਹਾਂ ਦੇ ਵਿੱਚ ਜੇ ਤੁਸੀਂ ਸਫ਼ਰ ਕਰਦੇ ਹੋ ਤਾਂ ਪਾਰਕਿੰਗ ਦਾ ਕਿੰਨਾ ਖਰਚਾ ਹੈ, ਟੈਕਸੀ ਦਾ ਕਿੰਨਾ ਖਰਚਾ ਉੱਥੇ ਤੱਕ ਪਹੁੰਚਣ ਦਾ, ਟ੍ਰੇਨ ਦਾ ਕਿੰਨਾ ਖਰਚਾ ਹੈ, ਇਹ ਸਾਰੇ ਜੁੜੇ ਗਏ ਨੇ। ਵੈਸੇ ਦੱਸ ਦਈਏ ਕਿ ਵੈਸਟਰਨ ਸਿਡਨੀ ਏਅਰਪੋਰਟ ਦੇ ਉੱਤੇ ਕੁਆਂਟਸ ਤੇ ਉਸਦੀ ਸਬਸਿਡਰੀ ਜਿਹੜੀ ਹੈ ਜੈੱਟ ਸਟਾਰ, ਉਹਨਾਂ ਨੇ ਐਲਾਨ ਕਰ ਦਿੱਤਾ ਸੀ ਕਿ ਉਹ ਘਰੇਲੂ ਫਲਾਈਟਸ ਇੱਥੋਂ ਸ਼ੁਰੂ ਕਰ ਦੇਣਗੇ ਅਕਤੂਬਰ ਮਹੀਨੇ ਦੇ ਅਖੀਰ ਦੇ ਵਿੱਚ। ਇਹ ਤੋਂ ਇਲਾਵਾ ਫਿਜੀ ਏਅਰਵੇਜ਼, ਵੀਅਤ ਜੈੱਟ ਜਿਹੜੀ ਵੀਅਤਨਾਮ ਜਾਂਦੀ ਹੈ, ਏਅਰ ਨਿਊਜ਼ੀਲੈਂਡ ਤੇ ਸਿੰਗਾਪੁਰ ਏਅਰਲਾਈਨਸ ਦੀ ਤਰਫ ਤੋਂ ਵੀ ਐਲਾਨ ਕਰ ਦਿੱਤਾ ਗਿਆ ਸੀ ਕਿ ਉਹ ਰੈਗੂਲਰ ਫਲਾਈਟਸ ਹੁਣ ਇਸ ਹਵਾਈ ਅੱਡੇ ਤੋਂ ਸ਼ੁਰੂ ਕਰਨਗੇ, ਕਿਉਂਕਿ ਸਿਡਨੀ ਦਾ ਮੌਜੂਦਾ ਕੌਮਾਂਤਰੀ ਹਵਾਈ ਅੱਡਾ ਕਰਫਿਊ ਦੇ ਵਿੱਚੋਂ ਗੁਜ਼ਰਦਾ, ਯਾਨੀ ਰਾਤ 10 ਵਜੇ ਤੋਂ ਬਾਅਦ ਉੱਥੇ ਕੋਈ ਫਲਾਈਟ ਲੈਂਡ ਜਾਂ ਟੇਕ ਆਫ ਨਹੀਂ ਹੁੰਦੀ। ਇਸੇ ਕਰਕੇ ਇਸ 24 ਘੰਟੇ ਚੱਲਣ ਵਾਲੇ ਦੂਸਰੇ ਕੌਮਾਂਤਰੀ ਹਵਾਈ ਅੱਡੇ ਦਾ ਉਦਘਾਟਨ ਹੁਣ ਅਕਤੂਬਰ ਮਹੀਨੇ ਦੇ ਅਖੀਰ ਦੇ ਵਿੱਚ ਹੋ ਜਾਣਾ। ਇਸ ਨੂੰ ਨੈਂਸੀ ਬਰਡ ਵਾਲਟਨ ਵੀ ਕਹਿ ਲਿਆ ਜਾਂਦਾ। ਵੈਸੇ WSI ਯਾਨੀ ਸ਼ਾਰਟ ਦੇ ਵਿੱਚ ਵੈਸਟਰਨ ਸਿਡਨੀ ਇੰਟਰਨੈਸ਼ਨਲ ਏਅਰਪੋਰਟ ਦੇ ਤੌਰ ਤੇ ਜਾਣਿਆ ਜਾਏਗਾ। ਬਰਜਰੀ ਕ੍ਰੀਕ ਦਾ ਇਹ ਹਵਾਈ ਅੱਡਾ ਸਿਡਨੀ CBD ਤੋਂ 60 ਕਿਲੋਮੀਟਰ ਪੱਛਮ ਦੇ ਵੱਲ ਮੌਜੂਦ ਹੈ। ਗਾਰਜੀਅਨ ਆਸਟ੍ਰੇਲੀਆ ਦੀ ਤਰਫ ਤੋਂ ਪ੍ਰਕਾਸ਼ਿਤ ਖ਼ਬਰ ਦੇ ਵਿੱਚ ਇਹ ਦੱਸਿਆ ਗਿਆ ਕਿ ਜੇਕਰ ਤੁਸੀਂ ਬੌਂਡਾਈ ਜੰਕਸ਼ਨ ਤੋਂ ਵੈਸਟਰਨ ਸਿਡਨੀ ਹਵਾਈ ਅੱਡੇ ਵੱਲ ਸਫ਼ਰ ਕਰਦੇ ਹੋ ਪਬਲਿਕ ਟਰਾਂਸਪੋਰਟੇਸ਼ਨ ਦੇ ਵਿੱਚ, ਤਾਂ $29.60 ਲੱਗਣਗੇ।
ਪਰ ਜੇ ਤੁਸੀਂ ਇੰਟਰਨੈਸ਼ਨਲ ਏਅਰਪੋਰਟ ਵੱਲ ਜਾਂਦੇ ਹੋ ਤਾਂ $26.99 ਲੱਗਣਗੇ। ਹਾਲਾਂਕਿ ਬੰਡਾਈ ਜੰਕਸ਼ਨ ਤੋਂ ਜਿਹੜਾ ਮੌਜੂਦਾ ਇੰਟਰਨੈਸ਼ਨਲ ਏਅਰਪੋਰਟ ਹੈ ਉਹ ਜ਼ਿਆਦਾ ਨੇੜੇ ਹੈ, ਪਰ ਕਿਉਂਕਿ ਟੋਲ ਇੰਨੇ ਜ਼ਿਆਦਾ ਲੱਗ ਜਾਂਦੇ ਨੇ, ਹਵਾਈ ਅੱਡੇ ਵੱਲ ਜਾ ਰਹੀ ਟ੍ਰੇਨ ਸੇਵਾ ਦੇ ਉੱਤੇ ਹੀ ਟਿਕਟਾਂ ਇੰਨੀਆਂ ਮਹਿੰਗੀਆਂ ਨੇ ਕਿ ਖਰਚ ਲਗਭਗ ਇੱਕ ਬਰਾਬਰ ਹੋਏਗਾ। ਫਾਇਦਾ ਅਸਲ ਦੇ ਵਿੱਚ ਮਿਲੇਗਾ ਪੈਨਰਿਥ ਤੇ ਪੈਰਾਮੈਟਾ ਦੇ ਜਿਹੜੇ ਟ੍ਰੇਨ ਸਟੇਸ਼ਨ ਨੇ ਉੱਥੋਂ ਸਫ਼ਰ ਕਰਨ ਵਾਲਿਆਂ ਨੂੰ। ਪੈਨਰਿਥ ਤੋਂ ਟ੍ਰੇਨ ਸਟੇਸ਼ਨ ਦੇ ਰਾਹੀਂ ਸਫ਼ਰ ਕਰਕੇ ਤੁਸੀਂ ਵੈਸਟਰਨ ਸਿਡਨੀ ਏਅਰਪੋਰਟ ਮਹਿਜ $4 ਦੇ ਵਿੱਚ ਪਹੁੰਚ ਸਕੋਗੇ, $4 ਤੋਂ $5 ਚ, ਜਦਕਿ ਪੈਨਰਿਥ ਤੋਂ ਟ੍ਰੇਨ ਜਾਂ ਬੱਸਾਂ ਦੇ ਰਾਹੀਂ ਸਫ਼ਰ ਕਰਕੇ ਮੌਜੂਦਾ ਕੌਮਾਂਤਰੀ ਹਵਾਈ ਅੱਡੇ ਤੱਕ ਜਾਣ ਦੇ ਲਈ $28 ਤੋਂ $29 ਖਰਚ ਕਰਨੇ ਪੈ ਜਾਂਦੇ ਨੇ। ਉਬਰ ਦੇ ਵਿੱਚ ਵੀ ਕੋਈ ਅਜਿਹੀ ਹੀ ਸਥਿਤੀ ਹੈ। ਪੈਰਾਮੈਟਾ ਸਕੁਅਰ ਤੋਂ ਵੈਸਟਰਨ ਸਿਡਨੀ ਏਅਰਪੋਰਟ ਦੇ ਲਈ $71 ਲੱਗਣਗੇ, ਪੈਨਰਿਥ ਤੋਂ ਉਬਰ ਕਰਕੇ $56 ਲੱਗਣਗੇ। ਇਹ ਇੱਕ ਮੋਟਾ ਮੋਟਾ ਜਿਹਾ ਅੰਦਾਜ਼ਾ ਹੈ। ਵੈਸੇ ਹਵਾਈ ਅੱਡੇ ਦੀ ਪਾਰਕਿੰਗ ਜਿਹੜੀ ਹੈ ਉਹ ਇੱਕ ਸਭ ਤੋਂ ਵੱਡਾ ਕੈਚ ਹੈ। ਇਸ ਨਵੇਂ ਹਵਾਈ ਅੱਡੇ ਦੇ ਉੱਤੇ ਹਫਤੇ ਭਰ ਦੀ ਪਾਰਕਿੰਗ ਜਿਹੜੀ $147 ਪੈ ਜਾਏਗੀ, ਤੇ ਜਿਹੜਾ ਡੋਮੈਸਟਿਕ ਏਅਰਪੋਰਟ ਹੈ ਸਿਡਨੀ ਦਾ ਉੱਥੇ $248 ਪੈਂਦੀ ਹੈ, ਮਾਫ ਕਰਨਾ $213, ਤੇ ਇੰਟਰਨੈਸ਼ਨਲ ਏਅਰਪੋਰਟ ਦੇ ਉੱਤੇ ਪਾਰਕਿੰਗ $248 ਪੈਂਦੀ ਹੈ। ਹਾਲਾਂਕਿ ਪੈਟਰੋਲ ਤੇ ਟੋਲ ਦੀਆਂ ਕੀਮਤਾਂ ਇਸ ਦੇ ਵਿੱਚ ਸ਼ਾਮਲ ਨਹੀਂ ਨੇ। ਹੁਣ ਦੂਸਰੇ ਪਾਸੇ ਆ ਜਾਈਏ। ਸਕਾਈ ਸਕੈਨਰ ਨਾਮ ਦੀ ਵੈਬਸਾਈਟ ਦੀ ਤਰਫ ਤੋਂ ਇਹ ਗੱਲ ਕਹੀ ਗਈ ਹੈ ਕਿ ਜੇਕਰ ਤੁਸੀਂ ਜੈੱਟ ਸਟਾਰ ਦੀ ਫਲਾਈਟ ਫੜਦੇ ਹੋ ਸਿਡਨੀ ਦੇ ਇਸ ਕੌਮਾਂਤਰੀ ਹਵਾਈ ਅੱਡੇ ਤੋਂ, ਨਵੇਂ ਹਵਾਈ ਅੱਡੇ ਤੋਂ, ਨਵੇਂ ਏਅਰਪੋਰਟ ਤੋਂ, ਤਾਂ WSI ਏਅਰਪੋਰਟ ਤੋਂ ਲੈ ਕੇ ਟੋਲਾ ਮਰੀਨ ਤੱਕ ਦੀ ਰਿਟਰਨ ਫਲਾਈਟ $187 ਦੇ ਵਿੱਚ ਤੁਹਾਨੂੰ ਸ਼ੁਰੂ ਸ਼ੁਰੂ ਦੇ ਵਿੱਚ ਮਿਲੇਗੀ। ਜਦਕਿ ਕਿੰਗਸਫੋਰਡ ਸਮਿਥ ਏਅਰਪੋਰਟ ਤੋਂ ਜੇ ਤੁਸੀਂ ਟੋਲਾ ਮਰੀਨ ਦੇ ਲਈ ਫਲਾਈਟ ਲੈਂਦੇ ਹੋ ਤਾਂ $258 ਦੀ ਪੈਂਦੀ ਹੈ। ਸੋ ਇੱਕ ਵੱਡੀ ਬਚਤ ਜਿਹੜੀ ਹੈ $70-71 ਦੀ ਉਹ ਤੁਸੀਂ ਇੱਧਰਲੇ ਪਾਸਿਓਂ ਕਰ ਸਕੋਗੇ। ਜੇ ਹੋਰ ਵੀ ਸਸਤਾ ਸਫ਼ਰ ਕਰਨਾ ਹੈ ਤਾਂ ਇਸੇ ਨਵੇਂ ਕੌਮਾਂਤਰੀ ਹਵਾਈ ਅੱਡੇ ਦਾ ਪ੍ਰਯੋਗ ਮੈਲਬਨ ਦੇ ਵਿੱਚ ਐਵਲਨ ਏਅਰਪੋਰਟ ਤੇ ਜਾਣ ਦੇ ਲਈ ਕਰੋ। ਇੱਥੋਂ ਤਾਂ $50 ਦੀ ਬਚਤ ਜਿਹੜੀ ਹੈ ਕਿਰਾਏ ਦੇ ਵਿੱਚ ਤੁਸੀਂ ਕਰ ਸਕੋਗੇ। ਹਾਲਾਂਕਿ ਐਵਲਨ ਏਅਰਪੋਰਟ ਮੈਲਬਨ CBD ਤੋਂ ਦੂਰ ਹੈ, ਠੀਕ ਉਸੇ ਤਰੀਕੇ ਦੇ ਨਾਲ ਜਿਵੇਂ ਵੈਸਟਰਨ ਸਿਡਨੀ ਇੰਟਰਨੈਸ਼ਨਲ ਏਅਰਪੋਰਟ ਸਿਡਨੀ CBD ਤੋਂ ਦੂਰ ਹੈ। ਉਧਰ ਜੈੱਟ ਸਟਾਰ ਤੋਂ WSI ਦੇ ਦਰਮਿਆਨ ਜਿਹੜੀ ਸਿਡਨੀ ਦੇ ਦਰਮਿਆਨ ਬ੍ਰਿਸਬੇਨ ਦੀ ਸਿੱਧੀ ਫਲਾਈਟ ਆ, ਉਹ 1 ਦਸੰਬਰ ਤੋਂ ਸ਼ੁਰੂ ਹੋ ਜਾਣੀ ਹੈ, ਜਿਸ ਦਾ ਆਉਣ ਜਾਣ ਦਾ ਕਿਰਾਇਆ $236 ਹੋਏਗਾ। ਵੈਸੇ ਕਿੰਗਸਫੋਰਡ ਸਮਿਥ ਏਅਰਪੋਰਟ ਤੋਂ ਇਹ $207 ਹੈ। ਆਉਣ ਵਾਲੇ ਦਿਨਾਂ ਚ ਕਿਹਾ ਜਾ ਰਿਹਾ ਕਿ ਜਦੋਂ ਹੋਰ ਕੰਪਨੀਆਂ ਆਉਣਗੀਆਂ ਤਾਂ ਇਸ ਫਲਾਈਟ ਦੇ ਰੇਟ ਵੀ ਘੱਟ ਸਕਦੇ ਨੇ। ਵੈਸੇ ਇਸ ਨਵੇਂ ਕੌਮਾਂਤਰੀ ਹਵਾਈ ਅੱਡੇ ਤੋਂ ਗੋਲਡ ਕੋਸਟ ਦੇ ਵਿੱਚ ਜੈੱਟ ਸਟਾਰ ਦੇ ਅੰਦਰ ਜੇਕਰ ਤੁਸੀਂ ਡਾਇਰੈਕਟ ਟਿਕਟ ਕਰਨੀ ਹੈ, ਰਿਟਰਨ ਟਿਕਟ, ਤਾਂ $131 ਦੀ ਪੈਂਦੀ ਹੈ। ਯਾਨੀ ਕਿ ਇਹ ਕਾਫੀ ਸਸਤੀ ਪੈਂਦੀ ਹੈ। ਦੁਪਹਿਰ ਦੇ 2 ਵਜੇ ਇਹ ਟਿਕਟ ਤੁਹਾਨੂੰ ਮਿਲਿਆ ਕਰੇਗੀ। ਦੁਪਹਿਰ ਦੇ 2 ਵਜੇ ਤੁਸੀਂ ਇੱਥੋਂ ਸਫ਼ਰ ਕਰ ਸਕਿਆ ਕਰੋਗੇ, ਤੇ ਇਹ ਚੀਪੈਸਟ ਆਪਸ਼ਨ ਹੈ ਕਿਉਂਕਿ ਜੇ ਤੁਸੀਂ ਗੋਲਡ ਕੋਸਟ ਦੇ ਲਈ ਸਿਡਨੀ ਤੋਂ ਸਫ਼ਰ ਕਰਨਾ ਹੈ ਤਾਂ ਸਸਤੀ ਟਿਕਟ ਜਿਹੜੀ ਉਹ ਸਵੇਰ ਦੇ 7:30 ਵਜੇ ਦੀ ਹੈ। ਉਹ ਕਈ ਵਾਰ ਪੋਸੀਬਲ ਵੀ ਨਹੀਂ ਹੋ ਪਾਉਂਦਾ, ਖਾਸ ਤੌਰ ਦੇ ਉੱਤੇ ਪੈਨਰਿਥ, ਬਲੈਕਟਾਊਨ ਜਾਂ ਫਿਰ ਦੂਸਰੇ ਜਿਹੜੇ ਵੈਸਟਰਨ ਸਬਰਬਸ ਨੇ ਉਹਨਾਂ ਦੇ ਵਿੱਚ ਰਹਿੰਦੇ ਲੋਕਾਂ ਦੇ ਲਈ, ਕਿਉਂਕਿ ਮੌਜੂਦਾ ਹਵਾਈ ਅੱਡੇ ਤੱਕ ਪਹੁੰਚਣ ਦੇ ਲਈ ਘੰਟੇ 1.5 ਘੰਟੇ ਤੱਕ ਦਾ ਜਾਂ ਤਾਂ ਸਫ਼ਰ ਕਰਨਾ ਪੈਂਦਾ, ਨਹੀਂ ਤੇ ਫਿਰ ਮਹਿੰਗੀਆਂ ਟਿਕਟਾਂ, ਮਹਿੰਗਾ ਊਬਰ ਦਾ ਜਿਹੜਾ ਕਿਰਾਇਆ ਖਰਚ ਕੇ ਉੱਥੇ ਪਹੁੰਚਣਾ ਪੈਂਦਾ। ਸੋ ਇਹ ਇੱਕ ਤੁਹਾਨੂੰ ਸਸਤੀ ਆਪਸ਼ਨ ਇੱਥੋਂ ਪੈ ਸਕਦੀ ਹੈ। ਜ਼ਾਹਰ ਜੀ ਗੱਲ ਹੈ ਕਿ ਵੈਸਟਰਨ ਸਿਡਨੀ ਇੰਟਰਨੈਸ਼ਨਲ ਏਅਰਪੋਰਟ ਕਈ ਲਿਹਾਜ਼ ਤੋਂ ਫਿਲਹਾਲ ਪੱਛਮੀ ਸਿਡਨੀ ਦੇ ਵਿੱਚ ਰਹਿ ਰਹੇ ਲੋਕਾਂ ਦੇ ਲਈ ਇੱਕ ਚੰਗੀ ਆਪਸ਼ਨ ਹੋਏਗਾ। ਖਬਰਾਂ ਦੇ ਅੱਜ ਦੇ ਇਸ ਸੈਗਮੈਂਟ ਦੇ ਵਿੱਚ ਫਿਲਹਾਲ ਇੰਨਾ ਹੀ। ਦਿਓ ਇਜਾਜ਼ਤ, ਧੰਨਵਾਦ।

0: ਰੇਡੀਓ ਹਾਂਜੀ 1674 ਮਾਸ ਕਰਦੇ ਵਧੀਆ ਸੋਹਣਾ ਤੁਹਾਡਾ ਦਿਨ ਜਾ ਰਿਹਾ ਹੋਏਗਾ ਅਤੇ ਤੁਸੀਂ ਗਾਣੇ ਦਾ ਆਨੰਦ ਮਾਣਿਆ ਹੋਊਗਾ ਅਤੇ ਉਹ ਹੁਣ ਪ੍ਰੋਗਰਾਮ ਨੂੰ ਅੱਗੇ ਤੋਰਦੇ ਹਾਂ ਅੱਜ 15 ਤਰੀਕ ਆ ਅਕਤੂਬਰ ਦਾ ਮਹੀਨਾ ਵੀਰਵਾਰ ਦਾ ਦਿਨ ਅਤੇ ਮੇਰੇ ਨਾਲ ਨੇ ਕ੍ਰਿਸ਼ਨਾ ਭਾਰਦਵਾਜ
1: ਜੀ ਸਤਿ ਸ਼੍ਰੀ ਅਕਾਲ ਸਾਰੇ ਰੇਡੀਓ ਹਾਂਜੀ ਲਿਸਨਰਸ ਨੂੰ ਉਮੀਦ ਕਰਦੇ ਹਾਂ ਤੁਹਾਡਾ ਦਿਨ ਵਧੀਆ ਵਧੀਆ ਸ਼ੁਰੂ ਹੋ ਗਿਆ ਹੋਏਗਾ ਅਤੇ ਜੇ ਤੁਸੀਂ ਮੇਰੇ ਵਰਗੇ ਹੈਗੇ ਹੋ ਕਿ ਜਿਹਨਾਂ ਨੂੰ ਜਾਗ ਹੁਣ ਪ੍ਰੋਪਰ ਜੀ ਖੁੱਲ੍ਹਦੀ ਹੈ ਇੱਕ ਅੱਧੀ ਚਾਹ ਤੋਂ ਬਾਅਦ ਤਾਂ ਫਿਰ ਗੁੱਡ ਮਾਰਨਿੰਗ ਵੈਰੀ ਵੈਰੀ ਮੱਚ ਇਸ ਤਰ੍ਹਾਂ ਹੀ ਰਹੋ ਸਵਸਥ ਰਹੋ
0: ਵੈਰੀ ਗੁੱਡ ਮਾਰਨਿੰਗ ਸੋ ਆਹ ਵਾਲਾ ਟਾਈਮ ਹੁੰਦਾ ਨਾ ਜਦੋਂ ਤੁਸੀਂ ਮਤਲਬ ਇੱਕ ਨਵੇਂ ਤੁਸੀਂ ਦਿਨ ਦੇ ਵਿੱਚ ਐਂਟਰ ਕਰ ਜਾਂਦੇ ਹੋ ਦਿਨ ਦੇ ਇੱਕ ਨਵੇਂ ਹਿੱਸੇ 'ਚ ਐਂਟਰ ਕਰ ਜਾਂਦੇ ਹੋ ਸਵੇਰੇ ਸਵੇਰੇ ਦੇ ਸਮੇਂ ਹੋਰ ਭੱਜ ਨੱਠ ਹੁੰਦੀ ਆ ਅਤੇ ਨਿਆਣੇ ਨਿਊਣੇ ਹੁਣ ਸਕੂਲ ਛੱਡ ਲਏ ਹੋਣੇ ਸਾਰਿਆਂ ਨੇ ਚਾਹ ਪੀ ਲਈ ਹੋਣੀ ਆ ਅਤੇ ਹੁਣ ਇਹ ਸੋਚ ਚੱਲ ਰਹੀ ਹੋਣੀ ਆ ਵੀ ਅੱਜ ਬਣਾਈਏ ਕੀ
1: ਲੰਚ 'ਚ ਕੀ ਹੋਏਗਾ ਹੈ
0: ਹਾਂ ਅੱਜ ਬਣਾਈਏ ਕੀ ਅਤੇ ਹੋ ਸਕਦਾ ਕਪੱਤ ਵੀ ਹੋ ਰਿਹਾ ਹੋਵੇ ਇਸ ਕਿਉਂਕਿ ਇਹ ਉਹ ਵਿਸ਼ਾ ਵਾ ਜਿਹਦੇ ਉੱਤੇ ਸਭ ਤੋਂ ਈਜ਼ੀ ਲੜਾਈ ਭੜਕ ਜਾਂਦੀ ਹੈ ਕਿਉਂਕਿ ਬੈਕਗਰਾਊਂਡ ਬਹੁਤ ਮਤਲਬ ਸਾਲਾਂ ਦੀ ਪਿੱਛੇ ਬੈਕਗਰਾਊਂਡ ਹੁੰਦੀ ਆ ਕਈ ਲੜਾਈਆਂ ਹੁੰਦੀਆਂ ਨਾ ਉਹਨਾਂ ਨੂੰ ਪਹਿਲਾਂ ਕਰਨ ਦੇ ਲਈ ਉਹਨਾਂ ਦੇ ਪਿੱਛੇ ਥੋੜ੍ਹੀ ਜਿਹੀ ਚਾਹੀਦੀ ਥੋੜ੍ਹੀ ਥੋੜ੍ਹੀ ਜਿਹੀ ਚਵਾਤੀ ਚਾਹੀਦੀ ਹੁੰਦੀ ਹੈ ਪਰ ਇਹ ਉਹ ਆ ਜਿਹਦੇ ਪਿੱਛੇ ਮਤਲਬ ਬਹੁਤ ਲੰਮੇ ਸਮੇਂ ਦਾ ਇਤਿਹਾਸ ਪਿਆ ਹੁੰਦਾ ਤੁਹਾਨੂੰ ਬਸ ਬਹੁਤਾ ਕੁਛ ਕਹਿਣ ਦੀ ਲੋੜ ਨਹੀਂ ਪੈਂਦੀ ਤੁਸੀਂ ਸਿਰਫ ਮਾੜਾ ਜਿਹਾ ਮਤਲਬ ਨਾਮ ਹੀ ਬੋਲੋ ਤੇ ਤਾਂ ਵੀ ਅਗਲਾ ਸਮਝ ਆਉਂਦਾ
1: ਪਰ ਵੈਸੇ ਮੇਰੇ ਖਿਆਲ ਨਾਲ ਅੱਜ ਏਦਾਂ ਦਾ ਕੋਈ ਚੱਕਰ ਨਹੀਂ ਹੋਏਗਾ ਪਰ ਸਵੇਰੇ ਕਾਫੀ ਵਧੀਆ ਆਈਡੀਆ ਦੇ ਦਿੱਤਾ ਲੋਕਾਂ ਨੂੰ
0: ਕਦਾ
1: ਕੁਲਚਿਆਂ ਦਾ
0: ਕੁਲਚਿਆਂ ਦਾ ਓਕੇ ਓਕੇ ਹਾਂ
1: ਮੈਂ ਜੇ ਅੱਜ ਮਤਲਬ ਐਜ਼ ਅ ਲਿਸਨਰ ਸੁਣ ਰਿਹਾ ਹੁੰਦਾ ਮੈਂ ਤਾਂ ਹੁਣ ਤੱਕ ਬੈਠਾ ਹੋਣਾ ਸੀ ਕਿਤੇ ਮੈਂ ਖਾ ਰਿਹਾ ਹੋਣਾ ਸੀ
0: ਨਹੀਂ ਕੁਲਚੇ ਫਿਰ ਹਾਲੇ ਮਤਲਬ ਵੀਕਐਂਡ ਦੇ ਉੱਤੇ ਜ਼ਿਆਦਾ ਲੋਕ ਨਿਕਲਦੇ ਆ
1: ਇਹ ਵੀ ਗੱਲ
0: ਜਿਹੜੇ ਜਿਹੜੇ ਬੰਦੇ ਨੇ ਕੰਮ ਕਾਰ ਕਰਨਾ ਉਹ ਬੰਦਾ ਸੋਚਦਾ ਯਾਰ ਕਿੱਥੇ ਜਾਵਾਂਗੇ ਕੁਲਚੇ ਖਾ ਕੇ ਆਈ ਥਿੰਕ ਇਹ ਜਿਹੜੀ ਖੁਰਾਕ ਹੈ ਨਾ ਇਹ ਵੀ ਉਹ ਆ ਜਦੋਂ ਬੰਦਾ ਵਿਹਲਾ ਜਿਹਾ ਮਨ ਖੁਸ਼ ਦੀ ਖੁਰਾਕ ਹੈ ਕੋਈ ਇੱਦਾਂ ਦੀ ਚੀਜ਼ ਤੁਸੀਂ ਖਾਣੀ ਆ ਸੋਰਟ ਆਫ ਅੱਜ ਕੱਲ੍ਹ ਤਾਂ ਮਤਲਬ ਨਹੀਂ ਵੀ ਤੁਸੀਂ ਡਾਇਟਿੰਗ ਡਿਊਟਿੰਗ ਕਰ ਰਹੇ ਤਾਂ ਵੀ ਲਗਭਗ ਹਰ ਇੱਕ ਦੇ ਲਈ ਇਹ ਉਹ ਚੀਟ ਮੀਲ ਜਿਹੀ ਬਣ ਗਿਆ
1: ਹਾਂ ਇਹ ਗੱਲ ਤਾਂ ਠੀਕ ਹੈ ਤੁਹਾਡੀ
0: ਹੈ ਨਾ ਵੀ ਵੈਸੇ ਵੇਖਿਆ ਜਾਵੇ ਤਾਂ ਪਹਿਲਾਂ ਕਿਹੜੇ ਵੀ ਰੋਜ਼ ਮਿਲਦੇ ਸੀ
1: ਹਾਂ
0: ਇੱਦਾਂ ਦੇ ਖਾਣੇ ਪਰ ਹੁਣ ਜਿੱਦਾਂ ਆਪਾਂ ਉਹਦੇ ਬਾਰੇ ਇੰਨਾ ਕੁ ਜ਼ਿਆਦਾ ਸੋਚ ਵਿਚਾਰ ਕਰ ਲੈਂਦੇ ਹਾਂ ਵੀ ਉਹ ਸਾਨੂੰ ਲੱਗਦਾ ਵੀ ਇਹ ਹੁਣ ਸਪੈਸ਼ਲ ਕੁਛ ਹੋਇਆ ਹੈ ਨਾ ਵੀ ਅੱਜ ਆਪਾਂ ਹੁਣ ਇਹ ਤੋਂ ਬਾਅਦ ਕੀ ਕਰਾਂਗੇ ਹੈ ਨਾ ਤੁਰਾਂਗੇ ਵਾਕ ਕਰਾਂਗੇ ਲਾਂਟਿੰਗ
1: ਇਹ ਗੱਲ ਠੀਕ ਹੈ ਇੱਦਾਂ ਦਾ ਫੂਡ ਖਾ ਲਓ ਫਿਰ ਤੁਹਾਡਾ ਦਿਨ ਉਹਦੇ ਆਸੇ ਪਾਸੇ ਰੂਟੀਨ ਜਿਹਾ ਬਣ ਜਾਂਦਾ ਨਾ ਕਿ ਯਾਰ ਥੋੜ੍ਹਾ ਜ਼ਿਆਦਾ ਖਾਣ ਹੋ ਗਿਆ ਥੋੜ੍ਹਾ ਜ਼ਿਆਦਾ ਨਾ ਤੁਰ ਲੈਂਦੇ ਹਾਂ ਚਾਹੇ ਕਿ ਅੱਧਾ ਐਕਸਟਰਾ ਕੱਪ ਪੀ ਲੈਂਦੇ ਹਾਂ ਥੋੜ੍ਹਾ ਹੈ ਨਾ ਹੈਵੀ ਜਿਹਾ ਹੋ ਗਿਆ ਗਲੇ ਤੱਕ ਆ ਗਿਆ ਖਾਣਾ ਐਂਡ ਆਲ ਇੱਕ ਇਹ ਵੀ ਹੈ ਕਿ ਮੇਰੇ ਖਿਆਲ ਨਾਲ ਆਹ ਕੁਲਚੇ ਹੋ ਗਏ ਅਤੇ ਬਾਕੀ ਫੈਮਿਲੀ ਦੇ ਜਿਹੜੇ ਹੋ ਗਏ ਅਵਲੇ ਫੂਡ ਹੈ ਨਾ ਭਟੂਰੇ ਹੋ ਗਏ ਪੂਰੀਆਂ ਵਗੈਰਾ ਇਹ ਤੁਸੀਂ ਔਡਰ ਨਹੀਂ ਕਰ ਸਕਦੇ ਨਾ ਇਹ ਤਾਂ ਜਾਂ ਤਾਂ ਜੇ ਘਰੇ ਬਣ ਰਿਹਾ ਤਾਂ ਵੈਲ ਐਂਡ ਗੁੱਡ ਨਹੀਂ ਤਾਂ ਕਿਤੇ ਬੈਠ ਕੇ ਹੀ ਖਾ ਸਕਦਾ ਫਿਰ ਕਿਤੇ ਜਾਓ ਬੈਠੋ ਫਿਰ ਅਗਲੇ ਨੇ ਵੀ ਆਰਾਮ ਨਾਲ 40 ਮਿੰਟ ਲਾਣੇ ਕਿ ਤੂੰ ਆਇਆ ਤੇ
0: ਗਰਮ ਗਰਮ
1: ਹਾਂ ਤੇਰਾ ਟਾਈਮ ਮੇਰਾ ਜ਼ਿਆਦਾ ਦਿਮਾਗ ਇੱਧਰ ਉੱਧਰ ਜਾ ਰਿਹਾ ਸੀ ਚੇਂਜ ਕਰੋ ਟੌਪਿਕ
0: ਨਹੀਂ ਵੇਖੋ ਇਹ ਇਹ ਵੀ ਖਾਸੀਅਤ ਹੈ ਨਾ ਜਦੋਂ ਆਪਾਂ ਹੁਣ ਘਰੇ ਮੰਗਾਉਂਦੇ ਹਾਂ ਅਤੇ ਉਹਦੇ ਵਿੱਚ ਬਾਹਰ ਸਾਡਾ ਤਾਲੁਕ ਖਤਮ ਹੁੰਦਾ ਜਾਂਦਾ ਸੋ ਇਹ ਉਹ ਉਹਨਾਂ ਚੀਜ਼ਾਂ ਦੇ ਵਿੱਚੋਂ ਇੱਕ ਹੈ ਜਿਹੜੀ ਸਾਨੂੰ ਪਹਿਲੀ ਗੱਲ ਤਾਂ ਪਹਿਲੀਆਂ ਦੇ ਵਿੱਚ ਆਪਾਂ ਚਲੋ ਬਾਹਰ ਮੰਗਾਉਣ ਦਾ ਰੁਝਾਨ ਹੈਗਾ ਹੀ ਨਹੀਂ ਸੀ ਬਹੁਤ ਘੱਟ ਸੀ ਅਤੇ ਇਹ ਬਹੁਤ ਥੋੜ੍ਹਾ ਛੋਟੇ ਜਿਹੇ ਮੈਂ ਕਹੂੰਗਾ ਇਹਦਾ ਇਤਿਹਾਸ ਆ ਉਹ ਬਹੁਤਾ ਪੁਰਾਣਾ ਨਹੀਂ ਆਪਣੇ ਘਰਾਂ 'ਚ ਕਿੰਨਾ ਕਿਤੇ ਬਾਹਰੋਂ ਮੰਗਾਇਆ ਜਾਂਦਾ ਹੈ ਤੁਸੀਂ ਸ਼ਹਿਰਾਂ 'ਚ ਚਲੋ ਤੁਹਾਡੇ ਆਪਾਂ ਕਹਿ ਸਕਦੇ ਹਾਂ ਵੀ ਜਿੱਦਾਂ ਤੁਸੀਂ ਕਸਬੇ 'ਚ ਰਹੇ ਹੋ ਸ਼ਹਿਰਾਂ 'ਚ ਰਹੇ ਹੋ ਤਾਂ ਉੱਥੇ ਹੋ ਸਕਦਾ ਪਰ ਪਿੰਡਾਂ 'ਚ ਤਾਂ ਇਹਦਾ ਕੋਈ ਬਹੁਤ ਬਹੁਤ ਲੰਮਾ ਚੌੜਾ ਉਹ ਨਹੀਂ ਆ ਇਤਿਹਾਸ ਇਹ ਮੈਨੂੰ ਲੱਗਦਾ ਵੀ ਕੋਈ ਹੋਊਗਾ ਕੋਈ 15-20 ਸਾਲ ਪੁਰਾਣੇ ਹੈ ਨਾ ਉਹ ਤੋਂ ਬਾਅਦ 'ਚ ਜ਼ਿਆਦਾ ਇਹ ਚੀਜ਼ਾਂ ਚੱਲੀਆਂ ਪਹਿਲਾਂ ਤਾਂ ਕਿੱਥੇ ਮਤਲਬ ਰੈਸਟੋਰੈਂਟ ਵੀ ਬਹੁਤ ਥੋੜ੍ਹੇ ਸੀ ਢਾਬੇ ਹੁੰਦੇ ਸੀ ਉਹ ਵੀ ਜਦੋਂ ਤੁਸੀਂ ਕਿਤੇ ਯਾਤਰਾ 'ਤੇ ਜਾਣਾ
1: ਇਹਦੇ ਅੰਦਰ ਡਿਲੀਵਰੀ ਦਾ ਵੀ ਇਹ ਹੁੰਦਾ ਨਾ ਕਿ ਉਹ ਡਿਲੀਵਰੀ ਵੀ ਕਾਹਦੀ ਆ ਮਤਲਬ ਤੁਸੀਂ ਆਪ ਹੀ ਜਾਣਾ ਲੈਣ ਲਈ ਕਿ ਇਹ ਤਾਂ ਹੁਣ ਆਪਾਂ ਉਬਰ ਈਟਸ ਕਹਿ ਲਈਆਂ ਜ਼ੋਮੈਟੋ ਵਗੈਰਾ ਕਹਿ ਦਈਏ ਕਿ ਉਹ ਪਾਰਟਨਰਸ ਹੀ ਲੇਟ ਆਏ ਆ
0: ਉਹ ਕੋਈ ਵਾਕਬ ਹੀ ਤੇ ਉਹ ਫੜਾ ਗਿਆ
1: ਹਾਂ ਉਹ ਵੀ ਜੇ ਉਹਨੂੰ ਵੇਹ ਲੈ ਦੁਕਾਨ ਤੇ ਨਾ ਜਿਸ ਉਹੀ ਢਾਬੇ ਵਾਲੇ ਨੇ ਤਾਂ ਨਹੀਂ ਆਣਾ ਉਹ ਤਾਂ ਪੂਰਾ ਟਾਈਮ ਹੀ ਉਹ ਤਾਂ ਬੰਦੇ ਲੱਗੇ ਹੋਏ ਆ ਪੇੜੇ ਬਣਾ ਕੇ ਹਨਾ ਤੰਦੂਰਾਂ ਤੇ ਲਾਣ ਨੂੰ
0: ਉਹਨੇ ਤਾਂ ਪਲਾਸਟਿਕ ਦੇ ਲਫਾਫੇ ਚ ਪਾ ਕੇ ਉੱਤੇ ਰਬੜ ਚੜਾ ਕੇ ਤੇ ਰੱਖਿਆ ਹੁੰਦਾ ਜਾਂਦੇ
1: ਉਹਦੇ ਨਾਲ ਦੀ ਕੋਈ ਰੀਸ ਨਹੀਂ ਹਨਾ ਜਿੰਨਾ ਮਰਜ਼ੀ ਤੁਸੀਂ ਕਰ ਲਓ ਜਿਹੜਾ ਬੰਦਾ ਨਾ ਆਪਣੇ ਹਿਸਾਬ ਨਾਲ ਕੁਆਂਟਿਟੀ ਬਣਾਉਂਦਾ ਹੈ ਕਿ ਯਾਰ ਤੂੰ 20 ਦੀ ਦਾਲ ਪਾ ਇੱਕ ਪਲੇਟ ਨਹੀਂ ਹੈ ਜੀ ਹਾਫ ਪਲੇਟ ਨਹੀਂ ਹੈ 20 ਦੀ ਦਾਲ ਹੈ 20 ਦਾ ਪਨੀਰ ਨੁਆਂਸ ਉਸ ਚੀਜ਼ ਦੇ ਅੰਦਰ ਕਿ ਮੈਂ 20 ਰੁਪਏ ਦੀ ਚੀਜ਼ ਖਾ ਰਿਹਾ ਇਹ ਨਹੀਂ ਕਿ ਮੇਰੇ ਤੇ ਤੂੰ ਕੋਈ ਉਹ ਨਹੀਂ ਪਾਇਆ ਭਾਰ ਨਹੀਂ ਪਾਇਆ ਕਿ ਤੂੰ ਕਹੇਂਗਾ ਤਾਂ ਮੈਂ ਫੁੱਲ ਪਲੇਟ ਖਾਊਂਗਾ ਨਾ ਮੈਂ 20 ਦੀ ਹੀ ਖਾਊਂਗਾ, ਮੈਂ ਦੋ ਕੜਛੀਆਂ ਹੀ ਖਾਊਂਗਾ।
0: ਹਾਂ ਮੇਰੇ ਕੋਲ 50 ਆ, 20 ਦੀ ਦਾਲ ਪਾ ਦੇ ਤੇ 20 ਦੇ ਛੋਲੇ ਪਾ ਦੇ ਤੇ 10 ਦੀਆਂ ਰੋਟੀਆਂ ਦੇ ਦੇ ਮੇਰੇ, ਮੈਂ ਤੈਨੂੰ ਦੱਸੂਗਾ ਕੀ ਕਰਨਾ। ਹੁਣ ਅੱਜ ਥੋੜ੍ਹਾ ਜਿਹਾ ਡਿਫਰੈਂਟ ਹੋ ਗਿਆ ਕੰਮ, ਪਰ ਉਹਨਾਂ ਨੇ ਵੀ ਬੜੇ ਵਧੀਆ ਤਰੀਕੇ ਦੇ ਨਾਲ ਵੰਡਿਆ ਹੁੰਦਾ ਵਾ, ਉਹਨਾਂ ਨੂੰ ਪਤਾ ਹੁੰਦਾ ਵਾ ਲਗਭਗ, ਤੇ ਉਹ ਪਾਉਣਾ ਤੇ ਉਹਨਾਂ ਨੇ ਉਨਾ ਕੀ ਹੁੰਦਾ ਵਾ, ਹੈ ਨਾ, ਉਹਨਾਂ ਨੂੰ ਪਤਾ ਹੁੰਦਾ ਵਾ ਵੀ ਆਹ ਇੰਨੀਆਂ ਕੜਛੀਆਂ ਪੈ ਗਈਆਂ ਤੇ ਜਿੰਨੇ ਦੀ ਮਰਜ਼ੀ ਤੁਸੀਂ ਲੈ ਲਓ, ਉਹਨਾਂ ਨੇ ਉਨੀਆਂ ਕੜਛੀਆਂ ਪਾ ਕੇ ਫਿਰ ਥੋੜ੍ਹਾ ਜਿਹਾ ਕੁਛ ਜ਼ਰੂਰ ਪਾਉਣਾ ਹੁੰਦਾ, ਮਾੜਾ ਜਿਹਾ ਫਿਰ ਪਾਉਣਾ ਹੁੰਦਾ ਵੀ ਜਿੱਦਾਂ ਆਪਾਂ ਇਹ ਵੱਧ ਪਾਤਾ ਤੁਹਾਨੂੰ।
1: ਉਹ ਮੈਨੂੰ ਲੱਗਦਾ ਹਮੇਸ਼ਾ ਲਾਸਟ ਵਾਲੀ ਕੜਛੀ
0: ਬੜੇ ਵਧੀਆ ਤਰੀਕੇ ਦੇ ਨਾਲ ਵੰਡਿਆ ਹੁੰਦਾ ਵਾ, ਉਹਨਾਂ ਨੂੰ ਪਤਾ ਹੁੰਦਾ ਵਾ ਲਗਭਗ, ਤੇ ਉਹ ਪਾਉਣਾ ਤੇ ਉਹਨਾਂ ਨੇ ਉਨਾ ਕੀ ਹੁੰਦਾ ਵਾ, ਹੈ ਨਾ, ਉਹਨਾਂ ਨੂੰ ਪਤਾ ਹੁੰਦਾ ਵਾ ਵੀ ਆਹ ਇੰਨੀਆਂ ਕੜਛੀਆਂ ਪੈ ਗਈਆਂ ਤੇ ਜਿੰਨੇ ਦੀ ਮਰਜ਼ੀ ਤੁਸੀਂ ਲੈ ਲਓ, ਉਹਨਾਂ ਨੇ ਉਨੀਆਂ ਕੜਛੀਆਂ ਪਾ ਕੇ ਫਿਰ ਥੋੜ੍ਹਾ ਜਿਹਾ ਕੁਛ ਜ਼ਰੂਰ ਪਾਉਣਾ ਹੁੰਦਾ, ਮਾੜਾ ਜਿਹਾ ਫਿਰ ਪਾਉਣਾ ਹੁੰਦਾ ਵੀ ਜਿੱਦਾਂ ਆਪਾਂ ਇਹ ਵੱਧ ਪਾਤਾ ਤੁਹਾਨੂੰ।
1: ਉਹ ਮੈਨੂੰ ਲੱਗਦਾ ਹਮੇਸ਼ਾ ਉਹ ਲਾਸਟ ਵਾਲੀ ਕੜਛੀ ਨਾ, ਉਹ ਥੋੜ੍ਹੀ ਜਿਹੀ ਦਾਲ ਹੋ ਗਈ ਜਾਂ ਛੋਲੇ, ਹੈ ਨਾ, ਕੁਛ ਵੀ ਹੋ ਗਿਆ, ਉਹ ਤਾਂ ਉਹ ਜਿਹੜੀ ਉਹ ਕੜਛੀ ਨਾਲ ਲੱਗੀ ਹੁੰਦੀ ਉਹ ਦਿਖਾ ਲਈ ਹੁੰਦੀ ਆ, ਦੇਖੋ ਤੁਹਾਡੇ ਭਰਾ ਪੈਣ ਚਲੇ ਗਏ
0: ਤੇ ਵਾਪਸ ਨਹੀਂ, ਉਹ ਤੋਂ ਤਿਰਵਰਾ ਜਿਹਾ ਪਾਉਂਦੇ ਨਾ।
1: ਹਾਂ ਹਾਂ ਹਾਂ, ਇਹ ਵੀ ਹੁੰਦਾ।
0: ਹਾਂ ਉਹ ਤੋਂ ਰੋਗਨਰਾ ਗੰਜਾ ਥੋੜ੍ਹਾ ਜਿਹਾ ਪਾ ਕੇ ਤੈਨੂੰ ਕਲਰ ਜਿਹਾ ਦਿੰਦੇ, ਪਰ ਉਹਨਾਂ ਨੂੰ ਤਰੀਕਾ ਬੜਾ ਹੁੰਦਾ, ਉਹਨਾਂ ਨੇ ਐਂ ਹੱਥ ਦੇ ਵਿੱਚ ਐਂ ਲਿਫਾਫਾ ਐਂ ਕਰਕੇ ਖੋਲ ਲੈਂਦੇ ਆ। ਮੈਂ ਕਈ ਵਾਰੀ ਕਦੇ ਟਰਾਈ ਕਰਦਾ ਨਾ ਘਰ ਆ ਕੇ ਉਦੋਂ, ਨਾ ਮੈਂ ਇੱਦਾਂ ਟਰਾਈ ਕਰਨਾ, ਪਰ ਉਹ ਜਦੋਂ ਵਿੱਚ ਕੁਛ ਪਾਈਦਾ ਉਹ ਥਾਂ ਡਿੱਗ ਪੈਂਦਾ, ਉਹ ਬੜੇ ਵਧੀਆ ਤਰੀਕੇ ਦੇ ਨਾਲ ਉਹ ਟਿਕਾਉਣਾ ਪੈਂਦਾ ਆਪਣੇ। ਚਲੋ ਵਾਰੇ ਵਾਰੇ ਜਾਈਏ ਆਪਣੇ ਤੇ ਸਬਜ਼ੀ ਦਾਲ ਤੇ ਚਲੋ ਛੱਡੋ, ਆਪਣੇ ਤੇ ਉਹਦੇ 'ਚ ਚਾਹ ਵੀ ਵਿਕਦੀ ਆ ਨਾ।
1: ਹਾਂ ਬਿਲਕੁਲ,
0: ਚਾਹ ਦੀ ਡਿਲੀਵਰੀ ਵੀ ਉਹਦੇ 'ਚ ਹੁੰਦੀ ਹੈ, ਹੋ ਸਕਦਾ ਅੱਜ ਵੀ ਹੁੰਦੀ ਹੋਵੇ ਹਲੇ।
1: ਹਾਂ ਚਾਹ ਤੇ ਚੱਲਦੀ ਆ,
0: ਨਹੀਂ ਉਹ ਲਿਫਾਫਿਆਂ
1: ਲਿਫਾਫੇ 'ਚ ਚੱਲਦੀ
0: ਹਲੇ ਵੀ ਚੱਲਦੀ ਆ।
1: ਹਾਂ ਹਾਂ ਹਾਂ ਚੱਲਦੀ ਹੈ ਚੱਲਦੀ ਹੈ।
0: ਓਕੇ, ਹੁਣ ਤਾਂ 36 ਲੋਕ ਘਰੀਂ ਤਾਂ ਪਖੰਡ ਕਰਨ ਲੱਗ ਪਏ, ਉਹ ਇਹਦੇ 'ਚ ਟੇਸਟ ਚੇਂਜ ਹੋ ਗਿਆ, ਇਹਦੇ 'ਚ ਪਾਤੀ, ਪਲਾਸਟਿਕ 'ਚ ਪੈ ਗਈ।
1: ਮੇਰੇ ਖਿਆਲ ਨਾਲ ਜਿੰਨੀ ਐਜੂਕੇਸ਼ਨ ਆ ਗਈ ਨਾ ਅਸੀਂ ਓਨੇ ਹੀ ਸੋਸਾਇਟੀ ਤੋਂ ਵੱਖਰੇ ਹੋ ਗਏ, ਓਨੇ ਹੀ ਅਸੀਂ ਮੇਰੇ ਖਿਆਲ ਨਾਲ ਇਹ ਵੀ ਹੋ ਗਏ ਹਾਂ ਕਿ ਪੈਰਾਨੋਇਡ ਨਹੀਂ ਹੋ ਜਾਂਦਾ ਬੰਦਾ, ਕਿ ਹਰ ਚੀਜ਼ ਨੂੰ ਲੈ ਕੇ ਪੈਰਾਨੋਇਡ ਆ। ਕੁੱਲੜ ਕਿਉਂ ਮਸ਼ਹੂਰ ਹੋ ਗਿਆ ਇੰਨਾ ਜ਼ਿਆਦਾ, ਇਹ ਕਿਸੇ ਨੇ ਕਿਹਾ ਬਈ ਪਲਾਸਟਿਕ ਦੇ ਅੰਦਰ ਗਲਤ ਹੈ ਬਈ,
0: ਉਹ ਤਾਂ ਚਲੋ ਕਿਸੇ ਹੋਰ ਚੀਜ਼ ਕਰਕੇ ਮਸ਼ਹੂਰ ਹੋਏ ਨਾ।
1: ਓ ਯਾਰ ਬੱਲੇ ਕਿਆ ਬਾਤ ਹੈ, ਵੈਲ ਡਨ ਔਨ ਦੈਟ, ਡਿਡ ਨਾਟ ਹੈਵ ਇਟ ਕਮਿੰਗ।
0: ਉਹ ਸੋਸ਼ਲ ਮੀਡੀਆ ਕਰਕੇ ਮਸ਼ਹੂਰ ਹੋਏ ਨਾ,
1: ਸੋਸ਼ਲ ਮੀਡੀਆ ਕਰਕੇ ਮਸ਼ਹੂਰ ਹੋਏ ਨੇ, ਐਬਸੋਲੂਟਲੀ ਰਾਈਟ। ਪਰ ਮੈਂ ਚਾਹ ਦੀ ਗੱਲ ਕਰ ਰਿਹਾ ਸੀਗਾ ਕਿ ਜੇ ਆਪਾਂ ਸਿਰਫ ਉਹਦਾ ਹੀ ਐਵੋਲੂਸ਼ਨ ਵੇਖ ਲਈਏ, ਹੈ ਨਾ, ਕਿ ਪਹਿਲੇ ਤਾਂ ਚਾਹ ਵਾਲੇ ਨੂੰ ਕਹਿਣਾ, ਹੈ ਨਾ, ਚਾਹ ਬਣਾ, ਤਾਂ ਉਹਦਾ ਪਤੀਲਾ ਵੀ ਬੰਦਾ ਕਹਿੰਦਾ ਕਿ ਮੈਂ ਦੇਖ ਲਿਆ ਪਰ ਮੈਂ ਇਹ ਮੈਂ ਰਜਿਸਟਰ ਨਹੀਂ ਕੀਤਾ ਕਿ ਮੈਂ ਦੇਖਿਆ ਕੀ ਹੈ। ਉਹਨਾਂ ਨੇ ਇੱਕ ਕੰਨ ਤੋਂ ਦੂਸਰੇ ਕੱਢ ਦੇਣੀ, ਇਹ ਅੱਖ ਨੇ ਅੱਖ ਤੋਂ ਹੀ ਬਾਹਰੋ ਬਾਹਰ ਕੱਢਤਾ, ਅਤੇ ਹੁਣ ਤਾਂ ਕਿੰਨਾ ਹਾਈਜੀਨ ਦਾ ਰੌਲਾ ਹੋ ਗਿਆ, ਫਿਰ ਪਲਾਸਟਿਕ 'ਚ ਨਹੀਂ, ਆਹ ਸਟਰੋਜ਼ ਬਾਅਦ 'ਚੋਂ ਆ ਗਏ, ਹੈ ਨਾ, ਜੇ ਆਪਾਂ ਡਰਿੰਕਸ ਕੋਲਡ ਡਰਿੰਕ ਵਗੈਰਾ ਨਾਲ ਸਟਰੋ ਦਾ ਕਹੀਏ, ਉਹ ਜੀ ਹੁਣ ਸਟਰੋ ਜਿਹੜੇ ਨਾ ਜੀ ਪਲਾਸਟਿਕ ਵਾਲੇ ਆਰ ਨੋਟ ਨਾਈਸ, ਪੇਪਰ ਵਾਲੇ ਸਟਰੋ ਚੱਲਦੇ ਆ। ਤੁਸੀਂ ਫਿਲਮ ਵੇਖਣ ਜਾਂਦੇ ਹੋ, ਉਹ ਇੰਟਰਵਲ ਤੋਂ ਪਹਿਲਾਂ ਬੇਚਾਰਾ ਸਟਰੋ ਹੀ ਡੈਡ ਹੋਇਆ ਹੁੰਦਾ। ਅੱਛਾ ਮੈਂ ਕੋਕ ਵਾਸਤੇ ਵੀ ਤੁਸੀਂ, ਮਤਲਬ ਕੋਕ ਲਈ ਕੀ ਹਾਈਜੀਨ ਲੱਭ ਰਹੇ ਹੋ ਯਾਰ, ਮਤਲਬ 24 ਚਮਚ ਉਹਦੇ ਅੰਦਰ ਖੰਡਦੇ ਆ, ਤੁਸੀਂ ਪਲਾਸਟਿਕ ਨਾਲ ਵੀ ਪੀ ਲਓ, ਇਟਸ ਫਾਈਨ, ਤੁਸੀਂ ਜੋ ਪੀ ਰਹੇ ਹੋ ਉਹ ਵੀ ਖਤਰਨਾਕ ਹੀ ਆ।
0: ਜਿਹੜੀ ਚੀਜ਼ ਨੂੰ ਕਹਿ ਰਹੇ ਆ ਵੀ ਇਹਦੇ ਨਾਲ ਤੁਸੀਂ ਆਹ ਸਾਫ਼ ਕਰ ਲਓ ਤੇ ਆਹ ਧੋ ਲਓ।
1: ਮੈਂ ਸਭ ਤੋਂ ਵੈਸੇ ਵੀਅਰਡ ਚੀਜ਼ ਮੈਂ ਹੁਣ ਵੇਖੀ ਆ ਕਿ ਸਟਰੋਜ਼ ਵੀ ਵਿਕਣੀਆਂ ਸ਼ੁਰੂ ਹੋ ਗਈਆਂ ਨਾ, ਲੋਕੀ ਹੁਣ ਸਟਰੋਜ਼ ਵੀ ਰੱਖਦੇ
0: ਰੱਖਦੇ
1: ਹਾਂ ਘਰੇ, ਹੈ ਨਾ, ਪਲਾਸਟਿਕ ਦੇ ਥੋੜ੍ਹਾ ਬੈਟਰ, ਮਤਲਬ ਕੀ ਮਟੀਰੀਅਲ ਕਵਾਂਗੇ ਉਹਨੂੰ ਆਪਾਂ, ਜਿਸ ਪਲਾਸਟਿਕ ਦੇ ਗਲਾਸ ਆਉਂਦੇ ਸ਼ਾਇਦ ਉਦਾਂ ਉਸ ਮਟੀਰੀਅਲ ਦੀ ਹੁੰਦੀ ਆ ਮੇਰੇ ਖਿਆਲ ਨਾਲ, ਇਫ ਆਮ ਨੋਟ,
0: ਉਹਦੇ ਤੋਂ ਵੀ ਕੁਛ ਪਰੇ ਦਾ
1: ਕੁਛ ਡਿਫਰੈਂਟ ਜਿਹਾ ਪਤਲਾ ਮਟੀਰੀਅਲ ਆ, ਹੈ ਨਾ, ਬਟ ਹਾਂ
0: ਕਾਫੀ, ਮਤਲਬ
1: ਹੁਣ ਤਾਂ ਲੋਕ ਜੇਬ 'ਚ ਹੀ ਲੈ ਕੇ ਜਾਂਦੇ ਬਈ, ਹਮ ਆਪਣਾ ਹਥਿਆਰ ਸਾਥ ਹੀ, ਹਾਂ ਫਿਰ ਇਹ ਪੁਆਇੰਟ ਹੋਇਆ।
0: ਨਹੀਂ ਉਹ ਦੂਜਾ ਜਿਹੜਾ ਵਾ ਉਹਦਾ ਤਾਂ ਇਹ ਵੀ ਜਿੰਨੇ ਚਿਰ ਸਵਾਦ ਆਉਣ ਲੱਗਦਾ ਉਹਨੇ ਚਿਰ ਉਹ ਵਿਚਾਰਾ ਉੱਤੋਂ ਜੁੜ ਜਾਂਦਾ, ਹੈ ਨਾ।
1: ਮੈਂ ਪਤਾ ਨਹੀਂ ਇਹ ਚੀਜ਼ ਓਬਵੀਅਸ ਹੈ ਕਿ ਨਹੀਂ, ਮੈਨੂੰ ਬਹੁਤ ਅਜੀਬ ਲੱਗਾ ਸੀਗਾ ਕਿ ਜਦੋਂ ਮੈਂ ਇੱਥੇ ਪੜ੍ਹਦਾ ਪਿਆ ਸੀਗਾ, ਸੋ ਆਈ ਯੂਜ਼ ਟੂ ਹੈਵ ਮਲਟੀਕਲਚਰਲ ਫਰੈਂਡਸ ਗਾਇਜ਼, ਅਤੇ ਉਹ ਮਲਟੀਕਲਚਰਲ ਕਿਹੜੇ ਸੀਗੇ, ਫਿਲੀਪੀਨੋ ਲੋਕ ਸੀਗੇ ਅਤੇ ਨੇਪਾਲੀ ਸੀਗੇ, ਅਤੇ ਇੱਕ ਫਿਲੀਪੀਨੋ ਕੁੜੀ ਸਾਡੇ ਨਾਲ ਪੜ੍ਹਦੀ ਸੀ, ਅਤੇ ਅਸੀਂ ਖਾਣਾ ਖਾਣ ਗਏ ਹਾਂ ਸਾਰੇ, ਤਾਂ ਉਹ ਆਪਣੀ ਜੇਬ 'ਚ ਆਪਣੀ ਚੌਪਸਟਿਕਸ ਨਾਲ ਹੀ ਰੱਖਦੀ ਸੀ।
0: ਹਾਂ ਉਹ ਇਜ਼ੀ ਆ ਨਾ।
1: ਹਾਂ ਉਹ ਕਹਿੰਦੀ ਮੈਂ ਇਹਨਾਂ ਦੇ ਚੌਪਸਟਿਕਸ ਨਹੀਂ, ਮੈਂ ਆਪਣੀ ਯੂਜ਼,
0: ਹਾਂ ਕਿਉਂਕਿ ਉਹ ਧੋਦੇ ਤਾਂ ਦੇਣੀ ਨਾ ਚੱਜ ਨਾਲ।
1: ਹਾਂ ਇਹ ਵੀ ਗੱਲ ਆ,
0: ਤੇ ਨਾਲੇ ਉਹ ਇਜ਼ੀ ਆ ਤੇ ਕੋਲ ਰੱਖਣਾ, ਮੈਂ ਤੇ ਚਮਚਾ ਵੀ ਇਜ਼ੀ ਆ ਕੋਲ ਰੱਖਣਾ।
1: ਹਾਂ ਮਤਲਬ ਮੈਂ ਉਹੀ ਕਹਿ ਰਿਹਾ, ਮੈਂ ਕਦੀ ਘਰੋਂ ਇਸ ਚਮਚਾ ਲੈ ਕੇ ਆਵਾਂ, ਕਿੰਨਾ ਅਜੀਬ ਲੱਗੇ ਯਾਰ।
0: ਨਹੀਂ ਡਿਪੈਂਡ ਕਰਦਾ ਵਾ ਵੈਸੇ, ਕਈ ਵਾਰੀ ਕਿਸੇ ਚੀਜ਼ ਨੂੰ ਜਦੋਂ ਤੁਸੀਂ ਬਹੁਤਾ ਜ਼ਿਆਦਾ, ਮੰਨ ਲਓ ਸੀਰੀਅਸਲੀ ਲੈ ਲਓ, ਮੰਨ ਲਓ ਤੁਸੀਂ ਬਹੁਤ ਜ਼ਿਆਦਾ ਹੀ ਉਸ ਚੀਜ਼ ਨੂੰ ਲੈ ਕੇ ਉਹ ਹੋ ਗਏ ਨਾ ਵੀ ਹਾਂ ਆਪਾਂ ਯਾਰ ਆਹ ਚੀਜ਼ ਸਾਨੂੰ ਤੰਗ ਕਰਦੀ ਆ ਜਾਂ ਗੰਦੀ ਹੁੰਦੀ ਆ ਜਾਂ ਮਤਲਬ ਬਹੁਤ ਜ਼ਿਆਦਾ ਹੀ ਸਾਫ਼ ਸਫਾਈ ਜਿਹੜੇ ਪਸੰਦ ਕਰਦੇ ਆ
1: ਉਹ ਸੀੜੀ, ਹਾਂ ਕਹਿ ਲਓ ਇੱਕ ਹਿਸਾਬ
0: ਇਹੋ ਜਿਹਾ ਟਾਈਪ ਹੀ, ਅਤੇ ਉਹ ਫਿਰ ਕਰ ਲੈਂਦੇ ਆ ਉਹ ਤਾਂ ਮਤਲਬ ਕਹਿ ਲਓ ਥੋੜ੍ਹਾ ਥੋੜ੍ਹਾ ਜਿਹਾ ਤਾਂ ਆਪਾਂ ਵੀ ਹੋ ਗਏ ਹਾਂ, ਜਿੱਦਾਂ ਪਹਿਲੀਆਂ ਦੇ ਵਿੱਚ ਨਹੀਂ ਪ੍ਰਵਾਹ ਮਾਰੀ ਦੀ, ਪਲੇਟ ਫੜੀ ਪਾਇਆ ਰੋਟੀ ਕੜਾ ਮੱਖਣ, ਹੁਣ ਤਾਂ ਆਪਾਂ ਵੀ ਕਰਨ ਲੱਗ ਪਏ।

0: ਸ਼ੀ ਫੜੀਦਾ ਪੂੰਜੀਦਾ ਹੁਣ ਤਾਂ ਆਪਣੇ ਤੇ ਵੈਸੇ ਰੋਣ ਲੱਗ ਪਿਆ।
1: ਹਾਂ ਇਹ ਹੁੰਦਾ ਇਹ ਹੁੰਦਾ ਇਹ ਵਾਲੀ ਜਿਹੜਾ ਟਿਸ਼ੂ ਵਾਲਾ ਨਾ ਮੈਨੂੰ ਤੁਸੀਂ ਉੱਥੇ ਲੈ ਗਏ ਬੜਾ ਰਿਵਾਇੰਡ ਦੇ ਅੰਦਰ ਮੇਰੇ ਭੂਆ ਜੀ ਨੇ ਉਹ ਬਹੁਤ ਹੈਲਥ ਓਵਰਲੀ ਹੈਲਥ ਕੌਨਸ਼ੀਅਸ ਨੇ ਤੇ ਮਾਈ ਫਾਦਰ
0: ਸਾਰੀਆਂ ਇਦਾਂ ਨਹੀਂ ਪਤਾ ਨਹੀਂ ਜਾਂ ਆ ਕੇ ਉਹ ਮਤਲਬ ਭਰਾਵਾਂ ਦੇ ਘਰ ਇਦਾਂ ਫੀਲ
1: ਜਾਂ ਫਿਰ ਇਸ ਤਰ੍ਹਾਂ ਹਨਾ ਤੇ ਉਹਨਾਂ ਨੂੰ ਹੋਣਾ ਕਿ ਜਿਹੜੀ ਆਪਣੀ ਸਭ ਤੋਂ ਬਚਪਨ ਤੋਂ ਫੇਵਰੇਟ ਦੁਕਾਨ ਨਾ ਉੱਥੋਂ ਪੂਰੀਆਂ ਛੋਲੇ ਹਨਾ ਲੈ ਕੇ ਆਉਣਾ ਤੇ ਫਾਦਰ ਸਾਹਿਬ ਲੈ ਕੇ ਜਾਣ। ਅੱਛਾ ਮੇਰੇ ਫਾਦਰ ਮਤਲਬ ਪੈਸ਼ਨੇਟ ਸੀਗੇ ਪੂਰੀਆਂ ਵਗੈਰਾ ਖਾਣ ਵਾਸਤੇ ਕਿ ਉਹਨਾਂ ਦਾ ਪੈਸ਼ਨ ਹੁੰਦਾ ਸੀ ਕਿ ਲੈ

0: ਜੋ ਤੁਸੀਂ ਗੱਲ ਕੀਤੀ ਕਿ ਉਹ ਉਹਨੂੰ ਨਾ ਫਸਾ ਕੇ ਪੂਰੀ ਪੂਰੀ ਨੂੰ, ਫਿਰ ਉਹਦੇ ਤੇ ਲਗਾਉਣਾ ਆਹ ਨੈਪਕਿਨ ਜਿਹਾ ਕਿ ਸਾਰਾ ਆਇਲ ਨਿਕਲ ਜਾਵੇ। ਉਹ ਫਾਦਰ ਸਾਹਿਬ ਮੇਰੇ ਬਹੁਤ ਈਗੋ ਤੇ ਲੈਂਦੇ ਕਿ ਯਾਰ ਆਹ ਤਾਂ ਤੂੰ ਗਲਤ ਕਰ ਰਹੀ ਆ ਖਾਣੇ ਦੇ ਨਾਲ, ਏਦਾਂ ਨਾ ਕਰ।
1: ਪਤਾ ਲੱਗਾ ਤੂੰ ਆਇਲ ਨਿਕਲ ਗਿਆ ਤੇ ਟਿਸ਼ੂ ਵਿੱਚ ਚਮਕ ਗਿਆ।
0: ਟਿਸ਼ੂ ਵਿੱਚ ਹੀ ਹਾਂ, ਇਹ ਹੁੰਦਾ ਫਿਰ
1: ਉਦੋਂ ਟਿਸ਼ੂ ਵੀ ਤੇ ਏਦਾਂ ਦੇ ਹੁੰਦੇ ਉੱਥੇ,
0: ਬਿਲਕੁਲ
1: ਹੈ ਨਾ। ਉੱਥੇ ਉਹ ਵਿਚਾਰੇ ਪਏ ਪਏ ਕਰੀ ਹੱਥ ਪੂੰਝੋ ਤੇ ਉਹ ਮੁੜ ਕੇ ਹੱਥਾਂ ਨਾਲ ਉਹਨਾਂ ਨੂੰ ਪੂੰਝਣ ਲਈ ਫਿਰ ਹੱਥ ਧੋਣੇ
0: ਪੈਣੇ, ਫਿਰ ਹੱਥ ਧੋਣੇ ਪੈਣੇ।
1: ਉੱਥੇ ਤੇ ਵੀ ਮਸਲਾ ਹੈਗਾ ਵਾ, ਵੇਖ ਲਓ ਆਪਣਾ ਐਡਾ ਦੇਸ਼ ਆ, ਐਡਾ ਐਡਵਾਂਸ, ਪਰ ਆਮ ਤੌਰ ਦੇ ਉੱਤੇ ਤੁਸੀਂ ਵੇਖੋ ਤੇ ਟਿਸ਼ੂ ਵੀ ਹਲੇ ਜਿਹੜੇ ਉਹ ਘਟੀਆ ਦਰਜੇ ਦੇ ਰੱਖੇ ਜਾਂਦੇ ਹਰ ਇੱਕ ਹਰ ਇੱਕ ਥਾਂ ਦੇ ਉੱਤੇ ਹੀ। ਲਗਭਗ ਤੁਹਾਨੂੰ ਇੱਦਾਂ ਦੇ ਮਿਲਣਗੇ ਜਿਹੜੇ ਤੁਸੀਂ ਉਹ ਆਪਣੇ ਦੂਸਰੇ ਫੇਸ਼ੀਅਲ ਟਿਸ਼ੂਜ਼ ਉਹ ਵੀ ਇੱਕ ਅੱਧੇ ਨਾਲ ਨਹੀਂ ਸਰਦਾ।
0: ਮੇਰੇ ਖਿਆਲ ਨਾਲ ਮਾਇੰਡ ਸੈੱਟ ਪ੍ਰੋਬਲਮ ਹੈ। ਤੁਸੀਂ ਇੱਥੇ ਵੀ ਜਾ ਕੇ ਵੇਖੋ, ਮੈਂ ਕਿਸੇ ਰੈਸਟੋਰੈਂਟ ਨੂੰ ਕਾਲ ਆਊਟ ਨਹੀਂ ਕਰਾਂਗਾ, ਪਰ ਕਟਲਰੀ ਵੱਲੋਂ ਜਾਂ ਸਰਵਿਸ ਵੱਲੋਂ ਮਤਲਬ ਉਹ ਤਵੱਜੋ ਨਹੀਂ ਦਿੱਤੀ ਜਾਂਦੀ। ਮੇਰੇ ਖਿਆਲ ਨਾਲ ਅੱਜ ਵੀ ਮੇਜਰ ਪੁਆਇੰਟ ਇਹ ਹੈ ਕਿ ਬੰਦੇ ਨੇ ਤਾਂ ਖਾਣਾ ਹੀ ਖਾਣਾ ਨਾ, ਕਿ ਖਾਣਾ ਦੇ ਦਿਓ।
1: ਕੋਸਟ ਕਟਿੰਗ ਹੈ ਨਾ,
0: ਹਾਂ ਕੋਸਟ ਕਟਿੰਗ
1: ਚੋਂ ਬਚਾਉਣ ਦੀ ਕੋਸ਼ਿਸ਼ ਕਰਦੇ ਹੋ ਤੁਸੀਂ। ਸੋ ਖੈਰ ਆਪਣਾ ਉਹਦੇ ਜਦੋਂ ਆਪਾਂ ਗੱਲ ਕਰ ਰਹੇ ਹਾਂ ਪਿੱਛੋਂ ਪਿਛਲੇ ਸਮੇਂ ਦੇ ਵਿੱਚ ਆਪਾਂ ਘਰ ਹੀ ਬਣਾ ਲੈਂਦੇ ਹਾਂ ਜਾਂ ਫਿਰ ਮੰਗਾਉਂਦੇ ਹਾਂ, ਤਾਂ ਵੱਧ ਫੜ ਕੇ ਆਪਾਂ ਲੈ ਆਉਂਦੇ ਹਾਂ ਨਾ। ਅਤੇ ਹੁਣ ਅੱਜ ਦੀ ਡੇਟ ਦੇ ਵਿੱਚ ਸਾਨੂੰ ਘਰ ਬੈਠਿਆਂ ਸਾਰਾ ਕੁਛ ਮਿਲ ਜਾਂਦਾ,
0: ਬਿਲਕੁਲ ਠੀਕ,
1: ਆਪਾਂ ਘੱਟ ਹੀ ਜਾਂਦੇ ਹਾਂ ਆਪਾਂ ਘਰੋਂ। ਸੋ ਇਹ ਇਹ ਉਹ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਨਾ ਸਾਨੂੰ ਘਰੋਂ ਨਿਕਲਣ ਤੋਂ ਵੀ ਰੋਕਦੀਆਂ ਨੇ, ਸਾਨੂੰ ਹੌਲੀ ਹੌਲੀ ਢੀਠ ਬਣਾਉਂਦੀਆਂ ਨੇ, ਹੈ ਨਾ, ਸਾਨੂੰ ਹੌਲੀ ਹੌਲੀ ਲਗਰਜ ਬਣਾਉਂਦੀਆਂ ਨੇ, ਸਾਨੂੰ ਹੌਲੀ ਹੌਲੀ ਆਲਸੀ ਬਣਾਉਂਦੀਆਂ ਨੇ। ਅਤੇ ਆਪਾਂ ਜ਼ਿਆਦਾ ਸਮਾਂ ਉਹ ਸੋਚਦੇ ਹਾਂ ਵੀ ਆਪਾਂ ਹੁਣ ਘਰ ਬੈਠੇ ਰਹੀਏ, ਜਦਕਿ ਅੱਜ ਵੀ ਜਦੋਂ ਤੁਸੀਂ ਰਿਲਾਈਜ਼ ਕਰੋਗੇ ਨਾ ਤੁਸੀਂ ਘਰੋਂ ਜੇ ਨਿਕਲ ਪੈਂਦੇ ਹੋ ਕੁਛ ਨਾ ਕੁਛ ਲੈਣ, ਉਸ ਤੋਂ ਬਾਅਦ ਤੁਸੀਂ ਫਰੈਸ਼ ਫੀਲ ਕਰਦੇ ਹੋ। ਇੱਕ ਵਾਰੀ ਸਿਰਫ ਇੱਕ ਵਾਰੀ ਦਾ ਢੀਠ ਪਾਉਣਾ ਹੁੰਦਾ, ਇਸ ਲਾਈਕ ਜਿੱਦਾਂ ਆਪਾਂ ਮੰਨ ਲਓ ਮੰਜੇ ਤੋਂ ਉੱਠਣ ਲੱਗਿਆਂ ਬਿਸਤਰੇ 'ਚੋਂ ਨਿਕਲਣ ਲੱਗਿਆਂ ਆਪਾਂ ਥੋੜ੍ਹਾ ਢੀਠ ਪਾਉਣਾ ਸ਼ੋਅ ਕਰਦੇ ਹਾਂ, ਪਰ ਇੱਕ ਵਾਰੀ ਨਿਕਲ ਪਈਏ ਤਾਂ ਉਸ ਤੋਂ ਬਾਅਦ ਫਿਰ ਆਪਾਂ ਸੋਚਦੇ ਹਾਂ ਵੀ ਕੱਲ੍ਹ ਨਹੀਂ ਇਹ ਕੰਮ ਕਰਨਾ, ਇਹ ਉੱਦਾਂ ਦਾ ਕੰਮ ਹੈ ਨਾ। ਅਤੇ ਉਸ ਇਹ ਇਹ ਇੱਕ ਰੀਜ਼ਨ ਹੈ, ਵੈਸੇ ਚਲੋ ਹੋਰ ਵੀ ਬਥੇਰੇ ਨੇ, ਪਰ ਇਹ ਉਹਨਾਂ ਰੀਜ਼ਨਾਂ ਦੇ ਵਿੱਚੋਂ ਇੱਕ ਹੈ ਜਿਹੜਾ ਸਾਨੂੰ ਘਰ ਤੱਕ ਬੰਨ੍ਹ ਕੇ ਰੱਖਦਾ। ਅਤੇ ਉਹਦੇ ਨਾਲ ਬਹੁਤ ਸਾਰੇ ਜਿਹੜੇ ਨੁਕਸਾਨ ਵੀ ਹੁੰਦੇ ਨੇ ਸੁਸਾਇਟੀ ਦੇ, ਬਹੁਤ ਸਾਰੇ ਜਿਹੜੇ ਆ ਫਾਇਦੇ ਤਾਂ ਹੈ ਹੀ ਨੇ, ਉਹ ਚਲੋ ਸਾਨੂੰ ਪਤਾ ਹੀ, ਪਰ ਨੁਕਸਾਨ ਇਹ ਹੁੰਦੇ ਆ ਵੀ ਸਾਡਾ ਮਿਲਵਰਤਨ ਵੀ ਘੱਟ ਰਿਹਾ ਲੋਕਾਂ ਦੇ ਨਾਲ। ਪਹਿਲਾਂ ਜਿੱਥੇ ਆਪਾਂ ਘਰੋਂ ਨਿਕਲਦੇ ਹਾਂ ਅਤੇ ਰਾਹ ਦੇ ਵਿੱਚ 100 ਕੋਈ ਹੈਲੋ ਹਾਏ ਕਿਤੇ ਮਤਲਬ ਢਾਬੇ ਵਾਲੇ ਨੂੰ ਮਿਲ ਪੈਣਾ, ਉੱਥੇ ਕੋਈ ਹੋਰ ਚਾਰ ਮਿਲ ਪੈਣੇ, ਇੱਧਰ ਉੱਧਰ ਕਿਸੇ ਨਾਲ ਹੈਲੋ ਹਾਏ, ਜਿੰਨਾ ਚਿਰ ਤੁਹਾਡਾ ਨਹੀਂ ਤੁਹਾਡਾ ਪੈਕ ਹੋ ਰਿਹਾ ਉਹਨਾਂ ਚਿਰ ਇਹ ਥੋੜ੍ਹੀ ਹੈ ਵੀ ਤੁਸੀਂ ਫੋਨ 'ਤੇ ਲੱਗੇ ਰਹਿਣਾ, ਉਦੋਂ ਤਾਂ ਨਹੀਂ ਸੀ ਇਹ ਕੰਮ, ਹੈ ਨਾ, ਉਦੋਂ ਤਾਂ ਤੁਸੀਂ ਉੱਥੇ ਹੀ ਹੋ, ਤੁਸੀਂ ਪ੍ਰੈਜੈਂਟ ਹੋ ਉੱਥੇ, ਅਤੇ ਤੁਸੀਂ 100 ਲੰਘਦੇ ਵੜਦੇ ਨਾਲ ਤੁਹਾਡੀ ਹੈਲੋ ਹਾਈ ਵੀ ਹੋ ਜਾਂਦੀ। ਹੁਣ ਉਹ ਵੀ ਚੀਜ਼ਾਂ ਘਟਦੀਆਂ ਜਾ ਰਹੀਆਂ, ਜੋ ਕਿ ਸੁਸਾਇਟੀ ਦਾ ਇਹ ਵੀ ਇੱਕ ਵੱਡੀ ਸਮੱਸਿਆ ਵਾ ਇਸ ਸਮੇਂ, ਕਿਉਂਕਿ ਆਪਸ ਵਿੱਚ ਤਾਲਮੇਲ ਘੱਟ ਰਿਹਾ। ਮੰਨ ਲਓ ਆਪਾਂ ਬੱਸਾਂ 'ਚ ਜਾਂਦੇ ਹਾਂ, ਆਪਾਂ ਟ੍ਰੇਨਾਂ 'ਚ ਜਾਂਦੇ ਹਾਂ, ਅਤੇ ਉੱਥੇ ਆਪਾਂ ਅਕਸਰ ਹੀ ਇਹ ਚੀਜ਼ ਨੋਟ ਕਰਦੇ ਹਾਂ ਵੀ ਕਿਸੇ ਨੂੰ ਕਿਸੇ ਦੇ ਨਾਲ ਕੋਈ ਸਰੋਕਾਰ ਨਹੀਂ।
0: ਬਿਲਕੁਲ, ਇਹ ਤੱਕ ਨਹੀਂ ਪਤਾ ਨਾਲ ਦਾ ਬੰਦਾ ਬੈਠਾ ਕੌਣ ਪਿਆ, ਜੈਂਡਰ ਤੱਕ ਨਹੀਂ ਕਈ ਵਾਰੀ ਪਤਾ ਹੁੰਦਾ ਕਿ ਕੰਨ 'ਚ ਲਾਈਆਂ ਹੋਈਆਂ ਆਪਾਂ ਟੂਟੀਆਂ ਅਤੇ ਫੋਨ ਚਲਾ ਰਹੇ ਹਾਂ,
1: ਜੈਂਡਰ 'ਤੇ ਲੱਗ ਜਾਂਦਾ
0: ਇਹ ਮੈਂ ਇਸ ਕਰਕੇ ਬੋਲਿਆ ਜੀ,
1: ਇਹ ਤਾਂ ਜ਼ਿਆਦਾ ਹੋ ਗਿਆ,
0: ਨਹੀਂ ਨਹੀਂ ਹੁੰਦਾ,
1: ਕਈਆਂ ਦਾ ਹੁੰਦਾ, ਕਈਆਂ ਦਾ ਜਿੰਨਾ ਹੇਅਰ ਸਟਾਈਲ ਉੱਦਾਂ ਦਾ ਬਣਾਇਆ ਜਾਂ ਲੀੜੇ ਕੱਪੜੇ,
0: ਬੰਦੇ ਨੂੰ ਪਤਾ ਨਹੀਂ ਲੱਗਾ ਆਪਣੀ ਸੁਧ ਬੁੱਧ 'ਚ ਕਿ ਗਾਣੇ ਚੱਲੀ ਜਾਂਦੇ ਪਏ। ਗੇਮਿੰਗ ਕਲਚਰ ਬੜਾ ਆ ਗਿਆ ਨਾ ਹੁਣ, ਉਹ ਵੀ ਕਿੰਨਾ ਕੁਛ ਚੱਲਦਾ। ਮੇਰੇ ਖਿਆਲ ਨਾਲ ਐਵਰੀਥਿੰਗ ਇਜ਼ ਡਿਜ਼ਾਈਨਡ ਫੋਰ ਅਸ ਕਿ ਆਪਾਂ ਹੁਣ ਘੱਟ ਤੋਂ ਘੱਟ ਕੋਸ਼ਿਸ਼ ਕਰੀਏ ਲੋਕਾਂ ਨਾਲ ਮਿਲਣ ਵਰਤਣ ਦੀ,
1: ਨਾ ਹੀ ਹੋ ਜਾਏ ਆਪਾਂ ਕਹਿੰਦੇ ਵੀ ਲੋੜ ਹੀ ਨਾ ਪਵੇ,
0: ਕਿ ਆਪਾਂ ਆਪਣੇ ਕੰਮ ਕਾਰ ਵੀ ਦੇਖ ਲਓ ਬਹੁਤ ਘੱਟ ਕਿੱਤੇ ਰਹਿ ਗਏ ਨੇ ਜਿਹਦੇ ਅੰਦਰ ਤਾਂ ਇੱਕ ਤਾਂ ਆਫਿਸ ਇਨਵਾਇਰਮੈਂਟ ਦੀ ਕੋਈ ਗੁੰਜਾਇਸ਼ ਹੈ, ਜਿੱਥੇ ਹੈ ਉਹ ਵੀ ਹੁਣ ਕਿਉਂਕਿ ਲੈਪਟਾਪ ਬੇਸਡ ਨੇ ਹਰ ਕੋਈ, ਜਿਸ ਤਰ੍ਹਾਂ ਆਪਾਂ ਗੱਲ ਕੀਤੀ ਕੋਸਟ ਕਟਿੰਗ ਦੀ, ਹੈ ਨਾ, ਹੁਣ ਉਹ ਵੀ ਕਹਿ ਦਿੰਦੇ ਕਿ ਹਾਈਬ੍ਰਿਡ ਸਿਸਟਮ ਹੈ ਬਈ ਕਿ ਹਫ਼ਤੇ 'ਚ 2 ਕੁ ਦਿਨ ਆ ਜਾਓ, ਹੈ ਨਾ, ਬਾਕੀ ਦੇ 3 ਦਿਨ ਤਾਂ ਤੁਸੀਂ ਘਰੋਂ ਵੀ ਕਰ ਸਕਦੇ ਹੋ, ਟਾਰਗੇਟ ਮਿਲ ਗਿਆ, ਪ੍ਰੋਜੈਕਟ ਮਿਲ ਗਿਆ। ਹੁਣ ਸਾਰੇ ਸੋਫਟਵੇਅਰ ਆ ਗਏ ਕਿ ਜਿਹੜਾ ਵੀ ਮਾਲਕ ਆ ਜਿੱਥੇ ਬੈਠਾ ਉਹ ਦੇਖ ਸਕਦਾ ਕਿ, ਹੈ ਨਾ, ਕਿ ਤੁਹਾਡਾ ਕੰਮ ਹੋ ਰਿਹਾ ਨਹੀਂ ਹੋ ਰਿਹਾ, ਜਾਂ ਫਿਰ ਵੈਸੇ ਟਾਰਗੇਟ ਆ ਕਿ ਬਾਈ ਤੂੰ 9 ਦਿਨਾਂ 'ਚ ਕੰਪਲੀਟ ਕਰਨਾ, ਤੂੰ ਰਾਤ ਕਰ ਦਿੰਦੇ ਕਰ ਕੁਛ ਕਰ। ਸੋ ਅਲਟੀਮੇਟਲੀ ਜੋ ਗੱਲ ਆਪਾਂ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਜਾਂ ਫਿਰ ਕਰਦੇ ਪਏ ਹਾਂ, ਜੋ ਆਪਾਂ ਤੁਹਾਡੇ ਨਾਲ ਵੀ ਅੱਗੋਂ ਚਾਹਵਾਂਗੇ ਕਿ ਤੁਸੀਂ ਵੀ ਅੱਗੋਂ ਸਾਂਝ ਪਾਓ ਸਾਡੇ ਨਾਲ ਓਵਰ ਫੋਨ ਅਤੇ ਮੈਸੇਜ ਨਾਲ ਜਾਂ ਫੋਨ ਕਾਲ ਕਰਕੇ, ਉਹ ਇਹ ਹੈ ਕਿ ਮੈਂਟਲ ਹੈਲਥ ਆਸਟ੍ਰੇਲੀਆ ਦੀ ਇੱਕ ਰਿਪੋਰਟ ਆਈ ਹੈ ਅਕਤੂਬਰ ਦੀ, ਅਤੇ ਕੁਛ 13,000 ਤੋਂ ਉੱਪਰ ਜਿਹੜੇ ਘਰ ਨੇ ਉਹਨਾਂ ਦੇ ਉੱਪਰ ਉਹਨਾਂ ਨੇ ਸ਼ੋਧ ਕੀਤਾ, ਅਤੇ ਉਹਦੇ 'ਤੇ ਇਹਨਾਂ ਨੇ ਇਹ ਕੱਢਿਆ, ਰਿਸਰਚ ਇਹ ਨਿਕਲੀ ਹੈ ਜੀ ਕਿ 64% ਲੋਕ ਸੁਸਾਇਟੀ ਤੋਂ ਆਪਣੇ ਆਪ ਨੂੰ ਡਿਸਕਨੈਕਟਡ ਪਾਉਂਦੇ ਨੇ। 35 ਤੋਂ 45 ਦੇ ਉਮਰ ਦੇ ਲੋਕ, ਜਿਨ੍ਹਾਂ ਲੋਕਾਂ ਨੂੰ ਆਪਾਂ ਅਕੁਇੰਟੈਂਸ ਕਹਿ ਦਿੰਦੇ ਹਾਂ ਕਿ ਜੋ ਤੁਹਾਡੇ ਇਮੀਜੀਏਟ ਯਾਰ ਮਿੱਤਰ ਜਾਂ ਫੈਮਿਲੀ ਨਹੀਂ,

0: ਉਹਨਾਂ ਤੋਂ ਇਲਾਵਾ ਹਫ਼ਤੇ 'ਚ ਇੱਕ ਵਾਰ ਵੀ ਨਹੀਂ ਕਿਸੇ ਇੱਕ ਇੱਦਾਂ ਦੇ ਬੰਦੇ ਨੂੰ ਮਿਲਦੇ ਜੋ ਸਿਰਫ ਜਾਣ ਪਛਾਣ ਦਾ ਹੋਵੇ, ਜਿਸ ਤੁਸੀਂ ਕਹਿੰਦੇ ਹੈਲੋ ਹਾਈ ਹੋ ਗਈ ਜਾਂ ਕੁਛ, ਅਤੇ ਸਿਰਫ ਮਤਲਬ ਸਭ ਤੋਂ ਮੇਜਰ ਇਹਦੇ ਅੰਦਰ ਪੁਆਇੰਟ ਇਹ ਆ ਜਾਂਦਾ ਕਿ ਕੁਛ 70% ਲੋਕ ਇਹ ਸਮਝਦੇ ਨੇ ਕਿ ਬਈ ਫੈਮਿਲੀ ਹੈ ਅਤੇ ਮਤਲਬ ਉਹ ਤੁਹਾਡੀ ਹੈਲਪ ਕਰ ਸਕਦੀ, ਪਰ ਤੁਸੀਂ ਸੁਸਾਇਟੀ ਤੋਂ ਜਾਂ ਜਿਸ ਕਮਿਊਨਿਟੀ 'ਚ ਰਹਿੰਦੇ ਹੋ ਉਸ ਕਮਿਊਨਿਟੀ ਤੋਂ ਤੁਸੀਂ ਕੋਈ ਬਹੁਤਾ ਉਮੀਦ ਨਹੀਂ ਰੱਖ ਸਕਦੇ। ਸੋ ਟਰੱਸਟ ਦਾ ਡੈਫੀਸਿਟ ਆ ਗਿਆ ਲੋਕਾਂ ਦੇ ਅੰਦਰ, ਅਤੇ ਇਕੱਲੇਪਨ ਦੇ ਅੰਦਰ ਕਹਿ ਲਓ, ਜਿਸ ਰੋਹੀ ਵਾਲੀ ਗੱਲ ਹੈ ਕਿ ਸ਼ਾਇਦ ਇਕੱਲਿਆਂ ਜੋ ਮੇਰੇ ਤੋਂ ਕੰਮ ਹੋ ਜਾਣਾ, ਮੈਂ ਵੀ ਗੁਆਂਢੀ ਨੂੰ ਮੈਂ ਜੇ ਬੁਲਾਇਆ ਨਹੀਂ ਕਦੀ ਸਾਲ ਤੋਂ ਮੈਂ ਹੁਣ ਵੀ ਨਾ ਬੁਲਾਵਾਂ, ਮੈਨੂੰ ਜਾਣ ਪਛਾਣ ਨਹੀਂ ਹੈ, ਸਮਥਿੰਗ ਲਾਈਕ ਦੈਟ। ਸੋ ਹੁਣ ਇਹ ਰਿਪੋਰਟ ਅੱਗੇ ਵੱਧ ਕੇ ਆਈ ਹੈ, ਅਤੇ ਇਹਦੇ ਅੰਦਰ ਇੱਕ ਇਹ ਵੀ ਚੀਜ਼ ਹੈ ਮੇਜਰ, ਜਿਹੜਾ ਇੱਕ ਹੋਰ ਵਧੀਆ ਪੁਆਇੰਟ ਆਇਆ ਇਹਦੇ ਅੰਦਰ ਕਿ ਕੁਛ ਲੋਕਾਂ ਨੇ 30% ਤੋਂ ਉੱਪਰ ਲੋਕਾਂ ਨੇ ਇਹ ਕਿਹਾ ਕਿ 10 ਸਾਲ ਪਹਿਲੇ ਉਹ ਜਿੰਨਾ ਕੱਪੜੇ ਆਪ ਨੂੰ ਸੁਸਾਇਟੀ ਦੇ ਨਾਲ ਜੁੜਿਆ ਪਾਉਂਦੇ ਸੀਗੇ, ਆਪਣੇ ਆਸ ਪਾਸ ਦਾ ਜੋ ਏਰੀਆ ਜਾਂ ਕਮਿਊਨਿਟੀ ਹੈ, ਸੈਂਸ ਆਫ ਕਮਿਊਨਿਟੀ ਹੈ, ਉਸ ਦੇ ਨਾਲ ਜਿੰਨਾ ਜੁੜਿਆ ਪਾਉਂਦੇ ਸੀਗੇ, ਹੁਣ ਨਹੀਂ ਪਾਉਂਦੇ।
1: ਹਾਂ, ਬੜੇ ਵੇਖੋ, ਇਹ ਤਾਂ ਬੜੇ ਸਾਰੇ ਰੀਜ਼ਨ ਨੇ ਜਿਹੜੇ ਸਾਨੂੰ ਰੋਕਦੇ ਨੇ ਇਹ ਚੀਜ਼ਾਂ ਕਰਨ ਤੋਂ, ਹੈ ਨਾ। ਇੱਕ ਤਾਂ ਚਲੋ ਸਾਡਾ ਆਪਣੇ ਆਪ ਦੇ ਵਿੱਚ ਸਰਬ ਗੁਣ ਸੰਪੰਨ ਹੋਣਾ ਹੋ ਗਿਆ, ਪਹਿਲੀਆਂ ਦੇ ਵਿੱਚ ਕੀ ਸੀ ਵੀ ਤੁਹਾਨੂੰ ਲੋੜ ਪੈਂਦੀ ਰਹਿੰਦੀ ਸੀ ਇੱਕ ਦੂਸਰੇ ਦੀ, ਹੈ ਨਾ। ਇੱਕ ਦੂਸਰੇ ਦੇ ਨਾਲ ਤੁਹਾਨੂੰ ਕੋਈ ਨਾ ਕੋਈ ਸਰੋਕਾਰ ਰਹਿੰਦਾ ਹੀ, ਹੋਰ ਨਹੀਂ ਕੁਛ। ਤਾਂ ਆਪਾਂ ਪਿੰਡਾਂ 'ਚ ਵੇਖੀਏ ਤਾਂ ਕੋਈ ਵੇਲੇ ਕੁਵੇਲੇ ਕਿਸੇ ਦੀ ਖੰਡ ਮੁੱਕ ਗਈ, ਕਿਸੇ ਦੀ ਪੱਤੀ ਮੁੱਕ ਗਈ, ਐਡਾ ਧਿਆਨ ਨਹੀਂ ਦਿੱਤਾ ਜਾਂਦਾ ਵੀ ਹਾਂ ਆਹ ਚੀਜ਼ ਜਿਹੜੀ ਹੈ ਸਾਡੇ ਕੋਲ ਸਰਪਲਸ ਪਈ ਰਹੇ। ਇੱਦਾਂ ਨਹੀਂ ਹੁੰਦਾ ਵੀ ਆਪਾਂ ਚੌਥੇ ਦਿਨ ਸ਼ੋਪਿੰਗ ਜਾਣਾ ਹੀ ਜਾਣਾ ਵਾ ਜਾਂ ਹਫ਼ਤੇ ਬਾਅਦ ਆਪਾਂ ਜਾਣਾ ਹੀ ਜਾਣਾ। ਉਹ ਇੱਕੇ ਵਾਰੀ ਤੁਸੀਂ ਲਿਆਂਦਾ ਵਾ ਬਲਕ ਦੇ ਵਿੱਚ, ਅਤੇ ਸੋ ਐਂਡ ਸੋ ਟਾਈਮ ਦੇ ਲਈ ਉਹ ਤੁਹਾਡਾ
0: ਵਰਤਿਆ,
1: ਉਹ ਚੀਜ਼ਾਂ ਚੱਲਣੀਆਂ, ਅਤੇ ਬੰਦੇ ਦਾ ਗੁਜ਼ਾਰਾ ਵੀ ਨਹੀਂ, ਤੁਸੀਂ ਬਾਹਰ ਨਿਕਲਣਾ ਵਾ, ਤੁਹਾਡੀ ਮਜਬੂਰੀ ਹੀ ਵੀ ਦੂਸਰਿਆਂ ਦੇ ਨਾਲ ਤੁਸੀਂ ਇੰਟਰੈਕਟ ਕਰਨਾ। ਫਿਰ ਦੂਸਰਾ ਵੱਡਾ ਇੱਕ ਕਾਰਨ ਮੈਨੂੰ ਇਹ ਵੀ ਲੱਗਦਾ ਕਿ ਜਦੋਂ ਤੁਸੀਂ ਕਿਸੇ ਨੂੰ ਬੁਲਾਉਂਦੇ ਹੀ ਨਾ, ਤਾਂ ਤੁਹਾਨੂੰ ਲਗਭਗ ਪਤਾ ਹੀ ਵੀ ਅੱਗੋਂ ਕਿਸੇ ਨੇ ਠੀਕ ਹੀ ਬੋਲ ਪੈਣਾ।
0: ਇਹ ਮੇਨ ਮੇਰੇ ਖਿਆਲ ਮੇਜਰ ਪੁਆਇੰਟ ਹੈ।
1: ਹੁਣ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦੇਣਾ, ਮੈਂ ਆਹ 2-3 ਦਿਨ ਹੋਏ ਮੇਰੇ ਨਾਲ ਹੋਇਆ, ਮੈਂ ਨਾ ਆਪਣਾ 7-11 ਕਿ ਕਿਹੜਾ ਸੀਗਾ, ਮੈਂ ਉੱਥੋਂ ਕੌਫੀ ਭਰ ਰਿਹਾ, ਇੱਕ ਹੀ ਮਸ਼ੀਨ ਸੀ, ਅਤੇ ਮੈਂ ਹੋਰ 3-4 ਜਣੇ ਸੀ, ਮੈਂ ਉਹਨਾਂ ਲਈ ਵੀ ਲੈਣੀ ਸੀ ਕੌਫੀ। ਸੋ ਮੈਂ ਜਦੋਂ ਤੀਸਰਾ ਇੱਕ ਕੱਪ ਭਰਨਾ, ਮੈਂ 4 ਮੈਂ ਟੋਟਲ ਰਹੇ ਕੱਪ, ਤੀਸਰਾ ਕੱਪ ਜਦੋਂ ਮੈਂ ਭਰਨਾ ਸ਼ੁਰੂ ਕੀਤਾ ਨਾ, ਤਾਂ ਮੇਰੇ ਪਿੱਛੇ ਇੱਕ ਭਾਈ ਸਾਹਿਬ ਆ ਕੇ ਖਲੋ ਗਏ, ਅਤੇ ਹੁਣ ਮੈਂ ਆਪਣਾ ਵਾਰੀ ਮੇਰੀ ਪਹਿਲਾਂ ਹੀ ਮੈਂ ਆਪਣਾ ਭਰਿਆ ਚੌਥਾ ਭਰਿਆ, ਅਤੇ ਮੈਨੂੰ ਲੱਗਾ ਯਾਰ ਵੀ ਇਹ ਪਿੱਛੇ ਖਲੋਤਾ ਹੈ ਨਾ, ਵੀ ਆਪਾਂ ਉਹਦਾ ਘੱਟ ਸੀ ਸੇਕ ਆਪਾਂ ਕਹਿ ਦਿੰਦੇ। ਮੈਂ ਕਿਹਾ ਵੀ ਸੋਰੀ ਤੈਨੂੰ ਵੇਟ ਕਰਨੀ ਪਈ, ਕਹਿੰਦਾ ਯੇ ਹੈ ਨਾ। ਹੁਣ ਤੁਸੀਂ ਜੇ ਵੇਖੋ ਤਾਂ ਇਹੋ ਜਿਹੇ ਹਾਲਾਤਾਂ 'ਚ ਇਹ ਚੀਜ਼ ਮੈਨੂੰ ਰੋਕਦੀ ਆ ਵੀ ਮੈਂ ਗਾਂਹ ਕਿਸੇ ਨਾਲ ਬੋਲਾਂ,
0: ਐਬਸੋਲੂਟ
1: ਮੈਂ ਕਹਾਂ ਕਿਸੇ ਨੂੰ ਕੁਛ, ਮੈਂ ਮਤਲਬ ਰਾਹ ਜਾਂਦੇ ਨੂੰ ਮੈਂ ਕਿਸੇ ਨੂੰ ਮੈਂ ਕਵਾਉਣ ਦੀ ਕੋਸ਼ਿਸ਼ ਕਰਾਂ, ਕਿਸੇ ਦੇ ਨਾਲ ਹਮਦਰਦੀ ਸ਼ੋਅ ਕਰਾਂ, ਜਦਕਿ ਮੇਰਾ ਉਹਦੇ ਨਾਲ ਕੋਈ ਲੈਣਾ ਦੇਣਾ ਨਹੀਂ। ਮੈਂ ਆਇਆ, ਮੇਰੀ ਵਾਰੀ ਪਹਿਲਾਂ ਵਾ, ਮੈਂ ਭਾਵੇਂ ਹੋਰ 10 ਕੱਪ ਭਰਾਂ, ਤੂੰ ਖਲੋਤਾ, ਤੇਰੀ ਪ੍ਰੋਬਲਮ ਹੈ, ਮੈਨੂੰ ਕੀ ਲੈਣਾ ਦੇਣਾ, ਤੂੰ ਲੇਟ ਹੋ ਰਿਹਾ ਨਹੀਂ ਲੇਟ ਹੋ ਰਿਹਾ, ਮੇਰੀ ਪ੍ਰੋਬਲਮ ਥੋੜ੍ਹੀ ਹੈ। ਪਰ ਉਹਦਾ ਰਵੱਈਆ ਇੱਦਾਂ ਦਾ ਸੀ ਕਿ ਆਹੋ ਤੂੰ ਮੈਨੂੰ ਲੇਟ ਕਰਾਇਆ। ਸੋ ਇਹ ਵੀ ਚੀਜ਼ਾਂ ਆਈ ਥਿੰਕ ਸਮਾਜ ਦੇ ਵਿੱਚ ਹੁਣ ਸਾਨੂੰ ਰੋਕਦੀਆਂ ਵਾ। ਆਪਾਂ ਕਹਿੰਦੇ ਵੀ ਯਾਰ ਆਪਣਾ ਮੂਡ ਜ਼ਰੂਰ ਖਰਾਬ ਕਰਨਾ, ਦਫ਼ਾ ਕਰੋ ਅੱਗੋਂ ਕੋਈ ਉਹੋ ਜਿਹਾ ਸੜੀਅਲ ਜਿਹਾ ਕੋਈ ਨਿਕਲਣਾ, ਹੈ ਨਾ। ਅਤੇ ਦੂਸਰੀ ਇੱਕ ਹੋਰ ਚੀਜ਼ ਇਹ ਆ ਕਿ ਇਸ ਤੋਂ ਵੀ ਪਹਿਲਾਂ ਕਿ ਤੁਸੀਂ ਕਿਸੇ ਨੂੰ ਕੁਛ ਕਹੋ ਜਾਂ ਕਿਸੇ ਦੇ ਨਾਲ ਤੁਸੀਂ ਕੋਈ ਕਿਸੇ ਕਿਸਮ ਦਾ ਕੋਈ ਵਾਰਤਾਲਾਪ ਕਰੋ, ਤੁਹਾਨੂੰ ਉਹਦੀ ਸ਼ਕਲ ਤੋਂ ਹੀ ਦੂਰੋਂ ਹੀ ਆਉਂਦਿਆਂ ਪਤਾ ਲੱਗ ਜਾਂਦਾ, ਹੁੰਦਾ ਹੀ ਹੈ ਨਾ। ਮੰਨ ਲਓ ਆਪਾਂ ਤੁਸੀਂ ਸੈਰ ਕਰਨ ਡੇ ਹੋ, ਰਾਖੜੇ ਜਾਣ ਡੇ, ਤੁਸੀਂ ਸ਼ੋਪਿੰਗ ਸੈਂਟਰ ਦੇ ਵਿੱਚ ਹੋ, ਅਤੇ ਕਾਫ਼ੀ ਹੱਦ ਤੱਕ ਤੁਹਾਨੂੰ ਪਤਾ ਲੱਗ ਹੀ ਜਾਂਦਾ ਨਾ ਵੀ ਅਗਲਾ ਬੰਦਾ ਤੁਹਾਡੇ ਨਾਲ ਇੰਟਰੈਕਟ ਕਰਨਾ ਚਾਹ ਰਿਹਾ ਜਾਂ ਨਹੀਂ ਕਰਨਾ ਚਾਹ ਰਿਹਾ। ਬਹੁਤ ਲੋਕ ਤੁਸੀਂ ਵੇਖੋਗੇ ਤੁਹਾਡੇ ਨਾਲ ਆਈ ਕੰਟੈਕਟ ਹੀ ਨਹੀਂ ਕਰਨਗੇ। ਹੁਣ ਜ਼ਿਆਦਾਤਰ ਜਿਹੜੀ ਫਸਟ ਇੰਟਰੈਕਸ਼ਨ ਆ ਉਹ ਤਾਂ ਇਹੋ ਹੀ ਹੁੰਦੀ ਨਾ, ਮੰਨ ਲਓ ਬੰਦਾ ਸਾਹਮਣੇ ਤੁਰਿਆ ਆ ਰਿਹਾ ਅਤੇ ਤੁਸੀਂ ਮਾੜਾ ਜਿਹਾ ਸਿਰ ਮਾਰ ਦਿਓਗੇ, ਹੈ ਨਾ। ਇਹਦੀ ਤਾਂ ਕੋਈ ਲੈਂਗੁਏਜ ਨਹੀਂ ਗੀ, ਇਹ ਤਾਂ ਪੰਜਾਬੀ ਬੰਦਾ ਵੀ ਇੱਦਾਂ ਹੀ ਕਰਦਾ ਵਾ, ਅੰਗਰੇਜ਼ੀ ਵਾਲੇ ਵੀ ਇੱਦਾਂ ਹੀ ਕਰਦੇ, ਹਿੰਦੀ ਵਾਲੇ ਵੀ ਇੱਦਾਂ ਹੀ ਕਰਦੇ, ਹੈ ਨਾ। ਤੁਸੀਂ ਜੇ ਮੰਨ ਲਓ ਅਗਲਾ ਹੁਣ ਕਈ ਵਾਰੀ ਇਹ ਹੁੰਦਾ ਵਾ ਵੀ ਤੁਸੀਂ ਹਲਕਾ ਜਿਹਾ ਤੁਸੀਂ ਹੈਲੋ ਹਾਈ ਕੀਤੀ, ਸਿਰ ਮਾਰਿਆ, ਅਤੇ ਅਗਲਾ ਤੁਹਾਨੂੰ ਬੋਲ ਕੇ ਵੀ ਉਹਦਾ ਆਨਸਰ ਕਰ ਦਿੰਦਾ,
0: ਹਾਂ ਬਿਲਕੁਲ,
1: ਹੈ ਨਾ, ਹੈਲੋ ਸਰ, ਹਾਓ ਆਰ ਯੂ, ਹੋਪ ਯੂ ਹੈਵ ਅ ਨਾਈਸ ਡੇ, ਜੋ ਵੀ ਮਤਲਬ ਅਗਲੇ ਦਾ ਵਾ ਉਹ ਤੁਹਾਨੂੰ, ਅਤੇ ਉਹ ਚੀਜ਼ ਤੁਹਾਡੀ ਫਰਦਰ ਅੱਗੇ ਥੋੜ੍ਹੀ ਜਿਹੀ ਕਮਿਊਨੀਕੇਸ਼ਨ ਤੋਰ ਦਿੰਦੀ ਹੈ, ਹੈ ਨਾ। ਅਤੇ ਪਰ ਦੂਸਰੇ ਪਾਸੇ ਇੱਕ ਆ ਵੀ ਜਿਹਨੇ ਤੁਹਾਡੇ ਨਾਲ ਆਈ ਕੰਟੈਕਟ ਹੀ ਨਹੀਂ ਕੀਤਾ, ਦੂਸਰਾ ਜਿਹਨੇ ਤੁਹਾਡੇ ਨਾਲ ਆਈ ਕੰਟੈਕਟ ਕੀਤਾ ਵਾ ਅਤੇ ਉਹਨੇ ਇਸ ਤਰੀਕੇ ਦੇ ਨਾਲ ਕੀਤਾ ਵਾ ਵੀ ਤੁਹਾਡੀ ਉਹ ਐਂ ਸੋ ਵੇਖ ਵੀ ਲੈਂਦਾ ਵਾ ਤੇ ਤਾਂ ਵੀ ਤੁਹਾਡੇ ਵੱਲ ਘੂਰਦਾ ਘੂਰਦਾ ਗਾਂ ਲੰਘ ਜਾਂਦਾ ਵੀ ਮੈਂ ਤੈਨੂੰ ਜਾਣਦਾ ਤੇ ਨਹੀਂ ਹਾਂ, ਤੂੰ ਹੁੰਦਾ ਕੌਣ ਹੈ
0: ਹੈਨਾ, ਇਹ ਫੈਕਟ ਆ।
1: ਇਹ ਚੀਜ਼ਾਂ ਰੋਕਦੀਆਂ ਨੇ ਸਾਨੂੰ ਫਿਰ ਅਟਰੈਕਟ ਕਰ ਦਿਉ। ਅਤੇ ਫਿਰ ਅਜੋਕੀ ਸੁਸਾਇਟੀ 'ਚ ਇੱਦਾਂ ਦੇ ਸਰਵੇ ਆਉਣਗੇ ਹੀ, ਮੈਨੂੰ ਤਾਂ ਲੱਗਦਾ 60% ਤੋਂ ਵੀ ਵਧੇਰੇ ਹੋ ਗਿਆ ਵਾ ਇਹ ਕੰਮ।
0: ਮੇਰੇ ਖਿਆਲ ਨਾਲ ਜੋ ਤੁਸੀਂ ਹੁਣੇ ਕਿਹਾ ਨਾ, ਬਹੁਤ ਵਧੀਆ ਪੁਆਇੰਟ ਸੀ। ਇਹਦੇ ਅੰਦਰ ਇੱਕ ਇਹ ਵੀ ਚੀਜ਼ ਹੈ ਨਾ ਕਿ ਸ਼ਾਇਦ ਪਹਿਲੇ ਸਮੇਂ ਦੇ ਅੰਦਰ ਇਹ ਜ਼ਿਆਦਾ ਸੀਗਾ ਕਿ ਇੱਕ ਸੁਸਾਇਟੀ ਦੇ ਅੰਦਰ ਇੱਕ ਹੁੰਦਾ ਨਾ ਅਨਸੈਡ ਰੂਲ, ਇੱਕ ਅਨਸੈਡ ਓਨਰਸ਼ਿਪ ਇਹ ਹੁੰਦੀ ਸੀ ਕਿ ਯਾਰ ਚੱਲ ਮੈਂ ਹੈਲਪ ਕਰ ਦਿੰਦਾ ਹੈ ਨਾ। ਹੁਣ ਇਹ ਵਾਲੀ ਅਨਸੈਡ ਓਨਰਸ਼ਿਪ ਹੋ ਗਈ ਕਿ ਤੁਸੀਂ ਮੇਰੇ ਲਈ ਕੀ ਕਰ ਸਕਦੇ ਹੋ। ਮਤਲਬ ਉਹ ਇੱਕ ਥਿਊਰੀ ਹੈ ਨਾ ਕੈਟਸ ਐਂਡ ਡੋਗ ਵਾਲੀ ਕਿ ਜਿਹੜੀ ਬਿੱਲੀ ਹੈ ਉਹ ਆਪਣਾ ਹੀ ਵੇਖਦੀ ਹੈ, ਉਹਨੂੰ ਕੁਛ ਲੈਣਾ ਦੇਣਾ ਨਹੀਂ ਬਾਕੀ ਸਾਰਿਆਂ ਨਾਲ। ਹਾਂ, ਜੇ ਬਿੱਲੀ ਖੁਸ਼ ਹੈ ਆਪਣੇ ਮਾਲਕ ਤੋਂ ਕਿ ਉਹ ਸਹੀ ਤਰ੍ਹਾਂ ਮੇਰੀ ਦੇਖ ਰੇਖ ਕਰ ਰਿਹਾ, ਫਿਰ ਉਹ ਮਾਲਕ ਨੂੰ ਇਨ ਰਿਟਰਨ ਥੋੜ੍ਹਾ ਜਿਹਾ ਪਿਆਰ ਦੇ ਦੇਗੀ। ਪਰ ਕੁੱਤਿਆਂ ਨੂੰ ਇਸ ਤਰ੍ਹਾਂ ਨਹੀਂ ਹੁੰਦਾ ਹੈ ਨਾ। ਕੁੱਤੇ ਦਾ ਮਤਲਬ ਉਹਨਾਂ ਨੂੰ ਇੱਕ ਵਾਰੀ ਰੋਟੀ ਪਾ ਦਿਉ, ਪਾਗਲ ਦੀਵਾਨੇ ਹੋ ਜਾਂਦੇ ਹੈ ਨਾ। ਮੇਰੇ ਖਿਆਲ ਨਾਲ ਡੋਗਸ ਤੋਂ ਸੁਸਾਇਟੀ ਕੈਟਸ ਵੱਲ ਆ ਗਈ ਕਿ ਹੁਣ ਲੋਕ ਇਸ ਨਜ਼ਰੀਏ ਨਾਲ ਤੁਹਾਨੂੰ ਵੇਖਦੇ ਕਿ ਯਾਰ ਜਿਸ ਤਰ੍ਹਾਂ ਤੁਸੀਂ ਕਹਿਣਾ ਯਾ ਨਾ, ਉਹ ਐਕਸਪੈਕਟ ਕੀ ਕਰ ਰਿਹਾ ਹੋਣਾ ਬੰਦਾ ਹੈ ਨਾ। ਉਹ ਐਕਸਪੈਕਟ, ਅੱਛਾ ਜੇ ਤੁਸੀਂ ਕਹਿ ਤਾਂ ਉਹ ਤੁਹਾਡੀ ਕਰਟਸੀ ਇਹ ਗੁੱਡ ਆ ਕਿ ਤੁਸੀਂ ਇਹ ਕਹਿ ਤਾ, ਤੁਸੀਂ ਨਾ ਕਿਹਾ ਹੁੰਦਾ ਉਹਨੇ ਤਦ ਕੀ ਸੋਚਣਾ ਸੀਗਾ, ਤੁਸੀਂ ਇਹ ਸੋਚੋ। ਸ਼ਾਇਦ ਲੋਕ ਵੈਸੇ ਹੀ ਨਾ, ਮਤਲਬ ਇੱਕ ਆਊਟ ਆਫ ਫਰਸਟ੍ਰੇਸ਼ਨ ਹੀ ਆਪਾਂ ਸਾਰੇ ਤੁਰਦੇ ਫਿਰਦੇ ਪਏ ਹਾਂ। ਅਤੇ ਆਪਾਂ ਇੱਕ ਅਨਨੋਨ ਬੰਦੇ ਨੂੰ ਜੇ ਸਾਨੂੰ ਬਿਨਾਂ ਕੋਲ ਆਈ ਕੰਟੈਕਟ ਕਰਕੇ ਸਮਾਈਲ ਪਾਸ ਕਰ ਰਿਹਾ, ਜਾਂ ਫਿਰ ਕਿਸੇ ਨੇ ਕਰਟਸੀ ਸੇ ਕਹਿ ਤਾ ਕਿ ਹੈ ਨਾ ਕੈਨ ਆਈ ਡੂ ਦਿਸ, ਜਾਂ ਫਿਰ ਮੈਂ ਤੇਰੇ ਤੋਂ ਪਹਿਲਾਂ ਯਾਰ ਮੈਂ ਕਰ ਲਵਾਂ, ਥੋੜ੍ਹਾ ਬਿਜ਼ੀ ਮੈਂ, ਥੋੜ੍ਹਾ ਲੇਟ ਰਨ ਕਰਨ ਐਂਡ ਆਲ ਦੈਟ, ਲੋਕਾਂ ਕੋਲ ਨਾ ਇੱਕ ਖਿਜਿਆ ਜਾਏ ਕਿ ਨਾ ਆਂਸਰ ਰੈਡੀ ਆ, ਜਾਂ ਫਿਰ ਇੱਕ ਘੂਰ ਰੈਡੀ ਆ ਉਹ ਖਿਜੇ ਵਾਲੀ ਕਿ ਮੈਂ ਬਹੁਤ ਸਤਿਆ ਪਿਆ ਬਈ ਮੈਨੂੰ ਥੋੜ੍ਹਾ ਸਤਾ ਨਾ।
1: ਮਤਲਬ ਚਿਹਰੇ ਤੇ ਕੀ, ਮੈਂ ਕਹਿੰਦਾ ਉਹਨਾਂ ਦੇ ਪਿਛਵਾੜੇ ਤੇ ਲਿਖੀ ਗਈਆਂ ਨੇ ਇਹ ਚੀਜ਼ਾਂ, ਤੁਹਾਨੂੰ ਉੱਥੋਂ ਪਤਾ ਲੱਗ ਜਾਂਦਾ ਵਾ ਵੀ ਉਹਨਾਂ ਦੇ ਪਿਛਵਾੜੇ ਤੋਂ, ਇਨ ਦਾ ਸੈਂਸ ਕਿ ਉਹਨਾਂ ਦੇ ਤੁਹਾਡੇ ਲੀੜੇ ਕੱਪੜੇ ਤੋਂ, ਉਹਨਾਂ ਦੀ ਚਾਲ ਤੋਂ ਤੁਹਾਨੂੰ ਪਤਾ ਲੱਗ ਜਾਂਦਾ ਵਾ ਵੀ ਉਹ ਕਿਹੜੇ ਮਾਹੌਲ ਚਾਲ 'ਚ ਤੁਰੇ ਫਿਰਦੇ ਆ, ਵੀ ਇਹਨਾਂ ਨੂੰ ਕਹਾਉਣ ਦਾ ਕੋਈ ਫਾਇਦਾ ਹੈਗਾ ਜਾਂ ਨਹੀਂ ਹੈਗਾ। ਪਰ ਇਹ ਆ ਵੀ ਉਹਦੇ ਲਈ ਤੁਹਾਡੇ ਕੋਲ ਵੀ ਟਾਈਮ ਚਾਹੀਦਾ, ਤੁਹਾਡੇ ਕੋਲ ਵੀ ਮਾਦਾ ਚਾਹੀਦਾ। ਇਹ ਜਿਹੜੀ ਕੁੱਤਿਆਂ ਵਾਲੀ ਬਿੱਲੀਆਂ ਵਾਲੀ ਤੁਸੀਂ ਆ ਜਿਹੜੀ ਦੱਸੀ ਹੈ ਨਾ ਗੱਲ, ਇਹ ਵੈਸੇ ਕਹਿੰਦੇ ਨੇ ਹੈਗੀ ਵੀ ਆ, ਪਰ ਇੱਕ ਬਹੁਤ ਵਧੀਆ ਨਹੀਂ ਆ ਜੇ ਮੰਨ ਲਓ ਕੁੱਤੇ ਤੋਂ ਬਿੱਲੀਆਂ ਤੇ ਜਾਂ ਥਾਂ ਨੂੰ ਆ ਗਈ ਆ।
0: ਐਬਸੋਲੂਟਲੀ,
1: ਕਿਉਂਕਿ ਕਈ ਆਪਣੇ ਧਰਮਾਂ 'ਚ ਵੀ ਮੰਨਿਆ ਜਾਂਦਾ ਨਾ, ਜਿੱਦਾਂ ਬੰਦੇ ਦੀਆਂ 5 ਸੈਂਸਿਸ ਨੇ ਹੈ ਨਾ। ਕਈ ਵੈਸੇ ਚਲੋ ਆਪਾਂ ਇੱਥੇ ਥੋੜ੍ਹਾ ਜਿਹਾ ਇਹਨੂੰ ਇਸ ਢੰਗ ਦੇ ਨਾਲ ਕਹਿ ਦਿੰਦੇ ਹਾਂ, ਕਈ ਧਰਮਾਂ 'ਚ ਇਹ 6 ਮੰਨਦੇ ਆ, ਕਈ ਧਰਮਾਂ 'ਚ 7 ਤੱਕ ਵੀ ਚਲੇ ਜਾਂਦੇ। ਜਿੱਦਾਂ ਮੰਨ ਲਓ ਵੇਖਣਾ, ਸੁਣਨਾ, ਫਿਰ ਤੁਹਾਡਾ ਬੋਲਣਾ ਹੈ ਨਾ, ਸੁੰਘਣਾ, ਸੋ ਇਹ 5 ਜਿਹੜੇ ਆ ਉਹ ਤੁਹਾਡੇ ਮੰਨੇ ਜਾਂਦੇ ਆ। ਪਰ ਕਈ ਧਰਮਾਂ ਦੇ ਵਿੱਚ ਇਹਨੂੰ ਹੋਰ ਜ਼ਿਆਦਾ, ਜਿੱਦਾਂ ਜੈਨ ਧਰਮ ਇਹਨੂੰ ਹੋਰ ਅੱਗੇ ਲੈ ਜਾਂਦਾ, ਆਈ ਥਿੰਕ ਉਹ 7 ਤੱਕ ਜਾਂਦਾ। ਸੋ ਉਹ ਚੀਜ਼ ਜਿਹੜੀ ਉਹ ਮੰਨੀ ਜਾਂਦੀ ਵੀ ਇਨਸਾਨ ਦੇ ਵਿੱਚ, ਜਿੱਦਾਂ ਜ਼ਿਆਦਾ ਗਲਤ ਜਿਹੜੀ ਉਹ ਦਾਰਸ਼ਨਿਕ ਇਨਸਾਨਾਂ ਦੇ ਬਾਰੇ ਕਰਕੇ ਗਏ ਆ ਵੀ ਉਹਦੇ ਵਿੱਚ ਇਹ 5 ਚੀਜ਼ਾਂ ਨੇ ਆਇਡੈਂਟੀਫਾਈ ਕਰਨ ਦੀਆਂ, ਅਤੇ ਕੁੱਤੇ ਦੇ ਵਿੱਚ ਵੀ 5 ਨੇ, ਇਸ ਕਰਕੇ ਸਾਡੀ ਫਿਰ ਤੁਸੀਂ ਸੋਚ ਲੋ ਇਹਦਾ ਮਤਲਬ ਕਿ ਸਾਡਾ ਹੈਨਾ, ਸਾਡੇ ਜਿਹੜੀ ਉਹ ਇੱਕ ਸੈਂਸ ਆ ਉਹ ਆਪਾਂ ਲੂਜ਼ ਕਰ ਰਹੇ ਹਾਂ ਹੈਨਾ। ਮੰਨ ਲਓ ਆਪਾਂ ਮਹਿਸੂਸ ਕਰਨ ਵਾਲੀ ਸੈਂਸ ਲੂਜ਼ ਕਰ ਰਹੇ ਹਾਂ, ਜਾਂ ਆਪਾਂ ਵੇਖਣ ਵਾਲੀ ਸੈਂਸ ਲੂਜ਼ ਕਰ ਰਹੇ ਹਾਂ, ਕਿਉਂਕਿ ਫੋਨ 'ਤੇ ਧਿਆਨ ਆ। ਇਹਦਾ ਮਤਲਬ ਕਿ ਆਪਾਂ ਵੇਖਣ ਵਾਲੀ ਸੈਂਸ ਜ਼ਿਆਦਾਤਰ ਲੂਜ਼ ਕਰਤੀ, ਭਾਵੇਂ ਕਿ ਆਪਾਂ ਵੇਖ ਪਾ ਰਹੇ ਹਾਂ ਪਰ ਦਾਇਰਾ ਛੋਟਾ ਕਰ ਲਿਆ। ਹੋ ਸਕਦਾ ਸਾਡੀ ਸੁਣਨ ਵਾਲੀ ਸੈਂਸ ਆਪਾਂ ਘਟਾ ਲਈ ਹੋਵੇ, ਆਪਾਂ ਸੁਣ ਤਾਂ ਪਾ ਰਹੇ ਹਾਂ, ਬੋਲੇ ਨਹੀਂ ਹਾਲੇ ਪਰ ਕੰਨਾਂ 'ਚ ਟੂਟੀਆਂ ਲੱਗੀਆਂ ਨੇ। ਤੁਸੀਂ ਉਹ ਨਹੀਂ ਸੁਣਨਾ ਚਾਹ ਰਹੇ ਜੋ ਆਸ ਪਾਸ ਵਾਪਰ ਰਿਹਾ।
0: ਬਿਲਕੁਲ, ਅਸੀਂ ਲਾਈਫ ਨੂੰ ਕਿਸ ਤਰ੍ਹਾਂ ਹੈ ਨਾ ਕੱਟ ਆਫ ਕਰ ਦਿੰਦੇ ਹਾਂ, ਦੇਖਦੇ ਹੀ ਨਹੀਂ ਆਸੇ ਪਾਸੇ ਕੁਛ।
1: ਬਿਲਕੁਲ, ਸੋ ਹੋ ਸਕਦਾ ਕਿ ਸੰਪੂਰਨ ਤੌਰ ਦੇ ਉੱਤੇ ਨਹੀਂ ਪਰ ਅੰਸ਼ਿਕ ਤੌਰ ਦੇ ਉੱਤੇ ਆਪਾਂ ਥੋੜ੍ਹਾ ਥੋੜ੍ਹਾ ਜਿਹਾ ਹਰ ਇੱਕ ਸੈਂਸ ਦੇ ਵਿੱਚੋਂ ਆਪਾਂ ਮਾਈਨਸ ਕਰ ਬੈਠੇ ਹਾਂ।
0: ਬਿਲਕੁਲ ਠੀਕ,
1: ਸ਼ਾਇਦ ਕਰ, ਸ਼ਾਇਦ ਕੀ ਮੈਨੂੰ ਲੱਗਦਾ ਕਰ ਹੀ ਬੈਠੇ।
0: ਹਾਂ, ਕਰ ਹੀ ਚੁੱਕੇ ਹਾਂ। ਮਤਲਬ ਉਹ ਇੱਕ ਕਹਿ ਦਿੰਦੇ ਨਾ ਕਿ ਬੀ ਬੋਇਆ ਗਿਆ, ਇਹ ਕਾਫੀ ਟਾਈਮ ਦਾ ਹੈ ਨਾ ਬੋਇਆ ਜਾ ਚੁੱਕਾ ਸੀ, ਹੁਣ ਤਾਂ ਮਤਲਬ ਉਹ ਪਲਾਂਟ ਬਾਹਰ ਆਉਣਾ ਸ਼ੁਰੂ ਹੋ ਗਿਆ, ਉੱਭਰਨਾ ਸ਼ੁਰੂ ਹੋ ਗਿਆ ਮੇਰੇ ਖਿਆਲ ਨਾਲ। ਇਹਦੇ ਅੰਦਰ ਇੱਕ ਵੀ ਹੋਰ ਚੀਜ਼ ਆ ਜਾਂਦੀ ਨਾ, ਇੱਕ ਸੈਂਸ ਹੁੰਦੀ ਹੈ ਹਰ ਕਿਸੇ ਦੀ ਨਾ ਕਿ ਵੈਲੀਡੇਸ਼ਨ ਜਾਂ ਅਟੈਂਸ਼ਨ ਕਿੱਦਾਂ ਮਿਲਣੀ ਆ ਹਰ ਕਿਸੇ ਦੇ ਅੰਦਰ, ਖਾਸ ਕਰ ਸਮਾਜਿਕ ਤੌਰ 'ਚ, ਕਮਿਊਨਿਟੀ 'ਚ। ਇਹ ਕਹਾਣਾ ਬਹੁਤ ਹੁੰਦਾ ਆਪਣੇ ਆਸੇ ਪਾਸੇ ਪੀਅਰਸ ਨੇ ਜਿਹੜੇ ਹੈ ਨਾ ਕਿ ਯਾਰ ਇਹ ਬੜਾ ਵਧੀਆ ਬੰਦਾ ਹੈ ਨਾ। ਪਹਿਲੇ ਸ਼ਾਇਦ ਇਸ ਤਰ੍ਹਾਂ ਹੁੰਦਾ ਸੀ ਕਿ ਤੁਸੀਂ ਕਿੰਨੇ ਕੁ ਰਿਸੋਰਸਫੁੱਲ ਹੋ, ਤੁਸੀਂ ਕਿੰਨਾ ਕੁ ਹੰਬਲ ਹੋ ਅਤੇ ਕਿੰਨਾ ਕੁ ਤੁਸੀਂ ਲੋਕਾਂ ਦੇ ਕੰਮ ਆ ਸਕਦੇ ਹੋ ਹੈ ਨਾ। ਉਸ ਸ਼ਾਇਦ ਉਸ ਸਮੇਂ ਕਿ ਤੁਹਾਡੀ ਕਿੰਨੀ ਕੁ ਹੈਲਪਫੁੱਲ ਨੇਚਰ ਹੋ ਸਕਦੀ ਆ, ਸ਼ਾਇਦ ਉਹ ਚੀਜ਼ ਹੁਣ ਅੱਜ ਦੇ ਦੌਰ 'ਚ ਕੋਰੇਪਨ 'ਤੇ ਚਲੇ ਗਈ ਆ ਕਿ ਹੁਣ ਇਸ ਚੀਜ਼ ਨੂੰ ਬੜਾ ਕੀ ਕਹਿੰਦੇ ਗਲੋਰੀਫਾਈ ਕੀਤਾ ਜਾਂਦਾ ਗਲੈਮਰਸਲੀ ਨਾ ਕਿ ਯਾਰ ਇਹ ਤਾਂ ਬੜਾ ਕੋਰਾ, ਇਹ ਤਾਂ ਸਿੱਧੇ ਹੀ ਮੂੰਹ 'ਤੇ ਹੀ ਜਵਾਬ ਦੇ ਦਿੰਦੇ ਆ ਜੀ ਇਹ ਤਾਂ, ਹੈ ਨਾ। ਐਂਡ ਅਗੇਨ ਸੋਸ਼ਲ ਮੀਡੀਆ ਦਾ ਜ਼ਮਾਨਾ ਕਿ ਕਿਸੇ ਦੀ ਮਾੜੀ ਖਬਰ ਵੀ ਲਿਖੀ ਹੋਵੇ ਤਾਂ ਉਹ ਕਮੈਂਟ ਉਸ ਤੋਂ ਵੀ ਜ਼ਿਆਦਾ ਮਾੜਾ ਆ ਨਾ, ਕਿ ਜੀ ਡਾਰਕ ਜੋਕ ਕਰਦਾ ਮੈਂ ਕੁਛ, ਆਪਾਂ ਹਲਕੇ ਹਲਕੇ ਇਹ ਸਭ ਹੈ ਨਾ ਚੀਜ਼ਾਂ ਛੇੜੀਆਂ ਹੋਈਆਂ। ਪਰ ਮੇਰੇ ਖਿਆਲ ਨਾਲ ਸੁਸਾਈਟਲ ਲੈਵਲ 'ਤੇ ਇੱਕ ਇਹ ਵੀ ਚੀਜ਼ ਹੋ ਗਈ ਆ ਜੋ ਸ਼ਾਇਦ ਆਮ ਬੰਦੇ ਨੂੰ ਦੂਸਰੇ ਨਾਲ ਮਿਲਣ ਵਰਤਣ ਤੋਂ ਰੋਕਦੀ ਹੈ ਕਿ ਯਾਰ ਮੈਂ ਗੱਲ ਕੀ ਕਰਨੀ ਹੈ ਤਾਂ ਛੱਡੋ, ਇੰਨੇ ਅੱਗੋਂ ਕੋਰਾ ਹੀ ਜਵਾਬ ਦੇਣਾ, ਕਿਉਂਕਿ ਅੱਜ ਕੱਲ੍ਹ ਫੈਸ਼ਨ ਆ, ਹੈ ਨਾ। ਜਿਸ ਯਾ ਨਾ ਵਾਲੀ ਤੁਸੀਂ ਹੁਣ ਗੱਲ ਦੱਸੀ ਨਾ ਕਿ ਬੰਦਾ ਕਹਿੰਦਾ ਇਟਸ ਆਲ ਰਾਈਟ, ਇਹ ਵੀ ਗੱਲ ਹੈ, ਮਤਲਬ ਅਗੇਨ ਕੁਛ ਚੇਂਜ ਨਹੀਂ ਹੋ ਸਕਦਾ ਇਹਦੇ ਨਾਲ, ਤੁਸੀਂ ਜੇ ਚੌਥਾ ਕੱਪ ਭਰਨਾ ਭਰਨਾ ਹੀ ਹੈ, ਜਿਹੜਾ ਸਮਾਂ ਜਾਣਾ ਜਾਣਾ ਹੀ ਹੈ ਨਾ। ਬਟ ਅਗੇਨ ਚੋਇਸ ਆਫ ਵਰਡਸ, ਹੁਣ ਉਹ ਚੋਇਸ ਆਫ ਵਰਡਸ ਕੋਰੇਪਨ ਵੱਲ ਨੂੰ, ਇੰਡੀਵਿਜੁਅਲਿਜ਼ਮ ਵੱਲ ਨੂੰ ਜ਼ਿਆਦਾ ਚੱਲ ਗਏ ਨੇ, ਸੈਂਸ ਆਫ ਕਮਿਊਨਿਟੀ ਤੋਂ ਥੋੜ੍ਹਾ ਘੱਟ ਗਏ ਆ।
1: ਖੈਰ ਇੱਕ ਚੀਜ਼ ਮੈਨੂੰ ਹੋਰ ਵੀ ਲੱਗਦੀ ਆ, ਛੋਟੇ ਮੋਟੇ ਜਿਹੜੇ ਬਹੁਤ ਸਾਰੇ ਇੱਦਾਂ ਦੇ ਪੁਆਇੰਟ ਹੁੰਦੇ ਨੇ ਜਿਹੜੇ ਇਹਨਾਂ ਚੀਜ਼ਾਂ ਨੂੰ ਵਧਾਉਂਦੇ ਆ, ਪ੍ਰੋਵੋਕ ਕਰਦੇ ਆ। ਆਈ ਥਿੰਕ ਸਾਡਾ ਇੱਕ ਦੂਸਰੀ ਧਰਤੀ ਦੇ ਉੱਤੇ ਆ ਕੇ ਵਸਣਾ, ਹੈ ਨਾ, ਜਿਹੜਾ ਮਲਟੀ ਕਲਚਰ ਕਲਚਰਿਜ਼ਮ ਆ, ਕਿਸੇ ਹੱਦ ਤੱਕ ਤਾਂ ਵੀ ਜ਼ਿੰਮੇਵਾਰ ਹੁੰਦਾ, ਭਾਵੇਂ ਉਹ ਛੋਟਾ ਹੀ ਇੱਕ ਪੱਧਰ ਹੋਵੇ। ਮੰਨ ਲਓ ਸਾਨੂੰ ਫੋਰ ਐਗਜ਼ਾਮਪਲ, ਸਾਨੂੰ ਝਾਕਾ ਤਾਂ ਰਹੂਗਾ ਹੀ ਨਾ ਕਿ ਆਪਾਂ ਜਦੋਂ, ਮੰਨ ਲਓ ਸਾਨੂੰ ਅੰਗਰੇਜ਼ੀ ਨਹੀਂ ਆਉਂਦੀ ਜਾਂ ਘੱਟ ਆਉਂਦੀ ਆ, ਤਾਂ ਆਪਾਂ ਬਹੁਤੀ ਵਾਰੀ ਅੱਖ ਚਰਾ ਲੈਂਦੇ ਹਾਂ ਵੀ ਕਿਤੇ ਕੁਛ ਅੰਗਰੇਜ਼ੀ 'ਚ ਬੋਲਣਾ ਹੀ ਨਾ ਪੈ ਜੇ। ਇਹ ਵੀ ਤਾਂ ਇੱਕ ਹੋ ਗਿਆ, ਅਗਲਾ ਸੋਚੂਗਾ ਵੀ ਇਹਦਾ ਦਿਮਾਗ ਖਰਾਬ ਹੈ, ਇਹ ਸਾਡੀ ਸੁਸਾਇਟੀ 'ਚ ਮਿਕਸ ਨਹੀਂ ਹੁੰਦੇ, ਪਰ ਤੁਹਾਨੂੰ ਲੈਂਗੁਏਜ ਦਾ ਝਾਕਾ ਵਾ। ਸੋ ਇਹ ਵੀ ਚੀਜ਼ਾਂ ਕਿਤੇ ਨਾ ਕਿਤੇ ਆਈ ਥਿੰਕ ਅਸਰਦਾਰ ਨੇ। ਸੋ ਸਾਡੀ ਜਿਹੜਾ ਦੂਸਰੀਆਂ, ਹੁਣ ਆਪਾਂ ਜਦੋਂ ਧਰਤੀ 'ਤੇ ਆਏ ਹਾਂ ਅਤੇ ਉੱਥੋਂ ਦੇ ਬਹੁਤੀ ਵਾਰੀ ਸਾਨੂੰ ਤੌਰ ਤਰੀਕੇ ਵੀ ਨਹੀਂ ਪਤਾ ਹੁੰਦੇ,
0: ਹੈ
1: ਨਾ। ਹੁਣ ਹਰ ਇੱਕ ਸਮਾਜ ਦੇ ਵਿੱਚ ਅਲੱਗ ਅਲੱਗ ਤਰੀਕੇ ਨਾਲ ਵਰਤਿਆ ਜਾਂਦਾ, ਕਈਆਂ ਦੇ ਵਿੱਚ ਹੱਥ ਸੁੱਟ ਕੇ, ਕਈਆਂ ਦੇ ਵਿੱਚ ਅੱਧੀ ਜੱਫੀ ਪਾ ਕੇ, ਕਈਆਂ ਦੇ ਵਿੱਚ ਪੂਰੀ ਜੱਫੀ ਪਾ ਕੇ। ਹੁਣ ਜਿੱਦਾਂ ਯੂਰਪ ਵਾਲੇ ਨੇ ਤਾਂ ਉਹ ਗੱਲ ਨਾਲ ਗੱਲ ਜੋੜ ਕੇ ਕਿਸ ਕਰਦੇ ਆ। ਸੋ ਅਲੱਗ ਅਲੱਗ ਸੁਸਾਇਟੀਜ਼ ਦੇ ਵਿੱਚ ਅਲੱਗ ਅਲੱਗ ਤਰੀਕੇ ਨਾਲ ਜਦੋਂ ਤੁਸੀਂ ਵਰਤਦੇ ਹੋ, ਅਗਲੇ ਨੂੰ ਲੱਗਦਾ ਨਹੀਂ ਇਹ ਕੋਣਾ ਬੁਲਾਉਣਾ ਨਹੀਂ ਚਾਹੁੰਦਾ, ਜਾਂ ਉੱਦਾਂ ਦਾ ਕੋਈ ਕਿਸੇ ਦਾ ਕੋਈ ਇੱਦਾਂ ਦਾ ਐਕਸਪੀਰੀਅੰਸ ਹੋ ਜੇ ਅਤੇ ਉਹਨੂੰ ਫਿਰ ਇਹ ਲੱਗਦਾ ਹੋਊਗਾ ਵੀ ਮੈਂ ਗਾਂ ਤੋਂ ਅਵੋਇਡ ਹੀ
0: ਕਰਾਂ।
1: ਸੋ ਭਾਵੇਂ ਥੋੜ੍ਹਾ ਜਿਹਾ ਹੀ ਆ, ਪਰ ਇਹ ਵੀ ਇੱਕ ਰੀਜ਼ਨ ਹੈਗਾ ਵਾ ਕਿ ਆਪਾਂ ਸਭ ਕੁਛ ਦੇ ਨਾਲ ਮਾਡਰਨ ਦਿਸ ਦੈਟ ਸਾਰਾ ਕੁਛ ਚੱਲੀ ਜਾਂਦਾ। ਪਰ ਜਿੱਥੇ ਆਪਾਂ ਜੰਮੇ ਹਾਂ, ਜਿੱਥੇ ਸਾਡੇ ਪਿਓ ਦਾਦੇ ਜੰਮੇ ਹਾਂ, ਉਸ ਧਰਤੀ ਦੇ ਉੱਤੇ ਰਹਿ ਕੇ ਆਲੇ ਦੁਆਲੇ, ਕਿਉਂਕਿ ਤੁਸੀਂ ਆਲੇ ਦੁਆਲੇ ਨੂੰ ਬਹੁਤ ਬਰੀਕੀ 'ਚ ਜਾਣਦੇ ਹੋ, ਹੈ ਨਾ, ਤੁਸੀਂ ਉੱਥੋਂ ਦੇ ਕਲਚਰ ਨੂੰ, ਉੱਥੋਂ ਦੇ ਪਹਿਰਾਵੇ ਨੂੰ, ਮਤਲਬ ਛੋਟੇ ਮੋਟੇ ਸਲੈਂਗ ਨੂੰ ਕਿਸੇ ਦੇ ਤੁਹਾਡੇ ਵੇਖ ਕੇ ਖੰਘਣ ਨੂੰ, ਖੰਗੂਰਾ ਮਾਰਨ ਨੂੰ, ਤੁਸੀਂ ਭਲੀ ਭਾਂਤ ਸਮਝਦੇ ਹੋ ਵੀ ਇਹ ਕਿੱਥੋਂ ਬੋਲਿਆ।
0: ਬਿਲਕੁਲ ਠੀਕ, ਹਾਂ, ਹੁੰਦਾ ਰੀਡਿੰਗ ਬਿਟਵੀਨ ਦਾ ਲਾਈਨਸ ਵਾਲੀ ਗੱਲ।
1: ਹਾਂ, ਹੁਣ ਇੱਥੇ ਤੁਹਾਡੇ ਕੋਲੋਂ ਕੋਈ ਲਾਗੋਂ ਦੀ ਕੋਈ ਖੰਘੂਗਾ ਤਾਂ ਤੁਸੀਂ ਉਹਦਾ ਮਤਲਬ ਕਿਸੇ ਵੀ ਤਰ੍ਹਾਂ ਦਾ ਲੈ ਸਕਦੇ ਹੋ, ਪਰ ਉੱਥੇ ਤੁਹਾਨੂੰ ਪਤਾ ਵਾ ਵੀ ਇਹ ਕੀ ਆ। ਸੋ ਆਪਾਂ ਬਰੀਕੀਆਂ ਜਿਹੜੀਆਂ ਨੇ ਉਹ ਸਮਝਦੇ ਹੁੰਦੇ ਹਾਂ ਉਸ ਸਮਾਜ ਦੀਆਂ, ਅਤੇ ਉੱਥੋਂ ਜਦੋਂ ਨਿਕਲ ਕੇ ਆਪਾਂ ਉੱਪਰੀ ਥਾਂ ਦੇ ਉੱਤੇ ਆਉਣਾ, ਤਾਂ ਇਹ ਵੀ ਇੱਕ ਰੀਜ਼ਨ ਆ ਵੀ ਉਹ ਸਾਨੂੰ ਅਤੇ ਅਸੀਂ ਉਹਨਾਂ ਨੂੰ ਕੋਣ ਹੋ ਥੋੜ੍ਹਾ ਜਿਹਾ। ਪਰ ਵੈਸੇ ਇੱਥੋਂ ਹਟ ਕੇ ਜੇ ਗੱਲ ਕਰੀਏ ਤਾਂ ਆਲ ਟੂਗੈਦਰ ਸਾਰੀ ਦੁਨੀਆ ਦੇ ਵਿੱਚ ਹੀ ਇਹ ਰੁਝਾਨ ਵੇਖਿਆ ਗਿਆ, ਇਹ ਇਕੱਲਾ ਆਸਟ੍ਰੇਲੀਆ ਦਾ ਤਾਂ ਨਹੀਂ।
0: ਹਾਂ ਬਿਲਕੁਲ, ਮੈਂ ਤਾਂ ਸਗੋਂ ਤੁਹਾਡੀ ਗੱਲ ਦਾ ਇਹੀ ਪੁਆਇੰਟ ਕਰਨਾ ਸੀ ਕਿ ਇੰਨਾ ਕੁ ਤਾਂ ਮੈਂ ਵੀ ਇੰਡੀਆ ਰਹਿੰਦੇ ਹੋਏ ਵੇਖਿਆ ਕਿ ਇਹ ਨਹੀਂ ਕਿ ਉਮਰ ਵਧੀ ਅਤੇ ਸ਼ਾਇਦ ਆਸੇ ਪਾਸੇ ਵਾਲੇ ਲੋਕਾਂ ਨਾਲ, ਹੈ ਨਾ, ਘੱਟ ਹੋ ਗਿਆ ਮੇਲ ਮਿਲਾਪ, ਪਰ ਨਹੀਂ, ਜੇ ਆਪਾਂ ਬਹੁਤਾ ਸ਼ਹਿਰੀ ਸਿਸਟਮ ਦੀ ਹੀ ਚਲੋ ਗੱਲ ਕਰ ਲਈਏ ਤਾਂ ਅਗੇਨ ਹੁਣ ਉੱਥੇ ਵੀ ਇੱਦਾਂ ਦਾ ਹੀ ਸੈਟਅਪ ਹੋ ਗਿਆ ਕਿ ਹਰ ਕੋਈ ਕੰਮ 'ਚ ਬਿਜ਼ੀ ਹੈ, ਮਿਲੇ ਮਿਲੇ, ਨਹੀਂ ਮਿਲੇ ਨਹੀਂ ਮਿਲੇ, ਹੈ ਨਾ। ਉਹ ਵਾਲੀ ਗੱਲਾਂ ਹੀ ਹੈ ਕਿ ਕੋਈ ਕਮਿਊਨਿਟੀ ਫੈਸਟੀਵਲ ਹੈਗਾ ਤਾਂ ਸਾਰਿਆਂ ਨੇ ਇਕੱਠੇ ਹੋ ਜਾਣਾ, ਹੈ ਨਾ। ਫਿਰ ਉਹਦੇ ਅੰਦਰ ਵੀ ਕੀ ਹੈ, ਫਾਈਟ ਆਫ ਈਗੋਜ਼ ਆ ਕਿ ਕਿਉਂਕਿ ਹਰ ਕੋਈ ਪ੍ਰਧਾਨ ਅੱਜ ਕੱਲ੍ਹ, ਹਰ ਕਿਸੇ ਦੀ ਚੱਲਦੀ ਹੈ, ਪ੍ਰਧਾਨ ਨਹੀਂ ਤਾਂ ਸੈਕਟਰੀ ਤਾਂ ਹੈ ਹੀ ਹੈ, ਸੈਕਟਰੀ ਨਹੀਂ ਤਾਂ ਟ੍ਰੈਜਰਰ ਤਾਂ ਹੈ ਹੀ ਹੈ
1: ਬਈ। ਮਤਲਬ ਉਹਦੇ ਵਿੱਚ ਵੀ ਨਾ ਜਿਹੜਾ ਆਮ ਬੰਦਾ ਹੈ ਨਾ
0: ਜੀ,
1: ਆਮ ਤੋਂ ਖਾਸ ਹੋਣਾ ਬਹੁਤ ਸਮੱਸਿਆ ਵਾ, ਉੱਥੇ ਵੀ ਇਹ ਪ੍ਰੋਬਲਮ ਆਉਂਦੀ ਹੈ। ਜਿਹੜਾ ਆਮ ਬੰਦਾ ਹੈ ਨਾ ਉਹਨੂੰ ਕੋਈ ਲੈਣਾ ਦੇਣਾ ਨਹੀਂ ਹੁੰਦਾ ਕਿ ਕੌਣ ਪ੍ਰਧਾਨ ਆ, ਕਿੰਨੇ ਕਰਵਾਇਆ ਵਾ ਇਹ ਪ੍ਰੋਗਰਾਮ, ਜਾਂ ਕੌਣ ਇੱਥੇ ਦੁਕਾਨ ਲਾ ਕੇ ਬੈਠਾ, ਕਿਹੜਾ ਸਪੌਂਸਰ ਆ, ਮਤਲਬ ਉਹਨੂੰ ਕੋਈ ਲੈਣਾ ਦੇਣਾ। ਆਈ ਥਿੰਕ ਉਹ ਬੈਸਟ ਆ ਇੰਜੋਏ ਕਰਨ ਦੇ ਲਈ।
0: ਬਿਲਕੁਲ ਠੀਕ ਗੱਲ,
1: ਜਦੋਂ ਤੁਸੀਂ ਕਿਸੇ ਨੂੰ ਜਾਣ ਪਛਾਣ ਦੇ ਵਿੱਚ ਤੁਸੀਂ ਆ ਜਾਂਦੇ ਉਸ ਉਹਦੇ ਵਿੱਚ ਆ ਜਾਂਦੇ, ਫਿਰ ਇਹ ਵਾਲੀ ਆਉਂਦੀ ਆ ਪ੍ਰੋਬਲਮ,
0: ਇਹ ਵਾਲਾ ਇਸ਼ੂ ਆਉਂਦਾ। ਸੋ ਕਿਤੇ ਨਾ ਕਿਤੇ ਅਗੇਨ, ਹੈ ਨਾ, ਕਿ ਕੱਟਣ ਛੱਟਣ ਵਾਲੀ ਗੱਲ ਹੈ, ਮਤਲਬ ਹੁਣ ਤਾਂ ਇਸ ਲੈਵਲ ਤੱਕ ਆ, ਕਿਉਂਕਿ ਮੈਂ ਪਰਸਨਲ ਐਕਸਪੀਰੀਅੰਸ ਕੀਤਾ ਹੋਇਆ ਕਿ ਤੁਸੀਂ ਕਿਸੇ, ਤੁਹਾਨੂੰ ਲੱਗਦਾ ਕਿ ਸਾਹਮਣੇ ਜੋ ਵੀ ABC ਹੈ ਨਾ ਇਨਸਾਨ ਆ, ਕਿ ਦੇ ਨੀਡ ਹੈਲਪ ਹੈ ਨਾ, ਦੂਸਰੇ ਪਾਸੇ ਤੁਹਾਡੇ ਕੋਲ ਜ਼ਿਆਦਾ ਇਹ ਸਵਾਲ ਆਉਂਦੇ ਕਿ ਮੈਨੂੰ ਜਾਣਾ ਚਾਹੀਦਾ, ਮੈਨੂੰ ਕਹਿਣਾ ਚਾਹੀਦਾ ਕਿ ਪਤਾ ਨਹੀਂ ਕਿਸ ਤਰੀਕੇ ਅਗਲਾ ਬਿਹੇਵ ਕਰੇ, ਕਹਿ ਸਕਦਾ ਕਿ ਬਾਈ, ਕਿਉਂਕਿ ਅਗੇਨ ਹਰ ਕਿਸੇ ਕੋਲ ਫੋਨ ਆ, ਹਰ ਕੋਈ ਜਿਸ ਤਰ੍ਹਾਂ ਦੀ ਵੀ ਐਮਰਜੈਂਸੀ ਚਾਹੁੰਦਾ ਉਹ ਕਰ ਸਕਦਾ ਹੈ ਨਾ, ਅਤੇ ਕੋਈ ਕਿਸੇ ਚੀਜ਼ ਨੂੰ ਕਿਸ ਤਰੀਕੇ ਨਾਲ ਲਵੇ, ਕਈ ਲੋਕ ਈਗੋ 'ਤੇ ਬਹੁਤ ਲੈ ਲੈਂਦੇ ਆ, ਜਦੋਂ ਤੁਸੀਂ ਸਿੱਧੇ ਜਾ ਕੇ ਅੱਧੇ ਪੁੱਛ ਲਓ ਕਿ ਹੈ ਨਾ ਭਾਈ ਤੈਨੂੰ ਕੋਈ ਲੋੜ ਆ ਹੈਲਪ ਦੀ, ਹੈ ਨਾ, ਤਾਂ ਮੈਂ ਕਰਾਂ ਕਿ ਨਾ ਕਰਾਂ, ਹੈ ਨਾ, ਐਂਡ ਆਪ ਤਾਂ ਮੰਗਣ ਤੋਂ ਤਾਂ ਤੁਸੀਂ ਸੋਚੋ ਹੀ ਨਾ,
1: ਹਾਂ ਅੱਗੇ ਇੱਦਾਂ ਸੋ ਬੁੱਝੀਦਾ ਸੀ ਨਾ,
0: ਹਾਂ
1: ਅਗਲੇ ਦੇ ਬਿਹੇਵੀਅਰ ਤੋਂ, ਅਤੇ ਹੁਣ ਸਾਰਾ ਕੁਛ ਏ ਆਈ ਤੋਂ, ਹੈ ਨਾ, ਉਹ ਜਿੱਦਾਂ ਪਿਛਲੇ ਹਫ਼ਤੇ ਕੋਈ ਦੱਸੇ ਗੱਲ, ਉਹ ਕਹਿੰਦਾ ਵੀ ਸਾਡਾ ਕੋਈ ਕਜ਼ਨ ਹੈ ਕੋਈ ਯੰਗਸਟਰ, ਅਤੇ ਕਹਿੰਦਾ ਉਹ ਏ ਆਈ ਨੂੰ ਪੁੱਛੇ ਚੈਟ GPT ਨੂੰ ਵੀ ਪਾਰਟੀ 'ਤੇ ਮੈਨੂੰ ਇੱਕ ਕੁੜੀ ਮਿਲੀ ਸੀ, ਉਹ ਮੇਰੇ ਵੱਲ ਵੇਖ ਕੇ ਹੱਸੀ ਸੀ, ਅਤੇ ਪਰ ਉਹ ਮੈਨੂੰ ਨੰਬਰ ਕਿਉਂ ਨਹੀਂ ਦੇ ਕੇ ਗਈ, ਹੈ ਨਾ, ਉਹਨੂੰ ChatGPT, ਅਤੇ ChatGPT ਅੱਗੋਂ ਕਹਿ ਰਹੀ ਆ ਵੀ ਹੋ ਸਕਦਾ ਉਹ ਵੈਸੇ ਹੱਸੀ ਹੋਵੇ,
0: ਦੇਖੋ
1: ਹੋ ਸਕਦਾ ਉਹਦਾ ਮਤਲਬ ਉਹ ਨਾ ਹੋਵੇ ਜੋ ਤੁਸੀਂ ਸਮਝੇ ਹੋ, ਹਾਂ ਹੋ ਸਕਦਾ ਹੈ ਉਹ ਤੁਹਾਨੂੰ ਫੋਨ ਨੰਬਰ ਦੇਣ ਦੇ ਵਿੱਚ ਕੰਫਰਟੇਬਲ ਨਾ ਹੋਵੇ,
0: ਦੇਖੋ ਨਾ ਇਹੀ ਪ੍ਰੋਬਲਮ,
1: ਇਹ ਸਵਾਲ ਮਤਲਬ ਉਹਨਾਂ ਨੂੰ ਪੁੱਛੇ ਜਾ ਰਹੇ ਹੁਣ,
0: ਹਾਂ ਮਤਲਬ ਇਹ ਤਾਂ 5 ਦੋਸਤਾਂ ਦੇ 1 ਮਹੀਨੇ ਦਾ ਮਟੀਰੀਅਲ ਸੀ, ਹੈ ਨਾ, ਜਿਹੜਾ ਉਹ ChatGPT ਨੇ ਇੱਕ ਸੈਂਟੈਂਸ ਦੇ ਅੰਦਰ ਅਗਲੇ ਦਾ ਮਨੋਬਲ ਤੋੜਤਾ, ਉਹ ਕਹਿੰਦਾ ਲੈ ਕੋਈ ਨਹੀਂ ਦੱਸਦੇ ਆ, 10 ਵਾਰੀ ਤਾਂ ਚਾਹ ਪੀ ਲੈਣੀ ਸੀਗੀ, 20 ਥਾਵਾਂ 'ਤੇ ਘੁੰਮਣਾ ਸੀਗਾ, ਦੂਸਰੇ ਸ਼ਹਿਰ ਚਲੇ ਜਾਣਾ ਸੀ, ਬੋਲਿੰਗ ਵੀ ਕਰਾਉਣੀ ਸੀਗੀ ਕਿ ਚਲੋ ਵਧੀਆ ਕਿਤੇ, ਅਤੇ ਫਿਰ ਜਾ ਕੇ ਐਂਡ ਨਿਕਲਣਾ ਸੀ ਕਿ ਨਹੀਂ ਯਾਰ ਉਹਦਾ ਮਤਲਬ ਨਹੀਂ ਹੁੰਦਾ, ਤਾਂ ਦੇਖੋ ਨਾ ਫਿਰ ਕਰਾਤਾ ਨਾ ਕੰਮ ਖਰਾਬ ਸੋਸ਼ਲਾਈਜ਼ਿੰਗ ਦਾ,
1: ਮਤਲਬ ਨਿੱਕੇ ਨਿੱਕੇ ਚੀਜ਼ਾਂ ਇਹ ਤੁਹਾਡਾ ਮਿਲਵਰਤਨ ਫਿਰ ਖਤਮ ਕਰਦੀਆਂ ਨੇ ਨਾ, ਮਤਲਬ ਉਸੇ ਇੱਕ ਬਹਾਨੇ ਤੁਸੀਂ ਕਿੱਥੇ ਮੰਨ ਲਓ ਉਹਦੀਆਂ ਸਹੇਲੀਆਂ ਤੱਕ ਸ਼ਾਇਦ ਪਹੁੰਚ ਕਰਨੀ ਸੀ, ਹੈ ਨਾ, ਮੰਨ ਲਓ ਤੁਸੀਂ ਉਸ ਗਲੀ ਮਹੱਲੇ ਤੱਕ ਪਹੁੰਚਣਾ ਸੀ, ਨਾ ਚਾਹੁੰਦਿਆਂ ਹੋਇਆ ਵੀ ਉੱਥੋਂ ਦੀ ਹੱਟੀ ਤੋਂ ਕੁਛ ਲੈਣਾ ਸੀ, ਹੈ ਨਾ, ਮਤਲਬ ਉਹ ਇੱਕ ਸਾਂਝ ਹੀ ਹੈ ਨਾ,
0: ਇੱਕ ਅੱਧੇ ਯਾਰ ਨੂੰ ਮਨਾਉਣਾ ਸੀ ਕਿ ਯਾਰ ਤੂੰ ਵਧੀਆ ਜਿਹਾ ਕੁਛ ਲਿਖ ਦੇ ਕਿ ਮੈਂ ਅੱਗੇ ਪਾਸ ਔਨ ਕਰ ਦੇਵਾਂ, ਹੈ ਨਾ, ਮਤਲਬ
1: ਸਾਂਝ ਵਧਣੀ,
0: ਮਤਲਬ ਦੇਖੋ ਕਿੰਨੇ ਸਾਰੇ ਲੋਕ ਉਸ ਮਸ਼ੀਨਰੀ ਤੋਂ, ਉਸ ਕੌਗ ਤੋਂ, ਵੀਲ ਦੇ ਕੌਗ ਤੋਂ, ਹੈ ਨਾ, ਪਰੇ ਹੋ ਗਏ, ਕਿਉਂਕਿ GPT ਨੇ ਕਹਿਤਾ ਕਿ ਨਹੀਂ ਤੇਰੀ ਗੱਲ ਨਹੀਂ ਬਣੀ, ਗਲਤ ਗੱਲ ਹੈ,
1: ਮਤਲਬ ਗੱਲ ਇਹ ਨਹੀਂ ਆ ਕਿ ਇਸ ਸੀਨ ਦੇ ਵਿੱਚ, ਇਸ ਸਨੈਰੀਓ 'ਚ ਗੱਲ ਇਹ ਨਹੀਂ ਆ ਵੀ ਯੰਗਸਟਰ ਕਿੱਦਾਂ ਬਿਹੇਵ ਕਰ ਰਿਹਾ ਵਾ ਜਾਂ ਆਪਾਂ, ਉਹ ਗੱਲ ਅਲੱਗ ਰਹੀ, ਪਰ ਅੱਜ ਦੇ ਵਿਸ਼ੇ ਤੱਕ ਆਪਾਂ ਜੇ ਸੀਮਤ ਰਹਿ ਕੇ ਗੱਲ ਕਰੀਏ, ਤਾਂ ਤੁਸੀਂ ਵੇਖੋ ਭਾਵੇਂ ਉਹਦੀ ਕੋਈ ਮਜਬੂਰੀ ਆ, ਆਪਾਂ ਜਸਟ ਐਗਜ਼ਾਮਪਲ ਲੈ ਰਹੇ ਹਾਂ, ਕੋਈ ਮਜਬੂਰੀ ਆ, ਪਰ ਅੱਜ ਜਿੰਨੇ ਆਪਾਂ ਗੰਦੇ ਬੰਦੇ ਗਿਣੇ ਹਾਂ, ਉਹਦੀਆਂ ਸਹੇਲੀਆਂ, ਉਹਦਾ ਦੁਕਾਨ ਵਾਲਾ, ਮੁਹੱਲੇ ਵਾਲੇ ਯਾਰ ਦੋਸਤ, ਦਿਸ ਦੈਟ ਜੇ ਵੋ, ਹੁਣ ਨਾ ਚਾਹੁੰਦੇ ਹੋਇਆਂ ਵੀ ਬੰਦੇ 'ਚ ਸਕਿੱਲ ਤਾਂ ਡਿਵੈਲਪ ਹੋ ਗਏ ਨਾ, ਕਿ ਉਹ ਆਪਣੇ ਆਪ ਨੂੰ ਮਾਰ ਕੇ ਜਾਂ ਫਿਰ ਝੱਕਦਿਆਂ ਹੋਇਆਂ ਵੀ ਉਹਨੂੰ ਪਤਾ ਵਾ ਮਜਬੂਰੀ ਆ ਵੀ ਮੈਂ ਇਹਨਾਂ 'ਚੋਂ ਬੰਦਿਆਂ ਨਾਲ ਗੱਲ ਕਰਨੀ,
0: ਉਹੀ ਕੰਫਰਟ ਲੈਵਲ ਤੋਂ ਬਾਹਰ ਇਹੀ ਗੱਲ ਹੈ, ਬੇਸਿਕ ਪੁਆਇੰਟ
1: ਉਹ ਅੱਜ ਕੱਲ੍ਹ ਇਹ ਚੀਜ਼ ਬੇਸਿਕ ਆ, ਸੋ ਖਤਮ ਹੋ ਰਹੀ ਆ, ਸੋ ਹਰ ਇੱਕ ਲੈਵਲ 'ਤੇ ਬਚਪਨ ਤੋਂ ਲੈ ਕੇ ਆਪਾਂ ਵੇਖ ਰਹੇ ਹਾਂ ਕਿ ਹਰ ਇੱਕ ਉਮਰ ਦੇ ਪੜਾਅ ਦੇ ਵਿੱਚ ਬੜੀਆਂ ਚੀਜ਼ਾਂ ਨੇ ਜਿਹੜੀਆਂ ਹੁਣ ਆਪਾਂ ਵੇਖ ਰਹੇ ਹਾਂ ਕਿ ਮਿਸਿੰਗ ਨੇ ਕੜੀਆਂ ਵਿੱਚੋਂ, ਉਹ ਫਿਰ ਆਪਸ ਦੇ ਵਿੱਚ ਉਹ ਜੁੜਦੀਆਂ ਨਹੀਂ, ਇਸ ਕਰਕੇ ਇਨਸਾਨਾਂ ਦੇ ਨਾਲ ਸਾਂਝ ਵੀਕ ਹੋ ਰਹੀ ਆ, ਅਤੇ ਇਸੇ ਰਿਪੋਰਟ ਦੇ ਬਾਰੇ ਆਪਾਂ ਗੱਲ ਕਰ ਰਹੇ ਹਾਂ, ਅਤੇ ਅਗਲੇ ਹਿੱਸੇ ਦੇ ਵਿੱਚ ਆ ਕੇ ਫਿਰ ਇੱਥੋਂ ਜਾਰੀ ਕਰਦੇ ਹਾਂ ਆਪਾਂ। ਫਿਲਹਾਲ ਤੁਸੀਂ ਵੀ, ਹਾਂਜੀ ਤੁਸੀਂ ਹੁਣ ਹੋਲਡ 'ਤੇ ਰਹੋ ਜੀ, ਕਿਉਂਕਿ ਆਪਾਂ ਇੱਕ ਬ੍ਰੇਕ ਦਾ ਮੈਂ ਚੈੱਕ ਕਰ ਲਾਂ, ਹਾਂਜੀ ਬ੍ਰੇਕ ਦਾ ਸਮਾਂ ਹੋ ਗਿਆ, ਅਤੇ ਆਪਾਂ ਸੰਦੀਪ ਜੀ ਆ ਕੇ ਤੁਹਾਡੇ ਨਾਲ ਗੱਲ ਕਰਦੇ ਹਾਂ, ਅਤੇ ਤੁਸੀਂ ਵੀ ਭਾਈ ਪਾਇਓ ਇਸ ਵਿਸ਼ੇ ਦੇ ਉੱਤੇ ਸਾਂਝ, ਇਸ ਡਿਸਕਸ਼ਨ ਦੇ ਵਿੱਚ ਪਾਇਓ ਹਿੱਸੇਦਾਰੀ, ਅਤੇ ਇਸ ਰਿਪੋਰਟ ਦੇ ਬਾਰੇ ਆ ਕੇ ਤੁਹਾਨੂੰ ਹੋਰ ਦੱਸਦੇ ਹਾਂ ਵੀ ਹੋਰ ਇਹ ਕੀ ਰਿਪੋਰਟ ਕਹਿੰਦੀ ਆ, ਆਸਟ੍ਰੇਲੀਅਨ ਸਮਾਜ ਦੇ ਵਿੱਚ ਕੀ ਵਾਪਰ ਆ, ਚੰਗੀ ਗੱਲ ਹੈ ਇੱਦਾਂ ਦੀਆਂ ਰਿਪੋਰਟਸ ਆ ਰਹੀਆਂ ਨੇ, ਚੰਗੀ ਗੱਲ ਹੈ, ਇੱਦਾਂ ਦੀਆਂ ਗੱਲਾਂ ਬਾਤਾਂ ਫਿਰ ਹੀ ਹੁੰਦੀਆਂ ਨੇ ਜਦੋਂ ਰਿਪੋਰਟਾਂ ਆਉਂਦੀਆਂ ਨੇ, ਅਤੇ ਆਪਾਂ ਇੱਕ ਬ੍ਰੇਕ ਲੈ ਕੇ ਵਾਪਸੀ ਕਰਦੇ ਹਾਂ, ਅਤੇ ਆ ਕੇ ਫਿਰ ਹੋਣਗੀਆਂ ਗੱਲਾਂ ਬਾਤਾਂ ਰੇਡੀਓ, ਹਾਂਜੀ 1674 AM।

0: ਰੇਡੀਓ ਹਾਂਜੀ 1674 ਆ। ਆਸ ਕਰਦੇ ਹਾਂ ਕਿ ਸੋਹਣਾ ਦਿਨ ਰੇੜੇ ਪੈ ਗਿਆ ਹੋਊਗਾ ਤੇ ਹੁਣ ਤੱਕ ਸੋਹਣੀ ਧੁੱਪ ਲੱਗ ਗਈ ਹੋਣੀ ਹੈ ਬਾਹਰ।
1: ਓ ਯੈਸ ਯੈਸ ਯੈਸ ਹਾਂ ਲੱਗ ਗਈ
0: ਲੱਗ ਗਈ
1: ਗੁੱਡ ਆ ਜੀ ਗੁੱਡ।
0: ਪਰ ਅੰਦਰ ਹਾਲੇ ਤੱਕ ਠੰਡ ਆ।
1: ਹਾਂ
0: ਅੰਦਰ ਮੌਸਮ ਠੰਡਾ ਠੰਡਾ ਤੇ ਤੁਸੀਂ ਬਾਹਰ ਨਿੱਘ ਨਿੱਘ ਮਾਣ ਰਹੇ ਹੋਗੇ ਤੇ ਨਿੱਘੇ ਨਿੱਘੇ ਦਿਨ ਦੇ ਵਿੱਚ ਚਾਹ ਦਾ ਆਨੰਦ ਮਾਣ ਰਹੇ ਹੋਗੇ। ਹਾਂ ਗੁਰਜੀਤ ਜੀ ਕਹਿ ਰਹੇ ਆ ਵੀ ਹਾਂਜੀ ਧੁੱਪ ਸੋਹਣੀ ਲੱਗੀ ਹੈ ਤੇ ਨਾਲੇ ਪੀ ਰਹੇ ਹਾਂ ਚਾਹ ਵਿਦ ਰੇਡੀਓ। ਹਾਂਜੀ ਵੈਸੇ ਮੈਸੇਜ ਨਾਲ 10 ਵਜੇ ਕੀਤਾ
1: ਇਹ ਚਾਹ ਪੀਓ
0: ਤੱਕ ਤੇ ਚਾਹ ਠਾਂ ਹੋ ਗਈ ਹੋਣੀ ਆ ਤੇ ਹੁਣ ਤੱਕ ਤੇ ਤੜਕਾ ਭੁੰਨ ਲਿਆਉਣਾ ਇਹਨਾਂ ਨੇ ਮੇਰੇ ਹਿਸਾਬ ਨਾਲ। ਵਾਟ ਯੂ ਥਿੰਕ?
1: ਆਈ ਗੈਸ ਯੂ ਆਰ ਰਾਈਟ ਮਾਈ ਫਰੈਂਡ, ਯੂ ਆਰ ਐਬਸੋਲੂਟਲੀ ਰਾਈਟ। ਯਾ ਯਾ ਯਾ
0: ਤੇ ਪਰ ਜੇ ਸ਼ਾਮ ਨੂੰ ਸੁਣ ਰਹੇ ਹੋ ਸਾਡਾ ਸ਼ੋਅ, ਰਿਪੀਟ ਸੁਣ ਰਹੇ ਹੋ, ਹਾਂ ਦੁਪਹਿਰੇ ਸੁਣ ਰਹੇ ਹੋ ਸਿਡਨੀ ਤੋਂ 1 ਵਜੇ ਤੇ ਜਾਂ ਫਿਰ ਰਾਤ ਨੂੰ ਸੁਣ ਰਹੇ ਹੋ 8 ਵਜੇ ਮੈਲਬਨ ਤੋਂ,
1: ਤੇ
0: ਫਿਰ ਕੰਫਿਊਜ਼ ਨਾ ਹੋਇਓ ਕਿ ਪਤਾ ਨਹੀਂ ਇਹ ਕਿਹੜੇ ਦੇਸ਼ ਤੋਂ ਕਿਹੜੀਆਂ ਗੱਲਾਂ ਕਰੀ ਜਾਂਦੇ ਆ
1: ਕਿ ਗੁਰਜੀਤ ਜੀ 10 ਘੰਟੇ ਤੋਂ ਚਾਹ ਪੀ ਰਹੇ ਨੇ,
0: ਚਾਹ ਹੀ ਪੀਂਦੇ ਭਲਾ, ਕਿਉਂਕਿ ਉਹ ਰਿਪੀਟ ਹੋਊਗਾ ਸ਼ੋ ਸਾਡਾ ਤੇ ਰਿਪੀਟ ਹੋਊਗਾ ਤੇ ਫਿਰ ਤੁਸੀਂ ਉਹਦੇ ਵਿੱਚ ਕਾਲ ਵੀ ਨਹੀਂ ਕਰ ਪਾਓਗੇ ਤੇ ਹੁਣ ਇਹ ਲਾਈਵ ਆ ਤੇ ਹੁਣ ਤੁਸੀਂ ਇਹਦੇ ਵਿੱਚ ਕਾਲ ਕਰ ਸਕਦੇ ਹੋ ਤੇ ਸਾਡੇ ਨਾਲ ਸੰਦੀਪ ਜੀ ਸੀ ਬ੍ਰੇਕ ਤੋਂ ਪਹਿਲਾਂ, ਇੱਕ ਵਾਰੀ ਆਪਾਂ ਰੀਕਾਲ ਕਰ ਦਿੰਦੇ ਹਾਂ ਆਪਾਂ ਕਿ ਕਿਆ ਹਮ ਬਤਿਆ ਰਹੇ ਥੇ।
1: ਜੀ ਜੀ ਜੀ ਹਮ ਇਹ ਬਤਿਆ ਰਹੇ ਥੇ ਕਿ ਮੈਂਟਲ ਹੈਲਥ ਦੀ ਰਿਪੋਰਟ ਆਈ ਅਕਤੂਬਰ ਦੀ ਜਿਹੜੀ, ਉਹਦੇ ਅੰਦਰ ਉਹ ਇਹ ਦੱਸ ਰਹੇ ਨੇ ਕਿ ਲੋਕਾਂ ਦੇ ਅੰਦਰ ਸੈਂਸ ਆਫ ਕਮਿਊਨਿਟੀ ਜਾਂ ਫਿਰ ਜੇ ਆਪਾਂ ਥੋੜ੍ਹਾ ਹੋਰ ਸੌਖਾ ਕਰ ਦਈਏ ਇਹਨੂੰ ਕਹਿਣ 'ਚ ਕਿ ਲੋਕਾਂ ਦਾ ਸੁਸਾਇਟੀ, ਜਿਸ ਸੁਸਾਇਟੀ 'ਚ ਉਹ ਰਹਿੰਦੇ ਨੇ ਉਸ 'ਤੇ ਵਿਸ਼ਵਾਸ ਇੰਨਾ ਘੱਟ ਗਿਆ ਕਿ ਉਹ ਘੱਟ ਕੇ ਸਿਰਫ 35% ਲੋਕ ਨੇ ਜਿਹੜੇ ਕਹਿ ਰਹੇ ਨੇ ਕਿ ਹਾਂ ਬਈ ਕਿ ਸੁੱਖ ਦੁੱਖ 'ਚ ਮੈਨੂੰ ਜਿਹੜੇ ਥੋੜ੍ਹੇ ਜਿਹੇ ਹਲਕਾ ਜਿਹੇ ਜਾਣ ਪਛਾਣ ਵਾਲੇ ਲੋਕ ਨੇ ਇਮੀਜੀਏਟ ਫੈਮਿਲੀ ਜਾਂ ਦੋਸਤਾਂ ਨੂੰ ਛੱਡ ਕੇ ਉਹ ਵੀ ਮੇਰੇ ਕੰਮ ਆ ਸਕਦੇ ਜਾਂ ਮੈਂ ਵੀ ਉਹਨਾਂ ਦੇ ਕੰਮ ਆਉਣਾ ਚਾਹਾਂਗਾ। ਅਤੇ 30% ਲੋਕ ਇੱਦਾਂ ਦੇ ਵੀ ਨਿਕਲੇ ਨੇ ਉਸ ਰਿਪੋਰਟ ਦੇ ਅੰਦਰ ਜਿਹੜੇ ਕਹਿੰਦੇ ਨੇ ਕਿ 10 ਸਾਲ ਪਹਿਲਾਂ ਤੋਂ ਆਪਣੇ ਆਪ ਨੂੰ ਬਹੁਤ ਜੁੜਿਆ ਸਮਝਦੇ ਸੀਗੇ ਸੁਸਾਇਟੀ ਦੇ ਨਾਲ, ਪਰ ਹੁਣ ਉਹਨਾਂ ਨੂੰ ਸੁਸਾਇਟੀ ਨਾਲ ਕੋਈ ਮੈਟਰ ਨਹੀਂ ਹੈ ਕਿਉਂਕਿ ਸਾਰੇ ਲੋਕ ਨੈਗੇਟਿਵ ਨੇ। ਆਪਣਾ ਮੈਂਟਲ ਪੀਸ ਬਚਾਓ ਅਤੇ ਦੂਰ ਰਹੋ ਸੁਸਾਇਟੀ ਤੋਂ। ਅਤੇ ਇਹਦੇ ਅੰਦਰ ਹੋਰ 2-3 ਪੁਆਇੰਟ ਆਉਣਗੇ, ਪਰ ਆਪਾਂ ਇਹ ਕਾਲ ਲੈਣ ਤੋਂ ਬਾਅਦ ਫਿਰ ਉਹ ਵਾਲੇ 2-3 ਪੁਆਇੰਟ ਜਿਹੜੇ ਨਵੇਂ ਨੇ ਹੋਰ ਤੁਹਾਡੇ ਨਾਲ ਡਿਸਕਸ ਕਰਨ ਵਾਲੇ ਉਹ ਵੀ ਕਰਾਂਗੇ।
0: ਮੈਂ ਵੀ ਕਰ ਲਿਆ ਨੋਟ।
1: ਕਿਆ ਬਾਤ!
0: ਹਾਂ ਫਿਰ ਆਪਾਂ ਇੱਥੋਂ ਆ ਕੇ ਗੱਲ ਅੱਗੇ ਤੁਰਾਂਗੇ, ਚੇਤਾ ਕਰਾ ਦੇ ਜਿਹਦਾ ਹੁੰਦਾ ਬੰਦਾ, ਕਈ ਵਾਰੀ ਚੇਤਾ ਭੁੱਲ ਜਾਂਦਾ। ਸਾਡੇ ਨਾਲ ਔਲਖ ਸਾਹਿਬ ਆਏ ਨੇ ਕਾਫੀ ਦਿਨਾਂ ਬਾਅਦ। ਹੈਲੋ, ਸਤਿ ਸ਼੍ਰੀ ਅਕਾਲ, 849 ਤੁਸੀਂ ਆਉਂਦੇ ਹੋ ਔਲਖ ਸਾਹਿਬ।
2: ਸਤਿ
0: ਸ੍ਰੀ ਅਕਾਲ ਵੀਰ ਜੀ, ਸੰਦੀਪ ਔਲਖ
1: ਬੇਨਤੀ ਕਰ ਰਿਹਾ
2: ਜੀ। ਬਹੁਤ ਵਧੀਆ ਜੀ, ਤੇ ਵੀਰ ਜੀ ਧੁੱਪ ਬਹੁਤ ਸੋਹਣੀ ਨਿਕਲੀ ਹੈ ਤੇ ਹੋਪਫੁਲੀ ਮੇਰਾ ਅੱਜ ਆਮ ਪਾਪੜ ਸੁੱਕ ਜੂਗਾ ਤੇ ਸ਼ਾਮ ਨੂੰ ਅਸੀਂ ਇੰਜੋਏ ਕਰਾਂਗੇ।
0: ਆਮ ਪਾਪੜ?
2: ਹਾਂਜੀ ਵੀਰ ਜੀ, ਆਮ ਪਾਪੜ।
0: ਅੱਛਾ, ਆਪ ਬਣਾ ਰਹੇ ਹੋ ਆਮ ਪਾਪੜ?
2: ਹਾਂਜੀ ਵੀਰ ਜੀ, ਅੱਜ ਕੱਲ ਜਦੋਂ ਵੀਕਐਂਡ ਤੇ ਜਾਈਦਾ ਨਾ ਸ਼ੋਪਿੰਗ ਕਰਨ, ਉਹ ਜਿਹੜਾ $10 ਵਾਲਾ ਹੁੰਦਾ ਨਾ ਅੰਬਾਂ ਦਾ ਡੱਬਾ ਜਿਹਨੂੰ ਕੋਈ ਨੀ ਖਰੀਦਦਾ,
0: ਹਾਂਜੀ
2: ਹਾਂਜੀ, ਉਹਨੂੰ ਘਰ ਲਿਆਓ, ਉਹਨੂੰ ਛਿੱਲ ਕੇ ਮਿਕਸੀ ਚ ਪਾਓ, ਉਹਦੀ ਪਿਊਰੀ ਨੂੰ ਕਰ ਲੋ ਹੈਵੀ ਕੜਾਈ ਚ ਡਰਾਈ ਥੋੜਾ ਜਿੰਨਾ, ਉਹਦਾ ਪਾਣੀ ਸਕਾ ਕੇ,
0: ਅੱਛਾ,
2: ਕਾਲਾ ਲੂਣ ਪਾਓ, ਕਾਲੀ ਮਿਰਚ ਪਾਓ, ਤੇ ਬਾਅਦ ਚੋ ਇੱਕ ਅੱਧੀ ਪਰਾਤ ਚ ਹਲਕਾ ਜਿਹਾ ਘਿਓ ਲਾ ਕੇ ਥੱਲੇ ਉਹਨੂੰ ਧੁੱਪਣੇ ਸੁੱਕਣੇ ਰੱਖ ਦੋ 2 ਦਿਨ।
0: ਅੱਛਾ,
2: ਜੇ ਧੁੱਪ ਸੋਹਣੀ ਨਿਕਲੀ ਹੈ ਤੇ ਬਾਅਦ ਚੋ ਤੇ ਫਿਰ ਉਹ ਵਾਈਫ ਮੇਰੀ ਹੱਸੂਗੀ ਕਿ ਬਣਨ ਚ 3 ਦਿਨ ਲੱਗਦੇ ਆ, ਮੁੱਕਣ ਚ 2। ਮੈਂ ਕਿਹਾ ਵੀ ਹੁਣ ਕਰੀਏ ਕਿ ਜਦੋਂ ਬਾਹਰ ਨੂੰ ਜਾਈਦਾ ਉਦੋਂ ਫਿਰ ਜੀ ਕਰ ਹੁੰਦਾ, ਹੁਣ ਇਹ ਥੋੜੀ ਕਿ ਹੁਣ ਹਫ਼ਤਾ ਚੱਲੇਗਾ।
0: ਵਾਹ ਵਾਹ, ਨਹੀਂ ਆਵੇ ਗੁੱਡ ਹੈ ਨਾ। ਤੇ ਅੰਬ ਪੱਕੇ ਲਿਆਉਂਦੇ ਹੋ ਕਿ ਕੱਚੇ?
2: ਉਹ ਨਹੀਂ ਜੀ, ਜਿਹੜੇ ਕਿਸੇ ਨੇ ਨਹੀਂ ਖਾਣੇ ਉਹ ਵਾਲੇ, ਪੂਰੇ ਰਸੇ ਵਾਲੇ।
0: ਅੱਛਾ, ਮਿਲ ਜਾਂਦੇ ਆ ਹਲੇ?
2: ਵੀਰ ਜੀ, $10 ਨੂੰ ਡੱਬਾ ਮਿਲ ਜਾਂਦਾ ਜਿਹੜਾ ਉਹਨਾਂ ਨੇ ਰੱਖਿਆ ਹੁੰਦਾ, ਵੀ ਕੋਈ ਲੈ ਜਾਓ ਭਾਵੇਂ ਕਿਸੇ ਨੂੰ ਪਾ ਲਓ, ਅਸੀਂ ਕਹਿੰਦੇ ਵੀ ਅਸੀਂ ਖਾਵਾਂਗੇ, ਉਹ ਕਿਉਂ ਨੀ ਖਾਣੇ, ਮਿੱਠੇ ਅੰਬ ਹੁੰਦੇ ਨੇ, ਕੋਈ ਉਹਦੇ ਚ ਖੰਡ ਨੀ, ਕੋਈ ਪ੍ਰਿਜ਼ਰਵੇਟਿਵਸ ਨੀ, ਇਟਸ ਅ ਬੈਸਟ। ਮੈਂ ਕਹੂੰਗਾ ਜੀ ਇੰਡੀਆ ਦੀ ਯਾਦ ਜਿਹਨੂੰ ਕਰਾਉਣੀ ਹੈ ਨਾ, ਖਾਸ ਕਰ ਅੰਮ੍ਰਿਤਸਰ ਦੀ
0: ਜੀ,
2: ਉਹ ਵਾਲੀ ਲਾਰੈਂਸ ਰੋਡ ਦਾ ਉਹ ਆਇੰਦਾ ਅੰਬ ਪਾਪੜ ਯਾਦ। ਨਾਉ ਕਮਿੰਗ ਬੈਕ ਟੂ ਤੁਹਾਡੀ ਮੈਂਟਲ ਹੈਲਥ ਵਾਲੀ ਰਿਪੋਰਟ ਵੀਰ ਜੀ, ਉਹਦੇ ਚ ਮੈਂ 2 ਗੱਲਾਂ ਕਹਿਣੀਆਂ ਚਾਹੂੰਗਾ
0: ਜੀ।
2: ਇੱਕ ਤੇ ਕਮਿੰਗ ਫਰੋਮ ਕਾਉਂਸਲਿੰਗ ਬੈਕਗ੍ਰਾਉਂਡ, ਮੈਂ ਇੱਕ ਗੱਲ ਕਹੂੰਗਾ ਕਿ ਹੁਣ ਜਿਹੜੀ ਚੀਜ਼ ਦਾ ਫਰਕ ਆ ਗਿਆ ਉਹ ਹੈ ਇੰਟਰਨੈਟ, ਜਿੰਨੇ ਸਾਡੀ ਦੁਨੀਆਂ ਹੀ ਸੰਗੋੜਦੀ ਹੈ। ਹੁਣ ਸਾਡੇ ਫੇਸਬੁੱਕ ਤੇ 1500 ਫਰੈਂਡ ਹੁੰਦੇ ਨੇ, ਅੰਮ੍ਰਿਤਸਰ ਚ ਮੇਰੇ ਸਿਰਫ 6 ਹੁੰਦੇ ਸੀ, ਉਹ ਅੱਜ ਵੀ 6 ਫਰੈਂਡ ਨੇ
0: ਜੀ,
1: ਸਹੀ ਆ।
2: ਪਰ ਕੀ ਆ, ਹੁਣ ਸਾਡੀ ਗਿਣਤੀ 1500 ਦੀ ਹੈ, ਫਿਰ ਅਸੀਂ ਆਪ ਹੁਣ ਡਿਪੈਂਡ ਕਰਦੇ ਹਾਂ ਇੰਟਰਨੈਟ ਤੇ ਮੋਰ ਦੈਨ ਐਨੀਥਿੰਗ, ਕਿਉਂਕਿ ਹੁਣ ਇੱਕ ਜੇ ਤੁਸੀਂ ਰੀਲਾਂ ਕੋਈ ਵੀ, ਮੈਂ ਕਹਿੰਦਾ ਵੀਰ ਭਾਈ ਵੇਖਦਾ ਹੈ ਨਾ, ਯੂ ਕਾਂਟ ਲਾਈਕ ਟਰੈਵਲ ਇਨ ਦਾ ਕਮਿਊਨਿਟੀ, ਕਿਉਂਕਿ ਤੁਸੀਂ ਕਿਤੇ ਵੀ ਬਹਿੰਦੇ ਹੋ, ਅੱਧੇ ਘੰਟੇ ਬਾਅਦ ਹਰ ਕੋਈ ਆਪਣੇ ਫੋਨ ਤੇ ਉਂਗਲਾਂ ਫੇਰਨ ਡਿਆ ਹੁੰਦਾ ਹੈ, ਸਾਡਾ ਧਿਆਨ ਹੀ ਨਹੀਂ ਹੁੰਦਾ ਇੱਕ ਦੂਜੇ ਨਾਲ ਗੱਲ ਕਰਨ ਚ। ਤੇ ਨੰਬਰ 3 ਮੈਂ ਕਹਿਣਾ ਚਾਹੁੰਗਾ, ਜਿਹੜੀ ਅਸੀਂ ਪਹਿਲਾਂ ਗੱਲ ਕਰ ਰਹੇ ਸੀ ਨਾ ਇੰਡੀਆ 'ਚ ਆਪਣਾ ਪਿਆਰ ਮੁਹੱਬਤ ਸੀ, ਆਈ ਐਮ ਟਰਨਿੰਗ 50 ਦਿਸ ਈਅਰ, ਫਿਰ ਮੈਂ ਆਪਣੇ ਵੱਲੋਂ ਹੀ ਕਹਿ ਸਕਦਾ ਕਿ ਜਦੋਂ ਗਲੀ 'ਚ ਨਿਕਲੀਦਾ ਸੀ ਨਾ ਉਦੋਂ ਸਤਿ ਸ੍ਰੀ ਅਕਾਲ ਝਾਈ ਜੀ, ਸਤਿ ਸ੍ਰੀ ਅਕਾਲ ਤਾਈ ਜੀ, ਹਰ ਇੱਕ ਨੂੰ ਬੁਲਾਈਦਾ ਸੀ
0: ਜੀ।
2: ਹੁਣ ਅਸੀਂ ਇੱਥੇ ਵੀ ਨਿਕਲਦੇ ਹਾਂ ਬਾਹਰ, ਤੇ ਮੈਂ ਤੇ ਵੇਖਿਆ ਟ੍ਰਗਨੀਨਾ ਟਾਰਨੀ ਚ ਵੀ ਆਪਣੇ ਲੋਕ ਹੀ ਇੱਕ ਦੂਜੇ ਨੂੰ ਜੇ ਕਿਹਨੂੰ ਸਤਿ ਸ੍ਰੀ ਅਕਾਲ ਬੁਲਾ ਦੋ ਤੇ ਦੇ ਕੇ ਵੀ ਉਹ ਲੁੱਕ ਕੇ ਇਹਨੇ ਮੇਰੇ ਕੋਲ ਕੀ ਇਹਨੂੰ ਚਾਹੀਦਾ ਕੀ ਹੈ ਮੇਰੇ ਕੋਲ
0: ਆ ਵੀ ਇਹ ਨਹੀਂ ਉਹ ਏਦਾਂ ਉਹ ਸ਼ਾਇਦ ਏਦਾਂ ਵੀ ਹੁੰਦਾ ਵਾ ਵੀ ਕੀ ਮੈਂ ਤੈਨੂੰ ਜਾਣਦਾ ਵੀ ਤੂੰ ਮੈਨੂੰ ਕਿਉਂ ਏਦਾਂ ਬੁਲਾ ਲਿਆ, ਕਿਉਂਕਿ ਉੱਥੋਂ ਤੱਕ ਆਪਾਂ ਪਹੁੰਚ ਗਏ ਵੀ ਬਿਨਾਂ ਜਾਣ ਪਛਾਣ ਤੋਂ ਏਦਾਂ ਨਹੀਂ ਹੁੰਦਾ,
1: ਬਿਨਾਂ ਕੰਮ ਦੇ ਕੋਈ ਕਿਸੇ ਨੂੰ ਬੁਲਾ ਨਹੀਂ ਸਕਦਾ।
2: ਮੈਂ ਵੀ ਜੀ ਇਸ ਗੱਲ 'ਚ ਕਹੂੰਗਾ ਵੀ ਚਲੋ ਤੁਸੀਂ ਮੈਨੂੰ ਖਚੜਾ ਕਹਿ ਲਓ, ਇਹਦੇ 'ਚ ਮੈਨੂੰ ਬੜਾ ਮਜ਼ਾ ਆਉਂਦਾ ਕਿ ਇੱਕ ਟੋਟਲ ਅਣਜਾਣ ਆਦਮੀ ਆ ਨਾ ਜੇ ਪੰਜਾਬੀ ਆਪਣਾ ਜਾ ਰਿਹਾ
0: ਜੀ,
2: ਹੱਥ ਜੋੜ ਕੇ ਉਹਨੂੰ ਫਤਿਹ ਬੁਲਾਓ, ਕਈ ਖੁਸ਼ ਹੁੰਦੇ ਨੇ, ਕਈ ਦੇ ਗੇਟ ਸਰਪ੍ਰਾਈਜ਼ ਕਿ ਮੈਨੂੰ ਕਿਉਂ ਬੁਲਾ ਲਿਆ। ਮੈਨੂੰ ਆਉਂਦਾ ਬਈ ਆਪਾਂ ਹੁਣ ਫਤਿਹ ਤੋਂ ਵੀ ਡਰਨ ਲੱਗ ਪਏ ਹਾਂ, ਏਡੀ ਅਸੀਂ ਕਾਹਲੇ ਮਾਡਰਨ ਹੋ ਗਏ।
0: ਠੀਕ,
2: ਤੇ ਇੱਕ ਮੈਂ ਕਹੂੰਗਾ ਆਪਣੀ ਬੇਨਤੀ ਸਾਰੀ ਕਮਿਊਨਿਟੀ ਨੂੰ ਕਿ ਇਹ ਜਿਹੜਾ ਹੁਣ ਈਗੋਇਜ਼ਮ ਦੀ ਅਸੀਂ ਪਹਿਲਾਂ ਗੱਲ ਕਰ ਰਹੇ ਸੀ ਨਾ, ਹਰ ਕੋਈ ਚੌਧਰੀ ਹੈ ਜਾਂ ਸੈਕਟਰੀ ਹੈ ਜਾਂ ਟ੍ਰੇਜਰੀ ਹੈ, ਇਹ ਵਿਖਾਵਾ ਆ ਗਿਆ ਜੇ ਆਪਣੇ ਚ ਸੋਸ਼ਲ ਮੀਡੀਆ ਤੋਂ ਕਿ ਕੱਪੜੇ ਆ ਜਾਂ ਜਿਹੜੀ ਬਲੌਗਿੰਗ ਕਰਨ ਦਾ ਹੁਣ ਰਿਵਾਜ ਤੁਰ ਪਿਆ ਕਿ ਘਰ ਪਾਂਡੇ ਵੀ ਮਾਂਜੇ ਆ, ਉਹ ਵੀ ਮੈਂ ਫੇਸਬੁੱਕ ਤੇ ਵਿਖਾਉਣੇ ਨੇ, ਤੇ ਅੱਜ ਮੈਂ ਮਤਲਬ ਮੰਨ ਲਓ ਜੇ ਕਿਸੇ ਨੇ ਘਿਓ ਸਾੜ ਵੀ ਲਿਆ ਮੇਰੇ ਵਰਗੇ ਨੇ, ਉਹ ਵੀ ਲਿਖ ਦੇਣਾ ਹੁੰਦਾ ਅੱਜ ਮੈਂ ਡਾਰਕ ਘੀ ਬਣਾਇਆ ਹੈ, ਉਹਨੂੰ ਮੈਂ ਕਹਾਂ ਭਗਤਾ ਇਹ ਡਾਰਕ ਘੀ ਨੀ ਬਣਾਇਆ, ਤੈਨੂੰ 10 ਮਿੰਟ ਪਹਿਲਾਂ ਚੁੱਲ੍ਹੇ ਤੋਂ ਲਾਹ ਲੈਣਾ ਚਾਹੀਦਾ ਸੀ, ਇਹ ਮਤਲਬ ਡਾਰਕ ਘੀ ਬਣਿਆ ਨੀ ਆ, ਇਹ ਤੇਰਾ ਸੜ ਗਿਆ ਏ। ਠੀਕ ਹੈ ਨਾ,
0: ਇਹਨੂੰ ਅਸੀਂ ਥੱਲੇ ਲੱਗਾ ਕਹਿੰਦੇ ਆ।
2: ਚਲੋ ਕੋਸਟ ਆਫ ਲਿਵਿੰਗ ਕਰਕੇ ਤਾਂ ਹੁਣ ਬਹੁਤ ਸਟ੍ਰੈਸ ਚ ਨੇ ਫੈਮਿਲੀਜ਼, ਇੱਕ ਇਹ ਜਿਹੜਾ ਮੀਆਂ ਬੀਵੀ ਹੁਣ ਅੱਜ ਕੱਲ ਇੱਕ ਦੂਜੇ ਤੇ ਥੋੜਾ ਜਿੰਨਾ ਆ ਪ੍ਰੈਂਕ ਤੇ ਯੇ ਵੋ ਕਰਨ ਦਾ ਟਿਕਟੋਕ ਵੱਲੋਂ ਵੇਖ ਕੇ ਰਿਵਾਜ ਤੋਰ ਰਹੇ ਆ ਨਾ, ਇਹ ਬਹੁਤ ਹੀ ਡੇਂਜਰਸ ਆ। ਮਤਲਬ ਆਪਾਂ ਆਪਣੀ ਕਮਿਊਨਿਟੀ ਚ ਦੇਖ ਰਹੇ ਆ ਨਾ ਜੀ, ਰਿਕਾਰਡ ਕਰਨਾ ਇੱਕ ਦੂਜੇ ਨੂੰ, ਤੇ ਮਤਲਬ ਅਸੀਂ ਹੁਣ ਨਾ ਉਹ ਕੀ ਹੁੰਦਾ ਘਰ ਦੀ ਜਿਹੜੀ ਉਹ ਇੰਗਲਿਸ਼ ਕਹਿੰਦੇ ਨੇ ਡਰਟੀ ਲਾਂਡਰੀ ਵਾਸ਼ਡ ਇਨ ਓਪਨ ਸਪੇਸ, ਅਸੀਂ ਹੁਣ ਘਰ ਦੀਆਂ ਗੱਲਾਂ ਬਾਹਰ ਕਰਨ ਡੇ ਆ ਲਿਆ ਕੇ ਫੇਸਬੁੱਕ ਤੇ, ਇਹ ਨੀ ਕਰਨੀਆਂ ਚਾਹੀਦੀਆਂ।
0: ਜਿਹੜੀ
2: ਘਰ ਦੀ ਗੱਲ ਹੈ ਘਰ ਚ ਨਿਬੇੜੋ, ਸਿਆਣੇ ਬਿਠਾਓ, ਬਾਕੀ ਸਾਰੇ ਮਜ਼ੇ ਲੈਣ ਵਾਲੇ ਹੁੰਦੇ ਨੇ।
0: ਨਹੀਂ ਇਹ ਜਿਹੜੀਆਂ ਉਹ ਇੰਟੈਂਸ਼ਨਲੀ ਰੀਲਾਂ ਬਣਾਉਂਦੇ ਨੇ ਐਂਟਰਟੇਨਮੈਂਟ ਲਈ ਉਹਦੀ ਗੱਲ ਕਰ ਰਹੇ ਹੋ ਜਾਂ ਜਿਹੜਾ ਲੜਾਈ ਝਗੜਾ ਰਿਐਲਿਟੀ ਚ ਹੁੰਦਾ ਉਹ ਜਿਹੜਾ ਬਾਹਰ ਲੈ ਆਉਂਦੇ ਆ ਉਹਦੀ ਗੱਲ ਕਰ ਰਹੇ ਹੋ?
2: ਵੀਰ ਜੀ ਇੰਟੈਂਸ਼ਨਲੀ ਵਾਲੀ ਦਾ ਤੇ ਜੇ ਤੁਸੀਂ ਵੀ ਵੇਖਦੇ ਹੋ ਜਾਂ ਕੋਈ ਵੀ ਵੇਖਦਾ, ਯੂ ਆਰ ਵਾਚਿੰਗ ਅ ਸਕ੍ਰਿਪਟਡ ਰਿਐਲਿਟੀ ਸ਼ੋ, ਉਹਦਾ ਮੈਂ ਕੀ ਕਹਿਣਾ, ਪਰ ਕਈ ਵਾਰ ਹਾਸੇ ਹਾਸੇ ਜੀ ਜਿਹੜੇ ਬਾਅਦ ਸੀਰੀਅਸ ਹੋ ਜਾਂਦੇ ਆ ਨਾ, ਹੁਣ ਕਈ ਵਾਰ ਸਟੇਸ਼ਨ ਤੇ ਵੇਖੀਦਾ ਉਹ ਲਾਈਵ ਹੋ ਕੇ ਜੀ ਮੈਂ IVO ਲੈਣ ਆਇਆ ਹੋਇਆ, ਬੰਦਾ ਪੁੱਛੇ ਬਈ ਇਹ ਕੋਈ ਬੜੀ ਕੋਈ ਤੁਸੀਂ ਅਕਲ ਵਾਲੀ ਚੀਜ਼ ਖਰੀਦਣ ਆਏ ਹੋ ਜਿਹੜਾ ਵਿਖਾਉਂਦੇ ਹੋ ਲੋਕਾਂ ਨੂੰ, ਕਿ ਮਤਲਬ ਤੁਹਾਡੀ ਮੀਆਂ ਦੋ ਚੀਜ਼ ਹੈ ਘਰ ਚ ਤੁਹਾਡੀ ਉਹ ਵੀ ਨੀ ਬਣਦੀ ਤੇ ਕੀ ਕਰੋਗੇ? ਤੇ ਇਹਦਾ ਮੈਂ ਤੁਹਾਨੂੰ ਇੱਕ ਰੀਸੈਂਟ ਐਗਜ਼ਾਮਪਲ ਦੇਣਾ, ਸੋਰੀ ਮੈਂ ਥੋੜੀ ਗੱਲ ਲੰਬੀ ਕਰਨ ਡਿਆ, ਮੈਂ ਆਪਣੇ ਵਿਆਹ ਦਾ ਵੀਡੀਓ ਦੇਖ ਰਿਹਾ ਸੀ 2000 ਦਾ, ਤੇ ਮੈਂ ਉਹ ਦੇਖ ਕੇ ਇੱਕੋ ਗੱਲ ਸੋਚੀ ਕਿ ਉਦੋਂ ਸਾਡਾ ਗੋਪਾਲ ਨਗਰ ਅੰਮ੍ਰਿਤਸਰ 2 ਕਮਰਿਆਂ ਦਾ ਮਕਾਨ ਸੀ, ਉਹਦੇ ਚ ਅਸੀਂ ਵਿਆਹ ਕੀਤਾ, ਤਕਰੀਬਨ 60-65 ਬੰਦੇ ਸਾਡੇ ਉਦੋਂ ਘਰ ਰਹੇ ਸੀ 3-4 ਰਾਤਾਂ
0: ਜੀ,
2: ਹੁਣ 4-4, 5-5 ਬੈਡਰੂਮ ਘਰ ਹੁੰਦੇ ਆ ਤੇ ਸੌਣ ਵਾਲੇ 2 ਜਾਂ 3, ਇਹ ਫਰਕ ਆ। ਮਤਲਬ ਹੁਣ ਸਾਡੀ ਘਰ ਦੀਆਂ ਦੂਰੀਆਂ ਹੀ ਇੰਨੀਆਂ ਵੱਧ ਗਈਆਂ ਨੇ ਕਿ ਬਾਹਰ ਦੀਆਂ ਤੇ ਵਧਣੀਆਂ ਨੇ,
0: ਨਹੀਂ ਏਦਾਂ ਹੀ
2: ਉਹਦੇ ਕਰਕੇ
0: ਏਦਾਂ ਹੀ ਆ। ਥੈਂਕ ਯੂ ਤੁਹਾਡਾ ਸਾਂਝ ਪਾਉਣ ਦੇ ਲਈ, ਕਈ ਵਾਰੀ ਤੁਸੀਂ ਪੁਰਾਣੇ ਘਰ ਵੇਖੋ ਨਾ, ਇੱਥੋਂ ਦੇ ਵੀ ਇਵਨ ਇੰਡੀਆ ਤੇ ਇਹ ਚੀਜ਼ ਬਹੁਤ ਜ਼ਿਆਦਾ ਮੰਨੀ ਜਾਂਦੀ ਸੀ, ਅੱਜ ਵੀ ਕਈ ਇੰਡੀਆ ਦੇ ਹਿੱਸੇ ਨੇ ਜਿਨ੍ਹਾਂ 'ਚ ਬਹੁਤ ਸਟ੍ਰਿਕਟਲੀ ਮੰਨੀ ਜਾਂਦੀ ਹੈ, ਪੰਜਾਬ 'ਚ ਤਾਂ ਨਹੀਂ ਚਲੋ ਹੋਣਾ ਨਹੀਂ ਮੋਰ, ਪਰ ਇੱਥੇ ਵੀ ਜਿਹੜੇ ਪੁਰਾਣੇ ਘਰ ਤੁਸੀਂ ਵੇਖੋ ਨਾ ਤੇ ਉਹ ਰਸੋਈ ਦੇ ਲਾਗੇ ਨਹੀਂ ਉਹਨਾਂ ਦੇ ਟੋਇਲਟ,
1: ਹਾਂ ਬਿਲਕੁਲ ਠੀਕ,
0: ਉਹਨਾਂ ਦੇ ਰਸੋਈ ਤੋਂ ਹਟਵੇਂ ਬਣਾਏ ਜਾਂਦੇ ਸੀ
1: ਜੀ,
0: ਤੇ ਇੱਕ ਘਰ ਦੇ ਵਿੱਚ ਇੱਕ ਹੀ, ਤੁਸੀਂ ਪੁਰਾਣੇ ਘਰ ਕਿਤੇ ਵੀ ਚਲ ਜਾਓ ਤੁਸੀਂ ਜਿਹੜੇ ਬਹੁਤ ਪੁਰਾਣੇ ਬਣੇ ਨੇ ਇੱਥੇ, ਉਹਦੇ ਵਿੱਚ ਇੱਕ ਘਰ ਦੇ ਵਿੱਚ ਇੱਕੋ ਟੋਇਲਟ ਬਾਥਰੂਮ, ਉਹਦੇ ਵਿੱਚ ਇਹ ਨਹੀਂ ਵੀ ਹਰ ਇੱਕ ਕਮਰੇ ਦੇ ਨਾਲ ਨਾਲ ਇੱਕ ਇੱਕ ਅਟੈਚ, ਉਹ ਵੀ ਚੀਜ਼ਾਂ ਜਿਹੜੀਆਂ, ਕਿਉਂਕਿ ਕੁੱਲ ਮਿਲਾ ਕੇ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਸਾਨੂੰ ਬਣਾਉਂਦੀਆਂ ਤੇ ਲੇਜ਼ੀ ਨੇ, ਹੈ ਨਾ, ਮਤਲਬ ਇਹੋ ਜਿਹਾ ਕੀ ਆ, ਮੰਨ ਲਓ ਲੇਜ਼ੀ ਇਨ ਦਾ ਸੈਂਸ, ਮਤਲਬ ਹਰ ਇੱਕ ਪੱਖ ਤੋਂ ਹੀ ਉਹ, ਚਲੋ ਹੋਰ ਪੱਖ ਤੋਂ ਕਹਿ ਦਿੰਦੇ ਵੀ ਘਰ ਦੇ ਵਿੱਚ ਐਨਰਜੀ ਇੱਦਾਂ ਦੀ ਆਉਂਦੀ ਆ, ਤੁਸੀਂ ਇਹ ਪਰੇ ਰਹਿਣੀ ਚਾਹੀਦੀ ਐਨਰਜੀ ਆਪਣੇ ਇੰਡੀਆ 'ਚ ਵੀ ਆਪਾਂ ਇਹ ਚੀਜ਼ ਪਹਿਲਾਂ ਸ਼ੁਰੂ 'ਚ ਮੰਨਦੇ ਰਹੇ ਹਾਂ ਵੀ ਘਰ ਦਾ ਜਿਹੜਾ ਘਰ ਸਿਰਫ ਖਾਣ ਪੀਣ ਅਤੇ ਬਾਕੀ ਬਾਹਰ, ਪਰ ਹੌਲੀ ਹੌਲੀ ਆਪਾਂ ਉਹ ਚੀਜ਼ਾਂ ਜਿਹੜੀਆਂ ਨੇ ਉਹ ਘਰ। ਸੋ ਹੁਣ ਆਲਸ ਕਿੱਦਾਂ ਕਿ ਤੁਸੀਂ ਮੰਨ ਲਓ ਪਹਿਲੀਆਂ 'ਚ ਤੁਹਾਨੂੰ ਪਤਾ ਨਾ ਵੀ ਮੈਂ ਯਾਰ ਚਾਰ ਕਦਮ ਤੁਰ ਕੇ ਜਾਣਾ ਅਤੇ ਬੰਦਾ ਕੋਈ ਪਹਿਲਾਂ ਘੜੀ ਤੁਰ ਪੈਂਦਾ ਹੈ ਨਾ, ਅਤੇ ਇੱਥੇ ਤੁਹਾਨੂੰ ਪਤਾ ਵਾ ਵੀ ਮੈਂ ਬਸ ਇੱਥੋਂ ਉੱਠਣਾ ਅਤੇ ਇੱਥੇ ਡਿੱਗ ਪੈਣਾ
1: ਯਾਰ।
0: ਆਲਸੀ ਹੈ ਨਾ,
1: ਗੁੱਡ ਪੁਆਇੰਟ, ਐਬਸੋਲੂਟਲੀ
0: ਆਲਸੀ ਹੈ ਨਾ, ਹੌਲੀ ਹੌਲੀ ਤੁਹਾਡੇ ਦਿਮਾਗ ਨੂੰ ਉਹ ਚੀਜ਼ ਜਿਹੜੀ ਆ ਉਹ ਇੱਦਾਂ ਦੀ ਹੀ ਬਣਾ ਦਿੰਦੀ ਆ ਵੀ ਮੈਨੂੰ ਝੱਟ ਚੀਜ਼ ਮਿਲ ਜਾਣੀ ਚਾਹੀਦੀ ਆ। ਹੁਣ ਜਿਹੜੀ ਉਹ ਚੀਜ਼ ਝੱਟ ਪੱਟ ਮਿਲਣ ਵਾਲੀ ਜਿਹੜੀ ਬਿਰਤੀ ਆ ਨਾ, ਉਹ ਹਰ ਇੱਕ ਚੀਜ਼ ਦੇ ਵਿੱਚ ਫਿਰ ਆ ਜਾਂਦੀ ਆ। ਆਪਾਂ ਕੋਈ ਰਿਸ਼ਤਾ ਵੀ ਨਵਾਂ ਚਾਹੁੰਦੇ ਹਾਂ ਕਹਿੰਦੇ ਝੱਟ ਮਿਲ ਜਾਣਾ ਚਾਹੀਦਾ ਹੈ ਨਾ, ਆਪਾਂ ਕਿਸੇ ਕੋਲੋਂ ਕੋਈ ਡੀਲ ਕਰਨੀ ਹੈ ਕਹਿੰਦੇ ਝੱਟ ਹੀ ਹੋ ਜਾਣੀ ਚਾਹੀਦੀ, ਨੌਕਰੀ ਸਾਨੂੰ ਇੱਦਾਂ ਹੀ ਬਸ ਮਿਲ ਜਾਣੀ ਚਾਹੀਦੀ ਆ। ਸੋ ਉਹ ਜਿਹੜਾ ਮਾਦਾ ਹੌਲੀ ਹੌਲੀ ਹਰ ਇੱਕ ਚੀਜ਼ ਜਿਹੜੀ ਆ ਉਹ ਝੱਟ ਹੀ ਸਾਨੂੰ ਗੁੱਸੇ 'ਚ, ਝੱਟ ਹੀ ਸਾਨੂੰ ਹਾਸੇ 'ਚ, ਮਤਲਬ ਹਰ ਇੱਕ ਚੀਜ਼ ਜਿਹੜੀ ਆ ਉਹ ਬਸ ਝੱਟ ਪੱਟ ਹੀ ਆ। ਪਰ ਜਦੋਂ ਆਪਾਂ ਬਾਹਰ ਨਿਕਲਦੇ ਹਾਂ ਤਾਂ ਉੱਥੇ ਇਹ ਝੱਟ ਪੱਟ ਨਹੀਂ ਹੋ ਪਾਉਂਦਾ।
1: ਹਾਂ ਓਬਵੀਅਸ ਹੈ, ਕਿਉਂਕਿ ਹਰ ਕੋਈ ਆਪਣੇ ਨੈਰੇਟਿਵ ਦੇ ਅਕੋਰਡਿੰਗਲੀ ਲਾਈਫ ਜੀ ਰਿਹਾ, ਉਹ ਤਾਂ
0: ਸਾਨੂੰ ਦੁਨੀਆ ਦਾ, ਹਾਂ ਸਾਨੂੰ ਦੁਨੀਆਦਾਰੀ ਦਾ ਪਤਾ ਲੱਗਦਾ ਸਾਨੂੰ ਵੀ ਆਪਾਂ ਕਿੱਦਾਂ ਅਤੇ ਕਿਹੜੀ ਚੀਜ਼ ਆਪਾਂ ਕਿਵੇਂ ਵਰਤ ਰਹੇ। ਪਰ ਇੱਕ ਚੀਜ਼ ਨਾ ਹੋਰ ਵੀ ਤੁਸੀਂ ਵੇਖੋ ਕਿ ਜਦੋਂ ਲਗਭਗ, ਹੁਣ ਉਹਦੇ ਕਈ ਰੀਜ਼ਨ ਨੇ, ਚਲੋ ਮੋਬਾਈਲ ਵਗੈਰਾ ਆਪਾਂ ਡਿਸਕਸ ਕਰ ਹੀ ਚੁੱਕੇ ਹਾਂ, ਜਦੋਂ ਲਗਭਗ ਕਹਿ ਲਓ ਤੁਸੀਂ ਵੀ 20 ਸਾਲ ਪਹਿਲਾਂ ਦੀ ਗੱਲ ਆ, 15 ਕੁ ਸਾਲ ਪਹਿਲਾਂ ਦੀ, 15 ਤੋਂ 20 ਸਾਲ ਪਹਿਲਾਂ ਦੀ, ਉਸ ਤੋਂ ਪਹਿਲਾਂ ਤਾਂ ਹੋਰ ਵੀ ਹੋਊਗੀ, ਮੈਂ ਖੁਦ ਆਪ ਵੇਖਿਆ ਆਪਣੀ ਅੱਖੀਂ, ਮੈਂ ਖੁਦ ਐਕਸਪੀਰੀਅੰਸ ਕਰਦਾ ਰਿਹਾ। ਸਵੇਰੇ ਜਦੋਂ ਮੈਂ ਸੋ ਕਾਲਡ ਯੂਨੀਵਰਸਿਟੀਆਂ ਜਿਹੜੀਆਂ ਇੱਥੇ 4 ਕਮਰਿਆਂ ਵਾਲੀਆਂ ਜਿਨ੍ਹਾਂ ਦੀ ਲਿਫਟ 'ਚ ਤਰਪਾਲ ਲੱਗੀ
1: ਹੁੰਦੀ, ਇਹ ਤਰੱਕੀ ਨਹੀਂ ਹੋਈ ਬਾਈ, ਇਹ ਵਾਲੀ ਯੂਨੀਵਰਸਿਟੀਆਂ ਦੀ, ਇਹ ਵਾਲੀ ਯੂਨੀਵਰਸਿਟੀਆਂ ਦੀ ਤਰੱਕੀ ਨਹੀਂ ਹੋਈ, 6 ਮਹੀਨੇ ਪਹਿਲਾਂ ਮੈਂ ਵੀ ਸੇਮ ਇੱਦਾਂ ਦੀ ਦੇਖੀ
0: ਹੈ ਨਾ। ਨਹੀਂ ਅਤੇ ਚਲੋ ਐਨੀ, ਉਦੋਂ ਫਿਰ ਵੀ ਬੈਟਰ ਹੀ ਆ, ਚਲੋ ਆਹ ਜਿਹੜੀ ਮੈਂ ਗੱਲ ਕਰ ਰਿਹਾ ਬਾਅਦ 'ਚ ਆਈ ਆ, ਉਦੋਂ ਫਿਰ ਵੀ ਇੰਨਾ ਨਹੀਂ ਕੰਮ ਖਰਾਬ ਹੋਇਆ। ਅਤੇ ਸਵੇਰੇ ਸਵੇਰੇ ਜਦੋਂ ਜਾਈਦਾ ਸੀ ਨਾ, ਅਤੇ ਮੈਂ ਖੁਦ ਇਹ ਚੀਜ਼ ਐਕਸਪੀਰੀਅੰਸ ਕਰਦਾ ਰਿਹਾ ਵੀ ਸਵੇਰੇ ਬੱਸ 'ਤੇ ਚੜ੍ਹਨਾ, ਸਾਰੇ ਇੱਕ ਦੂਸਰੇ ਨੂੰ ਹੈਲੋ ਹਾਏ ਕਰਦੇ ਹੁੰਦੇ ਸੀ, ਸਗੋਂ ਮੈਨੂੰ ਝਾਕਾ ਹੁੰਦਾ ਸੀ ਕਿਉਂਕਿ ਨਵਾਂ ਸਮਾਜ ਹੀ, ਨਵੇਂ ਲੋਕ, ਪਤਾ ਨਹੀਂ ਹੁੰਦਾ ਵੀ ਐਵੇਂ ਕੋਈ ਕਵਾ ਨਾ ਲਵੇ, ਲਾਗੇ ਨਾ ਭਾਲੇ, ਪੁੱਛ ਨਾ ਲਵੇ, ਕਿਉਂਕਿ ਸਾਡੇ ਤੋਂ ਉੱਥੋਂ ਦਾ ਰਿਵਾਜ ਦਿਮਾਗ 'ਚ ਪੜਿਆ ਨਾ ਵੀ ਕੋਈ ਬਜ਼ੁਰਗ ਨੇ ਲਾਗੇ ਭਾਲਿਆਂ ਨੂੰ ਪੁੱਛਦਾ ਕਾਕਾ ਕਿੱਥੇ ਪੜ੍ਹਦਾ ਹੈ ਨਾ, ਕਿਹੜੀ ਜਮਾਤ 'ਚ ਪੜ੍ਹਦਾ, ਬਾਰੇ ਦਾ ਪਹਾੜਾ ਸੁਣਾ ਹਾਂ, ਅਤੇ ਉਹ ਦਿਮਾਗ 'ਚ ਹੀ ਵੀ ਐਵੇਂ ਕੋਈ ਗੋਰਾ ਰੱਖ ਪੁੱਛ ਲਏ, ਤਾਂ ਆਪ ਸਗੋਂ ਝੱਕਦੇ ਰਹਿਣਾ। ਪਰ ਉਹ ਜ਼ਰੂਰ ਹੈਲੋ ਹੈ, ਭਾਵੇਂ ਉਹਨਾਂ ਨੇ ਕਿਤਾਬ ਫੜੀ ਹੁੰਦੀ ਸੀ, ਕਿਤਾਬ ਐਂ ਠਾਂ ਕਰਕੇ ਤਾਂ ਉਹਨਾਂ ਨੇ ਸਮਾਈਲ ਜੀ ਪਾਸ ਕਰਨੀ, ਅਤੇ ਉਹਨਾਂ ਨੇ ਨਾਲ ਜੇ ਸੀਟ 'ਤੇ ਥਾਂ ਹੈਗੀ ਤਾਂ ਪਾਸੇ ਹੋ ਜਾਣਾ ਵੀ ਬਹਿ ਜਾਓ ਇੱਥੇ ਹੈ ਨਾ। ਅਤੇ ਇਹੋ ਹੀ ਚੀਜ਼ਾਂ ਟ੍ਰੇਨ 'ਚ, ਅਤੇ ਇਹੋ ਹੀ ਜਦੋਂ ਜਾ ਕੇ ਆਪਾਂ ਜ਼ਿਆਦਾਤਰ ਫਲਿੰਡਰ ਸਟਰੀਟ ਦੇ ਉੱਤੇ ਉਤਰਨਾ, ਅਤੇ ਜਿਹੜਾ ਐਲਿਜ਼ਾਬੈਥ ਸਟਰੀਟ ਆ, ਮੈਂ ਖੁਦ ਐਕਸਪੀਰੀਅੰਸ ਕੀਤਾ ਉਹਦੇ ਉੱਤੇ, ਤੁਰੇ ਜਾਂਦਿਆਂ ਵਾਕ ਕਰਦਿਆਂ ਵੀ ਤੁਹਾਡੇ ਨਾਲ ਇੱਦਾਂ ਦਾ ਵਰਤਾਰਾ ਹੁੰਦਾ ਸੀ। ਹੁਣ ਨਹੀਂ, ਹੁਣ ਤਾਂ ਕੀ, ਇਹ ਪਿਛਲੇ 15 ਸਾਲਾਂ ਤੋਂ ਹੌਲੀ ਹੌਲੀ ਹੌਲੀ ਹੌਲੀ ਕਰਕੇ ਡਿਕਲਾਈਨ ਕੀ ਖਤਮ ਹੋ ਗਿਆ, ਠੀਕ ਆ, ਬਿਲਕੁਲ ਹੀ ਇਹ ਖਤਮ ਹੋ ਗਿਆ। ਹੁਣ ਤਾਂ ਤੁਹਾਨੂੰ ਨਹੀਂ ਉਹ ਚੀਜ਼ ਮਿਲਦੀ, ਮੈਨੂੰ ਸ਼ਾਇਦ ਇੱਕ ਵੀ ਵਜ੍ਹਾ ਹੋ ਸਕਦੀ ਆ ਕਿ ਜਿੱਦਾਂ ਜਿੱਦਾਂ ਉਦੋਂ ਕੀ ਸੀ, ਉਦੋਂ ਬਹੁਤ ਘੱਟ ਲੋਕ ਸੀ,
1: ਹੋ ਸਕਦਾ
0: ਬੱਸਾਂ 'ਚ ਇੰਨਾ ਭੀੜ ਭੜੱਕਾ ਨਹੀਂ ਸੀ ਹੈ ਨਾ, ਤੁਹਾਡੇ ਕੋਲ ਸਪੇਸ ਸੀ ਤੁਹਾਡੇ ਕੋਲ ਹੈ ਨਾ, ਟ੍ਰੇਨਾਂ 'ਚ ਇੰਨਾ ਭੀੜ ਭੜੱਕਾ ਨਹੀਂ ਸੀ, ਗਲੀਆਂ ਦੇ ਵਿੱਚ ਤੁਹਾਨੂੰ ਇੰਨਾ ਜ਼ਿਆਦਾ ਨਹੀਂ ਸੀ ਰਸ਼ ਤੁਹਾਨੂੰ ਦੀਦਾ। ਜਿੱਦਾਂ ਜਿੱਦਾਂ ਰਸ਼ ਵੱਧਦਾ ਵਾ, ਉੱਦਾਂ ਉੱਦਾਂ ਆਪਾਂ ਥੋੜ੍ਹਾ ਸਫੋਕੇਟ ਜਿਹਾ ਫੀਲ ਕਰਦੇ ਹਾਂ,
1: ਹੋ ਸਕਦਾ
0: ਦੁਨੀਆ ਦੀ ਆਬਾਦੀ ਵੀ ਵੱਧ ਰਹੀ ਆ, ਸਾਡੇ ਸ਼ਹਿਰਾਂ ਦੀ ਆਬਾਦੀ ਵੱਧ ਰਹੀ ਆ, ਜਿੱਦਾਂ ਜਿੱਦਾਂ ਆਬਾਦੀ ਵੱਧਦੀ ਆ ਉੱਦਾਂ ਉੱਦਾਂ ਲੋਕਾਂ ਦੇ ਕੰਮ ਵੀ ਘੱਟਦੇ, ਡਾਇਰੈਕਟਲੀ ਨਹੀਂ ਤਾਂ ਇਨਡਾਇਰੈਕਟਲੀ ਇਹ ਚੀਜ਼ ਜ਼ਰੂਰ ਅਸਰ ਪਾਉਂਦੀ ਹੋਊਗੀ, ਕਿਉਂਕਿ ਉਨੇ ਲੋਕਾਂ ਦੇ ਕੰਮ ਵੀ ਤਾਂ ਘੱਟ ਰਹੇ ਨਾ, ਸ਼ਾਇਦ ਇਹੋ ਹੀ ਤਾਂ ਰੌਲਾ ਵਾ ਜਿਹੜਾ ਇੱਥੇ ਹੁਣ ਪੋਲੀਟੀਕਲ ਪਾਰਟੀਆਂ ਵੀ ਕਈ ਪਾ ਰਹੀਆਂ ਨੇ,
1: ਬਿਲਕੁਲ
0: ਵੀ ਇਹ ਕਿਉਂ ਆ ਰਹੇ ਨੇ, ਇਹਨਾਂ ਨਾਲ ਆਬਾਦੀ ਵੱਧ ਰਹੀ ਆ। ਸੋ ਬੈਕਗਰਾਊਂਡ 'ਤੇ ਕਿਤੇ ਨਾ ਕਿਤੇ ਉਹ ਚੀਜ਼ ਸ਼ਾਇਦ ਤੰਗ ਕਰਦੀ ਆ ਇਨਸਾਨ ਨੂੰ ਵੀ ਮੇਰੇ ਲਈ ਕੰਪੀਟੀਸ਼ਨ ਵੱਧ ਗਿਆ, ਠੀਕ ਆ, ਮੇਰੇ ਲਈ ਓਪਰਚੁਨਿਟੀਜ਼ ਘੱਟ ਗਈਆਂ।
1: ਐਬਸੋਲੂਟਲੀ।
0: ਸੋ ਉਸ ਸਿਨੈਰੀਓ ਦੇ ਵਿੱਚ ਤੁਹਾਡੀ ਮੈਂਟਲ ਹੈਲਥ ਦੇ ਉੱਤੇ ਅਸਰ ਪੈਣਾ ਹੀ ਪੈਣਾ ਵਾ, ਫਿਰ ਤੁਹਾਨੂੰ ਕਿਸੇ ਨੂੰ ਹੈਲੋ ਹਾਏ ਥੋੜ੍ਹੀ ਸੋਚਦੀ ਹੈ
1: ਮੇਰੇ ਖਿਆਲ। ਹਾਂ ਉਹੀ ਨਾ ਕਿ ਜੋ ਮੈਗਨੇਟਿਜ਼ਮ ਨਫ਼ਰਤ ਦਾ ਜਾਂ ਹੈ ਨਾ ਨੈਗੇਟਿਵਿਟੀ ਦਾ ਮਾਇੰਡ ਦੇ ਅੰਦਰ, ਉਹ ਪੋਜ਼ਿਟਿਵਿਟੀ ਦਾ ਦੂਰ ਦੂਰ ਤੱਕ ਨਹੀਂ ਹੈ। ਬਿਲਕੁਲ ਸਹੀ ਗੱਲ ਕਿ ਅੱਜ ਦੇ ਦੌਰ 'ਚ ਲੋਕ ਬਹੁਤ ਅੱਛਾ ਕਮਾ ਵੀ ਰਹੇ ਤਾਂ ਵੀ ਬਚਾ ਨਹੀਂ ਪਾ ਰਹੇ, ਸਾਰਿਆਂ ਦੀ ਇੱਕੋ ਕਹਾਣੀ ਹੈ। ਅਤੇ ਹੋ ਸਕਦਾ ਕਿਉਂਕਿ ਹੁਣ ਜੇ ਆਪਾਂ ਇਹਦੇ ਅੰਦਰ ਹੀ ਅਗਲੇ ਪੁਆਇੰਟਸ ਵੇਖੀਏ है ना। तो ये अंदर अगला पॉइंट इदा दे आ जाते कि 2019-20 तक कुछ 65-70% लोग हर हफ्ते बिना किसी कारण, कोई जन्मदिन नहीं है, कोई काम नहीं है, कुछ भी नहीं है, पर बिना किसी कारण हफ्ते च एक बार अपने यार दोस्तों मिलते जरूर से है। ओही हुन परसेंटेज 50 ते आके डिग गई है। ते ते सेम ही कुछ 52-55% लोग जो वॉलंटरी काम कर रहे, वॉलंटरीली ऑर्गेनाइजेशनां नाल जुड़े हुए सके, वो तो बहुत मेजर डिकलाइन आया, वो भी 15-16% वो भी डिकलाइन आया। सो वो वाली चीज़ा शायद ये अंदर भी आ जाती कि यारां दोस्तां नाल कौन उखड़दा, या फिर जे किसी नूं पब्लिक सर्विस करना पसंद आ उस तो कौन उखड़दा, वो तां ही उखड़दा क्योंकि बेचारा काम च इन्ना फसिया पिया कि शायद निकल ही नहीं पाता
0: काम च, जां फिर कह लो भी टाइमिंग एक दूसरे नाल ना मैच करनियां थोड़ा इस तरीके दे नाल असर अंदाज हुंदा वा। मान लो विरले विरले जे लोग तुरे फिरदे आ, तुसीं हैलो कीती, अगला कहिंदा हां जी सति श्री अकाल जी, है ना, ते तुसीं बस च चढ़े, अगला परे चढ़िया परे, तुसीं एक वारी कई इंटरैक्शन इदां दी हुंदियां ना भी तुसीं हैलो कीती ते चलो ठीक है, उत्थों काम निबड़ गया। हुण तुसीं भीड़ भड़का बुरे हाल है, तुसीं हैलो कीती उधर बस च चढ़ गए, तो उदों आए सामने उस हैलो तो गांह की करोगे
1: अपने आसे पास जो अनजान लोग भी एक पता है ना कि किस तरीके चलते ने की सिस्टम है। जिस तरह अपना इंडिया वाला ही है ना हिसाब किताब ला लीए ते किन्नियां चीज़ां तां सानूं मतलब लोकां दे बिहेवियर तो पता लग जांदियां सीगियां कि समा की हो गया करन दा, है ना, कि आपां कदी शाम नूं खेडण लई इस तरह निकलना तो सानूं पता है कि वो एक दो एकदम ना साडी गली दे एंड च कॉर्नर घर सीगा। सो हुंदा सी कि 5-7 आंटियां उस आसे पासे वाले जिहड़े घर दियां सीगियां ना, वो एक घर च जांदे हैगे, उहनां दा तंबोला टाइम हुंदा है। सो उहनां नूं जांदे वेख के पता लग जाना कि जिहड़ी इस तों पिछली वाली गली है ना, वो वाला प्लॉट वेला हो गया होना, उत्थों क्रिकेट खेड सकदे आ, कि उत्थे गड्डियां गुड्डियां पार्क हुंदियां सी, वो शाम नूं लोग कढ लैंदे आ मेरे ख्याल नाल कि वो टाइमिंग सैट होनी है ना। जिस तरह पिछले हफ्ते बाजार की गल करते हैं कि वो एक पर्टिकुलर दुकान सी है ना शूज़ वाली जिहड़ी खुलनी ही 11:15-11:15, तो थानू उस तो आइडिया आ जाने कि लै अंकल जी आ गए, मतलब 11:00 है ना, कि चलो तुम अपनी धूफ बत्ती कर लो, कम कुम अगे बधा लो, कि उही गल है कि क्योंकि गिनती चुनती के लोग है ना थानू दिसदे मिलते हैं, तो शायद वो एक जुड़ाव बिना दस्या होया भी थोड़ा एक सेंस ऑफ बिलोंगिंग उस सोसाइटी नाल हुंदी है। पर हाँ जो इन्नी भीड़ आ फिर थोड़ी इंडिविजुअलिटी ही है बस जिहड़ी थानू सेन रख सकदी,
0: हाँ नहीं भावें इस पक्खों भावें नहीं आ, पर बैकग्राउंड दे विच उहदे जिहड़े होर कई पक्ष ने जिहड़े आपां पहलां गल की